0: ਕਿਵੇਂ ਗਾਵਾਂ? ਕਿਉਂਕਿ ਤੁਹਾਨੂੰ ਤਾਂ ਪਹਿਲਾਂ ਹੀ ਸ਼ੇਸ਼ਨਾਗ ਜਿਹੜਾ ਹੈ ਜਿਹਦੇ ਮੁੱਖ ਵਿੱਚ ਜਵਾਨਾਂ ਦੋ ਹਜ਼ਾਰ ਤੁਹਾਡੇ ਨਾਮ ਤਾਂ ਸ਼ੇਸ਼ਨਾਗ ਪਹਿਲਾਂ ਹੀ ਲੈ ਰਿਹਾ। ਤੁਹਾਡੇ ਨਾਮ ਮੈਂ ਇੱਕ ਜੀਭ ਵਾਲਾ ਜੀਵ ਕਿਵੇਂ ਗਾ ਸਕਦਾ ਹਾਂ ਜੀ?
1: ਚੀਰ ਚੀਰ ਮੁਕਤਾ ਜੇ ਦੇਤ ਦਿਨ ਪ੍ਰਤ ਦਾਨ।
0: ਤੁਸੀਂ ਜਿਹੜਾ ਸਾਨੂੰ ਦਾਨ ਦਿੰਦੇ ਹੋ ਹੀਰੇ ਬਸਤਰ ਮੋਤੀ, ਦਿਨ ਪ੍ਰਤ ਦਿਨ ਸਾਨੂੰ ਇੰਨਾ ਦਾਨ ਬਖਸ਼ਦੇ ਹੋ।
1: ਦਾਨ ਤਿਨੈ ਦੇਖ ਦੇਖ ਅਬਲਾਖਤ ਤਨੇਸ਼ ਜੋ।
0: ਤਨੇਸ਼ ਜੋ ਪਰਮੇਸ਼ਰ ਦਾ ਖਜ਼ਾਨਚੀ ਬਣਾਇਆ ਹੋਇਆ ਕੁਬੇਰ, ਉਹ ਵੀ ਦੇਖ ਦੇਖ ਕੇ ਲਲਚਾਉਂਦਾ ਹੈ। ਵੈਸੇ ਤਾਂ ਉਹਦੇ ਕੋਲ ਕੋਈ ਕਮੀ ਨਹੀਂ ਹੀਰਿਆਂ ਮੋਤੀਆਂ ਜਵਾਹਰਾਤਾਂ ਦੀ, ਪਰ ਇੱਕ ਇਨਾਮ ਜਿਹੜੀ ਹੁੰਦੀ ਵੱਡੀ ਚੀਜ਼ ਹੁੰਦੀ ਹੈ, ਇਨਾਮ ਹੁੰਦਾ ਜਿਹੜਾ ਖਾਸ ਕਰਕੇ ਤੁਹਾਡੇ ਵੱਲੋਂ, ਜਿਹਨੂੰ ਦਸਵੇਂ ਪਾਤਸ਼ਾਹ ਆਪਣੇ ਕਰ ਕਮਲਾਂ ਨਾਲ ਇਨਾਮ ਦੇਣ। ਹੀਰਿਆਂ ਮੋਤੀਆਂ ਦੀ ਕਮੀ ਨਹੀਂ ਹੈ ਉਹਦੇ ਕੋਲ ਕੁਬੇਰ ਪਾਸ, ਪਰ ਉਹ ਵੀ ਚਾਹੁੰਦਾ ਕਿਤੇ ਕਾਸ਼ ਭਰੀ ਸੰਗਤ ਵਿੱਚ ਦਸਵੇਂ ਪਾਤਸ਼ਾਹ ਮੈਨੂੰ ਵੀ ਇਉਂ ਸਿਰੋ ਪਾਉ ਦੇਣ, ਹੀਰੇ ਮੋਤੀ ਇਨਾਮ ਵਿੱਚ ਦੇਣ। ਉਹ ਇੱਕ ਵੱਖਰਾ ਹੀ ਆਨੰਦ ਹੈ ਜੇ ਤੁਹਾਡੀ ਸਭਾ ਵਿੱਚ ਬੰਦੇ ਨੂੰ ਇੰਨਾ ਮਾਣ ਆਦਰ ਸਤਿਕਾਰ ਧਨ ਦੌਲਤ ਪਦਾਰਥ ਲੋਕ ਪ੍ਰਲੋਕ ਦੇ ਸੁੱਖ ਮਿਲਦੇ ਹਨ।
1: ਗੁਣ ਮੈਂ ਗੁਣੀ ਕਵੀ ਅੰਮ੍ਰਿਤ ਪੜ੍ਹਈਆ ਮੇਰੋ।
0: ਸੋ ਇਸ ਕਰਕੇ ਗੁਣ ਮੈਂ ਗੁਣੀ ਵਿਦਵਾਨਾਂ ਵਿੱਚ ਵਿਦਵਾਨ ਅੰਮ੍ਰਿਤ ਰਾਏ ਜਿਹੜਾ ਕਵੀ ਹੈ, ਇਹਦੇ ਵਿੱਚ ਥੋੜੀ ਜਿਹੀ ਇੱਕ ਸ਼ੰਕਾ ਕਵਿਤਾ ਵਿੱਚ ਇਉਂ ਵੀ ਆ ਜਾਂਦੀ ਹੈ। ਭਾਈ ਵੀਰ ਸਿੰਘ ਕਹਿੰਦੇ ਇਉਂ ਲੱਗਦਾ ਜਿਵੇਂ ਇਸ ਕਵੀ ਬਾਰੇ ਇਹਦੇ ਗੁਰੂ ਨੇ ਕਵਿਤਾ ਲਿਖ ਕੇ ਭੇਜੀ ਹੈ, ਨਾਲ ਕਵੀ ਨੂੰ ਭੇਜਿਆ ਕਿ ਮੈਨੂੰ ਤਾਂ ਕੋਈ ਕੰਮ ਹੈ, ਮੈਂ ਤਾਂ ਆ ਨਹੀਂ ਸਕਦਾ, ਪਰ ਤੁਹਾਡੇ ਕੋਲ ਮੈਂ ਇੱਕ ਬੜਾ ਹੀ ਵਿਦਵਾਨ ਕਵੀ ਭੇਜ ਰਿਹਾ ਹਾਂ। ਸੋ ਇਹ ਬਹੁਤ ਹੀ ਅੱਛਾ ਕਵੀ ਹੈ ਮੇਰਾ।
1: ਜਬ ਇਨੈ ਹੇਰੋ ਪਿਆਰ ਕੀਜੇ ਅਮਰੇਸ਼।
0: ਜਦੋਂ ਤੁਸੀਂ ਇਹਨਾਂ ਨੂੰ ਦੇਖੋ ਜੀ, ਇਹ ਜਿਹੜੇ ਕਵੀ ਨੂੰ ਮੈਂ ਭੇਜ ਰਿਹਾ ਹਾਂ, ਹੇ ਮਹਾਰਾਜ ਦਸਵੇਂ ਪਾਤਸ਼ਾਹ ਜੀ, ਤਾਂ ਆਪ ਜੀ ਨੇ ਕਿਰਪਾ ਕਰਨੀ। ਅਮਰੇਸ਼ ਹੁੰਦਾ ਹੈ ਦੇਵਤਿਆਂ ਦੇ ਈਸ਼ਵਰ ਜੀ, ਆਪ ਗੁਣੀਆਂ ਤੋਂ ਵੱਡੇ ਗੁਣੀ ਹੋ, ਤੇ ਇਹ ਜਿਹੜਾ ਮੇਰਾ ਕਵੀ ਹੈ ਨਾ ਅੰਮ੍ਰਿਤ ਰਾਏ, ਮੇਰਾ ਸ਼ਾਗਿਰਦ, ਇਹਨੂੰ ਜ਼ਰੂਰ ਤੁਸੀਂ ਆਪਣੀ ਸਭਾ ਵਿੱਚ ਮਾਣ ਦੇਣਾ।
1: ਸ੍ਰੀ ਗੁਰੂ ਗੋਬਿੰਦ ਸਿੰਘ ਖੀਰ ਨਿਧ ਪਾਰ ਭਏ।
0: ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਖੀਰ ਨਿਧ ਹੁੰਦਾ ਖੀਰ ਸਮੁੰਦਰ, ਤੁਹਾਡਾ ਜਿਹੜਾ ਜਸ ਹੈ ਉਹ ਤਾਂ ਹੁਣ ਖੀਰ ਸਮੁੰਦਰ ਤੋਂ ਵੀ ਅੱਗੇ ਲੰਘ ਚੁੱਕਿਆ ਹੈ।
1: ਕੀਰਤ ਤਿਹਾਰੀ ਤੋਂ ਮੈਂ ਕਹਿ ਕੇ ਸੰਦੇਸ਼ ਜੋ।
0: ਸੋ ਤੁਹਾਡੀ ਜਿਹੜੀ ਕੀਰਤੀ ਹੈ ਇਹ ਮੈਂ ਕਿਵੇਂ ਕਰ ਸਕਦਾ? ਤੁਹਾਡੀ ਕੀਰਤੀ ਤਾਂ ਬਹੁਤ, ਅਸੀਂ ਕਿਵੇਂ ਕਹਿ ਸਕਦੇ ਹਾਂ? ਤੁਹਾਡਾ ਤਾਂ ਜਸ ਪਹਿਲਾਂ ਹੀ ਇੰਨਾ ਵੱਡਾ ਹੈ, ਇੰਨੀ ਦੂਰ ਜਾ ਚੁੱਕਿਆ ਹੈ ਕਿ ਤੁਹਾਡਾ ਖੀਰ ਸਮੁੰਦਰੋਂ ਵੀ ਪਾਰ ਜਿਹੜੀ ਕੀਰਤੀ ਲੰਘ ਚੁੱਕੀ ਹੈ। ਸੋ ਇਸ ਕਰਕੇ ਇਹ ਕਵੀ ਤੁਹਾਨੂੰ ਤੁਹਾਡਾ ਜਸ ਕਹਿਣ ਲਈ ਤੁਹਾਡੇ ਪਾਸ ਆਇਆ ਹੈ ਸੰਦੇਸ਼ਾ ਲੈ ਕੇ ਮੇਰਾ, ਤੇ ਇਹਨੂੰ ਤੁਸੀਂ ਮਾਣ ਆਦਰ ਬਖਸ਼ਣਾ।
1: ਜੋ ਭਈ ਸੁਣ ਪ੍ਰਸੰਨ ਕਲਗੀ ਧਰ ਹੈ ਕੇ ਰਾਖਿਓ ਨਿਟ ਮਾਨ ਬੋ ਕਹਿ ਕੇ।
0: ਭਾਈ ਅੰਮ੍ਰਿਤ ਰਾਏ ਨੂੰ ਮਹਾਰਾਜ ਨੇ ਬੜਾ ਸਤਿਕਾਰ ਦਿੱਤਾ, ਆਪਣੇ ਕੋਲ ਬੜਾ ਮਾਣ ਆਦਰ ਸਤਿਕਾਰ ਦੇ ਕੇ ਪੱਕਾ ਹੀ ਰੱਖ ਲਿਆ।
1: ਰੋਜ਼ ਦਿਓ ਕਰ ਦਰਬ ਖਨੇਰਾ।
0: ਰੋਜ਼ ਇਹਨੂੰ ਹੁਣ ਬਹੁਤੇ ਪੈਸੇ ਲਾ ਦਿੱਤੇ ਕਿ ਬਹੁਤ ਮਾਇਆ, ਇਤਨੀ ਮਾਇਆ ਰੋਜ਼ ਇਹਨੂੰ ਮਿਲਣੀ ਹੈ, ਜਾਂ ਹਰ ਰੋਜ਼ ਇਹਨੂੰ 50 ਰੁਪਏ ਮਿਲਣੇ ਆ ਜਾਂ 100 ਰੁਪਇਆ, ਇਉਂ ਰੋਜ਼ੀਨਾ ਲਾ ਦਿੱਤਾ।
1: ਸੁਣ ਸੁਣ ਕਰ ਜਸ ਵਡੇਰਾ।
0: ਇਸ ਤਰ੍ਹਾਂ ਸੁਣ ਸੁਣ ਕੇ ਗੁਰਾਂ ਦਾ ਬਹੁਤ ਭਾਰੀ ਜਸ।
1: ਕਰਨ ਪਰਬ ਪਾਖਾ ਤਿੰਨ ਕੇਨੇ ਛੰਦ ਬੰਦ ਸੁੰਦਰ ਗਤ ਲੀਨੇ।
0: ਇਹ ਕਰਨ ਪਰਬ ਇਹਦੀ ਭਾਖਾ ਜਿਹੜੀ ਹੈ, ਭਾਵ ਦੇਸ਼ ਭਾਸ਼ਾ ਵਿੱਚ ਬੋਲੀ ਵਿੱਚ ਇਹ ਅੰਮ੍ਰਿਤ ਰਾਏ ਨੇ ਕਰਨ ਪਰਬ ਲਿਖਿਆ ਸਾਰਾ, ਮਹਾਰਾਜ ਜੀ ਨੇ ਕਹਿ ਕੇ ਛੰਦਾਬੰਦੀ ਵਿੱਚ ਇਹਦੇ ਕੋਲੋਂ ਲਿਖਵਾਇਆ ਹੈ।

0: ਜੀ ਨੇ ਇਹਨੂੰ ਕਰਨ ਪਰਬ ਲਿਖਣ ਦਾ ਹੀ ਦਿੱਤਾ। ਬੜੀ ਜਿਹੜੀ ਬਖਸ਼ਿਸ਼ ਸੀ ਨਾ ਮਹਿਮਾ ਉਹ ਪ੍ਰਾਪਤ ਕੀਤੀ ਹੈ। ਇਸ ਤਰੀਕੇ ਦੇ ਨਾਲ ਛੰਦਾਬੰਦੀ ਦੀ ਸੋਹਣੀ ਚਾਲ ਇਹਨੇ ਲਿਖੀ। ਕਵਰੇਸ਼ ਨੇ ਜੋ ਕਵਰੇਸ਼ ਕੇਸ਼ੋ ਦਾਸ ਦਾ ਲੜਕਾ ਹੋਇਆ ਕਵੀ, ਇਹ ਕਵਰੇਸ਼ ਨੇ ਦਰੋਣ ਪੁਰਬ ਜਿਹੜਾ ਹੈ ਨਾ ਇਹ ਭਾਸ਼ਾ ਕਰਕੇ ਸੁਣਾਇਆ। ਤੇ ਹੰਸ ਰਾਮ ਜਿਹੜਾ ਕਵੀ ਦੀ ਪਥਾਨਕਾ ਤੋਂ ਪਤਾ ਲੱਗਦਾ ਕਿ ਹੰਸ ਰਾਮ ਦਾ ਅੱਗੇ ਨਾਮ ਆਵੇਗਾ। ਇਹਨਾਂ ਨੇ ਕਰਨ ਪਰਬ ਦਾ ਟੀਕਾ ਕੀਤਾ ਸੀ ਮਹਾਰਾਜ ਦੇ ਕਹਿਣ ਤੇ ਅੰਮ੍ਰਿਤ ਰਾਏ ਨੇ ਨਹੀਂ ਕੀਤਾ। ਸੋ ਹੰਸ ਰਾਮ ਤਾਂ ਦਿਨ ਕਰਕੇ ਕਰਨ ਪਰਬ ਆਰੰਭ ਅੰਮ੍ਰਿਤ ਕਵੀ ਨੇ ਲਿਖਿਆ। ਜਿਹੜਾ ਅੰਮ੍ਰਿਤ ਰਾਏ ਹੈ ਉਹਨੇ ਲਿਖਿਆ ਸੀ ਸਭਾ ਪਰਬ ਇਹਨੇ। ਤੋ ਇਹ ਪਟਿਆਲੇ ਲਾਇਬ੍ਰੇਰੀ ਵਿੱਚ ਭਾਈ ਵੀਰ ਸਿੰਘ ਜੀ ਕਹਿੰਦੇ ਪਿਆ ਹੈ ਇਹ ਕਰਨ ਪਰਬ ਸਭਾ ਪਰਬ ਜਿਹੜਾ ਉਹਨਾਂ ਕਵੀਆਂ ਨੇ ਲਿਖਿਆ ਸੀ। ਤੇ ਹੰਸ ਰਾਮ ਲਿਖਦਾ ਕਿ 60,000 ਰੁਪਈਆ ਮੈਨੂੰ ਕਰਨ ਪਰਬ ਦਾ ਇਨਾਮ ਮਿਲਿਆ ਦਸਵੇਂ ਪਾਤਸ਼ਾਹ ਕੋਲੋਂ। ਜਿਵੇਂ ਉਹਨਾਂ ਨੇ ਆਪਣੀ ਕਵਿਤਾ ਚ ਲਿਖਿਆ, ਪ੍ਰਥਮ ਕਿਰਪਾ ਕਰ ਰਾਖ ਕਰ ਗੁਰੂ ਗੋਬਿੰਦ ਉਦਾਰ, ਟਕਾ ਕਰੇ ਬਖਸ਼ੀਸ਼ ਤਵ ਮੋਕੋ 60,000। ਇਹ ਕਰਨ ਪਰਬ ਵੀ ਪਟਿਆਲਾ ਲਾਇਬ੍ਰੇਰੀ ਵਿੱਚ ਹੀ ਪਿਆ ਹੈ। ਸੋ ਇਸ ਕਰਕੇ ਮਹਾਰਾਜ ਕਵੀਆਂ ਨੂੰ 60,000, ਕਿਸੇ ਨੂੰ 1,00,000, 2,00,000 ਰੁਪਈਆ, ਪਹਿਲਾਂ ਕਵੀ ਜੀ ਕਹਿ ਆਏ ਨੇ ਕਰੋੜ ਕਰੋੜ ਰੁਪਈਆ ਵੀ ਸਤਿਗੁਰੂ ਮਹਾਰਾਜ ਨੇ ਕਈਆਂ ਨੂੰ ਬਖਸ਼ਿਸ਼ ਕੀਤਾ ਹੈ।
1: ਪਾਵਨ ਕਵੀ ਗਿਣਤੀ ਮੈਂ ਨੀਤ ਰਹੇ ਨਿਟੇ ਰਖਾਵੇ ਚੇਤ।
0: 52 ਸੋਹਣੇ ਕਵੀ, ਅੱਛੇ ਟੌਪ ਦੇ ਕਵੀ ਜਿਹੜੇ ਸੀ ਦੁਨੀਆਂ ਭਰ ਦੇ ਵਿੱਚੋਂ ਦਸਵੇਂ ਪਾਤਸ਼ਾਹ ਨੇ ਆਪਣੇ ਕੋਲ ਰੱਖੇ, ਹਰ ਰੋਜ਼ ਉਹਨਾਂ ਤੋਂ। ਇਹਦੇ ਵਿੱਚ ਇਹ ਕਿੰਤੂ ਆਮ ਲੋਕਾਂ ਵਿੱਚ ਭਾਵੇਂ ਆ ਜਾਵੇ ਪਰ ਆਪਾਂ ਸੰਗਤ ਜੋ ਹਾਂ ਇਹ ਗੱਲ ਹੈ ਕਿ ਸਤਿਗੁਰੂ ਭਾਵੇਂ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਲਿਖਵਾ ਲੈਣ ਕਿਸੇ ਵੀ ਚੀਜ਼ ਨੂੰ, ਜਾਂ ਸਤਿਗੁਰੂ ਸਿੱਧਾ ਲਿਖ ਦੇਣ, ਇਹਦੇ ਉੱਤੇ ਨਹੀਂ ਕਿੰਤੂ ਕਰੀਦਾ ਹੁੰਦਾ ਕਿ ਮਹਾਰਾਜ ਨੇ ਉਹ ਤਾਂ ਕਵੀ ਤੋਂ ਲਿਖਵਾਇਆ, ਜਾਂ ਲੋਕ ਜਿਵੇਂ ਕਿੰਤੂ ਕਰਦੇ ਇਹ ਤਾਂ ਕਿਸੇ ਕਵੀ ਦੀ ਬਾਣੀ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਮਹਾਰਾਜ ਦਸਵੇਂ ਪਾਤਸ਼ਾਹ ਲਿਖਵਾਉਂਦੇ ਨੇ ਆਪ ਕਿਰਪਾ ਕਰਕੇ। ਇਹ ਆਪਾਂ ਥੋੜਾ ਜਿਹਾ ਅੱਗੇ ਚੱਲ ਲਈਏ, ਇਹ ਪ੍ਰਮਾਣ ਆਪਣੇ ਸਾਹਮਣੇ ਆਪ ਹੀ ਆ ਜਾਵੇਗਾ। ਇੱਕ ਕਵੀ ਜਿਹੜਾ ਆਵੇਗਾ ਮਹਾਰਾਜ ਦੇ ਪਾਸ, ਜਿਹੜਾ ਇਹ ਦਸਵੇਂ ਪਾਤਸ਼ਾਹ ਨੂੰ ਕਹੇਗਾ ਕਿ ਮਹਾਰਾਜ ਕਿੱਥੇ ਕਿਸੇ ਨੂੰ ਕਵਿਤਾ ਆਉਂਦੀ ਹੈ, ਜਿਹੜਾ ਤੁਹਾਡੇ ਕੋਲ ਆ ਜਾਂਦਾ ਹੈ, ਜਿਹੜਾ ਤੁਹਾਡਾ ਨਾਮ ਵੀ ਲੈ ਲੈਂਦਾ ਹੈ, ਉਹਨੂੰ ਕਵਿਤਾ ਰਚਣੀ ਆ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਕੇ ਲਿਖਵਾਈਆਂ। ਇਹ ਨਹੀਂ ਹੁੰਦਾ ਕਿ ਮਹਾਰਾਜ ਆਪ ਕਲਮ ਪਕੜਨ ਤੇ ਲਿਖਣ। ਅੱਗੇ ਤਾਂ ਹੁਣ ਜਿਵੇਂ ਕੋਈ ਅੱਜ ਦੇ ਯੁੱਗ ਵਿੱਚ ਬੰਦਾ ਇਹ ਕਹੇ ਕਿ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਨੇ ਆਪ ਤਾਂ ਨਹੀਂ ਲਿਖਿਆ ਦਮਦਮਾ ਸਾਹਿਬ, ਇਹ ਤਾਂ ਭਾਈ ਮਨੀ ਸਿੰਘ ਨੇ ਲਿਖਿਆ, ਐਵੇਂ ਲੋਕਾਂ 'ਚ ਸ਼ੰਕਾ ਹੀ ਪਾਉਣੀ ਹੈ। ਲਓ ਸ਼ੰਕਾ ਪਾ ਦਿੰਦੇ ਆਪਾਂ ਹੁਣ, ਸ਼ੰਕਾ ਦੀ ਕਿਹੜੀ ਗੱਲ ਹੈ, ਸ਼ੰਕਾ ਖੜੀ ਵੀ ਪਹਿਲਾਂ ਵੀ ਤਾਂ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ, ਇਹ ਤਾਂ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈਗਾ। ਇਉਂ ਲੋਕਾਂ ਜਿਵੇਂ ਮਰਜ਼ੀ ਸ਼ੰਕਾ ਖੜੀ ਕਰ ਦਿਓ। ਦਸਵੇਂ ਪਾਤਸ਼ਾਹ ਕੋਈ ਵੀ ਚੀਜ਼ ਨੂੰ ਬੋਲਦੇ ਤਾਂ ਆਪ ਹੀ ਰਹੇ ਨੇ ਬਈ ਇਹਨੂੰ ਐਂ ਲਿਖਣਾ, ਇਹਨੂੰ ਐਂ ਲਿਖਣਾ ਹੈ। ਉਹਨਾਂ ਕਵੀਆਂ ਨੂੰ ਵਡਿਆਈ ਦੇ ਦਿੱਤੀ, ਚੰਗਾ ਭਾਈ ਇਹ ਤੂੰ ਲਿਖ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਵੀਆਂ ਪਾਸੋਂ ਲਿਖਵਾਈਆਂ ਹਨ।
1: ਇੱਕ ਦਿਨ ਸਤਿਗੁਰ ਸਭਾ ਲਗਾਏ ਬੈਠੇ ਹੁਤੇ ਮਾਂ ਦੁੱਤ ਪਾਏ।
0: ਇੱਕ ਦਿਨ ਦਾ ਬਚਨ ਕਰਦੇ ਨੇ ਸਤਿਗੁਰੂ ਜੀ ਨੇ, ਸੋਹਣੀ ਸਭਾ ਲਗਾਈ ਹੋਈ ਹੈ, ਸੰਗਤ ਦੂਰ ਤੱਕ ਸਜੀ ਹੋਈ ਹੈ, ਬਹੁਤ ਕਵੀਆਂ ਨੂੰ ਮਾਣ ਆਦਰ ਦੇ ਰਹੇ।
1: ਇੱਕ ਕਵੀ ਚੱਲ ਕਰ ਤੈ ਆਇਓ ਨਿਜ ਵਿਦਿਆ ਹੰਕਾਰ ਵਡਾਇਓ।
0: ਹੁਣ ਉੱਥੇ ਇੱਕ ਕਵੀ ਚੱਲ ਕੇ ਆ ਗਿਆ ਹੈ, ਉਹਨੂੰ ਬੜਾ ਆਪਣੀ ਵਿਦਿਆ ਦਾ ਬੜਾ ਮਾਣ ਸੀ, ਮੇਰੇ ਵਰਗਾ ਵਿਦਵਾਨ ਨਹੀਂ ਕੋਈ।
1: ਕੀਨ ਸਵਈਆ ਅਰਥ ਛਪਾਇਓ ਅਬ ਲਾਖਤ ਗੁਰ ਤੇ ਪਰਖਾਇਓ।
0: ਉਹਨੇ ਇੱਕ ਸਵਈਆ ਲਿਖਿਆ, ਉਹਦੇ ਵਿੱਚ ਗੋਝ ਅਰਥ ਲਿਖਿਆ ਜਿਹੜਾ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਲਿਖਿਆ ਕੀ ਹੋਇਆ। ਇਉਂ ਉਹ ਇਹ ਚਾਹੁੰਦਾ ਹੈ ਕਿ ਸਤਿਗੁਰੂ ਜੀ ਪਰਖਣ, ਦੇਖਾਂ ਤਾਂ ਮਹਾਰਾਜ ਨੂੰ ਕਿੰਨੀ ਕੁ ਸੋਝੀ ਹੈ, ਕਿੰਨੀ ਕੁ ਲਿਆਕਤ ਹੈ ਗੁਰਾਂ ਦੇ ਅੰਦਰ। ਉਹ ਕਵੀ ਜਿਹੜੇ ਹੁਣ ਕਈ ਅਣਜਾਣ ਹੁੰਦੇ ਨੇ ਗੁਰੂ ਘਰ ਦੀ ਮਹਿਮਾ ਬਾਰੇ, ਜਿਨ੍ਹਾਂ ਨੂੰ ਗਿਆਨ ਨਹੀਂ ਹੁੰਦਾ, ਤੇ ਉਹਨੇ ਇਉਂ ਜਾਣਿਆ ਕਿ ਪਤਾ ਨਹੀਂ ਵੀ ਮੈਂ ਕਿੰਨਾ ਕੁ ਵੱਡਾ ਕਵੀ ਹੈ, ਪਤਾ ਨਹੀਂ ਮੇਰੀ ਕਵਿਤਾ ਦਾ ਕਿਸੇ ਨੂੰ ਪਤਾ ਲੱਗਣਾ ਹੀ ਨਹੀਂ ਹੈ।
1: ਹੱਥ ਬੰਦ ਕਰ ਬੰਧਨ ਠਾਨੀ ਬੈਠ ਪ੍ਰਭੂ ਕੇ ਨਿਟ ਬਖਾਨੀ।
0: ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਕੋਲ ਬੈਠ ਗਿਆ, کول بیٹھ کے اس طرح بولیا
1: دیش دیش میں راور کیرت جس جس تے سنیت بستیرت
0: تہاڈی جڑی مہاراج مہما ہے نا بہت دور تک پھیلی ہوئی ہے دیشاں دیشاں دے وچ ودیشاں دے وچ سمندروں پار تک تہاڈی مہما ہے
1: سب بدیا کے گنی بخانے رہ سبا تمری سنمانے
0: سارے پرکار دی ودیا دے جڑے گنی لوک نے کہے جاندے نے ایک چیز ہے مہاراج کتے سانوں کوئی پوچھتا نہیں ستکار نہیں دندا پر تہاڈی سبا دے وچ آ کے سنیا ہے کہ ہر ایک نو

0: ਤਜਦੇ ਨੇ ਕਵੀ ਜਨ ਲੱਖਾਂ ਹੀ ਤੁਹਾਡੇ ਕੋਲ ਰਹਿੰਦੇ ਨੇ ਕਵੀ ਜਨ ਲੱਖਾਂ ਛੰਦ ਰਚਦੇ ਨੇ ਤੇ ਤੁਸੀਂ ਉਹਨਾਂ ਨੂੰ ਪਰਖਦੇ ਹੋ ਗੁਣਾਂ ਦੇ ਖਜ਼ਾਨੇ ਹੋ ਤੁਸੀਂ
1: ਇੱਕ ਸਵਈਆ ਰਚਿਓ ਨਵੀਨਾ ਅਰਥ ਅਜਾਇਬ ਸ਼ੋ ਧਰ ਦੀਨਾ
0: ਕਹਿਣ ਲੱਗਿਆ ਮੈਂ ਇੱਕ ਨਾ ਨਵਾਂ ਛੰਦ ਰਚਿਆ ਬੜਾ ਹੀ ਅਰਥ ਉਹਦਾ ਐਸਾ ਗੋਜ ਹੈ ਉਹ ਜੇ ਕੋਈ ਤੁਹਾਡਾ ਦੱਸ ਸਕੇ ਇੱਥੇ ਕਵੀ ਇਸ ਤਰ੍ਹਾਂ ਮਹਾਰਾਜ ਨੂੰ ਕਹਿੰਦਾ ਮੈਂ ਇੱਕ ਇਹੋ ਜਿਹਾ ਰਚਿਆ ਜਿਹਦਾ ਅਰਥ ਬੜਾ ਔਖਾ ਹੈ ਉਹਦਾ ਅਰਥ ਮੈਂ ਗੋਜ ਰੱਖਿਆ ਅੰਦਰ
1: ਸਭਾ ਆਪ ਕੀ ਮੈਂ ਐਸਾ ਜ਼ਾਹਰ ਕਹਿ ਅਰਥ ਕੋ ਜੈਸਾ
0: ਤੁਹਾਡੀ ਸਭਾ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਐਸਾ ਬੰਦਾ ਬੈਠਾ ਹੋਵੇ ਕਵੀ ਬੈਠਾ ਹੋਵੇ ਜਿਹੜਾ ਮੇਰੇ ਲਿਖੇ ਛੰਦ ਦੇ ਅਰਥ ਜ਼ਾਹਰ ਕਰ ਸਕੇ
1: ਸੁਣ ਹੰਕਾਰ ਸਮੇਤ ਬਾਚਾ ਬੋਲੇ
0: ਬੜਾ ਗੋਝ ਭਾਵ ਹੈ ਕੋਈ ਜਾਣ ਨਹੀਂ ਸਕਦਾ ਹੰਕਾਰ ਨਹੀਂ ਪਾਉਂਦਾ ਗੁਰਾਂ ਨੂੰ ਫਿਰ ਸੱਚੇ ਪਾਤਸ਼ਾਹ ਹੀ ਬੋਲੇ
1: ਨਿਜ ਮਤ ਕਰਕੇ ਕੀਨ ਸਜਥਾ ਸਭਾ ਮਝਾਰੋ ਚਾਰੋ ਤਥਾ
0: ਅੱਛਾ ਮਹਾਰਾਜ ਕਹਿੰਦੇ ਚੰਗਾ ਬਈ ਤੇਰੀ ਬੁੱਧੀ ਵੱਡੀ ਆ ਬਈ ਚੰਗਾ ਫਿਰ ਇਉਂ ਕਰ ਜੇ ਆਪਣੀ ਬੁੱਧੀ ਨਾਲ ਤੂੰ ਲਿਖਿਆ ਹੈ ਤਾਂ ਤੂੰ ਸਾਰੀ ਸਭਾ ਦੇ ਵਿੱਚ ਲਿਖਿਆ ਹੋਇਆ ਉਹ ਸਾਨੂੰ ਸੁਣਾਉਣਾ ਕਰ ਛੰਦ
1: ਇਸ ਪ੍ਰਕਾਰ ਕਰਕੇ ਕਵੀ ਲਿਆਇਓ ਸ਼੍ਰੀ ਸਤਿਗੁਰ ਕੋ ਤਵੈ ਸੁਣਾਇਓ
0: ਜਿਸ ਤਰ੍ਹਾਂ ਉਹ ਕਵੀ ਲੈ ਕੇ ਆਇਆ ਬਣਾ ਕੇ ਛੰਦ ਉਸ ਵਕਤ ਸਾਰੀ ਸੰਗਤ ਵਿੱਚ ਸਤਿਗੁਰਾਂ ਸਮੇਤ ਸਾਰਿਆਂ ਨੂੰ ਸੁਣਾਇਆ
1: ਸਭਾ ਬਿਖੈ ਸਭ ਹੋ ਸੁਣ ਲਇਓ ਸੋ ਮੈਂ ਹੀ ਪਾਠ ਲਿਖ ਦਇਓ
0: ਸਭਾ ਵਿੱਚ ਸਾਰੀ ਸੰਗਤ ਨੇ ਸੁਣਿਆ ਕਵੀ ਜੀ ਕਹਿੰਦੇ ਉਹ ਮੈਂ ਇੱਥੇ ਮੂਲ ਪਾਠ ਉਹਦਾ ਲਿਖ ਦਿੱਤਾ ਹੈ
1: ਸੋਈਆ ਨਵ ਸਾਤ ਪੀਏ ਨਵ ਸਾਤ ਕੀਏ ਨਵ ਸਾਤ ਪੀਏ ਨਵ ਸਾਤ ਪਿਆਏ
0: ਸਾਰਾ ਹੀ ਪੜਨਾ
1: ਨਵ ਸਾਤ ਰਚੇ ਨਵ ਸਾਤ ਬਦੇ ਨਵ ਸਾਤ ਪਿਆ ਪੈਦਾ ਇੱਕ ਪਾਏ ਗੀਤ ਕਲਾ ਨਵ ਸਾਤਨ ਕੀ ਨਵ ਸਾਤਨ ਕੇ ਮੁਖ ਅੰਚਰ ਛਾਏ ਮਾਨੋ ਮੇਘ ਕੇ ਮੰਡਲ ਮੈਂ ਕਵੀ ਚੰਦਨ ਚੰਦ ਕਲੋਰ ਛਾਏ
0: ਕਵੀ ਕਹਿਣ ਲੱਗਿਆ ਇਸ ਤਰੀਕੇ ਨਾਲ ਕਿ ਮੈਂ ਨੌ ਤੇ ਸੱਤ ਸੋਲਾਂ ਸੋਲਾਂ ਸੋਲਾਂ ਦੇ ਉੱਤੇ ਇੱਕ ਨੇ ਛੰਦ ਉਚਾਰਨ ਕੀਤਾ ਹੈ ਹੁਣ ਇਹ ਜਿਹੜਾ ਇਹਨੇ ਉਚਾਰਨ ਕੀਤਾ ਕਿਉਂਕਿ ਇਹਦੇ ਅਰਥ ਫਿਰ ਅੱਗੇ ਵੀ ਆ ਜਾਣੇ ਹੈ ਇਸ ਕਰਕੇ ਇਹ ਦੋ ਵਾਰੀ ਫਿਰ ਵਿਚਾਰੇ ਜਾਣਗੇ ਅਰਥ ਕਹਿਣ ਤੋਂ ਭਾਵ ਹੈ ਇਹਦਾ ਕਿ ਨਵਸਾਤ ਕੀਏ ਨਵਸਾਤ ਕੀਏ ਨੌ ਤੇ ਸੱਤ ਸੋਲਾਂ ਸਾਲ ਦੀ ਪ੍ਰਿਆ ਇਸਤਰੀ ਨੇ ਸੋ ਸੋਲਾਂ ਜਿਹੜਾ ਸਾਲ ਦਾ ਸੀ ਇਸ ਪ੍ਰਕਾਰ ਪਤੀ ਜਾਂ ਸੋਲਾਂ ਸਾਲ ਚੌਂਪੜ ਇਹ ਸਾਰੀਆਂ ਚੀਜ਼ਾਂ ਸੋਲਾਂ ਸੋਲਾਂ ਸੋਲਾਂ ਦੇ ਹਿਸਾਬ ਨਾਲ ਲਿਖ ਦਿੱਤੀਆਂ ਉਹਨੇ ਹੁਣ ਆਮ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ ਇਸ ਨੂੰ ਲਿਖੇ ਦਾ ਹੰਕਾਰ ਹੋ ਗਿਆ ਅਹੰਕਾਰ ਜਦੋਂ ਹੋਇਆ ਮਹਾਰਾਜ ਨੂੰ ਭਾਇਆ ਨਹੀਂ ਮਹਾਰਾਜ ਕਹਿੰਦੇ ਚੰਗਾ ਸੁਣਾ ਤਾਂ ਫਿਰ ਇਹਨੇ ਸਾਰਾ ਛੰਦ ਜਦੋਂ ਸੁਣਾ ਦਿੱਤਾ ਸਭਾ ਦੇ ਵਿੱਚ
1: ਲੱਗੀ ਤਰ ਸੁਨ ਮੁਸਕਾਏ ਕਹਿ ਚੰਦਨ ਕੋ ਗਰਭ ਗਵਾਏ
0: ਕਲਗੀਧਰ ਮਹਾਰਾਜ ਸੁਣ ਕੇ ਹੱਸੇ ਕਹਿ ਕੇ ਚੰਦਨ ਕਵੀ ਨੂੰ ਉਹਦਾ ਹੰਕਾਰ ਦੂਰ ਕੀਤਾ
1: ਇਸ ਜੈਸਨ ਕੇ ਅਰਥ ਵਿਚਾਰਨ ਅਮਰੇ ਕਾਹੀ ਕਰੇ ਉਚਾਰਨ
0: ਮਹਾਰਾਜ ਕਹਿੰਦੇ ਮੈਂ ਬਸ ਸੋਚਿਆ ਪਤਾ ਨਹੀਂ ਕਿੰਨਾ ਕੁ ਔਖਾ ਲਿਖਿਆ ਹੋਵੇਗਾ ਤੂੰ ਪਤਾ ਨਹੀਂ ਕਿਹੜੀ ਨਵੀਂ ਚੀਜ਼ ਕੱਢ ਕੇ ਲਿਆਇਆ ਕਹਿੰਦੇ ਕਵੀਆਂ ਤੋਂ ਅਰਥ ਨਹੀਂ ਕਰਾਉਣੇ ਮੈਂ ਆ ਜਿਹੜਾ ਤੂੰ ਲਿਖ ਕੇ ਲਿਆਇਆ ਛੰਦ ਸਾਡੇ ਤਾਂ ਜਿਹੜੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਘਾਹੇ ਨੇ ਨਾ ਇਹੋ ਜਿਹਾ ਦਾ ਅਰਥ ਤਾਂ ਉਹ ਕਰ ਦਿੰਦੇ ਨੇ ਤਾਂ ਤੂੰ ਆਪਣੇ ਜਾਣੀ ਬੜੀ ਵੱਡੀ ਚੀਜ਼ ਲਿਖ ਕੇ ਲਿਆਇਆ
1: ਇਹ ਲਾਇਕ ਕਵੀਨ ਕੇ ਨਾਹੀ ਮਿਲ ਆਪਸ ਮੈਂ ਕਰਤੇ ਕਾਹੇ
0: ਇਹ ਤੂੰ ਕਵੀਆਂ ਵਾਲੀ ਗੱਲ ਥੋੜੀ ਲਿਖੀ ਹੈ ਨਵਸਾਤ ਨਵਸਾਤ ਕਰਕੇ ਲਿਖ ਦਿੱਤਾ ਇਹ ਤਾਂ ਸਾਡੇ ਘਾਹ ਹੀ ਆਮ ਮਿਲ ਕੇ ਬਹਿ ਕੇ ਇਹੋ ਜਿਹੀ ਕਵਿਤਾ ਬਣਾ ਲੈਂਦੇ ਹੈ
1: ਛੰਦ ਸਭਾ ਹਮਰੀ ਮੈਂ ਸਰਸਤ ਜਿਨਕੇ ਪਾਠ ਕਰੇ ਰਸ ਬਰਸਤ
0: ਸਾਡੀ ਸਭਾ ਦੇ ਵਿੱਚ ਤਾਂ ਇਹੋ ਜਿਹੇ ਰਸ ਵਾਲੇ ਛੰਦ ਬੋਲਦੇ ਨੇ ਪੜ੍ਹ ਕੇ ਮਿਠਾਸ ਭਰੇ ਗਿਆਨ ਵਾਲੇ ਜਿਨ੍ਹਾਂ ਦੇ ਕਵੀਆਂ ਦੇ ਸਾਡੇ ਤਾਂ ਘਾਹ ਹੀ ਇਹੋ ਜਿਹਾ ਬੋਲ ਦਿੰਦੇ ਨੇ ਔਰ ਰਸ ਬਰਸਦਾ ਹੁੰਦਾ ਨਾਲੇ ਇਸ ਕਰਕੇ ਇਹ ਤੇਰਾ ਕੋਈ ਇੰਨਾ ਵੱਡਾ ਨਹੀਂ ਲਿਖਿਆ ਹੋਇਆ ਛੰਦ।
1: ਕਵੀਨ ਕੇ ਹਮਰੇ ਹੈ ਦਾਤ, ਪਟਤ ਸੁਨਤ ਆਨਤ ਜਬ ਘਾਤ।
0: ਸਾਡੇ ਜਿਹੜੇ ਕਵੀ ਨੇ ਉਹਨਾਂ ਦੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਜਿਹੜੇ ਕਾਹੀ ਨੇ ਉਹ ਕਵੀਆਂ ਦੇ ਨਾਲ ਹੀ ਰਹਿੰਦੇ ਨੇ ਹਰ ਵਕਤ। ਇੰਨਾ ਕਿ ਤਾਂ ਸੁਣ ਸੁਣ ਕੇ ਉਹ ਵੀ ਸਿੱਖੇ ਪਏ ਨੇ, ਜਾਂ ਜਦੋਂ ਇਕੱਠੇ ਬਹਿੰਦੇ ਨੇ ਆਪਸ ਚ ਸਾਡੇ ਘੋੜਿਆਂ ਦੇ ਕਾਹੀ, ਉਹ ਵੀ ਇੰਨਾ ਕੁ ਲਿਖ ਲਿਖ ਕੇ ਤਾਂ ਕਵਿਤਾ ਬਣਾ ਕੇ ਸਾਨੂੰ ਕਈ ਵਾਰੀ ਸੁਣਾ ਹਟੇ ਨੇ।
1: ਚੰਦਨ ਕਵੀ ਗੁਰ ਕੇ ਬਚ ਸੁਨੇ, ਬੋਲੇ ਉਤਾਰ ਕਰ ਅਚਰਜ ਕਨੇ।
0: ਇਹ ਚੰਦਨ ਕਵੀ ਨੇ ਜਦੋਂ ਦਸਵੇਂ ਪਾਤਸ਼ਾਹ ਕੋਲੋਂ ਬਚਨ ਸੁਣੇ ਹੈਰਾਨ ਹੋ ਗਿਆ, ਹੈਰਾਨ ਹੋ ਕੇ ਪਰ ਫੇਰ ਵੀ ਉਹ ਬੋਲਿਆ।
1: ਇੱਕ ਕਾਹੀ ਕੋਲੇ ਉਹ ਬੁਲਾਏ, ਜੋ ਇਸਕੇ ਦੇ ਅਰਥ ਸੁਣਾਏ।
0: ਕਹਿਣ ਲੱਗਿਆ ਚੰਗਾ ਮਹਾਰਾਜ ਠੀਕ ਹੈ, ਫਿਰ ਜੇ ਤੁਸੀਂ ਕਹਿੰਦੇ ਕਾਹੀ ਲਿਖ ਲੈਂਦੇ ਨੇ ਇੱਕ ਕਾਹੀ ਬੁਲਾਓ ਤਾਂ ਫਿਰ ਜਿਹੜਾ ਮੇਰੇ ਇਸ ਛੰਦ ਦੇ ਅਰਥ ਸੁਣਾ ਸਕੇ।
1: ਜਿਸ ਦੇ ਆਵੇ ਮੋਏ ਪ੍ਰਤੀਤ, ਸਭਾ ਗੁਰੂ ਕੀ ਹੈ ਕਵੀ ਜੀਤ।
0: ਜਿਸ ਕਰਕੇ ਮੇਰੇ ਮਨ ਦੇ ਅੰਦਰ ਭਰੋਸਾ ਹੋ ਜਾਵੇ ਕਿ ਕਵੀਆਂ ਨੂੰ ਜਿੱਤਣ ਵਾਲੀ ਸਭਾ ਹੈ ਇਹ।
1: ਹੇਮ ਲਸ਼ਟ ਕਾ ਜੁਤ ਤੈ ਖਰਿਓ, ਪ੍ਰਭ ਸੁਨ ਤਾਏ ਪਠਾਵਨ ਕਰਿਓ।
0: ਸੋ ਉਸ ਵਕਤ ਉੱਥੇ ਮਹਾਰਾਜ ਦਾ ਚੋਬਦਾਰ ਜਿਹੜਾ ਖੜਾ ਸੀ, ਹੇਮ ਲਸ਼ਟ ਕਾ ਸੋਨੇ ਦੀ ਚੋਬ ਪਕੜੀ ਹੋਈ ਸੀ ਜਿਹਨੇ, ਮਹਾਰਾਜ ਨੇ ਫਿਰ ਉਹਨੂੰ ਭੇਜਿਆ ਕਹਿੰਦੇ ਜਾ ਵੇ ਬੁਲਾ ਕੇ ਲਿਆ ਉੱਥੋਂ।
1: ਆਲੋ ਧੰਨਾ ਸਿੰਘ ਹਕਾਰ, ਇਸੀ ਛਿਲ ਕੁਛ ਲਗੈ ਨਾ ਬਾਰ।
0: ਕਹਿੰਦੇ ਜਾਓ ਆਪਣੇ ਧੰਨਾ ਸਿੰਘ ਕਾਹੀ ਹੈ ਨਾ ਉਹਨੂੰ ਬੁਲਾ ਕੇ ਲਿਆਓ, ਦੇਰ ਨਾ ਲੱਗੇ, ਉਹਨੂੰ ਕਹਿ ਦੋ ਜਿਸ ਹਾਲ ਵਿੱਚ ਹੈ ਜਲਦੀ ਆ। ਮਹਾਰਾਜ ਨੇ ਬੁਲਾਇਆ,
1: ਸਤਿਗੁਰ ਹੁਕਮ ਮਾਨ ਸੋ ਗਏ, ਧੰਨਾ ਸਿੰਘ ਸੰਗ ਕਹਿ ਗਏ।
0: ਦਸਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਉਹ ਚੋਬਦਾਰ ਗਿਆ, ਜਾ ਕੇ ਉਹਨੇ ਭਾਈ ਧੰਨਾ ਸਿੰਘ ਕਾਹੀ ਨੂੰ ਇਸ ਤਰ੍ਹਾਂ ਕਹਿ ਦਿੱਤਾ ਸੁਨੇਹਾ।
1: ਸੁਣ ਕੇ ਤਿੰਨ ਸੋ ਬੂਝਨ ਕੀਨਾ, ਕਿਮ ਸਿਮਰਿਓ ਮੁਝ ਕੋ ਪਰਬੀਨਾ।
0: ਸੁਣ ਕੇ ਉਸ ਵਕਤ ਉਹਨੇ ਪੁੱਛਣਾ ਕੀਤਾ, ਹੇ ਸਿਆਣੇ ਕਿਵੇਂ ਬੁਲਾਇਆ ਮਹਾਰਾਜ ਸੱਚੇ ਪਾਤਸ਼ਾਹ ਨੇ, ਮੈਨੂੰ ਕਿਵੇਂ ਯਾਦ ਕੀਤਾ ਹੈ।
1: ਜੋਬਦਾਰ ਤਵ ਕਰਿਓ ਪ੍ਰਸੰਗ, ਜਿਮ ਗੁਰ ਫਨਿਓ ਕਵੀ ਕੇ ਸੰਗ।
0: ਉਹ ਚੋਬਦਾਰ ਕਹਿਣ ਲੱਗਿਆ ਸੋਹਣੇ ਸਤਿਗੁਰਾਂ ਨੇ, ਸਿਆਣੇ ਸਤਿਗੁਰਾਂ ਨੇ, ਸਾਡਿਆਂ ਨੇ ਇਉਂ ਪ੍ਰਸੰਗ ਹੋਇਆ ਵੀ ਉੱਥੇ ਇੱਕ ਚੰਦਨ ਕਵੀ ਆਇਆ ਹੋਇਆ, ਉਹ ਬੜਾ ਹੰਕਾਰੀ ਹੋਇਆ ਬੈਠਾ, ਕਹਿੰਦਾ ਮੇਰੇ ਛੰਦ ਦਾ ਕੋਈ ਅਰਥ ਨਹੀਂ ਕਰ ਸਕਦਾ, ਕੋਈ ਗੋਝ ਭੇਦ ਨੂੰ ਨਹੀਂ ਸਮਝ ਸਕਦਾ। ਮਹਾਰਾਜ ਨੇ ਕਿਹਾ ਸਾਡੇ ਤਾਂ ਘੋੜਿਆਂ ਦੇ ਕਾਹੀ ਅਰਥ ਕਰ ਦੇਣਗੇ ਇਹਦੇ। ਉਹ ਕਹਿੰਦਾ ਚੰਗਾ ਬੁਲਾ ਕੇ ਲਿਆਓ, ਤਾਂ ਮਹਾਰਾਜ ਜੀ ਨੇ ਮੈਨੂੰ ਭੇਜਿਆ ਤੁਹਾਡੇ ਪਾਸ, ਤੁਸੀਂ ਜਲਦੀ ਕਰੋ ਮਹਾਰਾਜ ਕੋਲ ਪਹੁੰਚੋ।
1: ਧੰਨਾ ਸਿੰਘ ਸੁਜਾਨ ਸਭ ਜਾਣੇ, ਸਫਲ ਕਰੀ ਚਾਹੇ ਗੁਰਬਾਨੇ।
0: ਭਾਈ ਧੰਨਾ ਸਿੰਘ ਬੜਾ ਸਿਆਣਾ ਸੀ, ਸਮਝ ਗਿਆ ਉਸ ਵਕਤ ਉਹਨੇ ਇਹ ਗੁਰਾਂ ਦੀ ਜਿਹੜੀ ਬਾਣੀ ਸੀ, ਬਚਨ ਸੀਗੇ, ਇਹਨਾਂ ਨੂੰ ਸਫਲਾ ਕਰਨਾ ਚਾਹਿਆ।
1: ਬਹੁਤ ਮੋਲ ਕੇ ਬਸਤਰੇ ਉਤਾਰੇ, ਜੀਰ ਮੋਟ ਦੇ ਪਰ ਧਾਰੇ।
0: ਜਿਹੜੇ ਕੀਮਤੀ ਬਸਤਰ ਪਾਏ ਹੋਏ ਸੀ ਉਹ ਤਾਂ ਉਤਾਰ ਦਿੱਤੇ ਉਹਨੇ, ਜੀਰਨ ਜਿਹੜੇ ਪੁਰਾਣੇ ਜੇ ਪਟੇ ਜੇ ਕੱਪੜੇ ਹੁੰਦੇ ਸੀ ਘਾਈਆਂ ਵਾਲੇ, ਉਸ ਤਰ੍ਹਾਂ ਦੇ ਬਸਤਰ ਫਿਰ ਪਹਿਨ ਲਏ ਸੀ, ਤਾਂ ਘਾਹੀ ਹੋਈ, ਕਿਉਂਕਿ ਇਹਨਾਂ ਦਾ ਪਿੰਡ ਪੈਂਦਾ ਨਸ਼ਹਿਰਾ ਪੰਨੂਆਂ ਤਰਨ ਤਾਰਨ ਤੋਂ ਅਗਲੇ ਪਾਸੇ, ਭਾਈ ਧੰਨਾ ਸਿੰਘ ਘਾਹੀ ਦਾ ਪਿੰਡ ਹੈ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਦੇ ਕੁਝ ਗ੍ਰੰਥ ਵੀ ਸ਼ਾਇਦ ਪਏ ਨੇ। ਇੱਕ ਦਸਵੇਂ ਪਾਤਸ਼ਾਹ ਨੇ ਜਿਹੜਾ ਇਹਨਾਂ ਨੂੰ ਹੁਕਮਨਾਮਾ ਦਿੱਤਾ ਸੀ, ਆਪਦੇ ਵੱਲੋਂ ਭੇਜਿਆ ਸੀ, ਉਹ ਵੀ ਉੱਥੇ ਪਿਆ। ਇਹ ਹੈ ਤਾਂ ਧੰਨਾ ਸਿੰਘ ਕਾਹੀ ਦੇ ਨਾਮ ਨਾਲ ਹੀ ਜਾਣੇ ਜਾਂਦੇ ਨੇ ਇਹ। ਸੋ ਧੰਨਾ ਸਿੰਘ ਕਾਹੀ ਦੀ ਇੱਕ ਚੀਜ਼ ਹੋਰ ਵੀ ਸੁਣੀ ਹੈ ਕਿ ਜਦੋਂ ਇਹ ਘੋੜਿਆਂ ਦੀ ਸੇਵਾ ਕਰਦੇ ਹੁੰਦੇ ਸੀ ਤਾਂ ਇੱਕ ਦਿਨ ਭਾਈ ਨੰਦ ਲਾਲ ਜੀ ਉੱਥੋਂ ਲੰਘੇ, ਧੰਨਾ ਸਿੰਘ ਕਾਹੀ ਸੋਚੇ ਕਦੇ ਅਸੀਂ ਵੀ ਇਹ ਕਵਿਤਾ ਲਿਖਿਆ ਕਰਾਂਗੇ, ਇਹ ਬਈ ਇਹ ਜਿਹੜੇ ਦੇਖੋ ਇਹਨਾਂ ਨੂੰ ਕਿੰਨਾ ਮਾਣ ਮਿਲਦਾ, ਕਿੰਨਾ ਅਸੀਂ ਘੋੜਿਆਂ ਦੀ ਲਿੱਦ ਹਟਾਉਣ ਲਈ ਲੱਗੇ ਹੋਏ ਹਾਂ, ਘਾਹ ਪਾਉਂਦੇ ਹਾਂ। ਤਾਂ ਮਨ ਦੇ ਵਿੱਚ ਬੜਾ ਬਰਾਗ ਜਿਹਾ ਆਇਆ, ਜਿਵੇਂ ਅੱਖਾਂ ਚ ਅੱਥਰੂ ਆ ਗਏ ਕਿ ਅਸੀਂ ਵੀ ਕਿਤੇ ਪੰਥ ਦਾ ਪ੍ਰਚਾਰ ਕਰਾਂਗੇ। ਦਸਵੇਂ ਪਾਤਸ਼ਾਹ ਨੇ ਤਾਂ ਵੀ ਚੋਬਦਾਰ ਨੂੰ ਕਿਹਾ, ਕਹਿੰਦੇ ਜਾਓ ਕਾਹੀ ਨੂੰ ਧੰਨਾ ਸਿੰਘ ਨੂੰ ਬੁਲਾ ਕੇ ਲਿਆ। ਜਦ ਆ ਕੇ ਮੱਥਾ ਟੇਕਿਆ ਕਹਿੰਦੇ ਧੰਨਾ ਸਿਆਂ ਉੱਥੇ ਬੈਠਾ ਤੂੰ ਕੀ ਸੋਚੀ ਜਾਂਦਾ ਭਾਈ, ਤੂੰ ਤਾਂ ਇੰਨਾ ਪ੍ਰਚਾਰ ਕਰੇਗਾ ਸਿੱਖੀ ਦਾ ਕੋਈ ਅੰਤ ਨਹੀਂ ਰਹੇਗਾ, ਪਰ ਅਗਲੇ ਜਨਮ ਚ ਕਰਾਵਾਂਗੇ ਤੇਰੇ ਕੋਲ ਪ੍ਰਚਾਰ। ਇਸ ਪ੍ਰਕਾਰ ਨਾਲ ਧੰਨਾ ਸਿੰਘ ਨੂੰ ਦਸਵੇਂ ਪਾਤਸ਼ਾਹ ਨੇ ਦੁਬਾਰਾ ਭੇਜਿਆ ਸੰਸਾਰ ਅੰਦਰ ਪ੍ਰਚਾਰ ਕਰਨ ਵਾਸਤੇ। ਸੀਏ ਮਹਾਰਾਜ ਸੱਚੇ ਪਾਤਸ਼ਾਹ ਮਹਾਂਪੁਰਸ਼ ਬੜਾ ਪਹੁੰਚਿਆ ਹੋਇਆ ਗੁਰੂ ਕਾ ਪਿਆਰਾ ਸੀ ਇਹ।
1: ਇੱਕ ਗੁਰ ਪਾਲੇ ਕਰ ਜੁਤ ਜਾਰੇ ਇਕੱਠੀ ਕਰ ਸਿਕੰਦ ਪਰ ਡਾਰੇ।
0: ਇੱਕ ਸੁਰਪਾ ਲੈ ਲਿਆ, ਇਸੇ ਪ੍ਰਕਾਰ ਇੱਕ ਘਾਹ ਬੰਨਣ ਵਾਲੀ ਜਾਲੀ ਜੀ ਲੈ ਲਈ ਨਾਲ, ਤੇ ਇਸੇ ਤਰੀਕੇ ਨਾਲ ਇਕੱਠਾ ਕਰਕੇ ਉਹ ਘਾਹ ਲਿਆ ਤੇ ਮੋਢੇ ਉੱਤੇ ਰੱਖ ਲਿਆ।
1: ਸਭ ਕਾਹੀ ਕੇ ਬੇਕ ਬਣਾਇਓ ਸ਼ੰਕ ਬਹੀਨ ਸਭਾ ਮੈਂ ਆਇਓ।
0: ਕਾਹੀ ਦਾ ਪੂਰਾ ਵੇਸ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਕੋਲੇ ਸਭਾ ਦੇ ਵਿਚ ਬਿਨਾਂ ਕਿਸੇ ਸ਼ੰਕਾ ਤੋਂ ਆ ਗਿਆ।
1: ਹੁਣ ਪਦ ਪਦਮ ਕੀਨ ਤਬ ਜਮੋ ਉਚਿਤ ਥਾਨ ਬੈਠੇ ਉਤੇ ਸਮੋ।
0: ਗੁਰਾਂ ਦੇ ਚਰਨਾਂ ਕਮਲਾਂ ਤੇ ਆ ਕੇ ਮੱਥਾ ਟੇਕ ਕੇ ਉਚਿਤ ਥਾਂ ਸੀ ਜਿੱਥੇ ਬਹਿਣ ਯੋਗ ਸੰਗਤ ਦੇ ਵਿਚ, ਉਥੇ ਬੈਠ ਗਿਆ ਸਾਹਮਣੇ।
1: ਸ੍ਰੀ ਕਲਗੀ ਤਰ ਹੁਕਮ ਉਚਾਰਾ ਇਹ ਕਵੀ ਹੈ ਮਤਵਾਨ ਉਦਾਰ।
0: ਸ੍ਰੀ ਕਲਗੀ ਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਬਚਨ ਕੀਤਾ, ਕਹਿੰਦੇ ਭਾਈ ਧੰਨਾ ਸਿਆ, ਆਹ ਜਿਹੜਾ ਕਵੀ ਹੈ ਨਾ ਚੰਦਨ ਕਵੀ, ਇਹ ਬੜਾ ਭਾਈ ਵਿਦਵਾਨ ਹੈ, ਬੜਾ ਸਿਆਣਾ ਹੈ। ਪਹਿਲਾਂ ਤਾਂ ਸਾਰਿਆਂ ਨੂੰ ਐਂ ਕਰਦੇ ਨੇ, ਮਹਾਂਪੁਰਸ਼ ਵੀ ਮਹਾਰਾਜ ਜੀ ਸਿਆਣਿਆਂ ਨੂੰ ਆਉਂਦਿਆਂ ਨੂੰ ਬੜਾ ਚੁੱਕਣਗੇ, ਵੀ ਇਹ ਤਾਂ ਬੜਾ ਸਿਆਣਾ, ਬੜਾ ਬੁੱਧੀ ਵਾਲਾ, ਵੀ ਇਹ ਬਹੁਤ ਸੋਹਣੀ ਕਵਿਤਾ ਲਿਖਦਾ ਬਈ।
1: ਰਜ ਕਰ ਆਨੇ ਏਕ ਸਵਈਆ ਅਰਥ ਵਿਚਾਰੋ ਦੇ ਸੁਨਈਆ।
0: ਉਹਨੇ ਇੱਕ ਸਵਈਆ ਲਿਖ ਕੇ ਲਿਆਇਆ, ਸਵਈਆ ਛੰਦ, ਤੇ ਇਹ ਤੁਸੀਂ ਨਾ ਇਉਂ ਕਰੋ, ਇਹ ਸਵਈਏ ਦੇ ਕਹਿੰਦੇ ਕੋਈ ਅਰਥ ਨਹੀਂ ਕਰ ਸਕਦਾ, ਭਾਈ ਤੂੰ ਇਉਂ ਕਰ ਇਹਨੂੰ ਅਰਥ ਸੁਣਾ ਦੇ, ਨਾਲੇ ਸਾਰੀ ਸੰਗਤ ਨੂੰ ਸੁਣਾ ਦੇ।
1: ਸੁਣ ਧੰਨਾ ਸਿੰਘ ਅਰਥ ਬਖਾਨਾ ਤੀਆ ਖੋਲਸ ਬਰਖਨ ਬੈਵਾਨਾ।
0: ਹੁਣ ਭਾਈ ਧੰਨਾ ਸਿੰਘ ਨੇ ਆਪਣੇ ਮੁੱਖ ਵਿਚੋਂ ਇਹ ਅਰਥ ਜਿਹੜੇ ਨੇ ਕੀਤੇ ਨੇ, ਤੋ ਨਵਜਾਤ ਤੀਏ, ਨਵਜਾਤ ਨਾ ਨਵ ਸਾਤ ਤੀਏ, ਨੌ ਤੇ ਸੱਤ ਸੋਲਾਂ, ਖੋੜਸ ਜਿਹੜੇ ਨਾ ਖੋੜਸ ਵੀ ਸੋਲਾਂ ਨੂੰ ਹੀ ਕਹਿੰਦੇ ਨੇ, ਇਸ ਕਰਕੇ ਉਹਨੇ ਇਸ ਤਰ੍ਹਾਂ ਅਰਥ ਕੀਤਾ ਤੀਏ ਖੋੜਸ ਬਰਖਨ ਬੈਵਾਨਾ, ਸੋਲਾਂ ਵਰਸ ਦੀ ਜਿਹੜੀ ਤ੍ਰਿਆ ਸੀ ਇਸਤਰੀ ਸੀ।
1: ਤਨ ਖੋੜ ਸਿੰਘ ਹਰ ਸੁਨਾ ਸੁਹਾਇਓ,
0: ਜਿਹੜਾ ਲਿਖਿਆ ਸੀ ਕਿ ਨਵ ਸਾਤ ਕੀਏ, ਨਵ ਸਾਤ ਕਹਿੰਦੇ ਸੋਲਾਂ ਨੂੰ, ਕਹਿੰਦੇ ਸੋਲਾਂ ਵਰਸ ਦੇ ਇਸਤਰੀ ਨੇ ਸੋਲਾਂ ਸ਼ਿੰਗਾਰ ਆਪਣੇ ਸਰੀਰ ਦੇ ਉੱਤੇ ਕੀਤੇ ਹੋਏ।
1: ਸਮਾਸਨ ਮੈਂ ਪਿਆ ਆਇਓ,
0: ਉਹਦਾ ਜਿਹੜਾ ਸੀ ਨਾ ਪਤੇ, ਕਹਿੰਦੇ ਉਹ ਸੋਲਾਂ ਸਾਲਾਂ ਬਾਅਦ ਵਾਪਸ ਆਇਆ।
1: ਖੋੜਸ ਘਰ ਕੋ ਚੋਪੜ ਰਚਿਓ,
0: ਉਹ ਆਪਣੇ ਨਾਲ ਸੋਲਾਂ ਜਿਹੜੇ ਹੁੰਦੇ ਨੇ ਚੌਂਪੜ, ਇਹ ਲੈ ਕਰਕੇ ਖੇਡ ਹੁੰਦੀ ਜਿਹੜੀ ਚੌਂਪੜ ਦੀ, ਇਹ ਲੈ ਕਰਕੇ ਆਇਆ। ਚੌਂਪੜ ਦੀ ਬਾਜੀ ਜਿਹੜੀ ਹੈ ਜਿਨ੍ਹਾਂ ਨੇ ਖੇਡੀ ਹੈ ਉਹਨਾਂ ਨੂੰ ਇਹਦਾ ਗਿਆਨ ਹੈ ਕਿ ਇਸ ਤਰੀਕੇ ਨਾਲ ਸੋਲੀਆ ਦਾਉ ਪਾਉਣ ਵਾਲੀ ਹੁੰਦੀ ਹੈ।
1: ਖੋੜਸ ਦਾਵ ਲਾਏ ਸੁੱਖ ਮਚਿਓ,
0: ਸੋਲਾਂ ਦਾਉ ਲਾਏ ਤਾਂ ਬਹੁਤ ਭਾਰੀ ਸੁੱਖ ਪਾਇਆ।
1: ਸੋਈ ਖੋੜਸ ਪਿਆਰੋ ਲਿਆਇਓ,
0: ਉਹ ਖੋੜਸ ਜਿਹੜਾ ਸੀ ਨਾ ਉਹ ਪਿਆਰੇ ਦੇ ਪਤੀ ਨੇ ਲਿਆਇਓ ਤੋਂ ਭਾਵ ਜਿੱਤ ਲਿਆ ਦਾਉ।
1: ਖੋੜਸ ਕੀ ਬਾਜੀ ਜੈ ਪਾਇਓ,
0: ਉਹ ਜਦੋਂ ਸੋਲਾਂ ਦੀ ਬਾਜੀ ਇਹਦੇ ਪਤੀ ਨੇ, ਲੜਕੀ ਦੇ ਪਤੀ ਨੇ ਜਿੱਤ ਲਈ।
1: ਖੋੜਸ ਕਲਾ ਚੰਦ ਮੁਖ ਜੋਏ ਹਾਰ ਪਾਏ ਤ੍ਰਿਆ ਛਾਦਤ ਸੋਏ।
0: ਜਦੋਂ ਇਹ ਚੌਂਪੜ ਖੇਲਣ ਬੈਠੇ, ਸੋਲਾਂ ਦਾ ਦਾਉ ਪਾਇਆ ਤਾਂ ਉਸ ਵਕਤ ਇਹ ਹਾਰ ਗਈ, ਤਾਂ ਸ਼ਰਮਾਉਂਦੀ ਹੋਈ ਨੇ ਆਪਣਾ ਖੋੜਸ ਹੁੰਦਾ ਸੋਲਾਂ, ਸੋਲਾਂ ਕਲਾਂ ਦਾ ਹੁੰਦਾ ਚੰਦਰਮਾ, ਕਹਿੰਦੇ ਸੋਲਾਂ ਕਲਾਂ ਵਰਗੇ ਚੰਦਰਮਾ ਵਾਲੀ ਮੁੱਖ ਨੇ ਉਸ ਵਕਤ ਆਪਣਾ ਮੂੰਹ ਆਪਣੇ ਪੱਲੇ ਨਾਲ ਢੱਕ ਲਿਆ, ਸ਼ਰਮਾਉਂਦੇ ਨੇ।
1: ਮਨੋ ਮੇਘ ਮੈਂ ਨਿਸਪਤੀ ਛਾਇਓ, ਇਮ ਅੰਚਰ ਮੈਂ ਮੁਖ ਦਰਸਾਇਓ।
0: ਆਂਦੋ ਕਹਿੰਦੇ ਜਿਵੇਂ ਕਾਲੇ ਬੱਦਲਾਂ ਵਿੱਚ ਚੰਦਰਮਾ ਛੁੱਪ ਜਾਂਦਾ ਹੈ, ਇਸ ਤਰ੍ਹਾਂ ਉਹਨੇ ਆਪਣੇ ਪੱਲੇ ਦੇ ਵਿੱਚ ਆਪਣਾ ਸ਼ਰਮਾਉਂਦੇ ਹੋਏ ਨੇ ਕਿ ਮੈਂ ਹਾਰ ਗਈ ਹਾਂ, ਇਹਦੇ ਸਾਹਮਣੇ ਮੂੰਹ ਛੁਪਾ ਲਿਆ।
1: ਸਤਿਗੁਰ ਸਹਿਤ ਸਭਾ ਸਭ ਸੁਣਿਓ, ਅਰਥ ਜਥਾਵਤ ਜਿਮ ਇਹ ਭੰਨਿਓ।
0: ਜਿਵੇਂ ਇਹਨਾਂ ਨੇ ਅਰਥ ਕੀਤਾ ਭਾਈ ਧੰਨਾ ਸਿੰਘ ਜੀ ਨੇ, ਸਾਰੀ ਸੰਗਤ ਨੇ ਉਸ ਵਕਤ ਇਹ ਅਰਥ ਸੁਣਿਆ।
1: ਸੁਣ ਚੰਦਨ ਕਵੀ ਤਜ ਹੰਕਾਰਾ, ਹੱਥ ਜੋੜ ਗੁਰ ਸਾਥੀ ਉਚਾਰਾ।
0: ਚੰਦਨ ਕਵੀ ਦਾ ਹੰਕਾਰ ਟੁੱਟ ਗਿਆ, ہاتھ جوڑ کے گرہاں دے اگے اس طرح بینتی کرتا ہے
1: مہاراج بل نے بدھ کیرا کرامات صاحب کو چیرا
0: اے سچے پاتشاہ ایتھے کوئی بدھی دا بل نہیں چلدا تہاڈے کول تاں تسی تاں مالک ہو شکتیاں دے اتھا شکتی تہاڈے اندر اس کر کے ساڈے ورگے پہلا تا بڑا آکڑا سی جد کبھی جی نے ارتھ سنائے دھنا سنگھ جی نے پھر چپ کر کے نمرتا چ آ گیا ہنکار ٹوٹ گیا تہاڈے سامنے نہیں مہاراج اسی کچھ اچارن کر سکتے ہیں
1: گرو نہ چلے آپ کے آگے
0: کہن لگیا مہاراج یہ ہنکار جڑا نا تہاڈے اگے نہیں چل سکتا کسے دا
1: سمرے نام بنامن لاگے
0: اس کر کے جڑا نام تہاڈا ایک بار لے لینا کبھی کوتا رچن تو پہلا آخ دے تن تن شری گرو گوبند سنگھ صاحب جی مہاراج منہ پچرا شاستر کھٹ پنگ گرن چڑھ جائے اند لکھا بد رو سن جو کال کرپا کرائے باجا تہاڈا نام لے لو نا وہ بندہ کوتا رچن لگ جاتا جویں دسویں پاتشاہ نے کہا سی جدو گرو گرنتھ صاحب کی رچنا ہوئی ساری کتھا کرتی مہاراج نے نو مہینے نو دن نو گھڑیاں نو پلاں وچ گرو کی کانشی دم دما سال کہندے مہاراج جی آہ دوات شاہی کلمہ بج گئی نے یہ کی کرنا ستگرو کہندے لاگے جڑا چھپڑا ہے چھڑ دیو ایتھے سندر ایک سروور بنا دیو جڑا کوئی بندہ موٹی بدھی والا بھی ایتھے آ کے اوڑا ایڑا ایڑی سسا ہا ہا ساری پینتی اپنے انگل دے نال ایتھے لکھ دیا کرے گا ریتے تے تے پھر اے سروور چ پہلا نہاوے دیکھ کراوے ارداس کرے ایتھے پینتی لکھ دے گا او جنہ مرضی بیل بدھی موٹی بدھی والا ہووے ایتھے گرو کی

0: ਉਹਨਾਂ ਰਸਤਿਆਂ ਉੱਤੇ ਚੱਲਣ ਦੀ ਲੋੜ ਹੈ। ਤਾਂ ਕਵੀ ਕਹਿੰਦਾ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਕਹਿ ਦਿੰਦਾ ਨਾ, ਉਹ ਆਪਣੇ ਆਪ ਹੀ ਕਵਿਤਾ ਰਚਣ ਲੱਗ ਜਾਂਦਾ ਹੈ।
1: ਤਬ ਕਲਗੀਧਰ ਬਾਤ ਸੁਣਾਇਓ, ਧੰਨਾ ਸਿੰਘ ਜੋ ਤੋਏ ਬਣਾਇਓ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਦਨ ਕਵੀ ਦੇ ਬਾਹਰੋਂ ਦਾ ਹੰਕਾਰ ਠੀਕ ਹੋ ਗਿਆ, ਅੰਦਰਲਾ ਹੰਕਾਰ ਨਹੀਂ ਦੂਰ ਹੋਇਆ। ਮਹਾਰਾਜ ਨੇ ਇਸ਼ਾਰੇ ਨਾਲ ਕਿਹਾ ਭਾਈ ਧੰਨਾ ਸਿਆਂ, ਇਹਨੇ ਤਾਂ ਆਪਣਾ ਸਵੱਈਆ ਸੁਣਾ ਦਿੱਤਾ ਹੈ, ਉਹ ਜਿਹੜਾ ਸਵੱਈਆ ਇੱਕ ਤੂੰ ਬਣਾਇਆ ਜਿਹੜਾ ਉਹ ਤਾਂ ਇਹਨੂੰ ਸੁਣਾ, ਲਿਆ ਇਹਨੂੰ ਪੁੱਛੀਏ ਤੂੰ ਆਪਦੇ ਅਰਥ ਕਰਕੇ ਸੁਣਾ ਬਈ। ਆਪਾਂ ਇਹਨੂੰ ਵੀ ਤਾਂ ਪੁੱਛ ਲਈਏ, ਚੰਦਨ ਕਵੀ ਨੂੰ ਪੁੱਛੀਏ ਤੇਰਾ ਦਿਮਾਗ ਕਿੰਨਾ ਕੁ ਹੈ, ਬੁੱਧੀ ਕਿੰਨੀ ਕੁ ਹੈ, ਇਹਦੀ ਪਰਖ ਵੀ ਲੈ ਲਈਏ ਜਰਾ।
1: ਸੋ ਪਟ ਇਸ ਤੇ ਅਰਥ ਕਰਾਓ, ਸੁਣੋ ਭਲੇ ਪੁਨ ਆਪ ਸੁਣਾਓ।
0: ਮਹਾਰਾਜ ਕਹਿੰਦੇ ਸਭਾ ਚ ਸੁਣਾ ਬਈ, ਇਹਦੇ ਕੋਲੋਂ ਅਰਥ ਸੁਣਦੇ ਹੈ, ਤੇ ਜੇ ਨਾ ਆਉਣਗੇ ਫਿਰ ਆਪਾਂ ਸੁਣਾਵਾਂਗੇ ਸਾਰਿਆਂ ਨੂੰ, ਸੰਗਤ ਵੀ ਸੁਣ ਲਵੇ।
1: ਸਭਾ ਵਿਖੇ ਜਾ ਸਤਿਗੁਰ ਕਹਿਓ, ਆਸ਼ਾ ਸਕਲ ਸਿੰਘ ਨੇ ਲਇਓ।
0: ਜਦੋਂ ਸਭਾ ਵਿੱਚ ਮਹਾਰਾਜ ਨੇ ਇਉਂ ਬਚਨ ਕੀਤਾ, ਭਾਈ ਧੰਨਾ ਸਿੰਘ ਇਸ਼ਾਰਾ ਸਮਝ ਗਿਆ ਕਿ ਮਹਾਰਾਜ ਜੀ ਚਾਹੁੰਦੇ ਨੇ ਇਹਦਾ ਹੰਕਾਰ ਹਲੇ ਪੂਰੀ ਤਰ੍ਹਾਂ ਦੂਰ ਨਹੀਂ ਹੋਇਆ, ਹੰਕਾਰ ਨੂੰ ਜੜੋਂ ਪੁੱਟਣਾ ਤਾਂ ਕਿ ਅੱਗੇ ਵਾਸਤੇ ਹੰਕਾਰ ਨਾ ਕਰੇ।
1: ਕਥੋ ਅਰਥ ਜੇ ਕਰ ਲਖ ਪਾਇਓ, ਉਹ ਮੈਂ ਸਵਈਆ ਕਰਿਓ ਸੁਣਾਇਓ।
0: ਉਸ ਵਕਤ ਕਹਿੰਦੇ ਅਰਥ ਤੂੰ ਕਰ ਬਈ, ਇਸ ਤਰੀਕੇ ਦੇ ਨਾਲ ਜਿਹੜਾ ਸਵਈਆ ਸੁਣਾਇਆ ਹੈ, ਤਾਂ ਉਹ ਸਵਈਏ ਦੇ ਅਰਥ ਦੋ ਸਵਈਏ ਨੇ, ਇਹ ਉਭੈ ਤੋਂ ਭਾਵ ਦੋ ਸਵਈਏ ਬਣਾਏ ਨੇ, ਉਹਨਾਂ ਦਾ ਅਰਥ ਚੰਦਨ ਕਵੀ ਤੂੰ ਸੁਣਾਉਣਾ, ਤੈਨੂੰ ਮੂਲ ਪਾਠ ਭਾਈ ਧੰਨਾ ਸਿੰਘ ਸੁਣਾ ਦਿੰਦਾ ਹੈ।
1: ਸਵਈਆ ਮੀਨ ਮਰੇ ਜਲ ਕੇ ਪਰਸੇ, ਕਬੂ ਨ ਮਰੇ ਪਰ ਪਾਵਕ ਪਾਏ, ਹਾਥੀ ਮਰੇ ਮਦ ਕੇ ਪਰਸੇ, ਕਬੂ ਨ ਮਰੇ ਤਨ ਤਾਪ ਕੇ ਆਏ, ਤੀਆ ਮਰੇ ਪਿਆ ਕੇ ਪਰਸੇ, ਕਬੂ ਨ ਮਰੇ ਪਰਦੇਸ ਸਿਦਾਏ, ਗੂੜ ਮੈਂ ਬਾਤ ਕਈ ਦਿਜ ਰਾਜ, ਵਿਚਾਰ ਸਕੈ ਨ ਬਿਨਾ ਚਿਤ ਲਾਏ, ਕੌਲ ਮਰੇ ਰਬ ਕੇ ਪਰਸੇ, ਕਬੂ ਨ ਮਰੇ ਸੱਚ ਕੀ ਛਬ ਪਾਏ, ਮਿੱਤਰ ਮਰੇ ਮਿਤ ਕੇ ਮਿਲਵੇ, ਕਬੂ ਨਾ ਮਰੇ ਜਬ ਦੋਸਤ ਦਾਏ, ਸਿੰਘ ਮਰੇ ਜਬ ਮਾਸ ਮਿਲੇ, ਕਬੂ ਨਾ ਮਰੇ ਜਬ ਹੱਥ ਨਾਏ, ਗੂੜ ਮੈਂ ਬਾਤ ਕਈ ਦਿਜ ਰਾਜ, ਵਿਚਾਰ ਸਕੇ ਨਾ ਬਿਨਾ ਚਿਤ ਲਾਏ।
0: ਸੋ ਇਸ ਤਰੀਕੇ ਨਾਲ ਇਹ ਦੋ ਸਵਈਏ ਨੇ, ਇਹਨਾਂ ਦੇ ਵਿੱਚ ਇੱਕ ਘੁੰਡੀ ਹੈ, ਐਸੀ ਘੁੰਡੀ ਜਿਹੜੀ ਕਿਸੇ ਬੰਦੇ ਨੂੰ ਸਮਝ ਹੀ ਨਹੀਂ ਪੈ ਸਕਦੇ, ਜਿਵੇਂ ਉਹਨੇ ਤਾਂ 16 ਦਾ ਹੀ ਬਣਾਇਆ ਸੀ ਨਾ, ਇੱਥੇ ਇਸ ਢੰਗ ਨਾਲ ਭਾਈ ਧੰਨਾ ਸਿੰਘ ਘਾਈ ਨੇ ਲਿਖਿਆ, ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਪਰ ਪਾਵਕ ਪਾਏ। ਕਹਿੰਦੇ ਕਿ ਪਾਣੀ ਨੀ ਜਿਹੜੀ ਮੱਛੀ ਹੈ ਨਾ, ਉਹ ਜੇ ਜਲ ਨੂੰ ਸਪਰਸ਼ ਕਰੇ, ਪਾਣੀ ਵਿੱਚ ਰਹੇ, ਤਾਂ ਉਹ ਮੱਛੀ ਜਿਹੜੀ ਆ ਉਹ ਮਰ ਜਾਂਦੀ ਹੈ, ਪਰ ਅੱਗ ਦੇ ਸਪਰਸ਼ ਕੀਤਿਆਂ ਨਹੀਂ ਮਰਦੀ। ਕਵਿਤਾ ਤਾਂ ਇਉਂ ਦਰਸਾਉਂਦੀ ਹੈ, ਪਰ ਇਹਦਾ ਇੱਕ ਮਾੜਾ ਜਿਹਾ ਜੇ ਬਦਲ ਦਈਏ ਨਾ ਆਪਾਂ, ਜਿਹੜਾ ਇਹਦੇ ਵਿੱਚ ਇੱਕ ਕੌਮਾ ਇੱਕ ਥਾਂ ਤੋਂ ਚੁੱਕ ਕੇ ਦੂਜੇ ਥਾਂ ਤੇ ਲਾ ਦਈਏ, ਫਿਰ ਉਹਦਾ ਅਰਥ ਬਦਲ ਜਾਂਦਾ। ਇਹ ਸਾਰੇ ਕਵਿਤਾ ਇਸ ਢੰਗ ਦੀ ਬਣਾਈ ਹੋਈ ਹੈ ਕਿ ਕਿਸੇ ਬੰਦੇ ਨੂੰ ਇਹ ਜੇ ਪਹਿਲਾਂ ਸੁਣਾ ਦਈਏ, ਉਹਦੀ ਸਮਝ ਤੋਂ ਪਰੇ ਹੋ ਜਾਂਦੀ ਹੈ ਵੀ ਇਹ ਅਰਥ ਕੀ ਬਣਿਆ। ਇਸੇ ਪ੍ਰਕਾਰ ਜਦੋਂ ਉਹਨੂੰ ਸੁਣਾਇਆ ਚੰਦਨ ਕਵੀ ਨੂੰ ਭਾਈ ਧੰਨਾ ਸਿੰਘ ਨੇ ਸਵਈਆ, ਉਹ ਜ਼ੋਰ ਲਾ ਹਟਿਆ, ਉਹਨੂੰ ਸਮਝ ਨਾ ਲੱਗਿਆ, ਬਾਅਦ ਵਿੱਚ ਇਹਦਾ ਅਰਥ ਫਿਰ ਕਰਕੇ ਸੁਣਾਉਂਦੇ ਹਨ।
1: ਧੰਨਾ ਸਿੰਘ ਬਣਾਏ ਸੁਣਾਏ, ਚੰਦਨ ਕਵੀ ਤੇ ਅਰਥ ਨਾ ਆਏ।
0: ਭਾਈ ਧੰਨਾ ਸਿੰਘ ਨੇ ਬਣਾ ਕੇ ਚੰਗੀ ਤਰ੍ਹਾਂ ਸੁਣਾਇਆ, ਚੰਦਨ ਕਵੀ ਜ਼ੋਰ ਲਾ ਹਟਿਆ, ਮੁੜਕ ਆ ਗਿਆ ਮੂੰਹ ਤੇ, ਫਿਰ ਜ਼ੋਰ ਲਾ ਲਾ ਕੇ ਹਟ ਗਿਆ। ਕਹਿੰਦਾ ਮਹਾਰਾਜ ਮੇਰੀ ਤਾਂ ਸਮਝ ਤੋਂ ਹੀ ਪਰੇ ਹੈ, ਮੈਨੂੰ ਤਾਂ ਇਹ ਕਵਿਤਾ ਦਾ ਅਰਥ ਸਮਝ ਨਹੀਂ ਲੱਗਦਾ ਜੀ।
1: ਰਿਓ ਵਿਚਾਰਤ ਥਿਰ ਚਿਰ ਕਾਲਾ, ਪੁਨ ਲੱਜਾ ਤਰ ਰਿਓ ਵਿਸਾਲਾ।
0: ਬੜੀ ਦੇਰ ਤੱਕ ਵਿਚਾਰਦਾ ਰਿਹਾ, ਮਹਾਰਾਜ ਚੁੱਪ ਕਰਕੇ ਬੈਠੇ ਰਹੇ, ਹੱਸੀ ਵੀ ਗਏ, ਸਾਰੀ ਸੰਗਤ ਚੁੱਪ ਕਰਕੇ ਬੈਠੀ ਰਹੀ, ਫਿਰ ਸ਼ਰਮ ਨਾਲ ਮੂੰਹ ਨੀਵਾਂ ਕਰ ਲਿਆ। ਹੁਣ ਧਰਤੀ ਵੇਲ ਨਹੀਂ ਦਿੰਦੀ, ਉੱਠ ਕੇ ਭੱਜ ਨਹੀਂ ਸਕਦਾ, ਇਉਂ ਸ਼ਰਮਸਾਰ ਹੋ ਕੇ ਬੈਠਾ।
1: ਭਇਓ ਦੀਨ ਤਰ ਗੁਰ ਅਗਵਾਏ, ਮੁਕਤੇ ਕਛੂ ਨ ਬੋਲੇ ਹੋ ਜਾਏ।
0: ਬੜੀ ਬੇਇੱਜ਼ਤੀ ਵਾਲੀ ਗੱਲ ਹੈ, ਸਾਰੇ ਪਾਸੇ ਪਹਿਲਾਂ ਬੜੀ ਬੜਕ ਮਾਰੀ ਸੀ ਆ ਕੇ, ਹੁਣ ਕੀ ਹੈ ਮੂੰਹ ਬੋਲ ਵੀ ਨਹੀਂ ਸਕਦਾ, ਬਸ ਦੀਨ ਹੋ ਗਿਆ ਗੁਰਾਂ ਦੇ ਅੱਗੇ, ਹੱਥ ਜੋੜੀ ਬੈਠਾ, ਅੰਦਰ ਅੰਦਰ ਬੇਨਤੀ ਕਰਦਾ, ਹੇ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ ਜੀ।

0: ਗੁਰਾਂ ਦੀ ਵੱਡੀ ਮਹਿਮਾ ਜਾਣ ਕੇ ਫਿਰ ਆਪ ਹੀ ਬੇਨਤੀ ਕਰਨ ਲੱਗ ਪਿਆ।
1: ਜੇਰਾ ਲੜਕੀ ਚਰਨੀ ਲਾਗੇ ਮੂਰਖ ਬੀਚਾ ਤਰ ਵੱਡ ਭਾਗੇ।
0: ਕਹਿਣ ਲੱਗਿਆ ਹੇ ਸੱਚੇ ਪਾਤਸ਼ਾਹ ਮੈਂ ਇੱਕ ਗੱਲ ਤਾਂ ਦੇਖੀ ਹੈ ਮੇਰੇ ਸਾਹਮਣੇ ਹੈ, ਜਿਹੜੇ ਬੰਦੇ ਤੁਹਾਡੇ ਚਰਨੀ ਲੱਗ ਜਾਂਦੇ ਨੇ ਨਾ ਆ ਕੇ ਉਹ ਮੂਰਖ ਵੀ ਪੰਡਿਤ ਬਣ ਜਾਂਦੇ ਨੇ, ਤੁਹਾਡੀ ਇਹੋ ਜਿਹੀ ਕਿਰਪਾ ਹੋ ਜਾਂਦੀ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਜਿਹੜੇ ਨੇ ਨਾ ਖਲ ਮੂਰਖ ਬੰਦੇ ਉਹ ਚਤਰ ਬਕਤੇ ਬਣ ਜਾਂਦੇ ਤੁਹਾਡੀ ਜੇ ਮਿਹਰ ਹੋ ਜਾਵੇ। ਜਿਵੇਂ ਅੱਠਵੇਂ ਪਾਤਸ਼ਾਹ ਨੇ ਗੂੰਗੇ ਬੋਲੇ ਸੱਜੂ ਝੌਰ ਤੋਂ ਗੀਤਾ ਦੇ ਅਰਥ ਕਰਵਾਏ ਸਨ, ਐ ਦਸਵੇਂ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਵੇ। ਜੀ ਤੋਂ ਮਰਜ਼ੀ ਸਾਰਾ ਕੁਛ ਕਹਾ ਸਕਦੇ ਹੋ ਤੁਸੀਂ ਮਹਾਰਾਜ, ਤੁਸੀਂ ਸਭ ਕੁਛ ਕਰ ਸਕਦੇ ਹੋ, ਤੁਸੀਂ ਸਰਬ ਕਲਾ ਸਮਰੱਥ ਹੋ ਜੇ।
1: ਕੌਣ ਚਾਹੇ ਸਮਤਾ ਤਿੰਨ ਕੇਰੇ,
0: ਉਹਨਾਂ ਦੀ ਬਰਾਬਰਤਾ ਕੌਣ ਕਰ ਸਕਦਾ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੈ।
1: ਚਾਹੇ ਜੋ ਹੋਏ ਦਸ਼ਾ ਜਸ ਮੇਰੇ,
0: ਉਹ ਜਿਹੀ ਜੀ ਮੇਰੀ ਹਾਲਤ ਹੋਈ ਹੈ, ਜੇ ਕੋਈ ਚਾਹੇਗਾ ਫਿਰ ਉਹਦੀ ਇਹੀ ਜੀ ਹਾਲਤ ਹੋ ਜਾਵੇਗੀ। ਕਿਉਂ? ਕਿਉਂਕਿ ਬਰਾਬਰਤਾ ਉਹਦੀ ਕੋਈ ਨਹੀਂ ਕਰ ਸਕਦਾ।
1: ਬੋਲੇ ਉਹ ਦੀਨ ਗਰਬ ਜਬ ਹਰਿਓ,
0: ਜਦੋਂ ਹੰਕਾਰ ਦੂਰ ਹੋ ਗਿਆ ਨੀਵਾਂ ਹੋ ਕੇ ਇਸ ਤਰ੍ਹਾਂ ਬੋਲਿਆ।
1: ਸ੍ਰੀ ਗੁਰੂ ਸੋਭੀ ਰਾਖਨ ਕਰਿਓ,
0: ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਵੀ ਰੱਖ ਲਿਆ। ਕਹਿੰਦੇ ਕੋਈ ਨੀ, ਤੇਰੀ ਅਸੀਂ ਮੈਲ ਖੈਲ ਕੱਢਤੀ ਸਾਰੀ, ਹੁਣ ਤੂੰ ਚੰਗਾ ਭਲਾ ਸਿੱਧਾ ਹੋ ਗਿਆ, ਤੈਨੂੰ ਵੀ ਅਸੀਂ ਆਪਣੀ ਸਭਾ ਵਿਚ ਰੱਖ ਲੈਂਦੇ ਹਾਂ 52 ਕਵੀਆਂ ਵਿਚ।
1: ਇਸੀ ਪ੍ਰਕਾਰ ਅਨਕ ਗੁਣਵੰਤੇ ਸੁਣ ਸੁਣ ਜਸ ਕੋ ਆਏ ਰਹੰਤੇ,
0: ਇਸ ਤਰੀਕੇ ਨਾਲ ਅਨੇਕ ਗੁਣਵਾਨ ਆ ਕੇ ਸਭਾ ਦੇ ਵਿਚ ਰਹੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਸੀ ਚੰਦਨ ਨੇ ਵੀ, ਕਹਿੰਦੇ ਹੁਣ ਦੱਸ ਤਾਂ ਦਿਓ ਧੰਨਾ ਸਿੰਘ ਜੀ, ਇਹਦਾ ਅਰਥ ਬਣਦਾ ਕਿਵੇਂ ਹੈ? ਉਹ ਕਹਿੰਦੇ ਮਾੜਾ ਜਿਹਾ ਇਹ ਕੰਮ ਹੈ, ਮੀਨ ਮਰੇ ਜਲ ਕੇ ਪਰਸੇ ਕਬਹੂ ਨਾ, ਆਹ ਵਿਸ਼ਰਾਮ ਹੈ ਇਹਦਾ। ਕਹਿੰਦਾ ਮੀਨ ਮਰੇ ਜਲ ਕੇ ਪਰਸੇ ਕਬਹੂ ਨਾ ਮਰੇ ਪਰ ਪਾਵਕ ਪਾਵੇ। ਕਹਿੰਦੇ ਇਸ ਤਰੀਕੇ ਨਾਲ ਮੀਨ ਮਰੇ ਜਲ ਕੇ ਪਰਸੇ, ਮੱਛੀ ਮਰ ਜਾਂਦੀ ਹੈ ਪਾਣੀ ਨੂੰ ਸਪਰਸ਼ ਕੀਤੇ ਆ, ਕਦੇ ਨੀ ਮਰਦੀ ਅੱਗ ਨੂੰ ਸਪਰਸ਼ ਕੀਤੇ ਆ। ਕਹਿੰਦੇ ਮੈਂ ਕਵਿਤਾ ਚ ਇੱਕ ਘੁੰਡੀ ਰੱਖ ਲਈ, ਉਹ ਇੰਨੀ ਕਿਹਾ ਵੀ ਕਬਹੂ ਨਾ ਜਿਹੜਾ ਅੱਖਰ ਹੈ ਨਾ ਇਹਦੇ ਵਿੱਚ ਹੀ ਸਾਰੀ ਗੱਲ ਹੈ। ਮੀਨ ਮਰੇ ਜਲ ਕੇ ਪਰਸੇ ਕਬਹੂ ਨਾ, ਪਾਣੀ ਦੇ ਸਪਰਸ਼ ਕੀਤੇ ਆ ਮੱਛੀ ਨੀ ਮਰਦੀ, ਮਰੇ ਪਰ ਪਾਵਕ ਪਾਏ, ਜੇ ਇਹਨੂੰ ਅੱਗ ਵਿੱਚ ਪਾ ਦੇ ਤਾਂ ਮਰ ਜਾਂਦੀ ਹੈ। ਕਹਿੰਦੇ ਮੈਂ ਉਹ ਕਵਿਤਾ ਬਣਾਉਣ ਲੱਗਿਆ ਇੰਨੀ ਕਿ ਘੁੰਡੀ ਰੱਖ ਲਈ, ਮੀਨ ਮਰੇ ਜਲ ਕੇ ਪਰਸੇ, ਇੱਥੇ ਮੈਂ ਵਿਸ਼ਰਾਮ ਲਾ ਤਾ, ਤੇ ਇਸੇ ਪ੍ਰਕਾਰ ਕਬਹੂ ਨਾ ਮਰੇ ਪਰ ਪਾਵਕ ਪਾਏ। ਜਿਵੇਂ ਉਹ ਆਮ ਤੌਰ ਤੇ ਲੋਕ ਇੱਕ ਗੁੰਝਲ ਲਾਰ ਜੀ ਗੱਲ ਕਹਿੰਦੇ ਨੇ, ਕਹਿੰਦੇ ਜਹਾਜ਼ ਇੱਕ ਜਗ੍ਹਾ ਤੇ ਡਿੱਗ ਪਿਆ ਤੇ ਕਹਿੰਦੇ ਉਹ ਜਹਾਜ਼ ਦੇ ਸਾਰੇ ਬੰਦੇ ਮਰ ਗਏ, ਖਿਲਰ ਗਿਆ ਬੁਰਾ ਹਾਲ, ਪਰ ਉਹਦੀ ਬੱਤੀ ਜਿਹੜੀ ਸੀ ਨਾ ਉੱਪਰਲੀ ਲਾਲ ਬੱਤੀ ਜਹਾਜ਼ ਦੀ, ਕਹਿੰਦੇ ਉਹ ਕਦੇ ਬੰਦ ਹੁੰਦੀ ਕਦੇ ਬੁਝਦੀ, ਕਦੇ ਬੰਦ ਹੁੰਦੀ ਕਦੇ ਬੁਝਦੀ। ਕਹਿੰਦੇ ਇਹ ਦੱਸੋ ਕੀ ਗੱਲ ਹੈ? ਬੰਦਾ ਚੱਕਰ ਚ ਪੈ ਜਾਂਦਾ ਵੀ ਬੰਦ ਹੁੰਦੀ ਬੁਝਦੀ, ਮੈਨੂੰ ਵੀ ਕਿਸੇ ਨੇ ਚੱਕਰ ਪਾਤਾ। ਨਾਲ ਉਹ ਹੱਥ ਦਾ ਇਸ਼ਾਰਾ ਕਰਦੇ ਨੇ, ਕਦੇ ਕਹਿੰਦੇ ਬੰਦ ਹੁੰਦੀ ਕਦੇ ਬੁਝ, ਨਾਲ ਇਉਂ ਕਰੀ ਜਾਂਦੇ ਨੇ। ਮੈਂ ਵੀ ਖਾਸੀ ਦੇਰ ਬਾਅਦ ਮੈਨੂੰ ਸਮਝ ਲੱਗੀ ਵੀ ਬੰਦ ਹੋਣਾ ਵੀ ਉਹੀ ਗੱਲ ਹੈ ਤੇ ਬੁਝਣਾ ਵੀ ਉਹੀ ਗੱਲ ਹੈ। ਜਾਂ ਤਾਂ ਕਹੇ ਨਾ ਵੀ ਜਗਦੀ ਹੈ ਕਦੇ ਬੁਝਦੀ ਹੈ, ਇਸ ਗੱਲ ਦੀ ਇੰਨੀ ਘੁੰਡੀ ਹੈ ਕਿ ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੰਦ ਹੋ ਗਈ ਕਿ ਬੁਝ ਗਈ, ਅੱਖਰ ਦੋਨੋਂ ਇੱਕੋ ਹੀ ਨੇ। ਇਸੇ ਤਰ੍ਹਾਂ ਕਵੀ ਜੀ ਨੇ ਇੱਥੇ ਧੰਨਾ ਸਿੰਘ ਜੀ ਨੇ ਇਹ ਵੀ ਗੱਲ ਕਹੀ ਆ ਕਿ ਹਾਥੀ ਮਰੇ ਮਦ ਕੇ ਪਰਸੇ ਕਦੋਂ ਨਾ ਮਰੇ ਤਮ ਤਾਪ ਕੇ ਆਏ। ਕਹਿੰਦੇ ਹਾਥੀ ਜੇ ਬੁਖਾਰ ਆ ਜੇ ਤਾਂ ਨਹੀਂ ਮਰਦਾ, ਜੇ ਵਿਕਾਰ ਆ ਜੇ ਤਾਂ ਮਰ ਜਾਂਦਾ, ਇਹ ਉਲਟ ਗੱਲ ਲਿਖੀ ਹੈ। ਪਰ ਕਬਹੂ ਨਾ ਅੱਖਰ ਜਿਹੜਾ ਉਲਟਾ ਕੇ ਉਹ ਪਰਲੇ ਪਾਸੇ ਲਾ ਦੇਣਾ, ਹਾਥੀ ਮਰੇ ਮਦ ਕੇ ਪਰਸੇ ਕਬਹੂ ਨਾ ਮਰੇ ਤਨ ਤਾਪ ਕੇ ਆਏ। ਜੇ ਬੁਖਾਰ ਚੜ ਜਾਵੇ ਤਾਂ ਹਾਥੀ ਮਰ ਜਾਂਦਾ ਹੈ। ਇਸੇ ਪ੍ਰਕਾਰ ਸਾਰੀ ਕਵਿਤਾ ਦਾ ਅਰਥ ਕਬਹੂ ਨਾ ਅੱਖਰ ਦੇ ਉੱਤੇ ਖੜਾ ਹੈ। ਇਸੇ ਤਰੀਕੇ ਨਾਲ ਸਾਰੇ ਅਰਥ ਜਿਹੜੇ ਇਹਦੇ ਵਿਚਾਰ ਕੇ ਧੰਨਾ ਸਿੰਘ ਜੀ ਨੇ ਜਦ ਸੁਣਾਏ ਤਾਂ ਚੰਦਨ ਕਵੀ ਧੰਨਾ ਸਿੰਘ ਦੇ ਚਰਨੀ ਪੈ ਗਿਆ। ਕਹਿੰਦਾ ਧੰਨੋ ਗੁਰਸਿੱਖੋ
1: ਕਰ ਚਰਚਾ ਪ੍ਰਭ ਕੋ ਪਰਚਾਵੇ ਅਨਕ ਜੁਗਤ ਜੁਤ ਕਵਿਤ ਸੁਣਾਵੇ।
0: ਹੁਣ ਕਵੀ ਜਿਹੜੇ ਨੇ ਚਰਚਾ ਕਰਦੇ ਨੇ ਬੈਠ ਕੇ ਆਪਸ ਵਿੱਚ, ਵਿਚਾਰਾਂ ਹੁੰਦੀਆਂ ਨੇ, ਅਨੇਕ ਪ੍ਰਕਾਰ ਦੀਆਂ ਕਵਿਤਾਵਾਂ ਸੁਣਾਉਂਦੇ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਣਾਉਂਦੇ ਨੇ, ਗੁਰਾਂ ਦੀ ਪ੍ਰਸੰਨਤਾ ਹੁੰਦੀ ਹੈ। ਕਿਉਂ? ਸਤਿਗੁਰੂ ਜੀ ਨੇ ਹਰੇਕ ਦੀ ਕਦਰ ਕੀਤੀ ਹੈ, ਹਰ ਇੱਕ ਦੀ, ਵਿਦਵਾਨਾਂ ਦੀ, ਯੋਧਿਆਂ ਦੀ ਕਦਰ ਕੀਤੀ ਹੈ, ਇਸੇ ਪ੍ਰਕਾਰ ਬਾਣੀ ਪੜ੍ਹਨ ਵਾਲਿਆਂ ਦੀ ਕਦਰ ਕੀਤੀ ਹੈ। ਸਾਰ ਪ੍ਰਕਾਰ ਦੀ ਸਾਖੀ ਗੁਰੂ ਘਰ ਦੇ ਵਿੱਚ ਹੈ।
1: ਬਖਸ਼ਿਸ਼ ਲਿਖ ਮਹਾਮਨ ਭਾਏ ਰਿਜੈ ਦੇ ਗੁਣ ਨੇ ਲੁਕਾਏ
0: ਬਹੁਤ ਜਿਨ੍ਹਾਂ ਦੇ ਵਿੱਚ ਗੁਣ ਨੇ ਉਹਨਾਂ ਤੇ ਸਤਿਗੁਰੂ ਪ੍ਰਸੰਨ ਹੁੰਦੇ ਨੇ ਉਹ ਬਖਸ਼ਿਸ਼ ਲੈਂਦੇ ਨੇ ਮਨ ਭਾਉਂਦੇ ਗੁਰਾਂ ਤੋਂ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਕੁਝ ਲਿਖਵਾਇਆ ਕਵੀਆਂ ਤੋਂ ਕਵੀਆਂ ਦੇ ਹੰਕਾਰ ਵੀ ਤੋੜੇ ਨੇ ਸਿੱਧੇ ਰਸਤੇ ਵੀ ਲਾਇਆ ਔਰ ਸੰਗਤ ਲਈ ਬੜੇ ਇਹ ਜਿਹਨਾਂ ਪ੍ਰਸੰਗ ਆਪਾਂ ਸ੍ਰਵਣ ਕਰਦੇ ਹਾਂ ਕਿਉਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਆਮ ਲੋਕ ਤਾਂ ਹੀ ਕਹਿੰਦੇ ਨੇ ਕਿ ਦਸਵੇਂ ਪਾਤਸ਼ਾਹ ਬੜੇ ਗਰਮ ਸੀਗੇ ਪਹਿਲੇ ਪਾਤਸ਼ਾਹ ਬੜੇ ਠੰਡੇ ਸੀ ਉਹ ਕੌਣ ਕਹਿੰਦਾ ਜਿਹੜਾ ਕਦੇ ਕਥਾ ਸੁਣਨੀ ਨਹੀਂ ਆਇਆ ਹੈ ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਗੁਣਾਂ ਦਾ ਹੀ ਨਹੀਂ ਪਤਾ ਹੈ ਜਿਹਨੂੰ ਇਹ ਨਹੀਂ ਪਤਾ ਕਿ ਸੱਚੇ ਪਾਤਸ਼ਾਹ ਕਿੰਨੇ ਮਹਾਨ ਨੇ ਕਿੰਨੇ ਵਿਦਵਾਨ ਨੇ ਕਿੰਨੇ ਯੋਧੇ ਨੇ ਮਹਾਰਾਜ ਨੇ ਪੰਗਤੀ ਲਿਖੀ ਗੁਰਬਾਣੀ ਚ ਕਹਿੰਦੇ ਸਭ ਗੁਣ ਕਿਸੇ ਹੀ ਨਾ ਹੈ ਹਰ ਪੂਰ ਭੰਡਾਰੀਆ ਸਾਰੇ ਗੁਣ ਕਿਸੇ ਵਿੱਚ ਨਹੀਂ ਹੈਗੇ ਪਰ ਵਾਹਿਗੁਰੂ ਭੰਡਾਰ ਹੈ ਭੰਡਾਰ ਗੁਣਾਂ ਦਾ ਦਸਵੇਂ ਪਾਤਸ਼ਾਹ ਉਹੀ ਨੇ ਆਪ ਹੀ ਪਰਮੇਸ਼ਰ ਨੇ ਗੁਣਾਂ ਦੇ ਭੰਡਾਰ ਨੇ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਵੀ ਥੋੜਾ ਥੋੜਾ ਇਸ ਪਾਸੇ ਤੋਰਿਆ ਕਿ ਭਾਈ ਦਸਵੇਂ ਪਾਤਸ਼ਾਹ ਨੇ ਜੇ ਕੋਈ ਕਵਿਤਾ ਸੁਣਾ ਦਿੰਦਾ ਤਾਂ ਬੜੇ ਖੁਸ਼ ਹੁੰਦੇ ਇਸ ਕਰਕੇ ਹੁਣ ਵੀ ਗੁਰੂ ਘਰ ਵਿੱਚ ਸਾਡੇ ਬਹੁਤ ਸਾਰੇ ਕਵੀ ਜਨ ਆਉਂਦੇ ਨੇ ਕਵਿਤਾ ਸੁਣਾਉਂਦੇ ਨੇ ਢਾਡੀ ਆਉਂਦੇ ਨੇ ਕਵੀਸ਼ਰ ਆਉਂਦੇ ਨੇ ਇਹ ਸ਼ੁਰੂ ਤੋਂ ਲੈ ਕੇ ਗੁਰੂ ਘਰ ਵਿੱਚ ਛੇਵੇਂ ਪਾਤਸ਼ਾਹ ਤੋਂ ਲੈ ਕੇ ਮਾਣ ਮਰਿਆਦਾ ਚਲੀ ਆਈ ਹੈ ਤਾਂ ਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਕਵਿਤਾ ਨਾ ਪੜ੍ਹੋ ਪਰ ਕਹਿੰਦੇ ਗੰਦੀ ਕਵਿਤਾ ਨਾ ਪੜ੍ਹੋ ਗੁਰੂ ਘਰ ਦੇ ਕਵਿਤਾ ਭਾਈ ਵੀਰ ਸਿੰਘ ਨੇ ਬੜੀਆਂ ਕਵਿਤਾਵਾਂ ਲਿਖੀਆਂ ਬੜੀਆਂ ਸੋਹਣੀਆਂ ਸੋਹਣੀਆਂ ਲਿਖੀਆਂ ਔਰ ਏਕ ਖੁਦਾਏ ਪਈ ਏਕ ਖੁਦਾਏ ਤੀਨ ਖੁਦਾਏ ਪਈ ਤੀਨ ਖੁਦਾਏ ਕੌਣ ਬੋਲਦਾ ਦਸਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਕੋਲ ਬਹਾਦਰ ਸ਼ਾਹ ਗਿਆ ਜਦੋਂ ਸ੍ਰੀ ਹਜ਼ੂਰ ਸਾਹਿਬ ਲੰਗਰ ਸਾਹਿਬ ਦੇ ਪਿਛਲੇ ਪਾਸੇ ਜਿਹੜਾ ਸਥਾਨ ਹੈ ਮਹਾਰਾਜ ਜੀ ਦਾ ਸੋ ਗੁਰਦੁਆਰਾ ਨਗੀਨਾ ਘਾਟ ਕੇ ਹੀਰਾ ਘਾਟ ਹੈ ਥੋੜਾ ਜਿਹਾ ਇਹਨਾਂ ਦਾ ਫਰਕ ਪੈ ਜਾਂਦਾ ਮੈਨੂੰ ਤਾਂ ਉੱਥੇ ਬਹਾਦਰ ਸ਼ਾਹ ਨੇ ਜਦ ਮੱਥਾ ਟੇਕਿਆ ਸੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾ ਕੇ ਕਹਿੰਦਾ ਏਕ ਖੁਦਾਏ ਪਈ ਏਕ ਖੁਦਾਏ ਦਸਵੇਂ ਪਾਤਸ਼ਾਹ ਕਹਿੰਦੇ ਤੀਨ ਖੁਦਾਏ ਪਈ ਤੀਨ ਖੁਦਾਏ ਕਹਿੰਦੇ ਮਹਾਰਾਜ ਏਕ ਖੁਦਾ ਤੁਸੀਂ ਤੀਨ ਕਹਿਤੇ ਹੋ ਮਹਾਰਾਜ ਕਹਿੰਦੇ ਹੁਣ ਤਿੰਨ ਹੀ ਹੈ ਖੁਦਾ ਇੱਕ ਤਾਂ ਖੁਦਾ ਮੁਸਲਮਾਨਾਂ ਵਿੱਚ ਹੈ ਉਹਨੂੰ ਤਾਂ ਤੁਸੀਂ ਸਤਿਕਾਰ ਦਿਓ ਇੱਕ ਖੁਦਾ ਹਿੰਦੂਆਂ ਵਿੱਚ ਹੈ ਉਹ ਮਾੜਾ ਇੱਕ ਸਿੱਖਾਂ ਵਿੱਚ ਹੈ ਉਹ ਵੀ ਮਾੜਾ ਕਹਿੰਦੇ ਜਿਹੜਾ ਖੁਦਾ ਤੁਹਾਡੇ ਚ ਮੁਸਲਮਾਨਾਂ ਚ ਉਹ ਚੰਗਾ ਇਉਂ ਕਰਕੇ ਭਾਈ ਵੀਰ ਸਿੰਘ ਨੇ ਫਿਰ ਸਾਰੀ ਕਵਿਤਾ ਬਣਾਈ ਹੈ ਭਾਈ ਵੀਰ ਸਿੰਘ ਨੇ ਬੜੀਆਂ ਸੋਹਣੀਆਂ ਕਵਿਤਾਵਾਂ ਲਿਖੀਆਂ ਸਾਡੀ ਛੁਪੇ ਰਹਿਣ ਦੀ ਚਾਹ ਸਭ ਲਾਲ ਨਾ ਹੋਇਆ ਕੋਲਾ ਕਿੱਥੇ ਜਾ ਕੇ ਚਿੱਟਾ ਹੋਇਆ ਲਾਲ ਹੋਇਆ ਕਹਿੰਦੇ ਅੱਗ ਦੀ ਭੱਠੀ ਚ ਪਾਤਾ ਕੋਲਾ ਲਾਲ ਸੁਰਖ ਹੋ ਗਿਆ ਕਹਿੰਦੇ ਇਉਂ ਹੀ ਕਾਲੇ ਮਨ ਨੂੰ ਧੋਂਦੇ ਰਹੋ ਜਿੱਥੇ ਮਰਜ਼ੀ ਕਰਮ ਕਾਂਡ ਕਰੀ ਜਾਓ ਇਹ ਬੰਦੇ ਦਾ ਕਾਲਾ ਮਨ ਕਿਤੇ ਸ਼ੁੱਧ ਨਹੀਂ ਹੁੰਦਾ ਜਦ ਕਹਿੰਦੇ ਸੰਗਤੇ ਚ ਲਿਆ ਕੇ ਬਿਠਾਇਆ ਇਹੀ ਮਨ ਲਾਲ ਰੰਗ ਦਾ ਹੋ ਗਿਆ ਕਹਿੰਦੇ ਲਾਲ ਰੰਗ ਤਿਸਕੋ ਲੱਗਾ ਜਿਸ ਕੇਵਟ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗਾ ਦਾਗਾ ਜਾਂ ਸੰਗਤ ਵਿੱਚ ਬਿਠਾ ਕੇ ਇਹਨੂੰ ਨਾਮ ਦਾ ਤਾਉ ਦਿੱਤਾ ਤਾਂ ਇਹਨੂੰ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠਾ ਰੰਗ ਗੁਰ ਟੁੱਠਾ ਹਰ ਰੰਗ ਚਾੜਿਆ ਫਿਰ ਬੌੜ ਨਾ

ਤਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਚੱਲ ਰਹੇ ਲੜੀਵਾਰ ਪਵਿੱਤਰ ਪ੍ਰਸੰਗ ਦੇ ਵਿੱਚ ਕਵੀਆਂ ਦਾ ਸੰਵਾਦ ਪ੍ਰਸ਼ਨ ਉੱਤਰ ਸਿੱਖਿਆ ਸ਼ੁਭ ਗੁਣਾਂ ਦੇ ਸਮੇਤ ਪ੍ਰਾਪਤ ਹੋਈ ਹੈ ਆਪਾਂ ਨੂੰ। ਚੰਦਨ ਕਵੀ ਦੇ ਹੰਕਾਰ ਨੂੰ ਦੂਰ ਕਰਕੇ ਫਿਰ ਸਤਿਗੁਰੂ ਨੇ ਆਪਣੇ ਕਵੀਆਂ ਦੇ ਵਿੱਚ ਸੰਮਿਲਿਤ ਕੀਤਾ ਹੈ ਅਤੇ ਨਾਲ ਨਾਲ ਭਾਈ ਧੰਨਾ ਸਿੰਘ ਜੀ ਤੋਂ ਕਵਿਤਾ ਬਣਵਾ ਕੇ ਚੰਦਨ ਕਵੀ ਦਾ ਹੰਕਾਰ ਜੜੋਂ ਪੁੱਟ ਕੇ ਗੁਰੂ ਘਰ ਦੇ ਵਿੱਚ ਮਿਲਾਇਆ ਹੈ। ਭਾਵ ਆਪਣੇ 52 ਕਵੀਆਂ ਦੇ ਵਿੱਚ ਉਹਨੂੰ ਥਾਂ ਦਿੱਤੀ ਹੈ। ਸੋ ਅਗਲੇ ਪ੍ਰਸੰਗ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਜਪਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਜੋ ਹੈ ਇਹ ਕਿਤਨੀ ਵੱਡੀ ਮਹਿਮਾ ਕਲਯੁੱਗ ਦੇ ਵਿੱਚ, ਚਾਹੇ ਉਹ ਭਗਤੀ ਵਿੱਚ ਲੋੜ ਹੈ, ਚਾਹੇ ਉਹ ਵਿਰਾਗ ਦੇ ਵਿੱਚ ਜ਼ਰੂਰਤ ਹੈ, ਚਾਹੇ ਉਹ ਕੋਈ ਬੇਗਮ ਸਾਧੂ ਹੈ ਜਾਂ ਕੋਈ ਗ੍ਰਿਸ਼ਤੀ ਬੰਦਾ ਹੈ ਜਾਂ ਜੰਗ ਦੇ ਵਿੱਚ ਜਾਣਾ ਹੈ, ਕੋਈ ਵਪਾਰ ਕਰਨਾ ਹੈ, ਵਿੱਦਿਆ ਪੜ੍ਹਨੀ ਹੈ, ਇਹ ਸਾਰੇ ਕਾਰਜਾਂ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਸ਼ੁਭ ਗੁਰਬਾਣੀ ਦੀ ਦਾਤ ਬਖਸ਼ੀ। ਸੋ ਜਪਜੀ ਸਾਹਿਬ ਦੀ, ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਸੋਹਣੇ ਢੰਗ ਨਾਲ ਸਤਿਗੁਰੂ ਮਹਾਰਾਜ ਦੱਸ ਰਹੇ ਨੇ। ਆਓ ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ।

0: ਨਿੱਤ ਪਾਠ ਕਰਨਾ ਹੈ ਚਿੱਤ ਦੀ ਪ੍ਰੀਤੀ ਲਾ ਕੇ ਸੋ ਉਹਨਾਂ ਨੂੰ ਅੰਤਮ ਸਮੇਂ ਤੇ ਭਲੀ ਗਤ ਕਲਿਆਣ ਜਿਹੜੀ ਹੁੰਦੀ ਹੈ ਅੰਤਮ ਸਮੇਂ ਤੇ ਪ੍ਰਾਪਤ ਹੁੰਦੀ ਹੈ।
1: ਸੁਣ ਕਰ ਤਬ ਨੰਦ ਲਾਲ ਇੱਕ ਪੰਡਿਤ ਪਿੰਡੀ ਲਾਲ ਦੋਨੋਂ ਬੂਝਣ ਲਗੇ ਸ਼ੁਭ ਮਹਿਮਾ ਜਥਾ ਵਿਸਾਲ।
0: ਸੋ ਸੁਣ ਕਰਕੇ ਉਸ ਵਕਤ ਭਾਈ ਨੰਦ ਲਾਲ ਅਤੇ ਇੱਕ ਪੰਡਿਤ ਪਿੰਡੀ ਲਾਲ ਹੋਇਆ 52 ਕਵੀਆਂ ਦੇ ਵਿੱਚ ਇਨ੍ਹਾਂ ਦੇ ਨਾਮ ਆਉਣਗੇ। ਨੰਦ ਲਾਲ ਵੀ ਦੋ ਹੋਏ ਨੇ ਸੋ ਇਸ ਕਰਕੇ ਹੋ ਸਕਦਾ ਨੰਦ ਲਾਲ ਪੰਡਿਤ ਪਿੰਡੀ ਲਾਲ ਪੰਡਿਤ ਦੋਵੇਂ ਜਾਣੇ ਪੁੱਛ ਰਹੇ ਹਨ।
1: ਸ੍ਰੀ ਅਰਜਨ ਜੀ ਰਚੀ ਏ ਸ੍ਰੀ ਨਾਨਕ ਜਪ ਕੀਨ।
0: ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੈ ਅਤੇ ਜਿਹੜੀ ਜਪਜੀ ਸਾਹਿਬ ਬਾਣੀ ਹੈ ਇਹ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਉਚਾਰੀ ਹੈ ਜੀ।
1: ਸ੍ਰੀ ਮੁਕਤੇ ਬਰਨੋ ਅਬੈ ਜਥਾ ਮਹਾਤਮ ਪੀਨ।
0: ਸੋ ਜਿਵੇਂ ਇਹਦਾ ਪੀਨ ਹੁੰਦਾ ਬਹੁਤਾ ਜ਼ਿਆਦਾ ਮਹਾਤਮ ਹੈ ਉਹ ਸ਼੍ਰੋਮਣੀ ਮੁਖ ਤੋਂ ਸਾਨੂੰ ਕਿਰਪਾ ਕਰਕੇ ਆਪ ਜੀ ਵਰਣਨ ਕਰਕੇ ਸਾਰਿਆਂ ਨੂੰ ਸੁਣਾਓ ਜੀ।
1: ਜੋ ਪਏ ਇਤਨੇ ਬਿਠੈ ਨੰਦ ਸਿੰਘ ਕਹਿਓ ਮਹਾਰਾਜ ਮੈਂ ਅਚਰਜ ਲਹਿਓ।
0: ਇੰਨੇ ਵਿੱਚ ਭਾਈ ਨੰਦ ਸਿੰਘ ਜੀ ਨੇ ਇੱਕ ਬਚਨ ਕਿਹਾ ਮਹਾਰਾਜ ਇੱਕ ਗੱਲ ਕੁਛ ਮੈਂ ਅਚਰਜ ਜੀ ਦੇਖੀ ਹੈ ਜੀ।
1: ਵਿੱਚ ਸਰਾਏ ਕੇ ਇੱਕ ਸਿੱਖ ਹੀਰਾ ਜਿਸ ਮੈਂ ਪ੍ਰਵਿਸ਼ਿਓ ਪ੍ਰੇਤ ਵਡੇਰਾ।
0: ਇੱਕ ਸਰਾਂ ਦੇ ਵਿੱਚ ਆ ਕੇ ਠਹਿਰਿਆ ਹੋਇਆ ਸਿੱਖ ਉਹਦੇ ਵਿੱਚ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਗਈ ਹੈ ਇਹ ਮੈਂ ਦੇਖਿਆ ਹੈ।
1: ਕਿਤਨੋ ਹੀ ਪ੍ਰਸਤਾਵ ਚਲਾਏ ਕਵੀ ਗੁਨੀ ਗਨ ਗੁਰ ਠਿਗ ਆਏ।
0: ਹਲੇ ਉਹਨੇ ਇੰਨੀ ਗੱਲ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ ਹੋਈ ਸੀ ਕਿ ਇਤਨੇ ਨੂੰ ਜਿੰਨੇ ਕਵੀ ਸਨ ਮਹਾਰਾਜ ਜੀ ਦੇ ਉਹ ਸਾਰੇ ਜਣੇ ਇਕੱਠੇ ਹੋ ਕੇ ਗੁਰਾਂ ਦੀ ਹਜ਼ੂਰੀ ਵਿੱਚ ਪਹੁੰਚ ਗਏ।
1: ਪਠਨ ਸੁਣਨ ਕੋ ਪਰਚਾ ਜੋਏ ਜਿਨਕੇ ਸੰਗ ਕਰੇ ਰਸ ਸੋਏ।
0: ਪੜ੍ਹਨ ਸੁਣਨ ਦਾ ਪਰਚਾਵਾ ਔਰ ਜਿਹੜਾ ਰਸ ਪ੍ਰੇਮ ਦੇ ਨਾਲ ਸਤਿਗੁਰੂ ਜੀ ਬਚਨ ਬਿਲਾਸ ਕਰਿਆ ਕਰਦੇ ਸਨ ਆਪਣੀ ਸਮਰੱਥਾ ਦੇ ਹੁੰਦਿਆਂ ਹੋਇਆ ਆਪਣੇ ਬੱਚਿਆਂ ਦੀ ਸਮਰੱਥਾ ਨੂੰ ਨਾਲ ਪਰਖਣਾ ਪਿਤਾ ਦਾ ਕੰਮ ਹੁੰਦਾ ਹੈ। ਜਿੱਥੇ ਕਿਤੇ ਉਨ੍ਹਾਂ ਦੀਆਂ ਗਲਤੀਆਂ ਨੇ ਉਨ੍ਹਾਂ ਨੂੰ ਸਮਝਾਉਣਾ ਹੁੰਦਾ। ਸੋ ਇਸ ਕਰਕੇ ਸਤਿਗੁਰੂ ਤਾਂ ਸਰਬ ਕਲਾ ਸਮਰੱਥ ਨੇ ਪਰ ਆਪਣੇ ਬੱਚਿਆਂ ਨੂੰ ਵੀ ਉੱਡਣਾ ਸਿਖਾਉਣਾ ਕੁਛ ਨਾ ਕੁਛ ਗੁਣ ਦੇਣਾ ਇਸ ਕਰਕੇ ਆਪਣੇ ਕੋਲ ਬਿਠਾ ਕੇ ਕਵੀਆਂ ਕਵੀਸ਼ਰਾਂ ਤੋਂ ਵਿਦਵਾਨਾਂ ਤੋਂ ਪੰਡਤਾਂ ਤੋਂ ਕੁਛ ਨਾ ਕੁਛ ਵਿਚਾਰ ਸਾਂਝੇ ਕਰਕੇ ਉਨ੍ਹਾਂ ਦੀ ਸਿੱਖਿਆ ਦੇ ਵਿੱਚ ਹੋਰ ਵਾਧਾ ਕਰਦੇ ਹਨ।
1: ਬਿਧੀ ਚੰਦ ਪੰਡਿਤ ਬ੍ਰਿਜ ਲਾਲ ਖਾਨ ਚੰਦ ਅਰ ਚੰਦ ਨਿਆਲ ਮਾਨ ਦਾਸ ਬੈਰਾਗੀ ਜੇਵ ਸੈਨਾਪਤੀ ਪੰਡਿਤ ਸੁਖਦੇਵ ਆਲਮ ਸ਼ਾਹ ਮਦਨ ਗਿਰ ਆਇਓ ਬ੍ਰਿਖਾ ਸੁਖੂ ਦੁਨੀਆ ਭਾਇਓ ਗੁੰਨਾ ਅਲੀ ਹੁਸੈਨ ਰੋ ਅਲ ਉਦੇ ਰਾਵ ਰਾਵਨ ਕਵੀ ਬਲ ਸੁਖੀਆ ਧਰਮ ਸਿੰਘ ਅਰਚੰਦਾ ਬੱਲਪ ਕਵੀ ਕੁਵਰੇਸ਼ ਬਿਲੰਦਾ ਮਧੂ ਲੱਖਾ ਈਸ਼ਰਦਾਸ ਧਿਆਨ ਸਿੰਘ ਧੰਨਾ ਸਿੰਘ ਦਾਸ ਹੰਸ ਰਾਮ ਆਦਿਕ ਕਵੀ ਓਰ ਵਿਦਿਆਵੰਤਨ ਕੇ ਸਿਰ ਮੋਰ ਪ੍ਰਿਥਕ ਪ੍ਰਿਥਕ ਸਭ ਟੇਕੇ ਮਾਥਾ ਬੈਠੀ ਸਭਾ ਦੇਖ ਗੁਰਨਾਥਾ।
0: ਇਹ ਜਿੰਨੇ ਕਵੀਆਂ ਦੇ ਨਾਮ ਲਏ ਨੇ ਇਹ ਕੁੱਲ 52 ਚੋਂ 11 ਘੱਟ ਨੇ ਇਹਦੇ ਚ ਬਾਕੀ ਦੇ 11 ਵੀ ਸਾਰੇ ਲਿਖੇ ਹੋਏ ਨੇ ਪਰ ਕਹਿਣ ਦਾ ਭਾਵ ਹੈ ਕਿ ਸਾਰੇ 52 ਕਵੀਆਂ ਦੇ ਇੱਥੇ ਨਾਮ ਜਿਹੜੇ ਲਿਖੇ ਨੇ ਇਨ੍ਹਾਂ ਨੇ ਇੱਕ ਪੰਕਤੀ ਲਾਈਨ ਲਾ ਲਈ ਦੂਰ ਤੱਕ ਪਿਆਰ ਨਾਲ ਹੱਥ ਜੋੜ ਕੇ ਆ ਕੇ ਖੜੇ ਬਾਰੀ ਬਾਰੀ ਦਸਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਫਿਰ ਸਤਿਗੁਰਾਂ ਦੇ ਦਰਸ਼ਨ ਕਰਦੇ ਹੋਏ ਗੁਰਾਂ ਦੇ ਨੇੜੇ ਨੇੜੇ ਸਾਰੇ ਜਾਣੇ ਸਜ ਗਏ।
1: ਇਨ ਪਸ਼ਚਾਤੀ ਆਏ ਸ਼ਤਾਬੀ سدو مدو دون ربابے.
0: سو انہاں تو بعد نال ہی ربابی جڑے نے سدو بھائی مدو کافی انہاں دی اپاں نوں ترتیب بھی ملدی ہے. بھائی مردانہ اس پرکار بھائی دانا دالا اے ستا بلوندا بھائی ہوئے نے بابک چھویں پاتشاہ ویلے ہویا ہے. پھر بھائی بابک دے لڑکے ستویں پاتشاہ ویلے کیرتن کردے رہے نے اٹھویں پاتشاہ ویلے تھوڑا سماں پھر نویں پاتشاہ ویلے. یہ انہاں دے اگے ہی پروار ہے کہ سدو تے بھائی مدو یہ دونوں ساریاں تو بعد وچ انہاں نے بھی آ کے متھا ٹیکیا ہے.
1: کیرتن کرن لگے تب آئے پھر چت جوے تھرے سمدائے.
0: یہ آ کر کے کیرتن کرن لگے بھائی سدو تے مدو ساریاں دے چت ٹک گئے. گربانی دے گائن کرن مطابق گراں دے پے وچ پری سنگت وچ
1: تب شری مکتے اتر کہو پریت لگیو جی سکھ کے نہیں.
0: ہوں مہاراج نے بچن اگے توریا ہاں بھائی نند سنگھ دس یہ جیڑا تو کہنا انہوں بندے نوں پریت پیڑا ہو گئی ہے بھائی وہ چیز دا اثر ہویا ہویا انت کال جو مندر شمرا ہے ایسی چنتا میں جے مرا ہے پریت جون ول ول اوتر ہے. وہ مکانا وچ جیڑی اچھا رہ جاندی مرن ویلے ਉਹਦੀ ਆਤਮਾ ਫਿਰ ਹੁਣ ਗੁਰਚਰਨਾਂ ਚ ਤਾਂ ਨਿਵਾਸ ਨਹੀਂ ਮਿਲਦਾ ਉਹਦੀ ਆਤਮਾ ਇੱਥੇ ਮਕਾਨ ਵਿੱਚ ਭਟਕੀ ਰਹਿੰਦੀ ਹੈ. ਇਸ ਤਰ੍ਹਾਂ ਦੀ ਕੋਈ ਪ੍ਰੇਤ ਆਤਮਾ ਉਸ ਸਿੱਖ ਦੇ ਉੱਤੇ ਆਪਣਾ ਪ੍ਰਭਾਵ ਪਾ ਗਈ ਹੈ.
1: ਪ੍ਰੇਤ ਲੱਗਿਓ ਜੇ ਸਿੱਖ ਕੋ ਲਿਓ ਸੋਨੇ ਪਦਤ ਹੋ ਗਏ ਜਪ ਰਸਨਾ ਜਿਨੋ ਕੰਠ ਤਿੰਨ ਪਰ ਕਛ ਬਸਨਾ.
0: ਮਹਾਰਾਜ ਕਹਿੰਦੇ ਜਾਓ ਫਿਰ ਇਉਂ ਕਰੋ ਸਿੱਖ ਨੂੰ ਪੁੱਛੋ ਤੂੰ ਕਦੇ ਜਪਜੀ ਸਾਹਿਬ ਪੜ੍ਹਿਆ. ਜੇ ਜਪਜੀ ਸਾਹਿਬ ਦਾ ਪਾਠ ਸਿੱਖ ਨੂੰ ਕੰਠ ਹੋਵੇ ਸ਼ੁੱਧ ਪੜ੍ਹੇ ਮਰਿਆਦਾ ਅਨੁਸਾਰ ਉਹਦੇ ਤੇ ਭੂਤ ਪ੍ਰੇਤ ਆਦਿਕ ਇਨ੍ਹਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ ਪੈ ਸਕਦਾ. ਜੇ ਸਿੱਖ ਬਾਣੀ ਪੜ੍ਹੇ ਨਾ ਜੇ ਹੁਣ ਜਪਜੀ ਸਾਹਿਬ ਹੈ ਕਈ ਕਹਿਣਗੇ ਜਾਪ ਸਾਹਿਬ ਬੜਾ ਔਖਾ ਹੈ. ਜਾਪ ਸਾਹਿਬ ਜੇ ਔਖਾ ਤਾਂ ਕਿਰਪਾ ਵੀ ਉਹਦੇ ਚ ਬੜੀ ਆ. ਨਮੋ ਪ੍ਰੇਤ ਪ੍ਰੇਤੇ ਨਮੋ ਦੇਵ ਦੇਵੇ ਉਹ ਇੰਨਾ ਕੁਛ ਲਿਖਿਆ ਜਾਪ ਸਾਹਿਬ ਦੇ ਵਿਚ. ਹੁਣ ਜੇ ਕੋਈ ਜਿੰਨੀ ਚੀਜ਼ ਮਹਿੰਗੀ ਹੁੰਦੀ ਜਾਂਦੀ ਆ ਸਸਤੀ ਜੀ ਕਾਰ ਖਰੀਦ ਲਓ ਰਾਹ ਚ ਹੀ ਖੜੇ ਰਹੋ ਫਿਰ ਤੇ ਮਹਿੰਗੀ ਤੋਂ ਮਹਿੰਗੀਆਂ ਕਾਰਾਂ ਵਿਚ ਪਤਾ ਕਿੰਨੀਆਂ ਸਹੂਲਤਾਂ ਹੁੰਦੀਆਂ. ਕਾਰ 50 ਲੱਖ ਦੀ ਕਾਰ 1 ਕਰੋੜ ਦੀ ਵੀ ਆ ਪਰ ਸਹੂਲਤਾਂ ਬੜੀਆਂ ਉਹਦੇ ਚ. ਇਸ ਤਰ੍ਹਾਂ ਹੀ ਆ ਬਈ ਜਿੰਨੀ ਆਪਾਂ ਕਹਿੰਦੇ ਇਹ ਬਾਣੀ ਤਾਂ ਬੜੀ ਵੱਡੀ ਸੁਖਮਨੀ ਸਾਹਿਬ ਤਾਂ ਬਹੁਤਾ ਵੱਡਾ ਪਰ ਫਲ ਵੀ ਤਾਂ ਬਹੁਤ ਵੱਡਾ ਨਾ. ਇਸ ਕਰਕੇ ਜੇ ਆਪਾਂ ਕਹੀਏ ਜਾਪ ਸਾਹਿਬ ਔਖੀ ਬੜੀ ਆ ਔਖੇ ਤਾਂ ਫਿਰ ਜਿਹੜੇ ਜਮਦੂਤਾਂ ਦੀ ਕੁੱਟ ਖਾਣੀ ਆ ਉਦੋਂ ਤੇ ਫਿਰ ਬਾਹਲੇ ਔਖੇ ਹੋਵਾਂਗੇ. ਉਹਦੇ ਨਾਲੋਂ ਤਾਂ ਨਹੀਂ ਔਖੀ ਹੈ ਇਹ ਐਵੇਂ ਤੱਤਿਆਂ ਕੜਾਹਿਆਂ ਚ ਸੜਨਗੇ ਜਾ ਕੇ ਜਿਹੜੇ ਜਾ ਅਗਲੀਆਂ ਜੂਨਾਂ ਭੁਗਤਣਗੇ ਹੋਰਨਾਂ ਥਾਵਾਂ ਤੇ ਭਟਕਣਗੇ ਉਹ ਹੁਣ ਮਾੜਾ ਜਾਂ ਔਖੇ ਹੋ ਲੋ ਬਸ ਫਿਰ ਸੌਖੇ ਹੀ ਸੌਖੇ ਆ. ਜਿਵੇਂ ਮਾਂ ਬਾਪ ਬੱਚਿਆਂ ਨੂੰ ਕਹਿੰਦੇ ਆ ਉਹ ਮਾੜਾ ਜਾਂ ਧਿਆਨ ਨਾਲ ਕਿਤੇ ਪੜ੍ਹ ਲਓ ਨਾ 4 ਨੰਬਰ ਤੁਹਾਡੇ ਆ ਜਾਣ ਸਾਰੀ ਜ਼ਿੰਦਗੀ ਮੌਜ ਕਰੋਗੇ. ਫਿਰ ਬਸ ਇੰਨਾ ਕੀ ਕੰਮ ਹੈ ਕਿ ਧਿਆਨ ਦੇ ਕੇ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚੌਪੀ ਸਾਹਿਬ ਆਨੰਦ ਸਾਹਿਬ ਰਹਿਰਾਸ ਕੀਰਤਨ ਸੋਹਿਲਾ ਸ੍ਰੀ ਸੁਖਮਨੀ ਸਾਹਿਬ ਸ੍ਰੀ ਆਸਾਈ ਦੇ ਵਾਰ ਦਾ ਇੰਨਾ ਕੁ ਜ਼ਿਆਦਾ ਤੋਂ ਜ਼ਿਆਦਾ ਜੇ ਗ੍ਰਿਸ਼ਤੀ ਕਰਨਾ ਚਾਹੇ ਇਹ ਤੋਂ ਵੱਧ ਤਾਂ ਉਹਦੀ ਮਰਜ਼ੀ ਹੈ. ਹੁਣ ਜਿਹੜਾ ਬੰਦਾ ਰੋਜ਼ 5 ਜਪਜੀ ਸਾਹਿਬ ਕਰਦਾ 10 ਕਰਦਾ ਕੋਈ 20-25 ਕਰਦਾ ਮਹਾਰਾਜ ਕਹਿੰਦੇ ਜੇ ਕਿਸੇ ਨੂੰ ਪਾਠ ਕੰਠ ਹੈ ਜਪਜੀ ਸਾਹਿਬ ਦਾ ਮਜਾਲ ਹੈ ਕੋਈ ਚੀਜ਼ ਉਹਦੇ ਨੇੜੇ ਫਟਕ ਵੀ ਜਾਵੇ ਉਹਦਾ ਤਾਂ ਆਪਣਾ ਹੀ ਪ੍ਰਭਾਵ ਬੜਾ ਉਹਦੇ ਤਾਂ ਸਤਿਗੁਰ ਦੀ ਰਹਿਮਤ ਹੀ ਬੜੀ ਹੈ. ਇਸ ਕਰਕੇ ਉਹ ਤਾਂ ਕਈਆਂ ਦਾ ਹੋਰ ਵੀ ਭਲਾ ਕਰਦਾ. ਇਹ ਸਿੱਖ ਬਾਣੀ ਨਹੀਂ ਪੜ੍ਹਦਾ ਹੋਣਾ ਇਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ ਇਹ ਸਾਰੇ ਕੌਤਕ ਸਤਿਗੁਰੂ ਜੀ ਵਰਤਾਉਂਦੇ ਨੇ ਸਾਖੀ ਬਣ ਜਾਂਦੀ ਇੱਕ ਜਿਹੜੀ ਸਿੱਖਿਆ ਰੂਪ ਹੋ ਜਾਂਦੀ ਹੈ. ਇਸ ਤਰ੍ਹਾਂ ਮਹਾਰਾਜ ਜੀ ਨੇ ਆਪਾਂ ਨੂੰ ਕਿਹਾ ਅੱਜ ਉਹ ਬਈ ਜੇ ਤੁਹਾਡੇ ਚ ਕੋਈ ਜਪਜੀ ਸਾਹਿਬ ਨਹੀਂ ਪੜ੍ਹਦਾ ਭਾਈ ਪੜ੍ਹਿਆ ਕਰੋ ਸੁਣਿਆ ਕਰੋ ਬਾਣੀ ਨਹੀਂ ਕੰਠ ਹੈਗੀ ਕੈਸਟਾਂ ਕਾਹਦੇ ਵਿੱਚ ਟੇਪ ਰਿਕਾਰਡਾਂ ਇੰਨੀਆਂ ਕੈਸਟਾਂ ਹੈਗੀਆਂ ਨੇ ਕਿਸੇ ਤੋਂ ਪਾਠ ਸੁਣ ਲਿਆ ਕਰੋ. ਇਸ ਤਰ੍ਹਾਂ ਸਤਿਗੁਰੂ ਫਰਮਾਉਂਦੇ ਹਨ
1: ਨਿਤ ਖਾਲਸਾ ਗੁਰਬਚ ਸੁਣਿਓ ਬੂਜਨ ਕਾਰਨ ਨੀਕੇ ਬਣਿਓ।
0: ਜਦੋਂ ਖਾਲਸੇ ਨੇ ਇਹਨਾਂ ਬਚਨ ਸੁਣਿਆ ਨੇੜੇ ਬੈਠਿਆਂ ਨੇ ਪੁੱਛਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਉਸ ਵਕਤ ਇਸ ਤਰ੍ਹਾਂ ਕਿਹਾ,
1: ਸ੍ਰੀ ਪ੍ਰਭ ਪਾਤਸ਼ਾਹ ਗੁਰ ਸਾਚੇ ਦਿਓ ਬਤਾਏ ਸੰਸੈ ਚਿਤ ਰਾਚੇ।
0: ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਇੱਕ ਸੰਸਾ ਜਿਹੜਾ ਮਨ ਦੇ ਅੰਦਰ ਪੈ ਜਾਂਦਾ ਬੰਦੇ ਦੇ, ਸੰਸਾ ਤੁਹਾਡੇ ਬਿਨਾਂ ਨਿਕਲਦਾ ਨਹੀਂ ਹੈ, ਸੋ ਇਸ ਕਰਕੇ ਸੰਸਾ ਇੱਕ ਕਰ ਕਿਰਪਾ ਕਰਕੇ ਦੂਰ ਕਰੋ।
1: ਲੇਤ ਮੁਕਤ ਜਪ ਪਾਠਕ ਜੁਏ ਕੈ ਸਰੀਰ ਕੀ ਰੱਖਿਆ ਹੋਏ।
0: ਇਹ ਹੁਣ ਨਵਾਂ ਜਗਿਆਸੂ ਪੁੱਛਦਾ, ਬਹਿਣ ਵਾਲੇ ਲਾਗੇ ਪੁੱਛਦੇ ਨੇ, ਬਈ ਗੁਰਬਾਣੀ ਪੜ੍ਹਨ ਨਾਲ ਮਹਾਰਾਜ ਜਪਜੀ ਸਾਹਿਬ ਦਾ ਪਾਠ ਕਰਨ ਨਾਲ ਤੁਸੀਂ ਤਾਂ ਕਹਿੰਦੇ ਮੁਕਤੀ ਹੋ ਜਾਂਦੀ ਬੰਦੇ ਦੀ, ਕਿ ਫਿਰ ਸਰੀਰ ਦੀ ਰੱਖਿਆ ਵੀ ਹੁੰਦੀ ਹੈ? ਦੋ ਗੱਲਾਂ ਨੇ। ਹੁਣ ਅਸੀਂ ਤਾਂ ਸੁਣਿਆ ਸੀ ਬਾਣੀ ਪੜ੍ਹਨਾ ਬੰਦਾ ਮੁਕਤ ਹੋ ਜਾਂਦਾ ਬੰਧਨਾਂ ਤੋਂ ਹੋਰਨਾਂ ਤੋਂ, ਬਈ ਕੀ ਸਰੀਰ ਦੀ ਵੀ ਰੱਖਿਆ ਹੁੰਦੀ ਹੈ? ਇਹ ਕਿਰਪਾ ਕਰਕੇ ਸੰਸਾ ਨਿਵਿਰਤ ਕਰੋ ਜੀ।
1: ਇਹ ਨਿਰਣੇ ਹਮ ਪਾਵੇ ਜੈਸੇ ਸਿੱਖਣ ਹੇਤੀ ਉਚਾਰੋ ਤੈਸੇ।
0: ਇਹ ਨਿਰਣਾ ਜਿਵੇਂ ਸਾਨੂੰ ਪਤਾ ਲੱਗ ਜਾਏ, ਇਸ ਗੱਲ ਦਾ ਨਿਰਣਾ ਹੋ ਜਾਵੇ, ਆਉਣ ਵਾਲੇ ਸਮੇਂ ਵਿਚ ਵੀ ਗੁਰਸਿੱਖੇ ਸਾਖੀ ਸੁਣ ਕੇ ਇਹ ਜਪਜੀ ਸਾਹਿਬ ਦੇ ਮਹਾਤਮ ਨੂੰ ਸਮਝ ਸਕਣ।
1: ਸ੍ਰੀ ਮੁਕਤੇ ਫੁਰਮਾਨ ਕੀਨ ਅੰਮ੍ਰਿਤ ਫਲ ਕਿਸੋ ਕਰ ਲੀਨ।
0: ਸ਼੍ਰੋਮਣੀ ਮੁਖ ਵਿਚੋਂ ਗੁਰਾਂ ਨੇ ਬਚਨ ਇਸ ਤਰ੍ਹਾਂ ਕਿਹਾ, ਮਹਾਰਾਜ ਕਹਿਣ ਲੱਗੇ ਜਿਵੇਂ ਇਉਂ ਜਾਣੋ ਕਿ ਜਿਵੇਂ ਕਿਸੇ ਬੰਦੇ ਨੂੰ ਨਾ ਮਿਲ ਜਾਵੇ ਅਮਰ ਫਲ ਹੁੰਦਾ, ਇੱਕ ਉਹਦੇ ਹੱਥ ਦੇ ਵਿਚ ਅਚਾਨਕ ਅਮਰ ਫਲ ਆ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ ਭੁੱਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ, ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ, ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ, ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ ਹੈ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ ਤਥਾ ਸ਼ਕਤ ਜਪਜੀ ਜੁਗ ਧਰੇ।
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ। ਇਹ ਤੇ ਇੱਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਹੀ ਬੇਵਿਸ਼ਵਾਸੇ ਹੋ ਗਏ ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜ੍ਹਨੋਂ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, ਦਸਵੰਧ ਨਹੀਂ ਕੱਢਦਾ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ ਭੁੱਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ, ਇੱਕ ਰੱਜ ਆ ਜਾਂਦਾ ਬੰਦੇ ਦੀ ਤ੍ਰਿਸ਼ਨਾ ਭੁੱਖ, ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ, ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ ਤਥਾ ਸ਼ਕਤ ਜਪਜੀ ਜੁਗ ਧਰੇ।
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ। ਇਹ ਤੇ ਇੱਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਹੀ ਬੇਵਿਸ਼ਵਾਸੇ ਹੋ ਗਏ ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜ੍ਹਨੋਂ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, دسوند نہیں کڑ دے
1: جو اچلے امر ہوئے جائے بھوک ترکھا بھی دکھ بھی نسائے
0: ہوں بھائی امر فل دے دو فائدے ہندے نے ایک تا امر فل کھا کے بندہ ہمیشہ لئی امر ہو جاندا ایک تو یہ وڈا فائدہ ہے ہی ہے ایک رج آ جاندا ہے بندے دی ترشنا بھوک یہ امر فل کھان دے نال لت جاندیاں نے اس کر کے امر فل جیڑا ہے آپاں نوں دو لاب دندا ہے کئی چیزاں کھان نال ایک لاب ہوندا ہے کئی چیزاں کھان نال دو لاب ہوندے ہن
1: امرت پھل جم دونوں کرے تتھا شرط جپ جی جوگ سرے
0: سو امر فل جویں دونوں ہی فل دندا آپاں نوں سو اسی طرح ہی جب جی صاحب دے پاٹھ وچ بندہ امر بھی ہوندا ہے مکت بھی ہوندا ہے شریر دی رکھیا بھی ہوندی ہے یہ تے ایک کرپا ہوندی ہے کوئی انت نہیں ہے جنیاں کرپا جب جی صاحب رکھیاں گرو نانک دیو جی نے یہ تو بندے بے وشواسے ہو گئے جے کتے بندے اتنا پاٹھ کرن لگ جان جنہ مہاراج جی نے کہا ہے کوئی کم ایسا نہیں سو کہندے ہن سارے جانے لوکی ہٹ کے بانی پڑھنو دنیا ہن سیوا نہیں کر دی دسوند نہیں کر دا جاوے
1: جو اچلے امر ہوئے جائے بھوک ترکھا بھی دکھ بھی نسائے
0: ہن بھائی امر فل دے دو فائدے ہندے نے ایک تا امر فل کھا کے بندہ ہمیشہ لئی امر ہو جاندا ہے ایک تا اودا یہ وڈا فائدہ ہے ہی ہے ایک رج آ جاندا ہے بندے دی ترشنا بھوک یہ امر فل کھان دے نال لت جاندیاں نے اس کر کے امر فل جیڑا ہے آپاں نوں دو لاب دندا ہے کئی چیزاں کھان نال ایک لاب ہوندا ہے کئی چیزاں کھان نال دو لاب ہوندے ہن
1: امرت پھل جم دونوں کرے تتھا شرط جپ جی جوگ سرے
0: سو امر فل جویں دونوں ہی فل دندا آپاں نوں سو اسی طرح ہی جب جی صاحب دے پاٹھ وچ بندہ امر بھی ہوندا ہے مکت بھی ہوندا ہے شریر دی رکھیا بھی ہوندی ہے یہ تے ایک کرپا ہوندی ہے کوئی انت نہیں ہے جنیاں کرپا جب جی صاحب رکھیاں گرو نانک دیو جی نے یہ تو بندے بے وشواسے ہو گئے جے کتے بندے اتنا پاٹھ کرن لگ جان جنہ مہاراج جی نے کہا ہے کوئی کم ایسا نہیں سو کہندے ہن سارے جانے لوکی ہٹ کے بانی پڑھنو دنیا ہن سیوا نہیں کر دی دسوند نہیں کر دا جاوے
1: جو اچلے امر ہوئے جائے بھوک ترکھا بھی دکھ بھی نسائے
0: ہن بھائی امر فل دے دو فائدے ہندے نے ایک تا امر فل کھا کے بندہ ہمیشہ لئی امر ہو جاندا ہے ایک تا اودا یہ وڈا فائدہ ہے ہی ہے ایک رج آ جاندا ہے بندے دی ترشنا بھوک یہ امر فل کھان دے نال لت جاندیاں نے اس کر کے امر فل جیڑا ہے آپاں نوں دو لاب دندا ہے کئی چیزاں کھان نال ایک لاب ہوندا ہے کئی چیزاں کھان نال دو لاب ہوندے ہن
1: امرت پھل جم دونوں کرے تتھا شرط جپ جی جوگ سرے
0: سو امر فل جویں دونوں ہی فل دندا آپاں نوں سو اسی طرح ہی جب جی صاحب دے پاٹھ وچ بندہ امر بھی ہوندا ہے مکت بھی ہوندا ہے شریر دی رکھیا بھی ہوندی ہے یہ تے ایک کرپا ہوندی ہے کوئی انت نہیں ہے جنیاں کرپا جب جی صاحب رکھیاں گرو نانک دیو جی نے یہ تو بندے بے وشواسے ہو گئے جے کتے بندے اتنا پاٹھ کرن لگ جان جنہ مہاراج جی نے کہا ہے کوئی کم ایسا نہیں سو کہندے ہن سارے جانے لوکی ہٹ کے بانی پڑھنو دنیا ہن سیوا نہیں کر دی دسوند نہیں کر دا جاوے
1: جو اچلے امر ہوئے جائے بھوک ترکھا بھی دکھ بھی نسائے
0: ہن بھائی امر فل دے دو فائدے ہندے نے ایک تا امر فل کھا کے بندہ ہمیشہ لئی امر ہو جاندا ہے ایک تا اودا یہ وڈا فائدہ ہے ہی ہے ایک ਰੱਜ ਆ ਜਾਂਦਾ ਹੈ ਬੰਦੇ ਦੀ ਤ੍ਰਿਸ਼ਨਾ ਭੁੱਖ ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ। ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ ਹੈ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ ਤਥਾ ਸ਼ਕਤ ਜਪ ਜੀ ਜੁਗ ਧਰੇ।
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ। ਇਹ ਤੇ ਇਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਬੇਵਿਸ਼ਵਾਸੇ ਹੋ ਗਏ। ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋਂ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, ਦਸਵੰਧ ਨਹੀਂ ਕੱਢਦਾ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ। ਇੱਕ ਰੱਜ ਆ ਜਾਂਦਾ ਹੈ ਬੰਦੇ ਦੀ ਤ੍ਰਿਸ਼ਨਾ ਭੁੱਖ ਇਹ ਅਮਰ ਫਲ ਖਾਣ ਦੇ ਨਾਲ ਲੱਥ ਜਾਂਦੀਆਂ ਨੇ। ਇਸ ਕਰਕੇ ਅਮਰ ਫਲ ਜਿਹੜਾ ਹੈ ਆਪਾਂ ਨੂੰ ਦੋ ਲਾਭ ਦਿੰਦਾ ਹੈ, ਕਈ ਚੀਜ਼ਾਂ ਖਾਣ ਨਾਲ ਇੱਕ ਲਾਭ ਹੁੰਦਾ ਹੈ, ਕਈ ਚੀਜ਼ਾਂ ਖਾਣ ਨਾਲ ਦੋ ਲਾਭ ਹੁੰਦੇ ਹਨ।
1: ਅੰਮ੍ਰਿਤ ਫਲ ਜਿਮ ਦੋਨੋਂ ਕਰੇ ਤਥਾ ਸ਼ਕਤ ਜਪ ਜੀ ਜੁਗ ਧਰੇ।
0: ਸੋ ਅਮਰ ਫਲ ਜਿਵੇਂ ਦੋਨੋਂ ਹੀ ਫਲ ਦਿੰਦਾ ਆਪਾਂ ਨੂੰ, ਸੋ ਇਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਪਾਠ ਵਿਚ ਬੰਦਾ ਅਮਰ ਵੀ ਹੁੰਦਾ, ਮੁਕਤ ਵੀ ਹੁੰਦਾ, ਸਰੀਰ ਦੀ ਰੱਖਿਆ ਵੀ ਹੁੰਦੀ ਹੈ। ਇਹ ਤੇ ਇੱਕ ਕਿਰਪਾ ਹੁੰਦੀ ਹੈ, ਕੋਈ ਅੰਤ ਨਹੀਂ ਹੈ। ਜਿੰਨੀਆਂ ਕਿਰਪਾ ਜਪਜੀ ਸਾਹਿਬ ਚ ਰੱਖੀਆਂ ਗੁਰੂ ਨਾਨਕ ਦੇਵ ਜੀ ਨੇ, ਇਹ ਤਾਂ ਬੰਦੇ ਬੇਵਿਸ਼ਵਾਸੇ ਹੋ ਗਏ। ਜੇ ਕਿਤੇ ਬੰਦੇ ਇੰਨਾ ਪਾਠ ਕਰਨ ਲੱਗ ਜਾਣ ਜਿੰਨਾ ਮਹਾਰਾਜ ਜੀ ਨੇ ਕਿਹਾ ਹੈ, ਕੋਈ ਕੰਮ ਐਸਾ ਨਹੀਂ। ਸੋ ਕਹਿੰਦੇ ਹੁਣ ਸਾਰੇ ਜਾਣੇ ਲੋਕੀ ਹਟ ਕੇ ਬਾਣੀ ਪੜਨੋਂ, ਦੁਨੀਆਂ ਹੁਣ ਸੇਵਾ ਨਹੀਂ ਕਰਦੀ, ਦਸਵੰਧ ਨਹੀਂ ਕੱਢਦਾ ਜਾਵੇ।
1: ਜੋ ਅਚਲੇ ਅਮਰ ਹੋਏ ਜਾਏ ਭੂਖ ਤ੍ਰਿਖਾ ਵੀ ਦੁੱਖ ਵੀ ਨਸਾਏ।
0: ਹੁਣ ਭਾਈ ਅਮਰ ਫਲ ਦੇ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਅਮਰ ਫਲ ਖਾ ਕੇ ਬੰਦਾ ਹਮੇਸ਼ਾ ਲਈ ਅਮਰ ਹੋ ਜਾਂਦਾ, ਇੱਕ ਤਾਂ ਉਹਦਾ ਇਹ ਵੱਡਾ ਫਾਇਦਾ ਹੈ ਹੀ ਹੈ। ਇੱਕ ਰੱਜ ਆ ਜਾਂਦਾ ਹੈ ਬੰਦੇ ਦੀ ਤ੍ਰਿਸ਼ਨਾ ਭੁੱਖ ਇਹ ਅਮਰ ਫਲ ਖਾਣ ਦੇ ਨਾਲ। ਪਸ਼ੂਆਂ ਤੋਂ ਪੇਤ ਜੁਨੀਆਂ ਵਿੱਚੋਂ ਕੱਢ ਕੇ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਦੇਵਤੇ ਬਣਾ ਦਿੰਦਾ ਹੈ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇਡਰ ਵਾਲੇ ਮਹਾਂਪੁਰਸ਼ ਕਹਿਣ ਲੱਗੇ ਇੱਕ ਵਾਰੇ। ਸੋ ਕਹਿੰਦੇ ਕੋਈ ਬੰਦਾ ਵਿਚਾਰਾ ਅਵਗਤ ਫਿਰਦਾ ਸੀ ਕਿਤੇ, ਤਾਂ ਕਹਿੰਦੇ ਮੇਰੇ ਕੋਲ ਆ ਗਿਆ ਇੱਥੇ ਰਾਤ ਨੂੰ, ਉਹਦੀ ਰੂਹ ਆ ਗਈ। ਕਹਿੰਦਾ ਬਾਬਾ ਜੀ ਮੈਂ ਕਈ ਥਾਈਂ ਭਟਕਿਆ, ਮੇਰਾ ਕੋਈ ਭਲਾ ਨਹੀਂ ਕਰਦਾ, ਜੇ ਤੁਸੀਂ ਮੇਰਾ ਭਲਾ ਕਰਦੇ ਹੋ। ਕਹਿੰਦੇ ਮੈਨੂੰ ਤਰਸ ਆ ਗਿਆ ਵੀ ਚੱਲ ਵਿਚਾਰਾ ਭਟਕਦਾ ਫਿਰਦਾ। ਬਾਬਾ ਜੀ ਕਹਿੰਦੇ ਮੈਂ ਨਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਕਹਿੰਦੇ ਮੈਂ ਉਹਨੂੰ ਇੱਕ ਗੱਲ ਕਹਿਤੀ ਵੀ ਜਦ ਤੱਕ ਮੈਂ ਪੜੂੰਗਾ ਤੈਨੂੰ ਸੁਣਨਾ ਪੈਣਾ। ਉਹ ਖੜ ਗਿਆ, ਕਹਿੰਦੇ ਮੈਂ ਅੱਧਾ ਘੰਟਾ ਲਾਇਆ ਫਿਰ ਐਨ ਪਿਆਰ ਨਾਲ ਟੇਕ ਕੇ ਪਾਠ ਕੀਤਾ। ਕਹਿੰਦੇ ਜਦ ਮੈਂ ਅਖੀਰ ਤੇ ਜਾ ਕੇ ਪੜਿਆ, ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਕਹਿੰਦੇ ਇਕਦਮ ਪ੍ਰਕਾਸ਼ ਹੋ ਗਿਆ ਕਮਰੇ ਚ ਦੁੱਧ ਰੰਗਾ ਚਿੱਟਾ। ਅਤੇ ਉਹ ਬੰਦਾ ਕਹਿੰਦਾ ਬਾਬਾ ਜੀ ਮੈਂ ਸੱਚਖੰਡ ਨੂੰ ਜਾ ਰਿਹਾ ਹੁਣ। ਦੇਖੋ ਕਹਿੰਦੇ ਜਪਜੀ ਸਾਹਿਬ ਦੀ ਪਾਈ ਕਿੰਨੀ, ਕਹਿੰਦੇ ਇਕਾਗਰਤਾ ਦੀ ਗੱਲ ਹੈ ਸਾਰੀ। ਇਸ ਕਰਕੇ ਮਹਾਰਾਜ ਕਹਿੰਦੇ ਹੈ ਤਾਂ ਬੜਾ ਕੁਛ ਪਰ ਕਲਯੁਗ ਦੇ ਲੋਕ ਹੁਣ ਸਮਝਦਾਰ ਨਹੀਂ ਹੈਗੇ। ਤੇ ਫਿਰ ਕਹਿੰਦੇ ਦੇਖੋ ਕਿੰਨੀਆਂ ਚੀਜ਼ਾਂ ਸ੍ਰੇਸ਼ਟ ਸੁਭਾਵ ਦੇ ਵਿੱਚ, ਗੁਣਾਂ ਨੂੰ ਸੰਚਣ ਵਿੱਚ, ਗ੍ਰਹਿਣ ਕਰਨ ਵਿੱਚ, ਦੁੱਖਾਂ ਨੂੰ ਦੂਰ ਕਰਨ ਵਿੱਚ, ਪ੍ਰਸੰਨ ਕਰਨ ਵਿੱਚ, ਮਨ ਨੂੰ ਰੋਕਣ ਦੇ ਵਿੱਚ, ਤੇ ਯੁੱਧ ਵਿੱਚ ਜਾਣ ਲਈ ਅਤੇ ਸ਼ੁਭ ਗੁਣ ਗ੍ਰਹਿਣ ਕਰਨ ਵਿੱਚ, ਬਸੀਕਾਰ ਕਰਨ ਵਿੱਚ, ਧਰਮ ਨੀਤੀ ਵਿੱਚ, ਰਾਜਨੀਤੀ ਵਿੱਚ ਤੇ ਦਾਨ ਵਿੱਚ, ਗੁਰਾਂ ਤੇ ਖਜ਼ਾਨੇ ਭਾਵ ਗੁਣਾਂ ਦੇ ਜਿਹੜੇ ਇਕੱਠੇ ਕਰਨ ਵਿੱਚ ਧਨ ਦੌਲਤ ਵਿੱਚ ਇਤਨੀਆਂ ਸਾਰੀਆਂ ਚੀਜ਼ਾਂ ਕਿੱਥੇ ਨੇ? ਜਪਜੀ ਸਾਹਿਬ ਦੇ ਵਿੱਚ ਹੈ। ਬੜਾ ਕੁਝ ਜਪਜੀ ਸਾਹਿਬ ਦੇ ਵਿੱਚ ਰੱਖਿਆ ਮਹਾਰਾਜ ਨੇ, ਇੰਨਾ ਕੁਝ ਤਾਂ ਇਕੱਲੇ ਮੂਲ ਮੰਤਰ ਵਿੱਚ ਹੀ ਰੱਖਿਆ ਹੋਇਆ। ਜੇ ਕੋਈ ਬੰਦਾ ਗੁਰਾਂ ਦੇ ਬਚਨ ਮੰਨ ਲਵੇ ਨਾ, ਆਪਣੇ ਦਿਮਾਗ ਦੇ ਖਾਨੇ ਨੂੰ ਬੰਦ ਕਰਕੇ ਅੱਗੇ ਇਹ ਨਹੀਂ ਕਹਿਣਾ ਲੈ ਇੰਨੇ ਪਾਠ ਲੈ ਐਂ ਕਹਿੰਦੇ ਨੇ, ਜੇ ਤੁਸੀਂ ਇਹ ਗੱਲਾਂ ਕਰਨੀਆਂ ਨੇ ਫੇਰ ਕਾਮਯਾਬੀ ਨਹੀਂ ਮਿਲਣੀ। ਉਹ ਜਿਵੇਂ ਜਿਵੇਂ ਸਤਿਗੁਰੂ ਬਚਨ ਕਹਿਣਗੇ ਕਿ ਇੰਨੇ ਇੰਨੇ ਪਾਠ ਕਰੋ ਭਾਈ, ਉਹਨੇ ਪਾਠਾਂ ਦੇ ਵਿੱਚ ਫਿਰ ਸਾਰਾ ਕੁਝ ਮਿਲੇਗਾ। ਜੇ ਬੰਦੇ ਦੀ ਰਹਿਤ ਬਹਿਤ ਠੀਕ ਹੋਵੇਗੀ ਤਾਂ
1: ਸੁਣ ਕੇ ਸੰਗਤ ਬੋਲ ਸੁਣਾਇਓ, ਸੁਪਨੇ ਮੈਂ ਸਲੋਕ ਸਿੱਖ ਆਇਓ।
0: ਸੁਣ ਕੇ ਸੰਗਤ ਨੂੰ ਫੇਰ ਸੁਣਾਇਆ ਕਿ ਸੁਪਨੇ ਦੇ ਵਿੱਚ ਦੇਖੋ ਭਾਈ, ਗੁਰਾਂ ਨੇ ਸਿੱਖ ਨੂੰ ਸਲੋਕ ਸੁਣਾਇਆ। ਜਿਹਾ ਜਿਹਾ ਬੰਦਾ ਹੁੰਦਾ, ਪੰਡਿਤ ਸੀ, ਵਿਦਵਾਨ ਸੀ, ਗੁਰਾਂ ਨੇ ਇਹਨੂੰ ਸਹਿਜ ਕਿਰਤੀ, ਜੇ ਆਪਾਂ ਕਹੀਏ ਗੁਰਾਂ ਨੇ ਇਹਨੂੰ ਸੰਸਕ੍ਰਿਤ ਸੁਣਾ ਤਾ। ਸੰਸਕ੍ਰਿਤੀ ਗੁਰਾਂ ਨੂੰ ਕੀ ਔਖੀ ਹੈ? ਵੈਸੇ ਵੀ ਤਾਂ ਮਹਾਰਾਜ ਨੇ ਉਚਾਰਿਆ ਹੀ ਹੈ, ਇਸ ਕਰਕੇ ਸਹਿਜ ਕਿਰਤੀ ਉਚਾਰਨ ਕੀਤੀ। ਪਹਿਲੇ ਪਾਤਸ਼ਾਹ ਨੇ ਸਹਿਜ ਕਿਰਤੀ ਉਚਾਰਨ ਕੀਤੀ, ਪੰਜਵੇਂ ਪਾਤਸ਼ਾਹ ਨੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਬਿਨੋਦ ਸੁਤ ਹੈ। ਉਹਨਾਂ ਨੂੰ ਕੋਈ ਔਖਾ ਨਹੀਂ, ਮਹਾਰਾਜ ਜੋ ਮਰਜ਼ੀ ਬੋਲ ਦੇਣ, ਜਿਹੜੀ ਮਰਜ਼ੀ ਭਾਸ਼ਾ ਬੋਲ ਲੈਣ, ਕਿਉਂਕਿ ਉਹ ਭਾਸ਼ਾ ਬਣਾਉਣ ਵਾਲੇ ਆਪ ਨੇ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਦੇਖੋ ਭਾਈ ਸਾਧ ਸੰਗਤ, ਇਹ ਸਿੱਖ ਨੇ ਸ਼ਰਧਾ ਕੀਤੀ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਇਹਨੂੰ ਬਖਸ਼ਿਸ਼ ਕੀਤੀ ਹੈ।
1: ਭਾਵ ਅਰਥ ਇਸ ਕੋ ਸਮਝਾਓ, ਕਹਿ ਸ਼੍ਰੀ ਮੁਖ ਤੇ ਆਪ ਸੁਣਾਓ।
0: ਕਹਿੰਦੇ ਇਹਦਾ ਜਿਹੜਾ ਭਾਵ ਅਰਥ ਹੈ ਬਰੀਕੀ ਚ ਸਮਝਾਓ, ਜਾਂ ਸ਼੍ਰੋਮਣੀ ਮੁਖ ਵਿੱਚੋਂ ਆਪ ਸੁਣਾਓ ਜੀ।
1: ਸੁਣ ਕਲਗੀ ਤਰ ਉਚਰੇ ਨੀਕੋ, ਜਾਨੋ ਪਰਮ ਮੰਤਰ ਜਪ ਜੀ ਕੋ।
0: ਮਹਾਰਾਜ ਨੇ ਆਪਣੇ ਮੁਖਾਲ ਵਿੱਚੋਂ ਸੰਗਤ ਨੂੰ ਸੁਣਾਇਆ, ਕਹਿੰਦੇ ਜਿਹੜਾ ਜਾਣੋ, ਜਿਹੜਾ ਜਪਜੀ ਸਾਹਿਬ ਹੈ ਨਾ, ਪਰਮ ਮੰਤਰ ਹੈ ਇਹ, ਸਾਰਿਆਂ ਨਾਲੋਂ ਵੱਡਾ ਸ਼੍ਰੋਮਣੀ ਮੰਤਰ। ਜਦੋਂ ਸਿੱਧਾਂ ਨੇ ਆ ਕੇ ਗੁਰੂ ਨਾਨਕ ਦੇਵ ਜੀ ਵੇਲੇ, ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ, ਸਿੱਧਾਂ ਨੇ ਕਿਹਾ ਚਲੋ ਆਪਾਂ ਗੁਰੂ ਅੰਗਦ ਦੇਵ ਜੀ ਨੂੰ ਜਾ ਕੇ ਚਰਚਾ ਵਿੱਚ ਹਰਾਈਏ। ਗੱਲਾਂ ਬਾਤਾਂ ਕਰਨ ਲੱਗ ਪਏ ਬਚਨ ਬਿਲਾਸ ਹੁੰਦਿਆਂ, ਕਹਿੰਦੇ ਜੀ ਤੁਹਾਡਾ ਮਾਲਾ ਮੰਤਰ ਕਿਹੜਾ ਹੈ? ਉਸ ਵਕਤ ਹਲੇ ਮਹਾਰਾਜ ਉੱਥੇ ਹੀ ਸੀਗੇ ਕਰਤਾਰਪੁਰ ਸਾਹਿਬ। ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਨ ਲੱਗੇ ਮਹਾਰਾਜ ਜੀ, ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਆਪਣਾ ਮਾਲਾ ਮੰਤਰ ਕਿਹੜਾ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਣਾ ਮਾਲਾ ਮੰਤਰ ਜਪਜੀ ਸਾਹਿਬ ਦਾ ਪਾਠ ਹੈ। ਇਸ ਕਰਕੇ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਨਾ, ਉਹ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਇਹ ਪਰਮ ਮੰਤਰ ਹੈ, ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਕਥਨ ਕੀਤਾ ਹੈ, ਕਹਿੰਦੇ ਜਿਹੜਾ ਸਿੱਖ 25 ਪਾੜ ਜਪਜੀ ਸਾਹਿਬ ਦੇ ਰੋਜ਼ ਕਰਦਾ ਨਾ, ਪ੍ਰਲੋਕ ਤੱਕ ਉਹਦੇ ਕੋਈ ਕਾਰਜ ਨਹੀਂ ਜਿਹੜਾ ਨਾ ਹੋਵੇ। ਸਾਰੇ ਕਾਰਜ ਬਣ ਜਾਂਦੇ ਨੇ, ਹਰੇਕ ਕੰਮ ਬਣ ਜਾਂਦਾ ਹੈ, ਪਰ ਆਪਾਂ ਪੁੱਠਿਆਂ ਕੰਮਾਂ ਵਿੱਚ ਟਾਈਮ ਲਾਉਣ ਨੂੰ ਜ਼ਿਆਦਾ ਤਿਆਰ ਰਹਿੰਦੇ ਨੇ। ਸਿੱਧੇ ਕੰਮ ਵਿੱਚ ਜੇ ਕੋਈ 25 ਪਾੜ ਕਰਨੇ ਹੈ ਫਿਰ ਆਪਾਂ ਘਬਰਾ ਜਾਂਦੇ ਹਾਂ, ਨਹੀਂ ਜੇ ਆਪਾਂ ਗੁਰਾਂ ਤੋਂ ਅਰਦਾਸ ਕਰਕੇ ਆਗਾ ਲੈ ਲਈਏ ਨਾ, ਸਤਿਗੁਰੂ ਬੜੀ ਕਿਰਪਾ ਕਰਦੇ ਨੇ, ਜੀ ਤੋਂ ਗੁਰਾਂ ਨੇ ਪਾਠ ਕਰਵਾਉਣੇ ਨੇ ਉਹ ਤੋਂ ਕਰਵਾ ਹੀ ਲੈਣੇ ਨੇ। ਇਸ ਕਰਕੇ ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਜੇ ਬਾਣੀ ਪੜ੍ਹੀ ਜਾਵੇ ਔਰ ਸ਼ੁੱਧ ਪੜ੍ਹੀ ਜਾਵੇ, ਮਰਿਆਦਾ ਰੱਖ ਕੇ ਪੜ੍ਹੀ ਜਾਵੇ, ਤਾਂ ਸਤਿਗੁਰੂ ਬਹੁਤਾ ਫਲ ਦਿੰਦੇ ਹਨ।
1: ਮਾਨਸੀ ਅੱਛਰ ਪੰਚੀ ਅੱਛਰ ਬਾਛਤ ਦੇ ਸਿਮਰ ਜਿਨ ਰਿਦ ਧਰ।
0: ਜਿਨ੍ਹਾਂ ਨੇ ਇਹ ਮਾਨਸੀ ਤੋਂ ਮਤਲਬ ਹੈ ਕਿ ਮਨ ਬਾਛਤ ਫਲ ਦੇਣ ਵਾਲਾ ਹੈ, ਮਨ ਨਾਲ ਜਪਣ ਵਾਲਾ ਹੈ। ਪਹਿਲੇ ਜਿਹੜੇ ਅੱਖਰ ਨੇ ਨਾ 25, ਉਹਨਾਂ ਨੂੰ ਵਚਨ ਕਰਦੇ ਨੇ ਕਿ ਭਾਵ ਇੱਕ ਓੰਕਾਰ ਨੂੰ ਇੱਕ ਗਿਣ ਕੇ ਇਸੇ ਪ੍ਰਕਾਰ ਸਹਿ ਭੰਗ ਤੱਕ 25 ਅੱਖਰ ਬਣਦੇ ਨੇ ਤੇ ਗੁਰਪ੍ਰਸਾਦ ਤੱਕ ਇਹ ਸੰਪੂਰਨ ਹੋ ਜਾਂਦੇ ਜਾ ਕੇ। ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਇਹਨੂੰ ਧਾਰਨ ਕਰਕੇ ਜਪਿਆ ਹੈ ਨਾ, ਜਿਨ੍ਹਾਂ ਜਿਨ੍ਹਾਂ ਨੇ ਵੀ ਜਾਪ ਕੀਤਾ ਹੈ, ਉਹਨਾਂ ਦੇ ਸਾਰੇ ਜਿੰਨੇ ਮਨ ਬਾਛਦ ਫਲ ਨੇ। ਅੱਜ ਦੇ ਯੁੱਗ ਵਿੱਚ ਇਹ ਦੋ ਗੱਲਾਂ ਨੇ, ਮੂਲ ਮੰਤਰ ਕਿੱਥੋਂ ਤੱਕ ਹੈ, ਕੋਈ ਕਹਿੰਦਾ ਇੱਥੋਂ ਤੱਕ, ਕੋਈ ਇੱਥੋਂ ਤੱਕ ਹੈ, ਪਰ ਇਹਨਾਂ ਦੋਨਾਂ ਨੂੰ ਖੜੇ ਕਰਕੇ ਪੁੱਛੋ ਤੂੰ ਕਦੇ ਮੂਲ ਮੰਤਰ ਦਾ ਜਾਪ ਵੀ ਕੀਤਾ? ਤੇ ਰੌਲਾ ਪਾਉਣ ਨੂੰ ਤੁਸੀਂ ਸਾਰੇ ਜਾਣੇ ਰੌਲਾ ਬੜਾ ਪਾਉਣਗੇ, ਇੱਥੋਂ ਤੱਕ ਪਾਠ ਹੈ, ਉਹ ਕਹਿੰਦਾ ਇੱਥੋਂ ਤੱਕ ਹੈ। پھر دونوں نے اپنے ڈانگ چھوٹے کڑھ لیندے نے بس یہی سکھی ہے دونوں نو اکل نہیں ہے وہ جتھے تک جپنا جپی جاؤ کلا ایک اونکار ہی کہی جاؤ تاں بھی پرکاش ہو جاندا ہے کلا واہگرو کوئی تاں پرکاش ہو جاندا ہے گل تاں جپن دی ہے جپیا کینے ہیں تھوڑے چوں مول منتر دیاں کنیاں مالا روز کردے ہو کہندے وہ تاں نہیں اسی کردے پر مغل منتر ایتھے تک ہے بس اسی تاں اینی گل جاندے ہیں سمارا سچے پاتشاہ کہندے جڑے مول منتر ہیں نا یہ جڑے اکھر نے انہاں نوں دھیان دے نال کوئی انہاں دا جاپ کرے کلا ایک اونکار ست نام ہی کہی جاوے نا ستگرو کہندے تاں وی یہ بھلا کر دیندا ہے ایک اونکار ست نام واہگرو کہے تاں وی بھلا کر دیندا ہے اس کر کے تسی جپو صحیح جنہ کو تھوڑا من لگتا ہے ویسے تو آپ ہوں پنجاں پیارے نے دے دیتا نا مول منتر جنہ جنہوں جتوں تک ملیا جنہوں پنج پیارے نے جنہ جنہ دے دیتا انہیں ہی جپی جاؤ روڑا نہ پاؤ بباد نہ کرو اس کر کے جھگڑا نہ کرو پیار نہ رہو آپس دے
1: وچ گر دیال ات سکھن کے کر نیال
0: دیال ستگرو نے ارتھ کیتا ہے کدے لئی سکھاں نوں نحال کرن واسطے
1: مرن پچی اجپا جپے کیس نہ راستے من رپے
0: مارا کہہ رہے نا پچی اکھراں جاپ جا تاں اجپا اندر ہی جپے گپت جپے کہت ارتھ ہوندا جا رسنا راستے من رپے جا رسنا دے نال جپے بول بول کے پیار نال جپے اپنے نام رنگ وچ من نوں رنگے کچھ تو کرو کہ اس کر کے ستگرو مہاراج کہندے نے رسنا نال بول بول کے جپ لو کنا نال سنی جاؤ جا پھر چنتن کرنا اندر بنا بولیا سارے دھیان ہٹا کے یہ اوکھا ہے جڑا اندر اندر جپنا اوکھا لگتا پہلا اس کر کے منہ دے نال بول کے جاپ کرو
1: تستے دکھن دکھ رجتین بات پت کف کرتا ہین
0: ہن ایرے نال جڑا نا مول منتر دا پاٹھ کرن دے نال کیڑے کیڑے اودے نال دکھ تین تین تین نو چیزاں ختم ہوئیاں ایتھے کیڑیاں کیڑیاں ایک تا دکھ نا من بانی شریر کر کے جڑے دوش نے مکدے نے ایک تا تے ایک جڑا ہے دکھ دور ہندے نے وہ ہندے نے روز تین وہ بائے پت کف اتوا روز جڑے ایتھے لکھے نے روز ہے تاں بماریاں ہی پر ایتھے کچھ ہور ڈنگ نال ایوں لکھے نے کہ آدھی ویادھی تے اپادھی آدھی جڑے من آسرے نے غم چنتا سوگ فکر ویادھی ہندی ہے شریر اتے فوڑا پھنسی بخار آدک اپادھی ہندی ہے پریت پیڑا ڈانگ سوٹ آدک باہروں ہو جانا تین پرکار دیاں آدھی ویادھی اپادھی یہ بھی تین نے تین ہور چیزاں نے وہ بات پت تے کف وائے پت تے کف تین چیزاں شریر نو خراب کردیاں نے اس کر کے کہندے نے لوبھی بندہ بائی اوڑ وچ زیادہ بڑھ جاندی ہے کرودھی وچ پت زیادہ بڑھ جاندی ہے کامی وچ کف زیادہ بڑھ جاندی ہے اے تین تی نو تے اگے تین ہور رل گئے آ کے پنجے ہی لا لو کام کرو لوبھ موہ ہنکار ان سارا نو ہی مول منتر دا پاٹھ نورت کر دا اتوا جپجی صاحب دا پاٹھ ان سارا نورت کر دا پر جے کوئی بندہ کرے جے کوئی محنت کرے جے کوئی بندہ ابھیاس کرے جے کوئی بندہ آخے لگ جائے تا جے اپنی من مرضیاں کرنی اسی پڑھے لکھے ہاں سانو بڑا گیان ہے پھر تو اتنے بھی آن کی آپ لوڑ ہی نہیں کھا رہے لوڑ ہی نہیں کیونکہ گیان ہی پہلے بڑا یہ گل نہیں آپ صرف سنن آئے ہیں منن آئے ہیں کماؤن واسطے اتنے آئے ہاں
1: مکت جگت اتم پد پاوے سکھی ہوئے اوگت جاوے
0: مہاراج کہہ رہے ہیں مکتی دی جگتی پراپت ہو جاندی اتم پدوی مل جاندی سکھی ہوئے نہ اوگت جاوے اوگت نہیں جاندا ایویں آواگاؤن چ تریا فردا بےگتا نہیں مرد سکھی ہو جاتا ہے جپجی صاحب کی مہما آپ سمجھی نہیں ہلے تک آ کے جدو بہادر شاہ نے ہونا سی مہاراج کو بےنتی کی اٹھویں پاتشاہ کو مہاراج بہت پریشان ہے ننگے دی رانی ستگرو کہہ دے جب جی صاحب کا پاڑ کر کے جل دے دیو. جب جی صاحب کا پاڑ کر کے جل دیتا, بہادر شاہ نے جنم لے لیا. ایسا بھی کدے آ جاتا من دے, کدے آپ کرشتی ہوں کئی گلان تھی کہو گے یہ گلان کرنی نہیں چاہیے, لکو لینیا چاہیے, دب لینیا چاہیے. پھر جی میں اتنے لکو لوں گا پھر تھی ہور کسی کو بھجو گے, اس کر کے اتنے ہی سن لو. ایسا ہوے کہ کوئی گھر دے چ بالک نے جنم لینا ہوے تے اٹک پئی ہوے, بالک جنم نہیں لینا, سارے بڑے پریشان نے, کرپان لے کے مانج کے ایک کولے چ پانی لے لو تھوڑا جا, وہ کرپان پھیری جاؤ, جب جی صاحب بڑے جاؤ, وہ جالو بیبی نو چکا دیو, بالک جنم لے لے گا سوکھا ہی. کیوں؟ اٹھویں پاتشاہ نے جل نہیں بھیجیا, بہادر شاہ جنم ہی نہیں سی لینا. مہاراج سچے پاتشاہ ہس کے کہندے اڑیق رہا سانو, آؤ جب جی صاحب کا جل سکٹ کر کے بہادر شاہ ساری زندگی گرو گھر نال جڑیا رہا. مہاراج کہندے جیڑا جمن تو پہلے جب جی صاحب کا جل چک لو, جی ماتا چک لو. سو اس کر کے کئی پوچھیں گے کی کرنا چاہیے, خاص کر کے ماتاواں بینتی ہے سنے کیسی اشنان روز کر لو تو بہت ودیا گل ہے. پورے سمے تک جب جی صاحب کے پانچ پاٹھ روز کرنے چاہیے نے, پھر جڑا بالک جنم لے گا وہ گرسکھ ہوے گا. تنوع کہن کی لوڑ نہیں پت گردوارے چلیے, پت تیس رکھ لی, پت تے کر لی. وہ پت تو پہلے ہی بہت تیز ہو جانا, کہ جب جی صاحب کے پاٹ چ ہوتے رہے. آزاد ماوا ٹی وی دیکھ رہی نے, پھر پت ایکٹر ہی جمد جمدے گا, کیس کٹاؤ جلدی میرے, بیڑیاں سگرٹوں ول دھیان, نشیا ول دھیان. اس کر کے بھائی گرو صاحب نے تو آپ بہت کچھ بخشیا, پر اپنا جڑا نا بھروسہ یقین اس پاسے نو جانا نہیں ہے.
1: جو بھوجن پر کرے اچارن ودھیرے دوئے ان بیکارنا.
0: مہاراج کہہ رہے جی کسی بھوجن کرنا ہے, لنگر تیار کرنا ہے, اتے جب جی صاحب کا بہ کے پاٹ کری جاؤ کری جاؤ, ودا رد ہوئے ان. کہہ تھوڑے روٹی چ کمی نہیں آؤ گی, جن مرضی سنگت نو برتا لو, کول بہ کے پاٹ کری جاؤ پرشادے دے, پرشادا کدے گھٹتا ہی نہیں. ویسے بھی پرانیاں مائیاں بہت گرسکھ پروار چیسا دیکھا ہے, جدوں بھی آٹا چھاننا جب جی صاحب رم کر لینا, آٹا گننا جب جی صاحب چل رہا ہے, پاٹ روٹی پکاؤندیاں بانی پڑھ رہی ماتا, سبزی بناؤندیاں بانی پڑھ رہی ماتا, کھان والا جدوں منہ چ پہلی بروکی پاؤندا ہے وگاس وچ چلیا جاندا ہے. کی پایا ہے سبزی تو ساڈے گھرے بھی یہی جی بنتی آ, پر عجیب جہی سواد ہے وہ, تینوں نہیں سواد بھی سمجھ لگنی. تہاڈے گھر چ پاٹھ نہیں ہوندا, تہاڈے تاں جد ادھروں آٹا گوندے ادھروں گالاں کڈدیاں ہوندیاں, پھر اتنے سواد کی آنا وہ. اس کر کے مہاراج سچے پاتشاہ کہنے جی تسی کوئی بھی کام کرنا تائیوں کہہ رہے چوبی گھنٹے نام جپی جاؤ, بانی پڑھی جاؤ, ہرک چیز اتنے پرواب پہنتا ہے. کنک کے بیجن تو لے کے بڈن تک, بڈن تو لے کے پساؤن تک, روٹی بناؤن تک. پرانے سمے سکھ پاٹ کرتے ہوں سی, ہوں تو کوئی بھی نہیں کرتا ہے. اس کر کے ستگرو مہاراج سچے پاتشاہ کہہ رہے رد سدھ ورس جاندی جب جی صاحب نال کسی گل کا گھاٹا نہیں. ان بیکار نہ, وہ ان تھوڑے شریر بیکار یا بگاڑ پیدا نہیں کرے گا. عام طور پہ جب روٹی کھائیے دیکھو جی گرہن کر کے دیکھ لو, تھوڑے دن گل دو مہینے تین مہینے پریکٹیکل کر لو, روٹی کھا کے ایک جب جی صاحب کا پاٹ ضرور کر لیا کرو, چاہے وہ سویرے دوپہرے شام تین ٹائم کر لو. گرو امرداس جی ویلے رہت نامہ جی لکھیا, پہلا سکھ بہت ہی بانی پڑھنے والے جب ہوں سی, جب جی صاحب کے آنند صاحب روٹی تو پہلا پڑھیا کرتے سویرے, پہلا پانچ جب جی صاحب پانچ آنند صاحب سویرے, دوپہر ہو پھر روٹی کا ٹائم ہونا, پہلا جب جی صاحب آنند صاحب پڑھ کے روٹی کھا کے پھر ایک جب جی صاحب پھر آنند صاحب پڑھتے ہوں, شام نو پھر پھر ہے راس, رات نو پھر, کیونکہ ادو سکھا نو بانی سواد لگتی سی, پیار بھی بڑا سی. مہاراج کہنے جی تسی روٹی کھا کے جب جی صاحب کا پاٹ کرو گے نا, وشوکار نہیں پیدا ہوں, نہ کوئی شریر دے اندر بیماری لگے گی. اس طرح کر کے دیکھنا چاہیے ہے.
1: سکھ سو پچے رج پجاوے کال رہ توئے دکھ مٹاوے.
0: مہاراج کہنے سکھ دے نال روٹی پچے گی, روز ہوں کوئی بیماری جیڑی پیچھے کہہ کے آئے نے, سو جڑیاں بائے پت کافنی پیدا ہوں, آدھی بیادی اپادی پیدا نہیں ہوں, تے کال رہت ہوئے دکھ مٹاوے,
2: ਭਾਵ ਲੰਬੀ ਉਮਰ ਵਾਲਾ ਹੋ ਜਾਂਦਾ ਹੈ, ਅਰੋਗ ਹੋ ਜਾਂਦਾ ਹੈ, ਮੌਤ ਉਹਨੂੰ ਲੈਣ ਨਹੀਂ ਆਉਂਦੀ। ਫਿਰ ਕਿਉਂ ਮੌਤ ਨੇ ਉੱਥੇ ਕੀ ਲੈਣ ਆਉਣਾ ਹੈ? ਇਹਨਾਂ ਚੀਜ਼ਾਂ ਦਾ ਆਪਸੀ ਸੰਬੰਧ ਬਹੁਤ ਹੈ, ਅੰਨ ਦਾ, ਸੋ ਆਪਣੇ ਸਰੀਰ ਦੇ ਸਵਾਸਾਂ ਦਾ ਤੇ ਮਨ ਦਾ, ਪਾਣੀ ਦਾ, ਖਾਣ ਪੀਣ ਦਾ, ਇਹ ਚੀਜ਼ਾਂ ਜਾ ਕੇ ਅੱਗੇ ਆ ਤਾਂ ਸਕਦੇ ਹਾਂ। ਵਿਦਾਂਤ ਦੀ ਕਥਾ ਜਦ ਆਵੇਗੀ, ਪਰ ਉਹ ਮਹਾਰਾਜ ਦੀ ਮਰਜ਼ੀ ਤੇ ਆ ਕਿ ਉਹ ਕਥਾ ਆਪਣੇ ਕਰਮਾਂ ਚ ਹੈ ਕਿ ਨਹੀਂ ਹੈ। ਸੋ ਇਸ ਢੰਗ ਦੇ ਨਾਲ, ਕਿਉਂਕਿ ਸਤਿਗੁਰੂ ਮਹਾਰਾਜ ਮੇਲ ਕਰਨ ਜਿਵੇਂ ਮਹਾਰਾਜ ਨੂੰ ਭਾਵੇ, ਪਰ ਇਹ ਚੀਜ਼ ਹੈ ਕਿ ਆਪਾਂ ਇਹ ਗੱਲ ਜ਼ਰੂਰ ਦੇਖ ਲੈਣੀ ਕਿ ਇੱਥੇ ਸਤਿਗੁਰਾਂ ਨੇ ਕਿਹਾ, ਕਿਉਂਕਿ ਰੋਟੀ ਆਪਣੇ ਮੇਲੇ ਵਿੱਚ 4 ਘੰਟੇ ਰਹਿੰਦੀ ਹੈ, 4 ਘੰਟੇ ਰੋਟੀ ਰਹਿੰਦੀ ਤੇ ਬਾਣੀ ਨਾਲ ਨਾਲ ਪੜ੍ਹੀ ਜਾਈਏ, ਜਪਜੀ ਸਾਹਿਬ ਦਾ ਪਾਠ ਹੋ ਜਾਵੇ, ਉਹ ਰੋਟੀ ਉਹੀ ਅੰਮ੍ਰਿਤ ਰੂਪ ਹੋ ਜਾਂਦੀ ਹੈ। ਜਦ ਰੋਟੀ ਖਾਂਦੇ ਹਾਂ, ਟੀਵੀ ਦੇਖਦੇ ਹਾਂ, ਉਹੀ ਰੋਟੀ ਜ਼ਹਿਰ ਬਣ ਜਾਂਦੀ ਹੈ, ਉਹ ਵਿਸ਼ੇ ਵਿਕਾਰ ਪੈਦਾ ਕਰਨ ਦੀ ਮਨ ਦੇ ਅੰਦਰ। ਇਸ ਕਰਕੇ ਥੋੜ੍ਹਾ ਜਿਹਾ ਇਹਨਾਂ ਗੱਲਾਂ ਵੱਲ ਧਿਆਨ ਦਿੰਦੇ ਹੋਏ, ਘੱਟੋ ਘੱਟ ਜਿੰਨੇ ਸੰਗਤ ਵਿੱਚ ਆਉਂਦੇ ਹੋ ਉਹ ਰੋਟੀ ਖਾਣ ਲੱਗਿਆਂ ਪਾਠ ਵਿੱਚ ਥੋੜ੍ਹਾ ਧਿਆਨ ਦਿਓ, ਰੋਟੀ ਖਾਂਦਿਆਂ ਟੀਵੀ ਨਾ ਦੇਖਿਆ ਕਰੋ।
1: ਦਰਦ ਲਾਭ ਮੈਂ ਧਰਮ ਵਿਜਾਰਾ, ਵਿੱਚ ਉਦਾਸੀ ਕੇ ਸੁਖਕਾਰਾ।
2: ਮਹਾਰਾਜ ਕਹਿੰਦੇ ਦੇਖੋ, ਜਪਜੀ ਸਾਹਿਬ ਦਾ ਪਾਠ ਹੈ, ਮੂਲ ਮੰਤਰ ਦਾ ਪਾਠ ਹੈ, ਇਹਦੇ ਵਿੱਚ ਸਹਾਈ ਕਿਵੇਂ ਹੁੰਦਾ? ਜਪਜੀ ਸਾਹਿਬ ਕਹਿੰਦੇ ਦਰਦ ਲਾਭ

ਨੇ, ਮੂਲ ਮੰਤਰ ਅਭਿਆਸ, ਜਿੰਨਾ ਜਿੰਨਾ ਕੋਈ ਦੱਸਦੇ ਨੇ ਓਨਾ ਓਨਾ ਕਰੋ ਕਰੋ। ਪਰ ਇਹ ਗੱਲ ਆ ਵੀ ਮਹੀਨਾ ਕੁ ਕਰਕੇ ਤੁਸੀਂ ਆਖੋ ਬਣਿਆ ਤਾਂ ਕੁਛ ਨੀ, ਇਹ ਮਹੀਨੇ ਮੁੰਨੇ ਨਾਲ ਕੁਛ ਨੀ ਬਣਨਾ। ਮੈਨੂੰ ਦੱਸਾਂ ਲੰਬਾ ਸਮਾਂ ਲੱਗਦਾ ਥੋੜਾ ਜਿਹਾ, ਪਰਖਾਂ ਵੀ ਪੈ ਜਾਂਦੀਆਂ ਨੇ, ਪਰ ਇੱਕ ਦਿਨ ਜਦੋਂ ਫਿਰ ਕਿਰਪਾ ਹੁੰਦੀ ਆ ਨਾ ਉੱਤੋਂ ਛੱਪੜ ਪਾੜਦਾ, ਫਿਰ ਇੰਨਾ ਕੋਈ ਡਿੱਗਦਾ ਬੰਦੇ ਤੋਂ ਸੰਭਾਲਿਆ ਨੀ ਜਾਂਦਾ। ਮਹਾਰਾਜ ਕਹਿੰਦੇ ਦੇਵਨ ਕੋ ਇੱਕ ਹੈ ਭਗਵਾਨ, ਫਿਰ ਵਾਹਿਗੁਰੂ ਦਿੰਦਾ ਬੜਾ। ਪਹਿਲਾਂ ਪਹਿਲਾਂ ਜ਼ਰੂਰ ਥੋੜ੍ਹਾ ਜਿਹਾ ਔਖਾ ਹੋਣਾ ਪੈਂਦਾ, ਫਿਰ ਤਾਂ ਕੋਈ ਅੰਤ ਹੀ ਨਹੀਂ ਰਹਿੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਓ ਜਿੰਨਾ ਨਾਮ ਜਪੋਗੇ ਬਹਿ ਕੇ ਸੰਗਤ ਵਿੱਚ ਓਨਾ ਹੀ ਵੱਡਾ ਲਾਹਾ ਮਿਲੇਗਾ। ਵਾਹ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸਰਵਣ ਕਰ ਰਹੇ ਹਾਂ। ਸ੍ਰੀ ਜਪਜੀ ਸਾਹਿਬ ਦੀ ਮਹਿਮਾ, ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਜੋ ਕਵੀ ਜੀ ਦੇ ਇੱਥੇ ਸਾਖੀ ਲਿਖਣ ਦੇ ਮੁਤਾਬਕ ਰਾਤ ਨੂੰ ਦਰਸ਼ਨ ਹੋਏ ਸੁਪਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਮਹਿਮਾ ਦਾ ਸਲੋਕ ਉਚਾਰਨ ਕੀਤਾ। ਦਸਵੇਂ ਪਾਤਸ਼ਾਹ ਨੇ ਫਿਰ ਸਾਰਾ ਖੁਲਾਸਾ ਕੀਤਾ ਹੈ ਕਿਸ ਪ੍ਰਕਾਰ ਪਾਠ ਕਰਨਾ, ਕੀ ਮਹਾਤਮ ਹੈ। ਇਕੱਲੀ ਇਕੱਲੀ ਪੌੜੀ ਦਾ ਮਹਾਤਮ ਨਹੀਂ ਦੱਸਦੇ ਨੇ ਮਹਾਰਾਜ। ਸੋ ਸਾਧਨ ਕਰਨ ਦੇ ਤਰੀਕੇ ਨਾਲ ਦੱਸੇ ਹੋਏ ਨੇ। ਸੰਪੂਰਨ ਰੂਪ ਦੇ ਵਿੱਚ ਜੇ ਇਕੱਲਾ ਜਪਜੀ ਸਾਹਿਬ ਹੀ ਰੋਜ਼ ਪੜ੍ਹਿਆ ਜਾਵੇ ਤਾਂ ਹਰ ਪ੍ਰਕਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਨੇ ਮਹਾਰਾਜ। ਆਓ ਜਿਸ ਪ੍ਰਕਾਰ ਪ੍ਰਸੰਗ ਬਖਸ਼ਿਸ਼ ਕਰ ਰਹੇ ਨੇ ਅੱਗੇ ਸ਼੍ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ।

ਚੱਲਣ ਵੇਲੇ ਕਿਤੇ ਵੀ ਜਾਣਾ ਹੋਵੇ, ਸੰਗ੍ਰਹਿਣ ਤੋਂ ਭਾਵ ਇਕੱਤਰ ਕਰਨਾ ਹੋਵੇ, ਸ਼ੁਭ ਗੁਣ ਇਕੱਠੇ ਕਰਨੇ ਹੋਣ, ਦਾਨ ਦੇਣਾ ਹੋਵੇ,

0: ਅਤਿਅੰਤ ਹੀ ਭੈੜਾ ਸੁਭਾਅ ਪਲਟਣ ਵਾਸਤੇ ਅਤੇ ਭੂਤ ਪ੍ਰੇਤ ਡਾਕਣੀਆਂ ਹੁੰਦੀਆਂ ਨੇ ਜਿਹੜੀਆਂ, ਅਥਵਾ ਡੀਠ ਹੁੰਦੀ ਨਜ਼ਰ ਲੱਗਣੀ, ਇਹ ਮਸਲੇ ਆਮ ਤੌਰ ਤੇ ਦਬਾ ਦਿੱਤੇ ਜਾਂਦੇ ਨੇ ਵੀ ਇਹ ਕੋਈ ਚੀਜ਼ਾਂ ਨਹੀਂ ਹੁੰਦੀਆਂ, ਇਹ ਫਾਲਤੂ ਗੱਲਾਂ ਨੇ, ਪਰ ਫਿਰ ਲੋਕ ਉਧਰ ਨੂੰ ਕਿਉਂ ਭੱਜਦੇ ਨੇ? ਸੋ ਐਸੀਆਂ ਚੀਜ਼ਾਂ ਦਾ ਪ੍ਰਭਾਵ ਗੁਰਬਾਣੀ ਅੰਦਰ ਗੁਰਾਂ ਨੇ ਮੰਨਿਆ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਸਭ ਚੀਜ਼ਾਂ ਆ ਜਾਂਦੀਆਂ ਨੇ, ਫਿਰ ਮੁਨਕਰ ਨਹੀਂ ਹੋਣਾ ਚਾਹੀਦਾ, ਸਮਕਾ ਉਹਨਾਂ ਦਾ ਡਟ ਕੇ ਆਪਾਂ ਨੂੰ ਮੁਕਾਬਲਾ ਕਰਨਾ ਚਾਹੀਦਾ ਗੁਰਬਾਣੀ ਦੇ ਨਾਲ, ਨਾ ਕਿ ਇਧਰ ਉਧਰ ਭਟਕਣਾ ਚਾਹੀਦਾ। ਮਹਾਰਾਜ ਨੇ ਇੱਥੇ ਜਪਜੀ ਸਾਹਿਬ ਦਾ ਇਸੇ ਕਰਕੇ ਮਹਾਤਮ ਦੱਸਿਆ,
1: ਮਨ ਜੀਤਨ ਰਣ ਮੈਂ ਧਰਾ ਰਾਜ ਕਾਜ ਸੁਖ।
0: ਰਾਜ ਕਾਜ ਦੇ ਵਿੱਚ, ਮੈਦਾਨੇ ਜੰਗ ਜਾਣ ਦੇ ਵਿੱਚ, ਰਾਜਨੀਤੀ ਦੇ ਵਿੱਚ ਬਾਣੀ ਤਾਂ ਹਰ ਜਗ੍ਹਾ ਹੀ ਸਹਾਇਤਾ ਕਰਦੀ ਹੈ। ਜਿਹੜਾ ਮਰਜ਼ੀ ਮਹਾਰਾਜ ਜੀ ਤੋਂ ਆਪਾਂ ਮੰਗ ਲਈਏ,
1: ਮਿਲਨੇ ਗਿਲਨੇ ਬੰਦ ਮੈਂ ਰਾਜ ਯੋਗ ਉਤਸ਼ਾਏ।
0: ਬੰਦ ਮੈਂ ਬੰਦ ਹੁੰਦਾ ਰਿਸ਼ਤੇਦਾਰ, ਰਿਸ਼ਤੇਦਾਰਾਂ ਨੂੰ ਮਿਲਣਾ ਗਿਲਣਾ, ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਈ ਚੀਜ਼ਾਂ ਦਾ। ਵੀ ਜਦੋਂ ਬਰਾਤ ਆਉਂਦੀ ਹੈ ਉਦੋਂ ਸ਼ਬਦ ਪੜ੍ਹਦੇ, ਹਮ ਘਰ ਸਾਜਨ ਆਏ, ਬਾਣੀ ਪੜ੍ਹਦੇ ਹੈ। ਆਨੰਦ ਕਾਰਜਾਂ ਵਿੱਚ ਫਿਰ ਲਾਵਾਂ ਦਾ ਪਾਠ, ਪਹਿਲਾਂ ਕੀਰਤਨ ਹੁੰਦਾ ਹੈ। ਮਹਾਰਾਜ ਕਹਿੰਦੇ ਜਪਜੀ ਸਾਹਿਬ ਵੀ ਪੜ੍ਹਿਆ ਕਰੋ। ਜਪਜੀ ਸਾਹਿਬ ਦਾ ਪਾਠ ਜਿਹੜਾ ਹੈ, ਇਹ ਪੜ੍ਹਨਾ, ਰਿਸ਼ਤੇਦਾਰੀ ਚ ਮਿਲ ਜਾਣਾ, ਰਾਜਯੋਗ ਦੇ ਵਿੱਚ ਕਹਿਣ ਤੋਂ ਭਾਵ ਕਿ ਇੱਕ ਚਿੰਤਾ ਮਣੀ ਹੁੰਦੀ ਹੈ, ਚਿੰਤਾ ਦੂਰ ਕਰਦੀ ਹੈ। ਇੱਕ ਕਾਮ ਧੇਨ ਗਊ ਹੈ, ਉਹਦੇ ਕੋਲ ਕੋਈ ਇੱਛਾ ਕਰ ਲਓ ਪੂਰੀ ਕਰਦੀ ਹੈ। ਇੱਕ ਕਲਪ ਬ੍ਰਿਛ ਹੈ, ਪਰ ਸਤਿਗੁਰੂ ਨੇ ਕਿਹਾ ਕਿ ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾਕ ਹੈ ਬਸ ਹੈ ਕਾਮ ਧੇਨਾ। ਕਾਮ ਧੇਨ ਜਪਜੀ ਸਾਹਿਬ ਦੇ ਬਸ ਵਿੱਚ ਹੀ ਹੈ। ਫਿਰ ਆਪਾਂ ਕਾਮ ਧੇਨ ਨੂੰ ਕਾਹਨੂੰ ਦੇਖਣਾ, ਜਾਂ ਕਲਪ ਬ੍ਰਿਛ ਵੱਲ ਕਾਹਨੂੰ ਦੇਖਣਾ, ਜਾਂ ਕਿਸੇ ਹੋਰ ਵੱਲ ਕਿਉਂ ਦੇਖਣਾ? ਮਹਾਰਾਜ ਕਹਿੰਦੇ ਫਿਰ ਭਾਈ ਜਿਹੜਾ ਜਪਜੀ ਸਾਹਿਬ ਪੜ੍ਹਦਾ ਉਹਦਾ ਤਾਂ ਸਿੱਧਾ ਹੀ ਮਤਲਬ ਹੈ ਕਿ ਉਹਦੀਆਂ ਸਾਰੀਆਂ ਇੱਛਾਵਾਂ, ਚਾਹੇ ਉਹ ਰਜੋਗੁਣੀ ਹੈ, ਚਾਹੇ ਉਹ ਸਤੋਗੁਣੀ ਹੈ, ਚਾਹੇ ਉਹ ਭਗਤੀ ਹੈ, ਚਾਹੇ ਉਹ ਯੋਗ ਵਿਰਾਗ ਗਿਆਨ ਉਮਰ ਦਾ ਵਾਧਾ ਮੰਗਿਆ, ਚਾਹੇ ਘਰ ਦਾ ਕੋਈ ਕੰਮ ਹੈ, ਚਾਹੇ ਪਰਲੋਕ ਦਾ ਕੋਈ ਕੰਮ ਹੈ, ਸਾਰੇ ਕਾਰਜਾਂ ਵਿੱਚ ਜਪਜੀ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ।
1: ਇਨ ਕਾਰਜ ਕੀ ਅਟਕ ਮੈਂ ਪੰਜ ਪਚੀਸਾ ਜਾਪ।
0: ਹੁਣ ਇਹਨਾਂ ਕਾਰਜਾਂ ਵਿੱਚ ਜਿਹੜਾ ਅੜਿੱਕਾ ਪੈ ਜਾਂਦਾ ਹੈ, ਸੋ ਇਸ ਕਰਕੇ ਕਹਿੰਦੇ ਨੇ ਮੂਲ ਮੰਤਰ ਦਾ ਹੀ ਮੁੱਖ ਹੈ ਕਿ ਮੂਲ ਮੰਤਰ ਦਾ ਜਿਹੜਾ ਅਭਿਆਸ ਹੈ ਨਾ, ਉਹ ਤੁਸੀਂ ਅਭਿਆਸ ਜਾਂ ਤਾਂ ਸਮਾਂ ਰੱਖ ਕੇ ਕਰੋ, ਬਈ ਰੋਜ਼ ਘੱਟੋ ਘੱਟ 2 ਘੰਟੇ ਮੂਲ ਮੰਤਰ ਮੈਂ ਪੜ੍ਹਨਾ ਹੈ, ਜਾਂ ਫਿਰ ਨਵੇਂ ਬੰਦੇ ਲਈ ਮਾਲਾ, ਬਈ ਮਾਲਾ ਕੁਛ ਰੱਖੋ, ਬਈ ਮੈਂ ਇੰਨੀਆਂ ਮਾਲਾ ਜਿਹੜੀਆਂ ਨੇ ਹਰ ਰੋਜ਼ ਕਰਨੀਆਂ ਨੇ, ਘੱਟੋ ਘੱਟ 10, 11, 15, 20, 25 ਮਾਲਾ ਮੂਲ ਮੰਤਰ ਦੀਆਂ ਅਭਿਆਸ ਵਜੋਂ ਕਰਨੀਆਂ ਨੇ। ਜੇ ਆਪਾਂ ਥੋੜਾ ਕਰਦੇ ਹਾਂ ਮੂਲ ਮੰਤਰ, ਤੇ ਆਪਾਂ ਕੰਮਾਂ ਦੀ ਇੱਛਾ ਬਹੁਤ ਕਰਦੇ ਹਾਂ। ਇਸ ਕਰਕੇ ਕਿਉਂਕਿ ਗ੍ਰਿਸ਼ਤੀ ਦੇ ਕਾਰਜ ਹੀ ਬਹੁਤ ਜ਼ਿਆਦਾ ਹੁੰਦੇ ਨੇ, ਤਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਮੂਲ ਮੰਤਰ ਦਾ ਅਭਿਆਸ ਜਿਹੜਾ ਹੈ ਉਹ ਥੋੜਾ ਨਾ ਕਰੋ ਹਰ ਵਕਤ। ਪੰਜਾਂ ਪਿਆਰਿਆਂ ਨੇ ਤਾਂ ਇਹੀ ਹੁਕਮ ਕੀਤਾ, ਜਦ ਅੰਮ੍ਰਿਤ ਛਕਦੇ ਆ ਭਾਈ, ਦੇਖੋ ਅੰਮ੍ਰਿਤ ਵੇਲੇ 5 ਬਾਣੀਆਂ ਤਾਂ ਪੜ੍ਹ ਲਈਆਂ, ਹੁਣ ਬਾਕੀ ਦਾ ਸਮਾਂ ਕੀ ਕਰਨਾ? ਸੁਖਮਨੀ ਸਾਹਿਬ ਆਸਾ ਦੀ ਵਾਰ ਤੇ ਚਲੋ 1.5 ਘੰਟਾ ਲੱਗ ਗਿਆ, ਬਾਕੀ ਫਿਰ ਕਹਿੰਦੇ ਮੂਲ ਮੰਤਰ ਤੇ ਗੁਰਮੰਤਰ, ਉੱਠਦੇ ਬੈਠਦੇ ਸਵਾਸ ਸਵਾਸ, ਇਹਨਾਂ ਦਾ ਜਾਪ ਜਿਹੜਾ ਕਰਨ ਨੂੰ ਪੰਜਾਂ ਪਿਆਰਿਆਂ ਦਾ ਹੁਕਮ ਆਪਾਂ ਨੂੰ, ਉਹੀ ਇੱਥੇ ਦਰਸਾਇਆ ਵੀ ਹਰ ਵਕਤ ਮੂਲ ਮੰਤਰ ਦਾ ਅਭਿਆਸ ਕਰਦੇ ਰਹੋ।
1: 36 ਜਾਪ ਕਰ ਲੱਖ ਅਰਧ ਤੇ ਲੱਖ।
0: ਹੁਣ ਇਹ ਜਿੰਨਾ ਕੁ ਕਾਰਜ ਹੈ, ਕੰਮ ਦੇਖਿਆ ਜਾਂਦਾ, ਕੰਮ ਹੈ ਇੰਨਾ ਕੰਮ ਹੈ, 5,000 ਮੂਲ ਮੰਤਰ ਹੈ, 25,000 ਦਾ ਜਾਪ ਹੈ, 36,036 ਅੱਖਰਾ ਭਾਵ, ਪੁਰਾਤਨ ਸਮੇਂ ਵਿੱਚ 36 ਅੱਖਰਾ ਨਾਨਕ ਹੋਸੀ ਵੀ ਸੱਚ ਤੱਕ ਹੈ, 25 ਅੱਖਰਾ ਜਿਹੜਾ ਉਹ ਜਾਪ ਗੁਰਪ੍ਰਸਾਦ ਤੱਕ ਹੈ। ਇਹਨਾਂ ਚੀਜ਼ਾਂ ਨਾਲੋਂ ਹਟ ਕੇ ਆਪਾਂ ਇੱਕੋ ਹੀ ਗੱਲ ਕਰੀਏ ਕਿ ਮੂਲ ਮੰਤਰ ਦਾ ਜਿਹੜਾ ਅਭਿਆਸ ਹੈ, ਜਿਹੜਾ ਪੰਜਾਂ ਪਿਆਰਿਆਂ ਨੇ ਬਖਸ਼ਿਸ਼ ਕੀਤਾ ਹੈ, ਇਹਦਾ ਜੇ ਚਲੋ ਜੇ ਤੁਸੀਂ ਇਹ ਕਹੋ ਵੀ ਇਹ ਤਾਂ ਬਹੁਤ ਜ਼ਿਆਦਾ ਸੱਤ ਹੁੰਦਾ ਨਹੀਂ ਇੰਨਾ, ਤਾਂ ਫਿਰ ਘੱਟੋ ਘੱਟ 5-6 ਮਾਲਾ ਰੋਜ਼ ਕਰ ਦੇਣੀਆਂ ਚਾਹੀਦੀਆਂ, ਜਾਂ 11 ਮਾਲਾ, ਜਾਂ ਫਿਰ ਜਪਜੀ ਸਾਹਿਬ ਦੇ 11 ਪਾਠ ਜਾਂ 5 ਪਾਠ। ਤੋ ਇਸ ਤਰ੍ਹਾਂ ਹੈ ਕਿ ਸਾਡੀਆਂ ਜਿਹੜੀਆਂ 5 ਬਾਣੀਆਂ ਤਾਂ ਬਹੁਤ ਅੱਛੀ ਗੱਲ ਹੈ, 5 ਬਾਣੀਆਂ ਤਾਂ ਪੜ੍ਹਦਾ ਹੀ ਪੜ੍ਹਦਾ ਸਿੱਖ, ਪਰ ਮਹਾਰਾਜ ਦੇ ਕਹਿਣ ਦਾ ਭਾਵ ਹੈ ਕਿ ਕੋਈ ਸਵਾਸ ਜਿਹੜਾ ਆਪਣਾ ਖਾਲੀ ਨਾ ਜਾਣ ਦਿਓ, ਹਰ ਸਵਾਸ ਦੇ ਨਾਲ

0: ਹੁਣ ਵਰਣ ਜਿਹੜੇ ਪੰਜ ਨੇ ਇਹ ਵਰਣ ਇਉਂ ਪੰਜ ਵਰਣ ਇੱਕ ਓਂਕਾਰ ਸਤਨਾਮ ਤੱਕ ਪੰਜ ਅੱਖਰ ਗਿਣੇ ਜਾਂਦੇ ਨੇ। ਇਹ ਹੁਣ ਇੱਕ ਸਮਾਂ ਸੀ ਪੁਰਾਣਾ, ਅੱਜ ਦੇ ਸਮੇਂ ਵਿੱਚ ਫਿਰ ਬੰਦਾ ਬਹੁਤੇ ਜ਼ਿਆਦਾ ਚੱਕਰਾਂ 'ਚ ਜਾਂ ਸੋਚਣ 'ਚ ਜਾਂ ਉਹ ਕਿੰਤੂ ਪਰੰਤੂ 'ਚ ਗੱਲ ਆ ਜਾਂਦੀ। ਇਸ ਕਰਕੇ ਇਹ ਜਿਹੜੇ ਨੇ ਪੰਜ ਪੱਚੀ ਸਾਰੇ ਆਪਾਂ ਗੱਲਾਂ ਮੁਕਾ ਕੇ ਇੱਕ ਪਾਸੇ ਆਉਂਦੇ ਹਾਂ ਕਿ ਜਿਹੜਾ ਮੂਲ ਮੰਤਰ ਦਾ ਅਭਿਆਸ ਆਪਾਂ ਨੂੰ ਬਖਸ਼ਿਆ ਨਾ ਇਹ ਪੜ੍ਹੀ ਜਾਓ। ਇੱਕ ਤੇ ਮੈਂ ਇਹ ਚੀਜ਼ ਮਹਾਂਪੁਰਸ਼ਾਂ ਕੋਲੋਂ ਜ਼ਿਆਦਾਤਰ ਦੇਖੀ ਹੈ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣਾ ਹੁਕਮਨਾਮਾ ਲੈਣ ਤਾਂ ਉਹ ਪਹਿਲਾਂ ਸਾਰੇ ਮੰਤਰ ਪੜ੍ਹਦੇ, ਜਿਵੇਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਸਤਨਾਮ ਗੁਰਪ੍ਰਸਾਦ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਸੇ ਪ੍ਰਕਾਰ ਮੂਲ ਮੰਤਰ ਨਾਨਕ ਹੋਸੀ ਵੀ ਸਾਜ ਤੱਕ ਸਾਰੇ ਪੜ੍ਹ ਕੇ ਫੇਰ ਉਨ੍ਹਾਂ ਨੇ ਮੰਗਲ ਕਰਕੇ ਉਨ੍ਹਾਂ ਨੇ ਕਹਿਣਾ ਇਹ ਜਿਹੜੇ ਲਿਖੇ ਹੋਏ ਆਪਣੇ ਵਾਸਤੇ ਲਿਖੇ ਹੋਏ ਨੇ ਸਾਰੇ। ਇਸ ਕਰਕੇ ਚਾਹੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾ ਜਾਪ ਕਰਦੇ ਰਹੋ, ਉਹ ਵੀ ਬਹੁਤ ਵਧੀਆ ਹੈ। ਹਰ ਵਕਤ ਮੂਲ ਮੰਤਰ ਦਾ ਅਭਿਆਸ ਕਰਦੇ ਰਹੋ।
1: ਕਰੇ ਹੋਮ ਗੁਰ ਮੰਤਰ ਕੋ ਸਕਲ ਬਿਘਨ ਦੇ ਖਾਪ।
0: ਹੁਣ ਗੁਰਮੰਤਰ ਜਿਹੜਾ ਹੈ ਹਰ ਵਕਤ ਹੋਮ ਕਰਨਾ ਭਾਵ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੜ੍ਹੀ ਜਾਣਾ। ਗੁਰੂ ਘਰ ਦੇ ਵਿੱਚ ਜਿਹੜਾ ਇੱਥੇ ਹੋਮ ਅੱਖਰ ਲਿਖਿਆ ਭੁਲੇਖਾ ਖਾ ਜਾਂਦੇ ਕਈ ਲੋਕ, ਇੱਥੇ ਹੋਮ ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਕੜਾਹ ਪ੍ਰਸ਼ਾਦ ਹੀ ਤਿਆਰ ਕਰਦੇ ਹਾਂ, ਬਸ ਕੜਾਹ ਪ੍ਰਸ਼ਾਦ ਤਿਆਰ ਕਰਨਾ ਸਿਮਰਨ ਕਰਨਾ, ਤਾਂ ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹਨੀ, ਇਸੇ ਤਰ੍ਹਾਂ ਹੀ ਸਾਰਾ ਹੋਮ ਗੁਰੂ ਘਰ ਦੇ ਵਿੱਚ ਜਿਹੜਾ ਨਾਮ ਦਾ ਉਚਾਰਨ ਹੈ ਨਾ ਇਸੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ। ਕਿ ਕੜਾਹ ਪ੍ਰਸ਼ਾਦ ਜਿਹੜਾ ਬਸ ਇਹ ਕਰਵਾ ਕੇ ਜਾਂ ਆਪ ਤਿਆਰ ਕਰਕੇ ਮੰਤਰ ਪੜ੍ਹੇ।
1: ਕਾਰਜ ਹੋਏ ਬੰਧਨ ਟੁੱਟੈ ਛੇ ਮੁੱਖ ਗੁਰੂ ਪ੍ਰਤਾਪ।
0: ਸੋ ਸਾਰੇ ਜਿਹੜੇ ਨੇ ਕਾਰਜ ਹੋ ਜਾਂਦੇ ਨੇ ਅਤੇ ਬੰਧਨ ਟੁੱਟ ਜਾਂਦੇ ਨੇ। ਸ਼੍ਰੋਮਣੀ ਗੁਰਾਂ ਦੀ ਪ੍ਰਤਾਪ ਦਾ ਸਦਕਾ ਜਿਹੜਾ ਕਾਰਜ ਹੁੰਦਾ ਨਾ ਕੋਈ ਵੀ ਆਪਣਾ ਕਾਰਜ ਤਾਂ ਹੁੰਦਾ ਗੁਰਾਂ ਦੀ ਪ੍ਰਤਾਪ ਦਾ ਸਦਕਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦਾ ਕਾਰਜ ਜਿਹੜਾ ਹੈ ਸਮੇਂ ਦੀ ਤਬਦੀਲੀ ਨਾਲ ਹੈ। ਪਹਿਲਾਂ ਐਸਾ ਵੀ ਦੇਖਦੇ ਨੇ ਪੁਰਾਣੇ ਸਮੇਂ ਵਿੱਚ ਧੂਫਾਂ ਦੀ ਵਰਤੋਂ ਹੁਣ ਹੋਰ ਤਰ੍ਹਾਂ ਹੋ ਰਹੀ ਹੈ। ਹੁਣ ਧੂਫਾਂ ਦੀ ਵਰਤੋਂ ਜਿਵੇਂ ਹੁੰਦੀ ਅਗਰਬੱਤੀ ਹੈ, ਪਹਿਲਾਂ ਪੁਰਾਣੇ ਟਾਈਮ ਵਿੱਚ ਅਸੀਂ ਵੀ ਮਹਾਂਪੁਰਸ਼ਾਂ ਦਾ ਅਖੰਡ ਪਾਠ ਕਰਦੇ ਰਹੇ ਹਾਂ, ਉਹ ਧੂਫ 50-60 ਚੀਜ਼ਾਂ ਪਾ ਕੇ ਮਿਲਾ ਕੇ ਦੇਸੀ ਘਿਓ ਪਾ ਕੇ ਕੋਲਿਆਂ ਦੇ ਉੱਤੇ ਪਾਇਆ ਕਰਦੇ ਸੀ। ਸਮੇਂ ਅਨੁਸਾਰ ਹੁਣ ਹੌਲੀ ਹੌਲੀ ਅਗਰਬੱਤੀਆਂ ਆ ਗਈਆਂ, ਹੋਰ ਧੂਫਾਂ ਆ ਗਈਆਂ। ਧੂਫ ਦਾ ਭਾਵ ਇੰਨਾ ਕੀ ਹੁੰਦਾ ਕਿ ਮਾਹੌਲ ਵਿੱਚ ਥੋੜੀ ਖੁਸ਼ਬੂ ਰਹੇ, ਆਸੇ ਪਾਸੇ ਜੇ ਕੋਈ ਮਾੜੀ ਮੋਟੀ ਹਵਾ ਵੀ ਆਉਂਦੀ ਹੈ ਗਲਤ ਜਾਂ ਕੋਈ ਬਦਬੂ ਵਾਲੀ ਚੀਜ਼ ਆ ਜਾਂਦੀ, ਕਦੇ ਕਦੇ ਐਸਾ ਵੀ ਹੋ ਸਕਦਾ, ਉਹਦੇ ਕਰਕੇ ਥੋੜਾ ਜਿਹਾ ਮਾਹੌਲ ਨੂੰ ਸਾਫ਼ ਸੁਥਰਾ ਰੱਖਣ ਲਈ ਪਵਿੱਤਰ ਰੱਖਣ ਲਈ ਐਸੀ ਕਿਰਿਆ ਕੀਤੀ ਜਾਂਦੀ ਹੈ।
1: ਗਿਆਨੀ ਧਿਆਨੀ ਯੋਗ ਥਰ ਕਰਮੀ ਸੋ ਕ੍ਰਿਤ ਮਦ।
0: ਹੁਣ ਇਹਦੇ ਵਿੱਚ ਜਿਹੜਾ ਹੈ ਗਿਆਨੀ ਗਿਆਨ ਵਾਲੇ ਜੇ ਗਿਆਨ ਨੂੰ ਕਮਾਉਣਾ, ਧਿਆਨੀ ਧਿਆਨ ਲਾਉਣ ਵਾਲੇ, ਯੋਗੀ ਸੁਕਿਰਤ ਕਰਮੀ, ਅਤੇ ਖਾਸ ਕਰਕੇ ਉਸ ਸਿੱਖ ਲਈ ਜਿਹੜਾ ਇਹ ਕਾਰਜ ਕਿਹਾ ਹੈ।
1: ਉਤਨਾ ਹੀ ਲਿਖਿਆ ਸਹੇ ਜੇ ਗੁਰ ਸ਼ਰਧਾ ਸਿੱਧ।
0: ਕਹਿੰਦੇ ਅਤੇ ਉਸ ਸਿੱਖ ਲਈ ਜਿਸਦੀ ਸ਼ਰਧਾ ਗੁਰੂ ਦੇ ਉੱਤੇ ਬਹੁਤ ਜ਼ਿਆਦਾ ਹੈ ਉਹਦਾ ਉਤਨਾ ਹੀ ਸਹੀ ਹੈ ਜਿਤਨਾ ਲਿਖਿਆ ਹੈ। ਕਿਤਨਾ? ਜਿੰਨਾ ਮਹਾਰਾਜ ਕਹਿੰਦੇ ਅਸੀਂ ਲਿਖ ਦਿੱਤਾ ਬਚਨ ਭਾਵ ਕਹਿਣ ਤੋਂ ਕਿ ਅਭਿਆਸ ਜਿੰਨਾ ਕਰਨਾ ਹੈ, ਕਿਉਂਕਿ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਆਪਾਂ ਗਿਣਤੀ ਤੋਂ ਮੈਂ ਬਿਨਾਂ ਹੀ ਕਰਨ। ਤੁਸੀਂ ਕੋਈ ਵੀ ਬੰਦਾ ਗਿਣਤੀ ਤੋਂ ਬਿਨਾਂ ਕਰਕੇ ਦਿਖਾ ਦਿਓ, ਕਿਉਂ ਗਿਣਤੀ ਤੋਂ ਬਿਨਾਂ ਜਿਹੜਾ ਹੁੰਦਾ ਇਹ ਅਵਸਥਾ ਕਿਸੇ 'ਚ ਜਾ ਕੇ ਹੁੰਦਾ। ਮਨ ਇੰਨਾ ਬੇਈਮਾਨ ਹੈ ਜੇ ਪਹਿਲਾਂ ਹੀ ਗਿਣਤੀ ਨਾ ਰੱਖੀ ਹੋਵੇ, ਇਹ ਪਹਿਲੇ ਦਿਨ ਤਾਂ ਥੋੜਾ ਜਿਹਾ ਕਰੂ, ਫਿਰ ਦੂਜੇ ਦਿਨ ਘੱਟ ਜਾਊ, ਤੀਜੇ ਦਿਨ ਕਹਿੰਦਾ ਚਲੋ ਛੱਡੋ ਪਰੇ ਕੀ ਲੈਣਾ। ਇਸ ਕਰਕੇ ਨਵੇਂ ਜਗਿਆਸੂ ਲਈ ਤਾਂ ਥੋੜੀ ਗਿਣਤੀ ਦੀ ਲੋੜ ਪੈਂਦੀ ਹੈ। ਬਾਅਦ ਵਿੱਚ ਜਦੋਂ ਅੰਦਰੋਂ ਹੀ ਪ੍ਰੇਮ ਪੈਦਾ ਹੋ ਜਾਂਦਾ, ਸ਼ੌਕ ਪੈਦਾ ਹੋ ਜਾਂਦਾ, ਆਨੰਦ ਬਣ ਜਾਂਦਾ, ਫਿਰ ਉਹੀ ਗੁਰਸਿੱਖ ਸ਼ਰਧਾ ਪ੍ਰੇਮ ਨਾਲ ਗਿਣਤੀ ਤੋਂ ਬਾਹਰਾਂ ਹੋ ਕੇ ਜਾਪ ਕਰਦਾ ਹੈ।
1: ਗੁਰਪ੍ਰਸਾਦ ਲਗ ਮੁਕਤਮਈ ਪੰਜ ਗਿਆਨ ਕੇ ਜੋਗ।
0: ਇਸ ਤਰ੍ਹਾਂ ਕਹਿੰਦੇ ਗੁਰਪ੍ਰਸਾਦ ਤੱਕ ਮੁਕਤਮਈ ਹੈ, ਮੁਕਤੀ ਦੇ ਦੇਣ ਲਈ ਨਿਰਗੁਣ ਦਾ ਜਾਪ ਹੈ ਸਾਰਾ ਹੀ, ਤੇ ਜਿਹਨੇ ਨੇ ਬਿਲਕੁਲ ਹੀ ਚਾਰੇ ਪਾਸਿਓਂ ਆਪਣੇ ਆਪ ਨੂੰ ਸੰਕੋਚਣਾ ਹੈ, ਨਿਰਗੁਣ ਦੇ ਵਿੱਚ ਲੀਨ ਹੋਣਾ ਹੈ, ਉਹ ਇਸ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਜਿਹੜੇ ਮੂਲ ਮੰਤਰ ਦਾ ਅਭਿਆਸ ਕਰਨਾ ਅਥਵਾ ਵਾਹਿਗੁਰੂ ਦੇ ਦਰਸ਼ਨਾਂ ਵਾਸਤੇ ਕਿਸੇ ਕਾਰਜ ਲਈ, ਹਿਰਦੇ ਦੀ ਸ਼ੁੱਧੀ ਲਈ, ਸ਼ੁਭ ਗੁਣਾਂ ਦੇ ਸੰਗ੍ਰਹਿਣ ਲਈ, ਇਹ ਸਾਰੇ ਕਾਰਜ ਮੂਲ ਮੰਤਰ ਦੇ ਵਿੱਚ ਹੋ ਜਾਂਦੇ ਹਨ।
1: ਪ੍ਰਥਮ ਮਾਰਜਨ ਹੋਮ ਵਿਧ ਲਿਖਕਰ ਸਭ ਸਮਝਾਏ।
0: ਸੋ ਪਹਿਲਾਂ ਹੋਮ ਦੀ ਵਿਧੀ, ਫਿਰ ਜਲ ਉੱਤੇ ਮੰਤਰ ਉਚਾਰ ਕੇ ਅੰਗਾਂ ਨੂੰ ਉਸ ਨਾਲ ਇਸ਼ਨਾਨ ਕਰਨਾ ਇਤਿਹਾਦਿਕ, ਕਹਿੰਦੇ ਇਹ ਸਾਰੀਆਂ ਚੀਜ਼ਾਂ ਸਮਝਾਈਆਂ। ਇਹੀ ਕਿਰਿਆ ਸਰੋਵਰ ਦੇ ਵਿੱਚ ਹੁੰਦੀ ਰਹਿੰਦੀ ਹਰ ਵਕਤ। ਸਰੋਵਰ ਦੇ ਜਲ ਦੇ ਵਿੱਚ ਗੁਰਬਾਣੀ ਦੇ ਪ੍ਰਵਾਹ ਦਾ ਅਸਰ ਪੈਂਦਾ। ਸਾਰਿਆਂ ਨਾਲੋਂ ਵੱਧ ਪਾਣੀ ਦੇ ਵਿੱਚ ਸ਼ਕਤੀ ਖਿੱਚਣ ਦੀ ਬਹੁਤੀ ਜ਼ਿਆਦਾ ਹੈ, ਧਰਤੀ ਵਿੱਚ ਹਲੇ ਘੱਟ ਹੈ, ਪਾਣੀ ਸ਼ਕਤੀ ਨੂੰ ਜ਼ਿਆਦਾ ਖਿੱਚਦਾ। ਇਹ ਜਿਹੜੇ ਥੋੜਾ ਜਿਹਾ ਸਾਇੰਸ ਦੇ ਉੱਚ ਕਲਾਸ ਦੇ ਵਿਦਿਆਰਥੀ ਨੇ ਉਹਨਾਂ ਨੂੰ ਜ਼ਿਆਦਾ ਪਤਾ ਇਹਨਾਂ ਗੱਲਾਂ ਦਾ ਕਿ ਪਾਣੀ ਸਭ ਤੋਂ ਵੱਧ ਆਪਣੇ ਵਿੱਚ ਗ੍ਰਹਿਣ ਕਰਦਾ, ਹਰੇਕ ਚੀਜ਼ ਨੂੰ, ਆਵਾਜ਼ ਨੂੰ ਵੀ ਗ੍ਰਹਿਣ ਕਰ ਲੈਂਦਾ। ਇਸ ਕਰਕੇ ਕਿਉਂਕਿ ਪਹਿਲਾਂ ਪਾਣੀ ਜੀਓ ਹੈ, ਪਾਣੀ ਜੀਵਤ ਰੂਪ ਵਿੱਚ ਹੈ, ਜਿੱਤ ਹਰਿਆ ਸਭ ਕੋਏ। ਜਿਉਂ ਜਿਉਂ ਪਾਣੀ ਦੇ ਉੱਤੇ ਬਾਣੀ ਦਾ ਅਸਰ ਪੈਂਦਾ, ਪਾਣੀ ਉਹ ਪਵਿੱਤਰ ਹੁੰਦਾ ਜਾਂਦਾ, ਰੋਗਾਂ ਨੂੰ ਕੱਟਣ ਲਈ ਸਮਰੱਥ ਹੋ ਜਾਂਦਾ। ਇਸੇ ਕਰਕੇ ਮਹਾਰਾਜ ਜਿੱਥੇ ਵੀ ਗਏ ਨੇ, ਕਿਤੇ ਕੁਛ ਪੰਚਮੀ ਦਾ ਇਸ਼ਨਾਨ, ਕਿਤੇ ਕਹਿੰਦੇ ਇੱਥੇ ਇਸ਼ਨਾਨ ਕਰੋ, ਕਿਤੇ ਕਹਿੰਦੇ ਇੱਥੇ ਇੰਨਾ ਇਸ਼ਨਾਨ ਕਰੋ, ਉਸ ਇਸ਼ਨਾਨ ਦੇ ਨਾਲ ਸਰੀਰ ਦੇ ਉੱਤੇ ਬਹੁਤ ਅੱਛਾ ਪ੍ਰਭਾਵ ਪੈਂਦਾ ਹੈ।
1: ਮਹਾ ਮਹਾਤਮ ਮੰਤਰ ਇਹ ਚਾਰ ਪਦਾਰਥ ਗਾਏ।
0: ਮਹਾ ਮਹਾਤਮ ਮੰਤਰ ਹੈ ਜਿਹੜਾ ਚਾਰੇ ਪਦਾਰਥ ਨੇ ਉਹਨਾਂ ਨੂੰ ਦੇਣ ਵਾਸਤੇ ਇਹ ਜਿਹੜਾ ਮੰਤਰ ਮਹਾਰਾਜ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਦਾ ਅਭਿਆਸ ਆਪਾਂ ਨੂੰ ਬਖਸ਼ਿਸ਼ ਕੀਤਾ ਹੈ।
1: ਦੋਹੇਰਾ ਅੱਖਰ 36 ਪੰਜ ਪੁੰਨ 25 ਤਤ ਸੁਜਾਨ ਗੁਰਪ੍ਰਸਾਦ ਪੜ ਅਗਰ ਤੈ ਲਖੋ ਸਿੱਖ ਗੁਰ ਦੀਵਾਨ।
0: ਸੋ ਕਹਿੰਦੇ ਨੇ ਜਿੰਨਾ ਵੀ ਇਹ ਮੂਲ ਮੰਤਰ ਦਾ ਪਾਠ ਤੁਹਾਨੂੰ ਬਖਸ਼ਿਸ਼ ਕੀਤਾ ਹੈ ਸਿਆਣਿਓ, ਇਹ ਗੁਰਪ੍ਰਸਾਦ ਤੱਕ ਪੜ੍ਹਨਾ, ਮੂਲ ਮੰਤਰ ਦਾ ਪਾਠ ਕਰਨਾ, ਤੇ ਇਹਦੇ ਨਾਲ ਸਾਰੇ ਜਿਤਨੇ ਕਾਰਜ ਨੇ, ਗੁਰਾਂ ਦੀ ਖੁਸ਼ੀ ਲੈਣ ਵਾਸਤੇ ਪੜ੍ਹਨਾ ਜਾਂ ਗੁਰਾਂ ਦੇ ਦਰਸ਼ਨ ਕਰਨ ਵਾਸਤੇ ਪੜ੍ਹਨਾ, ਜਿਸ ਕਾਰਜ ਲਈ ਵੀ ਮੂਲ ਮੰਤਰ ਦਾ ਅਭਿਆਸ ਕਰੋਗੇ ਉਸੇ ਤਰ੍ਹਾਂ ਹੀ ਬਖਸ਼ਿਸ਼ ਹੋ ਜਾਵੇਗੀ।
1: ਹਰ ਲਿਖ ਬੇ ਮੈਂ ਵਰਣ ਅੱਖ ਪੰਜ ਪ੍ਰਾਣ ਕੇ ਮਾਜ।
0: ਸੋ ਇਸੇ ਤਰ੍ਹਾਂ ਇਹਦੇ ਲਿਖਣ ਦੇ ਵਿੱਚ ਜਿਹੜੇ ਵਰਣ ਅੱਠ, ਇਹ ਅੱਠ ਵਰਨ ਲਿਖੇ ਨੇ, ਭਾਵ ਅੱਠ ਅੱਖਰ ਜਿਹੜੇ ਬਣ ਜਾਂਦੇ ਨੇ, ਜਿਵੇਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੇ ਚਾਰ ਅੱਖਰ ਨੇ, ਪ੍ਰਸਾਦ ਦੇ ਤਿੰਨ ਅੱਖਰ ਨੇ, ਇੱਕ ਓੰਕਾਰ ਨੂੰ ਇੱਕੋ ਹੀ ਗਿਣਨਾ ਹੈ। ਇਉਂ ਕਹਿੰਦੇ ਨੇ ਜਿਹੜੇ ਇਹ ਅੱਠ ਅੱਖਰ ਨੇ ਅਥਵਾ ਹੋਰ ਜਿਹੜੇ ਸਾਰੇ ਅੱਖਰ ਨੇ ਇਹਨਾਂ ਨੂੰ ਗਿਣਨ ਦੇ ਵਿੱਚ ਗਿਣਤੀ ਅੱਠ ਆ ਗਈ, ਕਿਸੇ ਦੀ ਪੰਜ ਆ ਗਈ, ਕਈਆਂ ਦੀ ਗਿਣਤੀ 25 ਗਿਣੀ, ਕਿਸੇ ਦੀ 36 ਗਿਣੀ। ਤੋ ਕਹਿਣ ਦਾ ਭਾਵ ਮਹਾਰਾਜ ਨੇ ਕਿ ਜਿੰਨਾ ਵੀ ਮੂਲ ਮੰਤਰ ਦਾ ਪਾਠ ਹੈ ਇਹ ਹਰੇਕ ਕਾਰਜ ਦੇ ਵਿੱਚ ਹੀ ਹਰ ਸਿੱਧੀ ਨੂੰ ਪ੍ਰਾਪਤ ਕਰਨ ਲਈ, ਸਿੱਧੀ ਦਾ ਮਤਲਬ ਇੱਥੇ ਰਿੱਧੀਆਂ ਸਿੱਧੀਆਂ ਨਹੀਂ ਹੈ, ਸਿੱਧੀ ਦਾ ਅਰਥ ਹੁੰਦਾ ਸਫਲਤਾ, ਹਰ ਕਾਰਜ ਦੀ ਸਫਲਤਾ ਵਾਸਤੇ ਹੀ ਪਾਠ ਕੀਤਾ ਜਾਂਦਾ ਹੈ।
1: 36 ਲੱਖ ਆਹੂਤ ਦੇ ਮੁਕਤ ਹੋਏ ਤਤਕਾਲ।
0: 36 ਲੱਖ ਊਤੀਆਂ ਦੇਣਾ ਲਿਖਿਆ ਇੱਥੇ ਕਿ ਜਿਸ ਪ੍ਰਕਾਰ ਧੂਪ ਸਮੱਗਰੀ ਆਦਿ ਤਿਆਰ ਕਰਕੇ ਕੋਲਿਆਂ ਦੇ ਉੱਤੇ ਪਾਠ ਕਰਦੇ ਜਾਓ, ਸਮੱਗਰੀ ਪਾਉਂਦੇ ਜਾਓ, ਪਰ ਮਹਾਰਾਜ ਜੀ ਨੇ ਤਾਂ ਬਾਣੀ ਦੇ ਅੰਦਰ ਇਸ ਚੀਜ਼ ਦਾ ਤਾਂ ਖੰਡਨ ਕੀਤਾ ਹੋਇਆ। ਜਿੱਥੇ ਵੀ ਖੰਡਨ ਦੀ ਗੱਲ ਆ ਜਾਂਦੀ ਫਿਰ ਆਪਾਂ ਖੰਡਨ ਵੀ ਕਰ ਦਿੰਦੇ ਹਾਂ। ਸਤਿਗੁਰੂ ਮਹਾਰਾਜ ਨੇ ਜਾਂ ਅੱਜ ਤੱਕ ਜਿੰਨਿਆਂ ਨੂੰ ਮੈਂ ਅਭਿਆਸ ਕਰਦੇ ਦੇਖਿਆ, ਵੱਡਿਆਂ ਤੋਂ ਵੱਡਿਆਂ ਨੂੰ, ਛੋਟੇ ਛੋਟੇ ਦੀ ਕਿਸੇ ਦੀ ਗੱਲ ਨਹੀਂ, ਵੱਡੇ ਤੋਂ ਵੱਡਾ ਕੋਈ ਇਹੋ ਜਿਹਾ ਕਰਮ ਮੈਂ ਕਰਦਾ ਦੇਖਿਆ ਨਹੀਂ ਹੈ, ਉਹ ਸਿਰਫ ਮੂਲ ਮੰਤਰ ਦਾ ਜਾਂ ਜਪਜੀ ਸਾਹਿਬ ਦੇ ਪਾਠਾਂ ਦਾ ਸੁੱਤੇ ਸਿੱਧੇ ਅਭਿਆਸ ਕਰਦੇ ਦੇਖੇ ਨੇ। ਸਵੇਰੇ ਉੱਠਣਾ ਉਹਨਾਂ ਨੇ 1 ਵਜੇ ਦੇ ਕਰੀਬ, ਆਪਣਾ ਸਾਰਾ ਦਿਨ ਹੀ ਪਾਠ ਕਰਦੇ ਰਹਿਣਾ। ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਇਸੇ ਤਰ੍ਹਾਂ ਹੀ ਬਖਸ਼ਿਸ਼ ਕੀਤੀ। ਇਹ ਜਿਹੜੀਆਂ ਹੂਤੀਆਂ ਬਸ ਇਹੀ ਆ, ਇਹ ਗਾਵੀ ਹੈ, ਸੁਣੀਆ, ਮਨ ਰੱਖੀਆ, ਭਾਵੋ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਿਹੜਾ ਪਾਠ ਤੁਸੀਂ ਬਹੁ ਨਾਲ ਪੜ੍ਹੋ ਨਾ, ਇਹਨੂੰ ਕਹਿੰਦੇ ਕੰਨ ਨਾਲ ਜ਼ਰੂਰ ਸੁਣੋ। ਜੇ ਕੰਨ ਨਾਲ ਨਹੀਂ ਸੁਣਨਾ ਤਾਂ ਅੰਦਰੋਂ ਜਦੋਂ ਅੰਤਰੀਵ ਗੁਪਤ ਰੂਪ ਵਿੱਚ ਪੜ੍ਹਦੇ ਹੈ ਤਾਂ ਇੱਕ ਕੰਨ ਆਪਣੇ ਅੰਦਰ ਵੀ ਨੇ, ਜਾਂ ਅੰਦਰਲੇ ਕੰਨਾਂ ਨਾਲ ਸੁਣੋ ਮੈਂ ਕੀ ਬੋਲ ਰਿਹਾ, ਇੱਕ ਓੰਕਾਰ ਕੌਣ ਹੈ, ਸਤਨਾਮ ਦਾ ਕੀ ਭਾਵ, ਕਰਤਾ ਪੁਰਖ ਨਿਰਭਉ ਹੈ, ਵਾਹਿਗੁਰੂ ਹੈ, ਨਿਰਵੈਰ ਵੀ ਵਾਹਿਗੁਰੂ ਹੈ, ਵੈਰ ਤੋਂ ਰਹਿਤ। ਇਸ ਤਰ੍ਹਾਂ ਕਹਿੰਦੇ ਨੇ ਧਿਆਨ ਕਰਕੇ ਇਸੇ ਨੂੰ ਹਵਨ ਮੰਨ ਲਓ ਕਿ

0: ਪੜਨ ਦੇ ਨਾਲ ਆਤਮਾ ਬਿਲਕੁਲ ਸ਼ੁੱਧ ਹੋ ਜਾਂਦੀ ਹੈ। ਮੂਲ ਮੰਤਰ ਦਾ ਵੀ ਉਹੀ ਮਤਲਬ ਹੈ, ਜਪਜੀ ਸਾਹਿਬ ਦਾ ਵੀ ਉਹੀ ਭਾਵ ਹੈ ਕਿ ਹਰ ਪ੍ਰਕਾਰ ਦੇ ਨਾਲ ਆਤਮਾ ਦੀ ਜਿਹੜੀ ਸ਼ੁੱਧੀ ਹੈ ਅਥਵਾ ਜਿਹੜੇ ਦੁੱਖ ਨੇ ਦਲਿੱਦਰ ਨੇ ਇਹ ਬੰਦੇ ਦੀ ਆਪਣੀ ਇੱਛਾ ਤੇ ਸਾਰੀ ਗੱਲ ਨਿਰਭਰ ਕਰਦੀ ਹੈ। ਜਿਵੇਂ ਵੀ ਕੋਈ ਇੱਛਾ ਕਰ ਲਵੇ ਉਹਦੀ ਇੱਛਾ ਸਤਿਗੁਰੂ ਮਹਾਰਾਜ ਜੀ ਉਸੇ ਤਰ੍ਹਾਂ ਹੀ ਪੂਰੀ ਕਰ ਦਿੰਦੇ ਹਨ।
1: ਪ੍ਰਥਮ ਸਲੋਕ ਜਪ ਕੋ ਭਾਲੋ ਤਿਸ ਕੀ ਬਿਦ ਕੈ ਦੀਨ,
0: ਇਹ ਪਹਿਲਾ ਸਲੋਕ ਹੈ ਜਪਜੀ ਸਾਹਿਬ ਦਾ। ਇਹਦੀ ਵਿਧੀ ਕਹਿੰਦੇ ਮੈਂ ਭਲੇ ਤਰੀਕੇ ਨਾਲ ਕਹਿ ਦਿੱਤੀ ਹੈ।
1: ਆਗਿਆ ਸਭ ਪੂੜੀ ਨਕੋ ਕਹਿ ਤੋ ਸੁਣੋ ਪ੍ਰਵੇਲ,
0: ਕਹਿੰਦੇ ਸੁਣੋ ਸਿਆਣਿਓ ਅੱਗੇ ਪੌੜੀਆਂ ਨੇ, ਪੌੜੀਆਂ ਦੇ ਮਹਾਤਮ ਨੇ, ਪੌੜੀ ਪੜਨ ਦੇ ਨਾਲ ਇਹ ਮਹਾਤਮ ਮਿਲਦਾ, ਇਹ ਮਹਾਤਮ ਮਿਲਦਾ, ਕੋਈ ਕਾਰਜ ਰਾਸ ਕਰਨਾ ਜਿਵੇਂ ਗੁਰਬਾਣੀ ਵਿਚ ਸ਼ਬਦ ਨੇ। ਇਸੇ ਤਰ੍ਹਾਂ ਕਹਿੰਦੇ ਮੰਨ ਲਓ ਕਿ ਇਹ ਜਪਜੀ ਸਾਹਿਬ ਦੇ ਵਿਚ 40 ਪੌੜੀਆਂ ਕੁੱਲ ਗਿਣੀਆਂ ਨੇ, 40 ਸਾਰਾ ਗਿਣਤੀ ਗਿਣਦੇ ਨੇ, ਪਹਿਲਾਂ ਏਕ ਅੱਗ ਵਿਚ ਗਿਣ ਕੇ ਅਖੀਰ ਸਲੋਕ ਵਿਚ ਗਿਣ ਕੇ। ਇਸ ਤਰ੍ਹਾਂ ਕਹਿੰਦੇ 40 ਕੁੱਲ ਜਿਹੜਾ ਹੈ ਫਿਰ ਮੂਲ ਮੰਤਰ ਦੇ ਸਮੇਤ ਇਹਦੇ ਨਾਲ ਹਰ ਪ੍ਰਕਾਰ ਦੇ ਕਾਰਜ ਰਾਸ ਹੁੰਦੇ ਹਨ।
1: ਸ਼੍ਰੀ ਜਪਜੀ ਪੌੜੀ ਪ੍ਰਥਮ ਕਰੈ ਕਾਮਨਾ ਪੂਰ,
0: ਇੱਥੇ ਹੁਣ ਪਹਿਲਾਂ ਤਾਂ ਉਚਾਰਨ ਕੀਤਾ ਸੀ ਗੁਰਪ੍ਰਸਾਦ ਤੱਕ, ਫਿਰ ਉਚਾਰਨ ਕੀਤਾ ਪਹਿਲੇ ਏਕੇ ਤੱਕ। ਇਹ ਪੁਰਾਣੇ ਬਜ਼ੁਰਗ ਜਿਹੜੇ ਨੇ ਜਾਂ ਪੁਰਾਣੇ ਮਹਾਂਪੁਰਸ਼ ਨੇ ਉਹ ਇਸ ਤਰ੍ਹਾਂ ਕਿਸੇ ਨੇ ਪੁੱਛਣਾ ਵੀ ਕੀ ਪੜਿਆ ਕਰੀਏ ਕਿਵੇਂ, ਉਹ ਕਹਿੰਦੇ ਪਹਿਲੀ ਪੌੜੀ ਦਾ ਪਾਠ ਕਰਿਆ ਕਰ। ਉਹ ਫਿਰ ਇਹ ਪਹਿਲਾਂ ਪੁਰਾਣੇ ਬਜ਼ੁਰਗ ਕਿਹਾ ਕਰਦੇ, ਪੁਰਾਣਿਆਂ ਨੂੰ ਪਤਾ। ਜਦੋਂ ਇਸ ਤਰ੍ਹਾਂ ਫਿਰ ਲੋਕਾਂ ਨੇ ਕਈ ਵਾਰ ਮੈਨੂੰ ਪੁੱਛਣਾ ਵੀ ਇਹ ਪਹਿਲੀ ਪੌੜੀ ਕਿਹੜੀ ਹੋਈ, ਵੀ ਪਹਿਲਾਂ ਵੀ ਏਕਾ ਲੱਗਿਆ ਹੋਇਆ ਇੱਕ, ਫਿਰ ਦੂਜੇ ਤੇ ਵੀ ਏਕਾ ਲੱਗਿਆ, ਸੋਚਿਆ ਸੋਚ ਨਾ ਹੋਵੇ। ਤੋ ਪਹਿਲੀ ਪੌੜੀ ਜਿਹੜੀ ਆ ਨਾ ਜਿੱਥੇ ਪਹਿਲਾਂ ਏਕਾ ਲੱਗਿਆ ਹੋਇਆ ਉਸ ਨੂੰ ਮੰਨ ਕੇ ਚੱਲੇ ਨੇ ਕਵੀ ਜੀ। ਇਸ ਤਰ੍ਹਾਂ ਨਹੀਂ ਗਿਣ ਲੈਣਾ ਕਿ ਪਹਿਲੀ ਪੌੜੀ ਸੋਚਿਆ ਸੋਚ ਨਾ ਹੋਵੇ ਵਾਲੀ ਨਹੀਂ ਮੰਨੀ ਇੱਥੇ। ਇੱਥੇ ਪ੍ਰਾਰਥਨਾ ਰੀਤੀ ਅਨੁਸਾਰ ਪਹਿਲੀ ਪੌੜੀ ਜਿਹੜੀ ਨਾਨਕ ਹੋਸੀ ਵੀ ਸੱਚ ਤੇ ਆਉਂਦੀ ਹੈ ਉਸ ਸਲੋਕ ਵਾਸਤੇ ਕਥਨ ਕੀਤਾ। ਜੇ ਕੱਲਾ ਹੀ ਇਹੀ ਜਾਪ ਕਰੀ ਜਾਵੇ ਆ ਸੱਚ ਜਵਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਤਾਂ ਵੀ ਕਹਿੰਦੇ ਬੜਾ ਭਾਰੀ ਮਹੱਤਵ ਮਿਲਦਾ। ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵ ਨਮੈ, ਇਹਦੇ ਵਿੱਚ ਜਿਵੇਂ ਮਹੱਤਵ ਹੈ ਇਸੇ ਪ੍ਰਕਾਰ ਕਹਿੰਦੇ ਪਹਿਲੀ ਪੌੜੀ ਜਿਹੜੀ ਹੈ ਜੇ ਨਾਲ ਰਲਾ ਕੇ ਮੂਲ ਮੰਤਰ ਦੇ ਪੜੀ ਜਾਵੇ ਤਾਂ ਫਿਰ ਹਰ ਪ੍ਰਕਾਰ ਦੀ ਜਿਹੜੀ ਕਾਮਨਾ ਜੀਵ ਦੀ ਉਹ ਪੂਰੀ ਹੋ ਜਾਂਦੀ ਹੈ।
1: ਪਾਠਕ ਸਭ ਸੁਖ ਪਾਏ ਕੈ ਵਿਘਨ ਬਿਨਾ ਸਹਿ ਕੂਰ,
0: ਜਿਹੜਾ ਇਹਦਾ ਪਾਠਕ ਹੈ ਉਹ ਸਲੋਕ ਅਤੇ ਮੂਲ ਮੰਤਰ ਲਾ ਕੇ ਪੜੇ ਤਾਂ ਉਹਦੇ ਸਾਰੇ ਜਿਹੜੇ ਵਿਘਨ ਨੇ, ਹਰ ਪ੍ਰਕਾਰ ਦਾ ਕੂੜ ਹੈ ਭਾਵ ਜਿਤਨਾ ਵੀ ਮਨ ਦੇ ਉੱਤੇ ਬੋਝ ਹੈ ਜਾਂ ਕੋਈ ਕੂੜ ਰਾਜਾ ਕੂੜ ਪਰਜਾ, ਸਾਰੀਆਂ ਚੀਜ਼ਾਂ ਕੂੜ ਵਿੱਚ ਜਿਹੜੀਆਂ ਆ ਗਈਆਂ ਮਨ ਦੇ ਉੱਤੇ, ਜਿਵੇਂ ਪ੍ਰਭਾਵ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਇਹਨਾਂ ਦਾ ਪ੍ਰਭਾਵ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ।
1: ਆਸ਼ਾ ਪਰ ਦੂਜੀ ਪਰ ਆਦਿ ਸੱਚ ਜੇ ਨਾਮ,
0: ਆਸਾਂ ਨੂੰ ਪੂਰੀ ਕਰਨ ਲਈ ਜਿਹੜੀ ਪੌੜੀ ਪੜਨੀ ਹੈ ਸੋ ਆਸ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋ ਇਸ ਪੌੜੀ ਨੂੰ ਥੋੜਾ ਜਿਹਾ ਗਲਤੀ ਇਹ ਵੀ ਹੋਈ ਵੀ ਹੈ ਕਿ ਇਹਨੂੰ ਗਲਤੀ ਨਾਲ ਦੂਜੀ ਪੌੜੀ ਵਿੱਚ ਸ਼ਾਮਲ ਕਰ ਲਿਆ। ਪਹਿਲੀ ਪੌੜੀ ਉਹ ਪਹਿਲੀ ਹੋਈ ਹੈ ਜਿੱਥੇ ਤੱਕ ਦੱਸਿਆ ਹੋਇਆ, ਕਿਉਂਕਿ ਅੱਗੇ ਜਾ ਕੇ ਫੇਰ ਥੋੜਾ ਜਿਹਾ ਕਈ ਵਾਰ ਛਾਪੇਖਾਨੇ ਚ ਗਲਤੀ ਹੋ ਜਾਂਦੀ ਹੈ। ਅੱਗੇ ਤਰਤੀਬ ਕਵੀ ਜੀ ਪੰਜਵੀਂ ਪੌੜੀ ਤੇ ਜਾ ਕੇ ਫੇਰ ਹੀ ਉੱਥੇ ਲਿਆਉਣਗੇ। ਇਸ ਤਰ੍ਹਾਂ ਪਹਿਲੀ ਪੌੜੀ ਤੋਂ ਹੀ ਮੰਨ ਕੇ ਚੱਲਣਾ, 1, 2, 3 ਤੋਂ ਲੈ ਕੇ ਸਲੋਕ ਨੂੰ ਜਾ ਕੇ 40ਵੀਂ ਪੌੜੀ ਲਿਖਿਆ ਹੋਇਆ। ਇਸ ਕਰਕੇ ਕਹਿੰਦੇ ਨੇ ਲਗਾਤਾਰ ਦੀ ਗਿਣਤੀ ਰੱਖਣੀ ਹੈ ਕਿ ਜਿਹੜਾ ਵੀ ਕੰਮ ਕਰਨਾ ਹੈ ਉਹਦੇ ਵਿੱਚ ਆਸਾ ਜੁਗਾਦ ਸੱਚ ਪੜਨ ਦੇ ਨਾਲ ਹਰ ਪ੍ਰਕਾਰ ਦੀ ਆਸਾ ਪੂਰੀ ਹੁੰਦੀ ਹੈ।
1: ਦੇਵ ਮੰਤਰ ਚਲਨ ਮੈਂ ਔਸ਼ਧ ਰਸਾਇਣ ਸ਼ਾਮ,
0: ਹੁਣ ਕਹਿੰਦੇ ਨੇ ਦੇਵ ਮੰਤਰ ਇਸ਼ਟ ਦੇਵ ਦਾ ਨਿਮੰਤਰਣ ਕਰਨਾ ਭਾਵ ਆਪਣੇ ਇਸ਼ਟ ਦੇਵ ਦੀ ਆਰਾਧਨਾ ਕਰਨੀ। ਇਸ਼ਟ ਦੇਵ ਇੱਥੇ ਦੇਵਤੇ ਦਾ ਨਾਂ ਨਹੀਂ, ਭਾਵ ਜਿਵੇਂ ਆਪਣਾ ਇਸ਼ਟ ਕੌਣ ਹੈ, ਨਮੋ ਇਸ਼ਟ ਇਸ਼ਟੇ, ਇਸ਼ਟਾਂ ਦਾ ਵੀ ਜੋ ਇਸ਼ਟ ਹੈ ਉਹ ਕੌਣ ਹੈ, ਦੇਵਤਿਆਂ ਦਾ ਵੀ ਦੇਵ ਰੂਪ ਕੌਣ ਹੈ, ਵਾਹਿਗੁਰੂ। ਕਹਿੰਦੇ ਵਾਹਿਗੁਰੂ ਨੂੰ ਦਰਸ਼ਨ ਕਰਨ ਲਈ, ਵਾਹਿਗੁਰੂ ਦਾ ਪ੍ਰਕਾਸ਼ ਮੰਗਣ ਲਈ, ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਦੇਵ ਮੰਤਰ ਪੜ੍ਹੇ, ਭਾਵ ਮੂਲ ਮੰਤਰ ਦਾ ਅਭਿਆਸ, ਫਿਰ ਦੂਸਰੀ ਪੌੜੀ ਜਪਜੀ ਸਾਹਿਬ ਦੇ ਨਾਲ ਪੜ੍ਹਨੀ, ਫਿਰ ਚੱਲਣ ਮੈਂ, ਚੱਲਣ ਦੇ ਸਮੇਂ ਵਿੱਚ ਅਥਵਾ ਕਹਿੰਦੇ ਜੇ ਦਵਾਈ ਖਾਣੀ ਹੋਵੇ, ਔਸ਼ਧੀ ਖਾਣੀ ਹੋਵੇ ਤਾਂ ਵੀ ਪਹਿਲਾਂ ਐਵੇਂ ਨਹੀਂ ਵੀ ਡਾਕਟਰ ਤੋਂ ਦਵਾਈ ਲਿਆਂਦੀ ਜਾਂ ਕੋਈ ਹੋਰ ਪਹਿਲਾਂ ਮੈਂ ਦੇਖਿਆ ਪੁਰਾਣੇ ਵੈਦ ਜਾਂ ਸਾਨੂੰ ਦਵਾਈ ਦਿੰਦੇ ਹੁੰਦੇ ਉਹਨਾਂ ਦੇ ਇੱਕ ਕਾਨੂੰਨ ਸੀ ਉਹਨਾਂ ਦਵਾਈ ਹੱਥ 'ਚ ਫੜ ਲੈਣੀ ਪਹਿਲਾਂ ਦਵਾਈ ਦੇਖਣੀ ਨਬਜ਼ ਦੇਖਣੀ ਫਿਰ ਉਹਨੇ ਦਵਾਈ ਦੇਖ ਕੇ ਹੱਥ ਵਿੱਚ ਪਕੜ ਕੇ ਅਰਦਾਸ ਕਰਨੀ ਗੁਰੂ ਨਾਨਕ ਸਾਹਿਬ ਦੀ ਉੱਥੇ ਪਿੰਡ ਦੇਖਿਆ ਫੋਟੋ ਲੱਗੀ ਸੀ ਬੜੀ ਪੁਰਾਣੀ ਗੱਲ ਹੈ ਫਿਰ ਉਹ ਕਿੰਨੀ ਦੇਰ ਹੱਥ ਜੋੜ ਕੇ ਬੈਠਾ ਰਿਹਾ ਮੈਂ ਕਿਹਾ ਇਹ ਕੀ ਪੜ੍ਹਿਆ ਹੁਣ ਕਹਿੰਦਾ ਇਹ ਮੈਂ ਜਪਜੀ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਸਲੋਕ ਪੜ੍ਹਿਆ ਮੈਂ ਇਹ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਦਵਾਈ ਦਵੂਈ ਕੋਈ ਚੀਜ਼ ਨਹੀਂ ਹੈਗੀ ਸਾਰੀ ਤੁਹਾਡੀ ਕਿਰਪਾ ਹੋਣੀ ਹੈ ਬਸ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਜਦ ਮੈਂ ਦੁਕਾਨ ਆਰੰਭ ਕੀਤੀ ਕਿਸੇ ਮਹਾਂਪੁਰਸ਼ ਨੂੰ ਬੁਲਾਇਆ ਉਹ ਆ ਕੇ ਬੈਠ ਗਏ ਮਹਾਂਪੁਰਸ਼ ਕਹਿੰਦੇ ਕੀ ਅਰਦਾਸ ਕਰਾਂ ਵੀ ਸਾਰੀ ਦੁਨੀਆ ਪਿੰਡ ਸਾਰਾ ਬਿਮਾਰ ਹੋ ਕੇ ਤੇਰੇ ਕੋਲ ਆਵੇ ਦਵਾਈ ਲੈਣ ਕਹਿੰਦੇ ਨਹੀਂ ਜੀ ਮੈਂ ਤਾਂ ਨਹੀਂ ਕਿਹਾ ਸਾਰੇ ਬਿਮਾਰ ਹੋਣ ਕਹਿੰਦੇ ਦੱਸੋ ਭਾਈ ਫਿਰ ਕੀ ਅਰਦਾਸ ਕਰੀਏ ਵੈਦ ਨੇ ਬੁਲਾਇਆ ਸਾਰੇ ਚੁੱਪ ਕਰਕੇ ਕਹਿੰਦੇ ਤੁਸੀਂ ਦੱਸੋ ਜੀ ਕਹਿੰਦੇ ਮੈਂ ਇੱਕ ਗੱਲ ਕਹਿਣਾ ਕਿ ਜੋ ਜੀ ਆਵੇ ਸੋ ਰਾਜੀ ਜਾਵੇ ਬਸ ਇਸ ਗੱਲ ਉੱਤੇ ਭਾਈ ਅਰਦਾਸ ਕਰਕੇ ਪਾਠ ਕਰਕੇ ਬਾਣੀ ਪੜ੍ਹ ਕੇ ਦਵਾਈ ਦੇਣੀ ਹੈ ਔਰ ਆਪਾਂ ਵੀ ਇਸ ਗੁਣ ਨੂੰ ਗ੍ਰਹਿਣ ਕਰਨ ਨਾ ਸਿੱਖੀਏ ਸਤਿਗੁਰੂ ਮਹਾਰਾਜ ਕਹਿੰਦੇ ਦਵਾਈ ਖਾਣ ਤੋਂ ਪਹਿਲਾਂ ਦਵਾਈ ਵਾਲੇ ਨੂੰ ਯਾਦ ਕਰ ਲਓ ਔਰ ਗੁਰਬਾਣੀ ਅੰਦਰ ਪ੍ਰਮਾਣ ਵੀ ਹੈ ਔਖਦ ਆਏ ਰਾਸ ਜਾਂ ਵਿੱਚ ਆਪ ਖਲੋਆ ਜੇ ਵਾਹਿਗੁਰੂ ਵਿੱਚ ਹਾਜ਼ਰ ਹੈ ਤਾਂ ਦਵਾਈ ਅਸਰ ਕਰਦੀ ਹੈ ਤੇ ਰਸਾਇਣ ਜਿਹੜਾ ਹੈ ਫਿਰ ਸ਼ਾਮ ਰਸਾਇਣ ਬਣਾਉਣ ਦੇ ਵਿੱਚ ਕੋਈ ਚੀਜ਼ ਐਸੀ ਬਣਾਉਣ ਦੇ ਵਿੱਚ ਅਤੇ ਫਿਰ ਜਿਹੜਾ ਸ਼ਾਮ ਹੈ ਸ਼ਰਨ ਲੈਣ ਲਈ ਹਰ ਕਾਰਜ ਦੇ ਵਿੱਚ ਹੀ ਬਾਣੀ ਪੜ੍ਹਨੀ ਚਾਹੀਦੀ ਹੈ ਜਪਜੀ ਸਾਹਿਬ ਦੀਆਂ ਪੌੜੀਆਂ
1: ਬਿਪਤਾ ਕਾਰਜ ਹਨ ਮੈਂ ਗਾਵੈ ਕੋ ਰਹਿ ਲਾਗ
0: ਕੋਈ ਬਿਪਤਾ ਪੈ ਗਈ ਕੋਈ ਕਾਰਜ ਦੀ ਹਾਨੀ ਹੋ ਗਈ ਕਹਿੰਦੇ ਗਾਵੈ ਕੋ ਤਾਣ ਹੋਵੇ ਕਿਸੇ ਤਾਣ ਇਹ ਪੌੜੀ ਦਾ ਜਾਪ ਕਰਦੇ ਰਹੋ
1: ਕਾਰਜ ਕਾਹੂ ਅਟਕ ਮੈਂ ਦੇ ਭੇਟ ਗੁਰ ਭਾਗ
0: ਪਰ ਇੱਕ ਹੈ ਕਿ ਗੱਲ ਧਿਆਨ ਨਾਲ ਕਹਿੰਦੇ ਸੁਣੋ ਭਾਈ ਜੇ ਕਾਰਜ ਦੇ ਵਿੱਚ ਅਟਕ ਪੈ ਜਾਵੇ ਕਾਰਜ ਸਿਰੇ ਨਾਲ ਲੱਗਦਾ ਹੋਵੇ ਤਾਂ ਫਿਰ ਉੱਥੇ ਜਿਹੜੀ ਗੁਰੂ ਦੀ ਭੇਟਾ ਹੈ ਨਾ ਦਸਵੰਧ ਉਹ ਜ਼ਰੂਰ ਕਰ ਦਿਓ ਕਿਉਂਕਿ ਗੁਰੂ ਦੀ ਭੇਟਾ ਦਸਵੰਧ ਨਾ ਦੇਣ ਕਰਕੇ ਕਾਰਜ ਵਿੱਚ ਅਟਕ ਪਈ ਹੋਈ ਹੈ ਦਸਵੰਧ ਕੱਢ ਦਿਓ ਕਾਰਜ ਦੀ ਅਟਕ ਦੂਰ ਹੋ ਜਾਵੇਗੀ
1: ਨਵ ਕਰ ਨਵ ਗੁਣ ਸੰਗ੍ਰਹਿ ਚੌਥੀ ਕੋ ਕਰ ਧਿਆਨ
0: ਕਹਿੰਦੇ ਜਿਹੜਾ ਹੈ ਨਵੇਂ ਘਰ ਚ ਪ੍ਰਵੇਸ਼ ਕਰਨਾ ਕੋਈ ਨਵਾਂ ਗੁਣ ਗ੍ਰਹਿਣ ਕਰਨਾ ਵਿਦਿਆ ਲੈਣ ਵਾਸਤੇ ਕੋਈ ਗੁਣ ਨੂੰ ਗ੍ਰਹਿਣ ਕਰਨਾ ਸਾਰੇ ਗੁਣ ਹੀ ਲੈਂਦੇ ਹਾਂ ਆਪਾਂ ਜਾ ਕੇ ਸਕੂਲਾਂ ਚ ਕਾਲਜਾਂ ਚ ਡਿਪਲੋਮੇ ਕਰਦੇ ਕੋਈ ਇੰਜੀਨੀਅਰਿੰਗ ਕਰਦਾ ਕੋਈ ਕਿਤੇ ਕਰਦਾ ਕੋਈ ਵੀ ਕੰਮ ਸਿੱਖਣਾ ਆਪਾਂ ਨੇ ਕਿਸੇ ਤੋਂ ਕੋਈ ਵੀ ਗੁਣ ਲੈਣਾ ਚਾਹੇ ਵਿਦਿਆ ਦਾ ਗੁਣ ਲੈਣਾ ਸਾਰੇ ਗੁਣਾਂ ਤੋਂ ਪਹਿਲਾਂ ਦੇਖੋ ਬਾਣੀ ਦੀ ਲੋੜ ਹੈ ਆਪਾਂ ਨੂੰ ਫਿਰ ਉਹਦੇ ਨਾਲ ਨਾਲ ਚੌਥੀ ਕੋ ਕਰ ਧਿਆਨ ਕਹਿੰਦੇ ਇਹਦੇ ਲਈ ਚੌਥੀ ਪੌੜੀ ਜਿਹੜੀ ਹੈ ਉਹ ਪੜ੍ਹੇਗਾ ਤਾਂ ਇਹ ਸਫਲਾ ਹੋਏਗਾ ਕਾਰਜ ਜੋ ਵੀ ਕਰਨਾ ਘਰ ਵਿੱਚ ਪ੍ਰਵੇਸ਼ ਕਰਨਾ ਹੈ ਗੁਣਾਂ ਨੂੰ ਗ੍ਰਹਿਣ ਕਰਨਾ
1: ਜਪ ਜਪ ਸਮ ਪਰ ਸਪਤ ਦਿਨ ਸਪਤ ਭੇਟ ਧਰਮਾਨ
0: ਕਹਿੰਦੇ ਫਿਰ ਇਸੇ ਤਰੀਕੇ ਦੇ ਨਾਲ ਜਿਹੜਾ ਜਪੋ ਜਪ ਸਮ ਜਪਜੀ ਦੇ ਤੁਲ ਭਾਵ ਜਪਜੀ ਦੀਆਂ 40 ਪੌੜੀਆਂ ਨੇ ਕਹਿੰਦੇ 40 ਵਾਰ ਜਿਹੜਾ ਜਪਜੀ ਸਾਹਿਬ ਦਾ ਉਹ ਪਾਠ ਹੈ ਹਰ ਵਕਤ ਜਿਵੇਂ 5ਵੀਂ ਪੌੜੀ ਦਾ ਜਾਪ ਕਰਨਾ ਹੈ ਜਾਂ 4ਥੀ ਪੌੜੀ ਦਾ ਜਾਪ ਕਰਨਾ ਹੁਣ ਦੱਸ ਰਹੇ ਨੇ ਕਹਿੰਦੇ ਫਿਰ ਉਨਾ ਹੀ ਪਾਠ ਕਰੋ ਰੋਜ਼ ਹਰ ਰੋਜ਼ ਅਤੇ ਇਸੇ ਪ੍ਰਕਾਰ ਜਿਵੇਂ ਦੇਗ ਤਿਆਰ ਕਰਨੀ ਪਹਿਲਾਂ ਤਾਂ ਬਹੁਤ ਕੁਝ ਸੀ ਹੁਣ ਸਮਾਂ ਘਟ ਗਿਆ ਸਾਰਿਆਂ ਕੋਲੇ ਪਹਿਲਾਂ ਜਿਵੇਂ ਹਰ ਰੋਜ਼ ਹਰ ਘਰ ਵਿੱਚ ਹੀ ਦੇਗ ਬਣਦੀ ਸੀ ਹਰ ਰੋਜ਼ ਹਰ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਪ੍ਰਸ਼ਾਦੇ ਨੂੰ ਲਿਆ ਕੇ ਅਰਦਾਸ ਕਰਨੀ ਕਿਰਪਾਨ ਭੇਟਾ ਕਰਨੀ ਕੜਾਹ ਪ੍ਰਸ਼ਾਦ ਬਣਾਉਣਾ ਉਹ ਫਿਰ ਹੌਲੀ ਹੌਲੀ ਘਟਿਆ ਫਿਰ ਲੋਕੀ ਹਫ਼ਤੇ ਬਾਅਦ ਬਣਾਉਣ ਲੱਗੇ ਫਿਰ ਸੰਗਰਾਂਦ ਵਾਲੇ ਦਿਨ ਦੇਗ ਬਣਾਉਣ ਲੱਗੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਵੀ ਆਪਣਾ ਕੋਈ ਕਾਰਜ ਪੈਂਦਾ ਆਪਾਂ ਨੂੰ ਤਾਂ ਇਹਦੇ ਵਿੱਚ ਇੱਥੇ ਲਿਖੀਆਂ ਸਪਤ ਭੇਟਾ ਕਹਿੰਦੇ 7 ਵਾਰੀ ਕੜਾਹ ਪ੍ਰਸ਼ਾਦ ਦਿਓ ਜਾਂ ਇਸੇ ਪ੍ਰਕਾਰ ਰੋਜ਼ ਕੜਾਹ ਪ੍ਰਸ਼ਾਦ ਕਰੋ ਕੜਾਹ ਪ੍ਰਸ਼ਾਦ ਕਰਕੇ ਅਰਦਾਸ ਬੇਨਤੀ ਕਰਕੇ ਬਾਣੀ ਪੜ੍ਹ ਕੇ ਤਾਂ ਗੁਰਾਂ ਦੇ ਅੱਗੇ ਕੋਈ ਅਰਦਾਸ ਕਰਿਆ ਕਰੋ
1: ਉੱਦਮ ਪੰਜੇ ਜੁੱਤ ਮੈਂ 6ਵੀਂ ਸਪਤਮ ਬੰਦ
0: ਹੁਣ ਜਿਹੜਾ ਉੱਦਮ ਵਾਸਤੇ 5ਵੀਂ ਪੌੜੀ ਆਖੀ ਹੈ ਮਨ ਦੇ ਅੰਦਰ ਉੱਦਮ ਨਹੀਂ ਪੈਂਦਾ ਆਲਸ ਹੋ ਗਿਆ ਤਾਂ ਉਹਦੇ ਲਈ ਇੱਥੇ ਜਿਹੜੀ ਪੰਜ ਦੀ ਗਿਣਤੀ ਪਹਿਲਾਂ ਬੇਨਤੀ ਕਰਦੇ ਹਾਂ ਕਿ ਜਿਹੜੀ ਪੰਜ ਦੀ ਗਿਣਤੀ ਉਹ ਚੌਥੀ ਨੂੰ ਆ ਕੇ ਲੱਗਦੀ ਹੈ ਕਿਉਂਕਿ ਕਵੀ ਜੀ ਨੇ ਪਹਿਲੇ ਤੋਂ ਲਿਆ ਤਾਂ ਤੇ ਇਹ ਥੋੜਾ ਜਿਹਾ ਟੱਪਲਾ ਜ਼ਰੂਰ ਪੈਂਦਾ ਆਮ ਬੰਦੇ ਵਾਸਤੇ ਕਿਉਂਕਿ ਪਹਿਲੇ ਤੋਂ ਲਿਆ ਜਿਹੜਾ ਆਦ ਨਾਨਕ ਹੋਸੀ ਵੀ ਸੱਚ ਤੇ ਏਕਾ ਲੱਗਿਆ ਹੋਇਆ ਉਹਨੂੰ ਕਵੀ ਜੀ ਨੇ ਗਿਣਿਆ ਪਹਿਲੀ ਪੌੜੀ ਉਥੋਂ ਬਾਅਦ ਜਿਹੜੀ ਸੋਚਿਆ ਸੋਚਣਾ ਹੋਵੇ ਵਾਲੀ ਇਹ ਦੂਜੀ ਪੌੜੀ ਗਿਣੀ ਹੈ ਫਿਰ ਤੀਜੀ ਹੁਕਮੀ ਹੋਵੇ ਨੇ ਆਕਾਰ ਚੌਥੀ ਪੌੜੀ ਗਾਵੈ ਕੋ ਤਾਣ ਹੋਵੇ ਕਿਸੇ ਤਾਣ ਪੰਜਵੀਂ ਪੌੜੀ ਆ ਕੇ ਗਿਣੀ ਹੈ ਸਾਚਾ ਸਾਹਿਬ ਸਾਚਨਾ ਹੈ ਭਾਖਿਆ ਪਾਓ ਅਪਾਰ ਕਹਿੰਦੇ ਇਉਂ ਉਦਮ ਦੇ ਵਿੱਚ ਇਉਂ ਪੰਜਵੀਂ ਤੇ ਯੁੱਧ ਮੈਂ ਛੇਵੀਂ ਜੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਜੰਗ ਯੁੱਧ ਵਿੱਚ ਜਾਣਾ ਹੈ ਤਾਂ ਕਹਿੰਦੇ ਇਸ ਪੌੜੀ ਦਾ ਅਭਿਆਸ ਕਰਨਾ ਫਿਰ ਅੱਗੇ ਸਪਤਮ ਬੰਧ ਜਦੋਂ ਰਿਸ਼ਤੇਦਾਰੀ ਆਦਿਕ ਦੇ ਵਿੱਚ ਜਾਣਾ ਤਾਂ ਰੱਖਿਆ ਵਾਸਤੇ ਬੰਧੂ ਦੀ ਰੱਖਿਆ ਲਈ ਕੋਈ ਰਿਸ਼ਤੇਦਾਰੀ ਤੇ ਕੋਈ ਬਿਪਤਾ ਪਵੇ ਤਾਂ ਕਹਿੰਦੇ ਉਸ ਵਕਤ ਜਿਹੜੀ ਹੈ ਨਾ ਪੌੜੀ ਇਹ ਸੱਤਵੀਂ ਪੌੜੀ ਜਿਹਨੂੰ ਆਪਾਂ ਇੱਥੇ ਗਿਣਾਂਗੇ ਛੇਵੀਂ ਪੌੜੀ ਤੀਰਥ ਨਹਾਵਾਂ ਜੇ ਤੁਸੀਂ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ ਇਸ ਤਰੀਕੇ ਨਾਲ ਕਹਿੰਦੇ ਬਿਪਤਾ ਦੇ ਸਮੇਂ ਰੱਖਿਆ ਸਮੇਂ ਐਸੀਆਂ ਪੌੜੀਆਂ ਜਾਪ ਕਰੇ
1: ਅਟਕੀ ਨਾਰੇ ਅੱਠਵੀਂ ਨਵੀਂ ਮੰਤਰੈ ਸੰਦ
0: ਸੋ ਜੇ ਪ੍ਰਸੂਤਾ ਭਾਵ ਦੇ ਵਿੱਚ ਅਟਕ ਪੈ ਜਾਵੇ ਤਾਂ ਕਹਿੰਦੇ ਫਿਰ ਉਸ ਵਕਤ ਅੱਠਵੀਂ ਦੀ ਜਗ੍ਹਾ ਇੱਥੇ ਸੱਤਵੀਂ ਗਿਣਾਂਗੇ ਸੱਤਵੀਂ ਪੌੜੀ ਦਾ ਜਿਹੜਾ ਜਾਪ ਹੈ ਉਹ ਸੁਣਿਆ ਸਿੱਧ ਪੀਰ ਸੁਰਨਾਸ ਸੁਣਿਆ ਧਰਤਵਲਾ ਆਕਾਸ ਕਹਿੰਦੇ ਇਸ ਪੌੜੀ ਦਾ ਜਾਪ ਕਰੇ ਤਾਂ ਤੇ ਰੱਖਿਆ ਹੋਵੇ ਗੁਰੂ ਸਾਹਿਬ ਵੱਲੋਂ
1: ਦਸਵੀਂ ਦਸੇ ਬੰਜੇ ਜੋ ਵਾਹਨ ਲੈਬੇ ਬੀਚ
0: ਸੋ ਇਸੇ ਪ੍ਰਕਾਰ ਕਹਿੰਦੇ ਨੇ ਇਹ ਜਿਹੜੀਆਂ ਵੀ ਪੌੜੀਆਂ ਨੇ ਇਸ ਢੰਗ ਨਾਲ ਦਸਵੀਂ ਜਿਹੜੀ ਹੈ ਬਣ ਜਾਦਕ ਦੇ ਕਾਰਜ ਵਿੱਚ ਹੋਰ ਕਿਤੇ ਜਾਣਾ ਕੋਈ ਐਸੀ ਚੀਜ਼ ਕਾਮਯਾਬੀ ਵਾਹਨ ਦੇ ਖਰੀਦਣ ਵਿੱਚ ਤੇ ਇਹਦੇ ਵਿੱਚ ਸਮੁੱਚੀ ਮੈਂ ਇੱਕ ਚੀਜ਼ ਕੱਢੀ ਹੈ ਕਿ ਜਿਵੇਂ ਇੱਥੇ ਮਹਾਤਮ ਲਿਖੇ ਹੋਏ ਨੇ ਉਹ ਸਾਰਿਆਂ ਨਾਲੋਂ ਸ੍ਰੇਸ਼ਟ ਚੀਜ਼ ਤਾਂ ਮੈਂ ਜਪਜੀ ਸਾਹਿਬ ਨੂੰ ਹੀ ਗਿਣਿਆ ਔਰ ਮੈਨੂੰ ਇਹ ਗੱਲ ਕਾਫੀ ਮੈਂ ਪਹਿਲਾਂ ਵੀ ਖੋਜ ਕੀਤੀ ਮੈਂ ਚੌਥੀ ਪੰਜਵੀਂ ਕੁ ਵਾਰ ਇਹ ਕਥਾ ਕਰ ਰਿਹਾ ਤਿੰਨ ਚਾਰ ਕੁ ਵਾਰ ਮੈਂ ਸੁਣੀ ਹੋਈ ਹੈ ਕਥਾ ਅੱਠਵੀਂ ਨੌਵੀਂ ਵਾਰ ਇਹ ਕਥਾ ਚੱਲ ਰਹੀ ਹੈ ਫਿਰ ਇਹਦੇ ਬਾਰੇ ਮੈਂ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਤੋਂ ਪੁੱਛਿਆ ਮੈਂ ਇੰਨਾ ਜਿਹੜਾ ਕੁਛ ਲਿਖਿਆ ਹੋਇਆ ਐ ਤਾਂ ਬੰਦਾ ਕਰ ਹੀ ਨਹੀਂ ਸਕਦਾ ਕਿਹੜੀ ਕਿਹੜੀ ਪੌੜੀ ਦਾ ਜਾਪ ਕਰੂਗਾ ਇਹਦੇ ਪੌੜੀ ਦਾ ਇੰਨਾ ਜਾਪ ਕਰੋ ਇਹਦਾ ਇੰਨਾ ਕਰੋ ਉਹ ਕਹਿੰਦੇ ਮੁਕਦੀ ਗੱਲ ਮੁਕਾ ਦਿੰਦਾ ਹੈ ਜਪਜੀ ਸਾਹਿਬ ਦੇ 21 ਜਾਂ 25 ਪਾਠ ਰੋਜ਼ ਕਰੀ ਜਾਓ ਪੌੜੀਆਂ ਵਾਲੇ ਚੱਕਰ ਚ ਪਾਓ ਹੀ ਨਾ ਕਹਿੰਦੇ ਸਾਰੀਆਂ ਪੌੜੀਆਂ ਰੋਜ਼ ਓਨੀਆਂ ਹੀ ਹੋ ਗਈਆਂ ਫਿਰ ਜਿਹੜਾ ਫੁਰਨਾ ਕਰੀ ਜਾਓਗੇ ਉਹੀ ਪੂਰਾ ਹੋ ਜਾਏਗਾ ਪਰ ਇਹ ਹੈ ਕਿ ਇੱਕ ਇੱਕ ਪੌੜੀ ਨੂੰ ਆਪਾਂ ਸੁਣ ਤਾਂ ਲਈਏ ਤਾਂ ਕਿ ਆਪਣੇ ਮਨ ਚ ਇਹ ਤਾਂ ਨਾ ਰਹੇ ਕਿ ਸਾਡੇ ਗੁਰੂ ਘਰ ਦੇ ਜਾਂ ਬਾਣੀ ਦੇ ਅੰਦਰ ਇੰਨੀ ਸ਼ਕਤੀ ਨਹੀਂ ਜਾਂ ਫਲਾਨੀ ਗੱਲ ਨਹੀਂ ਹੋ ਸਕਦੀ ਆਹ ਨਹੀਂ ਹੋ ਸਕਦੀ ਉਹ ਸਾਰਾ ਆਪਣਾ ਸੰਸਾ ਦੂਰ ਕਰਨ ਵਾਸਤੇ ਕੱਲੀ ਕੱਲੀ ਪੌੜੀ ਦਾ ਜਿਹੜਾ ਮਹਾਤਮਾ ਸੁਣਨਾ ਚਾਹੀਦਾ ਹੈ
1: ਚੜ੍ਹਨੇ ਕਿਰਿਆ ਵਿਕਰਿਆ ਵਿਖੇ 11 ਪੌੜੀ ਖੀਚ
0: ਕਹਿੰਦੇ ਜਦੋਂ ਕੋਈ ਚੜ੍ਹਨਾ ਚੜ੍ਹਨੇ ਵਾਲੇ ਭਾਵ ਸੌਦਾਗਰੀ ਆਦਿਕ ਕਰਨੀ ਘੋੜਿਆਂ ਦੀ ਖਰੀਦੋ ਫਰੋਖਤ ਆਦਿਕ ਕਰਨੀ ਹੈ ਤਾਂ ਕਹਿੰਦੇ ਉਸ ਵਕਤ 11ਵੀਂ ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ ਪੜ੍ਹਨਾ ਕਰੇ
1: ਬਾਰੀ ਪਰ ਕਲਪਨ ਕਰੇ ਦੁੱਖ ਅਰਿਸ਼ਟ ਕੋ ਨਾਸ਼
0: 12ਵੀਂ ਪੌੜੀ ਪੜ੍ਹ ਕੇ ਜਿਹੜੀ ਕਲਪਨਾ ਹੈ ਆਦੀ ਦੁੱਖ ਹੁੰਦਾ ਵਿਆਧੀ ਤੇ ਅਰਿਸ਼ਟ ਹੁੰਦੀ ਉਪਾਧੀ ਇਹ ਤਿੰਨਾਂ ਦਾ ਨਾਸ ਬਾਣੀ ਨਹੀਂ ਕਰਨਾ ਆਦੀ ਵਿਆਧੀ ਉਪਾਧੀ ਤਿੰਨੇ ਰੋਗ ਬਾਣੀ ਨਾਸ ਕਰਦੀ ਹੈ ਆਪਣੇ ਚ ਕਮੀ ਹੁੰਦੀ ਹੈ ਅਸਲ ਵਿੱਚ ਕਮੀ ਇਉਂ ਵੀ ਪੈ ਜਾਂਦੀ ਕਈ ਵਾਰ ਤਾਂ ਆਪਾਂ ਆਪ ਪਾਠ ਕਰਦੇ ਹਾਂ ਪਾਠ ਕਰਦਿਆਂ ਸਾਡੀਆਂ ਆਪਣੀਆਂ ਬਹੁਤ ਸਾਰੀਆਂ ਗਲਤੀਆਂ ਉਹ ਦੇਖਣੀਆਂ ਪੈਂਦੀਆਂ ਇਹ ਬੰਦੇ ਚ ਕੀ ਗਲਤੀਆਂ ਨੇ ਸੋ ਇੱਕ ਵਾਰੀ ਕਿਸੇ ਨੇ ਇਸ ਤਰ੍ਹਾਂ ਵੀ ਕਿਹਾ ਕਹਿੰਦੇ ਕੋਈ ਬੰਦਾ ਕਹਿੰਦਾ ਤੁਸੀਂ ਸੁਖਮਨੀ ਸਾਹਿਬ ਦੇ ਇੰਨੇ ਪਾਠ 100 ਪਾਠ ਕਰੋ ਤੁਹਾਡਾ ਕਾਰਜ ਰਾਸ ਹੋਏਗਾ ਐਂ ਹੋਏਗਾ ਉਹਨਾਂ ਨੇ ਕਿਹਾ ਪਾਠੀ ਨੂੰ ਕਿਹਾ ਤੂੰ ਪਾਠ ਕਰ ਪਾਠੀ ਨੇ ਕਿਹਾ ਜੀ ਮੈਂ ਤਾਂ ਰੁਪਈਆ ਲਊਂਗਾ 1000 ਕਹਿੰਦੇ ਠੀਕ ਆ ਬਈ 1000 ਰੁਪਈਆ ਲੈ ਲਈ ਤੂੰ ਪਾਠ ਕਰ ਪਾਠੀ ਨੇ ਕੋਈ ਪਾਠ ਨਹੀਂ ਕੀਤਾ ਉਹ 7ਵੇਂ ਦਿਨ ਨੂੰ ਅਰਦਾਸ ਕਰਤੀ ਦੇਗ ਲੈ ਕੇ ਕਹਿੰਦੇ ਜੀ ਮੈਂ ਪਾਠ ਕਰਤੇ ਉਹਨੂੰ ਕੀ ਉਹਨੇ 1000 ਰੁਪਏ ਜੇਜ ਪਾ ਲਿਆ ਉਹਦੇ ਚ ਬਾਅਦ ਵਿੱਚ ਉਹ ਘਰ ਵਾਲੇ ਕਹਿਣ ਸੁਖਮਨੀ ਸਾਹਿਬ ਚ ਕੋਈ ਤਾਕਤ ਨਹੀਂ ਹੈ ਮੈਂ ਕਿਹਾ ਕਿਉਂ ਕਹਿੰਦੇ ਸੁਖਮਨੀ ਸਾਹਿਬ ਪੜ੍ਹਾਇਆ ਸੀ ਪਾਠ ਕਰਾਇਆ ਕੋਈ ਕੰਮ ਨਹੀਂ ਬਣਿਆ ਮੈਂ ਕਿਹਾ ਪਹਿਲਾਂ ਪਤਾ ਤਾਂ ਕਰ ਲਓ ਕਿ ਉਹਦਾ ਪਾਠੀ ਹੈ ਜਿਵੇਂ ਕੋਈ ਬੰਦਾ ਪਿੰਡ ਚ ਘੁੰਮਦੇ ਹੁੰਦੇ ਗਏ ਪਾਠੀ ਸਾਈਕਲਾਂ ਤੇ ਉਹ ਕਹਿੰਦਾ ਪਾਠ ਕਰਾ ਲਓ ਇੱਕ ਜਿਮੀਦਾਰ ਕਹਿੰਦਾ 9ਵੇਂ ਮਹੱਲੇ ਦੇ ਸਲੋਕ ਪੜ੍ਹੇਗਾ ਉਹ ਪਿੰਡਾਂ ਵਾਲੇ ਸਿੱਧੀ ਬੋਲੀ ਬੋਲਦੇ ਆ
2: ਉਹਨਾਂ ਨੇ ਸੋਚਿਆ ਬਈ ਸਹਿਜ ਪਾਠ ਕਰਦਾ ਸਾਡੇ ਘਰੇ ਕਈ ਵਾਰ ਇਉਂ ਵੀ ਧੋਖਾ ਹੋ ਜਾਂਦਾ ਉਹ ਪਹਿਲੇ ਦਿਨ ਜਪਜੀ ਸਾਹਿਬ ਪੜ੍ਹ ਗਿਆ 7ਵੇਂ ਦਿਨ 9ਵੇਂ ਮਹੱਲੇ ਸਲੋਕ ਪੜ੍ਹਤੇ अखंड पाठ तो उन्हें किया ही नहीं, साडे बोलन में फर्क होंदा। इस करके आप गुरबाणी अंदर किंतु परंतु कर असी इन्नी बाणी पढ़ी साडा काम नहीं बनिया। काम इस करके नहीं बनिया क्योंकि बाणी ने बड़ी गलत पढ़ी है। बाणी एक शुद्ध पढ़ना सीखो, एक अपने शरीर की शुद्धि, खाना पीना पहनना ठीक होना चाहिए, एक गुरु वाले बन के फेर पढ़ो, फिर बहुता महात्म प्राप्त हुंदा है।
1: तेरा ते सिद्धन भजै कारज राज सी रास।
2: इस करके कहंदे ने जे कोई प्राप्ति करनी होवे ऐसी राजसी कारज है जां सिद्धियां वास्ते कोई करदा है वी मैनूं रिद्धियां सिद्धियां दी प्राप्ति हो जाए। आप अपने शौक हुंदे ने, अपने विच सारे जाने इक्को सुभाव दे नहीं बैठे, कोई किसे सुभाव दा बैठा, कोई किसे सुभाव दा बैठा। कईयां नूं रिद्धियां सिद्धियां पसंद ने, कईयां नूं ब्रह्म ज्ञान पसंद है, कईयां नूं माया पसंद है, किसी नूं कुछ चाहिए। आप अपने मतलब के मुताबिक सतगुरु महाराज कहिंदे जिहड़ी भी चीज चाहिए है ना, इत्थे सतगुरु के कहण दा भाव है भाई किते होर ना जायो। जब जी साहब है, गुरबाणी है, गुरबाणी विचों ही सारा कुछ प्राप्त होवेगा।
1: यंत्रन मैं चो दश कयो पंज दशी ते भूत।
2: हुण जे कोई जंतर मंत्र तंत्र आदि किसी ते असर करे, चौदहवीं पौड़ी कहिंदे पढ़ो, ਇਹ ਪੰਚ ਦਸੀ ਜਿਹੜੀ ਪੰਚ ਤੇ ਦਸੀ ਪੰਦਰਵੀਂ ਪੌੜੀ ਹੈ, ਕਹਿੰਦੇ ਇਹ ਜੇ ਕੋਈ ਪ੍ਰਭਾਵ ਪੈ ਜਾਂਦਾ ਗਲਤ ਕਿਸਮ ਦਾ ਬਾਹਰਲੀ ਹਵਾ ਦਾ ਤਾਂ ਉਹਦੇ ਵਾਸਤੇ ਕਹਿੰਦੇ ਪੰਦਰਵੀਂ ਪੌੜੀ ਪੜਿਆ ਕਰੋ।
1: ਬੋਲਸ ਤੇ ਡਾਕਨ ਤਜੈ ਸੱਤ ਦਸ ਮੋਹਨ ਕੂਤ।
2: ਇਸੇ ਪ੍ਰਕਾਰ ਕਹਿੰਦੇ ਸੋਲਵੀਂ ਪੌੜੀ ਜਿਹੜੀ ਹੈ ਇਹਨਾਂ ਡਾਕਣੀਆਂ ਆਦਿਕ ਛੱਡ ਜਾਂਦੀਆਂ ਨੇ। ਸੱਤ ਦਸ ਸਤਾਰਵੀਂ ਪੌੜੀ ਵਿਚ ਕਹਿੰਦੇ ਨੇ ਅੱਛੇ ਭੋਜਨ ਪ੍ਰਾਪਤੀ ਵਾਸਤੇ ਕਿ ਜੇ ਚੰਗੇ ਭੋਜਨ ਛਕਣੇ ਨੇ ਮਹਾਰਾਜ ਸਾਨੂੰ ਵਧੀਆ ਖਾਣ ਨੂੰ ਦੇਵੇ। ਕਹਿੰਦੇ ਭਾਵ ਸਮੁੱਚੇ ਜਪਜੀ ਸਾਹਿਬ ਦੇ ਵਿੱਚ ਸਮੁੱਚੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
1: ਪੜੈ 18 8 10 ਨਿਤੁਟ ਵਿਦਿਆ ਹੇਤ।
2: ਕਹਿੰਦੇ 18 ਜਿਹੜੀ ਪੌੜੀ 18ਵੀਂ ਹੈ ਨਾ, ਇਹ ਰੋਜ਼ ਪੜ੍ਹੇ। ਵਿਦਿਆ ਵਾਸਤੇ ਜਿਹੜੀ ਪੌੜੀ ਹੈ 18ਵੀਂ ਪੌੜੀ ਵਿਦਿਆ ਦੇ ਪੜ੍ਹਨ ਵਿੱਚ, ਕਹਿੰਦੇ ਇਸ ਤਰੀਕੇ ਨਾਲ ਪੜ੍ਹੇ ਕਿ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅਰਦਾਸ ਕਰੇ, ਹੇ ਮਹਾਰਾਜ ਮੈਨੂੰ ਵਿਦਿਆ ਦੀ ਦਾਤ ਬਖਸ਼ੋ।
1: ਆਤਮਾ ਹੇ ਵਿਦਿਆ ਵਧੇ ਨਿਰਮਲ ਬੁੱਧ ਸੁਚੇਤ।
2: ਉਹ ਕਹਿੰਦੇ 6 ਮਹੀਨਿਆਂ ਦੇ ਵਿੱਚ ਉਹ ਬੰਦਾ ਪੂਰਾ ਵਿਦਵਾਨ ਬਣ ਸਕਦਾ, ਵਿਦਿਆ ਐਨ ਵਧੇਗੀ ਉਹਦੀ, ਕਿਉਂਕਿ ਜੇ ਉਹ ਆਸ ਰੱਖ ਕੇ ਪੜ੍ਹੇਗਾ ਤਾਂ ਇਸ ਤਰੀਕੇ ਨਾਲ ਜੋ ਛੋਟੀਆਂ ਛੋਟੀਆਂ ਜਿੰਨੀਆਂ ਵੀ ਇੱਛਾਵਾਂ ਨੇ ਇਹ ਸਾਰੀਆਂ ਪੂਰੀਆਂ ਹੁੰਦੀਆਂ ਹਨ।
1: 19 ਸੁਨੀ ਜੋਗ ਮੈਂ ਬਿੰਸੀ ਨਾਰ ਸੰਯੋਗ।
2: ਉਹ ਕਹਿੰਦੇ 19 ਜਿਹੜੀਆਂ 19ਵੀਂ ਪੌੜੀ ਹੈ, ਜੇ ਯੋਗ ਦੀ ਪ੍ਰਾਪਤੀ ਕਰਨੀ ਹੈ ਉਹ ਇਸ ਤਰੀਕੇ ਨਾਲ ਅਫੁਰ ਯੋਗ ਜਿਹੜਾ ਹੁੰਦਾ ਇਹਦੀ ਪ੍ਰਾਪਤੀ। 20ਵੀਂ ਜਿਹੜੀ ਹੈ ਜੋ ਸ਼ਾਦੀ ਆਦਿਕ ਵਾਸਤੇ ਗ੍ਰਿਸ਼ਤੀਆਂ ਦੀ ਕਾਮਨਾ ਪੂਰੀ ਕਰਨ ਵਾਸਤੇ, ਕਹਿੰਦੇ ਇਸ ਤਰੀਕੇ ਨਾਲ 20ਵੀਂ ਪੌੜੀ ਚ ਬਖਸ਼ਿਸ਼ ਹੁੰਦੀ ਹੈ।
1: ਸੰਤਤ ਹਿਤੇ ਕੀਤਵੀ ਮ੍ਰਿਤ ਸੁਤ 22 ਯੋਗ।
2: ਕਹਿੰਦੇ ਸੰਤਤ ਔਲਾਦ ਵਾਸਤੇ ਪੌੜੀ ਪੜ੍ਹੇ, 21ਵੀਂ ਪੌੜੀ ਔਲਾਦ ਜੇ ਨਾ ਹੁੰਦੀ ਹੋਵੇ ਤਾਂ ਪੜ੍ਹਨੀ, ਪੁੱਤਰ ਵਾਸਤੇ ਪੜ੍ਹਨੀ, ਫਿਰ ਮਿੱਤਰ ਸੁੱਤ 22ਵੀਂ ਯੋਗ। ਇਸ ਤਰੀਕੇ ਨਾਲ 22ਵੀਂ ਦਾ ਜਿਹੜਾ ਮੇਲ ਹੈ ਪੁੱਤਰ ਦੇ ਮਰਨ ਨਾਲ ਭਾਵ ਜਾਂ 18 ਆਦਿਕ ਭਾਵ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹ ਦੂਰ ਹੁੰਦੀਆਂ ਨੇ, ਕਿਉਂਕਿ ਉਦੋਂ ਲੋਕ ਐਸਾ ਪੁੱਛਦੇ ਸੀ। ਆਪਾਂ ਅੱਜ ਦੇ ਯੁੱਗ ਵਿਚ ਬੈਠੇ ਹਾਂ, ਅੱਜ ਤੋਂ 300 ਸਾਲ ਪਿੱਛੇ ਜਾਓ, 400 ਸਾਲ ਪਿੱਛੇ ਜਾਓ, 500 ਸਾਲ ਪਿੱਛੇ ਜਾਓ ਤਾਂ ਜ਼ਮਾਨਾ ਕੈਸਾ ਸੀ, ਦੁਨੀਆਂ ਦੇ ਉੱਤੇ ਕੀ ਹੁੰਦਾ ਸੀ। ਆਪਾਂ ਕਿਉਂਕਿ ਜ਼ਿਆਦਾ ਤੱਕ ਇਧਰ ਧਿਆਨ ਨਹੀਂ ਦਿੱਤਾ ਕਦੇ, ਉਦੋਂ ਸੰਗਤ ਐਸੀਆਂ ਚੀਜ਼ਾਂ ਪੁੱਛਦੀ ਵੀ ਨਹੀਂ, ਮਹਾਰਾਜ ਆਹ ਕਾਰਜ ਹੈ, ਆਹ ਕੰਮ ਕਿਵੇਂ, ਫਲਾਨਾ ਤਾਂ ਐਂ ਕਰ ਦਿੰਦਾ, ਫਲਾਨੇ ਤਾਂ ਜਿਵੇਂ ਬਾਬਾ ਬੁੱਢਾ ਜੀ ਨੇ ਕਿਹਾ ਕਿ ਮਹਾਰਾਜ ਹਿੰਦੂ ਮਤ ਵਿਚ ਤਾਂ ਗੀਤਾ ਹੈ, ਆਪਣੇ ਸਿੱਖ ਪੰਥ ਦੇ ਵਿਚ ਫਿਰ ਕਿਹੜੀ ਬਖਸ਼ਿਸ਼ ਹੋਈ ਆਪਣੇ ਤੇ ਵੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸੁੱਖ ਮਨੀ ਸਾਹਿਬ ਦਾ ਪਾਠ ਹੈ ਨਾ ਉਹ ਕਿਤੇ ਉੱਪਰ ਹੈ, ਕਿਤੇ ਜ਼ਿਆਦਾ, ਇਤਨੀਆਂ ਬਖਸ਼ਿਸ਼ਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਵਿਚ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੈ ਮੇਲੇ। ਕਹਿੰਦੇ ਸਾਰਾ ਕੁਛ ਮੈਂ ਲੋਕ ਤੋਂ ਪਰਲੋਕ ਤੱਕ ਬਖਸ਼ਿਸ਼ ਕਰ ਦਿੱਤਾ। ਇਸ ਤਰ੍ਹਾਂ ਕੋਈ ਨਾ ਕੋਈ ਪੁੱਛ ਲੈਂਦਾ ਮਹਾਰਾਜ ਆਪਣੇ ਵਿਚ ਦਸਵੇਂ ਪਾਤਸ਼ਾਹ ਨੂੰ ਕਹਿੰਦੇ ਉਹਦਨ ਮਹਾਰਾਜ ਇੱਕ ਗਾਇਤਰੀ ਮੰਤਰ ਉਹਨਾਂ ਕੋਲ ਜੇ ਪੜ੍ਹਦੇ ਨੇ ਤਾਂ ਉਹਨਾਂ ਸਾਰੇ ਪਾਪ ਮਿਟ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਸਤਵ ਤਾਂ ਸਾਰੀ ਬਾਣੀ ਹੀ ਭਲਾ ਕਰਦੀ ਹੈ, ਪਾਪ ਮੇਟਦੀ ਹੈ, ਪਰ ਜੇ ਤੂੰ ਇਹ ਮਨ ਦੇ ਅੰਦਰ ਸ਼ੰਕਾ ਕਰਦਾ ਹੈ। ਕਈ ਵਾਰ ਹੁੰਦਾ ਨਾ ਸ਼ੰਕਾ, ਜਿਵੇਂ ਧੀਰਮਲ ਨੇ ਕਿਹਾ ਸੀ ਜੇ ਦਸਵੇਂ ਪਾਤਸ਼ਾਹ ਇੰਨੇ ਆਪਣੇ ਆਪ ਨੂੰ ਸਮਝਦੇ ਮੈਂ ਗੁਰੂ ਹਾਂ ਤਾਂ ਆਪੇ ਲਿਖ ਲੈਣ ਸਰੂਪ ਮਹਾਰਾਜ ਦਾ। ਚੰਗਾ ਮਹਾਰਾਜ ਕਹਿੰਦੇ ਲੈ ਫਿਰ ਆਪੇ ਹੀ ਲਿਖਾਂਗੇ। ਹੁਣ ਅੰਤਰਜਾਮਤਾ ਨਾਲ ਸਾਰਾ ਸਰੂਪ ਲਿਖਾ ਦਿੱਤਾ,
0: ਜਦੋਂ ਸਿੱਖਾਂ ਨੇ ਕਿਹਾ ਵੀ ਇੱਕ ਕੋਈ ਬੰਦਾ ਬਚਨ ਕਰਦੇ ਮਹਾਰਾਜ ਗਾਇਤਰੀ ਮੰਤਰ ਉੱਥੇ ਤਾਂ ਬੜੇ ਪਾਪ ਨਾਸ ਕਰਦਾ ਤੇ ਆਪਣੇ ਗੁਰੂ ਘਰ ਦੇ ਵਿੱਚ ਗਾਣਾ ਗਾਇਤਰੀ ਮੰਤਰ ਮਹਾਰਾਜ 24 ਅੱਖਰ ਹੁੰਦੇ ਨੇ ਉਹਨਾਂ ਨੂੰ ਗਾਇਤਰੀ ਮੰਤਰ ਕਹਿੰਦੇ ਬਾਣੀ ਪੜ੍ਹੀ ਜਾਓ ਆਰਾਮ ਨਾਲ ਨਹੀਂ ਮਹਾਰਾਜ ਮੈਨੂੰ ਤਾਂ ਪੰਡਿਤ ਪੁੱਛਦਾ ਮੈਂ ਤੁਹਾਡੇ ਤਾਂ ਹੈ ਨਹੀਂ ਇਹਦਾ ਮੰਤਰੀ ਬੜਾ ਵੱਡਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਉਹਨੂੰ ਜਾ ਕੇ ਦੱਸ ਦੀ ਚਾਚਰੀ ਸ਼ੰਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਾਮੀਆਂ ਕਾਮੇ ਕਹਿੰਦੇ ਇਹਦੇ ਲਈ ਮੁਕਾਬਲੇ ਵਿੱਚ ਗਾਇਤਰੀ ਕੁਛ ਵੀ ਨਹੀਂ ਹੈ ਮੁਕਾਬਲਾ ਹੀ ਨਹੀਂ ਕਰ ਸਕਦਾ ਗੁਰੂ ਘਰ ਦੇ ਜਿੰਨੇ ਵੀ ਬਾਣੀ ਹੈ ਕਹਿੰਦੇ ਇਹ ਤਾਂ ਜਦੋਂ ਫਿਰ ਚਰਚਾ ਹੁੰਦੀ ਸੀ ਨਾ ਉਹਨਾਂ ਜਮਾਨਿਆਂ ਦੇ ਵਿੱਚ ਤੀਜੇ ਪਾਤਸ਼ਾਹ ਵੇਲੇ ਕਿੰਨਾ ਕਿੰਤੂ ਕੀਤਾ ਪੰਡਤਾਂ ਨੇ ਜਾ ਕੇ ਕੇਸ ਕਰਤਾ ਅਦਾਲਤ ਦੇ ਵਿੱਚ ਵੀ ਇਹਨਾਂ ਨੇ ਵੇਦਾਂ ਦੇ ਹੁੰਦਿਆਂ ਨਵੀਂ ਬਾਣੀ ਰਚੀ ਹੈ ਇਹਨਾਂ ਨੇ ਜੀ ਸਾਡੇ 68 ਤੀਰਥ ਸੀ ਫਿਰ ਬੌਲੀ ਸਾਹਿਬ ਕਿਉਂ ਰਚੀ ਹੈ ਇਉਂ ਉਦੋਂ ਜਵਾਬ ਦੇਣੇ ਪੈਂਦੇ ਸੀ ਉਦੋਂ ਸਤਿਗੁਰੂ ਮਹਾਰਾਜ ਨੇ ਕਈ ਪ੍ਰਕਾਰ ਦੀਆਂ ਚੀਜ਼ਾਂ ਦੱਸੀਆਂ ਸਿੰਘਾਂ ਨੂੰ ਔਰ ਸਿੱਖਾਂ ਨੂੰ ਦੱਸੀਆਂ ਗੁਰੂ ਨਾਨਕ ਦੇਵ ਮਹਾਰਾਜ ਵੇਲੇ ਵੀ ਇਹ ਚਰਚਾ ਹੁੰਦੀ ਰਹੀ ਹੈ ਤਾਂ ਦੇ ਆਪਾਂ ਵੀ ਇੱਥੇ ਉਹ ਪੁਰਾਣੀਆਂ ਚੀਜ਼ਾਂ ਸੁਣ ਲੈਂਦੇ ਹਾਂ
1: ਤੇਰੀ ਰਿਦਨ ਖੁੱਟ ਮੈਂ 24 ਚਾਤਰ ਪ੍ਰੇਤ
0: ਹੁਣ ਕਹਿੰਦੇ ਅਖੁੱਟ ਹੋਵੇ ਅੰਨ ਸਾਡੇ ਕੋਲ ਮੁੱਕੇ ਨਾ ਭੰਡਾਰੇ ਭਰੇ ਰਹਿਣ ਉਹ ਕਹਿੰਦੇ 23ਵੀਂ ਪੌੜੀ ਫਿਰ ਇਹਦੇ ਵਾਸਤੇ ਅਸੀਂ ਬਖਸ਼ਿਸ਼ ਕੀਤੀ ਵੀ 23ਵੀਂ ਪੌੜੀ ਦਾ ਪਾਠ ਕਰੋ ਜੇ ਇੱਕੋ ਹੀ ਕੰਮ ਵਿੱਚ ਲੋੜ ਹੈ ਅਖੁੱਟ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਇਸੇ ਪ੍ਰਕਾਰ ਅਥਵਾ ਰਿਪਨ ਜੇ ਆ ਜੇ ਪਾਠ ਰਿੱਧੀਆਂ ਦੀ ਜਗ੍ਹਾ ਤੇ ਵੈਰੀਆਂ ਦੇ ਨਿਖੁੱਟਣ ਲਈ ਤਾਂ ਸਿਆਣਿਆਂ ਦੇ ਨਾਲ ਕੋਈ ਗੱਲਬਾਤ ਕਰਨਾ ਹੋਵੇ ਕਿਤੇ ਕਿਸੇ ਬੰਦੇ ਨੇ ਜਾਣਾ ਹੋਵੇ ਚਰਚਾ ਦੇ ਵਿੱਚ ਕਹਿੰਦੇ 24ਵੀਂ ਪੌੜੀ ਦਾ ਪਹਿਲਾਂ ਜਾਪ ਕਰੋ ਅਥਵਾ 24 ਸਾਹਿਬ ਦਾ ਜਾਪ ਕਰੋ ਸੋ ਜਿਵੇਂ ਕਿਸੇ ਪੰਡਿਤ ਨੇ ਕਿਹਾ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਜਦੋਂ ਕਹਿੰਦੇ ਅਸੀਂ ਪਿੰਡ ਹੀ ਹੁੰਦੇ ਸੀ ਕਹਿੰਦਾ ਉਹ ਬ੍ਰਾਹਮਣ ਕਹਿੰਦਾ ਮੈਂ ਚਰਚਾ ਕਰਨੀ ਹੈ ਗੁਰਬਾਣੀ ਤੇ ਤੁਹਾਡੇ ਨਾਲ ਉਹ ਕਹਿੰਦੇ ਮੈਂ ਆਖਿਆ ਵੀ ਮੈਂ ਹੁਣ ਕੀ ਕਰਾਂ ਕਹਿੰਦੇ ਮੈਂ 24 ਸਾਹਿਬ ਦੇ ਸਵੇਰੇ ਉੱਠ ਕੇ ਪਹਿਲਾਂ 5 ਬਾਣੀਆਂ ਪੜ੍ਹੀਆਂ ਫਿਰ 25 ਪਾਠ 24 ਸਾਹਿਬ ਦੇ ਕਰਕੇ 10ਵੇਂ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਮੈਂ ਚਰਚਾ ਕਰਨ ਚੱਲਿਆ ਗੁਰੂ ਘਰ ਦੀ ਲਾਜ ਰੱਖਿਓ ਪੰਥ ਦੀ ਲਾਜ ਰੱਖਿਓ ਪੰਡਿਤ ਨੇ ਚਰਚਾ ਕਰਨੀ ਹੈ ਕਹਿੰਦੇ ਫਿਰ ਵਾਹਿਗੁਰੂ ਦੇਵ ਜੀ ਕਿਰਪਾ ਰਹੀ ਕਹਿੰਦੇ ਪਿੰਡਾਂ ਵਾਲੇ ਬੜੇ ਲੋਕ ਇਕੱਠੇ ਹੋਏ ਸੀ ਕਹਿੰਦੇ ਫਿਰ ਸਾਡੀ ਇੰਨੀ ਚਰਚਾ ਹੋਈ ਕਹਿੰਦੇ ਮੈਂ ਉੱਥੋਂ ਜਿੱਤ ਕੇ ਆਇਆ ਕਿਉਂ ਪਾਠ ਕੀਤਾ ਤੇ ਜੇ ਆਪਾਂ ਪਾਠ ਕਰੀਏ ਕਹਿੰਦੇ ਮਹਾਰਾਜ ਇੱਥੇ ਕਹਿੰਦੇ 24 ਚਾਤਰ ਪ੍ਰੀਤ ਜੇ ਬਹੁਤਾ ਜ਼ਿਆਦਾ ਕਰਨਾ ਹੋਵੇ ਨਾ ਕਿਸੇ ਨਾਲ ਚਰਚਾ ਆਦਿਕ ਕਹਿੰਦੇ ਦਿਮਾਗ ਨੂੰ ਵਧਾਉਣਾ ਹੋਵੇ ਤਾਂ 24ਵੀਂ ਪੌੜੀ ਪੜ੍ਹ ਲਓ
1: ਪੰਚਵੀਸਵੀਂ ਆਦਰੇ ਸਭ ਕੋ ਮੋਹਨ ਰੇਤ
0: ਕਹਿੰਦੇ 20 ਤੇ 5 25ਵੀਂ ਪੌੜੀ ਜਿਹੜੀ ਅਸੀਂ ਬਖਸ਼ਿਸ਼ ਕੀਤੀ ਹੈ ਆਪਣੇ ਆਦਰ ਲਈ ਤੇ ਸਾਰੇ ਜੇ ਤੇ ਮੋਹਿਤ ਹੋ ਜਾਣ ਜੀ ਜੰਤ ਸਭ ਭਏ ਦਿਆਲਾ ਇਹ ਗੁਰਬਾਣੀ ਅੰਦਰ ਕਈ ਚੀਜ਼ਾਂ ਆਉਂਦੀਆਂ ਜੀ ਜੰਤ ਸਭ ਵਸ ਕਰ ਦਿੰਦੇ ਸੇਵਕ ਸਭ ਦਰਬਾਰੇ ਅਥਵਾ ਬਾਦਸ਼ਾਹ ਸਾਹਿਬ ਸਭ ਵਸ ਕਰ ਦਿੰਦੇ ਇਹਦੀ ਇਹ ਨਹੀਂ ਮਤਲਬ ਗੁਰੂ ਘਰ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਗੀਆਂ ਸਾਰਾ ਕੁਛ ਬਾਣੀ ਅੰਦਰ ਹੈਗਾ ਪਰ ਆਪਣੇ ਕੋਲ ਤਾਂ ਫਿਰ ਓਨੀ ਕੀ ਸੋਝੀ ਜਿੰਨੀ ਕੁ ਆਪਾਂ ਨੂੰ ਹੋਣੀ ਹੈ ਜੇ ਅਸੀਂ ਇਹ ਚੀਜ਼ ਛੱਡ ਜਾਈ ਨਾ ਦੱਸਣੋ ਤਾਂ ਅਗਲਾ ਇਹ ਸਮਝਦਾ ਕਈ ਵਾਰੀ ਬਾਹਰਲੇ ਲੋਕ ਵੀ ਇਹ ਕਹਿੰਦੇ ਇਹਨਾਂ ਕੋਲ ਫਲਾਨੀ ਚੀਜ਼ ਨਹੀਂ ਗੁਰੂ ਘਰ ਦੇ ਵਿੱਚ ਸਾਡੇ ਕੋਲ ਸਾਰਾ ਕੁਛ ਹੀ ਹੈ ਅਸੀਂ ਵਰਤੀਏ ਨਾ ਵਰਤੀਏ ਪਰ ਆਪਣੇ ਕੋਲ ਕੋਈ ਕਮੀ ਨਹੀਂ ਇੰਨੇ ਖਜ਼ਾਨੇ ਭਰਪੂਰ ਪਏ ਨੇ ਮਹਾਰਾਜ ਕਹਿੰਦੇ ਜੇ ਮੋਹਿਤ ਦੀ ਕਿਰਿਆ ਵੀ ਕਰਨੀ ਹੋਵੇ ਤਾਂ ਵੀ ਇਸ ਪੌੜੀ ਦਾ ਪਾਠ ਕਰੇ 25ਵੀਂ
1: 26 ਛਲ ਮੈਂ ਬਲ ਧਰੇ ਸਪਤ ਵਿਸ਼ ਕਾ ਜਾਪ
0: ਕਹਿੰਦੇ ਫਿਰ ਇਸ ਕਰਕੇ ਦੂਸਰਿਆਂ ਦੇ ਛਲ ਤੋਂ ਬਚਣ ਲਈ 26ਵੀਂ ਦਾ ਪਾਠ 27ਵੀਂ ਦਾ ਜਾਪ ਜਿਹੜਾ ਬਲ ਧਾਰਨ ਵਾਸਤੇ ਕਰੇ
1: ਅੱਠਵੀਂ ਸਕੈ ਭੈ ਦੂਰ ਕੋ ਹੋਏ ਬਜਰ ਸਮ ਪਾਪ
0: ਭੈ ਦੂਰ ਕਰਨ ਵਾਸਤੇ ਬਜਰ ਪਾਪ ਹੋ ਜਾਣ ਜਿਹੜੇ ਬੰਦੇ ਤੋਂ 28ਵੀਂ ਪਾਪ 28ਵੀਂ ਪੌੜੀ ਜਿਹੜੀ ਹੈ ਇੱਥੇ 27ਵੀਂ ਮੰਨਣੀ ਹੈ ਕਿਉਂਕਿ ਉਨ੍ਹਾਂ ਨੇ ਪਹਿਲਾਂ ਇੱਕ ਪੌੜੀ ਉੱਪਰੋਂ ਲੈ ਲਈ ਦੂਸਰੀ ਇਸ ਕਰਕੇ 27ਵੀਂ ਪੌੜੀ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਇਹ ਬੱਜਰ ਪਾਪਾਂ ਨੂੰ ਦੂਰ ਕਰਨ ਵਾਸਤੇ ਡਰ ਨੂੰ ਦੂਰ ਕਰਨ ਵਾਸਤੇ ਕਹਿੰਦੇ ਪੜ੍ਹੀ ਜਾਵੇ
1: ਵਿਖ ਪੀਵੈ ਵਿਖੀਆ ਕੱਟੇ 29 ਸੇ ਕਾ ਝਾੜ
0: ਕੋਈ ਬੰਦਾ ਸੱਪ ਲੜ ਜਾਂਦਾ ਜਾਂ ਜ਼ਹਿਰ ਪੀ ਲਵੇ ਇਤਿਹਾਸਕ ਜ਼ਹਿਰ ਦੀ ਕਿਰਿਆ ਨੂੰ ਕੱਟਣ ਵਾਸਤੇ ਵੀ ਕਹਿੰਦੇ ਅਸੀਂ ਬਖਸ਼ਿਸ਼ ਕੀਤੀ ਹੋਈ ਹੈ ਤੇ ਜਿਹੜੀ ਪੌੜੀ 29ਵੀਂ ਹੈ ਇਹਦਾ ਜਾਪ ਕਰੇ
1: ਦੁੱਧ ਵਧਾਵੇ ਵਜ਼ਨ ਮੈਂ 30 ਪੌੜੀਆਂ ਗਾੜ
0: ਕਹਿੰਦੇ ਹੁਣ ਜਿਹੜਾ ਅੱਜ ਕੱਲ ਲੋਕ ਦੁੱਧ ਵਧਾਉਂਦੇ ਆ ਹੋਰ ਇਸ ਤਰ੍ਹਾਂ ਮਿਲਾਵਟ ਕਰਦੇ ਆ ਕਈ ਕਰਮ ਕਰਦੇ ਨੇ ਬਾਣੀ ਨਾਲ ਵੀ ਦੁੱਧ ਵੱਧਦਾ ਹੈ ਬਾਣੀ ਨਾਲ ਵੀ ਰਿੱਧੀਆਂ ਸਿੱਧੀਆਂ ਵੱਧਦੀਆਂ ਨੇ ਮਹਾਰਾਜ ਕਹਿੰਦੇ 30ਵੀਂ ਪੌੜੀ ਦਾ ਜਾਪ ਕਰੇ ਘਰ ਵਿੱਚ ਦੁੱਧ ਦੀ ਕਮੀ ਨਹੀਂ ਰਹਿੰਦੀ ਉਹੀ ਭਾਵ ਕੇ ਸਾਰਾ ਜਪਜੀ ਸਾਹਿਬ ਦੇ ਪਾਠ ਕਰੇ ਤੇ ਸਾਰੀਆਂ ਮੁਰਾਦਾਂ ਪੂਰੀਆਂ ਗਊ ਭੈਂਸ ਮੰਗੋ ਲਾਵੇਰੀ भगत धन्ना जी परमात्मा नूं कहिंदे एक गऊ दे दिओ एक लवेरी मझ ए ना होवे कोई दुध ही ना दिंदे हो मैं ओह की करनी है इस करके नाल लावेरी लिख दिता लावेरी हुंदी है सोई हुई गऊ ते सोई हुई मझ ता महाराज कहिंदे जे दुध की लोड़ है दुध वधाउणा है गऊ मझ दुध नहीं दिंदी है गृहस्थी बंदे हो तुसी कम कार करने ने फिर इन्हां ना बामणा कोल भजे जाओ उत्थे किते पणतां कोल धागे कराउंदे साडी गऊ नूं बंधना कहिंदे उरे ही है सारा कुछ जपजी साहब का पाठ करिया करो बस सरोवर का जल सका दिओ बाणी ते यकीन करो जे देता तां भी चंगा ना देता तां भी चंगा छड्ड के तुहानूं जाणा नहीं होर नहीं किते जाणा इउं महाराज कहिंदे बाणी ते जे भरोसा करोगे तो सारा कुछ सब कुछ धर्म है बाहर ना ही बाहर टोला सो भरम भुलाहे
1: एकी छेको दो की भागे त्रै तेते एक ताप
0: कहिंदे इस तरीके दे नाल जेड़ा है ना सारे तरीके नाल जेड़ा वधदा दुध ओह तां दस दिता कहिंदे इकतीवीं पुल दे जाप तो छेके कदे लहण कदे चढ़न वाला ताप ए जेड़ा है दूर हो जांदा बत्तीवीं पौड़ी दे भागे त्रै कहिंदे तेईआ ताप भज जांदा अरे तेईआ दी साखी भी इस विच कार्ज करदी है क्योंकि महाराज ने कहा जिथे भी साखी पढ़ोंगे भाई लालो वाली उथों ताप जाएगा यह पहला तो हौली हौली साहब ने छड़ दिती सी अरे कार्ज करदी साखी पढ़न दे नाल पांच सत बारी सुनाउण नाल बुखार जांदा है इथे होर जाण दी लोड़ नहीं है वी होर थां दे उत्ते जाके किते होर कुछ सुनना जां बाणी सुनाई जाओ पर महाराज ने लावेरी लिख दिता लावेरी हुंदी है सोई हुई गऊ ते सोई हुई मझ ता महाराज कहिंदे जे दुध की लोड़ है दुध वधाउणा है गऊ मझ दुध नहीं दिंदी है गृहस्थी बंदे हो तुसी कम कार करने ने फिर इन्हां ना बामणा कोल भजे जाओ उत्थे किते पणतां कोल धागे कराउंदे साडी गऊ नूं बंधना कहिंदे उरे ही है सारा कुछ जपजी साहब का पाठ करिया करो बस सरोवर का जल सका दिओ बाणी ते यकीन करो जे देता तां भी चंगा ना देता तां भी चंगा छड्ड के तुहानूं जाणा नहीं होर नहीं किते जाणा इउं महाराज कहिंदे बाणी ते जे भरोसा करोगे तो सारा कुछ सब कुछ धर्म है बाहर ना ही बाहर टोला सो भरम भुलाहे
1: एकी छेको दो की भागे त्रै तेते एक ताप
0: कहिंदे इस तरीके दे नाल जेड़ा है ना सारे तरीके नाल जेड़ा वधदा दुध ओह तां दस दिता कहिंदे इकतीवीं पुल दे जाप तो छेके कदे लहण कदे चढ़न वाला ताप ए जेड़ा है दूर हो जांदा बत्तीवीं पौड़ी दे भागे त्रै कहिंदे तेईआ ताप भज जांदा अरे तेईआ दी साखी भी इस विच कार्ज करदी है क्योंकि महाराज ने कहा जिथे भी साखी पढ़ोंगे भाई लालो वाली उथों ताप जाएगा यह पहला तो हौली हौली साहब ने छड़ दिती सी अरे कार्ज करदी साखी पढ़न दे नाल पांच सत बारी सुनाउण नाल बुखार जांदा है इथे होर जाण दी लोड़ नहीं है वी होर थां दे उत्ते जाके किते होर कुछ सुनना जां बाणी सुनाई जाओ पर महाराज ने लावेरी लिख दिता लावेरी हुंदी है सोई हुई गऊ ते सोई हुई मझ ता महाराज कहिंदे जे दुध की लोड़ है दुध वधाउणा है गऊ मझ दुध नहीं दिंदी है गृहस्थी बंदे हो तुसी कम कार करने ने फिर इन्हां ना बामणा कोल भजे जाओ उत्थे किते पणतां कोल धागे कराउंदे साडी गऊ नूं बंधना कहिंदे उरे ही है सारा कुछ जपजी साहब का पाठ करिया करो बस सरोवर का जल सका दिओ बाणी ते यकीन करो जे देता तां भी चंगा ना देता तां भी चंगा छड्ड के तुहानूं जाणा नहीं होर नहीं किते जाणा इउं महाराज कहिंदे बाणी ते जे भरोसा करोगे तो सारा कुछ सब कुछ धर्म है बाहर ना ही बाहर टोला सो भरम भुलाहे
1: एकी छेको दो की भागे त्रै तेते एक ताप
0: कहिंदे इस तरीके दे नाल जेड़ा है ना सारे तरीके नाल जेड़ा वधदा दुध ओह तां दस दिता कहिंदे इकतीवीं पुल दे जाप तो छेके कदे लहण कदे चढ़न वाला ताप ए जेड़ा है दूर हो जांदा बत्तीवीं पौड़ी दे भागे त्रै कहिंदे तेईआ ताप भज जांदा अरे तेईआ दी साखी भी इस विच कार्ज करदी है क्योंकि महाराज ने कहा जिथे भी साखी पढ़ोंगे भाई लालो वाली उथों ताप जाएगा यह पहला तो हौली हौली साहब ने छड़ दिती सी अरे कार्ज करदी साखी पढ़न दे नाल पांच सत बारी सुनाउण नाल बुखार जांदा है इथे होर जाण दी लोड़ नहीं है वी होर थां दे उत्ते जाके किते होर कुछ सुनना जां बाणी सुनाई जाओ पर महाराज ने लावेरी लिख दिता लावेरी हुंदी है सोई हुई गऊ ते सोई हुई मझ ता महाराज कहिंदे जे दुध की लोड़ है दुध वधाउणा है गऊ मझ दुध नहीं दिंदी है ਗ੍ਰਿਸ਼ਤੀ ਬੰਦੇ ਹੋ ਤੁਸੀਂ, ਕੰਮ ਕਾਰ ਕਰਨੇ ਨੇ, ਫਿਰ ਇਹਨਾਂ ਨਾਲ ਬਾਹਮਣਾਂ ਕੋਲ ਭੱਜੇ ਜਾਓ, ਉੱਥੇ ਕਿਤੇ ਪੰਡਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ। ਕਹਿੰਦੇ ਉਰੇ ਹੀ ਹੈ ਸਾਰਾ ਕੁਛ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਬਸ ਸਰੋਵਰ ਦਾ ਜਲ ਸੁਕਾ ਦਿਓ, ਬਾਣੀ ਤੇ ਯਕੀਨ ਕਰੋ, ਜੇ ਦੇਤਾ ਤਾਂ ਵੀ ਚੰਗਾ, ਨਾ ਦੇਤਾ ਤਾਂ ਵੀ ਚੰਗਾ, ਛੱਡ ਕੇ ਤੁਹਾਨੂੰ ਜਾਣਾ ਨਹੀਂ, ਹੋਰ ਨਹੀਂ ਕਿਤੇ ਜਾਣਾ। ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ, ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੇ।
1: ਏਕੀ ਛੇਕੋ ਦੋ ਕੀ ਭਾਗੇ ਤ੍ਰੈ ਤੇਤੇ ਕਤਾਪ।
0: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ, ਉਹ ਤਾਂ ਦੱਸ ਦਿੱਤਾ। ਕਹਿੰਦੇ 31ਵੀਂ ਪੁਰ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ, ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ ਤ੍ਰੈ, ਕਹਿੰਦੇ ਤੇਈਆ ਤਾਪ ਭੱਜ ਜਾਂਦਾ। ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਗੇ ਭਾਈ ਲਾਲੋ ਵਾਲੀ, ਉੱਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ, 5-7 ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ। ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਝ ਸੁਣਨਾ ਜਾਂ ਬਾਣੀ ਸੁਣਾਈ ਜਾਓ। ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ, ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ। ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ, ਦੁੱਧ ਵਧਾਉਣਾ ਹੈ, ਗਊ ਮੱਝ ਦੁੱਧ ਨਹੀਂ ਦਿੰਦੀ ਹੈ, ਗ੍ਰਿਸ਼ਤੀ ਬੰਦੇ ਹੋ ਤੁਸੀਂ, ਕੰਮ ਕਾਰ ਕਰਨੇ ਨੇ, ਫਿਰ ਇਹਨਾਂ ਨਾਲ ਬਾਹਮਣਾਂ ਕੋਲ ਭੱਜੇ ਜਾਓ, ਉੱਥੇ ਕਿਤੇ ਪੰਡਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ। ਕਹਿੰਦੇ ਉਰੇ ਹੀ ਹੈ ਸਾਰਾ ਕੁਛ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਬਸ ਸਰੋਵਰ ਦਾ ਜਲ ਸੁਕਾ ਦਿਓ, ਬਾਣੀ ਤੇ ਯਕੀਨ ਕਰੋ, ਜੇ ਦੇਤਾ ਤਾਂ ਵੀ ਚੰਗਾ, ਨਾ ਦੇਤਾ ਤਾਂ ਵੀ ਚੰਗਾ, ਛੱਡ ਕੇ ਤੁਹਾਨੂੰ ਜਾਣਾ ਨਹੀਂ, ਹੋਰ ਨਹੀਂ ਕਿਤੇ ਜਾਣਾ। ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ, ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੇ।
1: ਏਕੀ ਛੇਕੋ ਦੋ ਕੀ ਭਾਗੇ ਤ੍ਰੈ ਤੇਤੇ ਕਤਾਪ।
0: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ, ਉਹ ਤਾਂ ਦੱਸ ਦਿੱਤਾ। ਕਹਿੰਦੇ 31ਵੀਂ ਪੁਰ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ, ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ ਤ੍ਰੈ, ਕਹਿੰਦੇ ਤੇਈਆ ਤਾਪ ਭੱਜ ਜਾਂਦਾ। ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਗੇ ਭਾਈ ਲਾਲੋ ਵਾਲੀ, ਉੱਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ, 5-7 ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ। ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਛ ਸੁਣਨਾ ਜਾਂ ਬਾਣੀ ਸੁਣਾਈ ਜਾਓ। ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ, ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ। ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ, ਦੁੱਧ ਵਧਾਉਣਾ ਹੈ, ਗਊ ਮੱਝ ਦੁੱਧ ਨਹੀਂ ਦਿੰਦੀ ਹੈ, ਗ੍ਰਿਸ਼ਤੀ ਬੰਦੇ ਹੋ ਤੁਸੀਂ, ਕੰਮ ਕਾਰ ਕਰਨੇ ਨੇ, ਫਿਰ ਇਹਨਾਂ ਨਾਲ ਬਾਹਮਣਾਂ ਕੋਲ ਭੱਜੇ ਜਾਓ, ਉੱਥੇ ਕਿਤੇ ਪੰਡਤਾਂ ਕੋਲ ਧਾਗੇ ਕਰਾਉਂਦੇ ਸਾਡੀ ਗਊ ਨੂੰ ਬੰਨਣਾ। ਕਹਿੰਦੇ ਉਰੇ ਹੀ ਹੈ ਸਾਰਾ ਕੁਛ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਬਸ ਸਰੋਵਰ ਦਾ ਜਲ ਸੁਕਾ ਦਿਓ, ਬਾਣੀ ਤੇ ਯਕੀਨ ਕਰੋ, ਜੇ ਦੇਤਾ ਤਾਂ ਵੀ ਚੰਗਾ, ਨਾ ਦੇਤਾ ਤਾਂ ਵੀ ਚੰਗਾ, ਛੱਡ ਕੇ ਤੁਹਾਨੂੰ ਜਾਣਾ ਨਹੀਂ, ਹੋਰ ਨਹੀਂ ਕਿਤੇ ਜਾਣਾ। ਕਿਉਂ ਮਹਾਰਾਜ ਕਹਿੰਦੇ ਬਾਣੀ ਤੇ ਜੇ ਭਰੋਸਾ ਕਰੋਗੇ ਤਾਂ ਸਾਰਾ ਕੁਛ, ਸਭ ਕੁਛ ਕਰਮ ਹੈ, ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੇ।
1: ਏਕੀ ਛੇਕੋ ਦੋ ਕੀ ਭਾਗੇ ਤ੍ਰੈ ਤੇਤੇ ਕਤਾਪ।
0: ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਸਾਰੇ ਤਰੀਕੇ ਨਾਲ ਜਿਹੜਾ ਵੱਧਦਾ ਦੁੱਧ, ਉਹ ਤਾਂ ਦੱਸ ਦਿੱਤਾ। ਕਹਿੰਦੇ 31ਵੀਂ ਪੁਰ ਦੇ ਜਾਪ ਤੋਂ ਛੇਕੇ ਕਦੇ ਲਹਿਣ ਕਦੇ ਚੜ੍ਹਨ ਵਾਲਾ ਤਾਪ, ਇਹ ਜਿਹੜਾ ਹੈ ਦੂਰ ਹੋ ਜਾਂਦਾ। 32ਵੀਂ ਪੌੜੀ ਦੇ ਭਾਗੇ ਤ੍ਰੈ, ਕਹਿੰਦੇ ਤੇਈਆ ਤਾਪ ਭੱਜ ਜਾਂਦਾ। ਅਤੇ ਤੇਈਆ ਦੀ ਸਾਖੀ ਵੀ ਇਸ ਵਿੱਚ ਕਾਰਜ ਕਰਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਜਿੱਥੇ ਵੀ ਸਾਖੀ ਪੜੋਗੇ ਭਾਈ ਲਾਲੋ ਵਾਲੀ, ਉੱਥੋਂ ਤਾਪ ਜਾਵੇਗਾ। ਇਹ ਪਹਿਲਾਂ ਤਾਂ ਹੌਲੀ ਹੌਲੀ ਸਾਹਿਬ ਨੇ ਛੱਡ ਦਿੱਤੀ ਸੀ, ਪਰ ਇਹ ਕਾਰਜ ਕਰਦੀ ਸਾਖੀ ਪੜਨ ਦੇ ਨਾਲ, 5-7 ਵਾਰੀ ਸੁਣਾਉਣ ਨਾਲ ਬੁਖਾਰ ਜਾਂਦਾ। ਇੱਥੇ ਹੋਰ ਜਾਣ ਦੀ ਲੋੜ ਨਹੀਂ ਹੈ ਵੀ ਹੋਰ ਥਾਂ ਦੇ ਉੱਤੇ ਜਾ ਕੇ ਕਿਤੇ ਹੋਰ ਕੁਛ ਸੁਣਨਾ ਜਾਂ ਬਾਣੀ ਸੁਣਾਈ ਜਾਓ। ਪਰ ਮਹਾਰਾਜ ਨੇ ਲਾਵੇਰੀ ਲਿਖ ਦਿੱਤਾ, ਲਾਵੇਰੀ ਹੁੰਦੀ ਹੈ ਸੂਈ ਹੋਈ ਗਊ ਤੇ ਸੂਈ ਹੋਈ ਮੱਝ। ਤਾਂ ਮਹਾਰਾਜ ਕਹਿੰਦੇ ਜੇ ਦੁੱਧ ਦੀ ਲੋੜ ਹੈ,

0: پر ہر کل ایرخا مان.
1: جنہوں نے جپجی صاحب جی تو کچھ پراپت کرنا پڑھ کے پھڑ لینا کوئی اچھا پوری کرنی ہے وہ بندہ دنیاوی استت چھڑ دے لوکاں دی ایویں اپنی استت لوکاں دی استت کدے کسے دی نندا دا تیاگ کرے کل ہے لڑائی جھگڑا کرنا ایرخا کرنی ہنکار کرنا یہ گلوں کا بھی نال نال دھیان رکھے کہ میرا یہ نہیں میں جب جی صاحب پڑھیا مینوں پھل نہیں ملیا جنیاں نال دسیا نا مہاراج نے کہا بھی اینا کچھ نال چھڈنا بھی ہے یہ نہیں ہوں کہ ڈاکٹر کہے کہ آ دوائی کھانی ہے یہ آ چیزاں نہیں کھانیا نال پھر وہ چیزاں بھی کھائی جائے نال دوائی بھی کھائی جائے پھر وہ دوائی لابھ نہیں کرتی کیونکہ نال وہ چیزاں کھا لی. اس کر کے مہاراج کہنے جی تھی پھل لینا پہلے تو جی بھروسہ نہیں پھر تو رہ نہیں دو کہنے پھر ایویں کانوں دوشی بنو گے پھر تھی دوش دوں گے جپجی صاحب چ جے پھر تھی کلہ ایرخا آدک چیزاں نہیں چڈیاں پھر فائدہ بھی کی ہے ان گلوں کا ضرور خیال رکھیا کرو.
0: بید بچن سم گر بچن سب سنتن پرمان.
1: اس کر کے جڑے نا جی بےداں دے بچن نے بےداں دے وچ ایک چیز لکھی ہوئی ہے کہ آ چھ کرم کرنے نے تاں بید پھل دے گا کیونکہ اتے پہلے یہ چیز لکھ دیتی جاندی سی پرانے گرنتھاں دے وچ سکھیا نرکت کلپ اتیادک بید دے چھ انگ پہلے پڑھے جے بندے نے وہ پراپت نہیں کیتے جے پڑھے نہیں ہیں جی میں گربانی اندر بھی تو ہے میں پہلے ہی نا پاٹھ پہلے دن ہی میں تو پڑھے لکھے گٹکا پڑھ لیں پوتھی پڑھ لی مینو تو سارا یہ پنجابی جی ہے یہی تھوڑی غلطی آ پڑھے لکھے نہ بنو انجان بن جاؤ بالکل بھائی مینو نہیں آتا ہے کی سیکھنا پہلے پہلے مہار نہیں سیکھنی پہندی ہے جی مہار نہیں سیکھو کہ کے کا کو کو سارا کچھ سیکھ کے پھر بولنا سیکھو بھی کی بولنا ہے پاٹھ کی لکھیا ہوا ہے ایک اوہنکار لکھیا ہے جا ایک انکار لکھیا ہے جا ایک امکار لکھیا ہے لکھیا تو ہوا سیدھا ایک اوہنکار آپ بولی جائیے کہ اوہنکار پہلے تو ایتھ ہی اپنی بڑی وڈی غلطی ہے پھر سوچے سوچنا ہو گئی جی سوچی لکھوار تے ساری غلطی ہے سارا پاٹھ تو اپنا لگ بھگ غلطی ہوں اس طرح چھ انگ جویں بےداں وچ کہے نے اس طرح بےد دے وچ کہا بھی آ مریادا رکھنی ہے اسی طرح ادھر بھی کہا ہے کیونکہ ستگرو سارے پرمان دیندے نے پرانے سمیاں وچ اج دا سماں نہیں نا ہے اج تاں پنتھ بڑی اگے لنگیا ہویا ادوں اس طرح نہیں سی لوگ نویں نویں آؤں سی سکھ بنتے سی پھر ادھرلے دوسرے دھرم ملا گل بھی ادھر یہ چیز ہے کہ نہیں ہے ادھر آ ہے کہ نہیں ہے آپ بھی تو دیکھتے ہیں بھی ادھر فائدہ کہ نہیں فائدہ اسی طریقے پھر ستگرو مہاراج دستے ہیں کہ جویں بےداں بھائی لکھا اسی طرح ادھر گربانی اندر بھی سارا واسطے جڑا کرم کرنا ہے نا وہ پہلوں بھروسہ ہو یقین ہو تاں جا کے پاٹھ دا پھل پراپت ہوندا ہے.
0: سویا جپ جاپ کیے اگ کوٹ ہے
1: جب جی صاحب دا پاٹھ بہت گرمکھا نے کیتا ہے پراپتیاں ہوئیاں نے بخششاں ہوئیاں نے یہ کہن دیاں گلاں نہیں ہے ایویں اتھے بہ کے روٹی کھا لی تے گلاں کر لیاں یہ عام لوگ ایسی ہی گلاں کردے ہونگے تھوڑے کول بھی ایک پاٹھ تھوڑا کتے دوجا پاٹھ ایویں کری جانا کتے لوگ ایسیا گلا وہ کرتے ہیں جنہوں نے آپ کچھ نہیں کرنا میں تو پریکٹیکلی گل کرتا بھی جے پاٹھ کرو گے پانچ تا وہ جا پھل ہے دس کرو گے تو اُنہ پھل ہے پچی کرو گے اُنہ پھل ہے وہ جڑے پہلے اپنے نالوں کر کے گئے نے بابا دیپ سونی 110 پاٹھ کرتے سی روز جپجی صاحب دے پانچ گرنتھی دا نت نیم سہج پاٹھ دا بھوگ پاؤنا وہ کتے سارے جنے ایویں سی جڑے پہلے کرتے ہوں سارے ہی کرتے رہے ہیں اور اسی طرح جن بھی گرسکھ ہے 25 پاٹھ تو سارا سبھاوک جا نت نیم ہوں 25 پاٹھان تو سبھاوک کرتے کیوں ترے جانا تا پاٹھ بیٹھنا تا پاٹھ اٹھنا تا پاٹھ پاٹھ کری جانا ਫਿਰ ਆਪੇ ਸ਼ਕਤੀ ਆ ਜਾਂਦੀ ਬੰਦੇ ਦੇ ਅੰਦਰ, ਜ਼ਬਾਨ ਦੇ ਉੱਤੇ ਹੀ ਇੰਨੀ ਸ਼ਕਤੀ ਹੁੰਦੀ ਹੈ, ਜਾਂ ਤੇਰਾ ਆਵਾ ਕੱਚਾ ਰਹੇਗਾ। ਕਹਿੰਦੇ ਮਹਾਰਾਜ, ਉਹ ਕਹਿੰਦਾ ਤੇਰਾ ਆਵਾ ਕੱਚਾ ਰਹੇਗਾ, ਤੁਹਾਡੇ ਨਾਲੋਂ ਵੀ ਵੱਡਾ ਹੋ ਗਿਆ। ਮਹਾਰਾਜ ਕਹਿੰਦੇ ਉਹਦੀ ਰਸਨਾ ਤੇ ਗੁਰੂ ਨਾਨਕ ਦੇਵ ਜੀ ਬੈਠੇ ਹੋ 25 ਪਾੜ ਜਪਜੀ ਸਾਹਿਬ ਦੇ ਕਰਦਾ, ਉਹ ਨਹੀਂ ਮੈਂ ਟਾਲ ਸਕਦਾ ਹੁਣ, ਇਸ ਕਰਕੇ ਹਾਂ ਤੇਰਾ ਆਵਾ ਵਿਕ ਜਾਏਗਾ ਪੱਕਿਆਂ ਦੇ ਭਾਅ। ਤਾਂ ਮਹਾਰਾਜ ਕਹਿੰਦੇ ਜਪਜੀ ਸਾਹਿਬ ਦਾ ਪਾਠ ਤਾਂ ਬਹੁਤੇ ਪਾਪ ਟਾਲਦਾ ਹੈ।
0: ਨਿਤ ਦਾਨ ਵਧੈ ਬੁੱਧ ਸਾਰ ਧਰੈ,
1: ਫਿਰ ਦਾਨ ਵੱਧਦਾ ਹੈ ਦਿੱਤਾ ਹੋਇਆ, ਤੇ ਬੁੱਧੀ ਜਿਹੜੀ ਸਾਰ ਸ੍ਰੇਸ਼ਟ ਆ ਨਾ, ਬੁੱਧੀ ਵੱਧਦੀ, ਬੁੱਧੀ ਬਹੁਤ ਜ਼ਿਆਦਾ ਵੱਧ ਜਾਂਦੀ ਪਾਠ ਕਰਨ ਦੇ ਨਾਲ। ਸੋ ਜਿਵੇਂ ਕੋਈ ਬ੍ਰਹਮ ਗਿਆਨੀ ਕੋਲੇ ਕੋਈ ਪੱਤਰਕਾਰ ਚਲੇ ਗਏ ਕਿ ਤੁਸੀਂ ਤਾਂ ਅਨਪੜ੍ਹ ਹੀ ਹੋ ਤੇ ਤੁਸੀਂ ਏਡੀ ਵੱਡੀ ਥਾਂ ਸੰਭਾਲ ਲਈ ਹੈ, ਇੱਥੇ ਤਾਂ ਪੜ੍ਹਿਆ ਲਿਖਿਆ ਬੰਦਾ ਚਾਹੀਦਾ। ਉਹ ਕਹਿੰਦੇ ਪੜ੍ਹੇ ਲਿਖੇ ਤਾਂ ਮੈਨੂੰ ਗੱਲ ਛੱਡ ਦਿਓ, ਤੁਸੀਂ ਸਾਰੇ ਪੱਤਰਕਾਰ ਤਾਂ ਪੜ੍ਹੇ ਲਿਖੇ ਹੋ ਨਾ, ਐਮਏ ਪੜ੍ਹੇ ਹੋਏ ਹੋ, ਕੋਈ PhD ਕੀਤੀ ਹੋਈ ਹੈ, ਤੁਸੀਂ ਮੈਨੂੰ ਪ੍ਰਸ਼ਨ ਕਰੋ ਜਿਹੜਾ ਮਰਜ਼ੀ ਤੇ ਉਹਦਾ ਜਵਾਬ ਲਓ। 2 ਘੰਟੇ ਪੱਤਰਕਾਰ ਪ੍ਰਸ਼ਨ ਕਰਦੇ ਰਹੇ, 2 ਘੰਟਿਆਂ ਚ ਪੱਤਰਕਾਰਾਂ ਨੂੰ ਬਿਲਕੁਲ ਨਿਰੁੱਤਰ ਕਰ ਦਿੱਤਾ। ਕਹਿੰਦੇ ਹੁਣ ਦੱਸੋ ਵੀ ਅਨਪੜ੍ਹ ਠੀਕ ਹੈ ਕਿ ਪੜ੍ਹਿਆ ਲਿਖਿਆ? ਕਹਿੰਦੇ ਜੀ ਅਨਪੜ੍ਹ ਹੀ ਚੰਗਾ ਸਾਡੇ ਨਾਲੋਂ ਤਾਂ। ਇਸ ਕਰਕੇ ਬ੍ਰਹਮ ਗਿਆਨ ਹੋਣਾ ਹੋਰ ਚੀਜ਼ ਹੈ, ਜਪਜੀ ਸਾਹਿਬ ਦਾ ਪਾਠ ਕਰਨ ਵਾਲਾ ਤਾਂ ਇੰਨਾ ਤਕੜਾ ਹੋ ਜਾਂਦਾ, ਬਲਵਾਨ ਹੋ ਜਾਂਦਾ ਆਤਮਕ ਤੌਰ ਤੇ, ਬ੍ਰਹਮ ਗਿਆਨ ਹੋ ਜਾਂਦਾ, ਸਾਰੀਆਂ ਬਖਸ਼ਿਸ਼ਾਂ ਹੋ ਜਾਂਦੀਆਂ, ਕੋਈ ਕਮੀ ਨਹੀਂ ਰਹਿੰਦੀ ਉਹਦੇ ਪਾਸ।
0: ਮਨ ਭਾਵ ਵਧੈ ਸੁਖ ਕਾਮ ਸਦੈ,
1: ਮਨ ਦੀ ਭਾਵਨਾ ਵੱਧਦੀ ਹੈ, ਮਨ ਦੇ ਅੰਦਰ ਪ੍ਰੇਮ ਵੱਧਦਾ, ਕਿਉਂਕਿ ਗੁਰਬਾਣੀ ਪੜ੍ਹਨ ਦੇ ਨਾਲ ਪ੍ਰੇਮ ਵੱਧਦਾ। ਜੇ ਗੁਰਬਾਣੀ ਨਾ ਪੜ੍ਹੇ ਤਾਂ ਫਿਰ ਪ੍ਰੇਮ ਘੱਟ ਜਾਂਦਾ, ਫਿਰ ਸੁਖ ਵੱਧਦਾ ਹੈ, ਕਾਮਨਾ ਪੂਰੀ ਹੁੰਦੀ ਹੈ, ਸਾਰੇ ਕੰਮ ਬਣ ਜਾਂਦੇ ਨੇ, ਕਾਮ ਸਦੈ ਹਰੇਕ ਕੰਮ ਉਹਦਾ ਬਣ ਜਾਂਦਾ ਹੈ।
0: ਸੁਰ ਸਾਧਨ ਮੈਂ ਤਮ ਪੁੰਜ ਹਰੈ,
1: ਸੋ ਇਸ ਕਰਕੇ ਸੁਰ ਦੇ ਸਾਧਨ ਵਿੱਚ ਅਗਿਆਨਤੇ ਦੇ ਹਨੇਰੇ ਨੂੰ ਦੂਰ ਕਰਨ ਲਈ ਤੋ ਸੁਰਾਂ ਸਾਧਨੀਆਂ ਭਾਵ ਜਿਹੜੀਆਂ ਨੇ ਸਵਾਸ ਚੜਾਉਣੇ ਨੇ, ਇੱਕ ਚੰਦਰਮਾ ਦੀ ਸੁਰ ਹੈ, ਇੱਕ ਸੂਰਜ ਦੀ ਸੁਰ ਹੈ, ਇਤਿਹਾਦਕ ਦਸਮ ਦੁਆਰ ਵਿੱਚ ਸਵਾਸ ਜਾਣੇ ਅਥਵਾ ਪਾਪਾਂ ਦਾ ਨਾਸ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੇ ਭਗਤੀ ਦੇ ਨਾਲ ਸੰਬੰਧਿਤ ਨੇ ਨਾ, ਉਨ੍ਹਾਂ ਦੇ ਵਿੱਚ ਜਪਜੀ ਸਾਹਿਬ ਦੀ ਕਿਰਪਾ ਨਾਲ ਹੀ ਵਾਧਾ ਹੁੰਦਾ ਹੈ।
0: ਧਨ ਮੈਂ ਘਰ ਮੈਂ ਸੁੱਤ ਮੈਂ ਹਰ ਨਾਰ ਵਿਖੇ ਸਭ ਦੁੱਖ ਟਰੈ,
1: ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਧਨ ਦੇ ਵਿੱਚ ਜਿਹੜਾ ਕੋਈ ਦੋਸ਼ ਹੈ, ਸਰੀਰ ਵਿੱਚ ਕੋਈ ਦੋਸ਼ ਹੈ, ਘਰ ਦੇ ਵਿੱਚ ਕੋਈ ਦੋਸ਼ ਹੈ, ਪੁੱਤਰ ਵਿੱਚ ਕੋਈ ਦੋਸ਼ ਹੈ, ਇਸਤਰੀ ਵਿੱਚ ਕੋਈ ਦੋਸ਼ ਹੈ, ਸਾਰੇ ਹੀ ਟਲ ਜਾਂਦੇ ਨੇ। ਕਰਕੇ ਦੇਖ ਲਓ, ਜਪਜੀ ਸਾਹਿਬ ਦਾ ਪਾਠ ਇੱਕ ਜਾਣਾ ਕਰੇ, ਦੂਜਾ ਜਾਣਾ ਨਾਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੇ। ਤਰੀਕਾ ਮੈਂ ਦੱਸ ਦਿੰਦਾ, ਕਰਨ ਵਾਲੇ ਤੁਸੀਂ ਬਣੋ, ਜਿਹੜਾ ਮਰਜ਼ੀ ਦੋਸ਼ ਟਾਲ ਦਿਓ, ਜੋ ਮਰਜ਼ੀ ਬਲਾ ਟਾਲ ਦਿਓ, ਜੋ ਵੀ ਤੁਹਾਡੇ ਮਨ ਚ ਆਉਂਦਾ ਜਿਹਨੂੰ ਵੀ ਟਾਲਣਾ ਟਾਲ ਸਕਦੇ ਆ। ਇਹ ਆ ਵੀ ਇੱਕ ਜਾਣਾ ਜਪਜੀ ਸਾਹਿਬ ਪੜ੍ਹੇ, ਬਾਕੀ ਪਰਿਵਾਰ ਵਾਹਿਗੁਰੂ ਵਾਹਿਗੁਰੂ ਕਰੇ ਨਾਲ ਨਾਲ। ਇਹ ਇੱਕ ਜਾਣਾ ਜਪਜੀ ਸਾਹਿਬ ਪੜ੍ਹਦਾ, ਉਹ ਦੂਜੇ ਕਮਰੇ TV ਲੱਗਿਆ ਹੋਇਆ ਤੇ ਤੀਜੇ ਕਮਰੇ ਵਿੱਚ ਕੁਝ ਹੋਰ ਹੋ ਰਿਹਾ, ਚੌਥੇ ਪਾਸੇ ਮੀਟ ਰੱਖਿਆ ਕੁੱਕਰ ਦੇ ਵਿੱਚ ਤੇ ਪੰਜਵੇਂ ਪਾਸੇ ਤਾਸ਼ ਖੇਡੀ ਜਾਂਦੇ ਨੇ, ਤੇ ਏਦਾਂ ਗੱਲ ਨਹੀਂ ਬਣਦੀ ਹੈ। ਫਿਰ ਤਾਂ ਉੱਥੇ ਭੂਤ ਰਸੋਈ ਹੋ ਗਈ ਸਾਰੀ ਹੋਈ, ਸਾਰਾ ਪਰਿਵਾਰ ਇੱਕ ਜੈਸਾ ਬਣੇ, ਸਾਰਾ ਟੱਬਰ ਬੈਠ ਕੇ ਪਾਠ ਕਰੇ, ਵਾਹਿਗੁਰੂ ਵਾਹਿਗੁਰੂ ਨਾਲ ਕਰੇ। ਤਾਂਹੀਓ ਨਾਲ ਪਹਿਲਾਂ ਕਾਫੀ ਕੁਛ ਕਰਦੇ ਹੁੰਦੇ ਸੀ, ਉਹ ਹੁਣ ਹੌਲੀ ਹੌਲੀ ਆਪਣੇ ਪੰਥ ਚ ਇੱਕ ਤਾਂ ਸਿਆਣੇ ਬਹੁਤੇ ਹੋ ਗਏ ਲੋਕ, ਇਸ ਕਰਕੇ ਹੁਣ ਬਹੁਤੇ ਵਿਦਵਾਨ ਹੋ ਗਏ ਨੇ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਬੰਦ ਕਰਤੀਆਂ, ਬੰਦ ਕਰਨੇ ਕਰਕੇ ਨੁਕਸਾਨ ਹੋ ਗਿਆ। ਇਹ ਸਾਰੀਆਂ ਚੀਜ਼ਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ। ਪਹਿਲਾਂ ਲੋਕ ਨਾਲ ਨਾਲ ਬੈਠ ਕੇ ਆਪ ਜਪਜੀ ਸਾਹਿਬ ਪੜ੍ਹਦੇ ਸੀ, ਅਖੰਡ ਪਾਠ ਦਾ ਪਾਠ ਹੋਈ ਜਾਣਾ, ਪਰਿਵਾਰ ਨੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਕੋਈ ਗੱਲ ਨਹੀਂ ਸੀ ਕਰਦਾ ਹੁੰਦਾ। ਇੱਥੋਂ ਤੱਕ ਜਿਹੜਾ ਬਾਹਰ ਪਹਿਰੇਦਾਰ ਖੜਦਾ ਸੀ, ਉਹ ਵੀ ਮੂਲ ਮੰਤਰ ਪੜ੍ਹਦਾ ਹੁੰਦਾ ਸੀ, ਉਹਦੇ ਨਾਲ ਫਿਰ ਫਲ ਮਿਲਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਫਲ ਲੈਣਾ ਤਾਂ ਸਾਰਾ ਪਰਿਵਾਰ ਇੱਕ ਜੈਸਾ ਸੋਹਣਾ ਸੁਚੱਜਾ ਬਣੇ, ਨਾ ਕਿ ਪਾਠੀ ਚੰਗੇ ਲੱਭੋ ਤੇ ਪਰਿਵਾਰ ਆਪ ਸਾਰੇ ਦੀ ਰਹਿਤ ਕੋਈ ਨਾ ਹੋਵੇ, ਉੱਥੇ ਫਲ ਪ੍ਰਾਪਤ ਨਹੀਂ ਹੁੰਦਾ ਹੈ।
0: ਜੇ ਪ੍ਰੀਤ ਨਹੀਂ ਪ੍ਰਤੀਤ ਨਹੀਂ ਤਿਸ ਕੋ ਸਿੱਖ ਦੇ ਦੁੱਖ ਕਰੈ,
1: ਜਿਹਨੂੰ ਭਰੋਸਾ ਨਹੀਂ ਹੈ, ਜਿਹਨੂੰ ਪ੍ਰਤੀਤੀ ਨਹੀਂ ਹੈ, ਪਿਆਰ ਨਹੀਂ ਹੈ, ਜੇ ਉਹਨੂੰ ਦੇ ਦਈਏ ਉਹਨੂੰ ਕੋਈ ਫਾਇਦਾ ਨਹੀਂ ਦੇਣ ਦਾ, ਉਹ ਤਾਂ ਉਲਟਾ ਦੋਸ਼ ਲੱਗਦਾ। ਇਹੋ ਜਿਹੇ ਬੰਦੇ ਨੂੰ ਕਾਹਨੂੰ ਕੋਈ ਵਿਧੀ ਦੱਸਣੀ ਸੀ, ਥਾਂ ਥਾਂ ਤਰਕਾਂ ਕਰਦਾ ਫਿਰੇਗਾ, ਥਾਂ ਥਾਂ ਗੱਲਾਂ ਬੋਲੇਗਾ। ਅਥਵਾ ਕਹਿੰਦੇ ਜਿਹਨੂੰ ਕੋਈ ਇਹੋ ਜਿਹੇ ਬਹੁਤ ਸਾਰੇ, ਹੁਣ ਦੂਸਰਾ ਅਰਥ ਹੈ
2: ਕਹਿੰਦੇ ਜਿਹਦੇ ਅੰਦਰ ਪਿਆਰ ਨਾ ਹੋਵੇ, ਪ੍ਰਤੀਤ ਨਾ ਹੋਵੇ, ਭਰੋਸਾ ਨਾ ਹੋਵੇ, ਕੁਛ ਵੀ ਨਾ ਹੋਵੇ, ਜੇ ਉਹਨੂੰ ਸਾਰਾ ਤਰੀਕਾ ਦੱਸ ਦਿਓ ਉਹਦੇ ਦੁੱਖ ਟਲ ਜਾਂਦੇ ਨੇ। ਜੇ ਜਿਹੜਾ ਬੰਦਾ ਭਰੋਸਾ ਨਹੀਂ ਕਰਦਾ ਤਾਂ ਉਸ ਬੰਦੇ ਨੂੰ ਕੋਈ ਵਿਧੀ ਦੱਸਣ ਦੇ ਨਾਲ ਕੋਈ ਲਾਭ ਨਹੀਂ ਹੁੰਦਾ, ਕਿਉਂ? ਉਹ ਤਰਕਾਂ ਕਰਦਾ। ਜਿਹੜਾ ਬੰਦਾ ਤਰਕਾਂ ਕਰਦਾ, ਬੇਭਰੋਸਗੀ ਕਰਦਾ, ਉਹਨੂੰ ਕਦੇ ਵੀ ਕੁਛ ਨਾ ਦੱਸੋ।
0: ਜਿਸ ਕੀ ਬਿਦ ਇਹ ਕਹੀ ਗੁਰਪੂਰਨ ਵੈਸਿਕ ਪ੍ਰਾਪਤ ਸਾਧਨ ਤੇ।
2: ਸਿੱਖ ਨੂੰ ਪ੍ਰਾਪਤ ਹੁੰਦਾ ਸਾਧਨ ਕਰਨ ਤੇ, ਜੇ ਕੋਈ ਸਾਧਨ ਕਰੇ। ਇਹ ਵਿਧੀ ਅਸੀਂ ਮਹਾਰਾਜ ਕਹਿੰਦੇ ਦੱਸ ਦਿੱਤੀ ਹੈ ਤੁਹਾਨੂੰ, ਜੇ ਕੋਈ ਬੰਦਾ ਸਾਧਨ ਕਰੇ। ਕਿਉਂ? ਆਮ ਅੱਜ ਕੱਲ ਇਹ ਆ, ਲੋਕੀ ਜਿਹੜੇ ਨਾ ਜਪਜੀ ਸਾਹਿਬ ਤੇ ਯਕੀਨ ਨਹੀਂ ਕਰਨਗੇ, ਉਹਨਾਂ ਨੂੰ ਕਹੋ ਵੀ ਫਲਾਨੇ ਥਾਂ ਚੀਜ਼ ਲਿਖੀ ਹੋਈ ਹੈ, ਫਲਾਨੇ ਗ੍ਰੰਥ ਵਿਚ ਆਹ ਗੱਲ ਲਿਖੀ ਹੋਈ ਹੈ, ਉਹ ਗੱਲ ਵੱਲ ਜ਼ਿਆਦਾ ਜਾਣਗੇ ਬਈ। ਜਾਂ ਕਹਿਣਗੇ 100 ਸਾਖੀ ਚ ਲਿਖਿਆ, 500 ਸਾਖੀ ਲਿਖੀ ਹੋਈ ਹੈ, ਇਹ 35 ਅੱਖਰੀ ਹੈ, ਇਹ ਸਾਰੀਆਂ ਚੀਜ਼ਾਂ ਬਾਹਰ ਦੀਆਂ ਨੇ, ਇਹ ਰੁਕਨ ਦੀਨ ਦਾ ਫਲਾਨਾ ਹੈ, ਇਹ ਫਲਾਨੀ ਚੀਜ਼ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਕਿਉਂ ਭਰੋਸਾ ਨਹੀਂ ਕਰਦੇ ਹੋ? ਮਹਾਰਾਜ ਜਿਹੜੇ ਬਿਲਕੁਲ ਸਾਹਮਣੇ ਸਾਡੇ ਪ੍ਰਕਾਸ਼ਮਾਨ ਨੇ, ਉਹ ਤਾਂ ਖਾਲੀ 100 ਸਾਖੀ ਕਿਸੇ ਬੰਦੇ ਹੀ ਲਿਖੀ ਹੋਈ ਆ ਕਿ ਨਹੀਂ ਲਿਖੀ ਹੋਈ, ਜਾਂ ਵਿੱਚ ਕਿਸੇ ਨੇ ਕਈ ਗਲਤ ਗੱਲਾਂ ਵੀ ਪਾਈਆਂ ਨੇ। ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕਰੋ, ਸਾਰਾ ਕੁਝ ਜਪਜੀ ਸਾਹਿਬ ਦੇ ਵਿੱਚ ਹੀ ਹੈ, ਕੋਈ ਐਸੀ ਚੀਜ਼ ਨਹੀਂ ਜਿਹੜੀ ਜਪਜੀ ਸਾਹਿਬ ਦੇ ਵਿੱਚ ਨਾ ਦਿੱਤੀ ਹੋਵੇ।
0: ਸਭ ਪਾਠਨ ਗੀਤ ਖੜੰਗਨ ਤੇ, ਉਪਜਿਓ ਫਲ ਕੋ ਤਤ ਜੋਗਨ ਤੇ।
2: ਸੋ ਜਿਹੜਾ ਹੈ ਨਾ, ਖੜੰਗਨ ਹੁੰਦਾ ਖੱਟ ਅੰਗਨ, 6 ਅੰਗ, ਜਿਵੇਂ 6 ਨਿਯਮ ਧਾਰਨ ਕਰਕੇ ਵੇਦ ਦੇ ਪਾਠ ਤੇ, ਅਥਵਾ ਜੇ ਕਹਿੰਦੇ ਜਿਵੇਂ 6 ਕਰਮਾਂ ਨਾਲ ਜੋੜ ਕਰਨ ਤੇ ਤਤ ਰੂਪੀ ਫਲ ਪ੍ਰਾਪਤ ਹੁੰਦਾ ਹੈ ਨਾ, ਇਸੇ ਪ੍ਰਕਾਰ ਹੀ ਜਪਜੀ ਸਾਹਿਬ ਚੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ।
0: ਤਿੰਨ ਸਾਧਨ ਸਿੱਧ ਸੁਚੇਤ ਭਲੇ, ਬਿਦ ਕਾਜ ਸਰੇ ਸਭ ਭੋਗਨ ਤੇ।
2: ਜਿਵੇਂ ਜਪਜੀ ਸਾਹਿਬ ਦਾ ਸਾਧਨ ਸੁਚੇਤ ਹੋ ਕੇ ਸਿੱਧੀ ਸਹਿਤ ਚੰਗੇ ਤਰੀਕੇ ਨਾਲ ਬੰਦਾ ਪੜ੍ਹੇ ਨਾ ਪਾਠ ਨੂੰ, ਪਿਆਰ ਨਾਲ ਸਿੱਧੀ ਪ੍ਰਾਪਤ ਹੁੰਦੀ। ਸਿੱਧੀ ਦਾ ਮਤਲਬ ਸਫਲਤਾ ਹੁੰਦੀ ਹੈ, ਕਾਜ ਸਮਰਦੇ ਨੇ, ਸੁੱਖਾਂ ਦੇ ਭੋਗ ਮਿਲਦੇ ਨੇ, ਗ੍ਰਿਸਤੀ ਜੋ ਚਾਹੁੰਦਾ ਨੂੰ ਪ੍ਰਾਪਤ ਹੁੰਦਾ ਹਰੇਕ ਫਲ। ਭਾਈ ਗੋਪਾਲਾ ਜੀ ਨੇ ਸਿਰਫ ਇੱਕ ਜਪਜੀ ਸਾਹਿਬ ਸੁਣਾਇਆ ਸੀ, ਤਾਂ ਆਪਾਂ ਵੀ ਸੁਣਾਓ। ਜੇ ਆਪਾਂ ਅੱਜ ਸਾਖੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ 6ਵੇਂ ਪਾਤਸ਼ਾਹ ਹੀ ਨੇ, ਜਪਜੀ ਸਾਹਿਬ ਸੁਣਾ ਦੋ ਮਹਾਰਾਜ ਨੂੰ ਕੋਲ ਬਹਿ ਕੇ ਕਿਤੇ ਇਕਾਂਤ ਵਿੱਚ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਇਕੱਲੇ ਬੈਠ ਜਾਓ। ਮਹਾਰਾਜ ਮੈਂ ਜਪਜੀ ਸਾਹਿਬ ਸੁਣਾਵਾਂ ਤੁਹਾਨੂੰ, ਆਪਾਂ ਪਹਿਲਾਂ ਇਹ ਨਹੀਂ ਭਰੋਸਾ ਵੀ ਇਹ ਪ੍ਰਤੱਖ ਸਤਿਗੁਰੂ ਨੇ। ਗੁਰੂ ਸਾਹਿਬ ਦੇ ਕੋਲ ਬਹਿ ਕੇ ਜੇ ਕੋਈ ਸ਼ੁੱਧ ਬਾਣੀ ਹੁਣ ਵੀ ਸੁਣਾ ਦਊਗਾ, ਉਹਨੂੰ ਵੀ ਉਨਾ ਹੀ ਫਲ ਦੇਣਗੇ। ਇਹ ਕੋਈ ਇਹ ਨਹੀਂ ਕਿ ਉਦੋਂ ਹੀ ਫਲ ਮਿਲਿਆ ਸੀ। ਇਸ ਕਰਕੇ ਮਹਾਰਾਜ ਕਹਿੰਦੇ ਸ਼ੁੱਧ ਬਾਣੀ ਦਾ ਹੁਣ ਵੀ ਫਲ ਹੈ, ਸ਼ੁੱਧ ਅਖੰਡ ਪਾਠ ਹੋ ਜਾਏ, ਸ਼ੁੱਧ ਸਹਿਜ ਪਾਠ ਹੋ ਜਾਏ, ਸ਼ੁੱਧ ਜਪਜੀ ਸਾਹਿਬ ਹੋ ਜਾਏ, ਉਹਨੂੰ ਹੁਣ ਵੀ ਉਨਾ ਹੀ ਫਲ ਦਿੰਦੇ ਹਨ।
0: ਸਭ ਸਿੱਧ ਕੀਏ ਗੁਰ ਭੇਟ ਦੀਏ, ਇਹ ਬੀਜ ਤਰੇ ਗੁਰ ਮੋਦਨ ਤੇ।
2: ਇਹ ਸਾਰਾ ਕੁਝ ਆਪਾਂ ਨੂੰ ਕਿਵੇਂ ਪ੍ਰਾਪਤ ਹੋਇਆ, ਗੁਰਾਂ ਦੀਆਂ ਖੁਸ਼ੀਆਂ ਮਿਲੀਆਂ ਜਿਹੜੀਆਂ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ। ਜਿਵੇਂ ਗੀਤਾਂ ਦੇ ਜਾਂ ਹੋਰ ਖੜ ਸ਼ਾਸਤਰਾਂ ਜਾਂ ਵੇਦਾਂ ਦੇ ਅੰਗਾਂ ਦੇ ਵਿਚਾਰਨ ਤੇ ਤਤ ਯੋਗ ਤੇ ਕਰਨ ਤੇ ਜੋ ਫਲ ਹੁੰਦਾ ਹੈ, ਇਹ ਜੋ ਬੀਜ ਧਰੇ ਹਨ ਗੁਰੂ ਭੇਟਾ ਦਿੱਤਿਆਂ ਤੇ, ਗੁਰੂ ਦੇ ਜਿਹੜੇ ਨਾ ਪ੍ਰਸੰਨ ਹੋਇਆ, ਸਭ ਸਿੱਧ ਜਿਹੜੇ ਨੇ ਕੀਤੇ, ਜਾਣ ਲਓ ਬਈ ਇਹ ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਜਾਵੇ, ਇਹ ਜਿੰਨਾ ਕੁਝ ਆਪਾਂ ਨੂੰ ਦਿੱਤਾ ਮਹਾਰਾਜ ਜੀ ਨੇ, ਇਹ ਪ੍ਰਸੰਨਤਾ ਨਾਲ ਮਿਲਣਾ ਸਾਰਾ ਕੁਝ। ਗੁਰਾਂ ਦੀ ਪ੍ਰਸੰਨਤਾ ਕਾਹਦੇ ਤੇ ਹੈ? ਸਿੱਖ ਸੁਚਮ ਚ ਰਹੇ, ਸਿੱਖ ਦਾ ਖਾਣਾ ਪੀਣਾ ਠੀਕ ਰਹੇ, ਸਿੱਖ ਬਾਣੀ ਨੂੰ ਤੋੜ ਮਰੋੜ ਕੇ ਨਾ ਪੜ੍ਹੇ। ਜੇ ਵਿੱਚੋਂ ਕਿਤੋਂ ਬਾਣੀ ਪੜ੍ਹਦਿਆਂ ਮਨ ਕਿਤੇ ਚਲਿਆ ਜਾਵੇ, ਪਿੱਛੋਂ ਫੇਰ ਪੜ੍ਹਨ ਲੱਗ ਜਾਓ, ਕੋਈ ਗੱਲ ਨਹੀਂ। ਜੇ ਮਨ ਮੁੱਲ ਗੁਣਾ ਮੁੱਲ ਵਾਪਾਰ ਤੱਕ ਠੀਕ ਚੱਲਿਆ, ਅੱਗੇ ਪਹੁੰਚ ਕੇ ਧਿਆਨ ਆਇਆ, ਮੁੰਦਾ ਸੰਤੋਖ ਸਰਮਪਦ ਝੋਲੀ, ਵਿਚਲੀਆਂ ਪੌੜੀਆਂ ਸੁਣਨ ਤੋਂ ਰਹਿ ਗਈਆਂ, ਉਥੋਂ ਮੁੜ ਕੇ ਫੇਰ ਅਮੁੱਲ ਗੁਣ ਤੋਂ ਆ ਜਾਣਾ, ਵੀ ਇਹ ਤਾਂ ਮੈਂ ਸੁਣਿਆ ਹੀ ਨੀਗਾ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਤਾਂ ਮਾੜੀ ਜਿਹੀ ਇੱਥੇ ਕੋਈ ਦੁਨਿਆਵੀ ਕਹਾਣੀ ਰਹਿ ਜਾਏ ਨਾ ਵਿੱਚ, ਕਿਤੇ ਲਾਈਟ ਚਲੀ ਜਾਵੇ ਤੜਫਦੇ ਲੋਕ, ਸੀਰੀਅਲ ਦੇਖਣਾ ਸੀ ਸੀਰੀਅਲ ਵਿੱਚ ਹੀ ਰਹਿ ਗਿਆ ਸਾਡਾ, ਬਾਕੀ ਦੀਆਂ ਚੀਜ਼ਾਂ ਨੂੰ ਜਾਂ ਅਖਬਾਰ ਚ ਕੋਈ ਚੀਜ਼ ਲੜੀਵਾਰ ਆਉਂਦੀ ਹੋਵੇ ਉਹ ਭੱਜ ਭੱਜ ਕੇ ਪੜ੍ਹਨਗੇ, ਤੇ ਜੇ ਜਪਜੀ ਸਾਹਿਬ ਦਾ ਪਾਠ ਸੁਣਨਾ ਵਿਚਾਲੇ ਵੀ ਛੱਡ ਦੇਣਗੇ, ਚੱਲ ਇੱਥੇ ਕਿਹੜਾ ਕੋਈ ਫਰਕ ਪੈਂਦਾ, ਫਰਕ ਤਾਂ ਬਹੁਤ ਜ਼ਿਆਦਾ ਪੈਂਦਾ, ਔਰ ਆਪਾਂ ਨੂੰ ਇਸ ਗੱਲ ਦੀ ਸੋਝ ਹੀ ਨਹੀਂ। ਇਸ ਕਰਕੇ ਸੰਪੂਰਨ ਪਾਠ ਹੀ ਆਪਣੇ ਕੰਨਾਂ ਨਾਲ ਸੁਣੋ।
0: ਦੋਹਰਾ ਗੁਰੂ ਨਾਨਕ ਕਰਨਾ ਕਰੇ ਪੰਥ ਬਤਾਇਓ ਸਿੱਖ।
2: ਇਹ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਸਿੱਖ ਨੂੰ ਪੰਥ ਦਾ ਅਰਥ ਹੈ ਰਸਤਾ ਦੱਸਿਆ, ਜਪਜੀ ਸਾਹਿਬ ਦਾ ਪਾਠ ਕਿਵੇਂ ਕਰਨਾ ਹੈ।
0: ਗੁਰੂ ਅਰਜਨ ਵਰਣਨ ਕਰੇ ਅਰਥ ਖਿਆਤ ਪਾ ਲਿਖ।
2: ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਹੈ ਬਈ ਅਰਥ ਨੂੰ ਖਿਆਤ ਹੁੰਦਾ ਪ੍ਰਗਟ ਕਰਨਾ, ਪ੍ਰਗਟ ਕਰਕੇ ਲਿਖਾ ਦਿੱਤਾ ਸਾਰਿਆਂ ਦੇ ਭਲੇ ਵਾਸਤੇ। ਦੱਸਦੇ ਤਾਂ ਇੱਕ ਨੂੰ ਹੀ ਹੁੰਦੇ ਨੇ, ਤੇ ਇਹ ਇਸ ਕਰਕੇ ਨਾ ਦੱਸਣ ਦੇ ਨਾਲ ਇੱਕ ਨੂੰ ਤੇ ਫਲ ਜਿਹੜਾ ਬਹੁਤਿਆਂ ਨੂੰ ਪ੍ਰਾਪਤ ਹੋਇਆ ਹੈ।
0: ਸੁਪਤਨ ਬਾਤ ਪ੍ਰਗਟ ਕਰੇ ਸਤਿਗੁਰ ਪੂਰਨ ਖਿਆਤ।
2: ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਸੁੱਤੇ ਹੋਏ ਸਿੱਖ ਨੂੰ ਭਾਵਨਾ ਦੇ ਨਾਲ ਦਰਸ਼ਨ ਦੇ ਕੇ ਸਾਰਾ ਕੁਝ ਪ੍ਰਗਟ ਕਰ ਦਿੱਤਾ ਹੈ। ਜੇ ਕਹੋ ਸੁਪਨੇ ਚ ਨਹੀਂ ਕੁਝ ਹੁੰਦਾ, ਸੁਪਨੇ ਚ ਹੋ ਜਾਂਦਾ ਹੈ, ਇਹ ਗੱਲ ਨਾ ਮੰਨਣ ਯੋਗ ਨਹੀਂ ਹੈ, ਇਹ ਮੰਨਣ ਵਾਲੀ ਗੱਲ ਹੈ। ਕਿਉਂਕਿ ਸੁਪਨ ਦਰਸ਼ਨ ਆਪਾਂ ਮੰਨਿਆ ਹੋਇਆ ਹੈ, ਫਿਰ ਚਿੱਤਰ ਦਰਸ਼ਨ, ਪ੍ਰਤੱਖ ਦਰਸ਼ਨ, ਸ੍ਰਵਣ ਦਰਸ਼ਨ, ਇਹ ਸਾਰਾ ਕੁਝ ਹੋ ਜਾਂਦਾ ਹੈ।
0: ਅਰਥ ਲਿਖਿਓ ਜੋ ਸਿੱਖ ਸੁਹਾਤ।
2: ਇੱਥੇ ਜਿਹੜੇ ਅਰਥ ਪ੍ਰਗਟ ਕੀਤੇ ਨੇ, ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਨ ਅਨੁਭਵ ਵਾਲੇ ਨੇ ਜੋ ਸੁਪਨੇ ਵਿੱਚ ਬਾਤ ਪ੍ਰਗਟ ਕੀਤੀ ਸੀ, ਉਸੇ ਦਾ ਅਰਥ ਇੱਥੇ ਪ੍ਰਗਟ ਕਰਕੇ ਲਿਖਿਆ। ਜੋ ਸਿੱਖਾਂ ਨੂੰ ਸਹਾਉਂਦਾ ਹੈ, ਚੰਗਾ ਲੱਗਦਾ, ਜਿਹੜਾ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ।
0: ਪਾਤਕ ਪਰ ਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ।
2: ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਤਾਪ ਕਰਕੇ ਉਸ ਪਾਠਕ ਦੇ ਉੱਤੇ ਪੂਰਨ ਕਿਰਪਾ ਹੈ ਜੋ ਗੁਰਾਂ ਦੀ ਦੱਸੀ ਹੋਈ ਮਰਿਆਦਾ ਮੁਤਾਬਕ ਪਾਠ ਕਰਦਾ ਹੈ।
0: ਦੇਖ ਪੜੇ ਦੇ ਲਿਖ ਸੁਨੇ ਕਰ ਪੂਜਾ ਗੁਰਜਾ।
2: ਇਸ ਕਰਕੇ ਪਾਠ ਜਿਹੜਾ ਹੈ, ਪਾਠ ਨੂੰ ਪਾਠਕ ਨੂੰ ਕੀ ਕਰਨਾ ਚਾਹੀਦਾ ਹੈ, ਇੱਕ ਤਾਂ ਪਾਠਕ ਜਿਹੜਾ ਹੈ ਪਾਠ ਨੂੰ ਦੇਖੇ, ਦਰਸ਼ਨ ਕਰੇ, ਪੜ੍ਹੇ, ਦੇ ਲਿਖ, ਜਪਜੀ ਸਾਹਿਬ ਦਾ ਪਾਠ ਲਿਖ ਕੇ ਦੇਵੇ ਕਿਸੇ ਨੂੰ, ਸੁਨੇ ਕਰ ਪੂਜਾ, ਸੁਣੇ ਵੀ ਪਾਠ ਤੇ ਪਾਠ ਦੇ ਸਤਿਕਾਰ ਨਾਲ ਪੂਜਾ ਵੀ ਕਰੇ, ਜਾਪ ਵੀ ਕਰੇ ਜਿਹੜਾ ਗੁਰਾਂ ਨੇ ਬਖਸ਼ਿਸ਼ ਕੀਤਾ।

0: ਕਾਰ ਦਾ ਜਿਹੜਾ ਜਾਪ ਦਿੱਤਾ ਹੈ
1: ਪਰਾਮਦ ਮਾਵੇਦ ਕੈ ਪਸੀਅੰਤੀ ਜਿਸ ਮਾਪ।
0: ਸੋ ਇਹ ਜਿਹੜਾ ਜਾਪ ਦਿੱਤਾ ਹੈ ਪਰਾ ਜਾਪ ਮੱਧਮਾ ਵਿਚ ਅਥਵਾ ਪਸੀਅੰਤੀ ਜਿਹੜਾ ਜਾਪ ਹੈ ਇਹ ਸਾਰੇ ਜਾਪ ਦਿੱਤੇ ਹਨ।
1: ਬੈਖਰੀ ਚਾਰੇ ਥਾਨ ਮੈਂ ਤਨ ਮੈਂ ਕਰ ਹੋ ਵਾਸ।
0: ਬੈਖਰੀ ਬਾਣੀ ਜਿਹੜੀ ਹੈ ਬੈਖਰੀ ਮੂੰਹ ਨਾਲ ਪਹਿਲਾਂ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਫਿਰ ਮੱਧਮਾ ਕੰਠ ਵਿਚ 100 ਗੁਣਾ ਜ਼ਿਆਦਾ ਤੇਜ਼ ਜਾਪ ਹੋਣ ਲੱਗ ਜਾਂਦਾ। ਫਿਰ ਅੱਗੇ ਹਿਰਦੇ ਵਿਚ ਜਾ ਕੇ 1000 ਗੁਣਾ ਵੱਧ ਤੇਜ਼ ਹੁੰਦਾ। ਫਿਰ ਅੱਗੇ ਧੁੰਨੀ ਦੇ ਵਿਚ ਹੋਰ ਜ਼ਿਆਦਾ ਤੇਜ਼ 1000 ਗੁਣਾ ਰਸ ਵੀ ਵੱਧਦਾ, ਅੰਤਰਜਾਮਤਾ ਵੀ ਹੁੰਦੀ ਹੈ, ਪ੍ਰਕਾਸ਼ ਵੀ ਹੁੰਦਾ, ਰਿੱਧੀਆਂ ਸਿੱਧੀਆਂ ਵੀ ਆ ਜਾਂਦੀਆਂ ਨੇ। ਇਉਂ ਇਹ 4 ਪ੍ਰਕਾਰ ਦੇ ਸਿਮਰਨ ਜਿਹੜੇ ਨੇ ਇਹ ਅਜੱਪਾ ਜਾਪ ਹੋਣ ਲੱਗ ਜਾਣਾ ਰੋਮ ਰੋਮ ਦੇ ਵਿਚ। ਇਹ ਸਾਰੀਆਂ ਬਖਸ਼ਿਸ਼ਾਂ ਜਪਜੀ ਸਾਹਿਬ ਨਾਲ ਹੀ ਪ੍ਰਾਪਤ ਹੁੰਦੀਆਂ ਨੇ।
1: ਪ੍ਰਗਟ ਹੋਤ ਮੁਖ ਮੈਂ ਵਸੈ ਸਭ ਨਰ ਕਰਤ ਪ੍ਰਕਾਸ਼।
0: ਜਿਹਨੂੰ ਬੋਲਦੇ ਨੇ ਉਹ ਸਾਰੀਆਂ ਚੀਜ਼ਾਂ ਪ੍ਰਗਟ ਹੋ ਜਾਂਦੀਆਂ ਨੇ। ਜੋ ਕੋਈ ਮੂੰਹ ਚ ਬੋਲ ਦੇਵੇਗਾ ਉਹ ਸਾਰੇ ਜਾਣੇ ਕਹਿੰਦੇ ਨੇ ਉਸੇ ਪ੍ਰਕਾਰ ਹੀ ਹੋ ਜਾਂਦਾ।
1: ਨਾਭੀ ਪਹਿਲੀ ਹਿਰਦੇ ਦੋਏ ਕੰਠ ਤ੍ਰਿਤੀ ਮੁਖ ਬੋਲ।
0: ਇਹ ਪਿਛਲੇ ਪਾਸਿਓਂ ਲੈ ਕੇ ਜਾ ਰਹੇ ਨੇ, ਚੱਲੀ ਦਾ ਤਾਂ ਬੇਖਰੀ ਬਾਣੀ ਤੋਂ ਹੈ ਮੂੰਹ ਤੋਂ, ਪਰ ਇਹ ਕਹਿੰਦੇ ਨੇ ਪਹਿਲੀ ਜਿਹੜੀ ਪਰਾ ਬਾਣੀ ਨਾਭੀ ਦੇ ਵਿਚ ਮੱਧਮਾ ਹਿਰਦੇ ਚ ਹੈ, ਤੇ ਪਸੰਤੀ ਜਿਹੜੀ ਬਾਣੀ ਹੈ ਉਪਰ ਆ ਕੇ ਹੈ, ਫਿਰ ਬੈਖਰੀ ਬਾਣੀ ਮੂੰਹ ਨਾਲ। ਅਸਲ ਵਿਚ ਬੈਖਰੀ ਪਹਿਲਾਂ ਆਉਂਦੀ ਹੈ, ਬੈਖਰੀ ਮੂੰਹ ਨਾਲ, ਫਿਰ ਮੱਧਮਾ ਕੰਠ ਵਿਚ ਹੈ, ਫਿਰ ਪਸੰਤੀ ਹਿਰਦੇ ਚ, ਪਰਾ ਬਾਣੀ ਧੁੰਨੀ ਦੇ ਵਿਚ, ਰੋਮਾ ਰੋਮਾ ਦੇ ਵਿਚ, ਫਿਰ ਅਜੱਪਾ ਜਾਪ। ਇਸ ਤਰ੍ਹਾਂ ਇਹ ਜਪਜੀ ਸਾਹਿਬ ਜਿਹੜੇ ਕਰਨ ਵਾਲੇ ਨੇ, ਇਹ ਤਾਂ ਇੱਥੇ ਪਟਿਆਲੇ ਚ ਬਥੇਰੀ ਸੰਗਤ ਬੈਠੀ ਆਪਣੇ ਕੋਲੇ ਜਿਹੜੇ ਜਪਜੀ ਸਾਹਿਬ ਦੇ 25-50 ਪਾਠ ਕਰਨ ਵਾਲੇ ਤਾਂ ਆਮ ਨੇ, ਆਪਣੀ ਸੰਗਤ ਚ 100 ਪਾਠ ਕਰਨ ਵਾਲੇ ਵੀ ਹੈਗੇ ਆ। ਇਹ ਵੀ ਆਪਾਂ ਨਹੀਂ ਕਰਦੇ ਜਿਹੜੇ ਵਿਚ ਵਿਚ ਬੈਠੇ ਆ, ਕਰ ਲਈਏ ਤਾਂ ਮੈਂ ਆਪ ਇੱਥੇ ਸਾਰਿਆਂ ਨੂੰ ਮਿਲਦਾ ਹੀ ਰਹਿਣਾ। ਉਹ ਕਿਸੇ ਦੇ ਬੈਖਰੀ ਤੋਂ ਮੱਧਮਾ ਚ ਆਇਆ ਹੋਇਆ ਜਾਪ, ਕਿਸੇ ਦੇ ਆਪਣੇ ਹਿਰਦੇ ਚ ਚੱਲਦਾ ਜਾਪ, ਕਿਸੇ ਦੇ ਧੁੰਨੀ ਚ ਜਾਪ ਚੱਲਦਾ, ਕੋਈ ਕਹਿੰਦਾ ਮੇਰੇ ਰੋਮਾਂ ਚ ਆ ਗਿਆ ਹੁਣ। ਤੋ ਕੱਲ ਇੱਕ ਸਿੰਘ ਕਹਿੰਦਾ ਸੀ ਮੈਂ ਤ੍ਰਿਕੁਟੀ ਨੂੰ ਲੰਘ ਕੇ ਗਾਹਾਂ ਦਸਮ ਦੁਆਰ ਨੂੰ ਪਹੁੰਚਿਆ ਹੋਇਆ। ਉਹ ਕਿੱਥੋਂ ਪਹੁੰਚ ਗਿਆ? ਉਹ ਜਪਜੀ ਸਾਹਿਬ ਨਾਲ ਹੀ ਪਹੁੰਚਿਆ ਹੋਇਆ। ਤੇ ਤੁਸੀਂ ਕਹੋ ਇਹ ਗੱਲਾਂ ਹੁੰਦੀਆਂ ਨਹੀਂ, ਬੰਦੇ ਤਾਂ ਲਾਈਨ ਲਾ ਕੇ ਖੜੇ ਕਰ ਦਈਏ, ਪਰ ਇਉਂ ਆ ਵੀ ਅਗਲੇ ਦੀ ਕਮਾਈ ਖਰਾਬ ਹੁੰਦੀ ਦੱਸਿਆ। ਇਸ ਕਰਕੇ ਬਈ ਆਪੋ ਆਪਣੀ ਮਿਹਨਤ ਕਰੋ ਜੇ ਕੁਛ ਪ੍ਰਾਪਤ ਕਰਨਾ ਹੈ।
1: ਜਿਉਂ ਕਿਉਂ ਪਟ ਫਲ ਅਦਕ ਹੋਏ ਇਹੀ ਜਾਪ ਤੋ ਮੂਲ।
0: ਜਪਜੀ ਸਾਹਿਬ ਦਾ ਕੀ ਮੁੱਲ ਹੈ? ਕੋਈ ਮੁੱਲ ਨਹੀਂ ਹੈ, ਬਸ ਜਿਉਂ ਕਿਉਂ ਇਹਦਾ ਪਾਠ ਕਰੋ, ਇਸੇ ਦੇ ਨਾਲ ਸਾਰੇ ਫਲ ਪ੍ਰਾਪਤ ਹੁੰਦੇ ਨੇ। ਇਹੀ ਇਹਦਾ ਮੁੱਲ ਹੈ ਜਿਹੜਾ ਜਪਜੀ ਸਾਹਿਬ ਦੇ ਨਾਲ ਹਰ ਕੋਈ ਚੀਜ਼ ਪ੍ਰਾਪਤ ਹੋ ਜਾਂਦੀ ਹੈ।
1: ਜਾਪ ਅਜੱਪਾ ਜਪ ਪਠੋ ਦਿਜਬਰ ਕੁਲ ਨੰਦ ਨੰਦ।
0: ਇਸ ਕਰਕੇ ਬ੍ਰਾਹਮਣ ਨੂੰ ਦਰਸ਼ਨ ਹੋਏ ਸੀ, ਜਿਹਨੂੰ ਸਾਰਾ ਕੁਝ ਦੱਸਿਆ ਸੀ ਪਿਆਰ ਦੇ ਨਾਲ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣੋ ਬਈ ਕੁਲ ਨੰਦ ਚੰਦ ਆਦਿਕ ਪਾਠ ਹੋਣਾ ਇਹ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਭਾਈ ਨੰਦ ਚੰਦ, ਜਾਂ ਇੱਕ ਭਾਈ ਨੰਦ ਲਾਲ ਵੀ ਕਵੀਆਂ ਚ ਵੀ ਹੋਇਆ, ਇੱਕ ਨੰਦ ਲਾਲ, ਇੱਕ ਭਾਈ ਨੰਦ ਲਾਲ ਜੀ ਹੋਏ ਨੇ, ਉਹ ਭਾਈ ਨੰਦ ਲਾਲ ਜੀ ਕਹਾਉਂਦੇ ਨੇ, ਇੱਕ ਨੰਦ ਲਾਲ ਕੱਲਾ ਵੀ ਹੋਇਆ। ਇਸ ਕਰਕੇ ਕਹਿੰਦੇ ਨੇ ਭਾਈ ਤੂੰ ਪੁਰੋਹਿਤ ਜਾਂ ਪੁਰੋਹਿਤ ਵੀ ਹੋਏ। ਉਹਨਾਂ ਨੂੰ ਕਹਿੰਦੇ ਨੇ ਭਾਈ ਜਿਵੇਂ ਤੁਹਾਨੂੰ ਮਰਿਆਦਾ ਦੱਸੀ ਹੈ ਨਾ, ਉਸੇ ਤਰ੍ਹਾਂ ਪਿਆਰ ਨਾਲ ਪਾਠ ਕਰਿਆ ਕਰੋ।
1: ਗੁਰ ਅਰਜਨ ਠਿਗ ਦਾਸ ਕੋ ਪਾਇਓ ਪਰਮ ਆਨੰਦ।
0: ਸੋ ਇਸ ਕਰਕੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਪ੍ਰਾਪਤ ਕੀਤਾ ਹੈ ਰੱਬ ਦੇ ਪਿਆਰਿਆਂ ਨੇ ਪਰਮ ਆਨੰਦ। ਜਿਹੜਾ ਪਰਮ ਆਨੰਦ ਹੈ ਨਾ, ਉਹ ਪਰਮ ਆਨੰਦ ਪ੍ਰਾਪਤ ਕੀਤਾ ਬ੍ਰਿਜ ਲਾਲ ਸੀ ਜੀ ਦਾ ਨਾਮ। ਤੋ ਇਸ ਤਰੀਕੇ ਦੇ ਨਾਲ ਬ੍ਰਿਜ ਲਾਲ ਪੰਡਿਤ ਨੂੰ ਜਿਹੜੇ ਦਰਸ਼ਨ ਦੇ ਕੇ ਪਾਠ ਦੱਸਿਆ ਸੀ।
1: ਇਸ ਬਿਦ ਪੰਡਿਤ ਪਿੰਡੀ ਲਾਲ ਬਿਦੀ ਚੰਦ ਨੰਦ ਲਾਲ ਗੋਪਾਲ।
0: ਇਹ ਸਾਰੇ ਨਾਮ ਨੇ ਇਹਨਾਂ ਦੇ, ਪਿੰਡੀ ਲਾਲ, ਬਿਧੀ ਚੰਦ, ਨੰਦ ਲਾਲ, ਗੋਪਾਲ, ਉਹਨਾਂ ਨੂੰ ਸਮਝਾ ਰਹੇ ਨੇ।
1: ਖਾਨ ਚੰਦ ਅਰ ਆਲਮ ਸ਼ਾਹ ਸਾਧ ਮਦਨ ਗਿਰ ਸੁਨਤ ਉਮਾ।
0: ਸੋ ਇਸੇ ਤਰ੍ਹਾਂ ਹੀ ਖਾਨ ਚੰਦ, ਆਲਮ ਸ਼ਾਹ ਤੇ ਸਾਰੇ ਜਿਹੜੇ ਨੇ ਗੁਰਮੁਖ ਪਿਆਰੇ, ਇਹ ਸੁਣ ਕੇ ਮਨ ਦੇ ਅੰਦਰ ਬੜੇ ਪ੍ਰਸੰਨ ਹੋਏ ਕਿ ਮਹਾਰਾਜ ਨੇ ਸਾਨੂੰ ਬਹੁਤ ਵੱਡੀ ਦਾਤ ਬਖਸ਼ਿਸ਼ ਕੀਤੀ।
1: ਦੋਹੇਰਾ ਮਾਨਿਓ ਗੁਰ ਤੇ ਰਾਤ ਕੋ ਉੱਡਿਓ ਵਿਹੰਗਮ ਪਾਂਤ।
0: ਸੋ ਇਸ ਤਰੀਕੇ ਨਾਲ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਪਾਠ ਸੁਣ ਕੇ ਫਿਰ ਉਹਦਾ ਮੰਨਣ ਕੀਤਾ ਹੈ, ਫਿਰ ਉਸ ਪਾਠ ਦੇ ਉੱਤੇ ਚੱਲੇ ਨੇ, ਆਪਣੇ ਜੀਵਨ ਨੂੰ ਚਲਾਇਆ ਹੈ, ਉਹ ਕਿਵੇਂ ਉੱਡੇ ਨੇ? ਜਿਵੇਂ ਪੰਛੀ ਉੱਡਦਾ ਨਾ, ਉਡਾਰੀਆਂ ਲਾਉਂਦਾ ਹੈ, ਇਸੇ ਪ੍ਰਕਾਰ ਗੁਰਸਿੱਖ ਦੇ ਉੱਤੇ ਕਿਰਪਾ ਹੁੰਦੀ ਹੈ।
1: ਬੀਤੇ ਪੁਰਖ ਪੂਰਨਤਾ ਪੁੱਛਿਓ ਪੁੰਨ ਕੋ ਸ਼ਾਂਤ।
0: ਪੂਰਨ ਪੁਰਖ ਦੀ ਪ੍ਰਾਪਤੀ ਹੋਈ, ਜਾ ਕਰਕੇ ਫਿਰ ਉੱਥੇ ਮਨ ਦੇ ਅੰਦਰ ਸ਼ਾਂਤੀ ਪ੍ਰਾਪਤ ਹੋਈ। ਇਸ ਤਰੀਕੇ ਦੇ ਨਾਲ ਅਥਵਾ ਇਹ ਵੀ ਕਹਿੰਦੇ ਨੇ, ਜੇ ਅੰਤ ਨੂੰ ਵੀ ਪਾਠ ਕਰੇ ਤਾਂ ਕਹਿੰਦੇ ਨੇ ਫਿਰ ਸ਼ਾਂਤੀ ਪ੍ਰਾਪਤ ਦੀ ਮਰਨ ਵੇਲੇ। ਸੋ ਕੌਣ ਪਾਠ ਕਰ ਸਕਦਾ? ਕਹਿੰਦੇ ਜਿਹਨਾਂ ਨੇ ਪਹਿਲਾਂ ਕੀਤਾ ਹੈ, ਜਿਨ੍ਹਾਂ ਨੇ ਪਹਿਲਾਂ ਕੀਤਾ ਉਨ੍ਹਾਂ ਉੱਤੇ ਕਿਰਪਾ ਹੁੰਦੀ ਹੈ।
1: ਤੀਨ ਵਾਰ ਗੁਰ ਇਵ ਕਹੇ ਇਹ ਜਪ ਰਤਨ ਅਮੋਲ।
0: ਮਹਾਰਾਜ ਸੱਚੇ ਪਾਤਸ਼ਾਹ ਨੇ ਤਿੰਨ ਵਾਰ ਇਹ ਬਚਨ ਕੀਤਾ ਕਿ ਇਹ ਜਪਜੀ ਸਾਹਿਬ ਅਮੋਲਕ ਰਤਨ ਹੈ, ਅਮੋਲਕ ਰਤਨ ਹੈ, ਅਮੋਲਕ ਰਤਨ ਹੈ।
1: ਜਾਤੇ ਮੁਝ ਕੋ ਭੇਟਿਓ ਇਹੀ ਅੰਤ ਕੋ ਚੋਲ।
0: ਇਸ ਕਰਕੇ ਮੈਨੂੰ ਪ੍ਰਾਪਤ ਹੋਇਆ ਹੈ, ਇਹੀ ਮੇਰੇ ਸਰੀਰ ਦੇ ਅੰਤ ਵੇਲੇ ਇਹੀ ਪਾਠ ਕਰਨਾ, ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇਹੀ ਮੇਰੇ ਉੱਤੇ ਬਖਸ਼ਿਸ਼ ਕੀਤੀ ਹੈ। ਅਥਵਾ ਚੋਲ ਤੋਂ ਭਾਵ ਸਰੀਰ, ਅੰਤ ਕੋ ਚੋਲ, ਚੋਲ ਹੁੰਦਾ ਸਰੀਰ, ਭਇਆ ਪੁਰਾਣਾ ਚੋਲਾ, ਇਹ ਸਰੀਰ ਦੇ ਅੰਤਮ ਸਮੇਂ ਹੀ ਜਪਜੀ ਸਾਹਿਬ ਦਾ ਪਾਠ ਕਰਨਾ।
1: ਇੱਕ ਓਂਕਾਰ ਕਹੋ ਪੁੰਨ ਸਤਿਗੁਰੂ ਪ੍ਰਸਾਦ।
0: ਇਹਦੇ ਸ਼ੁਰੂ ਵਿੱਚ ਇੱਕ ਓਂਕਾਰ ਹੈ ਅਤੇ ਪਿੱਛੇ ਜਾ ਕੇ ਗੁਰਪ੍ਰਸਾਦ ਜਿਹੜਾ ਕਿਹਾ ਹੋਇਆ, ਇਹਦੇ ਵਿਚਕਾਰ ਜਿਹੜਾ ਹੈ ਉਹ ਅਕਾਲ ਪੁਰਖ ਦਾ ਨਾਮ ਜਿਹੜੇ ਲਿਖੇ ਹੋਏ ਨੇ, ਕਿਹੜੇ ਕਿਹੜੇ ਉਹਦੇ ਕਰਮ ਨੇ ਵਾਹਿਗੁਰੂ ਦੇ, ਤੇ ਇਨ੍ਹਾਂ ਦੇ ਵਿਚਕਾਰ ਹੀ ਸਾਰਾ ਖਜ਼ਾਨਾ ਰੱਖਿਆ। ਪਹਿਲਾਂ ਇੱਕ ਓਂਕਾਰ ਮੰਗਲ ਰੂਪ ਹੈ, ਸਾਰੇ ਪਰਮੇਸ਼ਰ ਦੇ ਨਾਮ ਲੈ ਕੇ ਸਹਿ ਭੰਗ ਤੇ ਆ ਕੇ ਅਕਾਲ ਪੁਰਖ ਵਾਹਿਗੁਰੂ ਜਦੋਂ ਚੁੱਪ ਹੋ ਗਏ ਤਾਂ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, ਮਹਾਰਾਜ ਫਿਰ ਇਹ ਜਿਹੜਾ ਸਰੂਪ ਤੁਸੀਂ ਕਥਨ ਕੀਤਾ ਹੈ ਇੱਕ ਓਂਕਾਰ ਤੋਂ ਲੈ ਕੇ ਸਹਿ ਭੰਗ ਤੱਕ, ਇਹਦੀ ਪ੍ਰਾਪਤੀ ਕਿਵੇਂ ਹੋਵੇਗੀ ਜੀਵਾਂ ਨੂੰ? ਇਹ ਸਰੂਪ ਤਾਂ ਬਹੁਤ ਮਹਾਨ ਹੈ। ਤਾਂ ਵਾਹਿਗੁਰੂ ਨੇ ਕਿਹਾ, ਗੁਰ ਪ੍ਰਸਾਦ, ਤੁਹਾਡੀ ਕਿਰਪਾ ਨਾਲ, ਜਿਹਦੇ ਤੇ ਤੁਹਾਡੀ ਕਿਰਪਾ ਹੋ ਜਾਵੇਗੀ

0: ਅਕਾਲ ਮੂਰਤ ਅਜੂਨੀ ਸਾਹਿਬ ਅੰਗ ਗੁਰਪ੍ਰਸਾਦ ਇਹ ਅਹਿਲਾਦ ਦਿੰਦਾ ਭਾਵ ਜਿਹੜਾ ਪਾਠਕ ਹੈ ਉਸ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ
1: ਜਪੇ ਜਾਪ ਤਨ ਤਾਪ ਖਪ ਆਰ ਬਲਾ ਵੱਧ ਜਾਏ
0: ਜਿਹੜਾ ਜਾਪ ਕਰਦਾ ਹੈ ਸੋ ਉਹਦੇ ਸਰੀਰ ਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਉਮਰ ਵੀ ਵੱਧ ਜਾਂਦੀ ਹੈ ਉਮਰ ਕਿਉਂਕਿ ਅਕਾਲ ਪੁਰਖ ਦੇ ਹੱਥ ਵਿਚ ਹੀ ਸਾਰਾ ਕੁਛ ਹੈ ਤੇ ਬਾਣੀ ਵੀ ਉਨ੍ਹਾਂ ਦੀ ਆਪਣੀ ਹੈ ਬਾਣੀ ਜਿਹੜੀ ਹੈ ਬਾਣੀ ਅਕਾਲ ਪੁਰਖ ਆਪ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜਾ ਵਰਨਾ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਕਰਕੇ ਕਹਿੰਦੇ ਨੇ ਗੁਰਬਾਣੀ ਪੜ੍ਹਨ ਵਾਲੇ ਦੀਆਂ ਸੁਤੇ ਸਿੱਧੀ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ
1: ਕਰੇ ਕਾਮਨਾ ਜਥਾ ਉਰ ਤਥਾ ਜਾਪ ਤੇ ਪਾਏ
0: ਜਿਵੇਂ ਵੀ ਕਾਮਨਾ ਕਰੇਗਾ ਮਨ ਦੇ ਅੰਦਰ ਉਸੇ ਤਰ੍ਹਾਂ ਹੀ ਜਪਜੀ ਸਾਹਿਬ ਜਿਵੇਂ ਜਿਵੇਂ ਪੜ੍ਹੀ ਜਾਓਗੇ ਕਾਮਨਾਵਾਂ ਆਪਣੇ ਆਪ ਹੀ ਪੂਰੀਆਂ ਹੋਣਗੀਆਂ
1: ਨਾਰੀ ਸੁਤ ਕੇ ਕਾਰਨੇ ਅੱਖਰ ਜਪ ਅਰ ਧੈਨ
0: ਇਸ ਕਰਕੇ ਕਹਿੰਦੇ ਜਪਜੀ ਸਾਹਿਬ ਦੇ ਸਾਧਨ ਨਾਲ ਜਿੰਨੀਆਂ ਵੀ ਕਾਮਨਾ ਨੇ ਪੁੱਤਰ ਨਿਮਿਤ ਅਥਵਾ ਇਸਤਰੀ ਆਦਿਕ ਵਾਸਤੇ ਇਨ੍ਹਾਂ ਹੀ ਅੱਖਰਾਂ ਦਾ ਜਾਪ ਕਰੇ ਉਸ ਨੂੰ ਆਧਾਨ ਹੋ ਜਾਂਦਾ ਆਧਾਨ ਭਾਵ ਇਸੇ ਤਰੀਕੇ ਦੇ ਨਾਲ ਬਖਸ਼ਿਸ਼ ਹੋ ਜਾਂਦੀ ਹੈ ਉਹਦੇ ਉੱਤੇ ਜੋ ਪ੍ਰਾਪਤੀ ਹੁੰਦੀ ਹੈ ਕਿਸੇ ਵੀ ਚੀਜ਼ ਦੀ ਉਹ ਪ੍ਰਾਪਤੀ ਪੁੱਤਰ ਦੀ ਹੋਵੇ ਜਾਂ ਵਿਦਿਆ ਦੀ ਹੋਵੇ ਜਾਂ ਧਨ ਦੀ ਪ੍ਰਾਪਤੀ ਹੋਵੇ ਉਹ ਸਾਰੀਆਂ ਚੀਜ਼ਾਂ ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ ਜੇ ਮੂੰਹ ਨਾਲ ਬੁੱਲਾਂ ਨਾਲ ਬੋਲ ਬੋਲ ਕੇ ਪਾਠ ਪਿਆਰ ਨਾਲ ਕਰਦਾ ਰਹੇ
1: ਸਕਲ ਕਾਮ ਸਾਧਨ ਸਿਧੈ ਸਾਧਕ ਸੁਖ ਬੋ ਚੈਨ
0: ਸੋ ਜਿਹੜਾ ਹੈ ਸਾਧਨਾ ਕਰਨ ਵਾਲਾ ਜਪਜੀ ਸਾਹਿਬ ਦੇ ਸਾਧਨ ਨਾਲ ਸਾਰੀਆਂ ਕਾਮਨਾ ਸਿੱਧ ਹੋ ਜਾਣਗੀਆਂ ਤੇ ਸਾਰੇ ਹੀ ਉਹਦੇ ਜਿਹੜੇ ਕਾਰਜ ਨੇ ਉਸ ਜੀਵ ਦੇ ਰਾਸ ਹੋ ਜਾਣਗੇ
1: ਦੋਹੇਰਾ ਸ੍ਰੀ ਗੁਰੂ ਅਰਜਨ ਬਚਨ ਜਬ ਸੁਨਿਓ ਸਿੱਖ ਸੁਖਦਾਏ
0: ਸੋ ਉਸ ਵਕਤ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣੇ ਗੁਰਸਿੱਖਾਂ ਨੂੰ ਸੁੱਖ

0: ਸਾਹਿਬ ਦਾ ਪਾਠ ਹਰ ਇਕ ਥਾਂ ਤੇ ਹੋਣ ਲੱਗਿਆ ਅਤੇ ਸਾਰਿਆਂ ਦੇ ਦੁੱਖ ਮਿਟ ਕੇ ਸੁੱਖ ਪ੍ਰਾਪਤ ਹੋਇਆ। ਕਿਉਂ? ਭਰੋਸੇ ਦੀ ਗੱਲ ਹੈ। ਕਈ ਵਾਰੀ ਕਿਹਾ ਬੰਦੇ ਨੂੰ ਭਰੋਸਾ ਆ ਜਾਂਦਾ, ਜਿਵੇਂ ਹੁਣ ਸੰਗਤ ਚ ਜਪਜੀ ਸਾਹਿਬ ਦਾ ਮਹਾਤਮ ਸੁਣਿਆ, ਬਹੁਤਿਆਂ ਦੀਆਂ ਅੱਖਾਂ ਖੁੱਲੀਆਂ ਵੀ ਅਸੀਂ ਤਾਂ ਛੱਡੀ ਬੈਠੇ ਹਾਂ, ਉਹ ਫਿਰ ਸ਼ੁਰੂ ਕਰਨਗੇ ਵੀ ਇਹਦੇ ਤਾਂ ਵਿੱਚ ਬੜਾ ਮਹਾਰਾਜ ਨੇ ਬਖਸ਼ਿਸ਼ ਲਿਖੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਤਿਗੁਰੂ ਮਹਾਰਾਜ ਦੇਖਦੇ ਕਿ ਹੁਣ ਸਾਰੇ ਜਣੇ ਛੱਡ ਗਏ ਨੇ, ਫਿਰ ਜਗਾਉਣਾ ਕਰਦੇ ਨੇ ਉਨ੍ਹਾਂ ਨੂੰ। ਪੰਜਵੇਂ ਪਾਤਸ਼ਾਹ ਨੇ ਫਿਰ ਸਭ ਨੂੰ ਜਗਾਇਆ, ਭਾਈ ਜਪਜੀ ਸਾਹਿਬ ਦੇ ਪਾਠ ਜ਼ਰੂਰ ਕਰਿਆ ਕਰੋ।
1: ਅਬ ਸੁਣੀਏ ਇੱਕ ਜਪ ਪੜੈ ਸਤਿਗੁਰ ਸਿੱਖ ਕੇ ਸੰਗ।
0: ਹੁਣ ਸੁਣਨਾ ਕਰੋ, ਇੱਕ ਜਪਜੀ ਸਾਹਿਬ ਦਾ ਪਾਠ ਕਰੇ ਸਤਿਗੁਰੂ ਜੀ ਸਿੱਖ ਦੇ ਨਾਲ।
1: ਭੁਗਤ ਮੁਕਤ ਬਖਸ਼ੇ ਗੁਰੂ ਦਰਗਹਿ ਜਾਹੇ ਨਿਸੰਗ।
0: ਜਿਹੜਾ ਪੜਦਾ ਹੈ ਉਹਨੂੰ ਭੁਗਤ ਪਦਾਰਥ ਖਾਣ ਵਾਲੇ ਕੱਪੜਾ ਲੀੜਾ ਹਰ ਇੱਕ ਚੀਜ਼ ਆ ਗਈ ਇਹਦੇ ਚ ਭੁਗਤ ਵਿਚ ਮੁਕਤੀ ਦਿੰਦੇ ਨੇ, ਬੰਧਨਾਂ ਤੋਂ ਮੁਕਤ ਕਰਦੇ ਨੇ ਔਰ ਗੁਰੂ ਦੀ ਦਰਗਾਹ ਦੇ ਵਿਚ ਨਿਸੰਗ ਸੱਚਖੰਡ ਨੂੰ ਜਾਂਦਾ ਹੈ।
1: ਸਭ ਪ੍ਰਸੰਗ ਕੇ ਅੰਤ ਮੈਂ ਕਹਿ ਦਸਵੇਂ ਪਾਤਸ਼ਾਹ।
0: ਸਾਰੇ ਪ੍ਰਸੰਗ ਦੇ ਅੰਤ ਵਿਚ ਦਸਵੇਂ ਪਾਤਸ਼ਾਹ ਇਸ ਤਰ੍ਹਾਂ ਬਖਸ਼ਿਸ਼ ਕਰਦੇ ਨੇ।
1: ਕਰਿਓ ਨੇਮ ਨਿਤ ਜਪ ਪੜੇ ਸਭ ਦਾ ਲਗ ਨਿਰਭਉ।
0: ਸੋ ਜਿਨ੍ਹਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਨਿਰਭਾ ਕੀਤਾ, ਭਾਵ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਆਪਣੇ ਅਸੂਲ ਨੂੰ ਛੱਡਿਆ ਨਹੀਂ, ਜਪਜੀ ਸਾਹਿਬ ਦੇ ਜਿਨ੍ਹਾਂ ਨੇ ਪਾਠ ਕੀਤੇ ਹਨ।
1: ਆਤਮਦਰਸ਼ੀ ਕੀ ਗਤੇ ਪ੍ਰਾਪਤ ਤਿਸ ਕੋ ਹੋਏ।
0: ਉਹਨੂੰ ਆਤਮਦਰਸ਼ੀ ਹੁੰਦਾ ਬ੍ਰਹਮ ਗਿਆਨੀ, ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਉਹ ਆਤਮਦਰਸ਼ੀ ਜਿਹੜਾ ਹੈ ਨਾ, ਆ ਬ੍ਰਹਮ ਗਿਆਨ ਦੀ ਦਾਤ ਵਾਲਾ, ਇਹ ਜਪਜੀ ਸਾਹਿਬ ਮੁੱਖ ਤੌਰ ਤੇ ਉਚਾਰਨ ਹੀ ਬ੍ਰਹਮ ਗਿਆਨ ਲਈ ਕੀਤਾ। ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਪੰਜ ਬਾਣੀਆਂ ਦਾ ਗਿਆਨ ਦਿੰਦੇ ਨੇ ਉਦੋਂ ਇਹੀ ਕਹਿੰਦੇ ਨੇ ਜਪਜੀ ਸਾਹਿਬ ਬ੍ਰਹਮ ਗਿਆਨ ਲਈ ਹੈ। ਜਾਪ ਸਾਹਿਬ ਦੇ ਵਿਚ ਨਮਸਕਾਰਾਂ ਕੀਤੀਆਂ ਹੋਈਆਂ ਨੇ, ਸਵਈਆਂ ਦੇ ਵਿਚ ਬੈਰਾਗ ਹੈ, ਬੇਨਤੀ ਚੌਪਈ ਬੇਨਤੀ ਲਈ ਰੱਖਿਆ ਵਾਸਤੇ ਹੈ। ਆਨੰਦ ਸਾਹਿਬ ਜਿਹੜਾ ਹੈ ਜੀਵਨ ਮੁਕਤੀ ਲਈ ਹੈ, ਰਹਿ ਰਾਸ ਸੱਚਖੰਡ ਚ ਨਿਵਾਸ ਕਰਾਉਂਦੀ ਹੈ, ਕੀਰਤਨ ਸੋਹਲੇ ਚ ਰੱਖਿਆ ਹੁੰਦੀ ਰਾਤ ਨੂੰ ਤੇ ਜੇ ਅਚਾਨਕ ਚੜਾਈ ਕਰ ਜੇ ਤਾਂ ਸੱਚਖੰਡ ਜਾਂਦਾ, ਗੁਰੂ ਸਾਹਿਬ ਰੱਖਿਆ ਕਰਦੇ ਨੇ। ਇਸ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਹੀ ਆਤਮਦਰਸ਼ੀ ਬਣਨ ਵਾਸਤੇ ਗੁਰਾਂ ਨੇ ਬਖਸ਼ਿਆ। ਪੜਨ ਦੇ ਨਾਲ ਹੌਲੀ ਹੌਲੀ ਹੌਲੀ ਕਰਕੇ ਉਹ ਬੰਦਾ ਆਪਣੇ ਆਪ ਵੀ ਬ੍ਰਹਮ ਗਿਆਨੀ ਬਣ ਜਾਂਦਾ ਹੈ।
1: ਰਹਿ ਸੰਗ ਤੇ ਸਤਿਗੁਰੂ ਪਾਏ ਸਹਾਇਕ ਸੋਏ।
0: ਸਤਿਗੁਰੂ ਉਹਦੇ ਨਾਲ ਹੀ ਰਹਿੰਦੇ ਨੇ, ਫਿਰ ਸਹਾਇਕ ਪਾਉਂਦਾ ਗੁਰਾਂ ਨੂੰ ਜਿੱਥੇ ਵੀ ਜਾਂਦਾ ਉਥੇ ਸਿਰ ਉਪਰ ਠੰਡਾ ਗੁਰਸੂਰਾ ਨਾਨਕ ਪਾ ਕੇ ਕਾਰਜ ਪੂਰਾ। ਜਿੱਥੇ ਜਾਂਦਾ ਜਿਵੇਂ ਕੋਈ ਸਿੰਘ ਨੂੰ ਕਿਸੇ ਮਹਾਂਪੁਰਸ਼ ਨੇ ਬਚਨ ਕਰ ਦਿੱਤਾ, ਕਹਿੰਦੇ ਤੂੰ ਭਾਈ 100 ਪਾਠ ਜਪਜੀ ਸਾਹਿਬ ਦਾ ਰੋਜ਼ ਕਰਿਆ ਕਰ। ਉਹ ਦੁੱਧ ਦਾ ਕੰਮ ਕਰਦਾ ਸੀ, ਉਹ ਨਾਲੇ ਦੁੱਧ ਦਾ ਕੰਮ ਕਰੇ ਨਾਲੇ ਪਾਠ ਕਰੇ, ਕਰਦਾ ਕਰਦਾ ਸਵੇਰ ਤੋਂ ਰਾਤ ਤੱਕ ਜਾਂ 3.5 ਸਾਲ 4 ਸਾਲ ਹੋ ਗਏ ਕਰਦੇ ਨੂੰ। ਤੇ ਮਹਾਂਪੁਰਸ਼ ਕਹਿੰਦੇ ਹੁਣ ਤੂੰ ਪਾਠ ਬਸ ਕਰ, ਬਥੇਰੇ ਪਾਠ ਕਰ ਲਏ। ਕਹਿੰਦੇ ਮੈਂ ਤਾਂ ਬਸ ਕਰਦਾ, ਹੁਣ ਪਾਠ ਨਹੀਂ ਬਸ ਕਰਦਾ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਪਾਠ ਆਪੇ ਹੀ ਹੋ ਜਾਂਦਾ ਹੁਣ, ਮੈਂ ਨਹੀਂ ਕਰਦਾ ਹੁਣ। ਮੈਂ ਰਾਤ ਅਤੇ ਦਿਨ ਵਿਚ 24 ਘੰਟੇ ਚਾਹੇ ਮੈਂ ਸੌਵਾਂ, ਚਾਹੇ ਮੈਂ ਕੁਛ ਖਾਵਾਂ, ਚਾਹੇ ਮੈਂ ਕੁਛ ਵੀ ਕਰਾਂ, ਪਾਠ ਮੇਰਾ ਆਪੇ ਹੁੰਦਿਆਂ 300 ਪਾਠ ਮੇਰਾ 24 ਘੰਟੇ ਚ ਆਪੇ ਹੀ ਹੋ ਜਾਂਦਾ। ਮੇਰੇ ਅੰਦਰ ਹੀ ਹੋਣ ਲੱਗ ਪਿਆ ਪਾਠ ਹੁਣ। ਔਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਸਰੂਪਾਂ ਦੇ ਮੈਨੂੰ ਦਰਸ਼ਨ ਹੋ ਗਏ, ਸਾਰਾ ਕੁਛ ਹੀ ਠੀਕ ਹੋ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਬੰਦਾ ਪਾਠ ਕਰਨ ਵਾਲਾ ਹੈ, ਮਹਾਰਾਜ ਕਹਿੰਦੇ ਉਹਨੂੰ ਮੈਂ ਆਪ ਸਹਾਇਤਾ ਕਰਦਾ, ਉਹਦੇ ਨਾਲ ਮੈਂ ਆਪ ਰਹਿੰਦਾ। ਜਿਹੜੇ ਨਿਯਮ ਅਨੁਸਾਰ ਸਵੇਰੇ 5 ਬਾਣੀਆਂ ਪੜ੍ਹਦੇ ਨੇ ਉਹਨਾਂ ਕੋਲ ਸਤਿਗੁਰੂ ਆਪ ਆਉਂਦੇ ਨੇ। ਪਰ ਇਹ ਗੱਲ ਦਾ ਭਰੋਸਾ ਸਿਰਫ ਉਹਨਾਂ ਬੰਦਿਆਂ ਨੂੰ ਹੁੰਦਾ ਜਿਹੜੇ ਬੰਦੇ ਅਭਿਆਸ ਕਰਦੇ ਨੇ। ਮਹਾਰਾਜ ਪਹਿਲਾਂ ਕਹਿ ਆਏ ਨੇ ਕਿ ਪ੍ਰੀਤੀ ਅਤੇ ਪ੍ਰਤੀਤੀ ਤੋਂ ਬਿਨਾਂ ਇਹ ਗੱਲ ਨਾ ਕਿਸੇ ਨੂੰ ਦੱਸਿਓ। ਤਾਂਹੀਓ ਤਾਂ ਕਹਿੰਦੇ ਨੇ ਸਾਰੀਆਂ ਚੀਜ਼ਾਂ ਸੰਗਤ ਚ ਨਾ ਸੁਣਾਇਆ ਕਰੋ, ਕਿਉਂਕਿ ਬੰਦੇ ਪ੍ਰੀਤੀ ਅਤੇ ਪ੍ਰਤੀਤੀ ਵਾਲੇ ਵਿਚ ਥੋੜੇ ਹੁੰਦੇ ਨੇ, ਉਹ ਫਿਰ ਤਰੱਕੀ ਹੋ ਜਾਂਦੇ ਨੇ, ਤਰਕਾਂ ਮਾਰਨ ਲੱਗ ਜਾਂਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਅੱਧੀਆਂ ਚੀਜ਼ਾਂ ਤੁਹਾਨੂੰ ਦੱਸੀਆਂ, ਅੱਧੀਆਂ ਕੁਛ ਮੈਂ ਰੱਖ ਵੀ ਲਈਆਂ ਹਨ।
1: ਜਿਉਂ ਧੰਨੇ ਕੀ ਧੀਨ ਕੋ ਠਾਕਰ ਚਾਰੇ ਨਿਤ।
0: ਕਹਿੰਦੇ ਜਿਹੜੇ ਧੰਨੇ ਦੀਆਂ ਗਊਆਂ ਚਾਰੀਆਂ ਰੱਬ ਨੇ ਰੋਜ਼ ਹੀ ਕੰਮ ਕੀਤੇ ਧੰਨੇ ਦੇ, ਮੈਂ ਉਸ ਸਿੱਖ ਦੇ ਸਾਰੇ ਕੰਮ ਆਪ ਕਰਦਾ ਜਿਹੜਾ ਸਿੱਖ ਜਪਜੀ ਸਾਹਿਬ ਦੇ ਪਾਠ ਕਰਦਾ ਹੀ ਰਹਿੰਦਾ ਹੈ।
1: ਕਰ ਪ੍ਰਤੀਤ ਨਿਤ ਜਪ ਪੜੇ تین تے ستگر مت
0: پرتیتی کر کے کرے گا جب جی ساہ کا پاٹ بھروسہ کرے گا وہ ستگرو کہنے میں جی تنے دا متر رب بن گیا میں وہ دا متر ہاں ہر وقت وہ کتے کسے کام وچ مینوں یاد کرے او سکھ دے نال میں حاضر ہی رہندا ہاں
1: بڑا سنے چت لائق ہے جو لکھ دے سا پریت
0: جڑا کوئی جب جی صاحب دا پاٹ پڑھے سنے چت لا کے جڑا لکھ کے دے رہے کسے نوں پریت دے نال
1: من چنتت پھل پائے کہ تر ہے سکھ
0: اے نے اے سارے او دے مک جان گے
1: پیتا کر اپدیش گر تبھی پھلے گر سکھ
0: ہمارا سچے پاتشاہ کہندے نے جے کوئی کرے اس طریقے دے نال پر پیٹا ضرور کرے سو جب جی صاحب دی پیٹا پوجا کرے پر اس طریقے دے نال ہی گر سکھ نوں پھل پراپت ہوندا ہے
1: جتھا شکت جپ کو جپے سدھ ہوئے گرمکھ
0: جتھا شکت جنہ کے تھوڑے چ بال ہے ایک پاٹ دو پاٹ پنج پاٹ اور ایک دم تو شروع بھی نہیں کرنے چاہیے کدے بھی کتھا سن لی یا پارن کر لیا بھی میں ہوں کل نو پچی پاٹ کر دیاں گا پنجا کر دیاں گا اس طرح بھی نہیں کرنے ہوں پاٹ یہ بھی سن لو مڑ کے تیجے چوتھے دن اینیاں پڑپڑیاں دفن گیا پنجویں دن ہونا ہی نہیں پاٹ کیوں تھی ایک دم شروع نہیں کرنے پاٹ کسی نے پہلے دن تو پنجک تو ہی شروع کرو پانچ پاٹ پھر سات اٹھ پھر دس پھر پندرہ پھر بی پھر اکی بائی پچی پھر تی پھر ہولی ہولی دا ابھیاس بنتا پاٹ دا یہ گل نویں جگیاسو نال ہمیشہ ورتدی ہے یہ چوتھے پنجویں کے دن اکھاں سجیاں برے حال پڑپڑیاں سج کے یہ میرے پاٹ نہیں ہوئے میرے کو ای نہیں ہوندے پاٹ پاٹ ہولی ہولی تھان بنا اپنی ہولی ہولی نال دماغ اینا ایک دم کیویں زور لگ جائے گا اس طریقے نال پھر بعد وچ گرو صاحب دی کرپا ہوندی ہے
1: آد سچ جگاد سچ ہے بھی سچ بخان
0: ہمارا سچے پاتشاہ کہندے اے سلوک ہے پوڑیاں اگے پرارم ہوندیاں نے پہلا اے کتن کرو پیار دے نال مول منتر دا پاٹھ پوڑیاں اچارن کیتیاں پوڑیاں پڑھو
1: نانک ہو سی بھی سچ اے پوڑی پڑھو پرمان
0: اب پوڑیاں تو سرے والا منتر تے اے پوڑی پاو شلوک نو سار جانو اے سار تت ہے تائیوں اے نہ نال رلا کے پڑھیا جاندا شروع تو لے کے ہے تا مول منتر اوپر ہی گرپرساد تک پر نال اے نو رلاؤندے نے نانک ہوسی پی سچ کیونکہ گرو نانک دیو جی نے کہا سی نا بھی اکال پورکھ جی نے جدو گرپرساد تک کہا پھر جات والا سلوک آ سچ جگا سچ ہے پی سچ نانک ہوسی پی سچ اینو کہنے نال رلا کے نا پھر سار لکھو پھر سار شریشٹ لابھ پراپت ہوں جیو نو
1: سر منتر سب پوڑیاں اے پوڑی لکھ سار
0: اے شرومنی منتر ہے سارے نالوں سر منتر سب پوڑیاں اے پوڑی لکھ سار اے پوڑی سار شریشٹ ہے سارے نالوں پہلی پوڑی اسے نو کہندے نے کیونکہ ایکا ایتھے ہی آ کے لگیا نانک ہوسی پی سچ تے اس کر کے مول منتر دے نال سلوک مڑا کے تاں پڑھدے سی کیونکہ کئی مول منتر نال پہلی پوڑی سوچا سوچنا ہوئے نال لا کے پڑھتے ہیں یہ کئی طریقے نے پھر اپنے منہ دے اندر نہ کئی طرح دے سمچے روپ وچ سنگت نو تاں نہیں سنائی دا پھر بہم جے پی جاندے نے پھر کئی کنتو اٹھ کھڑدے نے اینا ہی کافی ہے ایتھے بہت ہے جیڑا سمجھدار ہوگا وہ آپے سمجھ لو گا
1: انت سمے چل بے گرو اچار
0: وہ ستگرو مہاراج نے انتم سمے تے جوتی جوت سماؤن تے یہی اچارن کیتا سی
1: ست نام ستگر پرساد سد منتر اے جان
0: ست نام تو لے کے گر پرساد تک سد منتر اپنے آپ وچ اینو کوئی سد کرن دا جتن نہ کرے کہ میں اینو پہلا جاپ لواں پھر سد ہوئے گا یہ تو اپنے وچ آپ پہلا تو ہی سدھ ہے اس کر کے یہ تو جدوں ہی شکن لگوں تیار بھوجن جویں پیا نا تھالی وچ یہ تو بھوجن پہلا تو ہی تیار ہی پیا ہے
1: رام کویر پاکھے پھلے صاحب سنگھ سن کان
0: تو رام کویر بابا جی کہنے صاحب سنگھ لکھاری نو کہنے سن پائی کان دے کے سن
1: ہم بھی جب کب جب تے یہی منتر برسار
0: کہنے ہی سارے نال شرومنی اک اونکار تو ਹੋਸੀ ਪੀ ਸੱਚ ਤੱਕ ਕਿ ਮੈਂ ਜਪਦਾ ਸਾਰਾ। ਕਹਿੰਦੇ ਕਿਉਂਕਿ ਸਾਰ ਮੰਤਰ ਉੱਤਰ ਤਾਂ ਹੈ ਨਾ ਮੰਗਲ ਜਾਂ ਮੂਲ ਮੰਤਰ, ਤੇ ਇਹਦੋਂ ਨਾਲ ਜਿਹੜਾ ਮੈਂ ਇਹ ਨਾਲ ਪੌੜੀ ਰਲਾ ਕੇ ਪੜ੍ਹਦਾ ਸੱਚ ਜੁਗਾ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ, ਇਹ ਸਾਰਿਆਂ ਨਾਲੋਂ ਸ਼੍ਰੋਮਣੀ ਬਣ ਜਾਂਦਾ। ਫਿਰ
1: ਗੁਰ ਤਰਕੈ ਅਵਤਾਰ ਕੋ ਤੀਨੋ ਜਗਤ ਉਧਾਰ।
0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਤ ਦਾ ਉਧਾਰ ਕੀਤਾ, ਧਾਰਨ ਕਰਕੇ ਅਵਤਾਰ ਸੰਸਾਰ ਦੇ ਉੱਤੇ ਇੰਨਾ ਵੱਡਾ ਦੇ ਦਿੱਤਾ, ਇੰਨਾ ਵੱਡਾ ਮੰਤਰ ਦੇ ਦਿੱਤਾ। ਇਹਦੇ ਨਾਲ ਸ਼੍ਰੋਮਣੀ ਹੋਰ ਕੋਈ ਮੰਤਰ ਨਹੀਂ ਹੈ ਤਿੰਨਾਂ ਲੋਕਾਂ ਦੇ ਵਿੱਚ। ਇੱਕ ਗੱਲ ਯਾਦ ਰੱਖਿਓ, ਜਦ ਦੀ ਗੁਰਬਾਣੀ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤੀ ਹੈ, ਜਦ ਦਾ ਵਾਹਿਗੁਰੂ ਮੰਤਰ ਪ੍ਰਗਟ ਕੀਤਾ ਮੂਲ ਮੰਤਰ, ਉਦੋਂ ਦਾ ਦੇਵਤੇ ਵੀ ਇਹੀ ਉਹੀ ਪੜ੍ਹਦੇ ਨੇ, ਵਾਹਿਗੁਰੂ ਵੀ ਪੜ੍ਹਦੇ ਨੇ, ਉਹ ਮੂਲ ਮੰਤਰ ਵੀ ਇਹੀ ਪੜ੍ਹਦੇ ਨੇ, ਤੇ ਕੀਰਤਨ ਵੀ ਸੁਣਦੇ ਨੇ, ਕਥਾ ਵੀ ਸੁਣਦੇ। ਉਹ ਕਹਿੰਦੇ ਅਸੀਂ ਨੀ ਆਪਣਾ ਕਲਿਆਣ ਕਰਾਉਣਾ, ਉਹ ਵੀ ਕਲਿਆਣ ਹਿੱਤ ਸੰਗਤ ਵਿੱਚ ਆ ਕੇ ਬੈਠਦੇ ਹਨ ਗੁਪਤ ਰੂਪ ਦੇ ਵਿੱਚ।
1: ਸਤਿਗੁਰ ਚਲਤ ਦਿਖਾਇਆ ਦੇ ਧਾਰ ਕੈ ਮੀਤ।
0: ਉਹ ਮਿੱਤਰੋ ਸੁਣੋ, ਇਹ ਸਤਿਗੁਰ ਨੇ ਇੱਕ ਕੌਤਕ ਅਕਾਲ ਪੁਰਖ ਨੇ ਦਿਖਾਇਆ, ਦੇਹੀ ਧਾਰਨੀ ਉਹਨਾਂ ਲਈ ਕੋਈ ਔਖੀ ਗੱਲ ਨਹੀਂ ਹੁੰਦੀ, ਜਦ ਮਰਜ਼ੀ ਪ੍ਰਗਟ ਹੋਣਾ ਗੁਪਤ ਹੋਣਾ ਹੈ ਗੁਰਾਂ ਦੇ ਹੱਥ ਵਿੱਚ ਹੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਰੂਪ ਹੋ ਕੇ ਇਹ ਤਾਂ ਇੱਕ ਕੌਤਕ ਦਿਖਾਇਆ ਆਪਾਂ ਨੂੰ।
1: ਸਭ ਦੇਖਾ ਸਤਿਗੁਰ ਚਲਤ ਸਿਮਰੈ ਨਿਸਚੀਤ।
0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਤਾਂ ਇੱਕ ਕੌਤਕ ਦੇਖਿਆ, ਸਾਰੇ ਚਿੱਤ ਦੇ ਵਿੱਚ ਯਾਦ ਕਰਦੇ ਹਨ ਗੁਰਾਂ ਨੂੰ।
1: ਇੱਕ ਵਾਰ ਸਤਿਗੁਰ ਕਹੋ ਮੰਤਰ ਜੰਤਰ ਕਲ ਮਾਏ।
0: ਇੱਕ ਵਾਰ ਸਤਿਗੁਰੂ ਮਹਾਰਾਜ ਨੇ ਕਿਹਾ ਸੀ ਇਹ ਬਚਨ ਕਿ ਕਲਯੁਗ ਦੇ ਵਿੱਚ ਜਿਹੜੇ ਮੰਤਰ ਜੰਤਰ ਕਾਦਕ ਹਨ,
1: ਲੋਕ ਕਰੇਗੇ ਜਗਤ ਮੈਂ ਮੇਰਾ ਸਿੱਖ ਨਾ ਚਾਹੇ।
0: ਲੋਕ ਮੰਤਰ ਬੜੇ ਪੜਨਗੇ ਕਰਨਗੇ, ਜੰਤਰ ਤੰਤਰ ਮੰਤਰ ਧਾਗੇ ਤਵੀਤ, ਪਰ ਇੱਕ ਗੱਲ ਕਹਿੰਦੇ ਸਾਨੂੰ ਸਤਿਗੁਰਾਂ ਨੇ ਆਪ ਕਿਹਾ ਦਸਵੇਂ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਬੈਠਿਆਂ। ਬਾਬਾ ਜੀ ਕਹਿੰਦੇ ਮੈਂ ਕੋਲ ਬੈਠਾ ਸੀ, ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਆਇਰ ਜੀ ਕਹਿੰਦੇ ਮਹਾਰਾਜ ਨੇ ਕਿਹਾ ਸੀ ਸਾਰੇ ਲੋਕ ਮੰਤਰ ਜੰਤਰ ਕਰਨਗੇ ਪਰ ਮੇਰਾ ਸਿੱਖ ਨਾ ਕਰਿਓ। ਦੁਨੀਆਂ ਜਿੰਨਾ ਮੰਤਰ ਜੰਤਰ ਮਰਜ਼ੀ ਕਰੇ, ਮੂਲ ਮੰਤਰ ਦਾ ਪਾਠ ਹੀ ਕਰਨਾ। ਜਿਵੇਂ ਕਲਕੱਤੇ ਜਦੋਂ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ 1967 ਦੇ ਵਿੱਚ ਗਏ ਸੀ ਜਾਂ 68 ਦਾ ਸੰਨ ਹੋਣਾ, ਉਹ ਇੱਕ ਸਿੰਘ ਸਾਡੇ ਸੀਗਾ ਜਿਹੜਾ ਮਹਾਂਪੁਰਸ਼ਾਂ ਨਾਲ, ਉਹ ਮੂਲ ਮੰਤਰ ਦਾ 24 ਘੰਟੇ ਦਾ ਅਭਿਆਸੀ ਸੀ। ਜੇ ਮਾੜੀ ਜਿਹੀ ਨੀਂਦ ਆ ਜਾਣੀ ਤਾਂ ਉਹਨੇ ਸੌਂ ਜਾਣਾ, ਉਹ ਦਾਤਣਾ ਲੈਣ ਵਾਸਤੇ ਬਾਹਰ ਜਾਂਦੇ ਨੇ ਸਿੰਘਾਂ ਵਾਸਤੇ। ਬਾਰ ਬਾਰ ਇੱਕ ਸਾਧੂ ਰਹਿੰਦਾ ਸੀ ਝੌਂਪੜੀ ਦੇ ਵਿੱਚ, ਤੇ ਉਹ ਝੌਂਪੜੀ ਚ ਰਹਿੰਦਾ ਤਾਂ ਉਹ ਲੋਕਾਂ ਨੂੰ ਕਹਿੰਦਾ ਧਾਗਾ ਫੜੀ ਜਰਾ ਵੱਟ ਦੇਣਾ ਮੈਂ। ਉਹ ਧਾਗਾ ਫੜਾ ਦਿੰਦਾ ਹੁੰਦਾ ਸੀ ਤੇ ਵੱਟ ਦੇ ਜਾਂਦਾ ਤੇ ਇੱਧਰ ਮੰਤਰ ਫੜੀ ਜਾਂਦਾ ਸੀ। ਉਹ ਧਾਗਾ ਤਾਂਬੇ ਦੀ ਤਾਰ ਬਣ ਕੇ ਉਲਟ ਕੇ ਉਹ ਬੰਦੇ ਨੂੰ ਲੱਗਦਾ ਉਹਦਾ ਗਲ ਵੱਢ ਦਿੰਦਾ ਹੁੰਦਾ ਸੀ। ਉਹ ਬੜਾ ਭੈੜਾ ਸੀ ਸਾਧੂ ਉਹ। ਜਦੋਂ ਸਿੰਘ ਨੂੰ ਕਹਿੰਦਾ ਫੜਿਓ ਜਰਾ ਮੈਂ ਧਾਗੇ ਨੂੰ ਨਾ ਵੱਟ ਦੇਣਾ, ਇੱਧਰੋਂ ਫੜ ਲਿਓ ਮੈਂ ਇੱਧਰੋਂ ਵੱਟ ਦਿੰਦਾ। ਉਹ ਪੜੀ ਗਿਆ ਪੜੀ ਗਿਆ, ਸਾਧੂ ਆਪਦਾ ਮੰਤਰ, ਸਿੰਘ ਮੂਲ ਮੰਤਰ ਦਾ ਅਭਿਆਸੀ ਸੀ, ਉਹ ਮੂਲ ਮੰਤਰ ਪੜੀ ਗਿਆ, ਉਹ ਉਲਟ ਕੇ ਤਾਰ ਜੀ ਉਹ ਸਾਧ ਦੀ ਵੱਜੀ, ਉਹ ਸਾਧ ਦੀ ਚੜਾਈ ਕਰ ਗਿਆ। ਸਿੰਘ ਨੇ ਆ ਕੇ ਮਹਾਂਪੁਰਸ਼ਾਂ ਨੂੰ ਦੱਸਿਆ, ਮਹਾਂਪੁਰਸ਼ ਕਹਿੰਦੇ ਜੇ ਤੂੰ ਮੂਲ ਮੰਤਰ ਨਾ ਪੜ੍ਹਦਾ ਹੁੰਦਾ ਇਹ ਤੂੰ ਫਿਰ ਅੱਜ ਨਹੀਂ ਸੀ ਹੋਣਾ। ਕਹਿੰਦੇ ਉਹ ਮੂਲ ਮੰਤਰ ਪੜ੍ਹਨ ਕਰਕੇ ਉਹਦਾ ਮੰਤਰ ਉਲਟ ਪੈ ਗਿਆ ਉਹਨੂੰ। ਇਸ ਕਰਕੇ ਭਾਈ ਮੂਲ ਮੰਤਰ ਤਾਂ 24 ਘੰਟੇ ਉੱਠਦੇ ਬੈਠਦੇ ਹਰ ਵਕਤ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਅਭਿਆਸ ਤਾਂ ਕਰਦੇ ਹੀ ਰਹੋ।
1: ਇੱਕ ਸਮੇਂ ਮੰਤਰੀ ਬਹੁਤ ਕਰ ਕਰ ਬਾਜੈ ਬਾਜ।
0: ਦਸਵੇਂ ਪਾਤਸ਼ਾਹ ਕਹਿੰਦੇ ਸਿੰਘੋ ਇੱਕ ਵਾਰ ਤਾਂ ਘਰ ਘਰ ਦੇ ਵਿੱਚ ਮੰਤਰਾਂ ਦੇ ਬਾਜੇ ਵੱਜਣਗੇ, ਹਰੇਕ ਘਰ ਚ ਮੰਤਰ ਜੰਤਰ ਤੰਤਰ ਟੂਣੇ ਤਵੀਤ, ਇੱਕ ਵਾਰ ਤਾਂ ਕਾਲਾ ਜਾਦੂ ਪੂਰੀ ਦੁਨੀਆਂ ਤੇ ਛਾਊਗਾ।
1: ਜਪ ਤਪ ਨੇ ਚਾ ਨਾਰਾ ਕਰੇ ਦੇਖਤ ਸਾਜ।
0: ਨਾ ਕਿਸੇ ਦੇ ਅੰਦਰ ਨਿਸ਼ਚਾ ਰਹੂਗਾ, ਨਾ ਜਪ ਕਰੂਗਾ, ਨਾ ਕੋਈ ਤਪ ਕਰੂਗਾ। ਲੋਕ ਬਸ ਇੱਧਰੋਂ ਧਾਗਾ ਕਰਾਇਆ ਉੱਥੇ ਬੰਨਤਾ, ਕਿਸੇ ਦੀ ਦੁਕਾਨ ਚ ਸਿੜਤਾ ਉਹਦੀ ਦੁਕਾਨ ਬੰਦ ਹੋ ਜੇ, ਸਾਡੇ ਐਂ ਹੋ ਜੇ, ਫਲਾਨਾ ਮਰ ਜੇ, ਫਲਾਨੀ ਲੱਤ ਟੁੱਟ ਜੇ। ਲੋਕ ਤਾਂ ਐਡੇ ਪੁੱਠੇ ਹੋ ਜਾਣਗੇ ਨਾ, ਪੁੱਠੇ ਕੰਮ ਕਰਿਆ ਕਰਨਗੇ।
1: ਜੈਸੀ ਗੁਰ ਕੀ ਭਾਵਨਾ ਤੈਸੀ ਗਤ ਹੋਏ ਸ਼ਕਤ।
0: ਜੈਸੀ ਗੁਰੂ ਦੀ ਭਾਵਨਾ ਤੈਸੀ ਸ਼ਕਤੀ, ਹੁਣ ਜਿਵੇਂ ਮਹਾਰਾਜ ਨੇ ਬਚਨ ਕਰ ਦਿੱਤਾ, ਇਸ ਕਰਕੇ ਜਿਵੇਂ ਅਥਵਾ ਸਿੱਖ ਦੀ ਭਾਵਨਾ ਹੋਵੇਗੀ ਗੁਰਾਂ ਤੇ, ਉਸੇ ਪ੍ਰਕਾਰ ਦੀ ਸ਼ਕਤੀ ਮਿਲੇਗੀ। ਜਾਂ ਜਿਵੇਂ ਗੁਰਾਂ ਨੇ ਬਚਨ ਕਰ ਦਿੱਤਾ, ਹੁਣ ਜਿਹੜਾ ਇਹ ਟਲਣਾ ਤਾਂ ਹੈ ਨੀ, ਕਹਿੰਦੇ ਉਸੇ ਤਰ੍ਹਾਂ ਹੀ ਕਲਯੁਗ ਦੇ ਅੰਦਰ ਜੀਵ ਇੱਕ ਵੇਰ ਤਾਂ ਕਰਨਗੇ ਹੀ ਕਰਨਗੇ।
1: ਸ਼ਰਨ ਭਜੋ ਸ਼੍ਰੀ ਰਾਮ ਕੇ ਕਲ ਮੈਂ ਨੇਚਾ ਮੁਕਤ।
0: ਕਲਯੁਗ ਦੇ ਵਿੱਚ ਇੱਕੋ ਹੀ ਗੱਲ ਯਾਦ ਰੱਖਿਓ ਕਿ ਨਿਸ਼ਚੇ ਵਾਲਾ ਤਾਂ ਪਾਰ ਹੋਵੇਗਾ, ایک واہگرو دی شرن گرہن کرو بس ہور کوئی کم نہ کرو گرسکھو دھیان رکھو واہگرو دی شرن گرہن کرو
1: واہگرو اے منتر جپ سگل سرنگے کام
0: ہلے سارے جانے جپو ست نام شری
1: واہگرو صاحب جی
0: ست نام شری
1: واہگرو صاحب جی واہگرو صاحب جی سکھ گرو کے ہت کرو نت سوار آرام
0: کر کے ستگرو مہاراج سچے پاتشاہ کہنے سویر تے رات سویر تے سویر سارے وقت سوار تو پاو سویر آرام تو پاو اگم اگم دا ویڑا جڑا امرت ویڑا ہے ہر وقت امرت ویلے سویرے شام رات دن ایک رس واہگرو واہگرو واہگرو جپی جا کرو
1: گوڑا ہٹ کے چلتے بڑے جد ایک بیر
0: اس کر کے کہنے بہت بڑا جد چلتا سی گھوڑا اٹک گیا رستے دے وچ گھوڑا اٹکن کر کے سارا جڑا کرم سی وہ خراب ہو گیا کیونکہ گھوڑا کھڑا ہو گیا جنگ دے وچ گئے ہوئے سیگے اس کر کے کل نو سرون کران گے ایک تاں سپیکر ٹھیک نہیں ہے ایک سما پونے سے پورا ہو چکیا ہے یہ تھوڑا جا پچھوں کل نو شروع کران گے جتھوں کا آپاں نے نہیں سنیا پرسنگ سو پیار ستکار نال آؤ ہن جاپ کردے ہیں کل نو باقی پرسنگ سرون کران گے تھوڑا پچھوں لے کے جتھوں سپیکر خراب ہویا سی وہ آؤ پیار ستکار نال گرو نے آپاں نوں کتنی سونی سکھیا دتی ہے اجے ہن بھی کوئی نہ منے انہوں کی کہاں گے تسی آپے جانو اس کر کے آؤ ستگرو مہاراج کہنے گرسکھو بڑی دنیا بڑا کچھ کرو گی میرا سکھ تائیوں کہنے نا جب لگ خالسا رہ نیارا اینا منتراں جنتراں تنتراں تو اینا پٹھے کماں تو تسی پاسے رہو تسی اینا لوکاں دے وچ نہ آیو تسی سنگت وچ بہ

0: ਮੰਤਰ ਜੰਤਰ ਕਲਮਾਏ।
1: ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਲਯੁਗ ਦੇ ਸਮੇਂ ਦੇ ਵਿੱਚ ਇੱਕ ਵਾਰ ਜਿਹੜੇ ਮੰਤਰ ਜੰਤਰ ਨੇ, ਤੰਤਰ ਨੇ, ਧਾਗੇ ਤਵੀਤ ਨੇ, ਟੂਣੇ ਟਾਮਣ ਨੇ, ਇਹਨਾਂ ਦਾ ਬਹੁਤ ਜੋ

0: ਲੋਕ ਜਗਤ ਦੇ ਵਿੱਚ ਐਸੇ ਮਾੜੇ ਕਰਮ ਕਰਨਗੇ ਜਿਹਦੇ ਨਾਲ ਦੂਜੇ ਦਾ ਬੁਰਾ ਹੋਵੇ, ਨੁਕਸਾਨ ਹੋਵੇ। ਇਸ ਤਰ੍ਹਾਂ ਸੰਸਾਰ ਦੇ ਜੀਵ ਮੰਦ ਬੁੱਧੀ ਕਾਰਨ ਪੁੱਠੇ ਕੰਮਾਂ ਦੇ ਵਿੱਚ ਪੈਣਗੇ, ਪਰ ਮੇਰਾ ਸਿੱਖ ਇਸ ਪਾਸੇ ਦੀ ਚਾਹਨਾ ਨਾ ਕਰੇਗਾ।
1: ਇੱਕ ਸਮੇਂ ਮੰਤਰੀ ਬਹੁਤ ਘਰ ਘਰ ਬਾਜੈ ਬਾਜ।
0: ਇੱਕ ਸਮਾਂ ਆਵੇਗਾ ਜਦੋਂ ਮੰਤਰਾਂ ਦੇ ਸਿੱਧ ਕਰਨ ਵਾਲੇ, ਮੰਤਰ ਧਾਗੇ ਤਵੀਤ, ਮੰਤਰ ਜੰਤਰ ਕਰਨ ਵਾਲੇ, ਘਰ ਘਰ ਬਾਜਾ ਵੱਜੇਗਾ ਇਹਨਾਂ ਦਾ ਬੁਰਾ ਹਾਲ। ਆਪਾਂ ਪਟਿਆਲੇ ਜੀ ਬੈਠੇ ਹਾਂ, ਬਾਕੀ ਸ਼ਹਿਰਾਂ ਦੀ ਖਬਰ ਨਹੀਂ ਹੈ ਆਪਾਂ ਨੂੰ। ਇਹ ਬੰਬੇ, ਕਲਕੱਤੇ, ਦਿੱਲੀ, ਇੰਨਾ ਪੁੱਠਾ ਕੰਮ ਹੈ, ਲੋਕ ਰੋਂਦੇ ਨੇ ਉੱਥੇ ਚੀਕਾਂ ਮਾਰ ਮਾਰ ਕੇ। ਬੰਬੇ ਦੀ ਸੰਗਤ ਇਹ ਕਹਿੰਦੀ ਹੈ ਵੀ ਗੁਰਬਾਣੀ ਚ ਕੋਈ ਤਾਕਤ ਹੀ ਹੈ ਨਹੀਂ, ਉਨ੍ਹਾਂ ਨੇ ਤਾਂ ਸਿੱਧਾ ਹੀ ਇਹ ਨਕਾਰਾ ਹੀ ਕਰਤਾ ਸਭ ਕੁਛ ਇੱਥੇ ਆ ਕੇ, ਬਈ ਬਾਣੀ ਚ ਕੋਈ ਤਾਕਤ ਨਹੀਂ ਹੈ। ਇੰਨੀ ਬਾਣੀ ਪੜ੍ਹਦੇ ਆ ਸਾਡੇ ਘਰਾਂ ਚ ਐਂ ਚੱਲਦਾ ਕਰਦਾ ਕੋਈ। ਸੋ ਇਸ ਕਰਕੇ ਉੱਥੇ ਜਾ ਕੇ ਜਦੋਂ ਇਹ ਕਹੀਦਾ ਬਈ ਜੇ ਦਸਵੇਂ ਪਾਤਸ਼ਾਹ ਨੇ ਇਉਂ ਕਰਨਾ ਹੁੰਦਾ, ਸ੍ਰੀ ਸਾਹਿਬ ਕਿਉਂ ਮਹਾਰਾਜ ਲੈਂਦੇ, ਜੰਗ ਸ਼ਸਤਰਾਂ ਨਾਲ ਹੀ ਕਰਕੇ ਕਿਉਂ ਦਿਖਾਉਂਦੇ? ਕਿਉਂਕਿ ਦੁਸ਼ਮਣ ਦਾ ਟਾਕਰਾ ਸਿਰਫ ਸ਼ਸਤਰ ਹੀ ਕਰ ਸਕਦੇ ਨੇ। ਹੁਕਮ ਨਹੀਂ ਹੈ ਆਪਾਂ ਨੂੰ ਕਰਾਮਾਤ ਦਿਖਾਉਣ ਦਾ। ਸਤਿਗੁਰੂ ਕਹਿੰਦੇ ਜੇ ਮੈਂ ਚਾਹਾਂ ਇੱਕੋ ਫੂਕ ਦੇ ਨਾਲ ਤੁਰਕ ਸਾਰੇ ਸਾੜ ਦਿਆਂ, ਇੱਕ ਵਚਨ ਨਾਲ ਮਾਰ ਦਿਆਂ, ਪਰ ਇਹ ਦੁਸ਼ਟਾਂ ਨੂੰ ਸ਼ਸਤਰਾਂ ਨਾਲ ਕੱਟਣਾ ਹੈ, ਦੈਂਤਾਂ ਨੂੰ ਮਾਰਨਾ ਹੈ। ਇਸੇ ਪ੍ਰਕਾਰ ਇਹ ਜਿਹੜੀਆਂ ਨਾਪਾਕ ਸ਼ਕਤੀਆਂ ਨੇ ਇਹਨਾਂ ਨੂੰ ਕੱਟਣ ਵਾਸਤੇ ਦਸਮ ਦੀ ਬਾਣੀ ਹੈ। ਤਾਂਹੀਓ ਮਹਾਰਾਜ ਨੇ ਦਸਮ ਗ੍ਰੰਥ ਦੀ ਬਾਣੀ ਜਿੰਨੇ ਵੀ ਜਾਪ ਸਾਹਿਬ ਦੇ ਪਾਠ ਹੋ ਜਾਣ, ਚੌਬੀ ਸਾਹਿਬ ਦੇ ਵੱਧ ਤੋਂ ਵੱਧ ਪਾਠ ਹੋ ਜਾਣ, ਇਸੇ ਕਰਕੇ ਤਾਂ ਮਹਾਰਾਜ ਨੇ ਇਹ ਚੌਬੀ ਸਾਹਿਬ ਦੇ ਪਾਠ ਵਿੱਚ ਇੰਨਾ ਕੁਛ ਕਿਹਾ ਕਿ ਚੁਣ ਚੁਣ ਸੱਤਰ ਹਮਾਰੇ ਮਾਰੀਆ ਹੈ। ਜਿਹੜੇ ਲੋਕ ਕਿੰਤੂ ਕਰਦੇ ਨੇ ਚੌਬੀ ਸਾਹਿਬ ਤੇ, ਸਮਾਂ ਆ ਜਾਵੇਗਾ ਜਦ ਤੁਸੀਂ ਖੁਦ ਹੀ ਕਹੋਗੇ ਹਾਂ ਵੀ ਚੌਬੀ ਸਾਹਿਬ ਦਾ ਪਾਠ ਜ਼ਰੂਰ ਕਰੋ, ਕਿਉਂਕਿ ਇਹਦੀ ਜ਼ਰੂਰਤ ਪੈ ਜਾਣੀ ਹੈ ਜਾਪ ਸਾਹਿਬ ਦੀ ਬਾਣੀ। ਫਿਰ ਇਸੇ ਪ੍ਰਕਾਰ ਆਈਓ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਬਖਸ਼ਿਸ਼ ਕੀਤੀ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਬੀ ਸਾਹਿਬ, ਆਨੰਦ ਸਾਹਿਬ ਦਾ ਪਾਠ। ਸੋ ਇਹਦੇ ਵਿੱਚ ਵੀ ਬਹੁਤ ਵਿਚਾਰ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਮੌਕੇ ਮੌਕੇ ਤੇ ਆਪਾਂ ਨਾਲ ਨਾਲ ਵਿਚਾਰਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ 84 ਲੱਖ ਜੂਨ ਦੇ ਮਾਲਕ ਨੇ, ਇਹਨਾਂ ਨੂੰ ਸਾਰੇ ਹੀ ਮੱਥਾ ਟੇਕਦੇ ਨੇ। ਸੋ ਇਸ ਕਰਕੇ ਜਦੋਂ ਦੁਸ਼ਮਣ ਨੂੰ ਕੱਟਣਾ ਹੁੰਦਾ ਖਾਸ ਕਰਕੇ, ਉਦੋਂ ਫਿਰ ਜਦੋਂ ਦਾ ਪਾਪਾਂ ਨੂੰ ਕੱਟਣਾ ਉਦੋਂ ਬਾਣੀ ਪੜ੍ਹੀ ਜਾਂਦੀ ਹੈ। ਜਦੋਂ ਐਸੀਆਂ ਭੈੜੀਆਂ ਆਤਮਾਵਾਂ ਨਾਲ ਟਾਕਰਾ ਪੈਂਦਾ ਉਦੋਂ ਦਸਮ ਦੀ ਬਾਣੀ ਪੜ੍ਹਦੇ ਹਾਂ, ਉਹਨਾਂ ਨੂੰ ਚੀਜ਼ਾਂ ਨੂੰ ਨਾਸ ਕਰਦੇ ਹਾਂ। ਇਸ ਤਰ੍ਹਾਂ ਮਹਾਰਾਜ ਜੀ ਨੇ ਆਪਾਂ ਨੂੰ ਗੁਰਾਂ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਮ ਦੀ ਬਾਣੀ ਤਾਂਹੀਓ ਖਾਲਸੇ ਨੂੰ ਬਖਸ਼ੀ ਹੈ।
1: ਜਪ ਤਪ ਨੀਚਾ ਨਾਰਾ ਕਰਹਿ ਦੇਖਤ ਸਾਜ।
0: ਨਾ ਕੋਈ ਜਪ ਰਹੇਗਾ, ਨਾ ਕੋਈ ਤਪ ਰਹੇਗਾ, ਨਾ ਕੋਈ ਨਿਸ਼ਚਾ ਰਹੇਗਾ। ਲੋਕ ਇਹੋ ਜਿਹੇ ਬਣ ਜਾਣਗੇ ਸਾਰੇ ਜਾਣੇ ਕਿ ਲੋਕਾਂ ਦੇ ਜਿਹੜੇ ਭਰੋਸੇ ਨੇ ਉਹ ਟੁੱਟ ਜਾਣਗੇ, ਤੇ ਸਾਜਬਾਜ ਜਿਹੜਾ ਦਿਖਾਵਟੀ ਬਣਾਉਟੀ ਕੰਮ ਇਨ੍ਹਾਂ ਦੇ ਵਿੱਚ ਲੋਕ ਜ਼ਿਆਦਾ ਪ੍ਰਵਿਰਤ ਹੋ ਜਾਣਗੇ।
1: ਜੈਸੀ ਗੁਰ ਕੇ ਭਾਵਨੇ ਭਾਵਨਾ ਤੈਸੀ ਗਤ ਹੋਏ ਸ਼ਕਤ।
0: ਸੋ ਜਿਸ ਪ੍ਰਕਾਰ ਦੀ ਜਿਹੜੀ ਹੈ ਨਾ ਭਾਵਨਾ ਪ੍ਰਾਪਤ ਹੁੰਦੀ ਹੈ, ਤੈਸੀ ਸ਼ਕਤੀ ਪ੍ਰਾਪਤ ਹੋਵੇਗੀ ਜਿਹੀ ਜੀ ਸਿੱਖ ਦੇ ਵਿੱਚ ਭਾਵਨਾ ਹੁੰਦੀ ਹੈ।
1: ਸ਼ਰਨ ਭਜੋ ਸ਼੍ਰੀ ਰਾਮ ਕੇ ਕਲ ਮੈਂ ਨੇਚਾ ਮੁਕਤ।
0: ਇਸ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਗ੍ਰਹਿਣ ਕਰੋ। ਇਸ ਕਰਕੇ ਧੰਨ ਗੁਰੂ ਰਾਮਦਾਸ ਜੀ ਦਾ ਜਾਪ ਕਰੋ, ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ ਅਥਵਾ ਪਰਮਾਤਮਾ ਦੀ ਮਿਹਰ ਹੋਵੇਗੀ, ਤਾਂਹੀਓ ਕੁਛ ਬਣੇਗਾ। ਜੇ ਨਿਸ਼ਚੇ ਦੇ ਨਾਲ ਬੈਠਾ ਰਹੇਗਾ, ਬਹੁਤ ਕੁਛ ਹੁੰਦਾ ਹੈ ਜਿਹੜਾ ਨਿਸ਼ਚੇ ਨਾਲ ਬੈਠਾ ਰਹਿੰਦਾ। ਜਿਨ੍ਹਾਂ ਦਾ ਨਿਸ਼ਚਾ ਗੁਰੂ ਤੇਗ ਬਹਾਦਰ ਸਾਹਿਬ ਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੈ, ਅੰਤ ਨੂੰ ਜਿੱਤ ਉਸੇ ਦੀ ਹੁੰਦੀ ਹੈ।
1: ਵਾਹਿਗੁਰੂ ਇਹ ਮੰਤਰ ਜਪ ਸਗਲ ਕਰੇਂਗੇ ਕਾਮ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਕੀ ਕੋਈ ਕੁਛ ਕਰਨ ਦੀ ਲੋੜ ਨਹੀਂ ਹੈ,

0: گھوڑا ٹکیو چلتے بڑو جد ایک بھیر.
1: ایک بار جد چل رہا سی بڑا تکڑا, گھوڑا اٹک گیا رک گیا. اس طریقے نال جو گھوڑا مہاراج کا کھڑا ہو گیا.
0: ست گر بولے مدن سنگھ گھوڑا کاس جوہیر.
1: اس وقت بھائی مدن سنگھ دے تائیں بجن کیتا مہاراج نے, اتوا دو نام آئے نے سو ساکھی وچ, انہاں دا نام بدن سنگھ ہے تے مدن سنگھ بھی ہے, تھوڑا نام دا فرق پی جاندا ہے. مہارا سچے پاتشاہ کہن لگے بھائی بدن سنگھ یہ دیکھو تا گھوڑا اپنا کیوں روک گیا اگے نہیں جاندا.
0: گھوڑا کاس جوہیر دیکھت نکسیو کام ہے پراتما کو رنچ.
1: سو جدوں دیکھیا بھائی بدن سنگھ نے اگے ہو کے چنگی طرح گھا نو دیکھیا, جڑا گھا گھوڑے نو پاؤندے سن ਉਹਦੇ ਵਿੱਚ ਰੰਚਕ ਮਾਤਰ ਤੰਬਾਕੂ ਜਿਹੜਾ ਪਿਆ ਸੀ, ਇਸ ਕਰਕੇ ਘੋੜਾ ਅਟਕ ਗਿਆ.
0: ਬੋਲੇ ਸਤਿਗੁਰ ਪਾਹੁਲੇ ਇਸ ਤੇ ਰਹਿ ਸਕੁੰਚ.
1: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਇਹ ਹੈ ਨਾ ਪਾਹੁਲੀ ਅੰਮ੍ਰਿਤਧਾਰੀ ਗੁਰਸਿੱਖ ਜਾਂ ਫਿਰ ਵੀ ਸਾਧ ਸੰਗਤ ਸਾਰੀ ਸਿੱਖ ਜਿੰਨੇ ਨੇ ਅੱਗੇ ਚੱਲ ਕੇ ਹਿੰਦੂ ਨੂੰ ਵੀ ਮਨ੍ਹਾ ਕਰਨਗੇ ਤੰਬਾਕੂ ਤੋਂ, ਸਾਰਿਆਂ ਨੂੰ ਮਨਾ ਕਰਦੇ ਨੇ, ਕਹਿੰਦੇ ਇਹ ਮਲੇਸ਼ ਬੂਟੀ ਹੈ, ਮਲੇਸ਼ ਲੈ ਕੇ ਆਏ ਨੇ, ਇਸ ਕਰਕੇ ਇਹ ਬੂਟੀ ਨੂੰ ਕਦੇ ਵੀ ਕਿਸੇ ਨੇ ਵੀ ਕਾਫੀ ਕੁਝ ਦੱਸਣਗੇ, ਦੇਖਣਾ ਤਾਂ ਮਾੜਾ, ਹੱਥ ਲਾਉਣਾ ਮਾੜਾ, ਸੁੰਘਣਾ ਮਾੜਾ, ਇਹ ਤਾਂ ਸਾਰੇ ਪਾਸਿਓਂ ਮਾੜੀ ਮਾੜੀ ਬੂਟੀ ਹੈ.
0: ਬਾਹੁਲੀ ਇਸ ਤੇ ਰਹਿ ਸਕੁੰਚ ਮੇਰੇ ਘੋਰੇ ਕਾਮ ਹੈ ਦੇਖ ਸੰਭਾਰੋ ਸਿੱਖ.
1: ਦੇਖੋ ਯਾਦ ਕਰੋ ਮੇਰੇ ਘੋੜੇ ਨੇ ਘਾਹ ਨਹੀਂ ਖਾਧਾ, ਅੱਗੇ ਨਹੀਂ ਵਧਿਆ, ਜਾਂ ਖੇਤ ਵਿਚ ਵੀ ਕਹਿੰਦੇ ਇਕ ਵਾਰ ਤੰਬਾਕੂ ਦਾ ਖੇਤ ਆ ਗਿਆ, ਅੱਗੇ ਘੋੜਾ ਅੱਗੇ ਨਹੀਂ ਵਧਿਆ. ਕਹਿੰਦੇ ਦੇਖੋ ਤਾਂ ਅੱਗੇ ਕੀ ਹੈ, ਕਹਿੰਦੇ ਜੀ ਤੰਬਾਕੂ ਦਾ ਖੇਤ ਹੈ. ਕਹਿੰਦੇ ਇਹ ਨਹੀਂ ਜਾਏਗਾ, ਦੇਖੋ ਘੋੜਾ ਕਿੰਨਾ ਸਿਆਣਾ ਜਾਨਵਰ ਹੈ ਸਾਡਾ. ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਸਾਖੀ ਯਾਦ ਰੱਖੋ ਕਿ ਐਸੀਆਂ ਜਿਹੜੀਆਂ ਚੀਜ਼ਾਂ ਨੇ ਜਰਾ ਮਾਤਰ ਵੀ ਤੰਬਾਕੂ ਪੈਂਦਾ ਜਿਨ੍ਹਾਂ ਦੇ ਵਿਚ

0: ਬੀਜ ਲਿਆਂਦਾ ਇਹਦਾ ਤੁਰਕਾਂ ਨੇ ਸੰਸਾਰ ਦੇ ਵਿੱਚ ਭਾਵ ਹਿੰਦੁਸਤਾਨ ਦੇ ਵਿੱਚ। ਉਹ ਜਿਹੜਾ ਰਿਸ਼ੀ ਸੀ ਆਪਾਂ ਨੂੰ ਦੱਸਿਆ ਸੀ ਪਹਿਲਾਂ ਸਾਖੀ ਚ ਅਜਮੇਰ ਸ਼ਾਹ ਰਾਜੇ ਦੀ ਲੜਕੀ ਦੀ ਸ਼ਾਦੀ ਹੋਈ ਸੀ ਜਿਹਦੇ ਨਾਲ ਉਹ ਰਿਸ਼ੀ ਦਾ ਸਾਰਾ ਕੁਝ ਤੋੜ ਦਿੱਤਾ ਮੰਤਰ ਜੰਤਰ ਤਾਕਤ ਸ਼ਕਤੀਆਂ ਇਹ ਤੰਬਾਕੂ ਨੇ ਭੰਗ ਕਰ ਦਿੱਤੀਆਂ ਸਨ।
1: ਹਿੰਦੂ ਹਲਕਾ ਮੁਕਤ ਹੈ ਤਜੈ ਦੁਸ਼ਟ ਗੁਰਵਾਕ।
0: ਮਹਾਰਾਜ ਕਹਿੰਦੇ ਜਿਹੜਾ ਹਿੰਦੂ ਹਲ ਕਾ ਮੁਕਤ ਹੈ ਜਿਹੜਾ ਹਲ ਚਲਾਉਣ ਵਾਲਾ ਹੈ ਹਿੰਦੂ ਵਾਹੀ ਖੇਤੀ ਕਰਦਾ ਹੈ ਆਪਣੀ ਬੀਜ ਕੇ ਖਾਂਦਾ ਹੈ ਉਹ ਜੇ ਸਾਡਾ ਵਚਨ ਮੰਨੇ ਗੁਰਾਂ ਦਾ ਵਾਕ ਮੰਨੇ ਇਹ ਜਿਹੜੀ ਦੁਸ਼ਟ ਬੂਟੀ ਹੈ ਨਾ ਉਹ ਹਿੰਦੂ ਇਹਦਾ ਤਿਆਗ ਕਰ ਦੇਵੇ ਆਪਣੀ ਕਿਰਤ ਕਰਕੇ ਰੋਟੀ ਖਾਵੇ।
1: ਜਹਾਂ ਤਮਾਕੂ ਹੋਤੈ ਸੋ ਖੇਤੀ ਨਾ ਪਾਕ।
0: ਹੁਣ ਜਿੱਥੇ ਤੰਬਾਕੂ ਹੁੰਦਾ ਹੈ ਉਹ ਖੇਤੀ ਨਾਪਾਕ ਪਵਿੱਤਰ ਹੋ ਜਾਂਦੀ ਹੈ।
1: ਦੋਹੇਰਾ ਇਸ ਪ੍ਰਕਾਰ ਕਹਿ ਸਤਿਗੁਰ ਸਦਨ ਪ੍ਰਵੇਸ਼ ਜਾਏ।
0: ਇਸ ਤਰੀਕੇ ਦੇ ਨਾਲ ਗੁਰਾਂ ਨੇ ਬਚਨ ਕਰਕੇ ਸਾਰੀਆਂ ਸੰਗਤਾਂ ਨੂੰ ਸਮਝਾ ਕੇ ਫੇਰ ਜਦੋਂ ਸਮਾਂ ਹੋਇਆ ਸ਼ਾਮ ਦਾ ਰਹਿਰਾਸ ਤੋਂ ਬਾਅਦ ਆਪਣੇ ਮਹਿਲਾਂ ਵਿਚ ਪ੍ਰਵੇਸ਼ ਹੋਏ ਜਾ।
1: ਬਹੁਰ ਸਭਾ ਮੈਂ ਥਿਰ ਭਏ ਮਿਲੇ ਸਿੱਖ ਸਮਦਾਏ।
0: ਫਿਰ ਸਭਾ ਦੇ ਵਿਚ ਆਏ ਅਤੇ ਫੇਰ ਜਦੋਂ ਸਭਾ ਵਿਚ ਸਜੇ ਦੂਸਰੇ ਦਿਨ ਤਾਂ ਸਾਰੇ ਗੁਰਸਿੱਖ ਇਕੱਤਰ ਹੋਏ।
1: ਭਲਕ ਪਇਓ ਸਤਿਗੁਰ ਸਭਾ ਸਿੱਖ ਸੰਗਤ ਕੀ ਭੀਰ।
0: ਭਲਕੇ ਤੋਂ ਭਾਵ ਦੂਜੇ ਸਵੇਰੇ ਦੂਜੇ ਦਿਨ ਸਵੇਰੇ ਦੀਵਾਨ ਦੇ ਵਿਚ ਬਹੁਤ ਭਾਰੀ ਸੰਗਤ ਦੀ ਭੀੜ ਆ ਕੇ ਜਮ੍ਹਾਂ ਹੋ ਗਈ।
1: ਅੱਧ ਜੋੜ ਸਤਿਗੁਰ ਪੁੱਛੇ ਸੁਲਤਾਨੀ ਸਿੱਖ ਬੀਰ।
0: ਇਹ ਮੁਲਤਾਨ ਦੇ ਰਹਿਣ ਵਾਲੇ ਸੀ।

0: खत्री सन सुल्तानिए पीर नू पर मानते सन ए पर सरदा होण करके जो गुरां दी महिमा सुनी ए महाराज सच्चे पातशाह को आके मत्था टेक के इउं बेनतियां करदे ने
1: दोए प्रात को उमगता खत्री तन सुल्तान
0: खत्री शरीर सी इन्हां दा खत्रियां दे घर दे विच जन्म होया सी सुल्तानिए पीर नू मानते सन दोनों भरावां ने बड़ी उत्सुकता नाल पुछया
1: पाड़े संगत सवन दो कहे तमाकू कान
0: सोए संगत नामे जेड़ा बंदा सी अथवा कहने ने उहदे ये पुत्र सन दोने सियाने सन पाड़े तो पढ़े लिखे भी हो सकता है इस करके कहने बड़े सियाने इन्हां ने महाराज नू पुछया कि आप जी को आए शरदा नाले प्रसंग सुनिया तंबाकू का भी ये तंबाकू महाराज जी मना क्यों कर दे हो ये विच की ऐसा पाप है गुनाह है
1: श्री सतगुर बोलत भये मेरी बात परतेत
0: महाराज सच्चे पातशाह कहते मेरी गल दे उत्ते हुण प्रतीत नहीं आई भरोसा करो तुसी हिंदू धर्म नाल संबंध रख के सुल्तानिए पीर नूं मानदे हो इस करके तुहानूं तुहाडे ही धर्म दे विचों सुणाउंदे आ कि किन्ना माड़ा है तंबाकू
1: सकंद संगता शिव कहे कथा भविख त्रेत
0: सकंद संगता दे विच शिवजी ने अपने पुत्र कार्तिकेय जी दा नाम सी उहनूं सकंद भी कहिंदे ने उन्हें पुछया सी कि पिता जी ये तुसी बूटी तो मना क्यों करदे हो भी नेड़े नहीं जाना देखनी नहीं बड़ा सख्ती नाल ताड़ना करदे हो ये बूटी च ऐसा की नुक्स है जी
1: सकंद पुछा हे पिता जी जगत झूठ क्या निंद
0: तो सकंद उहदा नाम सी कहण लग्या पिता जी ये जिहड़ी जगत झूठ है इहदी इन्नी क्यों निंदा करदे ने सारे माड़ा क्यों कहिंदे ने
1: कल युग कैसे वरतीए ए किन कीन मनिंद
0: कल युग विच किवें वरत गया है यह तंबाकू दोने सियाने सन पाड़े तो पढ़े लिखे भी हो सकता है इस करके कहने बड़े सियाने इन्हां ने महाराज नूं पुछया कि आप जी कोल आए शरदा नाले प्रसंग सुनिया तंबाकू का भी ये तंबाकू महाराज जी मना क्यों करदे हो इहदे विच की ऐसा पाप है गुनाह है
1: श्री सतगुर बोलत भये मेरी बात परतेत
0: महाराज सच्चे पातशाह कहते मेरी गल दे उत्ते हुण प्रतीत नहीं आई भरोसा करो तुसी हिंदू धर्म नाल संबंध रख के सुल्तानिए पीर नूं मानदे हो इस करके तुहानूं तुहाडे ही धर्म दे विचों सुणाउंदे आ कि किन्ना माड़ा है तंबाकू
1: सकंद संगता शिव कहे कथा भविख त्रेत
0: सकंद संगता दे विच शिवजी ने अपने पुत्र कार्तिकेय जी दा नाम सी उहनूं सकंद भी कहिंदे ने उहने पुछया सी कि पिता जी ये तुसी बूटी तो मना क्यों करदे हो भी नेड़े नहीं जाना देखनी नहीं बड़ा सख्ती नाल ताड़ना करदे हो ये बूटी च ऐसा की नुक्स है जी
1: सकंद पुछा हे पिता जी जगत झूठ क्या निंद
0: तो सकंद उहदा नाम सी कहण लग्या पिता जी ये जिहड़ी जगत झूठ है इहदी इन्नी क्यों निंदा करदे ने सारे माड़ा क्यों कहिंदे ने
1: कल युग कैसे वरतीए ए किन कीन मनिंद
0: कल युग विच किवें वरत गया है यह तंबाकू दोने सियाने सन पाड़े तो पढ़े लिखे भी हो सकता है इस करके कहने बड़े सियाने इन्हां ने महाराज नूं पुछया कि आप जी को आए शरदा नाले प्रसंग सुनिया तंबाकू का भी ये तंबाकू महाराज जी मना क्यों करदे हो इहदे विच की ऐसा पाप है गुनाह है
1: श्री सतगुर बोलत भये मेरी बात परतेत
0: महाराज सच्चे पातशाह कहते मेरी गल दे उत्ते हुण प्रतीत नहीं आई भरोसा करो तुसी हिंदू धर्म नाल संबंध रख के सुल्तानिए पीर नूं मानदे हो इस करके तुहानूं तुहाडे ही धर्म दे विचों सुणाउंदे आ कि किन्ना माड़ा है तंबाकू
1: सकंद संगता शिव कहे कथा भविख त्रेत
0: सकंद संगता दे विच शिवजी ने अपने पुत्र कार्तिकेय जी दा नाम सी उहनूं सकंद भी कहिंदे ने उहने पुछया सी कि पिता जी ये तुसी बूटी तो मना क्यों करदे हो भी नेड़े नहीं जाना देखनी नहीं बड़ा सख्ती नाल ताड़ना करदे हो ये बूटी च ऐसा की नुक्स है जी
1: सकंद पुछा हे पिता जी ਜਗਤ ਜੂਟ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ।
1: ਕਲ ਯੁਗ ਕੈਸੇ ਵਰਤੀਏ ਏਕਿਨ ਕੀਨ ਮਨਿੰਦ।
0: ਕਲ ਯੁਗ ਵਿਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ, ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ। ਇਸ ਕਰਕੇ ਕਹਿੰਦੇ ਬੜੇ ਸਿਆਣੇ ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ, ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ, ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ।
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪ੍ਰਤੀਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ, ਭਰੋਸਾ ਕਰੋ। ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ, ਉਹਨੂੰ ਸਕੰਦ ਵੀ ਕਹਿੰਦੇ ਨੇ, ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ, ਵੀ ਨੇੜੇ ਨਹੀਂ ਜਾਣਾ, ਦੇਖਣੀ ਨਹੀਂ, ਬੜਾ ਸਖਤੀ ਨਾਲ ਤਾੜਨਾ ਕਰਦੇ ਹੋ, ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ।
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਟ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ।
1: ਕਲ ਯੁਗ ਕੈਸੇ ਵਰਤੀਏ ਏਕਿਨ ਕੀਨ ਮਨਿੰਦ।
0: ਕਲ ਯੁਗ ਵਿਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ, ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ। ਇਸ ਕਰਕੇ ਕਹਿੰਦੇ ਬੜੇ ਸਿਆਣੇ ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ, ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ, ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ।
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪ੍ਰਤੀਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ, ਭਰੋਸਾ ਕਰੋ। ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ, ਉਹਨੂੰ ਸਕੰਦ ਵੀ ਕਹਿੰਦੇ ਨੇ, ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ, ਵੀ ਨੇੜੇ ਨਹੀਂ ਜਾਣਾ, ਦੇਖਣੀ ਨਹੀਂ, ਬੜਾ ਸਖਤੀ ਨਾਲ ਤਾੜਨਾ ਕਰਦੇ ਹੋ, ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ।
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਟ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ।
1: ਕਲ ਯੁਗ ਕੈਸੇ ਵਰਤੀਏ ਏਕਿਨ ਕੀਨ ਮਨਿੰਦ।
0: ਕਲ ਯੁਗ ਵਿਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ, ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ ਲਿਖੇ ਵੀ ਹੋ ਸਕਦਾ ਹੈ। ਇਸ ਕਰਕੇ ਕਹਿੰਦੇ ਬੜੇ ਸਿਆਣੇ ਇਨ੍ਹਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਆਪ ਜੀ ਕੋਲ ਆਏ ਸ਼ਰਧਾ ਨਾਲੇ ਪ੍ਰਸੰਗ ਸੁਣਿਆ ਤੰਬਾਕੂ ਦਾ, ਵੀ ਇਹ ਤੰਬਾਕੂ ਮਹਾਰਾਜ ਜੀ ਮਨਾ ਕਿਉਂ ਕਰਦੇ ਹੋ, ਇਹਦੇ ਵਿਚ ਕੀ ਐਸਾ ਪਾਪ ਹੈ ਗੁਨਾਹ ਹੈ।
1: ਸ਼੍ਰੀ ਸਤਿਗੁਰ ਬੋਲਤ ਭਏ ਮੇਰੀ ਬਾਤ ਪ੍ਰਤੀਤ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਗੱਲ ਦੇ ਉੱਤੇ ਹੁਣ ਪ੍ਰਤੀਤ ਨਹੀਂ ਆਈ, ਭਰੋਸਾ ਕਰੋ। ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖ ਕੇ ਸੁਲਤਾਨੀਏ ਪੀਰ ਨੂੰ ਮੰਨਦੇ ਹੋ, ਇਸ ਕਰਕੇ ਤੁਹਾਨੂੰ ਤੁਹਾਡੇ ਹੀ ਧਰਮ ਦੇ ਵਿੱਚੋਂ ਸੁਣਾਉਂਦੇ ਹਾਂ ਕਿ ਕਿੰਨਾ ਮਾੜਾ ਹੈ ਤੰਬਾਕੂ।
1: ਸਕੰਦ ਸੰਗਤਾ ਸ਼ਿਵ ਕਹੇ ਕਥਾ ਭਵਿੱਖ ਤਰੇਤ।
0: ਇਹ ਸਕੰਦ ਸੰਗਤਾ ਦੇ ਵਿੱਚ ਸ਼ਿਵਜੀ ਨੇ ਆਪਣੇ ਪੁੱਤਰ ਕਾਰਤਕੇ ਜੀ ਦਾ ਨਾਮ ਸੀ, ਉਹਨੂੰ ਸਕੰਦ ਵੀ ਕਹਿੰਦੇ ਨੇ, ਉਹਨੇ ਪੁੱਛਿਆ ਸੀ ਕਿ ਪਿਤਾ ਜੀ ਇਹ ਤੁਸੀਂ ਬੂਟੀ ਤੋਂ ਮਨਾ ਕਿਉਂ ਕਰਦੇ ਹੋ, ਵੀ ਨੇੜੇ ਨਹੀਂ ਜਾਣਾ, ਦੇਖਣੀ ਨਹੀਂ, ਬੜਾ ਸਖਤੀ ਨਾਲ ਤਾੜਨਾ ਕਰਦੇ ਹੋ, ਇਹ ਬੂਟੀ ਚ ਐਸਾ ਕੀ ਨੁਕਸ ਹੈ ਜੀ।
1: ਸਕੰਦ ਪੁੱਛਾ ਹੈ ਪਿਤਾ ਜੀ ਜਗਤ ਜੂਟ ਕਿਆ ਨਿੰਦ।
0: ਉਹ ਸਕੰਦ ਉਹਦਾ ਨਾਮ ਸੀ, ਕਹਿਣ ਲੱਗਿਆ ਪਿਤਾ ਜੀ ਇਹ ਜਿਹੜੀ ਜਗਤ ਜੂਠ ਹੈ ਇਹਦੀ ਇੰਨੀ ਕਿਉਂ ਨਿੰਦਾ ਕਰਦੇ ਨੇ, ਸਾਰੇ ਮਾੜਾ ਕਿਉਂ ਕਹਿੰਦੇ ਨੇ।
1: ਕਲ ਯੁਗ ਕੈਸੇ ਵਰਤੀਏ ਏਕਿਨ ਕੀਨ ਮਨਿੰਦ।
0: ਕਲ ਯੁਗ ਵਿਚ ਕਿਵੇਂ ਵਰਤ ਗਿਆ ਹੈ ਇਹ ਤੰਬਾਕੂ, ਦੋਨੇ ਸਿਆਣੇ ਸਨ, ਪਾੜੇ ਤੋਂ ਭਾਵ ਪੜ੍ਹੇ।
1: ਬੁਰਖ ਵਾਜ ਗੋਮੇਦ ਕਹਿਓ ਔਖਦ ਦੇ ਸਿੱਧ ਤੂਰ।
0: ਉਹ ਜਿਹੜਾ ਮੁਨੀ ਬੈਠਾ ਸੀ ਉਹਨੇ ਇਹਨੂੰ ਕਿਹਾ ਜਮੇਰ ਸ਼ਾਹ ਨੂੰ, ਚੰਗਾ ਹੁਣ ਤੇਰੀ ਤਪੱਸਿਆ ਬਹੁਤ ਹੋ ਗਈ ਹੈ, ਤੂੰ ਗੋਮੇਦ ਜੱਗ ਕਰ, ਗੋਮੇਦ ਜੱਗ ਪੱਛਮ ਵਿਚ ਜਾ ਕੇ ਕਰ। ਤੋ ਇਹਨੇ ਇਹਨੂੰ ਪ੍ਰੇਰਿਤ ਕੀਤਾ ਕਿ ਜਿੱਥੇ ਗੋਮੇਦ ਜੱਗ ਹੋਵੇਗਾ, ਕਿਉਂਕਿ ਇਹ ਜੱਗ ਕਲਯੁੱਗ ਵਿਚ ਨਹੀਂ ਕਰੀਦਾ, ਇਹ ਸਤਯੁੱਗ ਦਾ ਤ੍ਰੇਤੇ ਦਾ ਹੀ ਜੱਗ ਹੈ। ਇਹਨੇ ਜਾਣ ਬੁੱਝ ਕੇ ਜੱਗ ਕਰਵਾਇਆ ਵੀ ਜਿਹਦੇ ਚ ਗਊ ਦੀ ਬਲੀ ਦਿੱਤੀ ਜਾਂਦੀ ਹੈ, ਜਿੱਥੇ ਫਿਰ ਗਊ ਮਰਦੀ ਹੈ ਕਲਯੁੱਗ ਚ ਉੱਥੇ ਤੰਬਾਕੂ ਪੈਦਾ ਹੋ ਜਾਂਦਾ, ਕਿਉਂਕਿ ਗਊ ਹੱਤਿਆ ਦੇ ਤੁੱਲ ਹੋਣ ਕਰਕੇ। ਉਸ ਰਿਸ਼ੀ ਨੇ ਇਹਨੂੰ ਕਿਹਾ ਜਮੇਰ ਸ਼ਾਹ ਨੂੰ, ਕਹਿੰਦਾ ਜੇ ਤੂੰ ਇਹ ਬੂਟੀ ਨੂੰ ਗ੍ਰਹਿਣ ਕਰ ਲਏਗਾ ਨਾ, ਇਹ ਬੂਟੀ ਦੁਨੀਆਂ ਦੇ ਰਾਜ ਕਰਵਾਵੇਗੀ ਤੇਥੋਂ ਫਿਰ, ਇਸ ਕਰਕੇ ਪਹਿਲਾਂ ਇਹ ਬੂਟੀ ਨੂੰ ਤਿਆਰ ਕਰ।
1: ਪਸ਼ਚਿਮ ਗੋਮੇ ਦੀ ਧਰਨ ਸਿੱਧ ਖਾਲ ਤੇ ਲਿਆਏ।
0: ਜਦੋਂ ਇਹ ਗਿਆ ਫਿਰ ਉਥੇ ਅਜਮੇਰ ਸ਼ਾਹ ਪੱਛਮ ਦਿਸ਼ਾ ਵਿਚ ਜਿੱਥੇ ਗੋਮੇਦ ਜੱਗ ਹੋਇਆ ਸੀ, ਫਿਰ ਕਾਫੀ ਦੇਰ ਬਾਅਦ ਉਥੇ ਉਸ ਹਵਨ ਕੁੰਡ ਵਿਚ ਇਕ ਬੂਟੀ ਪੈਦਾ ਹੋ ਗਈ। ਉਹ ਬੂਟੀ ਤੰਬਾਕੂ ਹੈ, ਜਿੱਥੇ ਗਊ ਮਾਰ ਕੇ ਇਨ੍ਹਾਂ ਨੇ ਗੋਮੇਦ ਜੱਗ ਕੀਤਾ, ਕਿਉਂਕਿ ਕਲਯੁੱਗ ਦੇ ਵਿਚ ਉਹ ਜੱਗ ਕਰਨਾ ਮਨਾ ਹੈ, ਸਮੇਂ ਸਮੇਂ ਦੀ ਗੱਲ ਹੈ। ਇਸ ਕਰਕੇ ਜਦੋਂ ਉਥੇ ਬੂਟੀ ਪੈਦਾ ਹੋ ਗਈ, ਕਿਉਂਕਿ ਸਾਧੂ ਨੇ ਇਹ ਗੱਲ ਕਹੀ ਮੁਨੀ ਨੇ, ਉਹਨੇ ਕੀ ਕੀਤਾ, ਖਾਲ ਦਾ ਮਤਲਬ ਹੁੰਦਾ ਊਠ, ਊਠਾਂ ਦੇ ਉੱਤੇ ਬੂਟੀ ਭਰ ਕੇ, ਕਿਤਨੀ ਸਾਰੀ ਹਜ਼ਾਰਾਂ ਦੀ ਗਿਣਤੀ ਵਿਚ ਊਠ ਭਰ ਕੇ ਇਹ ਬੂਟੀ ਹਿੰਦੁਸਤਾਨ ਦੇ ਚੋ ਅਜਮੇਰ ਸ਼ਾਹ ਲੈ ਕੇ ਆਇਆ।
1: ਆਏ ਪ੍ਰਗਟ ਕੀਓ ਵਦੀ ਮਲੇ ਛੀਂਦਾਏ।
0: ਹੁਣ ਇੱਥੇ ਲਿਆ ਕੇ ਇਹਨੇ ਪ੍ਰਗਟ ਕਰ ਦਿੱਤੀ, ਮਲੇਛਾਂ ਦੀ ਗਿਣਤੀ ਵੱਧ ਗਈ, ਜਿਹਨੂੰ ਦੇਖੇ ਉਹਨੂੰ ਹੀ ਪਿਆ ਦਿਆ ਕਰੇ, ਜਿਹਨੂੰ ਦੇਖੇ ਉਹਨੂੰ ਹੀ ਪਿਆ ਦਿਆ ਕਰੇ। ਤੰਬਾਕੂ ਦੀ ਵਰਤੋਂ ਹੌਲੀ ਹੌਲੀ ਹੋਣੀ, ਤੰਬਾਕੂ ਦਾ ਅਸਰ ਬੜਾ ਸਿੱਧੇ ਢੰਗ ਨਾਲ ਹੀ ਹੈ ਵੀ ਬੰਦੇ ਨੂੰ ਨਸ਼ਾ ਹੋ ਜਾਂਦਾ, ਲੋਕੀ ਬੜੇ ਖੁਸ਼ ਵੀ ਆ ਤਾਂ ਬੜਾ ਸੋਹਣਾ ਸਿਰ ਜਿਹਾ ਘੁੰਮਦਾ, ਦਿਮਾਗ ਜਿਹਾ ਖਰਾਬ ਹੋ ਜਾਂਦਾ, ਸਾਰੀ ਦੁਨੀਆਂ ਨੂੰ ਜਿਵੇਂ ਸ਼ਰਾਰਤ ਜਾਂ ਆਪਾਂ ਸ਼ਰਾਬ ਦਾ ਨਾਮ ਦੇਖੀਏ ਕੀ ਹੈ, ਸ਼ਰ ਆਬ, ਆਬ ਕਹਿੰਦੇ ਪਾਣੀ ਨੂੰ, ਸ਼ਰ ਕਹਿੰਦੇ ਸ਼ਰਾਰਤ ਨੂੰ। ਇਹ ਵੀ ਸ਼ਰਾਰਤ ਦਾ ਪਾਣੀ ਹੁੰਦਾ ਸੀ ਪਹਿਲਾਂ, ਜਿਵੇਂ ਕਿਸੇ ਨੂੰ ਪਿਆਰ ਦੇ ਉਹ ਸ਼ਰਾਰਤ ਕਰਦੇ ਸੀ ਲੋਕ, ਇਸੇ ਤਰ੍ਹਾਂ ਤੰਬਾਕੂ, ਤੰਬਾਕੂ ਵੀ ਇਕ ਸ਼ਰਾਰਤੀ ਬੂਟੀ ਹੈ, ਤੇ ਸ਼ਰਾਰਤੀ ਬੂਟੀ ਲੋਕਾਂ ਨੂੰ ਖਵਾ ਕੇ ਇਹਨੇ ਉਨ੍ਹਾਂ ਲੋਕਾਂ ਨੂੰ ਆਪਣੇ ਬੰਦੇ ਬਣਾ ਲਿਆ, ਜਿਹਨੂੰ ਤੰਬਾਕੂ ਦੇਵੇ ਉਹੀ ਇਹਦਾ ਬਣ ਜੇ, ਜਿਹਨੂੰ ਤੰਬਾਕੂ ਦੇਵੇ ਉਹੀ ਇਹਦਾ ਬਣ ਜੇ। ਹੌਲੀ ਹੌਲੀ ਲੋਕ ਇਹਦੇ ਕਾਬੂ ਚ ਆਉਣ ਲੱਗ ਪਏ, ਉਹ ਲੋਕਾਂ ਨੂੰ ਹੌਲੀ ਹੌਲੀ ਇਹਨੇ ਮੁਸਲਮਾਨ ਬਣਾ ਲਿਆ, ਮੁਸਲਮਾਨ ਬਣਾਇਆ ਤਾਂ ਹੌਲੀ ਹੌਲੀ ਨਵਾਬ ਬਣ ਗਿਆ, ਰਾਜਾ ਬਣ ਗਿਆ। ਇਉਂ ਇਹਨਾਂ ਤੁਰਕਾਂ ਨੇ ਹਿੰਦੁਸਤਾਨ ਦੇ ਉੱਤੇ ਨਸ਼ਾ ਖਵਾ ਕੇ ਲੋਕਾਂ ਨੂੰ ਆਪਣਾ ਰਾਜ ਵਧਾ ਲਿਆ।
1: ਅਜਾ ਪਾਲ ਰਾਜਾ ਭਇਓ ਤਾਂ ਕੀ ਬੇਟੀ ਸੁਣਠ।
0: ਫਿਰ ਇਕ ਅਜਾ ਪਾਲ ਰਾਜਾ ਹੋਇਆ ਹੈ, ਉਹਦੀ ਪੁੱਤਰੀ ਸੀ, ਉਹਦਾ ਨਾਮ ਸੀ ਸੁਣਠ, ਇਹ ਦੋ ਹੀ ਅੱਖਰ ਨੇ ਇਹਦੇ, ਇਸ ਕਰਕੇ ਉਹਦਾ ਨਾਮ ਸੀ ਸੁਣਠ।
1: ਮੁਨੀ ਸੁਤ ਜੀਤਾ ਪਾਨ ਤੇ ਪੁੱਛੀ ਪੀਰ ਸਮੁੰਟ।
0: ਸੋ ਮੁਨੀ ਦਾ ਪੁੱਤਰ ਜਿੱਤਿਆ, ਸੋ ਇਹ ਜਿਹੜਾ ਹੈ ਤੰਬਾਕੂ ਪਿਆਉਣ ਕਰਕੇ, ਉਹ ਜਿਹੜਾ ਪਹਿਲਾਂ ਵੀ ਪ੍ਰਸੰਗ ਆਇਆ ਕਿ ਬ੍ਰਾਹਮਣ ਨੂੰ ਕਿਵੇਂ ਜਿੱਤਿਆ ਸੀ ਇਨ੍ਹਾਂ ਨੇ, ਤੋ ਇਸ ਤਰੀਕੇ ਦੇ ਨਾਲ ਜਿੱਤਿਆ ਸੀ ਕਿ ਉਹਨੂੰ ਤੰਬਾਕੂ ਪਿਆ ਕੇ ਬ੍ਰਾਹਮਣ ਦੇ ਜਪ ਤਪ ਸੰਜਮ ਸਾਰੇ ਨਾਸ ਕਰਕੇ ਇਹ ਬੂਟੀ ਦੇ ਰਾਹੀਂ ਹੀ ਸਾਰਿਆਂ ਦਾ ਧਰਮ ਤੋੜਿਆ।
1: ਗੋਮੇਦ ਕੇ ਕੁੰਡ ਤੇ ਉਪਜੀ ਪਾਪਨ ਪਾਤ।
0: ਇਹ ਗਊਮੇਦ ਦੇ ਕੁੰਡ ਵਿਚੋਂ ਉਪਜੀ ਪਾਪਨ ਪਾਤ, ਪਾਤ ਹੁੰਦੇ ਪੱਤੇ, ਇਹ ਪਾਪੀ ਬੂਟੀ ਜਿਹੜੀ ਸੀ ਇਹ ਉਪਜੀ, ਜੇ ਆਪਾਂ ਕਹੀਏ ਰੱਬ ਨੇ ਬਣਾਏ, ਜੇ ਬੂਟੀ ਰੱਬ ਨੇ ਬਣਾਈ, ਕੋਈ ਆਖੇ ਰੱਬ ਨੇ ਤਾਂ ਵਿਸ਼ੂਆ ਬੂਟੀ ਵੀ ਬਣਾਈ ਹੇਮਕੁੰਡ ਸਾਹਿਬ, ਜੇ ਕਿਤੇ ਮਾੜੀ ਜਿਹੀ ਸਰੀਰ ਨੂੰ ਲੱਗ ਜੇ ਸਾਰੇ ਸਰੀਰ ਦੇ ਧੱਫੜ ਧੱਫੜ ਪੈਦਾ ਹੋ ਜਾਂਦੇ ਨੇ, ਫਿਰ ਉਹ ਵੀ ਲਵਾ ਲਿਆ ਕਰੋ, ਉਹ ਵੀ ਤਾਂ ਰੱਬ ਨੇ ਬਣਾਈ ਹੈ। ਇਹ ਲੋਕ ਐਸੇ ਸ਼ੈਤਾਨ ਨੇ, ਉਹੀ ਗੱਲ ਦੇਖੋ ਜੀ ਰੱਬ ਨੇ ਬਣਾਈ ਹੈ ਜੀ, ਇਹ ਚੀਜ਼ ਅਸੀਂ ਥੋੜੀ ਬਣਾਈ ਹੈ, ਰੱਬ ਨੇ ਤਾਂ ਜ਼ਹਿਰ ਵੀ ਬਣਾਈ ਹੈ, ਉਹ ਕਿਉਂ ਨਹੀਂ ਖਾਂਦੇ ਫਿਰ। ਇਸ ਕਰਕੇ ਐਸੇ ਨਾਸਤਿਕ ਲੋਕ ਹੁੰਦੇ ਨੇ, ਲੋਕਾਂ ਨੂੰ ਗਲਤ ਰਸਤੇ ਲਾ ਦਿੰਦੇ ਨੇ।

0: ਸਾਰਾ ਕੁਝ ਤੀਰਥਾਂ ਦਾ ਫਲ ਸਭ ਚੀਜ਼ਾਂ ਹੀ ਨਾਸ ਕਰ ਦਿੰਦੀ ਹੈ, ਬੰਦੇ ਨੂੰ ਗਾਲ ਦਿੰਦੀ ਹੈ।
1: ਗੋ ਹੱਤਿਆ ਸਮ ਜਗਤ ਜੂਠ ਪੀਰਜ ਮੇਰ ਲਿਆਏ।
0: ਇਹ ਗਊਆ ਗਊ ਹੱਤਿਆ ਦੇ ਬਰਾਬਰ ਹੀ ਹੈ, ਜਿਹਨੇ ਤੰਬਾਕੂ ਪੀ ਲਿਆ ਉਹਨੇ ਗਊ ਦੀ ਹੱਤਿਆ ਕਰ ਦਿੱਤੀ। ਜਾਣੋ ਇਹ ਲਿਆਇਆ ਸੀ ਅਜਮੇਰ ਸ਼ਾਹ ਸ਼ਰਾਰਤੀ, ਉਹਨੇ ਸੋਚਿਆ ਹਿੰਦੁਸਤਾਨ ਦੇ ਲੋਕਾਂ ਤੇ ਕਬਜ਼ਾ ਕਿਵੇਂ ਕਰੀਏ, ਇਸ ਕਰਕੇ ਕਹਿੰਦੇ ਨੇ ਗਊ ਹੱਤਿਆ ਦੇ ਤੁਲ ਹੈ।
1: ਹਿੰਦ ਦੇਸ਼ ਫੈਲਤ ਸਹੀ ਕਲ ਕੀ ਐਸੀ ਵਾਏ।
0: ਸੋ ਇਹ ਗਊ ਹੱਤਿਆ ਦੇ ਤੁਲ, ਇਹ ਜਿਹੜਾ ਤੰਬਾਕੂ ਮੰਨਿਆ ਹੈ ਨਾ ਅਜਮੇਰ ਸ਼ਾਹ ਲਾਇਆ ਸੀ, ਇਹਦੇ ਕਰਕੇ ਹੀ ਇਹ ਸਾਰਾ ਕੁਝ ਕਲਯੁਗ ਦੇ ਸਮੇਂ ਦੇ ਵਿਚ ਹੋਇਆ ਤੇ ਹੌਲੀ ਹੌਲੀ ਇਹ ਲੋਕਾਂ ਦੇ ਵਿਚ ਬੂਟੀ ਫੈਲ ਗਈ। ਇਹ ਜੀ ਹਵਾ ਹੀ ਇਕ ਚੱਲ ਪਈ ਮੰਨੋ ਲੋਕਾਂ ਉਤੇ ਇਹਦਾ ਪ੍ਰਭਾਵ ਪੈ ਗਿਆ।
1: ਬੋਤੇ ਥੋਮ ਅਰ ਕਰਨ ਤੇ ਹੋਏ ਤੰਬਾਕੂ ਨਿੰਦ।
0: ਇਹ ਜਿਹੜੇ ਕੰਨਾਂ ਤੋਂ ਇਹ ਬੂਟੀ ਪੈਦਾ ਹੋਈ, ਦੋ ਵਾਰੀ ਇਹਦਾ ਇਸ ਤਰ੍ਹਾਂ ਆਇਆ, ਪਹਿਲਾਂ ਤਾਂ ਉਹ ਰਾਜੇ ਨੇ ਮਾਰਿਆ ਸੀ ਤੀਰ ਗਾਂ ਦੇ ਖੁਰ ਵਿਚ, ਤੰਬਾਕੂ ਗਊ ਦੇ ਖੂਨ ਤੋਂ ਬਣਿਆ ਮੰਨਿਆ। ਇਕ ਵਾਰੀ ਜਦੋਂ ਕਲਯੁਗ ਸ਼ੁਰੂ ਹੋਇਆ ਨਵਾਂ ਨਵਾਂ, ਸ਼ਿਵਜੀ ਤੁਰੇ ਜਾਣ, ਪਾਰਵਤੀ ਸ਼ਿਵਜੀ ਕਹਿੰਦੇ, ਉਸ ਵਕਤ ਇਹ ਗਊ ਦੇ ਕੰਨ ਜੇ ਨਜ਼ਰ ਆਏ ਧਰਤੀ ਚ, ਕਹਿੰਦੇ ਇਹ ਗਊ ਦੇ ਕੰਨ ਵਿਚਾਰੀ ਗਾਂ ਪਤਾ ਨੀ ਮਿੱਟੀ ਚ ਦੱਬ ਗਈ ਥੱਲੇ, ਉਹ ਸੀ ਕਲਯੁਗ ਸ਼ਰਾਰਤੀ। ਤੇ ਇਨ੍ਹਾਂ ਨੇ ਜਾ ਕੇ ਜਦੋਂ ਸੋਚਿਆ ਚਲੋ ਗਾਂ ਨੂੰ ਆਪਾਂ ਕੱਢ ਦਈਏ, ਮਿੱਟੀ ਚ ਦੱਬ ਗਈ ਗਾਂ, ਇਨ੍ਹਾਂ ਨੇ ਜਾ ਕੇ ਜਦੋਂ ਕੰਨ ਜੇ ਖਿੱਚੇ ਵੀ ਚਲੋ ਆਪਾਂ ਵਿਚੋਂ ਕੱਢਦੇ ਹਾਂ ਮਿੱਟੀ ਪਾਸੇ ਕਰਦੇ ਹਾਂ, ਜਦੋਂ ਹੀ ਉਹ ਖਿੱਚੇ ਤਾਂ ਉਸ ਵਕਤ ਉਹ ਰੰਗ ਬਦਲ ਗਿਆ, ਹਰੇ ਰੰਗ ਦੇ ਪੱਤੇ ਵੱਡੇ ਵੱਡੇ ਬਣ ਗਏ। ਉਸ ਵਕਤ ਸ਼ਿਵਜੀ ਨੂੰ ਬੜਾ ਆਇਆ ਗੁੱਸਾ ਕਿ ਇਹ ਕਲਯੁਗ ਨੇ ਸ਼ਰਾਰਤ ਕੀਤੀ ਹੈ। ਇਸ ਤਰ੍ਹਾਂ ਕਹਿੰਦੇ ਉਹ ਗਾਂ ਦੇ ਕੰਨਾਂ ਨੂੰ ਤੰਬਾਕੂ ਨਾਲ ਲਾਉਂਦੇ ਨੇ ਵੀ ਉਹ ਚੀਜ਼ ਉਹੀ ਬਣ ਗਈ। ਦੂਸਰਾ ਜਿਹੜੀਆਂ ਉਹਦੀਆਂ ਬੋਟੀਆਂ ਡਿੱਗੀਆਂ ਸੀਗੀਆਂ ਉਹ ਬਣਿਆ ਲਸਣ। ਇਸੇ ਕਰਕੇ ਉਹ ਫਿਰ ਆਮ ਤੌਰ ਤੇ ਲਸਣ ਦੀ ਜਿਹੜੀ ਵਰਤੋਂ ਹੈ ਊ ਤਾਂ ਠੀਕ ਆ, ਲੋਕ ਦਵਾਈ ਵਜੋਂ ਇਹਨੂੰ ਖਾਂਦੇ ਨੇ ਜਾਂ ਆਮ ਗ੍ਰਿਸ਼ਟੀ ਲੋਕ ਖਾਂਦੇ ਨੇ, ਪਰ ਫੇਰ ਵੀ ਜਿਹੜੇ ਕੋਈ ਮੈਂ ਆਪਣੀ ਜ਼ਿੰਦਗੀ ਚ ਚੰਗੇ ਪੁਰਸ਼ ਦੇਖੇ ਨੇ ਜਾਂ ਕੋਈ ਮਹਾਤਮਾ ਦੇ ਡੇਰੇ ਨੇ ਜਾਂ ਆਪਣੇ ਲੰਗਰ ਨੇ ਗੁਰੂ ਘਰ ਦੇ, ਆਮ ਤੌਰ ਤੇ ਇਨ੍ਹਾਂ ਦੇ ਵਿਚ ਇਹਦੀ ਵਰਤੋਂ ਨਹੀਂ ਹੁੰਦੀ ਹੈ। ਕੋਈ ਕਾਰਨ ਤਾਂ ਹੋਣਾ ਹੀ ਹੈ, ਬਹੁਤੀ ਖੋਜ ਤਾਂ ਆਪਾਂ ਇੱਥੇ ਕਰ ਹੀ ਲਈ, ਦੇਖਿਆ ਹੀ ਹੈ। ਆਮ ਤੌਰ ਤੇ ਵੀ ਦੇਖਿਆ ਵੀ ਚੰਗੇ ਸਿੰਘ ਚੰਗੇ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਹੁੰਦੇ, ਖਾਸ ਕਰਕੇ ਉਦੋਂ ਪਿਆਜ਼ ਮੂਲੀ ਇਹ ਲਸਣ ਇਹ ਪਾਠੀਆਂ ਲਈ ਨਹੀਂ ਵਰਤਿਆ ਜਾਂਦਾ ਆਮ ਤੌਰ ਤੇ, ਕਿਉਂਕਿ ਚੰਗੀਆਂ ਚੀਜ਼ਾਂ ਨਹੀਂ ਮੰਨੀਆਂ ਗਈਆਂ, ਕਿਉਂਕਿ ਬਦਬੂ ਆਉਂਦੀ ਮਹਾਰਾਜ ਦੇ ਕੋਲ ਬੈਠਾ ਜੇ ਉਹ। ਇਸੇ ਤਰ੍ਹਾਂ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਪਵਿੱਤਰ ਹੀ ਮੰਨੀਆਂ ਜਾਂਦੀਆਂ ਹਨ।
1: ਜਾਂ ਦਿਨ ਆਇਆ ਬੀਜ ਤਿਸ ਤਿਆਗੀ ਦੂਸਰ ਪਿੱਤਰ।
0: ਸ਼ਿਵਜੀ ਕਹਿਣ ਲੱਗੇ ਆਪਣੇ ਪੁੱਤਰ ਨੂੰ ਕਿ ਪੁੱਤਰ ਜਦੋਂ ਦਾ ਇਹ ਆਇਆ ਨਾ ਤੰਬਾਕੂ ਹਿੰਦੁਸਤਾਨ ਚ, ਦੇਵਤੇ ਪਹਿਲਾਂ ਇਹ ਧਰਤੀ ਤੇ ਹੀ ਰਹਿੰਦੇ ਸੀ, ਧਰਤੀ ਛੱਡ ਕੇ ਹੀ ਚਲੇ ਗਏ ਉਹ, ਕਹਿੰਦੇ ਇੰਨੀ ਪਵਿੱਤਰ ਬੂਟੀ ਹੈ ਇੱਥੇ ਅਸੀਂ ਰਹਿ ਹੀ ਨਹੀਂ ਸਕਦੇ।
1: ਸੋਈ ਡਿੱਜ ਕੇ ਸ਼ਵ ਕਯੋ ਸਾਚੀ ਤਿਆਗੀ ਮਿੱਤਰ।
0: ਇਸ ਕਰਕੇ ਕੇਸ਼ਵ ਬ੍ਰਾਹਮਣ ਨੇ ਵੀ ਇਹੀ ਗੱਲ ਕਹੀ ਹੈ, ਇਸ ਕਰਕੇ ਬ੍ਰਾਹਮਣ ਨੇ ਕਹੀ, ਕ੍ਰਿਸ਼ਨ ਜੀ ਨੇ ਵੀ ਕਹੀ, ਸਾਰਿਆਂ ਨੇ ਕਹੀ, ਅਥਵਾ ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਇਹ ਮਿੱਤਰੋ ਜਿਹੜਾ ਤੰਬਾਕੂ ਹੈ ਨਾ ਇਹ ਬਹੁਤ ਮਾੜਾ ਹੈ।
1: ਤਾਂ ਤੇ ਹਮ ਛੋੜਿਓ ਸੁਣਿਓ ਕਯੋ ਸੰਗਤੀ ਬਰਜ।
0: ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਦਿਨ ਤੋਂ ਇਹ ਜਿਹੜਾ ਤੰਬਾਕੂ ਦਾ ਬੀਜ ਆਇਆ ਨਾ ਦੇਵਤਿਆਂ ਨੇ, ਜਿਸ ਦਿਨ ਦੀ ਧਰਤੀ ਛੱਡੀ ਹੈ, ਇਹ ਜਦੋਂ ਸਾਰੀਆਂ ਚੀਜ਼ਾਂ ਦੇਖੀਆਂ ਗਈਆਂ ਨੇ, ਸਤਿਗੁਰੂ ਤਾਂ ਜਾਣੀ ਜਾਣ ਯੁੱਗਾਂ ਨੂੰ ਬਣਾਉਣ ਵਾਲੇ ਆਪ ਨੇ, ਸਤਿਗੁਰੂ ਤਾਂ ਸਤਯੁਗ ਵਿਚ ਵੀ ਰਹੇ ਨੇ, ਤ੍ਰੇਤੇ ਵਿਚ ਵੀ, ਦੁਆਪਰ ਵਿਚ ਸ੍ਰੀ ਹੇਮਕੁੰਡ ਸਾਹਿਬ, ਸਤਿਗੁਰੂ ਤਾਂ ਸਭ ਜਾਣਦੇ ਨੇ, ਦੁਸ਼ਟਮਨ ਦੇ ਰੂਪ ਚ ਰਹੇ ਨੇ। ਤਾਂ ਮਹਾਰਾਜ ਕਹਿੰਦੇ ਜਿਸ ਦਿਨ ਕਰਕੇ ਅਸੀਂ ਜਾਣਿਆ ਕਿ ਤੰਬਾਕੂ ਇੰਨਾ ਮਾੜਾ ਹੈ, ਇਸੇ ਕਰਕੇ ਅਸੀਂ ਖਾਲਸੇ ਨੂੰ ਮਨਾ ਕੀਤਾ ਕਿ ਇਹ ਕੁਰੈਤਾਂ ਵਿਚ ਗਿਣਿਆ ਜਾਂਦਾ, ਐਡੀ ਮਾੜੀ ਚੀਜ਼। ਚਾਰ ਕੁਰੈਤਾਂ ਜਿਹੜੀਆਂ ਮੁੱਖ, ਜੇ ਤੰਬਾਕੂ ਦਾ ਮਾੜਾ ਮੋਟਾ ਵੀ ਕੋਈ ਕਰ ਲਵੇ ਐਸਾ ਵੈਸਾ ਕਰਮ, ਉਹਨੂੰ ਦੁਬਾਰਾ ਅਮਰ ਛਕਣਾ ਪੈਂਦਾ, ਇੰਨਾ ਭੈੜਾ ਵੀ ਦੁਬਾਰਾ ਅਮਰ ਛਕਣਾ ਪੈਂਦਾ, ਤਾਂ ਤੇ ਇੰਨਾ ਮਾੜਾ ਹੈ ਤੰਬਾਕੂ।
1: ਸੁਣੋ ਸਿੱਖ ਮਮ ਰਹਿਤ ਜੋ ਤਜੋ ਤੰਬਾਕੂ ਸੰਗ।
0: ਇਹ ਮੇਰੇ ਗੁਰਸਿੱਖੋ ਮੇਰੀ ਰਹਿਤ ਮਰਿਆਦਾ ਸੁਣੋ ਭਾਈ, ਤੰਬਾਕੂ ਦਾ ਸੰਗ ਨਹੀਂ ਕਰਨਾ ਕਦੇ ਵੀ, ਨਾ ਤੰਬਾਕੂ ਪੀਣ ਵਾਲੇ ਦਾ ਸੰਗ ਕਰਨਾ, ਨਾ ਉਹਦੇ ਕੋਲ ਬੈਠਣਾ। ਜੇ ਕੋਈ ਧੂੰਆਂ ਜਾ ਛੱਡਦਾ, ਹੁਣ ਸਾਇੰਸਦਾਨ ਡਾਕਟਰ ਸਾਰੇ ਕਹਿੰਦੇ ਨੇ ਤੰਬਾਕੂ ਪੀਣ ਵਾਲੇ ਨੂੰ ਇੰਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਉਹਦੇ ਧੂੰਏ ਨੂੰ ਸੁੰਘਣ ਨਾਲ ਕੈਂਸਰ ਹੁੰਦਾ। ਹੌਲੀ ਹੌਲੀ ਦੁਨੀਆਂ ਨਾ ਉੱਥੇ ਹੀ ਆਏਗੀ, ਸਮਾਂ ਲੱਗੇਗਾ ਥੋੜਾ ਜਿਹਾ। ਕਹਿੰਦੇ ਨੇ ਖੁਆਰ ਹੋਏ ਸਭ ਮਿਲਾਂਗੇ, ਅਖੀਰ ਜਾ ਕੇ ਕਹਿਣ ਲੱਗ ਜਾਣਗੇ ਹਾਂ ਮਾੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਵੀ ਕੋਈ ਤੰਬਾਕੂ ਦੀ ਵਰਤੋਂ ਕਰਦਾ, ਕੋਈ ਪੀਂਦਾ ਕਰਦਾ, ਉਹਦਾ ਸੰਗ ਛੱਡ ਦਿਓ।
1: ਮਰਨ ਮਰੇ ਤੋ ਅਤ ਬਲੋ ਜਗਤ ਝੂਠ ਨੈ ਅੰਗ,
0: ਮਰਨੀ ਮਰੇ ਤੋ ਅਤ ਭਲਾ ਜਗਤ ਝੂਠ ਨੈ ਅੰਗ। ਇਹਨੂੰ ਅੰਗੀਕਾਰ ਨਾ ਕਰੋ, ਅੰਗ ਨਾਲ ਨਾ ਛਾਓ, ਸੁੰਘੋ ਨਾ। ਮਹਾਰਾਜ ਨੇ ਰਹਿਤਨਾਮੇ ਵਿਚ ਵੀ ਲਿਖਿਆ ਹੈ, ਜਿਹੜਾ ਸਿੱਖ ਹੋ ਕੇ ਤੰਬਾਕੂ ਦਾ ਧੂੰਆਂ ਸੁੰਘੇ ਸੋ ਤਨਖਾਹੀਆ, ਉਹ ਤਨਖਾਹੀਆ ਕਰਾਰ ਦਿੱਤਾ ਜਾਂਦਾ। ਇਸੇ ਕਰਕੇ ਸਤਿਗੁਰੂ ਇੱਥੇ ਕਹਿੰਦੇ ਨੇ ਮਰ ਜੇ ਭਾਵੇਂ ਮੇਰੇ ਵੱਲੋਂ ਮਰ ਜੇ, ਸਰੀਰ ਛੱਡ ਦੇ, ਪਰ ਤੰਬਾਕੂ ਦਾ ਸੰਗ ਨਾ ਕਰੇ।
1: ਤਨਕ ਤੰਬਾਕੂ ਸੇਵੀਏ ਦੇਵ ਪਿੱਤਰ ਤਜ ਜਾਏ।
0: ਮਹਾਰਾਜ ਕਹਿੰਦੇ ਜੇ ਤਨਕ ਮਾਤਰ ਥੋੜਾ ਮਾਤਰ ਵੀ ਕੋਈ ਤੰਬਾਕੂ ਦਾ ਸੇਵਨ ਕਰ ਲਵੇ, ਉਹਨੂੰ ਚੰਗੀਆਂ ਰੂਹਾਂ ਸਾਰੀਆਂ ਹੀ ਛੱਡ ਜਾਂਦੀਆਂ ਨੇ। ਕਿਆ ਦੇਵਤੇ, ਕਿਆ ਪਿੱਤਰ, ਕਿਆ ਹੋਰ ਕਿਆ, ਉਹ ਬੰਦੇ ਤੋਂ ਤਾਂ ਉਹ ਬਹੁਤ ਨਫ਼ਰਤ ਕਰਦੇ ਨੇ। ਆਹ ਜਿਹੜੇ ਹੁਣ ਕਹਿੰਦੇ ਨੇ ਅਸੀਂ, ਉਹ ਕਹਿੰਦੇ ਰਾਮਚੰਦਰ ਜੀ ਤਾਂ ਬੜੇ ਪਵਿੱਤਰ ਵੱਡੇ। ਰਾਮਚੰਦਰ ਜੀ ਨੇ ਤਾਂ ਪਿੱਛੇ ਪ੍ਰਸੰਗ ਆਇਆ, ਸਿਰ ਤੇ ਦਸਤਾਰ ਕਸ਼ਹਿਰਾ ਵੀ ਪਾਉਂਦੇ ਸੀ, ਸ੍ਰੀ ਸਾਹਿਬ ਵੀ ਰੱਖਦੇ ਆਪਣੇ ਕੋਲੇ, ਉਹਨਾਂ ਦੇ ਤਾਂ ਕਿਆ ਕਹਿਣੇ ਐ, ਅਵਤਾਰ ਸਨ। ਪਰ ਜਿਹੜੇ ਹੁਣ ਲੋਕ ਕਹਿੰਦੇ ਅਸੀਂ ਰਾਮਚੰਦਰ ਜੀ ਦੇ ਹੈਗੇ ਆ ਸ਼ਗਿਰਦਾਂ ਜਾਂ ਪੈਰੋਕਾਰ ਉਹਨਾਂ ਦੇ ਆ, ਤਾਂ ਉਹ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਰਾਵਣ ਦੇ ਪੈਰੋਕਾਰ ਨੇ ਕਿ ਰਾਮਚੰਦਰ ਜੀ ਨੇ। ਆਦਤਾਂ ਤਾਂ ਸਾਰੀਆਂ ਰਾਵਣ ਵਾਲੀਆਂ ਇਹਨਾਂ ਦੀਆਂ, ਰਾਵਣ ਦੇ ਤਾਂ ਬਰਾਬਰ ਕਰਮ ਕਰਦੇ ਨੇ। ਤੇ ਉਦਾਂ ਕਹਿੰਦੇ ਅਸੀਂ ਰਾਮਚੰਦਰ ਜੀ ਦੇ ਸ਼ਰਧਾਲੂ ਆ, ਕੋਈ ਕਹਿੰਦਾ ਅਸੀਂ ਕ੍ਰਿਸ਼ਨ ਜੀ ਦੇ ਸ਼ਰਧਾਲੂ ਆ, ਵੀ ਕਰਮ ਵੀ ਤਾਂ ਉਹੋ ਜਿਹੇ ਕਰਨ ਨਾ। ਤਾਂਹੀਓ ਮਹਾਰਾਜ ਨੇ ਇੱਥੇ ਕਿਹਾ ਭਾਈ ਇਹ ਬੂਟੀ ਤਾਂ ਬਹੁਤ ਮਾੜੀ ਹੈ, ਜਿਹੜਾ ਇਹਦਾ ਸੇਵਨ ਕਰਦਾ ਉਹਦਾ ਵੀ ਸੰਗ ਨਾ ਕਰੋ।
1: ਪਾਨੀ ਤਾਂ ਕੇ ਹੱਥ ਕੋ ਮਦਰਾ ਅੱਗ ਮਦਰਾ ਸਮ ਅੱਗ ਦਾਏ।
0: ਮਹਾਰਾਜ ਕਹਿੰਦੇ ਇਹਦਾ ਸ਼ਰਾਬ ਜਿਹੜਾ ਤੰਬਾਕੂ ਪੀਣ ਵਾਲਾ ਬੰਦਾ ਹੈ, ਹੁਣ ਤੰਬਾਕੂ ਬੀੜੀ ਸਾਹਮਣੇ ਪੀਂਦਾ, ਉਹਨੂੰ ਆਪਾਂ ਕਹਿੰਦੇ ਭਾਈ ਦਹੀਂ ਪਾਣੀ ਪੀਣ ਨੂੰ, ਕਹਿੰਦੇ ਉਹਦੇ ਹੱਥੋਂ ਪਾਣੀ ਲੈ ਕੇ ਪੀਣਾ ਕਿਵੇਂ ਹੈ? ਕਹਿੰਦੇ ਜਿਵੇਂ ਕਿਸੇ ਕੋਲੋਂ ਸ਼ਰਾਬ ਲੈ ਕੇ ਪੀ ਲਈਏ, ਸ਼ਰਾਬ ਦੇ ਬਰਾਬਰ ਤੰਬਾਕੂ ਵਾਲੇ ਦੇ ਹੱਥੋਂ ਪਾਣੀ ਲੈ ਕੇ ਪੀਣਾ, ਥੋੜੇ ਜਿਹੇ ਤਾਂ ਆਪਣੇ ਆਪ ਤੇ ਕੰਟਰੋਲ ਰੱਖ ਹੀ ਸਕਦੇ ਹਾਂ। ਐਵੇਂ ਅਗਲਾ ਕੱਚ ਦਾ ਗਲਾਸ ਜਿਹਾ ਭਰ ਲਿਆਉਂਦਾ ਦੁਕਾਨਾਂ ਤੇ ਦੂਜੇ ਤੀਜੇ ਥਾਵਾਂ ਤੇ, ਉੱਥੇ ਮਾੜਾ ਜਿਹਾ ਸੰਕੋਚ ਕਰ ਲਓ, ਉਹਨੂੰ ਪੁੱਛ ਲਓ ਟੂਟੀ ਕਿੱਥੇ ਆ ਬਈ, ਟੂਟੀ ਤੇ ਪਾਣੀ ਸਿੱਧਾ ਪੀ ਲੈਂਦੇ ਆ, ਨਲਕੇ ਤੇ ਪੀ ਲੈਂਦੇ ਆ, ਕੋਈ ਜ਼ਰੂਰੀ ਤਾਂ ਨਹੀਂ ਜਿਹਨੇ ਲਿਆ ਕੇ ਪਾਣੀ ਫੜਾ ਤਾ ਉਹੀ ਪੀ ਲਿਆ, ਜਾਂ ਸਫ਼ਰ ਵਿਚ ਆਪਣਾ ਗਲਾਸ ਰੱਖੋ ਆਪਣੇ ਕੋਲੇ। ਤੋ ਇਸ ਕਰਕੇ ਹੌਲੀ ਹੌਲੀ ਸਾਰੀ ਦੁਨੀਆਂ ਉੱਥੇ ਹੀ ਆਵੇਗੀ। ਆਹ ਜਿਹੜੇ ਸਿੱਕੇ ਨੇ, ਸਿੱਕੇ 1 ਰੁਪਏ 2 ਰੁਪਏ 5 ਰੁਪਏ, ਕਹਿੰਦੇ ਇਹਦੇ ਤੋਂ ਬੜੀਆਂ ਬਿਮਾਰੀਆਂ ਆਈਆਂ ਨੇ, ਨੋਟਾਂ ਨਾਲ ਬਹੁਤ ਬਿਮਾਰੀਆਂ ਆਉਂਦੀਆਂ ਲੱਗ ਲੱਗ ਕੇ, ਕੀਟਾਣੂ ਰੋਗਾਣੂ ਜਿੰਨੇ ਵੀ ਆਉਂਦੇ ਨੇ। ਇਸ ਕਰਕੇ ਸਾਰੀਆਂ ਚੀਜ਼ਾਂ ਅਪਵਿੱਤਰ ਮੰਨੀਆਂ ਜਾਂਦੀਆਂ ਨੇ, ਹਰ ਜਗ੍ਹਾ ਦੇ ਉੱਤੇ ਅਪਵਿੱਤਰਤਾ ਛਾਈ ਪਈ ਹੈ। ਤਾਂ ਤੇ ਕਲਯੁਗ ਦੇ ਵਿਚ ਬਹੁਤ ਬਚ ਕੇ ਚੱਲਣ ਦੀ ਲੋੜ ਹੈ।
1: ਮਦਰਾ ਦੈਤਾ ਸਬਤ ਕੁਲ ਭੰਗ ਦਹਿ ਤਨ ਏਕ।
0: ਸੋ ਇਹ ਜਿਹੜਾ ਮਦਰਾ ਹੈ ਸ਼ਰਾਬ, ਇਹ 7 ਕੋਲਾਂ ਗਾਲਦੀ ਹੈ, ਜਿਹੜਾ ਸ਼ਰਾਬ ਪੀਂਦਾ ਉਹਦੀਆਂ 7 ਕੋਲਾਂ ਗਲਦੀਆਂ ਨੇ। ਤੇ ਭੰਗ ਜਿਹੜੀ ਹੈ ਇਹ ਸਰੀਰ ਦਾ ਰਹਿਣ ਕੱਖ ਨਹੀਂ ਦਿੰਦੀ, ਸੱਤਿਆਨਾਸ਼ ਕਰਨੀ ਸਰੀਰ ਦਾ।
1: 7 ਕੁਲ ਦਹਿਤਾ ਜਗਤ ਜੂਟ ਨਿੰਦਾ ਦਹਿ ਅਨੇਕ।
0: 100 ਕੋਲ ਉਹ ਬੰਦੇ ਦੀ ਗਲਦੀ ਹੈ ਜਿਹੜਾ ਤੰਬਾਕੂ ਪੀਂਦਾ, ਤੇ ਨਿੰਦਾ ਜਿਹੜਾ ਕਰਦਾ ਉਹਦਾ ਤਾਂ ਪਤਾ ਹੀ ਨਹੀਂ ਨਾ। ਨਿੰਦਾ ਕਰਨ ਵਾਲੇ ਦੀਆਂ ਤਾਂ ਸਾਰੀਆਂ ਕੋਲਾਂ ਕੋਈ ਗਿਣਤੀ ਹੋਈ ਨੀ, ਇੰਨੀਆਂ ਉਹਦੀਆਂ ਕੋਲਾਂ ਗਲ ਜਾਂਦੀਆਂ ਨੇ।
1: ਤਜੈ ਤੰਬਾਕੂ ਮਨੁੱਖ ਕਲ ਉਧਰਿਆ ਦਰ ਪਰਵਾਨ।
0: ਜਿਹੜਾ ਬੰਦਾ ਕਲਯੁਗ ਦੇ ਵਿਚ ਤੰਬਾਕੂ ਦਾ ਤਿਆਗ ਕਰਦਾ ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੈ, ਉਹ ਉਧਰਿਆ ਹੈ, ਉਹਦਾ ਭਲਾ ਹੋਇਆ ਹੈ।
1: ਪੂਰੀ ਪਰੀ ਤਿਸ ਭਾਵਨਾ ਸਫਲ ਕਮਾਈ ਮਾਨ।
0: ਉਹਦੀ ਭਾਵਨਾ ਪੂਰੀ ਹੋਈ ਹੈ, ਉਹਦੀ ਕਮਾਈ ਵੀ ਸਫਲੀ ਹੈ।
1: ਸ਼ਾਸਤਰ ਅੱਖਾਂ ਜੀਆਂ ਕੋ ਕਹਿ ਕਹਿ ਅਪਿਆ ਮਦ।
0: ਹੁਣ ਅਖਾਜ ਹੁੰਦਾ ਨਾ ਖਾਣ ਵਾਲੇ ਚੀਜ਼, ਤੇ ਇਹ ਜਿਹੜੀ ਆ ਨਾ ਖਾਣ ਵਾਲੀ ਚੀਜ਼ ਆ ਤੰਬਾਕੂ। ਤੇ ਸ਼ਾਸਤਰ ਇਹ ਕਹਿੰਦੇ, ਗ੍ਰੰਥ ਇਹ ਕਹਿੰਦੇ ਨੇ, ਸਾਰੇ ਜਿੰਨੇ ਵੇਦ ਸ਼ਾਸਤਰ, ਤੋ ਇਹਦੇ ਨਾਲ ਨਾਲ ਕੀ ਲਿਖਿਆ, ਕਹਿ ਅਪੇਆ ਮਦ। ਮਦ ਹੁੰਦੀ ਸ਼ਰਾਬ, ਇਹ ਹੈਗੀ ਅਪੇ, ਇੱਕ ਹੁੰਦੀ ਪੇ ਪੀਣ ਵਾਲੀਆਂ ਚੀਜ਼ਾਂ, ਇਹ ਨਾ ਪੀਣ ਵਾਲੀ ਚੀਜ਼ ਹੈ ਸ਼ਰਾਬ, ਨਾ ਖਾਣ ਵਾਲੀ ਚੀਜ਼ ਹੈ ਤੰਬਾਕੂ।
1: ਨਿੰਦਾ ਕਹਿ ਇਹ ਨੀਚ ਨੇ ਪੁਰਖ ਕੁਸੰਗ ਕੁਬੁੱਧ।
0: ਜਿਹੜੀ ਨਿੰਦਾ ਉਹਨੂੰ ਕਿਹਾ ਸ਼ਾਸਤਰਾਂ ਦੇ ਵਿੱਚ ਨੀਚਨੀ, ਨੀਚਨੀ ਹੁੰਦੀ ਹੈ ਚੰਡਾਲ ਔਰਤ। ਕਹਿੰਦੇ ਨਿੰਦਾ ਸਾਰਿਆਂ ਤੋਂ ਭੈੜੀ ਚੰਡਾਲ ਹੈ, ਜਿਹਨੂੰ ਚਿੰਬੜ ਜਾਂਦੀ ਹੈ ਉਹਦਾ ਸੱਤਿਆ ਨਾਸ ਕਰ ਦਿੰਦੀ। ਨਿੰਦਾ ਨਾ ਕਰੋ, ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੇ ਇਹੋ ਜਿਹੇ ਪੁਰਖਾਂ ਦਾ ਜਿਹੜਾ ਨਾ ਕੁਸੰਗ, ਬੰਦਾ ਮੂਰਖ ਹੀ ਕਰਦਾ, ਇਹੋ ਜਿਹੇ ਬੰਦਿਆਂ ਦਾ ਕੁਸੰਗ ਨਹੀਂ ਹੁੰਦਾ, ਸੰਗ ਤਾਂ ਨਹੀਂ ਹੈ ਉਹ, ਇਹੋ ਜਿਹੇ ਬੰਦੇ ਦਾ ਤਾਂ ਸੰਗ ਵੀ ਨਾ ਕਰੇ, ਤੰਬਾਕੂ ਪੀਣ ਵਾਲੇ ਦਾ, ਸ਼ਰਾਬ ਵਾਲੇ ਦਾ, ਨਿੰਦਾ ਕਰਨ ਵਾਲੇ ਦਾ, ਚੁਗਲੀ ਕਰਨ ਵਾਲੇ ਦਾ, ਭੈੜੇ ਬੰਦੇ ਦਾ ਸੰਗ ਨਾ ਕਰੇ।
1: ਘੋੜੀ ਚੜਨਾ ਖਤਰ ਕਾ ਬਿਪਰ ਚੜਾ ਜੋ ਬੈਲ।
0: ਪੁਰਾਣੀਆਂ ਕਈ ਚੀਜ਼ਾਂ, ਘੋੜੀ ਨੀ ਚੜਨਾ ਖੱਤਰੀ ਨੇ, ਬੈਲ ਨੀ ਚੜਨਾ ਬ੍ਰਾਹਮਣ ਨੇ, ਕਹਿੰਦੇ ਇਹ ਮਾੜਾ ਮੰਨਿਆ ਹੈ।
1: ਘੋੜ ਚੜੇ ਸੰਨਿਆ ਸਤਜੋ ਨਾਰੀ ਪੁਰਖਨ ਖੇਲ।
0: ਇਹ ਮਾੜਾ ਹੈ ਕਹਿੰਦੇ, ਜੇ ਸੰਨਿਆਸੀ ਹੋ ਕੇ ਹੁਣ ਘੋੜਿਆਂ ਤੇ ਚੜਿਆ ਫਿਰ ਉਹ ਵੀ ਚੰਗਾ ਨੀ ਲੱਗਦਾ, ਉਹ ਸੰਨਿਆਸ ਜੋ ਲੈ ਲਿਆ ਉਹਨੇ, ਫਿਰ ਇਹ ਨਾਰੀ ਹੋ ਕੇ ਪੁਰਖਾਂ ਨਾਲ ਖੇਲੇ, ਖੇਡਾਂ ਖੇਡਣੀਆਂ, ਆ ਕਈ ਪ੍ਰਕਾਰ ਦੀਆਂ ਖੇਡਾਂ ਗਿਣੀਆਂ ਜਾਂਦੀਆਂ ਨੇ, ਖੇਡ ਖੇਡਣੀ ਜਾਂ ਭੂਤਾਂ ਪ੍ਰੇਤਾਂ ਦੀਆਂ ਖੇਡਾਂ ਵੀ ਮੰਨ ਲਓ, ਜਾਂ ਹੋਰ ਤਰ੍ਹਾਂ ਦੀਆਂ ਖੇਡਾਂ ਵੀ ਮੰਨ ਲਓ, ਜਾਂ ਬਾਜੀਗਰਾਂ ਦੀਆਂ ਖੇਡਾਂ ਮੰਨ ਲਓ, ਭਾਵ ਇਹ ਚੰਗਾ ਨਹੀਂ ਸੀ ਮੰਨਿਆ ਜਾਂਦਾ ਇਹਨਾਂ ਗੱਲਾਂ ਦੇ, ਤਾਂ ਸਤਿਗੁਰੂ ਕਹਿੰਦੇ ਇਹ ਮਾੜੀ ਗੱਲ ਹੈ।
1: ਪੰਡਿਤ ਈਰਖਾਵਾਨ ਜੋ ਸ਼ੂਦਰ ਪੱਛ ਮੈਂ ਬਿਪਰ।
0: ਪੰਡਿਤ ਈਰਖਾਵਾਨ ਮਾੜਾ ਹੁੰਦਾ ਹੈ, ਤੇ ਸ਼ੂਦਰ ਦੇ ਪੱਖ ਦੇ ਵਿੱਚ ਬ੍ਰਾਹਮਣ ਹੋ ਜਾਵੇ ਉਹ ਵੀ ਮਾੜਾ ਹੁੰਦਾ ਹੈ।
1: ਰਾਜਾ ਹੋਏ ਵੱਡੀ ਲਏ ਮਤਸਰ ਗਿਆਨੀ ਖਿਪਰ।
0: ਕਹਿੰਦੇ ਰਾਜਾ ਹੋ ਕੇ ਵੱਡੀ ਲਵੇ ਉਹ ਵੀ ਮਾੜਾ ਹੁੰਦਾ, ਤੇ ਗਿਆਨਵਾਨ ਹੋ ਕੇ ਕਿਸੇ ਨਾਲ ਈਰਖਾ ਕਰੇ ਉਹ ਵੀ ਮਾੜੀ ਗੱਲ ਹੈ, ਵੀ ਇਨ੍ਹਾਂ ਤੋਂ ਗਿਆਨਵਾਨ ਹੈ ਫੇਰ ਤੂੰ ਈਰਖਾ ਕਰਦਾ, ਚੱਲ ਆ ਗਿਆਨੀ ਬੰਦਾ ਤਾਂ ਈਰਖਾ ਕਰੇ, ਗਿਆਨਵਾਨ ਹੋ ਕੇ ਈਰਖਾ ਨਾ ਕਰੇ।
1: ਕੰਨਿਆ ਜਾਰੀ ਬ੍ਰਿਧ ਕਾਮ ਬਹੁ ਨਾਰੀ ਪਰਸੰਗ।
0: ਕਲਯੁਗ ਦੀਆਂ ਕੁਝ ਰੀਤੀਆਂ ਐਸੀਆਂ ਦੱਸੀਆਂ ਨੇ ਮਹਾਰਾਜ ਨੇ, ਖਾਲਸੇ ਨੂੰ ਸੁਚੇਤ ਕੀਤਾ ਇਹਦੇ ਵਿਚ ਕਿ ਬਹੁਤਾ ਜ਼ਿਆਦਾ ਪ੍ਰੀਤੀ ਲਾਉਣੀ ਇਸਤਰੀਆਂ ਦੇ ਨਾਲ ਇਹ ਖਾਲਸੇ ਦਾ ਕੰਮ ਨਹੀਂ ਹੈ। ਆਮ ਲੋਕ ਜੋ ਮਰਜ਼ੀ ਕਰਦੇ ਫਿਰਨ, ਦੁਨੀਆਂ ਅੰਦਰ ਬਹੁਤ ਪੁੱਠੇ ਪੁੱਠੇ ਕੰਮ ਹੁੰਦੇ ਨੇ, ਸਾਰੇ ਜਾਣਦੇ ਨੇ, ਪਰ ਮਹਾਰਾਜ ਕਹਿੰਦੇ ਨਾ ਬਈ, ਤੁਸੀਂ ਜੇ ਹੁਣ ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਬਣ ਗਏ ਹੋ, ਸਤਸੰਗੀ ਹੋ, ਤਾਂ ਮਾੜੇ ਕਰਮ ਐਸੇ ਕਦੇ ਵੀ ਨਾ ਚਿਤਵਣਾ, ਮਾੜਾ ਖਿਆਲ ਨਹੀਂ। ਇੱਥੋਂ ਤੱਕ ਗੁਰੂ ਅਰਜਨ ਦੇਵ ਜੀ ਨੇ ਹੁਣ ਆਪਾਂ ਨੂੰ ਕਹਿਤਾ ਕਿ ਪਰਤ੍ਰੈ ਰੂਪ ਨਾ ਪੇਖਾ ਨੇਤਰ, ਇਨ੍ਹਾਂ ਅੱਖਾਂ ਨਾਲ ਪਰਾਇਆ ਰੂਪ ਨਹੀਂ ਦੇਖਣਾ, ਬਗਾਨਾ ਸੰਗ ਨਹੀਂ ਕਰਨਾ, ਬਗਾਨਿਆਂ ਥਾਵਾਂ ਤੇ ਨਹੀਂ ਜਾਣਾ, ਵੇਸਵਾਵਾਂ ਆਦਿ ਕੋਲ ਨਹੀਂ ਜਾਣਾ, ਐਵੇਂ ਥਾਂ ਥਾਂ ਤੁਰੇ ਰਹਿਣਾ, ਗੁਰਦੁਆਰੇ ਜਾਓ ਤਾਂ ਬਾਣੀ ਪੜੋ, ਨਿਤਨੇਮ ਕਰੋ, ਸਿਮਰਨ ਕਰੋ, ਸੇਵਾ ਕਰੋ, ਇਹ ਚੰਗੇ ਕੰਮ ਕਰੋ, ਨਾ ਕਿ ਜਿਹੜਾ ਹਰ ਵਕਤ ਮਾੜੇ ਕਰਮਾਂ ਦੇ ਵਿਚ ਪ੍ਰਵਿਰਤ ਹੋਣਾ ਹੈ।
1: ਵਿਆਹ ਦਾਮ ਦੈ ਖਰ ਵੀਰਜ ਲੈ ਬੈਲ ਨਪੁੰਸਕ ਪੰਗ।
0: ਵਿਆਹ ਜਿਹੜਾ ਪੈਸਿਆਂ ਵਾਲਾ ਕਰਨਾ, ਪੈਸਿਆਂ ਦੇ ਲੈਣ ਦੇਣ ਕਰਨੇ, ਦਾਜ ਆਦਿਕ ਵੀ ਮਨਾ ਕੀਤਾ ਮਹਾਰਾਜ ਨੇ। ਫਿਰ ਵਿਆਹ ਜਿਹੜੇ ਮੁੱਲ ਖਰੀਦ ਕੇ ਕਰਨੇ ਨੇ, ਕਿਸੇ ਨੂੰ ਵੀ ਮੁੱਲ ਖਰੀਦ ਕੇ ਲਿਆਉਂਦੇ ਲੋਕ, ਉਹ ਵਿਆਹ ਕਰਨੇ, ਮਹਾਰਾਜ ਨੇ ਤਾਂ ਸਾਰਾ ਕੁਝ ਮਨਾ ਹੀ ਕੀਤਾ ਹੋਇਆ, ਉਹ ਗੱਲ ਠੀਕ ਆ ਵੀ ਆਪਾਂ ਕਦੇ ਸੁਣਿਆ ਨਹੀਂ ਇਨ੍ਹਾਂ ਚੀਜ਼ਾਂ ਨੂੰ। ਫਿਰ ਇਹ ਪੁਰਾਣੇ ਸਮੇਂ ਦੇ ਵਿਚ ਖੱਚਰ ਆਦਿਕ ਨੂੰ ਜਨਮ ਦਵਾਉਂਦੇ ਸੀ ਗਲਤ ਢੰਗ ਨਾਲ, ਉਹ ਮਹਾਰਾਜ ਨੇ ਮਨਾ ਕੀਤਾ, ਕਹਿੰਦੇ ਕੁਦਰਤ ਦੇ ਅਸੂਲਾਂ ਦੇ ਵਿਰੁੱਧ ਨਹੀਂ ਕੰਮ ਕਰਨਾ ਕੋਈ। ਇਸੇ ਪਾਰ ਇਸੇ ਤਰ੍ਹਾਂ ਕਹਿੰਦੇ ਨੇ ਜਿਹੜਾ ਹੈ ਬੈਲ ਆਦਿਕ ਨੂੰ ਮਾੜਾ ਕਰ ਦੇਣਾ, ਤੋ ਇਸੇ ਪ੍ਰਕਾਰ ਬੈਲ ਨੂੰ ਇੱਕ ਸੋਟੀ ਦੇ ਨਾਲ ਅੱਗਿਓਂ ਤਿੱਖੀ ਜੀ ਮੇਖ ਲਵਾ ਲੈਂਦੇ ਨੇ, ਫਿਰ ਉਹ, ਮੈਂ ਤਾਂ ਆਮ ਤੌਰ ਤੇ ਦੇਖਿਆ, ਤੁਸੀਂ ਵੀ ਦੇਖਿਆ ਹੋਣਾ, ਸਾਰੇ ਹੀ ਦੇਖਦੇ ਰਹੇ ਆ, ਕਿਉਂਕਿ ਕਈ ਜਿਹੜੇ ਸ਼ਹਿਰ ਵਿਚ ਹੀ ਜੰਮੇ ਪਲੇ ਇਨ੍ਹਾਂ ਨੇ ਬੈਲ ਹੀ ਨਹੀਂ ਦੇਖਿਆ ਹੁੰਦਾ ਚੱਜ ਨਾਲ। ਪਹਿਲਾਂ ਲੋਕ ਬੜਾ ਭੈੜਾ ਕੰਮ ਕਰਦੇ, ਹੁਣ ਵੀ ਕਰਦੇ ਨੇ, ਬੈਲ ਨੂੰ ਆਰ ਮਾਰਨੀ, ਪਿੱਛੋਂ ਤਿੱਖੀ ਮੇਖ ਮਾਰੀ ਜਾਣੀ ਲੱਤਾਂ ਤੇ ਮਾਰਨੀ, ਕਿਤੇ ਉਹ ਫਿਰ ਤੇਜ਼ ਤੁਰਦਾ ਉਹ ਨਾਲ। ਮਹਾਰਾਜ ਕਹਿੰਦੇ ਦੱਸੋ, ਇੱਕ ਜਵਾਨ ਤੋਂ ਬਿਨਾਂ ਵਿਚਾਰਾ ਜੀਵ ਹੈ, ਉਹਨੂੰ ਤੁਸੀਂ ਦੁੱਖ ਦਿੰਦੇ ਹੋ, ਕਿੰਨੀ ਮਾੜੀ ਗੱਲ ਹੈ। ਇਹ ਸਤਿਗੁਰੂ ਜੀ ਨੇ ਹਟਾਇਆ, ਨਾ ਭਾਈ ਕਿਸੇ ਜੀ ਨੂੰ ਦੁੱਖ ਨਹੀਂ ਦੇਣਾ।
1: ਤੇਨ ਲਾਦ ਪਰ ਬਸਤਰ ਲੈ ਉਚੇਸ਼ਟ ਭੋਗ ਕੁਲ ਰੇਤ।
0: ਕਹਿੰਦੇ ਨੇ ਇੱਕ ਤਾਂ ਦੇਖੋ, ਗਊ ਦੇ ਉੱਤੇ ਕੋਈ ਚੀਜ਼ ਨਹੀਂ ਲੱਦਣੀ ਹੈ, ਗਊ ਤੇ ਬਹਿਣਾ ਵੀ ਮਾੜਾ, ਗਊ ਤੇ ਸਮਾਨ ਲੱਦ ਕੇ ਲੈ ਕੇ ਜਾਣਾ, ਚੰਗਾ ਨਹੀਂ ਹੈ ਸਤਿਗੁਰੂ ਜੀ ਜਿਨ੍ਹਾਂ ਚੀਜ਼ਾਂ ਦੀ ਕਰਦੇ ਨਾ ਆਮ ਤੌਰ ਤੇ ਕਹਿੰਦੇ ਆ ਗਊ ਗਰੀਬ ਦੀ ਰੱਖਿਆ ਲਈ ਇਹ ਮਹਾਰਾਜ ਆਏ ਨੇ। ਇਸੇ ਕਰਕੇ ਸਤਿਗੁਰੂ ਕਹਿੰਦੇ ਜਿਹੜੀ ਗੱਲਾਂ ਕਹਿਣ ਉਹ ਥੋੜੇ ਜਿਹਾ ਆਪਣੀ ਸਿਆਣਪ ਛੱਡ ਕੇ ਮੰਨ ਲੈਣੀ ਚਾਹੀਦੀ ਆ। ਇੱਕ ਕਹਿੰਦੇ ਪਰਾਇਆ ਵਸਤਰ ਨਾ ਲਓ ਆਪਣੇ ਉੱਤੇ, ਕਿਉਂ ਜਰਮਸ ਬੜੇ ਹੁੰਦੇ, ਦੂਜੇ ਦਾ ਕੱਪੜਾ ਨਾ ਲਓ, ਦੂਜੇ ਦਾ ਕੱਪੜਾ ਨਾ ਵਰਤੋ, ਬਰਤਨ ਬਹੁਤ ਸਾਰੇ ਕੱਪੜੇ ਬਸ ਦੂਜਾ ਦੇਈ ਵੀ ਤੌਲੀਆ ਪਿੰਡਾਂ ਪੂੰਹ ਲਈਏ, ਇਹ ਨਹੀਂ ਕਰਨਾ। ਦੂਜੇ ਦੀ ਚਾਦਰ ਨਹੀਂ ਉੱਪਰ ਲੈਣੀ, ਦੂਜੇ ਦਾ ਕੋਈ ਕੁੜਤਾ ਪਜਾਮਾ ਪਾ ਲਿਆ ਐਵੇਂ, ਕਹਿੰਦੇ ਐਸਾ ਕੰਮ ਘੱਟ ਹੀ ਕਰੋ, ਇਹ ਨੁਕਸਾਨਦਾਇਕ ਚੀਜ਼ਾਂ ਹੁੰਦੀਆਂ ਨੇ। ਫਿਰ ਉਚਿਸ਼ਟ ਭੋਗ, ਕਿਸੇ ਦਾ ਜੂਠਾ ਪਿਆ ਨਾ ਖਾਓ, ਕੀ ਲੋੜ ਹੈ ਜੂਠਾ ਪਿਆ ਜਿਹੜਾ ਖਾਣਾ। ਇਸੇ ਪ੍ਰਕਾਰ ਕੁਲ ਦੀਆਂ ਰੀਤੀਆਂ ਜਿਹੜੀਆਂ ਨੇ, ਕੁਲ ਰੀਤ, ਸੋ ਇਹ ਸਾਰੀਆਂ ਕੁਲ ਦੀਆਂ ਰੀਤੀਆਂ ਤਿਆਗਣ ਵਾਸਤੇ ਕਿਹਾ। ਜਿਹੜੀਆਂ ਗੁਰਮਤਿ ਦੀਆਂ ਰੀਤੀਆਂ ਨੇ ਨਾ ਉਹ ਗ੍ਰਹਿਣ ਕਰੋ। ਮਹਾਰਾਜ ਨੇ ਬਾਣੀ ਚ ਵੀ ਪੰਗਤੀ ਲਿਖੀ, ਦੁਤੀਆ ਤਿਆਗੀ ਲੋਗਾ ਰੀਤ, ਉਹ ਜਿਹੜੀਆਂ ਲੋਕਾਂ ਦੀਆਂ ਰੀਤੀਆਂ ਬਣਾਈਆਂ ਉਹ ਛੱਡ ਕੇ ਗੁਰਮਤ ਦੀਆਂ ਰੀਤੀਆਂ ਨੂੰ ਗ੍ਰਹਿਣ ਕਰੋ।
1: ਜੀਵ ਜੀਵ ਕਾ ਅਪਹਰੇ ਚੁਗਲੀ ਤੋੜੇ ਪ੍ਰੀਤ।
0: ਇਸ ਕਰਕੇ ਕਿਸੇ ਦੀ ਜੀਵ ਕਾ ਤੋੜਿਓ ਵੀ ਮਾੜੀ ਗੱਲ ਹੈ, ਕਿਸੇ ਦੀ ਰੋਜੀ ਨਾ ਰੋਟੀ ਤੇ ਲੱਤ ਨਾ ਮਾਰਿਆ ਕਰੋ, ਇਹ ਮਾੜੀ ਗੱਲ ਹੈ। ਫਿਰ ਚੁਗਲੀ ਕਰਕੇ ਕਿਸੇ ਦਾ ਭਰਾਵਾਂ ਭਰਾਵਾਂ ਦਾ ਪਿਆਰ ਤੋੜ ਦੇਣਾ ਔਰ ਮਿੱਤਰਾਂ ਦਾ ਪ੍ਰੇਮ ਤੋੜ ਦੇਣਾ, ਇਹ ਮਾੜੀ ਗੱਲ ਹੈ। ਚੁਗਲੀ ਕਰਕੇ ਭਾਈ ਕਿਸੇ ਦਾ ਕੰਮ ਨਾ ਵਿਗਾੜੋ।
1: ਤਿਗ ਜੀਵਨ ਇਹ ਪਾਪ ਹੈ ਸੁਰਗ ਨਾ ਲੈ ਕੇ ਕਾਲ।
0: ਇਹ ਜਿਹੜਾ ਜੀਵਨ ਆ ਨਾ ਬੰਦੇ ਦਾ, ਇਹੋ ਜਿਹਾ ਭੈੜੇ ਬੰਦੇ ਦਾ ਤ੍ਰਿਕਾਰ ਹੈ ਉਹਨੂੰ, ਤ੍ਰਿਗ ਜੀਵੇ ਤ੍ਰਿਗਵਾਸ ਜੀਵਾਸ, ਇਸ ਕਰਕੇ ਉਹਨੂੰ ਨਾ ਤਾਂ ਸਵਰਗ ਮਿਲੇ ਨਾ ਸੱਚਖੰਡ ਮਿਲੇ, ਉਹਦੇ ਲਈ ਤਾਂ ਨਰਕ ਹੀ ਬਣੇ ਨੇ।
1: ਸਿਦਕ ਛੋੜ ਗੁਰ ਬਚਨ ਹੱਥ ਦੁੱਖ ਅਣਗਣੇ ਪਾਲ।
0: ਜਿਹੜਾ ਗੁਰੂ ਤੋਂ ਸਿਦਕ ਛੱਡ ਦਿੰਦਾ ਹੈ ਤੇ ਗੁਰੂ ਦੇ ਬਚਨਾਂ ਨੂੰ ਅਣਦਿੱਖ ਕਰਦਾ ਹੈ ਤੇ ਉਹਦੇ ਮਸਤਕ ਦੇ ਉੱਤੇ ਤਾਂ ਅਣਗਿਣਤੀ ਪਾਪ ਚੜ ਜਾਂਦੇ ਨੇ।
1: ਦਸ ਕਰਮਨ ਕੇ ਸਾਲ ਸੇ ਕਾਇਆ ਮਨ ਅਰਬਾਚ।
0: ਮਨ ਬਚਨ ਸਰੀਰ ਕਰਕੇ ਜਿਹੜਾ ਬੰਦਾ ਦਸ ਕਰਮਾਂ ਨੂੰ ਤਿਆਗਦਾ ਹੈ।
1: ਚਾਰ ਬਰਨ ਮੈਂ ਸਾਧ ਸੋ ਜਮ ਗ੍ਰਹਿ ਜਾਏ ਨਸਾਚ।
0: ਚਾਰਾਂ ਬਰਨਾਂ ਦੇ ਵਿੱਚ ਉਹ ਬੰਦਾ ਸਾਧੂ ਰੂਪ ਗਿਣਿਆ ਜਾਂਦਾ ਹੈ, ਉਹ ਜਮਦੂਤਾਂ ਦੇ ਵੱਸ ਨਹੀਂ ਪੈਂਦਾ। ਜਿਹੜਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਇਹ ਅੱਗੇ ਦੱਸੇ ਹੋਏ ਦਸ ਪਾਪਾਂ ਨੂੰ ਤਿਆਗ ਕੇ ਰੱਖਦਾ।
1: ਹਿੰਸਾ ਪਰ ਤ੍ਰਿਆ ਪਰ ਦ੍ਰਵ ਤੀਨ ਤਜੈ ਇਹ ਦੇ।
0: ਇਹ ਦੇਹੀ ਦੇ ਕਰਮ ਤਿੰਨ ਛੱਡੇ, ਹਿੰਸਾ ਕਰਨੀ, ਜੀਵ ਘਾਤ ਕਰਨਾ, ਪਰ ਤ੍ਰਿਆ ਪਰਾਈ ਇਸਤਰੀ ਦਾ ਸੰਗ ਛੱਡ ਦੇਣਾ ਚੰਗਾ ਹੈ। ਜੀਵਾਂ ਦੀ ਹਿੰਸਾ ਮਾੜੀ ਹੈ, ਨਾ ਕਰਿਆ ਕਰੋ, ਹਿਸਾਬ ਦੇਣੇ ਪੈਂਦੇ ਨੇ। ਪਰ ਦ੍ਰਵ ਪਰਾਇਆ ਪੈਸਾ, ਇਹ ਤਿੰਨ ਆਪਾਂ ਸਰੀਰ ਕਰਕੇ ਮਾੜਾ ਕੰਮ ਜਿਹੜਾ ਕੋਈ ਵੀ ਕਰਦਾ, ਮਹਾਰਾਜ ਕਹਿੰਦੇ ਭਾਈ ਇਹ ਕੰਮ ਨਾ ਕਰੋ।
1: ਰਣ ਚਿਤ ਲੈ ਆਨਕਾ ਅਸਤ ਵਸਤ ਨੈ ਕੇ।
0: ਬੁਰਾ ਨਾ ਕਿਸੇ ਦਾ ਚਿਤਵੇ, ਜਿਹੜੀ ਅਸਤ ਵਸਤੂ ਹੈ ਉਹਦੇ ਤੇ ਭਰੋਸਾ ਨਾ ਕਰੇ।
1: ਪਰ ਨਾਰੀ ਚਿੰਤਾ ਤਜੈ ਤਿੰਨ ਮਨ ਸੀ ਤਿਆਗ।
0: ਇਹ ਤਿੰਨ ਮਨ ਦੇ ਤਿਆਗ ਨੇ ਕਿ ਪਰ ਇਸਤਰੀ ਦਾ ਚਿੰਤਨ ਕਰਨਾ ਇਹ ਛੱਡੇ, ਔਰ ਜਿਹੜਾ ਹੈ ਫਿਰ ਪਹਿਲਾਂ ਕਹਿਤੀਆਂ ਦੋ ਚੀਜ਼ਾਂ, ਬੁਰਾ ਨਾ ਚਿਤਵੈ ਆਨਕਾ, ਇੱਕ ਅਸਤ ਵਸਤੂ ਤੇ ਭਰੋਸਾ ਨਹੀਂ ਕਰਨਾ ਜਿਹੜੀ ਝੂਠੀਆਂ ਚੀਜ਼ਾਂ ਨੇ, ਤੀਜਾ ਹੈ ਪਰਾਈ ਇਸਤਰੀ ਦਾ ਚਿੰਤਨ ਕਰਨਾ ਮਨ ਦੇ ਅੰਦਰ, ਇਹ ਮਾੜਾ ਹੈ।
1: ਪਰਖ ਅਸਤ ਸਲਾਗਨੈ ਅਰਥਮੰਦ ਤਜਵਾਗ।
0: ਹੁਣ ਕਹਿੰਦੇ ਪਰਖ ਹੁੰਦਾ ਹੈ ਕਠੋਰ ਬਚਨ ਕਹਿਣੇ, ਇਹ ਮਾੜੇ ਨੇ, ਕਿਸੇ ਨੂੰ ਕੌੜੇ ਕਠੋਰ ਬਚਨ ਨਾ ਬੋਲੋ। ਮਹਾਰਾਜ ਕਹਿੰਦੇ ਮੇਰੀ ਤਾਂ ਇਹੀ ਸਿੱਖਿਆ ਸਾਰਿਆਂ ਨੂੰ, ਜਿੱਥੇ ਜਾਏ ਬਈ ਹੈ ਭਲਾ ਕਹੀ ਹੈ, ਭਲਾ ਬਚਨ ਕਰਿਆ ਕਰੋ, ਮਿੱਠੇ ਬਚਨ ਬੋਲਿਆ ਕਰੋ। ਅਸਤ ਹੁੰਦਾ ਝੂਠ, ਝੂਠ ਨਹੀਂ ਬੋਲਣਾ। ਸਾਲਾਗ ਨਹਿ, ਜਿਹੜਾ ਸਲੋਤਾ ਤੋਂ ਉਲਟ ਕੀ ਹੁੰਦੀ, ਨਿੰਦਾ, ਨਿੰਦਾ ਨਹੀਂ ਕਰਨੀ। ਕਹਿੰਦੇ ਉਹ ਜਿਹੜੇ ਬਚਨ ਨੇ ਜਿਨ੍ਹਾਂ ਕਰਕੇ ਤੁਸੀਂ ਬੋਲੀ ਜਾਓ ਤੁਹਾਡਾ ਵੀ ਸਿਰ ਦੁਖਣ ਲੱਗ ਜੇ ਤੇ ਦੂਜਾ ਵੀ ਸੁਣ ਸੁਣ ਕੇ ਦੁਖੀ ਹੋ ਜੇ, ਉਹਦਾ ਕੀ ਫਾਇਦਾ ਬੋਲਣ ਦਾ? ਉਹ ਸੁਣਨਾ ਨਹੀਂ ਚਾਹੁੰਦਾ, ਰੋਕ ਰੋਕ ਸੁਣਾਉਂਦਾ। ਵਾਚਲ ਤਾਂ ਕਹਿੰਦੇ ਨੇ ਇਹਨੂੰ, ਬਹੁਤਾ ਬੋਲੀ ਚੱਲਣਾ, ਅਰਥਮੰਦ ਵਾਕ, ਉਹ ਵਾਕ ਜਿਹਨੂੰ ਬੋਲਦੇ ਆਪ ਦੁਖੀ ਹੋ ਜਾਵੇ, ਥੱਕ ਜਾਵੇ, ਸੁਣਨ ਵਾਲਾ ਵੀ ਮੰਦ ਪੈ ਜਾਵੇ, ਅੱਕ ਜਾਵੇ। ਉਹ ਕਹਿੰਦਾ ਵੀ ਮੇਰੀ ਕਵਿਤਾ ਤੂੰ ਇਕੱਲੇ ਨੇ ਸੁਣੀ ਬਹਿ ਕੇ? ਉਹ ਕਹਿੰਦਾ ਜੀ ਮੇਰੀਆਂ ਤਾਂ ਦਰੀਆਂ ਦੁਰੀਆਂ ਇੱਥੇ ਨੇ, ਮੈਂ ਤਾਂ ਉਹ ਲੈਣ ਲਈ ਬੈਠਾ, ਮੈਂ ਕਾਹਨੂੰ ਕਵਿਤਾ ਸੁਣਨ ਨੂੰ, ਬਾਕੀ ਦੁਨੀਆਂ ਸਾਰੀ ਚਲੀ ਗਈ। ਇਸ ਕਰਕੇ ਕਹਿੰਦੇ ਜ਼ਬਰਦਸਤੀ ਕਿਸੇ ਨੂੰ ਆਪਣੀ ਗੱਲ ਨਾ ਸੁਣਾਇਆ ਕਰੋ।
1: ਪਿੱਛੇ ਭੁੱਲਾ ਬਖਸ਼ੀਐ ਸਦਾ ਕਰੇ ਦ੍ਰਿੜ ਮੂੜ।
0: ਇੱਕ ਬੰਦਾ ਉਹ ਤਾਂ ਗਲਤੀ ਹੋ ਗਈ,
2: وہ کہنا جی میں بھول گیا جی گلتی ہو گئی کہنے وہ بخشا جاتا ایک بندہ گلتی کر کے کہنا میں کروں گا تین کی لینا جا میں کیتی ہونی گلتی میں ٹھیک ہاں مہاراج کہنے مورخ آدمی ہے پتھر دل ہے وہ نہیں بخشا جاتا جہاں وہ گلتی کر کے انہیں تو مانجا بھی گلتی ہو گئی میرے پاسوں
1: سدا شری گر بخشی گوڑ
2: سچے پاتشاہ نے خالسے نو سار روپ سو ساڈا سکھ جو پچھلی تک میں سارا بچن آیا ہے وہ ترن کا ایک پاؤ اسی دسیا سارا یہ ڈبن کی کوئی ریتی نہیں دسی یہ کمائی کرو جن بچن کہے نے ود تو ود کوشش کرو کہ گران دے بچن نو اسی کمائیے
1: نام جپن درڑ سادنا سکھ ہمارا سوئے
2: ساڈا تو وہی سکھ ہے جیڑا نام جپتا ہے درڑ سادنا کرتا ہے درڑ ہو کے پاٹھ کرو سما خراب نہ کرو اپنا کلجگ نے سما خراب کرنا ہے آپ نے ود تو ود سما نام بانی سمرن دے وچ لاؤنا
1: ترن پاوتا ایک ڈوبن کہے نہ کوئے
2: مہاراج کہنے میں تانوں ترن دے اپاؤ دسے نے اس پرسنگ وچ ڈوبن کا کوئی اپاؤ نہیں دسیا یہ جن بھی پرسنگ کہے جن گن کہے نے دھارن کرو بھائی یہ بندہ تر جاتا ہے
1: سمتا نمتا بنکتا صدق سابتی جائے
2: ہوں جی سمتا ہوں سمدرشٹی ہونا سارے ایک پرماتما دیکھنا پھر نمتا ہوں نمرتا ادو بعد بنکتا ہوں سرلتا یہ جڑے نا چنگے چنگے گن اپنے من کے اندر لیاؤ اپنا صدق بھروسہ ثابت رکھو ثابت ہوں 100% گناہ دے اوپر رکھو
1: سو میرا نت ملیو موئے من تن موئے تس آئے
2: وہ میرا سکھ ہے وہ مینوں روز ہی ملیا ہویا ہے من تن کر کے وہ میرا سکھ ہے
1: مرنے کا سہسا نہیں جیون لینا نام
2: ہوں ایک بندے وہ نے سنسار دے اندر کہ مرن دا انہوں نے ڈر ہی نہیں انہوں دے اندر بالکل ڈر نہیں جویں مہاراج نے بچن کیتا نا جس کے سر اوپر تو سوامی سو دو کیسا پاو ہے اگے آؤں بول نہ جانا مایا مد ماتا مرنا چیت نہ آوے اتے ارتھ تو ویسے ہو رہا پر نال رلدا ملدا کر کے لایا بھائی کئی بندیاں دے من دے اندر مرنے دا سنس ہی نہیں بھی میں مرنا بھی ہے پٹھے کام ہی کری جاندے نے کدے نام جپیا ہی نہیں ہے جنہ نے
1: سبھی دوک سنس کت میں موہے بگارا کام
2: وہ ساری زندگی سارے کام جڑے کرتے ہیں پٹھے کام موہ دے وچ فس کے کرتے ہیں موہ کر کے انہوں کا کام بگڑیا ہے موہ وچ کیونکہ جنہوں مرنے کا کدے پہ نہیں آیا جیونے کدے نام نہیں جپیا وہ سنسار دے لوگ آشکت ہو کے جنہیں جیونے نام نہیں جپیا ان مرن کا کوئی پہ نہیں سارے دوشوں وچ آشکتی دا کام دا تے موہ دا جی نے کام بگاڑ دیتا ہے الٹ کام بھی کہندے نے کہنے جہے بندے نے موت دا ڈر نہیں رکھیا آتے نام ہی جپیا وہ تو تر گیا جنہیں موت دا پہ نہیں رکھیا ماڑے کام کیتے نے وہ بندہ نہیں تریا
1: آدے کی اپما برے بری خوشامد نت
2: کھا کے اپما کری جانی خوشامد کرنی پھر خوشامد کر کے کسی تو کھانا پھر اس طرح دیا جہاں گلان نے کل جگ دے وچ اے ایسیا نہیں کرنیا ایویں خام خاں کھا کے پھر اپما کرنی بھئی بہت اچھا سی یہ اگے واسطے بھی آواں گے تیرے کو پھر بھی کھوائیں خوشامد کرنی مہاراج کہنے ایسی گلان تسی نہیں کرنیا ہن
1: برا بہت بولن ادک برا پربتی مت
2: بہتا زیادہ بولنا بھی ماڑا ہے اس کر کے ایک تو بہتا بولنا نہیں بہت نہ ہی بولنا روز کہنے سری آنند صاحب دے وچ ایک پربتی دا بہتا متر نہیں بننا پربتی ایسے ہی ہندے نے
1: نام نہ چھوڑے شاستر ہت سکھ سمالا ہو
2: ایک تا میرا سکھ جے بننا ایک تا نام نہ چھڑے نام جپی جاوے جپی جاوے ایک شاستر نال پیار ضرور کرو شاستر دا ہمیشہ تیاگ ہی کردا ہوں کیڑی چیز گرہن کیتی ہوئی ہے اشنان ہے تاں ڈردے نے سویرے نہیں اٹھدے شاستر دا تیاگ کری پھردے نے کرپان چبھدی ہے سانو اسی تاں نہیں پاؤندے نام بھی جپدا نام بھی نہیں جپتے تو مہاراج کہنے پھر میرا کہڑا سکھ ہے جی نام جپے گا شستر گرہن کرے گا ککار گرہن کرے گا پھر سکھ سمالا ہاں ہاں کہنے پھر میں انہوں ہمیشہ یاد رکھاں گا
1: مجھے ترک نہ کیجئے ਮੇਰੀ ਕਰੈ ਨਾ ਸੌ।
2: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਸੌ ਨੀ ਕਦੇ ਖਾਣੀ, ਇਸ ਕਰਕੇ ਜਿਹੜੀ ਮੇਰੀ ਸੌ ਖਾਣੀ ਆ ਨਾ ਇਹਦੇ ਨਾਲ ਨੁਕਸਾਨ। ਹੁਜਤਾਂ ਤੇ ਤਰਕਾਂ ਨਾ ਕਰੇ ਕਦੇ ਵੀ ਮਨ ਦੇ ਅੰਦਰ, ਲੋਕਾਂ ਨੂੰ ਹੁਜਤਾਂ ਕਰੀ ਜਾਣੀਆਂ, ਤਰਕਾਂ ਕਰੀ ਜਾਣੀਆਂ, ਐਸਾ ਕਰਮ ਨਾ ਕਰੇ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਬਹੁਤ ਕੁਝ ਸਮਝਾਉਂਦੇ ਹਰ ਰੋਜ਼।

ਸਤਿਗੁਰੂ ਮਿਹਰ ਕਰੇ। ਇਹਨੂੰ ਕਹਿੰਦੇ ਸਿੱਖੀ, ਇੰਨੀ ਡੂੰਘੀ ਹੈ ਸਿੱਖੀ। ਉਦਾਂ ਤਾਂ ਬਥੇਰੇ ਸਿੱਖ ਫਿਰਦੇ ਨੇ ਦੇਖ ਕੇ, ਕਈ ਵਾਰ ਮਨ ਚ ਆਉਂਦਾ ਅਖਬਾਰਾਂ ਚ ਵੀ ਬੈਠੇ ਬਥੇਰੇ ਅਖਬਾਰਾਂ ਚ ਫੋਟੋਆਂ ਦੇਣ ਵਾਲੇ ਸਿੱਖ, ਆਪਾਂ ਵੀ ਬੈਠੇ ਹਾਂ ਹੋਰ ਵੀ। ਭਾਈ ਦੀਵਾ ਲੈ ਕੇ ਲੱਭੀਏ ਤਾਂ ਸਿੱਖ ਕਿਤੇ ਸਿੱਖ ਲੱਭਦਾ ਹੈ ਜਾਂ ਜਿਹਦੇ ਚ ਇੰਨੇ ਗੁਣ ਹੋਣ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰੀਏ, ਮਹਾਰਾਜ ਸਾਨੂੰ ਵੀ ਸਿੱਖੀ ਬਖਸ਼ੋ, ਨਾਮ ਦੀ ਦਾਤ ਬਖਸ਼ੋ। ਜੇ ਸਿੱਖੀ ਨਹੀਂ ਬਖਸ਼ਣੀ ਤਾਂ ਮਹਾਰਾਜ ਸਿੱਖਾਂ ਦੀ ਧੂੜ ਬਖਸ਼ੋ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪ।

0: ਜੀਓ ਚੌਪਏ ਇੱਕ ਦਿਨ ਪਿਕ ਸਤਿਗੁਰ ਕੀ ਮਰਜ਼ੇ ਸੰਗਤ ਹੱਥ ਜੋੜ ਕੇ ਅਰਜ਼ੇ।
1: ਇੱਕ ਦਿਨ ਸਤਿਗੁਰੂ ਮਹਾਰਾਜ ਜੀ ਦੀ ਮਰਜ਼ੀ, ਜਦੋਂ ਬਹੁਤ ਪ੍ਰਸੰਨ ਬੈਠੇ ਹੋਣ ਤੇ ਭਾਈ ਸਿੰਘੋ ਕੁਛ ਪੁੱਛਣਾ ਪੁੱਛ ਲਓ। ਇਸ ਤਰ੍ਹਾਂ ਗੁਰਾਂ ਦੇ ਇਸ਼ਾਰੇ ਵਿੱਚ ਸਮਝ ਗਏ ਕਿ ਸਤਿਗੁਰੂ ਕੁਝ ਦੱਸਣਾ ਚਾਹੁੰਦੇ ਨੇ, ਜੋ ਕਿਸੇ ਦਾ ਪ੍ਰਸ਼ਨ ਹੈ। ਸਾਰੀ ਸੰਗਤ ਨੇ ਹੱਥ ਜੋੜ ਕੇ ਇਸ ਤਰ੍ਹਾਂ ਗੁਰਾਂ ਦੇ ਅੱਗੇ ਬੇਨਤੀ ਕੀਤੀ ਹੈ।
0: ਸਾਚੇ ਪਾਤਸ਼ਾਹ ਇਹ ਕਹੀਏ ਚਤਰ ਵਰਣ ਮੁੰਡਤ ਹੀ ਲਈਏ।
1: ਮਹਾਰਾਜ ਜੀ, ਇਹ ਕਿਰਪਾ ਕਰਕੇ ਸਾਨੂੰ ਦੱਸੋ, ਇਹ ਜਿਹੜੇ ਚਾਰੇ ਵਰਣ ਨੇ ਸਾਰੇ, ਖੱਤਰੀ, ਬ੍ਰਾਹਮਣ, ਸੂਦ, ਵੈ, ਸਾਧਕ, ਹੋਰ ਵੀ ਬੜੇ ਬੜੇ ਲੋਕ ਨੇ, ਇਹ ਸਾਰੇ ਜਣੇ ਮੁੰਨ ਹੀ ਨੇ। ਮੁੰਡਤ ਭਾਵ ਹਰੇਕ ਦੇ ਹੀ ਕੇਸ ਦਾੜੀ ਕੱਟ ਕੇ ਬਿਲਕੁਲ ਹੀ ਸਫਾਇਆ ਕੀਤਾ।

0: ਪਹਿਲਾਂ ਜਿਹੜੀ ਤਿੰਨਾਂ ਯੁੱਗਾਂ ਦੀ ਗੱਲ ਹੈ, ਬਖਿਆਤ ਪ੍ਰਗਟ ਹੀ ਸੁਣੀ ਆ ਅਸੀਂ ਬਈ ਇਹਨਾਂ ਵਿੱਚ ਲੋਕ ਆਪਣੇ ਕੇਸ ਨਹੀਂ ਸਨ ਕਟਾਉਂਦੇ।
1: ਸਭ ਕੇ ਸਿਰ ਪਰ ਉੱਤੇ ਸੁਕੇਸ਼, ਸ਼ਮਸ ਮੂਚ ਤੋਂ ਧਰਤ ਵਿਸ਼ੇਸ਼।
0: ਸਾਰੇ ਜਣੇ ਆਪਣੇ ਕੇਸ ਰੱਖਦੇ, ਦਾੜਾ ਰੱਖਦੇ ਸਨ, ਹਰੇਕ ਜਣਾ ਆਪਣੇ ਕੇਸਾਂ ਦੀ ਸੰਭਾਲ ਕਰਦਾ ਸੀ।
1: ਕਿਸ ਪ੍ਰਕਾਰ ਸਭ ਮੁੰਡਨ ਭਏ, ਝਗੜਤ ਅਬੈ ਬੰਦ ਪੱਖ ਲਏ।
0: ਹੋਏ ਕਿਸ ਪ੍ਰਕਾਰ ਮੁੰਡਨ ਸ਼ੁਰੂ ਹੋਇਆ ਹੈ, ਝਗੜਦੇ ਲੋਕ ਕਿਉਂ ਨੇ, ਕਿੱਥੋਂ ਝਗੜਾ ਵਧਿਆ ਹੈ।

0: ਇਹਨਾਂ ਨੇ ਵੱਖੋ ਵੱਖਰੇ ਪੱਖ ਲੈ ਲਏ ਔਰ ਤਰ੍ਹਾਂ ਤਰ੍ਹਾਂ ਦੀਆਂ ਵੇਦਾਂ ਵਿੱਚੋਂ ਲਾਈਨਾਂ ਸੁਣਾਉਣ ਲੱਗ ਪਏ ਕੱਢ ਕੇ ਜਾਂ ਹੋਰ ਥਾਵਾਂ ਤੋਂ ਇਹ ਕਿਉਂ ਹੋਇਆ ਹੈ
1: ਜਗ ਹੋਇਓ ਸਗਰੋ ਇੱਕ ਸਾਰੇ ਜੇ ਬੂਜੈ ਕੈ ਸ਼ਰੁਤੀ ਉਚਾਰੇ
0: ਸਾਰਾ ਜਗ ਇੱਕੋ ਜਿਹਾ ਬਣ ਗਿਆ ਜਿਹਨੂੰ ਦੇਖੋ ਉਹਦੇ ਕੇਸ ਮੁੰਨੇ ਹੋਏ ਨੇ ਦਾੜੀਆਂ ਕੱਟੀ ਫਿਰਦੇ ਨੇ ਬਿਲਕੁਲ ਚਟਮ ਹੋ ਗਏ ਨੇ ਪਛਾਣ ਜੀ ਨਹੀਂ ਆਉਂਦੇ ਕੌਣ ਕਿਹੜਾ ਹੈ ਕਿਹੜੇ ਧਰਮ ਦਾ ਹੈ ਕੋਈ ਪਤਾ ਲੱਗਦਾ ਉਹ ਇਹ ਮੁਸਲਮਾਨ ਉਹ ਹਿੰਦੂ ਨੇ ਈਸਾਈ ਵੀ ਉਹੋ ਜਿਹੇ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਵੀ ਉਹੋ ਜਿਹੇ ਨੇ ਕੁੱਲ ਦੁਨੀਆ ਨੇ ਇੱਕੋ ਹੀ ਰੂਪ ਬਣਾ ਲਿਆ ਇਸ ਕਰਕੇ ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਇਹ ਸਾਰਾ ਜੱਗ ਐਸਾ ਕਿਉਂ ਹੋਇਆ ਜੇ ਪੁੱਛਦੇ ਹੈ ਵੀ ਇਹ ਤੁਸੀਂ ਕਿਉਂ ਵਾਲ ਕਟਾਏ ਨੇ ਪਹਿਲਾਂ ਤਾਂ ਕਿਸੇ ਨੇ ਕਟਾਏ ਨਹੀਂ ਹੈਗੇ ਤਾਂ ਉਹ ਕੋਈ ਸੁਰਤੀ ਵੇਦਾਂ ਦੀ ਜਾਂ ਕੋਈ ਹੋਰ ਆਪਣੇ ਧਾਰਮਿਕ ਗ੍ਰੰਥ ਵਿੱਚੋਂ ਉਚਾਰਨ ਕਰਕੇ ਉਹ ਆਪਣੀ ਪੰਗਤੀ ਦਾ ਆਸਰਾ ਲੈ ਕੇ ਕੋਈ ਉਦਾਹਰਣ ਦੇ ਦਿੰਦੇ ਅਸੀਂ ਚੁੱਪ ਹੋ ਜਾਂਦੇ
1: ਹਾਂ ਸੁੰਦਰ ਸਰੂਪ ਤੇ ਕਰੋਪ ਬਨ ਰੋਡੇ ਹੋਤ
0: ਇੰਨਾ ਸੋਹਣਾ ਸੁੰਦਰ ਸਰੂਪ ਹੁੰਦਾ ਹੈ ਇੱਕ ਰੂਪ ਬਣਾ ਲੈਂਦੇ ਨੇ ਰੋਡੇ ਬਣ ਜਾਂਦੇ ਨੇ
1: ਜੈਸੇ ਭੂਪ ਦੰਡ ਦੇ ਨੈਕ ਨਾ ਸ਼ਰਮ ਹੈ
0: ਇਹ ਪੁਰਾਣੇ ਸਮੇਂ ਵਿੱਚ ਰਾਜੇ ਮੌਤ ਦਾ ਦੰਡ ਜਿਹਨੂੰ ਦਿੰਦੇ ਸੀ ਇਦੋਂ ਭੈੜਾ ਦੰਡ ਕੋਈ ਨਹੀਂ ਸੀ ਮੰਨਿਆ ਜਾਂਦਾ ਕਿ ਕੇਸ ਕੱਟ ਦਿੱਤੇ ਜਾਣ ਮਰਨ ਦੇ ਤੁੱਲ ਫਾਂਸੀ ਦੇ ਬਰਾਬਰ ਗਲ ਵੱਢਣ ਦੇ ਬਰਾਬਰ ਮੰਨਿਆ ਜਾਂਦਾ ਸੀ ਇਹ ਲੋਕ ਤਾਂ ਇਉਂ ਲੱਗਦੇ ਆ ਵੀ ਜਿਵੇਂ ਸਾਰਿਆਂ ਨੂੰ ਹੀ ਫਾਂਸੀ ਹੋ ਗਈ ਹੋਵੇ
1: ਮਲ ਮੂਤ ਬਾਸਨ ਮਲੀਨ ਤੇ ਮਲੀਨ ਮਾਂ ਸਿਸ ਨੂੰ ਲਗਤੀ ਉੱਚ ਨੀਚ ਕੇ ਚਰਮ ਹੈ
0: ਉਹ ਜਿਹੜਾ ਭਾਂਡਾ ਹੁੰਦਾ ਨਾਈ ਦਾ ਉਹ ਜਿਹੜਾ ਉਸ ਤਰ੍ਹਾਂ ਹੁੰਦਾ ਹੈ ਉਹ ਇੱਕ ਚਮੜਾ ਜਿਹਾ ਕੱਟ ਕੇ ਉਹਦਾ ਲਟਕਾਇਆ ਹੁੰਦਾ ਉਹ ਬਾਹਰ ਇੱਕ ਠੀਕਰੇ ਜਿਹੇ 'ਚ ਪਾਣੀ ਰੱਖਿਆ ਹੁੰਦਾ ਉਹਦੇ ਵਿੱਚ ਕੂਕਰ ਆ ਕੇ ਪਾਣੀ ਪੀਂਦੇ ਨੇ ਕਈ ਕੂਕਰ ਪਿਸ਼ਾਬ ਆਦਿ ਕਰ ਜਾਂਦੇ ਨੇ ਉਹ ਗੰਦਗੀ ਜੀ ਵਾਲਾ ਭਾਂਡਾ ਜਿਹਾ ਉਹ ਉਸ ਤਰ੍ਹਾਂ ਭਿਉਂ ਭਿਉਂ ਕੇ ਫਿਰ ਉਹ ਚਮੜੇ ਦੇ ਉੱਤੇ ਚੰਗੀ ਤਰ੍ਹਾਂ ਤਿੱਖਾ ਕਰਦਾ ਹੈ ਜਿਹੜਾ ਆਉਂਦਾ ਉਹਦੇ ਮੂੰਹ ਨੂੰ ਲਾਉਂਦਾ ਉਹਦੇ ਸਿਰ ਨੂੰ ਲਾਉਂਦਾ ਇਹ ਕੀ ਇਹਨਾਂ ਲੋਕਾਂ ਨੇ ਗਿਰਾਵਟ ਵਾਲੇ ਕਰਮ ਸ਼ੁਰੂ ਕਰ ਦਿੱਤੇ ਹੈ
1: ਪਾਕ ਮੁੱਖ ਮੂੰਡ ਪੈ ਨੀ ਪਾਕ ਤੋਂ ਫਿਰਾਵੇ ਨਿਤ
0: ਐਡਾ ਸੋਹਣਾ ਰੱਬ ਨੇ ਮੂੰਹ ਦਿੱਤਾ ਹੈ ਬੰਦੇ ਨੂੰ ਤੇ ਇਹ ਐਡਾ ਨਪਾਕ ਚੀਜ਼ ਉਹਦੇ ਉੱਤੇ ਜਿਹੜੀ ਹੈ ਫਰਾਉਂਦੇ ਨੇ ਕਿੱਡਾ ਸੋਹਣਾ ਮੂੰਹ ਹੈ ਬੰਦੇ ਦਾ ਪਰ ਮੂੰਹ ਦੇ ਉੱਤੇ ਇਹ ਕਿੱਡੀ ਨਪਾਕ ਚੀਜ਼ ਨੂੰ ਬੜੇ ਸ਼ੌਂਕ ਨਾਲ ਉਹਦੇ ਮੂਹਰੇ ਬੈਠ ਕੇ ਬਈ ਆਹ ਮੇਰੀ ਦਾੜੀ ਕੱਟਦੇ ਆ ਮੇਰੇ ਕੇਸ ਕੱਟਦੇ ਮੈਨੂੰ ਬਣਾ ਦੇ ਬੰਦਾ ਆਪਣੇ ਜਾਣੀ ਤੇ ਬੰਦਾ ਬਣਦੇ ਨੇ ਪਰ ਧਰਮ ਤੋਂ ਸਾਰੇ ਬੇਮੁਖ ਹੋ ਗਏ
1: ਆਗੇ ਕਰਦੇ ਜੈਸੇ ਰਾਂਡ ਤੋਂ ਕਰਮ ਹੈ
0: ਕਹਿੰਦੇ ਇਹ ਤਾਂ ਬੇਸਵਾ ਵਾਲਾ ਕਰਮ ਹੋ ਗਿਆ ਕਹਿੰਦੇ ਅੱਗੇ ਕਰਦੇ ਆਪਣਾ ਮੂੰਹ ਕਰ ਦਿੰਦੇ ਆਪਣਾ ਸਿਰ ਕਰ ਦਿੰਦੇ ਨੇ ਇਦੋਂ ਵੱਧ ਕਵੀ ਜੀ ਕਹਿੰਦੇ ਮੈਂ ਇਹਨਾਂ ਲੋਕਾਂ ਨੂੰ ਕੀ ਆਖਾਂ
1: ਸ਼ੋਭਾ ਲੋਕ ਗੱਤ ਪਰ ਲੋਕ ਕੀ ਬਿਗਾਰ ਹੈ ਮੂਡ
0: ਐਸ ਲੋਕ ਦੀ ਸ਼ੋਭਾ ਅਤੇ ਪਰਲੋਕ ਦੀ ਕਲਿਆਣ ਦੋਨੋਂ ਗੱਲਾਂ ਹੀ ਇਹਨਾਂ ਲੋਕਾਂ ਨੇ ਵਿਗਾੜ ਲਈਆਂ ਹਨ
1: ਮੁੰਡਨ ਕਰਾਏ ਫੇਰ ਪੱਖ ਤੇ ਧਰਮ ਹੈ
0: ਮੁੰਡਨ ਕਰਾ ਕੇ ਕੇਸ ਦਾੜੀਆਂ ਮਨਾ ਕੇ ਕਹਿੰਦੇ ਇਹ ਤਾਂ ਧਰਮ ਹੈ ਇਹਨੂੰ ਨਹੀਂ ਪਤਾ ਇਹ ਤਾਂ ਬੜਾ ਪੁਰਾਣਾ ਚੱਲਿਆ ਆ ਰਿਹਾ ਸੋ ਜਿਵੇਂ ਇੱਕ ਤੀਰਥ ਉੱਤੇ ਇੱਕ ਵਾਰ ਅਸੀਂ ਗਏ ਸੀ ਜਲਵਾਣਾ ਪਿੰਡ ਪੈਂਦਾ ਹਰਿਆਣੇ 'ਚ ਉੱਥੇ ਵੀ ਇੱਕ ਤੀਰਥ ਹੈ ਅਸੀਂ ਕਿਸੇ ਨੂੰ ਤੀਰਥ ਦੇਖੀ ਤਾਂ ਸਹੀ ਜਦ ਗਏ ਦੇਖਣ ਉੱਥੇ ਕਾਫੀ ਖਸਤਾ ਜਿਹੀ ਹਾਲਤ ਸੀ ਸਾਰਾ ਟੁੱਟਿਆ ਡਿੱਗਿਆ ਜਿਹਾ ਕੰਮ ਪਾਣੀ ਵੀ ਐਵੇਂ ਪੰਜ ਸੱਤ ਬਾਲਟੀਆਂ ਖੜਾ ਹੋਣਾ ਵਿੱਚ ਜਿਲਬ ਜਿਹੇ ਲੱਗੇ ਹੋਏ ਉੱਥੇ ਇੱਕ ਮੰਦਰ ਸੀ ਪੰਡਿਤ ਨੂੰ ਮਿਲੇ ਮੇਰੇ ਤੀਰਥ ਦਾ ਮਹਾਤਮ ਕੀ ਹੈ ਕਿਵੇਂ ਹੈ ਅਸੀਂ ਉਹਨੂੰ ਗੱਲ ਕੀਤੀ ਵੀ ਇਹ ਜਿਹੜਾ ਕੇਸ ਕਟਾਉਂਦੇ ਹੋ ਦਾੜੀ ਕਟਾਉਂਦੇ ਪੁਰਾਣੇ ਰਿਸ਼ੀ ਮੁਨੀ ਤਾਂ ਰੱਖਦੇ ਹੁੰਦੇ ਸੀਗੇ ਉਹਦਾ ਜਵਾਬ ਦੇਖੋ ਕਿੰਨਾ ਹਾਸੇ ਵਾਲਾ ਸੀ ਕਹਿੰਦਾ ਅਸਲ ਵਿੱਚ ਉਹ ਜੰਗਲਾਂ ਵਿੱਚ ਇਹ ਉਸ ਤਰ੍ਹਾਂ ਚਾਕੂ ਨਹੀਂ ਸੀ ਨਾ ਹੁੰਦੇ ਇਹ ਮੈਂ ਕਿਹਾ ਇਹਦੀਆਂ ਤਲਵਾਰਾਂ ਹੁੰਦੀਆਂ ਸੀ ਤੀਰ ਕਮਾਨ ਹੁੰਦੇ ਸੀ ਖੰਡੇ ਹੁੰਦੇ ਸੀ ਰਾਮ ਚੰਦਰ ਜੀ ਨੇ ਰਾਵਣ ਨੂੰ ਕਾਹਦੇ ਨਾਲ ਮਾਰਿਆ ਸ਼ਸਤਰਾਂ ਨਾਲ ਹੀ ਮਾਰਿਆ ਕਿਉਂਕਿ ਚਾਕੂ ਨਹੀਂ ਸੀ ਹੁੰਦਾ ਕਹਿੰਦਾ ਤਾਂਹੀਓ ਤਾਂ ਉਦੋਂ ਵਾਲ ਨਹੀਂ ਸੀ ਮੁੰਦੇ ਕਹਿੰਦਾ ਹੁਣ ਅੱਜ ਤਾਂ ਨਵਾਂ ਯੁੱਗ ਆ ਗਿਆ ਬਲੇਡ ਬਣ ਗਏ ਚਾਕੂ ਬਣ ਗਏ ਵਾਲ ਕੱਟਣ ਵਾਲੀਆਂ ਮਸ਼ੀਨਾਂ ਬਣ ਗਈਆਂ ਫਿਰ ਤਾਂ ਲੋਕ ਕੇਸ ਕਟਾਉਂਦੇ ਨੇ
1: ਕਿਉਂ ਭਈ ਇਹ ਕਿਵੇਂ ਹੋਏ ਕਰੋ ਬਤਾਵਨ।
0: ਇਹ ਕਿਵੇਂ ਹੋਇਆ ਮਹਾਰਾਜ, ਇਹ ਲੋਕ ਸਾਰੇ ਇੱਕੋ ਹੀ ਰਾਹ ਤੋਂ ਚੱਲ ਪਏ ਨੇ, ਇਹ ਸਾਨੂੰ ਦੱਸੋ।
1: ਆਪ ਪੰਥ ਮੈਂ ਕਰੇ ਰਖਾਵਨ,
0: ਉਹਦੇ ਉਲਟ ਤੁਸੀਂ ਪੰਥ ਵਿੱਚ ਕੇਸ ਰਖਵਾਏ ਨੇ, ਬਈ ਕੇਸ ਨਹੀਂ ਕੱਟਣੇ। ਇਹ ਦੇਖੋ ਦੁਨੀਆਂ ਉੱਧਰ ਨੂੰ ਜਾਂਦੀ ਹੈ ਤੇ ਖਾਲਸੇ ਨੂੰ ਤੁਸੀਂ ਇੱਧਰ ਨੂੰ ਤੋਰਿਆ। ਜਬਲਾ ਖਾਲਸਾ ਰਹਿ ਨਿਆਰਾ, ਨਿਆਰਾ ਪੁਣਾ ਤਾਂ ਆਪੇ ਹੀ ਹੈ, ਜਦੋਂ ਸਿਰ ਤੇ ਸੁੰਦਰ ਜੂੜਾ ਹੈ, ਦਸਤਾਰ ਹੈ, ਦਾੜਾ ਹੈ, ਬਾਣਾ ਹੈ, ਬਾਣੀ ਹੈ, ਇਹੀ ਤਾਂ ਖਾਲਸੇ ਦਾ ਨਿਆਰਾ ਪੁਣਾ ਹੈ। ਜਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦੀ ਹੋਈ, ਮਹਾਰਾਜ ਨੇ ਭਾਈ ਜੈਤਾ ਜੀ ਨੂੰ ਪੁੱਛਿਆ, ਦਿੱਲੀ ਦੇ ਵਿੱਚ ਕਿਸੇ ਸਿੱਖ ਨੇ ਹਾਂ ਦਾ ਨਾਰਾ ਨਹੀਂ ਮਾਰਿਆ? ਕਹਿੰਦੇ ਮਹਾਰਾਜ ਸਿੱਖ ਤਾਂ ਉੱਥੇ ਬਹੁਤ ਨੇ ਦਿੱਲੀ 'ਚ, 1400 ਘਰ ਹੈ ਸਿੱਖਾਂ ਦਾ, ਪਰ ਸਾਰੇ ਹੀ ਦੁੱਕ ਗਏ, ਕੋਈ ਨਹੀਂ ਬੋਲਿਆ ਹੈ। ਕਿਉਂ ਮਹਾਰਾਜ? ਇੱਕ ਤਾਂ ਪਛਾਣ ਹੀ ਨਹੀਂ ਆਉਂਦੀ, ਗਾਲ ਗੂਲ ਕੱਟੇ ਹੁੰਦੇ ਨੇ, ਉਦੋਂ ਬਾਅਦ ਪਹਿਲਾਂ ਲੋਕ ਵਾਲ ਕੱਟ ਲੈਂਦੇ ਹੁੰਦੇ ਸੀ, ਕੋਈ ਰੱਖ ਲੈਂਦਾ, ਕੋਈ ਕੱਟ ਲੈਂਦਾ, ਕੋਈ ਜਿਵੇਂ ਮਰਜ਼ੀ ਕਰੀ ਜਾਂਦੇ ਸੀ, ਕਿਉਂਕਿ ਬੈਨ ਕੋਈ ਨਹੀਂ ਸੀਗਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀਰ ਰਾਜ ਜਾਗਿਆ, ਕਹਿੰਦੇ ਚੰਗਾ ਮੈਂ ਇਹੋ ਜਿਹਾ ਖਾਲਸਾ ਬਣਾਊਂਗਾ, ਜੇ ਲੁਕੇਗਾ ਤਾਂ ਵੀ ਲੁਕ ਨਹੀਂ ਸਕੇਗਾ, ਕਰੋੜਾਂ ਵਿੱਚ ਇੱਕ ਸਿੱਖ ਖੜਾ ਦੂਰੋਂ ਪਛਾਣਿਆ ਜਾਏਗਾ, ਉਹ ਇੱਕ ਸਿੱਖ ਵੀ ਖੜਾ ਵਿੱਚ। ਮਹਾਰਾਜ ਕਹਿੰਦੇ ਇਤਨੀ ਪਹਿਚਾਣ ਖਾਲਸੇ ਦੀ ਬਣਾ ਦਿਆਂਗਾ, ਇਸੇ ਕਰਕੇ ਮੈਂ ਖਾਲਸੇ ਨੂੰ ਕੇਸ, ਦਾੜਾ, ਦਸਤਾਰ ਬਖਸ਼ਿਸ਼ ਕੀਤੀ ਹੈ।
1: ਸੁਣ ਸ਼੍ਰੀ ਕਲਗੀ ਥਰ ਤਿਸ ਕਾਲ, ਕਯੋ ਪ੍ਰਸੰਗ ਸਬਨ ਕੇ ਨਾਲ।
0: ਸੁਣ ਕੇ ਮਹਾਰਾਜ ਨੇ ਬਚਨ ਉਸ ਵਕਤ ਸਾਰੀ ਸੰਗਤ ਨੂੰ ਇਸ ਤਰ੍ਹਾਂ ਪੁਰਾਣਾ ਇੱਕ ਪ੍ਰਸੰਗ ਸੁਣਾਇਆ ਕਿ ਇਹ ਕਦੋਂ ਤੋਂ ਜਿਹੜੀ ਗਲਤ ਮਰਿਆਦਾ ਸ਼ੁਰੂ ਹੋਈ ਹੈ।
1: ਰਾਜ ਪਾਂਡਵਨ ਕੋ ਛੈ ਭਇਓ, ਚਿਰੰਕਾਲ ਬਹੁਰੋ ਬਿਤ ਗਏ।
0: ਜਦੋਂ ਪਾਂਡਵਾਂ ਦਾ ਬੜਾ ਸੋਹਣਾ ਰਾਜ ਚੱਲਦਾ ਸੀ, ਹੌਲੀ ਹੌਲੀ ਕਰਕੇ ਉਹਨਾਂ ਦੇ ਅੱਗੇ ਕਈ ਰਾਜੇ ਆਏ ਉਹਨਾਂ ਦੇ ਕੋਲ ਦੇ ਵਿੱਚ, ਫਿਰ ਹੌਲੀ ਹੌਲੀ ਕਰਕੇ ਸਾਰਾ ਕੁਝ ਜਦੋਂ ਖਤਮ ਹੋ ਗਿਆ।
1: ਉਪਨੰਦ ਕੋ ਭੇਛਿਤ ਮਾਲਕ, ਵਧਿਓ ਰਾਜ ਬੋ ਸ਼ਤਰਨ ਕਾਲਕ।
0: ਇੱਕ ਆਨੰਦ ਗੋਤ ਵਾਲੇ ਸ਼ੂਦਰ ਨੇ, ਔਰ ਉਹਨਾਂ ਵਿੱਚੋਂ ਇੱਕ ਰਾਜਾ ਬਣਿਆ ਧਰਤੀ ਦਾ। ਉਹਨੇ ਫਿਰ ਜਿੱਥੇ ਪਾਂਡਵ ਰਾਜ ਕਰਦੇ ਸੀ, ਸ਼ੂਦਰ ਨੇ ਰਾਜ ਕੀਤਾ।
1: ਛੀਨ ਲੀਨ ਭੂਪਤ ਸਮਦਾਏ, ਫੇਰੀ ਸਭ ਜਗ ਆਪਣੇ ਦੁਹਾਏ।
0: ਉਹਨੇ ਕੀ ਕੀਤਾ, ਉਹਨੇ ਸਾਰੇ ਜੱਗ ਦੇ ਵਿੱਚ ਜਿੰਨੇ ਰਾਜੇ ਸੀ ਸਾਰਿਆਂ ਦਾ ਰਾਜ ਖੋਹ ਕੇ ਆਪਣੇ ਆਪ ਵੱਡਾ ਚੱਕਰਵਰਤੀ ਰਾਜਾ ਬਣ ਗਿਆ।
1: ਚਾਰੋਂ ਬਰਨ ਚਲੇ ਅਨਸਾਰੇ, ਪਰਸ਼ੁਰਾਮ ਸਮ ਛਤਰੀ ਮਾਰੇ।
0: ਚਾਰੇ ਬਰਨੋਂ ਦੇ ਅਨਸਾਰੀ ਹੋ ਕੇ ਚੱਲੇ, ਆਗਿਆ ਵਿੱਚ ਚੱਲੇ, ਅਤੇ ਜਿਹੜਾ ਪਰਸ਼ੁਰਾਮ ਸੀ ਉਹ ਵੀ ਉਸੇ ਰਾਜੇ ਨੰਦ ਨੇ ਮਾਰਿਆ ਸੀ।
1: ਡੇਢ ਹਜ਼ਾਰ ਬਰਸ ਤੱਕ ਰਾਜ ਕਰਤ ਰਹੇ ਬੜ ਭਇਓ ਸਮਾਜ।
0: ਡੇਢ ਹਜ਼ਾਰ ਸਾਲ ਤੱਕ ਇਹਨਾਂ ਨੇ ਰਾਜ ਕੀਤਾ, ਬੜਾ ਭਾਰੀ ਰਾਜ ਸਮਾਜ ਇਹਨਾਂ ਦਾ ਹੋਇਆ ਹੈ।
1: ਸੰਗਿਆ ਸਭਨ ਨੰਦ ਕੇ ਰਹੇ, ਏਕ ਵਿਸਾਲ ਵਧਿਓ ਤਿੰਨ ਮਹੇ।
0: ਉਹਨਾਂ ਦੇ ਸੰਗਿਆ ਜਿਹੜੀ ਸੀ ਉਹ ਨੰਦ ਹੀ ਚੱਲਦੀ ਸੀ, ਕੋਈ ਵੀ ਰਾਜਾ ਬਣਦਾ ਸੀ ਕਿਉਂਕਿ ਉਹ ਤਾਂ ਨੰਦ ਹੀ ਲੱਗਣਾ ਸੀ ਉਹਦੇ ਨਾਲ। ਇਸ ਕਰਕੇ ਹਰੇਕ ਹੀ ਰਾਜਾ ਨੰਦ ਹੋਇਆ, ਰਾਜ ਉਹਨੇ ਕੀਤਾ, ਇਸ ਤਰ੍ਹਾਂ ਬਹੁਤ ਤਕੜਾ ਰਾਜ ਬਣ ਗਿਆ।
1: ਜੋ ਮਹੀਪ ਤਿੰਨ ਦੇਸ਼ ਨਿਕਾਰੇ, ਤਿੰਨ ਤੇਰੇ ਦੇ ਤਰਾਸ ਮਤਾਰੇ।
0: ਇਹ ਰਾਜੇ ਨੰਦ ਹੋਣਾ ਨੇ ਅੱਗੇ ਤੋਂ ਅੱਗੇ ਜਦੋਂ ਬਹੁਤ ਤਕੜਾ ਰਾਜ ਬਣਾ ਲਿਆ, ਪਹਿਲਾਂ ਉਹਨਾਂ ਦੇ ਪਿਤਾ ਨੇ ਰਾਜ ਕੀਤਾ, ਫਿਰ ਪੁੱਤਰ ਨੇ, ਫਿਰ ਉਹਦੇ ਪੁੱਤਰ ਨੇ, ਫਿਰ ਉਹਦੇ ਪੁੱਤਰ ਨੇ, ਇਸ ਤਰ੍ਹਾਂ ਡੇਢ ਹਜ਼ਾਰ ਸਾਲ ਰਾਜ ਕੀਤਾ। ਅੱਗੇ ਜਾ ਕੇ ਇੱਕ ਹੋਰ ਰਾਜਾ ਨੰਦ ਆਇਆ, ਉਹਨੇ ਵਿਚਾਰ ਕੀਤੀ ਵੀ ਜਿਹੜੇ ਰਾਜੇ ਨੂੰ ਕੁੱਟ ਕਟਾ ਕੇ ਉਹਨਾਂ ਦਾ ਰਾਜ ਖੋਇਆ ਹੈ, ਉਹਨਾਂ ਰਾਜਿਆਂ ਦੇ ਮਨ ਵਿੱਚ ਕਦੇ ਤਾਂ ਆਵੇਗੀ ਕਿ ਇਹ ਰਾਜੇ ਨੂੰ ਆਪਾਂ ਜਿੱਤੀਏ, ਮਾਰੀਏ, ਆਪਣੀ ਸੈਨਾ ਇਕੱਠੀ ਕਰੀਏ, ਰਾਜ ਖੋਈਏ। ਹੋ ਸਕਦਾ ਉਹ ਰਾਜੇ ਜਿਹੜੇ ਸਾਡੇ ਕੁੱਟ ਕੇ ਕੱਢੇ ਹੋਏ ਨੇ ਇਕੱਠੇ ਹੋ ਜਾਣ, ਫਿਰ ਹਮਲਾ ਕਰ ਦੇਣ, ਇਸ ਕਰਕੇ ਜਾਂ ਕੋਈ ਪੰਡਿਤ ਕੋਲੋਂ ਮੰਤਰ ਕਰਵਾਉਣ ਲੱਗ ਜਾਣ, ਮੰਤਰ ਨਾਲ ਮਾਰ ਦੇਣ। ਇਸ ਤਰ੍ਹਾਂ ਉਹਨਾਂ ਨੇ ਵਿਚਾਰ ਕੀਤੀ,
1: ਬਿਪਰਨ ਤੇ ਬਰਨੀ ਕਰਵਾਏ, ਮੇਰੋ ਰਾਜ ਦੇ ਬਿਨਸਾਏ।
0: ਰਾਜਾ ਨੰਦ ਨੇ ਸੋਚਿਆ ਕਿਤੇ ਬ੍ਰਾਹਮਣਾਂ ਤੋਂ, ਜਿਹੜੇ ਅਸਲੀ ਬ੍ਰਾਹਮਣ ਹੁੰਦੇ ਨੇ, ਦਾੜੀ ਕੇਸ ਰੱਖੇ ਹੁੰਦੇ, ਤਿਲਕ ਬਾਰਾਂ ਲਾਉਣ ਵਾਲੇ, ਬਿਲਕੁਲ ਮਰਿਆਦਾ ਵਿੱਚ ਚੱਲਣ ਵਾਲੇ, ਉਹਨਾਂ ਕੋਲੋਂ ਮੰਤਰ ਨਾ ਕਰਵਾ ਦੇਣ ਕੋਈ ਇਹੋ ਜਿਹਾ, ਸਾਡਾ ਰਾਜ ਹੀ ਖਤਮ ਕਰ ਦੇਣ ਕਿਤੇ।
1: ਦੁਰ ਦੁਰ ਮੰਤਰ ਜਾਪ ਦੇ ਜਿਕਰ,

0: ਦਸਤੀ ਇਹਨਾਂ ਦੇ ਸਿਰ ਮੁੰਨ ਦਿੱਤੇ, ਸ਼ਮਸ਼ੁੰਡੀ ਦਾੜੀ ਇਹਨਾਂ ਦੇ ਦਾੜੇ ਮੁੰਨ ਦਿੱਤੇ, ਬਿਲਕੁਲ ਰੋਡੇ ਮੋਡੇ ਘੋਡੇ ਬਣਾ ਦਿੱਤੇ।
1: ਕਵੀਆਂ ਤੇ ਸਲੋਕ ਬਨਵਾਏ, ਬੋ ਗ੍ਰੰਥਨ ਮੈਂ ਦੇ ਲਿਖਾਏ।
0: ਰਾਜਾਂ ਕੋਲ ਕੋਈ ਕਮੀ ਨਹੀਂ ਹੁੰਦੀ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਬਾਣੀ ਚ ਲਿਖਿਆ ਮਹਾਰਾਜ ਨੇ। ਉਹਨਾਂ ਨੇ ਚੰਗੇ ਚੰਗੇ ਕਵੀ ਲੈ ਕੇ ਉਹਨਾਂ ਕੋਲੋਂ ਸ਼ਲੋਕ ਬਣਵਾਏ ਕੇਸਾਂ ਦੇ ਵਿਰੁੱਧ, ਅਤੇ ਬਹੁਤਿਆਂ ਗ੍ਰੰਥਾਂ ਦੇ ਵਿੱਚ ਪੰਗਤੀਆਂ ਜਿਵੇਂ ਕਹਿੰਦੇ ਨਾ ਜ਼ਬਰਦਸਤੀ, ਅੱਜ ਮੈਂ ਸੂਰਜ ਪ੍ਰਕਾਸ਼ ਗ੍ਰੰਥ ਹੈ, ਕਵੀ ਜੀ ਤਾਂ ਚੜ੍ਹਾਈ ਕਰ ਗਏ ਸੀ ਲਿਖ ਕੇ ਸਾਰਾ ਖਰੜਾ ਛਪਿਆ, ਤੇ ਬਾਅਦ ਚ ਹੈ ਇਹ 20 ਸਾਲ ਤੱਕ ਖਰੜਾ ਹੀ ਪਿਆ ਰਿਹਾ ਸੀ, ਬਾਅਦ ਵਿੱਚ ਛਪਾਈ ਹੋਈ ਹੈ ਇਹਦੀ। ਫਿਰ ਇਹ ਕਈ ਬੰਦਿਆਂ ਨੇ ਲਿਜਾ ਲਿਜਾ ਕੇ ਪੜ੍ਹ ਕੇ ਦੇਖਿਆ ਵੀ ਮੋੜ ਜਾਂਗੇ, ਤੋ ਉਸ ਵਕਤ ਉਹਨਾਂ ਨੇ ਸੋਚਿਆ ਇਹ ਤਾਂ ਬੜੀ ਵਧੀਆ ਚੀਜ਼, ਸਾਡਾ ਤੋਰੀ ਫੁਲਕਾ ਖਤਮ ਹੋ ਜਾਊਗਾ ਜੇ ਇਹ ਲੋਕ ਇਹ ਗ੍ਰੰਥ ਸੁਣਨ ਲੱਗ ਗਏ ਪੜ੍ਹਨ ਲੱਗ ਗਏ। ਸਾਤੋਂ ਕੌਣ ਪੁੱਛਿਆ ਕਰੂ ਅੱਜ 13 ਆ ਕਿ 14 ਆ ਕਿ ਪੰਚਮੀ ਆ ਕਿ ਮੱਸਿਆ ਕਿ ਸੰਗਰਾਂਦ ਆ ਕਿ ਦੂਜਾ ਕਿ ਤੀਜਾ, ਸਾੜ ਸਤੀ ਆ ਕਿ ਤੇ ਰਾਹੂ ਕੇਤੂ ਹੈ ਜਾਂ ਹੋਰ ਸਾਡੇ ਖਾਣੇ ਪੀਣ ਦੇ ਸਾਧਨ ਮੁੱਕ ਜਾਣਗੇ। ਉਹਨਾਂ ਨੇ ਇਸ ਗ੍ਰੰਥ ਦੇ ਖਰੜੇ ਦੇ ਵਿੱਚ ਚੰਗੇ ਵਿਦਵਾਨਾਂ ਕੋਲੋਂ ਜਿਹੜੇ ਉਹਨਾਂ ਦੇ ਖਾਸ ਬੰਦੇ ਪੈਸੇ ਦੇ ਦਵਾ ਕੇ, ਸੀਤਲਾ ਦਾ ਪ੍ਰਸੰਗ, ਤੰਬਾਕੂ ਦਾ ਪ੍ਰਸੰਗ ਜੀ, ਇਹਦੇ ਵਿੱਚ ਮਹਾਰਾਜ ਫੀਮ ਖਾਂਦੇ ਸੀ, ਮਹਾਰਾਜ ਸੁੱਖਾ ਪੀਂਦੇ, ਕਈ ਗੱਲਾਂ ਐਸੀਆਂ ਠੋਕਤੀਆਂ ਵਿੱਚ ਜਿਹੜੀਆਂ ਕਿ ਬੰਦਾ ਪੜ੍ਹ ਪੜ੍ਹ ਕੇ ਆਖੇ। ਹੁਣ ਇਹਦੇ ਵਿੱਚੋਂ ਕਈ ਬੰਦੇ ਜਿਹੜੇ ਅਮਲੀ ਨੇ ਉਹ ਕਹਿੰਦੇ ਸੂਰਜ ਪ੍ਰਕਾਸ਼ ਲਿਖਿਆ ਹੋਇਆ, ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਤੋ ਆਪਣੇ ਗ੍ਰੰਥ ਦੇ ਵਿੱਚ ਪੰਥ ਪ੍ਰਕਾਸ਼ ਦੇ ਵਿੱਚ ਕਿ ਮਹਾਰਾਜ ਸੁੱਖਾ ਪੀਂਦੇ ਸੀ, ਫੀਮ ਖਾਂਦੇ ਸੀ, ਤੁਹਾਡੇ ਲਿਖਿਆ ਤਾਂ ਹੋਇਆ। ਹੁਣ ਜੇ ਕੋਈ ਬੰਦਾ ਐਵੇਂ ਲਿਖ ਦੂਗਾ ਆਪਾਂ ਕਮਲੇ ਥੋੜੀ ਹੈ, ਇਹ ਤਾਂ ਇੱਕ ਗ੍ਰੰਥ ਹੈ, ਇੱਕ ਵਿਦਵਾਨ ਨੇ ਲਿਖਿਆ, ਸਾਡੇ ਕੋਲ ਤੱਕੜੀ ਆ, ਜਦ ਸਾਡੇ ਕੋਲ ਤੱਕੜੀ ਆ ਕੰਡਾ ਹੈ, ਜਦ ਸਾਡੇ ਕੋਲ ਤੋਲ ਹੈ, ਗੁਰੂ ਗ੍ਰੰਥ ਸਾਹਿਬ ਦੀ ਹਰ ਪੰਗਤੀ ਨਾਲ ਅਸੀਂ ਮਿਲਾ ਕੇ ਚੱਲਣਾ, ਜਿੱਥੇ ਗਲਤ ਹੋ ਜਾਂਦਾ ਉੱਥੇ ਕੱਟ ਦਿੰਦੇ ਆਪਾਂ ਵੀ ਇਹ ਗੱਲ ਗਲਤ ਹੈ। ਸੋ ਇਸ ਤਰੀਕੇ ਦੇ ਨਾਲ ਸਾਰੇ ਲੋਕਾਂ ਨੇ ਐਸਾ ਹੀ ਕਰਮ ਕੀਤਾ, ਸ਼ੁਰੂ ਤੋਂ ਲੈ ਕੇ ਹਰੇਕ ਧਰਮ ਦੇ ਨਾਲ ਇਸ ਤਰ੍ਹਾਂ ਹੀ ਧੱਕਾ ਹੁੰਦਾ ਆ। ਇਹਨਾਂ ਨੇ ਗ੍ਰੰਥਾਂ ਦੇ ਵਿੱਚ ਐਸੀਆਂ ਗੱਲਾਂ ਪਾ ਦਿੱਤੀਆਂ ਤਾਂ ਉਹਨਾਂ
1: ਲੰਘ ਜਾਂਦਾ, ਫਿਰ ਉਹ ਪੱਕਾ ਹੀ ਹੋ ਜਾਂਦਾ। ਲੋਕ ਕਹਿੰਦੇ ਤਾਂ ਬੜਾ ਪੁਰਾਣਾ ਗ੍ਰੰਥ ਹੈ, ਜਦ ਉਹਦੇ 'ਚ ਲਿਖਿਆ ਹੋਇਆ ਤਾਂ ਫਿਰ ਆਪਾਂ ਕਿਵੇਂ ਕੱਟ ਸਕਦੇ ਹਾਂ। ਨਾਲੇ ਅੱਜ ਕੱਲ੍ਹ ਦੇ ਲੋਕ ਤਾਂ ਇੰਨੇ ਨੇ ਕਹਿੰਦੇ ਲਿਖਿਆ ਦਿਖਾਓ ਕਿੱਥੇ ਆ, ਕੋਈ ਵੀ ਗੱਲ ਹੋ ਜਾਏ ਕਹਿਣਗੇ ਲਿਖਿਆ ਦਿਖਾਓ, ਲਿਖਿਆ ਤਾਂ ਅਸੀਂ ਬੜਾ ਪੁੱਠਾ ਪੁੱਠਾ ਦਿਖਾ ਦੇ, ਫਿਰ ਉਹ ਮੰਨ ਲਓਗੇ ਤੁਸੀਂ? ਲਿਖੇ ਹੋਏ ਤੇ ਵਾਲਾ ਨਹੀਂ ਚਾਹੀਦਾ ਹੁੰਦਾ, ਬਸ ਸਿਰਫ ਲਿਖਿਆ ਹੋਇਆ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਹੈ ਨਾ ਉਹੀ ਸਹੀ ਆ, ਬਾਕੀ ਕਿਤੇ ਵੀ ਕੁਛ ਲਿਖਿਆ ਹੋਇਆ ਉਹਨੂੰ ਤਾਂ ਆਪਾਂ ਨੇ ਕੰਡੇ ਦੇ ਉੱਤੇ ਤੋਲਣਾ ਹੈ ਔਰ ਤੋਲ ਕੇ ਦੇਖਣਾ ਕਿ ਸਾਡੇ ਗੁਰਮਤ ਅਨੁਸਾਰ ਹੈ ਜਾਂ ਨਹੀਂ।
2: ਸਭ ਜਗ ਮੁੰਦ ਸਫੇ ਬਿਪਰ ਜਾਵ, ਇਹ ਵੀ ਧਰਮ ਵਖਾਨ ਸਫੇ ਸਭ।
1: ਰਾਜੇ ਨੇ ਸਾਰਿਆਂ ਦੇ ਲਾਹ ਤੇ ਇਸ ਸਾਰੇ ਬ੍ਰਾਹਮਣ ਇੱਕ ਜੈਸੇ ਕਰਤੇ, ਅੰਗਰੇਜ਼ਾਂ ਨੇ ਆ ਕੇ ਕਿਰਪਾਨਾਂ ਲਾਹਤੀਆਂ ਸਿੰਘਾਂ ਦੀਆਂ, ਹੁਣ ਸਿੰਘ ਡਰਦੇ ਕਿਰਪਾਨ ਨਾ ਪਾਉਣ, ਜਿਹੜਾ ਫੜਨ ਕੁੱਟਾਂਗੇ ਤੈਨੂੰ। ਉਹ ਫਿਰ ਆਪਣੇ ਗਲ ਵਿੱਚ ਧਾਗਾ ਜਿਹਾ ਪਾਉਣ ਲੱਗ ਗਏ, ਧਾਗੇ 'ਚ ਕਿਰਪਾਨ, ਫਿਰ ਉਹ ਵੀ ਕਿਤੇ ਫੜ ਕੇ ਕੁੱਟਣ ਲੱਗ ਗਏ, ਫਿਰ ਕੰਘੇ 'ਚ ਫਿੱਟ ਕਰਨ ਲੱਗ ਗਏ ਹੌਲੀ ਹੌਲੀ ਹੌਲੀ। ਉਹ ਨਿੱਕੀ ਜੀ ਕਿਰਪਾਨ ਜੀ ਕੰਘੇ 'ਚ ਪਲ, ਚਲੋ ਉਹ ਤਾਂ ਇੱਕ ਮਜਬੂਰੀ ਸੀ, ਹੌਲੀ ਹੌਲੀ ਚਲੋ ਅੱਜ ਤਾਂ ਕੋਈ ਨੀ, ਅੱਜ ਤਾਂ ਆਜ਼ਾਦ ਬੈਠੇ ਆਪਾਂ, ਹੁਣ ਤਾਂ ਸਾਰੇ ਪਾ ਸਕਦੇ ਹਾਂ, ਸੰਵਿਧਾਨ ਹੈ, ਬੜਾ ਕੁਛ ਆਪਣੇ ਕੋਲੋਂ। ਗੁਰੂ ਗ੍ਰੰਥ ਸਾਹਿਬ ਨੂੰ ਏਡੀ ਵੱਡੀ ਮਾਨਤਾ ਸੁਪਰੀਮ ਕੋਰਟ ਨੇ ਦੇ ਦਿੱਤੀ, ਜਦ ਵੀ ਗੁਰੂ ਗ੍ਰੰਥ ਸਾਹਿਬ ਜਾਗ ਦੀ ਜੋਤ ਹੈ, ਹਾਜ਼ਰਾ ਹਜ਼ੂਰ ਹੈ, ਜਾਹਰਾ ਜਹੂਰ ਹੈ, ਇਦੋਂ ਉੱਤੇ ਹੋਰ ਕੀ ਹੋ ਸਕਦਾ। ਸਾਨੂੰ ਤਾਂ ਇਹ ਸਾਰਾ ਪੂਰਾ ਅਧਿਕਾਰ ਹੈ 5 ਕਾਰ ਪਹਿਨਣ ਦਾ। ਉਹ ਜਿਹੜੇ ਸਾਡੇ ਆਮ ਲੋਕ ਸੀ ਉਹਨਾਂ ਲਿਆ, ਫਿਰ ਉਹ ਕਹਿੰਦੇ ਮੈਂ ਤਾਂ ਕੰਘੇ 'ਚ ਪਾਈ ਹੋਈ ਹੈ, ਮੇਰੇ ਤਾਂ ਗਲ 'ਚ ਧਾਗਾ ਪਾ ਕੇ ਪਾਈ ਹੋਈ ਹੈ। ਇਸੇ ਤਰ੍ਹਾਂ ਹੀ ਕਰਦੇ ਹੁੰਦੇ ਨੇ ਸਾਰੇ ਜਾਣੇ ਆਪਣੇ ਧਰਮ ਨੂੰ ਵਿਗਾੜਨ ਲਈ। 5 ਬਾਣੀਆਂ 'ਚ ਫਰਕ ਪਾਇਆ ਅੰਗਰੇਜ਼ਾਂ ਨੇ, ਰਾਗਮਾਲਾ ਦਾ ਰੌਲਾ ਪਵਾਇਆ ਅੰਗਰੇਜ਼ਾਂ ਨੇ, ਇਹ ਕਈ ਤਰ੍ਹਾਂ ਦੀਆਂ ਗੱਲਾਂ ਕਰਵਾਈਆਂ ਅੰਗਰੇਜ਼ਾਂ ਨੇ, ਕਿਉਂਕਿ ਜਦੋਂ ਕਿਸੇ ਦੇ ਧਰਮ ਤੋਂ ਉਹਦਾ ਨਿਸ਼ਚੈ ਡਲਾ ਦਈਏ ਤਾਂ ਉਹ ਬੰਦਾ ਡਿੱਗ ਪੈਂਦਾ। ਗੁਰੂ ਗ੍ਰੰਥ ਸਾਹਿਬ ਤੋਂ ਨਿਸ਼ਚੈ ਡਲਾਉਣ ਦੇ ਬੇਅੰਤ ਯਤਨ ਕੀਤੇ ਅੰਗਰੇਜ਼ਾਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਸਾਖੀ ਸੁਣਾਈ ਹੈ ਕਿ ਸਮੇਂ ਦੇ ਲੋਕ ਐਸਾ ਕਰਮ ਕਰਦੇ ਨੇ, ਪਰ ਆਪ ਨੂੰ ਸੋਝੀ ਰੱਖਣੀ ਚਾਹੀਦੀ ਇਹਨਾਂ ਗੱਲਾਂ ਦੀ।
2: ਪੱਠੇ ਸਲੋਕ ਸੁਨਾਵਲ ਕਰੇ, ਛਤਰੀ ਪੈਸ਼ਨ ਕੇ ਕੱਚ ਹਰੇ।
1: ਇਸ ਤਰ੍ਹਾਂ ਕਹਿੰਦੇ ਨੇ ਸਲੋਕ ਪੜ੍ਹ ਪੜ੍ਹ ਕੇ ਸੁਣਾਉਣ ਤੇ ਛਤਰੀ ਜਿਹੜੇ ਵੈਸ਼ ਹੋਰ ਲੋਕ ਸਨ ਸੋ ਉਹਨਾਂ ਦੇ ਵੀ ਕੇਸ ਲਾਹ ਤੇ, ਕਹਿੰਦੇ ਸਾਰਿਆਂ ਦੇ ਲਾਹ ਦੋ। ਫਿਰ ਬ੍ਰਾਹਮਣ ਰੌਲਾ ਪਾਉਣ ਲੱਗ ਪਏ ਸਾਡੇ ਕੇਸ ਮੁੰਨ ਤੇ, ਜਦੋਂ ਉਹਨਾਂ ਦੇਖਿਆ ਕਿ ਥੋੜਾ ਰੌਲਾ ਪੈਣ ਲੱਗਿਆ, ਛਤਰੀ ਤੇ ਜਿਹੜੇ ਵੈਸ਼ ਸ਼ੂਦਰ ਸੀ ਇਹਨਾਂ ਨੂੰ ਕਹਿੰਦੇ ਤੁਸੀਂ ਵੀ ਕਟਾ। ਉਹ ਤਾਂ ਪਹਿਲਾਂ ਹੀ ਤਿਆਰ ਸੀਗੇ। ਕਿਸੇ ਨੂੰ ਕਹੋ ਵੀ ਤੇਰੇ ਤਾਂ ਜੂਆਂ ਪੈ ਜਾਣਗੀਆਂ, ਤੇਰੇ ਸਿਰ ਚ ਫਿਣਸੀਆਂ ਹੋ ਜਾਣਗੀਆਂ, ਇੰਨਾ ਬੋਝ ਕਿਉਂ ਚੱਕਿਆ? ਜਦ ਅਸੀਂ ਛੋਟੇ ਛੋਟੇ ਹੁੰਦੇ ਸੀ, ਪਹਿਲਾਂ ਹਰਿਆਣੇ ਚ ਥੋੜਾ ਚਿਰ ਮੈਂ ਰਿਹਾ, ਉੱਥੇ ਦੋ ਤਿੰਨ ਕਲਾਸਾਂ ਪੜ੍ਹਿਆ, ਉੱਥੇ ਹਰਿਆਣੇ ਦੇ ਲੋਕ ਸਾਨੂੰ ਕਹਿੰਦੇ ਸਰਦਾਰ ਬੋਝਾ ਉਠਾ ਰੱਖਿਆ ਸਿਰ ਪੈ, ਬੋਝਾ ਦੱਸਦੇ ਜੂੜੇ ਨੂੰ ਕਹਿੰਦੇ ਬੋਝਾ, ਕਹਿੰਦੇ ਇੰਨਾ ਬੋਝ। ਕਲਕੱਤੇ ਵੱਲ ਕਹਿਣਗੇ ਬੰਦਾ ਗੋਭੀ, ਬੰਦ ਗੋਭੀ ਕਹਿਣਗੇ ਦਸਤਾਰ ਬੰਨੀ ਜਿਹੜੀ, ਉਹ ਕਹਿੰਦੇ ਬੰਦ ਗੋਭੀ ਰੱਖੀ ਸਿਰ ਤੇ ਇਹਦੇ। ਇਉਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਸਾਨੂੰ, ਤੇ ਇਸੇ ਪ੍ਰਕਾਰ ਉਹ ਜਿਹੜੇ ਸੀ ਫਿਰ ਦੂਜੇ ਵੀ ਨਾਲ ਲਾ ਲਏ, ਕਹਿੰਦੇ ਜਿਵੇਂ ਉਹਨੂੰ ਹੁੱਕਾ ਪਿਆ ਸੀ ਸਾਰਿਆਂ ਨੂੰ ਪਿਆ ਕੇ ਉਹਦੇ ਮੂੰਹ ਵਿੱਚ ਹੀ ਹੁੱਕਾ ਦੇ ਦਿੱਤਾ, ਲੈ ਵੀ ਤੂੰ ਵੀ ਇੱਕ ਘੁੱਟ ਭਰ ਲੈ। ਇਸ ਤਰ੍ਹਾਂ ਜਦੋਂ ਬਹੁਤੀ ਗਿਣਤੀ ਇੱਕ ਪਾਸੇ ਹੋ ਜਾਵੇ, ਉੱਥੇ ਇਕੱਲਾ ਬੰਦਾ ਕੀ ਕਰ ਸਕਦਾ?
2: ਬਿਪਰਨ ਆਪਣੇ ਸਿਰ ਮੁੰਡਵਾਏ, ਅਪਰ ਲੋਕ ਮਗ ਇਸੀ ਚਲਾਏ।
1: ਜਦੋਂ ਬ੍ਰਾਹਮਣਾਂ ਨੇ ਸਿਰ ਮਨਾ ਲਏ, ਖੱਤਰੀਆਂ ਨੇ ਮਨਾ ਲਏ, ਵੈਸ਼ਿਆਂ ਨੇ ਮਨਾ ਲਏ, ਸਾਰਿਆਂ ਨੇ ਹੀ ਮਨਵਾ ਲਏ, ਰਿਹਾ ਹੀ ਕੋਈ ਨੀ ਕੇਸਾਂ ਵਾਲਾ, ਕਹਿੰਦੇ ਇਹ ਧਰਮ ਬਣ ਗਿਆ ਹੁਣ ਬਸ, ਕਹਿੰਦੇ ਇਹੀ ਧਰਮ ਹੈ, ਉੱਥੋਂ ਇਹ ਧਰਮ ਚੱਲ ਪਿਆ।
2: ਜਗਤ ਜੂਠ ਕੋ ਅੰਗੀਕਾਰਾ, ਸੀਸ ਮੁੰਡਾ ਮਨ ਪੰਥ ਬਿਠਾਰਾ।
1: ਇੱਕ ਤਾਂ ਫਿਰ ਜਗਤ ਜੂਠ ਨੂੰ ਅੰਗੀਕਾਰ ਕਰਨਾ, ਤੰਬਾਕੂ ਪੀਣਾ, ਇੱਕ ਇਹ ਕੇਸ ਮਨਾਉਣੇ, ਬਸ ਇਹੀ ਕਲਯੁੱਗ ਹੈ, ਹੋਰ ਕੀ ਕਲਯੁੱਗ ਹੈ। ਇਹਦੇ ਨਾਲ ਹੀ ਸਾਰਿਆਂ ਦੀ ਮਰਿਆਦਾ ਟੁੱਟ ਗਈ, ਸਾਰੇ ਥੱਲੇ ਡਿੱਗ ਪਏ।
2: ਇਨ ਦੋਨੋਂ ਤੇ ਕਲੀ ਕੋ ਕਾਲਾ, ਜੈ ਕੈਦੀ ਤਿਸ ਭਇਓ ਬਿਸਾਲਾ।
1: ਇਹਨਾਂ ਦੋਨਾਂ ਚੀਜ਼ਾਂ ਕਰਕੇ ਕਲਯੁੱਗ ਫੈਲ ਗਿਆ, ਸਾਰੇ ਪਾਸੇ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ, ਤੰਬਾਕੂ ਪੀ ਪੀ ਕੇ ਦਿਮਾਗ ਖਰਾਬ ਹੋ ਗਏ। ਜਿਹੜੇ ਸਿਰ ਦੇ ਉੱਤੇ ਅੰਟੀਨਾ ਸੀ, ਅਸਲ ਵਿੱਚ ਅੰਟੀਨੇ ਦੀ ਜਿਹੜਾ ਟੀਵੀ ਦਾ ਅੰਟੀਨਾ ਦੀ ਕਾਢ ਕੇਸਾਂ ਨੇ ਕੱਢੀ ਹੈ, ਸਾਇੰਸਦਾਨਾਂ ਨੇ ਕੇਸਾਂ ਤੋਂ ਹੀ ਸਾਰੀ ਧੱਚੀ ਲਈ, ਵੀ ਅੰਟੀਨਾ ਇਸੇ ਕਰਕੇ ਬਣਾਇਆ ਕੇਸਾਂ ਤੋਂ, ਵੀ ਕੇਸ ਕਾਫੀ ਮਜ਼ਬੂਤ ਚੀਜ਼ ਹੈ ਆਪਣੇ ਸਰੀਰ ਦੇ ਉੱਤੇ, ਬਹੁਤ ਵਧੀਆ ਬਖਸ਼ਿਸ਼ ਅਕਾਲ ਪੁਰਖ ਦੀ। ਪਰ ਇਹਨਾਂ ਲੋਕਾਂ ਨੇ ਦੇਖਿਆ ਕਿ ਬੁੱਧੀ ਦਾ ਵਾਧਾ ਕਿੱਥੋਂ ਹੁੰਦਾ? ਕੇਸਾਂ ਤੋਂ। ਕੇਸ ਮੰਡਾ ਦੋ, ਜੇ ਬੁੱਧੀ ਨੂੰ ਖਰਾਬ ਕਰਨ ਵਾਲੀ ਚੀਜ਼ ਕਿਹੜੀ? ਤੰਬਾਕੂ, ਤੰਬਾਕੂ ਖਵਾ ਦੋ ਇਹਨੂੰ। ਇਸ ਤਰੀਕੇ ਦੇ ਨਾਲ ਬੰਦੇ ਨੂੰ ਸਾਰਿਆਂ ਨਾਲੋਂ ਵੱਧ ਭੈੜੀ ਚੀਜ਼ ਕਿਹੜੀ ਆ? ਬੇਸਵਾਵਾਂ। ਉਹ ਤੁਰਕਾਂ ਨੇ ਵਧਾ ਦਿੱਤੀ ਬੇਸਵਾਂ, ਜਿੱਥੇ ਵੀ ਕੋਈ ਸਿੱਖ ਮਿਲੇ ਕੋਸ਼ਿਸ਼ ਕਰੋ ਉਹਨੂੰ ਡੇਗਣ ਦੀ। ਇਸ ਤਰ੍ਹਾਂ ਕਰਕੇ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਸਾਰਿਆਂ ਨੇ ਡੇਗਣ ਦਾ ਹੀ ਯਤਨ ਕੀਤਾ ਹਰੇਕ ਨੂੰ।
2: ਦੋਹੇਰਾ ਸੁਨ ਸੰਗ ਤਿਆਰ ਖਾਲਸਾ, ਤਾਂ ਦਿਨ ਤੇ ਅਸਰੇਤ।
1: ਉਸ ਦਿਨ ਤੋਂ ਸੁਣ ਕੇ ਸਾਰੀ ਸੰਗਤ ਖਾਲਸਾ, ਸਾਰਾ ਫੌਜਾਂ ਸਾਰੀਆਂ,
2: ਜਗਤ ਵਿਖੇ ਦਿਨ ਪ੍ਰਤ ਵਧੀ, ਕਲੋ ਕਿਨ ਵਿਪਰੀਤ।
1: ਜਗਤ ਦੇ ਵਿੱਚ ਵੱਧ ਗਈ ਦਿਨੋਂ ਦਿਨ, ਕਲਯੁਗ ਨੇ ਵਿਪਰੀਤੀ ਕੀਤੀ ਹੈ। ਇਹ ਚੀਜ਼ਾਂ ਵਧੀਆਂ ਤਾਂ ਪਤਾ ਲੱਗਿਆ ਸਾਰਿਆਂ ਨੂੰ, ਆਪਾਂ ਨੂੰ ਵੀ ਪਤਾ ਲੱਗਿਆ ਵੀ ਇਹ ਚੀਜ਼ਾਂ ਕਿੱਥੋਂ ਚੱਲੀਆਂ, ਕਿਉਂ ਚਲਾਈਆਂ, ਕਿਹਨੇ ਚਲਾਈਆਂ, ਆਪਣੇ ਮਤਲਬ ਹੀ ਲੋਕਾਂ ਨੇ ਧਰਮ ਬਦਲਿਆ। ਕਲਯੁਗ ਨੇ ਕਿਹਾ ਸੀ ਦਸਵੇਂ ਪਾਤਸ਼ਾਹ ਨੂੰ, ਮੇਰੇ ਸਮੇਂ ਦੇ ਵਿੱਚ ਲੋਕਾਂ ਦੀ ਜਿਹੜੀ ਮਰਜ਼ੀ ਹੋ ਜਾਵੇਗੀ ਵੀ ਆਹ ਚੀਜ਼ ਵਧੀਆ, ਚਲੋ ਵੀ ਸਾਰੇ ਬੈਠ ਕੇ ਇਹਨੂੰ ਧਰਮ ਬਣਾ ਲਓ। ਲੋਕ ਧਰਮ ਆਪਣੀ ਮਰਜ਼ੀ ਦਾ ਬਣਾਇਆ ਕਰਨਗੇ, ਜਿਹਦੇ ਵਿੱਚ ਮੌਜਾਂ ਹੋਣਗੀਆਂ। ਅਸਲੀ ਧਰਮ ਨੂੰ ਲੋਕ ਪਿੱਛੇ ਰੱਖ ਦੇਣਗੇ, ਜਿਵੇਂ ਅੰਗਰੇਜ਼ਾਂ ਦੀ ਅਸਲੀ ਬਾਈਬਲ ਜਿਹੜੀ ਆ, ਉਹ ਤਾਂ ਉਹਨਾਂ ਨੇ ਰੱਖੀ ਹੋਈ ਇੱਕ ਪਾਸੇ, ਉਹ ਤਾਂ ਅਸਲੀ ਬਾਹਰ ਹੀ ਨਹੀਂ ਕੱਢਦੇ। ਇਹ ਇਹਨਾਂ ਨੇ ਆਪਣੀ ਮਰਜ਼ੀ ਦੀ ਦੁਬਾਰਾ ਬਣਾ ਲਈ ਵੀ ਇਹਦੇ ਵਿੱਚ ਥੋੜੀਆਂ ਖੁੱਲੀਆਂ ਛੁੱਟੀਆਂ, ਉਹ ਤੇ ਬੜੀ ਸਖ਼ਤ ਮਰਿਆਦਾ ਵਾਲੀ ਆ, ਉਹ ਇਹਨਾਂ ਨੇ ਲੁਕੋ ਕੇ ਰੱਖਤੀ, ਤੇ ਅਸਲੀ ਬਾਈਬਲ ਜਿਹੜੀ ਸੀ ਉਹ ਲੁਕੋ ਦਿੱਤੀ, ਤੇ ਨਕਲੀ ਬਣਾ ਲਈ ਸੌਖੀ ਸੌਖੀ ਜਿਹੜੀ ਸੀ। ਇਹ ਬਈ ਸੌਖੇ ਰਹੀਏ।
2: ਮੈਂ ਪਸਦੀ ਨੋ ਦੰਡ ਜੋ ਸੋ ਆਵ ਧਰਮ ਸਥਾਪ।
1: ਮਹਾਰਾਜ ਕਹਿੰਦੇ ਰਾਜੇ ਨੇ ਤਾਂ ਦਿੱਤਾ ਸੀ ਦੰਡ, ਇਹਨਾਂ ਨੇ ਬਣਾ ਲਿਆ ਉਹਨੂੰ ਧਰਮ। ਇਸ ਕਰਕੇ ਸੰਸਾਰ ਦੇ ਲੋਕ ਐਸੇ ਹੀ ਨੇ, ਸੋ ਜੇ ਕਿਸੇ ਨੂੰ ਕੋਈ ਚੀਜ਼ ਲੱਗੇ ਇਹੀ ਜੀ ਮਿਲ ਜਾਵੇ, ਤਾਂ ਕਿਸੇ ਨੂੰ ਕੋਈ ਸਜ਼ਾ ਮਿਲੀ, ਉਹ ਜਿਹੜੀ ਸਜ਼ਾ ਮਿਲੀ ਉਹਨੇ ਸਾਰੇ ਪਾਸੇ ਲੋਕਾਂ ਨੂੰ ਕਹਿੰਦੀ ਇਹ ਤਾਂ ਨਵਾਂ ਧਰਮ ਚੱਲਿਆ। ਸੋ ਜਿਸ ਪ੍ਰਕਾਰ ਰਾਜੇ ਦਾ ਨੱਕ ਵੱਢਿਆ ਗਿਆ ਸੀ ਜਾਂ ਵਜ਼ੀਰ ਦਾ, ਤਾਂ ਉਸ ਪ੍ਰਕਾਰ ਉਹ ਰਾਜੇ ਦਾ ਨੱਕ ਜਦੋਂ ਵਜ਼ੀਰ ਦਾ ਨੱਕ ਵੱਢਿਆ ਗਿਆ, ਵੜ ਦਿੱਤਾ ਕੈਂਚੀ ਨਾਲ ਉਹਦੀ ਇਸਤਰੀ ਨੇ ਉਹ ਸਿਰ ਤੇ, ਸੋ ਨੱਕ ਦੇ ਉੱਤੇ ਪੱਟੀ ਜੀ ਲਾਈ ਫਿਰੇ ਸਵੇਰੇ। ਰਾਜਾ ਕਹਿੰਦਾ ਇਹ ਕੀ? ਕਹਿੰਦਾ ਇਹਦੇ ਨਾਲ ਜੀ ਸਵਰਗਾਂ ਦੀ ਹਵਾ ਆਉਂਦੀ ਹੈ, ਇਹ ਤਾਂ ਕਰਵਾਇਆ ਇਸ ਤਰ੍ਹਾਂ। ਰਾਜਾ ਕਹਿੰਦਾ ਅੱਛਾ, ਪਰ ਉਹਦੇ ਕੰਨ ਚ ਕਹਿੰਦਾ ਇਉਂ ਗੱਲ ਹੈ, ਜਿਹੜਾ ਆਪਣੇ ਪਿਤਾ ਦਾ ਹੋਵੇਗਾ ਉਸੇ ਨੂੰ ਆਵੇਗੀ। ਰਾਜਾ ਡਰ ਗਿਆ, ਕਹਿੰਦਾ ਜੀ ਤੁਹਾਨੂੰ ਤਾਂ ਆਵੇਗੀ। ਉਹ ਲੋਕਾਂ ਨੇ ਨੱਕ ਵੱਢਣੇ ਸ਼ੁਰੂ ਕਰਤੇ ਸੀ ਇੱਕ ਵਾਰੀ। ਇਸ ਕਰਕੇ ਆ ਕਿ ਸੰਸਾਰ ਦੇ ਲੋਕ ਆਪਣੀ ਗਲਤੀ ਨੂੰ ਛੁਪਾਉਣ ਲਈ ਉਹ ਗਲਤੀ ਨੂੰ ਕਹਿੰਦੇ ਇਹ ਤਾਂ ਧਰਮ ਨਵਾਂ ਚੱਲਿਆ।
2: ਜਗਤ ਜੁਗਤ ਅਨੇਕ ਤੇ ਬਨੇ ਚੈ ਸੱਚ ਆਪ।
1: ਅਨੇਕਾਂ ਜੁਗਤੀਆਂ ਨਾਲ ਝਗੜਦੇ ਨੇ, ਕਈ ਪ੍ਰਕਾਰ ਦੀਆਂ ਤਰਕਾਂ ਕਰਦੇ ਨੇ, ਕਈ ਪ੍ਰਕਾਰ ਦੀਆਂ ਝੂਠੇ ਕਵੀਆਂ ਦੀਆਂ ਬਣਾਈਆਂ ਹੋਈਆਂ ਸੁਰਤੀਆਂ ਸੁਣਾਉਂਦੇ ਨੇ, ਆਪ ਸੱਚੇ ਬਣਨਾ ਚਾਹੁੰਦੇ ਨੇ ਕਿ ਅਸੀਂ ਬੜੇ ਸੱਚੇ ਹਾਂ।
2: ਚੋਰ ਠਗਨ ਕੇ ਕਾਰਨੇ ਬੰਧਨ ਸਗਲਨ ਕੀਨ,
1: ਚੋਰ ਅਤੇ ਠੱਗਾਂ ਦੇ ਕਾਰਨ ਸੰਗਲ ਬਣੇ, ਬਈ ਸੰਗਲ ਨਾਲ ਬੰਨੀਏ ਇਹਨਾਂ ਨੂੰ।
2: ਵੇਦਨ ਖੇਦ ਸੁਰ ਤੁਰ ਨਰਕ ਜਗ ਲੋਕਨ ਕੋ ਦੀਨ,
1: ਬ੍ਰਾਹਮਣਾਂ ਨੇ ਕੀ ਕੀਤਾ, ਇੱਕ ਵਿਧੀ ਕਰਮ ਇੱਕ ਨਿਖੇਧ ਕਰਮ ਬਣਾ ਕੇ ਲੋਕਾਂ ਨੂੰ ਇਹ ਸੰਗਲ ਪਾ ਤੇ, ਜਿਹੜਾ ਸਵਰਗਾਂ ਨੂੰ ਜਾਂਦਾ ਉਹ ਸੋਨੇ ਦੀ ਬੇੜੀ ਪੈ ਜਾਂਦੀ ਆ, ਨਰਕਾਂ ਨੂੰ ਜਾਂਦਾ ਉਹ ਲੋਹੇ ਦੀ ਬੇੜੀ ਹੈ। ਕਿਆ ਨਰਕ ਕਿਆ ਸੁਰਗ ਵਿਚਾਰੇ ਸੰਤਨ ਦੋ ਰੱਦੇ, ਅਸੀਂ ਤਾਂ ਦੋਵੇਂ ਰੱਦ ਕੀਤੇ ਹੋਏ ਨੇ। ਮਹਾਰਾਜ ਕਹਿੰਦੇ ਨੇ ਇਹ ਜਿਹੜੇ ਸੰਸਾਰ ਦੇ ਜੀਵ ਨੇ ਇਹ ਜਿਵੇਂ ਮਰਜ਼ੀ ਕਰਨ, ਪੁੰਨ ਕਰਨ ਪਾਪ ਕਰਨ ਹੋਰ ਕਰਨ, ਪਰ ਸਾਡੇ ਗੁਰਸਿੱਖ ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾ।
2: ਸੰਤ ਭਗਤ ਭਗਵੰਤ ਕੇ ਇਨ ਪਰ ਦੁੰਦ ਨਾ ਜੁਏ,
1: ਜਿਹੜੇ ਰੱਬ ਦੇ ਪਿਆਰੇ ਨੇ ਸੰਤ ਮਹਾਤਮਾ ਭਗਤ ਨੇ ਇਹਨਾਂ ਦੇ ਉੱਤੇ ਦੋਨੋਂ ਹੀ ਨਹੀਂ ਹੈ, ਨਾ ਤਾਂ ਨਰਕ ਨੇ ਨਾ ਸਵਰਗ ਨੇ, ਸੰਤਾਂ ਨੇ ਦੋਵੇਂ ਰੱਦ ਕਰ ਦਿੱਤੇ।
2: ਜਥਾ ਮੁਸਾਹਿਬ ਭੂਪ ਕੇ ਨੈਤ ਕਹਿ ਕੇ ਚੁਕੋਏ,
1: ਜਿਵੇਂ ਰਾਜੇ ਦਾ ਮੁਸਾਹਿਬ ਹੋਵੇ, ਖਾਸ ਅਹਿਲਕਾਰ ਹੋਵੇ, ਵਜ਼ੀਰ ਹੋਵੇ, ਉਹਨੂੰ ਕਿਤੇ ਵੀ ਕੋਈ ਰੁਕਾਵਟ ਨਹੀਂ ਹੁੰਦੀ।
2: ਜਿਨ ਜਾਣਿਆ ਤਿੰਨ ਜਾਣਿਆ ਬਹੁਤਾ ਕਿਆ ਬਕਵਾਦ,
1: ਇਹ ਤਾਂ ਜਿਨ੍ਹਾਂ ਨੇ ਜਾਣਿਆ ਨਾ, ਜਿਨ੍ਹਾਂ ਨੇ ਕੁਝ ਜਾਣਿਆ ਕਰਨਾ ਭਗਤੀ ਨੂੰ ਤਪੱਸਿਆ ਨੂੰ, ਤਿੰਨਾਂ ਨੇ ਜਾਣਿਆ ਪਰਮਾਤਮਾ ਨੂੰ, ਉਹਨਾਂ ਨੇ ਜਾਣਿਆ ਸ਼ਰੀਅਤ ਨੂੰ। ਕਹਿੰਦੇ ਬਹੁਤੀ ਕੀ ਬਕਵਾਦ ਹੁੰਦੀ, ਬਕਵਾਸ ਫਾਲਤੂ ਬੋਲਣਾ, ਬਹੁਤਾ ਫਾਲਤੂ ਕੀ ਬੋਲਣਾ, ਬਹੁਤੀਆਂ ਗੱਲਾਂ ਕਿਹੜੀਆਂ ਕਰਨੀਆਂ ਨੇ। ਇਹ ਤਾਂ ਨੇ ਜਿਨ੍ਹਾਂ ਨੇ ਜਿਨ ਜਾਣਿਆ ਤੋਂ ਮਤਲਬ ਜਿਨ੍ਹਾਂ ਨੇ ਭਗਤੀ ਨੂੰ ਕਰਨਾ ਜਾਣ ਲਿਆ ਉਨ੍ਹਾਂ ਨੇ ਪ੍ਰਾਪਤੀ ਕਰ ਲਈ, ਬਾਕੀ ਤਾਂ ਸਾਰੀਆਂ ਗੱਲਾਂ ਹੀ ਨੇ।
2: ਕਰਨੀ ਵਾਲਾ ਤਰ ਗਿਆ ਡੁੱਬਾ ਬਕੈ ਜੁਬਾਦ,
1: ਜਿਹੜਾ ਬੰਦਾ ਐਵੇਂ ਸਾਰਾ ਦਿਨ ਲੜਾਈ ਝਗੜੇ ਇਧਰਲੀਆਂ ਉਧਰਲੀਆਂ ਗੱਲਾਂ ਮਾਰਦਾ ਝੱਖਾ ਮਾਰਦਾ ਉਹ ਡੁੱਬ ਜਾਂਦਾ। ਜਿਹੜਾ ਬੰਦਾ ਕਰਨੀ ਕਰਦਾ, ਜਿੰਨੀਆਂ ਆਪਾਂ ਗੱਲਾਂ ਕਰਦੇ ਹਾਂ ਸਾਰੀ ਦਿਹਾੜੀ ਚ, ਰਾਤ ਨੂੰ ਦਿਨੇ ਗੱਲਾਂ ਕਰਦੇ ਹਾਂ, ਮਹਾਰਾਜ ਕਹਿੰਦੇ ਉਹ ਗੱਲਾਂ ਕਰਨ ਨਾਲ ਤਾਂ ਕੋਈ ਨੀ ਤਰਿਆ, ਉਹ ਤਾਂ ਡੁੱਬਿਆ ਹੀ ਡੁੱਬਿਆ। ਤੇ ਜਿਹੜਾ ਸਾਰਾ ਦਿਨ ਸਾਰੀ ਰਾਤ ਹੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਜਿਹੜਾ ਨਾਮ ਜਪਦਾ ਕਹਿੰਦੇ ਉਹ ਤਰ ਗਿਆ ਹੈ।
2: ਸਗਲ ਈਸਤਾ ਗਿਆਨ ਕੇ ਭਗਤ ਰਾਜ ਕੀ ਮੰਡ,
1: ਹੁਣ ਜਿਹੜੀ ਗਿਆਨ ਹੋਣਾ ਨਾ ਬੰਦੇ ਨੂੰ ਇਹ ਈਸ਼ਵਰਤਾ ਪ੍ਰਾਪਤ ਹੁੰਦੀ ਨਾਲ, ਤੇ ਭਗਤੀ ਦੇ ਨਾਲ ਜੀਵਨ ਨੂੰ ਪ੍ਰਤਾਪ ਮਿਲਦਾ ਹੈ।
2: ਯੁੱਤ ਵਿਕਾਰ ਪਰ ਜਾ ਸਰਲ ਵਿਫਲ ਦੁੱਖ ਕਰਮ ਕੰਡ,
1: ਹੁਣ ਜਿਹੜੀ ਵਿਕਾਰਾਂ ਦੇ ਸੰਯੁਕਤ ਸਾਰੀ ਪਰਜਾ ਵਿਕਾਰਾਂ ਦੀ ਭਰੀ ਪਈ ਹੈ, ਇਹ ਬਹੁਤ ਜ਼ਿਆਦਾ ਦੁੱਖ ਪ੍ਰਾਪਤ ਹੁੰਦਾ ਹੈ। ਕਿਉਂਕਿ ਕਰਮ ਕਾਂਡ ਹੀ ਕਰਦੇ ਨੇ ਸਾਰੇ ਲੋਕ, ਭਗਤੀ ਕਰਨੀ ਤਾਂ ਹੁੰਦੀ ਆ ਵੀ ਇੱਥੇ ਬਹਿਣਾ ਪੈਣਾ ਘੰਟਾ ਦੋ ਘੰਟੇ ਤਿੰਨ ਘੰਟੇ, ਤੇ ਜਿਹੜੀਆਂ ਗੱਲ ਹੈਗੀ ਆ ਦੂਸਰੀ ਕਰਮ ਕਾਂਡ ਦੀ ਉਹ ਇਹ ਆ ਗੱਲ ਬਈ ਮੱਥਾ ਟੇਕਿਆ ਤੇ ਦੌੜ ਗਏ, ਮੈਂ ਦੇਖ ਕਰਾਇਆ, ਮੈਂ ਸਿਹਰਾ ਚੜਾਇਆ, ਮੈਂ ਇਸ ਤਰ੍ਹਾਂ ਕਰਿਆ ਆ। ਉਹਨੂੰ ਪੁੱਛੇ ਤੂੰ 5 ਮਿੰਟ ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕੀਤਾ ਜਾਂ ਕੀਰਤਨ ਸੁਣਿਆ ਕੋਈ ਕਥਾ, ਕਹਿੰਦਾ ਇੰਨਾ ਟਾਈਮ ਨਹੀਂ ਹੈ ਸਾਡੇ ਕੋਲੇ, ਦੇਖ ਕਰਾਦੀ ਥੋੜੀ ਆ ਉੱਥੇ। ਇਸ ਕਰਕੇ ਸੰਸਾਰ ਦੇ ਲੋਕ ਜਿਹੜੇ ਕਰਮ ਕਾਂਡ ਜੇ ਕਰਦੇ ਨੇ, ਦਿਖਾਵੇ ਦੇ ਕਰਮ ਕਰਦੇ ਨੇ, ਜਿਹੜਾ ਸੌਖਾ ਜਿਹਾ ਕੰਮ ਹੈ ਜਿਹੜਾ 2 ਮਿੰਟ ਚ ਹੋ ਜੇ ਉਹ ਕੰਮ ਕਰਦੇ ਨੇ, ਜਿਹੜਾ ਭਗਤੀ ਹੈ ਮਨ ਮਾਰ ਕੇ ਕਰਨੀ ਪੈਂਦੀ ਹੈ ਉਹ ਕਰਮ ਨੂੰ ਲੋਕ ਛੱਡ ਦਿੰਦੇ ਨੇ।
2: ਤੀਰਥ ਜਪ ਤਪ ਦੱਖਣ ਨੇਮ ਸੰਯਮ ਅਰਦਾਨ,
1: ਤੀਰਥਾਂ ਦਾ ਇਸ਼ਨਾਨ ਜਪ ਕਰਨਾ ਤਪ ਕਰਨਾ ਦਕਸ਼ਣਾ ਦੇਣੀ ਨੇਮ ਕਰਨੇ ਸੰਯਮ ਕਰਨੇ ਹੋਰ ਸਾਰੇ ਜਿਹੜੇ ਕਰਮ ਨੇ।
2: ਵਰਣਾਸ਼ਰਮ ਇਹ ਵੇਦ ਰਚਿਓ ਵਿਦਾਤੇ ਥਾਨ,
1: ਬ੍ਰਹਮਾ ਜੀ ਨੇ ਸਾਰਾ ਕੁਛ ਰਚਿਆ ਵਰਣਾਸ਼ਰਮ ਦੇ ਮੁਤਾਬਕ, ਸਾਰੀਆਂ ਚੀਜ਼ਾਂ ਵੇਦਾਂ ਦੇ ਵਿੱਚ ਰਚੀਆਂ ਹੋਈਆਂ।
2: ਮਨ ਤੋ ਮਨ ਇੰਦਰਨ ਇੰਦਰ ਮਤਮੋ ਮਤ ਅਨਰਾਗ,
1: ਇਹ ਬੜੀ ਡੂੰਘੀ ਚੀਜ਼ ਹੈ ਵਿਦਾਂਤ ਦੀ ਹੈ ਕਿ ਮਨ ਨੂੰ ਮਨ, ਮਨ ਅਸਲ ਵਿੱਚ ਮਨ ਕੀ ਆਤਮਾ ਹੀ ਹੈ, ਬੁੱਧੀ ਨੂੰ ਸ਼ਕਤੀ ਕੌਣ ਦਿੰਦਾ ਉਹ ਵੀ ਆਤਮਾ ਹੀ ਦਿੰਦੀ ਹੈ, ਇੰਦਰੀਆਂ ਨੂੰ ਕੌਣ ਤਾਕਤ ਦਿੰਦਾ ਆਤਮਾ ਹੀ ਦਿੰਦੀ ਹੈ। ਇਸ ਗੱਲ ਨੂੰ ਜੇ ਕੋਈ ਬੰਦਾ ਸਮਝ ਲਵੇ ਕਿ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਸਾਡੀਆਂ ਇੰਦਰੀਆਂ ਨੇ, ਇੰਦਰੀਆਂ ਨੂੰ ਚਲਾਉਣ ਵਾਲਾ ਮਨ ਹੈ, ਮਨ ਨੂੰ ਸੱਤਾ ਕੌਣ ਦਿੰਦਾ ਜਿਹੜਾ ਇਹ ਬੁੱਧੀ ਹੈ, ਬੁੱਧੀ ਨੂੰ ਸੱਤਾ ਕੌਣ ਦਿੰਦਾ ਆਤਮਾ। ਇਹ ਦੁਨੀਆਂ ਦੇ ਲੋਕ ਇਹ ਨਹੀਂ ਸਮਝਦੇ
3: ਵੀ ਆਤਮਾ ਵੀ ਕੋਈ ਚੀਜ਼ ਆ। ਆਤਮਾ ਨੂੰ ਤਾਂ ਲੋਕ ਭੁੱਲ ਜਾਂਦੇ ਨੇ, ਆਤਮਾ ਤਾਂ ਪਿੱਛੇ ਪ੍ਰਕਾਸ਼ ਕਰਦੀ ਹੈ। ਇਹ ਲੋਕ ਇਹ ਕਹਿੰਦੇ ਨੇ ਮੇਰੀ ਬੜੀ ਬੁੱਧੀ ਹੈ, ਇਹਨੂੰ ਬੁੱਧ ਭਰਮ ਕਹਿੰਦੇ ਨੇ, ਇਹ ਮੇਰੀ ਬੜੀ ਬੁੱਧੀ ਹੈ, ਮੇਰਾ ਮਨ ਇਉਂ ਕਹਿੰਦਾ, ਮੈਂ ਇਉਂ ਕਰ ਦਿਆਂਗਾ। ਆਤਮਾ ਨੂੰ ਸੰਸਾਰ ਭੁੱਲਿਆ ਬੈਠਾ।
2: ਇਸ ਜੀਵ ਕੀ ਭੇਦਤਾ ਮੂਰਖ ਹੀ ਰਹਿ ਲਾਗ।
3: ਸੰਸਾਰ ਦੇ ਲੋਕ ਨਾ ਮੂਰਖ ਨੇ, ਕਿਉਂਕਿ ਇਹ ਜੀਵ ਅਤੇ ਈਸ਼ਵਰ ਦੀ ਏਕਤਾ ਨੂੰ ਸਮਝ ਨਹੀਂ ਸਕੇ, ਇਹ ਬੁੱਧੀ ਤੱਕ ਹੀ ਸੀਮਤ ਰਹਿ ਜਾਂਦੇ ਹਨ।
2: ਸਾਹਿਬ ਸਿੰਘ ਤੂੰ ਜਾਣ ਅਬ ਹਮੈ ਦ੍ਵੈਤ ਨੈ ਦਿਸ।
3: ਆਪਣੇ ਲਿਖਾਰੀ ਨੂੰ ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਮਾਰ ਕਹਿਣ ਲੱਗੇ, ਹੇ ਭਾਈ ਸਾਹਿਬ ਸਿੰਘ ਸੁਣ, ਹੁਣ ਸਾਨੂੰ ਕਿਤੇ ਕੋਈ ਦਵੈਸ਼ ਨਜ਼ਰ ਨਹੀਂ ਆਉਂਦੀ, ਸਾਰੇ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ ਹੈ।
2: ਸਤਿਗੁਰ ਦਰਸ਼ਨ ਸਫਲ ਭਾ ਪਾਏ ਰੂਪ ਹੀ ਸਾਰਾ।
3: ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਦਰਸ਼ਨ ਹੋਇਆ ਸੀਗਾ ਨਾ, ਉਹ ਦਰਸ਼ਨ ਕਰਕੇ ਸਾਡੀ ਜਿਹੜੀ ਹੈ ਸਫਲਤਾ ਬਣੀ ਹੈ, ਸਰੂਪ ਪ੍ਰਾਪਤੀ ਹੋ ਜਾਣ ਕਰਕੇ ਜਿਹੜਾ ਸਾਡਾ ਦਿਲ ਹੈ ਮਨ ਹੈ ਇਹ ਰਸ ਵਿੱਚ ਰਹਿੰਦਾ, ਸਰੂਪ ਦੇ ਅਧਿਕ ਆਨੰਦ ਨੂੰ ਹਿਰਦੇ ਵਿੱਚ

0: ਕਹਿੰਦੇ ਅਸੀਂ ਆਤਮਾ ਨੂੰ ਆਪਣਾ ਰੂਪ ਜਾਣਿਆ ਹੈ, ਮੈਂ ਇੰਦਰੀਆਂ ਚੋਂ ਪਿੱਛੇ ਨਿਕਲਿਆ। ਪਹਿਲਾਂ ਇੰਦਰੀਆਂ ਦੇ ਸਵਾਦਾਂ ਚ ਜਿਹੜਾ ਬੰਦਾ ਫਸ ਜਾਂਦਾ ਉਹ ਮੋੜ ਕੇ ਪਿੱਛੇ ਮਨ ਵਿਚ ਲਿਆਉਣਾ ਪੈਂਦਾ, ਮਨ ਨੂੰ ਮੋੜ ਕੇ ਬੁੱਧੀ ਵਿਚ ਲਿਆਉਣਾ ਪੈਂਦਾ, ਬੁੱਧੀ ਨੂੰ ਲਿਆ ਕੇ ਆਤਮਾ ਵਿਚ ਲਿਆਉਣਾ ਪੈਂਦਾ। ਵੀ ਅਸਲ ਤਾਂ ਚੀਜ਼ ਆਤਮਾ ਹੈ, ਕਹਿੰਦੇ ਮੈਂ ਉਸ ਆਤਮਾ ਨੂੰ ਪਹਿਚਾਣ ਲਿਆ ਹੈ।
1: ਪਰਮ ਆਨੰਦ ਅਨੂਪ,
0: ਕਹਿੰਦੇ ਇੰਦਰੀਆਂ ਦਾ ਸਵਾਦ ਬੜਾ ਜ਼ਬਰਦਸਤ ਹੈ, ਇਹਨਾਂ ਇੰਦਰੀਆਂ ਦੇ ਸਵਾਦ ਨਾਲ ਮਨ ਭੋਗਦਾ ਹੈ, ਮਨ ਨਾਲੋਂ ਫਿਰ ਬੁੱਧੀ ਹੈ। ਪਰ ਜਿਨ੍ਹਾਂ ਨੇ ਕਹਿੰਦੇ ਆਤਮਕ ਆਨੰਦ ਨੂੰ ਮਾਣਿਆ ਹੈ, ਉਹ ਕਿਹਾ ਨਹੀਂ ਜਾ ਸਕਦਾ ਕਿ ਕਿੰਨਾ ਆਤਮਕ ਆਨੰਦ ਆਤਮਾ ਦੀ ਪ੍ਰਾਪਤੀ ਤੋਂ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ।
1: ਸੁਣ ਕਹਿੰਦੇ ਸੰਸੈ ਭਏ ਸ੍ਰੀ ਮੁਕਤ ਤੇ ਸਭ ਬਾਤ।
0: ਸ਼੍ਰੋਮਣੀ ਮੁਖ ਦਸਵੇਂ ਪਾਤਸ਼ਾਹ ਦਾ ਸੁਭਾਇਮਾਨ ਮੁਖ ਵਿਚੋਂ ਸੋਹਣੇ ਬਚਨ ਸੁਣ ਕੇ ਮੈਂ ਤਾਂ ਨਿਰਸੰਸੇ ਹੋ ਗਿਆ, ਮੈਨੂੰ ਤਾਂ ਕੋਈ ਸੰਸਾ ਨਹੀਂ, ਮੈਂ ਤਾਂ ਬਿਲਕੁਲ ਹੀ ਠਾਕੁਰ ਤੁਮ ਸਰਨ ਆਈ ਆਇਆ ਉਤਰ ਗਇਆ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ।
1: ਬਹੁਤ ਉੱਥੇ ਦੇਖਣ ਲੱਗੇ ਹਾਏ ਬੇਗੀ ਸੰਬਾਤ।
0: ਫੇਰ ਮਹਾਰਾਜ ਸੱਚੇ ਪਾਤਸ਼ਾਹ ਉੱਠੇ, ਸਾਵਧਾਨ ਹੋਏ, ਘੋੜੇ ਦੇਖਣ ਲੱਗ ਪਏ, ਜਿਹੜੇ ਘੋੜੇ ਬਹੁਤ ਤੇਜ਼ ਦੌੜਦੇ ਨੇ। ਅਥਵਾ ਹੈ ਬੇਗੀ ਘੋੜੇ ਦਾ ਨਾਮ ਵੀ ਲਿਖਿਆ, ਕਹਿੰਦੇ ਹੈ ਬੇਗੀ ਨਾਮੇ ਘੋੜੇ ਨੂੰ ਜਿਹੜਾ ਹਵਾ ਦੇ ਸਮਾਨ ਉੱਡਦਾ ਸੀ ਘੋੜਾ, ਜਿਵੇਂ ਮਾਰੂਤੀ ਦਾ ਅਰਥ ਹੈ ਹਵਾ, ਇਸੇ ਪ੍ਰਕਾਰ ਹੀ ਇੱਥੇ ਘੋੜੇ ਦਾ ਨਾਮ ਹੈ ਬੇਗੀ, ਜਿਹੜਾ ਹਵਾ ਤੋਂ ਵੀ ਤੇਜ਼ ਲੰਘ ਜਾਵੇ ਉਹਨੂੰ ਕਹਿੰਦੇ ਹੈ ਬੇਗੀ ਘੋੜਾ ਦੇਖਿਆ ਹੈ।
1: ਕਿਉਂ ਪਏ ਇਸ ਪ੍ਰਕਾਰ ਸਿੱਖ ਨੇ ਉਪਦੇਸ਼ ਸੁਣ ਥਾਰੇ ਜੇ ਭਾਗ ਵਿਸ਼ੇਸ਼।
0: ਇਸ ਤਰ੍ਹਾਂ ਮਹਾਰਾਜ ਜੀ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਦਸਵੇਂ ਪਾਤਸ਼ਾਹ, ਭਾਗਾਂ ਵਾਲੇ ਨੇ ਉਹ, ਅੱਜ ਵੀ ਉਹਨਾਂ ਦਾ ਹੀ ਉਪਦੇਸ਼ ਮਿਲ ਰਿਹਾ। ਭਾਗਾਂ ਵਾਲੇ ਨੇ ਜਿਹੜੇ ਇਸ ਉਪਦੇਸ਼ ਨੂੰ ਸੁਣ ਕੇ ਕਮਾਉਣਗੇ, ਉਹ ਵੀ ਭਾਗਾਂ ਵਾਲੇ ਸੀ ਜਿਨ੍ਹਾਂ ਨੇ ਕਮਾਇਆ ਹੈ।
1: ਸੰਗ ਖਾਲਸਾ ਬਨ ਮੈਂ ਫਿਰ,
0: ਬਾਹਰ ਜਾਂਦੇ ਨੇ ਸ਼ਿਕਾਰ ਕਰਦੇ ਨੇ, ਖਾਲਸਾ ਨਾਲ ਸਾਰਾ ਜਾਂਦਾ ਹੈ।
1: ਕੇਤਕ ਗ੍ਰਾਮ ਛੀਨ ਕਰ ਲੀਨੇ,
0: ਕਿੰਨੇ ਕੁ ਜਿਹੜੇ ਪਿੰਡ ਸੀ ਆਲਸੂਨ ਵਰਗੇ ਜਾਂ ਹੋਰ ਪਿੰਡਾਂ ਵਾਲਿਆਂ ਨੇ ਜਿਨ੍ਹਾਂ ਨੇ ਸੰਗਤ ਨੂੰ ਤੰਗ ਕੀਤਾ ਸੀ, ਉਹ ਪਿੰਡ ਕਈ ਤਾਂ ਬਿਲਕੁਲ ਖਤਮ ਹੀ ਕਰਤੇ ਤੇ ਕਈ ਖੋਹ ਹੀ ਲਏ ਜਿਹੜੇ ਸੰਗਤ ਨੂੰ ਜ਼ਿਆਦਾ ਤੰਗ ਕਰਦੇ ਸੀ।
1: ਕੇਤਕ ਭੇਟ ਦੇ ਡਰ ਭੀਨੇ,
0: ਕਿੰਨੇ ਕੁ ਭੇਟਾ ਦਿੰਦੇ ਨੇ ਡਰਦੇ ਹੋਏ ਕਿ ਖਾਲਸੇ ਤੋਂ ਸਾਡੀ ਬਚਤ ਰਵੇ।
1: ਜੇ ਮੈਂ ਮਿਲੇ ਗਰਬ ਬ੍ਰਿੰਦ ਖਾਲਸਾ ਚਰੈ,
0: ਜਿਹੜੇ ਨਹੀਂ ਮਿਲਦੇ ਆ ਕੇ ਅਧੀਨ ਨਹੀਂ ਹੁੰਦੇ, ਤੇ ਜਿਹੜੇ ਬਹੁਤਾ ਹੰਕਾਰ ਕਰਦੇ ਨੇ ਫਿਰ ਖਾਲਸਾ ਚੜ ਕੇ ਜਾਂਦਾ ਹੈ।
1: ਕਰੈ ਸ਼ਿਕਾਰ ਤਹਾ ਮਨ ਭਾਇਓ, ਭਾਗੈ ਤਜੈ ਗ੍ਰਾਮ ਡਰ ਪਾਇਓ।
0: ਮਨ ਭਾਉਂਦਾ ਸ਼ਿਕਾਰ ਕਰਦੇ ਨੇ, ਪਿੰਡਾਂ ਦੇ ਪਿੰਡ ਫਿਰ ਛੱਡ ਕੇ ਦੌੜ ਜਾਂਦੇ ਨੇ।
1: ਕਿਥੀ ਵਡਾਈ ਪੁੰਜ ਲਈ ਆਵੇ, ਆਨੰਦਪੁਰ ਤੁਰੰਗ ਤੂੰ ਖਾਵੇ।
0: ਬਹੁਤ ਸਾਰੇ ਘਾਦਕ ਲੈ ਕੇ ਆਉਂਦੇ ਨੇ, ਉਹ ਲਿਆ ਕੇ ਆਨੰਦਪੁਰ ਸਾਹਿਬ ਘੋੜਿਆਂ ਨੂੰ ਪਾਉਂਦੇ ਨੇ।
1: ਭੀਮ ਚੰਦ ਦੇਖੈ ਦੁੱਖ ਲਹਿ, ਲੜ ਨਾ ਸਕੈ ਤਾਸ ਮਨ ਲਹਿ।
0: ਭੀਮ ਚੰਦ ਬੜਾ ਦੁਖੀ ਹੁੰਦਾ, ਲੜ ਤਾਂ ਨਹੀਂ ਸਕਦਾ ਪਰ ਅੰਦਰੇ ਅੰਦਰ ਬੜਾ ਝੂਰਦਾ ਹੈ।
1: ਕਲਗੀ ਧਰ ਰਸ ਬੀਰ ਮਝਾਰਾ, ਚਾਹੇ ਜੰਗ ਤੋ ਸਦਾ ਅਖਾੜਾ।
0: ਮਹਾਰਾਜ ਤਾਂ ਹਮੇਸ਼ਾ ਬੀਰ ਰਸ ਵਿਚ ਹੀ ਰਹਿੰਦੇ ਨੇ ਅਤੇ ਹਮੇਸ਼ਾ ਚਾਹੁੰਦੇ ਨੇ ਕਿ ਜਿਹੜੇ ਤੁਰਕ ਨੇ ਜਾਂ ਦੁਸ਼ਟ ਨੇ ਜ਼ਾਲਮ ਲੋਕ ਨੇ, ਕਿਉਂਕਿ ਦੁਸ਼ਟ ਸਭਨ ਕੋ ਮੂਲ ਉਪਾੜ ਨਹੀਂ, ਉਨ੍ਹਾਂ ਦਾ ਮੁੱਖ ਕਰਮ ਹੈ ਦੁਸ਼ਟਾਂ ਦਾ ਨਾਸ਼ ਕਰਨਾ, ਸੰਤਾਂ ਨੂੰ ਉਬਾਰਨਾ।
1: ਸਿੰਘਨ ਤੋ ਨਿਤ ਲੜਨ ਸਿਖਾਵਨ, ਤੁਰਕਨ ਕਰ ਸਨ ਬੈਰ ਵਧਾਵਨ।
0: ਸਿੰਘਾਂ ਨੂੰ ਹਮੇਸ਼ਾ ਲੜਨਾ ਸਿਖਾਉਂਦੇ ਨੇ, ਤੁਰਕਾਂ ਦੇ ਵਿਰੁੱਧ ਕਰਦੇ ਨੇ ਉਨ੍ਹਾਂ ਨੂੰ, ਤੇ ਜ਼ਾਲਮਾਂ ਨੇ ਆ ਕੇ ਹਿੰਦੁਸਤਾਨ ਦੀ ਪਾਵਨ ਪਵਿੱਤਰ ਧਰਤੀ ਰਿਸ਼ੀਆਂ ਮੁਨੀਆਂ ਦੀ ਧਰਤੀ ਤੇ ਤੰਬਾਕੂ ਲਿਆ ਕੇ ਇੱਕ ਤਾਂ ਧਰਤੀ ਨੂੰ ਭ੍ਰਿਸ਼ਟ ਕਰਤਾ, ਇੱਕ ਜਿਹੜੇ ਸੀ ਤੁਰਕਾਂ ਨੇ ਸਾਰੇ ਪਾਸੇ ਗੰਦਗੀ ਫੈਲਾ ਰੱਖੀ, ਮਲੇਸ਼ ਖਾਣਾ ਮਲੇਛੀ ਲੋਕ, ਇਹਨਾਂ ਤੋਂ ਮਹਾਰਾਜ ਕਹਿੰਦੇ ਇਹ ਧਰਤੀ ਛਡਾਉਣੀ ਹੈ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਸ ਧਰਤੀ ਦੇ ਉੱਤੇ ਧਰਮਸਾਲ ਕੀ ਹੈ? ਧਰਮ ਦੀ ਜਗ੍ਹਾ ਜਿਹੜੀ ਆ ਉਹ ਸਿਰਫ ਹਿੰਦੁਸਤਾਨ ਦੀ ਉਹ ਧਰਤੀ ਹੈ ਜਿੱਥੇ ਸਾਰੇ ਧਰਮ ਕਰਮ ਹੁੰਦੇ ਹਨ।
1: ਰਣ ਜੇ ਕਰਤ ਰਹੇ ਗੋ ਪੰਥਾ, ਸਭ ਸ਼ਸਤਰ ਕੀ ਸਿੱਖੈ ਸੰਤਾ।
0: ਜੇ ਪੰਥ ਆਪਣਾ ਮੈਦਾਨੇ ਜੰਗ ਦੇ ਵਿੱਚ ਜਾ ਕੇ ਜੰਗ ਕਰਦਾ ਰਹੇਗਾ, ਸ਼ਸਤਰਾਂ ਦੀ ਸੰਥਿਆ ਲੈਂਦਾ ਰਹੇਗਾ, ਤਾਂ ਪੰਥ ਕਾਮਯਾਬ ਰਹੇਗਾ। ਕਈ ਲੋਕ ਕਹਿੰਦੇ ਰਿਸ਼ੀਆਂ ਮੁਨੀਆਂ ਦੀ ਜਿੰਨੀ ਧਰਤੀ ਸੀ ਇੱਥੇ ਅਸੀਂ ਓਨਾ ਹੀ ਪਾਪ ਵੱਧ ਗਿਆ, ਇਹ ਪਾਪ ਆਪਾਂ ਨਹੀਂ ਵਧਾਇਆ, ਇਹ ਤੁਰਕਾਂ ਨੇ ਵਧਾਇਆ ਆ ਕੇ ਇੱਥੇ ਪਾਪ, ਇਹ ਅੰਗਰੇਜ਼ਾਂ ਨੇ ਵਧਾਏ ਪਾਪ ਆ ਕੇ। ਆਪਣੇ ਹਿੰਦੁਸਤਾਨ ਦੇ ਲੋਕ ਪਹਿਲਾਂ ਕਿੱਥੇ ਪਾਪ ਕਰਦੇ, ਚੰਗੇ ਭਲੇ ਲੋਕ ਹੁੰਦੇ ਸੀ, ਸਿੱਧੇ ਸਾਦੇ ਅਮੀਰ ਦੇਸ਼, ਰੇਹੜੀਆਂ ਤੇ ਤਾਂ ਇੱਥੇ ਹੀਰੇ ਮੋਤੀ ਵਿਕਦੇ ਰਹੇ ਨੇ, ਇਹ ਤਾਂ ਮਹਿਮੂਦ ਗਜਨਵੀ ਵਰਗਿਆਂ ਨੇ ਆ ਕੇ ਲੁੱਟ ਲੁੱਟ ਕੇ ਸਾਰਾ ਕੁਝ ਲੈ ਗਏ। ਇਹ ਮੁਲਕ ਤਾਂ ਬਹੁਤ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਇਹ ਤੁਰਕਾਂ ਨੇ ਵਿਗਾੜਿਆ, ਤਾਂਹੀਓ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਇਹਨਾਂ ਦੀਆਂ ਜੜਾਂ ਪੱਟ ਦਿਆਂਗੇ।
1: ਜੁੱਧ ਕਰਨ ਹਥਿਆਰ ਮਾਰੇ ਤੋ ਚਿਤ ਬਲ ਤੇ ਰਾਜ ਸੰਭਾਰੇ।
0: ਮਹਾਰਾਜ ਕਹਿੰਦੇ ਤੁਸੀਂ ਹੁਣ ਯੁੱਧ ਕਰੋ, ਹਥਿਆਰਾਂ ਦੇ ਨਾਲ ਮਾਰੋ ਇਹਨਾਂ ਤੁਰਕਾਂ ਨੂੰ, ਧਰਤੀ ਦੇ ਉੱਤੇ ਰਾਜ ਸੰਭਾਲੋ, ਕਿਉਂਕਿ ਇਹ ਤੁਰਕਾਂ ਨੇ ਸਾਰਿਆਂ ਦੇ ਧਰਮ ਜਿਹੜੇ ਵਿਗਾੜ ਦਿੱਤੇ ਨੇ, ਹਿੰਦੂ ਧਰਮ ਦਾ ਨਾਸ਼ ਇਹਨਾਂ ਨੇ ਕੀਤਾ ਆ ਕੇ, ਔਰ ਸਿੱਖ ਧਰਮ ਨੂੰ ਮਾਰਨਾ ਚਾਹੁੰਦੇ ਨੇ।
1: ਇਹ ਆਸ਼ਾ ਸਤਿਗੁਰ ਕੇ ਮਨ ਕੋ ਜਿਸ ਤੇ ਚਿਤਿਆਸ ਨਿਤਰਣ ਕੋ।
0: ਇਹ ਆਸ਼ਾ ਹੈ ਸਤਿਗੁਰ ਦੇ ਮਨ ਦਾ, ਜਿਸ ਕਰਕੇ ਸਤਿਗੁਰੂ ਚਾਹੁੰਦੇ ਨੇ ਕਿ ਰੋਜ਼ ਜੰਗ ਕਰ ਕਰਕੇ ਦੁਸ਼ਟਾਂ ਦਾ ਜ਼ਾਲਮਾਂ ਦਾ ਨਾਸ ਹੋਣਾ ਚਾਹੀਦਾ।
1: ਯਾ ਤੇ ਅਨੇਕ ਪ੍ਰਕਾਰ ਬਖੇੜਾ ਪਰਬਤ ਪਤੀ ਪੁੰਜਨ ਸਨ ਝੇੜਾ।
0: ਇਸ ਕਰਕੇ ਅਨੇਕ ਪ੍ਰਕਾਰ ਦਾ ਬਖੇੜਾ ਝਗੜਾ ਜਿਹੜੇ ਪਰਬਤ ਵਾਸੀ ਜਾਂ ਪਰਬਤੇਸ਼ ਅਸਲ ਇੱਥੇ ਪਰਬਤੀ ਰਾਜੇ ਜਿੰਨੇ ਸਨ ਉਹ ਸਾਰਿਆਂ ਦੇ ਨਾਲ ਸਤਿਗੁਰੂ ਨੇ ਇਹ ਝਗੜਾ ਖੜਾ ਕੀਤਾ। ਇਸੇ ਕਰਕੇ
1: ਰਸ ਤੋਂ ਹੋਏ ਲੜਤ ਮੈਂ ਕੋਏ ਤੁਰਕਨ ਕੀ ਸਹਾਏ ਕੈ ਸੋਏ।
0: ਲੜਦੇ ਹੋਏ ਲੜਦੇ ਨਹੀਂ, ਉਹ ਤੁਰਕਾਂ ਦੀ ਸਹਾਇਤਾ ਚਾਹੁੰਦੇ ਨੇ ਕਿਉਂਕਿ ਤੁਰਕਾਂ ਦਾ ਪ੍ਰਭਾਵ ਉਨ੍ਹਾਂ ਦੇ ਉੱਤੇ ਇੰਨਾ ਪੈ ਚੁੱਕਿਆ, ਭਾਵੇਂ ਕਿ ਤੁਰਕ ਜੰਜੂ ਲਾ ਰਹੇ ਨੇ ਪਰ ਫੇਰ ਵੀ ਲੋਕ ਤੁਰਕਾਂ ਦੇ ਗੁਣ ਗਾ ਰਹੇ ਨੇ।
1: ਗਰਭ ਪਠਾਰਤ ਰੇ ਬਿਸਾਲਾ ਜਾਤ ਵਕੀਲ ਸੁਨਾਏ ਕੁਚਾਲਾ।
0: ਬੜਾ ਰੁਪਈਆ ਪਹਾੜੀ ਰਾਜਿਆਂ ਨੇ ਤੁਰਕਾਂ ਕੋਲ ਭੇਜਿਆ, ਆਪਣੇ ਵਕੀਲ ਭੇਜੇ ਜਿਹੜੇ ਜਾ ਕੇ ਕੁਚਾਲੀਆਂ ਸਿਖਾਉਂਦੇ ਕਿ ਆਨੰਦਪੁਰ ਸਾਹਿਬ ਖਤਮ ਕਰ ਦਿਓ, ਸਿੰਘਾਂ ਨੂੰ ਮਾਰ ਦਿਓ, ਅਸੀਂ ਤਾਂ ਤੁਹਾਡੇ ਅਧੀਨ ਹਾਂ, ਤੁਹਾਡੀਆਂ ਬੱਕਰੀਆਂ ਜੀ, ਤੁਹਾਡੇ ਗੁਲਾਮ ਜੀ। ਕਈ ਜਾਣੇ ਤਾਂ ਨਰੰਗੇ ਕੋਲ ਸਿੱਧੇ ਪਹੁੰਚ ਕੇ ਦੱਸਦੇ ਨੇ, ਕਈ ਸੂਬਿਆਂ ਦੇ ਕੋਲ ਫਰਿਆਦ ਕਰਦੇ ਜਾ ਕੇ,
1: ਦਸਵੇਂ ਗੁਰੂ ਤਾਰੀ ਧੂਮ ਰਾਜ ਕਰਨ ਤੋਂ ਛੀਨਤ ਧੂਮ।
0: ਸਾਡੇ ਮਹਾਰਾਜ ਨੇ ਬਹੁਤ ਧੂਮ ਮਚਾ ਰੱਖੀ ਹੈ, ਚਾਰੇ ਪਾਸੇ ਮਹਾਰਾਜ ਦੇ ਵਿਰੁੱਧ ਬੋਲਦੇ ਜਾ ਕੇ, ਸੂਬਿਆਂ ਕੋਲੇ, ਨਰੰਗੇ ਕੋਲੇ, ਕਹਿੰਦੇ ਉਹ ਤਾਂ ਰਾਜ ਕਰਨ ਨੂੰ ਧਰਤੀ ਖੋ ਰਹੇ, ਇਹ ਵਿਰੋਧੀ ਗੱਲ ਹੈ, ਮਹਾਰਾਜ ਤਾਂ ਨਹੀਂ ਚਾਹੁੰਦੇ ਨਹੀਂ ਸੀ। ਸਤਿਗੁਰੂ ਤਾਂ ਕਹਿੰਦੇ ਰਾਜਿਓ ਰਾਜ ਕਰੋ ਤੁਸੀਂ, ਅਸੀਂ ਤਾਂ ਚਾਹੁੰਦੇ ਤੁਸੀਂ ਹਿੰਦੂ ਰਾਜੇ ਹਿੰਦੁਸਤਾਨ ਤੇ ਰਾਜ ਕਰੋ, ਤੁਸੀਂ ਸਾਡੇ ਨਾਲ ਮਿਲੋ, ਆਪਾਂ ਮਿਲ ਕੇ ਤੁਰਕਾਂ ਨੂੰ ਭਜਾ ਦਈਏ, ਹਿੰਦੁਸਤਾਨ ਦੀ ਧਰਤੀ ਤੇ ਤੁਹਾਡਾ ਹੀ ਰਾਜ ਹੋਵੇ, ਅਸੀਂ ਰਾਜ ਕੀ ਕਰਨਾ। ਪਰ ਇਹਨਾਂ ਨੇ ਜਾ ਕੇ ਉਲਟ ਸ਼ਿਕਾਇਤ ਕੀਤੀ, ਧਰਤੀ ਖੋਹਦੇ ਆ ਜੀ, ਉਹ ਤਾਂ ਆਪ ਰਾਜੇ ਬਣਨੇ ਚਾਹੁੰਦੇ ਆ ਜੀ, ਸਾਨੂੰ ਵੀ ਮਾਰ ਦੇਣਗੇ, ਤੁਹਾਨੂੰ ਵੀ ਮਾਰ ਦੇਣਗੇ।
1: ਕੇ ਦੇਸ਼ ਜੇ ਗ੍ਰਾਮ ਉਜਾਰੇ ਲੁੱਟੇ ਕੁੱਟੇ ਸਭ ਹਮ ਹਾਰੇ।
0: ਪਹਾੜੀ ਇਲਾਕੇ ਚ ਸਾਰੇ ਦੇਸ਼ ਉਹਨਾਂ ਨੇ ਮਾਰ ਦਿੱਤੇ ਜੀ, ਪਿੰਡਾਂ ਦੇ ਪਿੰਡ ਲੁੱਟ ਲਏ ਜੀ, ਲੋਕ ਕੁੱਟ ਦਿੱਤੇ ਜੀ, ਬੜੀਆਂ ਗੱਲਾਂ ਜਾ ਕੇ ਸੁਣਾਉਂਦੇ ਨੇ।
1: ਇਨਹੀਂ ਕੇਤਕ ਸਮਾਂ ਬਿਤਾਇਓ ਸੂਰਜ ਗ੍ਰਹਿਣ ਪੁਰਬ ਦਿਨ ਆਇਓ।
0: ਕਿਉਂ ਕਿੰਨਾ ਕੁ ਸਮਾਂ ਬਤੀਤ ਕੀਤਾ, ਸੂਰਜ ਗ੍ਰਹਿਣ ਤੇ ਇੱਕ ਸਮਾਂ ਐਸਾ ਆਇਆ, ਥਨੇਸਰ ਨਾਮੇ ਤੀਰਥ ਸੀ, ਉੱਥੋਂ ਦੀ ਸ਼ਿਕਾਇਤ ਆਈ ਸੀ ਇੱਕ, ਉੱਥੇ ਲੋਕ ਗੰਦਗੀ ਬੜੀ ਪਾ ਰਹੇ ਸੀ, ਤਾਂ ਕਿਸੇ ਨੇ ਆ ਕਿਹਾ ਮਹਾਰਾਜ ਲੋਕ ਐਸੇ ਨੇ ਉੱਥੇ ਗੰਦਗੀ ਬੜੀ ਪਾ ਰਹੇ ਨੇ, ਉੱਥੇ ਸੁਧਾਰ ਕਰਨਾ। ਤਾਂ ਮਹਾਰਾਜ ਕਹੇ ਚਲੋ ਖਾਲਸਾ ਜੀ, ਚੱਲ ਕੇ ਇਹਨਾਂ ਲੋਕਾਂ ਦਾ ਵੀ ਸੁਧਾਰ ਕਰੀਏ। ਉੱਥੇ
1: ਉਚਿਤ ਸੈਨ ਲੈ ਸਿੰਘ ਲਕੇਰੇ ਭਏ ਤਿਆਰ ਚੱਲਦੇ ਤਿਸ ਮੇਰੇ।
0: ਉਚਿਤ ਸੈਨਾ ਲੈ ਕੇ ਸਿੰਘਾਂ ਦੀ ਚੱਲਣ ਲਈ ਉਸ ਵਕਤ ਤਿਆਰ ਹੋ ਗਏ।
1: ਜੀ ਗੁਜਰੀ ਮਾਤਾ ਤੇ ਆਦ ਰੁੱਖ ਗੁਰ ਕੋ ਲੱਖ ਸਦਨ ਆਬਾਦ।
0: ਮਹਾਰਾਜ ਜੀ ਨੇ ਜਦੋਂ ਦੇਖਿਆ ਕਿ ਰੁੱਖ ਮਹਾਰਾਜ ਦਾ ਕੀ ਹੈ, ਉੱਥੇ ਸੋਧਾ ਲਾਉਣ ਚੱਲੇ ਨੇ ਜਾਂ ਹੋਰ ਕਰਮ, ਇਸ ਕਰਕੇ ਉਨ੍ਹਾਂ ਨੇ ਇਹ ਨਹੀਂ ਕਿਹਾ ਅਸੀਂ ਜਾਣਾ, ਉਹ ਕਹਿੰਦੇ ਅਸੀਂ ਤਾਂ ਇੱਥੇ ਹੀ ਰਹਾਂਗੇ।
1: ਗਮਨੇ ਪ੍ਰਭੂ ਸਵਾਰੀ ਛੜੇ ਤੇਰ ਤੁਰੰਗ ਬਾਗ ਕਰ ਫੜੇ।
0: ਸਾਰਾ ਸੱਚੇ ਪਾਤਸ਼ਾਹ ਇਕੱਲੇ ਹੀ ਗਏ, ਕਿਸੇ ਨੂੰ ਪਰਿਵਾਰ ਦੇ ਮੈਂਬਰ ਨੂੰ ਨਾਲ ਹੀ ਲਿਆ ਕਿਸੇ ਨੂੰ, ਜਾਂ ਫੌਜਾਂ ਨਾਲ ਲੈ ਗਏ ਥੋੜੀਆਂ ਜਿਹੀਆਂ, ਇਕੱਲੇ ਹੀ ਗਏ ਹਨ।
1: ਮੰਜ਼ਲ ਦੂਰ ਕੀ ਕਰਤ ਸਿਦਾਰੇ ਗੈਰ ਲਿਖੇ ਦਿਨ ਅਲਪ ਵਿਚਾਰੇ।
0: ਉਸ ਵੱਲ ਸਤਿਗੁਰੂ ਮਹਾਰਾਜ ਦੂਰ ਦੀ ਮੰਜ਼ਲ ਕਰਦੇ ਹੋਏ ਪਹੁੰਚੇ, ਤੋ ਗ੍ਰਹਿਣ ਦਾ ਦਿਨ ਜਿਹੜਾ ਸੀ ਉਹ ਮਨ ਦੇ ਅੰਦਰ ਵਿਚਾਰਿਆ, ਉੱਥੇ ਜਾ ਕੇ ਕਿਉਂਕਿ ਇਕੱਠ ਦੇਖਣਾ, ਗੱਲ ਗ੍ਰਹਿਣ ਦੀ ਨਹੀਂ ਆਈ, ਇਹ ਨਹੀਂ ਵੀ ਕਿ ਗ੍ਰਹਿਣ ਲੱਗਿਆ ਤਾਂ ਗਏ ਨੇ, ਗੁਰੂ ਨਾਨਕ ਦੇਵ ਜੀ ਇਹੀ ਦੇਖਦੇ ਸੀ ਵੀ ਗ੍ਰਹਿਣ ਤੇ ਹੀ ਇਕੱਠੇ ਹੋਣਗੇ ਤਾਂ ਮਾੜਾ ਜਿਹਾ ਇਹਨਾਂ ਨੂੰ ਉਪਦੇਸ਼ ਹੋ ਸਕਦਾ, ਤਾਂ ਉਹ ਦਿਨਾਂ ਦੇ ਉੱਤੇ ਜਾਂਦੇ ਹੁੰਦੇ ਸਨ।
1: ਤੀਰਥ ਸਮੁਦਾਇ نگر تھنیسر میں چل آئے.
0: تو جتھے بہت بھاری تیر سی تھنیسر نامے جو تیرتھ ہے ہندو مت وچ اس استھان تے پہنچے ہاں.
1: دکھن دش میں تیرتھ مہا ڈیرے ہت چاک بھیٹا.
0: اتھے جا کے ڈیرا لایا. اے تیرتھ دا دکھن والا پاسا جتھے ڈیرا لایا ہے. پاسا جڑی آپ دی رہنی ہے یہ تو سدھا والی فقیران والی گرو نانک دیو جی کا وہی اندروں بھاؤ بھاونا برہم گیان سارا کچھ بھگتی سب کچھ وہی ہے. باقی جڑا ہے آپ جی نے باہروں سروپ بنایا ہے اتے آپ کا جڑا باہرلا ہے شیران والا جڑا ہے نا ویس پرجا کی دستگیری تو بھاو مدد واسطے آ جڑا اپنے کھیرج تو بھاو جڑا ہوں خارج تو بھاو باہرلا جڑا باہرلا روپ بنایا ہے یہ پرجا کی رکھا واسطے آپ نے بنایا ہے.
1: جو دل نیکی ہوئے جوال کرنی قدرت کے رخیال.
0: سو جیوں دل نیکی ہوئے جوال جے تہاڈے دل وچ نیکی ہے بھی اسی ماڑا کام تو کرنا ہی نہیں نیک کام کرنا ہے تو ترکاں دا جوال تو پاو گراوٹ ضرور ہوئے گی تے کرنی تہاڈی قدرت دے انکول ہے. جیڑا بندہ قدرت دے انکول ہو کے کرنی کرے قدرت بھی وہ نال ہے قادر بھی وہ نال ہے. جیڑا بندہ قدرت تو الٹ چلے قادر تے قدرت دوویں دے الٹ ہو جاندے نے. تہاڈے نال تاں جی قدرت بھی ہے تہاڈے نال قادر بھی ہے.
1: دل کا سن کے آپ سمیا ریجے دو دشیا نند لیا.
0: کیوں کہہ کے آپس دے وچ دونوں جانے دونوں پکھاں وچوں مہاراج بھی بڑے پرسن ہوئے مدن ناتھ تے اُہدی جماعت بھی پرسن ہوئی بہت خوش ہوئے مہاراج بڑا چنگا کرم کر رہے ہو نہیں تو دھرم کرم سارا ختم ہو گیا لوکاں دے دھرم اُڈ گئے اے ملیچھی راج ہو گیا.
2: گرو صاحب کہتے کیتی توں تے دسا میں کیتی کمال دی گل آ سبزی توں جڑی کھا گیا میں دسا تینوں پتا توں کی کھادا اج تینوں پتا توں غلطی کی کیتی. اگر کہن لگا نہیں مہاراج میں تے غلطی کوئی نہیں کیتی. پھر مہاراج پادشاہ کہن لگے جدو تو کل چور کر رہا سا تیرے داڑے وچ ایک کیس چٹا سی اج کتے ہی ایک کیس چٹا وہ کتے ہی ہن اکھاں نیلیاں ہوئی صاحب کہنے لگے دس چھتی کا سنگت وچ کیس چٹا کتے تولا کتے ہی. مہاراج میں جو پٹتا تولا پٹ دتا. مہاراج کہتے ایک تولا پٹیا ہی ہوں تو چور نہیں کر سکتا. اسی کنیا تو برش پھیرتے روز چھپا دینا گرو کا پیار گرو کا ستکار. ایک بجن تھی بڑے پیار نہ کہ میرے رام رائے جیو راکھے بڑا جھومتے ہوئے ہاں شبدا تے مگر کہہ کی رہے ہو یہ تو سمرپت ہے. یہ شبد تو بالکل ڈگ پیٹتے ہیں ابھی بھی سوتری کی ٹپ آپ ستنام شری گٹ کے بولو ستنام شری معاف کر دینا جی معاف کر دینا ہو سکتا سر سے جڑی ہوئے آخو واحگرو میرے رام رائے جیو راکھے. یہ شبد تے تسی بڑا پڑھیا بھائی امرجیت سنگھ تان نے پڑھیا سی ساری گڈیاں سارے تھاوا تے لوگ پڑھنے رہے میرے رام رائے جیوں راکھے مگر کہہ کی رہے ہو یہ بھی تے ویکھو نا جیوں راکھے تو کالے تے رکھیا میں کالے تے رہا آنند تے تاں مجھے چٹے آئے تے تاں بھی آکھے میرے رام رائے جیوں راکھے جی کالے سی تے تاں رہا ہوں چٹے آ سب نے تے برش پھیرے کراں کی گرو باں کے دی بڑے جنہیں کٹنے پاپ نے کٹنے پاپ نے انہیں رنگنے پاپ کراں کی. گرو دیو سکھو آؤ میرے صاحب نو پوچھئے مہاراج کیڑا منہ لکھ کے تہاڈے در تے آئیے ایندے کہت کبیر سنو رے سنتو بولو کہت کبیر سادھ سنگت تر آ سنگت وچ بھی کے نام جپن والا تر جندا ہے جڑا سنگت کردا ہے جڑا سکھی دی رہت مر زیادہ جکورا رہندا ہے. کدی گر سکھو رہت مر زیادہ پڑھو میری دھیو رہت مر زیادہ پڑھو سو سکھ سکھا بندپ ہے بھائی بولو سو جے گر کے مہنے دا حکم او میرا سکھ ہے سکھا ہے بندپ ہے رشتے دار ہے جڑا گرو دے حکم تے رہندا ہے پانے تے رہندا ہے تے اپن پانے جو چلے بھائی پھر وچڑ بچیاں بچیاں دے ویاہ کر دے ہو بابے نانک دے سکھو بابے نانک نے سوچو جدو اپنے بچیاں دے آنند کارج گرواں نے کیتے ہون گے اتنا ہی کیتے ہون گے جتنا تسی کردے ہو. آخو واہگرو گرو گرنتھ صاحب تو سیدھ لینی ہے کہ دس جامعہ وچ گرو ساڈے نال رہ کے وپار کتنا کرنا ہے دس گیا ਖੇਤੀਬਾੜੀ ਕਿਤਨਾ ਕਰਨੀ ਦੱਸ ਗਿਆ, ਨਾਮ ਕਿਤਨਾ ਕਰਨ ਜਪਣਾ ਇਹ ਦੱਸ ਗਿਆ, ਧੀਆਂ ਕਿਤਨਾ ਵਿਆਹਣੀਆਂ ਦੱਸ ਗਿਆ, ਪੁੱਤਰ ਕਿਤਨਾ ਵਿਆਹੁਣੇ ਦੱਸ ਗਿਆ। ਮਗਰ ਕਮਾਲ ਦੀ ਗੱਲ ਆ, ਉਹ ਸਿੱਖਾ ਤੇਰਾ ਤਾਂ ਕਰੋੜਾਂ ਮੀਲ ਦਾ ਫਾਸਲਾ ਪੈ ਗਿਆ ਗੁਰੂ ਨਾਲੋਂ। ਤੂੰ ਕਹਿੰਦਾ ਮੈਂ ਤੀ ਕੁੜਮ ਖੁਸ਼ ਕਰਦੇ ਨੇ। ਅੱਜ ਦਿਨ ਸੀਤਾਪੁਰ ਮੇਰੇ ਨਾਲ ਭਾਈ ਹਰਬੰਦ ਸਿੰਘ ਸੀ, ਅਸੀਂ ਇੱਕ ਸਿੱਖ ਨੂੰ ਤਰਲਾ ਦੇ ਰਹੇ, ਪਰਸੋਂ ਪੁੱਤ ਦਾ ਵਿਆਹ, ਅੱਜ ਅੰਮ੍ਰਿਤਾ ਵਾਟਾ ਤਿਆਰ ਹੋ ਗਿਆ। ਮੈਂ ਕਿਹਾ ਚੜ ਜਾ, ਸੀਤਾਪੁਰ ਕਦੀ ਅੰਮ੍ਰਿਤ ਸੰਚਾਰ ਨਹੀਂ ਹੋਇਆ, ਵੇਖ ਗੁਰੂ ਨੇ ਕਰਮ ਖੁੱਲੇ। ਆ ਥੋੜੇ ਦਿਨ ਉੱਥੋਂ ਹੀ ਆਇਆ, ਵੇਖ ਗੁਰੂ ਨੇ ਕਰਮ ਖੋਲੇ, ਵਾਟਾ ਅੰਮ੍ਰਿਤ ਦਾ ਤਿਆਰ ਹੋਣ ਲੱਗਾ। ਕਹਿਣ ਲੱਗਾ ਕਰਾਂ ਕੀ, ਪੇਟੀਆਂ ਸ਼ਰਾਬ ਦੀਆਂ ਲਿਆ ਕੇ ਘਰ ਰੱਖ ਲਈਆਂ, ਬਾਬਾ ਇਹਦਾ ਕੀ ਬਣਨਾ। ਇੱਕ ਵਾਰ ਪੁੱਤਾਂ ਦਾ ਵਿਆਹ ਕੋਈ ਕਰਕੇ ਪੇਟੀਆਂ ਮੁਕਾ ਲਈਏ, ਪੀ ਲਾਂਗੇ, ਅੰਮ੍ਰਿਤ ਛਕ ਲਾਂਗੇ। ਆਖੋ ਵਾਹਿਗੁਰੂ। ਮੈਂ ਕਿਹਾ ਕਿਉਂ? ਆਖੋ ਵਾਹਿਗੁਰੂ। ਮੈਂ ਕਿਹਾ ਕਿਉਂ ਪੀਣੀ? ਹੋ ਕਹਿੰਦਾ ਜੀ ਪਹਿਲੀ ਵਾਰ ਕੁੜਮ ਆਉਣੇ ਨੇ, ਰਿਸ਼ਤੇਦਾਰ ਆਉਂਦੇ ਆ, ਭਰਵਈਏ ਆਉਣੇ, ਰਿਸ਼ਤੇਦਾਰ ਨਾਰਾਜ਼ ਨਾ ਕਿਤੇ ਵੱਜਣ। ਮੈਂ ਕਿਹਾ ਕਿਤੇ ਠੰਡੇ ਦਿਮਾਗ ਨਾਲ ਸੋਚੀ, ਕਲਗੀਆਂ ਵਾਲਾ ਕਿਤੇ ਨਾਰਾਜ਼ ਨਾ ਹੋ ਜਾਏ। ਇੱਕ ਸੱਜਣ ਸਭ ਸੱਜਣਾ, ਬੋਲੋ ਇੱਕ, ਫਿਰ ਬੋਲੋ ਇੱਕ ਸੱਜਣ, ਇੱਕ ਵੈਰੀ ਸਭ ਵਾਦ, ਇੱਕ ਵੈਰੀ। ਤੈਨੂੰ ਇਹ ਡਰ ਨਹੀਂ ਆਉਂਦਾ, ਇਹ ਘਰ ਤੈਨੂੰ ਕਿਸੇ ਰਿਸ਼ਤੇਦਾਰ ਨੇ ਦਿੱਤਾ ਹੈ ਜਿਨ੍ਹਾਂ ਦੀ ਪਰਵਾਹ ਕਰਦਾ ਹੈ? ਦੇ ਵਸਦਾ ਰੋਗ ਵੇ ਤੇਰੇ ਘਰ ਨੂੰ ਖੋਲਣ। ਆਖੋ ਵਾਹਿਗੁਰੂ। ਇਹ ਜਿਹੜੇ ਤੇਰੇ ਭੈਣ ਭਰਾਵਾਂ ਨਾ, ਜੇ ਕਦੀ ਤੂੰ ਇਹਨਾਂ ਦੇ ਸਾਰੇ ਜਿਨ੍ਹਾਂ ਨੂੰ ਕਹਿੰਦਾ ਨਾਰਾਜ਼ ਨਾ ਹੋ ਜਾਣ, ਇਹਨਾਂ ਦਾ ਤਾ ਲੱਗੇ ਤੈਨੂੰ ਜਿਉਂਦਿਆਂ ਖਾ ਜਾਣ। ਤੇਰਾ ਰਾਖਾ ਗੁਰੂ ਆ, ਜਿਹਦੀ ਤੂੰ ਪਰਵਾਹ ਨਹੀਂ ਕਰਦਾ। ਤੂੰ ਆਖ ਮੇਰਾ ਸਾਰਾ ਸਮਾਜ ਮੇਰੇ ਨਾਲੋਂ ਨਾਰਾਜ਼ ਹੋ ਜਾਏ, ਮੇਰਾ ਗੁਰੂ ਗ੍ਰੰਥ ਸਾਹਿਬ ਮੇਰੇ ਤੋਂ ਨਾਰਾਜ਼ ਨਾ ਹੋਵੇ। ਮਗਰ ਤੂੰ ਵਿਆਹਾਂ ਵਿੱਚ ਉਹ ਆਪਣੀਆਂ ਮਨ ਮਰਜ਼ੀਆਂ ਕਰਦਾ ਹੈ, ਧੀਆਂ ਨੂੰ ਸ਼ਰਕਾ ਤੇ ਨਚਾਉਣਾ ਹੈ, ਮਾਸ ਮੁਰਗੇ ਮੱਛੀ ਅੰਡੇ ਸ਼ਰਾਬਾਂ ਦਾਜ ਵਰੀਆਂ ਸੋਨੇ ਕਾਰਾਂ ਕਿਤੇ ਤਾਂ ਸਿੱਖਾਂ ਵੀ ਆਪਣੇ ਆਪ ਨੂੰ ਪੁੱਛਦੇ ਸੀ, ਸਿੱਖ ਹੀ ਕੰਮ ਕਰਦੇ ਆ ਜਾਂ ਪੁੱਛ ਕਿਤੇ ਜਾ ਕੇ ਅਖੰਡ ਕੀਰਤਨੀ ਕਿਸੇ ਵਾਲਿਆਂ ਨੂੰ, ਜਾਂ ਪੁੱਛ ਗੁਰੂ ਕੇ ਪਿਆਰ ਵਾਲੀਆਂ ਨੂੰਹਾਂ ਨੂੰ ਕਿਤਨਾ ਵਿਆਹ ਕਰੀਦਾ ਹੈ? ਆਖੋ ਵਾਹਿਗੁਰੂ। ਸਾਰੀ ਰਾਤ ਕੀਰਤਨ ਹੁੰਦਾ ਹੈ, ਰਾਤ ਨੂੰ ਆਨੰਦ ਕਾਰਜ ਫੜਿਆ ਜਾਂਦਾ ਹੈ, ਦੋਵੇਂ ਪਰਿਵਾਰ ਇਕੱਠੇ ਬਹਿ ਕੇ ਲੰਗਰ ਛਕਦੇ, ਉਹ ਆਪਣੇ ਘਰ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਤੁਰ ਜਾਂਦੇ, ਉਹ ਆਪਣੇ ਘਰ ਨੂੰ ਤੁਰ। ਉਹ ਵੀ ਸਿੱਖ ਗੁਰੂ ਉਹਨਾਂ ਨੂੰ ਸ਼ਾਬਾਸ਼ ਦਊ, ਉਹ ਪੈਸੇ ਖਰਚਣ ਨੂੰ ਨਹੀਂ, ਉਹ ਪੈਸੇ ਜਿੰਨੇ ਸ਼ਰਾਬਾਂ ਤੇ ਡਾਉਣਾ ਹੈ, ਕਰਨਾ ਕਿਸੇ ਗਰੀਬ ਦੀ ਬੱਚੀ ਦਾ ਵਿਆਹ, ਬਣਾਦੇ ਨਾ ਕਿਸੇ ਨੇਤਰਹੀਣ ਦੀਆਂ ਅੱਖਾਂ, ਕਰਾਦੇ ਜਿਹਦੀ ਕਿਡਨੀ ਨਹੀਂ ਹੈਗੀ ਉਹਦਾ ਆਪਰੇਸ਼ਨ, ਲੈ ਦੇ ਦਵਾਈਆਂ ਕਿਸੇ ਗਰੀਬ ਨੂੰ। ਉਹ ਸਿਖਾ ਪਾਗਲ ਨਾ ਹੋ, ਗੁਰੂ ਦੀ ਰਜ਼ਾ ਚ ਆ, ਆਪਣ ਭਾਣੇ ਜੋ ਚੱਲੇ ਭਾਈ, ਉਹ ਵਿਛੜ, ਫਿਰ ਬੋਲੋ ਉਹ ਵਿਛੜ, ਵਿਛੜ ਕੇ ਅੱਜ ਜੋਟਾਂ ਖਾ ਰਹੇ ਦੁਖੀ ਆ, ਕਿਉਂਕਿ ਆਪਾਂ ਗੁਰੂ ਦੇ ਰੂੜ ਤੋਂ ਉਤਰ ਗਏ, ਗੁਰੂ ਦੇ ਰਾਹ ਤੋਂ ਉਤਰ ਗਏ। ਹਰ ਕੇ ਦਾਸ ਸੁਹੇਲੇ ਭਾਈ, ਬੋਲੋ ਹਰ ਕੇ, ਜਿਹੜੇ ਗੁਰੂ ਕੇ ਪਿਆਰੇ ਨੇ ਉਹ ਸੁਖੀ ਨੇ ਅੱਜ ਵੀ। ਅੱਜ ਵੀ ਵੇਖਿਆ ਮੈਂ ਕਈ ਵਿਚਾਰ ਅਧੀਨ ਬੱਚੇ, ਇੱਕ ਬੱਚਾ ਆਉਂਦਾ ਹੈ, ਨਾ ਸਿਹਰੇ ਬੰਨਦੇ ਨੇ, ਨਾ ਘੋੜੀ ਤੇ ਚੜ੍ਹਦੇ ਨੇ, ਨਾ ਗਾਨੇ ਬੰਨਦੇ ਨੇ, ਹੱਥ ਸਿਰਸਾ ਪੜਿਆ, ਉਧਰੋਂ ਧੀ ਵਾਲੇ ਆਏ, ਗੁਰੂ ਸਾਹਿਬ ਦੀ ਜੁਰੀ ਚ ਪਰ ਚਾਰ ਲਾਵਾਂ ਪੜੀਆਂ, ਅਰਦਾਸ ਕੀਤੀ, ਦਵਾਜੀਆਂ ਨੇ ਗੁਰੂ ਦਾ ਲੰਗਰ ਬਣਾਇਆ, ਲੰਗਰ ਬਣਾ ਕੇ ਬੱਚੀ ਸ਼ਬਦ ਪੜਦੀ ਆ, ਬੱਚਾ ਸ਼ਬਦ ਪੜਦਾ ਹੈ, ਵੇਖੋ ਗੁਰੂ ਕਿੰਨਾ ਖੁਸ਼ ਹੋ ਰਿਹਾ। ਗੁਰੂ ਬਲਹਾਰ ਜਾ ਰਿਹਾ ਉਹਨਾਂ ਸਿੱਖਾਂ ਤੋਂ ਜਿਹੜੇ ਗੁਰੂ ਦੇ ਭਾਣੇ ਚ ਚੱਲਦੇ। ਮੈਂ ਉਹਨਾਂ ਤੋਂ ਹਾਂ ਕੁਰਬਾਨੇ ਜਾਓ, ਮਿਹਰਬਾਨਾ ਹਾਓ ਕੁਰਬਾਨੇ ਜਾਓ, ਹਾਓ ਕੁਰਬਾਨੇ ਜਾਓ, ਦਿਨਾ ਕੇ ਲੈਣ ਜੋ ਤੇਰਾ ਨਾਮ, ਦਿਨਾ ਕੇ ਸਦ ਕੁਰਬਾਨੇ ਜਾਓ। ਤੇਰਿਆਂ ਵਿਆਹਾਂ ਚ ਅੱਧੇ ਬੰਦੇ ਸੜਕ ਤੇ ਡਿੱਗੇ ਹੁੰਦੇ, ਹੱਥ ਜੋੜ ਕੇ ਬੇਨਤੀ, ਅੱਜ ਇੱਧਰ ਮੁੜੋ, ਥਾਲ ਵਿੱਚ ਤਿੰਨ, ਸਤਸੰਗਤ ਵਿੱਚ ਤਰੇਗਾ, ਇਹ ਗੁਰੂ ਦੀ ਵਸਤੂ ਪਈ, ਚੁੱਕ ਸੱਚ ਨੂੰ ਕਬੂਲ ਕਰ। ਤਿੰਨ ਚੀਜ਼ਾਂ ਨੇ, ਸੱਤ ਸੰਤੋਖ ਵਿਚਾਰ, ਇਹਨਾਂ ਤਿੰਨਾਂ ਚੀਜ਼ਾਂ ਨਾਲ ਢਿੱਡ ਭਰ ਲਾ। ਜੇ ਕੋ ਖਾਵੇ, ਜੇ ਇਹ ਚੀਜ਼ਾਂ ਖਾਏਗਾ, ਪਰੋਸੇਗਾ, ਅੰਦਰ ਪਜਾਵੇਗਾ, ਫਿਰ ਕਿਸਕਾ ਹੋਏ ਵਧਾਰੋ। ਮਗਰ ਇਹ ਗੱਲਾਂ ਇਹ ਨੀ ਵੀ ਇੱਕ ਦਿਨ ਲਈ, ਤੋ ਇਹ ਵਸਤੂ ਤਰੀ ਰਹਿ ਜਾਣ, ਇਹ ਵਸਤੂ ਛੱਡਣ ਵਾਲੀ ਨਹੀਂ ਹੋ, ਇਹ ਵਸਤੂ ਜ਼ਿੰਦਗੀ ਭਰ ਨਿਭਾਉਣ ਵਾਲੀ ਹੋ। ਇੱਕ ਸਿੱਖ ਕਹਿੰਦਾ ਸੀ, ਆਖੋ ਸਤਨਾਮ ਸ੍ਰੀ, ਸਿੱਖ ਹੋ ਕੇ ਜਿਉਣਾ ਬੜਾ ਸੌਖਾ, ਧਿਆਨ ਦਿਓ ਉਹਦੀ ਆਪਣੀ ਸੋਚ ਸੀ, ਸਿੱਖ ਹੋ ਕੇ ਜਿਉਣਾ ਬੜਾ ਸੌਖਾ, ਮਗਰ ਸਿੱਖ ਹੋ ਕੇ ਮਰਨਾ ਬੜਾ ਔਖਾ। ਜਿੱਦਣ ਮਰੋ, ਜਿੱਦਣ ਅੱਖਾਂ ਮਿਟੋ, ਤੇ ਲੋਕੀ ਕੋਲ ਖਲੋ ਕੇ ਆਖਣ ਭਾਈ ਇਹਨੇ ਸਾਰੀ ਜ਼ਿੰਦਗੀ ਸਿੱਖੀ ਚਲਵਾਈ। ਜਿੱਦਣ ਅੱਖਾਂ ਮਿਟੀਆਂ ਜਾਣ ਤੇ ਲੋਕੀ ਕੀ ਗੱਲਾਂ ਕਰਨ, ਇਹਨੇ ਸਾਰੀ ਜ਼ਿੰਦਗੀ ਨਿਭਾਈ। ਜਿੱਦਣ ਤੁਹਾਨੂੰ ਇਹ ਸਰਟੀਫਿਕੇਟ ਦੁਨੀਆਂ ਦੇ ਦੇ ਗੁਰੂ ਗਰਨਾ ਲਾਓ,
3: ਵਾਹਿਗੁਰੂ
2: ਸੰਗਤ ਹੀ ਰੱਬ
3: ਵਾਹਿਗੁਰੂ
2: ਅਸੀਂ ਕਿਧਰ ਨੂੰ ਤੁਰ ਪਏ ਇਹ ਤਿੰਨ ਚੀਜ਼ਾਂ ਚੁੱਕੋ ਸੰਤ ਗੁਰੂ ਗ੍ਰੰਥ ਸਾਹਿਬ ਦਾ 300 ਸਾਲਾ ਮੇਰੇ ਸਤਿਗੁਰੂ ਗਰੀਬ ਨੂੰ ਅੱਜ ਦਾ ਆਪ ਜੀ ਬਣਾ ਰਹੇ ਮੈਂ ਤੇ ਇੰਨਾ ਕੁ ਬਚਨ ਆਪ ਜੀ ਨਾਲ ਕਰਨਾ ਚਾਹੁੰਦਾ ਵੀ ਜਿਹੜੇ ਆਪਾਂ ਕਹਿੰਦੇ ਕਿ ਇਸ ਦਿਨ ਗੁਰਗੱਦੀ ਦਿੱਤੀ ਗੁਰਗੱਦੀ
3: ਦਿੱਤੀ
2: ਸਮਝਦੇ ਹੋ ਥੋੜਾ ਜਿਹਾ ਹੁਣ ਸੁਚੇਤ ਹੋ ਜਾਓ ਆਹ 5 ਮਿੰਟ ਬਚਨ ਕਰਦੇ ਗੁਰਗੱਦੀ ਕਿੰਨੇ ਨਹੀਂ ਪਿਆ ਰਹੇ ਉਹ ਤੇ ਕਹਿੰਦਾ ਅਸੀਂ ਪਹਿਲਾਂ ਤੋਂ ਇਹ ਗੁਰੂ ਆ ਪਹਿਲੇ ਜਾਮੜੇ ਜੀ ਜਦੋਂ ਸਿੱਧਾਂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਆ ਕਮਾਲ ਦੀ ਗੱਲ ਆ ਉਹ ਤੇ ਪਹਿਲੇ ਜਾਮੇ ਚ ਕਹਿੰਦਾ ਸੀ ਇਹ ਗੁਰੂ ਆ ਜੀ ਗੁਰਗੱਦੀ ਅੱਜ ਥੋੜੀ ਦਿੱਤੀ 300 ਸਾਲ ਤੋਂ ਆਖੋ ਵਾਹਿਗੁਰੂ ਪਹਿਲੇ ਜਾਮੇ ਚ ਉਹਨੂੰ ਸਿੱਧਾਂ ਨੇ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਆ ਤੇ ਕੀ ਸਾਹਿਬ ਨੇ ਆਖਿਆ ਸ਼ਬਦ ਗੁਰੂ ਤੀਸਰੇ ਜਾਮੇ ਚ ਆਖਿਆ ਜੀ ਗੁਰੂ ਕੌਣ ਆ ਕਹਿੰਦੇ ਵਾਹ ਬਾਣੀ ਨਿਰੰਕਾਰ ਹੈ ਬਾਣੀ ਗੁਰੂ ਆ ਚੌਥੇ ਜਾਮੇ ਚ ਪੁੱਛਿਆ ਜੀ ਗੁਰੂ ਕੌਣ ਆ ਕਹਿੰਦੇ ਬਾਣੀ ਗੁਰੂ ਪੰਜਵੇਂ ਚ ਆਖਿਆ ਧੁਰਜੀ ਬਾਣੀ ਕਮਾਲ ਦੀ ਗੱਲ ਆ ਅਸੀਂ ਇੱਕ ਰਿਪੀਟ ਕੀਤੀ ਜੀ ਕੋਈ ਸਰਾਧ ਵਚਨ ਹੈ ਇੱਕ ਸਰਾਧ ਵਚਨ ਹੈ ਸਰਾਧ ਕਰਨੇ ਆਪਾਂ ਬਾਜ ਨਾ ਆਏ ਅਸੀਂ 14ਵੀਂ ਤੇ 13ਵੀਂ ਦਾ ਸਰਾਧ ਬਾਬੇ ਨਾਨਕ ਦਾ ਵੀ ਕਰਤਾ ਆਖੋ
3: ਵਾਹਿਗੁਰੂ
2: ਆ ਦਿੱਲੀ ਦੇ ਵਿੱਚ ਹੁਣ ਲੋਕੀ ਜਾਗਰੂਕ ਹੋਏ ਨੇ ਵਿਦਵਾਨਾਂ ਰੌਲਾ ਪਾਇਆ ਨਹੀਂ ਤੇ ਨਾਨਕ ਪਿਓ ਜਿਹਨਾਂ ਆਖਰੀ ਸ਼ਰਾਧ ਹੁੰਦਾ ਸੀ ਇਸ਼ਤਿਹਾਰਾਂ ਦੇ ਉੱਤੇ ਲਿਖਿਆ ਹੁੰਦਾ ਸੀ 19 ਤਰੀਕ ਨੂੰ ਬਾਬੇ ਨਾਨਕ ਦਾ ਸ਼ਰਾਧ ਆਖੋ ਵਾਹਿਗੁਰੂ ਲੱਕ ਸਿੱਧਾ ਕਰੋ 2 ਮਿੰਟ ਲਈ ਬਾਬੇ ਤੇ ਬਾਬਾ ਨਾਨਕ ਤੇ ਮਰਿਆ ਹੀ ਨਹੀਂ ਬਾਬਾ ਨਾਨਕ ਤੇ ਪਹਿਲੇ ਜਾਮੇ ਚੋਂ ਉੱਠ ਕੇ ਦੂਸਰੇ ਚ ਚਲੇ ਗਿਆ ਦੂਸਰੇ ਚੋਂ ਤੀਸਰੇ ਚੋਂ ਚੌਥੇ ਉੱਥੇ ਚੋਂ ਪੰਜਵੇਂ ਚੋਂ ਛੇਵੇਂ ਛੇਵੇਂ ਤੋਂ ਸੱਤਵੇਂ ਸੱਤਵੇਂ ਤੋਂ ਅੱਠਵੇਂ ਅੱਠਵੇਂ ਤੋਂ ਨਾਵੇਂ ਨਾਵੇਂ ਤੋਂ ਦਸਵੇਂ ਫਿਰ ਨਾਨਕ ਲੀਨ ਭਇਓ ਉਹ ਨਾਵੇਂ ਤੋਂ ਯਾਤਰਾ ਕਰਕੇ ਗੋਬਿੰਦ ਵਿੱਚ ਭੇਦ ਹੋ ਗਿਆ ਜਿਉਂਦਾ ਜਾਗਦਾ ਬਾਬਾ ਨਾਨਕ ਬੈਠਾ ਗੁਰੂ ਗ੍ਰੰਥ ਸਾਹਿਬ ਇਹ ਸਰਾਧ ਕਿਹਨਾਂ ਦੇ ਕਰੀਦੇ ਜਿਉਂਦਿਆਂ ਦੇ ਮਰਿਆਂ ਦੇ ਹਜੇ ਸਾਨੂੰ ਇਹ ਵੀ ਪਤਾ ਨਾ ਲੱਗਾ ਅਸੀਂ ਬਾਬੇ ਨਾਨਕ ਦੇ ਵੀ ਸਰਾਧ ਕਰੀਦਾ ਆਹ ਵੀ ਗੱਲ ਅਸੀਂ ਰਿਪੀਟ ਕਰੀ ਜਾਂਦੇ ਹਾਂ ਆਖੋ ਵਾਹਿਗੁਰੂ ਆਹ ਵੀ ਗੱਲ ਅਸੀਂ ਰਿਪੀਟ ਕਰੀ ਜਾਂਦੇ ਕਿ 300 ਸਾਲ ਹੋ ਗਏ ਜਦੋਂ ਗੁਰੂ
4: ਸਜੂਨ ਨਾ ਆਖੀਐ ਪਸ਼ੂ ਢੋਰ ਗਵਾਰ ਪਸ਼ੂ ਢੋਰ ਗਵਾਰ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਸ਼ਬਦ ਨਾ ਕੀਤੋ ਵਿਚਾਰ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸ਼ਾਹੇ ਨਮੋ ਮਹਾ ਮਾਹੇ ਨਮੋ ਸ਼ਾਹ ਸ਼ਾਹੇ ਨਮੋ ਮਹਾਮਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਵਾਦ ਕੇ ਆਖੋ ਜੀ

0: مار جس منا اندرو مارو ستے آواز ہر جس رے منا آخو ان ہر جس رے منا ایک بڑا پیارا بچن ہے بابا کبیر جی کا رام سمر رام رام سمر پشتائیں گا مانا یہ آخو ہاں کہ تین پچھتاونا پینا ہی میرا چلنا نہیں کام بھی آخو واحر رام سمر پچھتائیں گا من یہ آخو منا پچھتا پینا ہی جو کچھ تو کٹھا کر رکھیا ایک دن جدھر گیان دے نیتر کھلن گئے یہ مٹی کی ہے تو سپنے ٹھیریاں لا رہا تو سپنے میں کوڑی کوڑی جوڑ رہا جو جوڑ رہا اکھ بند دا سپنا ہی جدھر اکھ کھلی روئے گا رام سمر
1: پچھتائیں گا
0: من بولو رام سمر
1: من
0: پاپی جیرا پاپی جیرا آج کل اٹھ ایک آپ جی نام آپ کی سکھنا بچن کیتا پہلی بار ہے رام سمر پچھتا بندی ہے بندی ہے دھیان دے ذرا پہلی بار بندی ہے پھر بندی نہیں پھر انت تے جا کے بندی ہے اس جاپ نو تسی اترا کرنا ہے پاپی جیرا لوب کرت ہے آج کل اٹھ جائے گا نہیں جائے گا پاپی جیرا لوب کرت ہے آج کل اٹھ لالچ لاگے جنم گوایا مایا پرم پلائے گا نہیں پلائے گا تن جوگن کا گرم نہ کیجے کاغذ اگڑ جائے گا جاں جم آئے کیس گئے پٹ کے تان دن کشنا مساہے گا سمرن بھجن دیا نی کینی تو مکھ چوٹا تن منائے جب لیکھا مانگے کیا مکھ لے کے جائے گا نہیں جائے گا پھر پچھلی دکھ وچ پھر بندی لائی جد رویا ادے چرنا کی کرا پھر کہ کبیر سنو رے سنتو سات سنگت تر ہوں بندی لائی سمجھ سمجھ رہا کہ نہیں بچن ہوں کی لائی لکس کا کر کے ہوں کی لائی بندی بار بار نہیں بلا جائے گا پائے گا نہیں کہنا پہلی بار آخیا رام سمر پچھتا گا اتنے بندی ہے تین پچھتا پینا ہی رب کی بندی کر لا آخو ست نام سری ایک تھا بھگت رویداس جی نے بڑے پیارے بچن کیتے کہ رام سمر رام سمر رام سمر بھائی بولو رام سمر رام سمر اس دنیا تے پہلا صاحب کمال گرو ہے گرو گرنتھ صاحب پتا جی جنہوں کا 300 سالہ گرگدی دیوس آپ کہنے کہ اصل منا ہے آخو واحگرو جہاں تہن یہ نہیں کہ میرے چیلے ہو دھیان دینا ذرا کاغذ بخشو تہن چیلے نہیں کہ تہن اپنے سیوک نہیں کہ بڑا پیارا شبد ورتتا گرو گرنتھ صاحب کہ تسی میرے چیلے نہیں تسی میرے سیوک نہیں تسی میرے برا جی آخ واہ گرو رام سمر رام سمر رام سمر بھائی بھائی بھی بولو جی تہن برا بنا کے گرو گود با کے گل نہ لا کے کہ میرے برا رام کا سمرن کرو رام نام سمرن بینا بولو رام نام پھر اپنی سرت نو بھی سمجھاؤ رام نام سمرن بینا بوٹ تدکائی بوٹ تڑے ڈب گئے بڑے ڈبے لوکی پورا دے پور خپے جنہ سمرنا کیتا ਜਿਨ੍ਹਾਂ ਸਿਮਰਨ ਨਹੀਂ ਨਾ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਨੇ ਇੱਕ ਨੀ ਡੁੱਬਿਆ ਬੜੇ ਡੁੱਬੇ ਜੇ, ਜੇ ਤਰਨਾ ਚਾਹੋ ਤੇ ਰੱਬ ਦੀ ਬੰਦਗੀ ਕਰੋ, ਸਿਮਰਨ ਕਰੋ, ਵਾਹਿਗੁਰੂ ਪਰਮੇਸ਼ਵਰ ਦੇ ਚਰਨਾਂ ਨਾਲ ਜੁੜੋ, ਅੰਮ੍ਰਿਤ ਵੇਲਾ ਸੰਭਾਲੋ। ਅੱਜ ਵਾਲੇ ਬਚਨ ਵਿਚ ਜੋ ਮੈਂ ਆਪ ਜੀ ਨਾਲ ਸਾਂਝ ਪਾਉਣ ਲੱਗਾ ਉਹ ਇਹ ਹੈ, ਰਾਮ ਸਿਮਰ ਪਛਤਾਏਗਾ ਮਨ, ਪਛਤਾਏਗਾ ਮਨ ਪਾਪੀ ਜੀਰਾ ਅਲੋਭ ਕਰਕੇ। ਕੋਈ ਗੱਲ ਨਹੀਂ, ਕਈ ਮੇਰੇ ਵੀਰ ਭਰਾਵਾਂ ਨੂੰ, ਬੱਚਿਆਂ ਨੂੰ, ਸਿੱਖਾਂ ਨੂੰ ਕਹੀਦਾ ਸਿਮਰਨ ਕਰ ਲੋ, ਇਹਦੇ ਚਾਰ ਦੌਲਤ ਕਮਾ ਲਈਏ ਫਿਰ ਕਰ ਲਾਂਗੇ। ਆਖੋ ਸਤਨਾਮ ਸ੍ਰੀ, ਫਿਰ ਬੋਲੋ ਸਤਨਾਮ ਸ੍ਰੀ। ਪੰਜਵੇਂ ਸਤਿਗੁਰੂ ਦਾ ਇੱਕ ਬਚਨ ਹੈ, ਕਰ ਕਰ ਥਾਕੇ ਵੱਡੇ ਵਡੇਰੇ ਤੇਰੇ, ਤੇਰੇ ਵੱਡੇ ਵਡੇਰੇ ਇਹ ਦੁਕਾਨਾਂ ਤੇ ਜਾਂਦੇ ਜਾਂਦੇ ਥੱਕ ਗਏ। ਉਹ ਵੀ ਸਵੇਰੇ ਟਿਫਨ ਚੁੱਕਦੇ ਸੀ, ਕਿੱਥੇ ਜਾਂਦੇ ਸੀ ਬੋਲੋ ਜੀ, ਟਿਫਨ ਚੁੱਕਦੇ ਸੀ ਕਿੱਥੇ ਜਾਂਦੇ ਸੀ, ਰੋਟੀ ਵਾਲਾ ਚੁੱਕ ਕੇ ਕਿੱਥੇ ਜਾਂਦੇ ਸੀ। ਅੱਜ ਤੂੰ ਕੀ ਕਰ ਰਹੇ, ਤੁਸੀਂ ਉਹ ਕੁਝ ਕਰ ਰਹੇ। ਉਹਨਾਂ ਨੂੰ ਵੀ ਜਦੋਂ ਕੋਈ ਉਹਨਾਂ ਦੀ ਜ਼ਿੰਦਗੀ ਚ ਆਵਾਜ਼ ਮਾਰ ਕੇ ਕਹਿੰਦਾ ਸੀ ਸਿਮਰਨ ਕਰੋ, ਕਹਿੰਦਾ ਦੋ ਚਾਰ ਦਿਨ ਪੈਸੇ ਕਮਾ ਲਈਏ ਫਿਰ ਕਰ ਲਾਂਗੇ, ਪਹਿਲਾਂ ਆਹ ਕੰਮ ਪੂਰਾ ਕਰ ਲਈਏ। ਮੈਂ ਕਮਾਨ ਦੇ ਬਚਨ ਪੜ੍ਹੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ, ਕਹਿੰਦੇ ਕਰ ਕਰ ਥੱਕ ਗਏ। ਬਜ਼ੁਰਗ ਵੇਖੋ ਥੱਕ ਜਾਂਦਾ, ਸਾਰਾ ਉਮਰ ਦੁਕਾਨਾਂ ਤੇ ਵਿਚਾਰਾ, ਸਾਈਕਲ ਤੇ, ਗੱਡੀਆਂ ਤੇ, ਸਕੂਟਰਾਂ ਤੇ ਜਾ ਕੇ ਕੀ ਹੋ ਜਾਂਦਾ ਹੈ, ਥੱਕ ਜਾਂਦਾ ਹੈ। ਕਰ ਕਰ ਥੱਕੇ ਵੱਡੇ ਵਡੇਰੇ, ਬੋਲੋ ਵੱਡੇ ਵੱਡੇ ਵਡੇਰਿਆਂ ਦਾ ਮਤਲਬ ਇੱਥੇ ਵੱਡੇ ਲੋਕ ਨੀ, ਤੇਰੇ ਵੱਡੇ ਵਡੇਰੇ ਥੱਕੇ ਅੱਗੇ ਕਰ ਕਰਕੇ। ਮਗਰ ਕਿਸੇ ਨੇ ਕਦੀ ਨੀ ਆਖਿਆ ਦੁਨੀਆਂ ਦੇ ਲੋਕੋ ਜਿਹੜੇ ਕੰਮ ਚ ਮੈਂ ਪਿਆਸ ਮੈਂ ਪੂਰਾ ਕਰ ਲਿਆ, ਅਧੂਰੇ ਹੀ ਰੋ ਕੇ ਚਲੇ ਗਏ, ਨਹੀਂ ਪੂਰਾ ਨੀ ਕਰ ਸਕਿਆ। ਆਖੋ ਵਾਹਿਗੁਰੂ। ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਤਾਜ ਮਾਇਆ ਪੂਰੇ, ਕਿਨਹੀ ਨਾ ਕੀਏ ਤਾਜ ਮਾਇਆ ਪੂਰੇ। ਇਹ ਮਾਇਆ ਦਾ ਕੰਮ ਕਿਸੇ ਨੇ ਪੂਰਾ ਨੀ ਕੀਤਾ। ਜਿਹਦੇ ਕੋਲ ਦਸ ਨੇ ਉਹ ਕਹਿੰਦਾ ਵੀਹ, ਜਿਹਦੇ ਕੋਲ ਵੀਹ ਨੇ ਉਹ ਕਹਿੰਦਾ ਤੀਹ, ਜਿਹਦੇ ਕੋਲ ਤੀਹ ਨੇ ਉਹ ਕਹਿੰਦਾ ਚਾਲੀ। ਇਹ ਥੋੜ ਅੱਗੇ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ। ਗੁਰੂ ਸਾਹਿਬ ਕਹਿੰਦੇ ਤੈਨੂੰ ਪਛਤਾਉਣਾ ਪੈਣਾ ਪਾਪੀ ਜੀਰਾ, ਲੋਭ ਕਰਤ ਹੈ ਆਜ ਕਾਲ, ਅੱਜ ਜਾਂ ਕੱਲ। ਆ ਮੇਰਾ ਪਰਿਵਾਰ ਇੱਥੇ ਬੜੇ ਪਿਆਰ ਵਾਲੇ ਵਿੱਚ ਬੈਠੇ ਹੋਣੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਦੀ ਦਿੱਲੀ ਰਿਸ਼ਤੇਦਾਰੀ ਹੈ, ਆਖੋ ਵਾਹਿਗੁਰੂ। ਬੜੀਆਂ ਬਖਸ਼ੀਆਂ ਰੂਹਾਂ ਨੇ। ਮੈਂ 26 ਜਨਵਰੀ ਨੂੰ ਦਿੱਲੀ ਕਥਾ ਕਰਨ ਗਿਆ, ਆਖੋ ਵਾਹਿਗੁਰੂ। ਰਾਤ ਨੂੰ ਕਥਾ ਸੁਣੀ ਉੱਥੇ ਪਰਿਵਾਰ ਨੇ, 11 ਵਜੇ ਉੱਠ ਕੇ ਮੈਨੂੰ ਮਿਲਣ ਆਏ, ਆਖੋ ਵਾਹਿਗੁਰੂ। ਤੇ 11 ਵਜੇ ਇਧਰ ਬੈਠੇ ਬਚਨ ਚੱਲਣ ਡਿਆ, ਪ੍ਰਸ਼ਾਦਾ ਛਕਦਿਆਂ ਮੈਨੂੰ ਕਹਿੰਦੇ ਟੈਲੀਫੋਨ ਆ ਗਿਆ, ਜਰਾ ਸੁਣ ਲਈ। 26 ਜਨਵਰੀ ਨੂੰ ਨਵੀਂ ਕਾਰ ਬੱਚਿਆਂ ਨੇ ਲਈ, ਧਿਆਨ ਦੇਣਾ ਜਰਾ। ਆਜ ਕਾਲ ਉੱਠ, ਪਤਾ ਨੀ ਕਿਹਦੇ ਵੇਲੇ ਕਦੋਂ ਕਿਤੇ ਪਰਮੇਸ਼ਵਰ ਦੇ ਭੇਜੇ ਦੂਤ ਸੰਬੰਧ ਸਾਹਾ ਲਿਖਿਆ, ਸਾਹੇ ਲਿਖੇ ਨਾ ਚੱਲਣੀ ਨੀ ਭੋਲੀਏ, ਜਿਹੜੀ ਸਾਹੇ ਚਿੱਠੀ ਲਿਖੀ ਆ ਉਹਦੀ ਡੇਟ ਨੀ ਉਹ ਬਦਲੀ ਜਾਣੀ। ਆਖੋ ਵਾਹਿਗੁਰੂ। ਬਦਲਣ ਦੀ ਕੋਸ਼ਿਸ਼ ਕਰੋ ਗੁਰਸਿੱਖੋ ਪਿਆਰਿਓ, ਜਿਹੜੀ ਸਾਰੇ ਚਿੱਠੀ ਦੇ ਉੱਤੇ ਡੇਟ ਲਿਖੀ ਆ ਨਾ ਕਿ ਤੈਨੂੰ ਉਹਨੇ ਲੈਣ ਆਉਣਾ ਈ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਬੋਲੋ ਜਿੰਦੂ ਕੂ
2: ਸਮਝਾਏ।
0: ਜਿੰਦ ਨੂੰ ਸਮਝਾਓ ਮੇਰੀ ਉਹ ਭੈਣੋ ਬੱਚਿਓ ਗੁਰਸਿੱਖੋ, ਜਿੱਦਣ ਦੀ ਉਹ ਚਿੱਠੀ ਲਿਖੀ ਆ ਉਦਣ ਆ ਹੀ ਜਾਣਾ ਈ, ਮਲਕਲ ਮੌਤ ਜਾਂ ਆਪਸੀ, ਸਭ ਦਰਵਾਜੇ ਭਾਵੇਂ ਕਿੱਡੇ ਵੱਡੇ ਹੋਸਪਿਟਲ ਦੀਆਂ ਚਿੜਕਣੀਆਂ ਲਾ ਕੇ ਅੰਦਰ ਟੀਕਿਆਂ ਆਕਸੀਜਨਾਂ ਚ ਬੰਦ ਹੋ ਜੀ, ਉਹਨੇ ਲੈ ਜਾਣਾ, ਤਿਆਰ ਨਹੀਂ। ਅੱਜ ਕੱਲ ਉੱਠ, ਮੈਂ ਬਚਨ ਸੁਣਾਉਣ ਲੱਗਾ ਸਰ 20 ਤਰੀਕ ਨੂੰ। ਮੈਂ ਪੁੱਛਿਆ, ਮੈਂ ਕਿਹਾ ਕਾਕਾ ਨੀ ਆਇਆ ਅੱਜ ਕਥਾ ਸੁਣਨ, ਆਖੋ ਵਾਹਿਗੁਰੂ। ਗੱਜ ਕੇ ਆਪਣੇ ਬੱਚਿਆਂ ਦੇ ਪੱਲੇ ਲਈ ਆਖੋ ਵਾਹਿਗੁਰੂ। ਕਹਿੰਦਾ ਜੀ ਉਹ ਨਵੀਂ ਕਾਰ ਲਈ ਸੀ ਕਰਨਾਲ ਹਵੇਲੀ ਤੇ ਰੋਟੀ ਖਾਣ ਗਏ, ਕਰਨਾਲ ਹਵੇਲੀ ਤੇ ਰੋਟੀ ਖਾਣ ਗਏ ਨਵੀਂ ਏਜੰਟ ਕਾਰ ਲਈ। ਬਸ 11 ਵਜੇ ਫੋਨ ਆਇਆ, ਤੁਹਾਡੇ ਬੱਚੇ ਜਿਹੜੇ ਗਏ ਸੀ ਕਰਨਾਲ ਹਵੇਲੀ ਉਹਨਾਂ ਦਾ ਐਕਸੀਡੈਂਟ ਹੋ ਗਿਆ। ਕੀ ਹੋਇਆ? ਕਾਰ ਬੱਸ ਵਿਚ ਵੱਜੀ ਹੈ, ਤੁਹਾਡੇ ਬੱਚੇ ਦੀ ਮੌਤ ਹੋ ਗਈ। ਪਤਾ ਨੀ ਕਿਹੜੇ ਵੇਲੇ ਆ ਜਾਣੇ। ਨਰ ਚਾਹਤ ਕਛ ਔਰ, ਨਰ ਚਾਹਤ ਕਛ ਔਰ, ਅਸੀਂ ਹੋਰ ਕੁਝ ਕਰ ਰਹੇ, ਅਸੀਂ ਹੋਰ ਕੁਝ ਸੋਚ ਰਹੇ, ਵੱਡਾ ਘਰ ਬਣਾ ਲਈਏ। ਨਰ ਚਾਹਤ ਕਛ
1: ਔਰ,
0: ਤੇ ਔਰੇ ਕੀ ਜਿੱਥੋਂ ਤਰੇ ਉੱਠ ਗੌਰ, ਨਾਨਕ ਪਾਸੀ ਗਲਾ, ਨਾਨਕ ਪਤਾ ਹੀ ਕਿਹੜੇ ਵੇਲੇ ਕੀ ਹੋਣਾ। ਇਸ ਘੜੀ ਦਾ ਕਿਸੇ ਨੂੰ ਕੋਈ ਪਤਾ ਨਹੀਂ। ਅੱਜ ਮੇਰਾ ਬਾਪੂ ਤੁਹਾਨੂੰ ਆਵਾਜ਼ਾਂ ਮਾਰ ਰਿਹਾ, ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ
1: ਜਾਏਗਾ।
0: ਤੇ ਅੱਗੇ ਪਤਾ ਲਾਲਚ ਲਾਗੇ ਜਨਮ ਗਵਾਇਆ। ਆ ਕਈ ਵਾਰ ਤੁਸੀਂ ਪੜਿਆ, ਲਾਲਚ ਵਿਚ ਲੱਗ ਕੇ ਤੂੰ ਜੋ ਪਾ ਕੇ ਚੱਲਿਆ ਉਹ ਬੜਾ ਕੀਮਤੀ। ਆਖੋ ਵਾਹਿਗੁਰੂ, ਜੋ ਕਮਾ ਰਿਹਾ ਉਹ ਕੁਛ ਵੀ ਨਹੀਂ, ਜੋ ਗਵਾ ਰਿਹਾ ਉਹ ਬਹੁਤ ਕੀਮਤੀ। ਆਖੋ ਸਤਨਾਮ, ਜੋ ਗਵਾ ਰਿਹਾ ਬੇਕੀਮਤੀ ਸਵਾਸ ਨੇ। ਆਖੋ ਵਾਹਿਗੁਰੂ, ਜੋ ਗਵਾ ਰਿਹਾ ਉਹ ਬਹੁਤ ਕੀਮਤੀ ਹੈ। ਤੈਨੂੰ ਪਤਾ ਨੀ ਲੱਗ ਰਿਹਾ, ਕੌਡੀ ਬਦਲੇ ਆਵਾਜ਼ ਘੱਟ ਕਰਦੇ ਹੋ, ਸਿੱਖੋ ਆਖੋ ਵਾਹਿਗੁਰੂ। ਕੌਡੀ ਬਦਲੇ ਤਿਆਗੇ ਰਤਨ, ਕੌਡੀ ਬਦਲੇ ਕੋਈ ਵਪਾਰੀ ਵੇਖੇ ਦੇ ਜੇਬ ਚ ਕੌਡੀਆਂ ਪਾਵੇ ਤੇ

ਨਹੀਂ ਤੁਸੀਂ ਹਾਰੇ ਮੇਰੇ ਬੱਚੇ ਹੋ, ਗੁਰਸਿੱਖੋ, ਪਿਆਰੇ ਹੋ, ਬਾਬੇ ਨਾਨਕ ਦੇ ਭਗਤੋ ਸੰਤੋ, ਤੁਸੀਂ 2-4-5 ਆਨੇ ਨਹੀਂ ਹਾਰੇ, ਤੁਸੀਂ ਮਕਾਨ ਦਾਤੇ ਨਹੀਂ ਲਾਇਆ, ਤੁਸੀਂ ਆਪਣੀ ਕਾਰ ਦਾਤੇ ਨਹੀਂ ਲਾਈ, ਤੁਸੀਂ ਆਪਣੇ ਸੋਨੇ ਦੇ ਕੜੇ ਨੂੰ ਦਾਤੇ ਨਹੀਂ ਲਾਇਆ, ਤੁਸੀਂ ਆਪਣੀ ਜੇਬ ਚੋਂ ਨੋਟਾਂ ਨੂੰ ਦਾਤੇ ਨਹੀਂ ਲਾਇਆ, ਜਨਮ ਦਾਤੇ ਲਾਤਾ, ਜਨਮ ਆਖੋ ਵਾਹਿਗੁਰੂ ਕੀ ਲਾਤਾ ਜੀ, ਇਹਨੀ ਜਨਮ ਚੂਹੇ ਹਾਰਿਆ, ਇਹ ਫਿਰ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਾਉ, ਇਹ ਤ੍ਰਿਸ਼ਨਾ ਦੇ ਵੱਡੇ ਰੋਗ ਦੇ ਵਿੱਚ ਇੱਕੋ ਹੀ ਚੀਜ਼ ਭੁੱਲ ਗਈ, ਮਰਨਾ, ਮੈਂ ਮਰ ਜਾਣਾ ਇੱਕ ਦਿਨ, ਮੈਂ ਚਲੇ ਜਾਣਾ ਇੱਥੋਂ ਇੱਕ ਦਿਨ, ਮੈਂ ਇੱਥੇ ਇੱਕ ਰਾਤ ਦਾ ਪ੍ਰਾਹੁਣਾ ਆਇਆ, ਮੈਂ ਇੱਥੋਂ ਤੁਰ ਜਾਣਾ ਹੈ। ਇੰਨੀ ਅਗਿਆਨਤਾ ਘਰ ਘਰ ਗਈ। ਮੇਰੇ ਸਾਹਿਬ ਕਹਿੰਦੇ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਨ ਮਨੋ ਵਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ, ਕਿਸੇ ਨੂੰ ਕਹਿ ਕੇ ਵੇਖ ਲੋ ਨਾਮ ਜਪਣਾ, ਆ ਕਰੋੜਾਂ ਦੁਨੀਆ ਬਾਜ਼ਾਰਾਂ ਦੇ ਬਾਜ਼ਾਰ ਭਰੇ ਫਿਰਦੇ, ਜਿਨ੍ਹਾਂ ਦੇ ਮੂੰਹ ਚੋਂ ਕਦੀ ਨਹੀਂ ਨਿਕਲਦਾ ਸਤਨਾਮ, ਮੂੰਹ ਚ ਪਾਨ ਪਾਏ, ਬੀੜੀਆਂ ਮੂੰਹ ਵਿਚ ਪਾਈਆਂ, ਸ਼ਰਾਬ ਦੀਆਂ ਗਲਾਸੀਆਂ ਵਿਚ ਪੈ ਗਈਆਂ, ਜਿਹਾ ਮਨੁੱਖਾ ਜਨਮ ਮਿਲਿਆ ਤੇ ਨਾ ਮਿਲਿਆ, ਸਭ ਕਹਿੰਦੇ ਤਿੰਨੀ ਜਨਮ ਜੁਏ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਨ ਵਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰ ਜੋ। ਅੱਗੇ ਬੜਾ ਪਿਆਰਾ ਵਚਨ ਹੈ, ਕਹਿ ਨਾਨਕ ਜਨ ਸੱਚ ਤਜਿਆ ਤਜਿਆ ਤਜਿਆ ਮੀਨ ਦੱਸੋ ਜੀ ਛੱਡਤਾ, ਜਿਨ੍ਹਾਂ ਆਪਣੇ ਜੀਵਨ ਵਿਚ ਸੱਚੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਤਾਂ ਛੱਡਤਾ, ਕਈ ਕੀ ਜਿਹੜੇ ਨਿਤਨੇਮ ਕਰਦੇ ਹੀ ਨੀ, ਜਿਹੜੇ ਚੰਗੇ ਚੰਗੇ ਗਾਤਰਿਆਂ ਵਾਲੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਵੀ ਪੁੱਛੀਦਾ ਨਿਤਨੇਮ ਕਰਦੇ ਹੋ, ਕਹਿੰਦੇ ਨਹੀਂ, ਕੀ ਕਰੋਗੇ? ਜਿਹੜੇ ਚੰਗੇ ਚੰਗੇ ਵੇਖਣ ਵਾਲੇ ਸੱਤ ਸਰੂਪ ਇਨਸਾਨ ਲੱਗਦੇ ਨੇ ਉਹਨਾਂ ਨੂੰ ਪੁੱਛੋ ਅੰਮ੍ਰਿਤ ਵੇਲੇ ਉੱਠਦੇ, ਕਹਿੰਦੇ ਨਹੀਂ, ਕੀ ਕਰੋਗੇ? ਕਹਿ ਨਾਨਕ ਜਿਨ ਸੱਚ ਤਜਿਆ, ਜਿਨ੍ਹਾਂ ਨੇ ਸੱਚ ਛੱਡ ਦਿੱਤਾ ਤੇ ਕੂੜ ਸੰਸਾਰ ਨਾਲ ਜੁੜ ਗਏ, ਸੰਸਾਰ ਨੂੰ ਖੁਸ਼ ਕਰੋ, ਉਹਨਾਂ ਦੀ ਗੱਲ ਕਰਦੇ ਆ ਬਾਪੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਪਿਤਾ ਜੀ ਕਹਿੰਦੇ, ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇਰੀ ਜਨਮ ਜੂਏ, ਬੋਲੋ ਨਾ ਜੀ ਕੀ ਹਾਰ ਗਿਆ? ਜਨਮ ਜੂਏ ਹਾਰਿਆ। ਫਿਰ ਅੱਜ ਬਾਪੂ ਕਹਿੰਦਾ ਨਾ ਜਨਮ ਜੂਏ ਚ ਹਾਰ ਲਾਲ ਚ ਲਾਗੇ, ਜਨਮ ਗਵਾਇਆ ਮਾਇਆ ਭਰਮ, ਜੇ ਤੂੰ ਚਾਰ ਦਵੜੀਆਂ ਜੋੜ ਵੀ ਲਈਆਂ ਤੇ ਧਨ ਜੋਬਨ ਕਾ ਗਰਭ ਨਾ ਕੀਜੈ, ਬੋਲੋ ਧਨ ਜੋਬਨ ਕਾ, ਤੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਕਾਗਜ਼ਾਂ ਦਾ ਬਹੁਤ ਵੱਡਾ ਢੇਰ ਲੱਗ ਜਾਏ ਤੇ ਉਹ ਕਾਗਜ਼ਾਂ ਦੇ ਢੇਰ ਦੇ ਉੱਤੇ ਮੀਂਹ ਪੈ ਰਹੇ ਕਿਸੇ ਕੰਮ ਰਹਿੰਦੇ? ਕਾਗਜ਼ ਜਿਉਂ ਗੜ ਜਾਏਗਾ ਨੀ ਜਾਏਗਾ, ਇਹ ਤੇਰਾ ਇੱਕ ਇੱਕ ਜੋੜਿਆ ਪੈਸਾ, ਕਾਗਜ਼ ਜਿਉਂ ਗੜ ਜਾਏਗਾ, ਤੇਰੇ ਨਾਲ ਜਾਣ ਵਾਲੀ ਕੋਈ ਚੀਜ਼ ਨੀ। ਮੈਂ ਇੱਕ ਬਾਣੀ ਵਿੱਚੋਂ ਬਚਨ ਪੜਿਆ, ਗੁਰੂ ਕੇ ਸਿੱਖੋ ਆਪਣੇ ਬੱਚਿਆਂ ਦੇ ਭਲੇ ਲਈ ਆਖੋ ਵਾਹਿਗੁਰੂ, ਆਪਣੇ ਸਰੀਰਾਂ ਦੇ ਭਲੇ ਲਈ ਆਖੋ ਵਾਹਿਗੁਰੂ, ਬਚਨ ਪੜਿਆ ਜੈਸੇ ਕਾਗਜ਼ ਕੇ ਭਾਰ ਮੂਸਾ ਟੁੱਟ ਦੁਆ, ਸਮਝਣ ਦੀ ਕੋਸ਼ਿਸ਼ ਕਰਿਓ, ਜੈਸੇ ਕਾਗਜ਼ ਕੇ ਚੌਂਕੜੀ ਮਾਰ ਲੋ, ਜੈਸੇ ਕਾਗਜ਼ ਕੇ ਭਾਰ ਮੂਸਾ, ਮੂਸਾ ਮੀਨਸ ਚੂਹਾ, ਕਹਿੰਦੇ ਕਾਗਜ਼ਾਂ ਦੇ ਪਹਾੜਾਂ ਦੇ ਪਹਾੜ ਪਏ ਤੇ ਰਾਤ ਦਿਨ ਕੁਤਰ ਕੁਤਰ ਕੁਤਰ ਕੁਤਰ ਕੁਤਰ ਕੁਤਰ ਕੁਤਰ ਕਰਦਾ ਚੂਹਾ ਕੁਤਰੀ ਜਾਂਦਾ, ਕੀ ਕਰੀ ਜਾਂਦਾ ਚੂਹਾ ਵੇਖੇ, ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਚੂਹਾ ਰਾਤ ਦਿਨ ਕੁਤਰ ਕੁਤਰ ਕੁਤਰ ਕਰਕੇ ਕੁਤਰੀ ਜਾਂਦਾ ਹੈ, ਮਗਰ ਆਪਣੀ ਵੱਲੋਂ ਉਹ ਕੀ ਕਹਿ ਰਿਹਾ, ਮੈਂ ਕਿਸੇ ਕੰਮ ਲੱਗਾ, ਆਖੋ ਵਾਹਿਗੁਰੂ। ਇਸੇ ਤਰ੍ਹਾਂ ਅਸੀਂ ਰੋਜ਼ ਸਵੇਰੇ ਦੁਕਾਨ ਤੇ ਚਲੇ ਗਏ ਰਾਤ ਨੂੰ ਆ ਗਏ, ਸਵੇਰੇ ਨੌਕਰੀ ਤੇ ਚਲੇ ਗਏ ਰਾਤ ਨੂੰ ਆ ਗਏ, ਅਸੀਂ ਕੀ ਕਹਿੰਦੇ, ਅਸੀਂ ਕੀ ਲੱਗੇ ਆ ਕੰਮ ਲੱਗੇ। ਜਿਸ ਤਰ੍ਹਾਂ ਕਾਗਜ਼ਾਂ ਦੇ ਪਹਾੜਾਂ ਦੇ ਪਹਾੜ ਚੂਹਾ ਕੁਦਰ ਕੁਦਰ ਕੇ ਗਵਾਈ ਜਾਂਦਾ ਹੈ, ਇਸ ਤਰ੍ਹਾਂ ਹੀ ਇਨਸਾਨ ਆਪਣੇ ਸਵਾਸਾਂ ਦੀ ਪੂੰਜੀ ਕੁਦਰੀ ਜਾਂਦਾ ਹੈ। ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਵਾਰੀ, ਉਸ ਗਵਾਰ ਨੂੰ ਇਹ ਨੀ ਵਿਚਾਰੇ ਨੂੰ ਪਤਾ ਕਿ ਮੈਂ ਇੰਨੇ ਸੁੰਦਰ ਕਾਗਜ਼ ਕੁਤਰ ਕੁਤਰ ਕੇ ਰੱਖੀ ਜਾਂਦਾ। ਸਾਨੂੰ ਵੀ ਕੋਈ ਗਿਆਨ ਨਹੀਂ, ਅਸੀਂ 24,000 ਸਵਾਸ ਰੋਜ਼ ਦੇ ਕੁਦਰਤ ਨੇ ਜਿਨ੍ਹਾਂ ਦਾ ਫਾਇਦਾ ਹੀ ਕੋਈ ਨਹੀਂ, ਕੁਦਰਤ ਕਰ ਕਰਕੇ ਫਾਲਤੂ ਗੱਲਾਂ ਕਰ ਕਰਕੇ ਪਾਣੀ ਬਲੋ ਬਲੋ ਕੇ, ਜਿਨ੍ਹਾਂ ਗੱਲਾਂ ਵਿੱਚੋਂ ਕੁਝ ਨੀ ਨਿਕਲਣਾ, ਬਾਦਲ ਜੀ ਤੂੰ ਕਿ ਰਮਿੰਦਰ ਸਿੰਘ ਤੂੰ ਕੀ ਲੈਣਾ,

0: ਤੂੰ ਆਪਣੀ ਬਾਜੀ ਬਾਰੇ ਵੇਖ ਕਿਤੇ ਤੇਰੀ ਜਨਮ ਜੂਏ ਕਿਤੇ ਤੂੰ ਨਾ ਹਾਰ ਜਮੀ ਤੂੰ ਆਪਣੀ ਬਾਜੀ ਵੱਲ ਵੇਖ ਤੂੰ ਕੀ ਕਰ ਰਿਹਾ ਹੈ ਤੂੰ ਆਪਣੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਤੇ ਕੈਮਰਾ ਮਾਰ ਆਖੋ ਵਾਹਿਗੁਰੂ ਸੰਤ ਆਦਰਸ਼ਕ ਜੀ ਮਸਤੂਆਣੇ ਵਾਲੇ ਮਹਾਂਪੁਰਸ਼ ਕਹਿੰਦੇ ਬੰਦੇ ਨੂੰ ਆਪਣੀ ਰੋਜ਼ ਦੀ ਮੂਵੀ ਬਣਾਉਣੀ ਚਾਹੀਦੀ ਮੈਂ ਕੀ ਕਰ ਰਿਹਾ ਆਖੋ ਵਾਹਿਗੁਰੂ ਆਖਿਰ ਮੈਂ ਕਿੰਨੇ ਵਜੇ ਉੱਠ ਰਿਹਾ ਮੈਂ ਕੀ ਬੋਲ ਰਿਹਾ ਮੈਂ ਕੀ ਕਰ ਰਿਹਾ ਤੇ ਫਿਰ ਉਸ ਮੂਵੀ ਨੂੰ ਚੰਗੀ ਤਰ੍ਹਾਂ ਵੇਖ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਦੇਸ਼ ਨਾਲ ਬਣਾਉਣਾ ਚਾਹੀਦਾ ਹੈ ਕਿਤੇ ਮੈਂ ਪੁੱਠੇ ਰਾਹ ਤੇ ਨਹੀਂ ਪੈ ਗਿਆ ਮੈਂ ਗਵਾਉਣ ਤੇ ਨਹੀਂ ਲੱਗ ਗਿਆ ਕੋਈ ਕਮਾਈ ਵਾਲਾ ਬਚਨ ਚੱਲ ਰਿਹਾ ਸਾਹਿਬ ਕਹਿੰਦੇ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਭਲਾਏਗਾ ਇਹ ਮਾਇਆ ਦੇ ਪਰਮ ਚ ਪੈ ਕੇ ਚਾਰ ਦਵੜੀਆਂ ਜੋੜ ਵੀ ਲਈਆਂ ਤੂੰ ਆਪਣੀਆਂ ਅਲਮਾਰੀਆਂ ਭਰ ਲਈਆਂ ਬੈਂਕ ਭਰ ਲਏ ਇਹ ਧਨ ਤੇ ਜੋਗਨ ਦੋ ਚੀਜ਼ਾਂ ਧਨ ਜੋਗਨ ਇਹਨਾਂ ਦਾ ਗਰਭ ਨਾ ਕੀਜੇ ਇਹ ਕਾਗਜ਼ ਜੋ ਗਲ ਜਾਏਗਾ ਅੱਗੇ ਆ ਗਿਆ ਜਾ ਜਮ ਆਏ ਜਾ ਬੋਲਣਾ ਜੀ ਸਾਰੇ ਜਾ ਇੱਕ ਦਿਨ ਕਿੰਨੇ ਆਉਣਾ ਹੈ ਜਮਾ ਆਉਣਾ ਜਮਾ ਨੇ ਆਉਣਾ ਹੈ ਹਰ ਜੀਵ ਨੂੰ ਲੈਣ ਆਖੋ ਵਾਹਿਗੁਰੂ ਜਾ ਜਮ ਆਏ ਕੇਸ ਗਹਿ ਫੜ ਕੇ ਕੇਸਾਂ ਤੋਂ ਤੈਨੂੰ ਪਟਕਾ ਕੇ ਉਹਨਾਂ ਨੇ ਫੜ ਕੇ ਲੈ ਜਾਣਾ ਹੈ ਤੇ ਤੂੰ ਹੱਥ ਜੁੜ ਜੁੜ ਕੇ ਆਖੀ ਇੱਕ ਰਾਤ ਛੱਡ ਦਿਓ ਤਾਂ ਦਿਨ ਕਿਸ਼ਨਾ ਵਸਾਹੇਗਾ ਇੱਕ ਦਿਨ ਦੀ ਤੈਨੂੰ ਮੁਹਲਤ ਨੀ ਉਹ ਮਿਲਣੀ ਜਿੱਦਣ ਉਹ ਲੈਣ ਆ ਗਏ ਆਖੋ ਸਤਨਾਮ ਸ੍ਰੀ ਤੇ ਕਿਸੇ ਨੇ ਆਖਿਆ ਮੈਂ ਆਪਣੇ ਕੇਸ ਛਡਾ ਲੂ ਉਹਨਾਂ ਕੋਲੋਂ ਮੇਰੇ ਚ ਜ਼ੋਰ ਬੜਾ ਮੈਂ ਬੜਾ ਘਿਓ ਖਾਦਾ ਮੇਰੇ ਸੱਤ ਭਰਾ ਛਡਾ ਲੈਣਗੇ ਮੈਨੂੰ ਤੇ ਉੱਥੇ ਲਿਖਿਆ ਉਨ ਤਕੜੇ ਪਾਏ ਹਾਥ ਬੋਲ ਉਨ ਤਕੜੇ ਪਾਏ ਬੜੇ ਤਕੜੇ ਹੱਥਾਂ ਨਾਲ ਉਹਨਾਂ ਫੜਿਆ ਤੈਨੂੰ ਛੱਡਣਾ ਨੀ ਉਹਨਾਂ ਲੈ ਜਾਣਾ ਹੈ ਤਾਂ ਦਿਨ ਕਿਸ਼ਨਾ ਵਸਾਹੇਗਾ ਸਿਮਰਨ ਆ ਚੀਜ਼ਾਂ ਦੋ ਕੀਤੀਆਂ ਨਾ ਸਿਮਰਨ ਕੀਤਾ ਨਾ ਭਜਨ ਕੀਤਾ ਸਿਮਰਨ ਭਜਨ ਦਇਆ ਨੀ ਕੀਤੀ ਇਹ ਤਿੰਨੇ ਚੀਜ਼ਾਂ ਤੈਨੂੰ ਭੁੱਲੀਆਂ ਰਹੀਆਂ ਇੱਕੋ ਕੰਮ ਤੇ ਲੱਗਾ ਰਿਹਾ ਇੱਕ ਭਜਨ ਬੜਾ ਪਿਆਰਾ ਗੁਰਬਾਣੀ ਵਿੱਚ ਆਖੋ ਸਤਨਾਮ ਸ੍ਰੀ ਜਿਹਨਾਂ ਬਜ਼ੁਰਗਾਂ ਨੂੰ ਪਤਾ ਹੁਣ ਤੇ ਤੇਲੀਆਂ ਦੁਕਾਨਾਂ ਰਹੀਆਂ ਨੀ ਉਹਨੂੰ ਕੋਲੂ ਕਹਿੰਦੇ ਸੀ ਕੋਲੂ ਆਖੋ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਭਜਨ ਲਿਖਿਆ ਹੈ ਜਿਹੜਾ ਬੰਦਾ ਭਰਮ ਚ ਪੈ ਗਿਆ ਉਹ ਤੇਲੀ ਸੰਧਾ ਬਲਦ ਕਰ ਉਹ ਤੇਲੀ ਦੀ ਦੁਕਾਨ ਹੁੰਦੀ ਸੀ ਉਹ ਤੇ ਮਸ਼ੀਨਾਂ ਨਾਲ ਤੇਲ ਨਿਕਲਦੇ ਕੋਲੂ ਹੁੰਦੇ ਸੀ ਕੋਲੂ ਉਹਨਾਂ ਦੇ ਉੱਤੇ ਬਲਦ ਜੁੱਤੇ ਆਉਂਦੇ ਸੀ ਬਲਦ ਬਜ਼ੁਰਗਾਂ ਨੂੰ ਪਤਾ ਹੈ ਬਲਦ ਜੁੱਤੇ ਜਾਂਦੇ ਸੀ ਤੇ ਉਹਨਾਂ ਬਲਦਾਂ ਦੀਆਂ ਅੱਖਾਂ ਦੇ ਉੱਤੇ ਪੱਟਣ ਦਿੱਤੀ ਸੀ ਉਹਨੂੰ ਖੋਪੇ ਕਹਿੰਦੇ ਸੀ ਖੋਪੇ ਪੱਟੀ ਤੇ ਤੇਲੀ ਦੇ ਬਲਦ ਨੂੰ ਵਿਚਾਰੇ ਨੂੰ ਸਵੇਰੇ ਡੰਡੇ ਨਾਲ ਹਿੱਕ ਦਿੱਤਾ ਜਾਂਦਾ ਸੀ ਉਹ ਵਿਚਾਰਾ ਸਾਰਾ ਦਿਨ ਤੁਰਿਆ ਸਾਰਾ ਦਿਨ ਤੁਰਿਆ ਸਾਰਾ ਦਿਨ ਤੁਰਿਆ ਸੋਚਦਾ ਸੀ ਮੈਂ ਪਤਾ ਨੀ ਕਿੰਨੀ ਯਾਤਰਾ ਕਰ ਲਈ ਆਖੋ ਵਾਹਿਗੁਰੂ ਪਤਾ ਨੀ ਮੈਂ ਕਿੱਥੇ ਕੁ ਪਹੁੰਚ ਗਿਆ ਮਗਰ ਰਾਤ ਨੂੰ ਜਦੋਂ ਅੱਖਾਂ ਤੋਂ ਪੱਟੀ ਖੁੱਲਦੀ ਉੱਥੇ ਖਲੋਤਾ ਸੀ ਅਸੀਂ ਕਹਿੰਦੇ ਅਸੀਂ ਪਤਾ ਨੀ ਕੀ ਕਮਾ ਲਿਆ ਨੰਗੇ ਹੱਥ ਆਏ ਆ ਜਿੱਦਣ ਅੱਖਾਂ ਦੀ ਪੱਟੀ ਖੁੱਲੂਗੀ ਨੰਗੇ ਹੱਥੀ ਆਵਾਂਗੇ ਕੱਖ ਨਹੀਂ ਕਦੀ ਜਾਗੋ ਗੁਰੂ ਕੇ ਸਿੱਖੋ ਸਿਮਰਨ ਭਜਨ ਦਇਆ ਨੀ ਕਿੰਨੀ ਦੋ ਮੁੱਖ ਇੱਧਰ ਵੇਖੋ ਤੋ ਮੁੱਖ ਚੋਟਾਂ ਮਾਰ ਖਾਣੀ ਪੈਣੀ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ ਅੱਗੇ ਜੈਸੀ ਆਪ ਸਨ ਚੋਟਾਂ ਖਾਸੀ ਕੌਣ ਬਾਬਾ ਕਬੀਰ ਕਹਿੰਦਾ ਇੱਕ ਨਾ ਦੇ ਕੋਲ ਤੇ ਇੰਨੀ ਕਮਾਈ ਆ ਕਿ ਉਹਨਾਂ ਕੋਲ ਬਹੁਤ ਸਾਰਾ ਆਟਾ ਜਮਾ ਕਰ ਲਿਆ ਉਹਨਾਂ ਮਗਰ ਇਹਨਾਂ ਇਕਨਾਂ ਦੇ ਕੋਲ ਇਹੋ ਜਿਹੇ ਨੇ ਜਿਹਨਾਂ ਕੋਲ ਰਤੀ ਭਰ ਲੂਣ ਜੀ ਵੀ ਚੀਜ਼ ਨੀ ਮਗਰ ਇਹ ਤੇ ਪਤਾ ਲੱਗਣਾ ਨਾ ਆ ਜਿਹੜੇ ਲੋਕੀ 2-4-5-10 ਕਰੋੜ ਰੁਪਇਆ ਜੋੜ ਕੇ ਤੇ ਇਸ ਤਰ੍ਹਾਂ ਤੁਰਦੇ ਫਿਰਦੇ ਮੈਂ ਬਹੁਤ ਕਮਾ ਲਿਆ ਸਾਹਿਬ ਕਹਿੰਦੇ ਅੱਗੇ ਗਏ ਸਹੀ ਆਪ ਸਨ ਅੱਗੇ ਗਿਆ ਪਤਾ ਲੱਗਣਾ ਹੈ ਫਿਰ ਚੋਟਾਂ ਖਾਸੀ ਕਿਹਨੂੰ ਮਾਰ ਪੈਂਦੀ ਰੁਪਇਆਂ ਵਾਲਿਆਂ ਨੂੰ ਪੈਂਦੀ ਕਿ ਸਿਮਰਨ ਵਾਲਿਆਂ ਨੂੰ ਪੈਂਦੀ ਸਿਮਰਨ ਵਾਲੇ ਤਵਰੀ ਨੇ ਜਿੰਨੀ ਇਨਾਮ ਤੇ ਆਇਆ ਨਾਨਕ ਤੇ ਮੁਖ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਨਾਨਕ ਜਿਨ ਕੋ ਤਿਨ ਕਾ ਲੇਖਾ ਜਿਨ੍ਹਾਂ ਪਰਮੇਸ਼ਵਰ ਦਾ ਨਾਮ ਜਪਿਆ ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਜਿਨ੍ਹਾਂ ਨਾਮ ਹਰੋ ਕਹਾ ਉਹ ਦਾਰਦ ਦੁਸ਼ਮ ਦੁਖ ਤੇ ਰਹਾ ਗੁਰੂ ਕੇ ਸਿੱਖੋ ਆਓ ਬਹੁਤਾ ਲੰਮਾ ਨਾ ਲੈ ਜਾਵਾਂ ਮੇਰੇ ਸਿਮਰਨ ਭਜਨ ਦਇਆ ਨੀ ਕੀਤੀ ਦੋ ਮੁਖ ਚੋਟਾ ਖਾਏਗਾ तरबर आए जब लेखा मांगे। बोलो तरबर आए
1: जब लेखा मांगे।
0: फिर बोलो जी तरबर आए जब
1: लेखा मांगे।
0: तरबर आज तेरे को लेखा मांगूगा एक एक दिन का एक एक कड़ी का। मैं की किया एक एक दिन का एक एक सवास का लेखा मांगू तेरे को। दसना के मूह लेके जाएगा जरा राती पार्टी विच सी जिथे झूठा रंग बलिया सी मूह जेड़ा राती गुमनाम गली विच शराब पी के डिगा सै ओ मूह लेके जाएगा जरा दुकान ते झूठ बोल रहा है। इना सारे मूहा दे विचों तेन गुरु ग्रंथ साहब कहते क्या मुख लैके बोलो ना क्या क्या का मतलब केड़ा। जो आप करिए कोई गलती हो जाए तो आप कहने अपने प्यो दे मत्थे लगदा केड़ा मूह लिखे जा। आखिर तुसी ते मैं एक दिन गुरु गोबिंद सिंह दे सामने जाना है। वाहेगुरु एदे सामने जाना है गुरु गोबिंद सिंह साहिब दे। बोलो गुरु गोबिंद सिंह। मैं आप जी बेनती करता हर दो आलम शाह गुरु गोबिंद सिंह। बोलो हर दो जरा तुसी कहते ना सरगुण आप निर्गुण भी वही कला धारजन सरगुण निर्गुण निरंकार सुन समाधि। ए जेडे तुसी दो स्वरूप ओ निरूपण करदे हो ना निर्गुण ते सरगुण ए दोवे स्वरूप गुरु गोबिंद सिंह साहब दे ने। दो जहान का मालिक ने गुरु गोबिंद सिंह। गुरु का सिखो जो जीव आत्मा ने जाना है इन्हें गुरु गोबिंद सिंह साहब पथे लगना है। तैयारी रखो जो धर्म राय तुम फिर लेखा लेके जे कभी थोड़ी बहुत गल चल पी तो कि मूह लेके जाएगा आ जरा मूह जिद ने 24 घंटे झूठ। आखो वाहेगुरु गुरु के सिखो। मैं आप जी बेनती करा मन विच सोचियो ना हाथ जोड़ के बेनती कर कोई एहो जिहा मूह लभो जिहड़ा रब कोल जाए के जाओ। कोई एहो जिहा चेहरा अपने अंदर आत्मा दे शीशे विच वेखो जेहड़े मूह नूं वेख के मेरा सतगुरु इतना वाहवा करके आखे आ जा मेरे गल नाल लग जा। मैं अगर सच जाणिया कुरै धीए नूं गुरु अपने मत्थे नहीं लाउंदा। धरे केस पहुल बिन भेखी मूड़ा सिख पापी त्यागे भेख मेरा दर्शन नहीं दिस। गुरु साहब जी कहते ने गुरसिखा जे तू रहत विच पक्का नहीं ते किते भुल के भी ना सोची तू मेरे मथे लग जाएगा। मैं कदी दर्शन दे दूंगा मैं कदी तेरे मथे नहीं लगूंगा जे तू रहत विच ना पक्का हो। धर्म आए जब लेखा मांगे फिर क्या मुख लेके केड़ा मूह लेके जाएगा। कई तेरे मुंह ने आखो सतनाम श्री वाहेगुरु। महापुरुष कहिंदे वेख प्यारिया जद तू कला कदी बाजार च तुरदा है तेरा मुंह होर हुंदा है। जद लोकां दी भीड़ च तुरदा होर हुंदा है। जद कला बाथरूम विच खलो के पग बांधदा उदो मुंह होर हुंदा है। जद सजणा मित्रां विच हुंदा है उदो मुंह दा फ्रेस होर हुंदा है। जद नौना गल्लां करदा उदो होर हुंदा है। जद धीना गल्लां करदा उदो होर हुंदा है। जद दुकान ते घट तोलदा उदो होर हुंदा है। जद गुरुद्वारे चौंकड़ा मार के बहिंदा उदो है ना वखरे वखरे इहदे चेहरे एदे किन्ने चेहरे ने। गुरु साहब कह रहे कोई लभ एहो जिहा चेहरा जिहड़ा गुरु कोल लैके जाना है। धर्म राय जब प्रमुख लैके ते मेरे सतगुरु गरीब नवाज पातशाह पिता जी का वचन है। फिर जीव आत्मा डिग के कन्ना ते कहिंदी मैं ता अनजाणा है तू समर्थ वड्डा मेरी मत तू समर्थ वड्डा वाहेगुरु मैं थोड़ी मत का मालिक हां तू मैनू दस मैं केड़ा मूह लेके जावा। तो फिर मेरे सतगुरु कहते हैं जिथे हुण बैठा है ना ते मुंह चो कह दिया वाहेगुरु। हुण ते किसी की चुगली नहीं ना हो रही। आखो वाहेगुरु। हुण ते किसी की निंदा नहीं हो रही। इथे बैठा चौकड़ा मार के वाहेगुरु वाहेगुरु सत सत मुंह चो निकलता है। कहिंदा जी ए मुंह लेके मुड जाएगा कहत कबीर सुनो रे संतो साध संगत तारे ए मुंह तेनु उतार दूंगा। जे सदा लई इस तरह का मुंह बना लै दुकान ते भी नव नाल गल कर लगा भी इस तरह का रवे सस नाल गल कर लगा इस तरह का रवे धी नाल गल कर लगा इस तरह का रवे माड़े नाल गल कर लगा एक तरह का रवे वड्डे नाल गल कर लगा इस तरह का रवे सच जान ए मुंह तेनु दरगाह विच छड़ा दूगा। नानक ते मुख तू कला ही नहीं छुटेगा, तेरे संगी साथी भी मेरे, हर का नाम हृदय ने तिहाई संगी साथी, सारे संगी साथियों ने भी तरा लेगा। आओ जपिए, मेरा सतगुरु सानू एहो जिहा मुखड़ा बख्श दे जेडे मुंह दे नाल लोक ते सुखीए ते परलोक सहिलन दे, जेडे मुंह दे नाल छुटकारा हुंदा है। मेरे सतगुरु रहमत कर तुहाडे उत्ते ते मेरे उत्ते, अपना मस्तक गुरु ग्रंथ साहिब दे चरणां ते मेरी ओ धीओ रखो, गुरसिखो रखो, सारे गपिए वाह।

0: ਸਾਹਿਬ ਦਾ ਅੰਮ੍ਰਿਤ ਭਜਨ ਹੈ ਅਖ ਵਾਹਿਗੁਰੂ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਬਿਨ ਹਰ ਸਿਮਰਨ
1: ਸੁਖ ਨਹੀਂ ਪਾਇਆ।
0: ਅੱਜ ਤੱਕ ਕਿਸੇ ਨੇ ਸੁਣਿਆ ਸਿਮਰਨ ਤੋਂ ਬਿਨਾਂ ਸੁਖ ਨਹੀਂ। ਇੱਕ ਸਿਮਰਨ ਹੈ ਜਿਹੜਾ ਜਿੰਦਗੀ ਚ ਆ ਜਾਏ ਤੇ ਕਦੀ ਇਨਸਾਨ ਨੂੰ ਝੂਰਨਾ ਨੀ ਪੀਂਦਾ। ਅੱਖੋ ਵਾਹਿਗੁਰੂ ਬੜੇ ਬੜੇ ਮਾਇਆਧਾਰੀ ਝੂਰਦੇ, ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ
1: ਚਿੰਤਾ
0: ਸਭ ਚਿੰਤਾਵਾਨ ਚਿੰਤਤ ਹੀ ਦੀਸੇ ਸਭ ਕੋਈ। ਕਿਸੇ ਦਾ ਚਿਹਰਾ ਪੜੋ, ਇਸ ਵੱਡੇ ਦੀ ਕਾਰ ਵਿਚ ਸਫ਼ਰ ਕਰਿਓ, ਅੱਗੇ ਵੇਖ ਕੇ ਅੱਖੋ
1: ਵਾਹਿਗੁਰੂ।
0: ਇੱਕ ਡਰਾਈਵਰ ਕਿਸੇ ਦਾ ਹੋਵੇ ਉਹ ਹੋਕੇ ਨਹੀਂ ਲੈਂਦਾ ਆਖੋ ਸਤਨਾਮ ਸਿੰਘ। 2200-2300 ਰੁਪਏ ਦੀ ਨੌਕਰੀ ਕਰਦਾ ਉਹ ਹੋਕੇ ਨਹੀਂ ਲੈਂਦਾ, ਮਗਰ ਜਿੱਦਣ ਮਾਲਕ ਕਾਰ ਚਲਾਉਂਦਾ ਬੜੇ ਹੋਕੇ ਲੈਂਦਾ। ਚਿੰਤਤ ਹੀ ਦੀਸੇ ਸਭ ਕੋਏ, ਬੋਲੋ ਚਿੰਤਤ ਹੀ। ਅਰਥ ਦਾ ਪਤਾ ਲੱਗਾ ਕਿ ਸਾਰੀ ਦੁਨੀਆ ਚਿੰਤਾ ਚ। ਫਿਰ ਪੁੱਛਿਆ ਸਾਹਿਬਾ ਦੱਸ ਨਾ ਚਿੰਤਾ ਤੋਂ ਰਹਿਤ ਕਿਦਾਂ ਹੋਏਗਾ। ਕਹਿੰਦੇ ਚਿੰਤਤ ਹੀ ਦੀਸੇ ਸਭ ਕੋਏ, ਚੇਤੇ ਏਕ ਤਹੀ ਸੁਖ ਹੋਏ। ਜੇ ਇੱਕ ਨੂੰ ਚੇਤੇ ਕਰ ਲਈਏ ਸੁਖੀ ਹੋ ਜਾਏ, ਚਿੰਤਾ ਤੋਂ ਰਹਿਤ ਹੋ ਜਾਏਗਾ। ਇਹ ਤੁਹਾਡੇ ਅੱਗੇ ਥਾਲ ਵਿਚ ਤਿੰਨ ਵਸਤੂ ਰੱਖ ਦਿੱਤੀਆਂ ਗੁਰੂ ਨੇ, ਆਖੋ ਵਾਹਿਗੁਰੂ। ਹੁਣ ਤੁਸੀਂ ਕਿੰਨਾ ਚੁੱਕਦੇ ਹੋ ਗੁਰੂ ਕੇ ਸਿੱਖੋ ਕੇ ਇੱਕ ਕਰਮ ਕਾਂਡ ਵਾਂਗ ਰੋਜ਼ ਆਉਣਾ ਤੇ ਜਾਣਾ ਬਣਾਉਣਾ। ਹੋਂ ਵਿਚ ਆਇਆ ਇਹ ਇਸ ਤਰ੍ਹਾਂ ਦੇ ਗੇੜੇ ਕੱਟਣ ਨੂੰ, ਆਖੋ ਵਾਹਿਗੁਰੂ। ਉਹਦੇ ਇੱਕ ਸਿੱਖ ਦੇ ਘਰ ਪੁੱਤ ਹੋਇਆ, ਆਖੋ ਵਾਹਿਗੁਰੂ। ਤੇ ਚੰਡੀਗੜ੍ਹ ਇਹਦਾ ਜੀ ਪੁੱਤਰ ਹੋਇਆ ਤੇ ਲਾਗੇ ਵਾਲੇ ਨੇ ਆਖਿਆ ਬੜਾ ਪੁੱਠਾ ਤੇਰੇ ਤੇ, 13 ਸਾਲੀ ਰੱਬ ਨੇ ਤੈਨੂੰ ਪੁੱਤ ਦਿੱਤਾ ਤਿੰਨਾਂ ਕੁੜੀਆਂ ਤੋਂ। ਤੇ ਪਤਾ ਕੀ ਕਹਿੰਦਾ ਮੁਸ਼ਕ ਫੇਰ ਕੇ, ਕਹਿੰਦਾ ਦਿੰਦਾ ਵੀ ਕਿਉਂ ਨਾ, 40 ਦਿਨ ਨੰਗੇ ਪੈਰੀ ਗੁਰਦੁਆਰੇ ਗਿਆ, ਹਾਂ ਵਿੱਚ ਦਿੱਤਾ ਜੇ ਰੱਬ ਨੇ ਦੇ ਵੀ ਦਿੱਤਾ। ਪਹਿਲਾਂ ਤੇ ਗੋਲਕ ਵਿਚ ਜੋ ਪਾਇਆ ਆਉਂਦਾ ਰਿਹਾ ਉਹ ਵੀ ਹੋਮੇ ਅਕਾਊਂਟ ਕਰਦਾ ਰਿਹਾ, ਮੇਰੇ ਜਿੰਡਾ ਵੀ ਕੋਈ ਮਹਾਨ ਆ, ਇੰਨੇ ਠੰਡ ਚ ਤੈਨੂੰ ਕੋਈ ਨੀ ਮਿਲਣ ਆਉਂਦਾ, ਵੇਖਲਾ ਮੈਂ ਆਉਂਦਾ ਮਿਲਣ। ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਨੇ ਚੇਤੇ ਏਕ ਤਹੀ ਸੁਖ ਹੋਏ, ਬਿਨ ਹਰ ਸਿਮਰਨ ਸੁਖ ਨਹੀਂ ਪਾਇਆ। ਆਨ ਰੰਗ ਫਿੱਕੇ ਸਭ ਮਾਇਆ, ਆਨ ਰੰਗ ਫਿੱਕੇ। ਫਿਰ ਭਜਨ ਹੋਰ ਲਿਖਿਆ ਹੈ ਸਿਮਰਤ ਸ਼ਾਸਤਰ ਵੇਦ ਵਿਚਾਰੇ, ਬੋਲੋ ਸਿਮਰਤ। ਅੱਗੇ ਬਚਨ ਬੜਾ ਕਹਿਣਾ ਕਹਿੰਦੇ ਮਹਾਂਪੁਰਖਨ ਇਉਂ ਗਿਆ। ਇਹ ਕਿੰਨੇ ਗੱਲ ਆਖੀ ਹੈ ਕਿ ਸਿਮਰਤ ਸ਼ਾਸਤਰ ਵੇਦਾਂ ਦੀ ਵਿਚਾਰ ਕੀਤੀ, ਕਿੰਨੇ ਗਿਆ ਇਹ ਮਹਾਂਪੁਰਖ ਜਿਹੜੇ ਸਿਮਰਨ ਬੰਦਗੀ ਵਾਲੀਆਂ ਰੂਹਾਂ ਹੋਈਆਂ, ਗੁਰਸਿੱਖ ਰੂਹਾਂ ਸਵਾਸ ਸਵਾਸ ਜਪਣ ਵਾਲੀਆਂ ਹੋਈਆਂ, ਉਹਨਾਂ ਨੇ ਇਹ ਬਚਨ ਆਪਣੀ ਜ਼ਿੰਦਗੀ ਚ ਕਿਤਾਬਾਂ ਚ ਲਿਖੇ ਨੇ, ਕੈਸਟਾਂ ਵਿਚ ਭਰੇ ਨੇ, ਜੀਵਨ ਵਿਚ ਦੱਸ ਗਏ ਨੇ ਸਿੱਖਾਂ ਨੂੰ ਕਿ ਸਿਮਰਤ ਸ਼ਾਸਤਰ ਵੇਦ ਵਿਚਾਰੇ ਮਹਾਂਪੁਰਖਨ ਇਉਂ ਕਿਹਾ। ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਬਿਨ ਹਰ ਭਜਨ ਨਹੀਂ ਨਿਸ ਤਾਰਾ ਸੁਖ ਨਾ ਕਿਨ ਹੁਜਰਿਆ, ਸੁਖ ਇੱਕ ਭਗਤੀ ਤੋਂ ਬਿਨਾਂ ਕਿਸੇ ਨੇ ਸੁਖ ਨਹੀਂ ਪਾਇਆ। ਰੋਜ਼ ਪੜ੍ਹਦੇ ਹੋ ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂਨਾ। ਇੱਕ ਪਰਮੇਸ਼ਵਰ ਦਾ ਸਿਮਰਨ ਆ ਕਰਨ ਲੱਗ ਪਈਏ, ਮੈਂ ਜਨਮ ਨਾ ਮਰਨ ਸੋਗ ਨਾ ਹਰਖਾ, ਤੈ ਜਨਮ ਮਰਨ ਸੋਗ ਨਾ ਹਰਖਾ। ਕਮਾਲ ਦੀ ਗੱਲ ਆ ਜੀ, ਆਖਰੋ ਜਗ੍ਹਾ ਕਿੱਥੇ ਪ੍ਰਾਪਤ ਹੁੰਦੀ, ਆਖਰੋ ਅਵਸਥਾ ਕਦੋਂ ਪ੍ਰਾਪਤ ਹੁੰਦੀ ਆ, ਜਿੱਥੇ ਜੰਮਣ ਮਰਨ ਨਹੀਂ ਰਹਿੰਦਾ, ਜਿੱਥੇ ਖੁਸ਼ੀ ਕਮੀ ਨਹੀਂ ਹੁੰਦੀ। ਤੇ ਕਹਿੰਦੇ ਸੱਚ ਨਾਮ ਕੀ ਅੰਮ੍ਰਿਤ ਵਰਖਾ, ਜਿਨ੍ਹਾਂ ਦੇ ਜੀਵਨ ਸੱਚੇ ਨਾਮ ਦੀ ਅੰਮ੍ਰਿਤ ਵਰਖਾ ਹੁੰਦੀ, ਉਹਨਾਂ ਵਿਚ ਜੰਮਣ ਮਰਨ ਮੁੱਕਦਾ ਹੈ, ਉਹਨਾਂ ਚ ਖੁਸ਼ੀ ਕਮੀ ਖਤਮ ਹੋ ਜਾਂਦੀ, ਉੱਥੇ ਇਹ ਰਸ ਅਵਸਥਾ ਪ੍ਰਾਪਤ ਹੁੰਦੀ ਆ। ਤੱਕੀਆਂ ਲੋਹਾਂ ਤੇ ਬੈਠਾ ਆਨੰਦ ਵਿਚ ਹੈ, ਚਰਖੜੀਆਂ ਤੇ ਚੜਿਆ ਆਨੰਦ ਵਿਚ ਹੈ, ਖੋਪਰੀ ਸਿਰ ਤੋਂ ਲੱਥਰੀ ਤਾਂ ਆਨੰਦ ਵਿਚ ਹੈ, ਪੁੱਤਾਂ ਦੇ ਕੱਟ ਕੱਟ ਕੇ ਨਿੱਕੇ ਨਿੱਕੇ ਟੋਕਿਆਂ ਨਾਲ ਐਡੇ ਦੇ ਟੋਟੇ, ਮਾਂ ਦੇ ਸਾਹਮਣੇ ਮਾਂ ਦੇ ਪੁੱਤ ਦੇ ਐਡੇ ਦੇ ਟੋਟੇ ਕਰਕੇ ਵੀ ਸੂਏ ਨਾਲ ਹਾਰ ਪਰੋਏ ਜਾ ਰਹੇ। ਕਮਾਲ ਦੀ ਗੱਲ ਆਖੋ ਵਾਹਿਗੁਰੂ, ਬੋਲੋ ਨਾ ਆਖੋ ਆਪਣੇ ਬੱਚਿਆਂ ਦੇ ਭਲੇ ਲਈ ਵਾਹਿਗੁਰੂ। ਦੀ ਗੱਲ ਆ, ਉਹਨਾਂ ਟੋਟਿਆਂ ਦੇ ਵਿੱਚ ਰੱਸੀ ਨੀ ਪਾਈ, ਰੱਸੀ ਨੀ ਪਾਈ, ਰੱਸੀ ਨੀ ਸੀ ਹੈਗੀ। ਕਾਹਦੇ ਨਾਲ ਹਾਰ ਬਣਾਇਆ? ਉਹਨਾਂ ਬੱਚਿਆਂ ਦੀਆਂ ਅੰਦਰਾਂ ਦਾ। ਮਾਂ ਵੇਖ ਰਹੀ ਫਿਰ ਵੀ ਆਨੰਦ ਚ, ਕਾਹਦੇ ਨਾਲ ਉਹ ਆਨੰਦ ਬਣਿਆ? ਲਾਲ ਰੰਗ ਤਿਸਕੋ ਲਗਾ ਤਿਸਕੇ ਵਡਭਾਗਾ, ਉਹ ਜਿਹੜਾ ਰੰਗ ਜਦੋਂ ਚੜ੍ਹਦਾ ਨਾ ਗੁਰੂ ਦੇ ਸਿੱਖੋ, ਉਹ ਪੁੱਤ ਦੀਆਂ ਅੰਦਰਾਂ ਦੀਆਂ ਖੁਸ਼ੀਆਂ ਬਣਦਿਆਂ ਵੀ ਮੈਲਾ ਕਦੇ ਨਾ ਹੋਵੇ, ਉਹ ਫਿਰ ਡੋਲਦੀਆਂ ਨੇ, ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਉਹ ਪੂਰਨ ਹੋਏ, ਤ੍ਰਿਪਤ ਹੋਈਆਂ ਨੇ ਉਹ ਆਤਮਾਵਾਂ, ਉਹ ਪੁੱਤਰ ਦੇ ਕਲੇਜੇ। ਇੱਥੋਂ ਤੱਕ ਜਲਾਦ ਨੰਘਿਆ, ਅੱਗੇ ਆਖੋ ਵਾਹਿਗੁਰੂ। ਜਲਾਦ ਦੀ ਕਰੂਰਤਾ ਇੱਥੋਂ ਤੱਕ ਅੱਗੇ ਗਈ ਕਿ ਇੱਕ ਸਾਲ ਦੇ ਪੁੱਤ ਦਾ ਕਲੇਜਾ ਹੱਥ ਚ ਫੜਿਆ, ਤੇ ਜਿਹੜੀ ਬੋਲ ਰਹੀ ਸੀ ਨਾ ਵਾਹਿਗੁਰੂ, ਨੀ ਭਲੀਓ ਤੁਸੀਂ ਤੇ ਬੜੀਆਂ ਬੜੀਆਂ ਪੜਦਿਆਂ ਵਾਲੀਆਂ ਕੋਠੀਆਂ ਚ ਰਾਤਾਂ ਨਾਂ ਨੀ ਲੈਂਦੀਆਂ, ਉਹਨਾਂ ਮਾਵਾਂ ਨੂੰ ਯਾਦ ਕਰੋ, ਮੀਰ ਮਨੂ ਦੀ ਜੇਲ ਵਿਚ ਬੈਠੀਆਂ ਨੂੰ ਯਾਦ ਕਰੋ। ਸਵਾ ਸਵਾ ਮਨ ਦਾ ਪੀਸਣਾ ਪੀਣਾ ਪੈਣਾ, ਤੇ ਰਾਤ ਨੂੰ ਰੋਟੀ ਮਿਲਣੀ ਖੰਨੀ, ਇੱਕ ਬੁਰਕੀ, ਤੇ ਉਹਦੇ ਵਿਚ ਵੀ ਮਿੱਟੀ ਮਿਲੀ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ। ਪੜਦੇ ਹੋ ਸਵਾ ਸਵਾ ਮਨ ਦਾ, ਤੇ ਰਾਤ ਨੂੰ ਭਰੀਆਂ ਸੌਣ ਲੱਗਣਾ, ਤੇ ਕਿਤੇ ਸੇਫ ਲੇਫਾ ਤੇ ਆ ਪੁੱਠੇ ਲੇਟਦੇ ਹੋ, ਤੇ ਤਾਂ ਵੀ ਮੂੰਹ ਚੋਂ ਰੱਬ ਨਹੀਂ ਨਿਕਲਦਾ। ਰਾਤ ਨੂੰ ਕਰਮਾਂ ਵਾਲੀਆਂ ਭਾਗਾਂ ਵਾਲੀਆਂ ਗੁਰਸਿੱਖੀ ਚ ਪੂਰੀਆਂ ਨੇ, ਰਾਤ ਨੂੰ ਜਦੋਂ ਸੋਹਲੇ ਦੀ ਬਾਣੀ ਪੜ ਕੇ ਸੌਣ ਲੱਗਣਾ, ਤੇ ਸਿਪਾਹੀ ਨੇ ਜਾ ਕੇ ਦੱਸਣਾ ਉਹਨਾਂ ਆਪਣੇ ਗੁਰੂ ਨੂੰ ਯਾਦ ਕੀਤਾ ਈ, ਵੀਰ ਮਨੋ ਨੂੰ ਦੱਸਣਾ, ਉਹਨੇ ਕਿਹਾ ਈ ਦਿਨ ਚੜ੍ਹਦੀ ਕਲਾ ਚ ਲੰਘ ਗਿਆ, ਰਾਤ ਤੇਰੇ ਭਰੋਸੇ ਚੜ੍ਹਦੀ ਕਲਾ ਚ ਲੰਘੇ। ਤੇ ਪਤਾ ਜਾਲਮ ਨੇ ਕੀ ਆਖਣਾ, ਕਹਿੰਦਾ ਜੇ ਇਹ ਦਿਨ ਚੜ੍ਹਦੀ ਕਲਾ ਦੀ ਗੱਲ ਕਰਦੀਆਂ ਤੇ ਸੌਂਦੀਆਂ ਤੇ ਇਹਨਾਂ ਦੀ ਛਾਤੀ ਤੇ ਸਵਾ ਸਵਾ ਮਨ ਦੇ ਪੱਥਰ ਨੀ ਭਲੀਓ, ਬੈਡਾਂ ਤੇ ਲੇਟ ਕੇ ਰੱਬ ਨੂੰ ਭੁੱਲਣ ਵਾਲਿਓ, ਰੱਬ ਨੂੰ ਯਾਦ ਕਰੋ। ਏਸੀ ਕਮਰਿਆਂ ਚ ਰੱਬ ਨੂੰ ਭੁੱਲਣ ਵਾਲਿਓ, ਕਿੱਥੇ ਜਾਓਗੇ? ਛੱਤੀ ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲਿਓ, ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਵਾਰ ਵਾਰ ਕਹਿੰਦੀ ਸੀ ਧੰਨ ਗੁਰੂ ਗੋਬਿੰਦ ਸਿੰਘ, ਤੇ ਮੀਰ ਮਨੂ ਕਹਿੰਦਾ ਸੀ ਮੈਨੂੰ ਇਸ ਨਾਮ ਤੋਂ ਚਿੜ ਆਉਂਦੀ, ਮੂੰਹ ਤੋਂ ਗੁਰੂ ਗੋਬਿੰਦ ਸਿੰਘ ਕਹਿੰਦੀ ਮੈਨੂੰ ਅੱਗ ਲੱਗਦੀ, ਚੁੱਪ ਕਰ ਇਹ ਨਾਂ ਨਾ ਲੈ। ਉਹ ਕਹਿੰਦੀ ਸੀ ਜਿੰਨਾ ਚਿਰ ਮੇਰੇ ਸਵਾਹ ਚ ਧੜਕਣ ਚੱਲਦੀ ਮੈਂ ਤੇ ਕਹਿਣਾ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ, ਬੋਲੋ ਨਾ ਧੰਨ ਗੁਰੂ। ਤੇ ਫਿਰ ਜਾਲਮ ਨੇ ਪਤਾ ਕੀ ਕੀਤਾ ਸੀ, ਕੱਢ ਕੇ ਪੁੱਤ ਦਾ ਕਲੇਜਾ ਜਿਹੜੇ ਉਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਨਾਂ ਨਿਕਲਦਾ ਸੀ, ਮਹਿਸੂਸ ਕਰਿਓ ਪੁੱਤ ਦਾ ਕਲੇਜਾ, ਪੁੱਤ ਦਾ ਇੱਕ ਸਾਲ ਦੇ ਪੁੱਤ ਦਾ ਕਲੇਜਾ ਚੀਰ ਫਾੜ ਕਰਕੇ ਇਤਰਾ ਕੱਢ ਕੇ ਹੱਥ ਨਾਲ, ਇਤਰਾ ਮੂੰਹ ਇੱਥੋਂ ਫੜ ਕੇ ਜਲਾਦ ਨੇ ਥੱਲੇ ਫੜ ਕੇ ਤੇ ਮੂੰਹ ਚ ਧੁਣ ਤਾ, ਕਹਿੰਦਾ ਹੁਣ ਬੋਲ, ਤੇ ਮੂੰਹ ਚ ਪੁੱਤ ਦਾ ਕਲੇਜਾ ਪਵਾ ਕੇ ਵੀ ਇਤਰਾ ਇਤਰਾ ਕਹਿੰਦੀ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਜੇ ਰਸਨਾ ਅੰਦਰ ਕਲੇਜੇ ਨਾਲ ਚੁੱਪ ਹੋ ਗਈ ਤੇ ਮੀਰ ਮਨੂ ਮੂੰਹ ਚ ਉਂਗਲਾ ਪਾ ਗਿਆ, 96 ਕਰੋੜ ਰੋਮ ਦੇ ਵਿੱਚੋਂ ਨਿਕਲ ਰਿਹਾ ਸੀ ਧੰਨ ਗੁਰੂ, ਕਿਉਂਕਿ ਜਿਮ ਕਰਦੀ ਸੀ ਨਾ ਅੰਦਰੋਂ। ਅਸੀਂ ਤੇ ਗੁਰੂ ਦੇ ਸਿੱਖੋ ਐਸੇ ਬੇਮੁਖ ਹੋਏ, ਐਸੇ ਬੇਮੁਖ ਹੋਏ, ਸਾਨੂੰ ਤਾਂ ਸੁਖ ਚੰਗੇ ਲੱਗ ਗਏ, ਆਪਾਂ ਤਾਂ ਰੱਬ ਦੀਆਂ ਦਾਤਾਂ ਲੈ ਕੇ ਐਸੇ ਬਿਓ ਚ ਹੋਏ, ਰੱਬ ਕੌਣ? ਹੁਣ ਗੁਰਦੁਆਰਾ ਕਿੱਥੇ? ਹੁਣ ਰਹਿਤ ਕੀ? ਹੁਣ ਅੰਮ੍ਰਿਤ ਕੀ? ਮੇਰੇ ਸਾਹਿਬ ਕਹਿੰਦੇ ਨੇ ਧਰਮ ਰਾਏ ਜਾਬ, ਫਿਰ ਕਿਆ ਮੁੱਖ ਲੈ ਕੇ ਕਿਹੜਾ ਮੂੰਹ ਲੈ ਕੇ ਜਾਏਗਾ? ਤੈਨੂੰ ਕਦੀ ਡਰ ਨੀ ਆਇਆ ਰੋਮਾਂ ਦੀ ਬਿੱਦ ਵੀ ਕਰਾਉਣ ਲੱਗਿਆ? ਸਿੱਖਾ ਬੋਲ ਆਖੋ ਵਾਹਿਗੁਰੂ। ਤੈਨੂੰ ਕਦੀ ਡਰ ਨੀ ਆਉਂਦਾ ਜਦੋਂ ਤੂੰ ਸਾਬਤ ਸੂਰਤ ਰੱਬ ਦੀ? ਬੋਲੋ ਸਾਬਤ ਸੂਰਤ, ਫਿਰ ਬੋਲੋ ਆਹ ਜਿਹੜਾ ਸਰੂਪ ਆ ਨਾ ਇਹ ਰੱਬ ਦਾ ਸਰੂਪ, ਪਰਵੱਟੇ ਪੂਰੇ, ਮਛਹਿਰੇ ਪੂਰੇ, ਦਾੜਾ ਪੂਰਾ, ਸਿਰ ਤੇ ਪੱਗ। ਹਰਭਜਨ ਸਿੰਘ ਯੋਗੀ ਨੇ ਅਮੈਰੀਕਾ ਚ ਪ੍ਰਚਾਰ ਕੀਤਾ, ਉਹ ਇੱਕ ਭਜਨ ਵਿੱਚ ਕਹਿੰਦਾ ਆਖੋ ਵਾਹਿਗੁਰੂ, ਜਰਾ ਗੱਜ ਕੇ ਬੋਲੋ, ਕਹਿੰਦਾ ਇੱਕ ਦਿਨ ਮੈਂ ਯਹੂਦੀਆਂ ਦੀ ਗਲੀ ਵਿੱਚੋਂ ਦੀ ਲੰਘਿਆ। ਧਿਆਨ ਦਿਓ, ਯਹੂਦੀ ਉਹ ਕੌਮ ਹੈ ਜਿਨ੍ਹਾਂ ਨੂੰ ਸਾਡੇ ਵਾਂਗ ਭੱਠੀਆਂ ਚ ਸਾੜਿਆ ਗਿਆ, ਉਹਨਾਂ ਦੇ ਵੀ ਕੀਮਾ ਕੀਮਾ ਕੀਤੇ ਗਏ, ਬੜਾ ਜ਼ੁਲਮ ਹੋਇਆ ਉਹਨਾਂ ਤੇ ਯਹੂਦੀਆਂ ਤੇ। ਇਹਨਾਂ ਮੈਂ ਲੰਘ ਰਿਹਾ ਸਾਂ ਤੇ ਦੋ ਚਾਰ ਪੰਜ ਬੰਦੇ ਜਦੋਂ ਮੈਂ ਲੰਘਣਾ ਤੇ ਉਹਨਾਂ ਇਤਰਾਂ ਬਾਹਾਂ ਖੜੀਆਂ ਕਰਕੇ ਆਪਣੀ ਬੋਲੀ ਚ ਕਰਨਾ ਹੂ ਹੂ ਹੂ, ਮੈਨੂੰ ਪਤਾ ਨੀ ਸੀ ਲੱਗਦਾ ਕੀ ਕਹਿੰਦੇ ਜੀ। ਕਹਿੰਦਾ ਇੱਕ ਦਿਨ ਮੈਂ ਉਹਨਾਂ ਦੀ ਪਰੋੜ ਬਜ਼ੁਰਗ ਔਰਤ ਨੂੰ ਕਿਹਾ, ਉਹ ਬੋਲੀ ਸਮਝਦੀ ਸੀ। ਕਹਿੰਦਾ ਮੈਂ ਉਹਨੂੰ ਕਿਹਾ, ਮਾਂ ਅੰਗਰੇਜ਼ੀ ਵਿੱਚ ਪੁੱਛਿਆ ਕਿ ਜਦੋਂ ਮੈਂ ਇੱਥੋਂ ਦੀ ਲੰਘਦਾ ਤੇ ਇਹ ਬਾਹਾਂ ਖੜੀਆਂ ਕਰਕੇ ਹੂ ਹੂ ਹੂ ਕਰਦੇ ਨੇ, ਸ਼ਾਇਦ ਇਹ ਮੇਰੇ ਇਸ ਸਰੂਪ ਨੂੰ ਵੇਖ ਕੇ ਤੰਗ ਹੁੰਦੇ ਨੇ, ਕੱਲ ਨੂੰ ਮੈਂ ਗਲੀ ਬਦਲ ਦੂੰਗਾ। ਇਹੋ ਹੀ ਗੱਲ ਆ, ਇਹ ਵਾਕੇ ਸਰੂਪ ਵੇਖ ਕੇ ਤੰਗ ਹੁੰਦੇ ਨੇ। ਤੇ ਉਸ ਬਜ਼ੁਰਗ ਔਰਤ ਨੇ ਯੋਗੀ ਕਹਿੰਦਾ ਮੈਨੂੰ ਗੱਲ ਨਾਲ ਲਾ ਕੇ ਆਖਿਆ, ਨਹੀਂ ਵਾ ਮੇਰੇ ਨਾਲ ਇਹ ਗੱਲ ਨਹੀਂ ਹੋ, ਤੂੰ ਇਧਰੋਂ ਆਉਣੋ ਨਾ ਹੱਟੀ, ਇਹ ਲੋਕ ਤੇ ਤੇਰੇ ਸਤਿਕਾਰ ਵਜੋਂ ਖੜੇ ਹੋ ਜਾਂਦੇ ਨੇ, ਤੇ ਆ ਜਿਹੜਾ ਤੂੰ ਕਹਿੰਦਾ ਨਾ ਹੂ ਹੂ ਕਰਦੇ ਆ, ਇਹ ਤੇ ਆਪਣੀ ਬੋਲੀ ਤੇ ਆਪਣੇ ਖੁਦਾ ਨੂੰ ਕਹਿੰਦੇ, ਹੇ ਖੁਦਾ ਤੇਰਾ ਲੱਖ ਵਾਰ ਸ਼ੁਕਰ ਹੈ ਤੇਰੀ ਸੂਰਤ ਵੇਖਣ ਨੂੰ ਮਿਲੀ ਆ। ਸਿੱਧੇ ਪੱਗ, ਮੂੰਹ ਦੇ ਉੱਤੇ ਮਸ਼ਹਿਰੇ, ਦਾੜਾ ਐਡਾ ਦਾ ਲੰਮਾ, ਇਹ ਤਾਂ ਰੱਬ ਦਾ ਸਰੂਪ ਹੈ। ਤੇ ਤੁਸੀਂ ਦੋ ਦੋ ਪੈਸੇ ਦੇ ਬਿਊਟੀ ਪਾਰਲਰਾਂ ਤੇ ਜਾ ਕੇ ਰੱਬ ਦੇ ਸਰੂਪ ਦਾ ਸੌਦਾ ਕਰਦੇ ਹੋ, ਤੋੜਦੇ ਹੋ, ਤੋੜਦੇ ਹੋ ਮੇਰੇ ਮੂੰਹ ਤੋਂ ਰੱਬ ਦਾ ਸਰੂਪ। ਇੱਕ ਮੈਂ ਬੱਚੀ ਦਾ ਇੱਕ ਵਾਰ ਬਚਨ ਆਸਨ ਸੋਧਦਾ ਸੁਣਾਇਆ ਸੀ, ਗੁਰੂ ਜੀ ਨੂੰ ਸਿੱਖੋ ਆਖੋ ਵਾਹਿਗੁਰੂ, ਜਰਾ ਗੱਜ ਕੇ ਬੋਲੋ ਵਾਹਿਗੁਰੂ। ਕਿੱਡੀ ਕੁ ਛੋਟੀ ਬੱਚੀ, ਸੱਤ ਅੱਠ ਸਾਲ ਦੀ, ਆਸਨ ਸੋਲ ਮਸਕੀਨ ਸਾਹਿਬ ਬੈਠੇ, ਬੜੇ ਬੜੇ ਰਾਗੀ ਢਾਡੀ ਬਜ਼ੁਰਗ ਬੈਠੇ, ਬੜੇ ਬੜੇ ਵਿਦਵਾਨ ਬੈਠੇ, ਤੇ ਇੰਨੀ ਕੁ ਬੱਚੀ ਨੇ ਆਣ ਕੇ ਇੱਕ ਸਲਿੱਪ ਰੱਖੀ ਸਟੇਜ ਤੇ ਕਿ ਮੈਂ ਇੱਕ ਕਵਿਤਾ ਬੋਲਣੀ, ਆਖੋ ਵਾਹਿਗੁਰੂ। ਜੀ ਕਹਿੰਦੀ ਮੈਂ ਇੱਕ ਸੱਤ ਸਾਲ ਦੀ ਬੱਚੀ ਕਹਿੰਦੀ ਕਵਿਤਾ ਬੋਲਣੀ, ਅਕਾਗਰਤਾ ਬੱਚੀ ਆਖੋ ਵਾਹਿਗੁਰੂ। ਸਾਰਿਆਂ ਨੇ ਆਖਿਆ ਇਹਨੂੰ ਪਹਿਲਾਂ ਬੋਲ ਲੈਣ ਦਿਓ, ਫਿਰ ਚੰਗੇ ਚੰਗੇ ਡਰ ਗੰਭੀਰ ਬੁਲਾਰੇ ਬੋਲਣੇ। ਉਹ ਬੱਚੀ ਸੱਤ ਸਾਲ ਦੀ ਸਟੇਜ ਤੇ ਖਲੋਤੀ, ਜੇ ਮੈਂ ਝੂਠ ਨਾ ਆਖਾਂ ਤੇ ਘੱਟ ਤੋਂ ਘੱਟ ਡੇਢ ਕੁ ਲੱਖ ਦਾ ਪੰਡਾਲ ਸੀ ਉਹ, ਇੰਨੀ ਸੰਗਤ ਬੈਠੀ ਬੰਗਾਲ ਦੀ ਬਿਹਾਰ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁਰਬ ਮਨਾ ਰਹੇ। ਉਸ ਬੱਚੀ ਨੇ ਛੋਟੀ ਜਿਹੀ ਤੋਤਲੀ ਆਵਾਜ਼ ਵਿੱਚ ਇੱਕ ਲੱਖ ਨੂੰ ਮੁਖਾਤਬ ਹੋ ਕੇ ਆਖਿਆ, ਗੁਰੂ ਦੇ ਸਿੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਰਾਨ ਸੀ ਸਾਰੀ ਦੁਨੀਆ, ਹੈਰਾਨ ਹੋ ਕੇ ਸਾਰਿਆਂ ਨੇ ਫਤਿਹ ਤੇ ਬੁਲਾਈ, ਸਾਰੇ ਉਹਦੇ ਮੂੰਹ ਵੱਲ ਚੰਗੀ ਤਰ੍ਹਾਂ ਵੇਖਣ ਲੱਗ ਪਏ, ਇਹ ਛੋਟੀ ਜਿਹੀ ਬੱਚੀ ਕੀ ਬੋਲੂ। ਤੇ ਸਾਰੀ ਸੰਗਤ ਨੂੰ ਮੁਖਾਤਬ ਹੋ ਕੇ ਕਹਿੰਦੀ, ਗੁਰੂ ਪਿਆਰੀ ਸਾਧ ਸੰਗਤ ਜੀ, ਮੇਰੀ ਕਵਿਤਾ ਦਾ ਸ਼ੀਰਸ਼ਕ ਹੈ ਨੀਲਾ ਘੋੜਾ। ਧਿਆਨ ਦਿਓ ਕੀ ਜੀ, ਸਾਰੇ ਬੋਲੋ ਨਾ ਨੀਲਾ ਘੋੜਾ। ਛੋਟੀ ਜਿਹੀ ਬੱਚੀ ਸਾਰਿਆਂ ਨੂੰ ਮੁਖਾਤਬ ਹੋ ਕੇ ਕਹਿੰਦੀ, ਦੁਨੀਆਂ ਦੇ ਲੋਕੋ, ਅੱਜ ਮੈਂ ਕਵਿਤਾ ਪੜ੍ਹਨ ਲੱਗੀ ਆ ਤੇ ਮੈਂ ਮੁਖਾਤਬ ਹੋਣ ਲੱਗੀ ਆ ਨੀਲੇ ਘੋੜੇ ਨੂੰ, ਤੇ ਮੈਂ ਨੀਲੇ ਦੇ ਚਰਨਾਂ ਚ ਹੱਥ ਜੋੜ ਕੇ ਕਹਿੰਦੀ, ਨੀਲਿਆ ਮੈਂ ਤੂੰ ਕਿਹਾ ਭਾਗਾਂ ਵਾਲਾ ਏ, ਤੂੰ ਪੰਥ ਦੇ ਮਾਲਕ ਨੂੰ ਆਪਣੀ ਪਿੱਠ ਤੇ ਪਾਇਆ, ਤੂੰ ਪੁੱਤਰਾਂ ਦੇ ਦਾਨੀ ਨੂੰ ਆਪਣੀ ਪਿੱਠ ਦੇ ਉੱਤੇ ਪਾ ਕੇ ਕਿੰਨੀ ਸੈਰ ਕਰਾਈ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵੇਖਾ। ਅੱਜ ਤੋਂ ਰਾਤ ਨੂੰ ਸਰੂਪ ਚੁੱਕ ਕੇ ਲੈ ਕੇ ਜਾਂਦੇ ਹੋ ਨਾ ਸੱਚਖੰਡ ਨੂੰ, ਜਰੂਰ ਵਾਰੀ ਲਿਆ ਕਰੋ ਮੇਰੀਆਂ ਧੀਆਂ ਵੀ ਤੇ ਸਿੱਖ ਵੀ, ਇੱਕ ਬੰਦੇ ਦੀ ਡਿਊਟੀ ਨਾ ਲਾਓ ਜਿਹਦੇ ਸਿਰ ਦੇ ਉੱਤੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਡਿੱਗ ਗਏ, ਉਹ ਨਰਕਾਂ ਨੂੰ ਨਹੀਂ ਜਾਊਗਾ, ਨਹੀਂ ਜਾ ਸਕਦਾ। ਜਿਸ ਕੇ ਸਿਰ ਉੱਪਰ ਸੋ ਦੁੱਖ, ਸਰੀਰ ਪਵਿੱਤਰ ਹੋ ਗਿਆ ਜਿਹਦੇ ਸਿਰ ਤੇ ਮੇਰੇ ਸਤਿਗੁਰੂ ਬਹਿ ਗਏ। ਉਹ ਬੱਚੀ ਕਹਿੰਦੀ, ਨੀਲਿਆ ਤੂੰ ਕਿੰਨਾ ਭਾਗਾਂ ਵਾਲਾ ਹੈ, ਮੇਰੇ ਪੰਥ ਦੇ ਮਾਲਕ ਨੂੰ ਚੁੱਕੀ ਫਿਰਦਾ ਰਹੇ ਹੋ, ਅੱਜ ਸੱਤ ਸਾਲ ਦੀ ਬੱਚੀ ਸਿੱਖਾਂ ਦੀ ਤੇਰੇ ਚਰਨਾਂ ਚ ਬੇਨਤੀ ਕਰਦੀ, ਨੀਲਿਆ ਇੱਕ ਵਾਰ ਲੈ ਕੇ ਆ ਗੁਰੂ ਗੋਬਿੰਦ ਸਿੰਘ ਨੂੰ। ਫਿਰ 300 ਸਾਲ ਬੀਤ ਜਾਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲੈ ਕੇ ਆ ਤੇ ਕਹਿੰਦੀ, ਮੈਂ ਤੇਰੀ ਨੀਲਿਆ ਬਾਗ ਕਰੂੰਗੀ, ਸੱਤ ਸਾਲ ਦੀ ਬੱਚੀ ਕਹਿੰਦੀ, ਤੇ ਫਿਰ ਮੈਂ ਇੱਕ ਇੱਕ ਸਿੱਖ ਦੇ ਘਰ ਖੜੂੰਗੀ, ਫਿਰ ਮੈਂ ਵਿਖਾਵਾਂਗੀ ਇਹਨਾਂ ਦੀ ਪੁੱਤ ਵਾਰ ਗਿਆ ਏ, ਆ ਘਰਾਂ ਚ ਵੇਖ ਤੇਰੀਆਂ ਧੀਆਂ ਦੇ ਰੋਮ ਕੱਟੇ ਪਏ, ਆ ਤੇਰੇ ਸਿੱਖਾਂ ਨੇ ਦਾਣੀਆਂ ਕੱਟਤੀਆਂ, ਇਹ ਤੇਰੇ ਜਾਨ ਤੋਂ ਪਿਆਰੇ ਜਿਨ੍ਹਾਂ ਨੂੰ ਕਹਿੰਦਾ ਖਾਲਸਾ ਮੇਰੇ ਪਿੰਡ ਪ੍ਰਾਣ, ਖਾਲਸਾ ਮੇਰੀ ਜਿਨ੍ਹਾਂ ਨੂੰ ਜਾਨ ਕੀ ਜਾਨ ਕਹਿ ਕੇ ਅਸੀਂ ਅੱਜ ਇਹਨਾਂ ਦੇ ਘਰਾਂ ਚ ਸ਼ਰਾਬੀਆਂ ਪੇਟੀਆਂ ਪਈਆਂ ਵੇਖ ਵੇਖ। ਨੀਲਿਆ ਮੈਂ ਵਿਖਾਉਣਾ ਚਾਹੁੰਦੀ, ਫਿਰ ਕਹਿੰਦੀ ਨੀ ਮੇਰੀਓ ਬੱਚੀਓ ਧਿਆਨ ਨਾ, 7 ਸਾਲ ਦੀ ਕੁੜੀ ਕਹਿੰਦੀ ਬਜੁਰਗ ਔਰਤਾਂ ਬੈਠੀਆਂ ਜਵਾਨ ਪ੍ਰੋੜ ਦੀਆਂ ਤੇ ਵਰਗੀਆਂ ਬੈਠੀਆਂ, ਕਹਿੰਦੀ ਮੇਰੀਓ ਬੱਚੀਓ 7 ਸਾਲ ਦੀ ਕਹਿੰਦੀ ਆਖੋ ਵਾਹਿਗੁਰੂ। ਪਤਾ ਨੀ ਉਹਦੇ ਅੰਦਰੋਂ ਕੌਣ ਬੋਲਿਆ ਸੀ ਮੇਰੀਓ ਬੱਚੀਓ, ਮੈਨੂੰ ਤਾਂ ਇਸ ਤਰ੍ਹਾਂ ਲੱਗੇ ਜੀ ਕੋਈ ਮਾਂ ਗੁਜਰੀ ਪ੍ਰਵੇਸ਼ ਕਰ ਗਈ ਉਹਦੇ ਚ। ਮੇਰੀਓ ਬੱਚੀਓ, ਜਦੋਂ ਬਿਊਟੀ ਪਾਰਲਰ ਨੂੰ ਤੁਰਦੀਆਂ ਜੇ ਘਰੋਂ ਪੈਸੇ ਪਾ ਕੇ ਤੁਹਾਨੂੰ ਕੋਈ ਮਗਰੋਂ ਆਵਾਜ਼ਾਂ ਮਾਰਦਾ ਹੈ, ਨੀ ਕੰਨ ਬੋਲੇ ਨਾ ਕਰ ਲਿਆ ਕਰੋ, ਸੁਣਿਆ ਕਰੋ ਕਿੱਥੇ ਚਲੀਆਂ ਜੇ ਤੁਹਾਨੂੰ ਪਿੱਛੋਂ ਆਵਾਜ਼ਾਂ ਵੱਜਦੀਆਂ ਨੇ। ਕਹਿੰਦੀ ਗਈ ਆਵਾਜ਼ਾਂ ਵੱਜਦੀਆਂ ਆਵਾਜ਼ਾਂ ਵੱਜਦੀਆਂ, ਫਿਰ ਆਪੇ ਕਹਿੰਦੀ ਜੇ ਤੈਨੂੰ ਨੀ ਪਤਾ ਤੈਨੂੰ ਆਵਾਜ਼ਾਂ ਕੌਣ ਮਾਰਦਾ ਹੈ ਤੇ ਮੈਂ ਦੱਸਦੀ ਆ। ਉਹ ਠੰਡੇ ਬੁਰਜ ਚ ਛੋਟੇ ਛੋਟੇ ਪੁੱਤ ਲੈ ਕੇ ਬੈਠੀ ਮਾਂ ਗੁਜਰੀ ਆਵਾਜ਼ਾਂ ਮਾਰਦੀ। ਅਮੀਰੀ ਨੇ ਭੁਣ ਖਾ ਲਈ ਹੈ ਤੁਹਾਡੇ ਅੰਦਰ, ਤੁਸੀਂ ਅੰਦਰੋਂ ਖੋਖਲੇ ਹੋ ਚੁੱਕੇ ਹੋ। ਆਵਾਜ਼ ਮਾਇਆ ਧਾਰੀ ਅੱਤ ਅੰਨਾ
2: ਬੋਲਾ,
0: ਬੋਲੋ ਅੰਨਾ ਬੋਲਾ, ਅੱਖਾਂ ਤੋਂ ਅੰਨਾ ਤੇ ਕੰਨਾਂ ਤੋਂ ਬੋਲਾ ਹੋ ਜਾਂਦਾ ਜਿਹਦੇ ਕੋਲ ਮਾਇਆ ਆ ਜਾਏ। ਅੱਜ ਮੇਰੇ ਪੰਥ ਕੋਲ ਰੁਪਈਏ ਆ ਗਏ ਨੇ, ਰੁਪਈਏ ਮੇਰੇ ਪੰਥ ਕੋਲ ਵੱਡੇ ਘਰ ਆ ਗਏ ਨੇ, ਇਹ ਗੁਰੂ ਦੀ ਗੱਲ ਵੀ ਨਹੀਂ ਸੁਣਦਾ, ਇਹ ਨੀ ਸੁਣਦਾ ਗੱਲ ਹੁਣ ਗੁਰੂ ਦੀ ਵੀ। ਉਹ ਮਾਂ ਪਿੱਛੋਂ ਆਵਾਜ਼ਾਂ ਮਾਰਦੀ ਠੰਡੇ ਬੁਰਜ ਚ ਬੈਠੀ, ਨੀ ਮੇਰੀ ਧੀਏ ਕਿਤੇ ਨੀ ਗਈ, ਉਹ ਅਜੇ ਵੀ ਬੈਠੀ ਆ ਮਾਂ ਗੁਜਰੀ ਕਿਤੇ ਨੀ ਗਈ, ਉਹ ਤੁਹਾਡੀਆਂ ਕਰਤੂਤਾਂ ਨੂੰ ਵੇਖ ਰਹੀ ਆ। ਲੋਕੋ ਤੁਸੀਂ ਕਿਧਰ ਨੂੰ ਤੁਰ ਪਏ ਹੋ? ਮਾਂ ਗੁਜਰੀ ਅੱਜ ਵੀ ਆਵਾਜ਼ਾਂ ਮਾਰਦੀ ਧੀ ਉਹ ਕਿਧਰ ਚਲੀਆਂ ਜੇ ਜਦੋਂ ਤੁਸੀਂ ਨਹੀਂ ਮੁੜਦੀਆਂ। ਫਿਰ ਬੱਚਿਆਂ ਨੂੰ ਉਸ ਧਰਤੀ ਤੇ ਲੰਮੇ ਪਾ ਕੇ ਬਾਬੇ ਜੋਰਾਵਰ ਸਿੰਘ ਨੂੰ ਫਤਿਹ ਸਿੰਘ ਨੂੰ ਇਹ ਕਹਿ ਕੇ ਆਉਂਦੀ, ਪੁੱਤ ਤੁਸੀਂ ਇੱਥੇ ਲੇਟੋ, ਜੇ ਮੇਰੇ ਬਚਨ ਤੇ ਨਹੀਂ ਮੰਨਦੀ ਮੈਂ ਹੱਥ ਜੋੜ ਕੇ ਵੇਖ ਲਾਂ। ਆ ਜਿਹੜੀਆਂ ਤੁਸੀਂ ਬਿਊਟੀ ਪਾਰਲਰ ਨੂੰ ਤੁਰਦੀਆਂ ਮੈਂ ਤੁਹਾਡੀ ਗੱਲ ਕਰ ਰਿਹਾ ਜੇ, ਆ ਜਿਹੜੇ ਬੱਚੇ ਦਾੜੀਆਂ ਕਟਾਉਣ ਤੁਰਦੇ ਉਹਨਾਂ ਦੀ ਗੱਲ ਜੇ, ਆ ਜਿਹੜੇ ਬੜੇ ਬੜੇ 7 ਸਰੂਪ ਸ਼ਰਾਬਾਂ ਦੇ ਠੇਕਿਆਂ ਤੇ ਤੁਰੇ ਫਿਰਦੇ ਇਹ ਉਹਨਾਂ ਦੀ ਗੱਲ ਜੇ, ਇਹ ਉਹਨਾਂ ਨੂੰ ਡੱਕਣ ਤੁਰਦੀ ਪੁੱਤਾਂ ਨੂੰ ਪਾ ਕੇ ਠੰਡੇ ਫਰਸ਼ ਤੇ ਅੱਗੇ ਆਣ ਕੇ ਹੱਥ ਜੋੜਦੀ ਕਿਧਰ ਚਲੀਆਂ ਜੇ। ਤੁਹਾਡੀ ਸਿਰ ਤੇ ਚੁੰਨੀ ਨੀ ਹੁੰਦੀ, ਇੱਥੇ ਗੁਰਦੁਆਰੇ 2 ਮਿੰਟ ਲਈ ਚੁੰਨੀ ਸਿਰ ਤੇ ਲੈਂਦੀਆਂ ਜੇ, ਗਲੀ ਚ ਜਾ ਕੇ ਉਸੇ ਵੇਲੇ ਲਾਹ ਦਿੰਦੀਆਂ ਜੇ। ਆਖੋ ਵਾਹਿਗੁਰੂ। ਫਿਰ ਉਹ ਮਾਂ ਕਹਿੰਦੀ ਧੀਓ ਕਿਧਰ ਚਲੀਆਂ ਜੇ, ਮੇਰੀ ਗੱਲ ਤੇ ਸੁਣੋ, ਜੇਕਰ ਤੁਸੀਂ ਨਹੀਂ ਸੁਣਦੀਆਂ। ਉਹ ਪਿਛਲੇ ਪੈਰੀ ਮੁੜਦੀ ਜਾਂਦੀ ਮੁੜਦੀ ਜਾਂਦੀ ਮੁੜਦੀ ਜਾਂਦੀ, ਫਿਰ ਕਹਿੰਦੀ ਚੰਗਾ ਜੇ ਤੂੰ ਇਸ ਤਰ੍ਹਾਂ ਹੀ ਨਹੀਂ ਮੰਨਦੀ ਤੇ ਇੱਕ ਵਾਰ ਮੇਰੇ ਹੱਥ ਜੋੜੇ ਆਪਣੇ ਪੈਰਾਂ ਚ ਤੇ ਵੇਖ ਕੀ ਪਿਆ ਹੈ, ਆ ਤੇਰੇ ਪੈਰਾਂ ਚ ਕੀ ਪਿਆ ਜਿੱਥੋਂ ਦੀ ਤੁਰਦੀ ਜਾਂਦੀ ਕੀ ਪਿਆ ਹੈ। ਫਿਰ ਤੁਸੀਂ ਫਿਰ ਨੀ ਆਖੇ ਲੱਗਦੀਆਂ, ਫਿਰ ਕਿਲਕਾਰੀ ਮਾਰ ਕੇ ਮਾਂ ਗੁਜਰੀ ਕਹਿੰਦੀ ਆ ਵੀ ਮੇਰੀ ਧੀਏ ਇੰਨੀ ਅੰਨੀ ਨਾ ਹੋ, ਇੱਕ ਵਾਰ ਵੇਖ ਜਿਨ੍ਹਾਂ ਰਾਵਾਂ ਤੋਂ ਦੀ ਤੁਰ ਕੇ ਤੂੰ ਬਿਊਟੀ ਪਾਰਲਰ ਨੂੰ ਚੱਲੀ ਏ, ਤੇਰੇ ਪੈਰਾਂ ਚ ਅਜੀਤ ਸਿੰਘ ਦੀ ਲਾਸ਼ ਪਈ, ਤੂੰ ਅਜੀਤ ਸਿੰਘ ਦੀ ਲਾਸ਼ ਦੇ ਉੱਤੋਂ ਦੀ ਲੰਘ ਕੇ ਬਿਊਟੀ ਪਾਰਲਰ ਤੇ ਚੱਲੀ ਜਾ, ਤੁਰੀ ਜਾ ਫਿਰ ਲੰਘ ਜਾ ਮੇਰੇ ਪੋਤਰਿਆਂ ਦੀਆਂ ਲਾਸ਼ਾਂ ਦੇ ਉੱਤੋਂ ਦੀ, ਲੰਘ ਜਾ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ, ਕਰਨਾ ਫੈਸਲਾ ਜਾਂ ਦੁਨੀਆਂ ਰੱਖ ਲਾ, ਲੰਘ ਜਾ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ। ਮੇਰਾ ਪੁੱਤ ਪਿਆ ਈ, ਮੇਰੇ ਪੋਤਰੇ ਪਿਆ ਈ, ਮੇਰੇ ਜਾਨ ਤੋਂ ਪਿਆਰੇ ਸਿੱਖ, ਇਸ ਸਿੱਖੀ ਦੀ ਆਪਾਂ ਵਾਰ ਕੇ ਚਲੇ ਗਏ ਜਿਨ੍ਹਾਂ ਦੇ ਉੱਤੋਂ ਦੀ ਤੁਰੀ ਫਿਰਦੀ। ਗੁਰੂ ਦੇ ਸਿੱਖੋ ਕਦੀ ਉੱਠੋ, ਧਰਮ ਰਾਏ ਜਬ ਜਿਹੜਾ ਮੂੰਹ ਲੈ ਕੇ ਜਾਓਗੇ ਰੱਬ ਦੇ ਘਰ ਵਿੱਚ, ਆਖਿਰ ਕਿਹੜੀ ਦੁਨੀਆਂ ਦੇ ਤੁਸੀਂ ਵਾਸੀ ਹੋ, ਆਖਿਰ ਕਿਹੜੇ ਗੁਰੂ ਨਾਨਕ ਦੇ ਸਿੱਖ ਹੋ ਜਿਹੜਾ ਕਹਿੰਦਾ ਸਾਬਤ ਸੂਰਤ ਰੱਬ ਦੀ ਭੰਨੇ ਬੇਈ। ਆ ਬੇਈਮਾਨ ਬੰਦਾ ਅੱਜ ਰੱਬ ਦੀ ਸੂਰਤ ਨੂੰ ਭੰਨ ਰਿਹਾ, ਅੱਜ ਰੱਬ ਦੇ ਪਾਵਨ ਪਵਿੱਤਰ ਸਰੂਪ ਨੂੰ। ਕਦੀ ਪੁੱਛੋ ਜਦੋਂ ਭਗਤ ਨਾਮਦੇਵ ਨੂੰ ਮਿਲਿਆ ਸਿਰ ਤੇ ਪੱਗ ਸੀ ਕਿ ਨਹੀਂ, ਜਦੋਂ ਭਗਤ ਨਾਮਦੇਵ ਨੂੰ ਮਿਲਿਆ ਐਡੇ ਐਡੇ ਸੁੰਦਰ ਮਛਹਿਰੇ, ਐਡਾ ਦਾਰਾ, ਐਡੀ ਸੋਹਣੀ ਪੱਗ, ਉਹ ਕਿਹਾ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ। ਤੇ ਅੱਗੇ ਕੀ ਆਖਿਆ, ਖੂਬ ਤੇਰੀ ਪਗਰੀ। ਰੱਬ ਨੂੰ ਆਖਿਆ ਕਿਆ ਪੱਗ ਬੰਦੀ ਯਾਰ ਹੱਲੇ ਯਾਰਾ। ਉਹ ਮੇਰੇ ਦੋਸਤਾ ਕਮਾਲ ਦੀ ਗੱਲ ਕੱਢੀ, ਐਡੀ ਸੋਹਣੀ ਦਸਤਾਰ, ਅੱਗ ਲੱਗ ਜਾਏ ਤੁਹਾਡੀਆਂ ਟੋਪੀਆਂ ਨੂੰ ਜਿਹੜੀਆਂ ਸਿਰਾਂ ਤੇ ਰੱਖ ਲਈਆਂ ਜੇ, ਅੱਗ ਲੱਗ ਜਾਏ ਇਹੋ ਜੀ ਅਮੀਰੀ ਨੂੰ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ
2: ਜੀਵਨ ਨਾਮ ਬਿਨਾ।
0: ਫਿਰ ਇਸ ਤਰ੍ਹਾਂ ਬਚਨ ਕੀਤੇ ਨੇ, ਜਲ ਜਾਓ ਇਹ ਬਟਪਨਾ,
2: ਵਾਹਿਗੁਰੂ ਵਾਹਿਗੁਰੂ,
0: ਜਲ ਜਾਓ ਇਹ ਬਟਪਨਾ। ਬਟਪਨਾ ਵੀ ਬੋਲੋ ਨਾ, ਬਟਪਣ ਆ ਜਿਹੜੇ ਬਟੱਪਣ ਨੇ ਤੁਹਾਨੂੰ ਬੇਹੋਸ਼ ਕਰਦਾ ਹੈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਅੱਗ ਲੱਗ ਜਾਏ ਐਸੇ ਵੱਡੇ ਪਨ ਨੂੰ, ਮਾਇਆ ਲਪਟਾਏ ਜਿੱਥੇ ਮਾਇਆ ਨਾਲ ਲਪਟ ਕੇ ਰਹਿ ਗਿਆ ਤੈਨੂੰ ਦਵੜੀਆਂ ਦਿੱਤੀਆਂ ਨੇ, ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਨਹੀਂ ਦਿੱਤਾ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ, ਸਿਰ ਤੇ ਪੱਗ ਬੰਨਣੀ, ਤੂੰ ਸਵੇਰੇ ਸੈਰ ਕਰਨ ਨਿਕਲਦਾ ਏ, ਨੈਕੀ ਦੇ ਬੂਟ ਪਾਉਣਾ ਏ, ਨਿੱਕਰਾਂ ਪਾਉਣਾ ਏ, ਕਿਰਪਾਨ ਘਰ ਵਿੱਚ ਟੰਗ ਦੇਣਾ ਏ, ਦਾੜੀ ਬੰਨ ਲੈਣਾ ਏ ਕਾਲੀ ਕਰਕੇ, ਸਿਰ ਦੇ ਉੱਤੇ ਪੱਗ ਦੀ ਜਗ੍ਹਾ ਤੇ ਨੈਕੀ ਦੀ ਟੋਪੀ ਪਾ ਲੈਣਾ ਏ, ਸ਼ਰਮ ਨੀ ਆਉਂਦੀ? ਕਿਹੜੇ ਗੁਰੂ ਨੇ ਕਿਹਾ ਹੋਏ ਸਿੱਖ ਸਿਰ ਟੋਪੀ ਧਰੇ? ਬੋਲੋ, ਹੋਏ ਸਿੱਖ ਤੇ ਸਾਧ ਜਨਮ ਇੰਨਾ ਬੇਹੋਸ਼ ਹੋ ਗਿਆ ਗੁਰੂ ਦੀ ਗੱਲ ਵੀ ਨੀ ਕੰਨਾਂ ਵਿੱਚ ਸੁਣਦੀ ਕਿ ਮੈਨੂੰ ਸੱਤ ਜਨਮ ਕੋਹੜੇ ਹੋ ਕੇ ਮਰਨਾ ਪੈਣਾ ਹੈ ਜੇ ਮੈਂ ਪੱਗ ਦੀ ਜਗ੍ਹਾ ਤੇ ਸਿਰ ਤੇ ਟੋਪੀ ਰੱਖ ਲਈ। ਅਗਰ ਤੂੰ ਤੇ ਬੇਹੋਸ਼ੀ ਹੋ ਗਿਆ, ਤੂੰ ਤੇ ਇੰਨਾ ਜਿੱਦ ਕਰ ਲਈ, ਇੰਨਾ ਹੰਕਾਰੀ ਹੋ ਗਿਆ ਰੱਬ ਨਾਲ ਮੁਕਾਬਲਾ। ਜਦੋਂ ਰੱਬ ਕਹਿੰਦਾ ਹੈ ਆ ਤੁਸੀਂ ਹੁਣ ਆ ਕਾਲਕਾ ਚੁੰਗ ਦੇ ਵਿੱਚੋਂ ਰਾਤੀ ਮੈਨੂੰ ਜਦੋਂ ਲੇਟ ਹੋਇਆ, ਆਖੋ ਵਾਹਿਗੁਰੂ ਵਾਹਿਗੁਰੂ, ਬੋਲੋ
1: ਵਾਹਿਗੁਰੂ।
0: ਉੱਥੇ ਲਾਲ ਬੱਤੀ ਹੈ, ਸੁਮੋ ਵਾਲਾ ਸਰਦਾਰ ਜੀ ਨੂੰ ਮੈਂ ਕਿਹਾ ਵੀਰ ਜੀ ਆਪਾਂ ਲੇਟ ਹੋ ਰਹੇ, ਲਗਾ ਦੋ। ਕਹਿੰਦਾ ਨਾ ਜੀ, ਉਹਨਾਂ ਸਿੱਧੀ ਮਾਰ ਦੇਣੀ ਉਸੇ ਵੇਲੇ। ਮੈਂ ਸੋਚ ਰਿਹਾ ਸਰ ਸਿੱਖਾ ਜਿੰਨਾ ਤੂੰ ਡਰਿਆ ਹੈ, ਕਦੀ ਸਿੱਖ ਕੁਰੈਤ ਕਰਨ ਲੱਗਾ ਡਰੇ, ਅੱਗੇ ਕਲਗੀਆਂ ਵਾਲਾ ਪਾਤਸ਼ਾਹ ਲਾਲ ਬੱਤੀ ਕਰਕੇ ਬੈਠਾ, ਤੂੰ ਨਾਈ ਦੀ ਦੁਕਾਨ ਤੇ ਨੀ ਜਾ ਸਕਦਾ ਲਾਲ ਬੱਤੀ ਹੈ, ਕੋਈ ਸ਼ਰਾਬ ਤੇ ਨੀ ਜਾ ਸਕਦਾ ਲਾਲ ਬੱਤੀ ਹੈ। ਹਰ ਸਿਗਨਲ ਸਿੱਖਾ ਤੂੰ ਤੋੜਿਆ, ਹਰ ਸਿਗਨਲ ਤੂੰ ਤੋੜਿਆ ਹੈ। ਇੱਕ 250 ਰੁਪਏ ਦੇ ਚਲਾਣ ਦੀ ਤੇ ਤੈਨੂੰ ਪਰਵਾਹ ਹੈ, ਮਗਰ ਕਰੋੜਾਂ ਜੁਨੀਆਂ ਕੁੱਤੇ ਦੀਆਂ ਤੂੰ ਭਟਕਣਾ, ਤੈਨੂੰ ਪਰਵਾਹ ਨਾ ਕਿ ਮੈਂ ਸ਼ਰਾਬ ਪੀ ਲਾ ਭਾਵੇਂ ਕਰੋੜ ਵਾਰ, ਹੁਣ ਕੁੱਤੇ ਦੀ ਸੂਰ ਦੀ ਜੂਨ ਚ ਜਾਵਾਂ। ਹੱਥ ਦੇ ਕੇ ਖਲੋਤਾ ਗੁਰੂ, ਇੱਧਰ ਦੀ ਜਾਣਾ, ਇਹ ਰਾਹ ਤੇਰਾ ਨਹੀਂ ਗੁਰੂ ਦਾ ਸਿੱਖਾ, ਤੇਰਾ ਰਾਹ ਹੈ ਚਰਨ ਚੱਲੋ। ਜਾਂ ਤਾਂ ਬਾਬੇ ਨਾਨਕ ਦਾ ਸਿੱਖ ਨਾ ਕਹਿ ਆਪਣੇ ਆਪ ਨੂੰ, ਫਿਰ ਜਾ, ਕੋਈ ਪਰਵਾਹ ਨੀ ਉਹਨੂੰ, ਗੁਰੂ ਨੂੰ ਕੋਈ ਪਰਵਾਹ ਨੀ, ਗੁਰੂ ਨੂੰ ਕੋਈ ਪਰਵਾਹ ਨੀ। ਤੂੰ ਅੱਜ ਮੁੜ, ਤੂੰ ਕੱਲ ਮੁੜੀ, ਤੂੰ ਪਰਸੋਂ ਮੁੜੀ, ਤੂੰ ਅਨੰਤ ਜਨਮਾਂ ਨੂੰ ਮੁੜੀ, ਗੁਰੂ ਨੂੰ ਕੋਈ ਕਾਲ ਨਹੀਂ। ਉੱਥੇ ਕੋਈ ਕਾਲ ਹੀ ਹੈ ਹੀ ਨਹੀਂ, ਉੱਥੇ ਰਾਤ ਦਿਨ ਪੈਂਦੇ ਹੀ ਨਹੀਂ, ਉੱਥੇ ਸਮਾਂ ਹੈ ਹੀ ਨਹੀਂ ਜਿੱਥੇ ਮੇਰਾ ਗੁਰੂ ਸੱਤ ਚਿੱਤ ਆਨੰਦ ਮਿਲਦਾ। ਇਹ ਤੂੰ ਵੇਖਣਾ ਕਦੋਂ ਮੁੜਨਾ, ਇਹ ਤੂੰ ਵੇਖਣਾ ਤੂੰ ਕਿਹੜੇ ਕੰਮ ਕਰਨੇ ਨੇ। ਕਦੀ ਸਿੱਖ ਅਰਦਾਸ ਕਰਦੇ ਹੁੰਦੇ ਸੀ, ਸੋਈ ਕੰਮ ਕਰਾ, ਬੋਲੋ ਸੋਈ, ਫਿਰ ਬੋਲੋ ਸੋਈ। ਇਹ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ, ਸੋਈ ਕੰਮ ਕਰਾ ਜਿੱਤ ਮੁੱਖ ਉਜਲਾ, ਜਿੱਤ ਮਹਾਰਾਜ ਸਾਡੇ ਕੋਲ ਉਹ ਕੰਮ ਕਰਾਓ ਜਿਹਦੇ ਨਾਲ ਸਾਡਾ ਬੜਾ ਪਵਿੱਤਰ ਉਜਲਾ ਹੈ। ਅਸੀਂ ਤੇ ਘਰ ਨੂੰ ਆ ਸਕੀਏ। ਅੱਜ ਵਾਲੇ ਬਚਨ ਵਿੱਚ ਮੇਰੇ ਸਰਕਾਰ ਜੀ ਪਿਤਾ ਜੀ ਕਹਿ ਰਹੇ ਕਿ ਗੁਰੂ ਕਿਉਂ ਸਿੱਖੋ, ਧਰਮ ਰਾਏ ਜਾਂ ਲੇਖਾ ਮੰਗੇ, ਬੋਲੋ ਅੱਗੇ ਪੜੋ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਪਰਮੇਸ਼ਵਰ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਸਤਨਾਮ ਸ੍ਰੀ ਬਖਸ਼ ਦਿੰਦਾ
ਪਰ ਦਿੰਦਾ ਉਨਾ ਹੀ ਉਨਾ ਹੀ ਭਰ ਦਿੰਦਾ। ਆਖਿਆ ਗਵਾਜਾ ਤਬਲਾ ਨਹੀਂ ਆਉਂਦਾ, ਮਹਾਰਾਜ ਇਹੋ ਹੀ ਦਾਤ ਲੈਣ ਆਇਆ, ਹੁਣ ਮੈਂ ਬਜ਼ੁਰਗ ਹੋ ਚੱਲਿਆ, ਜਵਾਨੀ ਕਾਫੀ ਚੜ ਚੁੱਕੀ ਆ, ਬਚਪਨ ਵਿਚ ਸਿੱਖੀ ਦਾ ਹੁਣ ਸਿੱਖਣ ਦੀ ਉਮਰ ਲੰਘ ਗਈ। ਤੇ ਫਿਰ ਉਹਨਾਂ ਕਹਿੰਦਾ ਬਾਬੇ ਨਾਨਕ ਨੇ ਤੇਰੀ ਝੋਲੀ ਚ ਕੀਰਤਨ ਪਾਇਆ, ਤੇਰੀ ਝੋਲੀ ਚ ਕੀਰਤਨ ਪਾਇਆ। ਮਹਾਰਾਜ ਮੈਂ ਕਿਸ ਤਰ੍ਹਾਂ ਕੀਰਤਨ ਕਰੂ, ਇਹ ਬਚਨ ਹੋਏ ਨੇ, ਮੈਂ ਨਹੀਂ ਕਹਿੰਦਾ ਸੁਦੇਵ ਭਗਤ ਬੇਟੂ ਤੁਹਾਡੇ ਬਚਨ ਹੋਏ ਨੇ, ਮਹਾਰਾਜ ਮੈਂ ਕੀਰਤਨ ਕਿਸ ਤਰ੍ਹਾਂ ਕਰੂ। ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਹਵਾਲਾ ਦੇ ਕੇ ਉਸ ਮਹਾਤਮਾ ਗੁਰਮੁਖ ਜਨ ਨੇ ਪਟਿਆਲੇ ਵਾਲੇ ਨੇ ਆਖਿਆ ਕਿ ਗੁਰੂ ਨਾਨਕ ਕੇਵਲ ਗਾਉਂਦਾ ਸੀ ਸਾਜ ਤਾਂ ਮਰਦਾਨਾ ਹੀ ਗਾਉਂਦਾ ਸੀ, ਆਖੋ ਸਤਨਾਮ ਸ੍ਰੀ ਇੱਥੇ ਬਾਬੇ ਨਾਨਕ ਨੂੰ ਕੋਈ ਸਾਜ ਵਜਾਉਂਦਾ ਵੇਖਿਆ ਜੀ ਕਿਸੇ ਪੁੱਤ? ਸਾਜ ਤਾਂ ਮਰਦਾਨਾ ਵਜਾਉਂਦਾ ਸੀ, ਜਾਂ ਬਾਬੇ ਨਾਨਕ ਦੇ ਕਰਮ ਤੇਰੀ ਝੋਲੀ ਕੀਰਤਨ ਨਾਲ ਭਰਤੀ, ਨਹੀਂ ਵੀ ਸਾਜ ਵਜਾਏਗਾ ਤੇਰਾ ਕੀਰਤਨ ਤਾਂ ਵੀ ਪਿਆਰਾ ਲੱਗੂ। ਮਹਾਰਾਜ ਉਹਦੇ ਲਈ ਕੀ ਮੈਨੂੰ ਕਰਨਾ ਪਊ? ਤੇ ਫਿਰ ਮਹਾਤਮਾ ਕਹਿਣ ਲੱਗੇ 2:30 ਵਜੇ ਅੰਮ੍ਰਿਤ ਵੇਲੇ ਦਾ ਨਿਤਨੇਮ ਨੀ ਜਸਵੀਰ ਸਿਆਹ ਕਸਾਉਣਾ, ਤੁਹਾਡੇ ਚੋਂ ਜਿਹੜਾ ਕੋਈ 2:30 ਵਜੇ ਉੱਠਦਾ ਹੱਥ ਖੜਾ ਕਰੋਗੇ? ਆਖੋ ਵਾਹਿਗੁਰੂ, ਡਰਨ ਵਾਲੀ ਗੱਲ ਕੋਈ ਨੀ, ਆਪਾਂ ਸਾਰੇ ਵਿਦਿਆਰਥੀ ਆ, ਕੋਈ 4 ਵਜੇ ਉੱਠਦਾ ਜਿਹੜਾ ਹੱਥ ਖੜਾ ਕਰੇ? ਬਾਬਾ ਨਾਨਕ ਦੇ ਹਾਂ ਸ਼ਾਬਾਸ਼ ਸਾਂਝੀ ਆਉਂਦੇ ਆ। 4 ਵਜੇ 5 ਵਜੇ ਉੱਠਣਾ ਗੁਰਸਿੱਖ ਦਾ ਧਰਮ ਹੈ। ਗੁਰੂ ਰਾਮਦਾਸ ਦਾ ਬਚਨ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭੜਕੇ ਕੋ ਠਹਿਰ, ਉਦਮ ਕਰੇ ਭੜਕੇ ਪ੍ਰਭਾਤੀ। ਸ਼ਬਦ ਬੜਾ ਪਿਆਰਾ ਹੈ, ਜੇ ਤੁਸੀਂ ਕਦੀ ਪੀਓ ਤੇ 8 ਵਜਦੇ ਨੂੰ ਪ੍ਰਭਾਤ ਨੀ ਕਹਿੰਦੇ। ਅੱਜ ਕੱਲ ਦੇ ਜਿਹੜੇ ਚੁਣ ਚਿਆਨੀ ਮੇਰੇ ਵਰਗੇ ਤੁਰੇ, ਉਹ ਕਹਿੰਦੇ ਜੀ ਅੰਮ੍ਰਿਤ ਵੇਲੇ ਦੀ ਕੋਈ ਜ਼ਰੂਰਤ ਨੀ, ਜਿੰਨੇ ਵਜੇ ਮਰਜ਼ੀ ਨਾਮ ਜਪ ਲਓ। ਤੇ ਉਹਨਾਂ ਨੂੰ ਇੱਕੋ ਸਵਾਲ ਕਰਨਾ ਚਾਹੀਦਾ ਕਿ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਨੇ ਉਦਮ ਕਰੇ ਭੜ ਕੇ ਤੇ ਪ੍ਰਭਾਤ ਭਾਲਿਆ 12 ਵਜੇ ਨੂੰ ਨੀ ਕਹਿੰਦੇ, ਪ੍ਰਭਾਤ 8 ਵਜੇ ਨੂੰ ਨੀ ਕਹਿੰਦੇ, ਪ੍ਰਭਾਤ ਕਿਤੇ 7 ਵਜੇ ਨੂੰ ਨੀ ਕਹਿੰਦੇ, ਪ੍ਰਭਾਤ ਦਿਨ ਚੜ੍ਹਨ ਤੋਂ ਪਹਿਲਾਂ ਦੇ ਸਮੇਂ ਨੂੰ ਕਹਿੰਦੇ। ਭਿੰਨੀ ਰਹਿ ਲੜੀਏ ਚਮਕਣ ਤਾਰੇ, ਜਗ ਸੰਤ ਜਨਾ ਮੇਰੇ ਰਾਮ ਪਿਆਰੇ। ਅੰਮ੍ਰਿਤ ਵੇਲੇ ਦੀ ਮਹੱਤਤਾ ਬੜੀ ਦੱਸੀ ਗੁਰਬਾਣੀ ਦੇ ਵਿੱਚ। ਆਖੋ ਵਾਹਿਗੁਰੂ। ਫਿਰ ਬਾਬਾ ਜੀ ਕਹਿਣ ਲੱਗੇ 2:30 ਵਜੇ ਦਾ ਨਿਤਨੇਮ ਨਾ ਜਸਵੀਰ ਸਿਆਹ ਛੱਡੀ ਕਰੀ, ਤੇ ਸੱਚ ਜਾਣਿਓ ਅਸੀਂ ਬਚਨ ਤੇ ਤੁਸੀਂ ਵੀ ਸੁਣ ਲੈਣੇ, ਮੈਂ ਵੀ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਸੁਣਦਾ। ਮਗਰ ਭਾਗਾਂ ਵਾਲੇ ਹੁੰਦੇ ਨੇ, ਜਿਸਨੂੰ ਭੈ ਗੋਬਿੰਦ ਦਯਾਲਾ, ਬੋਲੋਗੇ ਜਿਸਨੂੰ ਭੈ ਗੁਰ ਕਾ ਬਚਨ ਤੇ ਬੰਨਦੇ ਹੋ, ਉਹ ਗੁਰੂ ਦਾ ਬਚਨ ਸੁਣਦਾ ਤੇ ਕੀ ਕਰਦਾ? ਅਸੀਂ ਉਹ ਆ ਜਿਹੜੇ ਰੋਜ਼ ਸੁਣਦੇ ਰੋਜ਼ ਸੁਣਦੇ, ਉਹਨੇ ਪੱਲੇ ਬੰਨ ਲਿਆ, ਬੰਨ ਲਿਆ ਬਚਨ ਤੇ ਰੰਗ ਲੱਗ ਗਏ। 2:30 ਵਜੇ ਨੀ ਛੱਡਿਆ, ਧਿਆਨ ਦਿਓ। ਮੈਂ ਉਹਨਾਂ ਦੇ ਨਾਲ ਸਮਾਗਮ ਕਰਨ ਲਈ ਕਈ ਵਾਰ ਗੁਰੂ ਨਾਨਕ ਨੇ ਮੈਨੂੰ ਮੌਕਾ ਦਿੱਤਾ, ਬੰਬੇ, ਕਲਕੱਤੇ, ਹੋਰਨਾਂ ਸ਼ਹਿਰਾਂ ਚ। ਗੁਰਸਿੱਖੋ ਪਿਆਰਿਓ, ਉਸ ਜੀਵ ਨੇ ਕਦੀ 2:30 ਵਜੇ ਦਾ ਨਿਤਨੇਮ ਜ਼ਿੰਦਗੀ ਭਰ ਫਿਰ ਛੱਡਿਆ ਹੀ, ਆਪ ਹੀ ਨੀ ਜਪਿਆ। ਸਾਰੇ ਸ਼ਹਿਰ ਵਿਚ ਆਵਾਜ਼ ਦਿੱਤੀ, ਰਾਤ ਨੂੰ ਕੀਰਤਨ ਹੋਊਗਾ, ਅੰਮ੍ਰਿਤ ਵੇਲਾ ਸੰਭਾਲਾਂਗੇ, ਅੰਮ੍ਰਿਤ ਵੇਲੇ ਤੁਸੀਂ ਵੀ ਆਇਆ। ਜਿੰਨੀ ਸੰਗਤ ਰਾਤ ਨੂੰ ਕਥਾ ਸੁਣਨ ਆਉਂਦੀ ਸੀ, ਓਨੀ ਬੰਬੇ ਅੰਮ੍ਰਿਤ ਵੇਲੇ ਨਿਤਨੇਮ ਵਿਚ ਜੁੜੀ ਸੀ ਤੇ ਸਿਮਰਨ ਵਿਚ ਜੁੜਦੀ ਸੀ। ਪਤਾ ਨੀ ਕਿੰਨੀਆਂ ਰੂਹਾਂ ਦੇ ਅੰਦਰ ਚੰਗਿਆਰੀ ਬਲ ਗਈ ਜਦੋਂ ਉਹਨੇ ਆਖਿਆ ਤੇਰਾ ਕੀਰਤਨ ਸਭ ਨੂੰ ਮਿੱਠਾ ਲੱਗੂਗਾ, ਉਹ ਮਿੱਠਾ ਲਾਉਣ ਨੂੰ ਆਪਣੀ ਰਸਨਾ ਨੂੰ ਭਰ ਲਈ। ਰਾਮ ਨਾਮ ਸਾਰ ਰਸ ਪੀਵੈ, ਬੋਲੋਗੇ ਰਾਮ ਨਾਮ ਸਾਰ ਰਸ ਪੀਵੈ। ਉਸ ਪੰਡਤ ਕੇ ਉਪਦੇਸ਼ ਤੇ ਕਈਆਂ ਨੂੰ ਜਗਤ ਨੂੰ ਜੀਵਨ ਦੇ ਗਿਆ, ਉਹ ਫੁੱਲ ਕਈਆਂ ਚ ਖੁਸ਼ਬੂ ਭਰ ਗਿਆ, ਆਪਣੇ ਵਰਗੇ ਹੀ ਬਣਾ ਗਿਆ, ਕਿਉਂਕਿ ਉਹਨੇ ਬਚਨ ਕਮਾਇਆ ਸੀ ਅੰਮ੍ਰਿਤ ਵੇਲੇ ਉੱਠਣ ਦਾ। ਆਪ ਜੀ ਨੂੰ ਬੇਨਤੀ ਹੈ, ਤੁਸੀਂ ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਤੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਗੋਦ ਚ ਬੈਠੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਦੀ ਗੋਦ ਚ ਬੈਠੇ ਹੋ, ਸਾਰਿਆਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੋਦ ਚ ਬੈਠੇ ਹੋ, ਤੇ ਤੁਸੀਂ ਚੌਂਕੜੇ ਮਾਰੋ, ਹੱਡੀ ਸਿੱਧੀ ਕਰੋ, ਛੋਟੀ ਛੋਟੀ ਆਵਾਜ਼ ਵਿਚ ਚਿੰਬ ਚਿੰਬ ਵਰਤ ਵਰਸਣ ਲੱਗ ਪਏ, ਤੇ ਤੁਸੀਂ ਰੱਜੋ ਪੀਓ ਰੱਜ ਕੇ ਆਵਾਜ਼।

0: ਸਾਧਨਾ
1: ਸ਼ਿਵਾਏ
0: ਗੁਰੂ ਗ੍ਰੰਥ ਸਾਹਿਬ ਦਾ ਇੱਕ ਹੋਰ ਵਚਨ ਹੈ ਕਲਯੁਗ ਮੈਂ ਇੱਕ ਨਾਮ ਆਧਾਰ ਬਣਿਆ ਆਪਦਾ। ਜੇ ਤੁਸੀਂ ਆਖੋ ਨਾ ਕਲਯੁਗ ਦੇ ਵਿੱਚ ਕੋਈ ਆਧਾਰ ਤਾਂ 20 ਰੁਪਈਏ ਦਾ 50-100 ਕਰੋੜ ਰੁਪਇਆ ਆਸਰਾ, ਨਾ ਨਾ ਨਾ, ਕੋਈ ਭੈਣ ਆਸਰਾ ਨੀ, ਕੋਈ ਪੁੱਤ ਆਸਰਾ ਨੀ, ਕੋਈ ਭਰਾ ਆਸਰਾ ਨੀ, ਕੋਈ ਸੱਜਣ ਰਿਸ਼ਤੇਦਾਰ ਦੋਸਤ ਮਿੱਤਰ ਕੋਈ ਆਸਰਾ ਨੀ। ਕਲਯੁਗ ਮੈਂ ਇੱਕ ਨਾਮ ਆਧਾਰ, ਬੋਲੋ ਕਲਯੁਗ ਮੈਂ ਇੱਕ
1: ਨਾਮ,
0: ਸਮਝ ਲੋ ਕੱਲਾ ਬੋਲੋ ਨਹੀਂ, ਗੁਰਸਿੱਖੋ ਤੁਹਾਡੇ ਚਰਨਾਂ ਤੇ ਮੈਂ ਮਸਤਕ ਰੱਖ ਕੇ ਬੇਨਤੀ ਕਰਦਾ, ਭਜਨ ਆਪਣੀ ਸੁਰਤ ਦੇ ਕਾਗਜ਼ ਤੇ ਲਿਖੋ ਕਿ ਕਲਯੁਗ ਵਿੱਚ ਇੱਕ ਨਾਮ ਦਾ ਹੀ ਆਸਰਾ ਹੈ। ਕਲਯੁਗ ਵਿੱਚ ਇੱਕ
1: ਨਾਮ

ਤੁਸੀਂ ਮੇਰੇ ਹੱਥ ਜੋੜ ਕੇ ਬੇਨਤੀ ਹੈ। ਬਾਣੀ ਵਿੱਚ ਤੇ ਇਸ ਤਰ੍ਹਾਂ ਵੀ ਲਿਖਿਆ, ਜਲ ਜਾਓ ਜੀਵਨ ਨਾਮ ਬਿਨਾ, ਜਲ ਜਾਓ ਜੀਵਨ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਸ ਜੀਵਨ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਅੱਗ ਕਿਉਂ ਨੀ ਲੱਗ ਜਾਂਦੀ ਜਿਹੜਾ ਨਾਮ ਨਹੀਂ ਜਪਦਾ, ਜਲ ਕਿਉਂ ਨੀ ਜਾਂਦਾ, ਜਲ ਜਾਓ। ਮੈਂ ਤਾਂ ਨੀ ਕਹਿ ਰਿਹਾ, ਬੋਲੋ ਬਾਬੇ ਨਾਨਕ ਦੀ ਬਾਣੀ, ਜਲ ਜਾਓ ਜੀਵਨ ਜਿਹੜਾ ਜੀ ਨਾਮ ਬਿਨਾ, ਜਿਹੜਾ ਨਾਮ ਤੋਂ ਬਿਨਾ ਜੀਵਨ ਆ, ਜਲ ਐਸੇ ਜੀਵਨ ਨੂੰ ਕੀ ਕਰਨਾ। ਸਤਿਗੁਰੂ ਕਿਰਪਾ ਕਰੇ, ਜਿਹੜੇ ਅੱਜ ਦੀ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ, ਧੰਨ ਗੁਰੂ ਤੇਗ ਬਹਾਦਰ ਕਾਦਰ ਪਿਤਾ ਦਾ ਇਹ ਬਚਨ ਹੈ। ਮੈਂ ਇੱਕ ਸ਼ਬਦ ਬੋਲਿਆ ਜੇ ਕਰਨ ਕਾਦਰ, ਬੜੀ ਪਾਵਨ ਹੈ ਬਾਬੇ ਤੇਗ ਬਹਾਦਰ ਮਹਾਰਾਜ ਦੇ ਜੀਵਨ ਵਿੱਚ। ਇੱਕ ਬੰਗਾਲੀ ਕਹਿੰਦਾ ਹੈ, ਕਹਿੰਦਾ ਜਦੋਂ ਆਸਾਮ ਤੇ ਬੰਗਾਲ ਦੀ ਯਾਤਰਾ ਤੇ ਸਤਿਗੁਰੂ ਗਏ ਨੇ, ਧਿਆਨ ਦਿਓ ਇਹਨਾਂ ਨੇ ਬੜਾ ਪ੍ਰਚਾਰ ਕੀਤਾ ਉਸ ਏਰੀਏ ਚ ਜਾ ਕੇ। ਬਾਬੇ ਤੇਗ ਬਹਾਦਰ ਪਿਤਾ ਜੀ ਨੇ ਬਹੁਤ ਪ੍ਰਚਾਰ ਕੀਤਾ, ਗੋਬਿੰਦ ਰਾਏ ਜੀ ਦਾ ਆਗਮਨ ਵੀ ਇਹਨਾਂ ਦੀ ਗੈਰ ਹਾਜ਼ਰੀ ਚ ਹੋਇਆ, ਉਦੋਂ ਪ੍ਰਚਾਰ ਤੇ ਗਏ ਸੀ। ਆਪ ਜਪੋ ਆਪ ਜਪਾਓ, ਸੜਦੇ ਬੜਦੇ ਇਲਾਕਿਆਂ ਵਿੱਚ ਜਾ ਕੇ ਸਾਰਿਆਂ ਦੇ ਮੂੰਹ ਕਢਾਇਆ ਵਾਹਿਗੁਰੂ ਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਉਹ ਬੰਗਾਲੀ ਕਹਿੰਦਾ ਹੈ ਕਿ ਮੇਰਾ ਉਸਤਾਦ ਜਿਹੜਾ ਚੌਥੇ ਥਾਂ ਸੀ ਨਾ ਜਿਸ ਗੱਦੀ ਤੇ ਅੱਜ ਮੈਂ ਬੈਠਾ ਵਕੀਲ ਆ, ਉਹ ਇੱਕ ਡੈਰੀ ਕੱਢ ਕੇ ਵਿਖਾਉਂਦਾ, ਕਹਿੰਦਾ ਜਿਹੜਾ ਮੇਰਾ ਉਸਤਾਦ ਦਾ ਉਸਤਾਦ ਸੀ ਬਾਬੇ ਤੇਗ ਬਹਾਦਰ ਮਹਾਰਾਜ ਦੇ ਨਾਲ ਆਸਾਮ ਤੇ ਬੰਗਾਲ ਦੀ ਯਾਤਰਾ ਤੇ ਰਿਹਾ, ਧਿਆਨ ਦਿਓ ਜੀ। ਤੇ ਕਹਿੰਦਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਡੈਰੀ ਲਿਖਦਾ ਰਿਹਾ ਰੋਜ਼ ਦੀ ਰੋਜ਼, ਕਾਗਰ ਕਰੋ ਡੈਰੀ ਲਿਖਦਾ ਰਿਹਾ, ਜੇ ਉਹ ਕਿਸੇ ਦੀ ਡੈਰੀ ਵੀ ਕੀ। ਉਹ ਇਹ ਵੀ ਲਿਖਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਕਿੰਨੇ ਵਜੇ ਉੱਠਦੇ ਸੀ, ਧਿਆਨ ਦਿਓ। ਲੋਕੀ ਤਾਂ ਕਹਿੰਦੇ ਜੇ ਉਹ ਗੁਰੂ ਹੁੰਦਾ ਉਹ ਸਿੱਖ ਸੁਣਿਆ ਡੈਰੀ ਚ ਲਿਖਦਾ, ਕੋਈ ਜ਼ਿੰਦਗੀ ਦਾ ਜਨਮ ਇਹੋ ਜਿਹਾ ਨੋਟ ਨਹੀਂ ਕੀਤਾ ਜਦੋਂ ਗੁਰੂ ਤੇਗ ਬਹਾਦਰ ਪੌਣੇ ਦੋ ਵਜੇ ਨੀ ਉੱਠੇ, ਕਿੰਨੇ ਵਜੇ ਪੌਣੇ ਦੋ ਵਜੇ ਨੀ ਉੱਠੇ। ਮੈਂ ਨੀ ਇੱਕ ਦਿਨ ਵੀ ਨੋਟ ਕੀਤਾ ਜਦੋਂ ਗੁਰੂ ਅੱਠ ਵਜੇ ਤੱਕ ਸੁੱਤਾ ਰਿਹਾ ਹੋਵੇ, ਜਦੋਂ ਗੁਰੂ ਨੌ ਵਜੇ ਤੱਕ ਸੁੱਤਾ ਰਿਹਾ ਹੋਵੇ। ਦੂਸਰੀ ਗੱਲ ਕੀਤੀ ਕਿ ਸਤਿਗੁਰੂ ਪ੍ਰਸ਼ਾਦਾ ਬੜਾ ਘੱਟ ਛੱਡਦੇ ਸੀ, ਬੋਲਦੇ ਬੜੇ ਘੱਟ ਸੀ। ਜਿਹੜੀ ਸਭ ਤੋਂ ਅਹਿਮ ਗੱਲ ਉਹ ਕਹਿੰਦਾ ਮੈਂ ਨੋਟ ਕੀਤੀ ਉਹ ਸੀ ਕਿ ਸਤਿਗੁਰੂ ਜੀ ਜਿੰਨਾ ਚਿਰ ਮੈਂ ਉਹਨਾਂ ਦੇ ਨਾਲ ਜੀਵਨ ਵਿੱਚ ਰਿਹਾ ਉਹ ਹੱਸੇ ਨਹੀਂ। ਕੀ ਜੀ? ਹੱਸੇ ਹੀ ਨੀ ਸਾਰਾ ਜੀ, ਹੱਸੇ ਹੀ। ਤੇ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਨੂੰ ਧਿਆਨ ਨਾਲ ਪੜੋਗੇ ਨਾ ਤੇ ਤੁਹਾਨੂੰ ਸਹਿਜੇ ਹੀ ਗਿਆਨ ਹੋ ਜਾਊਗਾ ਕਿ ਵਾਕਿਆ ਹੀ ਨਹੀਂ ਹੱਸੇ ਹੋਣਗੇ। ਸਾਰੀ ਬਾਣੀ ਵਰਾਂਦੀ, ਸਾਰੀ ਬਾਣੀ ਤੇ ਅਕਾਲ ਪੁਰਖ ਦੇ ਅੱਗੇ ਤਰਲੇ ਹੀ ਪਾਏ, ਸਾਰੀ ਬਾਣੀ ਦੇ ਵਿੱਚ ਅਕਾਲ ਪੁਰਖ ਨੂੰ ਇਹ ਹੀ ਕਿਹਾ ਹੈ, ਮਾਈ ਮਨ ਮੇਰੋ ਬਸਨਾ ਹੈ। ਕਦੀ ਆਖਿਆ ਹੈ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ, ਕਿਤੇ ਵਿਰਾਗ ਦੇ ਤੀਰ ਮਾਰੇ ਸਾਰੀ ਬਾਣੀ ਵਿੱਚ ਮਨ ਨੂੰ ਸਮਝਾਇਆ, ਮਨ ਰੇ ਕਹਾਂ ਪਇਓ ਤੈ ਬੋਰੀ ਜਾਗ ਲਿਓ ਰੇ ਮਨ ਜਾਗ ਲਿਓ ਕਾਂਗਾ ਪਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਿਤੇ ਬਾਰ ਬਾਰ ਆਖਿਆ ਝੂਠੀ

ਆਲੇ ਦੁਆਲੇ ਧਰਤੀ ਤੇ ਮਾਰੋ, ਮਹਿਸੂਸ ਕਰੋਗੇ ਤੇ ਆਨੰਦ ਆਓ ਜਦੋਂ ਤੁਸੀਂ ਮਹਿਸੂਸ ਕਰੋਗੇ ਕਿ ਵਾਕਿਆ ਜਗਤ ਦੀ ਪ੍ਰੀਤੀ ਝੂਠੀ ਹੈ। ਅਗੋ ਸਤਨਾਮ ਸ੍ਰੀ, ਜਗਤ ਦੀ ਪ੍ਰੀਤੀ ਨਹੀਂ ਅਜੇ ਕਹਿ ਰਹੇ ਹੋ, ਮਹਿਸੂਸ ਕਰੋਗੇ ਨਾ ਮਹਿਸੂਸ। ਕਈਆਂ ਨੂੰ ਸਾਲ ਲੱਗ ਚੁੱਕੇ ਨੇ, ਕਈਆਂ ਨੂੰ ਭਰਾਵਾਂ ਧੋਖਾ ਦਿੱਤਾ, ਦੋਸਤਾਂ ਦਿੱਤਾ, ਮਿੱਤਰਾਂ ਨੇ ਦਿੱਤਾ, ਸਮਾਜ ਨੇ ਦਿੱਤਾ, ਉਹਨਾਂ ਨੂੰ ਥੋੜਾ ਜਿਹਾ ਮਹਿਸੂਸ ਕਰਨ ਦੀ ਜ਼ਰੂਰਤ ਹੈ। ਜਿੱਦਾਂ ਬਾਣੀ ਨੂੰ ਮਹਿਸੂਸ ਕਰਕੇ ਪੜਾਂਗੇ ਬਹੁਤ ਕੁਝ ਮਿਲੂ। ਸਟਾਰਸ ਫਿਰ ਪਹਿਲਾਂ ਵੇਖੋ ਕਿ ਜਿਹਨਾਂ ਦੇ ਨਾਲ ਮੈਂ ਪਿਆਰ ਕਰਦਾ ਉਹ ਮੇਰੇ ਨਾਲ ਪਿਆਰ ਨਹੀਂ ਸੀ ਕਰਦੇ, ਸੁੱਖ ਮੈਂ ਬਹੁਤ ਸੰਗੀ ਪਾਏ, ਦੁੱਖ ਮੈਂ। ਗੁਰੂ ਤੇਗ ਬਹਾਦਰ ਸਾਹਿਬ ਕਿ ਉਹ ਮੇਰੇ ਸੁੱਖਾਂ ਨਾਲ ਪਿਆਰ ਕਰਦੇ ਸੀ। ਆਹ ਗੱਲ ਬਚਨ ਕਰਦੇ ਹਾਂ, ਰੁੜਕੀ ਸ਼ਹਿਰ ਵਿਚ ਬਚਨ ਕੀਤਾ ਸੀ, ਆਪਣੇ ਸਤਨਾਮ ਸ੍ਰੀ ਵਾਹਿਗੁਰੂ ਤੇ ਬਚਨ ਕਰਦੇ ਹਾਂ, ਬੇਨਤੀ ਕੀਤੀ ਸੀ ਕਿ ਤੂੰ ਬਾਪ ਦੁਕਾਨ ਤੇ ਕਿਹਦੇ ਲਈ ਕਰਦਾ ਹੈ, ਤੁਸੀਂ ਵੀ ਦੁਕਾਨਦਾਰ ਹੋ, ਸ਼ਹਿਰ ਦੇ ਰਹਿਣ ਵਾਲੇ ਹੋ, ਮਾਫ ਕਰਨਾ ਮੈਂ ਪਰਸਨਲ ਅਟੈਕ ਨਹੀਂ ਕਿਸੇ ਤੇ ਕਰ ਰਿਹਾ, ਮਤਲਬ ਮੈਂ ਜੋ ਗੁਰੂ ਕਹਿਣਾ ਚਾਹੁੰਦਾ ਮੈਂ ਕਹਿਣਾ, ਉਸ ਤੇ ਪਹੁੰਚ ਨਹੀਂ ਆਉਣਾ। ਆਖੋ ਸਤਨਾਮ ਸ੍ਰੀ, ਜੇ ਸਤਿਗੁਰੂ ਦਾ ਗੁਰੂ ਮਨਾਉਂਦੇ ਹੋ ਕਹਿੰਦੇ ਭੈ ਕਾਹੂ ਕੋ ਤੇ ਨਾ ਭੈ ਮਾਨਤ, ਨਾ ਕਿਸੇ ਨੂੰ ਡਰਦੇ ਹੋ ਤੇ ਨਾ ਕਿਸੇ ਦਾ ਡਰ ਲਓ, ਇੱਕ ਵਾਰ ਵਾਹਿਗੁਰੂ। ਉੱਥੇ ਬਚਨ ਆਇਆ ਸੀ, ਹੁਕਮਨਾਮਾ ਲਿਖ ਕੇ ਲਾਇਆ ਸੀ, ਅਨ ਕਾਏ ਰਾਤ ਲਿਆ ਵਾਟ ਦੁਹੇਲੀ ਰਾਮ ਪਾਪ ਕਮਾਨ ਦਿਆ। ਤੁਸੀਂ ਸਾਰੇ ਪੜ੍ਹ ਸਕਦੇ ਹੋ ਤੇ ਫਿਰ ਪੜ੍ਹੋ, ਪਾਪ ਆਪਣੇ ਆਪ ਨੂੰ ਆਖੋ, ਕਿਹਨੂੰ ਕਹਿਣਾ ਹੈ, ਕਿਹਨੂੰ ਕਹਿਣਾ ਹੈ। ਫਿਰ ਕਈ ਵਾਰ ਆਪਾਂ ਸੋਚਣ ਦਾ ਹੁੰਦਾ ਜਿਹੜਾ ਮੇਰਾ ਗੁਆਂਢੀ ਆ ਉਹ ਪਾਪ ਕਰਦਾ, ਮੈਂ ਥੋੜਾ ਕਰਨਾ, ਇਹ ਸੋਚਦੇ ਆ। ਤੇ ਜਦੋਂ ਇਹ ਬਾਣੀ ਪੜ੍ਹਦੇ ਆ ਕਹਿੰਦੇ ਆ ਤੈਨੂੰ ਕਹਿਣ ਡਰ ਮਹਾਰਾਜ, ਮੈਨੂੰ ਥੋੜੇ ਕਹਿੰਦੇ। ਇਹ ਤੁਸੀਂ ਕੈਮਰੇ ਦਾ ਫੋਕਸ ਆਪਣੇ ਤੇ ਸੁੱਟੋ ਤੇ ਕਦੀ ਵੇਖੋ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਗੋਹ ਨਾਲ, ਅਸੀਂ ਵੀ ਕਿਤੇ ਨਾ ਕਿਤੇ ਪਾਪ ਕਰਦੇ ਹਾਂ। ਆਖੋ ਸਤਨਾਮ ਸ੍ਰੀ, ਸਾਡੇ ਕੋਲੋਂ ਵੀ ਕਿਸੇ ਦਾ ਦਿਲ ਦੁਖਦਾ ਹੈ, ਅਸੀਂ ਵੀ ਘੱਟ ਤੋਰਦੇ ਹਾਂ, ਝੂਠ ਬੋਲਦੇ ਹਾਂ। ਧਿਆਨ ਦੇਣਾ ਜਿਹੜਾ ਆਖੋ ਸਤਨਾਮ ਸ੍ਰੀ ਹੋਏ ਸਾਹਿਬ ਕਹਿੰਦੇ ਪਾਪ ਕਿਹਨਾਂ ਦੀ ਕਰਨਾ ਹੈ। ਸਭ ਤੋਂ ਪਹਿਲਾ ਪੁਆਇੰਟ ਸੀ ਔਰਤ ਲਈ, ਤੁਸੀਂ ਮੰਨਦੇ ਇਸ ਗੱਲ ਨੂੰ, ਇਨਸਾਨ ਪਾਪ ਕਰਦਾ ਹੈ ਔਰਤ ਲਈ ਆਪਣੀ ਲਈ, ਉਹ ਕਹਿੰਦੀ ਜਾਂਦਿਆ ਨੇ ਸਾਡੇ ਘਰ ਫਰਿੱਜ ਹੈ ਨੀ, ਸਾਡੇ ਘਰ ਸੋਫਾ ਹੈ ਨੀ, ਮੇਰੇ ਕੋਲ ਸੋਨਾ ਹੈ ਨੀ, ਮੇਰੇ ਕੋਲ ਚੰਗੇ ਕੱਪੜੇ ਹੈ ਨੀ। ਤੇ ਗੁਰੂ ਤੇਗ ਬਹਾਦਰ, ਗੁਰੂ ਅਰਜਨ ਦੇਵ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਸਤਰੀ ਲੋੜੇ, ਜੇ ਪੜ੍ਹਦੇ ਉੱਥੇ ਇਸਤਰੀ ਲੋੜੇ ਸੋਨਾ ਲੋਆ, ਇਹ ਤੇਰੇ ਕੋਲ ਲੋਚਦੀ ਹੈ ਕਿ ਸੋਨਾ ਤੇ ਚਾਂਦੀ ਮੈਨੂੰ ਦੇ, ਧਿਆਨ ਦੇ ਜਿਹਦੇ ਲਈ ਤੂੰ ਪਾਪ ਕਰ ਲੈਣਾ, ਇਹ ਤੇਰੇ ਕੋਲ ਹੋਰ ਕੁਛ ਨੀ ਲੋਚਦੀ। ਇਸਤਰੀ ਲੋੜੇ ਸੋਨਾ ਰੂਪਾ, ਤੇਰੀਆਂ ਯਾਰਾਂ ਮਿੱਤਰਾਂ ਦੀਆਂ ਲੈਣਾ ਲੱਗੀਆਂ, ਇਹ ਤੇਰੇ ਕੋਲ ਕੀ ਲੋੜਦੇ। ਮਿੱਤਰ ਲੋੜਨ ਸੁਖਾ ਦਾਤਾ, ਮਿੱਤਰ ਤੇਰੇ ਕੋਲ ਚੰਗੇ ਚੰਗੇ ਖਾਣੇ ਲੋਚਦੇ ਨੇ, ਤੇਰੇ ਕੋਲ ਵੱਡੀ ਗੱਡੀ ਹੋਵੇ, ਤੂੰ 5-star ਹੋਟਲ ਸਾਨੂੰ ਲੈ ਕੇ ਜਾਵੇਂ, ਚੰਗੇ ਚੰਗੇ ਖਾਣੇ, ਇਸ ਗੱਲ ਤੇ ਤੇਰੇ ਮਿੱਤਰਾਂ ਦੀ ਭੀੜ ਹੈ। ਇਸ ਗੱਲ ਤੇ ਤੂੰ ਔਰਤ ਨੂੰ ਜਿਹਨੂੰ ਕਹਿੰਦਾ ਕਿ ਮੇਰੀ ਬੜੀ ਹਮਦਰਦ ਹੈ, ਇਹਦੀ ਦੌੜ ਤੇਰੇ ਕੋਲ ਸੋਨੇ ਤੇ ਚਾਂਦੀ ਤੱਕ, ਇਹ ਬਚਨ ਗੁਰੂ ਨਾਨਕ ਸਾਹਿਬ ਦਾ ਮੇਰਾ ਨਹੀਂ। ਆਖੋ ਸਤਨਾਮ ਸ੍ਰੀ। ਇਸ ਗੱਲ ਤੇ ਮੇਰੀ ਧੀ ਕੋਈ ਕਿੰਤੂ ਪਰੰਤੂ ਨਾ ਕਰੇ, ਇਸ ਗੱਲ ਉੱਤੇ ਕੋਈ ਵੀਰ ਨਾ ਕਰੇ, ਗੁਰੂ ਦੀ ਗੱਲ ਉੱਤੇ ਟਿੱਪਣੀ ਨਾ ਕਰੇ। ਇਸਤਰੀ ਲੋੜੇ, ਬੋਲੋਗੇ ਜਰਾ ਇਸਤਰੀ, ਸੋਨਾ ਰੂਪਾ, ਸੋਨਾ ਰੂਪਾ ਮਿਲ ਜਾਂਦੀ, ਤੇ ਮਿੱਤਰ ਲੋੜਨਾ ਸੁਖਾ ਦਾਤਾ, ਮਿੱਤਰ ਚੰਗੇ ਚੰਗੇ ਖਾਣੇ, ਚੰਗੇ ਚੰਗੇ ਸੁੱਖ ਲੋਚਦੇ ਨੇ, ਏਸੀ ਚ ਰਵਾਂ, ਮੇਰਾ ਮਿੱਤਰ ਅਮੀਰ ਹੋਵੇ, ਉਹਦੀ ਤੇਰੇ ਨਾਲ ਕੋਈ ਯਾਰੀ ਨਹੀਂ, ਤੇਰੇ ਸੁੱਖਾਂ ਨਾਲ ਯਾਰੀ, ਉਹਦਾ ਤੇਰੇ ਨਾਲ ਕੋਈ ਪਿਆਰ ਨਹੀਂ। ਅੱਜ ਤੂੰ ਕੰਗਲਾ ਹੋ ਕੇ ਸੜਕ ਤੇ ਬਹਿ ਜਾ, ਜੇ ਤੇਰੇ ਕੋਲ 2 ਮਿੰਟ ਲਈ ਬਹਿਣਗੇ ਤੇ ਕਹਿਣਾ ਕਿਉਂ ਜੀ, ਏਸੀ ਕਮਰੇ ਤੇ ਨਿਕਲ ਕੇ ਤੂੰ ਜੇ ਕਿਤੇ ਕੁਦਰਤ ਨਾ ਕਰੇ, ਤੈਨੂੰ ਕੋਈ ਜਗ੍ਹਾ ਨਾ ਮਿਲੇ, ਤੂੰ ਪੁਲ ਦੇ ਥੱਲੇ ਬੈਠਾ ਹੋਵੇ ਜਿੱਥੇ ਲੋਕੀ ਬੈਠੇ ਹੀ ਨਾ। ਆਪਾਂ ਸਤਨਾਮ ਕਿੰਨੇ ਲੋਕੀ ਦੋਸਤ ਬਣਦੇ ਜਿਹੜੇ ਪੁਲਾਂ ਥੱਲੇ ਬੈਠੇ। ਇਹ ਗੱਲ ਨੋਟ ਕਰੋ ਕਿ ਦੁਨੀਆਂ ਸੁੱਖਾਂ ਦੀ ਦੋਸਤ ਆ, ਔਰਤ ਤੇ ਮਿੱਤਰ ਦੀ ਫੋਟੋ ਵਿਖਾ ਕੇ ਮੇਰੇ ਸਾਹਿਬ ਨੇ ਬੜਾ ਪਿਆਰਾ ਇੱਕ ਕਰਾਰੀ ਚੋਟ ਮਾਰੀ ਮੇਰੇ ਸਾਹਿਬ, ਕਹਿੰਦੇ ਨਾਨਕ ਪਾਪ ਕਰੇ ਤਿਲ ਕਾਰਨ ਨਹੀਂ ਪਤਾ ਲੱਗਾ, ਨਾਨਕ ਪਾਪ ਕਰੇ ਇਹਨਾਂ ਲਈ ਪਾਪ ਕਰ ਔਰਤ ਲਈ ਤੇ ਮਿੱਤਰਾਂ ਲਈ,
ਇਨਕ ਤੇ ਪਾਪ ਕਮਾਵੰਦਿਆ। ਜੇ ਤੁਸੀਂ ਇੱਥੇ ਹੋ ਤੇ ਬੋਲੋ ਨਾ ਲੱਕ ਸਿੱਧਾ ਕਰਕੇ, ਪਾਪ ਕਮਾਵੰਦਿਆ। ਕਿਆ ਕਰੋ ਆਪਣੇ ਆਪ ਨੂੰ ਪਾਪ ਕਮਾਉਣ ਲਿਖਿਆ, ਅੱਗੇ ਲਿਖਿਆ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾ ਸਦਾ। ਜੇ ਤੂੰ ਆਖੇ ਵੀ ਇਹ ਜਨਮ ਐਰਕਾਂ ਤੇ ਔਰਤ ਲਈ ਤੇ ਮਿੱਤਰਾਂ ਲਈ ਲਾ ਜਾਣ, ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ ਫੇਰ ਕਦੋਂ ਸੇ ਦੇ ਆਵੇ, ਪਤਾ ਨੀ ਤੈਨੂੰ ਇਸ ਗੱਲ ਦਾ ਕਿ ਦੁਬਾਰਾ ਮਨੁੱਖਾ ਜਨਮ ਮਿਲਣਾ ਕਿ ਨਹੀਂ। ਇਸ ਮਨੁੱਖਾ ਜਨਮ ਵਿੱਚ ਜਿਹੜੇ ਕਾਰਜ ਨੂੰ ਤੈਨੂੰ ਮਾਲਕ ਨੇ ਭੇਜਿਆ ਉਹ ਕੰਮ ਕਰ। ਅੱਗੋ ਸਤਨਾਮ ਸ੍ਰੀ ਪੜ੍ਹਦੇ ਹੋ ਰਸ ਵਿੱਚ ਗੁਰੂ ਪਿਆਰੇ ਮੋਟਾ ਜਿਹਾ ਬਚਨ ਇੱਕ ਪੱਲੇ ਵੱਲੋਂ ਭਈ ਪ੍ਰਾਪਤ ਅਜੇ ਨੀ ਪੜ੍ਹਦਾ ਰਿਹਾ। ਕਿੰਨੇ ਕੁ ਕਦਮ ਤੁਰੇ ਹੋ ਗੋਬਿੰਦ ਵੱਲ ਨੂੰ, ਕਿੰਨੇ ਕਦਮ ਯਾਤਰਾ ਕੀਤੀ ਗੋਬਿੰਦ ਵੱਲ ਨੂੰ, ਕਿੰਨੀ ਕਿਰਾਇਤ ਰੱਖੀ, ਕਿੰਨਾ ਨਿਤਨੇਮ ਕੀਤਾ, ਕਿੰਨੀ ਬਾਣੀ ਪੜ੍ਹੀ, ਕਿੰਨਾ ਸਿਮਰਨ ਕੀਤਾ। ਇਹ ਅੱਗੇ ਤਾਂ ਆਪਾਂ ਬਹੁਤਾਂ ਕੋ ਕੀਰਤਨੀਆਂ ਕਥਾ ਵਾਚ ਕਾਵੇ, ਆਪਾਂ ਬਹੁਤ ਪਿੱਛੇ ਪਿੱਛੇ ਉੱਚੀ ਉੱਚੀ ਬੋਲਦੇ ਹਾਂ ਗੋਬਿੰਦ ਮਿਲਣ ਕੀ ਏ ਤੇਰੀ ਪਰੀ ਆ, ਮਗਰ ਅਸੀਂ ਕਹਿੰਦੇ ਮੈਂ ਨਾਲ ਦੇਵ ਕਹਿੰਦੇ ਹਾਂ, ਮੈਨੂੰ ਥੋੜੀ ਗੱਲ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਗਰ ਤੂੰ ਆਪਣੇ ਆਪ ਨੂੰ ਪੁੱਛ ਹਾਂ ਕਿ ਜੇ ਤੈਨੂੰ ਗੁਰੂ ਅਰਜਨ ਦੇਵ ਸਾਹਿਬਾਨ ਨੇ ਕਹਿ ਦਿੱਤਾ ਕਿ ਗੋਬਿੰਦ ਮਿਲਣ ਕੀ ਏ ਤੇਰੀ, ਤੇ ਤੈਨੂੰ ਇਹ ਵੀ ਕਹਿ ਦਿੱਤਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਸਾਧ ਸੰਗਤ ਭਜ ਕੇਵਲ ਨਾ, ਤੇ ਕਿੰਨੇ ਅੱਗ ਨੇ, ਕਿੰਨੇ ਨਿਤਨੇਮ ਕਰਦੇ, ਕਿੰਨੇ ਬਾਣੀ ਪੜ੍ਹਦੇ, ਕਿੰਨੇ ਸਿਮਰਨ ਕਰਦੇ, ਕਿੰਨੇ ਜੋੜੇ ਝਾੜਦੇ, ਕਿੰਨੇ ਗੋਬਿੰਦ ਦੇ ਨਿਕੇ ਲਾਤਾ ਜਨਮ ਨਹੀਂ ਪਿਆਰੇ। ਮੈਂ ਤਾਂ ਵਚਨ ਕੀਤਾ ਸੀ ਕੱਲ ਕਿ ਜੇ ਤੁਹਾਡੀ ਜੇਬ ਦੇ ਵਿੱਚੋਂ ਇੱਕ ਦਿਨ ਤੁਹਾਡੀ ਚਾਬੀ ਨਾ ਲੱਭੇ, ਆਖੋ ਸਤਨਾਮ ਸ੍ਰੀ, ਜਿਹੜਾ ਕ੍ਰੈਡਿਟ ਕਾਰਡ ਆ ਤੁਹਾਡੀ ਜੇਬ ਵਿੱਚ ਪਿਆ ਜੇ ਤੁਹਾਡਾ ਗਵਾਚ ਜਾਵੇ ਤੇ ਤੁਸੀਂ ਪੁਲਿਸ ਰਿਪੋਰਟ ਕਰਦੇ ਹੋ ਕਿ ਨਹੀਂ, ਆਖੋ ਸਤਨਾਮ ਸ੍ਰੀ। ਮੋਬਾਇਲ ਗਵਾਚ ਜਾਏ ਕਿੰਨੇ ਦੋਸਤਾਂ ਨੂੰ ਦੱਸਦੇ ਹੋ ਕਿ ਮੇਰਾ ਮੋਬਾਇਲ ਗਵਾਚ ਗਿਆ, ਕਹਿੰਦੇ ਨੀ ਤੁਸੀਂ ਆਖੋ ਨਾ ਵਾਹਿਗੁਰੂ, ਕਹਿੰਦੇ ਹੋ ਕਿ ਨਹੀਂ ਮੇਰਾ ਮੋਬਾਇਲ ਗਵਾਚ ਗਿਆ ਜੀ, ਮੇਰਾ ਮੋਬਾਇਲ ਗਵਾਚ ਗਿਆ, ਮੇਰਾ ਕ੍ਰੈਡਿਟ ਕਾਰਡ ਗਵਾਚ ਗਿਆ, ਮੇਰੇ 10 ਰੁਪਏ ਗਵਾਚ ਗਏ। ਤੇ ਕਈ ਵਾਰ ਇਹ ਗੱਲਾਂ ਗਵਾਚਣਗੀਆਂ ਕਹਿੰਦਿਆਂ ਕਹਿੰਦਿਆਂ ਅੱਖਾਂ ਚੋਂ ਪਾਣੀ ਵਗ ਪੈਂਦਾ, ਮੇਰੀ ਕੋਈ ਚੀਜ਼ ਗਵਾਚੀ ਆ, ਮੇਰੀ ਕੋਈ ਚੀਜ਼ ਗਵਾਚੀ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੀਆਂ ਦੋ ਚੀਜ਼ਾਂ ਤੇਰੀਆਂ ਗਵਾਚੀਆਂ ਮੈਂ ਚੇਤੇ ਕਰਾਵਾਂ, ਕਰਾਵਾਂ ਚੇਤੇ ਤੈਨੂੰ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੀਆਂ ਤੇਰੀਆਂ ਬਹੁਤ ਅਹਿਮ ਦੋ ਚੀਜ਼ਾਂ ਗਵਾਚੀਆਂ ਚੇਤਾ ਦੇ ਕਿ ਨਹੀਂ, ਇਸ ਨੂੰ ਚੇਤਾ ਦੱਸੋ। ਰੈਮ ਗਵਾਈ, ਪਹਿਲੀ ਗੱਲ ਤਾਂ ਤੇਰੀ ਰਾਤ ਗਵਾਚ ਗਈ ਸਾਰੀ, ਉਹ ਭਲਿਆ ਸੁੱਤਿਆ ਤੇ ਗਵਾਚੀ ਚੀਜ਼ ਦਾ ਬੜਾ ਦੁੱਖ ਹੁੰਦਾ ਹੈ, ਕਦੀ ਅਮਰਤ ਵੇਲੇ ਉੱਠ ਕੇ ਰੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਉਹ ਲੋਕ ਜਿਹੜੇ ਅੰਮ੍ਰਿਤ ਵੇਲੇ ਦੀ ਸਵੇਰੇ ਉੱਠ ਕੇ ਰੋ ਕੇ ਗਏ, ਮੇਰੀ ਇਹ ਜ਼ਿੰਦਗੀ ਹੈ ਰਾਤ ਸੁੱਤਿਆ ਨੰਗ ਗਈ, ਰਾਤ ਸੁੱਤਿਆ ਨੰਗ ਗਈ, ਬੋਲੋ ਰਾਤ ਤੇ ਅੰਮ੍ਰਿਤ ਵੇਲੇ ਅੱਖਾਂ ਚੋਂ ਜਲ ਉਗਾ ਦਿੰਦੇ ਨੇ। ਮੈਂ ਇੱਕ ਸੰਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗੋ ਵਾਲਿਆਂ ਨੂੰ ਪੜ੍ਹਿਆ, ਉਹ ਕਹਿੰਦੇ ਸੱਜਣੋ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗਵਾਚੀ ਰਾਤ ਲਈ ਰੋ ਪਏ ਨਾ, ਗੁਰੂ ਗਿਰੋ ਦੀ ਰਾਤ ਨੀ ਗਵਾਚਣ ਦੇਣਾ। ਸਵੇਰੇ ਉੱਠੇ ਭਜਨ ਰੋ ਪਏ, ਸਤਿਗੁਰੂ ਮੇਰੀ ਰਾਤ ਗਵਾਚ ਗਈ ਮਹਾਰਾਜ, 12 ਘੰਟੇ ਚੁੱਕੀ ਦੇ ਗਵਾਚ ਗਏ, 1 ਘੰਟੇ ਚ 1000 ਸਵਾਸ ਗਵਾਚਦਾ। ਆਖੋ ਸਤਨਾਮ ਸ੍ਰੀ, 1 ਘੰਟੇ ਚ ਸਾਰੇ ਬੋਲੋ 1 ਘੰਟੇ ਵਿੱਚ ਮਹਾਰਾਜ ਮੇਰੇ 12000 ਸਵਾਸ ਗਵਾਚ ਗਏ। ਸਵਾਸ ਤਾਂ 1 ਨੀ ਮਿਲਣਾ, ਜਦੋਂ ਕਿਤੇ ਇਹਦੇ ਵਿੱਚੋਂ ਲੜੀ ਟੁੱਟ ਜਾਣੀ ਹੈ ਨਾ, ਤੇ ਗੁਰਸਿੱਖੋ ਪਿਆਰਿਓ ਭਾਵੇਂ ਅਰਬਾਂ ਖਰਬਾਂ ਦੀ ਦੌਲਤ ਕਿਸੇ ਦੇ ਅੱਗੇ ਰੱਖ ਦਿਓ, 1 ਸਵਾਸ ਨੀ ਮਿਲਣਾ। ਮਗਰ ਉਹ ਗੁਆਚੇ ਰਾਤ ਦੇ, ਪਹਿਲੀ ਗੱਲ ਤੇਰੀ ਰਾਤ ਗੁਆਚੀ, ਫਿਰ ਆਖੇ ਰਾਤ ਤੇ ਸੌ ਕੇ ਗੁਆਤੀ, ਫਿਰ ਜਿਵਸ ਗਵਾਇਆ, ਫਿਰ ਤੂੰ ਤਰ੍ਹਾਂ ਤਰ੍ਹਾਂ ਦੇ ਸਵੇਰੇ ਨਾਸ਼ਤੇ ਕੀਤੇ, ਬਾਣੀ ਨੀ ਪੜੀ। ਮੈਂ ਥੋੜਾ ਜਿਹਾ ਆਪ ਜੀ ਰਹਿਤ ਮਰਿਆਦਾ ਨਾਲ ਜੋੜਾ ਲੱਕ ਸਿੱਧਾ ਕਰਕੇ ਬੈਠੋ, ਆਖੋ ਸਤਨਾਮ ਸ੍ਰੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਦ ਚ ਬੈਠੇ ਹੋ, ਗੱਲ ਕੇ ਆਖੋ ਸਤਨਾਮ, ਆਪਣੀ ਔਲਾਦ ਦੇ ਭਲੇ ਲਈ ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਗੁਰਸਿੱਖ ਰਹਿਤ ਸੁਣੋ ਹੇ ਮੀਤ, ਪਤਾ ਲੱਗਾ ਕੀ ਕਹਿੰਦੇ, ਗੁਰਸਿੱਖ ਰਹਿਤ ਸੁਣੋ ਹੇ ਮੀਤ ਬਣੇ ਮੇਰੇ ਮਿੱਤਰੋ, ਗੁਰਸਿੱਖੋ ਸੁਣੋ, ਰੱਬ ਨੇ ਮੈਨੂੰ ਰਹਿਤ ਕੀ ਆ,
ਪ੍ਰਭਾਤੇ ਉੱਠ ਕਰ ਹਿਤ ਚੀਤ, ਚਿਤ ਨੂੰ ਜੋੜ ਕੇ ਘਰ ਵਿਚ ਰੱਬ ਵਿਚ ਜੋੜ ਕੇ ਪ੍ਰਭਾਤ ਉੱਠ ਕੇ ਕਰ ਇਸ਼ਨਾਨ ਪੜੇ ਜਪ ਜਾਪ। ਗੁਰੂ ਗੋਬਿੰਦ ਸਿੰਘ ਦੀ ਮੁਕੱਦਸ ਕਲਮ। ਕਰ ਇਸ਼ਨਾਨ ਪੜੇ ਜਪ ਜਾਪ ਜਪ ਜਾਪ, ਜਪਜੀ ਤੇ ਜਾਪ ਸਾਹਿਬ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਦਾ ਸਿੱਖ ਪੜੇ ਆਖੋ ਸਤਨਾਮ ਸ੍ਰੀ। ਫਿਰ ਅਗਲਾ ਜੀਵਨ ਦੱਸਦੇ ਕਹਿੰਦੇ ਵਾਹਿਗੁਰੂ ਨਿਤ ਭਜਨ ਪੁਚਾਰੇ, ਸਿੱਖ ਦੀ ਰਹਿਤ ਵਾਹਿਗੁਰੂ ਨਿਤ ਤੇ ਵਾਹਿਗੁਰੂ ਕੋ ਹਿਰਦੇ ਧਾਰੇ, ਵਾਹਿਗੁਰੂ ਕੋ ਅੱਗੇ ਜੋ ਬਚਨ ਕਹਿ ਗਏ ਕਹਿੰਦੇ ਨੇ ਵਾਹਿਗੁਰੂ ਬਿਨ ਕਹਿ ਜੋ ਖਾਣਾ, ਜੇ ਰੱਬ ਦਾ ਨਾਮ ਨਹੀਂ ਜਪਿਆ, ਅਮਰ ਤੋਂ ਉੱਠ ਕੇ ਨਾਸ਼ਤਾ ਕਰ ਲਿਆ, ਲੰਚ ਕਰ ਲਿਆ, ਡਿਨਰ ਕਰ ਲਿਆ, ਸਾਰਾ ਦਿਨ ਲੰਘਾ ਦਿੱਤਾ ਤੇ ਰੱਬ ਦਾ ਨਾਮ ਨਹੀਂ ਨਾ ਜਪਿਆ, ਕੋ ਸਤਨਾਮ ਸ੍ਰੀ ਜਿਨ੍ਹਾਂ ਦੇ ਨਾਲ ਮੈਂ ਗਿਆ, ਮੈਂ ਉਹਨਾਂ ਨੂੰ ਬੜੇ ਧਾਰਮਿਕ ਬੰਦੇ ਸਮਝਦਾ ਸਾਂ। ਉਹਨਾਂ ਪ੍ਰਸ਼ਾਦਾ ਪਕਾ ਕੇ ਮੇਰੇ ਅੱਗੇ ਰੱਖ ਦਿੱਤਾ, ਉਹਨਾਂ ਸਾਧੂਆਂ ਅੱਗੇ ਰੱਖ ਦਿੱਤਾ, ਮੈਂ ਉਦੋਂ ਬੱਚਾ ਸਾਂ। ਤੇ ਕਹਿੰਦਾ ਜਦੋਂ ਥਾਲੀ ਦੇ ਵਿੱਚ ਪ੍ਰਸ਼ਾਦਾ ਬਣਿਆ ਤੇ ਉਹਨਾਂ ਨੇ ਇੱਕ ਵਾਰ ਵੀ ਆਖਿਆ ਵਾਹਿਗੁਰੂ। ਐਸੇ ਗੁਰਬਾਣੀ ਦਾ ਫੈਸਲਾ ਹੈ ਕਿ ਖਾਣਾ ਖਾਣ ਤੋਂ ਪਹਿਲਾਂ, ਜੇ ਅੱਜ ਤੱਕ ਨਹੀਂ ਕਰਦੇ ਤੇ ਕੱਲ ਤੋਂ ਰੋਟੀ ਖਾਣ ਤੋਂ ਪਹਿਲਾਂ ਰੋਟੀ ਦੇਣ ਵਾਲੇ ਨੂੰ ਯਾਦ ਕਰ ਲਓ। ਸ਼ੁਕਰੇ ਨਾ ਹੋ, ਸ਼ੁਕਰ ਵਿੱਚ ਡੁੱਬੋ, ਇਹ ਸ਼ੁਕਰੇ ਦੀ ਨਿਸ਼ਾਨੀ ਹੈ। ਕੱਪੜਾ ਪਾਇਆ, ਟਾਈ ਬੱਤੀ, ਸ਼ੀਸ਼ੇ ਅੱਗੇ ਖਲੋਤਾ, ਤਿਆਰ ਹੋ ਕੇ ਚਲੇ ਗਿਆ। ਉਹ ਕਹਿੰਦਾ ਜੇ ਪ੍ਰਸਾਦ ਪਾਠ ਪਟੰਬਰ ਅੰਡਾਵੇ, ਜਿਹਦੀ ਕਿਰਪਾ ਨਾਲ ਰੇਸ਼ਮੀ ਕੱਪੜੇ ਤੇ ਰੋਟੀ ਖਾਣ ਗਏ, ਪ੍ਰਸ਼ਾਦਾ ਤੋੜ ਕੇ ਫੁਰਕੀ ਤੇ ਕੋਈ ਵਾਹਿਗੁਰੂ ਨੇ ਆਖਿਆ, ਜਦੋਂ ਮੂੰਹ ਨੂੰ ਲਾਉਣ ਲੱਗੇ ਤੇ ਉਸ ਰੋਟੀ ਵਿੱਚੋਂ ਰੋਣ ਦੀ ਆਵਾਜ਼ ਆਈ, ਉਹ ਸਾਨੂੰ ਦਿੰਦਾ। ਜਦੋਂ ਰੋਟੀ ਹੋਈ ਤੇ ਕਹਿੰਦਾ ਮੇਰੇ ਨਾਲ ਦਿਆਂ ਨੇ ਆਖਿਆ ਕਿਉਂ ਇਹ ਆਵਾਜ਼ ਰੋਣ ਦੀ ਕਿਉਂ ਆਈ, ਤੇ ਕਹਿੰਦੇ ਅੰਦਰੋਂ ਆਵਾਜ਼ ਆਈ ਰੋਈ ਮੈਂ ਨਾਮ ਆ ਕਿਸੇ ਸ਼ੁਕਰੇ ਦੇ ਮੂੰਹ ਵਿੱਚ ਪੈਣ ਲੱਗੀ। ਸ਼ੁਕਰੇ ਬੋਲੋ ਭਾਈ, ਕਿਸੇ ਉੱਥੇ ਲਿਖਿਆ ਨਾ ਪਾਪੀ ਸਿਉ ਤਨ ਗੱਡਿਆ, ਪੜ੍ਹਦੇ ਹੋ ਸਦੀ ਵਾਰ ਪਾਪੀ ਸਿਉ ਤਨ ਤੇ ਥੁੱਕਾਂ ਪਈਆਂ ਤੇ ਰੋਟੀ ਰੋਈ ਪਾਪੀ ਦੇ ਅੰਦਰ ਚਲੇ ਚੱਲੀਆਂ, ਇੱਥੋਂ ਦੀ ਲੰਘੂਗੀ ਕੰਦ ਬਣ ਕੇ ਬਾਹਰ ਨਿਕਲ ਜੂਗੀ, ਲੋਕੀ ਮੇਰੇ ਤੇ ਥੁੱਕਣਗੇ। ਇਹਦੇ ਵੱਧ ਕੁਛ ਵੀ ਨਹੀਂ, ਉਸ ਇਨਸਾਨ ਜਿਹੜਾ ਦੇਣ ਵਾਲੇ ਨੂੰ ਵੀ ਭੁੱਲਣਾ ਹੈ, ਉਹਦੇ ਅੰਦਰ ਚੱਲੀ ਸਿਰਤ ਘਰ ਦੇ ਅੰਦਰ ਚੱਲੀ। ਜਦੋਂ ਰੋਟੀ ਰੋਈ ਤੇ ਉਹ ਸਾਧੂ ਕਹਿੰਦਾ ਹੈ ਉਹਨਾਂ ਨੇ ਡਰ ਕੇ ਪੰਜ ਵਾਰ ਆਖਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਪੰਜ ਵਾਰ ਡਰ ਕੇ ਉਹਦੇ ਵਿੱਚੋਂ ਵਾਹਿਗੁਰੂ ਨਿਕਲਿਆ ਤੇ ਉਹਨੇ ਆਖਿਆ ਵਾਹਿਗੁਰੂ ਤੇਰਾ ਸ਼ੁਕਰ ਹੈ, ਰੋਟੀ ਖਿੜਖਿੜਾ ਕੇ ਹੱਸੀ ਤੇ ਸਾਹਮਣੇ ਪੁੱਛਿਆ ਵੀ ਰੋਈ ਕਿਉਂ ਸੀ, ਹੁਣ ਹੱਸੀ ਕਿਉਂ ਹੈ? ਕਹਿੰਦੀ ਹੁਣ ਮੈਂ ਤੇਰੇ ਮੂੰਹ ਵਿੱਚ ਪੈਂਦੀ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੀ ਸਮਝਦੀ, ਤੇਰੇ ਮੂੰਹ ਵਾਹਿਗੁਰੂ ਨਿਕਲਿਆ। ਭਜਨ ਇੰਨਾ ਸੀ, ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰੂ ਦਾ ਹੁਕਮ ਹੈ ਕਿ ਰਹਿਤਵੰਦ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮਹਾਰਾਜ ਦਾ ਨਾਮ ਜਪੇ। ਭਾਈ ਲਹਿਣਾ ਜੀ, ਅੱਜ ਮੈਂ ਨਾਮ ਦੇ ਉੱਤੇ ਆਪ ਜੀ ਨਾਲ ਵਚਨ ਕਰ ਰਿਹਾ, ਜਿਹੜੇ ਕਰ ਰਿਹਾ ਸਤਿਗੁਰੂ ਦੀ, ਉਹ ਵਚਨ ਆਪਾਂ ਕੱਲ ਕਰਾਂਗੇ ਸ਼ਹੀਦੀ ਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਭਾਈ ਲਹਿਣੇ ਨੇ ਇੱਕ ਦਿਨ ਅੰਮ੍ਰਿਤ ਵੇਲੇ ਪੁੱਛਿਆ, ਮੈਂ ਆਪ ਜੀ ਨੂੰ ਫਿਰ ਬੇਨਤੀ ਕਰਦਾ, ਜਿਹਦੇ ਕੋਲ ਅੰਮ੍ਰਿਤ ਵੇਲਾ ਨਹੀਂ ਉਹਦੇ ਕੋਲ ਕੁਛ ਵੀ ਨਹੀਂ, ਜਿਹਦੇ ਕੋਲ ਅੰਮ੍ਰਿਤ ਵੇਲਾ ਨਹੀਂ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ ਉਹਦੇ ਕੋਲ ਕੁਛ ਵੀ ਨਹੀਂ, ਅੰਮ੍ਰਿਤ ਵੇਲਾ ਨਹੀਂ ਤੇ ਕੁਛ ਨਹੀਂ, ਸਾਰਾ ਦਿਨ ਕੀ ਖਾਓਗੇ? ਜੇ ਵੱਤਰ ਅੰਮ੍ਰਿਤ ਵੇਲਾ ਜਿਹੜਾ ਹੈ ਨਾ, ਜਿਸ ਤਰ੍ਹਾਂ ਅੱਜ ਕੱਲ ਕਣਕ ਬੀਜਣ ਦਾ ਵੱਤਰ ਹੈ, ਨਾਮ ਬੀਜਣ ਦਾ ਬਾਣੀ ਦੇ ਵਿੱਚ ਅੰਮ੍ਰਿਤ ਵੇਲਾ ਨੂੰ ਵੱਤਰ ਲਿਖਿਆ ਹੈ। ਹਰ ਧਨ ਨਹੀਂ, ਹਰ ਧਨ ਅੰਮ੍ਰਿਤ ਵੇਲੇ ਵੱਤੇ ਹਰ ਬੀਜਿਆ। ਪਤਾ ਲੱਗ ਗਿਆ ਕਿ ਹਰੀ ਦੇ ਧਨ ਦਾ ਨਾਮ ਜਿਹੜਾ ਹੈ ਅੰਮ੍ਰਿਤ ਵੇਲੇ ਵੱਤਰ ਵਿੱਚ ਜਿਨ੍ਹਾਂ ਨੇ ਬੀਜਿਆ ਉਹ ਭਗਤ ਖਾਏ ਖਰਚ ਰਹੇ, ਨਿਪਟੇ ਮੁੱਕਦਾ ਨਹੀਂ। ਸੱਚ ਜਾਣੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਹੁੰਦਾ, ਸਾਰਾ ਦਿਨ ਉਹਨਾਂ ਦੇ ਮੂੰਹੋਂ ਨਿਕਲਦਾ ਵਾਹਿਗੁਰੂ। ਰੋਟੀ ਕਿਤਨਾ ਲੈ ਲਓਗੇ?
ਫੈਸਲਾ ਸੁਣੋ ਸਾਰਾ ਦਿਨ ਆਪਣੀ ਗੱਡੀ ਚਲਾ ਕੇ ਜੇ ਤੁਸੀਂ ਆਪ ਨੀ ਨਾ ਜਪਿਆ ਤੁਹਾਡੇ ਮੂੰਹ ਚੋਂ ਨਹੀਂ ਨਿਕਲ ਸਕਦਾ ਵਾਹਿਗੁਰੂ ਉਹ ਤਾਂ ਹੀ ਕਹਿ ਸਕਦੇ ਜੇ ਅੰਮ੍ਰਿਤ ਵੇਲੇ ਉੱਠ ਕੇ ਜਪਿਆ।

ਬਾਬਾ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਸੁਖਿਓ ਪੁੱਛਿਓ ਸੁਣਿਓ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਮਹਾਰਾਜ ਸਿੱਖ ਦਾ ਅੰਮ੍ਰਿਤ ਵੇਲਾ ਕਿੰਨੇ ਵਜੇ ਆਰੰਭ ਹੁੰਦਾ? ਤੁਸੀਂ ਅੰਮ੍ਰਿਤ ਵੇਲੇ ਗੱਲ ਬੜੀ ਕਰ ਦਿਓ, ਬਾਬਾ ਨਾਨਕ ਨੇ ਅੰਮ੍ਰਿਤ ਵੇਲੇ ਨੂੰ ਬੜਾ ਸਲਾਹਿਆ, ਬੜਾ ਸਲਾਹਿਆ ਅੰਮ੍ਰਿਤ ਵੇਲੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਲੈਣਿਆ ਉਦੋਂ ਜੇ ਲੈਣਾ ਸੀ ਲੈਣਿਆ ਪੁਰਖਾ, ਜਿਹੜਾ ਸਿੱਖ ਆ ਉਹਦਾ ਅੰਮ੍ਰਿਤ ਵੇਲਾ ਪੌਣੇ ਦੋ ਵਜੇ ਆਰੰਭ ਹੁੰਦਾ, ਪੌਣੇ ਦੋ ਵਜੇ ਆਰੰਭ ਹੁੰਦਾ ਅੰਮ੍ਰਿਤ ਵੇਲਾ। ਮਹਾਰਾਜ ਫਿਰ ਕੀ ਕਰੇ ਦੋ ਵਜੇ ਪੌਣੇ ਦੋ ਵਜੇ ਉੱਠ ਕੇ? ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਇਸ਼ਨਾਨ ਕਰੇ ਗੁਰੂ ਦਾ ਸਿੱਖ, ਕੀ ਕਰੇ ਜੀ? ਗੁਰੂ ਇਸ਼ਨਾਨ ਕਰੇ, ਫਿਰ ਕੀ ਕਰੇ ਜੀ? ਦੂਸਰਾ ਵਚਨ, ਫਿਰ ਸਾਹਿਬ ਕਹਿੰਦੇ ਜਪਜੀ ਸਾਹਿਬ ਪੜ੍ਹੇ, ਪਹਿਲਾਂ ਵਾਹਿਗੁਰੂ ਜਪੇ ਫਿਰ ਜਪਜੀ ਸਾਹਿਬ ਪੜ੍ਹੇ। ਮਹਾਰਾਜ ਇਸ਼ਨਾਨ ਕਰਕੇ ਵਾਹਿਗੁਰੂ ਦਾ ਜਾਪ ਕਰਕੇ ਜਪਜੀ ਸਾਹਿਬ ਦਾ ਪਾਠ ਰੋਜ਼ ਕਰਨ ਵਾਲਾ ਸਿੱਖ ਪਹੁੰਚ ਕਿੱਥੇ ਜਾਂਦਾ? ਧਿਆਨ ਦਿਓ, ਲੈਣਾ ਪੁੱਛ ਰਿਹਾ ਹੈ, ਜਿਹੜਾ ਪੌਣੇ ਦੋ ਵਜੇ ਉੱਠੂਗਾ, ਕਿਸੇ ਇਸ਼ਨਾਨ ਕਰੂਗਾ, ਜਪਜੀ ਸਾਹਿਬ ਪੜੂਗਾ, ਪਹੁੰਚੂਗਾ ਕਿੱਥੇ? ਤੇ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਲੈਣਿਆ ਉਹ ਮੇਰਾ ਰੂਪ ਹੋ ਜਾਓ, ਮੇਰੇ ਜਪੇ ਤੇ ਫਿਰ ਵਚਨ ਪੂਰੇ ਗੁਰੂ ਨੇ ਕਹਿ ਦਿੱਤਾ ਤੇ ਲਹਿਣੇ ਨੇ ਪੱਲੇ ਬੰਨ ਲਿਆ, ਲਹਿਣੇ ਨੇ ਤੇ ਕਮਾ ਲਿਆ ਵਚਨ ਤੇ ਇੱਕ ਦਿਨ ਫਿਰ ਹੋ ਗਿਆ ਨਾ ਲੀਨ। ਲਹਿਣੇ ਦੇ ਵਿੱਚੋਂ ਬਾਬਾ ਨਾਨਕ ਪ੍ਰਗਟ ਹੋਇਆ ਕਿ ਨਹੀਂ? ਗੁਰੂ ਦੇ ਸਿੱਖੋ ਨੇ ਇਹ ਕਲਾ ਤੁਹਾਡੇ ਨਾਲ ਵੀ ਵਾਪਰ ਸਕਦੀ ਆ। ਮੈਂ ਇਹੋ ਜਿਹੇ ਗੁਰੂ ਦੇ ਸਿੱਖਾਂ ਦੇ ਦੀਦਾਰ ਕੀਤੇ ਨੇ, ਮੇਰੀਆਂ ਬੱਚੀਆਂ ਬੇਟੀਆਂ ਰਾਜਪੁਰਿਓ ਮੇਰੇ ਨਾਲ ਆਈਆਂ, ਇਹਨਾਂ ਨੇ ਵੀ ਉਹ ਗੁਰਸਿੱਖ ਦੇ ਦੀਦਾਰ ਕੀਤੇ ਨੇ। ਧੰਨ ਜਾਣੇ ਹੋ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦਾ ਹੈ, ਜਿਨ੍ਹਾਂ ਨੇ ਨਾਮ ਜਪਿਆ ਪੌਣੇ ਦੋ ਵਜੇ ਉੱਠ ਕੇ, ਇਤਨਾ ਨੇਤਰ ਤਾਂ ਨੂੰ ਚੁੱਕਦੇ ਨੇ, ਉਹਨਾਂ ਦੇ ਨੇਤਰਾਂ ਚੋਂ ਗੁਰੂ ਨਾਨਕ ਦੇ ਦੀਦਾਰ ਹੁੰਦੇ। ਆਪ ਦੇਖੇ ਝੂਠ ਨੀ ਬੋਲਦਾ, ਅੱਜ ਵੀ ਜਿਹੜੇ ਕਮਾਈ ਕਰਦੇ ਨੇ ਕਮਾਈ ਵਿਰਥੀ ਨੀ ਜਾਂਦੀ, ਆਖੋ ਸਤਨਾਮ ਸ੍ਰੀ, ਇਹ ਤਾਂ ਸੱਚੇ ਨਾਮ ਦੀ ਕਮਾਈ ਹੈ ਤੇ ਵਿਰਥੀ ਜਾ ਹੀ ਨਹੀਂ ਸਕਦੀ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੁਨੀਆਂ ਦੇ ਮਾਲਕ ਕਦੀ ਹੱਸੇ ਹੀ ਨਹੀਂ, ਵਾਰ ਵਾਰ ਕਹੀ ਗਏ ਸਾਧੂ ਇਹ ਜਗ ਭਰਮ ਭੁਲਾਉਂਦਾ, ਬੋਲੋ ਸਾਧੂ ਅਰਥ ਕੀ ਬਣਿਆ? ਇਹ ਸਾਧ ਜਨੋ ਇਹ ਸਾਰਾ ਜਗਤ ਵਿੱਚ ਭਰਮ ਵਿੱਚ ਪੈ ਕੇ ਭੁੱਲਿਆ ਫਿਰਦਾ ਹੈ, ਰਾਮ ਨਾਮ ਕਾ ਸਿਮਰਨ ਛੋਟਿਆ, ਬੋਲੋਗੇ ਸਿੱਧਾ ਲੱਕ ਕਰਕੇ ਬੈਠੋ, ਜਦੋਂ ਕਹੋਗੇ ਸਮਾਪਤੀ ਕਰ ਦਾਂਗੇ, ਲੱਕ ਸਿੱਧਾ ਕਰਕੇ ਇਤਰਾ ਬੈਠੋ ਆਨੰਦ ਚ, ਰਾਮ ਨਾਮ ਕਾ ਸਿਮਰਨ ਛੋਟਿਆ, ਬੋਲੋ ਰਾਮ, ਫਿਰ ਬੋਲੋ ਰਾਮ। ਸਾਧੂ ਇਹ ਜਗ ਭਰਮ ਭੁਲਾਨਾ, ਇਹਨਾਂ ਨੇ ਰਾਮ ਨਾਮ ਕਾ ਸਿਮਰਨ ਛੋਟਿਆ, ਅਗਰ ਕੀ ਕਰਦੇ ਪਏ ਨੇ? ਕਹਿੰਦੇ ਮਾਇਆ ਹੱਥ ਕਰਨ, ਮਾਇਆ ਹੱਥ ਹੱਥ ਨੀ ਦਿੰਦੇ, ਬੰਦਾ ਕਹਿੰਦੇ ਕਿ ਪੈਸਾ ਚ ਵਿਕ ਗਿਆ, ਕਹਿੰਦੇ ਸਾਰਾ ਜਗਤ ਹੀ ਵਿਕ, ਮਾਇਆ ਦੇ ਹੱਥੋਂ ਸਾਰੀ ਦੁਨੀਆਂ ਵਿਕ ਗਈ, ਗੁਰੂ ਤੇਗ ਬਹਾਦਰ ਪਿਤਾ ਜੀ ਕਹਿੰਦੇ। ਫਿਰ ਆਹ ਵਚਨ ਵੀ ਆਪ ਜੀ ਬੜੇ ਭਿਆਨਕ ਵਚਨ ਸੁਣਦੇ, ਹਰ ਗੁਣ ਕਾਏ ਨਾ ਗਾਵਈ, ਮੂਰਖ ਅਗਿਆਨਾ ਇਹ ਨਾਵੇਂ ਪਾਤਸ਼ਾਹ ਜਿਹੜੇ ਕਦੇ ਹੱਸੇ ਹੀ ਨਹੀਂ, ਉਹਦਾ ਅਨੁਭਵ ਹੈ ਕਿ ਇਹਨੇ ਵਿਰਾਗ ਵਿੱਚ ਰਹਿੰਦੇ ਸੀ ਕਿ ਆਪਣੇ ਮਨ ਨੂੰ ਸਮਝਾਉਂਦੇ ਸੀ, ਜਾਗ ਲਿਓ ਰੇ ਮਨਾ ਜਾਗ ਲਿਓ, ਮਨ ਨੂੰ ਅਗਾਂ ਕਹਾਂ ਦਾ ਬਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨ ਹੋਇਆ, ਮਾਤ ਪਿਤਾ ਸੁਤ ਬੰਦ ਜਨ ਹਿਤ ਜਾ ਸਿਓ ਕੀਨਾ, ਜਿਉ ਛੁਟਿਓ ਜਬ ਦੇ ਡਾਰ ਅਗਨ ਮੈਂ ਦੀਨਾ, ਜੀਵਤ ਲੋ ਵਿਵਹਾਰ ਲੈ ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਨ। ਹਰੀ ਦਾ ਰਸ ਗਾ ਲਾ, ਹਰੀ ਦਾ ਨਾਮ ਜਪ ਲਾ, ਇਹ ਜੋ ਵੇਖ ਰਿਹਾ ਅੰਬਾਲੇ ਚ ਮੇਰਾ ਘਰ ਹੈ, ਇਹਦੇ ਵਿੱਚ ਧੀਆਂ ਪੁੱਤਰ ਨੇ, ਬਾਬਾ ਤੇਗ ਬਹਾਦਰ ਜੀ ਦਾ ਸੁਪਨਾ ਹੀ ਕੀ ਹੈ ਜੀ? ਕੋਈ ਜਾਣ ਲਵੇ ਤੇ ਅਕਸ ਸਤਨਾਮ ਸ੍ਰੀ। ਇੱਕ ਗੁਰਮੁਖ ਪਿਆਰੇ ਨੂੰ ਪੁੱਛਦਾ ਜੀ ਸੁਪਨਾ ਕਿ ਤਰ੍ਹਾਂ ਟੁੱਟਦਾ ਹੈ? ਦੋ ਤਰ੍ਹਾਂ ਦਾ ਸੁਪਨਾ ਹੈ, ਜੇ ਸੁਪਨੇ ਦੀ ਗੱਲ ਤੁਰ ਪੀ ਕੇ ਜਾਂ ਸੁਪਨ ਸੁਪਨ, ਇਹ ਜਗਤ ਸੁਪਨੇ ਦੀ ਤਿਆਈ ਨਿਆਈ ਹੈ। ਬੜੀ ਤਰ੍ਹਾਂ ਤੇਗ ਬਹਾਦਰ ਪਿਤਾ ਜੀ ਨੇ ਕਿਹਾ, ਜੋ ਸੁਪਨਾ ਅਰ ਦੇਖਣਾ ਐਸੇ ਜਗ ਕੋ, ਕਈ ਥਾਈ ਸੁਪਨੇ ਦੇ ਪ੍ਰਮਾਣ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਥਾਂ ਲਿਖੇ, ਚੰਚਲ ਇਹ ਜੀਵ ਕੀ ਆ, ਆਪਾਂ ਚੰਚਲ ਬੁੱਧੀ ਦੇ ਕਹਿੰਦੇ, ਚੰਚਲ ਸੁਪਨੇ ਹੀ ਰੁਝਾਇਓ, ਲੋ ਚੰਚਲ ਇਹ ਚੰਚਲ ਜੀਵ ਸੁਪਨੇ ਦੀ ਉਲਝਿਆ ਪਿਆ, ਸੁਪਨਾ ਹੀ ਵੇਖੀ ਜਾਂਦਾ। ਦੋ ਤਰ੍ਹਾਂ ਦਾ ਸੁਪਨਾ ਹੁੰਦਾ ਹੈ, ਆਖੋ ਸਤਨਾਮ ਸ੍ਰੀ, ਇੱਕ ਬੰਦ ਅੱਖ ਦਾ ਇੱਕ ਖੁੱਲੀ ਅੱਖ ਦਾ।
ਬੰਦ ਅੱਖ ਦਾ ਸੁਪਨਾ ਰਾਤ ਨੂੰ ਆਉਂਦਾ ਸੁੱਤਿਆਂ ਅੱਖ ਸਤਨਾਮ ਸ੍ਰੀ ਜਦੋਂ ਆਪਾਂ ਸੌ ਜਾਂਦੇ ਹਾਂ ਹੁੰਦੇ ਕੀ ਆ ਤੇ ਰਾਤ ਨੂੰ ਕੀ ਕੁਝ ਬਣ ਜਾਂਦੇ ਅੱਖ ਸਤਨਾਮ ਸ੍ਰੀ ਉਹ ਰਾਤ ਦਾ ਸੁਪਨਾ ਹੈ ਮਗਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਇਹ ਸੁਪਨਾ ਏਡਾ ਖਤਰਨਾਕ ਨਹੀਂ ਟੈਲੀਫੋਨ ਦੀ ਘੰਟੀ ਵੱਜ ਜਾਏ ਤੇ ਸੁਪਨਾ ਟੁੱਟ ਜਾਂਦਾ ਪਤਾ ਨਾ ਆਪ ਜੀ ਬੋਲੋ ਟੈਲੀਫੋਨ ਦੀ ਘੰਟੀ ਵੱਜੇ ਤੇ ਸੁਪਨਾ ਟੁੱਟ ਜਾਂਦਾ ਕੋਈ ਮੋਢੇ ਤੋਂ ਫੜ ਕੇ ਆਣ ਕੇ ਜਗਾਦਾ ਸੁਪਨਾ ਤੇ ਕਈ ਵਾਰ ਆਪਾਂ ਕਹਿੰਦੇ ਹਾਂ ਮੈਨੂੰ ਸਾਨੂੰ ਜਗਾਤਾ ਇਹ ਬੜਾ ਸੋਹਣਾ ਸੁਪਨਾ ਵੇਖ ਰਿਹਾ ਕੀ ਕਹਿੰਦੇ ਆ ਉੱਠਣਾ ਨਹੀਂ ਚਾਹੁੰਦੇ ਯਾਰ ਦੋ ਮਿੰਟ ਬੜਾ ਸੋਹਣਾ ਸੁਪਨਾ ਆ ਰਿਹਾ ਸੁਪਨਾ ਨੂੰ ਕਦੀ ਸੋਹਣਾ ਹੋਵੇ ਸੁਪਨੇ ਦਾ ਮਤਲਬ ਹੁੰਦਾ ਝੂਠ ਜੋ ਨਹੀਂ ਸੋ ਦੇ ਸਕਦਾ ਜੋ ਨਹੀਂ ਅੱਜ ਅਸੀਂ ਜਿੱਥੇ ਖਲੋਤੇ ਹਾਂ ਇਹ ਵੀ ਜੋ ਨਹੀਂ ਉਹ ਸਮਝ ਰਹੇ ਆਪਣੇ ਆਪ ਨੂੰ ਅੱਖ ਸਤਨਾਮ ਸ੍ਰੀ ਇਹ ਗੱਲ ਪੱਕੀ ਮੰਨ ਲਿਓ ਇਹ ਸਰੀਰ ਹੈ ਨਹੀਂ ਅੱਖ ਸਤਨਾਮ ਸ੍ਰੀ ਸੁਪਨੇ ਆ ਸ਼ੀਸ਼ਾ ਵੇਖੇ ਸ਼ੀਸ਼ੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪੱਗ ਬੰਨਣ ਅੱਗੇ ਵੇਹਦੇ ਹੋ ਨਾ ਜੇ ਉੱਥੇ ਵੀ ਪੱਲੇ ਤੇ ਪੱਲਾ ਚੰਨ ਡਿਆ ਜੇ ਤੁਸੀਂ ਬੋਲਦੇ ਉਹ ਵੀ ਬੋਲਦਾ ਜੇ ਤੁਸੀਂ ਹਿਲਦੇ ਉਹ ਵੀ ਹਿਲਦਾ ਹੈ ਜੇ ਸਭ ਕੁਝ ਕਰਦਾ ਇੱਕ ਦਿਨ ਉਹਨੂੰ ਖਲੋ ਕੇ ਕਿਉਂ ਨੀ ਕਹਿੰਦੇ ਪਾਣੀ ਦਾ ਗਲਾਸ ਲੈ ਗਿਆ ਤੁਸੀਂ ਵੀ ਇੱਕ ਸੁਪਨਾ ਵੇਖ ਰਹੇ ਹੋ ਸੰਸਾਰ ਦੇ ਲੋਕ ਖੁੱਲੀ ਅੱਖ ਦਾ ਤੇ ਸਾਹਿਬ ਕਹਿੰਦੇ ਨੇ ਆਪਾਂ ਕਹਿੰਦੇ ਮੈਨੂੰ ਕੱਲ ਉਠਾਇਆ ਆ ਜਿਹੜੇ ਤੁਸੀਂ ਹੁਣ ਘਰ ਚ ਰਹਿੰਦੇ ਹੋ ਨਾ ਕਈ ਵਾਰ ਮੈਂ ਬੰਗਲਾ ਸਾਹਿਬ ਜਦੋਂ ਕਥਾ ਕਰਦਾ ਅੰਮ੍ਰਿਤ ਵੇਲੇ ਦੀ ਤੇ ਮੈਨੂੰ ਬਹੁਤਾ ਗੁਰੂ ਕਹਿੰਦਾ ਮੌਤ ਤੇ ਬੋਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੌਤ ਤੇ ਕਿਹੋ ਜਿਹਾ ਬਚਨ ਜਿਸ ਤੋਂ ਬੰਦਾ ਡਰ ਕੇ ਜਾਗ ਸਕਦਾ ਹੈ ਆਖੋ ਸਤਨਾਮ ਸ੍ਰੀ ਬਾਬਾ ਕਬੀਰ ਜੀ ਨੂੰ ਜਾਗਿਆ ਪਤਾ ਕੀ ਕਹਿੰਦਾ ਕਹਿੰਦਾ ਮੈਂ ਬੈਠਾ ਸਾਂ ਬੰਦਗੀ ਕਰ ਰਿਹਾ ਤੇ ਮੇਰੀ ਮਾਂ ਨੇ ਮੇਰੇ ਮੋਢੇ ਤੇ ਆਣ ਕੇ ਹੱਥ ਰੱਖਿਆ ਭੁੱਖ ਇੱਥੇ ਕੀ ਕਰਦਾ ਕਰਤਾ ਨਾ ਲੱਗ ਸਿੱਧਾ ਕਰੋ ਫਿਰ ਆਨੰਦ ਆਓ ਉੱਥੇ ਇੱਥੇ ਕੀ ਕਰਨਾ ਹੈ ਤੇ ਬੈਠਾ ਸੀ ਮਣੀਆ ਚ ਮਣੀਆ ਸਮਝ ਸ਼ਮਸ਼ਾਨ ਘਾਟ ਸਸਕਾਰ ਹੋ ਰਿਹਾ ਸੀ ਇਹ ਕਿਸੇ ਦੀ ਭੈਣ ਨੀ ਇਹ ਕਿਸੇ ਦੀ ਮਾਂ ਹੀ ਉਹ ਕਿਸੇ ਦਾ ਭਰਾ ਹੀ ਉਹ ਕਿਸੇ ਦਾ ਪਿਓ ਹੀ ਆਹ ਕਿਸੇ ਦਾ ਚਾਚਾ ਹੀ ਸੜ ਰਿਹਾ ਤੇ ਜਿਸ ਤਰ੍ਹਾਂ ਇਹ ਸੜ ਰਹੇ ਨੇ ਨਾ ਮੈਂ ਆਪਣੇ ਮਨ ਨੂੰ ਸਮਝਾਉਣਾ ਕਿ ਕਹਿਤ ਕਬੀਰ ਸੁਣੋ ਮਨ ਮੇਰੇ ਵਾਹਿਗੁਰੂ ਨੂੰ ਡਰਾਉਣਾ ਸੁਣੋ ਪਿਆ ਕਹਿਤ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਗੇ ਕੱਲ ਤੂੰ ਇੱਕਰ ਨਿੱਕਰ ਕਰਕੇ ਤੇਰੀਆਂ ਹੱਡੀਆਂ ਸਣਨੀਆਂ ਉੱਠ ਜਾ ਮੈਂ ਆਪਣੀ ਆਵਾਜ਼ ਨੂੰ ਆਵਾਜ਼ਾਂ ਦੇਣਾ ਅੱਗੋ ਸਤਨਾਮ ਸ੍ਰੀ ਤੇ ਸਾਹਿਬ ਕਹਿੰਦੇ ਨੇ ਇਹ ਜਿਹੜਾ ਸੋਹਣਾ ਸੁਪਨਾ ਤੁਸੀਂ ਵੇਖ ਰਹੇ ਹੋ ਕਿਸੇ ਨੂੰ ਪੁੱਛਿਆ ਜੀ ਸੁਪਨਾ ਕਿਤਨਾ ਟੁੱਟਦਾ ਹੈ ਉਹ ਕਹਿੰਦਾ ਜਦੋਂ ਸੁਪਨਾ ਜੀ ਨੂੰ ਆਉਣ ਡਿਆ ਹੋਵੇ ਜਿੱਦਣ ਉਹਨੂੰ ਇਹ ਪਤਾ ਲੱਗ ਜਾਏ ਨਾ ਕਿ ਮੈਂ ਸੁਪਨਾ ਵੇਖ ਰਿਹਾ ਸੁਪਨੇ ਚ ਜਿਹੜਾ ਬੈਠਾ ਹੈ ਨਾ ਸੁਪਨਾ ਜਿਹੜਾ ਵੇਖ ਰਿਹਾ ਹੈ ਉਹਨੂੰ ਇਹ ਪਤਾ ਲੱਗ ਜਾਏ ਕਿ ਮੈਂ ਬਸ ਉਧਰ ਸੁਪਨਾ ਟੁੱਟਣਾ ਸ਼ੁਰੂ ਹੋ ਜਾਂਦਾ ਜਿਹੜੇ ਭਗਤ ਜਨਾਂ ਨੂੰ ਗੁਰਮੁਖਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਅਸੀਂ ਇਹ ਦੁਨੀਆਂ ਦੇ ਉੱਤੇ ਜੋ ਕੁਝ ਵੇਖ ਰਹੇ ਇਹ ਸਭ ਸੁਪਨਾ ਹੈ ਝੂਠ ਹੈ ਜਗ ਰਚਨਾ ਸਭ ਜਾਣ ਲਿਓ ਰੇ ਪੀਤ ਕਹਿ ਨਾਨਕ ਥਿਰ ਨਾਲ ਹੈ ਜਿਉਂ ਬਲਬੁਦੀ ਪੀਤ ਸਭ ਝੂਠ ਹੈ ਤੇ ਮੇਰੇ ਤੇਗ ਬਹਾਦਰ ਪਿਤਾ ਜੀ ਨੇ ਪੁੱਛਿਆ ਮਹਾਰਾਜ ਇਹ ਜਿਹੜਾ ਖੁੱਲੀ ਅੱਖ ਦਾ ਸੁਪਨਾ ਤੇ ਤੁਸੀਂ ਬੰਦ ਦਾ ਤੇ ਦੱਸ ਦਿੱਤਾ ਜਿਹੜਾ ਦੂਸਰਾ ਸੁਪਨਾ ਹੈ ਕਹਿੰਦੇ ਸੱਜਣਾ ਉਹ ਬੰਦ ਵਾਲਾ ਜਦੋਂ ਅੱਖ ਮਿਟੀ ਜਾਂਦੀ ਆ ਉਦੋਂ ਸ਼ੁਰੂ ਹੁੰਦਾ ਹੈ ਤੇ ਅੱਖ ਖੁੱਲਦੀ ਤੇ ਸੁਪਨਾ ਟੁੱਟ ਜਾਂਦਾ ਹੈ ਮਗਰ ਇੱਕ ਸੁਪਨਾ ਸ਼ੁਰੂ ਹੋਇਆ ਜਿੱਦਣ ਮੈਂ ਅੱਖਾਂ ਘੇੜੀਆਂ ਉਦਣ ਮੈਂ ਸੁਪਨੇ ਚ ਆਖਿਆ ਇੱਥੇ ਮੇਰੀ ਕੋਈ ਮਾਂ ਹੈ ਇੱਥੇ ਮੇਰੀ ਕੋਈ ਭੈਣ ਹੈ ਮੇਰਾ ਅੰਬਾਲੇ ਧਰ ਆ ਮੈਂ ਏਡੇ ਕਾਰੋਬਾਰ ਦਾ ਮਾਲਕ ਹਾਂ ਏਡਾ ਸ਼ੁਰੂਆਤ ਹੋਈ ਸੁਪਨੇ ਦੀ ਉਹ 90 ਸਾਲ ਤੱਕ ਅੱਖ ਖੁੱਲੀ ਰਹੀ 90-95 ਸਾਲ ਤੱਕ ਤੇ ਉਹ ਸੁਪਨਾ ਨਿਰੰਤਰ ਆਉਂਦਾ ਰਿਹਾ ਜਿੱਦਾਂ ਬੰਦ ਅੱਖ ਦਾ ਸੁਪਨਾ ਉਦਣ ਟੁੱਟਾ ਜਿੱਦਣ ਅੱਖ ਖੁੱਲ ਗਈ ਇਹ ਵੀ ਸੁਪਨਾ ਮੇਰਾ ਉਦਣ ਟੁੱਟਾ ਜਿੱਦਣ ਅੱਖ ਬੰਦ ਹੋ ਗਈ ਪਤਾ ਲੱਗਾ ਕੁਛ ਨਹੀਂ ਸੀ ਕੱਲਾ ਹੀ ਬੈਠਾ ਸੀ ਖਾਲੀ ਹੱਥ ਸੀ ਆਇਆ ਸੀ ਜਦੋਂ ਉਦੋਂ ਵੀ ਕੁਝ ਨੀ ਅੱਜ ਖਾਲੀ ਹੱਥ ਆ ਕਿਧਰ ਗਈਆਂ ਉਹ ਤੀਆਂ ਸੁਪਨਾ ਸੀ ਟੁੱਟ ਗਿਆ
ਰਾਤ ਦੇ ਸੁਪਨੇ ਦੀ ਜਿਤਨਾ ਰਾਤ ਪਰਿਵਾਰ ਜੋ ਸੁਪਨੇ ਹੋਏ ਬੈਸਤ ਰਾਜਾ ਬਾਣੀ ਪੜੋ ਜੋ ਸੁਪਨੇ ਹੋਏ ਜਿਤਨਾ ਸੁਪਨੇ ਦੇ ਵਿਚ ਕੋਈ ਰਾਜਾ ਬਣ ਕੇ ਬਹਿ ਗਿਆ ਨੇਤਰ ਸਾਰੇ ਖੁੱਲੇ ਤਾਂ ਨਰਾਜ ਕਰ ਗਿਆ ਕੁਝ ਵੀ ਨਹੀਂ ਕੋਈ ਤਖ਼ਤ ਨਹੀਂ ਕੋਈ ਤਾਜ ਨਹੀਂ ਕੋਈ ਵਜ਼ੀਰ ਨਹੀਂ ਤੇ ਸੁਪਨੇ ਵੇਖਣ ਗਿਆ ਸੀ ਮੱਥਾ ਕਿਤੇ ਬੈਠਾ ਸਰ ਕਹਿੰਦੇ ਤੇਰਾ ਤੂੰ ਰਾਤ ਸੁੱਤਾ ਪਿਆ ਵੇਨਾ ਹੈ ਤੇ ਮੈਂ ਰਾਜਾ ਬਣ ਗਿਆ ਹਾਂ ਇਤਨਾ ਹੀ ਜਦੋਂ ਤੇਰੀ ਅੱਖ ਖੁੱਲੀ ਜਿਹੜੀ ਕਿ ਮੇਰਾ ਅੰਬਾਲੇ ਘਰ ਆ ਮੇਰੇ ਧੀਆਂ ਨੇ ਮੇਰੇ ਪੁੱਤਰ ਨੇ ਮੇਰਾ ਪਰਿਵਾਰ ਆ ਜਦੋਂ ਅੱਖ ਬੰਦ ਹੋ ਗਈ ਕੁਛ ਨਹੀਂ ਆਖੋ ਸਤਨਾਮ ਸ੍ਰੀ ਉਸ ਸੁਪਨੇ ਵਾਲੇ ਦਿਨ ਤੇਰੇ ਨਾਲ ਇੱਕ ਚੀਜ਼ ਨੇ ਜਾਣਾ ਜੇ ਮਾਤ ਪਿਤਾ ਸੋ ਤਮੀਜ਼ ਤਾਂ ਨਾ ਭਾਰੀ ਦੀ ਮਨ ਤੁਹਾ ਨਾਮ ਤੇਰੇ ਫਿਰ ਬੋਲੋ ਕੂਆ ਜੇ ਮਹਾ ਭਿਆਨ ਤਾਂ ਕੇਵਲ ਤੇ ਜੇ ਪਤਾ ਲੱਗ ਗਿਆ ਕਿ ਨਾਮ ਨਹੀਂ ਨਾਲ ਜਾਣਾ ਤੇ ਇਹ ਗੱਲ ਨੋਟ ਕਰ ਲਿਓ ਕਿ ਅੱਜ ਵਾਲੇ ਬਚਨ ਵਿੱਚ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਆਪ ਜੀ ਨੂੰ ਇਹ ਗੱਲ ਕਹੀ ਆ ਕਿ ਤੂੰ ਕੱਲੇ ਨੀ ਜਿਹੜੀ ਚੀਜ਼ ਪੈਦਾ ਹੋਈ ਉਹਨੇ ਇੱਕ ਦਿਨ ਚਲੇ ਜਾਣਾ ਜੋ ਉਪਜੇ ਤੂੰ ਕਿਉਂ ਦ੍ਰਿੜ ਕਰਕੇ ਇੱਥੇ ਆਲ ਬਿਆਲ ਜਿਉਂ ਪਰੇ ਉਹ ਡੋਲੇ ਮੁੱਖ ਪਸਾਰੇ ਬੀਤ ਆਜ ਕਾਲ ਤੋਹੇ ਗਰਸ ਹੈ ਗਰਸ ਮੈਨੇ ਮੂੰਹ ਚ ਪਾ ਲੈਣਾ ਉਸ ਕਾਲ ਨੇ ਸਮਝ ਰੱਖੋ ਚੇਤਾ ਰੱਖਣਾ ਮੈਂ ਮਰਨਾ ਹੈ ਜਿਹੜੇ ਸੱਚ ਜਾਣੇ ਉਹ ਇਹ ਗੱਲ ਦਾ ਚੇਤਾ ਰੱਖਦੇ ਅਸੀਂ ਮਰਨਾ ਉਹ ਪਾਪ ਨਹੀਂ ਜੇ ਕਰਦੇ ਇਹ ਗੱਲ ਪੱਕੀ ਮੰਨ ਲਿਓ ਜਿਹਨਾਂ ਨੂੰ ਮੌਤ ਜੇਤੇ ਉਹ ਬੰਦਾ ਕਦੀ ਪਾਪ ਨਹੀਂ ਕਰਦਾ ਤੇ ਸਤਿਗੁਰੂ ਕਹਿੰਦੇ ਨੇ ਜੋ ਉਪਜਿਓ ਸੋ ਬਿਰਸ ਹੈ ਕੰਨਾ ਚਿਰ ਲੱਗੂਗਾ ਪਰ ਉਹ ਆਜ ਇਹ ਕਾਲ ਅੱਜ ਜਾਂ ਕੱਲ ਉਸਨੇ ਤੇਰੇ ਤੱਕ ਪਹੁੰਚ ਜਾਣਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬਚਨ ਕੀਤਾ ਕਹਿੰਦੇ ਹੰਸਾ ਸਰਵਰ ਬੋਲੋ ਹੰਸਾ ਆਪਣਾ ਗਿਆਨ ਦਾ ਬਚਨ ਕਹਿ ਕੇ ਸਮਾਪਤੀ ਕਰ ਦੋ ਛੇਤੀ ਸਰਵਰ ਹੰਸਾ ਸਰਵਰ ਜਿੱਦਾਂ ਹੰਸ ਜਿਹੜੇ ਹੁੰਦੇ ਨੇ ਸਰੋਵਰ ਤੋਂ ਕਦੀ ਨੀ ਉੱਡਦੇ ਕਿਉਂਕਿ ਉਹਨਾਂ ਦੀ ਖੁਰਾਕ ਉੱਥੇ ਹੰਸ ਦੀ ਖੁਰਾਕ ਸਰੋਵਰ ਵਿੱਚ ਹੀਰੇ ਮੋਤੀ ਆ ਹੰਸਾ ਸਰਵਰ ਤੇ ਅੱਗੇ ਬੜਾ ਪ੍ਰਮਾਣ ਸੁੰਦਰ ਦਿੱਤਾ ਜੇ ਕਹਿੰਦੇ ਜਿੱਦਾਂ ਹੰਸਾ ਸਰਵਰ ਅੱਗੇ ਆਉਂਦੀ ਬਾਣੀ ਕਿਸਮ ਬੋਲੋ ਮੈਨੂੰ ਇਹ ਥੋੜ ਬੜੀ ਹਰਤ ਨਹੀਂ ਜੇ ਅੱਜ ਤੱਕ ਗੁਰਸਿੱਖ ਪਿਆਰਾ ਕਥਾ ਕਰਨ ਗਿਆ ਸੀ ਤੇ ਜਦੋਂ ਮੈਂ ਡਰੈਸ ਵੇਖੀ ਤੇ ਮੈਨੂੰ ਖੁਸ਼ੀ ਹੋਈ ਜੇ ਕਿਸੇ ਨੂੰ ਇਹਨਾਂ ਬਰੀਕੀਆਂ ਦਾ ਪਤਾ ਹੈ ਆਖੋ ਸਤਨਾਮ ਸ੍ਰੀ ਉਹ ਕਹਿੰਦੇ ਅਸੀਂ ਬੂੰਦ ਸਾਗਰ ਨਿਜ ਸਰੂਪ ਇਹ ਬਚਨ ਜਿਹੜੇ ਕਰਨੇ ਆਮ ਬੰਦੇ ਦੇ ਵੱਸ ਦਾ ਰੋਗ ਨੀ ਇਹ ਜਿਹੜੇ ਦੇਹ ਸ਼ਾਹੀ ਬਾਬੇ ਉਹਨਾਂ ਦੀ ਕਮਜ਼ੋਰੀ ਉਹਨਾਂ ਸਾਡੇ ਜਿਵੇਂ ਉਹ ਲੱਭੀ ਵੀ ਸਾਨੂੰ ਬਾਣੀ ਨਹੀਂ ਆਉਂਦੀ ਆਖੋ ਸਤਨਾਮ ਸ੍ਰੀ ਸਾਨੂੰ ਬਾਣੀ ਨਹੀਂ ਆਉਂਦੀ ਗੱਲਾਂ ਬੜੀਆਂ ਆਉਂਦੀਆਂ ਬੜੀਆਂ ਗੱਲਾਂ ਆਉਂਦੀਆਂ ਇੱਥੇ ਬਾਬੇ ਆਉਂਦੇ ਚਲੋ ਮੈਂ ਸ਼ਾਇਦ ਇਹਨੂੰ ਛੱਡਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਇਹ ਗੱਲ ਨੋਟ ਕਰਿਓ ਆ ਤੁਸੀਂ ਸੁਗਣੀ ਪੜ੍ਹਦੇ ਹੋ ਨਾ ਕਿਹੜਾ ਕਿਹੜਾ ਸੁਗਣੀ ਪੜ੍ਹਦਾ ਦੱਸੋ ਛੇਵਾਂ ਹੱਥ ਰੱਖੋ ਜਿਹੜੇ ਸੁਗਣੀ ਪੜ੍ਹਦੇ ਹੋ ਨਾ ਕੋਈ ਗੱਲ ਸੁਗਣੀ ਦਾ ਜਾਪ ਕਰਨਾ ਵੀਰ ਜੀ ਤੁਸੀਂ ਵੀ ਕੋਈ ਕੱਢੋ ਜਿਹੜਾ ਸੁਗਣੀ ਜਾਣਦਾ ਬਾਣੀ ਪੜ੍ਹਦਾ ਹੋਵੇ ਵੇਖੋ ਉੱਥੇ ਇੱਕ ਬਚਨ ਆਉਂਦਾ ਹੈ ਪੰਖੀ ਇੱਕ ਤੁਸੀਂ ਪੜ੍ਹਿਆ ਹੋਣਾ ਸਾਰੇ ਮਗਰ ਮੈਂ ਆਪ ਜੀ ਨੂੰ ਹੱਥ ਜੋੜ ਕੇ ਪੁੱਛਣਾ ਕਾਂਖੀ ਦਾ ਅਰਥ ਦੱਸੋ ਆਖੋ ਸਤਨਾਮ ਸੀ ਕੇਵਲ ਪੜ੍ਹਨ ਤੱਕ ਸੀ ਪੰਖੀ ਇੱਕ ਦਰਸ ਜੇ ਇਹਦਾ ਅਰਥ ਕਰਨਾ ਫਿਰ ਕੀ ਪੀਓਗੇ ਕਿੱਥੇ ਪੀਓਗੇ ਅਰਥ ਵਿਚਾਰ ਹੀ ਤੇ ਅੰਮ੍ਰਿਤ ਆ ਜਿਹੜੇ ਵਿਚਾਰ ਨੇ ਨਾ ਬਾਣੀ ਦੇ ਵਿੱਚ ਵਿਚਾਰ ਕੀ ਆ ਉਹ ਅੰਮ੍ਰਿਤ ਆ ਜਿਹੜਾ ਬਾਣੀ ਦੇ ਵਿਚਾਰ ਨੂੰ ਗੁਰਬਾਣੀ ਨੇ ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਦੇ ਅੱਗੇ ਵਿਚਾਰੋ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਵਿੱਚ ਅੰਮ੍ਰਿਤ ਆ ਤੇ ਅਸੀਂ ਕੇਵਲ ਪੜ੍ਹਦੇ ਹਾਂ ਕਾਂਖੀ ਦੱਸੋ ਕੋ ਪਤਾ ਨਹੀਂ ਕਾਂਖੀ ਦਾ ਪਤਾ ਇੱਛਾ ਇੱਕੋ ਹੀ ਜਿਨ੍ਹਾਂ ਦੀ ਚਾਹਤ ਹੈ ਇੱਕੋ ਹੀ ਜਿਨ੍ਹਾਂ ਦੀ ਚਾਹਤ ਹੈ ਕਿ ਤੇਰੇ ਸਾਨੂੰ ਦੀਦਾਰ ਹੋਣ ਦੁਨੀਆਂ ਚ ਜਿਹੜੇ ਇਹੋ ਜਿਹੇ ਆਸ਼ਿਕ ਬੈਠੇ ਆ ਮਾਲਕ ਉਹਨਾਂ ਦੀ ਸੰਗਤ ਬਖਸ਼ ਨਾਨਕ ਉਹਨ ਸੰਗ ਬੋਲੋ ਨਾਨਕ ਜਿਨ੍ਹਾਂ ਨੂੰ ਕੇਵਲ ਹੋਰ ਕੋਈ ਸ਼ੈ ਨਹੀਂ ਤੇਰੇ ਦੀਦਾਰ ਤੋਂ ਬਿਨਾਂ ਪਤਾ ਲੱਗਿਆ ਜੀ ਤੇਰੇ ਦੀਦਾਰ ਤੋਂ ਬਿਨਾਂ ਦੂਸਰੀ ਕੋਈ ਇੱਛਾ ਹੀ ਨਹੀਂ ਨਾਨਕ ਉਹਨ ਸੰਗ ਮੋਹੇ ਉਧਾਰੋ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ
तू वेख थोड़ा जा भजन पढ़ के वेख इस जग विच जिहड़ा आया धरती दे उत्ते सतगुरु गरीब नवाज पातशाह दी कृपा दे नाल आखो वाहिगुरु गज के आखो वाहिगुरु गज के फिर आखो वाहिगुरु सतगुरु कृपा करे मेरे मालिक जी कहिंदे इस धरती दे उत्ते आया उन्हें एक दिन चले जाना जो उपजो की करिया करा जी कहिंदे पर आज के अज जा कल तेरा जाना इथो हो जाना ही जेडी चीज इथे आई इथे फिर रहन वाला शेख हयाती जग ना कोई फिर रहा जिस आसन हम बैसे कहते वैसे कहते पुराना गुरुद्वारा जो सतानवे तो बाद अज दस भी आया पता नहीं किन्ने चले गए होंगे उन्ने पीरियड विच अगे किन्निया ने चले जाना मैं भी चले जाना है नवीं नवीं पुंगरा आदियां ने जैसे पुरवर पात पुराने पत्ते टरते जाते नवे तुरे आने नवीं पीढ़ियां तुरिया आदियां मगर इतने फिर रहने वाली कोई चीज नहीं तो मालिक की करा फिर तुम की करना चाहते हो इस गल का चेता करा के मैं मर जाना वा इतने सारी दुनिया चले जानी है सतगुरु गरीब नवाज पातशाह जी कहते प्यारा ये गल समझ ला नानक हर गुण खाए है बोलो नानक की करा जी डाट सगल अज मैं जंजाल पले पा के बैठा इन्हें सारे छिया पुत्रा की सेवा करिया कर अपने परिवार ली दुकान ते जाया कर अपने परिवार ली नौकरी ते जाया कर मगर इन सब किश ना समझ सब किश की है अगर काज तेरे किते ना काम साथ संगत पाज सब कुछ ए है कि गुरु दा तेन बचन चेते आ जाए बिरथा नाम बिना तन अंध मुख आवत ताके दुर्गंध बिन सिमरन दिन रहन मेघ बिना जो अगे की है गोविंद भजन बिना फिर सब एक पक्की मान लो कि परमेश्वर की बंदगी तो बिना मेरा जो कुछ मैं करूंगा वो सब व्यर्थ है निफल गुरु साहब बख्शिश कर ये वचन थोड़े हिरदे उतर जा जाते जाते पांच बार प्रसाद लो चौंकड़े मार के डीसी करो सारे

ਭਾਗੀਆਂ ਵਾਹੋ ਵਾਹੋ ਮੋਹ ਕਢਾਏ। ਵੱਡ ਭਾਗੀਆਂ ਬੋਲੋ ਨਾ ਬਚਨ, ਵੱਡ ਭਾਗੀਆਂ ਜਿਹੜੇ ਵੱਡੇ ਭਾਗਾਂ ਵਾਲੇ ਉਹਨਾਂ ਦੇ ਮੂੰਹ ਚੋਂ ਕੀ ਕਢਾਉਂਦਾ? ਵਾਹਿਗੁਰੂ। ਜਿਹੜੇ ਵੱਡੇ ਭਾਗਾਂ ਵਾਲੇ ਅੱਜ ਰਜਿਸਟਰ ਚ ਲਿਖਵਾ ਕੇ ਜਾਣਾ ਗੁਰੂ ਦੇ ਚ,

ਮਹਾਰਾਜ ਮੈਂ ਕੀ ਕਰਾਂ? ਕਹਿੰਦੇ ਹਰ ਰਸ ਪਾਏ ਪੱਲੇ, ਪੀਏ ਹਰ ਰਸ ਬੋੜ ਦਾ ਕਿਸਨਾ ਲਾਗੇ ਪਾਏ। ਤੇ ਅੱਗੇ ਜਾ ਕੇ ਫਿਰ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਦੁਨੀਆਂ ਦੇ ਸਾਰੇ ਰਸਤੇ ਨੂੰ ਮੇਰੀ ਜੀਵੇ ਭੁੱਲ ਜਾਣਗੇ ਜਾਂ ਹਰ ਵਸੇ ਮਨ ਆਏ। ਜਿਹਦੇ ਨਾਮ ਰੱਬ ਦਾ ਬੰਦਗੀ ਤੇਰੇ ਹਿਰਦੇ ਚ ਆ ਗਈ ਸੱਚ ਜਾਣੇ ਹੋ ਮੇਰਾ ਸਾਹਿਬ ਕਿਰਪਾ ਕਰੇ ਅੱਜ ਤੇ ਮੇਰਾ ਦਿਲ ਹੀ ਨੀ ਕਰ ਗਿਆ ਸ਼ਰਾਬ ਦਾ ਨਾਲ ਆਤੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਸਾਰੇ ਗੁਰਮੁਖ ਰੂਮਾਂ ਬੈਠੇ ਹੋ ਮਗਰ ਬਾਬੇ ਅਤਰ ਸਿੰਘ ਦਾ ਬਚਨ ਸੀ ਇੱਕ ਆਤੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਅਤਰ ਸਿੰਘ ਜੀ ਦਾ ਬਚਨ ਆਇਆ ਬਾਬੇ ਅਤਰ ਸਿੰਘ ਨੂੰ ਪਿੰਡ ਦੇ ਲੋਕ ਇੱਕ ਦਿਨ ਦੇਸੀ ਸ਼ਰਾਬ ਬਣਾਉਂਦੇ ਬਣਾਉਂਦੇ ਕਹਿੰਦੇ ਅੰਨ ਰਸਤੇ ਬੋਲਦੇ ਇੱਕ ਬਚਨ ਲਿਖਿਆ ਉਹਨਾਂ ਉਹ ਕਹਿੰਦੇ ਮੈਂ ਤੁਰਿਆ ਜਾਵਾਂ ਖੇਤਾਂ ਚੋਂ ਤੇ ਮੈਨੂੰ ਪਿੰਡ ਦੇ ਲੋਕ ਵੇਖ ਕੇ ਕਹਿੰਦੇ ਬਾਬਾ ਤੇਰੇ ਨੇਤਰਾਂ ਚ ਰੌਣਕ ਬੜੀ ਹੈ। ਧਿਆਨ ਦਿਓ ਬਾਬੇ ਅਤਰ ਸਿੰਘ ਸਾਹਿਬ ਨੂੰ ਸੰਤ ਤਾਈ ਦਾ ਨਾਮ ਉੱਚਾ ਕੀਤਾ ਬਾਬੇ ਅਤਰ ਸੋਹਣੇ ਸੰਤ ਤਾਈ ਦਾ ਨਾਮ ਉੱਚਾ ਕੀਤਾ ਹੈ ਬਾਬੇ ਅਤਰ ਸਿੰਘ ਸਾਹਿਬ। ਇੱਕੋ ਹੀ ਝੱਗਾ ਇੱਕੋ ਹੀ ਪੜਨਾ ਇੱਕੋ ਹੀ ਕਤਾਮ ਉਹਦੀਆਂ ਹੀ ਰਹਿੰਦੀਆਂ ਮੁੰਦਰੀਆਂ ਨੀ ਸੀ ਉਹਦੇ ਹੱਥ ਚ ਉਹਦੇ ਗਲ ਵਿੱਚ ਕੱਢੇ ਝੱਗੇ ਨੀ ਸੀ ਉਹਦੇ ਕੋਲ ਕੋਈ ਵੱਡੀਆਂ ਗੱਡੀਆਂ ਨੀ ਸੀ ਮਗਰ ਉਹਨੇ ਆਪ ਜਪਿਆ ਤੇ ਹੋਰਨਾਂ ਨੂੰ ਜਪਾਇਆ। ਤੁਰੇ ਜਾਂਦੀਆਂ ਅਕਾਲਤ ਖੇਤਾਂ ਦੇ ਵਿੱਚ ਤੁਰੇ ਜਾਣ ਤੇ ਪਿੰਡ ਦੇ ਜ਼ਿਮੀਂਦਾਰ ਸ਼ਰਾਬ ਕੱਢਦੇ ਸੀ ਉਹਨਾਂ ਕਿਹਾ ਬਾਬਾ ਅੱਖਾਂ ਬੜੀਆਂ ਭਰੀਆਂ ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਮ੍ਰਿਤ ਇਹਨਾਂ ਅੱਖਾਂ ਚ ਪਿਆ ਭੰਨ ਜੀ ਹੋਣਾ ਖਾਲੀ ਕਿਤਰਾ ਇਹਨਾਂ ਅੱਖਾਂ ਚ ਪੰਜ ਚੁਲੇ ਪਏ ਨੇ ਤੇ ਪਿੰਡ ਦੇ ਲੋਕ ਸਿੱਧੇ ਸਾਧੇ ਅਨਪੜ੍ਹ ਸੀ ਕਹਿਣ ਲੱਗੇ ਬਾਬਾ ਆ ਜਿਹੜੀ ਅਸੀਂ ਬਣਾਉਣ ਡੇ ਆ ਇਹ ਪੀ ਕੇ ਵੇਖੀਏ ਕਦੀ ਧਿਆਨ ਦੇਣਾ ਹੈ ਜਿੱਦਾਂ ਉਹਨੇ ਕਿਤਾਬ ਚ ਲਿਖਿਆ ਅਗਰ ਸਤਨਾਮ ਸ੍ਰੀ ਵਾਹਿਗੁਰੂ ਤੇ ਬਾਬਾ ਅਤਰ ਸਿੰਘ ਸਾਹਿਬ ਕਹਿਣ ਲੱਗੇ ਪੀਤੀ ਤੇ ਨੀ ਕਦੀ ਪੀਏਗਾ ਤੇ ਬਾਬਾ ਜੀ ਕਹਿੰਦੇ ਪੀ ਲਾਂਗੇ। ਧਿਆਨ ਦਿਓ ਤੁਹਾਡਾ ਹੁਣ ਕਲੇਜਾ ਕੰਬਣਾ ਵੀ ਪੀ ਲਈ ਅਗਰ ਸਤਨਾਮ ਸ੍ਰੀ ਬਾਬਾ ਜੀ ਕਹਿੰਦੇ ਪੀ ਲਾਂਗੇ। ਧਿਆਨ ਦੇਣਾ ਜਰਾ ਅਗਰਤਾ ਬਖਸ਼ਿਓ ਉਹਨਾਂ ਕੋਲੇ ਪੱਗ ਦੇ ਦਿੱਤੀ ਬਾਬਾ ਜੀ ਤਾਂ ਫੜ ਕੇ ਠੰਡੀ ਕਰਦੇ ਰਹੇ ਠੰਡੀ ਕਰਦੇ ਰਹੇ ਠੰਡੀ ਕਰਦੇ ਰਹੇ ਉਹਨਾਂ ਤੋਂ ਬਾਅਦ ਆਵਾਜ਼ ਦਿੱਤੀ ਬਾਬਾ ਠੰਡੀ ਹੋ ਗਈ ਪੀ ਬਾਬਾ ਠੰਡੀ ਹੋ ਗਈ ਪੀ ਲਾ ਬਾਬਾ ਜੀ ਕਹਿੰਦੇ ਠੰਡੀ ਨੀ ਹੋਈ ਸਿਹਤ ਨੇ ਲੁਟਾਈ ਨੇ ਜਦੋਂ ਬਿਲਕੁਲ ਠੰਡੀ ਹੋ ਗਈ ਬਾਬਾ ਜੀ ਹੁਣ ਬਿਲਕੁਲ ਠੰਡੀ ਹੋ ਗਈ ਪੀ ਲਓ ਤੇ ਬਾਬਾ ਜੀ ਨੇ ਉਗਲਾ ਚੁੱਕ ਕੇ ਤੇ ਲਾਗੇ ਕੁੱਤਾ ਕੱਢਣ ਲਿਆ ਸੀ ਉਹਦੇ ਅੱਗੇ ਰੱਖਿਆ ਧਿਆਨ ਦਿਓ ਕੁੱਤੇ ਮੇਰੇ ਇਤਰਾ ਕੀਤਾ ਕੁੱਤਾ ਆਇਆ ਭੱਜਾ ਸ਼ਾਇਦ ਮਹਾਂਪੁਰਸ਼ਾਂ ਨੇ ਕੋਈ ਦੁੱਧ ਦਹੀਂ ਮੇਰੇ ਅੱਗੇ ਰੱਖਿਆ ਜਦੋਂ ਕੁੱਤਾ ਆਇਆ ਤੇ ਬਾਸ਼ ਨਾ ਐ ਕੀਤਾ ਤੇ ਦੌੜ ਗਿਆ। ਧਿਆਨ ਦਿਓ ਜਰਾ ਆਖੋ ਸਤਨਾਮ ਸ੍ਰੀ ਸ਼ਬਦ ਨਫ਼ਰਤ ਘਿਰਨਾ ਦਾ ਦਾਇਕ ਹੈ ਕੁੱਤਾ ਹੱਲੀ ਉਹਦੀ ਜਾਨ ਨਿਕਲ ਜਾਂਦੀ ਤੇ ਬਾਬਾ ਜੀ ਕਹਿੰਦੇ ਆ ਜਿਹੜੀ ਚੀਜ਼ ਤੁਸੀਂ ਮੈਨੂੰ ਗੁਰੂ ਦੇ ਸਿੱਖ ਨੂੰ ਪੀਣ ਨੂੰ ਦਿੱਤੀ ਇਹਨੂੰ ਤੇ ਇੱਕ ਕੁੱਤਾ ਮੂੰਹ ਨੀ ਲਾਉਂਦਾ ਗੁਰੂ ਦਾ ਸਿੱਖ ਕਿਤਨਾ ਲਾਇਆ। ਜਿੱਦਣ ਹਰੀ ਦਾ ਰਸ ਆ ਜਾਂਦਾ ਹੈ ਨਾ ਉਦੋਂ ਸਾਰੇ ਰਸ ਭੁੱਲ ਜਾਂਦੇ ਕਹੇ ਨਾਨਕ ਹੋਰ ਅੰਨ ਰਸ ਭੁੱਲ ਹੀ ਜਾਂਦੇ ਜਾਂ ਹਰ ਵਸੇ ਮਨ ਆਏ। ਜਿੱਦਣ ਮਨ ਵਿੱਚ ਪਰਮੇਸ਼ਵਰ ਦੀ ਬੰਦਗੀ ਆ ਵਸਦੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੈਂ ਸਭ ਤੋਂ ਪਹਿਲਾਂ ਆਉਂਦਿਆਂ ਤੁਹਾਨੂੰ ਪੁੱਛਿਆ ਸੀ ਨਿਤਨੇਮ ਕਿੰਨੇ ਜਾਣੇ ਕਰਦੇ ਤੇ ਕਿੰਨੇ ਵਜੇ ਉੱਠਦੇ। ਮੈਂ ਇਤਰਾਂ ਦਾ ਪ੍ਰਚਾਰ ਕਰਨੀ ਅੱਖਾਂ ਮੀਟ ਕੇ ਇਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ ਤੁਹਾਡੀ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬਜ਼ੁਰਗ ਤੁਹਾਡੇ ਵਿੱਚ ਬੈਠੇ ਤਾਂ ਮੈਨੂੰ ਇਤਰਾਂ ਵੀ ਮਹਿਸੂਸ ਹੋ ਗਿਆ ਵੀ ਨਾਮ ਜਪਣ ਵਾਲੇ ਵੀ ਵਿੱਚ ਹੈਗੇ ਆਖੋ ਸਤਨਾਮ ਸ੍ਰੀ। ਇੱਕ ਬੇਨਤੀ ਕਰਾਂ ਪਿੱਛੇ ਜਦੋਂ ਅੱਜ ਤੋਂ 10-20 ਸਾਲ ਪਹਿਲੋਂ 50 ਸਾਲ ਪਹਿਲੋਂ ਕੋਈ ਸਾਨੂੰ ਮਹਾਤਮਾ ਤੁੱਟ ਕੇ ਨਾ ਕਿਸੇ ਨੂੰ ਕਹਿੰਦੇ ਸੀ ਆਹ ਦਵਾਈ ਲੈ ਜਾ ਤੇ ਵਰਤਾਇਆ ਕਰ ਲੋਕਾਂ ਨੂੰ ਸੁਣੋਗੇ ਜਦੋਂ ਧਿਆਨ ਦਿਓ ਕਰ ਦਿੱਤਾ ਦਵਾਈ ਲੈ ਜਾ ਲੋਕਾਂ ਨੂੰ ਵਰਤਾਇਆ ਕਰ ਤੇ ਉਹ ਸਵਾਦ ਦੀਆਂ ਕੁੜੀਆਂ ਹੋਣ ਜਾਂ ਕੋਈ ਚੀਜ਼ ਹੋਵੇ ਤੇ ਉਹ ਇੱਕ ਸ਼ਰਤ ਰੱਖ ਜਾਂਦਾ ਸੀ ਜਿਹੜਾ ਦਵਾਈ ਦੇਣ ਵਾਲਾ ਸ਼ਰਤ ਰੱਖ ਦਿੰਦਾ ਸੀ ਪੁੱਤਰ ਇਹ ਲੋਕਾਂ ਨੂੰ ਦਵਾਈ ਦੇਈ ਮਗਰ ਇਹਦਾ ਮੁੱਲ ਨਾ ਵੱਟੀ ਜਿਹਨੂੰ ਜਿਹਨੂੰ ਦਿੰਦਾ ਉਹ ਰਾਜੀ ਹੁੰਦਾ ਜੋ ਦਵਾਈ ਇਹੋ ਹੋਊਗੀ ਕੁੜੀਆਂ ਇਹੋ ਹੋਣਗੀਆਂ ਹੱਥ ਵੀ ਮੇਰੇ ਹੋਣਗੇ ਮਗਰ ਜਿੰਨ ਤੋਂ ਇਹਨਾਂ ਕੁੜੀਆਂ ਦਾ ਮੁੱਲ ਵੱਟ ਲਿਆ ਇਹਨਾਂ ਕੰਮ ਨੀ ਉਹ ਕਰਨਾ ਇਹ ਗੁਰਬਾਣੀ ਵੇਚਣ ਵਾਲੀ ਚੀਜ਼ ਨੀ ਇਹ ਸਰਬ ਦੇ ਕਲਿਆਣ ਲਈ ਆਪਣੀ ਜਿੰਨਾ ਮੈਂ ਤੁਹਾਨੂੰ ਕਹਿਣ ਡਿਆ ਮੈਂ ਆਪਣੇ ਆਪ ਨੂੰ ਵੀ ਸੁਣਾਉਣ ਡਿਆ
ਜਦੋਂ ਮੈਂ 1:45 ਦੀ ਗੱਲ ਕਰਦਾ ਮੈਂ ਆਪਣੀ ਆਤਮਾ ਨੂੰ ਕਹਿੰਦਾ ਤੂੰ ਉੱਠਦੀ ਹੈ। ਆਪਾਂ ਸਾਰੇ ਵਿਦਿਆਰਥੀ ਹਾਂ, ਆਪ ਆਇਓ ਕੱਲ ਨੂੰ। ਅੱਜ ਤਾਂ ਤੁਹਾਡੇ ਚਰਨਾ ਸਦਕਾ ਮੈਂ ਬਹੁਤ ਦੂਰੋਂ ਰੁੜਕੀ ਤੋਂ ਰਾਤ ਸਫ਼ਰ ਕਰਕੇ ਅੰਮ੍ਰਿਤਸਰ ਪਹੁੰਚੇ ਤੇ ਅੰਮ੍ਰਿਤਸਰ ਤੁਹਾਡੇ ਕੋਲ ਆਇਆ। ਤੁਸੀਂ ਮੈਨੂੰ ਸੀਸ ਦਿਓ, ਕੱਲ ਮੈਂ ਵੀ ਖੇਡੇ ਚ ਹਾਂ ਤੇ ਤੁਸੀਂ ਵੀ ਸੁਚੇਤ ਹੋ ਕੇ ਆਇਓ, ਆਪ ਤੇ ਹੋਰਨਾਂ ਨੂੰ ਲਿਆਇਓ। ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਸ਼ਹੀਦੀ ਦਾ ਪੁਰਬ ਆਪ ਜੀ ਨਾਲ ਦੋਵਾਂ ਦਿਨਾਂ ਵਿੱਚ ਸਾਂਝਾ ਕਰਾਂਗੇ। ਗੁਰੂ ਕਿਰਪਾ ਕਰੇ ਤੁਹਾਡੇ ਚਰਨਾਂ ਦੀ ਤੇ ਮੇਰੀ ਸੁਰਤ ਦੀ ਤੇ ਗੁਰੂ ਸਾਹਿਬ ਦੇ ਚਰਨਾਂ ਦੀ ਸਾਂਝ ਪੈ ਜਾਏ, ਅਸੀਂ ਅੱਗੇ ਤੋਂ ਵੀ ਕਦੀ ਜੁੜ ਵੇਖੀਏ ਬੈਠੀਏ ਤੇ ਜਪ ਲਈਏ।

0: ਵਾਹਿਗੁਰੂ
1: ਅੱਗੇ ਅਰਦਾਸ ਕਰੋ ਜੀ ਨਵਾਜ ਨਾਮ ਚੇਤੇ ਆਵੇ ਸਤਿਗੁਰੂ ਤੁਹਾਡੀਆਂ ਝੋਲੀਆਂ ਨਾਮ ਨਾਲ ਭਰੇ ਤੁਸੀਂ ਕੱਲ ਤੋਂ ਅੰਮ੍ਰਿਤ ਵੇਲੇ ਤੋਂ ਉੱਠਣਾ ਸ਼ੁਰੂ ਕਰੋ ਜ਼ਰੂਰ ਗੁਰੂ ਅੱਗੇ ਬੇਨਤੀ ਕਰੋ ਤੁਹਾਨੂੰ ਸਤਿਗੁਰੂ ਅੰਮ੍ਰਿਤ ਵੇਲਾ ਬਖਸ਼ੇ ਜਿਹੜੇ ਜਿਹੜੇ ਸਿੱਖ ਅੰਮ੍ਰਿਤ ਵੇਲੇ ਉੱਠਦੇ ਭਾਈ ਚਮਕ ਉੱਠਦੇ ਨੇ ਗੁਰੂ ਉਹਨਾਂ ਤੇ ਰਹਿਮਤਾ ਕਰਦਾ ਹੈ ਖਿੜ ਪੈਂਦੇ ਨੇ ਤੇ ਤੁਸੀਂ ਇਹਨਾਂ ਨੂੰ ਧਿਆਨ ਕਰਿਓ ਕਿ ਜਿਸ ਬੂਟੇ ਆਪਾਂ ਲਾ ਦਿੰਦੇ ਹਾਂ ਜਿਹੜੇ ਖਿੜੇ ਨੇ ਨਾ ਹੁਣ ਉਹਨਾਂ ਦੀ ਰਾਖੀ ਨਹੀਂ ਕਰੀਦੀ ਝੂਠ ਨੀ ਕਹਿ ਰਿਹਾ ਸਮਝ ਲੱਗੀ ਬੂਟੇ ਲਾ ਦਿੰਦੇ ਆ ਜਿਹੜੇ ਖਿੜੇ ਨਾ ਹੋਣ ਉਹਨਾਂ ਦੀ ਕਰਦੇ ਹੋ ਜੇ ਲਾਈ ਹੋਵੇ ਆਪਾਂ ਇੱਕ ਛੋਟੀ ਜਿਹੀ ਬਗੀਚੀ ਲਾਈ ਹੋਵੇ ਹਜੇ ਫੁੱਲ ਨੀ ਲੱਗੇ ਬੂਟੇ ਲੱਗੇ ਤੇ ਕੀ ਉਹਦੇ ਤੇ ਰਾਤੋਂ ਟੁੱਟ ਕੇ ਵਿਹਦੇ ਕੋਈ ਤੋੜ ਨਾ ਲੈ ਕਿਉਂਕਿ ਟੁੱਟਣ ਵਾਲੀ ਹੈ ਜੇ ਚੀਜ਼ ਹੀ ਕੋਈ ਨੀ ਉੱਥੇ ਜਿੱਦਣ ਕੋਈ ਬੂਟਾ ਫੁੱਲ ਖਿੜ ਉੱਠਦਾ ਹੈ ਫਿਰ ਉਹਦੀ ਰਾਖੀ ਨੇ ਹੁਸ਼ਿਆਰਪੁਰ ਬੂਹੇ ਅੱਗੇ ਵੀ ਚਲਿਆ ਜਾਂਦਾ ਗਰਮੀਆਂ ਵਾਲਾ ਬਾਅਦ ਖਿੜੇ ਆ ਕੋਈ ਹੋਵੇ ਗੁਰੂ ਉਹਦੀ ਰਾਖੀ ਕਰਦਾ ਜਿਹੜਾ ਖਿੜ ਉੱਠਦਾ ਤੁਸੀਂ ਅੰਮ੍ਰਿਤ ਵੇਲੇ ਉੱਠੋਗੇ ਬਾਣੀ ਪੜੋਗੇ ਤੁਸੀਂ ਖਿੜ ਜਾਓਗੇ ਫਿਰ 24 ਘੰਟੇ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਨਾਲ ਰਹਿਣਗੇ ਬੋਲ ਰਹੇ ਮੇਰੇ ਇਸ ਖਿੜੇ ਹੋਏ ਫੁੱਲ ਨੂੰ ਕੋਈ ਹੱਥ ਨਾ ਲਾ ਦੇ ਖਿੜ ਉੱਠੋ ਅੰਮ੍ਰਿਤ ਵੇਲੇ ਉੱਠੋ ਟਲਗੀ ਧਰ ਪਾਤਸ਼ਾਹ 24 ਘੰਟੇ ਤੁਹਾਡੇ ਕੋਲ ਰਹਿਣਗੇ ਅੰਗ ਸੰਗ ਰਹਿਣਗੇ ਗੁਰੂ ਚਿੰਤਾ

ਮੇਰੇ ਮੇਰੇ ਮਨ ਮਿੱਤਰਾ ਸੁਣ, ਉੱਠ ਅੰਮ੍ਰਿਤ ਵੇਲਾ ਸੰਭਾਲ, ਗੁਰੂ ਵਾਲਾ ਬਣ, ਸਿਮਰਨ ਕਰ, ਬੰਦਗੀ ਕਰ ਤੇ ਇਹਾਂ ਖਾੜ ਚੱਲੋ। ਇੱਥੇ ਸੌਣ ਦਾ ਵੇਲਾ ਨਹੀਂ ਹੋ, ਇੱਥੇ ਤੂੰ ਵਪਾਰ ਕਰਨ ਆਇਆ, ਇੱਥੇ ਕੁਝ ਕਮਾਉਣ ਆਇਆ। ਕਮਾਉਣ ਗਿਆ ਬੰਦਾ ਸੌ ਜਾਵੇ ਤੇ ਸਾਰੇ ਪੈਸੇ ਖਰਚ ਕੇ ਘਰ ਨੂੰ ਰੋਂਦਾ ਮੁੜਾਉਂਦਾ ਹੈ। ਤੂੰ ਵੀ ਰੋਂਦਾ ਨਾ ਮੁੜ, ਜਮੀ ਰੱਖ ਦੇ ਘਰ ਨੂੰ, ਉੱਠ ਗੁਰ ਮਿਲ, ਕਸ ਮਾਰੇ ਗੁਰੂ ਦੇ ਚਰਨਾਂ ਨਾਲ ਜੁੜ, ਆਪਣੀ ਜ਼ਿੰਦਗੀ ਦੇ ਮਕਸਦ ਨੂੰ ਸਵਾਰ ਲਾ। ਸਤਿਗੁਰੂ ਕਿਰਪਾ ਕਰਨ, ਤੁਹਾਨੂੰ ਮੈਨੂੰ ਸਾਰਿਆਂ ਨੂੰ ਕਦੋਂ ਬਖਸ਼ਣ, ਚੌਂਕੜੇ ਮਾਰੋ ਜਿਹੜੇ ਕਾਰਜ ਲਈ ਮਨੁੱਖ ਆ ਤੈਨੂੰ ਮਿਲਿਆ ਹੈ। ਸਤਿਗੁਰੂ ਕਿਰਪਾ ਕਰੇ ਤੁਹਾਡਾ ਤੇ ਮੇਰਾ, ਮੇਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਵਾਰ ਦੇਣ। ਸਾਰੇ ਹੀ ਜਪੋ, ਚੌਂਕੜਾ ਮਾਰ ਲੋ, ਇੱਕ ਮਨ ਇੱਕ ਚਿੱਤ ਹੋ ਜਾਓ ਤੇ ਸਿਮਰਨ ਕਰਨ ਲੱਗਿਆ ਮਨ ਦੀ ਇਕਾਗਰਤਾ ਇਤਨਾ ਬਣਾਉਣੀ ਹੈ। ਪਰਸੋ ਚੌਥ ਮਸਕੀਨ ਸਾਹਿਬ ਕਥਾ ਕਰਦੇ ਕਰਦੇ ਕਹਿ ਰਹੇ ਸੀ ਆਖੋ ਵਾਹਿਗੁਰੂ, ਕਹਿੰਦੇ ਜਦੋਂ ਮੂੰਹ ਤੋਂ ਵਾਹਿਗੁਰੂ ਆਖੀ ਦਾ ਹੈ, ਉਹ ਰੋਟੀ ਪਕਾਈ ਦੀ ਆ, ਉਹ ਰੋਟੀ ਡੱਟ ਕੇ ਬੋਲੋ ਨਾ, ਉਹ ਰੋਟੀ ਜਦੋਂ ਮੂੰਹ ਤੋਂ ਆਖਿਆ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਦੋਂ ਆਪਾਂ ਕਰਦੇ ਇਹ ਰੋਟੀ ਢੋ ਨਾ ਲੱਗ ਬੀਟੋ, ਸਿੱਧੇ ਹੋ ਕੇ ਬੀਟੋ, ਰੋਟੀ ਪਕਾਈ ਦੀ ਹੈ, ਇਹ ਰੋਟੀ ਖਾਣੀ ਨੀ ਹਜੇ, ਖਾਧੀ ਨੀ ਹੈ। ਖਾਧੀ ਕਦੋਂ ਜਾਂਦੀ, ਉਹ ਬਚਨ ਕਰਦੇ ਕਹਿੰਦੇ ਸੀ ਖਾਧੀ ਉਦੋਂ ਜਾਂਦੀ ਹੈ ਜਦੋਂ ਇੱਥੋਂ ਪਕਾਈਏ ਤੇ ਕੰਨਾਂ ਤੋਂ ਸੁਣੀਏ, ਇੱਧਰੋਂ ਵਾਹਿਗੁਰੂ ਵਾਹਿਗੁਰੂ ਆਖੀ ਜਾਈਏ ਤੇ ਕੰਨਾਂ ਰਾਹੀਂ ਸੁਣੀ ਜਾਏਗੀ, ਫਿਰ ਅੰਦਰ ਚੱਲ ਜਾਂਦੀ। ਜਿਹਨਾਂ ਮੂੰਹ ਤੋਂ ਆਖਿਆ ਤੇ ਕੰਨਾਂ ਤੋਂ ਸੁਣਿਆ ਉਹਨਾਂ ਦੀ ਭੁੱਖ ਮਿੱਟੀ, ਆਨੰਦਿਤ ਹੋ ਉੱਠੇ ਹੋ ਜੀ। ਅਜੇ ਕੇਵਲ ਆਪਾਂ ਰੱਟ ਕਰਨਾ, ਕੰਨਾਂ ਨਾਲ ਹੀ ਸੁਣਨਾ, ਕੰਨਾਂ ਨਾਲ ਵਿਚਾਰਾਂ ਕਿਸੇ ਅੰਦਰ ਹੋਰ ਚੱਲਣਗੀਆਂ, ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋ ਰਿਹਾ। ਹੁਣ ਤੁਹਾਨੂੰ ਮੇਰੀ ਤੁਹਾਡੇ ਚਰਨਾਂ ਤੇ ਮਸਤਕ ਰੱਖ ਕੇ ਗੁਰੂ ਗੋਬਿੰਦ ਸਿੰਘ ਦੇ ਕੁੰਦਰ ਦੀ ਬੇਨਤੀ ਹੈ। ਬੜਾ ਸੋਹਣਾ ਮਾਹੌਲ ਹੈ ਗੁਰੂ ਦੀ ਗੋਦ ਵਿਚ ਬੈਠਿਆ, ਕੋਈ ਬਾਹਰ ਦਾ ਸ਼ੋਰ ਸ਼ਰਾਬਾ ਨਹੀਂ, ਟ੍ਰੈਫਿਕ ਦਾ ਸ਼ੋਰ ਨਹੀਂ, ਮਨ ਟਿਕ ਸਕਦਾ ਹੈ, ਰੰਗ ਲੱਗ ਸਕਦਾ ਹੈ। ਗੁਰਮੁਖ ਪਿਆਰਿਓ, ਚੌਂਕੜੀ ਮਾਰ ਕੇ ਇੱਥੇ ਹੱਥ ਰੱਖੋ ਤੇ ਵਾਹਿਗੁਰੂ ਨੂੰ ਮੂੰਹ ਚ ਵਾਖਿਓ ਤੇ ਕੰਨਾਂ ਤੋਂ ਸੁਣਿਓ। ਗੁਰੂ ਤੁਹਾਡੇ ਤੇ ਬਖਸ਼ਿਸ਼ ਕਰੇ, ਮੇਰੇ ਤੇ ਬਖਸ਼ਿਸ਼ ਕਰੇ। ਵਾਹਿਗੁਰੂ।

0: ਸਤਿਗੁਰੂ ਕਹਿੰਦੇ ਕਰ ਹਰ ਮਾਲਾ ਟਿੰਡ ਪਰੋ। ਧਿਆਨ ਦਿਓ ਜੀ, ਜਗ ਦੀਆਂ ਰੂਹਾਂ ਇਕਾਗਰਤਾ ਬਖਸ਼ਿਓ। ਕਹਿੰਦੇ ਆ ਜਿਹੜੇ ਸਵਾਸ ਆ ਇਹਨਾਂ ਨੂੰ ਆ ਬਜ਼ੁਰਗਾਂ ਨੇ ਵੇਖਿਆ ਖੂਹ ਵਗਦੇ ਸੀ, ਖੂਹ ਆਖੋ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ।
0: ਖੂਹਾਂ ਦੇ ਵਿੱਚ ਇੱਕ ਚੀਜ਼ ਪਾਣੀ ਭਰਨ ਨੂੰ ਜਿਹੜੀ ਵਗਦੀ ਸੀ ਉਹਨੂੰ ਕਹਿੰਦੇ
2: ਢਿੰਡ
0: ਮਾਲ, ਤੇ ਜਿਹੜੀਆਂ ਮਾਲ ਦੇ ਉੱਤੇ ਹੁੰਦੀਆਂ ਸੀ ਉਹਨੂੰ ਕਹਿੰਦੇ ਟਿੰਡਾ,
2: ਧਿਆਨ ਦਿਓ
0: ਉਹਨੂੰ ਟਿੰਡਾ ਕਹਿੰਦੇ। ਕਰ ਹਰ ਟ ਇੱਕ ਖੂਹ ਬਣਾ, ਜਿਹੜੇ ਸਵਾਸ ਨੇ ਤੇਰੇ ਇਹਨਾਂ ਨੂੰ ਮਾਲਾ ਬਣਾ ਕੇ, ਮਾਲ ਬਣਾ ਕੇ ਇੱਕ ਇੱਕ ਸਵਾਸ ਨੂੰ ਟਿੰਡਾ ਬਣਾ। ਮਹਾਰਾਜ ਇਸ ਮਾਲ ਨੂੰ ਖਿੱਚੇ ਕੌਣ, ਇਕਾਗਰਤਾ ਬਖਸ਼ਿਓ। ਇਸ ਮਾਲ ਨੂੰ ਜਿਹੜਾ ਖੂਹ ਆ ਇਹਨੂੰ ਖਿੱਚੇ ਕੌਣ। ਕਹਿੰਦੇ ਇਸ ਭੀਤਰ ਮਨ ਜੋਗੋ, ਸਰਵਣ ਕੀਤਾ ਇਸ ਭੀਤਰ ਬਲਦਾਂ ਦੀ ਜਗ੍ਹਾ ਤੇ ਇਹਨੂੰ ਖਿੱਚਣ ਨੂੰ ਕਿਹਨੂੰ ਜੋ, ਉੱਚਾ ਕੌਣ ਕਿਹਨੂੰ ਜੋ, ਮਨ ਨੂੰ ਵਿੱਚ ਜੋੜੋ। ਜੋ ਦਾ ਮਤਲਬ ਜੋੜ ਦਿਓ, ਜੋ ਦਿਓ ਆਪਾਂ ਕਹਿੰਦੇ ਬਲਦ ਜੋ ਦਿੱਤੇ, ਜੋੜ ਦਿੱਤੇ। ਇਹਦੇ ਇਸ ਖੂਹ ਦੀਆਂ ਮਾਲਾ ਟਿੰਡਾ ਖਿੱਚਣ ਲਈ ਮਨ ਨੂੰ ਬਲਦ ਬਣਾਓ, ਤੇ ਮਨ ਤਾਂ ਸਾਡਾ ਸਿਮਰਨ ਕਰਦਿਆਂ ਵੀ ਦੌੜਦਾ ਰਹਿੰਦਾ ਹੈ। ਸਾਹਿਬ ਕਹਿੰਦੇ ਨੇ ਤੂੰ ਮਨ ਨੂੰ ਜੋੜ ਕੇ ਇਹਨਾਂ ਟਿੰਡਾਂ ਨੂੰ ਖਿੱਚ, ਤੇ ਅੱਗੇ ਜਾ ਕੇ ਕਹਿੰਦੇ ਅੰਮ੍ਰਿਤ ਸਿੰਚੋ, ਅੰਮ੍ਰਿਤ ਸਿੰਚੋ, ਅੰਮ੍ਰਿਤ ਤੇ ਭਰੋ ਕਿਆਰੇ। ਬੋਲਣਾ ਅੰਮ੍ਰਿਤ ਸਿੰਚੋ ਭਰੋ ਕਿਆਰੇ, ਕਿਆਰੇ ਕਿਆਰੇ। ਜਿਹੜੇ ਖੇਤੀਬਾੜੀ ਕਰਦੇ ਉਹਨਾਂ ਨੂੰ ਪਤਾ ਹੈ ਇੱਕ ਛੋਟੀਆਂ ਛੋਟੀਆਂ ਮੱਟਾਂ ਪਾ ਕੇ ਖੇਤ ਦੇ ਵਿੱਚ ਕੀ ਪਾ ਦੀ ਦੇ, ਖੇਤੀਬਾੜੀ ਕਰਦੇ ਤੁਹਾਨੂੰ ਪਤਾ, ਪਿੰਡਾਂ ਦੇ ਰਹਿਣ ਵਾਲੇ ਖੇਤੀਬਾੜੀ ਕਰਨ ਵਾਲੇ ਨੂੰ ਪਤਾ ਕਿਆਰੇ ਪਾ ਦਿੰਦੇ। ਸਾਹਿਬ ਕਹਿੰਦੇ ਨੇ ਅੰਦਰੋਂ ਮਨ ਨੂੰ ਜੋ ਕੇ ਆ ਜਿਹੜੇ ਸਵਾਸਾਂ ਦੀ ਟਿੰਡਾਂ ਦੀ ਮਾਲਾ ਇਹਦੇ ਰਾਹੀਂ ਮਨ ਨੂੰ ਜੋ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਕੇ ਕਿਆਰੇ ਭਰ ਕਿਆਰੇ ਕਿਆਰੇ ਤੇਰੇ ਸੁਣੀਏ ਦੇ ਸੁੱਕ ਰਹੇ। ਤੇ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਪੁੱਛਿਆ, ਮਹਾਰਾਜ ਸਰੀਰ ਤੇ ਕਿਹੜੇ ਕਿਆਰੇ ਨੇ, ਆਖੋ ਸਤਨਾਮ ਸ੍ਰੀ ਗੱਜ ਕੇ ਬੋਲੋ ਸਤਨਾਮ। ਮਹਾਰਾਜ ਖੇਤਾਂ ਵਿੱਚ ਤੇ ਕਿਆਰੇ ਹੁੰਦੇ, ਇੱਥੇ ਕਿਆਰੇ ਕਿਹੜੇ। ਕਹਿੰਦੇ ਅੱਖਾਂ ਨਾਮ ਜਪਣ ਵਾਲੇ ਦੀਆਂ ਅੰਮ੍ਰਿਤ ਨਾਲ ਭਰ ਜਾਂਦੀਆਂ, ਅੰਦਰੋਂ ਆਣ ਕੇ ਅੰਮ੍ਰਿਤ ਅੱਖਾਂ ਚੋਂ ਅੰਮ੍ਰਿਤ ਬੋਲਣ ਲੱਗ ਪੈਂਦਾ, ਆਖੋ ਸਤਨਾਮ ਸ੍ਰੀ। ਪੜ੍ਹਦੇ ਨੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ, ਬੋਲੋ ਬ੍ਰਹਮ ਗਿਆਨੀ ਕੀ ਦ੍ਰਿਸ਼ਟ। ਬ੍ਰਹਮ ਗਿਆਨੀ ਇੰਨਾ ਸਿਮਰਨ ਅੰਦਰੋਂ ਜੁੜ ਕੇ ਕਰਦਾ ਉਹਦੀਆਂ ਦ੍ਰਿਸ਼ਟੀ ਚੋਂ ਅੰਮ੍ਰਿਤ ਵਗਣ ਲੱਗ ਪੈਂਦਾ। ਬ੍ਰਹਮ ਗਿਆਨੀ ਕੀ ਦ੍ਰਿਸ਼ਟ, ਅੰਮ੍ਰਿਤ ਵਰਸੀ ਵਰਸਣ ਲੱਗ ਪੈਂਦਾ। ਫਿਰ ਆਖਿਆ ਮਹਾਰਾਜ ਹੋਰ ਕਿਹੜਾ ਕਿਆਰਾ ਭਰੀਏ। ਮਹਾਰਾਜ ਕਹਿੰਦੇ ਰਸਨਾ ਅੰਮ੍ਰਿਤ ਨਾਲ ਭਰ ਜਾਂਦੀ, ਗੱਲ ਕਰਨ ਲੱਗਦਾ ਵਾ ਤੇ ਕਹਿੰਦੇ ਫਲਾਣਾ ਬੰਦਾ ਵਚਨ ਕਰਦਾ ਮੂੰਹ ਚੋਂ ਅੰਮ੍ਰਿਤ ਡੋਲਦਾ। ਨਾਮ ਜਪਣ ਵਾਲੇ ਦੀ ਰਸਨਾ ਕਦੀ ਫਿੱਕਾ ਨਹੀਂ ਬੋਲਦੀ, ਨਾਮ ਜਪਣ ਵਾਲੇ ਦੀ ਰਸਨਾ ਸਦਾ ਮਿੱਠਾ ਬੋਲਦੀ ਅੰਮ੍ਰਿਤ ਵਰਗਾ। ਸਾਹਿਬ ਕਹਿੰਦੇ ਨੇ ਮਨ ਨੂੰ ਜੋ ਇਹ ਸਵਾਸਾਂ ਦੀ ਮਾਲਾ ਬਣਾ, ਮਗਰ ਇਹ ਜੇ ਵਰਤਣਾ ਹੋਇਆ, ਜੇ ਮਨ ਨੂੰ ਤੂੰ ਨਾ ਵਿੱਚ ਜੋਤਾ, ਸਿਮਰਨ ਵਿੱਚ ਮਨ ਨੂੰ ਨਾ ਜੋੜਿਆ, ਤੇ ਟਿੰਡਾਂ ਦੀ ਮਾਲਾ ਚੱਲਣੀ ਨਹੀਂ, ਥੱਲਿਓ ਅੰਮ੍ਰਿਤ ਆਉਣਾ ਨਹੀਂ। ਉਹ ਇਸ ਤਰ੍ਹਾਂ ਹੈ ਗੁਰਸਿੱਖਾ ਪਿਆਰਿਆ, ਸਾਰੀ ਰਾਤ ਲੱਗਾ ਰਹੇਗਾ ਬਣਨਾ ਕੁਝ। ਮਨ ਨੂੰ ਵਿੱਚ ਜੋਣਾ ਜ਼ਰੂਰੀ ਹੈ, ਅੰਮ੍ਰਿਤ ਸਿੰਚੋ ਭਰੋ ਕਿਆਰੇ। ਤੇ ਅੱਗੇ ਲਿਖਿਆ ਤੋ ਮਾਲੀ ਕੇ ਉਹ, ਤੋ ਗੱਜ ਕੇ ਬੋਲੋ ਨਾ ਤੋ

ਹਥਿਆਰੇ ਦੀ ਗੱਲ ਕਿੱਥੇ ਕੀਤੀ? ਜਿਹਨਾਂ ਹਥਿਆਰੇ ਦੀ ਗੱਲ ਜਿਸ ਤਰ੍ਹਾਂ ਕਿੱਥੇ ਕੀਤੀ? ਇੱਕ ਬਹਿਨ ਹੋਰ ਹੈ, ਕੋਈ ਜਨ ਹਰ ਸਿਉਂ ਦੇਵੈ, ਬੋਲੋ ਨਾ, ਕੋਈ ਜੋੜ ਦਾ ਮਤਲਬ ਜੋੜ ਕੀ ਜੀ, ਕੋਈ ਸੇਵਕ ਇਹੋ ਜਿਹਾ ਆਵੇ ਜਿਹੜਾ ਮੈਨੂੰ ਹਰੀ ਦੇ ਨਾਲ, ਬੋਲੋ ਨਾ, ਹਰੀ ਨਾਲ, ਆਪਣੇ ਨਾਲ ਨੀ, 90% 99% ਸਾਡੇ ਉਹ ਨੇ ਜਿਹੜੇ ਕਥਾ ਕੀਰਤਨ ਸੁਣਾਉਂਦੇ ਤੇ ਜੋੜਦੇ ਆਪਣੇ ਨਾਲ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕੋਈ ਇਹੋ ਜਿਹਾ ਸੇਵਕ ਆਵੇ, ਇਹੋ ਜਿਹਾ ਪਰਮੇਸ਼ਵਰ ਦਾ ਪਿਆਰਾ ਆਵੇ, ਮੇਰੀ ਮਾਂ ਖੜੇ ਤੇ ਮੈਨੂੰ ਰੱਬ ਨਾਲ ਜੋੜਦਾ। ਕਿਹਦੇ ਨਾਲ ਜੋੜਦੇ ਜੀ? ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਨਾਲ ਮੈਨੂੰ ਜੋੜ ਦੇਵੇ। ਕੋਈ ਜਨ ਵਾਹਿਗੁਰੂ ਆਖੋ, ਵਾਹਿਗੁਰੂ।

0: ਦਿਨ ਚੱਲ ਰਿਹਾ ਸੀ ਕੋਈ ਜਾਣਾ ਬੋਲਿਆ ਕਰੋ ਨਾਲ ਬਾਣੀ ਹੈ ਰਸਨਾ ਤੇ ਆਊਗੀ ਤੇ ਗੁਰੂ ਬੈਠੂ ਰਸਨਾ ਦੇ ਉੱਤੇ ਜਿਹੜੇ ਬਾਣੀ ਬੋਲਦੇ ਨੇ ਤੇ ਬਾਣੀ ਕੀ ਆ ਰੋਜ ਪੜ੍ਹਦੇ ਬਾਣੀ ਗੁਰੂ ਜੇ ਰਸਨਾ ਤੋਂ ਬੋਲੋਗੇ ਤੇ ਰਸਨਾ ਤੇ ਕੌਣ ਬੈਜੂ ਬੋਲੋ ਕੌਣ ਬੈਜੂ ਤੇ ਫਿਰ ਬਾਰ ਬਾਰ ਬਾਣੀ ਬੋਲਿਆ ਕਰੋ ਤੁਹਾਡੀ ਰਸਨਾ ਤੇ ਰਵੇ ਗੁਰੂ ਕੋਈ ਜਾਣ ਹਾਸਿਓ ਦੇ ਹਾਸਿਓ ਇਸ ਪੁਆਇੰਟ ਨੂੰ ਫੜੋ ਕੋਈ ਸੇਵਕ ਆਵੇ ਜਿਹੜਾ ਮੈਨੂੰ ਰੱਬ ਨਾਲ ਜੋੜੇ ਬੜੀ ਭੇਟਾ ਦਊਂਗੀ ਉਹਨੂੰ ਜੀਵਾਤਮਾ ਕਹਿੰਦੀ ਚਰਨ ਬਹੂ ਬਹੂ ਸ਼ੁਭ ਰਸਨਾ ਦੀਜੇ ਪ੍ਰਾਹਣ ਅਕੋਰ ਮੀਨਸ ਨਜ਼ਰਾਨਾ ਭੇਟਾ ਭੇਟਾ ਕਾਹਦੀ ਦਊਂਗੀ ਪੈਸੇ ਨੀ ਦਊਂਗੀ ਕੋਈ ਰੱਬ ਨਾਲ ਜੋੜਦਾ ਭੇਟਾ ਪ੍ਰਾਣਾ ਦੀ ਦੇ ਦਊਂਗੀ ਦੀਜੇ ਪ੍ਰਾਣ ਅਕੋਰ ਆ ਤੁਸੀਂ ਦੋ ਚਾਰ ਪੰਜ ਰੁਪਈਏ ਬੋਲ ਕੇ ਪਾਉਂਦੇ ਨਾ ਉਹ ਇਸ਼ਕ ਉਹ ਰੱਬ ਦੇ ਰੰਗ ਵਿੱਚ ਰੱਤੀ ਹੋਈ ਜੀਵ ਆਤਮਾ ਕਹਿੰਦੀ ਆ ਮੈਂ ਰੁਪਈਏ ਨਹੀਂ ਦਊਂਗੀ ਮੈਂ ਉਹਨੂੰ ਪ੍ਰਾਣਾ ਦੀ ਭੇਟਾ ਦੇ ਕੋਈ ਮੈਨੂੰ ਰੱਬ ਨਾਲ ਜੋੜ ਦੇਵੇ ਰੱਜ ਕੇ ਬੋਲੋ ਰੱਬ ਨਾਲ ਮੇਰੇ ਹਰ ਪ੍ਰੀਤਮ ਕੀ ਕੋਈ ਆਪਣੀਆਂ ਨਹੀਂ ਆਪਣੀਆਂ ਗੱਲਾਂ ਨਹੀਂ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾ ਸੋ ਭਾਈ ਅੱਗੇ ਮੈਂ ਪੜ੍ਹਿਆ ਲਿਖਿਆ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਆਪਣੇ ਆਪ ਨੂੰ ਨਾ ਬੁਲਾ ਦੇ ਮੈਨੂੰ ਪ੍ਰੀਤਮ ਪਿਆਰਾ ਬੁਲਾਵੇ ਜਿਹੜਾ ਮੇਰਾ ਪ੍ਰੀਤਮ ਪਿਆਰਾ ਹੈ ਜੋ ਮੇਰਾ ਰੱਬ ਹੈ ਵਾਹਿਗੁਰੂ ਹੈ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਨਾਲ ਮੈਨੂੰ ਬੁਲਾ ਦੇ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਮੈਂ ਉਹਦੇ ਅੱਗੇ ਆਪਣੇ ਆਪ ਨੂੰ ਵੇਚੀ ਦਊਂ ਵੇਚੀ ਦਊਂ ਵੇਚੜੀ ਦੋ ਤਰ੍ਹਾਂ ਦਾ ਵੇਚਣਾ ਹੁੰਦਾ ਇੱਕ ਹੁੰਦਾ ਗਹਿਣੇ ਪਾਉਣਾ ਇੱਕ ਹੁੰਦਾ ਹੈ ਗਹਿਣੇ ਪਾਉਣਾ ਤੇ ਗਹਿਣੇ ਪਾਉਣ ਦੀ ਇਹ ਗੱਲ ਹੁੰਦੀ ਹੈ ਜਦੋਂ ਤੇਰੇ ਕੋਲ ਪੈਸੇ ਹੋਏ ਤੂੰ ਫਿਰ ਕੋਈ ਚੀਜ਼ ਛਡਾ ਸਕਦਾ ਇੱਕ ਹੁੰਦਾ ਬੈ ਕਰਨਾ ਕੀ ਕਰਨਾ ਜੀ ਚੀਜ਼ ਬੈ ਕਰ ਦੇਣੀ ਇੱਥੇ ਆਸ਼ਿਕ ਕਹਿੰਦਾ ਵਾ ਇਹ ਤਨ ਵੇਚੀ ਬੈ ਕਰੀ ਮੈਂ ਬੈ ਕਰ ਦੂੰਗਾ ਆਪਣੇ ਆਪ ਨੂੰ ਵੇਚ ਦੂੰਗਾ ਉਹਦੇ ਅੱਗੇ ਕੋਈ ਜਨ ਹਰ ਸਿਉਂ ਦੇਵੇ ਜੋਰ ਹਰ ਸਿਉਂ ਇਹ ਗੱਲ ਨੋਟ ਕਰਿਓ ਮੈਂ ਕੱਲ ਭਾਈ ਸਾਹਿਬ ਦੇ ਜੀਵਨ ਬਾਰੇ ਦੋ ਬਚਨ ਪਿਆਰ ਦੇ ਆਪਦੀ ਨਾਲ ਸਾਂਝੇ ਕੀਤੇ ਇੱਕ ਕੈਸਟ ਮੈਂ ਉਹਨਾਂ ਦੀ ਸੁਣਦਿਆਂ ਸੁਣਦਿਆਂ ਬੜੀ ਅਜੰਭਾ ਬਚਨ ਸੁਣਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਕਾਦਰਤਾ ਬਖਸ਼ੋ ਆਪਣੇ ਬੱਚਿਆਂ ਦੇ ਬੱਲੇ ਲਿਖਾ ਜੀ ਕਿ ਆਖੋ ਸਤਨਾਮ ਸ੍ਰੀ ਭਾਈ ਸਾਹਿਬ ਕਹਿੰਦੇ ਜਸਬੀਰ ਸਿੰਘ ਦੀ ਇੱਕ ਕੈਸਟ ਵਿੱਚ ਅਕਾਦਰਤਾ ਬਖਸ਼ਣੀ ਆ ਇਹਦੇ ਕਿਸੇ ਮਾਂ ਦਾ ਬੱਚਾ ਘਰੋਂ ਰੁੱਸ ਕੇ ਜਾਏਗਾ ਆਖੋ ਵਾਹਿਗੁਰੂ ਧਿਆਨ ਦੇਣਾ ਜਰਾ ਵੇਖੋ ਇਹਦੇ ਵਿੱਚੋਂ ਕੀ ਕੁਝ ਤੁਹਾਨੂੰ ਲੱਭਣਾ ਅਕਾਦਰਤਾ ਬਖਸ਼ੋ ਮਾਂ ਦਾ ਬੱਚਾ ਰੁੱਸ ਕੇ ਚਲੇ ਗਿਆ ਘਰੋਂ ਕਿਸੇ ਨਾਲ ਭਾਈ ਸਾਹਿਬ ਦੀ ਕੈਸਟ ਵਿੱਚੋਂ ਮੈਂ ਇੱਕ ਬਚਨ ਪੜ੍ਹਿਆ ਸੁਣਿਆ ਕੋਈ ਜਨ ਹਰ ਸਿਉਂ ਦੇਵੇ ਜੋਰ ਫਿਰ ਇਸ ਗੱਲ ਤੇ ਇੱਕ ਵਾਰ ਸੁਰਤ ਨੂੰ ਖਿਲਾਰੋ ਕੋਈ ਜਨ ਕੋਈ ਆਵੇ ਕੋਈ ਸੇਵਕ ਆਵੇ ਜਿਹੜਾ ਮੈਨੂੰ ਰੱਬ ਨਾਲ ਜੋੜ ਦੇਵੇ ਧਿਆਨ ਦਿਓ ਭਾਈ ਸਾਹਿਬ ਕਹਿੰਦੇ ਉਸ ਮਾਤਾ ਦਾ ਬੱਚਾ ਘਰੋਂ ਰੁੱਸ ਕੇ ਉਹਦੇ ਰਿਸ਼ਤੇਦਾਰ ਇਕੱਠੇ ਹੋਏ ਸੱਜਣ ਮਿੱਤਰ ਇਕੱਠੇ ਹੋਏ ਤੇ ਕਹਿੰਦੇ ਮਾਂ ਸੁਣਿਆ ਹੈ ਤੇਰਾ ਬੱਚਾ ਘਰੋਂ ਰੁੱਸ ਕੇ ਚਲੇ ਗਿਆ ਉਹਨੇ ਘਰ ਨੂੰ ਨੀ ਮੁੜਨਾ ਜੇ ਅਸੀਂ ਜਾਈਏ ਵੀ ਤੇ ਦੱਸ ਕੀ ਗੁਰਵਰਤੀ ਹੈ ਤੇਰੇ ਪੁੱਤਰ ਲਈ ਧਿਆਨ ਦਿਓ ਕੀ ਗੁਰਵਰਤੀ ਹੈ ਕੀ ਰਾਹ ਲੱਭੀਏ ਕਿ ਤੇਰਾ ਪੁੱਤਰ ਫਿਰ ਘਰ ਨੂੰ ਮੁੜ ਆਵੇ ਆਖੋ ਸਤਨਾਮ ਸਿੰਘ ਤੇ ਮਾਂ ਨੇ ਇੱਕ ਹਦਾਇਤ ਕੀਤੀ ਅਕਾਦਰਤਾ ਬਖਸ਼ਿਓ ਮਾਂ ਕਹਿਣ ਲੱਗੀ ਜੇ ਤੁਹਾਨੂੰ ਮੇਰਾ ਪੁੱਤਰ ਕਦੀ ਘਰੋਂ ਰੁੱਸ ਕੇ ਗਿਆ ਮਿਲ ਜਾਏ ਆਖੋ ਵਾਹਿਗੁਰੂ ਤੇ ਉਸ ਮੇਰੇ ਪੁੱਤਰ ਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾਏ ਤੂੰ ਜਿਹਦਾ ਪੋਤੇ ਉਹ ਬੜਾ ਬਲੀ ਸੀ ਉਹਦੇ ਵਰਗਾ ਸੰਸਾਰ ਵਿੱਚ ਕੋਈ ਗੁਰੂ ਨਾ ਹੋਇਆ ਤੇ ਨਾ ਕੋਈ ਲਿਖਿਆ ਨਾ ਮੈਂ ਪ੍ਰਗਟਿਓ ਮਰਦ ਅਗੰਬੜਾ ਅੱਗੇ ਕੀ ਆ ਵਰਿਆਮ ਅਕੇਲੇ ਦਾ ਮਤਲਬ ਕੀ ਕਰੋਗੇ ਕਿ ਉਹੋ ਜਿਹਾ ਇੱਕੋ ਹੀ ਪੈਦਾ ਹੋਇਆ ਇੱਕੋ ਹੀ ਪੈਦਾ ਹੋਇਆ ਦੁਨੀਆਂ ਤੇ ਕੋਈ ਨਾ ਹੋਣਾ ਹੈ ਤੇ ਨਾ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਗੁਰੂ ਕੇ ਪਿਆਰਿਓ ਹੋਣਾ
1: ਇਹ ਗੱਲ ਨੋਟ ਕਰੋ, ਅੱਜ ਦੋ ਦੋ ਪੈਸੇ ਦੇ ਮੇਰੇ ਵਰਗੇ ਗੱਡੀਆਂ ਚੁੱਕ ਕੇ ਆਪਣੇ ਆਪ ਨੂੰ ਕਰੀ ਜਾਂਦੇ, ਮੇਰੇ ਵਰਗਾ ਨਾਂ ਸਾਡੇ ਬਾਬੇ ਵਰਗਾ ਹੋਇਆ ਨਾ ਹੋਣਾ। ਇਹ ਬਚਨ ਕੇਵਲ ਭਾਈ ਗੁਰਦਾਸ ਜੀ ਨੇ ਏਡੇ ਭਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਲਈ ਲਿਖੇ ਨੇ। ਵਹਿ ਪ੍ਰਗਟਿਓ ਮਰਦ, ਵਹਿ ਪ੍ਰਗਟਿਓ ਮਰਦ ਮਰਦ ਤਦੰਬੜਾ ਵਰਿਆਮ ਅਕੇਲਾ ਵਰਿਆਮ। ਹੱਥ ਜੋੜ ਕੇ ਪੁੱਛਿਆ ਸੰਗਤ ਨੇ, ਭਾਈ ਸਾਹਿਬ ਜੀ ਉਹ ਕੌਣ ਹੈ ਜਿਹਦੇ ਲਈ ਏਡੇ ਬਚਨ ਪਿਆਰੇ ਕਹਿਣ ਡੇ ਹੋ? ਤੇ ਕਹਿੰਦੇ ਨੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਕੇਲਾ। ਉਸ ਰੁੱਸੇ ਹੋਏ ਬੱਚੇ ਨੂੰ, ਮੇਰੇ ਪੁੱਤਰ ਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾਇਓ। ਉਹਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾ ਕੇ ਆਖਿਓ, ਪੁੱਤਰ ਤੂੰ ਘਰੋਂ ਰੁੱਸ ਕੇ ਆ ਗਿਆ, ਤੇਰਾ ਪਿਓ ਬਾਬਲ ਮੇਰਾ ਵੱਡ ਸਮਰੱਥਾ। ਦੱਸਿਓ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ। ਆਖਿਓ ਤੇਰੇ ਪਿਓ ਜੀ ਦੀਆਂ ਰਹਿਮਤਾਂ ਨੇ, ਜਿਸ ਸਿਮਰਤ ਦੁੱਖ ਕੋਈ ਨਾ ਲਾਗੇ। ਉਹ ਤਾਂ ਤੇਰੇ ਪਿਓ ਜੀ ਇੰਨੀਆਂ ਰਹਿਮਤਾਂ ਹੀ ਜਿਹੜੇ ਉਹਦੇ ਨਾਲ ਜੁੜ ਜਾਂਦੇ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ। ਜਿਸ ਸਿਮਰਤ ਦੁੱਖ ਕੋਈ ਨਾ ਲਾਗੇ, ਉਹਦਾ ਸਿਮਰਨ ਕਰਨ ਨਾਲ ਭਵਜਲ ਪਾਰ ਉਤਾਰਾ। ਬੋਲ ਭਵਜਲ ਪਾਰ ਉਤਾਰਾ। ਤੇਰੇ ਪਿਓ ਜੀ ਇੰਨੀਆਂ ਰਹਿਮਤਾਂ ਨੇ, ਉਹ ਆਦ ਜੁਗਾਦ ਭਗਤਨ ਬਾਰਾਖਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਦ ਜੁਗਾਦ ਭਗਤਨ ਬਾਰਾਖਾ। ਉਤਰਾ ਇਧਰ ਉਧਰ ਦਾ ਨਾਮ ਜਪਣਾ ਛੱਡ ਦੇ, ਉਸ ਮਾਲਕ ਦੀ ਉਸਤਕ

0: ਕਹਿਣ ਲੱਗੀ ਮੇਰੇ ਪੁੱਤ ਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾਓਗੇ ਤੇ ਪੁੱਤ ਆਪੇ ਹੀ ਆਪਣੇ ਪਿਓ ਦੀ ਮਹਿਮਾ ਜਾਣਦਾ ਘਰ ਨੂੰ ਮੁੜ ਆਊਗਾ। ਸਮਝ ਰਹੇ ਹੋ, ਪੁੱਤ ਆਪਣੇ ਪਿਓ ਦੀ ਸਰਦਾਰੀ ਜਾਣਦਾ ਹੋਇਆ ਘਰ ਨੂੰ ਮੁੜ ਆਊਗਾ। ਜਾਓ ਮਗਰ ਇਹ ਕਹਿੰਦਾ ਕੀਤੀ ਲੱਕ ਸਿੱਧਾ ਕਰੋ, ਸਿੱਧਾ ਲੱਕ ਕਰਕੇ ਬੈਠੋ ਆ ਤੋ ਸਤਨਾਮ ਸ੍ਰੀ। ਇਹ ਹਦਾਇਤ ਕੀਤੀ ਜੇ ਤੁਹਾਨੂੰ ਮੇਰਾ ਪੁੱਤ ਮਿਲ ਜਾਏ, ਧਿਆਨ ਦਿਓ ਜੀ, ਜੇ ਤੁਹਾਨੂੰ ਮੇਰਾ ਪੁੱਤ ਮਿਲ ਜਾਏ ਉਹਨੂੰ ਉਹਦੇ ਪਿਓ ਦੀਆਂ ਕਹਾਣੀਆਂ ਸੁਣਾ ਕੇ ਤੇ ਇੱਕ ਤਰਸ ਮੇਰੇ ਗਰੀਬਣੀ ਤੇ ਕਰਿਓ, ਜੇ ਮੇਰਾ ਪੁੱਤਰ ਮੰਨ ਜਾਵੇ ਤੇ ਉਹਨੂੰ ਉਹਦੇ ਘਰ ਛੱਡ ਦਿਓ, ਆਪਣੇ ਘਰ ਨਾ ਰੱਖ ਲਿਓ। ਕਿੱਥੇ ਜੀ? ਆਪਣੇ ਘਰ। ਅੰਮ੍ਰਿਤ ਤੱਕ ਕਰੋੜਾਂ ਸੰਤਾਂ ਨੇ ਸ਼ਿਕਾਇਤ, ਮਗਰ ਆਪਣੇ ਘਰ ਰੱਖ ਲਿਆ। ਮੇਰੀ ਕੌਮ ਨਹੀਂ ਸਮਝਿਆ ਜੇ ਬਚਨ, ਜੇ ਸਮਝਿਆ ਤੇ ਗੱਲ ਕਿਹਾ ਕੋਈ ਸਤਨਾਮ ਸ੍ਰੀ ਵਾਹਿਗੁਰੂ। ਕਰੋੜਾਂ ਸਾਧਾਂ ਸੰਤਾਂ ਨੇ ਅੰਮ੍ਰਿਤ ਛਕਾਏ, ਗੁਰਮਤ ਪਿਆਰਿਆਂ ਨੇ ਅੰਮ੍ਰਿਤ ਦੇ ਵਾਟੇ ਬੜੇ ਤਿਆਰ ਕੀਤੇ, ਮਗਰ ਕਿਸੇ ਨੂੰ ਆਨੰਦਪੁਰ ਨਹੀਂ ਭੇਜਿਆ। ਕਿਸੇ ਨੂੰ ਆਈਡੀ ਕਾਰਡ ਦੇ ਕੇ ਆਖਿਆ ਨਹੀਂ ਜਾ ਤੇਰਾ ਸ਼ਹਿਰ ਆਨੰਦਪੁਰ ਹੀ, ਤੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਹੀ, ਮਾਤਾ ਤੇਰੀ ਸਾਹਿਬ ਕੌਰ ਹੀ, ਇਹਦੇ ਤੋਂ ਵੱਧ ਤੇਰਾ ਕੋਈ ਰਿਸ਼ਤਾ ਹੈ। ਮੈਂ ਤਾਂ ਤੈਨੂੰ ਛਕਾਉਣ ਵਾਲਾ ਸਾਂ, ਚੱਲਿਆ ਤੂੰ ਆਪਣੇ ਘਰ ਨੂੰ ਚੱਲਿਆ, ਤੇਰਾ ਘਰ ਕੀ ਹੈ? ਆਖੋ ਸਤਨਾਮ ਸ੍ਰੀ। ਘਰ ਕਿਹੜਾ ਹੈ? ਇੱਕ ਵਾਰ ਪੁੱਛੋ ਤੁਸੀਂ ਆਪਣੇ ਆਪ ਨੂੰ। ਉਹ ਗੁਰੂ ਜੀ ਸਿੱਖੋ, ਤੁਸੀਂ ਆਨੰਦਪੁਰ ਦੇ ਵਾਸੀ ਹੋ, ਬੋਲੋ ਜਰਾ ਕਿੱਥੋਂ ਦੇ ਵਾਸੀ ਹੋ? ਮੈਂ ਤਾਂ ਇੱਕ ਬਚਨ ਪੜਿਆ ਇੱਕ ਸਾਧੂ ਦਾ, ਬੜੇ ਪਿਆਰ ਵਿੱਚ ਆਇਆ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦਾ ਕਿਸੇ ਨੇ ਅੰਮ੍ਰਿਤ ਛਕਿਆ ਹਜ਼ੂਰ ਸਾਹਿਬ ਤੋਂ। ਕਿੱਥੋਂ ਜੀ? ਕਹਿੰਦਾ ਗੱਲ ਕੇ ਬੋਲਿਆ ਕਰੋ, ਮੈਨੂੰ ਉਤਸ਼ਾਹ ਮਿਲਦਾ ਹੈ। ਕਿੱਥੋਂ? ਤੇ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਪੰਜ ਪਿਆਰਿਆਂ ਨੇ ਆਖਿਆ, ਉਹ ਗੁਰਦੀਪ ਸਿੰਘ, ਅੱਜ ਤੋਂ ਤੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ, ਮਾਤਾ ਤੇਰੀ ਮਾਤਾ, ਬੋਲਿਆ ਕਰੋ ਸਾਹਿਬ ਕੌਰ, ਪਿਆਰ ਨਾਲ ਪੂਰਾ ਭਾਰ ਪਾਉਣਾ ਕੀ ਸਾਹਿਬ ਕੌਰ, ਤੇ ਵਾਸੀ ਤੂੰ। ਹਜ਼ੂਰ ਸਾਹਿਬ ਸੁਣਨ ਵਾਲੇ ਨੇ ਆਖਿਆ, ਜੀ ਆਨੰਦਪੁਰ ਸਾਹਿਬ ਵੀ ਤਖ਼ਤ ਆ ਤੇ ਇਹ ਹਜ਼ੂਰ ਸਾਹਿਬ ਵੀ ਤਖ਼ਤ ਆ, ਅੰਮ੍ਰਿਤ ਤੁਸੀਂ ਮੈਨੂੰ ਕਿੱਥੋਂ ਦਿੱਤਾ? ਇੱਥੋਂ ਦਾ ਹੀ ਵਾਸੀ ਬਣਾ ਦੋ, ਵਾਸੀ ਇੱਥੋਂ ਦਾ ਬਣਾ ਦੋ। ਉਹ ਕਹਿਣ ਲੱਗੇ ਨਹੀਂ, ਇੰਨੀ ਪਾਵਰ ਕਿਸੇ ਚ ਨਹੀਂ ਹੈਗੀ ਕਿ ਜਿੱਥੇ ਅੰਮ੍ਰਿਤ ਛਕਾਵੇ ਉੱਥੋਂ ਦਾ ਵਾਸੀ ਬਣਾ ਦੇ। ਜਿਹੜਾ ਬਚਨ ਗੁਰੂ ਕਰ ਗਿਆ ਕਿ ਵਾਸੀ ਆਨੰਦਪੁਰ ਕਹਿੰਦੇ, ਅੱਜ ਤੋਂ ਤੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ, ਮਾਤਾ ਤੇਰੀ ਸਾਹਿਬ ਕੌਰ, ਤੇ ਵਾਸੀ ਤੋਂ ਤਖ਼ਤ ਸ੍ਰੀ ਸਾਹਿਬ ਕੀ ਤਲਵੰਡੀ ਦਮਦਮਾ ਸਾਹਿਬ ਦਾ, ਤੇ ਪੰਜਾਂ ਪਿਆਰਿਆਂ ਹੱਥ ਜੋੜੇ ਨਹੀਂ, ਇਹ ਪਾਵਨ ਨਹੀਂ। ਫਿਰ ਅਕਾਲ ਤਖ਼ਤ ਤੇ ਛਕਾਇਆ ਤੇ ਉਹਨਾਂ ਕਿਹਾ, ਜੀ ਇਹਨੂੰ ਤੇ ਅਸੀਂ ਪੰਜਾਂ ਤਖ਼ਤਾਂ ਦਾ ਸਰਮੋਰ ਤਖ਼ਤ ਮੰਨਦੇ ਹਾਂ, ਇੱਥੋਂ ਸਾਰੇ ਪੰਥ ਦੇ ਫੈਸਲੇ ਹੁੰਦੇ ਨੇ, ਤੁਸੀਂ ਮੈਨੂੰ ਇਹ ਨਾ ਕਹੋ ਕਿ ਆਨੰਦਪੁਰ ਦਾ ਵਾਸੀ, ਤੂੰ ਮੈਨੂੰ ਕਹੋ ਵੀ ਪਿਤਾ ਤੇਰਾ ਗੁਰੂ ਗੋਬਿੰਦ ਸਿੰਘ, ਮਾਤਾ ਤੇਰੀ ਮਾਤਾ ਸਾਹਿਬ ਕੌਰ, ਤੇ ਵਾਸੀ ਤੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਦਾ ਹੈ। ਉਹਨਾਂ ਹੱਥ ਖੜੇ ਕਰ ਦੇਣਾ, ਅੰਮ੍ਰਿਤ ਭਾਵੇਂ ਤੂੰ ਅਕਾਲ ਤਖ਼ਤ ਤੋਂ ਛੱਡ, ਇਹ ਸ਼ਬਦ ਤੇਰੇ ਲਈ ਸਾਂਝੇ ਨੇ, ਵਾਸੀ ਤੂੰ ਸ੍ਰੀ ਆਨੰਦਪੁਰ ਸਾਹਿਬ। ਲੱਕ ਸਿੱਧਾ ਕਰੋ ਫਿਰ ਆਨੰਦ ਆਊ, ਹੋਰ ਆਊ, ਲੱਕ ਸਿੱਧਾ ਕਰਕੇ ਬੈਠੋ, ਆਖੋ ਸਤਨਾਮ ਸ੍ਰੀ ਵਾਸੀ। ਸਮਝ ਰਹੇ ਹੋ, ਵਾਸੀ ਤੂੰ ਸ੍ਰੀ ਭਰੋ ਨਾ ਇੱਕ ਵਾਰ ਆਪਣੇ ਆਪ ਨੂੰ। ਆਨੰਦਪੁਰ ਕਹਿ ਕੇ ਹੀ ਆਸ਼ਕਾਂ ਨੂੰ ਆਨੰਦ ਆ ਜਾਂਦਾ ਹੈ। ਆਨੰਦਪੁਰ ਸ਼ਹਿਰ ਇੱਕ ਇਹੋ ਜਿਹਾ ਸ਼ਹਿਰ ਹੈ, ਆਸ਼ਕ ਉਹਦਾ ਨਾਂ ਲੈ ਲੈ ਜਿੰਦੇ ਭਰ ਜਾਂਦੇ ਪੈਰਾਂ ਤੋਂ ਲੈ ਕੇ ਸਿਰ ਤੱਕ। ਇੱਕ ਮੈਂ ਸਿੱਖ ਨੂੰ ਮਿਲ ਕੇ ਵੇਖਿਆ, ਇੱਥੇ ਤੁਹਾਡੇ ਜੋਤੀ ਸਰੂਪ ਗੁਰਦੁਆਰੇ ਦੇ ਬੂਹੇ ਅੱਗੇ ਬੈਠਾ ਵਾ, ਇੰਨਾ ਆਨੰਦ ਵਿੱਚ ਆ, ਉਹਦੇ ਕੋਲ ਕੋਈ ਆਨੰਦਪੁਰ ਵਾਲੇ ਸਾਹਿਬ ਦਾ ਨਾਮ ਲੈ ਦੇ, ਆਨੰਦਪੁਰ ਦੀ ਧਰਤੀ ਦਾ ਨਾਮ ਲੈ ਦੇ, ਮੈਂ ਵੇਖਿਆ ਅੱਧਾ ਅੱਧਾ ਘੰਟਾ ਉਹਦੇ ਨੇਤਰਾਂ ਚੋਂ ਜਲ ਨਹੀਂ ਬੰਦ ਹੁੰਦਾ। ਵਗੀ ਆਨੰਦਪੁਰ ਵਾਲਿਆ, ਉਹ ਆਨੰਦਪੁਰ ਸਾਹਿਬ ਦੀ ਧਰਤੀ, ਸਾਰੀ ਧਰਤੀ ਤੇ ਤੇਰੇ ਵਰਗੀ ਧਰਤੀ ਕਿੱਥੋਂ ਹੋਣੀ, ਜਿਨ ਕੀਤਾ ਮਾਟੀ ਤੇ ਅੰਦਰ, ਜਿਨ ਕੀਤਾ ਜਿਹਨੇ ਮਿੱਟੀ ਤੋਂ ਇੱਕ ਤਿਣਕੇ ਨੂੰ ਰਤਨ ਬਣਾ ਕੇ ਰੱਖ ਦਿੱਤਾ, ਉਹ ਜੀ ਧਰਤੀ ਸੰਸਾਰ ਚ ਕਿਤੇ। ਖੈਰ ਉੱਥੇ ਆਵਾਂ, ਪਟਨਾ ਸਾਹਿਬ ਵੀ ਤਖ਼ਤ ਹੈ, ਜਿਹੜੇ ਉੱਥੇ ਅਮਰ ਛਕਦੇ ਨੇ ਉਹਨਾਂ ਨੂੰ ਇਹ ਆਰਡਰ ਹੁੰਦਾ ਕਿ ਤੁਸੀਂ ਵੀ ਇਹ ਗੱਲ ਕਹਿਣੀ ਹੈ ਕਿ ਵਾਸੀ ਸ੍ਰੀ ਆਨੰਦਪੁਰ ਸਾਹਿਬ, ਆਨੰਦਪੁਰ ਸਾਹਿਬ ਤੁਹਾਡਾ ਘਰ ਹੈ। ਕੋਈ ਜਗਰਾਓਂ ਅੰਮ੍ਰਿਤ ਛਕੇ, ਕੋਈ ਰਾਣਾ ਸਾਹਿਬ ਅੰਮ੍ਰਿਤ ਛਕੇ, ਕੋਈ ਦੂਸਰੇ ਥਾਂ ਛਕੇ, ਤੀਸਰੇ ਥਾਂ ਛਕਾ ਕਰ, ਤੇ ਵਾਸੀ ਵੀ ਜਗਰਾਵਾਂ ਦਾ ਹੈ। ਇਹ ਬਚਨ ਕਹਿਣਾ ਹੀ ਪੈਣਾ ਹੈ ਕਿ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਆ, ਮਾਤਾ ਸਾਹਿਬ ਕੌਰ ਆ, ਤੇ ਵਾਸੀ ਤੁਸੀਂ
1: ਡੈਡੀ ਬੋਲਿਆ ਕਰੋ ਵਾਸੀ ਤੂੰ ਸ੍ਰੀ। ਬਸ ਮਾਂ ਨੇ ਹੱਥ ਜੋੜ ਕੇ ਆਖਿਆ ਆਖੋ ਸਤਨਾਮ ਸ੍ਰੀ। ਧਿਆਨ ਦੇਣਾ ਹੈ, ਸਮਝ ਰਿਹਾ ਨਾ ਵਿਸ਼ੇ ਦੇ ਨਾਲ ਨਾਲ ਤੁਰੇ ਆ ਰਿਹਾ ਨਾ। ਉਸ ਮਾਤਾ ਨੇ ਹੱਥ ਜੋੜ ਕੇ ਆਖਿਆ ਨੀ ਭਲਿਓ ਭਲਿਓ, ਜੇ ਤੁਸੀਂ ਮੇਰੇ ਪੁੱਤ ਨੂੰ ਮੋੜ ਕੇ ਲਿਆਉਣ ਲੱਗੇ ਹੋ ਤੇ ਤੁਹਾਨੂੰ ਕਿਉਂ ਤੇਰਾ ਘਰ ਸ੍ਰੀ ਸਾਹਿਬਾ ਆਪਣੇ ਘਰ ਨਾ ਰੱਖ ਲਿਓ, ਕੀ ਰੱਖ ਲਿਓ, ਰੱਖਿਆ ਕਿ ਮੇਰੀ ਕੌਮ ਨੂੰ ਅੱਜ ਜਿਹਨੇ ਅਮਰ ਛਕਾਇਆ ਉਹਦੇ ਸੀ। ਤੁਸੀਂ ਪਤਾ ਨੀ ਕਿੱਥੇ ਖਲੋਤੇ ਹੋ, ਮੈਂ ਇੱਕ ਇੱਕ ਬੱਚੇ ਨੂੰ ਜੀਵ ਨੂੰ ਪੜ੍ਹ ਲਈ ਨਾ ਅੰਦਰੋਂ ਸਕਦਾ, ਮਗਰ ਮੈਂ ਗੁਰੂ ਦੇ ਸਹਾਰੇ ਤੇ ਕਹਿਣਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅੱਜ ਤੁਸੀਂ ਜਾਓ ਤੇ ਦਿਹਾੜੀ ਦੇ ਵਿੱਚ 5 ਜਾਂ 700 ਮੱਥਾ ਟੇਕਦਾ, ਮਗਰ ਅੰਮ੍ਰਿਤ ਛਕਾਉਣ ਵਾਲਿਆਂ ਦੇ ਡੇਰਿਆਂ ਦੇ ਉੱਤੇ 10-10 ਹਜ਼ਾਰ ਸਿੱਖ ਮੱਥਾ ਟੇਕਦਾ। ਕਿਉਂਕਿ ਇੱਕ ਬਚਨ ਮੈਨੂੰ ਕਿਸੇ ਮਹਾਂਪੁਰਸ਼ ਨੇ ਸੁਣਾਇਆ ਕੋ ਸਤਨਾਮ ਸ੍ਰੀ ਵਾਹਿਗੁਰੂ, ਰੋਧਕ ਦਾ ਰਹਿਣ ਵਾਲਾ ਸੀ, ਬੜਾ ਨਾਮ ਸਿਮਰਨ ਵਾਲੀ ਬਣ ਗਈ ਮੈਨੂੰ। ਉਹ ਗੱਲ ਕਰਦਾ ਕਰਦਾ ਨਾ ਇੱਕ ਤਰ੍ਹਾਂ ਤੁਹਾਡੇ ਵਰਗੀ ਸੰਗਤ ਆਈ ਉੱਥੇ ਤੇ ਬਚਨ ਕਰਦਾ ਕਰਦਾ ਕਹਿੰਦਾ ਜੀ ਸਾਨੂੰ ਆਨੰਦਪੁਰ ਸਾਹਿਬ ਨਾਲ ਜੁੜਨਾ ਚਾਹੀਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਅਜੇ ਬੁਕਤਾ ਮੇਰੇ ਬਾਰੇ ਨਹੀਂ ਜਾਣਦੇ, ਮੈਂ ਤੁਹਾਡੇ ਬਾਰੇ ਜਾਣਦਾ, ਮੈਂ ਪਹਿਲੀ ਵਾਰ ਜੁੜੇ ਜਾਣਾ ਹੈ। ਇੱਕ ਵਾਰ ਸਥਾਨ ਵਿੱਚ ਇੱਥੇ ਝਾੜੀਆਂ ਜੁੜੇ ਤੁਹਾਡੇ, ਮੈਨੂੰ ਇਹ ਨਾ ਸਮਝਣਾ ਮੈਂ ਕਿਸੇ ਤੇ ਟਾਰਗੇਟ ਬਣਾ ਕੇ ਕਹਿ ਰਿਹਾ, ਮੈਂ ਸਿਧਾਂਤ ਦੀ ਗੱਲ ਕਰ ਰਿਹਾ। ਤੁਸੀਂ ਮੇਰਾ ਗੱਲ ਫਿਰ ਵਿਚਾਰ ਕਰ ਸਕਦੇ ਹੋ, ਮੈਂ ਕੀ ਕਹਿਣਾ ਚਾਹੁੰਦਾ, ਮੇਰੀ ਭਾਵਨਾ ਨੂੰ ਸਮਝੋ। ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚਮਕੀਦਾਰ ਹਾਂ, ਮੈਂ ਚਾਹੁੰਦਾ ਮੇਰੀ ਕੌਮ ਆਨੰਦਪੁਰ ਇਕੱਠੀ ਹੋਏ, ਆਨੰਦਪੁਰ ਸਾਹਿਬ ਏਕੇ ਕੋ ਨਾਹੀ ਭਾਉ ਕੋਏ, ਏਕੇ ਕੋ ਬੋਲੋ, ਏਕੇ ਕੋ ਏਕੇ ਨੂੰ ਏਕਤਾ ਨੂੰ ਕੋਈ ਵੀ ਡਰ ਨਹੀਂ, ਮਗਰ ਏਕਤਾ ਨਹੀਂ ਰਹੀ। ਉਹ ਕਹਿੰਦਾ ਸਾਧੂ ਇਸ ਤਰ੍ਹਾਂ ਗੱਲ ਕਰਦਾ ਕਰਦਾ ਕਹਿੰਦਾ ਜੀ ਆਨੰਦਪੁਰ ਸਾਹਿਬ ਨਾਲ ਜੁੜੋ। ਉਹ ਲਾਗੇ ਕਿਸੇ ਨੇ ਆਖਿਆ ਜੀ ਤੁਸੀਂ ਆਨੰਦਪੁਰ ਦਾ ਬੜਾ ਰੌਲਾ ਪਾਉਂਦੇ ਹੋ, ਜਿਹੜੇ ਬਾਬੇ ਅੰਮ੍ਰਿਤ ਛਕਾਉਂਦੇ ਆ ਉਹ ਤੁਹਾਡੇ ਨਾਲ ਸ਼੍ਰੋਮਣੀ ਕਮੇਟੀ ਨਾਲ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਜ਼ਿਆਦਾ ਕਰਦੇ, ਸਮਝੋਗੇ ਤੇ ਆਖੋ ਵਾਹਿਗੁਰੂ, ਉਹ ਸਤਿਕਾਰ ਜ਼ਿਆਦਾ ਕਰਦੇ। ਜਿੰਨੇ ਰੁਮਾਲੇ ਸੋਹਣੇ ਸੰਤ ਮਹਾਤਮਾ ਲਾਉਂਦੇ ਨੇ ਤੁਹਾਡੇ ਤਾਂ ਬਸ ਪਿਆਰ ਲੱਗਦੇ ਹੀ ਨਹੀਂ। ਉਹ ਕਹਿੰਦਾ ਇਹ ਤਾਂ ਗੱਲ ਪੱਕੀ ਹੈ, ਜਿਹੜੀਆਂ ਸੋਹਣੀਆਂ ਗੱਡੀਆਂ ਦੇ ਵਿੱਚ ਸੰਤ ਮਹਾਤਮਾ ਗੁਰੂ ਗ੍ਰੰਥ ਸਾਹਿਬ ਨੂੰ ਭਾ ਕੇ ਖੜਦੇ ਨੇ ਉਹਦੀਆਂ ਸੋਹਣੀਆਂ ਗੱਡੀਆਂ ਤੇ ਤੁਸੀਂ ਖੜਦੇ ਹੀ ਨਹੀਂ, ਤੁਹਾਡੇ ਮਨ ਵਿੱਚ ਸਤਿਕਾਰ ਹੀ ਨਹੀਂ। ਮਗਰ ਜਿਹੜੇ ਉਹਨੇ ਭਜਨ ਕੀਤੇ ਸਾਧੂ ਨੇ ਫਿਰ ਸੁਣ ਕੇ ਐਡੇ ਮੋਟੇ ਨੇਤਰ ਸੀ ਰੋਟਾਂ ਵਰਗੇ ਉਹਦੇ ਬੰਦੀ ਵਾਲੇ, ਉਹ ਤੱਕ ਬੇਤਾ ਮਹਾਂਪੁਰਸ਼ ਸੀ, ਇੱਕ ਇੱਕ ਭਜਨ ਕਰਦਾ ਸੀ ਤੇ ਉਸ ਭਜਨ ਵਿੱਚ ਕਈ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ ਕੇਲੇ ਕੇ ਸਮਝ ਆ ਗਏ, ਕੇਲੇ ਦੇ ਪੱਤੇ ਦੇ ਵਿੱਚ ਪੱਤਾ, ਪੱਤੇ ਦੇ ਵਿੱਚ ਪੱਤਾ, ਪੱਤੇ ਦੇ ਵਿੱਚ ਕੇਲੇ ਦਾ ਬੂਟਾ ਜਿਹੜਾ ਹੁੰਦਾ ਉਹ ਖੇਡੀ ਜਾਓ ਤੇ ਥੱਲੇ ਨਿਕਲੀ ਜਾਂਦੇ ਨੇ ਆਦੇ, ਇਸੇ ਤਰ੍ਹਾਂ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ ਬ੍ਰਹਮ ਗਿਆਨੀ ਕੀ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ, ਇੱਕ ਇੱਕ ਇਸ਼ਾਰਾ ਕਰਦਾ ਪਤਾ ਨੀ ਕੀ ਕੋਈ ਕਹਿ ਦਿੰਦਾ। ਇੱਕ ਭਜਨ ਹੁੰਦਾ ਜਿਹਨੇ ਬ੍ਰਹਮ ਬੇਤੇ ਨੇ ਬ੍ਰਹਮ ਨੂੰ ਜਾਣਿਆ, ਜਿਹੜਾ ਜਿਹੜਾ ਬ੍ਰਹਮ ਦਿਸ਼ਟਾ ਹੈ, ਜਿਹੜਾ ਇੱਕ ਇੱਕ ਭਜਨ ਕਰਦਾ ਪਤਾ ਹੀ ਨੀ ਉਹ ਕਿੱਥੋਂ ਤੱਕ ਬੋਲ ਰਿਹਾ, ਉਹ ਗੱਲ ਕਰਦਾ ਕਹਿੰਦਾ ਹਾਂ ਗੱਲ ਤਾਂ ਪੱਕੀ ਹੈ, ਸਾਧੂ ਮਹਾਤਮਾ ਜੀ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੋਈ ਨੀ ਕਰਦਾ, ਮਗਰ ਇੱਕ ਮੈਂ ਤੈਨੂੰ ਗੱਲ ਦੱਸਾਂ, ਦੋ ਤਰ੍ਹਾਂ ਦੇ ਜੀਵ ਆਤਮਾ ਦਿਖਾਣ ਉੱਤੇ ਆਉਂਦੇ ਨੇ, ਇੱਕ ਸ਼ਿਕਾਰੀ ਹੁੰਦਾ ਇੱਕ ਧਰਮੀ ਹੁੰਦਾ। ਸਮਝਣ ਦੀ ਕੋਸ਼ਿਸ਼ ਕਰਿਓ, ਮੇਰੀ ਹੱਥ ਜੋੜ ਕੇ ਬੇਨਤੀ, ਮੈਨੂੰ ਗਲਤ ਨਾ ਸਮਝੋ, ਮੇਰੇ ਸਿਧਾਂਤ ਨੂੰ ਸਰਦਾਰ ਜੋ ਕਹਿਣਾ ਚਾਹੁੰਦਾ। ਆਖੋ ਸਤਨਾਮ ਸ੍ਰੀ। ਉਹ ਕਹਿੰਦਾ ਸ਼ਿਕਾਰੀ ਹੁੰਦਾ ਤੇ ਇੱਕ ਧਰਮੀ ਹੁੰਦਾ, ਦਾਣੇ ਦੋਵੇਂ ਇੱਕੇ ਦੁਕਾਨ ਤੋਂ ਖਰੀਦਦੇ ਨੇ, ਧਰਮੀ ਨੇ ਦਾਣੇ ਪਾਉਣੇ ਪੰਛੀਆਂ ਨੂੰ ਤੇ ਉਹਦਾ ਇੰਨਾ ਹੀ ਧਰਮ ਆ ਕਿ ਪੰਛੀਆਂ ਦੀ ਪੋਟ ਭਰੇ ਪੰਛੀਆਂ ਦੀ, ਉਹਦੇ ਤੋਂ ਬਾਅਦ ਦਾਣੇ ਖਿਲਾਰ ਕੇ ਉਹ ਨੀ ਮੇਰਾ ਪੰਛੀ ਕਿਧਰ ਨੂੰ ਪੁੱਟ ਗਈ। ਕਹਿੰਦੇ ਆਪੋ ਆਪਣੇ ਆਲਣੇ ਮਜਾਓ ਜਿੱਥੇ ਤੁਹਾਡਾ ਆਲਣਾ, ਮੇਰਾ ਕੰਮ ਤੁਹਾਨੂੰ ਪਛਾਣਨਾ ਨੀ, ਮੇਰਾ ਕੰਮ ਤੁਹਾਨੂੰ ਆਪਣੇ ਨਾਲ ਨਹੀਂ, ਮੇਰਾ ਕੰਮ ਹੈ ਤੁਹਾਡੀ ਪੋਟ ਭਰ ਜਾਏ, ਤੁਸੀਂ ਅਸੀਸਾਂ ਦਿਓ। 68 ਤੀਰਥ ਸਗਲ ਪੁੰਨ ਜੀ ਦਇਆ, ਮੈਂ ਜੀ ਦਇਆ ਕਰਨ ਨੂੰ ਆਇਆ ਸਾਂ, ਮੈਂ ਤੁਹਾਨੂੰ ਦਾਣੇ ਪਾਤੇ, ਇਹਦੇ ਤੋਂ ਵੱਧ ਮੇਰਾ ਕੋਈ ਤੁਹਾਡਾ ਰਿਸ਼ਤਾ ਨਹੀਂ, ਤੁਸੀਂ ਆਪੋ ਆਪਣੇ ਘਰ ਨੂੰ ਉੱਡ ਜਾਓ, ਧਿਆਨ ਦਿਓ ਜੀ ਰੱਖ ਵਾਹਿਗੁਰੂ। ਸਮਝ ਰਹੇ ਹੋ ਕੀ ਕਹਿ ਰਿਹਾ, ਦਾਣੇ ਪਾਏ ਪੰਛੀਆਂ ਨੂੰ ਧਰਮੀ ਪੁਰਸ਼ ਨੇ ਤੇ ਆਖਿਆ ਕੋਟ ਭਰੋ ਤੇ ਜਾਓ ਆਪੋ ਆਪਣੇ ਘਰਾਂ, ਮਗਰ ਇੱਕ ਸ਼ਿਕਾਰੀ ਹੈ, ਸ਼ਿਕਾਰੀ ਨੇ ਉਸੇ ਦੁਕਾਨ ਤੋਂ ਦਾਣੇ ਲੈ ਨੇ ਗੁਰੂ ਗ੍ਰੰਥ ਸਾਹਿਬ ਤੋਂ, ਆਖੋ ਸਤਨਾਮ ਸ੍ਰੀ, ਬਾਣੀ ਉਹਦੀ ਪੜੀ, ਸਿਮਰ ਉਹਦਾ ਹੀ ਕਰਾਇਆ, ਗੱਲ ਉਹਦੀ ਕੀਤੀ, ਮਗਰ ਉਹ ਦਾਣੇ ਪਾਉਂਦਿਆਂ ਪਾਉਂਦਿਆਂ ਥੱਲੇ ਬਰੀਕ ਜਾਲ ਵਿਛਾਤਾ ਜਿਹੜਾ ਪੰਛੀ ਨੂੰ ਦਿੱਤੀ ਨਾ, ਆਖੋ ਸਤਨਾਮ ਸ੍ਰੀ। ਸਮਝ ਰਹੇ ਹੋ, ਸੌਸਾ ਨਾ ਲਿਆ ਵਿੱਚੋਂ, ਰੱਜ ਕੇ ਆਖੋ ਵਾਹਿਗੁਰੂ, ਆਖੋ।

0: ਕਰਦੇ ਹੁਣ ਉਹਨੇ ਦਾਣਿਆਂ ਦੇ ਥੱਲੇ ਇੱਕ ਬਰੀਕ ਜਿਹਾ ਜਾਲ ਵਿਛਾਇਆ, ਪਤਾ ਕਿਤੇ ਆਪਣੇ ਕੋਠੇ ਤੇ ਜਾ ਕੇ ਸ਼ਿਕਾਰੀ ਨੇ ਛੱਡਦਾ ਕਬੂਤਰ। ਤੁਸੀਂ ਵੇਖੇ ਜੋੜੇ ਲੋਕੀ ਰੱਖਦੇ, ਇੱਕ ਵਾਰ ਸ਼ਿਕਾਰੀ ਦੇ ਕੋਠੇ ਦੇ ਉੱਤੇ ਜਦੋਂ ਜਾ ਕੇ ਬਹਿ ਜਾਂਦਾ ਨਾ ਕਬੂਤਰ, ਤੇ ਲੋਕਾਂ ਨੇ ਆਮ ਕੇ ਗਿਲਾ ਕੀਤਾ ਹੋਵੇ, ਤੂੰ ਇਹਨਾਂ ਨੂੰ ਬੇਜ਼ਬਾਨਾਂ ਨੂੰ ਕਾਹਨੂੰ ਫੜ ਲਿਆ, ਆਖੋ ਸਤਨਾਮ ਸਿੰਘ ਇਹਨਾਂ ਬੇਜ਼ਬਾਨਾਂ ਨੂੰ ਕਿਉਂ ਫੜ ਲਿਆ, ਬੋਲੋ ਮੇਰੇ ਨਾਲ, ਇਹਨਾਂ ਬੇਜ਼ਬਾਨਾਂ ਨੂੰ। ਸ਼ਿਕਾਰੀ ਨੇ ਆਖਿਆ ਮੈਂ ਕਦੋਂ ਫੜਿਆ, ਮੈਂ ਤੇ ਕੋਠੇ ਤੇ ਖੁੱਲੇ ਛੱਡੇ, ਉੱਡ ਜਾਣ, ਆਖੋ ਸਤਨਾਮ ਸ੍ਰੀ, ਸਮਝ ਲਿਆ, ਉੱਡ ਜਾਣ ਕੋਠੇ ਤੋਂ, ਮੈਂ ਤਾਂ ਫੜਿਆ ਹੀ ਨੀ। ਆਂਦਾ ਆ ਮੈਂ ਤੈਨੂੰ ਵਿਖਾਵਾਂ, ਸੋਟੀ ਲੈ ਕੇ ਗਿਆ, ਉਹਨਾਂ ਬੇਜ਼ਬਾਨਿਆਂ ਨੂੰ ਉਡਾਇਆ, ਮਗਰ ਇੱਕ ਵਾਰ ਉਸ ਕੋਠੇ ਤੇ ਬਹਿ ਕੇ ਅਸੀਂ ਉੱਡਣ ਜੋਗੇ ਹੀ ਨੀ ਰਹੇ। ਉਹਨਾਂ ਲਈ ਹੋ ਗਿਆ ਵੀ ਜੇ ਇੱਥੋਂ ਬਾਹਰ ਜਾਵਾਂਗੇ ਤੇ ਕੁਛ ਵੀ ਨੀ ਮਿਲਣਾ, ਇੱਥੇ ਦਾਣੇ ਮਿਲਦੇ ਸਾਨੂੰ। ਮਗਰ ਉਹਨਾਂ ਨੂੰ ਇਹ ਨੀ ਪਤਾ ਵੀ ਇਹ ਇੱਕ ਸੀਮਤ ਜਗ੍ਹਾ ਜਿੱਥੇ ਅਸੀਂ ਫਸ ਗਏ ਹਾਂ। ਆਖੋ ਸਤਨਾਮ ਸ੍ਰੀ, ਇਹ ਸਾਡਾ ਘਰ ਨਹੀਂ, ਇਹ ਸਾਡਾ ਘਰ ਨਹੀਂ। ਜਦੋਂ ਉੱਥੇ ਦਾਣੇ ਪੈ ਗਏ, ਉਹ ਸੋਟੀ ਲੈ ਕੇ ਆਇਆ ਕਰਕੇ ਉਡਾ ਤੇ ਅਸਮਾਨ ਤੇ ਵੀ ਉੱਡ ਗਏ। ਪੰਜ ਪਿਆਰੇ ਸਾਹਿਬਾਨਾਂ ਨੂੰ ਕਹਿਣਾ, ਉਸ ਮਾਤਾ ਨੇ ਜਿਤਨਾ ਤਰਲਾ ਪਾਇਆ ਸੀ, ਜੇ ਮੇਰੇ ਬੱਚੇ ਤੈਨੂੰ ਮਿਲ ਜਾਣ, ਜੇ ਮੇਰਾ ਪੁੱਤਰ ਤੈਨੂੰ ਮਿਲ ਜਾਏ, ਇੱਕ ਪਰ ਉਪਕਾਰ ਕਰੀ, ਉਹਨੂੰ ਉਹਦੇ ਘਰ ਛੱਡ ਆਈ। ਬੋਲੋ ਜੀ, ਕਹਿੰਦੇ ਘਰ ਕਿਹੜਾ? ਜੇ ਕਦੀ ਅੱਜ ਸੰਸਾਰ ਦਾ ਹਰ ਸੰਤ ਅੰਮ੍ਰਿਤ ਛਕਾਉਣ ਵਾਲਾ ਆਖੇ ਮੇਰਾ ਕੋਈ ਡੇਰਾ ਹੀ ਨਹੀਂ, ਮੇਰਾ ਕੋਈ, ਬੋਲੋ ਨਾ, ਮੇਰਾ ਕੋਈ, ਮੇਰੀ ਕੋਈ ਸੰਪਰਦਾ ਨਹੀਂ, ਮੈਂ ਤਾਂ ਤੈਨੂੰ ਅੰਮ੍ਰਿਤ ਛਕਾ ਕੇ ਤੇਰੇ ਪਿਓ ਦੇ ਘਰ ਭੇਜਣਾ। ਤੈਨੂੰ ਘਰ ਭੁੱਲ ਗਿਆ ਸੀ ਪਿਓ ਦਾ, ਮੇਰੀ ਰੱਬ ਨੇ ਡਿਊਟੀ ਲਾਈ, ਮੈਂ ਤੈਨੂੰ ਸਮਝਾਇਆ ਭਜਾਇਆ, ਅਨੰਦਪੁਰ ਵਾਲੇ ਦੇ ਬਚਨ ਸੁਣਾਏ, ਅਨੰਦਪੁਰ ਵਾਲੇ ਦੀਆਂ ਕਥਾ ਕਹਾਣੀਆਂ ਸੁਣੀਆਂ, ਤੇਰਾ ਹੁਣ ਮਨ ਮੰਨ ਗਿਆ, ਤੂੰ ਅੰਮ੍ਰਿਤ ਛਕ ਲਿਆ, ਮੇਰਾ ਕੋਈ ਘਰ ਨਹੀਂ। ਮਗਰ ਇੱਥੇ ਕੀਰਤਨ ਮਗਰੋਂ ਧਾਰਨਾ ਸਿੱਖਦੇ ਹਾਂ ਤੇ ਪਹਿਲੋਂ ਸਾਡੇ ਅੱਠ ਅੱਠ ਦਸ ਦਸ ਏਕੜ ਵਿੱਚ ਡੇਰੇ ਬਣ ਜਾਂਦੇ ਨੇ, ਤੇ ਆਪਾਂ ਕੋਈ 20 ਹਜ਼ਾਰ ਸੰਗਤ ਜੋੜ ਕੇ ਬਹਿ ਗਿਆ, ਕੋਈ 50 ਹਜ਼ਾਰ ਸੰਗਤ ਜੋੜ ਕੇ ਬਹਿ ਗਿਆ। ਮੇਰੇ ਬਾਪੂ ਦੇ ਘਰ ਅਨੰਦਪੁਰ ਦੀ ਧਰਤੀ ਤੋਂ ਚਮਕੌਰ ਸਾਹਿਬ ਆਓ ਇੱਕ ਵਾਰ, ਆਖੋ ਸਤਨਾਮ ਸ੍ਰੀ, ਇੱਕ ਵਾਰ ਆਪਣੀ ਸੁਰਤ ਨੂੰ ਕਿੱਥੇ ਲਿਆਓ, ਚਮਕੌਰ ਸਾਹਿਬ ਦੀ ਧਰਤੀ ਤੇ, ਉਸ ਧਰਤੀ ਤੇ ਲਿਆਓ, ਤੇ ਤੁਹਾਡੇ ਵਿੱਚੋਂ ਕਈ ਗੁਰਸਿੱਖ ਆ ਚੁੱਕੇ ਜਾਂਦੇ ਹੋਣਗੇ, ਤੁਸੀਂ ਰੋਜ਼ ਵੇਖੋ ਉੱਥੇ ਕਬੂਤਰ ਉੱਡਦੇ ਬੰਦਾ ਜਾਂਦਾ ਹੀ ਕੋਈ ਨੀ। ਉਹ ਭਲਿਓ ਉਹ ਜਗ੍ਹਾ ਜੇ ਜਿੱਥੇ ਪਹਿਲਾ ਪਰਛਾ ਵੱਜਿਆ ਨਾ ਅਜੀਤ ਸਿੰਘ ਦੇ ਕਲੇਜੇ ਚ, ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਪੈਰਾਂ ਤੋਂ ਜੋੜਾ ਲਾਤਾ, ਜੋੜਾ ਲਾਤਾ, ਇਹ ਉਹਦੇ ਦਰਬਾਰ ਚ ਬੈਠਾ ਮੈਂ ਬਚਨਾ ਜੋੜਾ ਲਾਤਾ। ਤੇ ਲਾਗੋਂ ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਜੋੜਾ ਇਕਦਮ ਤੋਂ ਲਾਇਆ ਜੇ? ਕਹਿੰਦੇ ਇੱਥੇ ਬਾਬੇ ਅਜੀਤ ਸਿੰਘ ਦਾ ਖੂਨ ਡੁੱਲ ਗਿਆ, ਧਰਤੀ ਇੰਨੀ ਪਵਿੱਤਰ ਹੋ ਗਈ ਆ ਕਿ ਇੱਥੇ ਆਉਣ ਵਾਲਾ ਹਰ ਗੁਰਸਿੱਖ, ਉਹਨੂੰ ਕਿਸੇ ਮੱਕੇ ਮਦੀਨੇ ਜਾਣ ਦੀ ਜ਼ਰੂਰਤ ਨਹੀਂ, ਉਹਨੂੰ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਜ਼ਰੂਰਤ ਨਹੀਂ, ਚਮਕੌਰ ਸਾਹਿਬ ਜਿੱਡਾ ਤੀਰਥੀ ਦੇ ਗਈ। ਮਗਰ ਅਸੀਂ ਸਾਡੀ ਦੌੜ ਕਿੱਥੋਂ ਤੱਕ ਰਹਿ ਗਈ? ਖੈਰ ਉਧਰ ਨਾ ਜਾਵਾਂ, ਮੈਂ ਵਿਸ਼ਾ ਲਾਉਣਾ, ਮੈਂ ਬੇਨਤੀ ਕਰਨ ਲੱਗਾ, ਅੱਲਾ ਯਾਰ ਖਾਂ ਇੱਕ ਮੁਸਲਮਾਨ ਕਵੀ ਹੋਇਆ, ਉਹਦੀਆਂ ਤੁਸੀਂ ਪੜ੍ਹੀਆਂ ਕਵਿਤਾ, ਉਹ ਤੇ ਕਹਿੰਦਾ ਆਪਣੀ ਕਲਮ ਨਾਲ ਲਿਖਦਾ, ਕਹਿੰਦਾ ਬਸ ਇੱਕ ਹੀ ਤੀਰਥ ਹੈ ਹਿੰਦ ਮੈਂ। ਲੋ ਸੁਣੋ, ਹਿੰਦੁਸਤਾਨ ਚ ਕਹਿੰਦਾ ਬਸ ਇੱਕੋ ਹੀ ਤੀਰਥ ਆ। ਵੇਖੋ ਇੱਕ ਮੁਸਲਮਾਨ ਦੀ ਅੱਖ ਕਿੱਥੋਂ ਤੱਕ ਵੇਂਦੀ, ਸਿੱਖੋ ਅਸੀਂ ਕਿੱਥੇ ਚਲੇ ਗਏ, ਬਸ ਇੱਕ ਹੀ ਤੀਰਥ ਹੈ ਹਿੰਦ ਮੈਂ। ਬੋਲੋ, ਬਸ ਯਾਤਰਾ ਦੇ ਲਈ, ਯਾਤਰਾ ਕਰਨ ਨੂੰ ਦੁਨੀਆਂ ਦੇ ਲੋਕੋ, ਅੱਲਾ ਯਾਰ ਖਾਂ ਜੋਗੀ ਲਾਹੌਰ ਦਾ ਰਹਿਣ ਵਾਲਾ ਕਹਿੰਦਾ, ਜਿਹਨੇ ਗੰਜੇ ਸ਼ਹੀਦਾਂ ਕਿਤਾਬ ਲਿਖੀ, ਉਹ ਕਹਿੰਦਾ ਯਾਤਰਾ ਕਰਨ ਨੂੰ ਹਿੰਦੁਸਤਾਨ ਚ ਇੱਕੋ ਹੀ ਤੀਰਥ ਹੈ। ਆਖੋ ਸਤਨਾਮ ਸ੍ਰੀ, ਬਸ ਇੱਕ ਹੀ ਤੀਰਥ ਹੈ ਹਿੰਦ ਮੈਂ, ਯਾਤਰਾ ਦੇ ਲਈ ਆਂਦਾ ਇੱਕੋ ਹੀ ਤੀਰਥ ਹੈ, ਸਿੱਧੇ ਹੋ ਕੇ ਬੈਠੋ, ਇੱਕੋ ਹੀ ਤੀਰਥ ਹੈ ਹਿੰਦੁਸਤਾਨ ਦੇ ਵਿੱਚ ਯਾਤਰਾ ਕੇ ਲਈ, ਬਸ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ, ਕਟਾਏ ਜਹਾਂ ਬੇਟੇ ਪਾਪ ਨੇ। ਇਹਦੇ ਤੋਂ ਵੱਡਾ ਤੀਰਥ ਕਿੱਥੇ? ਤੁਹਾਡੀਆਂ ਗੱਡੀਆਂ ਚਮਕੌਰ ਨੂੰ ਨਹੀਂ ਜੇ ਮੁੜਦੀਆਂ, ਭਾਵੇਂ ਮੇਰਾ ਗੁੱਸਾ ਹੀ ਕਰੇ। ਸੁਣੋ, ਤੁਹਾਡੀਆਂ ਗੱਡੀਆਂ ਚਮਕੌਰ ਸਾਹਿਬ ਨੂੰ ਨਹੀਂ ਜੇ ਮੁੜਦੀਆਂ, ਭਾਵੇਂ ਗੁੱਸਾ ਹੀ ਕਰੇ। ਜੇ ਤੁਸੀਂ ਮਹੀਨੇ ਬਾਅਦ ਇੱਕ ਇੱਕ ਪਰਿਵਾਰ ਵੀ ਲਾ ਲਓ ਨਾ ਕਿ ਅਸੀਂ ਮਹੀਨੇ ਬਾਅਦ ਚਮਕੌਰ ਦੀ ਧਰਤੀ ਤੇ ਮੱਥਾ ਟੇਕਣ ਜਾਣਾ ਹੀ ਜਾਣਾ ਹੈ, ਉੱਥੇ ਕਬੂਤਰਾਂ ਦੀ ਜਗ੍ਹਾ ਤੇ ਗੁਰੂ ਦੇ ਸਿੱਖੋ, ਗੁਰੂ ਦੇ ਸਿੱਖਾਂ ਦੀ ਸੰਗਤ ਜੁੜ ਸਕਦੀ, ਡੇਰਿਆਂ ਨੂੰ ਤੁਰ ਪਏ, ਨਵੇਂ ਨਵੇਂ ਧਰਮ ਸਥਾਨ ਆਪਾਂ ਲੱਭ ਲੈ, ਬਸ
1: एक ही तीर्थ है हिंद में यात्रा के लिए, अल्लाह यार खा कटाए जहां बेटे बाप ने खुदा के लिए कटाए।

आदमी नहीं, खुदा भी नहीं है। रब की मर्यादा चलाने अपने पुत जिथे वाले ओदा तीर्थ किथो लभोगे। मगर मैं कहन लगा सा कुछ शिकारी ने ਉਹ ਜਿੰਨੇ ਪੰਛੀ ਲੈ ਗਿਆ ਉਹਦੇ ਜੋਗੇ ਹੀ ਰਹਿ ਗਏ। ਅਰਦਾਸ ਕਰੋ, ਇਹ ਭਜਨ ਮੇਰੇ ਨਾਲ ਪੜ੍ਹੋ ਕਿ ਸੰਸਾਰ ਵਿੱਚ ਇੱਕ ਇੱਕ ਜੀਵ ਦੀ ਇਹ ਅਰਦਾਸ ਹੋਵੇ, ਕੋਈ ਜਾਣਾ ਕੋਈ ਸੇਵਕ ਰੱਬ ਦਾ ਪਿਆਰਾ ਆਵੇ, ਅੰਮ੍ਰਿਤ ਛਕਾਵੇ ਤੇ ਮੈਨੂੰ ਜੋੜ ਆਨੰਦਪੁਰ ਨਾਲ ਦੇ, ਜੋੜ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਦੇ, ਜੋੜ ਮੈਨੂੰ ਗੁਰੂ ਪੰਥ ਦੀ ਮਰਿਆਦਾ ਨਾਲ ਦੇ। ਆਪੋ ਆਪਣੀ ਗੱਲ ਨਾ ਦੱਸੇ ਹਰ ਸਿਉਂ

0: ਕਹੂੰ ਪਕੂ ਸ਼ੁਭਰ ਸਨਾ ਤੀਜੇ ਪ੍ਰਾਣ ਅਕੋਰ ਕਿਹਦੇ ਲਈ ਜਿਹੜਾ ਮੇਰੇ ਮਨ ਤਨ ਨਿਰਮਲ ਦਰਤ ਕਿਆਰੂ ਮੇਰੇ ਮਨ ਨੂੰ ਤੇ ਤਨ ਨੂੰ ਨਿਰਮਲ ਕਿਆਰੇ ਬਣਾ ਕੇ ਉਹਦੇ ਵਿਚ ਪੰਜ ਚੁਲੇ ਨੇਤਰਾਂ ਚ ਪਾ ਦੇ ਪੰਜ ਚੁਲੇ ਸਿਰ ਵਿਚ ਪਾ ਦੇ ਪੰਜ ਚੁਲੇ ਮੇਰੇ ਮੂੰਹ ਵਿਚ ਪਾ ਦੇ ਤੇ ਇਕ ਇਕ ਚੁਲੇ ਨਾਲ ਮੇਰੇ ਨੇਤਰਾਂ ਚ ਨੇਤਰ ਪਾ ਕੇ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੁਧਾ ਕਹਿੰਦੇ ਅੰਮ੍ਰਿਤ ਨੂੰ ਸੁਧਾ ਕਿਹਨੂੰ ਕਹਿੰਦੇ ਨੇ ਸੁਧਾ ਸੋਈਏ ਪੜ੍ਹਦੇ ਅੰਮ੍ਰਿਤ ਸੋਈਏ ਕਹਿੰਦੇ ਨੇ ਹਰ ਸਿੰਚੈ ਸੁਧਾ ਸੰਜੋਰ ਸੰਜੋਤ ਵੇ ਮੇਰੇ ਪਿਆਰਿਆਂ ਅੱਖਾਂ ਵਿਚ ਮੇਰੇ ਮੂੰਹ ਵਿਚ ਮੇਰੇ ਸਿਰ ਵਿਚ ਅੰਮ੍ਰਿਤ ਕੋਈ ਜਨ ਹਰਸਿਓ ਦੇਵੈ ਜੋਰ ਤੇ ਅੱਜ ਵਾਲਾ ਬਚਨ ਜਿਹੜਾ ਵਿਚਾਰਨ ਲੱਗੇ ਉਹ ਹੈ ਚਿੰਤਾ ਤਾਂ ਕੀ ਕੀਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਲਈ ਜੁੜੇ ਹੋ ਇੱਕ ਵਾਰ ਆਪਣੀ ਇਕਾਗਰਤਾ ਬਣਾਉਣ ਨੂੰ ਫਿਰ ਆਖੋ ਵਾਹਿਗੁਰੂ ਮੈਂ ਅੱਗੇ ਵੀ ਗੱਲ ਦੱਸਿਆ ਸੀ ਵੱਡ ਭਾਗੀਆਂ ਵਾਹੋ ਵਾਹੋ ਮੋਹ ਕਢਾਏ ਵੱਡ ਭਾਗੀਆਂ ਸਿੱਧੇ ਲੱਕ ਕਰਕੇ ਬੈਠੋ ਵੱਡ ਭਾਗੀਆਂ ਵਾਹੋ ਵਾਹੋ ਜਿਹੜੇ ਵੱਡੀਆਂ ਭਾਗਾਂ ਵਾਲੇ ਉਹਨਾਂ ਦੇ ਮੂੰਹ ਚੋਂ ਬਾਹਰ ਬਾਹਰ ਵਾਹਿਗੁਰੂ ਕਢਾਉਂਦਾ ਵਾਹਿਗੁਰੂ
1: ਵਾਹਿਗੁਰੂ
0: ਜਿਹੜੀਆਂ ਵੱਡੇ ਭਾਗਾਂ ਦੂਸਰੇ ਤੇ ਇੱਥੇ ਵੀ ਮੈਂ ਦੇਖਦਾ ਬੇਅੰਤ ਸੰਗਤ ਵਿੱਚ ਇਤਨਾ ਬੈਠੇ ਹੁੰਦੇ ਕਰਕੇ ਅਸੀਂ ਤੇ ਬੋਲਣਾ ਹੀ ਕਿਉਂਕਿ ਸਾਡੇ ਕੰਨਾਂ ਵਿੱਚ ਗਿਆਨ ਪਾਉਣ ਵਾਲੇ ਕਹਿੰਦੇ ਵਾਹਿਗੁਰੂ ਜਪਣ ਦਾ ਕੋਈ ਫਾਇਦਾ ਨਹੀਂ ਸਾਡੇ ਕੰਨਾਂ ਵਿੱਚ ਗਿਆਨ ਪਾਉਣ ਵਾਲੇ ਕਹਿੰਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਕੋਈ ਜ਼ਰੂਰਤ ਨਹੀਂ ਸੰਗਤ ਦੇ ਜੋੜੇ ਝਾੜਨ ਦੀ ਕੋਈ ਜ਼ਰੂਰਤ ਨਹੀਂ ਦਿਸ ਇਜ਼ ਡਸਟ ਉਹ ਜਿਹੜੀ ਗੁਰੂ ਦੇ ਚਰਨਾਂ ਦੀ ਚਰਨ ਧੂੜ ਹੈ ਨਾ ਸਿੱਖਾਂ ਦੀ ਜਿਹੜਾ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ ਤੂੰ ਗੁਰੂ ਦੇ ਸਿੱਖਾਂ ਦੀ ਚਰਨ ਧੂੜ ਬੜੀ ਮੱਥੇ ਨੂੰ ਲਾਉਣਾ ਕੀ ਗੱਲ ਆ ਕਹਿੰਦਾ ਇੱਕ ਇਹੋ ਜਿਹਾ ਸੁਰਮਾ ਹੈ ਜਿਹੜਾ ਗੁਰੂ ਨਾਨਕ ਦੀ ਚਰਨ ਧੂੜ ਆ ਸਿੱਖਾਂ ਦੀ ਇਹੋ ਜਿਹਾ ਸੁਰਮਾ ਹੈ ਗੁਰੂ ਨਾਨਕ ਦੇ ਸਿੱਖਾਂ ਦੇ ਚਰਨਾਂ ਥੱਲੇ ਜਿਹੜਾ ਇਸ ਧੂੜ ਨੂੰ ਲਾਉਂਦਾ ਮੱਥੇ ਤੇ ਆ ਤੇ ਪ੍ਰਕਾਸ਼ ਉਹਦੇ ਹਿਰਦੇ ਚ ਹੁੰਦਾ ਇਹੋ ਜਿਹਾ ਸੁਰਮਾ ਹੈ ਲਾ ਕੇ ਵੇਖਿਓ ਮਤਲਬ ਨਵਿਆਂ ਨਵਿਆਂ ਨੇ ਸਾਡੇ ਦਿਮਾਗ ਚ ਇੰਨੀ ਕਨਫਿਊਜ਼ਨ ਪਾ ਦਿੱਤੀ ਨਾ ਤਾਂ ਅਸੀਂ ਹੁਣ ਜੋੜੇ ਝਾੜਦੇ ਹਾਂ ਨਾ ਅਸੀਂ ਜੂਠੇ ਬਰਤਨ ਸਾਫ ਕਰਦੇ ਨਾ ਕਦੀ ਪੱਖੇ ਤੇ ਚਲੋ ਪੱਖੇ ਨਵੇਂ ਲੱਗ ਗਏ ਤੁਸੀਂ ਰੋਜ਼ ਬਾਣੀ ਪੜ੍ਹ ਕੇ ਵੇਖੋ ਇਸ ਗੁਰ ਕੇ ਗ੍ਰਹਿ ਢੋਵੋ ਪਾਣੀ ਲਿਖਿਆ ਜੀ ਇਸ ਗੁਰ ਕੇ ਗ੍ਰਹਿ ਬੋਲੋ ਨਾ ਇਸ ਗੁਰ ਕੇ ਗ੍ਰਹਿ ਉਸ ਗੁਰੂ ਦੇ ਘਰ ਵਿੱਚ ਪਾਣੀ ਢੋਵੋ ਪਿਆਓ ਜਿਸ ਗੁਰ ਤੇ ਅਕਲ ਗਤ ਜਾਣੇ ਜਿਸ ਗੁਰ ਤੇ ਇਸ ਗੁਰ ਕੇ ਗ੍ਰਹਿ ਚੁਲਾਮੋ ਪੱਖਾ ਚੱਲੋ ਜਿਹਨੇ ਮਹਾਂ ਅਗਨ ਤੇ ਹਾਥ ਦੇ ਰਾਖਾ ਵੇਖੋ ਕਿਹੜੇ ਕਿਹੜੇ ਪਿਆਰੇ ਬਚਨ ਆ ਉਸ ਗੁਰੂ ਦੇ ਘਰ ਵਿੱਚ ਆਣ ਕੇ ਸੇਵਾ ਕਰੋ ਸਿਮਰਤ ਕਰੋ ਮਗਰ ਇਹ ਕਹਿੰਦੇ ਜੀ ਹੁਣ ਪੱਖੇ ਦੀ ਕਿ ਜ਼ਰੂਰਤ ਪੱਖੇ ਚੱਲ ਪਏ ਚਲੋ ਮੁਬਾਰਕ ਆ ਪੱਖੇ ਚੱਲ ਪਏ ਮਗਰ ਗੁਰੂ ਜੀ ਸਿੱਖੋ ਇੱਕੋ ਹੀ ਗੱਲ ਸੀ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ ਜੀ ਜਦੋਂ ਤੁਸੀਂ ਜੋੜੇ ਝਾੜਦੇ ਤੁਹਾਨੂੰ ਕੀ ਮਹਿਸੂਸ ਹੁੰਦਾ ਕਹਿੰਦਾ ਕੁਝ ਮਹਿਸੂਸ ਹੋਵੇ ਨਾ ਹੋਵੇ ਮੇਰਾ ਸਿਰ ਤੇ ਨੀਵਾਂ ਹੋਇਆ ਨਾ ਇੱਥੇ ਸਿਰ ਚੁੱਕ ਕੇ ਬੈਠਾ ਬਾਣੀ ਵਿੱਚ ਲਿਖਿਆ ਊਠ ਹੁੰਦਾ ਨਾ ਊਠ ਊਠ ਵੇਖਿਆ ਜੀ ਇੱਥੇ ਕੀ ਕਹਿੰਦੇ ਊਠ ਹੀ ਕਹਿੰਦੇ ਹੋ ਨਾ ਸਾਡੀ ਕੋਲ ਬੋਲੀ ਊਠ ਕੋਈ ਧੌਣ ਕਿੱਥੇ ਹੁੰਦੀ ਕਹਿੰਦੇ ਜਿਹਨਾਂ ਦੀਆਂ ਧੌਣਾਂ ਉੱਚੀਆਂ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਲੱਥਾਂ ਪਾਏ ਤਿੰਨ ਨੱਕ ਮਾਲਕ ਜਿਹਦੀ ਧੌਣ ਬਹੁਤੀ ਉੱਚੀ ਉੱਠਦੀ ਹੁੰਦੀ ਤੇ ਕਹਿੰਦਾ ਇਹਦੇ ਤੱਕ ਕਿਤਨਾ ਪਹੁੰਚੂਗਾ ਉਹਦੇ ਨੱਕ ਦੇ ਵਿੱਚ ਬਰੀਕ ਜੀ ਨੱਕ ਪਾ ਲੈਂਦਾ ਤੇ ਬੜਿਆਂ ਬੜਿਆਂ ਦੀਆਂ ਧੌਣਾਂ ਨੀਵੀਂ ਕਰ ਲੈਂਦਾ ਹੈ ਜਿਹੜੇ ਬੜੇ ਬੜੇ ਅਸਮਾਨ ਤੇ ਸਿਰ ਲਾ ਕੇ ਬੈਠੇ ਆ ਨਾ ਹੰਕਾਰੀ ਕਦੀ ਨੀਵੇਂ ਨੀ ਹੁੰਦੇ ਉਹਨਾਂ ਨੂੰ ਵੀ ਕੁਦਰਤ ਤਿੰਨ ਨੱਕ ਨੱਥਾਂ ਪਾਏ ਬੋਲੋ ਤਿੰਨ ਨੱਕ ਸਮਝ ਲਿਆ ਇਸ ਕਰਕੇ ਤੁਹਾਨੂੰ ਕੁਦਰਤ ਝੁਕਾਵੇ ਉਤੋਂ ਪਹਿਲਾਂ ਆਪ ਝੁਕ ਜਾਓ ਕੁਦਰਤ ਇਸ ਗੱਲ ਲਈ ਮਜਬੂਰ ਕਰਦਾ ਕਿ ਜੋੜੇ ਝਾੜ ਤੂੰ ਤਾਂ ਬਚੇਗਾ ਖੁਸ਼ੀ ਵਿੱਚ ਝਾੜੋ ਸਮਰਪਿਤ ਹੋ ਕੇ ਝਾੜੋ ਸੰਗਤ ਦੇ ਜੋੜੇ ਇਹ ਚਿਹਰੇ ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਾ ਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਤੇ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਰੇਣ ਚਰਨ ਤੋਂ ਪਗ ਸਭ ਖੈਰ ਆਓ ਥੋੜਾ ਸਮਾਂ ਹੈ ਅੱਜ ਦਾ ਬਚਨ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਚਿੰਤਾ ਇਸ ਗੱਲ ਦੀ ਨਾ ਕਰੋ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਦੇ ਕੱਲ ਉਹਨਾਂ ਦੀ ਸ਼ਹੀਦੀ ਵਿਚਾਰਾ ਗਿਆ ਜੀ ਤਿੰਨਾ ਵੱਲ ਚਲੋ ਜਿਹੜੇ ਤਿੰਨ ਨਾਲ ਸੀ ਆਪੋ ਸਤਨਾਮ ਸ੍ਰੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਤੇ ਭਾਈ ਚਾਂਦਨੀ ਚੌਂਕ ਚ ਇੱਕ ਵਾਰ ਸੁਰਤ ਨੂੰ ਖੜੋ ਚਾਂਦਨੀ ਚੌਂਕ ਚਲੋ ਇੱਕ ਵਾਰ ਸੁਰਤ ਕਰਕੇ ਜਾ ਸਕਦੇ ਹੋ ਸੁਰਤ ਤਾਂ ਮਿੰਟ ਚਲੇ ਗਏ ਉੱਤੇ ਉਸ ਭਾਈ ਮਤੀ ਦਾਸ ਚੌਂਕ ਦਾ ਨਾਮ ਅੱਜ ਤੱਕ ਕਮਾਲ ਦੀ ਗੱਲ ਆ ਜਦੋਂ ਕੋਈ ਇਸ ਚੌਂਕ ਦਾ ਨਾਮ ਪੜ੍ਹਦਾ ਹੋਊਗਾ ਤੇ ਬੱਚਾ ਆਪਣੇ ਪਿਓ ਨੂੰ ਪੁੱਛਦਾ ਹੋਊਗਾ ਕੋਈ ਵੀ ਅੱਜ ਵੀ 300 ਸਾਲ ਬਾਅਦ 400 ਸਾਢੇ 300 ਸਾਲ ਬਾਅਦ ਕਿ ਡੈਡੀ ਮਤੀ ਦਾਸ ਕੌਣ ਸੀ ਜਦੋਂ ਉਸ ਚੌਂਕ ਦਾ ਨਾਮ ਹੀ ਭਾਈ ਮਤੀ ਦਾਸ ਚੌਂਕ ਹੈ ਕੀ ਨਾਮ ਆ ਜੀ ਭਾਈ ਮਾਤਰ ਆਪ ਪੁੱਛਦੀ ਹੋ ਜਿਹਨੂੰ ਪਤਾ ਹੋਊਗਾ ਉਹ ਕਹਿੰਦੇ ਹੋਣਗੇ ਇੱਕ ਆਸ਼ਿਕ ਸੀ ਰੱਬ ਦਾ ਗੁਰੂ ਤੇਗ ਬਹਾਦਰ ਰੱਬ ਦਾ ਆਸ਼ਿਕ ਤੇ ਉਹ ਹਿੰਦੂਆਂ ਲਈ ਆਇਆ ਤਿਲਕ ਤੇ ਜੰਜੂ ਲਈ ਆਇਆ ਉਹ ਆਪਾਂ ਕੁਰਬਾਨ ਕਰ ਗਿਆ ਰੱਬ ਦੀ ਰਜ਼ਾ ਵਿੱਚ ਹੁਕਮ ਵਿੱਚ ਰਿਕੇ ਇਹ ਜਿਹੜੇ ਤਿੰਨ ਸੀ ਉਹਨਾਂ ਵਿੱਚੋਂ ਇੱਕ ਦਾ ਨਾਮ ਸੀ ਭਾਈ ਮਤੀ ਦਾਸ ਤੇ ਫਿਰ ਬੱਚਾ ਪੁੱਛਦਾ ਹੋਊਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੱਚਾ ਪੁੱਛਦਾ ਹੋਊਗਾ ਕਿ ਭਾਈ ਮਤੀ ਦਾਸ ਨੇ ਕੀ ਕੀਤਾ ਕਹਿੰਦੇ ਨੇ ਉਹਨੂੰ ਜਦੋਂ ਉਹ ਬੱਚੇ ਪਿਓ ਦੱਸਦਾ ਕਹਿੰਦਾ ਬੇਟਾ ਜਦੋਂ ਉਸ ਭਾਈ ਮਤੀ ਦਾਸ ਨੂੰ ਪੁੱਛਿਆ ਉਹ ਜਿਹੜਾ ਪਿੰਜਰੇ ਚ ਬੈਠਾ ਤੇਰਾ ਕੀ ਲੱਗਦਾ ਹੈ ਪਿੰਜਰੇ ਚ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸੀ ਮੇਰੇ ਹੱਥ ਜੋੜ ਕੇ ਬੇਨਤੀ ਲੱਕ ਸਿੱਧਾ ਕਰਕੇ ਰੱਖੋਗੇ ਬਹੁਤ ਆਨੰਦ ਆਊ ਪੂਰੇ 9 ਵਜੇ ਸਮਾਪਤੀ ਕਰ ਦੂੰਗਾ ਇਕਾਗਰਤਾ ਬਣਾਵਾ ਗਵਾਏ ਹੋਏ ਉਹ ਤੇਰਾ ਕੀ ਲੱਗਦਾ ਹੈ ਉਹ ਜਿਹੜਾ ਪਿੰਜਰੇ ਚੋਂ ਕੀ ਲੱਗਦਾ ਤੇ ਉਸ ਰੱਬ ਦੇ ਪਿਆਰੇ ਭਾਈ ਮਤੀ ਦਾਸ ਨੇ ਆਖਿਆ ਉਹ ਮੇਰਾ ਸਤਿਗੁਰੂ ਹੈ ਬੋਲੋ ਨਾ ਉਹ ਮੇਰਾ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਸਤਿਗੁਰੂ ਨੇ ਉਹਨੇ ਕਿਹਾ ਉਦੋਂ ਉਹ ਪਿਤਾ ਆਪਣੇ ਪੁੱਤ ਨੂੰ ਦੱਸਦਾ ਹੈ ਕਿ ਜਦੋਂ ਉਹਨੂੰ ਇਹ ਸਵਾਲ ਕੀਤਾ ਕਿ ਤੇਰਾ ਤੇ ਉਹਦਾ ਕੀ ਰਿਸ਼ਤਾ ਹੈ ਤੇਰੇ ਸਤਿਗੁਰੂ ਦਾ ਤੇ ਤੇਰਾ ਕੀ ਰਿਸ਼ਤਾ ਹੈ ਤੇ ਭਾਈ ਮਤੀ ਦਾਸ ਪਿਆਰੇ ਨੇ ਆਖਿਆ ਜੋ ਮੱਛੀ ਤੇ ਪਾਣੀ ਦਾ ਰਿਸ਼ਤਾ ਹੈ ਜੋ ਇੱਕ ਵਜਨ ਕਰਨਾ ਪੜਿਓ ਜਿਉਂ ਮੱਛਲੀ ਬਿਨ ਪਾਣੀ ਰਹੇ ਨਾ ਕਿਤੇ ਉਪਾਏ ਜਿਉਂ ਮੱਛਲੀ ਰਹੇ ਨਾ ਕਿਤੇ ਉਪਾਏ ਕੋਈ ਉਪਾਅ ਹੀ ਨਹੀਂ ਕਿ ਮੱਛੀ ਪਾਣੀ ਤੋਂ ਵੱਖ ਹੋ ਕੇ ਜਿਉਂਦੀ ਰਹੇ ਕੋਈ ਉਪਾਅ ਹੀ ਨਹੀਂ ਸਿੱਖ ਗੁਰੂ ਤੋਂ ਵੱਖ ਹੋ ਕੇ ਜਿਉਂਦਾ ਰਹਿ ਸਕਦਾ ਹੋਵੇ ਅੱਜ ਮੈਂ ਜਿੱਥੇ ਲਿਆਉਣੀ ਨਾ ਚਿੰਤਾ ਤਾਂ ਕੀ ਜੋ ਅਣਹੋਣੀ ਹੋਣੀ ਦੀ ਤਾਂ ਗੱਲ ਹੀ ਕੋਈ ਨੀ ਹੋਣ ਵਾਲੀ ਗੱਲ ਦੀ ਕਾਹਦੀ ਚਿੰਤਾ ਜੋ ਉਪਜਿਓ ਜਿਹੜਾ ਆਇਆ ਉਹਦੇ ਜਾਣ ਦੀ ਤੇ ਕੋਈ ਚਿੰਤਾ ਨਹੀਂ ਚਿੰਤਾ ਤਾਂ ਉਸ ਗੱਲ ਦੀ ਜਿਹੜੀ ਅਣਹੋਣੀ ਉਹਨੂੰ ਦੱਸਣ ਵਾਲੇ ਨੇ ਆਖਿਆ ਕੀ ਤੇਰਾ ਰਿਸ਼ਤਾ ਕਹਿੰਦਾ ਮੱਛੀ ਤੇ ਪਾਣੀ ਵਾਲਾ ਉਹਨੇ ਕਿਹਾ ਜੇ ਮੱਛੀ ਨੂੰ ਪਾਣੀ ਚੋਂ ਕੱਢ ਦਈਏ ਉਹ ਕਹਿਣ ਲੱਗਾ ਪਹਿਲੀ ਗੱਲ ਤੇ ਤੇਰੇ ਚ ਇੰਨੀ ਹਿੰਮਤ ਨਹੀਂ ਕਿ ਤੂੰ ਮੇਰਾ ਗੁਰੂ ਨਾਲੋਂ ਨਾਤਾ ਤੋੜਦਾ ਉਹਨਾਂ ਕਿਹਾ ਤੈਨੂੰ ਅਸੀਂ ਸਜ਼ਾ ਇਹੋ ਜਿਹੀ ਦੇਣੀ ਜੇ ਤੂੰ ਗੁਰੂ ਨਾਲੋਂ ਨਾ ਟੁੱਟੋ ਤੇ ਤੂੰ ਆਪ ਹੀ ਟੁੱਟ ਜਾਏਗਾ ਖੁਦ ਕਹਿਣ ਲੱਗਾ ਉਹ ਕੋਈ ਦੁਨੀਆਂ ਦੀ ਸਜ਼ਾ ਹੀ ਨਹੀਂ ਬਣੀ ਜਿਹੜੀ ਸਿੱਖ ਨੂੰ ਗੁਰੂ ਨਾਲੋਂ ਤੋੜ ਦੇਵੇ ਜਿਹੜੀ ਸਿੱਖ ਨੂੰ ਗੁਰੂ ਨਾਲੋਂ ਤੋੜ ਦੇਵੇ ਸੁਣਿਆ ਜੇ ਕਦੀ ਰੋਜ਼ ਪੜ੍ਹਦੇ ਹੋ ਨਾ ਭੱਠੀਆਂ ਵਿੱਚ ਝੋਕੇ ਗਏ ਸਿੱਖ ਉਹ ਪਿਆਰੇ ਹੋਏ ਸ਼ਰਾਬ ਦੀ ਬੋਤਲ ਚ ਡੁੱਬ ਗਏ ਸਿੱਖੀ ਸ਼ਰਾਬ ਦੀ ਬੋਤਲ ਚ ਡੁੱਬਦੀ ਜੇ ਉਹਨਾਂ ਨੂੰ ਵੇਖੋ ਜਿਹੜੇ ਭੱਠੀਆਂ ਚ ਝੋਕੇ ਗਏ ਉਹਨਾਂ ਨੂੰ ਵੇਖੋ ਇੱਕ ਸ਼ਬਦ ਅੱਗੇ ਆਉਂਦਾ ਕੀਮਾ ਕੀਮਾ ਕੀਤੇ ਪਤਾ ਜੇ ਕੀਮਾ ਕੀਮਾ ਕੀ ਹੁੰਦਾ ਸਿੱਖੀ ਨੇ ਮੋਢੀ ਤੇ ਰੱਖਤਾ ਮੋਢੀ ਤੇ ਭਾਈ ਮਤੀ ਦਾਸ ਦਾ ਤੇ ਬੰਦ ਬੰਦ ਕੱਟਿਆ ਨਾ ਉਹਦੇ ਵੱਲ ਵੇਖੋ ਜਿਹਨੂੰ ਕੀਮਾ ਕੀਮਾ ਕੀਮਾ ਸੁਣਿਆ ਆ ਮੈਂ ਹੁਣ ਰੁੜਕੀ ਰਹਿ ਗਿਆ ਤੇ ਮੈਨੂੰ ਕਹਿੰਦੇ ਜੀ ਵੈਜ ਕਬਾਬ ਖਾਣਾ ਜੇ ਵੈਜ ਕਬਾਬ ਤੇ ਮੈਂ ਕਿਹਾ ਲੋਕੋ ਤੁਹਾਡਾ ਠਰਕ ਨੀ ਨਾ ਜਾਂਦਾ ਫਿਰ ਵੀ ਵੈਜ ਦੇ ਨਾਲ ਕਬਾਬ ਲਾ ਹੀ ਲਿਆ ਜੇ ਨਾ ਧਿਆਨ ਦਿਓ ਤੇ ਮੈਂ ਕਿਹਾ ਉਹ ਕੀ ਹੁੰਦਾ ਹੈ ਤੇ ਸੋਇਆਬੀਨ ਦੀਆਂ ਐੜੀਆਂ ਐਡੀਆਂ ਉਹਨਾਂ ਨੇ ਬਣੀਆਂ ਬਣਾ ਕੇ ਵੱਟੀਆਂ ਜਿਹੀਆਂ ਉਹਨਾਂ ਦੇ ਉੱਤੇ ਮੀਟ ਮਸਾਲਾ ਭੁੰਨ ਕੇ ਤੇ ਕਹਿੰਦੇ ਆ ਖਾ ਕੇ ਵੇਖੋ ਇਹਨੂੰ ਵੈਜ ਕਬਾਬ ਕਹਿੰਦੇ ਮੇਰਾ ਕਹਿਣ ਦਾ ਮਤਲਬ ਸੀ ਤੁਸੀਂ ਕੀਮੇ ਬਾਰੇ ਵੀ ਜਾਣਦੇ ਹੋ ਜੇ ਕਬਾਬ ਬਾਰੇ ਜਾਣਦੇ ਕੀਮਾ ਕਿਹਨੂੰ ਕਹਿੰਦੇ ਨਹੀਂ ਕਹਿੰਦੇ ਬਰੀਕ ਬਰੀਕ ਮਾਸ ਕੀਤਾ ਕਹਿੰਦੇ ਸਿੱਖਾਂ ਨੂੰ ਇਹਨਾਂ ਇਹਨਾਂ ਕਰਕੇ ਵੀ ਟੁੱਕਿਆ ਗਿਆ ਸਿੱਖ ਗੁਰੂ ਤੋਂ ਨਹੀਂ ਟੁੱਟਾ ਇਹਨਾਂ ਨਾ ਕਰਕੇ ਟੁੱਕਿਆ ਨੀ ਤੇ ਨਾ ਟੁੱਟੋ ਸ਼ਰਾਬ ਦੀ ਗਲਾਸੀ ਨੇ ਤੈਨੂੰ ਤੋੜਤਾ, ਨਿੱਕੀਆਂ ਨਿੱਕੀਆਂ ਚੌਧਰਾਂ ਨੇ ਤੈਨੂੰ ਅੱਜ ਗੁਰੂ ਤੋਂ ਤੋੜਤਾ। ਟੁੱਟੇ ਕਿ ਨਹੀਂ ਜੀ, ਅੱਖ ਵਾਹਿਗੁਰੂ ਟੁੱਟੇ ਕਿ ਨਹੀਂ, ਮਹਿਸੂਸ ਤਾਂ ਕਰੋ ਪਿਆਰਿਓ। ਤੇ ਟੁੱਟੇ ਪੱਤੇ ਦੀ ਵੀ ਕੋਈ ਕੀਮਤ ਹੁੰਦੀ? ਜਿਹੜਾ ਦਰਖਤ ਨਾਲੋਂ ਟੁੱਟ ਜਾਏ ਉਹਦੀ ਕੋਈ ਕੀਮਤ ਹੈ? ਕਿੱਥੇ ਰੁਲਦਾ ਉਹ ਪੈਰਾਂ ਚ? ਤੇ ਅਸੀਂ ਕਿੱਥੇ ਬੈਠੇ ਭੁਲੇਖੇ ਚ ਨਾ ਰਹੋ ਕਿ ਅਸੀਂ ਬੜੀ ਕਿਤੇ ਵੱਡੇ ਮਰਤਬੇ ਤੇ ਬੈਠੇ ਹਾਂ। ਇਸ ਵੇਲੇ ਜਿੰਨੀ ਪਤਲੀ ਹਾਲਤ ਮੇਰੇ ਪੰਥ ਦੀ ਹੈ, ਜੇ ਕੋਈ ਮਹਿਸੂਸ ਕਰਦਾ। ਪ੍ਰੋਫੈਸਰ ਦਰਸ਼ਨ ਸਿੰਘ ਕਹਿੰਦੇ ਸੀ, ਮੁਰਦੇ ਨੂੰ ਕੀ ਪਤਾ ਠੰਡ ਹੋਵੇ ਗਰਮੀ ਹੋਵੇ, ਜਿੱਥੇ ਮਰਜ਼ੀ ਸੁੱਟਦੇ ਹੋ। ਜਿਉਂਦੇ ਬੰਦੇ ਨੂੰ ਤਾਂ ਮਹਿਸੂਸ ਹੁੰਦਾ ਠੰਡ ਲੱਗਣ ਡਈ ਆ, ਗਰਮੀ ਲੱਗਣ ਡਈ ਆ। ਜਿਉਂਦਾ ਬੰਦਾ ਹਾਲਾਤ ਨੂੰ ਕਬੂਲਦਾ ਹੈ ਕਿ ਮੇਰੀ ਕੌਮ ਨਾਲ ਕੀ ਹੋ ਰਿਹਾ। ਤੁਸੀਂ ਇੱਕ ਵਾਰ ਜਾਗੋ, ਤੁਸੀਂ ਕਿੱਥੇ ਖਲੋਤੇ? ਉਹਨੂੰ ਆਖਿਆ, ਜੇ ਤੈਨੂੰ ਮੈਂ ਤੋੜ ਕੇ ਵਿਖਾਵਾਂ? ਉਹਨੇ ਕਿਹਾ, ਤੋੜ ਕੇ ਵਿਖਾ ਲਾ, ਕੀ ਸਜ਼ਾ ਦਏਗਾ? ਉਹਨਾਂ ਨੇ ਫਿਰ ਭਾਈ ਮਤੀ ਦਾਸ ਦੇ ਐਡੇ ਐਡੇ ਮੋਟੇ ਡੌਲੇ, 7 ਫੁੱਟ ਉੱਚਾ ਕੱਦ ਸੀ ਭਾਈ ਮਤੀ ਦਾਸ, ਸੂਰਮਿਆਂ ਵਾਲੀ ਦੇਹ ਸੀ, ਐਵੇਂ ਨਹੀਂ ਸੀ। ਇਤਰਾ ਬਾਹਾਂ ਕਰਕੇ ਬੰਨ ਦਿੱਤਾ, ਇੱਕ ਬਾਂਹ ਇੱਧਰ ਬੰਨਤੀ, ਇੱਕ ਬਾਂਹ ਇੱਧਰ ਬੰਨਤੀ, ਆਰਾ ਸਿਰ ਤੇ ਰੱਖਤਾ। ਇੱਕ ਵਾਰ ਫਿਰ ਪੁੱਛਿਆ, ਤੂੰ ਮੱਛੀ ਕਹਿਣ ਵਾਲਿਆ, ਉਹ ਪਾਣੀ ਹੈ ਤੇ ਤੂੰ ਦੱਸ ਤੇਰੀ ਕੋਈ ਆਖਰੀ ਖਾਹਿਸ਼ ਹੈ? ਤੇ ਭਾਈ ਮਤੀ ਦਾਸ ਨੇ ਕਿਹਾ, ਇੱਕ ਹੈ ਕਿ ਜਦੋਂ ਆਰਾ ਫਿਰਦਾ ਹੋਵੇ ਮੇਰਾ ਮੂੰਹ ਉਸ ਪਿੰਜਰੇ ਵੱਲ ਰੱਖਿਓ ਜਿਹੜੇ ਪਿੰਜਰੇ ਚ ਮੇਰਾ ਸਤਿਗੁਰੂ ਬੈਠਾ। ਮੈਂ ਚੀਰਿਆ ਜਾ ਰਿਹਾ ਹਾਂ, ਮੈਂ ਚੀਰਿਆ ਜਾ ਰਿਹਾ ਹਾਂ, ਸਾਹਮਣੇ ਮੇਰਾ ਮਾਲਕ ਬੈਠਾ ਹੋਵੇ ਤੇ ਮੈਂ ਉਹਦੇ ਨੇਤਰਾ ਚੋਂ ਪੜਾਂ ਅਸੀਸਾਂ। ਪੁੱਤਾ ਮਾਤਾ ਕੀ ਜੀਵਤ ਜੀਵਤ ਜੀਵਤ ਰਹੋ, ਮੈਂ ਆਪਣੇ ਪਿਓ ਦੇ ਮੂੰਹ ਅਸੀਸਾਂ ਸੁਣਾ, ਵਾਰੇ ਵਾਰੇ ਜਾਂਦੇ ਰਹੋ, ਅਸੀਸਾਂ ਦੇਵੇ ਮੇਰਾ ਗੁਰੂ। ਇੱਕ ਨੂੰ ਇਤਨਾ ਚੀਰ ਦਿੱਤਾ ਗਿਆ ਅੱਖ ਵਾਹਿਗੁਰੂ, ਦੂਸਰੇ ਨੂੰ ਇਤਨਾ ਚੀਰ ਦਿੱਤਾ ਗਿਆ ਕਿ ਤੈਨੂੰ ਰੂੰ ਵਿਚ ਬੰਨਣਾ ਹੈ। ਰੂੰ ਚ ਸੁਣ ਛੱਡੇ ਨਾ, ਮਹਿਸੂਸ ਤੇ ਕਰੋ ਇੱਕ ਵਾਰ, ਪੈਰਾਂ ਤੋਂ ਲੈ ਕੇ ਸਿਰ ਤੱਕ ਕਿਸੇ ਦੇ ਦੁਆਲੇ ਰੂੰ ਲਿਖਤਾ, ਪੈਰਾਂ ਇੰਨਾ ਸਿਰ ਨੰਗਾ ਰਹਿਣਤਾ ਤੇ ਪੈਰਾਂ ਤੱਕ ਰੂੰ ਦਿੱਤਾ, ਉੱਤੇ ਘਿਓ ਪਾ ਦਿੱਤਾ, ਅੱਗ ਦਾ ਲਿਆ ਕੇ ਵਰੋਲਾ ਕੋਲ ਖਲੋ ਕੇ ਆਖਿਆ, ਗੁਰੂ ਨਾਲ ਟੁੱਟਦਾ ਹੈ ਕਿ ਲਾ ਦੀਏ ਅੱਗ? ਆਖੋ ਸਤਨਾਮ ਸ੍ਰੀ। ਤੇ ਪਤਾ ਭਾਈ ਸਤੀ ਦਾਸ ਦਾ ਕੀ ਜਵਾਬ ਸੀ? ਕਹਿੰਦਾ, ਅੱਗ ਲਾ ਦੇ ਕੀ ਹੋ? ਉਹ ਕਹਿੰਦਾ, ਤੂੰ ਮਰ ਜਾਏਗਾ। ਕਹਿੰਦਾ, ਇਹਦੀ ਤੇ ਚਿੰਤਾ ਹੀ ਕੋਈ ਨੀ, ਆਖੋ ਸਤਨਾਮ ਸ੍ਰੀ। ਮਰਨਾ ਤਾਂ ਸਾਰੇ ਹੀ, ਸਭਨਾ ਮਰਨਾ ਆਇਆ ਵਿਛੋੜਾ, ਸਭਨਾ ਮਰਨ ਦੀ ਕਦੇ ਚਿੰਤਾ ਹੈ? ਮੇਰਾ ਪਿਓ ਮਰਿਆ, ਮੇਰਾ ਦਾਦਾ ਮਰਿਆ, ਮੇਰਾ ਨਾਨਾ ਮਰਿਆ, ਮੇਰੇ ਸਾਰੇ ਭੈਣ ਭਰਾ ਜਿਹੜੇ ਸੱਜਣ ਮਿੱਤਰ ਧਰਤੀ ਤੇ ਆਏ ਮੇਰੇ ਸਾਹਮਣੇ ਮਰੇ, ਚਿੰਤਾ ਤਾਂ ਕੀ? ਇਸ ਗੱਲ ਦੀ ਕੋਈ ਚਿੰਤਾ ਨਹੀਂ। ਉਹਨੇ ਕਿਹਾ, ਚਿੰਤਾ ਕਿਹੜੀ ਕਰਦੀ ਹੈ? ਕਹਿੰਦਾ, ਚਿੰਤਾ ਇਸ ਗੱਲ ਦੀ ਹੈ ਮੈਂ ਗੁਰੂ ਨਾਲ ਨਾ ਟੁੱਟ ਜਾ। ਅੱਜ ਤੁਸੀਂ ਚਿੰਤਾ ਕਰੋ ਤੇ ਸਹੀ। ਕਿਸੇ ਨੂੰ ਆਖਿਆ ਭਾਈ ਤਾਰੂ ਸਿੰਘ ਨੂੰ, ਤੇਰੀ ਖੋਪਰੀ ਲਾ ਦੇਣੀ ਹੈ, ਕੇਸ ਕਟਾ ਦੇ। ਕਹਿੰਦਾ, ਖੋਪਰੀ ਲਾ ਦੇ, ਇਸ ਗੱਲ ਦੀ ਕੋਈ ਚਿੰਤਾ ਨਹੀਂ, ਮਗਰ ਮੇਰਾ ਗੁਰੂ ਕਹਿ ਗਿਆ ਸੀ ਇਸ ਗੱਲ ਦੀ ਚਿੰਤਾ ਹੀ ਕਿ ਤੇਰੇ ਜੀਵਨ ਵਿੱਚ ਕੇਸ ਕਟਾਉਣੇ ਲਿਖੇ ਹੀ ਨਹੀਂ। ਜਿਹੜੇ ਅੱਜ ਬੱਚੇ ਸਾਡੇ ਦਾੜੀਆਂ ਵਦੂੜੀਆਂ ਬਣਾਈ ਜਾਂਦੇ ਨੇ ਨਾ, ਇੱਥੇ ਤੇ ਤੁਸੀਂ ਇੱਥੇ ਬੈਠੇ ਹੋ ਨਾ, ਬਾਰਡਰ ਤੋਂ ਬਾਹਰ ਹੀ ਪਤਾ ਨੀ ਲੀਕ ਤੋਂ ਬਾਹਰ ਕੀ ਬਿਮਾਰੀ ਪੈ ਗਈ। ਆ ਬਾਰਡਰ ਤੋਂ ਕਿੰਨਾ ਕਿਆ ਇੱਕ ਲੀਕ ਹੀ ਵੱਜੀ ਨਾ ਹਰਿਆਣੇ ਤੇ ਪੰਜਾਬ ਦੀ। ਹਰਿਆਣੇ ਚ ਵੀ ਅਜੇ ਪਈ ਆ, ਪਰ ਯੂਪੀ ਚ ਚਲ ਜਾਓ, ਬੰਬੇ ਚ ਚਲ ਜਾਓ, ਦੂਸਰੇ ਸਟੇਟਾਂ ਵਿੱਚ ਚਲ ਜਾਓ, ਕੀ ਮਜਾਲ ਆ, 100 ਚੋਂ ਇੱਕ ਬੱਚਾ ਵੀ ਤੁਹਾਨੂੰ ਇਹ ਲੱਭੇ ਜਿਹੜਾ ਦਾੜੇ ਨੂੰ ਹੱਥ ਲਾਉਂਦਾ ਹੋਵੇ। ਉਹ ਕਹਿੰਦਾ, ਚਿੰਤਾ ਕਰਨ ਵਾਲੀ ਵੀ ਇੱਕ ਵਿਸ਼ਾ ਹੈ, ਚਿੰਤਾ ਤਾਂ ਕੀ ਕੀਜੀਏ। ਸਮਝ ਰਹੇ ਹੋ ਵਿਸ਼ੇ ਨੂੰ? ਕਿਉਂ ਜੀ, ਇੱਕ ਵਾਰ ਆਖੋ ਵਾਹਿਗੁਰੂ। ਚਿੰਤਾ ਉਸ ਗੱਲ ਦੀ ਕਰੋ ਜੋ ਅਨਹੋਣੀ, ਇਹ ਸਿੱਖ ਦੇ ਜੀਵਨ ਵਿੱਚ ਅਨਹੋਣੀ ਹੈ ਕਿ ਹੋਵੇ ਗੁਰੂ ਦਾ ਸਿੱਖ ਤੇ ਕੇਸ ਕਟਾ ਦੇ, ਇਹ ਅਨਹੋਣੀ ਹੈ, ਹੋਣੀ ਨਹੀਂ, ਹੋ ਨਹੀਂ ਸਕਦੀ। ਮੌਤ ਆ ਜਾਣੀ ਹੋਣੀ ਆ, ਇਹ ਤੇ ਹੋਣਾ ਹੀ ਹੋਣੀ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਇਹਦੀ ਕੋਈ ਚਿੰਤਾ ਨਹੀਂ। ਭਾਈ ਸਤੀ ਦਾਸ ਨੇ ਆਖਿਆ, ਚਿੰਤਾ ਤਾਂ ਕੀ ਕੀਤੀ ਹੈ? ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਤੂੰ ਇੰਨਾ ਜ਼ਿਆਦਾ ਜ਼ੋਰ ਪਾਵੇਂ ਤੇ ਮੈਂ ਗੁਰੂ ਤੋਂ ਟੁੱਟ ਨਾ ਜਾਵਾਂ, ਮੈਨੂੰ ਮਰਨ ਦੀ ਕੋਈ ਚਿੰਤਾ ਨਹੀਂ। ਬਤਾਓ ਭੈਣੋ ਬੱਚੀਓ, ਤੁਸੀਂ ਆਪੋ ਆਪਣੇ ਅਤੀਤ ਨੂੰ ਕਦੀ ਸ਼ੀਸ਼ੇ ਅੱਗੇ ਖਿਲਾਰੋ, ਤੁਸੀਂ ਵੀ ਰੋਮਾਂ ਦੀ ਬੇਦਬੀ ਕਰਦੀਆਂ ਜੀ, ਤੁਹਾਨੂੰ ਵੀ ਡਰ ਨਹੀਂ ਆਉਂਦਾ ਰੋਮਾਂ ਦੀ ਬੇਦਬੀ? ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਗੁੱਸਾ ਕਰਿਓ ਭਾਵੇਂ ਮੈਂ ਗੁਰੂ ਦੀ ਗੋਦ ਵਿਚ ਇੰਨਾ ਕੇਸ ਕਾਲੇ ਕਰਨੇ, ਕੇਸ ਫੁੱਟਣੇ ਤੇ ਰੰਗਣੇ, ਮਰਿਆਦਾ ਇੱਕੋ ਜਿਹਾ ਹੀ ਪਾਪ ਆ। ਅਕਲ ਸਤਨਾਮ ਸ੍ਰੀ ਵਾਹਿਗੁਰੂ। ਸਮਝ ਰਹੇ ਹੋ, ਗੱਲ ਤੇ ਹੁਕਮ ਤੋਂ ਬਾਹਰ ਹੁੰਦੀ ਹੈ ਨਾ, ਕਿ ਉਹਦੇ ਹੁਕਮ ਵਿਚ ਪਹਿਲਾਂ ਕਾਲੇ ਸੀ ਤੇ ਹੁਣ ਚਿੱਟੇ ਆ ਗਏ। ਗੱਲ ਤੇ ਦਾੜਾ ਚੰਗਾ ਨਹੀਂ ਲੱਗਦਾ, ਘਟਾ ਦਿੱਤਾ, ਉਹਦੇ ਹੁਕਮ ਵਿਚ ਚਿੱਟੇ ਵਾਲ ਆਏ, ਉਹ ਚੰਗੇ ਨਾ ਲੱਗੇ, ਉੱਤੇ ਰੱਖ ਦਿੱਤਾ, ਇਹ ਵੀ ਓਡਾ ਹੀ ਵੱਡਾ ਪਾਪ ਆ। ਗੱਲ ਨੋਟ ਕਰਿਓ, ਆਖੋ ਸਤਨਾਮ ਸ੍ਰੀ। ਬੱਚੇ ਨਸ਼ਿਆਂ ਦੇ ਮੂੰਹ ਵਿਚ ਪੈ ਗਏ, ਇਹ ਚਿੰਤਾ ਦਾ ਵਿਸ਼ਾ ਹੈ। ਜੋ ਅਨਹੋਣੀ ਹੋਏ ਸਿੱਖ ਦੇ ਜੀਵਨ ਵਿਚ, ਪਤਾ ਕੀ ਲਿਖਿਆ ਜੇ, ਹੁੱਕਾ, ਕੁੱਠਾ, ਚਰਸ, ਤੰਬਾਕੂ, ਟੋਪੀ, ਗਾਂਜਾ, ਤਾੜੀ, ਖਾਕੂ, ਇਨਕੀ ਔਰ ਨਾ ਕਬਹੂ ਦੇਖੇ, ਇਹ ਨਸ਼ਿਆਂ ਦੇ ਨਾਂ ਹੈ। ਕਹਿੰਦੇ ਜਿੱਥੇ ਜਿੱਥੇ ਨਸ਼ਿਆਂ ਦੀਆਂ ਦੁਕਾਨਾਂ ਨੇ ਨਾ, ਸਿੱਖ ਨੇ ਹੱਥ ਲਾਉਣਾ ਤਾਂ ਇੱਕ ਪਾਸੇ ਆ, ਸਿੱਖ ਉਧਰ ਭੌਂ ਕੇ ਵੇਖੇ ਵੀ ਨਾ, ਵੇਖੇ ਵੀ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ, ਹੁੱਕਾ, ਕੁੱਠਾ, ਚਰਸ, ਤੰਬਾਕੂ, ਟੋਪੀ, ਗਾਂਜਾ, ਤਾੜੀ, ਖਾਕੂ, ਸਾਰੇ ਨਸ਼ੇ ਨੇ। ਕਹਿੰਦੇ ਇਨਕੀ ਔਰ ਨਾ ਕਬੂ ਦੇਖੇ, ਰਹਿਤ ਵੰਦ ਸੋ ਸਿੱਖ ਵਸਿੱਖ। ਮੇਰਾ ਰਹਿਤ ਵੰਦ ਸਿੱਖ ਉਹ ਆ, ਨਸ਼ਾ ਕਰਨਾ ਤਾਂ ਇੱਕ ਪਾਸੇ ਰਿਹਾ, ਨਸ਼ੇ ਦੀ ਦੁਕਾਨ ਵੱਲ ਵੀ ਨਾ ਵੇਖੇ ਮੇਰਾ ਸਿੱਖ। ਆਖੋ ਸਤਨਾਮ ਸ੍ਰੀ। ਪੰਨ ਸਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜਾਂ ਪਕੜ ਚਲਾਈਆਂ, ਭਾਂਗ ਮਛਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਏ

ਆਪਣੀ ਔਲਾਦ ਲਈ ਅਰਦਾਸ ਕਰੋ ਆਪਣੇ ਲਈ ਗੁਰੂ ਸਾਨੂੰ ਸਿੱਖੀ ਚ ਕਿਰਪਾ ਕਰ। ਹਨੇਰੀ ਬਹੁਤ ਆ ਗਈ, ਅੱਗ ਬਹੁਤ ਲੱਗ ਗਈ, ਅੱਜ ਬਚਨ ਚੱਲ ਰਿਹਾ ਸੀ ਕਿਸੇ ਗੁਰਮੁਖ ਪਿਆਰੇ ਨਾਲ, ਦਾਵਾ ਅਗਨ ਬਹੁਤ ਤਿਰਨ ਜਾਣੇ। ਪੜ੍ਹੀ ਬਾਣੀ ਕਿਸੇ ਨੇ, ਬੋਲੋ ਹੱਥ ਖੜਾ ਕਰੋ, ਕਿਸੇ ਨੇ ਸਲੋਕ ਪੜ੍ਹਿਆ? ਦਾਵਾ ਅਗਨ, ਦਾਵਾ ਕਹਿੰਦੇ ਨੇ ਉਸ ਅੱਗ ਨੂੰ ਜਿਹੜੀ ਜੰਗਲ ਨੂੰ ਲੱਗਦੀ, ਉਹਨੂੰ ਕੀ ਕਹਿੰਦੇ? ਇੱਕ ਸਮੁੰਦਰ ਦੇ ਪਾਣੀ ਨੂੰ ਲੱਗਦੀ ਉਹਨੂੰ ਨਲ ਅਗਨੀ ਕਹਿੰਦੇ, ਇੱਕ ਮਾਂ ਦੇ ਪੇਟ ਵਿੱਚ ਸਾੜਦੀ ਉਹਨੂੰ ਜਠਨ ਅਗਨੀ ਕਹਿੰਦੇ, ਜਿਹੜੀ ਸਾਰੇ ਸੰਸਾਰ ਨੂੰ ਲੱਗੀ ਉਹਨੂੰ ਈਰਖਾ ਦੀ ਅੱਗ ਕਹਿੰਦੇ। ਲੱਗੀ ਕਿ ਨੀ ਸਾਰਿਆਂ ਨੂੰ? ਇੱਕ ਵਾਰ ਬੋਲੋ ਵਾਹਿਗੁਰੂ। ਲੱਗੀ ਅੱਗ ਨੀ? ਸਾਰੇ ਜਲ ਲੈ, ਮਗਰ ਜਿਹੜੀ ਅੱਗ ਦੀ ਅੱਜ ਮੈਂ ਬਚਨ ਕਰਨ ਲੱਗਾ, ਉਹ ਕਹਿੰਦੇ ਦਾਵਾ ਅਗਨ ਜੰਗਲ ਨੂੰ ਜਿਹੜੀ ਲੱਗਦੀ, ਵਾਸ ਨਾਲ ਵਾਸ ਤੇ ਸਿਲਦਾ ਹੈ, ਉਹਦੇ ਚੋਂ ਅੱਗ ਨਿਕਲਦੀ ਤੇ ਫਿਰ ਗੁਰਮੁਖ ਪਿਆਰੇ ਉਹ ਜੰਗਲ ਸਾੜ ਦਿੰਦੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦਾਵਾ ਅਗਨ ਲੱਗ ਗਈ ਸੰਸਾਰ ਦੇ ਜੰਗਲ ਨੂੰ, ਹਰ ਬੰਦਾ ਈਰਖਾ ਚ ਜਲ ਗਿਆ, ਦੁਹੀ ਦਵੈਤ ਚ ਵਿਸ਼ੇ ਵਿਕਾਰਾਂ ਸੜ ਗਿਆ। ਤੇ ਫਿਰ ਇੱਕ ਕਹਿੰਦੇ ਓਈ ਹਰਿਆ ਬੂਟ ਰਿਓਰੀ, ਬੋਲੋਗੇ ਉਧਰ ਆਖੋ ਨਾ, ਕੋਈ ਹਰਿਆ ਬੂਟ ਦੂਰ ਤੱਕ ਨਜ਼ਰ ਮਾਰਿਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਰੇ ਸੜ ਗਏ। ਜਿਹੜਾ ਆਪਣੀ ਕਰਨੀ ਚੋਂ ਨਹੀਂ ਗਿਰਦਾ, ਸੱਚ ਬੋਲਦਾ, ਸੱਚਾ ਸਿੱਖ, ਜਿਹਨੂੰ ਅਸੀਂ ਸੱਚਾ ਸਿੱਖ ਕਹਿ ਸਕੀਏ, ਕੋਈ ਲੱਭੋ ਉੱਤੋਂ ਤੋਂ ਲੈ ਲਓ ਥੱਲੇ ਤੱਕ, ਸਾਰੀ ਕੌਮ ਦੇ ਵਿੱਚੋਂ ਕਿੰਨੇ ਕਿੰਨੇ ਜਿਹੜੇ ਸੱਚੇ ਸਿੱਖ ਨੇ। ਆਖੋ ਸਤਨਾਮ ਸ੍ਰੀ। ਇੱਕ ਵਾਰ ਇੱਕ ਸਿੱਖ ਜੰਮੂ ਤੋਂ ਤੁਰਿਆ, ਆਖੋ ਸਤਨਾਮ ਸ੍ਰੀ, ਤੇ ਨੰਗੇ ਪੈਰੀ ਹਜ਼ੂਰ ਸਾਹਿਬ ਗਿਆ। ਜੰਮੂ ਕਿੱਡੀ ਦੂਰ ਆ, ਹਜ਼ੂਰ ਸਾਹਿਬ ਕਿੱਡੀ ਦੂਰ, ਤੁਰ ਕੇ ਤੁਰ ਕੇ ਪਤਾ ਨੀ ਕਿੰਨੀ ਚਿਰ ਬਾਅਦ ਪਹੁੰਚਿਆ। ਪੈਰਾਂ ਦੇ ਵਿੱਚ ਛਾਲੇ ਪੈ ਗਏ, ਲਹੂ ਵਗਣ ਲੱਗ ਪਿਆ, ਗਰਮੀ ਦੇ ਦਿਨ ਸੀ, ਰਾਤ ਥੱਕਾ ਟੁੱਟਾ ਲੰਮੇ ਪਿਆ। ਇੱਕ ਇੱਕ ਕਰਮ ਤੇ ਇੱਕੋ ਅਰਦਾਸ ਕਰਦਾ ਗਿਆ, ਮੈਂ ਤੇਰੇ ਕੋਲ ਕੁਛ ਨੀ ਮੰਗਦਾ, ਇੱਕ ਵਾਰ ਤੂੰ ਮੇਰੇ ਸਾਹਮਣੇ ਆ, ਮੈਂ ਤੇਰੇ ਨਾਲ ਇੱਕ ਗੱਲ ਕਰਨੀ। ਆਖੋ ਸਤਨਾਮ ਸ੍ਰੀ। ਤੇ ਉਹ ਸਿੱਖ ਨੇ ਆਪਣੀ ਜੀਵਨ ਕਥਾ ਚ ਲਿਖੀ, ਜਦੋਂ ਮੈਂ ਰਾਤ ਨੂੰ ਹਜ਼ੂਰ ਸਾਹਿਬ ਸੁੱਤਾ, ਮੇਰੇ ਸਿਰ ਨੂੰ ਹਿਲਾ ਕੇ ਕਹਿੰਦਾ, ਉੱਠ ਜੀ ਨੂੰ ਯਾਦ ਕਰਦਾ ਆ ਗਿਆ। ਆਖੋ ਸਤਨਾਮ। ਮੈਂ ਉਹਦੀ ਗੋਦ ਚ ਬੈਠਾ, ਮੈਂ ਉਹ ਪੜ੍ਹਿਆ, ਉੱਠ ਜੀ ਨੂੰ ਯਾਦ ਕਰਦਾ, ਜੋ ਮੰਗੇ ਠਾਕੁਰ ਆਪਣੇ ਦੇ ਯਾਦ ਕਰਦਾ ਆਇਆ ਜੀ। ਉੱਠ, ਕੀ ਗੱਲ ਕਰਨੀ? ਸਿਰ ਇੱਕ ਵਜਨ ਤੇ ਕਹਿੰਦਾ ਆਇਆ ਮੈਂ ਗੱਲ ਕਰਨੀ, ਕੀ ਪੁੱਛਣਾ ਹੈ? ਉਹ ਸਿੱਖ ਕਹਿੰਦਾ ਮੈਂ ਕੁਛ ਨੀ ਪੁੱਛਿਆ, ਮੈਂ ਪੁੱਛਿਆ ਕਲਗੀਆਂ ਵਾਲਿਆ ਪਾਤਸ਼ਾਹ ਤੂੰ ਕਹਿੰਦਾ ਸਾਨੂੰ ਰਾਜ ਕਰੇਗਾ ਖਾਲਸਾ, ਬੋਲੋ ਉਹ ਕਿੱਦਣ ਦੇਣਾ ਜੇ? ਮੈਂ ਇਹ ਪੁੱਛਾਂਗਾ, ਕੌਮ ਨਿਰਾਸ਼ਤਾ ਦੇ ਆਲਮ ਵਿੱਚ ਹੈ, ਕੌਮ ਢਿੱਲੀ ਕਲਾ ਵੱਲ ਜਾ ਰਹੀ ਆ, ਬਾਣੀ ਪੜ੍ਹਦੀ ਨਹੀਂ, ਸਿਮਰਨ ਛੁੱਟਦਾ ਜਾਂਦਾ ਹੈ, ਨਿਤਨੇਮ ਛੁੱਟਦਾ ਜਾਂਦਾ ਹੈ, ਮਹਾਰਾਜ ਰਾਜ ਕਦੋਂ ਦੇਣਾ ਜੇ? ਤੇ ਮੇਰੇ ਸਾਹਿਬ ਨੇ ਕਿਹਾ ਚੰਗੀ ਤਰ੍ਹਾਂ ਯਾਦ ਕਰ। ਮੈਂ ਕਿਹਾ ਸੀ ਰਾਜ ਕਰੇਗਾ ਖਾਲਸਾ, ਖਾਲਸਾ ਕੌਣ? ਜਾ ਫਿਰ ਤੂੰ ਇੱਕ ਵਾਰ ਫਿਰ ਯਾਤਰਾ ਕਰੀ, ਕੋਈ ਖਾਲਸਾ ਲੱਭ ਕੇ ਆ। ਖਾਲਸਾ ਕੌਣ ਜੀ? ਪਤਾ ਇੱਕ ਵਚਨ ਲਿਖਿਆ ਕਿ ਸਰਬਲੋਚ, ਖਾਲਸਾ ਖੁਦ ਖੁਦਾ, ਖਾਲਸਾ ਖੁਦ, ਬੋਲੋ ਨਾ, ਖਾਲਸਾ ਇਹ ਖੁਦਾ ਹੋਰ ਨੀ ਕਿਸੇ ਨੂੰ, ਇਹ ਖੁਦ ਹੀ ਖੁਦਾ ਹੈ। ਖਾਲਸਾ ਜੇ ਪੂਰਾ ਹੋਵੇ ਤੇ ਖਾਲਸਾ, ਇਹ ਈਨ ਨਾ ਮੰਨੇ ਕਿਸੇ ਦੀ, ਈਨ ਬਿਨਾ ਸੱਚੇ ਪਾਤਸ਼ਾਹ, ਇਹ ਤੋਂ ਬਿਨਾ ਕਿਸੇ ਦੀ ਈਨ ਨਹੀਂ ਮੰਨਦਾ। ਮਗਰ ਅਸੀਂ ਤੇ ਜਿਹਦੇ ਕੋਲ ਗਿਆ ਜੋ ਉਹਦੀ ਈਨ ਮੰਨਣ ਨੂੰ ਤਿਆਰ, ਕਿਹਨੂੰ ਰਾਜ ਦੇ ਦਿਓ? ਸਿੱਖ ਨਹੀਂ ਅਸੀਂ ਬਣ ਸਕੇ, ਅਸੀਂ ਖਾਲਸਾ ਕਿੱਥੋਂ ਬਣਾਂਗੇ? ਤੇ ਮੇਰੇ ਸਤਿਗੁਰੂ ਕਹਿੰਦੇ ਉਹਨੂੰ ਭਾਈ ਦਾਸ ਪਤੀ ਭਾਈ ਮਤੀ ਦਾਸ ਦਾ ਤਿੰਨ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਰੀਰ ਰਿੱਝਦਾ ਰਿਹਾ ਤੇ ਸਿੱਖੀ ਸਿੱਧ ਦੀ ਅਰਦਾਸ ਹੁੰਦੀ। ਹੁਣ ਤੀਸਰੇ ਦੀ ਵਾਰੀ ਆਈ, ਆਖੋ ਸਤਨਾਮ ਸ੍ਰੀ। ਤੀਸਰੇ ਨੂੰ ਆਖਿਆ ਤੇਰੀ ਕੀ ਰਜ਼ਾ ਹੈ? ਉਹ ਦੋਵਾਂ ਨੂੰ ਵੇਖ, ਇੱਕ ਨੂੰ ਪਾੜ ਦਿੱਤਾ ਯਾਰੇ ਨਾਲ, ਇੱਕ ਨੂੰ ਦਰੂ ਵਿੱਚ ਬੰਨ ਕੇ ਸਾੜ ਦਿੱਤਾ। ਤੂੰ ਬਚਣਾ ਚਾਹੁੰਦਾ ਹੈ? ਤੂੰ ਜਾਨ ਬਚਾ ਸਕਦਾ ਹੈ? ਕੇਵਲ ਸਾਡਾ ਕਹਿਣਾ ਮੰਨ ਲਾ। ਤੇ ਕਮਾਲ ਦੀ ਗੱਲ ਸੀ, ਇੱਕ ਵਾਰ ਭਾਈ ਦਿਆਲੇ ਨੇ ਨੇਤਰਾਂ ਚ ਨੇਤਰ ਪਾ ਕੇ ਆਖਿਆ, ਕੀ ਤੇਰਾ ਕਹਿਣਾ? ਦੱਸ ਤੂੰ ਕੀ ਬਣਾਉਣਾ ਚਾਹੁੰਦਾ ਮੈਨੂੰ? ਗੁਰੂ ਨਾਲ ਟੁੱਟ ਗਿਆ। ਅੱਜ ਤੇ ਸਾਨੂੰ ਕਿਸੇ ਨੇ ਸਿਰ ਤੇ ਆਲੇ ਨਹੀਂ ਰੱਖੇ, ਅਸੀਂ ਤੇ ਸ਼ੌਂਕ ਨਾਲ ਮਨਾਉਣਾ ਹੈ ਕੇਸ ਲੜੇ, ਅਸੀਂ ਸ਼ੌਂਕ ਨਾਲ, ਇਹਨੂੰ ਸ਼ੌਂਕ ਕਹਿੰਦੇ, ਸ਼ੌਂਕ
ਦੇਖੋ ਜੇ ਸ਼ੌਂਕ ਨੂੰ ਕੀ ਆਖੋ, ਜਿਹੜਾ ਸ਼ੌਂਕ ਨਰਕ ਦੇ ਦਰਵਾਜਿਆਂ ਤੱਕ ਤੁਹਾਨੂੰ ਲੈ ਜਾਏ। ਤੁਸੀਂ ਕੀ ਸੋਚਦੇ ਹੋ ਦਾੜਾ ਕੇਸ ਕਟਾ ਕੇ ਤੁਹਾਨੂੰ ਕਦੀ ਅੰਦਰ ਵੰਡ ਦੂਗਾ ਤਲਕੀਆਂ ਵਾਲਾ? ਆਖੋ ਸਤਨਾਮ ਸ੍ਰੀ। ਮੈਨੂੰ ਇੱਕ ਸਾਧੂ ਨੇ ਦੱਸਿਆ ਸੀ 5 ਮਿੰਟ ਉੱਤੇ ਉਹ ਚੱਲੇ ਨੇ, ਜੇ ਤੁਸੀਂ ਵਿਚਾਰ ਨਾ ਕਰੋ ਤੇ। ਆਖੋ ਸਤਨਾਮ ਸ੍ਰੀ। ਮੈਂ ਬਾਰ ਬਾਰ ਘੜੀ ਵੱਲ ਤਾਂ ਆਵੇ ਨਾ ਵੀ ਮੈਨੂੰ ਕਿਸੇ ਨੇ ਕਿਹਾ ਸੀ ਇੱਥੇ ਪ੍ਰੋਗਰਾਮ ਕਰਨ ਤੋਂ ਪਹਿਲਾਂ ਵੀ ਭਾਈ ਜੀ 9 ਵਜੇ ਸਾਡੀ ਸੰਗਤ ਦੌੜ ਜਾਂਦੀ। ਮੈਂ ਕਿਉਂ? ਮੈਂ ਕਿਉਂ? ਕਹਿੰਦੇ ਜੀ ਸਾਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ। ਮੈਂ ਕਿਹਾ ਫਿਰ ਤਾਂ ਮੈਂ ਚਰਨ ਤੋਂ ਮੂੰਹ ਉਹਨਾਂ ਦੇ ਜੇ ਨਿਤਨੇਮ ਕਰਦੇ। ਮਗਰ ਮੈਂ ਕੱਲ ਆਉਂਦਿਆਂ ਪੁੱਛਿਆ ਹੱਥ ਖੜੇ ਕਰੋ ਕਿੰਨੇ ਨਿਤਨੇਮ ਕਰ। ਤੁਸੀਂ ਰੱਬ ਰੂਪ ਹੋ, ਮਗਰ ਮੈਂ ਜੋ ਕਹਿ ਰਿਹਾ ਵੀ ਜੇ ਤੁਹਾਨੂੰ ਅਜੇ ਕਾਲ ਨੀ 5 ਮਿੰਟ ਹੋਰ ਦੇ ਦਿਓ। ਆਖੋ ਸਤਨਾਮ ਸ੍ਰੀ। ਗੱਜ ਕੇ ਬੋਲੋ ਸਤਨਾਮ। ਭਾਈ ਦਿਆਲੇ ਜੀ ਦੇ ਜੀਵਨ ਦੇ ਵਿੱਚੋਂ ਜਦੋਂ ਭਾਈ ਦਿਆਲੇ ਨੂੰ ਆਖਿਆ ਕਿ ਗੁਰੂ ਨਾਲੋਂ ਟੁੱਟ ਜਾ ਤੇ ਤੈਨੂੰ ਜੀਵਨ ਮਿਲਜੂ, ਉਹ ਕਹਿਣ ਲੱਗਾ ਕਮਾਲ ਦੀ ਗੱਲ ਆ, ਇੱਕ ਮੱਛੀ ਨੂੰ ਕੱਢ ਕੇ ਪਾਣੀ ਵਿੱਚੋਂ ਤੇ ਕਹਿੰਦਾ ਤੈਨੂੰ ਜੀਵਨ ਮਿਲਜੂ, ਤੂੰ ਸਿਧਾਂਤ ਜਾਣਦਾ ਹੈ। ਗੁਰੂ ਦੇ ਚਰਨ ਮੇਰੇ ਲਈ ਜਲ ਨੇ, ਤੂੰ ਜਲ ਨੇ ਦਹਾਉ ਜਲ ਕਾ ਮੀਨ, ਤੂੰ ਜਲ ਨੇ ਦਹਾਉ ਜਲ ਕਾ ਮੀਨ, ਤੂੰ ਜਲ ਨੇ ਦੇ ਖਜ਼ਾਨਾ ਹੈ, ਮੈਂ ਉਸ ਜਲ ਦਾ ਪਾਣੀ ਚ ਰਹਿਣ ਵਾਲਾ ਇੱਕ ਜੀਵ ਹਾਂ, ਕਿਤਰਾ ਰਹਿ ਕਿਤਰਾ ਸਕੇ, ਜਿਉ ਮੱਛਲੀ ਬਿਨ ਪਾਣੀ ਏ ਕਿਉਂ ਜੀਵਨ ਪਾਵੇ, ਬੂੰਦ ਵਹੁਣਾ ਚਾਤਰ ਕੋ ਕਿਉਂ ਕਰਤ ਬਤਾਵੇ, ਨਾਦ ਕੁਰੰਕੇ ਵਿਧਿਆ ਸਰਮੁਖ ਉੱਠ ਧਾਵੇ, ਭਵਰ ਲੋਭੀ ਕੁਸਮ ਵਾਸਤਾ ਮਿਲ ਆਪ ਬੰਧਾਵੇ। ਤੇ ਪਿੱਛੇ ਲਿਖਿਆ ਤਿਉ ਸੰਤ ਜਨਾ ਹਰ ਪ੍ਰੀਤ ਹੈ। ਬੋਲੋ ਤਿਉ ਦੇਖ ਦਰਸ ਅਗਾਵੇ, ਇਹ ਦਰਸ਼ਨ ਵੇਖ ਕੇ ਜਿਉਂਦੇ ਰਹਿ ਸਕਦੇ? ਉਤਰਾ ਨਹੀਂ ਰਹਿ ਸਕਦੇ, ਸਿੱਖ ਜਿਉਂਦਾ ਹੀ ਨਹੀਂ ਰਹਿ ਸਕਦਾ ਗੁਰੂ ਤੋਂ ਬਿਨਾਂ, ਸੋਏ ਸਿੱਖ। ਤੇ ਭਾਈ ਦਿਆਲੇ ਨੂੰ ਕਹਿਣ ਲੱਗੇ ਫਿਰ ਤੂੰ ਵੇਖ ਲਾ ਤੇਰੇ ਨਾਲ ਕਿਤਰਾ ਕਰਨੀ। ਉਹਨੇ ਕਿਹਾ ਤੂੰ ਕਰਕੇ ਵਿਖਾ ਕੀ ਕਰੇਗਾ। ਕਹਿਣ ਲੱਗੇ ਆ ਪਾਣੀ ਦੀ ਦੇਗ ਉਬਲ ਡਈ, ਇਹਦੇ ਵਿੱਚ ਤੈਨੂੰ ਅਸੀਂ ਪਾਉਣਾ ਹੈ। ਕਹਿਣ ਲੱਗਾ ਚੰਗਾ, ਮੈਂ 2 ਮਿੰਟ ਲਈ ਆਪਣੇ ਰੱਬ ਨੂੰ ਹੋਰ ਤੀਬਰਤਾ ਨਾਲ ਯਾਦ ਕਰਨਾ ਤੇ ਤੈਨੂੰ ਕਿਤੇ ਸ਼ੱਕ ਨਾ ਰਹਿ ਦੇ ਕਿ ਪਾਣੀ ਪੂਰਾ ਨਹੀਂ ਸੀ ਉਬਲਿਆ, ਜੋ ਚੰਗੀ ਤਰ੍ਹਾਂ ਉਬਾਲਣਾ। ਆਪਣੇ ਬਦਨਾਮ ਵਿਖਾਈ ਰੋਲੋ ਕਰਕੇ ਪਾਣੀ ਉਬਲਿਆ ਤੇ ਭਾਈ ਦਿਆਲੇ ਦੇ ਬਾਹੋਂ ਫੜ ਕੇ ਜਦੋਂ ਜਲਾ ਰੱਖਣ ਲੱਗਾ, ਉੱਠ ਚੱਲੀਏ ਦੇਗ ਵੱਲ। ਆਖੋ ਸਤਨਾਮ ਸ੍ਰੀ। ਕਿੱਥੇ ਚੱਲੀਏ? ਦੇਗ ਵੱਲ। ਤੇ ਭਾਈ ਦਿਆਲੇ ਨੇ ਆਖਿਆ ਤੂੰ ਮੇਰੀ ਬਾਂਹ ਤੋਂ ਫੜਨਾ ਹੈ, ਜੇ ਤੂੰ ਮੈਨੂੰ ਬਾਹੋਂ ਫੜ ਕੇ ਖੜਿਆ ਦੇਰ ਤੱਕ ਤੇ ਇਤਿਹਾਸ ਦੇ ਪੰਨੇ ਹੀ ਬਦਲ ਜਾਣਗੇ, ਵੇਖਣ ਵਾਲੇ ਲੋਕੀ ਆਖਣਗੇ ਭਾਈ ਸਾਹਿਬ ਜਾਣਾ ਨੀ ਸੀ ਚਾਹੁੰਦੇ ਫੜ ਕੇ ਪਾਏ। ਆਖੋ ਸਤਨਾਮ ਸ੍ਰੀ। ਭਾਈ ਸਾਹਿਬ ਜਾਣਾ ਨੀ ਸੀ ਚਾਹੁੰਦੇ ਫੜ ਕੇ ਪਾਏ। ਉਹਨੇ ਕਿਹਾ ਕੀ ਕਰੇਗਾ? ਕਹਿੰਦਾ ਕਿਤੇ ਆਸ਼ਿਕ ਦੀ ਆਪਣੇ ਮਹਿਬੂਬ ਵੱਲ ਜਾਣ ਦੀ ਚਾਲ ਤਾਂ ਵੇਖੀ, ਇੱਕ ਆਸ਼ਿਕ ਨੂੰ ਆਪਣੀ ਜਗ੍ਹਾ ਤੇ ਜਾਂਦਿਆਂ ਤੇ ਵੇਖੀ। ਉਹਨੇ ਕਿਹਾ ਕਿਤਰਾ ਜਾਏਗਾ? ਫਿਰ ਉਬਲ ਗਈ ਦੇਗ, ਤੇਗ ਬਹਾਦਰ ਪਿਤਾ ਜੀ ਵੱਲ ਮੂੰਹ ਕਰਕੇ ਭਾਈ ਦਿਆਲੇ ਨੇ ਕੀਤੀ ਅਰਦਾਸ, ਤੇਰੇ ਤੋਂ ਬਿਨਾਂ ਮੇਰਾ ਸਿਦਕ ਨਹੀਂ ਨਿਭ ਸਕਦਾ, ਤੇਰੀ ਰਹਿਮਤ ਚਾਹੀਦੀ ਮੈਨੂੰ। ਵੇਖੋ ਸਿੱਖ ਅਰਦਾਸਾਂ ਕਰ ਲਿਆ, ਤੇਰੀ ਕਿਰਪਾ ਤੋਂ ਬਿਨਾਂ ਮੇਰਾ ਅਜੇ ਸਿਦਕ ਵਿੱਚ ਪ੍ਰਪੱਕ ਕੀਤੇ ਸੀ, ਮਗਰ ਫਿਰ ਵੀ ਤੁਰਨ ਲੱਗੇ, ਤੁਰ ਪਿਆ ਤੇ ਕਹਿਣ ਲੱਗਾ ਤੇਰੇ ਭਰੋਸੇ ਪਿਆਰੇ ਮੇਰੇ ਜੀਵਨ ਚ ਬੜੀਆਂ ਗਲਤੀਆਂ ਹੋਈਆਂ ਹੁਣ ਗੁਰੂ ਤੇਗ ਬਹਾਦਰ ਸਾਹਿਬ, ਮੈਂ ਉਹਨਾਂ ਗਲਤੀਆਂ ਤੋਂ ਡਰਦਾ, ਮੈਂ ਬਹੁਤ ਕੀਤੀਆਂ ਹੋਣਗੀਆਂ, ਮੈਂ ਭੁੱਲਣ ਹਾਰ ਹਾਂ ਜੀਵ, ਮਗਰ ਹੁਣ ਉਬਲਦੀ ਦੇਗ ਚ ਬਹਿਣਾ, ਮੇਰਾ ਸਿਦਕ ਨਹੀਂ ਬਜੇ, ਮੇਰਾ ਸਿਦਕ ਨਹੀਂ ਬਜੇ। ਤੇ ਫਿਰ ਭਾਈ ਦਿਆਲਾ ਤੁਰਿਆ ਤੇ ਮੈਂ ਕਿਤਾਬ ਇੱਕ ਪੜ੍ਹੀ, ਭਾਈ ਦਿਆਲਾ ਇੱਕ ਪੈਰ ਚੁੱਕਦਾ ਸੀ ਕਹਿੰਦਾ ਵਾਹੇ, ਦੂਸਰਾ ਤੇ ਚੁੱਕਦਾ ਸੀ ਤੇ ਗੁਰੂ ਵਾਹੇ ਗੁਰੂ ਵਾਹੇ ਗੁਰੂ, 15 ਕਦਮਾਂ ਤੋਂ ਭਾਈ ਦਿਆਲਾ ਵਾਹਿਗੁਰੂ ਵਾਹਿਗੁਰੂ ਕਰਦਾ ਆਇਆ, ਉਬਲਦੀ ਦੇਹ ਵਿੱਚ ਚੌਂਕੜਾ ਮਾਰ ਕੇ ਆਪ ਬਹਿ ਗਿਆ। ਸੰਸਾਰ ਨੇ ਵੇਖਿਆ ਆਲੂ ਵਾਂਗ ਉਬਲ ਗਿਆ ਗੁਰੂ ਦਾ ਸਿੱਖ, ਮਗਰ ਉਹ ਗੱਲ ਨਹੀਂ ਕਰਕੇ ਗਿਆ ਜਿਹਦੀ ਚਿੰਤਾ ਹੈ ਜੋ ਅਨਹੋਣੀ, ਗੁਰੂ ਤੋਂ ਮੁੱਖ ਮੋੜ ਜਾਣਾ ਅਨਹੋਣੀ ਹੈ। ਇਹ ਸਾਡੇ ਸਿਧਾਂਤ ਵਿੱਚ ਲਿਖਿਆ ਹੈ, ਪੁਰਜਾ ਪੁਰਜਾ ਘਟ ਮਰੇ। ਬੋਲੋ ਪੁਰਜਾ ਪੁਰਜਾ ਘਟ ਮਰੇ। ਅੱਗੇ ਕੀ ਲਿਖਿਆ? ਸਿੱਖ ਆਪਣੇ ਜੀਵਨ ਚ ਪੁਰਜਾ ਪੁਰਜਾ ਘਟ ਜਾਏ, ਆਪਣੇ ਗੁਰੂ ਤੋਂ ਬੇਮੁਖ ਨਾ ਹੋਵੇ। ਜੇ ਕੋ ਸਿੱਖ ਗੁਰੂ ਸਿਰ ਦੀ ਸਨਮੁਖ ਹੋਵੇ। ਬੋਲੋ ਨਾ, ਜੇ ਕੋ ਸਿੱਖ ਮਾਲਕ ਦੀ ਸ਼ਹਿਦ ਨਾਲ ਮਿੱਠੀ ਬਾਣੀ ਦੇ ਇੱਕ ਵਾਰ ਬੋਲੋ, ਜੇ ਉਹ ਸਿੱਖ
ਹੋਵੇ ਤਾਂ ਸਨਮੁਖ ਸਿੱਖ ਕੋਈ ਫਿਰ ਉੱਤੋਂ ਉੱਤੋਂ ਨਹੀਂ, ਉੱਤੋਂ ਉੱਤੋਂ ਨਹੀਂ, ਜਿਉਂ ਰਹੇ ਗੁਰੂ ਨਾਲ। ਅੱਗੇ ਲਿਖਿਆ ਜਿਉਂ ਰਹੇ ਅੰਦਰੋਂ ਜੁੜੇ ਗੁਰੂ ਦੇ ਨਾਲ, ਉੱਤੋਂ ਉੱਤੋਂ ਨਹੀਂ ਵੀ ਅਸੀਂ ਸਿੱਖ ਹਾਂ ਕੜਾ ਪ੍ਰਸ਼ਾਦੀ ਦੇਖ ਲਈ ਤੇ ਸ਼ਾਮ ਨੂੰ ਫਿਰ ਠੇਕੇ ਦੇ, ਨਹੀਂ ਨਹੀਂ, ਜਿਉਂ ਰਹੇ। ਆਖੇ ਗੁਰੂ ਮੈਨੂੰ ਚੰਗੀ ਘੰਟੇ ਵੇਖਦਾ, ਗੁਰੂ ਮੈਨੂੰ ਕਿਉਂਕਿ ਜਿਉਂ ਜੁੜ ਗਿਆ ਨਾ, ਜਿਉਂ ਰਹੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ। ਗੁਰੂ ਦਾ ਸਿੱਖ ਸਨਮੁਖ ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਅਵਰ ਨਾ ਜਾਣੇ ਕੋਈ। ਉਹ ਸਿੱਖਾ ਕਿਨੂੰ ਸਿੱਖ ਆਖ ਦੇਵਾਂ, ਤੂੰ ਤਾਂ ਗੁਰੂ ਤੋਂ ਬਿਨਾਂ ਹੋਰ ਨਾ ਬਣਿਆ ਦੀਆਂ ਬਾਹਾਂ ਚ ਪਾਈ ਫਿਰਦਾ ਬਾਵਾਂ, ਮੈਂ ਤੈਨੂੰ ਸਿੱਖ ਕਿਤਰਾ। ਗੁਰਬਿਨ ਅਵਰ ਨਾ ਜਾਣੇ, ਸਿੱਧੀ ਜੀ ਗੱਲ ਆ, ਔਰਤ ਤੇ ਮਰਦ ਦੀ ਜੋੜੀ ਦੇ ਵਿੱਚ ਆਪਾਂ ਕਹਿੰਦੇ ਹਾਂ ਕਿਸ ਤਰ੍ਹਾਂ ਰਲਿਆ ਤੇ ਝੁੱਗਾ ਗਲਿਆ। ਸਿੱਖਾ ਤੇਰੇ ਤੇ ਗੁਰੂ ਦੇ ਵਿੱਚ ਵੀ ਲਿਖਿਆ ਹਮ ਤੁਮ ਬੀਜ ਪਇਓ ਨੀ ਕੋਈ, ਤੁਮੈ ਸੁਕੰਤ ਨਾਰ ਹਮ ਲਿਖਿਆ ਕਿਸ ਤਰ੍ਹਾਂ, ਹਮ ਤੁਮ ਬੀਜ ਪਇਓ ਨੀ ਕੋਈ, ਤੇਰੇ ਤੇ ਮੇਰੇ ਵਿੱਚ ਤੀਸਰਾ ਕੌਣ। ਸ਼ਬਦ ਤੇ ਸੁਰਤ ਵਿੱਚ, ਸੁਰਤ ਔਰਤ ਹੈ, ਸ਼ਬਦ ਪਤੀ ਹੈ, ਇਹਦੇ ਵਿੱਚ ਜਦੋਂ ਕੋਈ ਐਡੇ ਚੋਲੇ ਤੇ ਗੋਲ ਪੱਗ ਵਾਲਾ ਆਣ ਕੇ ਖਲੋ ਜਾਂਦਾ ਫਿਰ ਝੁੱਗੇ ਗੜਦੇ। ਸਿੱਖ ਜਾਵੇ ਸਿੱਧਾ ਗੁਰੂ ਦੇ ਕੋਲ, ਸਿੱਖ ਤੇ ਗੁਰੂ ਨਾਤਾ ਜੁੜ ਗਿਆ, ਕੋਈ ਤੀਸਰਾ ਨਹੀਂ ਵਿੱਚ, ਤੀਸਰਾ ਆਊਗਾ ਤੇ ਜ਼ਿੰਦਗੀ ਦਾ ਝੁੱਗਾ ਗਲੂਗਾ, ਕਿਉਂਕਿ ਤੀਸਰੇ ਨੂੰ ਪਤਾ ਹੈ ਜੇ ਇਹ ਪਤੀ ਨਾਲ ਜੁੜ ਗਈ ਮੈਨੂੰ ਰੋਟੀ ਕਿੰਨੇ ਖਵਾਉਣੀ। ਤੁਸੀਂ ਇੱਕ ਸਿੱਧਾ ਜਿਹਾ ਗੱਲ ਕਰੋ, ਇੱਥੇ ਖਲੋ ਜਾਓ, ਅਰਦਾਸ ਕਰੋ, ਤੇ ਜੇ ਤੁਸੀਂ ਆਖੋ ਜੀ ਮੇਰੀ ਅਰਦਾਸ ਨਹੀਂ ਸੁਣੀ ਜਾਂਦੀ ਬਾਬਾ ਪਰਮਜੀਤ ਜੀ ਤੁਸੀਂ ਕਰੋ ਤੇ ਮੈਂ ਤੁਹਾਡੇ ਪਿੱਛੇ ਖਲੋ ਕੇ ਕਰੂ ਕਿ ਅੱਗੇ ਬੋਲੋ, ਇੱਥੇ ਖਲੋ ਕੇ ਅਰਦਾਸ ਕਰੋ ਅੱਗੇ ਤੇ ਤੁਹਾਨੂੰ ਕੀ ਕਹੂੰਗਾ, ਤੂੰ ਗੁਰੂ ਵੱਲੋਂ ਥੋੜਾ ਜਿਹਾ ਪਿੱਛੇ ਹੋ, ਤੂੰ ਗੁਰੂ ਵੱਲੋਂ ਥੋੜਾ ਜਿਹਾ, ਮੈਂ ਖਲੋਨਾ ਅਰਦਾਸ ਕਰਨ ਨੂੰ, ਜੇ ਮੇਰੀ ਨਾ ਮੰਨੀਗੀ ਤੁਸੀਂ ਇੱਕ ਹੋਰ ਬਾਬਾ ਲਿਆਓਗੇ, ਤਿੰਨ ਜਾਣੇ ਪਹਿਲੋਂ ਖਲੋਤੇ ਹੁਣ ਦੋਵਾਂ ਤੋਂ ਤਿੰਨ ਹੋ ਗਏ ਸੀ ਤੇ ਤਿੰਨਾਂ ਤੋਂ ਇੱਕ ਹੋਰ ਲੈਂਦਾ ਸੰਤ। ਆਖਿਆ ਜੀ ਆਹ ਬਾਬਾ ਜੀ ਅਰਦਾਸ ਕਰਨ ਤੇ ਮੰਨੀ ਜਾਂਦੀ, ਉਹ ਬਾਬੇ ਨੇ ਆਖਿਆ ਪਰਮਜੀਤ ਸਰ ਤੂੰ ਵੀ ਪਿੱਛੇ ਹੋ, ਉਹ ਵੀ ਮੈਂ ਵੀ ਦੋ ਕਦਮ ਪਿੱਛੇ ਹੋ ਗਿਆ ਤੇ ਅਰਦਾਸ ਕਰਨ ਵਾਲਾ ਹੋਰ ਦੋ ਕਦਮ ਪਿੱਛੇ ਹੋ ਗਿਆ, ਆਪਾਂ ਪਿੱਛੇ ਹੁੰਦੇ ਹੁੰਦੇ ਬਾਬਿਆਂ ਨੂੰ ਅੱਗੇ ਖਿਲਾਰਦੇ, ਗੁਰੂ ਨਾਲੋਂ ਇੰਨਾ ਗੈਪ ਪਾ ਲੈਂਦੇ, ਗੁਰੂ ਨਾਲੋਂ ਟੁੱਟੀ ਜਾਂਦੇ, ਸਾਡਾ ਗੁਰੂ ਨਾਲੋਂ ਨਾਤਾ ਟੁੱਟ ਜਾਂਦਾ। ਗੁਰੂ ਦੇ ਸਿੱਖਾ ਮਨ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਗੁਰੂ ਅੱਗੇ ਆ ਤੇ ਆਪਣੇ ਆਪ ਨੂੰ ਉਬਲਦੀ ਦਿਲ ਵਿੱਚ ਉਬਾਲ ਕੇ ਭਾਈ ਦਿਆਲਾ ਆਪਣਾ ਆਪ ਨਿਸ਼ਾਵਰ ਕਰ ਗਿਆ ਤੇ ਜਲਾਦ ਨੂੰ ਕਹਿ ਗਿਆ ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਮਰ ਜਾਣਾ, ਕਿਉਂਕਿ ਜਿਹੜਾ ਆਇਆ ਉਹਨੇ ਮਰਨਾ ਤੇ ਹੈ, ਚਿੰਤਾ ਤਾਂ ਕੀ ਕੀਤੀਏ, ਇਹ ਤੇ ਅਣਹੋਣੀ ਨਹੀਂ ਹੈ, ਤੇ ਮਰ ਜਾਣਾ ਤੇ ਹੋਣੀ ਆ, ਸੰਸਾਰ ਚ ਜਿਹੜਾ ਆਇਆ ਉਹਨੇ ਜਾਣਾ ਹੈ, ਅਣਹੋਣੀ ਇਸ ਗੱਲ ਦੀ ਆ, ਚਿੰਤਾ ਮੈਨੂੰ ਇਸ ਗੱਲ ਦੀ ਆ ਕਿ ਕਿਤੇ ਮੈਂ ਗੁਰੂ ਦੇ ਕੋਲ ਜਾਂਦਾ ਜਾਂਦਾ ਮੇਰੇ ਕਦਮ ਨਾ ਲੜਖੜਾ ਜਾਣ, ਇਸ ਗੱਲ ਦੀ ਮੈਨੂੰ ਚਿੰਤਾ ਹੈ ਤੇ ਚਿੰਤਾ ਮੇਰਾ ਗੁਰੂ ਦੂਰ ਕਰ ਦੂਗਾ, ਸਾਹਮਣੇ ਬੈਠਾ ਵਾ ਮੇਰੇ ਸਿਰ ਤੇ ਹੱਥ ਰੱਖੂਗਾ। ਕੱਲ ਵਾਲੇ ਬਚਨ ਵਿੱਚ ਅੱਜ ਜਿਸ ਤਰ੍ਹਾਂ ਤਿੰਨ ਆਸ਼ਕਾਂ ਦੀ ਕਥਾ ਆਪ ਜੀ ਨੇ ਸੁਣੀ ਸਿੱਖਾਂ ਦੀ, ਕਿਹਦੀ ਕਿਹਦੀ, ਭਾਈ ਮਤੀ ਦਾ, ਸਤੀ ਦਾ, ਦਿਆਲਾ ਜੀ, ਤੇ ਮੈਂ ਇੱਕ ਬਚਨ ਆਪ ਜੀ ਨੂੰ ਕਹਿ ਚੱਲਿਆ ਜਿਹੜਾ ਮੈਂ ਬਚਨ ਆਪ ਜੀ ਨਾਲ ਪੜ੍ਹਿਆ ਸੀ ਨਾ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਜਾਓ। ਜਿੱਦਣ ਇੱਥੋਂ ਅਨੰਦਪੁਰ ਦੀ ਧਰਤੀ ਤੋਂ ਮੇਰਾ ਕਰਨ ਕਾਦਰ ਪਿਤਾ ਭਾਈ ਕਿਰਪਾ ਰਾਮ ਦੀ ਅਰਦਾਸ ਤੇ ਤੁਲਿਆ ਦਿੱਲੀ ਨੂੰ, ਤੇ ਰਾਹ ਦੇ ਵਿੱਚ ਇੱਕ ਫਕੀਰ ਅਰਦਾਸਾਂ ਕਰਦਾ ਸੀ, ਕਹਿੰਦਾ ਬਾਬਾ ਪੰਜਵੇਂ ਜਾਮੇ ਵਿੱਚ ਸਹਿ ਤੂੰ ਉਦੋਂ ਧਿਆਨ ਦਿਓ, ਉਦੋਂ ਤੂੰ ਪੰਜਵੇਂ ਜਾਮੇ ਸਨ ਜਦੋਂ ਦਾ ਮੈਂ ਚੌਂਕੜਾ ਮਾਰ ਕੇ ਬੈਠਾ, ਤੇ ਮੇਰੀ ਰੂਹ ਉਦੋਂ ਦੀ ਕਹਿੰਦੀ ਮਨ

ਸਰੀਰ ਵਿਚ 105 ਸਾਲ ਦਾ ਸਾਧੂ ਹੋ ਗਿਆ ਮੁਸਲਮਾਨ ਫਕੀਰ, ਤੇ ਮੇਰੇ ਸਤਿਗੁਰੂ ਗਰੀਬ ਨਿਵਾਸ ਨਵੇਂ ਪਾਤਸ਼ਾਹ ਦੇ ਸਰੀਰ ਦੇ ਵੀ ਉਹਨੂੰ ਦੀਦਾਰ ਹੁੰਦੇ ਨੇ, ਤੇ ਫਿਰ ਉਹ ਕੱਲਾ ਸੀਸ ਵੇਖ ਕੇ ਕਹਿੰਦਾ ਹੈ ਭਾਈ ਜੈਤਿਆ ਮੈਂ ਤਾਂ ਇਹਨਾਂ ਨਾਲ ਗੱਲਾਂ ਕਰਨੀਆਂ ਚਾਹੁੰਦਾ ਸਾਂ ਤੇ ਤੂੰ ਅੱਜ ਇਹਨਾਂ ਦਾ ਸੀਸ ਲੈ ਕੇ ਆ ਗਿਆ, ਹੁਣ ਇਹਨਾਂ ਦੀ ਜਗ੍ਹਾ ਤੇ ਗੱਦੀ ਤੇ ਕੌਣ ਆ? ਤੇ ਭਾਈ ਜੈਤਾ ਕਹਿੰਦਾ ਹੁਣ ਇਹਨਾਂ ਦੀ ਗੱਦੀ ਤੇ ਇਹਨਾਂ ਦਾ ਬਾਲਕ ਗੋਬਿੰਦ ਰਾਏ ਹੈ। ਉਹ ਫਕੀਰ ਅਰਦਾਸਾਂ ਕਰਦਾ ਜੇ ਤੂੰ ਕਦੀ ਮੇਰੇ ਹੱਥ ਜੋੜ ਕੇ ਬੇਨਤੀ ਦਾ ਸੁਨੇਹਾ ਉਹਨੂੰ ਦੇ ਗੋਬਿੰਦ ਰਾਏ ਨੂੰ, ਉਹਨੂੰ ਕਹੀ ਮਨ ਬੈਰਾਗ ਪਿਆ। ਇਹ ਕਥਾ ਕੱਲ ਨੂੰ ਸਰਵਣ ਕਰਿਓ, ਜਿੱਥੇ ਪਾਤਪੁਰ ਦੀ ਸ਼ਹੀਦੀ ਸੁਣਿਓ ਉੱਥੇ ਉਸ ਫਕੀਰ ਦੀ ਭਾਵਨਾ ਪੂਰੀ ਹੁੰਦੀ, ਆਣ ਕੇ ਵੇਖਿਓ ਕਿਤਨਾ ਫਕੀਰ ਨੇ ਕੀ ਮੰਗਿਆ ਤੇ ਕੀ ਗੋਬਿੰਦ ਰਾਏ ਨੇ 10 ਸਾਲ ਦੀ ਉਮਰ ਵਿਚ ਉਹਨੂੰ ਬਖਸ਼ਿਆ। ਇਹ ਚੰਡੀਗੜ੍ਹ ਤੋਂ ਰਾਜਪੁਰੇ ਦੇ ਰਾਹ ਦੇ ਵਿਚ ਜਗ੍ਹਾ ਦੇ ਵਿਚਾਰ ਕਰਿਓ, ਕੱਲ ਨੂੰ ਪੁੱਛੂਗਾ ਹੱਥ ਖੜਾ ਕਰੋ ਜਿਹੜੇ ਫਕੀਰ ਨੂੰ ਨਵਾਜਿਆ ਗੁਰੂ ਨੇ ਆਣ ਕੇ, ਕੱਲ ਵਿਚਾਰ ਕਰਾਂਗੇ ਜੀ। ਭੁੱਲਾ ਨਾ ਚਿਤਾਰਿਓ, ਅਸੀਸ ਦਿਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਸ਼ਿਆਂ ਦਾ ਤਿਆਗ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓਮਕਾਰ, ਸਤਿਗੁਰ ਪ੍ਰਸਾਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।

ਇੱਕ ਸੌ ਪੰਜ ਸਾਲ ਦਾ ਫਕੀਰ ਧਿਆਨ ਦਿਓ, ਇੱਕ ਸੌ ਪੰਜ ਸਾਲ ਦਾ ਬਜ਼ੁਰਗ ਮੁਸਲਮਾਨ ਫਕੀਰ ਪਰ ਵੱਡੇ ਲੰਮੇ ਹੋ ਕੇ ਮੁੱਛਾਂ ਨਾਲ ਜੁੜ ਗਏ ਤੇ ਮੁੱਛਾਂ ਨਾਲ ਦਾੜੇ ਨਾਲ ਜੁੜ ਗਈ, ਚਿਹਰਾ ਹੀ ਇੱਕ ਹੋ ਗਿਆ, ਮਗਰ ਇੱਕ ਸੌ ਪੰਜ ਸਾਲ ਤੋਂ ਉਸ ਨੌਰੰਗੀ ਚਿਹਰੇ ਦੀ ਪਿਆਸ ਜਾਣ ਕੇ ਅਰਦਾਸਾਂ ਕਰ ਰਿਹਾ

0: ਤਾਂ ਬਖਸ਼ ਮੈਂ ਜਿਸ ਗੁਰਮੁਖ ਪਿਆਰੇ ਦੇ ਘਰੋਂ ਹੁਣੇ ਆਇਆ ਨਾ, ਇਹ ਪਿੱਛੇ ਬੜੇ ਪਿਆਰ ਵਾਲੀ ਰੂਹ ਆ, ਅਰਦਾਸ ਕੀਤੀ ਤੇ ਮੈਂ ਕਿਹਾ ਭੁੱਖ ਨਾ ਮਾਰੋ, ਧਿਆਨ ਦਿਓ ਜਰਾ ਇੱਕ ਵਾਰ ਅਖਬਾਰ, ਮੈਂ ਕਿਹਾ ਭੁੱਖ ਨਾ ਮਾਰੋ, ਇਹਨਾਂ ਭੁੱਖ ਨਾ ਮਾਰਿਆ ਇਹਨਾਂ ਨੇ ਬਚਨ ਪੜਿਆ ਤਲੰਗ ਮਹੱਲਾ ਪਹਿਲਾ ਕਰ ਤੀਜਾ ਓਮਕਾਰ ਇਹ ਤਨ ਮਾਇਆ ਪਾਇਆ ਪਿਆਰੇ ਗੀਤ ਮੇਰੇ ਕੰਨ ਤਨਾ ਮੈਂ ਜੋ ਕਹਿਣਾ ਚਾਹੁੰਦਾ ਉਹ ਭਾਵੇਂ ਭਾਵੇਂ ਨੀ ਪੱਬੇ ਤੇ ਪੱਬੇ ਨਾਲ ਜ਼ਮੀਨ ਅਸਮਾਨ ਦੇ ਅਰਥ ਬਦਲ ਜਾਂਦੇ ਜੇ ਅਸੀਂ ਕਹੀਏ ਮੇਰੇ ਕੰਨ ਤਨਾ ਪਾਵਾ ਜੋ ਲੜਾ ਅਰਥ ਨਹੀਂ ਮੇਰੇ ਉਸ ਕੰਤਮਿਣ ਦਾ ਪਤੀ ਕੰਤਮਿਣ ਇੱਕ ਹੁੰਦਾ ਜੀ ਲੜਕੇ ਬੋਲੋ ਸਾਰੇ ਮੈਂ ਕਾਮਣ ਮੇਰਾ ਕੰਤ ਕਰਤਾਰ ਮੈਂ ਇਸਤਰੀ ਹਾਂ ਮੇਰਾ ਪਤੀ ਕਰਤਾਰ ਵਾਹਿਗੁਰੂ ਮੈਂ ਕਾਮਣ ਮੇਰਾ ਕੰਤ ਕਰਤਾਰ ਬੋਲੋ ਮੇਰਾ ਕੰਤ ਮੈਂ ਕਹਿਣ ਲੱਗਾ ਸਾਂ ਉਹ ਵਚਨ ਕੀਤਾ ਮੇਰੇ ਕੰਤਨਾ ਭਾਵੈ ਚੋਲੜਾ ਪਿਆਰੇ ਕਿਉਂ ਧੰਨ ਤੇ ਇਹ ਪਿਆਰ ਵਾਲੀ ਰੂਹ ਮੈਨੂੰ ਨੀ ਪਤਾ ਅਰਥ ਬੋਧ ਦਾ ਪਤਾ ਕਿ ਨਹੀਂ ਕਹਿੰਦੇ ਸੀ ਸਹਿਜੇ ਜਾ ਰਹੀ ਉੱਥੇ ਸਹਿਜੇ ਨੀ ਪੜਨਾ ਛੇਜੈ ਛੇਜੈ ਇੱਥੇ ਪਤੀ ਤੇ ਪਤਨੀ ਦੀ ਗੱਲ ਚੱਲਣ ਰਹੀ ਹੈ ਜਿਹੜੇ ਇਸ ਜੀਵ ਆਤਮਾ ਨੇ ਕੱਪੜੇ ਪਾਏ ਨੇ ਲੱਭ ਰੂਪੀ ਲੀਤੜਾ ਲੱਭ ਰੰਗਾਏ ਲੱਭ ਵਿੱਚ ਰੰਗੇ ਕੱਪੜੇ ਜਿਸ ਜੀਵ ਆਤਮਾ ਨੇ ਪਾਏ ਨੇ ਉਹ ਪਤੀ ਪਰਮੇਸ਼ਵਰ ਦੀ ਛੇਜ ਤੇ ਨਹੀਂ ਜਾ ਸਕਦਾ ਕਿਉਂ ਧੰਨ ਧੰਨ ਬਣੇ ਇਸਤਰੀ ਛੇਜ ਹੈ ਉਸ ਮਾਲਕ ਦੀ ਛੇਜ ਦਾ ਆਨੰਦ ਕਿਤਨਾ ਮਾਣ ਸਕਦੀ ਆ ਜਿਹੜੀ ਲੱਭ ਚ ਰੰਗੀ ਪਤਾ ਲੱਗਾ ਜਿਹੜੀ ਹੁਣ ਵੀ ਮੈਂ ਆਪ ਜੀ ਨੂੰ ਜਿਹੜਾ ਵਚਨ ਦ੍ਰਿੜ ਕਰਾ ਰਿਹਾ ਉਹ ਹੈ ਮਨ ਬੈਰਾਗ ਭਇਆ ਭੱਬੇ ਨਾਲ ਬੋਲੋ
1: ਮਨ ਬੈਰਾਗ ਭਇਆ ਮਨ ਬੈਰਾਗ

ਹੀ ਸ਼ਹੀਦੀ ਦੀ ਕਥਾ ਸੁਣਾ ਕੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਪਿਤਾ ਜੀ ਨੇ ਚਾਂਦਨੀ ਚੌਂਕ ਵਿਚ ਸ਼ਹਾਦਤ ਪਾ ਜਾਣੀ ਆ ਤੇ ਮੈਂ ਉਦੋਂ ਮੇਰੇ ਸਾਹਿਬ ਦਾ ਪਾਵਨ ਸੀਸ ਇਸ ਫਕੀਰ ਦੀ ਕੁਟੀਆ ਵਿਚ ਲਿਆਉਣਾ ਜਿਹੜਾ ਫਕੀਰ 105 ਸਾਲ ਦੀ ਉਮਰ ਦਾ ਬਾਬੇ ਨਾਨਕ ਦੀ ਜੋਤ ਦੇ ਦੀਦਾਰ ਲਈ ਪਿਆਸਾ ਪਹਿਲਾਂ ਆਓ ਇੱਕ ਵਾਰ ਸਾਰੀਆਂ ਰੂਹਾਂ ਹੱਥ ਜੋੜ ਕੇ ਬਾਬੇ ਨਾਨਕ ਕੋਲੋਂ ਉਹ ਪਵਿੱਤਰ ਵਸਤੂ ਮੰਗੀਏ ਮੰਗਣਾ ਮੰਗਣ ਨੀਕਾ ਮੰਗਣਾ ਨੀਕਾ ਮਣੇ ਹੁੰਦਾ ਉੱਤਮ ਨੀਕਾ ਮਣੇ ਨੀਕਾ ਨੀਕਾ ਆਪ ਭਲਾ ਕਰਤੂਤ ਅਤ ਨੀਕੀ ਨੀਕੀ ਮਣੇ ਹੁੰਦਾ ਉੱਤਮ ਪਵਿੱਤਰ ਜੇ ਕੋਈ ਮੰਗ ਪਵਿੱਤਰ ਹੈ ਰੱਬ ਦੇ ਘਰੋਂ ਮੰਗਣ ਵਾਲੀ ਤੇ ਹਰ ਜਸ ਗੁਰ ਤੇ ਬੋਲਣਾ ਹਰ ਜਸ ਗੁਰ ਤੇ ਇੱਕ ਵਾਰ ਤਰਲਾ ਫਾਓ

0: ਹੋਇਆ ਤੂੰ ਗੁਰੂ ਨਾਨਕ ਦਾ ਸਿੱਖ ਹੋ ਕੇ ਜੇ ਸ਼ਰਾਬ ਪੀਵੇਗਾ ਤੇ ਭਾਵੇਂ ਛੱਡੀ ਦੇ ਪਿਓ ਨਾਲ ਹੁੰਦਾ ਰਹੋ, ਤੂੰ ਡੁੱਬਣਾ ਹੀ ਡੁੱਬਣਾ ਹੈ। ਇੱਕੋ ਤਾਰਨ ਵਾਲੀ ਹਸਤੀ ਹੈ, ਵਾਹਿਗੁਰੂ ਨਾਮ ਜਹਾਜ ਹੈ, ਕਿਤੇ ਸ਼ਨੀ ਦਾ ਟਰੋਲ ਗੁਰਬਾਣੀ ਵਿਚ ਨਹੀਂ, ਕਿਤੇ ਕਿਸੇ ਦੇਵੀ ਦੇਵਤੇ ਦੀ ਪੂਜਾ ਤੈਨੂੰ ਗੁਰਬਾਣੀ ਪੜ ਕੇ ਵੇਖ। ਦੇਵੀ ਦੇਵਾ ਪੂਜੀਏ ਭਾਈ, ਬੋਲੋ ਦੇਵੀ ਦੇਵੀ ਦੇਵਤਿਆਂ ਨੂੰ ਜੇ ਪੂਜੀਏ ਤੇ ਕਿਆ ਮੰਗੂ ਕਿਆ ਦੇ, ਕਿਆ ਮੰਗੂ ਮੈਂ ਕੀ ਇਹਨਾਂ ਕੋਲੋਂ ਮੰਗੂਗਾ ਤੇ ਇਹ ਮੈਨੂੰ ਕੀ ਦੇਣਗੇ। ਆ ਇਸ ਘਰ ਵਿਚ ਆਉਣ ਵਾਲੇ ਉਹ ਸਿਰ ਨਵਾਓ ਜਿੱਥੇ ਦਰਵਾਜੇ ਤੇ ਲਿਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ। ਇਸ ਘਰ ਨਮਸਕਾਰ ਕਰੋ ਜਿੱਥੇ ਖੱਤਰੀ ਬ੍ਰਾਹਮਣ ਸ਼ੂਦਰ ਵਿਚ ਅਪਦੇਸ਼ ਕਿਉਂ ਵਰਨਾ ਕੋ ਸੰਜ। ਇਸ ਘਰ ਆਓ ਤੇ ਮੈਂ ਬਚਨ ਕਰਨ ਲੱਗਾ ਸਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਸ ਵੇਲੀ ਚ ਬੰਦ ਕਰ ਦਿੱਤਾ ਜਿੱਥੇ ਕਹਿੰਦੇ ਸੀ ਭੂਤਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਗੁਰੂ ਦਰ ਝੂ। ਮਗਰ ਮੈਂ ਇੱਕ ਬਚਨ ਆਪ ਜੀ ਨਾਲ ਬ੍ਰਹਮ ਗਿਆਨ ਦਾ ਸੰਤਾਂ ਮਹਾਂਪੁਰਸ਼ਾਂ ਦਾ ਕਰਾਂ। ਉਹ ਬਚਨ ਹੈ ਜੇ ਡਰ ਹੈ ਜੇ ਬੋਲੋ ਜੇ ਤਾਂ ਡਰ ਨਹੀਂ, ਜੇ ਡਰ ਹੈ ਜੇ ਡਰ ਨਹੀਂ ਤਾਂ ਡਰ ਹੈ। ਕੀ ਅਰਥ ਕਰੋਗੇ? ਜੇ ਡਰ ਹੈ ਤਾਂ ਡਰ ਨਹੀਂ, ਜੇ ਰੱਬ ਦਾ ਡਰ ਹੈ ਤੇ ਕੋਈ ਡਰ ਨਹੀਂ, ਜੇ ਰੱਬ ਦਾ ਡਰ ਨਹੀਂ ਫਿਰ ਸਾਰਿਆਂ ਤੋਂ ਡਰ ਆ। ਆਖੋ ਸਤਨਾਮ ਸ੍ਰੀ। ਸਮਝ ਲਈ ਗੱਲ, ਜੇ ਡਰ ਹੈ ਤੇ ਡਰ ਨਹੀਂ, ਜੇ ਡਰ ਹੈ ਦਿਲ ਕਰੋ ਜੇ ਡਰ ਹੈ। ਗੁਰੂ ਗ੍ਰੰਥ ਸਾਹਿਬ ਕੋਲੋਂ ਡਰਦੇ ਹੋ? ਘਰ ਵਿਚ ਸ਼ਰਾਬ ਨੀ ਲਿਆਉਂਦੇ, ਮਾਸ ਨੀ ਲਿਆਉਂਦੇ, ਤਾਸ਼ ਨੀ ਖੇਡਦੇ, ਜੂਆ ਨੀ ਖੇਡਦੇ, ਰੁਮਾਂ ਦੀ ਬੇਇੱਜ਼ਤੀ ਨੀ ਕਰਦੇ, ਝੂਠ ਨੀ ਬੋਲਦੇ, ਜੇ ਗੁਰੂ ਕੋਲੋਂ ਡਰਦੇ ਹੋ ਤੇ ਕਿਸੇ ਦਾ ਡਰ ਨਹੀਂ, ਜੇ ਗੁਰੂ ਕੋਲੋਂ ਨਹੀਂ ਡਰਦੇ ਤੇ ਫਿਰ ਸਾਰਿਆਂ ਦਾ ਡਰ। ਇਹ ਪੱਕੀ ਗੱਲ। ਤੇ ਗੁਰੂ ਤੇਗ ਬਹਾਦਰ ਮਹਾਰਾਜ ਆਪ ਕਹਿਣ ਵਾਲੇ ਭੈ ਕਾਹੂ ਕੋ ਨਾ ਭੈ ਮਾਨਤ, ਜਿਹੜੇ ਕਿਸੇ ਕੋਲੋਂ ਨਾ ਡਰ ਦੇਣ ਦਾ ਤੇ ਨਾ ਡਰ ਲੈਣ ਦਾ ਉਪਦੇਸ਼ ਦੇਣ ਵਾਲੇ ਜਦੋਂ ਹਵੇਲੀ ਵਿਚ ਜਾ ਕੇ ਬੈਠੇ ਪਹਿਲਾ ਕਦਮ ਦਰਵਾਜੇ ਵਿਚ ਰੱਖ ਕੇ ਆਖਿਆ ਵਾਹਿਗੁਰੂ। ਬਸ ਜਿੱਥੇ ਜਾਏ ਬਹੇ ਇੱਕ ਵਾਰ ਇੱਥੋਂ ਆਖੋ ਮੇਰਾ ਸਤਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਨੂੰ ਚੰਗੀ ਤਰ੍ਹਾਂ ਵੇਖ ਕੇ ਬਰਾਦਰੀ ਮੂਤ ਨੂੰ ਆਖੋ ਮੇਰਾ ਸਤਿਗੁਰੂ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਮੇਰਾ ਸਤਿਗੁਰੂ। ਧੰਨ ਗੁਰੂ ਤੇਗ ਬਹਾਦਰ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਸਥਾਨ ਭਾਵਾ ਸਿੱਖੀ ਸੋ ਥਾਨ ਭਾਰਿਆ ਲੈ ਧੂਰ ਦੁੱਖ। ਉਹ ਥਾਨ ਜਿਹਨੂੰ ਕਦੀ ਭੂਤਾਂ ਦੀ ਹਵੇਲੀ ਕਹਿੰਦੇ ਸੀ, ਅੱਜ ਲੋਕੀ ਉੱਥੇ ਜਾਂਦੇ ਜਾਂਦੇ ਉਹ ਸੀਸਗੰਜ ਸਾਹਿਬ ਦੀ ਲੱਖ ਚੱਲ ਸੀਸਗੰਜ ਸਾਹਿਬ ਜਾਂਦੇ ਹੋ ਕਦੀ? ਅੱਜ ਉਹ ਥਾਨ ਜਿਹਨੂੰ ਕਦੀ ਭੂਤਾਂ ਦੀ ਹਵੇਲੀ, ਗੁਰੂ ਦੇ ਚਰਨਾਂ ਚ ਇੰਨੀ ਆਰਾਮ ਕਰ ਜਿੱਥੇ ਬਾਬਾ ਪੈਰ ਧਰੇ। ਬੋਲੋ ਜਿੱਥੇ ਜਿਹਨੂੰ ਭੂਤਾਂ ਦੀ ਹਵੇਲੀ ਕਹਿੰਦੇ ਉੱਥੇ ਰੱਖਤਾ ਬਾਬੇ ਨਾਨਕ ਦੀ ਨਾਮੀ ਜੋਤ ਨੇ। ਅੱਜ ਉੱਥੋਂ ਲੋਕੀ ਇਤਰਾ ਚੁੱਕ ਚੁੱਕ ਕੇ ਚਰਨ ਧੂੜ ਆਪਣੇ ਮਸਤ। ਦਿੱਲੀ ਦੇ ਕੋਲ ਇੱਕ ਜਗ੍ਹਾ ਸ਼ਾਹਦਰਾ, ਧਿਆਨ ਦਿਓ ਜੀ ਕੀ ਬੋਲਿਆ ਮੈਂ, ਮੇਰੀ ਸੇਵਾ ਉੱਥੇ 22 ਸਾਲ ਰਹੀ ਜੇ ਸੀਸਗੰਜ ਸਾਹਿਬ 22 ਸਾਲ ਦੱਸ ਲਏ ਉੱਥੇ ਜੁੜੇ ਝਾੜੇ ਗੁਰੂ ਤੇਗ ਬਹਾਦਰ ਦੀ ਸੰਗਤ ਦੇ। ਉੱਥੇ ਇੱਕ ਬੱਚੀ ਰੋਜ਼ ਆਇਆ ਕਰੇ, ਇੱਕ ਦਿਨ ਦੜ ਕਰਦੀ ਸੀਸਗੰਜ ਸਾਹਿਬ ਦੀਆਂ ਪੌੜੀਆਂ ਕਹਿਣ ਲੱਗੀ ਤੇ ਡਿੱਗ ਪਈ। ਗੁਰੂ ਦੀ ਜੁਰੀ ਜੋ ਕਹੂੰ ਜੋ ਵੇਖਿਆ ਉਹ ਕਹੂੰ ਆਪੋ ਸਤਨਾਮ। ਡਿੱਗ ਪਈ, ਲੋਕਾਂ ਨੇ ਚੁੱਕਿਆ ਹਸਪਤਾਲ ਲੈ ਗਏ, ਡਾਕਟਰ ਨੇ ਕਿਹਾ ਇਹਦੇ ਦਿਮਾਗ ਵਿਚ ਹਿੱਸਾ। ਇਹਨੇ ਮਰ ਜਾਣਾ, ਥੋੜੇ ਦਿਨਾਂ ਨੂੰ ਦੱਸ ਦਿੱਤਾ ਵੀ 1 ਮਹੀਨੇ ਤੱਕ ਇਹ ਕਿਸੇ ਹਾਲਤ ਚ ਬਚ ਹੀ ਨਹੀਂ ਸਕਦੀ। ਅਗਲੇ ਦਿਨ ਰੋਂਦੀ ਗਰੀਬਣੀ ਸੀ, ਡਾਕਟਰ ਨੇ ਕਿਹਾ 2.5 ਲੱਖ ਰੁਪਇਆ ਚਾਹੀਦਾ, ਭਲੇ ਸਮੇਂ ਦੀ ਗੱਲ ਆ, 80-81 ਤੇ ਇਹਨੇ ਮਰ ਜਾਣਾ ਹੈ ਤੇ ਤੈਨੂੰ 2.5 ਲੱਖ ਰੁਪਇਆ ਇੰਤਜ਼ਾਮ ਕਰਨਾ ਹੋਊ। ਉਹ ਬੀਬੀ ਬੱਚੀ ਚੰਗੀ ਸੀ ਵਿਚਾਰੀ, ਮਗਰ ਗੁਜ਼ਾਰਾ ਨੀ ਚੱਲਦਾ, ਉਹਨੇ 2-2, 4-4, 5-5 ਰੁਪਏ ਸੰਗਤ ਕੋਲੋਂ ਮੰਗਣੇ ਸ਼ੁਰੂ ਕਰਦੇ ਤੇ ਦੱਸਣਾ ਸ਼ੁਰੂ ਕਰਤਾ ਮੈਂ ਇੱਥੇ ਆਉਣੀ ਆ ਮਗਰ ਮੇਰੇ ਕੋਲ ਕੋਈ ਇੰਤਜ਼ਾਮ ਨਹੀਂ, ਮੇਰੀ ਮਦਦ ਕਰੋ। ਹਰ ਇੱਕ ਨੇ ਕਿਸੇ ਨੇ 10 ਦੇਣੇ 20 ਦੇਣੇ। ਇੱਕ ਉੱਥੇ ਪ੍ਰੇਮੀ ਆਉਂਦਾ ਸੀ, ਉਹਨੇ ਕਿਹਾ ਬੀਬੀ ਤੈਨੂੰ ਕੀ ਗੱਲ ਆ? ਆਖੋ ਵਾਹਿਗੁਰੂ ਕੇ ਬੋਲੋ ਵਾਹਿਗੁਰੂ। ਉਹਨੇ ਕਿਹਾ ਕੀ ਪ੍ਰੋਬਲਮ ਆ? ਕਹਿੰਦਾ ਕੀ ਮੈਨੂੰ ਕੈਂਸਰ ਆ ਤੇ ਮੈਨੂੰ ਡਾਕਟਰਾਂ ਨੇ 2.5 ਲੱਖ ਰੁਪਏ ਦਾ ਖਰਚਾ ਦੱਸਿਆ, ਧਿਆਨ ਦੇਣਾ ਹੈ। ਗੁਰਸਿੱਖੀ ਸੋ ਥਾਨ ਲੈ ਧੂਰ ਮੁੱਖ। ਵੱਡੇ ਭਾਗ ਨੇ ਉਹਨਾਂ ਸਿੱਖਾਂ ਦੇ ਜਿਹੜੇ ਸੀਸਗੰਜ ਦੀ ਚਰਨ ਧੂੜ ਮਸਤਕ ਨੂੰ ਲਾਉਂਦੇ। ਕਹਿੰਦੀ ਮੈਨੂੰ ਡਾਕਟਰ ਨੇ ਖਰਚਾ ਦੱਸਿਆ, ਉਹ ਕਹਿੰਦਾ ਇਸ ਤਰ੍ਹਾਂ ਕਰ, ਕਿੰਨੇ ਦਿਨ ਰਹਿੰਦੇ ਤੇਰੇ ਪ੍ਰਸ਼ਨ ਵਿੱਚ? ਕਹਿੰਦੀ ਜੀ 15 ਦਿਨ ਕੀ ਰਹਿ ਗਏ, ਕਹਿੰਦਾ ਤੂੰ 15 ਦਿਨ ਪੈਸੇ ਨਾ ਮੰਗਾ, ਸਾਰੇ ਪੈਸੇ ਮੈਂ ਲਾ ਕੇ ਓਪਰੇਸ਼ਨ ਕਰਾ ਦੂ, ਮਗਰ ਮੇਰਾ ਇੱਕ ਵਚਨ ਮੰਨ। ਉਹ ਸਿੱਖ ਨਾਮ ਜਪਣ ਵਾਲੀ ਰੂਹ ਸੀ। ਆਖਿਆ ਵੀਰ ਜੀ ਕੀ ਕਰਾਂ? ਕਹਿੰਦੇ ਜਿੱਥੇ ਗੁਰੂ ਨਾਨਕ ਦੀ ਸੰਗਤ ਪੈਰ ਧੋ ਕੇ ਚੜ੍ਹਦੀ ਹੈ ਨਾ, ਉਹਨੂੰ ਚਰਨ ਗੰਗਾ ਕਹਿੰਦੇ। ਕੀ ਕਹਿੰਦੇ ਜੀ? ਬੜੇ ਗਿਆਨੀ ਨਵੇਂ ਨਵੇਂ ਆਏ ਜਿਹੜੇ ਇਹਨਾਂ ਗੱਲਾਂ ਨੂੰ ਕੱਟਦੇ ਆ ਸਤਿਨਾਮ, ਕਦੀ ਨਿਤਨੇਮ ਨੀ ਉਹਨਾਂ ਨੇ ਕੀਤਾ। ਜਿਹੜੇ ਗੱਲਾਂ ਇਹੋ ਜਿਹੀਆਂ ਕਰਦੇ ਨਾ, ਪੰਜ ਬਾਣੀਆਂ ਦੇ ਵਿੱਚ ਆਹ ਬਾਣੀ ਆਹ ਨੀ ਆਹ ਬਾਣੀ, ਇਹਨਾਂ ਕਦੀ ਪੰਜ ਬਾਣੀਆਂ ਪੜ੍ਹੀਆਂ ਨੀ ਜੀ। ਉਹ ਜਾਪ ਸਾਹਿਬ ਤੇ ਉਂਗਲ ਚੁੱਕਣ ਵਾਲੇ ਹੋ ਕੇ ਵੇਖੋ, ਨਮਸਤੇ ਅਕਾਲੇ, ਨਮਸਤੇ ਦਰਬਾਲੇ, ਨਮਸਤੇ ਰੂਪੇ, ਨਮਸਤੇ ਅਨੂਪੇ, ਨਮਸਤੇ ਲੋਪੇਖੇ, ਹਿੰਦੁਸਤਾਨ ਦੀ ਰਾਖੀ ਕੀਤੀ ਸੀ। ਅੱਖ ਸਤਨਾਮ ਸ੍ਰੀ ਵਾਹਿਗੁਰੂ। ਵਿਸ਼ਵਾਸ ਵਾਲਾ ਸਿੱਖ ਸੀ, ਕਹਿਣ ਲੱਗਾ ਮੇਰੀਆਂ ਭੈਣਾਂ, ਜਿੱਥੇ ਗੁਰੂ ਦੇ ਸਿੱਖ ਪੈਰ ਧੋ ਕੇ ਚੜ੍ਹਦੇ ਹਨ, ਉਸ ਜਗ੍ਹਾ ਤੋਂ ਇੱਕ ਬੁੱਕ ਭਰ ਕੇ ਗੁਰੂ ਨਾਨਕ ਦੀ ਸੰਗਤ ਦੀ ਚਰਨ ਧੂੜ ਦਾ ਰੋਜ਼ ਪੀਆ ਕਰ। ਜੇ ਉਦਣ ਤੱਕ ਤੂੰ ਠੀਕ ਨਾ ਹੋਈ, ਉਹ ਸਾਰਾ ਖਰਚਾ ਮੈਂ ਦੂੰ। ਐਸਾ ਹੋਇਆ, ਦਿੱਲੀ ਜਾਓ, ਤੁਸੀਂ ਮਿਲ ਸਕਦੇ ਹੋ ਉਸ ਵੇਲੇ ਦੇ ਸੇਵਾਦਾਰਾਂ ਸਾਡਿਆਂ ਨੂੰ, ਗੁਰਸਿੱਖਾਂ ਨੂੰ। ਉਹ ਵੀ ਸਿੱਖ ਅਜੇ ਜਿੰਦਾ ਜਿਹਨੇ ਇਹ ਗੱਲ ਕਹੀ। ਇੱਕ 15 ਦਿਨ ਉਸ ਬੀਬੀ ਨੇ ਗੁਰੂ ਨਾਨਕ ਦੇ ਸਿੱਖਾਂ ਦੀ ਚਰਨ ਧੂੜ ਜਿੱਥੇ ਜਾਂਦੀ ਸੀ ਉਹ ਬੁੱਕ ਭਰਨਾ ਤੇ ਪੀਣਾ, ਪਾਣੀ ਪੜਨੀ, ਪੋਚਾ ਮਾਰਨਾ, ਝਾੜੂ ਮਾਰਨਾ ਤੇ ਪੈਸੇ ਜਿੰਨੇ ਜੋੜੇ ਸੀ ਕੋਲ ਰੱਖ ਲਏ। 15 ਦਿਨਾਂ ਤੱਕ ਬਾਅਦ ਜਦੋਂ ਇਰਵਨ ਹਾਸਪਿਟਲ ਦੇ ਵਿੱਚ ਜਾ ਕੇ ਰਿਪੋਰਟ ਵਿਖਾਈ, ਡਾਕਟਰ ਜਿਉਂਦਾ ਹੈ, ਜਿਹਨੇ ਆਖਿਆ ਬੀਬੀ ਤੇਰੇ ਕੈਂਸਰ ਹੈ ਨਹੀਂ। ਇੰਨੀਆਂ ਰਹਿਮਤਾਂ ਦੇ ਬਾਬੇ ਤੇਗ ਬਹਾਦਰ ਦੀ ਗੋਦ ਵਿੱਚ ਬੈਠੇ ਹੋ। ਬਾਬੇ ਤੇਗ ਬਹਾਦਰ ਪਾਤਸ਼ਾਹ ਦੀ ਇਹ ਵੀ ਗੋਦ ਆ ਜਿੱਥੇ ਤੁਸੀਂ ਬੈਠੇ। ਤੇ ਉਸ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਦੋਂ ਉਸ ਬੇਦੀ ਵਿੱਚ ਚਰਨ ਪਾਏ ਤੇ ਬੋਲਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਬਟਨ ਮੈਂ ਆਪ ਜੀ ਨਾਲ ਹੋਰ ਕਰਾਂ। ਤਾਰਾਗੜ੍ਹ ਗੁਰਦੁਆਰਾ ਹੈ, ਅਨੰਦਪੁਰ ਸਾਹਿਬ ਇੱਕ ਕਿਲਾ ਹੈ, ਤਾਰਾਗੜ੍ਹ ਸਾਹਿਬ ਤੁਹਾਡੇ ਚੋਂ ਕਿਸੇ ਨੇ ਦੇਖਿਆ ਹੋ, ਬਹੁਤ ਘੱਟ ਸੰਗਤਾਂ ਜਾਂਦੀਆਂ ਉਧਰਲੇ ਪਾਸੇ ਨੂੰ, ਪਰ ਇਹ ਭਾਰਤ ਦੀ ਤਾਂ ਹੀ ਨੂੰ ਆ। ਤਾਰਾਗੜ੍ਹ ਜਗ੍ਹਾ ਮਹਾਰਾਜ ਦਾ ਅਸਲਾ ਖਾਨਾ ਸੀ, ਪੰਜਵਾਂ ਕਿਲਾ, ਜਿੱਥੇ ਅਸਲਾ ਰੱਖਦੇ ਸੀ ਗੁਰੂ ਗੋਬਿੰਦ ਸਿੰਘ। ਉਸ ਤਾਰਾਗੜ੍ਹ ਸਾਹਿਬ ਕਹਿੰਦੇ ਨੇ ਇਤਿਹਾਸ ਵਿੱਚ ਕਿਹਾ ਕਿ ਇੱਥੇ 500 ਬ੍ਰਹਮ ਗਿਆਨੀ ਰਹਿੰਦੇ ਸੀ ਤੇ ਜਿਨ੍ਹਾਂ ਦਾ ਲੰਗਰ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਆਪ ਸਿਰ ਤੇ ਟੋਕਰੀ ਚੁੱਕ ਕੇ ਤੇ ਹੱਥ ਚ ਦਾਤ ਦੀ ਬਾਲਟੀ ਲੈ ਕੇ ਰੋਜ਼ ਜਾਂਦੇ ਸੀ ਲੰਗਰ ਛਕਾਉਣ ਬ੍ਰਹਮ ਗਿਆਨੀਆਂ ਨੂੰ। ਆਖੋ ਇੱਕ ਦਿਨ ਗਏ ਤੇ ਪਤਾ ਨੀ ਕਿਹੜੀ ਮੌਜ ਵਿੱਚ ਆਏ ਸੀ, ਲੱਕ ਸਿੱਧਾ ਕਰੋ ਇੱਕ ਵਾਰ, ਸਮਾਂ ਥੋੜਾ ਲੱਗਿਆ, ਪਤਾ ਨੀ ਕਿਹੜੀ ਮੌਜ ਵਿੱਚ ਆਏ ਸੀ। ਆਖੋ ਵਾਹਿਗੁਰੂ, ਸਾਰੀ ਬ੍ਰਹਮ ਗਿਆਨੀਆਂ ਨੇ ਰਲ ਕੇ ਆਖਿਆ, ਸਤਿਗੁਰੂ ਤੁਸੀਂ ਕਹਿੰਦੇ ਹੋ ਵਾਹਿਗੁਰੂ ਦਾ ਮੰਤਰ ਦਾ ਜਾਪ ਕਰਨਾ ਚਾਹੀਦਾ, ਸਾਨੂੰ ਤੁਹਾਡੀ ਕਿਰਪਾ ਨਾਲ ਬਹੁਤ ਗਿਆਨ ਹੋ ਚੁੱਕਿਆ, ਮਗਰ ਅਸੀਂ ਇੱਕ ਵਾਰ ਤੁਹਾਡੀ ਰਸਨਾ ਤੋਂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਸੁਣਨਾ ਚਾਹੁੰਦੇ ਹਾਂ, ਤੁਸੀਂ ਅੱਗੇ ਅੱਗੇ ਕਰੋ, ਅਸੀਂ 500 ਪਿੱਛੇ ਪਿੱਛੇ। ਮੈਂ ਤਾਂ ਨੀ ਕਰ ਸਕਦਾ, ਮੈਂ ਤਾਂ ਉਹਦੇ ਚਰਨਾਂ ਦਾ ਸੇਵਕ ਹਾਂ, ਮੇਰ ਮੈਂ ਤਾਂ ਕਿੱਥੇ, ਕਲਗੀਧਰ ਪਾਤਸ਼ਾਹ ਕਿੱਥੇ। ਇੱਕ ਵਾਰ ਭਾਈ ਨੰਦ ਲਾਲ ਸਾਹਿਬ ਨੇ ਪੁੱਛਿਆ, ਮਹਾਰਾਜ ਰੋਟੀ ਖਾਂਦਿਆਂ ਖਾਂਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਕੁੱਤੇ ਨੂੰ ਇਸ ਤਰ੍ਹਾਂ ਮੁਰਗੀ ਪਾਈ ਤੇ ਭਾਈ ਨੰਦ ਲਾਲ ਸਾਹਿਬ ਨੇ ਹੱਥ ਜੋੜ ਕੇ ਆਖਿਆ, ਸਤਿਗੁਰੂ ਇੱਕ ਕੁੱਤਾ ਇੱਧਰ ਵੀ ਬੈਠਾ, ਉਹ ਆਸ਼ਕੋ ਗੁਰੂਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ਕੋ। ਉਹਨੇ ਆਖਿਆ ਇੱਕ ਕੁੱਤਾ ਇੱਧਰ ਵੀ ਬੈਠਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਭਾਈ ਨੰਦ ਲਾਲ ਸਾਹਿਬ ਮੈਨੂੰ ਪਤਾ ਬੈਠਾ ਹੈ ਜਿੱਦਣ ਕੁੱਤਾ ਬਣ ਜਾਏਗਾ ਗੁਰਕੀ ਨੂੰ ਵੀ ਪੈ ਜਾਊਗਾ, ਘਰ ਦਾ ਤਾਂ ਕੁੱਤਾ ਬਣਨਾ ਹੀ ਬੜਾ ਮੁਸ਼ਕਿਲ, ਉਹ ਬਣਨਾ ਤਾਂ ਛੱਡ ਦਿਓ ਗੱਲਾਂ, ਉਹ ਤਾਂ ਉਹ ਇੱਕੋ ਹੀ ਸੀ, ਵੈ ਪ੍ਰਗਟਿਓ ਮਰਦ ਬਰਿਆਮ। ਅੱਗੇ ਤਾਂ ਤੇ ਮੈਂ ਇਤਿਹਾਸ ਪੜ੍ਹਿਆ ਹੈ ਕਿ ਉਸ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਪਿਤਾ ਜੀ ਅੱਗੇ ਅੱਗੇ ਵਾਹਿਗੁਰੂ ਯਾਦ ਕਰਾਉਂਦੇ ਨੇ ਤੇ ਆਖਿਆ ਸੀ ਕੁਝ ਸਮਾਂ ਕਰਾਂਗੇ, ਸਵੇਰੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ਼ਾਮ ਦੇ 4 ਵਜੇ ਤੱਕ ਇੱਕ ਰਸ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਨੇ ਤੇ 500 ਬ੍ਰਹਮ ਗਿਆਨੀ। ਤੁਸੀਂ ਸੋਚੋ ਤੇ ਸਹੀ ਉਹ ਮਾਹੌਲ ਕੀ ਹੋ, ਕਈ ਬੇਕੋ ਇਹ ਬਚਨ ਜਿਹੜਾ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਿਲਵੇ ਕੀ ਮਹਿਮਾ ਕਰਨ ਨਾ ਸਭ, ਜਦੋਂ ਸ਼ਬਦ ਤੇ ਸੁਰਤ ਮਿਲਦੇ ਆ ਨਾ, ਉਹ ਜਿਹੜਾ ਆਨੰਦ ਆ, ਮੈਂ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਾਂ, ਉਹ ਕਿਸੇ ਕਿਤਾਬ ਵਿੱਚ ਲਿਖਿਆ ਨਹੀਂ ਹੈ, ਨਾ ਨਾ। ਮਿਲਵੇ ਕੀ ਮਹਿਮਾ, ਜਿੱਥੇ ਸ਼ਬਦ ਤੇ ਸੁਰਤ ਜਾ ਕੇ ਇੱਕੋ ਜਿਹੜਾ ਆਨੰਦ ਵੱਧਦਾ ਹੈ ਨਾ,
1: ਉਸ ਆਨੰਦ ਨੂੰ ਕੋਈ ਕਲਮ ਨਾਲ ਲਿਖ ਨਹੀਂ ਸਕਦਾ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਹੋ ਕੈਸੇ ਅਨੁਮਾਨ, ਕਹੋ ਕੈਸੇ ਉਥੋਂ ਦਾ ਅਨੁਮਾਨ ਕਿਤਨਾ ਲਾਇਆ ਸਕਦਾ ਹੈ। ਕਹਿੰਦੇ ਨੇ ਕਹੀਂ ਪੇ ਕੋ ਸੋਭਾ ਨਹੀਂ, ਉਹਦੇ ਦੇਖਾ ਹੀ ਉਥੇ ਤੇ ਕੋਈ ਜੀਵ ਆਤਮਾ ਤੱਚ ਪਕਾਈ, ਉਥੇ ਪਾਏ ਨਾਨਕ ਗਿਆ ਗਿਆ ਗਿਆ। ਉਸ ਜਗ੍ਹਾ ਤੇ ਸੁਰਤ ਗਿਆ ਪਤਾ ਲੱਗਦਾ ਹੈ ਕਿ ਉਹ ਆਨੰਦ ਕੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਅੱਗੇ ਕਹਿ ਰਹੇ ਨੇ, ਪੰਜ ਸਿੱਖ ਪਿੱਛੇ ਪਿੱਛੇ ਕਹਿ ਰਹੇ ਨੇ, ਤੇ ਜਿਹੜੇ ਭੂਤ ਪ੍ਰੇਤਾਂ ਦੀਆਂ ਗੱਲਾਂ ਕਰਦੇ ਸੀ ਉਥੇ ਕੋਈ ਆਵਾਜ਼ ਨਹੀਂ, ਸਾਰੇ ਬ੍ਰਹਿਮੰਡ ਵਿੱਚੋਂ ਇੱਕੋ

ਜੋ ਕੀ ਆਨੰਦ ਬਣਿਆ ਹੋਰ ਸਾਰਿਆਂ ਨੇ ਜਾ ਕੇ ਸੀ ਆਈ ਡੀ ਦਿੱਤੀ ਮਹਾਰਾਜ ਬੜੇ ਆਨੰਦ ਵਿਚ ਬੈਠੇ ਹੋ ਨੀ ਡਰੇ ਕਿਸੇ ਆਨੰਦ ਵਿਚ ਬੈਠੇ ਨਾਮ ਜਪਣ ਦਾ ਤੇ ਜਪਾਉਣ ਦਾ ਆਸ਼ਕਾਂ ਨੂੰ ਰਾਤੀ ਮੈਂ ਦੱਸਿਆ ਸੀ ਉਹਦੇ ਪ੍ਰੇਮੀਆਂ ਨੂੰ ਪਿਆਰਿਆਂ ਨੂੰ ਭਵਰਿਆਂ ਨੂੰ ਚੀਰ ਦਿੱਤਾ ਗਿਆ ਰੂਮ ਵਿਚ ਬੰਨ ਕੇ ਸਾੜ ਦਿੱਤਾ ਗਿਆ ਉਬਲਦੀ ਦੇਰ ਵਿਚ ਆਲੂ ਵਾਲ ਉਬਾਲ ਦਿੱਤਾ ਆਪਣਾ ਸਤਨਾਮ ਸ੍ਰੀ ਮਗਰ ਉਹਨਾਂ ਮੁੱਖ ਨੀ ਮੋੜਿਆ ਸੂਰਾ ਸੋ ਭੈ ਚੰਦੀਆਂ ਜੋ ਪੁਰਜਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੂੰ ਬਾਹਰ ਲਿਆਂਦਾ ਧਿਆਨ ਦਿਓ ਬਾਹਰ ਲਿਆਂਦਾ ਪਿੰਜਰਾ ਇਸ ਤਰ੍ਹਾਂ ਦਾ ਸੀ ਇਤਿਹਾਸ ਵਿਚ ਲਿਖਿਆ ਕਿ ਜਿਸ ਪਿੰਜਰੇ ਨੂੰ ਚਾਰ ਚਪੇਰੇ ਤਿੱਖੀਆਂ ਮੇਖਾਂ ਲੱਗੀਆਂ ਗੁਰੂ ਸਾਹਿਬ ਇੱਧਰ ਵੀ ਹੋ ਸਕਦੇ ਗੁਰੂ ਸਾਹਿਬ ਐਨੂੰ ਨੀ ਹੋ ਸਕਦੇ ਗੁਰੂ ਸਾਹਿਬ ਐਨੂੰ ਨੀ ਹੋ ਸਕਦੇ ਇੱਧਰ ਵੀ ਹੋ ਸਕਦੇ ਇੱਕ ਰਸ ਚੌਂਕੜਾ ਮਾਰ ਕੇ ਜਿਸ ਤਰ੍ਹਾਂ ਬੈਠੇ ਸੀ ਗੁਰੂ ਸਾਹਿਬ ਉਸ ਤਰ੍ਹਾਂ ਬੈਠੇ ਰਹੇ ਤੇ ਸਭ ਨੇ ਆਪਣੇ ਪਿਆਰਿਆਂ ਨੂੰ ਸ਼ਹੀਦ ਹੁੰਦੇ ਵੇਂਦੇ ਰਹੇ ਅਸੀਂ ਸਾਰ ਲੈ ਗਏ ਅੱਜ ਪਿੰਜਰੇ ਚੋਂ ਬਾਹਰ ਕੱਢਿਆ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਇਸ਼ਨਾਨ ਕੀਤਾ ਸਰੀਰ ਦਾ ਅਗੋ ਸਤਨਾਮ ਤੁਹਾਡੇ ਵਿਚੋਂ ਕਰਮਾਂ ਵਾਲੀਆਂ ਨੂੰਹਾਂ ਸੀਸਗੰਜ ਦੇ ਥੱਲੇ ਖੂਹ ਆ ਜੇ ਕਿਸੇ ਨੇ ਦਰਦਾਸ ਕੀਤੇ ਹੋ ਸੀਸਗੰਜ ਖੂਹ ਥੱਲੇ ਹੈ ਅੱਜ ਵੀ ਮੇਰੀ ਹੱਥ ਜੋੜ ਕੇ ਬੇਨਤੀ ਪਤਾ ਨੀ ਤੁਸੀਂ ਵਿਸ਼ਵਾਸ ਕਿੰਨਾ ਕੁ ਕਰਦੇ ਹੋ ਜਦੋਂ ਕਿਤੇ ਮਨ ਨਾਲ ਜੁੜਦਾ ਹੋਵੇ ਤੁਹਾਡਾ ਕਿਤੇ ਤੁਹਾਡਾ ਮਨ ਨਾਲ ਸਿਮਰਨ ਵਿਚ ਜੁੜੇ ਇੱਕ ਰਾਤ ਸੀਸਗੰਜ ਰਹਿ ਪਿਓ ਤੇ ਅੰਮ੍ਰਿਤ ਵੇਲੇ ਡੇਢ ਕੁ ਵਜੇ ਉੱਠ ਕੇ ਇਸ਼ਨਾਨ ਕਰਕੇ ਪੌਣੇ ਕੁ ਦੋ ਵਜੇ ਉਸ ਖੂਹ ਦੇ ਉੱਤੇ ਚੌਂਕੜਾ ਮਾਰ ਕੇ ਬਹਿ ਜਿਓ ਜੇ ਸੁਰਤ ਦੌੜ ਦੌੜ ਕੇ ਸ਼ਬਦ ਵਿਚ ਨਾ ਭੇਜ ਹੋਵੇ ਤੇ ਮੇਰਾ ਸਿਰ ਲਾ ਦਿਓ ਬੜਾ ਆਨੰਦ ਬੜਾ ਆਨੰਦ ਉਸ ਜਗ੍ਹਾ ਨੂੰ ਵੀ ਮੇਰੇ ਗਰੀਬ ਨਿਵਾਜ ਨੇ ਕਿੰਨੀਆਂ ਅਸੀਸਾਂ ਦਿੱਤੀ ਜਿੱਥੇ ਇਸ਼ਨਾਨ ਕੀਤਾ ਇਸ਼ਨਾਨ ਕੀਤਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਬਾਹਰ ਚਲੇ ਗਏ ਜਲਾਦ ਨੰਗੀ ਤਲਵਾਰ ਲੈ ਕੇ ਆ ਗਿਆ ਕਿਤੇ ਕਰਾਮਾਤਾਂ ਵਿਖਾਉਣ ਦੀ ਗੱਲ ਚੱਲੀ ਕਿਤੇ ਹਿੰਦੂ ਤੋਂ ਮੁਸਲਮਾਨ ਹੋਣ ਦੀ ਗੱਲ ਚੱਲੀ ਕਿਤੇ ਕੋਈ ਵਚਨ ਕਿਤੇ ਕੋਈ ਵਚਨ ਆਖੋ ਵਾਹਿਗੁਰੂ ਇਹ ਸ਼ਰਤਾਂ ਰੱਖੀਆਂ ਜਾਂ ਤਾਂ ਇਸਲਾਮ ਧਾਰਨ ਕਰ ਲਓ ਜਾਂ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਆ ਜਾਂ ਤੁਸੀਂ ਫਿਰ ਕਰਾਮਾਤ ਵਿਖਾਓ ਇੱਕ ਵਚਨ ਕੱਲ ਵਾਲੇ ਕੀਰਤਨੀਏ ਗੁਰਮੁਖ ਪਿਆਰੇ ਪੜ ਗਏ ਸੀ ਆਖੋ ਸਤਨਾਮ ਸ੍ਰੀ ਕਹਿੰਦੇ ਨਾਟਕ ਚੇਟਕ ਕੀਏ ਕੁਬਰਜ ਕਹਿੰਦੇ ਜਿਹੜਾ ਕਰਾਮਾਤਾਂ ਵਿਖਾਉਣੀਆਂ ਇੱਕ ਬਾਜ ਲੋਕਾਂ ਦਾ ਕੰਮ ਹੁੰਦਾ ਭਲਿਆਂ ਦਾ ਨਹੀਂ ਕਰਾਮਾਤਾਂ ਵੇਖਣੀਆਂ ਤੇ ਕਰਾਮਾਤਾਂ ਵਿਖਾਉਣੀਆਂ ਕੋਈ ਭਲੇ ਭੁਲਿਆਂ ਦਾ ਕੰਮ ਨਹੀਂ ਕਰਾਮਾਤ ਇੱਕੋ ਪਰਮੇਸ਼ਵਰ ਦੀ ਆ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਉਹ ਜਿਹੜਾ ਏਡਾ ਵੱਡਾ ਵਾਹਿਗੁਰੂ ਪਰਮੇਸ਼ਵਰ ਹੈ ਜਿਹਦੀ ਜਾਹਰ ਕਲਾ ਧਰਤੀ ਦੇ ਉੱਤੇ ਚੱਲਣ ਦੀ ਉਹਦੇ ਬਰਾਬਰ ਤੇ ਖਸਮ ਬਣ ਕੇ ਨੀ ਬਹਿਣਾ ਆਖੋ ਸਤਨਾਮ ਸ੍ਰੀ ਉਹਦੇ ਬਰਾਬਰ ਦੇ ਉੱਤੇ ਆ ਹੁਣੇ ਮੈਂ ਜਿਨ੍ਹਾਂ ਦਾ ਪਿਆਰਿਆਂ ਦਾ ਜਿਹਨਾਂ ਵਚਨ ਕੀਤਾ ਮੈਂ ਫੋਟੋ ਵੇਖ ਕੇ ਆਇਆ ਕਿਸੇ ਸੰਤ ਮਹਾਂਪੁਰਸ਼ ਦੀ ਉਹਨੇ ਇਤਰਾ ਕੀਤਾ ਜੇ ਤੁਸੀਂ ਥੋੜੀ ਜਿਹੀ ਇਕਾਗਰਤਾ ਬਣਾਓ ਤੇ ਇਤਰਾ ਕੀਤਾ ਤੇ ਮੈਂ ਵਚਨ ਕਰ ਰਿਹਾ ਸਾਂ ਇਹਨਾਂ ਦੇ ਨਾਲ ਦੱਸ ਰਿਹਾ ਸਾਂ ਕੇਵਲ ਇਤਰਾ ਹੱਥ ਗੁਰੂ ਨਾਨਕ ਨੇ ਕੀਤਾ ਦਸਾਂ ਪਾਤਸ਼ਾਹੀਆਂ ਵਿੱਚੋਂ ਹੋਰ ਕਿਸੇ ਨੇ ਨੀ ਕੀਤਾ ਕਿਉਂ ਵਜ੍ਹਾ ਦੱਸੋ ਮੈਂ ਇਹਨਾਂ ਨੂੰ ਪੁੱਛ ਰਿਹਾ ਸਾਂ ਇਤਰਾ ਹੱਥ ਕਰਨ ਦਾ ਮਤਲਬ ਕੀ ਹੈ ਤੇ ਕਹਿੰਦੇ ਸੀ ਅਸੀਸ ਦੇ ਰਹੇ ਮੈਂ ਕਿਹਾ ਅਸੀਸਾਂ ਤਾਂ ਉਹ ਵੈਸੇ ਸ਼ਬਦ ਨਾਲ ਹੀ ਦੇ ਜਾਂਦਾ ਹੈ ਇਤਰਾ ਉਹਨੇ ਉਦੋਂ ਕੀਤਾ ਜਦੋਂ ਕਰਜ ਬਨੇਰੀਆਂ ਚੁੱਕੀ ਆਉਂਦਾ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਰੁਕ ਜਾ ਜੇ ਟ੍ਰੈਫਿਕ ਨੀ ਰੁਕਦੀ ਸੀ ਰੁਕ ਜਾ ਤਬਾਹੀ ਬਚਾਉਂਦਾ ਆ ਰਹੇ ਤੇ ਅੱਗੇ ਪਰਮੇਸ਼ਵਰ ਨੇ ਤੇਰਾ ਤੇਜ ਤਾਂ ਘੱਟ ਕਰਨ ਨੂੰ ਕੱਲ ਤਾਰਨ

ਇਧਰਾ ਕਰਨ ਦਾ ਹੱਥ ਕੇਵਲ ਹੱਥ ਗੁਰੂ ਨਾਨਕ ਨੂੰ ਆ ਜਿਹਨੇ ਕਲਯੁਗ ਨੂੰ ਆਖਿਆ ਸਮਝ ਲੱਗ ਗਈ ਨਾ ਕਿ ਤਬਾਹੀ ਮਚਾਉਂਦਾ ਆਉਂਦਾ ਹੈ ਰੁਕ ਜਾ ਅੱਜ ਜਿਹੜਾ ਬਾਬਾ ਉੜਦਾ ਵਾ ਆਪਣਾ ਕੋਚ ਇਤਰਾ ਹੀ ਬਣਾਉਂਦਾ ਨਾ ਜੀ ਕਿਉਂ ਜੀ ਮੈਂ ਝੂਠ ਨੀ ਬੋਲ ਰਿਹਾ ਉਹ ਕਹਿੰਦਾ ਜਿੰਨਾ ਚਿਰ ਇਤਰਾ ਨਾ ਕੀਤਾ ਮਸੰਤੀ ਨੀ ਤੇ ਫਿਰ ਕਮਾਲ ਦੀ ਗੱਲ ਆ ਥੱਲੇ ਲਿਖਿਆ ਪਹਿਲਾਂ ਲਿਖਦੇ ਸੀ 108 ਹੁਣ ਦੌੜ ਲੱਗ ਗਈ 1008 ਵੀ ਲਿਖ ਦਿੱਤਾ ਕੋਈ ਦਿਨ ਆਉਣਾ ਜਿੱਦਣ 108 ਵੀ ਲਿਖ ਜਿਹਨੂੰ ਪੁੱਛਿਆ ਜਿਹਨੂੰ ਮੈਂ ਪੁੱਛਿਆ ਕਿ ਤੇਰੇ ਥੱਲੇ 108 ਲਿਖਿਆ ਦਾ ਮਤਲਬ ਕੀ ਆ ਕਹਿੰਦਾ ਪਤਾ ਨੀ ਪਤਾ ਕਿਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਇੱਕ ਵਾਰ ਆਖੋ ਧੰਨ ਗੁਰੂ ਮਹਾਰਾਜ ਪਾਤਸ਼ਾਹ ਦੀ ਦੁਨੀਆਂ ਦੇ ਮਾਲਕ ਗਰੀਬ ਨਵਾਜ ਬਾਪੂ ਜੀ ਬੈਠੇ ਤੇ ਚਾਂਦਨੀ ਚੌਂਕ ਦੇ ਵਿਚ ਉਹ ਸਮਾਂ ਆ ਗਿਆ ਜਦੋਂ ਗਰੀਬ ਨਵਾਜ ਪਾਤਸ਼ਾਹ ਨੂੰ ਉੱਤੇ ਤਲਵਾਰ ਲੈ ਕੇ ਜਲਾਲ ਖਲੋਤਾ ਮਹਾਰਾਜ ਖਿੜਖਿੜਾ ਕੇ ਹਿੱਸੇ ਕਹਿੰਦੇ ਬੜਾ ਤਲਵਾਰ ਲੈ ਕੇ ਇਹ ਤੇਰੀ ਤਲਵਾਰ ਮੈਨੂੰ ਨੀ ਕੱਟ ਸਕਦੀ ਆਖੋ ਸਤਨਾਮ ਲੱਗੀ ਤੇ ਜਲਾਲ ਨੇ ਪਤਾ ਕੀ ਕਿਹਾ ਜਲਾਲ ਲਾਦਾ ਮਹਾਰਾਜ ਮੈਂ ਦੇਖਦਿਆਂ ਦੇਖਦਿਆਂ ਹੁਣ ਧਰ ਤੇ ਸਰੀਰ ਅਲੱਗ ਕਰ ਦੇਣੇ ਨੇ ਤੁਸੀਂ ਕਹਿੰਦੇ ਹੋ ਕੱਟ ਨੀ ਸਕਦਾ ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜੇ ਤੇਰੀ ਤਲਵਾਰ ਜੀ ਨੂੰ ਕੱਟ ਸਕਦੀ ਇਹ ਮੇਰਾ ਚੋਲਾ ਹੈ ਇਹ ਮੇਰਾ ਜੇ ਤੁਸੀਂ ਥੋੜਾ ਜਾ ਸਮਝੋ ਕਿਉਂਕਿ ਤੁਸੀਂ ਨਾਮ ਲੱਸੀ ਬੈਠੇ ਹੋ ਮੈਂ ਤੁਹਾਨੂੰ ਆਪ ਜੀ ਨੂੰ ਥੋੜਾ ਜਿਹਾ ਜਿੰਨਾ ਮੇਰੇ ਗੁਰੂ ਨਾਨਕ ਨੇ ਮੈਨੂੰ ਬਖਸ਼ੀ ਅਦਾਤ ਪਹਿਲੇ ਜਾਮੇ ਵਿਚ ਗੁਰੂ ਨਾਨਕ ਸਾਹਿਬ ਜਦੋਂ ਕਰਤਾਰਪੁਰ ਸੀ ਨਾ ਇੱਕ ਵਾਰ ਆਖੋ ਵਾਹਿਗੁਰੂ ਕਰਕੇ ਬੋਲੋ ਫਿਰ ਬੋਲੋ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਜੋਤ ਰੱਖ ਦਿੱਤੀ ਭਾਈ ਲਹਿਣੇ ਧਿਆਨ ਦਿਓ ਫਿਰ ਜੋਗੀਆਂ ਨੇ ਆਣ ਕੇ ਪੁੱਛਿਆ ਮਹਾਰਾਜ ਤੁਹਾਡਾ ਨਾਂ ਕੀ ਹੈ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੁਹਾਡਾ ਮਹਾਰਾਜ ਪਾਤਸ਼ਾਹ ਕਹਿੰਦੇ ਇਹਦਾ ਕਿ ਉਹਦਾ ਤੁਸੀਂ ਇਹਦਾ ਉਹਦਾ ਜੋਗੀ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਕਹਿੰਦੇ ਇਹਦਾ ਦੱਸਾਂ ਕਿ ਉਹਦਾ ਦੱਸਾਂ ਤੇ ਜੋਗੀਆਂ ਨੇ ਪਹਿਲੀ ਵਾਰ ਸੁਣਿਆ ਕਹਿਣ ਲੱਗੇ ਮਹਾਰਾਜ ਦੋਵਾਂ ਦਾ ਦੱਸ ਦਿਓ ਤੇ ਸਾਹਿਬ ਸਰੀਰ ਨੂੰ ਹੱਥ ਲਾ ਕੇ ਕਹਿੰਦੇ ਇਹ ਤੇ ਪੰਜ ਤੱਤ ਕਾ ਪੁੱਤਰ ਆ ਇਹਦਾ ਤਾਂ ਕੋਈ ਨਾਮ ਨਹੀਂ ਇਹ ਤੇ ਪੰਜ ਤੱਤ ਕਾ ਪੁੱਤਰ ਆਖਿਆ ਜੀ ਨਾਨਕ ਕਿਹਦਾ ਨਾਮ ਆ ਕਹਿੰਦੇ ਉਹ ਜਿਹਦਾ ਨਾਮ ਸੀ ਉਹਨੇ ਦਿੱਤਾ ਛੱਡ ਕਰਤਾਰਪੁਰ ਦਿੱਤਾ ਉਹ ਕਰਤਾਰਪੁਰ ਨੂੰ ਚਲੇ ਗਈ ਹੈ ਜਿਹੜੀ ਨਾਨਕ ਜਿਹਦਾ ਨਾਂ ਸੀ ਇਹ ਤੇ ਪੰਜ ਤੱਤ ਦਾ ਪੁਤਲਾ ਹੀ ਰਹਿ ਗਿਆ ਹੁਣ ਜਿਹਦਾ ਨਾਮ ਨਾਨਕ ਸੀ ਉਹ ਕਰਤਾਰਪੁਰੋਂ ਚਲੇ ਗਈ ਜੀ ਜੋਤ ਜੋਤ ਬਾਣੀ ਪੜੋਗੇ ਨਾ ਤੇ ਤੁਸੀਂ ਤਾਂ ਹੀ ਰਾਧਾ ਸਵਾਮੀ ਨਿਰੰਕਾਰੀਆਂ ਦੂਸਰਿਆਂ ਸਾਡੇ ਬਰਾਬਰ ਤੇ ਗੱਦੀਆਂ ਲਾਈਆਂ ਕਿਉਂਕਿ ਅਸੀਂ ਵੀ ਕਹਿੰਦੇ ਕਿ ਸਾਡੇ ਘਰ ਦੇ ਗੁਰੂ ਆ ਸਮਝਦੇ ਅਸੀਂ ਵੀ ਸੋਚਦੇ ਕਿ ਸਾਡੇ ਘਰ ਵਿਚ ਸਰੀਰ ਗੁਰੂ ਆ ਪਹਿਲੇ ਜਾਮੇ ਤੋਂ ਜੇ ਤੁਸੀਂ ਗੁਰੂ ਨਾਨਕ ਦੀ ਫਿਲੋਸਫੀ ਨੂੰ ਸਮਝੋ ਤੇ ਇਸ ਘਰ ਵਿਚ ਸਰੀਰ ਗੁਰੂ ਕਦੀ ਹੋਇਆ ਹੀ ਨਹੀਂ ਕੌਣ ਗੁਰੂ ਆ ਜੀ ਸ਼ਬਦ ਗੁਰੂ ਬੋਲੋ ਨਾ ਗੱਲ ਕੀਤੀ ਹੈ ਤੇ ਸੁਰਤ ਧੁਨ ਬਾਣੀ ਗੁਰੂ ਬਾਣੀ ਨੂੰ ਗੁਰੂ ਆਖਿਆ ਨਾ ਸਰੀਰ ਨੂੰ ਤਾਂ ਨੀ ਗੁਰੂ ਆਖਿਆ ਤੇ ਜਦੋਂ ਉਹਨਾਂ ਕਹਿ ਲਈ ਉਹ ਤੇ ਇੱਥੋਂ ਚਲੇ ਗਈ ਆਖਿਆ ਕਿੱਥੇ ਚਲੇ ਗਏ ਕਹਿੰਦੇ ਉਹ ਤੇ ਖਡੂਰ ਸਾਹਿਬ ਚਲੇ ਗਈ ਤੇ ਜੋਗੀ ਉੱਥੋਂ ਤੁਰ ਕੇ ਖਡੂਰ ਸਾਹਿਬ ਆ ਗਏ ਸਿੱਧੇ ਹੋ ਕੇ ਦੋ ਮਿੰਟ ਨੀ ਬੈਠੋ ਜੋਗੀ ਉੱਥੋਂ ਤੁਰ ਕੇ ਖਡੂਰ ਸਾਹਿਬ ਆਏ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਹਿੰਦੇ ਜੀ ਤੁਹਾਡਾ ਨਾਂ ਕੀ ਆ ਧਿਆਨ ਦੇਣਾ ਹੁਣ ਬਾਬੇ ਤੇਗ ਬਹਾਦਰ ਤੇ ਗੱਲ ਆਉਣੀ ਤੁਹਾਡਾ ਨਾਂ ਕੀ ਆ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਇਹਦਾ ਦੱਸਾਂ ਕਿ ਆਪਣਾ ਇਹਦਾ ਦੱਸਾਂ ਕਿ ਆਪਣਾ ਤੇ ਕਹਿਣ ਲੱਗੇ ਮਹਾਰਾਜ ਦੋਵਾਂ ਦਾ ਦੱਸ ਦਿਓ ਤੇ ਸਰੀਰ ਨੂੰ ਹੱਥ ਲਾ ਕੇ ਕਹਿੰਦੇ ਇਹਦਾ ਨਾਮ ਤੇ ਅੰਗਦ ਦੇਵ ਆ ਸਰੀਰ ਦਾ ਨਾਮ ਤੇ ਆਖਿਆ ਜੀ ਦੂਸਰੇ ਦਾ ਤੇ ਵਿਚਲੀ ਇਸ ਤਰ੍ਹਾਂ ਕਰਕੇ ਕਹਿੰਦੀ ਨਾਨਕ ਮੇਰਾ ਨਾਮ ਇਸ ਅੰਗਦ ਦੇ ਸਰੀਰ ਵਿਚ ਜਿਹੜਾ ਵਿਚ ਬੈਠਾ ਉਹ ਨਾਨਕ ਆ ਜੋਤ ਉਹ ਕੀ ਆ ਇਹੋ ਜੋਗੀ ਤੁਰ ਕੇ ਗੋਂਦਵਾਲ ਆ ਗਏ ਗੋਂਦਵਾਲ ਵਾਲੇ ਨੂੰ ਆਣ ਕੇ ਕਹਿੰਦੇ ਤੁਹਾਡਾ ਨਾਂ ਕੀ ਉਹ ਕਹਿੰਦੇ ਇਹਦਾ ਦੱਸਾਂ ਕਿ ਆਪਣਾ ਆਖੋ ਸਤਿ ਸਮਝ ਰਹੇ ਹੋ ਕਿ ਐਵੇਂ ਇਹਦਾ ਦੱਸਾਂ ਕਿ ਆਪਣਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੇ ਦੋਵਾਂ ਦਾ ਦੱਸ ਦਿਓ ਕਹਿੰਦੇ ਆ ਜਿਹੜਾ ਪੰਜ ਭੂਤ ਦਾ ਇਹਨੂੰ ਤੇ ਅਮਰਦਾਸ ਕਹਿੰਦੇ ਨੇ ਤੇ ਕਹਿੰਦੇ ਜਿਹੜਾ ਵੇਚਿਆ ਕਹਿੰਦੇ ਨਾਨਕ ਮੇਰਾ ਨਾਮ ਨਾਨਕ ਹੁਣ ਤੁਸੀਂ ਸੋਚੋ ਜਦੋਂ ਬਾਬੇ ਨਾਨਕ ਨੇ ਬਾਣੀ ਉਚਾਰੀ ਆ ਉਦੋਂ ਨਾਨਕ ਆਇਆ ਜਦੋਂ ਅੰਗਦ ਨੇ ਬਾਣੀ ਉਚਾਰੀ ਬੋਲੋ ਨਾਨਕ ਆਇਆ ਜਦੋਂ ਤੀਸਰੇ ਨੇ ਬਾਣੀ ਉਚਾਰੀ ਜਦੋਂ ਚੌਥੇ ਬਾਣੀ ਉਚਾਰੀ ਜਦੋਂ ਪੰਜਵੇਂ ਬਾਣੀ ਉਚਾਰੀ ਜਦੋਂ ਨਾਵੇਂ ਨੇ ਬਾਣੀ ਉਚਾਰੀ ਵਿੱਚੋਂ ਵਿੱਚ ਕੌਣ ਸੀ ਨਾਨਕ ਨਾਮ ਜੋਤ ਦਾ ਸਰੀਰ ਦਾ ਨਹੀਂ ਜੇ ਤੁਸੀਂ ਦੁਨੀਆਂ ਨੂੰ ਕਦੀ ਇਹ ਦੱਸ ਦਿਓ ਅਸੀਂ ਜੋਤ ਦੇ ਬਚ ਗਏ ਜੋਤ ਰੂਪ ਹਰ ਆਪ
ਗੁਰੂ ਨਾਨਕ ਕਹਾਏ। ਬੋਲੋ ਜੋਤ ਰੂਪ ਹਰ ਆਪ, ਫਿਰ ਬੋਲੋ ਜੋਤ ਰੂਪ ਸਰੀਰ ਗੁਰੂ ਨਹੀਂ ਸੀ, ਜੋਤ ਗੁਰੂ ਸੀ, ਜਿਹੜੀ ਜੋਤ ਜਗ ਰਹੀ ਸੀ। ਜੋਤ ਜਗੀ ਤੇ ਨਾਮੀ ਜੋਤ ਬੋਲੀ, ਨਹੀਂ ਤੇਰੀ ਤਲਵਾਰ ਮੈਨੂੰ ਨਹੀਂ ਕਰ ਸਕਦੀ। ਅਗੋ ਸਤਨਾਮ ਸ੍ਰੀ, ਉਹਨੇ ਕਿਹਾ ਵੇਖਣਾ, ਉਹਨੇ ਕਿਹਾ ਮੇਰਾ ਚੁਗਲਾ ਪਾੜੂਗੀ, ਤੇਰੀ ਤਲਵਾਰ ਤੇ ਇੰਨੀ ਕੁ ਪਾਵਰ ਹੈ, ਕਿਹਾ ਮੇਰੇ ਸਰੀਰ ਦਾ ਚੋਲਾ ਪਾੜ ਦੂਗੀ। ਮਗਰ ਖਿੜਕਣਾ ਕੇ ਫਿਰ ਜਲਾਲ ਕਹਿਣ ਲੱਗਾ, ਤੁਸੀਂ ਹੱਥ ਦੇ ਦੋ ਜੇ। ਤੇ ਕਹਿਣ ਲੱਗੇ, ਤੂੰ ਸੋਚਦਾ ਵਾ ਕਿ ਜਿਸ ਤਰ੍ਹਾਂ ਦੁਨੀਆਂ ਦੀਆਂ ਚੋਲੇ ਪਾੜ ਜਾਂਦੇ ਆ ਤੇ ਲੀਰਾਂ ਹੋ ਕੇ ਸੁੱਟੀਆਂ ਜਾਂਦੀਆਂ ਨੇ, ਮੈਂ ਤੈਨੂੰ ਇਹ ਵੀ ਦੱਸ ਦਵਾਂ ਔਰੰਗਜ਼ੇਬ, ਮੇਰੇ ਸਰੀਰ ਦੇ ਪਾਟੇ ਹੋਏ ਚੋਲੇ ਨੇ ਇਸ ਤਰ੍ਹਾਂ ਨਹੀਂ ਹੋ ਜਾਣਾ। ਵੱਡਾ ਚੋਲਾ ਹੈ ਨਾ, ਵੱਡੀ ਜੋਤ ਦਾ ਚੋਲਾ ਹੈ ਨਾ, ਇਹ ਪਾਟੇ ਹੋਏ ਚੋਲੇ ਦੀ ਇੱਕ ਚਾਦਰ ਬਣ ਜਾਏ। ਸਤਨਾਮ ਸ੍ਰੀ, ਨੱਕ ਸਿੱਧਾ ਕਰੋ, ਹੈ ਇੱਕ ਵਾਰ ਆਖੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਇਸ ਪਾਟੇ ਹੋਏ ਚੋਲੇ ਦੀ ਇੱਕ ਤੇ ਉਸ ਚਾਦਰ ਨੇ ਸਾਰੇ ਹਿੰਦੁਸਤਾਨ ਦਾ ਪਰਦਾ ਢੱਕ ਲੈਣਾ। ਲੋਕਾਂ ਕਹਿਣਾ ਤੇਗ ਬਹਾਦਰ, ਵੇਖ ਫਟੇ ਹੋਏ ਲੋਕਾਂ ਦੇ ਚੋਲੇ ਲੋਕੀ ਪਾਟ ਦੇ ਸੁੱਟ ਦਿੰਦੇ। ਇਹ ਚੋਲਾ ਵੀ ਬਾਬੇ ਨਾਨਕ ਦੇ ਸਰੀਰ ਉੱਤੇ ਹੀ, ਇਹ ਚੋਲਾ ਵੀ ਏਡਾ ਵੱਡਾ ਸੀ, ਇਹ ਚੋਲਾ ਕੋਈ ਛੋਟਾ ਮੋਟਾ ਨਹੀਂ। ਇਹਨੂੰ ਤੁਸੀਂ ਵੇਖਦੇ ਹੋ ਨਾ, ਕੋਈ ਚੰਗਾ ਭਲਾ ਕੱਪੜਾ ਘਰ ਪੜ ਜੇ ਤੇ ਆਪਾਂ ਸੁੱਟਦੇ ਨੀ, ਉਹਨਾਂ ਨੂੰ ਦੁਬਾਰ ਵੰਢ ਕੇ ਤੇ ਉਹਦੀ ਚਾਦਰ ਬਣਾ ਲੈਂਦੇ ਆ। ਤੇ ਚੰਗਾ ਭਲਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਮੱਖਣ ਵਰਗਾ ਸਰੀਰ ਤਲਵਾਰ ਦੇ ਨਾਲ ਧੰਨ ਨਾਲ ਅਲੱਗ ਹੋ ਗਿਆ। ਤੇ ਸਾਹਿਬ ਕਹਿਣ ਲੱਗੇ, ਔਰੰਗਜ਼ੇਬ ਇਹਦੀ ਚਾਦਰ ਬਣ ਜੂਗੀ ਜਿਹੜੀ ਸਾਰੇ ਹਿੰਦੁਸਤਾਨ ਦੇ ਪਰਦੇ ਡੱਕ ਲੂਗੀ। ਮਗਰ ਦੁੱਖ ਜਦੋਂ ਇੰਡੀਆ ਦੇ ਟੀਵੀ ਅਨਾਊਂਸਰ ਕਹਿੰਦੇ ਨੇ ਸਿੱਖੋ ਕੇ ਨੌਵੇਂ ਗੁਰੂ, ਮੈਨੂੰ ਦੁੱਖ ਆਉਂਦਾ ਇਸ ਗੱਲ ਦਾ। ਤੁਸੀਂ ਮਹਿਸੂਸ ਕਰੋਗੇ ਤਾਂ ਦੱਸੋ, ਕਰ ਰਿਹਾ ਉਹਨਾਂ ਮਹਿਸੂਸ? ਤਿਲਕ ਤੇ ਜੰਜੂ ਤੁਹਾਡਾ ਤੇ ਗੁਰੂ ਸਿੱਖਾਂ ਦਾ, ਤੁਸੀਂ ਇਹ ਵੀ ਨੀ ਮੂੰਹ ਨਾ ਕਹਿ ਸਕਦੇ ਕਿ ਮਨੁੱਖਤਾ ਦਾ ਸਤਿਗੁਰੂ। ਤਿਲਕ ਜੰਜੂ ਲਾਉਂਦਾ ਨਹੀਂ ਸੀ, ਨਾ ਤਿਲਕ ਲਾਉਂਦਾ ਸੀ ਨਾ ਜੰਜੂ ਪਾਉਂਦਾ ਸੀ, ਮਗਰ ਉਹ ਕਹਿੰਦਾ ਸੀ ਮੈਂ ਇਸ ਗੱਲ ਤੇ ਪਹਿਰਾ ਦੇਣਾ, ਭੈ ਕਾਹੂ ਕੋ ਦੇਤ ਨੇ ਭੈ ਮਾਨਤ, ਨਾ ਕਿਸੇ ਤੇ ਜ਼ੁਲਮ ਕਰਨਾ ਹੈ ਤੇ ਨਾ ਜ਼ੁਲਮ ਸਹਿਣ ਕਰਨਾ ਹੈ ਤੇ ਨਾ ਜ਼ੁਲਮ ਵੇਖਣਾ ਹੈ। ਨਹੀਂ ਹੁੰਦਾ ਵੇਖਿਆ ਤੇ ਇੱਥੇ ਆਣ ਕੇ ਸ਼ਹੀਦੀ ਦੇ ਦਿੱਤੀ। ਹੁਣ ਮੈਂ ਉੱਥੇ ਆਉਣ ਲੱਗਾ, ਇੱਥੋਂ ਭਾਈ ਜੈਤੇ ਨੇ ਮੇਰੀ ਸਰਕਾਰ ਦਾ ਸੀਸ ਚੁੱਕਿਆ, ਸਮਾਂ ਜ਼ਿਆਦਾ ਵੱਡਣਾ, ਇੱਕ ਵਾਰ ਆਖੋ ਵਾਹਿਗੁਰੂ। ਉਹ ਜਿਹੜਾ ਫਕੀਰ ਕਦੀ ਆਪਣੇ ਨੂੰ ਕਹਿੰਦਾ ਸੀ ਉਸਤਾਦ ਨੂੰ, 7 ਸਾਲ ਦਾ ਉਹਦੀ ਗੱਦੀ ਦਾ ਸੇਵਕ ਬਣਿਆ ਤੇ ਜਿਹੜਾ ਉਹਦਾ ਮੁਰਸ਼ਦ ਸੀ, ਇਹ ਮਰੀਜ਼ ਛੋਟਾ ਜਿਹਾ ਪੁੱਛਦਾ ਹੁੰਦਾ ਸੀ, ਮਾਲਕ ਮੈਂ ਇੱਕ ਆਸ ਲੈ ਕੇ ਆਇਆ, ਮੈਂ ਕਿਸੇ ਪੂਰੇ ਦੇ ਦਰਸ਼ਨ ਕਰਨੇ ਚਾਹੁੰਦਾ, ਸਮਝੋ ਮੈਂ ਕਿਸੇ ਪੂਰੇ। ਤੇ ਉਹ ਫਕੀਰ ਕਿੱਡਾ ਕਰਨੀ ਵਾਲਾ ਹੋਗਾ ਜਿਹੜਾ ਕਹਿੰਦਾ ਸੀ ਮੈਂ ਪੂਰਾ ਨਹੀਂ। ਇੱਥੇ ਵੇਖ ਲਿਆ ਜੀ, ਬ੍ਰਹਮ ਗਿਆਨੀ, ਰਾਜ ਯੋਗੀ, ਮਹਾਨ ਤਪਸਵੀ, ਕਮਾਲ ਦੀ ਗੱਲ ਆ। ਗੁਰੂ ਨਾਨਕ ਨੇ ਆਪਣੇ ਆਪ ਨੂੰ ਕਿਤੇ ਬ੍ਰਹਮ ਗਿਆਨੀ ਨਹੀਂ ਆਖਿਆ, ਕਿਤੇ ਆਪਣੇ ਆਪ ਨੂੰ ਸੰਤ ਨਹੀਂ ਕਿਹਾ, ਕਿਤੇ ਆਪਣੇ ਆਪ ਨੂੰ ਸਤਿਗੁਰੂ ਨਹੀਂ ਕਿਹਾ। ਮੈਂ ਇੱਕ ਵਾਰ ਪੁੱਛਿਆ, ਗੁਰੂ ਨਾਨਕ ਸਾਹਿਬ ਜੀ ਤੁਸੀਂ ਆਪਣੀ ਰਚਨਾ ਤੋਂ ਬੋਲੋ ਤੁਸੀਂ ਕੀ ਹੋ? ਆਪੋ ਸਤਨਾਮ ਸ੍ਰੀ, ਤੁਸੀਂ ਸਤਿਗੁਰੂ ਜੇ, ਤੁਸੀਂ ਨਿਰੰਕਾਰ ਜੇ, ਵੈਸੇ ਤੇ ਕਹਿੰਦੇ ਨੇ ਆਪ ਨਾਰਾਇਣ ਕਲਾ ਧਰ, ਤੁਸੀਂ ਮੂੰਹ ਤੋਂ ਦੱਸੋ ਤੁਸੀਂ ਕੀ ਹੋ? ਤੇ ਪਤਾ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਆਪੋ ਵਾਹਿਗੁਰੂ। ਗੁਰੂ ਨਾਨਕ ਸਾਹਿਬ ਕਹਿੰਦੇ ਸੱਗ ਸੱਗ ਸੱਗ ਨਾਨਕ ਦੀਵਾਨ, ਸੱਗ ਨਾਨਕ ਦੀਵਾਨ, ਦੀਵਾਨੇ ਦਰਬਾਰ, ਤਖਤ ਉਸ ਮਾਲਕ ਦੇ ਘਰ ਦਾ ਮੈਂ ਕੁੱਤਾ ਹਾਂ। ਤੇ ਆਖੋ ਨਾ, ਜਿਹੜੇ ਬੜੇ ਬੜੇ 4-4 ਲੱਖ ਦੇ ਇਕੱਠ ਕਰਦੇ ਉਹਨਾਂ ਨੂੰ ਕਹੋ ਆਪਣੇ ਨਾਮ ਨਾਲ ਕੁੱਤਾ ਲਿਖੋ, ਰੀਸਾਂ ਇਹਦੀਆਂ ਕਰਦੇ ਜੀ, ਗੰਨੀ ਅਸੀਂ ਚੰਨੀਆਂ। ਬੋਲੋ ਇੱਕ ਵਾਰ, ਗੰਨੀ ਅਸੀਂ ਮਨੋ ਕੁਸੁੱਧਾ ਕਾਲੀਆਂ, ਹਰ ਚਿਸ਼ਟਮੀਆਂ ਤੇ ਰੀਸਾਂ ਕਰੇ, ਰੀਸਾਂ ਗੁਰੂ ਨਾਨਕ ਦੀਆਂ, ਗੁਰੂ ਦੇ ਬਰਾਬਰ ਬਣ ਬਣ ਕੇ ਬਹਿਣ। ਇੱਕ ਵਾਰ ਬਹੁਤ ਸਹੀ, ਇੱਕ ਵਾਰ ਆਖੋ ਤੇ ਸਹੀ ਕਿ ਆਪਣੇ ਨਾਮ ਨਾਲ ਆਪਣੀ ਸਾਰੇ ਮੰਨਣ ਵਾਲਿਆਂ ਨੂੰ ਆਖੋ ਕਿ ਮੈਂ ਕੁੱਤਾ ਵਾਂ, ਇਹਨੇ ਤੇ ਲੇਕੇ ਦਿੱਤਾ ਮੈਂ ਕੁੱਤਾ, ਬਰਾਬਰ ਤਾਂ ਕਰੋ।

ਤੇ ਕਹਿੰਦਾ ਜੀ ਸਾਡਾ ਗੁਰੂ ਤੇ ਤੁਹਾਡਾ ਗੁਰੂ ਕੀ ਤੁਸੀਂ 300 ਸਾਲ ਤੋਂ ਰੱਟ ਲੈ ਜਾਂਦੇ ਜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਇਹ ਸਾਡਾ ਗੁਰੂ ਘੱਟ ਆ ਇਹ ਨਹੀਂ ਹੀਰਿਆਂ ਦੀ ਟੋਪੀ ਪਾਉਂਦਾ ਇਹਦੇ ਕੋਲ ਨਹੀਂ ਇੰਨੀ ਸੰਗਤ ਉਹ ਕਹਿਣ ਲੱਗਾ ਗੁਰਮੁਖ ਪਿਆਰਿਆ ਹੀਰਿਆਂ ਦੀ ਟੋਪੀ ਪਾਉਣ ਨਾਲ ਆਪੋ ਗੁਰੂ ਨਹੀਂ ਬਣ ਜਾਂਦਾ ਆਪੋ ਸਤਨਾਮ ਸੋਨੇ ਦੀ ਕੁਰਸੀ ਤੇ ਬਹਿ ਕੇ ਗੁਰੂ ਨਹੀਂ ਬਣ ਜਾਂਦਾ ਆਖਣ ਲੱਗਾ ਫੇਰ ਆਖਣ ਲੱਗਾ ਜਦੋਂ ਤੂੰ ਜਾਣਾ ਹੈ ਤੇਰਾ ਗੁਰੂ ਕਿੱਥੇ ਬੈਠਾ ਹੁੰਦਾ ਪੂਰੇ ਗੁਰੂ ਨੂੰ ਤੋਲੋ ਨਾ ਇੱਕ ਵਾਰ ਤਕੜੀ ਚ ਮੈਂ ਆਪ ਜੀ ਨੂੰ ਧਿਆਨ ਦਿਵਾਉਣਾ ਚਾਹੁੰਦਾ ਕਿ ਪੂਰੇ ਗੁਰ ਕੀ ਵੇਖ ਵਡਾਈ ਪੂਰੇ ਗੁਰ ਕੀ ਵਡਾਈ ਵਡਿਆਈ ਕੀ ਆ ਪੂਰੇ ਕੀ ਆ ਪੂਰੇ ਕਾ ਕੀ ਆ ਸਭ ਕੁਛ ਪੂਰਾ ਵੱਡੇ ਕੀ ਆ ਵਡਿਆਈਆਂ ਕਿਸ ਕਹਿਣਾ ਕੀ ਕਹਿ ਸਕਦੇ ਹੋ ਉਹ ਕਹਿੰਦਾ ਮੈਂ ਉਹਨੂੰ ਆਖਿਆ ਕਿ ਤੇਰਾ ਗੁਰੂ ਜਦੋਂ ਤੂੰ ਮੱਥਾ ਟੇਕਣ ਜਾਣਾ ਭੈਣੋ ਧਿਆਨ ਜਦੋਂ ਤੂੰ ਮੱਥਾ ਟੇਕਣ ਜਾਣਾ ਤੇਰਾ ਗੁਰੂ ਕਿੱਥੇ ਬੈਠਾ ਹੁੰਦਾ ਕਹਿੰਦਾ ਜੀ ਫਸਟ ਕਲਾਸ ਬੜੀ ਸੁੰਦਰ ਹੀਰਿਆਂ ਦੀ ਬੜੀ ਕੁਰਸੀ ਤੇ ਕਹਿੰਦਾ ਕਿੱਥੇ ਬਹਿਣਾ ਧਿਆਨ ਦਿਓ ਤੂੰ ਕਿੱਥੇ ਬਹਿਣਾ ਕਹਿੰਦਾ ਮੈਂ ਉਹਦੇ ਪੈਰਾਂ ਚ ਸਿੱਖ ਨੇ ਅੰਮ੍ਰਿਤਧਾਰੀ ਨੇ ਆਖਿਆ ਇੱਕ ਦਿਨ ਫਿਰ ਤੂੰ ਇਸ ਤਰ੍ਹਾਂ ਕਰੀ ਆਪਣੇ ਗੁਰੂ ਨੂੰ ਆਖੀ ਕੁਰਸੀ ਤੋਂ ਉੱਠੋ ਮੈਂ ਕੁਰਸੀ ਤੇ ਬਹਿਣਾ ਤੁਸੀਂ ਮੇਰੇ ਪੈਰਾਂ ਚ ਪਾਓ ਧਿਆਨ ਦੇਣਾ ਸਮਝ ਲਓ ਮੈਂ ਕੁਰਸੀ ਤੇ ਬਹਿਣਾ ਤੇ ਤੁਸੀਂ ਮੇਰੇ ਪੈਰਾਂ ਚ ਪਾਓ ਕਹਿੰਦਾ ਇਹ ਕਿਸ ਤਰ੍ਹਾਂ ਹੋ ਸਕਦਾ ਗੁਰੂ ਪੈਰਾਂ ਚ ਬਹਿ ਜਾਏ ਤੇ ਸਿੱਖ ਕੁਰਸੀ ਤੇ ਬਹਿ ਜਾਏ ਤੇ ਸਿੱਖ ਅੰਮ੍ਰਿਤਧਾਰੀ ਨੇ ਛਾਤੀ ਦੇ ਹੱਥ ਮਾਰ ਕੇ ਫਿਰ ਹੋ ਸਕਦਾ ਆਹ ਦਿਖਾਵਾ ਆਨੰਦਪੁਰ ਸਾਹਿਬ ਬੈਠਾ ਪੈਰਾਂ ਚ ਬੈਠਾ ਪੰਜਾਂ ਦਿਨ ਚ ਬੈਠਾ ਕਿ ਨਹੀਂ ਆਖੋ ਸਤਨਾਮ ਸ੍ਰੀ ਇੱਕ ਦਿਨ ਐਸਾ ਵੀ ਆਇਆ ਜਿਦਨ ਸਤਿਗੁਰੂ ਪੈਰਾਂ ਚ ਬਹਿ ਗਿਆ ਤੇ ਪੰਜ ਕੁਰਸੀ ਤਖ਼ਤ ਤੇ ਬਹਿ ਗਏ ਤਖ਼ਤ ਤੇ ਬਹਿ ਗਏ ਪੰਜ ਭਾਏ ਕਿ ਨਹੀਂ ਬੋਲੋ ਨਾ ਭਾਏ ਨਹੀਂ ਤੋਂ ਪੰਜਾਂ ਨੂੰ ਅੰਮ੍ਰਿਤ ਦੇ ਦਿੱਤਾ ਤੇ ਆਪ ਸਤਿਗੁਰੂ ਅੰਮ੍ਰਿਤ ਲੈਣ ਲਈ ਬੈਠੇ ਨੇ ਉਹ ਪੰਜੇ ਉੱਤੇ ਬੈਠੇ ਤੇ ਸਹਿਬ ਸੇਵਕ ਬਣ ਕੇ ਬਹਿ ਗਿਆ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਿਗੁਰ ਪੂਰਾ ਸਤਿਗੁਰੂ ਮੰਨ ਕੇ ਆਪ ਚਰਨਾਂ ਚ ਬਹਿ ਗਏ ਤੇ ਕਹਿਣ ਲੱਗਾ ਗੁਰਮੁਖ ਪਿਆਰਿਆ ਇਹ ਘਰ ਇਸ ਤਰ੍ਹਾਂ ਦਾ ਹੈ ਜਿੱਥੇ ਸਮਾਂ ਆਉਣ ਦੇ ਉੱਤੇ ਗੁਰੂ ਚਰਨਾਂ ਚ ਬਹਿ ਜਾਂਦਾ ਤੇ ਸਿੱਖ ਤਖ਼ਤ ਦੇ ਉੱਤੇ ਬਹਿ ਜਾਂਦਾ ਹੈ ਸਾਰੀ ਉਮਰ ਗੁਰੂ ਨਾਨਕ ਨੂੰ ਜਗਤ ਨੇ ਮੱਥਾ ਟੇਕਿਆ ਇੱਕ ਦਿਨ ਐਸਾ ਆਇਆ ਜਿਹੜਾ ਇਹਦੇ ਘਰ ਝਾੜੂ ਮਾਰਦਾ ਸੀ ਅੱਜ ਉਹ ਤਖ਼ਤ ਤੇ ਬਹਿ ਗਿਆ ਗੁਰੂ ਨਾਨਕ ਦੇ ਪੈਰਾਂ ਚ ਬਹਿ ਕੇ ਮੱਥਾ ਟੇਕਣ ਲੱਗ ਪਿਆ ਇਸ ਘਰ ਦੀ ਵਡਿਆਈ ਕਰਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਹਿਣ ਲੱਗੇ ਇਹ ਹਿੰਦ ਦੀ ਚਾਦਰ ਬਣ ਜੂਗਾ ਸਾਰੇ ਸੰਸਾਰ ਦੇ ਪਰਦੇ ਢੱਕ ਲੂਗਾ ਤੇ ਫਿਰ ਇਥੋਂ ਉਹ ਪੂਰਾ ਕਹਿਣ ਲੱਗਾ ਉਹ ਬੱਚਾ 7 ਸਾਲ ਦਾ ਕਹਿੰਦਾ ਆਪਣੇ ਮੁਰਸ਼ਦ ਨੂੰ ਕਹਿੰਦਾ ਮੈਨੂੰ ਪੂਰੇ ਦੇ ਦੀਦਾਰ ਕਰਾ ਤੇ ਮੁਰਸ਼ਦ ਕੋ ਹੱਥ ਜੋੜ ਕੇ ਕਹਿੰਦਾ ਮੈਂ ਪੂਰਾ ਨਹੀਂ ਉਹਨੇ ਆਖਿਆ ਫਿਰ ਪੂਰੇ ਦੇ ਦੀਦਾਰ ਕਿਤਨਾ ਹੋਣਗੇ ਤੇ ਉਸ ਉਹਦੇ ਮੁਰਸ਼ਦ ਨੇ ਉਹਦੇ ਉਸਤਾਦ ਨੇ ਉਹਦੇ ਗੁਰੂ ਨੇ ਉਸ ਫਕੀਰ ਦੇ ਨੇ ਆਖਿਆ ਇੰਤਜ਼ਾਰ ਕਰ ਇੱਥੇ ਬਹਿ ਕੇ ਤੇ ਅੰਮ੍ਰਿਤ ਵੇਲੇ ਉੱਠ ਕੇ ਆਖਿਆ ਕਰ

ਗਾਇਓ ਹੀ ਨਾ ਅੰਦਰਾਂ ਚੋ ਆਖੋ, ਸੁਰਤ ਦੇ ਰੋਮ ਰੋਮ ਚੋ ਆਖੋ, ਆਊਗਾ ਤੁਹਾਡੇ ਘਰ ਵੀ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਘਰ ਆਉਣਗੇ। ਅੰਦਰੋਂ ਆਵਾਜ਼ ਮਾਰੋ, ਮਨ ਪੈ

ਕਿੰਨੇ ਚਿਰ ਤੋਂ ਉਹਨਾਂ ਦਾ ਪੂਰਾ ਆਊਗਾ ਕਦੀ। ਪੰਜਵੇਂ ਤੁਸੀਂ ਉਦੋਂ ਗੁਰੂ ਅਰਜਨ ਦੇਵ ਸਾਹਿਬ ਜਿੱਦਣ ਤੋਂ ਅਰਦਾਸਾਂ ਸ਼ੁਰੂ ਹੋਈਆਂ 107 ਸਾਲ ਬਜ਼ੁਰਗ ਹੋ ਗਿਆ, ਪਰ ਵੱਟੇ ਮੁੱਛਾਂ ਨਾਲ ਮੁੱਛਾਂ ਦਾੜੇ ਨਾਲ ਪੂਰਾ ਹੀ ਕੱਢਿਆ ਗਿਆ, ਇੰਨੀ ਵੱਡੀ ਆਰਜ਼ੂ ਹੋ ਗਈ। ਤੇ ਅੱਜ ਅੰਮ੍ਰਿਤ ਵੇਲੇ ਅਰਦਾਸ ਹੋਈ ਤੇ ਜਦੋਂ ਅੰਮ੍ਰਿਤ ਵੇਲੇ ਗਾਉਂ ਕੇ ਹਟਿਆ ਤੇ ਲਾਗੇ ਸਰਕੜੇ ਦੇ ਬੂਟੇ ਸੀ। ਪਿੰਡਾਂ ਵਾਲਿਆਂ ਨੂੰ ਪਤਾ ਸਰਕੜਾ ਕਿਹਨੂੰ ਕਹਿੰਦੇ, ਹੁਣ ਤੇ ਸਰਕੜੇ ਮੁੱਕ ਗਏ। ਸਰਕੜੇ ਦੇ ਬੂਟੇ ਹਿੱਲੇ ਤੇ ਇਸ ਫਕੀਰ ਨੇ ਆਵਾਜ਼ ਮਾਰੀ ਇਥੋਂ ਭਰਵੱਟੇ ਚੁੱਕ ਕੇ, ਆਉਣਾ ਪਿਆਰਿਆ। ਲਾਗੇ ਸਰਸਰਾਹਟ ਕਾਹਦੀ ਤੇ ਅੱਗੋਂ ਆਵਾਜ਼ ਨਾ ਆਈ। ਕਿਉਂ? ਕਿਉਂਕਿ ਬਾਬਾ ਜੀ ਦਾ ਸੀਸ ਲੈ ਕੇ ਇਹ ਰਾਤ ਬਰਾਤੇ ਸਫ਼ਰ ਕਰ ਰਹੇ ਸੀ, ਪਿੱਛੇ ਫੌਜਾਂ ਪਿੱਛਾ ਕਰ ਰਹੀਆਂ ਸੀ। ਆਖੋ ਸਤਨਾਮ ਸ੍ਰੀ, ਪਿੱਛੇ ਫੌਜਾਂ ਪਿੱਛਾ ਕਰ ਰਹੀਆਂ।

ਤੇ ਸਰਕੜੇ ਦੇ ਵਿੱਚ ਜਦੋਂ ਸਰਕੜਾ ਹਿਲਿਆ ਤੇ ਫਕੀਰ ਨੇ ਇਥੋਂ ਚੁੱਕ ਕੇ ਆਖਿਆ ਕੌਣ ਆ, ਸਰਕੜਾ ਕਿਤਨਾ ਹਿਲਿਆ, ਸਰਸਰਾਟ ਕਾਹਦੀ, ਅੱਗੋਂ ਕੋਈ ਆਵਾਜ਼ ਨੀ ਆਈ। ਫਿਰ ਪੁੱਛਿਆ ਦਰਦ ਕੌਣ ਆ ਤੂੰ, ਕਾਹਦੀ ਆਵਾਜ਼ ਆ, ਤੇ ਸਰਕੜਾ ਹਿਲਾਇਆ ਤੇ ਵਿੱਚ ਭਾਈ ਜੈਤਾ ਬੈਠਾ ਤੇ ਗੋਦ ਵਿੱਚ ਗੁਰੂ ਤੇਗ ਬਹਾਦਰ ਦਾ ਸੀਸ ਚੁੱਕਿਆ ਕਰਦਾ ਸੀ ਨਾ ਅਰਦਾਸਾਂ।

ਫਕੀਰ ਨੇ ਪੁੱਛਿਆ ਤੂੰ ਕੌਣ ਆ? ਉਹਨੇ ਕਿਹਾ ਜੀ ਮੈਂ ਬਾਬੇ ਨਾਨਕ ਦੀ ਗੱਦੀ ਦਾ ਸੇਵਾਦਾਰ ਆ, ਮੇਰਾ ਨਾਮ ਭਾਈ ਜੈਤਾ। ਇਹ ਰੁਮਾਲ ਵਿਚ ਕੀ ਵੀ ਲਟਿਆ ਏ? ਗੁਰੂ ਤੇਗ ਬਹਾਦਰ ਨਾਵੇਂ ਸਤਿਗੁਰੂ ਦਾ ਸੀਸ। ਫਕੀਰ ਨੇ ਆਖਿਆ ਸੀਸ ਧਰਨ ਨਾਲੋਂ ਅਲੱਗ ਕਿਤਨਾ ਹੋ ਗਿਆ? ਉਹਨਾਂ ਸਾਰੀ ਕਹਾਣੀ ਸੁਣਾਈ ਤੇ ਫਕੀਰ ਨੇ ਹੱਥ ਜੋੜ ਕੇ ਆਖਿਆ ਮੇਰੇ ਧਨ ਵੱਡੇ ਭਾਗ ਨੇ ਕਿ ਜਿਹਨੂੰ ਮੈਂ ਯਾਦ ਕਰਦਾ ਸਾਂ, ਅੱਜ ਉਹ ਮੇਰੇ ਘਰ ਆਇਆ, ਮਗਰ ਸੀਸ ਤੇ ਧਨ ਅਲੱਗ, ਸੀਸ ਦੇ ਦੀਦਾਰ ਹੋਏ ਮੈਨੂੰ ਉਹਦੇ ਮੁੱਖ ਦੇ, ਜਿਹੜੀ ਮਾੜੀ ਜੀ ਮੰਜੀ ਸੀ ਉੱਤੇ ਸੋਹਣੀ ਕੰਬੜੀ ਵਿਛਾ ਕੇ ਸਤਿਗੁਰੂ ਦਾ ਸੀਸ ਉੱਤੇ ਟਕਾ ਤਾ। ਧਿਆਨ ਦਿਓ ਜਰਾ, ਆਪੋ ਸਤਨਾਮ ਸ੍ਰੀ ਸੀਸ ਟਕਾ ਤਾ, ਅਕਾਦਰ ਦਾ ਬਖਸ਼ਿਓ। ਸੀਸ ਜਦੋਂ ਟਕਾਇਆ ਆਪ ਭੁੰਜੇ ਬਹਿ ਗਿਆ ਤੇ ਭਾਈ ਜੈਤੇ ਨੇ ਆਖਿਆ ਮੈਂ ਸਾਰੀ ਰਾਤ ਦਾ ਸਫ਼ਰ ਕਰਕੇ ਆਇਆ, ਦਿਨ ਚੜ੍ਹਨ ਵਾਲਾ ਹੈ, ਕੱਲ ਨੂੰ ਆਨੰਦਪੁਰ ਪਹੁੰਚਣਾ ਹੈ, ਮੈਂ ਆਰਾਮ ਕਰਾਂ, ਤੁਸੀਂ ਸਤਿਗੁਰੂ ਦੇ ਸੀਸ ਦੀ ਹਿਫਾਜ਼ਤ ਤੇ ਸੇਵਾ ਕਰੋ। ਇੱਕ ਦਿਨ ਸੇਵਾ ਕੀਤੀ, ਮੈਂ ਕਿਸੇ ਸਿੱਖ ਨੂੰ ਭਜਨ ਕਰ ਰਿਹਾ ਸਾਂ, ਗੁਰੂ ਦਾ ਸਿੱਖਾ ਜਿਹੜਾ ਸੁੱਖ ਗੁਰੂ ਦੀ ਸੇਵਾ ਚੋਂ ਮਿਲਦਾ ਹੈ, ਅੱਗੇ ਪਤਾ ਕੀ ਲਿਖਦਾ, ਗੁਰ ਸੇਵਾ ਤੇ ਸੁੱਖ ਉਪਜੇ, ਗੁਰ ਗੁਰ ਅੱਗੇ ਕੀ ਲਿਖਿਆ, ਫਿਰ ਫਿਰ ਮਾਇਆ ਚੋਂ ਸੁੱਖ ਮਿਲਦੇ ਨੇ ਫਿਰ ਦੁੱਖ, ਰਾਤ ਚੋਂ ਸੁੱਖ ਮਿਲਦੇ ਨੇ ਫਿਰ ਦੁੱਖ, ਦੁਨੀਆਂ ਭਰ ਦੇ ਸੁੱਖਾਂ ਚੋਂ ਫਿਰ ਦੁੱਖ, ਮਗਰ ਜਿਹੜਾ ਜੋੜਿਆ ਝਾੜਿਆ ਚੋਂ ਸੁੱਖ ਮਿਲਦਾ ਹੈ, ਇੱਕ ਵਾਰ ਗੁਰੂ ਦੀ ਸੇਵਾ ਤੇ ਜਿਹੜਾ ਸੁੱਖ ਪ੍ਰਾਪਤ ਹੋ ਜਾਂਦਾ ਫਿਰ ਦੁੱਖ ਨਾ ਲੱਗੇ। ਇੱਥੋਂ ਤੱਕ ਜੰਮਣ ਮਰਨਾ ਮਿਟ ਗਿਆ ਗੁਰੂ ਦੀ ਸੇਵਾ ਨਾਲ, ਜੰਮਣ ਮਰਨਾ ਕਾਲੇ ਤਾਂ ਕਿਸ ਨਾਲ ਵਸਾਏ, ਵਸਾਇਦਾ ਦਾ ਵਸ ਹੀ ਨਹੀਂ ਚੱਲਦਾ, ਕਾਲ ਦਾ ਮੌਤ ਦਾ ਉੱਤੇ ਵਸ ਹੀ ਨਹੀਂ ਚੱਲਦਾ ਜਿਹੜਾ ਸੇਵਾ ਚੋਂ ਸੁੱਖ ਮਿਲਦਾ ਹੈ। ਸਾਰੀ ਰਾਤ ਫਿਰ ਫਕੀਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਸੀਸ ਦੇ ਉੱਤੇ ਚੌਰ ਕਰਦਾ ਰਿਹਾ। ਅਗਲਾ ਅੰਮ੍ਰਿਤ ਵੇਲਾ ਹੋਇਆ ਤੇ ਰਾਤ ਪਈ ਤੇ ਭਾਈ ਜੈਤਾ ਤੁਰਨ ਲੱਗਾ, ਕਹਿਣ ਲੱਗਾ ਫਕੀਰ ਜੀ ਤੁਸੀਂ ਦਰਸ਼ਨ ਰੱਜ ਕੇ ਕਰ ਲੈ। ਕਹਿਣ ਲੱਗਾ ਦਰਸ਼ਨ ਤਾਂ ਹੋ ਗਏ, ਮੇਰੇ ਮਨ ਦੀ ਤਾਂ ਬੜੀ ਸੀ, ਕਿਤੇ ਮੇਰੇ ਸਾਹਮਣੇ ਬੈਠਾ ਹੁੰਦਾ ਮੈਂ ਕੋਈ ਗੱਲਾਂ ਵੀ ਕਰਦਾ। ਮੈਂ ਜੇ ਤੁਸੀਂ ਗੱਲਾਂ ਕਰਨੀਆਂ ਚਾਹੁੰਦੇ ਹੋ ਇੱਕ ਮੈਂ ਵਚਨ ਦੱਸੋ ਗੁਰਬਾਣੀ ਦੇ ਵਿੱਚ, ਆਖੋ ਸਤਨਾਮ ਸ੍ਰੀ ਗੁਰੂ ਦਰਸ ਜਿਹੇ ਪੇਖਣਾ, ਗੁਰੂ ਜਿਹਨੇ ਗੁਰੂ ਦਾ ਐਸ ਵੇਲੇ ਦਰਸ਼ਨ ਕਰਨਾ ਕੀ ਕਰੇ, ਗੁਰੂ ਦਰਸ ਜਿਹੀ ਜਿਹਨੇ ਦੇਖਣਾ, ਗੁਰੂ ਗ੍ਰੰਥ ਦਰਸਾਏ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ ਜਿਵੇਂ ਗੁਰੂ ਨੂੰ ਦੇਖਣਾ। ਅੱਗੇ ਕਿਸੇ ਸਵਾਲ ਕੀਤਾ ਕਿ ਦਰਸ਼ਨ ਤਾਂ ਗੁਰੂ ਗ੍ਰੰਥ ਸਾਹਿਬ ਦੇ ਹੋ ਕੇ ਗੱਲਾਂ ਕਰਨ ਨੂੰ ਦਿਲ ਕਰਦਾ ਹੈ, ਧਿਆਨ ਦਿਓ ਕੀ ਆਖਿਆ, ਗੁਰੂ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਹੈ। ਮਹਾਰਾਜ ਗੱਲਾਂ ਕਰਨ ਨੂੰ ਦਿਲ ਕਰਦਾ ਹੈ ਤੇ ਅੱਗੇ ਛੇਵੇਂ ਸਤਿਗੁਰੂ ਜੀ ਕਹਿੰਦੇ ਨੇ ਜਿਹਨੇ ਸਾਡੇ ਦਰਸ਼ਨ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਕਰੇ ਤੇ ਜੇ ਕਿਸੇ ਦਾ ਬਾਤ ਕਰਨ ਹਮ ਸਿਓ ਚਾਹੇ, ਬੋਲੋ ਬਾਤ ਕਰਨ, ਸਮਝੇ ਨਾ, ਜੇ ਕੋਈ ਚਾਹੇ ਮੇਰੇ ਨਾਲ ਗੱਲਾਂ ਕਰਨੀਆਂ ਤੇ ਗ੍ਰੰਥ ਪੜ੍ਹੇ ਚਿੱਤ ਲਾਏ, ਗ੍ਰੰਥ ਪੜ੍ਹੇ ਇਕਾਗਰ ਚਿੱਤ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ, ਉਸ ਜੀਵ ਨੂੰ ਮਹਿਸੂਸ ਹੋਊਗਾ ਮੈਂ ਆਪਣੇ ਗੁਰੂ ਨਾਲ ਗੱਲਾਂ ਕਰਨੀਆਂ। ਆਪਣੇ ਗੁਰੂ ਨਾਲ ਏਡੀਆਂ ਉੱਚੀਆਂ ਸੁੱਚੀਆਂ ਗੱਲਾਂ ਕੋਈ ਕਰ ਸਕਦਾ ਹੈ? ਭਾਈ ਰੇ ਰਾਮ ਕਹੋ, ਇਹ ਗੱਲਾਂ ਗੁਰੂ ਹੀ ਕਹਿ ਸਕਦਾ ਹੈ। ਵਣਜ ਕਰੋ ਵੱਖਰ ਲਿਓ, ਇਹ ਗੱਲਾਂ ਗੁਰੂ ਕਰ ਸਕਦਾ। ਸੱਚ ਵਪਾਰ ਕਰੋ ਵਪਾਰੀ, ਇੰਨੀਆਂ ਉੱਚੀਆਂ ਸੁੱਚੀਆਂ ਗੱਲਾਂ ਕੋਈ ਸਾਧ ਕਹਿੰਦਾ ਹੈ? ਕੋਈ ਦੁਨੀਆਂ ਦਾ ਗੁਰੂ ਕਹਿੰਦਾ ਹੈ? ਇਹ ਗੱਲਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਕਰ ਸਕਦੇ ਨੇ ਕਿ ਹਰ ਵੇਲੇ ਤੁਹਾਨੂੰ ਕਹਿਣ ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਧੇ ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਘਰ ਜਾਤੇ। ਇਹ ਬਚਨ ਗੁਰੂ ਹੀ ਕਰ ਸਕਦਾ ਹੈ। ਤੇ ਜਦੋਂ ਆਖਿਆ ਮੈਂ ਗੱਲਾਂ ਕਰਨੀਆਂ ਚਾਹੁੰਦਾ ਸਾਂ ਤੇ ਭਾਈ ਜੈਤੇ ਨੇ ਆਖਿਆ ਜੀ ਇਹ ਮੈਨੂੰ ਮੁਆਫੀ ਦਿਓ, ਸਤਿਗੁਰੂ ਤੇ ਆਪ ਜੀ ਦੇ ਦਰਬਾਰ ਵਿੱਚ ਸੀਸ ਪਹੁੰਚ ਗਿਆ ਤੇ ਫਕੀਰ ਜੀ ਇਹ ਤੁਹਾਡੀ ਭੁੱਖ ਪੂਰੀ ਹੋ ਸਕਦੀ ਆ। ਤੇ ਫਕੀਰ ਨੇ ਹੱਥ ਵਿੱਚ ਜੋੜ ਕੇ ਆਖਿਆ ਉਹ ਗੁਰੂ ਦਾ ਸਿੱਖਾ ਕਿਤਨਾ? ਕਹਿਣ ਲੱਗੇ ਇਹਨਾਂ ਦੇ ਥਾਂ ਗੱਦੀ ਤੇ ਇਹਨਾਂ ਦਾ ਪੁੱਤਰ ਬਹਿ ਗਿਆ, ਜੇ ਤੁਸੀਂ ਆਰਾਧਨਾ ਕਰੋਗੇ ਉਹ ਦੀਦਾਰ ਤੁਹਾਨੂੰ ਦੇ ਸਕਦਾ। ਸਤਿਨਾਮ ਸ੍ਰੀ, ਜਿਸ ਤਰ੍ਹਾਂ ਤੁਸੀਂ ਨੌਵੇਂ ਨਾਮੇ ਤੱਕ ਕਹਿੰਦੇ ਰਹੇ ਨਾ

0: ये मन च बरार हो गया ते भाई जैते ने कहा वो अंदर दिया जानन वाला गोविंद राय एक दिन आऊगा। एक दिन फिर संस्कार कर दिता गुरु तेग बहादुर महाराज पातशाह का शीश गुरुद्वारा आनंदपुर साहब विखे ते महाराज पातशाह ते भाई जैता बाग दे विच सैर कर रहे ते उस फकीर दियां अरदासां तां पहुंच चुकियां सी। मेरे सतगुरु गरीब नवाज ने आख्या भाई जैत्या जो दिल्ली तुरियो किथे किथे गयो आओ दी किस्मत खुलन लगी आख सतनाम श्री दिल्ली तुरियो किथे किथे गयो ते दसदे गए आ गई उस जगह ते जिथे महाराज 105 साल का चुप फकीर गुरु नानक दे दीदार लई भुखा बैठा सी। जदो मैं जाके उन्हां दी मंजी ते पिता जी का शीश टकाया उन्हें अरदास कीती मैं गल्लां करनियां चाहुणा ते मेरे गरीब नाथ पातशाह अजे 10 साल की उम्र है घोड़े ते चढ़े नाल सिखां नूं लिया चंडीगढ़ ते राजपुरे दे विचकार जगह है जिथे उस फकीर की कुटिया दे अगे आके आख्या फकीर जी असीं आ गए हां। फकीर की कुटिया च गए अजे कद महाराज का छोटा सी फकीर उच्चा लंबा सी फकीर बैठा सी सतगुरु खलोते सी सतगुरु ने गल ना ला लिया फकीर खलोत्या ध्यान दो सुरत विच लियाओ बैठे हुए शरीर नूं गल ना ला के ते मैं पन्ने पढ़े मथा चुमिया गुरु गोबिंद सिंह साहब ने उस फकीर का कि इस मथे दा धन है मथा जिहड़ा गुरु नूं पुकारदा रहा जिहड़ा सारी उम्र वार्ता करदा रहा मन बैराग पाया दर्शन देखने का चाहो। ते फिर फकीर ने आख्या महाराज तुसी गुरु तेग बहादुर महाराज दे पुत्र हो ते मैं तां ਮੰਗ ਬੜੀ ਅਨੋਖੀ ਲੈ ਕੇ ਬੈਠਾ ਆਖੋ ਸਤਨਾਮ ਸ੍ਰੀ ਧਿਆਨ ਦੇਣਾ ਜਰਾ ਆਖੋ ਸਤਨਾਮ ਸ੍ਰੀ ਮਹਾਰਾਜ ਪਾਤਸ਼ਾਹ ਕਹਿੰਦੇ ਦੱਸ ਕੀ ਮੰਗ ਲੈ ਕੇ ਬਾਬਾ ਬੈਠਾ ਹੈ ਵੀਰ ਜੀ ਕੀ ਮੰਗ ਲੈ ਕੇ ਬੈਠੇ ਹੋ। ਮਹਾਰਾਜ ਮੈਂ ਮੰਗ ਇਹ ਲੈ ਕੇ ਬੈਠਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੂੰ ਸਾਰੀ ਉਮਰ ਸਾਰੀ ਰਾਤ ਜਦੋਂ ਮੈਂ ਆਪਣੇ ਮੰਜੇ ਤੇ ਸੀਸ ਰੱਖਿਆ ਤੇ ਮੈਂ ਸਾਰੀ ਰਾਤ ਰੋਂਦਾ ਹਾਂ ਤੇ ਇੱਕ ਇੱਥੇ ਵਚਨ ਮੇਰੇ ਮੂੰਹ ਨਿਕਲਦਾ ਸੀ ਜਿਸ ਤਰ੍ਹਾਂ ਮੈਂ ਤੈਨੂੰ ਮੰਜੇ ਤੇ ਭਾਲਿਆ ਕਲਗੀਆਂ ਵਾਲਿਆ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨਾਵੇਂ ਸਤਿਗੁਰੂ ਜੀ ਜੇ ਤੁਹਾਡੀ ਮਿਹਰ ਹੋਵੇ ਦਰਗਾਹ ਚ ਇੰਨੀ ਕੁ ਮੰਜੀ ਜੋਗੀ ਜਗ੍ਹਾ ਮਿਲਦੀ ਅਸੀਂ ਇੱਥੇ ਦਿੱਤੀ ਤੁਹਾਨੂੰ ਤੇ ਤੁਸੀਂ ਉੱਥੇ ਜਗ੍ਹਾ ਦੇ ਦਿਓ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਗੋਬਿੰਦ ਰਾਏ ਜੀ ਨੇ ਕਿਹਾ ਵੀਰ ਜੀ ਤੁਸੀਂ ਮੰਜੀ ਜੋਗੀ ਜਗ੍ਹਾ ਮੰਗੀ ਆ ਨਾ ਜੇ ਗੁਰੂ ਨਾਨਕ ਦੇ ਚਰਨਾਂ ਨਾਲ ਇੰਨਾ ਪਿਆਰ ਕੀਤਾ ਜੇ ਤੇ ਸਾਰੀ ਦਰਗਾਹ ਹੀ ਤੁਹਾਡੇ ਨਾਂ ਲਿਖਤੀ ਦਰਗਾਹ ਹੀ ਤੁਸੀਂ ਜਾਇਓ ਪਰਲੇ ਪਾਸੇ ਇੱਕ ਦਰਗਾਹ ਹੈ ਪੀਰ ਦੀ ਉਸ ਪੀਰ ਦਾ ਕਦੀ ਨਾਂ ਤੇ ਪੜ੍ਹਿਓ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਦਾ ਨਾਂ ਰੱਖਤਾ ਦਰਗਾਹੀ ਮੱਲ ਕੀ ਜੀ ਦਰਗਾਹੀ ਤੇਰੇ ਨਾਂ ਲਿਖਤੀ ਵੀਰ ਜੀ ਦਰਗਾਹ ਹੀ ਤੁਹਾਨੂੰ ਦੇਤੀ ਤੁਸੀਂ ਮੇਰੇ ਬਾਪੂ ਨੂੰ ਗੁਰੂ ਨਾਨਕ ਦੀ ਗੋਦ ਨੂੰ ਮੰਜੇ ਤੇ ਪਾਇਆ ਤੇ ਅੱਜ ਗੁਰੂ ਨਾਨਕ ਸਾਹਿਬ ਨੇ ਸਾਰੀ ਦਰਗਾਹ ਹੀ ਤੁਹਾਡੇ ਨਾਂ ਲਿਖ ਦਿੱਤੀ ਤੁਸੀਂ ਪੀਰ ਦਰਗਾਹ ਹੀ ਮੰਨ ਜੇ ਤੇ ਕਹਿੰਦੇ ਅੱਜ ਤੱਕ ਗੁਰ ਕੇ ਪਿਆਰੇ ਉਸ ਮਾਲਕ ਦੇ ਕਿਉਂਕਿ ਸਤਿਗੁਰੂ ਅੱਜ ਤੋਂ ਨਿਤਨੇਮ ਕਰਾਂਗੇ ਸਾਡੇ ਘਰ ਆ ਗੁਰੂ ਨਾਨਕ ਦਾ ਕਲੀਦਾਰ ਇਸ ਗੱਲ ਦਾ ਤੁਹਾਡਾ ਦੇਣ ਦਾਰ ਆ ਜੇ ਸਤਿਗੁਰੂ ਤੁਹਾਡੇ ਘਰ ਕੱਲ ਨੂੰ ਨਾ ਆਉਣ ਤੇ ਆਏ ਹੀ ਆਏ ਨਿਤਨੇਮ ਕਰੋ ਅੰਮ੍ਰਿਤ ਵੇਲਾ ਸੰਭਾਲੋ ਬਾਣੀ ਪੜੋ ਸਿਮਰਨ ਕਰੋ ਸਰਬੱਤ ਦਾ ਭਲਾ ਮੰਗੋ। ਇੱਕ ਛੋਟਾ ਜਿਹਾ ਬੂਟਾ ਹੁੰਦਾ ਫੁੱਲਾਂ ਦਾ ਉਹਨੂੰ ਕਹਿੰਦੇ ਰਾਤ ਦੀ ਰਾਣੀ ਕੀ ਕਹਿੰਦੇ ਜੀ ਬੇਨਤੀ ਕਹਿੰਦੇ ਜੀ ਜਿਹਦੇ ਘਰ ਦੀ ਖਿੜੀ ਹੋਵੇ ਸੁਗੰਧੀ ਕਿੱਥੋਂ ਤੱਕ ਜਾਂਦੀ ਸਾਰਾ ਮਹੱਲਾ ਕੋਈ ਖੁਸ਼ਬੂ ਜਿਹਾ ਭਰ ਦਿੰਦਾ ਨਾ ਉਹ ਗੁਰੂ ਦੇ ਸਿੱਖੋ ਜੇ ਇੱਕ ਰਾਤ ਦੀ ਰਾਣੀ ਕਿੰਨੀ ਖੁਸ਼ਬੂ ਹੋ ਸਕਦੀ ਤੇ ਗੁਰੂ ਦੇ ਸਿੱਖ ਚ ਕਿੰਨੀ ਹੋ ਖਿੜਿਆ ਹੀ ਨੀ ਕੋਈ ਕਰੀਏ ਕੀ ਹਰ ਬੰਦੇ ਚ ਛੇਕ ਨੇ ਗੁਰੂ ਪੰਥ ਦੇ ਵਾਸੋ ਉੱਠੋ ਨਿਤਨੇਮ ਕਰੋ ਬਾਣੀ ਪੜੋ ਆਪਣੇ ਘਰ ਨੂੰ ਸੰਭਾਲੋ। ਇੱਕ ਬਚਨ ਗੁਰਬਾਣੀ ਜੀ ਦੇ ਸਰਵਰ ਪੰਖੀ ਹੇਕੜੋ ਤੁਸੀਂ ਤਾਂ ਪੜ੍ਹੇ ਲਿਖੇ ਹੋ ਸਰਵਰ ਪੰਖੀ ਸਰਵਰ ਮਨੇ ਸਰੋਵਰ ਪੰਖੀ ਪੰਛੀ ਹੇਕੜੋ ਮਨੇ ਇੱਕ ਇਸ ਦੁਨੀਆਂ ਦੇ ਸਰੋਵਰ ਤੇ ਇੱਕ ਪੰਛੀ ਗੁਰੂ ਦਾ ਪਿਆਰਾ ਸਿੱਖ ਹੈ ਧਿਆਨ ਦਿਓ ਤੇ ਇਹਦੇ ਦੁਆਲੇ ਜਿਹਨਾਂ ਬਾਣੀ ਆਉਂਦੀ ਉਹਨਾਂ ਬੋਲਿਆ ਜੇ ਸਰਵਰ ਪੰਖੀ ਹਿੱਕੜੋ ਤੇ ਫਾਈ ਵਾਲ 50 ਪਤਾ ਲੱਗਾ ਤੁਹਾਨੂੰ ਫਾਈਆਂ ਪਾਉਣ ਵਾਲੇ ਤੁਹਾਡੀ ਮਰਿਆਦਾ ਵਧਾਉਣ ਵਾਲੇ ਤੁਹਾਡੇ ਗੁਰੂ ਪੰਥ ਦੇ ਵਿੱਚ ਭੁਲੇਖੇ ਪਰਮ ਪਾਉਣ ਵਾਲੇ ਇੱਕ ਨਹੀਂ 50 ਤੁਰੇ ਫਿਰਦੇ ਨੇ ਸੁਚੇਤ ਹੋ ਕੋਈ ਤੁਹਾਡੇ ਘਰ ਦੀ ਚੋਰੀ ਨਹੀਂ ਕਰ ਸਕਦਾ ਜੇ ਤੁਸੀਂ ਨਿਤਨੇਮੀ ਬਣ ਜਾਓ। ਤੁਹਾਡੇ ਘਰ ਕੋਈ ਸੇਧ ਨਹੀਂ ਲਾ ਸਕਦਾ। ਮੇਰੀ ਕੌਮ ਚ ਜੇ ਘਾਟਾ ਪਿਆ ਹੈ ਅੱਜ ਸਭ ਤੋਂ ਵੱਡਾ ਤੇ ਉਹ ਹੈ ਨਿਤਨੇਮ ਦਾ, ਬਾਣੀ ਦਾ, ਸਿਮਰਨ ਦਾ। ਜਿਹਨੂੰ ਜਿਹਨੂੰ ਪੁੱਛ ਕੇ ਵੇ ਨਾ ਭਾਈ ਜੀ ਨਿਤਨੇਮ ਕਰਦੇ ਹੋ, ਹਰ ਕਿਸੇ ਨਾਲ ਬਚਨ ਕਰਕੇ ਵੇਖੋ ਭਾਈ ਜੀ ਨਿਤਨੇਮ ਕਰ ਲੋ। ਕਹਿੰਦੇ ਜੀ ਕਰਾਂਗੇ, ਸਾਡੇ ਘਰ ਦੁੱਧ ਪੀ ਲੋ। ਦੁੱਧ ਪੀ ਲਿਆ, 500 ਰੁਪਈਆ ਮੇਰੀ ਜੇਬ ਚ ਪਾਤਾ। ਅਗਲੇ ਦਿਨ ਫਿਰ ਆ ਕੇ ਪੁੱਛਿਆ ਕੱਲ ਤੁਸੀਂ ਸਾਡੇ ਨਾਲ ਵਚਨ ਕੀਤਾ ਸੀ, ਵਚਨ ਪਾ ਲਿਆ ਜੇ? ਨਹੀਂ, ਨਿਤਨੇਮ 500 ਰੁਪਈਆ ਦੇਣਾ ਸੌਖਾ ਹੈ, ਚੋਲਾ ਦੇਣਾ ਦੇਣਾ ਸੌਖਾ ਹੈ, ਲੋਈ ਦੇਣੀ ਸੌਖੀ ਆ, ਮਗਰ ਆਪਾਂ ਗੁਰੂ ਨੂੰ ਸਮਰਪਿਤ ਕਰਨਾ ਬੜਾ ਔਖਾ ਹੈ। ਇੱਕ ਵਾਰ ਰੱਖ ਦਿਓ ਮਨ ਵਿੱਚ ਤੇ ਸੇਵਕ। ਇੱਕ ਕਿਸੇ ਸੰਤ ਨੂੰ ਕਿਸੇ ਨੇ ਕਿਹਾ ਜੀ ਕੋਈ ਵਚਨ ਸੁਣਾਓ, ਧਿਆਨ ਦਿਓ ਜਾਂਦੇ ਜਾਂਦੇ ਵਚਨ ਪੱਲੇ ਬੰਨ ਲਿਓ, ਕੋਈ ਵਚਨ ਸੁਣਾਓ। ਤੇ ਉਹ ਕਹਿੰਦਾ ਜੀ ਸਾਡੇ ਕੋਲ ਤੇ ਵਚਨੀ ਕੋਈ ਨੀ। ਸੰਤ ਕਹਿੰਦਾ ਸਾਡੇ ਕੋਲ ਤੇ ਵਚਨੀ ਕੋਈ ਨੀ, ਤੇ ਜਿਹਨੂੰ ਉਹਨੇ ਕਿਹਾ ਵਚਨ ਕੋਈ ਨਹੀਂ, ਉਹ ਅੱਗੋਂ ਹੱਸ ਕੇ ਕਹਿੰਦਾ ਫਿਰ ਪਾੜੇ ਨੀ ਹੋਣੇ। ਜੇ ਤੁਹਾਡੇ ਚੋਂ ਕਿਸੇ ਨੂੰ ਸਮਝ ਲੱਗੀ ਤੇ ਚੀਜ਼ ਉਹ ਬੋਲ ਜਮਾ ਹੁੰਦੀ ਜਿਹੜੀ ਬੋਲ ਨਹੀਂ ਜਮਾ ਦਿੱਤੀ, ਪਾੜੀ ਜਿਹੜੀ ਚੀਜ਼। ਤੇ ਜੇ ਤੁਸੀਂ ਗੁਰੂ ਦੇ ਵਚਨ ਪਾਲੇ ਹੀ ਨਹੀਂ, ਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਉੱਠੋ, ਗੁਰੂ ਨੇ ਕਿਹਾ ਨਿਤਨੇਮ ਕਰੋ, ਗੁਰੂ ਨੇ ਕਿਹਾ ਬਾਣੀ ਪੜੋ, ਤੇ ਜਿਹੜਾ ਨਿਤਨੇਮ ਬਾਣੀ ਪੜਨ ਸਿਮਰਨ ਵਾਲਾ ਵਾ, ਜੇ ਕੋਈ ਉਹਨੂੰ ਕਵੇ ਵਚਨ ਸੁਣਾ ਉਹਨੂੰ ਕੁਝ ਨਾ ਆਉਂਦਾ ਹੋਵੇ, ਜਿਹੜਾ ਕਵੇ ਵਚਨ ਸੁਣਾ ਉਹਨੂੰ ਕਵੇ ਭਾਈ ਬਾਣੀ ਪੜਿਆ ਕਰ। ਆਪ ਪਾਲੀ ਹੈ ਨਾ, ਆਪ ਵਚਨ ਪਾਲਿਆ ਨਾ, ਤਾਂ ਹੀ ਕਹੋ। ਤੇ ਉਹਨੇ ਆਖਿਆ ਸੰਤ ਜੀ ਜਿਹੜਾ ਤੁਸੀਂ ਕਹਿੰਦੇ ਸਾਡੇ ਕੋਲ ਵਚਨ ਹੀ ਕੋਈ ਨੀ, ਤੁਸੀਂ ਫਿਰ ਆਪਣੇ ਗੁਰੂ ਦੇ ਵਚਨ ਪਾਲੇ ਹੀ ਨਹੀਂ, ਤਾਂ ਤੁਹਾਡੇ ਕੋਲ ਵਚਨ ਪਾਲੋ। ਗੁਰੂ ਨੇ ਤੁਹਾਨੂੰ ਕਿਹਾ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਸਿਮਰਨ ਕਰੋ, ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਭਾਈ ਅਰਦਾਸ ਕਰਿਆ ਕਰੋ। ਗੁਰੂ ਨਾਨਕ ਦਾ ਨਿਰਮਲ ਪੰਥ ਚੜ੍ਹਦੀ ਕਲਾ ਵਿੱਚ ਜਾਵੇ। ਵੈਸੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਇਹਦੀ ਨੀਂਹ ਦੇ ਥੱਲੇ ਬਾਬਾ ਅਜੀਤ ਸਿੰਘ ਦਾ ਸਿਰ ਹੈ, ਇਹਦੀ ਨੀਂਹ ਦੇ ਥੱਲੇ ਬਾਬਾ ਜੋਰਾਵਰ ਸਿੰਘ ਦਾ ਸੀਸ ਹੈ, ਇਹਦੀ ਨੀਂਹ ਦੇ ਥੱਲੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਜੁਝਾਰ ਸਿੰਘ ਦਾ ਸਿਰ ਹੈ। ਇਹ ਅਬਚਲ ਨੀਂਹ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਰੀ। ਜਿੰਨੀਆਂ ਮਰਜ਼ੀ ਹਨੇਰੀਆਂ ਆ ਜਾਣ, ਇਸ ਗੁਰੂ ਨਾਨਕ ਪਾਤਸ਼ਾਹ ਦੇ ਪੰਥ ਨੂੰ ਖਤਰਾ ਤੇ ਕੋਈ ਨਹੀਂ। ਢਾਉਣ ਵਾਲੇ ਜਿਹੜੇ ਨੇ ਭੁਲੇਖੇ ਵਿੱਚ ਆ, ਮਗਰ ਗੁਰਮੁਖ ਪਿਆਰਿਓ ਜਿਹੜੀ ਦੇਰੀ ਹੋ ਰਹੀ ਆ ਉਹ ਗੁਰੂ ਪੰਥ ਦੇ ਜਿਹੜੇ ਪਿਆਰ ਕਰਨ ਵਾਲੇ ਆ ਉਹਨਾਂ ਦੇ ਹਿਰਦਿਆਂ ਚ ਟੋਬ ਪੈਂਦੇ ਆ, ਜਦੋਂ ਸਿੱਖਾਂ ਦੇ ਬੱਚਿਆਂ ਦੇ ਦਾੜੇ ਕੱਟੇ ਵੇਖਦੇ ਆ, ਜਦੋਂ ਸਿੱਖਾਂ ਦੇ ਘਰ ਵਿੱਚ ਇਹ ਕਰਮ ਵੇਖਦੇ ਆ। ਗੁਰੂ ਨਾਨਕ ਪਾਤਸ਼ਾਹ ਦੇ ਤੁਸੀਂ ਸਿੱਖੋ, ਆਪ ਜਪੋ, ਪ੍ਰਚਾਰਕ ਬਣੋ, ਇੱਕ ਇੱਕ ਸਿੱਖ ਇੱਕ ਇੱਕ ਬੀਬੀ ਘਰ ਘਰ ਜਾ ਕੇ ਗੁਰੂ ਨਾਨਕ ਦਾ ਹੋਕਾ ਦਿਓ ਕਿ ਭਾਈ ਨਾਮ ਜਪੋ, ਸਤਿਗੁਰੂ ਵਾਲੇ ਬਣੋ, ਅੰਮ੍ਰਿਤ ਛਕੋ। ਫਿਰ ਕਦੀ ਜਦੋਂ ਸਮਾਂ ਮਿਲਿਆ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਹਾਜ਼ਰ ਹੋਵਾਂਗੇ, ਤੁਹਾਡੇ ਜੋੜੇ ਪੈਣਾਂਗੇ। ਤੁਸੀਂ ਸਾਰੇ ਮੇਰੇ ਨਾਲ ਵਿਦਵਾਨ ਹੋ, ਤਿੰਨ ਦਿਨ ਦੀ ਸੇਵਾ ਕਰਦਿਆਂ ਹੋਈਆਂ ਬਿਰਤ ਤਰੁੱਟੀਆਂ, ਸਤਿਗੁਰੂ ਦਾ ਹੁਕਮ ਹੈ ਹਰ ਜਸ ਰੇ ਮਨਾ ਰਾਏ ਰਹਿ, ਅੱਗੇ ਜੋ ਸੰਗੀ ਹੈ ਅੱਗੇ ਪਤਾ ਕੀ ਕਿਹਾ ਪਹਿਲਾ ਵਚਨ ਕਹਿੰਦੇ ਕਹਿੰਦੇ ਅਵਸਰ ਬੀਤਿਓ ਜਾਤ ਹੈ, ਅੱਗੇ ਕੀ ਹੈ? ਤੂੰ ਮਾਂ ਦਾ ਕਹਿਣਾ ਤੇ ਮੰਨਦਾ ਨੀ, ਗੁਆਂਢੀ ਦਾ ਕਹਿਣਾ ਮੰਨਦਾ ਨੀ, ਭਰਾ ਦਾ ਕਹਿਣਾ ਮੰਨਦਾ ਨੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰਾ ਹੀ ਕਹਿਣਾ ਮੰਨਦਾ, ਕਹਿਓ ਬੋਲੋ ਨਾ, ਕਹਿਓ ਮੰਨ ਲੈ, ਪਤਾ ਮੇਰਾ ਨੀ ਮੇਰੋ, ਕਹਿਆ ਮੰਨ ਲੈ, ਕਹਿਓ ਮੰਨ ਲੈ ਮੇਰੋ। ਸਾਹਿਬ ਕਹਿੰਦੇ ਕਿਸੇ ਦਾ ਨੀ ਮੰਨਦਾ, ਚਲ ਮੇਰੀ ਤੇ ਮਾਨੇ, ਮੈਨੂੰ ਗੁਰੂ ਕਹਿੰਦਾ ਹੈ ਹਰ ਜਾ ਸਰੇ ਮਨਾ ਸੰਪਤ ਰਥ ਧਨ ਰਾਜ ਸਿਓ ਅੰਤ ਨੇ ਲਗਾਇਓ। ਇਹ ਚੀਜ਼ਾਂ ਦੇ ਨਾਲ ਅੱਧਾ ਪਿਆਰ ਹੀ, ਜੇ ਤੈਨੂੰ ਪ੍ਰਾਪਤ ਵੀ ਹੋ ਗਿਆ ਤੇ ਕਾਲ ਪਾਸ ਜਬ ਗਲ ਭਰੀ ਸਭ ਭਇਓ ਪਰਾਇਓ। ਅੱਗੇ ਜਾ ਕੇ ਕਮਾਲ ਕੀਤੀ, ਇਹਦੇ ਨਹੀਂ ਕਿ ਤੈਨੂੰ ਪਤਾ ਨੀ ਗਾ ਕਿ ਨਾਮ ਜਪਣਾ ਚਾਹੀਦਾ, ਤੈਨੂੰ ਪਤਾ ਨੀ ਗਾ ਕਿ ਦਾੜੀ ਨੀ ਕੱਟਣੀ ਚਾਹੀਦੀ। ਜਾਣ ਬੂਝ ਕੇ ਬਾਬਰੇ ਤੈ ਕਾਜ ਬਿਗਾੜਿਓ, ਪਾਪ ਕਰਤ ਸੁਖਚਿਓ ਨਹੀਂ ਮੈਂ ਗਰਭ ਨਵਾਰਿਓ। ਤੇ ਪਿੱਛੇ ਜਾ ਕੇ ਕਹਿੰਦੇ ਫਿਰ ਕਰਾਂ ਕੀ? ਤੇ ਕਹਿੰਦੇ ਨੇ ਜੈ ਬਿਦ ਗੁਰ ਉਪਦੇਸ਼, ਜਿਹੜੀ ਵਿਧੀ ਨਾਲ ਗੁਰੂ ਨੇ ਉਪਦੇਸ਼ ਦਿੱਤਾ ਸੋ ਸੁਣ ਰੇ ਭਾਈ ਮੇਰਿਆ ਕਹੋ ਸੁਣ ਕੀ ਆ ਜੀ। ਨਾਨਕ ਕਹਿ ਤੂੰ ਪੁਕਾਰ ਕੇ, ਬਾਬਾ ਨਾਨਕ ਜੀ ਦੀ ਮੋਹ ਲਾ ਕੇ ਤੇਗ ਬਹਾਦਰ ਪਿਤਾ ਜੀ ਕਹਿੰਦੇ ਨੇ, ਕਹਿੰਦੇ ਨਾਨਕ ਕਹਿ ਤੂੰ ਪੁਕਾਰ ਕੇ ਗਉ ਪ੍ਰਭ ਸਰਨਾਈ, ਪ੍ਰਭੂ ਦੀ ਸ਼ਰਨ ਵਿਚ ਆ ਜਾ ਤੇਰਾ ਭਲਾ ਹੋਜੂਗਾ। ਜੇਤੇ ਸ਼ਰਨ ਆਏ ਹੈ ਤੇਤੇ ਰਾਤ ਲੈ ਹੈ, ਬਿਨਾ ਸ਼ਰਨ ਤਾਕੀ ਨਹੀਂ ਔਰ ਓਟਨ, ਵਜੇ ਗਾਣਾ ਕੋਈ ਕਰੇ ਕਾਲ ਜੋਟਨ। ਸਤਿਗੁਰ ਕਿਰਪਾ ਕਰੇ ਇਹਦੀ ਸ਼ਰਨ ਤੋਂ ਬਿਨਾ ਭਲਾ ਨਹੀਂ ਹੈ, ਇਹਦੀ ਸ਼ਰਨ ਵਿਚ ਆ ਜਾਓ। ਉਹ ਲਾਣਾ ਚਾਰਿਓ ਜੀ।
1: एक ओंकार सतनाम करता पुरख निरभउ निरवैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच करो कृपा सारे आखो आद सच जुगाद है भी सच नानक जुड़ के आखो जी।

ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਆਪ ਜੀ ਸਰਬੱਤ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਪੋ ਆਪਣੇ ਘਰਾਂ ਤੋਂ ਆਏ ਹੋ, ਵਡਭਾਗੇ ਹੋ। ਸਤਿਗੁਰੂ ਨੇ ਇੱਕ ਥਾਂ ਬਾਣੀ ਦੇ ਵਿੱਚ ਐਸਾ ਦਰਜ ਕੀਤਾ ਹੈ, ਬਾਹਾਂ ਪਕੜ ਜਿਸ ਮਾਰਗ ਪਾਓ ਉਹ ਜੀਵ ਸਤਿਗੁਰੂ ਗਰੀਬ ਨਿਵਾਜ ਤੇਰੀ ਪਾਵਨ ਚਰਨ ਸ਼ਰਨ ਵਿੱਚ ਪਨਾਹਾਂ ਵਿੱਚ ਆਉਂਦਾ ਹੈ। ਜਿਹਨੂੰ ਤੋਂ ਜੀਵਨ ਦੇ ਨਿਰਵਾਹ ਵਿੱਚੋਂ ਗੁਜਰਦਿਆਂ ਹੋਇਆਂ ਬਾਹੋਂ ਫੜ ਕੇ ਆਖੇ ਚੱਲ ਗੁਰਦੁਆਰੇ ਚੱਲੀਏ, ਐਵੇਂ ਨਹੀਂ। ਸਤਿਗੁਰੂ ਦੀ ਪਾਵਨ ਗੁਰਬਾਣੀ ਵਿੱਚ ਇਹ ਦਰਜ ਆ ਕਿ ਜਿਹਦੀ ਬਾਂਹ ਫੜ ਕੇ ਸਤਿਗੁਰੂ ਗੁਰਦੁਆਰੇ ਲਿਆਵੇ ਉਹ ਗੁਰਦੁਆਰੇ ਆਉਂਦਾ ਹੈ। ਅੱਜ ਦੀ ਇਸ ਘੜੀ ਦੇ ਵਿੱਚ ਆਪ ਜੀ ਆਪਣੇ ਆਪ ਨੂੰ ਵਡਭਾਗੇ ਜਾਣੋ ਕਿ ਤੁਹਾਡੇ ਪਾਵਨ ਸਰੀਰ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦੀਨ ਦੁਨੀਆਂ ਦੇ ਮੁਬਾਰਕ ਹੱਥ ਲੱਗੇ, ਤੁਹਾਨੂੰ ਬਾਂਹ ਫੜ ਕੇ ਸਤਿਗੁਰੂ ਨੇ ਆਪਣੀ ਸ਼ਰਨ ਵਿੱਚ ਲਿਆਂਦਾ ਹੈ। ਇੱਥੋਂ ਹੁਣ ਜਿਹੜੀਆਂ ਘੜੀਆਂ ਸਤਿਗੁਰੂ ਦੀ ਸ਼ਰਨ ਵਿੱਚ ਆਪ ਜੀ ਨੇ ਗੁਜ਼ਾਰਨੀਆਂ ਨੇ, ਸਤਿਗੁਰੂ ਕਿਰਪਾ ਕਰੇ ਇਹ 20 ਮਿੰਟ ਦਾ ਸਮਾਂ ਸਾਡੇ ਜੀਵਨ ਦੇ ਵਿੱਚ ਉਹ ਗੱਲ ਸਮਝਾ ਜਾਵੇ ਜਿਹੜੀ ਅੱਜ ਦੇ ਪਾਵਨ ਉਪਦੇਸ਼ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਇਸ ਮਹੀਨੇ ਰਾਹੀਂ ਆਪਾਂ ਨੂੰ ਕਹਿਣੀ ਚਾਹੁੰਦੇ ਨੇ, ਉਪਦੇਸ਼ ਦੇਣਾ ਚਾਹੁੰਦੇ ਨੇ। ਹੇ ਜੀਵ ਆਤਮਾ, ਅਸਾੜ੍ਹ ਦੇ ਮਹੀਨੇ ਵਿੱਚ ਤੂੰ ਕੀ ਕਮਾਈ ਕਰਨੀ, ਅਸਾੜ੍ਹ ਦਾ ਮਹੀਨਾ ਕਿੰਨਾ ਨੂੰ ਤਪਸ਼ ਵਾਲਾ ਲੱਗਦਾ ਏ ਤੇ ਕਿਹੜੀਆਂ ਜੀਵ ਆਤਮਾ ਨੂੰ ਅਸਾੜ੍ਹ ਦਾ ਮਹੀਨਾ ਸੋਹਣਾ ਲੱਗਦਾ ਏ। ਇਹ ਪਾਵਨ ਉਪਦੇਸ਼ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਅੱਜ ਦੇ ਮਹੀਨੇ ਵਿੱਚ ਬਖਸ਼ਿਸ਼ ਕੀਤਾ ਏ। ਇੱਕ ਵਾਰ ਸਾਰੇ ਮੇਰੇ ਭੈਣ ਭਰਾ ਆਪਣੇ ਵਿਛੜੇ ਹੋਣ ਦੇ ਅਹਿਸਾਸ ਵਿੱਚ ਆਣ ਕੇ ਜੋ ਮੇਰੇ ਸਾਹਿਬ ਨੇ ਮੰਗਲਾ ਚਰਨ ਦੇ ਵਿੱਚ ਬੇਨਤੀ ਕੀਤੀ ਆ 12ਵਾਂ ਮਾਝ ਮਹੱਲਾ 5ਵਾਂ ਵਿੱਚ ਸਤਿਗੁਰੂ ਗਰੀਬ ਨਿਵਾਜ ਦੇ ਉਹ ਪਾਵਨ ਬਚਨ ਤੁਸੀਂ ਤੇ ਮੈਂ ਸਾਰੇ ਇੱਕ ਵਾਰ ਰਲ ਕੇ ਗਾਈਏ। ਬਹੁਤਾ ਸਮਾਂ ਅੱਜ ਨਹੀਂ ਆਪ ਜੀ ਦੀ ਸੇਵਾ ਕਰ ਸਕਣੀ, ਸਤਿਗੁਰੂ ਕਿਰਪਾ ਕਰੇ ਕੱਲ ਤੋਂ ਪੂਰਾ ਸਮਾਂ ਜਿੰਨਾ ਬਖਸ਼ਿਸ਼ ਹੋਊਗਾ ਆਪ ਜੀ ਦੇ ਜੋੜੇ ਝਾੜਿਆ ਕਰੂੰਗਾ। ਇੱਕ ਵਾਰ ਰੰਗ ਵਿੱਚ ਆਣ ਕੇ ਆਖੋ।

ਇੱਕ ਗੱਲ ਦਾ ਅਭਾਵ ਆਪਣੇ ਮਨ ਵਿੱਚ ਬਣਾਓ ਤੇ ਇਸ ਸਚਿਆਈ ਨੂੰ ਪੂਰਨ ਤੌਰ ਤੇ ਕਬੂਲ ਕਰੋ ਕਿ ਅਸੀਂ ਰੱਬ ਤੋਂ ਵਿਛੜੇ ਹਾਂ। ਆਪਣੇ ਅੰਦਰ ਝਾਤੀ ਮਾਰੋ। ਮਿਲਾਪ ਤੇ ਕਿਸੇ ਕਰਮਾਂ ਵਾਲੀ ਰੂਹ ਨੂੰ ਹੁੰਦਾ ਹੈ, ਆਪਾਂ ਸਾਰੇ ਵਿਛੜੇ ਹਾਂ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਪੁੱਛੀਏ, ਸਤਿਗੁਰੂ ਵਿਛੜਿਆਂ ਦੀ ਨਿਸ਼ਾਨੀ ਕੀ? ਅਸੀਂ ਤਾਂ ਐਸਾ ਜੀਵਨ ਦੇ ਵਿੱਚ ਜੀਉਣਾ ਸ਼ੁਰੂ ਕੀਤਾ ਹੈ, ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਵਿਛੜੇ ਹਾਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਗੁਰਬਾਣੀ ਵਿੱਚ ਇੱਕ ਬਚਨ ਆਇਆ ਹੈ, ਸਤਿਗੁਰ ਤੇ ਵਿਛੜੇ। ਬੋਲੋ ਸਤਿਗੁਰ ਤੇ। ਜਿਹੜੇ ਸਤਿਗੁਰੂ ਤੋਂ ਵਿਛੜੇ ਨੇ, ਕੀ ਹਾਲਤ ਉਹਨਾਂ ਦੀ? ਸਾਹਿਬ ਕਹਿੰਦੇ ਤਿੰਨੀ ਦੁੱਖ ਪਾਇਆ, ਤਿੰਨੀ ਤੇ ਦੁਖੀ ਅਸੀਂ ਸਾਰੇ ਹੀ। ਜੇ ਨਹੀਂ ਤੇ ਦੱਸੋ, ਕੋਈ ਔਲਾਦ ਵੱਲੋਂ ਤੜਫ ਰਿਹਾ, ਕੋਈ ਗ੍ਰਿਸ਼ਤੀ ਜੀਵਨ ਤੋਂ ਤੜਫ ਰਿਹਾ, ਕੋਈ ਬਿਮਾਰੀਆਂ ਨਾਲ ਤੜਫ ਰਿਹਾ, ਕੋਈ ਕਾਰੋਬਾਰ, ਕੋਈ ਸਮਾਜ, ਕੋਈ ਚਮੜੀ ਦੇ ਤਨ ਤੋਂ, ਕੋਈ ਸਰੀਰ ਦੇ ਤਨ ਤੋਂ, ਹਰ ਬੰਦਾ ਵਿਲਕ ਰਿਹਾ। ਇਹ ਅਰਥਾ ਕਿਉਂ ਹੋਈ? ਮੇਰੇ ਸਾਹਿਬ ਜੀ ਕਹਿੰਦੇ ਨੇ ਦੁਖੀ ਕੇਵਲ ਉਹ ਹੋਏ ਜਿਹੜੇ ਸਤਿਗੁਰੂ ਤੋਂ ਵਿਛੜ ਗਏ। ਜਿਹੜੇ ਸਤਿਗੁਰੂ ਨਾਲ ਜੁੜੇ ਨੇ ਨਾ, ਉਹਨਾਂ ਨੂੰ ਤੇ ਦੁੱਖ ਕੋਈ ਲੱਗਦਾ ਹੀ ਨਹੀਂ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ। ਉਹਨਾਂ ਦੇ ਜੀਵਨ ਦੇ ਵਿੱਚੋਂ ਦੁੱਖ ਦਲਿੱਦਰ ਨੱਸ ਜਾਂਦੇ ਨੇ ਜਿਹੜੇ ਪਰਮੇਸ਼ਵਰ ਦੇ ਨਾਲ ਜੁੜੇ ਨੇ। ਤੇ ਇਸ ਕਰਕੇ ਮੇਰੇ ਸਾਹਿਬ ਕਹਿੰਦੇ ਸਤਿਗੁਰ ਤੇ ਵਿਛੜੇ, ਤਿੰਨੀ ਦੁੱਖ ਪਾਇਆ, ਅਨੰਦਨ ਮਾਰੀਏ ਦੁੱਖ ਸਭਾਇਆ। ਮੇਰੇ ਸਤਿਗੁਰੂ ਕਹਿੰਦੇ ਨੇ ਰੋਜ਼ ਉਹਨਾਂ ਨੂੰ ਮਾਰ ਦੁੱਖਾਂ ਦੀ ਪੈਂਦੀ ਆ ਜਿਹੜੇ ਜੀਵ ਪ੍ਰਭੂ ਤੋਂ ਵਿਛੜੇ ਹੋਏ ਨੇ। ਆਪਾਂ ਵੀ ਵਿਛੜੇ ਹੋਏ ਦੀ ਹਾਲਤ ਵਿੱਚ ਗੁਰੂ ਨੂੰ ਇੱਕ ਵਾਰ ਫੇਰ ਤਰਲਾ ਪਾਈਏ।

ਇਹ ਤਰਲਾ ਪਾ ਲੋ ਅੱਜ ਦੇ ਦੀਵਾਨ ਵਿਚ, ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਮੈਂ ਬੜੇ ਜਨਮਾਂ ਤੋਂ ਵਿਛੜੀ ਆ, ਇੱਕ ਜਨਮ ਵਿਚ ਨਹੀਂ। ਇੱਕ ਗੱਲ ਇੱਕ ਪਹਿਲੂ ਦੇ ਉੱਤੇ ਹੋਰ ਖਿਆਲ ਕਰਨਾ ਹੈ ਕਿ ਗੁਰੂ ਨੇ ਵਿਛੋੜਿਆ ਕਿ ਮੈਂ ਵਿਛੜੀ ਆ। ਇੱਕ ਥਾਂ ਤੇ ਸਾਹਿਬ ਜੀ ਅੱਗੇ ਜਾ ਕੇ ਕਹਿੰਦੇ ਪਿਰ ਦੋਸ਼ ਨਹੀਂ, ਪਿਰ ਦੋਸ਼ ਨਹੀਂ, ਮੇਰੇ ਪਤੀ ਦੇ ਵਿਚ ਕੋਈ ਦੋਸ਼ ਨਹੀਂ। ਉਹ ਤੇ ਔਗਣ ਕਿਸੇ ਦੇ ਚਿਤਾਰਦਾ ਹੀ ਨਹੀਂ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ, ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਉਹ ਔਗਣ ਕੋ ਨਾ ਚਿਤਾਰੇ। ਉਹ ਤੇ ਕਿਸੇ ਦੇ ਔਗਣ ਹੀ ਨਹੀਂ ਚਿਤਾਰਦਾ, ਉਹਨੇ ਕਿਉਂ ਮੈਨੂੰ ਘਰੋਂ ਕੱਢਣਾ ਸੀ? ਫਿਰ ਕੀ ਹੋਇਆ? ਕਹਿੰਦੇ ਨੇ ਪਿਰ ਦੋਸ਼ ਨਾਹੀਂ ਸੁੱਖੇ ਦਾਤੇ ਹਉ ਵਿਛੜੀ ਬੁਰਿਆਰੇ। ਮੈਂ ਬੁਰੇ ਕਰਮਾਂ ਵਾਲੀ ਨੇ ਇਹੋ ਜਿਹੇ ਕਰਮ ਕੀਤੇ, ਮੈਂ ਰੱਬ ਤੋਂ ਵਿਛੜਦੀ ਗਈ, ਬਹੁਤ ਦੂਰ ਹੁੰਦੀ ਗਈ, ਬਹੁਤ ਦੂਰ ਹੁੰਦੀ ਗਈ, ਤੇ 84 ਲੱਖ ਦੇ ਚੱਕਰ ਵਿਚ ਪੈ ਗਈ। ਹੁਣ 84 ਲੱਖ ਦੇ ਚੱਕਰਾਂ ਦੇ ਵਿਚੋਂ ਆਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਖਲੋ ਕੇ ਇਹ ਬੇਨਤੀ ਕਰਦੀ ਆ, ਕਰ ਕਿਰਪਾ ਮਿਲੋ ਰਾਮ, ਹੇ ਮੇਰੇ ਸਤਿਗੁਰੂ ਮੈਨੂੰ ਮਿਲ ਲਾ, ਮੈਂ ਬੜਾ ਦੁੱਖ ਪਾਇਆ 84 ਲੱਖ ਜੂਨੀਆਂ ਦੇ ਵਿਚ, ਹੇ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ, ਤੁਸੀਂ ਹੁਣ ਮੈਨੂੰ ਮਿਲਾਪ ਬਖਸ਼ ਦਿਓ। ਤੇ ਅੱਜ ਵਾਲਾ ਜਿਹੜਾ ਮਹੀਨਾ ਆਰੰਭ ਹੋਇਆ ਹੈ, ਇਹਦੀ ਸੂਖਸ਼ਮ ਵਿਚਾਰ ਸੰਖੇਪ ਆਪ ਜੀ ਸਰਵਣ ਕਰ ਲੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਅੱਜ ਅਸਾੜ ਦਾ ਮਹੀਨਾ ਆਰੰਭ ਹੋਇਆ, ਆਖੋ ਸਤਨਾਮ ਸ੍ਰੀ। ਆਪਾਂ ਪੰਜਾਬੀ ਬੋਲੀ ਵਿਚ ਗੱਜ ਕੇ ਸਾਰੇ ਆਖਿਆ ਕਰੋ ਸਤਨਾਮ ਸ੍ਰੀ। ਆਪਾਂ ਪੰਜਾਬੀ ਬੋਲੀ ਵਿਚ ਅਕਸਰ ਇਹਨੂੰ ਹਾੜ ਦਾ ਮਹੀਨਾ ਕਹਿੰਦੇ, ਹਾੜ ਦਾ, ਮਗਰ ਗੁਰਬਾਣੀ ਵਿਚ ਮੇਰੇ ਸਤਿਗੁਰੂ ਨੇ ਅਸਾੜ ਸ਼ਬਦ ਲਿਖਿਆ, ਅਸਾੜ। ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਮਹੀਨਾ ਬੜਾ ਤਪਸ਼ ਭਰਿਆ ਹੈ, ਬੜਾ ਗਰਮੀ ਭਰਿਆ ਹੁੰਦਾ ਹੈ। ਤੁਸੀਂ ਵੇਖੋ ਪੰਜਾਬ ਵਿਚ ਕੋਈ ਫੋਨ ਕਰਕੇ ਕਿੰਨੇ ਬੰਦੇ ਉੱਥੇ ਗਰਮੀ ਦੇ ਨਾਲ ਮਰ ਗਏ ਨੇ, ਇੱਥੇ ਵੀ ਕਿੰਨੀ ਤਪਸ਼ ਪੈ ਰਹੀ ਹੈ। ਮੇਰੇ ਸਾਹਿਬ ਕਹਿੰਦੇ ਅੱਜ ਜਿਹੜਾ ਮਹੀਨਾ ਚੜਿਆ ਨਾ, ਇਹ ਉਹਨਾਂ ਨੂੰ ਤਪਦਾ ਲੱਗਣਾ ਹੈ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਸਾਇਆ ਨਹੀਂ। ਅਸਾੜ ਤਪੰਦਾ ਤਿਸ ਲੱਗੇ, ਬੋਲੋ ਅਸਾੜ ਤਪੰਦਾ, ਇਹ ਉਹਨਾਂ ਨੂੰ ਤਪਦਾ ਲੱਗਣਾ ਵਾ ਹਰ ਨਾ ਹੋ ਨਾ ਜਿਨ੍ਹਾਂ ਪਾਸ, ਬੋਲੋ ਹਰ ਨਾ ਹੋ ਨਾ ਜਿਨ੍ਹਾਂ ਪਾਸ। ਨਾ ਹੋ ਇੱਥੇ ਵਾਚਕ ਨਾਮ ਦਾ ਨਹੀਂ, ਪਤੀ ਦਾ ਵਾਚਕ ਆ। ਜਦੋਂ ਤੁਸੀਂ ਸ਼ਬਦ ਇੱਕ ਪੜ੍ਹਦੇ ਹੋ ਸੁਣਨ

ਆਏ ਨਾਂ ਦਾ ਇੱਥੇ ਮਤਲਬ ਹੈ ਪਤੀ। ਮੇਰੇ ਸਾਹਿਬ ਜੀ ਬੇਨਤੀ ਕਰਦੇ ਨੇ ਕਿ ਜਿਨ੍ਹਾਂ ਦੇ ਕੋਲ ਉਸ ਪਤੀ ਪਰਮੇਸ਼ਵਰ ਦੀ ਛਾਇਆ ਨਹੀਂ, ਉਸ ਪਤੀ ਪਰਮੇਸ਼ਵਰ ਦਾ ਆਸਰਾ ਨਹੀਂ, ਉਸ ਮਾਲਕ ਦਾ ਨਾਮ ਨਹੀਂ, ਇਹ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਣਾ। ਆਖੋ ਸਤਨਾਮ ਸ੍ਰੀ। ਅਸਾੜ ਤਪੰਦਾ ਤਿਸ ਲੱਗੇ, ਸਿੱਧੇ ਸ਼ਬਦ ਨੇ ਪੰਜਾਬੀ ਬੋਲੀ ਆ, ਅਸਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਣਾ ਹੈ। ਹਰ ਨਾ ਹੋ ਨਾ ਜਿੰਨਾ ਪਾਸ, ਹਰੀ ਪਰਮੇਸ਼ਵਰ ਪਤੀ ਜਿਨ੍ਹਾਂ ਦੇ ਕੋਲ ਨਹੀਂ। ਤੇ ਮੇਰੇ ਸਾਹਿਬ ਜੀ ਅਗਲੇ ਬਚਨਾਂ ਵਿਚ ਕਹਿੰਦੇ ਨੇ ਉਹਨਾਂ ਨੂੰ ਵੀ ਹਾੜ ਦਾ ਮਹੀਨਾ ਤਪਦਾ ਲੱਗਣਾ ਹੈ। ਜਿਹੜੀਆਂ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਵਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਵਿਚੋਂ ਜਿਹੜੀਆਂ ਟੁੱਟ ਗਈਆਂ ਤੇ ਜਿਹੜੀਆਂ ਬੰਦਿਆਂ ਦੀਆਂ ਬਣ ਗਈਆਂ, ਜਿਨ੍ਹਾਂ ਨੇ ਬੰਦਿਆਂ ਕੋਲੋਂ ਨਾਮ ਲੈ ਲੈ, ਜਿਹੜੀਆਂ ਬੰਦੇ ਦੇ ਆਸਰੇ ਵਿਚ ਚਲੇ ਗਈਆਂ, ਮਾਨਸ ਸੰਧੀ ਆਸ, ਜਿਨ੍ਹਾਂ ਨੇ ਮਾਨਸ ਦੀ ਆਸ ਕਰ ਲਈ। ਅਜੇ ਰੋਜ਼ ਸੁਖਮਨੀ ਵਿਚ ਪੜਦੇ ਹੋ ਮਨੁੱਖ ਕੀ ਟੇਕ ਬਿਰਸੀ ਸਭ ਜਾਨ। ਇਹ ਕਹਿ ਦਿੱਤਾ ਹੈ ਕਿ ਬੰਦੇ ਦੇ ਉੱਤੇ ਆਸ ਕਰਨ ਵਾਲਾ ਬੰਦਾ ਜਿਹੜਾ ਵਾ ਉਹਨੇ ਭੁੱਖੇ ਹੀ ਰਹਿਣਾ ਹੈ, ਮਗਰ ਫਿਰ ਵੀ ਮੇਰੇ ਸਾਹਿਬ ਜੀ ਕਹਿੰਦੇ ਨੇ ਕਰੋੜਾਂ ਇਹੋ ਜਿਹੀਆਂ ਸੰਸਾਰ ਵਿਚ ਇਸਤਰੀਆਂ ਨੇ ਜਿਹੜੀਆਂ ਪਤੀ ਪਰਮੇਸ਼ਵਰ ਨੂੰ ਛੱਡ ਕੇ ਬੰਦੇ ਦੇ ਕੋਲ ਚਲੇ ਗਈਆਂ, ਨਾਮ ਲੈ ਲਿਆ, ਉਹਨੂੰ ਗੁਰੂ ਧਾਰਨ ਕਰ ਲਿਆ, ਉਹਨੂੰ ਰੱਬ ਜਾਣ ਲਿਆ, ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਉਹਨਾਂ ਨੂੰ ਤਪਦਾ ਮਹੀਨਾ ਲੱਗਣਾ ਹੈ ਜਿਹੜੀਆਂ ਜਗਤ ਦੇ ਜੀਵਨ ਦੇਣ ਵਾਲੇ ਪਰਮੇਸ਼ਵਰ ਨੂੰ ਛੱਡ ਕੇ ਮਾਨਸ ਸੰਧੀ ਆਸ, ਬੰਦੇ ਦੀ ਆਸ ਕਰਕੇ ਬਹਿ ਗਈਆਂ। ਤੇ ਮੇਰੇ ਸਤਿਗੁਰੂ ਅੱਗੇ ਬੜੇ ਸੁੰਦਰ ਬਚਨ ਕਰਦੇ, ਕਹਿੰਦੇ ਦੂਏ ਭਾਏ ਵਗੁੱਚੀਏ, ਇੱਕ ਨੂੰ ਛੱਡ ਕੇ ਦੂਸਰੇ ਨਾਲ ਪਿਆਰ ਪਾਉਣ ਵਾਲੇ ਨੂੰ ਸਦਾ ਪਛਤਾਉਣਾ ਪੈਂਦਾ ਹੈ, ਤੇ ਕੱਲਾ ਪਛਤਾਉਣਾ ਹੀ ਨਹੀਂ ਪੈਂਦਾ। ਗਲ ਪਈ ਸੋ ਜਮ ਕੀ ਫਾਸ, ਉਹਨਾਂ ਦੇ ਗਲ ਵਿਚ ਜਮਾਂ ਦੀ ਫਾਸੀ ਪੈਣੀ ਆ, ਜਿਹੜੀਆਂ ਅਕਾਲ ਪੁਰਖ ਦੇ ਦਰ ਤੋਂ ਭਟਕ ਗਈਆਂ। ਸੁਹਾਗਣ ਦਾ ਤੇ ਦੁਹਾਗਣ ਦਾ ਜਦੋਂ ਤੁਸੀਂ ਕਦੀ ਪ੍ਰਕਰਮ ਪੜਦੇ ਹੋ ਗੁਰਬਾਣੀ ਦੇ ਵਿਚ, ਤੇ ਮੇਰੇ ਸਾਹਿਬ ਨੂੰ ਪੁੱਛਿਆ ਜੀ ਦੁਹਾਗਣ ਕਿਹਨੂੰ ਕਹਿੰਦੇ ਨੇ, ਆਖੋ ਸਤਨਾਮ ਸ੍ਰੀ। ਸੁਹਾਗਣ ਤੇ ਉਹ ਹੁੰਦੀ ਆ ਜਿਹੜੀ ਇੱਕ ਦੀ ਹੋਵੇ, ਸੁਹਾਗਣ ਉਹ ਹੁੰਦੀ ਆ ਜਿਹਦਾ ਪਤੀ ਪਰਮੇਸ਼ਵਰ ਜਿਉਂਦਾ ਹੋਵੇ, ਤੇ ਜਿਹੜੀ ਆਪਣੇ ਪਤੀ ਦੀ ਹੋ ਕੇ ਮਰ ਜਾਵੇ ਉਹਦੇ ਚਰਨਾਂ ਚ ਸਮਾ ਜਾਏ ਉਹਨੂੰ ਕਹਿੰਦੇ ਨੇ ਸੁਹਾਗਣ, ਤੇ ਜਿਹੜੀ ਇੱਕ ਦਾ ਘਰ ਛੱਡ ਕੇ ਘਰ ਘਰ ਤੁਰੀ ਫਿਰੇ ਉਹਨੂੰ ਕਹਿੰਦੇ ਨੇ ਦੁਹਾਗਣ। ਕੀ ਕਹਿੰਦੇ ਜੀ, ਗੱਜ ਕੇ ਦੱਸੋ, ਬਾਣੀ ਦਾ ਸ਼ਬਦ ਆ ਦੁਹਾਗਣ ਕਹਿੰਦੇ ਉਹਨੂੰ। ਉਹ ਘਰ ਘਰ ਹੰਡੇ, ਉਹ ਘਰ ਘਰ ਹੰਡੇ, ਕਦੀ ਰਾਧਾ ਸੁਆਮੀਆਂ ਕੋਲ, ਕਦੀ ਨਿਰੰਕਾਰੀਆਂ ਕੋਲ, ਕਦੀ ਸੱਚੇ ਸੌਦੇ ਵਾਲਿਆਂ ਕੋਲ, ਕਦੀ ਅਸ਼ੂਤੋਸ਼ ਵਾਲਿਆਂ ਕੋਲ, ਗੁਰਮੁਖ ਪਿਆਰੇ ਉਹ ਘਰ ਘਰ ਤੁਰੀ ਫਿਰਦੀ। ਉਹ ਘਰ ਘਰ ਹੰਡੇ ਜਿਉਂ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਫਿਰ ਮੇਰੇ ਮਾਲਕ ਨੂੰ ਸਾਹਿਬ ਨੂੰ ਪੁੱਛਿਆ, ਮਹਾਰਾਜ ਜਰਾ ਹੋਰ ਖੋਲ ਕੇ ਦੱਸੋ ਕਿ ਦੁਹਾਗਣ ਦੀ ਕੀ ਨਿਸ਼ਾਨੀ ਆ। ਕਹਿੰਦੇ ਦੁਹਾਗਣੀ ਕਿਆ ਨਿਸ਼ਾਨੀਆਂ, ਦੁਹਾਗਣ ਕਿਹਨੂੰ ਕਹਿੰਦੇ ਨੇ, ਉਹਦੀ ਕੀ ਨਿਸ਼ਾਨੀ ਆ। ਕਹਿੰਦੇ ਖਸਮੋ ਕੁੱਥੀਆਂ ਫਿਰੇ ਨਮਾਣੀਆਂ, ਆਪਣੇ ਪਤੀ ਦਾ ਘਰ ਛੱਡ ਕੇ ਕਦੀ ਕਿਸੇ ਦੇ ਬੂਹੇ ਅੱਗੇ ਜਾ ਪੈਂਦੀਆਂ ਨੇ, ਮੈਨੂੰ ਨਾਮ ਦਿਓ, ਮੈਨੂੰ ਲਾਈਟਾਂ ਵਿਖਾਓ, ਮੈਨੂੰ ਨਾਮ ਦੀ ਦਾਤ ਕਰੋ, ਮੈਨੂੰ ਆਪਣਾ ਬਣਾ ਲਓ। ਜਿਹੜੀਆਂ ਇਤਨਾ ਤੁਰੀਆਂ ਫਿਰਦੀਆਂ ਉਹ ਨੇ ਦੁਹਾਗਣਾ ਜੀਵ ਆਤਮਾਵਾਂ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਦੂਸਰੇ ਘਰ ਚਲੇ ਗਈਆਂ ਉਹਨਾਂ ਨੂੰ ਜਿੱਥੇ ਵਗੁੱਚਣਾ ਪੈਣਾ, ਪਛਤਾਉਣਾ ਪੈਣਾ ਏ। ਅੰਤਕਾਲ ਤੇ ਹਰਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਗੇ ਸਤ ਭਾਖੈ ਰਵਦਾਸ। ਮਹਾਂਪੁਰਸ਼ਾਂ ਨੂੰ ਮੈਂ ਪੁੱਛਿਆ, ਮਹਾਰਾਜ ਗੁਰਦੁਆਰੇ ਬੰਦਾ ਕੋਈ ਨੀ ਆਉਂਦਾ, ਰਾਧਾ ਸੁਆਮੀਆਂ ਦਾ ਲਾਗੇ ਡੇਰਾ ਵਾ, ਐਤਵਾਰ ਸਵੇਰ ਤੋਂ ਲੈ ਕੇ ਸਿੱਖ ਸਰਦਾਰ ਮੋਨੇ ਘੋਨੇ ਜਿੰਨੇ ਨੇ ਇਹ ਸਾਰੇ ਇੱਥੇ ਲੈਣਾ ਵਿੱਚ ਲੱਗੇ ਹੁੰਦੇ ਨੇ, ਤੇ ਇੰਨੇ ਲੋਕੀ ਕਹਿੰਦੇ ਪਰਮਜੀਤ ਸਿੰਘ ਆ ਇਹ ਨਰਕਾਂ ਦੀਆਂ ਲੈਣਾ ਲੱਗੀਆਂ, ਨਰਕਾਂ ਦੀਆਂ। ਤੇ ਮੈਂ ਕਿਹਾ ਮਹਾਰਾਜ ਇਹ ਤੇ ਬੜਾ ਗੁੱਸਾ ਕਰਦੇ ਨੇ, ਜੇ ਨਰਕ ਦੀ ਗੱਲ ਕਰੀਏ ਇਹਨਾਂ ਨਾਲ, ਇਹ ਤੇ ਕਹਿੰਦੇ ਸਿੱਧੇ ਰੱਬ ਦਾ ਕੰਟੈਕਟ ਸਾਡਾ ਬਾਬਾ ਕਰਾਉਂਦਾ ਏ। ਕਹਿੰਦਾ ਬਾਣੀ ਪੜ ਲਾ, ਹਰਸੋ ਹੀਰਾ ਛੱਡ ਕੇ, ਬੋਲੋ ਹਰਸੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਹੀਰਾ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ, ਇਹ ਸ਼ਬਦ ਛੱਡ ਕੇ ਕਰੇ ਆਨ ਕੀ ਆਸ, ਹੋਰਨਾਂ ਦੀ ਆਸ ਵਿਚ ਜਿਹੜੀਆਂ ਤੁਰੀਆਂ ਫਿਰਦੀਆਂ ਨੇ। ਅਗਲੀ ਤੁਕ ਪਰਮਜੀਤ ਸਿੰਘ ਪੜ ਲਾ, ਤੇ ਨਰ ਦੋਜਕ ਜਾਏਗੇ, ਉਹਨਾਂ ਨੇ ਨਰਕਾ ਦੋਜਕ ਮਣੇ ਨਰਕ, ਤੇ ਨਰ ਦੋਜਕ ਜਾਏਗੇ ਸਤ ਭਾਕੇ ਰਵਿਦਾਸ। ਤੇ ਇੱਥੇ ਵੀ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿੰਦੇ ਭੋਲਿਓ ਅਸਾੜ ਦਾ ਮਹੀਨਾ ਤੇ ਗਰਮ ਲੱਗਣਾ ਹੀ ਲੱਗਣਾ ਵਾ, ਜਿਹੜੀਆਂ ਆਪਣੇ ਪਤੀ ਪਰਮੇਸ਼ਵਰ ਦਾ ਘਰ ਛੱਡ ਕੇ ਹੋਰਨਾਂ ਥਰਾਂ ਤੇ ਤੁਰੀਆਂ ਫਿਰਦੀਆਂ ਨੇ, ਉਹਨਾਂ ਨੂੰ ਜਿੱਥੇ ਪਛਤਾਉਣਾ ਪੈਣਾ ਏ ਉੱਥੇ ਉਹਨਾਂ ਦੇ ਗਲ ਦੇ ਵਿਚ ਫਾਸੀ ਪੈਣੀ। ਗਲ ਪਈ ਸੋ ਜਮ ਕੀ ਫਾਸ,
ਜਿਹਾ ਬੀਜੇ ਸੋ ਲੁਣੇ ਮਾਥੇ ਜੋ ਲਿਖਿਆਸ। ਇਹਨਾਂ ਨੂੰ ਹੁਣ ਸਜ਼ਾ ਕਿਸੇ ਨੇ ਨਹੀਂ ਦਿੱਤੀ, ਜਿਹੜੇ ਇਹਨਾਂ ਨੇ ਕਰਮ ਕੀਤੇ ਨੇ ਉਹਦੇ ਮੁਤਾਬਕ ਇਹਨਾਂ ਦੇ ਗਲ ਵਿੱਚ ਫਾਂਸੀ ਪਈ ਆ, ਤੇ ਸਾਰਾ ਜੀਵਨ ਇਹਨਾਂ ਨੇ ਭਟਕਦੀਆਂ ਨੇ ਚਲੀ ਜਾਣਾ, ਕਦੀ 10 ਦਿਨ ਕਿਸੇ ਬਾਬੇ ਦੀਆਂ, ਕਦੀ ਕਿਸੇ ਬਾਬੇ ਦੀਆਂ। ਤੇ ਮੇਰੇ ਸਾਹਿਬ ਕਹਿੰਦੇ ਰਹਿਣ ਵਿਹਾਣੀ ਫਿਰ ਪਛਤਾਣੀ, ਸਾਰੀ ਜੀਵਨ ਦੀ ਰਾਤ ਵਿਆਹ ਜਾਣੀ ਆ ਤੇ ਪਛਤਾਵੇ ਤੋਂ ਬਿਨਾਂ ਕਿਸੇ ਹੱਥ ਨਹੀਂ ਰਹਿਣਾ। ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼, ਇਥੋਂ ਨਿਰਾਸ਼ ਹੋ ਕੇ ਇੱਕ ਦਿਨ ਉਹਨਾਂ ਧਾਵਾਂ ਮਾਰਦੀਆਂ ਰੋ ਕੇ ਪਰਮੇਸ਼ਵਰ ਦੇ ਘਰ ਨੂੰ ਮੁੜ ਜਾਣਾ ਹੈ ਜਿਹੜੀਆਂ ਮਾਲਕ ਦਾ ਘਰ ਛੱਡਦੀਆਂ। ਤੇ ਹੁਣ ਦੂਸਰਾ ਪੱਖ ਮੇਰੇ ਸਾਹਿਬ ਨੇ ਦੱਸਿਆ, ਆਖੋ ਸਤਨਾਮ ਸ੍ਰੀ, ਜਿਨ ਕੋ ਸਾਧੂ ਭੇਟੀਏ, ਜਿਨ ਕੋ ਜਿਨ੍ਹਾਂ ਨੂੰ ਜੀਵਨ ਦੇ ਵਿੱਚ ਧੰਨ ਗੁਰੂ ਨਾਨਕ ਵਰਗਾ ਸਾਧੂ ਮਿਲ ਜਾਏ, ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਸਾਧੂ ਮਿਲ ਜਾਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਸਾਧੂ ਮਿਲ ਜਾਏ, ਜਿਨ ਕੋ ਸਾਧੂ ਭੇਟੀਏ ਸੋ ਦਰਗੇ ਹੋਏ ਖਲਾਸ, ਉਹਨਾਂ ਦੀ ਬੰਦ ਖਲਾਸੀ ਦਰਗਾਹ ਦੇ ਵਿੱਚ ਹੋਜੂਗੀ ਜਿਹੜੀਆਂ ਸਤਸੰਗਤ ਵਿੱਚ ਆਉਣਗੀਆਂ ਤੇ ਜਪਣਗੀਆਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ। ਜੁੜ ਕੇ ਆਖੋ, ਜੁੜ ਕੇ ਜਰਾ।

0: ਸਾਹਿਬ ਕਹਿੰਦੇ ਬੰਦ ਖਲਾਸੀ ਹੋ ਜੂਗੀ ਉਸ ਮਾਲਕ ਦੇ ਘਰ ਵਿਚ ਜਿਨ ਕੋ ਸਾਧੂ ਭੇਟੀਏ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੇ ਸਾਹਿਬ ਮੇਰੇ ਤੇ ਕਿਰਪਾ ਕਰ ਮੈਂ ਐਵੇਂ ਹੋਰਨਾਂ ਘਰਾਂ ਦੇ ਵਿਚ ਦਰਸ਼ਨ ਕਰਦੀ ਫਿਰਦੀ ਸਾਂ ਮੇਰੇ ਤੇ ਐਸੀ ਕਿਰਪਾ ਕਰ ਮੈਂ ਹੋਰਨਾਂ ਦੇ ਦਰਸ਼ਨ ਛੱਡ ਦਵਾਂ ਤੇ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨ ਸਾਹਿਬਾ ਮੈਨੂੰ ਪਿਆਸ ਲੱਗੇ ਤੇਰੇ ਦਰਸ਼ਨਾਂ ਦੀ ਲੱਗੇ ਮੈਂ ਤੇਰੇ ਦਰਸ਼ਨਾਂ ਦੀ ਦੀਵਾਨੀ ਹੋ ਜਾ ਮੈਂ ਤੇਰੇ ਦਰਸ਼ਨਾਂ ਦੀ ਪਾਗਲ ਹੋ ਜਾ ਮੈਂ ਤੇਰੇ ਦਰਸ਼ਨਾਂ ਦੀ ਬਬਰੀ ਹੋ ਜਾ ਮੈਂ ਘਰ ਘਰ ਗਲੀ ਵਲੀ ਵਿਚ ਤੈਨੂੰ ਲੱਭਦੀ ਫਿਰਾਂ ਮੈਂ ਆਵਾਜ਼ਾਂ ਮਾਰਾਂ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਜਿਸ ਮੋਹਨ ਲਾਲ ਪਿਆਰੇ ਹਾਂ ਫਿਰੋਂ ਖੁਜੰਤੀਆ ਮੈਂ ਲੱਭਦੀ ਫਿਰਾਂ ਤੈਨੂੰ ਮੇਰੇ ਮਾਲਕ ਤੇਰੇ ਦਰਸ਼ਨ ਹੋਏ ਪਿਆਸ ਤੇ ਹੁਣ ਜਦੋਂ ਇਸ ਘਰ ਉੱਤੇ ਆ ਗਈ ਸਾਰੇ ਘਰ ਛੱਡ ਕੇ ਇਸ ਘਰ ਉੱਤੇ ਆਣ ਕੇ ਹੁਣ ਬੇਨਤੀ ਕਰਦੀ ਹੈ ਪਤਾ ਲੱਗ ਗਿਆ ਮੇਰੇ ਮਾਲਕ ਤੇਰੇ ਤੋਂ ਟੁੱਟਿਆ ਹਾੜ ਦਾ ਮਹੀਨਾ ਗਰਮ ਲੱਗਦਾ ਹੈ ਤੇਰੇ ਤੋਂ ਟੁੱਟਿਆ ਗਲਾ ਚ ਵਿੱਚ ਜਮਾਂ ਦੀਆਂ ਫਾਸੀਆਂ ਪੈਂਦੀਆਂ ਨੇ ਤੇਰੇ ਤੋਂ ਟੁੱਟਿਆ ਬਹੁਤ ਸਜਾਵਾਂ ਮਿਲਦੀਆਂ ਨੇ ਤੇ ਹੁਣ ਫਿਰ ਆਣ ਕੇ ਕੰਨ ਫੜ ਕੇ ਕਹਿੰਦੀ ਆ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਆਖੋ ਪ੍ਰਭ ਤੁਝ ਬਿਨ ਹੇ ਮੇਰੇ ਮਾਲਕ ਮੈਂ ਹੁਣ ਵੇਖ ਲਿਆ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾ ਹੁਣ ਮੈਂ ਫਿਰ ਕੇ ਵੇਖ ਲਿਆ ਮੈਂ ਚਾਰ ਸਵੇਰੇ ਘੁੰਮ ਕੇ ਵੇਖ ਲਿਆ ਕਿ ਤੁਧ ਜੇਵਟ ਅਵਰ ਨਾ ਸੁਝਈ ਮੇਰੇ ਮਿੱਤਰ ਗੁਸਾਈਆਂ ਮੇਰੇ ਸਤਿਗੁਰੂ ਜੀ ਤੇਰੇ ਵਰਗਾ ਹੋਰ ਕੋਈ ਨਹੀਂ ਹੁਣ ਆਣ ਕੇ ਕਹਿੰਦੀ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਮੇਰੀ ਅਰਦਾਸ ਹੈ ਮੇਰੇ ਸਾਹਿਬਾ ਮੈਨੂੰ ਬਖਸ਼ ਲਾ ਤੇ ਉਹਨੇ ਆਖਿਆ ਚੰਗਾ ਜੇ ਭੁੱਲ ਬਖਸ਼ਾ ਕੇ ਆ ਗਈ ਏ ਤੇ ਆ ਜਿੱਥੇ ਮੈਂ ਕਿਹਾ ਸੀ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਏ ਆ ਮੈਂ ਤੈਨੂੰ ਦੱਸਾਂ ਸੰਸਾਰ ਵਿਚ ਕੁਝ ਉਹ ਵੀ ਨੇ ਜਿਨ੍ਹਾਂ ਨੂੰ ਹਾੜ ਦਾ ਮਹੀਨਾ ਬੜਾ ਸੁਖਦਾਈ ਲੰਘਦਾ ਏ ਆਖਿਆ ਮਹਾਰਾਜ ਉਹ ਕੌਣ ਨੇ ਕਹਿੰਦੇ ਅਸਾੜ ਸੁਹੰਦਾ ਤਿਸ ਲੱਗੇ ਪਹਿਲੋਂ ਆਖਿਆ ਸੀ ਤਪੰਦਾ ਹੁਣ ਆਖਿਆ ਸੁਹੰਦਾ ਬੋਲੋ ਮੇਰੇ ਨਾਲ ਅਸਾੜ ਸੁਹੰਦਾ ਤਿਸ ਲੱਗੇ ਪਹਿਲੋਂ ਬੋਲਿਆ ਸੀ ਅਸਾੜ ਤਪੰਦਾ ਤਿਸ ਲੱਗੇ ਜਿਹਦੇ ਕੋਲ ਪਤੀ ਨਹੀਂ ਮਗਰ ਹੁਣ ਜੇ ਆ ਗਈ ਆ ਤੇ ਗੁਰੂ ਉਪਦੇਸ਼ ਦੇ ਰਿਹਾ ਹੈ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਜਿਹਦੇ ਮਨ ਦੇ ਵਿਚ ਹਰੀ ਦੇ ਚਰਨਾਂ ਦਾ ਨਿਵਾਸ ਆ ਇਹ ਤਪਦਾ ਸੜਦਾ ਮਹੀਨਾ ਵੀ ਉਹਨਾਂ ਲਈ ਬੜਾ ਆਨੰਦਮਈ ਆ ਉਹਨਾਂ ਦੇ ਜੀਵਨ ਵਿਚ ਆਨੰਦ ਵਰਦਾ ਹੈ ਉਹਨਾਂ ਨੂੰ ਤਪਸ਼ ਨਹੀਂ ਲੱਗਦੀ ਜਿਹੜੇ ਪਰਮੇਸ਼ਵਰ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਮੇਰੀ ਸਾਹਿਬ ਦੇ ਚਰਨਾਂ ਚ ਅੱਜ ਬੇਨਤੀ ਆ ਕਿ ਆਉਣ ਵਾਲਾ ਜਿਹੜਾ ਮਹੀਨਾ ਅੱਜ ਇਹ ਆਰੰਭ ਹੋਇਆ ਹੈ 15 ਕੁ ਦਿਨ ਤੇ ਆਪਾਂ ਵੀ ਇਕੱਠਿਆਂ ਨੇ ਗੁਜ਼ਾਰਨੇ ਨੇ ਹੁਣ ਸਤਿਗੁਰੂ ਦੀ ਕਿਰਪਾ ਦਾ ਸਤਿਕਾਰ ਰੋਜ਼ ਸਤਸੰਗਤ ਹੋਵੇ ਤੇ ਜਿਹੜੀ ਸਭ ਤੋਂ ਵੱਡੀ ਅਰਦਾਸ ਹੈ ਉਹ ਇਹ ਆ ਕਿ ਤੁਹਾਡੇ ਸਾਰਿਆਂ ਦੇ ਘਰ ਵਿਚ ਤੁਹਾਡੀ ਔਲਾਦ ਵਿਚ ਸਿੱਖੀ ਦਾ ਬੂਟਾ ਵਧੇ ਤੇ ਫੁੱਲੇ ਸਿੱਖੀ ਪ੍ਰਫੁੱਲਤ ਹੋਵੇ ਤੁਹਾਡੇ ਘਰ ਵਿਚ ਰੋਟੀ ਤੁਹਾਡੇ ਕੋਲ ਹੈਗੀ ਗੱਡੀਆਂ ਤੁਹਾਡੇ ਕੋਲ ਹੈਗੀਆਂ ਕਾਰੋਬਾਰ ਤੁਹਾਡੇ ਕੋਲ ਹੈਗੇ ਸਭ ਕੁਝ ਤੁਹਾਡੇ ਕੋਲ ਹੈਗਾ ਹੈ ਮਗਰ ਅਰਦਾਸ ਕਰੋ ਗੁਰੂ ਚਰਨਾਂ ਵਿਚ ਕਿ ਸਾਡੇ ਘਰਾਂ ਦੇ ਵਿਚ ਸਾਡੇ ਬੱਚਿਆਂ ਦੇ ਮਨਾਂ ਵਿਚ ਸਿੱਖੀ ਦਾ ਬੂਟਾ ਪ੍ਰਫੁੱਲਤ ਹੋਵੇ ਸਾਡੇ ਬੱਚੇ ਕੇਸਾ ਧਾਰੀ ਹੋਣ ਸਾਡੇ ਬੱਚੇ ਸਿਰ ਤੇ ਸੋਹਣੀਆਂ ਦਸਤਾਰਾਂ ਸਜਾਉਣ ਸਾਡੇ ਬੱਚੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਪੜਨ ਗੁਰੂ ਚਰਨਾਂ ਨਾਲ ਜੁੜਨ ਅੱਜ ਇੰਨੀ ਕੀ ਸੇਵਾ ਪ੍ਰਵਾਨ ਕਰ ਲਿਓ ਹਿਰਦੇ ਵਿਚ ਵਸਾਇਓ ਫਿਰ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋਣਗੇ ਕੱਲ ਤੋਂ ਅੱਜ ਸਾਰਾ ਦਿਨ ਦੀ ਥਕਾਵਟ ਆ ਬਹੁਤ ਜਗ੍ਹਾ ਤੇ ਦੀਵਾਨ ਬਹੁਤ ਜਗ੍ਹਾ ਤੇ ਘਰਾਂ ਦੇ ਵਿਚ ਗੁਰਸਿੱਖਾਂ ਪਿਆਰਿਆਂ ਦੇ ਬਚਨ ਬੁਲਾਸ ਹੋਏ ਨੇ ਮੇਰੀ ਹੱਥ ਜੋੜ ਕੇ ਬੇਨਤੀ ਅੱਜ ਇੰਨੀ ਕੀ ਸੇਵਾ ਪ੍ਰਵਾਨ ਕਰ ਲੈਣੀ ਹਾਜ਼ਰੀ ਲੱਗ ਗਈ ਆ ਜਿਹੜੇ ਗੁਰਮੁਖ ਪਿਆਰੇ ਮੇਰੇ ਨਾਲ ਆਏ ਉਹਨਾਂ ਵੀ ਵਾਪਸ ਜਾਣਾ ਹੈ ਸਤਿਗੁਰੂ ਕਿਰਪਾ ਕਰੇ ਕੱਲ ਤੋਂ ਸਮਾਂ ਜਿਹੜਾ ਗੁਰਮੁਖ ਪਿਆਰੇ ਭਾਈ ਜਰਨੈਲ ਸਿੰਘ ਹੁਣੀ ਦੱਸਣਗੇ ਉਸ ਮੁਤਾਬਕ ਗੁਰਮੁਖੋ ਆਪ ਆਉਣਾ ਤੇ ਹੋਰਨਾਂ ਨੂੰ ਪ੍ਰੇਰ ਕੇ ਲਿਆਉਣਾ ਹੈ ਦੂਰ ਦੂਰ ਤੱਕ ਆਪਣੇ ਭੈਣਾਂ ਭਰਾਵਾਂ ਮਿੱਤਰਾਂ ਸੱਜਣਾਂ ਨੂੰ ਟੈਲੀਫੋਨ ਕਰਨਾ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੀ ਕਥਾ ਲੜੀਵਾਰ ਆਰੰਭ ਕੱਲ ਤੋਂ ਹੋਊਗੀ ਜਿਹੜੀ ਰੋਜ਼ ਆਪ ਜੀ ਸਰਵਣ ਕਰਿਆ ਕਰੋਗੇ ਸਤਿਗੁਰੂ ਕਿਰਪਾ ਕਰੇ ਤੁਹਾਡੋਂ ਤੇ ਮੈਨੂੰ ਜੁੜਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ

ਜਾਨੇ ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਸੁਰਤ ਨੂੰ ਜੋੜ ਕੇ ਨਾ, ਸੁਰਤ ਨੂੰ ਜੋੜ ਕੇ, ਸੁਰਤ ਨੂੰ ਆਪ ਜੀ ਨੂੰ ਬੇਨਤੀ ਇੱਕ ਮਿੰਟ ਲਈ ਰੁਕੋ, ਸੁਰਤ ਨੂੰ ਜੋੜ ਕੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਿਹਦੇ ਮੂੰਹ ਚੋਂ ਨਿਕਲ ਗਿਆ ਨਾ ਵਾਹਿਗੁਰੂ, ਬਹੁਤੀ ਵਾਰ ਨਹੀਂ ਇੱਕ ਵਾਰ, ਜਿਨ ਤੋਂ ਮੈਂ ਸੰਭਾਰਾ, ਪੜ੍ਹਦੇ ਹੀ ਹੋ, ਇੱਕ ਵਾਰ ਜਿਨ ਤੋਂ ਮੈਂ ਸੰਭਾਰਾ ਯਾਦ ਕੀਤਾ। ਮਹਾਰਾਜ ਮਿਲਿਆ ਕਿ ਕਹਿੰਦੇ ਕਾਲ ਫਾਂਸ ਤੇ ਤਾਹੇ ਉਭਾਰਾ, ਜਿਨੇ ਇੱਕ ਵਾਰ ਮੇਰੇ ਮਾਲਕ ਜੁੜ ਕੇ ਤੇਰਾ ਨਾਮ ਜਪਿਆ ਉਹਨੂੰ ਤੂੰ ਕਾਲ ਦੀ ਫਾਸੀ ਤੋਂ ਬਚਾ ਲਿਆ। ਕਾਲ ਫਾਸ ਤੇ ਤਾਏ ਉਭਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਇਹ ਜਿਹੜਾ ਨਾਮ ਆਪ ਜੀ ਨੂੰ ਮੈਂ ਕਹਿ ਰਿਹਾ, ਜੁੜ ਕੇ ਜਪੋ, ਜੁੜ ਕੇ ਜਪੋ, ਜੁੜ ਕੇ ਕਿਤੇ ਸੁਰਤ ਟਿਕਾਓ। ਨਰਮਣ ਆਦਮੀ ਕਹਿੰਦੇ ਜਿਸ ਆਦਮੀ ਨੇ, ਜਿਸ ਜੀਵ ਆਤਮਾ ਨੇ ਤੇਰਾ ਨਾਮ ਬਾਪੂ ਆਖਿਆ, ਤੇਰਾ ਨਾਮ ਜਪਿਆ, ਜਿਨ ਨਰ ਨਾਮ ਤੁਹਾਰੋ ਕਹਾ, ਉਹ ਦਰਦ ਦੁਸ਼ਟ ਦੋਖ ਤੇ ਰਹਾ। ਦਰਦ ਮਣੇ ਗਰੀਬੀ, ਦੁਸ਼ਟ ਜਿਹੜੇ ਪੰਜ ਕਾਮ ਕਰੋ ਲੋ ਮੋਹੰਕਾਰ ਅੰਦਰ ਵਸੇ ਪਏ ਨੇ, ਦੁੱਖ ਜਿਹੜੀਆਂ ਬਿਮਾਰੀਆਂ, ਇਹ ਤਿੰਨਾਂ ਚੀਜ਼ਾਂ ਤੋਂ ਉਹ ਸੁਤੇ ਸਿੱਧ ਮੇਰੇ ਸਤਿਗੁਰੂ ਬਚ ਗਿਆ ਜਿਹਨੇ ਤੇਰਾ ਨਾਮ ਜਪ ਲਿਆ। ਇਸ ਕਰਕੇ ਜਪੋ ਵਾਹ

ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਮੁਬਾਰਕ ਵਚਨ ਆਪਣੇ ਅੰਦਰ ਉਤਰ ਜਾਣ ਦਿਓ ਗੁਰਸਿੱਖੋ ਪਿਆਰਿਓ। ਜਿੰਨੇ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਬੈਠੇ ਹੋ, ਹਰ ਪ੍ਰਾਣੀ ਇਹ ਸਮਝੇ ਕਿ ਮੇਰੇ ਮਨ ਨੂੰ ਆਵਾਜ਼ ਮਾਰ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰਿਆ ਮਨਾ, ਹਰ ਆਪਾਂ ਜਿੰਨੇ ਬੈਠੇ ਆ ਆਪੋ ਆਪਣੇ ਅੰਦਰ ਆਵਾਜ਼ ਮਾਰੀਏ ਕਿ ਮੇਰਿਆ ਮਨਾ ਪਰਮੇਸ਼ਵਰ ਦਾ ਨਾਮ ਜਪ, ਗੁਰਮੁਖ ਨਾਮ ਜਪੋ ਮਨ ਮੇਰੇ। ਹੇ ਮੇਰਿਆ ਮਨਾ, ਗੁਰੂ ਵੱਲ ਨੂੰ ਮੁੱਖ ਕਰ, ਗੁਰੂ ਦੀ ਮੱਤ ਉੱਤੇ ਚੱਲ ਤੇ ਨਾਮ ਜਪਿਆ ਕਰ, ਤੇ ਫਿਰ ਮਿਲੂਗਾ ਕਿ ਨਾਨਕ ਪਾਵੋ ਸੁਖ ਕਨੇਰੇ। ਇੱਕ ਸੁਖ ਨਹੀਂ, ਦੋ ਸੁਖ ਨਹੀਂ, ਬੇਅੰਤ ਸੁਖ ਮਿਲਣਗੇ ਜਦੋਂ ਮੇਰੀ ਜੀਵ ਆਤਮਾ ਤੂੰ ਪਰਮੇਸ਼ਵਰ ਦਾ ਨਾਮ ਜਪੇਗੀ, ਆਪਣੇ ਮੂਲ ਦੇ ਨਾਲ ਜੁੜ ਜਾਏਗੀ। ਕਈ ਵਾਰ ਤੁਸੀਂ ਆਉਂਦੇ ਹੋ, ਦੇਖਦੇ ਹੋ ਸਤਿਗੁਰੂ ਦਰਬਾਰ ਦੇ ਵਿਚ ਫੁੱਲਾਂ ਦਾ ਗੁਲਦਸਤਾ ਪਿਆ ਹੁੰਦਾ ਹੈ, ਜਿਹੜਾ ਕੱਲ ਤੋਂ ਟੁੱਟਾ ਹੁੰਦਾ ਹੈ, ਕਮਲਾ ਗਿਆ ਹੁੰਦਾ ਹੈ। ਅੱਜ ਕਦੀ ਸੋਚੋ ਕਿ ਫੁੱਲ ਤੇ ਖਿੜਿਆ ਸੀ ਕੱਲ, ਅੱਜ ਕਿਉਂ ਕਮਲਾ ਗਿਆ? ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਪਣੇ ਅੰਦਰ ਝਾਤੀ ਮਾਰੋ। ਜਿਹੜਾ ਫੁੱਲ ਕੱਲ ਕੱਲ ਕੱਲ ਕਰਦਾ ਸੀ, ਅੱਜ ਕਿਉਂ ਕਮਲਾ ਗਿਆ? ਜਵਾਬ ਸੁਰਤ ਵਿੱਚੋਂ ਆਊਗਾ ਕਿ ਜਿਸ ਟਾਹਣੀ ਦੇ ਨਾਲ ਲੱਗ ਕੇ ਖਿੜਿਆ ਸੀ ਨਾ, ਉਸ ਟਾਹਣੀ ਨਾਲੋਂ ਇਹਦਾ ਸੰਬੰਧ ਟੁੱਟ ਗਿਆ। ਇਸੇ ਤਰ੍ਹਾਂ ਆਪਾਂ ਜਿੰਨੇ ਵੀ ਆ ਗੁਰਮੁਖ ਪਿਆਰੇ, ਉਹ ਖੇਡ ਤਾਂ ਹੀ ਸਕਦੇ ਹਾਂ ਜੇ ਅਸੀਂ ਆਪਣੇ ਮੂਲ ਨਾਲ ਜੁੜੇ ਹੋਈਏ। ਜੇ ਪਰਮੇਸ਼ਵਰ ਤੋਂ ਆਪਾਂ ਟੁੱਟ ਗਏ ਤੇ ਪਰਮੇਸ਼ਵਰ ਤੇ ਭੁੱਲਿਆ ਵਿਆਪਣ ਸਭੇ ਰੋਗ, ਸਾਰੀ ਸ੍ਰਿਸ਼ਟੀ ਦੇ ਰੋਗ ਉਸ ਜੀਵ ਆਤਮਾ ਦੇ ਘਰ ਵਿਚ ਡੇਰਾ ਲਾ ਲੈਂਦੇ ਨੇ ਜਿਹੜੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਨੇ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤੇ ਇੱਥੋਂ ਤੱਕ ਵੀ ਕਹਿੰਦੇ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਬਣ ਜਾਏ। ਛੋਟੀ ਮੋਟੀ ਗੱਲ ਨਹੀਂ ਕਿ ਕੋਈ ਅਮੀਰ ਬਣ ਜਾਏ, ਇੱਕ ਇਲਾਕੇ ਦਾ ਕੋਈ ਰਾਠ ਬਣ ਜਾਏ, ਇੱਕ ਇਲਾਕੇ ਦਾ ਕੋਈ ਸਰਦਾਰ ਬਣ ਜਾਏ। ਸਾਹਿਬ ਜੀ ਤੇ ਕਹਿੰਦੇ ਸਾਰੀ ਸ੍ਰਿਸ਼ਟੀ ਜਿੰਨੀ ਹੈ ਨਾ, ਸਾਰੀ ਸ੍ਰਿਸ਼ਟੀ ਦਾ ਕੋਈ ਬਾਦਸ਼ਾਹ ਬਣ ਜਾਵੇ, ਤੇ ਮੇਰੇ ਸਾਹਿਬ ਕਹਿੰਦੇ ਉਹ ਵੀ ਦੁਖੀ ਆ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸੁਖੀ ਕਿਸ ਤਰ੍ਹਾਂ ਹੋਊਗਾ ਜੀ? ਹਰ ਕੋ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਧਨ ਪਰੇ, ਹਰ ਕੋ ਨਾਮ ਜਪਤ ਨਿਸਤਰੇ, ਅਨਕ ਮਾਇਆ ਰੰਗ ਤਿਖ ਨਾ ਬਜਾਵੇ, ਹਰ ਕੋ ਨਾਮ ਜਪਤ ਅਗਾਵੇ। ਜੇ ਮਾਰਗੇ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮਗਤ ਪਾਈਏ। ਜਿੱਥੇ ਇਹਦੀ ਕਿਸੇ ਨੇ ਸਹਾਇਤਾ ਨਹੀਂ ਕਰਨੀ, ਉਸ ਪਰਮੇਸ਼ਵਰ ਦੇ ਨਾਮ ਨੇ ਇਹਦੀ ਸਹਾਇਤਾ ਕਰਨੀ ਆ। ਇਸ ਕਰਕੇ ਆਪਣੇ ਮਨ ਨੂੰ ਆਵਾਜ਼ ਦਿਓ, ਸੁੱਤੇ ਪੈ ਨੂੰ ਨਾਮ

ਆਓ ਸਤਿਗੁਰੂ ਦੇ ਹੁਣ ਚਰਨਾਂ ਨਾਲ ਜੁੜੀਏ। ਜਿਨ੍ਹੇ ਗੁਰਸਿੱਖ ਮਾਈ ਭਾਈ ਆਇਓ, ਕੱਲ ਆਪ ਜੀ ਨੇ ਬਾਬਾ ਫਰੀਦ ਜੀ ਦੇ ਪਾਵਨ ਸਲੋਕਾਂ ਦੀ ਕਥਾ ਆਰੰਭਤਾ ਵਿਚ ਸਰਵਣ ਕਰ ਲਈ। ਗੁਰਮੁਖ ਪਿਆਰੇ ਜਿਹੜੇ ਰਿਕਾਰਡਿੰਗ ਕਰ ਰਹੇ ਨੇ, ਇਸ ਕਰਕੇ ਇਕ ਵਾਰ ਸੂਖਸ਼ਮ ਤੌਰ ਤੇ ਪਹਿਲੇ ਸਲੋਕ ਨੂੰ ਅੱਜ ਫੇਰ ਵਿਚਾਰਾਂਗੇ। ਇਕ ਵਾਰ ਜਿੰਨੇ ਗੁਰਮੁਖ ਪਿਆਰੇ ਹੋ, ਰੀੜ ਦੀ ਹੱਡੀ ਸਿੱਧੀ ਕਰੋ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਕ ਰਸ ਹੋ ਕੇ ਨੱਕ ਦੀ ਕਰੂੰਬਲੀ ਤੇ ਸੁਰਤ ਟਕਾਇਓ ਤੇ ਇਕ ਵਾਰ ਪਿਆਰ ਵਿਚ ਆਣ ਕੇ ਕੁਝ ਸਮਾਂ ਸਤਿਗੁਰੂ ਦਾ ਸਿਮਰਨ ਕਰ ਲਓ।

ਅਰਦਾਸ ਕਰੋ ਸਤਿਗੁਰੂ ਦੇ ਚਰਨਾਂ ਵਿਚ ਇਕ ਬੜੀ ਪਿਆਰੀ ਤੇ ਨਿਆਰੀ ਅਰਦਾਸ ਗੁਰੂ ਨਾਨਕ ਸਾਹਿਬ ਨੇ ਕੀਤੀ ਪਿਆਰ ਵਿਚ

ਕੀ ਅਰਦਾਸ ਹੈ ਜੀ? ਮੈਂ ਦੀਜੇ ਨਾਮ ਨਿਵਾਸ, ਬੋਲੋ ਮੈਂ ਦੀਜੇ ਕਰਿਓ ਅਰਦਾਸ, ਸਤਿਗੁਰੂ ਸਾਹਮਣੇ ਬੈਠੇ ਨੇ ਦੇਣ ਵਾਲੇ, ਮੈਂ ਦੀਜੇ ਨਾਮ ਨਿਵਾਸ, ਮੈਂ ਦੀਜੇ ਨਾਮ ਨਿਵਾਸ। ਸਾਰੇ ਕਿਉਂ ਨੀ ਮੰਗਦੇ, ਭੁੱਖ ਨੀ ਲੱਗੀ? ਮੈਂ ਦੀਜੇ ਨਾਮ ਨਿਵਾਸ, ਹੇ ਸਤਿਗੁਰੂ ਮੇਰੇ ਹਿਰਦੇ ਵਿਚ ਨਾਮ ਦਾ ਨਿਵਾਸ।

ਨਾਮ ਮੰਗੋ ਕਿ ਗੁਰਮੁਖੋ ਝੋਲੀਆਂ ਭਰ ਦੇਣਗੀਆਂ ਨਾਮ ਨਾਲ। ਆਪਾਂ ਮੰਗਿਆ ਹੀ ਹੋਰ ਕੁਝ ਆ ਜਿਹਦੇ ਨਾਲ ਭੁੱਖ ਘਟੀ ਨਹੀਂ, ਭੁੱਖ ਵਧੀ ਆ। ਦੁਨਿਆਵੀ ਦੌਲਤ ਮੰਗੀ ਆ, ਸੱਚ ਜਾਣਿਓ ਜਿਹਨੇ 10 ਮੰਗੇ ਨੇ, ਜੇ ਉਹਨੂੰ 10 ਮਿਲ ਗਏ ਉਸੇ ਵੇਲੇ ਮਨ ਨੇ ਆਖਿਆ ਨੇ 20 ਚਾਹੀਦੇ ਸੀ, ਜੇ 20 ਮਿਲ ਗਏ ਆਖਣੇ 40 ਚਾਹੀਦੇ ਸੀ, ਜੇ 500 ਗਜ ਦਾ ਘਰ ਮਿਲ ਗਿਆ ਕਹਿੰਦਾ 1000 ਗਜ ਦਾ ਚਾਹੀਦਾ ਸੀ। ਇਸ ਤਰ੍ਹਾਂ ਹੀ ਦੁਨੀਆਂ ਦੀ ਹਰ ਦੌਲਤ ਨਾਲ ਭੁੱਖ ਵੱਧਦੀ ਆ। ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਦੇਹ ਨਾਮ ਸੰਤੋਖੀਆ, ਜਿਹਦੇ ਨਾਲ ਉਤਰੇ ਮਨ ਕੀ। ਹੇ ਮੇਰੇ ਮਾਲਕ, ਉਹ ਵਸਤੂ ਬਖਸ਼ ਦੇ ਜਿਹਦੇ ਨਾਲ ਮਨ ਰੱਜ ਜਾਵੇ, ਤੇ ਇੱਕੋ ਹੀ ਚੀਜ਼ ਆ ਮਨ ਨੂੰ ਰਜਾਉਣ ਵਾਲੀ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਮਨ ਕਰਕੇ ਤਨ ਕਰਕੇ ਜਦੋਂ ਜੀਵ ਆਤਮਾ ਪਰਮ ਪਿਤਾ ਪਰਮੇਸ਼ਵਰ ਦੀ ਬੰਦਗੀ ਕਰਦੀ ਆ, ਗੁਰਮੁਖ ਪਿਆਰਿਓ, ਅੰਮ੍ਰਿਤ ਵੇਲੇ ਉੱਠਦੀ ਚੌਂਕੜਾ ਮਾਰਦੀ, ਉਹਦੀ ਯਾਦ ਵਿੱਚ ਜੁੜਦੀ ਆ, ਇਹਦੀਆਂ ਫਿਰ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ। ਮੇਰਾ ਸਾਹਿਬ ਕਿਰਪਾ ਕਰੇ, ਮਨ ਕਰਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਹੁਣ ਬਾਬਾ ਫਰੀਦ ਜੀ ਦੇ ਪਾਵਨ ਸਲੋਕ ਆਪ ਜੀ ਨੇ ਸਰਵਣ ਕਰਨੇ ਨੇ। ਮੈਂ ਰੋਜ਼ ਇੱਕ ਬਚਨ ਆਪ ਜੀ ਨੂੰ ਰਿਪੀਟ ਕਰਾਇਆ ਕਰਨਾ ਹੈ ਕਿ ਮੈਂ ਕੀ ਕਿਹਾ ਸੀ, ਘਰ ਵਿੱਚ ਕੀ ਬੋਲਣਾ ਹੈ ਦੱਸੋ। ਪੰਜਾਬੀ ਬੋਲਣੀ, ਪੰਜਾਬੀ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਬੋਲਣੀ, ਪੰਜਾਬੀ ਵਿੱਚ ਗੱਲਾਂ ਕਰਨੀਆਂ। ਇੱਕ ਵਾਰ ਸਾਰੇ ਗੱਜ ਕੇ ਆਖੋ ਕੀ ਬੋਲਣਾ ਜੀ, ਪੰਜਾਬੀ ਬੋਲਣੀ, ਪੰਜਾਬੀ ਵਿੱਚ ਬਚਨ ਆਪਣੇ ਬੱਚੇ ਬੱਚੀਆਂ ਨਾਲ ਕਰਨੇ ਆ। ਪੰਜਾਬੀ ਮਾਤ ਭਾਸ਼ਾ ਹੈ, ਪੰਜਾਬੀ ਵਿੱਚ ਗੁਰਬਾਣੀ ਲਿਖੀ ਆ। ਆਪਾਂ ਕਿਤਨਾ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਾਂਗੇ ਜੇ ਸਾਨੂੰ ਪੰਜਾਬੀ ਭੁੱਲ ਗਈ ਤੇ। ਇਸ ਕਰਕੇ ਗੁਰਮੁਖ ਪਿਆਰਿਓ, ਪੰਜਾਬੀ ਦੀ ਕਦਰ ਕਰਨੀ ਆਪਣੀ ਮਾਤ ਭਾਸ਼ਾ ਦੀ, ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰਦੇ ਹੋਏ ਘਰ ਦੇ ਵਿੱਚ ਬੱਚਿਆਂ ਵਿੱਚ ਪੰਜਾਬੀ ਬੋਲਣੀ ਆ। ਸਤਿਗੁਰੂ ਕਿਰਪਾ ਕਰੇ, ਮੁਸਲਮਾਨ ਫਕੀਰ ਰੱਬੀ ਰੰਗ ਵਿੱਚ ਰੱਤੀ ਹੋਈ ਆਤਮਾ ਕਿੰਨੇ ਸੁੰਦਰ ਪੰਜਾਬੀ ਦੇ ਬਚਨ ਕਰਦੀ। ਇੱਕ ਵਾਰ ਆਰੰਭ ਤੋਂ

0: ਕੱਲ ਆਪ ਜੀ ਨੇ ਸਰਵਣ ਕਰ ਲਿਆ ਸੀ ਕਿ ਇਹ ਸਲੋਕ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਬਾਣੀ ਦਾ ਸਿਰਲੇਖ ਲਿਖਿਆ ਸਲੋਕ ਸ਼ੇਖ ਫਰੀਦ ਕੇ। ਇਹ ਸ਼ੇਖ ਫਰੀਦ ਜਿਹੜੇ ਮੁਸਲਮਾਨ ਹੋਏ ਨੇ ਉਨ੍ਹਾਂ ਦੀ ਇਹ ਬਾਣੀ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਅਰਜਨ ਦੇਵ ਵਿਚ ਸਾਹਿਬ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਤੇ ਸਾਹਿਬ ਕਹਿੰਦੇ ਨੇ ਮੰਗਲਾ ਚਰਨ ਵਿਚ ਕਹਿੰਦੇ ਨੇ ਮੇਰੇ ਸਤਿਗੁਰੂ ਗਰੀਬ ਨਿਵਾਜ ਇਕ ਓਅੰਕਾਰ ਇਕ ਪਿਤਾ ਪਰਮੇਸ਼ਵਰ ਓਅੰਕਾਰ ਪਸਾਰਾ ਉਹ ਪਸਾਰੇ ਵਿਚ ਇਕ ਜਿਹੜਾ ਰਵਿਆ ਵਾਹਿਗੁਰੂ ਆ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
1: ਜਿਤ ਦਿਹਾਰੈ ਧਨ ਵਦੀ ਸਾਹੇ ਲੈ ਲਿਖਾਏ।
0: ਕੱਲ ਆਪ ਜੀ ਨੇ ਸਰਵਣ ਕਰ ਲਿਆ ਸੀ ਜਿਤ ਦਿਨ ਇਹ ਜੀਵ ਆਤਮਾ ਇਥੇ ਸੰਸਾਰ ਵਿਚ ਆਉਂਦੀ ਹੈ ਇਹਦਾ ਮਰਨ ਦਾ ਸਾਹਾ ਦਿਨ ਉਸ ਦਿਨ ਲਿਖਿਆ ਜਾਂਦਾ ਹੈ ਜੀ।
1: ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾ ਲੇ ਆਏ।
0: ਮਲਕ ਜੇ ਕੰਨੀ ਜੇ ਦਾ ਮਤਲਬ ਜਿਹੜਾ ਮੌਤ ਦਾ ਫਰਿਸ਼ਤਾ ਅੱਜ ਤੱਕ ਸੁਣਿਆ ਸੀ ਵੱਡੇ ਵਡੇਰਿਆਂ ਕੋਲੋਂ ਕਿ ਜੀਵ ਆਤਮਾ ਦੀ ਜਾਨ ਕੱਢਣ ਲਈ ਇੱਕ ਫਰਿਸ਼ਤਾ ਆਉਂਦਾ ਤਿੰਨ ਤਰ੍ਹਾਂ ਦੇ ਫਰਿਸ਼ਤਿਆਂ ਦਾ ਦਰਜ ਆਉਂਦਾ ਵਾ ਅਜਰਾਇਲ ਜਬਰਾਇਲ ਮਕਾਇਲ ਇਹਨਾਂ ਤਿੰਨਾਂ ਫਰਿਸ਼ਤਿਆਂ ਦੇ ਵਿੱਚੋਂ ਜਿਹੜਾ ਜੀਵਨ ਕੱਢਣ ਵਾਲਾ ਫਰਿਸ਼ਤਾ ਵਾ ਉਹਨੇ ਆਣ ਕੇ ਇੱਕ ਦਿਨ ਮੂੰਹ ਵਿਖਾ ਦਿੱਤਾ ਜੀ।
1: ਜਿੰਦ ਨਿਮਾਣੀ ਕੱਢੀਐ ਹੱਡਾਂ ਕੂਕੜਕਾਏ।
0: ਇਸ ਸਰੀਰ ਦੇ ਵਿੱਚੋਂ ਹੱਡਾਂ ਨੂੰ ਕੁੜਕਾ ਕੇ ਦੁਖੀ ਕਰਕੇ ਇਸ ਸਰੀਰ ਨੂੰ ਇਹਦੇ ਵਿੱਚੋਂ ਜਿੰਦ ਨਿਮਾਣੀ ਨੂੰ ਪਕੜ ਕੇ ਮੌਤ ਦਾ ਦੇਵਤਾ ਲੈ ਜਾਂਦਾ ਹੈ ਜੀ।
1: ਸਾਹੇ ਲਿਖੇ ਨਾ ਚਲਨੀ ਜਿੰਦੂ ਕੂ ਸਮਝਾਏ।
0: ਬੜੇ ਪਿਆਰੇ ਬੱਚੇ ਨੇ ਜਿੰਦੂ ਕੂ ਸਮਝਾਏ, ਫਿਰ ਇੱਕ ਵਾਰ ਆਖੋ ਜਿੰਦੂ ਕੂ
2: ਸਮਝਾਏ।
0: ਇੱਕ ਥਾਂ ਤੇ ਮੇਰੇ ਸਾਹਿਬ ਕਹਿੰਦੇ ਭਾਈ ਰੇ ਇਸ ਮਨ ਕੋ ਸਮਝਾਏ, ਇੱਥੇ ਕਹਿੰਦੇ ਜਿੰਦ ਨੂੰ ਸਮਝਾ ਆਪਣੇ ਨੂੰ ਕਿ ਜਿਹੜਾ ਤੇਰਾ ਸਾਹ ਦਿਨ ਲਿਖਿਆ ਹੈ ਨਾ ਪਿਆਰੀਏ, ਜਿਦਨ ਤੈਨੂੰ ਮਾਲਕ ਨੇ ਸਾਹੂ ਆਏ ਪਾਹੂ ਆਏ ਘਰ ਮੁਕਲਾਊ ਆਏ, ਜਿਹੜੇ ਮੁਕਲਾਵਾ ਲੈਣ ਆਉਣੇ ਨੇ ਨਾ ਉਹਨਾਂ ਨੇ ਇੱਕ ਦਿਨ ਵੀ ਅੱਗਾ ਪਿੱਛਾ ਨਹੀਂ ਕਰਨਾ। ਜਿਸ ਦਿਨ ਲਿਖਿਆ ਵਾ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਉਹ ਦਿਨ ਲਿਖਿਆ ਉਹ ਘੜੀ ਲਿਖੀ ਆ ਉਹ ਥਾਂ ਲਿਖੀ ਆ ਜਿੱਥੇ ਤੇਰੀ ਜੀਵ ਨੇ ਜਿੱਥੇ ਤੇਰੇ ਵਿੱਚੋਂ ਉਹਨਾਂ ਤੈਨੂੰ ਕੱਢ ਕੇ ਲੈ ਜਾਣਾ ਹੈ, ਜਿਹਨੇ ਸਰੀਰ ਦੇ ਹੱਡਾਂ ਦੇ ਵਿੱਚੋਂ ਤੇਰੀ ਜਿੰਦ ਆਤਮਾ ਨੂੰ ਕੱਢ ਕੇ ਖਾਣਾ ਹੈ। ਇਹਨੂੰ ਸਮਝਾਓ ਆਪਣੀ ਜਿੰਦ ਨੂੰ ਕਿ ਹੇ ਮੇਰੀ ਇਹ ਜਿੰਦੜੀ ਏ ਪਰਮੇਸ਼ਵਰ ਦੀ ਬੰਦਗੀ ਕਰ ਲਾ, ਇੱਕ ਦਿਨ ਵੀ ਅੱਗਾ ਪਿੱਛਾ ਨਹੀਂ ਹੋਣਾ, ਜਿਦਣ ਉਹਨਾਂ ਆਉਣਾ ਉਦਣ ਲੈ ਜਾਣਾ ਹੈ ਜੀ।
1: ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ।
0: ਇਹ ਜਿਹੜੀ ਜਿੰਦ ਆ ਨਾ ਸਾਡੀ ਜਿਹੜੀ ਆਤਮਾ ਹੈ ਸਾਡੀ ਰੂਹ ਆ ਇਹ ਵਹੁਟੀ ਆ ਤੇ ਮਰਨ ਜਿਹੜਾ ਇਹਦੇ ਵਰ ਆ ਇਹਦਾ ਘਰ ਵਾਲਾ ਹੈ, ਇਹਦੀ ਮੌਤ ਨੇ ਵਿਆਹ ਕੇ ਇੱਕ ਦਿਨ ਲੈ ਜਾਣਾ। ਲੈ ਜਾਸੀ ਪਰਣਾਏ ਇਹਨੂੰ ਪਰਣਾ ਕੇ ਵਿਆਹ ਕੇ ਇਹਦੇ ਅੰਦਰੋਂ ਕੱਢ ਕੇ ਉਹਨੇ ਇੱਕ ਦਿਨ ਲੈ ਜਾਣਾ ਹੈ ਜੀ।
1: ਆਪਣ ਹੱਥੀ ਜੋਲ ਕੈ ਗੱਲ ਲੱਗੈ ਧਾਏ।
0: ਇਹਨੇ ਨੇ ਆਪਣ ਹੱਥੀ ਜੋਲ ਕੇ ਆਪਣੇ ਹੱਥੀ ਤੋਰ ਕੇ ਇਸ ਜੀਵ ਆਤਮਾ ਨੂੰ ਤੇ ਇਹ ਜੀਵ ਆਤਮਾ ਹੁਣ ਜਦੋਂ ਉਹਨੇ ਲੈ ਕੇ ਤੁਰ ਪੈਣਾ ਫਿਰ ਕਿਹਦੇ ਗੱਲ ਲੱਗ ਕੇ ਭੱਜ ਕੇ ਜਾ ਕੇ ਰੂ

0: ਇਹਦੇ ਗੱਲ ਲੱਗੂਗੀ ਕਿਉਂਕਿ ਮਾਤ ਪਿਤਾ ਸੱਜਣ ਮਿੱਤਰ ਤੇ ਸਾਰੇ ਥੱਲੇ ਹੀ ਰਹਿ ਜਾਣੇ ਨੇ ਜੀ।
1: ਵੱਲ ਹੋ ਨਿੱਕੀ ਪੁਲਿਸ ਲਾਤ ਕੰਨੀ ਨਾ ਸੁਣੀ ਆਏ।
0: ਬਾਬਾ ਜੀ ਕਹਿੰਦੇ ਨੇ ਜਿਹੜਾ ਰਸਤਾ ਵੇ ਕੱਲ ਵੀ ਦੱਸਿਆ ਆਪ ਜੀ ਨੂੰ ਵਾਲ ਤੋਂ ਬਰੀਕ ਆ ਪੁਰ ਸਲਾਤ ਜਿਹੜਾ ਨਰਕ ਤੇ ਦੋਜਕ ਦਾ ਪੁਲ ਆ ਨਾ ਉਹਦੇ ਵਿਚੋਂ ਦੀ ਜਦੋਂ ਲੰਘਣਾ ਪੈਣਾ ਉਹਦੇ ਉੱਤੋਂ ਦੀ ਥੱਲੇ ਦੋਜਕ ਦੀ ਅੱਗ ਬਲਦੀ ਹੋਣੀ ਆ। ਜਿੰਦ ਨੂੰ ਸਮਝਾਓ ਕਿ ਤੂੰ ਕੰਨੀ ਨੀ ਸੁਣਿਆ ਉਹ ਇੰਨਾ ਸੂਖਸ਼ਮ ਬ੍ਰਿਜ ਜਿਹਦੇ ਉੱਤੋਂ ਦੀ ਤੂੰ ਲੰਘ ਕੇ ਜਾਣਾ ਹੈ ਜੀ।
1: ਫਰੀਦਾ ਕਿੜੀ ਪਵੰਦਈ ਖੜਾ ਨਾ ਆਪ ਮੋਹਾਏ।
0: ਬਾਬਾ ਫਰੀਦ ਜੀ ਕਹਿੰਦੇ ਨੇ ਆਵਾਜ਼ਾਂ ਪੈ ਰਹੀਆਂ ਨੇ ਪਰਮੇਸ਼ਵਰ ਦੀ ਬਾਣੀ ਤੈਨੂੰ ਰਾਤ

ਆਵਾਜ਼ਾਂ ਪੈ ਰਹੀਆਂ ਨੇ ਗੁਰੂ ਨਾਨਕ ਦੀ ਬਾਣੀ ਦੀਆਂ, ਹਰ ਜਸ ਰੇ ਮਨਾ ਗਾਏ ਲੈ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਮੇਰੇ ਮਨ ਮਿੱਤਰਾ ਮੈਂ ਬੇਨਤੀ ਕਰਦਾ ਵਾ ਸੁਣ ਇਹਾਂ ਖਾੜ ਚਲੋ ਹਰ ਲਾਹ ਆਗੇ ਬਸਣ ਸੁਹੇਲਾ। ਬਾਪੂ ਨਾਨਕ ਦੀ ਬਾਣੀ ਆਵਾਜ਼ਾਂ ਮਾਰ ਲਈ ਆ ਮੇਰੇ ਸਾਹਿਬ ਜੀ ਬੜੇ ਪਿਆਰ ਭਰੇ ਬਚਨਾਂ ਵਿਚ ਕਹਿੰਦੇ ਬਣ

0: ਵੀ ਬਾਪੂ ਨਾਨਕ ਦੀ ਬਾਣੀ, ਉੱਠੋ ਅੰਮ੍ਰਿਤ ਵੇਲੇ ਪਰਮੇਸ਼ਵਰ ਦੀ ਬੰਦਗੀ ਕਰੋ। ਫਰੀਦਾ ਕਿਹੜੀ ਪਵੰਦਈ, ਆਵਾਜ਼ਾਂ ਪੈਂਦੀਆਂ ਨੇ, ਖੜਾ ਨਾ ਆਪ ਮੁਹਾਏ, ਖਲੋਤਾ ਖਲੋਤਾ ਕਿਤੇ ਜੀਵਨ ਦੇ ਵਿਚ ਵਿਸ਼ੇ ਵਿਕਾਰਾਂ ਵਿਚ ਧੀਆਂ ਪੁੱਤਰਾਂ ਵਿਚ ਘਰ ਵਿਚ ਰਹਿੰਦਾ, ਕਿਤੇ ਠੱਗਿਆ ਨਾ ਜਾਈ। ਹਾਂਜੀ,
1: ਫਰੀਦਾ ਦਸ ਦਰਵੇਸੀ ਗਾਖੜੀ ਚੱਲਾ ਦੁਨੀਆਂ ਪੱਤ।
0: ਕੱਲ ਬਖਸ਼ਿਸ਼ ਭਰੇ ਬਚਨ ਆਪ ਜੀ ਨੂੰ ਦੱਸੇ ਸਨ, ਉਸ ਮਾਲਕ ਦੇ ਦਰ ਦੀ ਫਕੀਰੀ ਬੜੀ ਔਖੀ ਆ। ਦਰ ਦਰਵੇਸ਼ੀ ਗਾਖੜੀ, ਉਹਦੇ ਦਰ ਦੀ ਫਕੀਰੀ, ਉਹਦੇ ਦਰ ਦੀ ਸਿੱਖੀ ਵੀ ਫਕੀਰੀ ਹੈ ਇੱਕ। ਆਖੋ ਸਤਨਾਮ ਸ੍ਰੀ, ਸਿੱਖੀ ਨਿਭਾਉਣੀ ਵੀ ਬੜੀ ਔਖੀ। ਜੇ ਗੁਰਮੁਖ ਪਿਆਰੇ ਹੋ, ਸਿੱਖ ਬਣ ਜਾਣਾ ਬੜਾ ਸੌਖਾ ਵਾ, ਮਗਰ ਸਿੱਖ ਹੋ ਕੇ ਮਰ ਜਾਣਾ ਬੜਾ ਔਖਾ ਹੈ। ਸਿੱਖ ਬਣਨਾ ਬੜਾ ਸੌਖਾ ਹੈ, ਸਿੱਖ ਖਵਾਉਣਾ ਬੜਾ ਸੌਖਾ ਹੈ, ਮਗਰ ਸਿੱਖ ਹੋ ਕੇ ਜਿੱਦਣ ਜੀਵ ਆਤਮਾ ਦੀ ਜਾਨ ਨਿਕਲੇ ਤੇ ਉਦਣ ਵੀ ਕੋਈ ਕਵੇ ਭਾਈ ਇਹ ਸਿੱਖ ਸੀ ਤੇ ਸਿੱਖ ਹੀ ਮਰ ਗਿਆ। ਇਹ ਨਾ ਕਿਸੇ ਕਬਰ ਤੇ ਗਿਆ, ਨਾ ਇਹਨੇ ਕੋਈ ਧਾਗਾ ਲਿਆ, ਨਾ ਇਹਨੇ ਕੋਈ ਤਵੀਤ ਲਿਆ, ਨਾ ਇਹ ਕਿਸੇ ਅਸ਼ੂਤੋਸ਼ ਕੋਲ ਗਿਆ, ਨਾ ਰਾਧਾ ਸਵਾਮੀਆਂ ਕੋਲ ਗਿਆ, ਨਾ ਨਿਰੰਕਾਰੀਆਂ ਕੋਲ ਗਿਆ। ਇਹ ਜੰਮਿਆ ਵੀ ਗੁਰੂ ਨਾਨਕ ਦਾ ਸਿੱਖ ਤੇ ਇਹ ਮਰਿਆ ਵੀ, ਬੋਲੋ, ਗੁਰੂ ਨਾਨਕ ਦਾ ਸਿੱਖ। ਇਹ ਬੜੀ ਪਿਆਰੀ ਬੰਦਗੀ ਆ, ਬੜਾ ਔਖਾ ਜੀਵਨ ਦੇ ਵਿਚ ਆ। ਇੱਥੇ ਨਵੇਂ ਨਵੇਂ ਸਾਧ ਆਣ ਕੇ ਆਪਾਂ ਨੂੰ ਭਟਕਾ ਕੇ ਲੈ ਜਾਂਦੇ ਆ। ਬਾਬਾ ਫਰੀਦ ਜੀ ਕਹਿੰਦੇ ਉਸ ਮਾਲਕ ਦੇ ਫਕੀਰ ਬਣਨਾ ਬੜਾ ਔਖਾ ਏ, ਤੇ ਫਿਰ ਫੜਨਾ ਫਕੀਰ ਨਿਭਾਉਣੀ ਬੜੀ ਔਖੀ ਆ। ਫਰੀਦਾ ਦਰ ਦਰਵੇਸ਼ੀ ਗਾਖੜੀ, ਉਹਦੇ ਦਰ ਦੀ ਦਰਵੇਸ਼ੀ ਫਕੀਰੀ ਬੜੀ ਔਖੀ ਆ। ਚੱਲਾ ਦੁਨੀਆ ਭੱਤ, ਮੈਂ ਤੇ ਦੁਨੀਆ ਵਾਂ ਕੀ ਜੀਣਾ ਵਾ, ਜਿਹਦੇ ਨੂੰ ਦੁਨੀਆਂ ਤੁਰ ਪਈ ਮੈਂ ਵੀ ਉਧਰ ਨੂੰ ਤੁਰ ਪਿਆ। ਹਾਂਜੀ,
1: ਬੰਨ ਉਠਾਈ ਪੋਟਲੀ ਕਿੱਥੇ ਵੰਜਾ ਘੱਤ।
0: ਮੈਂ ਵੀ ਫਕੀਰੀ ਦੀ ਪੰਡ ਹੁਣ ਪੋਟਲੀ ਮੈਨੇ ਪੰਡ ਸਿਰ ਤੇ ਰੱਖ ਲਈ ਆ। ਇਸ ਫਕੀਰੀ ਦੀ ਪੰਡ ਨੂੰ ਮੈਂ ਕਿੱਥੇ ਸੁਟਾ, ਔਖੀ ਬੜੀ ਆ ਫਕੀਰੀ, ਉਹਦੇ ਮਾਲਕ ਦੇ ਨਾਲ ਨਿਭਾਉਣੀ ਬੜੀ ਔਖੀ ਆ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਈ। ਬੋਲਣਾ ਲੱਭ ਛੱਡਣਾ ਪੈਂਦਾ, ਤ੍ਰਿਸ਼ਨਾ ਛੱਡਣੀ ਪੈਂਦੀ ਆ, ਆਪਣੇ ਬੋਲਾਂ ਤੇ ਕੰਟਰੋਲ ਕਰਨਾ ਪੈਣਾ ਹੈ, ਰੱਬ ਦੀ ਰਜ਼ਾ ਵਿਚ ਰਹਿਣਾ ਪੈਂਦਾ ਹੈ। ਇਸ ਕਰਕੇ ਫਕੀਰੀ ਔਖੀ ਆ, ਇਹਨੂੰ ਮੈਂ ਹੁਣ ਕਿਤਨਾ ਨਿਭਾਵਾਂ। ਅਗਲੇ ਬਚਨ ਹੁਣ ਆਪ ਜੀ ਨੇ ਸਰਵਣ ਕਰਨੇ ਨੇ, ਬੜੇ ਪਿਆਰ ਭਰੇ ਬਚਨ ਨੇ ਬਾਬਾ ਫਰੀਦ ਜੀ ਦੇ। ਇੱਕ ਵਾਰ ਸਾਰੇ ਆਪੋ ਆਪਣੇ ਪਰਿਵਾਰ ਤੇ ਬੱਚਿਆਂ ਦੇ ਭਲੇ ਲਈ ਆਖੋ ਸਤਨਾਮ, ਗੱਜ ਕੇ ਆਖੋ ਸਤਨਾਮ ਸ੍ਰੀ। ਆਓ ਅੱਜ ਵਾਲੇ ਜਿਹੜੇ ਬਚਨ ਬਾਬਾ ਫਰੀਦ ਜੀ ਆਪ ਜੀ ਦੇ ਨਾਲ ਸਾਂਝੇ ਕਰਨ ਲੱਗੇ ਨੇ। ਪਿਆਰ ਸਤ ਸਰਵਣ ਕਰੋ ਜੀ।
1: ਕਿਜਨਾ ਪੂਜੈ ਕਿਜਨਾ ਸੁਜੈ ਦੁਨੀਆਂ ਗੁਜੀ ਪਾਹੇ।
0: ਇਹ ਦੁਨੀਆਂ ਦੀ ਤਸਵੀਰ ਬਾਬਾ ਫਰੀਦ ਜੀ ਨੇ ਆਖੀ ਹੈ। ਸਾਹਮਣੇ ਤੁਹਾਨੂੰ ਹੱਸਦਾ ਬੰਦਾ ਨਜ਼ਰ ਆਉਣਾ ਹੈ, ਮਗਰ ਉਹਦੇ ਮਨ ਵਿਚ ਕੀ ਚੱਲ ਰਿਹਾ ਕਿਸੇ ਨੂੰ ਕੋਈ ਪਤਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੁਨੀਆਂ ਸੋਹਣੀ ਲੱਗ ਰਹੀ, ਕਾਰਾਂ ਵਿਚ ਘੁੰਮਦੀ, ਸੋਹਣੇ ਸੋਹਣੇ ਘਰ ਨੇ, ਵਿਚ ਸੁੰਦਰ ਸੋਫੇ ਰੱਖੇ ਨੇ, ਫੁੱਲਾਂ ਦੇ ਗੁਲਦਸਤੇ ਰੱਖੇ ਨੇ, ਸੁੰਦਰ ਬੈੱਡ ਲਾਏ ਨੇ, ਮਗਰ ਜਿਹੜੇ ਰਹਿਣ ਵਾਲੇ ਨੇ ਕੀ ਉਹ ਸੁਖੀ ਨੇ? ਧਿਆਨ ਦਿਓ, ਜਿਹੜੇ ਵਿਚ ਰਹਿਣ ਵਾਲੇ ਕੀ ਉਹ ਸੁਖੀ ਨੇ? ਸਾਹਿਬ ਜੀ ਕਹਿੰਦੇ ਕਿਛ ਨਾ ਬੁੱਝੇ ਕਿਛ ਨਾ ਸੁੱਜੇ, ਇਸ ਦੁਨੀਆਂ ਬਾਰੇ ਕੁਛ ਨੀ ਬੁੱਝਦਾ ਤੇ ਕਿਛ ਸੁੱਝਦਾ ਨਹੀਂ। ਇਹ ਸਾਰੇ ਵੇਖਣ ਨੂੰ ਭਾਵੇਂ ਸੋਹਣੇ ਲੱਗਦੇ, ਮਗਰ ਇਹਨਾਂ ਦੇ ਅੰਦਰ ਗੁੱਝੀ ਅੱਗ ਬਲ ਰਹੀ, ਅੱਗ ਬਲ ਰਹੀ ਅੱਗ। ਦੁਨੀਆਂ ਗੁੱਝੀ ਭਾਏ, ਵੇਖਣ ਨੂੰ ਉੱਤੋਂ ਸੁੰਦਰ ਹੱਸਦੇ ਲੱਗਦੇ ਨੇ, ਮਗਰ ਚਾਰ ਬੰਦੇ ਇੱਥੇ ਇਕੱਠੇ ਖਲੋਤੇ ਉਤਰਾ ਜਫੀਆਂ ਪਾ ਰਹੇ ਨੇ, ਵਿਚੋਂ ਈਰਖਾ ਦਵੈਦ ਦੀ ਅੱਗ ਬਲ ਰਹੀ, ਵਿਚੋਂ ਵਿਸ਼ੇ ਵਿਕਾਰਾਂ ਦੀ ਅੱਗ ਬਲ ਰਹੀ। ਮੇਰੇ ਸਤਿਗੁਰੂ ਕਹਿੰਦੇ ਕੁਛ ਸੁੱਝਦਾ ਨੀ, ਬਾਬਾ ਫਰੀਦ ਜੀ ਕਹਿੰਦੇ ਨੇ ਕੁਛ ਸੁੱਝਦਾ ਨੀ, ਕੁਝ ਬੁੱਝਦਾ ਨਹੀਂ। ਇਹ ਦੁਨੀਆਂ ਇੱਕ ਗੁੱਝੀ ਅੱਗ ਆ। ਦੁਨੀਆਂ ਕੀ ਆ? ਗੁੱਝੀ। ਤੁਸੀਂ ਕਦੀ ਵੇਖਿਆ ਪਿੰਡਾਂ ਦੇ ਵਿਚ? ਆਪਾਂ ਰਹਿੰਦੇ ਸਾਂ, ਇੱਕ ਅੱਗ ਲੱਗਦੀ ਸੀ ਰੂੜੀ ਨੂੰ, ਰੂੜੀ ਨੂੰ ਅੱਗ ਚੇਤਾ ਕਰੋ ਜਿਹੜੇ ਪਿੰਡਾਂ ਵਿਚ ਰਹਿਣ ਵਾਲੇ। ਆਪਾਂ ਰੂੜੀ ਨੂੰ ਅੱਗ ਲੱਗਦੀ ਉੱਤੇ ਨਹੀਂ ਸੀ ਦਿਸਦੀ, ਅੰਦਰ ਧੁਖਦੀ ਰਹਿੰਦੀ ਧੁਖਦੀ ਰਹਿੰਦੀ, ਮਗਰ ਉਹ ਪਤਾ ਉਦੋਂ ਨਹੀਂ ਲੱਗਦਾ ਸੀ ਜਿੱਦਣ ਸਾਰੀ ਰੂੜੀ ਸੜ ਕੇ ਸੁਭਾਅ ਹੋ ਜਾਂਦੀ ਸੀ। ਉਤੋਂ ਨਹੀਂ ਸੀ ਨਾ ਉਹਦਾ ਧੂੰਹਾਂ ਨਿਕਲਣਾ, ਨਾ ਉਹਦਾ ਪਤਾ ਲੱਗਣਾ ਕਿ ਇਹਦੇ ਥੱਲੇ ਅੱਗ ਲੱਗੀ ਹੈ। ਇਤਨਾ ਹੀ ਗੁਰਮੁਖ ਪਿਆਰਿਓ, ਇਹ ਸਾਰੀ ਦੁਨੀਆਂ ਦੇ ਅੰਦਰ ਵਿਸ਼ੇ ਵਿਕਾਰ ਦੁਬਧਾ ਦਵੈਤ ਈਰਖਾ ਦੀ ਅੱਗ ਲੱਗੀ। ਕੋਈ ਵੀ ਕਿਸੇ ਦਾ ਮਿੱਤਰ ਥੋੜਾ ਇੱਥੇ ਕੋਈ, ਨਾ ਨਾ ਸੱਜਣੋ, ਇੱਥੇ ਕੋਈ ਕਿਸੇ ਦਾ ਮਿੱਤਰ ਨਹੀਂ ਜੇ। ਤਾਂ ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਵੀ ਇੱਕ ਥਾਂ ਤੇ ਕਹਿੰਦੇ ਨੇ, ਸਾਈ ਮੇਰੇ ਚੰਗਾ ਕੀਤਾ, ਸਾਈ ਮੇਰੇ ਚੰਗਾ ਕੀਤਾ, ਮੇਰੇ ਸਤਿਗੁਰੂ ਨੇ ਚੰਗਾ ਕੀਤਾ ਵਾ। ਹਉ ਬਲਹਾਰੀ ਸਤਿਗੁਰ ਆਪਣੇ, ਜਿਨ ਇਹ ਚਲਤ ਦਿਖਾਇਆ, ਗੁੱਝੀ ਭਾਏ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ। ਸਾਰਾ ਸੰਸਾਰ ਗੁੱਝੀ ਭਾਅ ਵਿਚ ਜਲ ਰਿਹਾ ਹੈ, ਮਗਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਬਲਹਾਰ ਜਾਣਾ ਆਪਣੇ ਗੁਰੂ ਨੂੰ, ਜਿਹਨੇ ਮੈਨੂੰ ਪਹਿਲਾਂ ਦੱਸ ਦਿੱਤਾ, ਸੱਜਣਾ ਜਿਹੜੀ ਦੁਨੀਆਂ ਨੂੰ ਤੂੰ ਹਰੀ ਭਰੀ ਸਮਝਦਾ ਏ, ਜਿਹੜੀ ਦੁਨੀਆਂ ਨੂੰ ਤੂੰ ਪਿਆਰੀ ਮਿੱਠੀ ਸਮਝਦਾ ਏ, ਇਸ ਦੁਨੀਆਂ ਦੇ ਅੰਦਰ ਅੱਗ ਬਲ ਰਹੀ ਹੋ। ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਇਹ ਦੁਨੀਆਂ ਅੱਗ ਚ ਜਲ ਰਹੀ ਆ ਵਿਸ਼ੇਵਕਾਰਾਂ ਦੀ। ਬਾਬੇ ਫਰੀਦ ਨੇ ਅੱਗੇ ਜਾ ਕੇ ਕਹਿਣਾ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਉੱਚੇ ਵੇਖੋਗੇ ਜਦੋਂ ਥੋੜੀ ਜਿਹੀ ਅਵਸਥਾ ਉੱਚੀ ਹੋਗੀ, ਫਿਰ ਪਤਾ ਲੱਗੂਗਾ ਕੋਈ ਵੀ ਸੁਖੀ ਨਹੀਂ। ਫਿਰ ਪਤਾ ਲੱਗੂਗਾ ਇਹ ਸੁੰਦਰ ਘਰ ਵਿੱਚ ਸੁੰਦਰ ਬੈੱਡਾਂ ਤੇ ਸੌਣ ਵਾਲੇ ਅੰਦਰੋਂ ਕਿੰਨੇ ਜਲ ਰਹੇ ਨੇ, ਅੰਦਰ ਕਿੰਨੀ ਦਵੈਤ ਦੀ ਅੱਗ ਲੱਗੀ ਆ, ਕਿੰਨੀ ਈਰਖਾ ਤੇ ਵਿਸ਼ੇ ਵਿਕਾਰਾਂ ਦੀ ਅੱਗ ਲੱਗੀ ਆ, ਕਿੰਨੀ ਨਿੰਦਾ ਚੁਗਲੀ ਦੀ ਇਹਨਾਂ ਦੇ ਅੰਦਰ ਅੱਗ ਲੱਗੀ। ਬਾਬਾ ਫਰੀਦ ਜੀ ਕਹਿੰਦੇ ਕਿਛ ਨਾ ਸੁੱਜੇ ਕਿਛ ਨਾ ਬੁੱਝੇ ਦੁਨੀਆਂ ਗੁੱਝੀ ਭਾਏ, ਇਹ ਦੁਨੀਆਂ ਇੱਕ ਗੁੱਝੀ ਆ ਗਿਆ। ਹਾਂਜੀ,
1: ਸਾਈ ਮੇਰਾ ਚੰਗਾ ਕੀਤਾ ਨਾਹੀਂ ਤਾਂ ਹਮ ਵੀ ਵਜਾਂ ਦੱਜਾਂ ਆਹੇ।
0: ਸਾਈ ਮੇਰਾ, ਸਾਈ ਮੈਨੇ ਮਾਲਕ, ਮੇਰੇ ਮਾਲਕ ਨੇ ਮੈਨੂੰ ਚੰਗਾ ਕੀਤਾ ਏ ਕਿ ਜੱਪਣ

0: ਮੇਰੇ ਸਾਹਿਬ ਨੇ ਬਖਸ਼ਾ ਕਰਤੀਆਂ, ਰਹਿਮਤਾਂ ਕਰਤੀਆਂ ਮੇਰੇ ਸਾਈ ਨੇ, ਮੈਨੂੰ ਇਹ ਗੱਲ ਦੱਸ ਦਿੱਤੀ ਕਿ ਜਿਹੜੀ ਬਲਦੀ ਆ ਗਿਆ ਜਲ ਦੀ, ਬਲਦੀ ਜਲ ਨਿਵਰੇ ਕਿਰਪਾ ਤੇ, ਜਿਹੜੇ ਅੰਦਰ ਭਾਂਬੜ ਸੰਸਾਰ ਦੇ ਵੱਜਦੇ ਨੇ ਇਹ ਸਾਰੇ ਸੰਸਾਰ ਨੂੰ ਜਗਤ ਜਲੰਦਾ ਰੱਖ ਲੈ। ਗੁਰੂ ਅਮਰਦਾਸ ਮਹਾਰਾਜ ਆਖਰ ਤੇ ਗੁਰਮੁਖ ਪਿਆਰਿਓ ਜਗਤ ਜਲਦਾ ਹੋਊ, ਤਾਂ ਹੀ ਗੁਰੂ ਨੇ ਇਹ ਬਚਨ ਆਖੇ ਨੇ ਨਾ ਕਿ ਜਗਤ ਜਲੰਦਾ ਰੱਖ ਲੈ। ਸਾਨੂੰ ਤੇ ਤਰ੍ਹਾਂ ਲੱਗਦਾ ਏਸੀ ਕਾਰਾਂ ਵਿਚ ਬੈਠੇ ਨੇ, ਇਹ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਇਹ ਸੋਹਣੇ ਘਰਾਂ ਵਿਚ ਬੈਠੇ ਨੇ, ਏਸੀ ਲੱਗੇ ਨੇ, ਇਹ ਉਤੋਂ ਵੇਖਣ ਨੂੰ ਬੜੇ ਸੁੰਦਰ ਲੱਗਦੇ ਨੇ, ਇਨ੍ਹਾਂ ਦੀ ਚਮੜੀ ਚਿੱਟੀ ਆ, ਉੱਤੇ ਰੰਗ ਮਿਲੇ ਨੇ, ਤਰ੍ਹਾਂ ਤਰ੍ਹਾਂ ਦੇ ਸੋਹਣੇ ਕੱਪੜੇ ਪਾਏ ਨੇ, ਉੱਤੇ ਸੋਨੇ ਦੇ ਵਗਹਿਣੇ ਪਾਏ ਨੇ, ਮਾਲਕ ਸੰਸਾਰ ਬੜਾ ਸੁਖੀ ਆ। ਮਗਰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਵੇਖਿਆ ਕਿ ਇਹ ਸਾਰਾ ਜਗਤ ਜਲ ਰਿਹਾ, ਸਾਰਾ ਜਗਤ ਥੋੜਾ ਜਿਹਾ ਸ਼ਾਂਤ ਹੋ ਕੇ ਜਿੱਦਣ ਵੇਖੋਗੇ ਸਾਰਾ ਸੰਸਾਰ ਵਾਕਿਆ ਜਲ ਰਿਹਾ ਹੈ, ਸਾਰੇ ਸੰਸਾਰ ਨੂੰ ਅੱਗ ਲੱਗੀ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ ਹੈ ਨਾ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਭਾਈ ਗੁਰਦਾਸ ਜੀ ਇਸ ਤਰ੍ਹਾਂ ਵੀ ਕਰਦੇ ਨੇ, ਬਾਬਾ ਦੇਖੇ ਧਿਆਨ ਧਰ, ਬਾਬੇ ਨੇ ਧਿਆਨ ਲਾ ਕੇ ਵੇਖਿਆ ਗੁਰੂ ਨਾਨਕ ਸਾਹਿਬ ਨੇ ਕਿ ਆਖਿਰ ਸੰਸਾਰ ਦੁਖੀ ਆ ਤੇ ਇਹਨਾਂ ਦਾ ਇਲਾਜ ਕਿਤਨਾ ਕਰਨਾ ਹੈ। ਬਾਬਾ ਦੇਖੇ ਧਿਆਨ ਧਰ, ਫਿਰ ਕੀ ਦਿਖਿਆ, ਜਲਤੀ ਸਭ ਪ੍ਰਿਥਵੀ ਦਿਸ ਆਈ, ਬੋਲੋ ਜਲਤੀ। ਤੁਸੀਂ ਸੋਚੋ ਸਾਡੀਆਂ ਅਜੇ ਅੱਖਾਂ ਨੀ ਗਿਆ, ਉਹ ਆ ਥੋੜਾ ਜਿਹਾ ਪਿੱਛੇ ਕੱਲ ਜਿੱਦਣ ਆਏ ਆ ਫਰੀ ਮਾਉਂਟ ਤੋਂ, ਤੇ ਰਸਤੇ ਦੇ ਵਿਚ ਆ ਘਾਹ ਨੂੰ ਅੱਗ ਲੱਗੀ ਵੇਖੀ, ਘਾਹ ਨੂੰ ਅੱਗ ਲੱਗੀ, ਮੀਲਾਂ ਦੇ ਮੀਲ ਲੱਗੀ ਆ, ਫਾਇਰ ਬ੍ਰਿਗੇਡ ਵਾਲੇ ਬੁਝਾ ਰਹੇ ਨੇ, ਮਗਰ ਉਹ ਅੱਗ ਸਾਨੂੰ ਕਿੰਨੀ ਭਿਆਨਕ ਲੱਗਦੀ ਆ। ਮਗਰ ਜਿੱਧਰ ਸਾਡੀਆਂ ਅੱਖਾਂ ਖੁੱਲਣ ਗਿਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਰੀ ਪ੍ਰਿਥਵੀ ਜਲ ਰਹੀ, ਸਾਰਾ ਸੰਸਾਰ ਜਲ ਰਿਹਾ ਹੈ, ਸਾਰੇ ਸੰਸਾਰ ਨੂੰ ਅੰਦਰੋਂ ਈਰਖਾ ਦੀ ਅੱਗ ਲੱਗੀ। ਚਾਰ ਤਰ੍ਹਾਂ ਦੀ ਅੱਗ ਦੱਸੀ ਮਹਾਂਪੁਰਸ਼ਾਂ ਨੇ, ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ, ਆਪਾਂ ਆਪਣੇ ਪਰਿਵਾਰ ਦੇ ਭੱਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਾਰ ਤਰ੍ਹਾਂ ਦੀ ਅੱਗ ਦੱਸੀ ਆ, ਪਹਿਲੀ ਅੱਗ ਤੇ ਮਾਂ ਦੇ ਪੇਟ ਵਿਚ ਜਿਹੜੀ ਲੱਗਦੀ ਇਹਨੂੰ ਕਹਿੰਦੇ ਜਠਰ ਅਗਨੀ, ਕੀ ਕਹਿੰਦੇ ਨੇ, ਜਠਰ ਅਗਨੀ, ਜਿਹੜੀ ਮਾਂ ਦੇ ਪੇਟ ਵਿਚ ਜੈਸੀ ਅਗਨ ਉਧਰ ਮੈਂ ਅੱਗ ਅੰਦਰ, ਉਧਰ ਦੇ ਵਿਚ ਵੀ ਕੋਈ ਅੱਗ ਆ ਜਿੱਥੇ ਜੀਵ ਪੱਕਦਾ ਹੈ, ਜਿੱਥੇ ਜੀਵ ਬਣਦਾ ਹੈ, ਜਿੱਥੇ ਅਗਨ ਪੱਖੇ ਪੜਹਾਰੇ ਅੰਦਰ। ਫਿਰ ਪਹਿਲੀ ਅੱਗ ਜਠਰ ਅਗਨੀ, ਦੂਸਰੀ ਅਗਨ ਦਾਵਾ ਅਗਨੀ, ਜਿਹੜੀ ਜੰਗਲ ਨੂੰ ਲੱਗਦੀ ਆ, ਲਿਖਾ ਘੂ ਨੂੰ ਲੱਗਦੀ। ਤੀਸਰੀ ਅੱਗ ਨਲ ਅਗਨੀ ਦੱਸੀ ਆ, ਜਿਹੜੀ ਗੁਰਮੁਖ ਪਿਆਰਿਓ ਸਮੁੰਦਰ ਦੇ ਪਾਣੀ ਨੂੰ ਲੱਗਦੀ। ਇੱਕ ਚੌਥੀ ਅੱਗ ਮਹਾਂਪੁਰਸ਼ਾਂ ਨੂੰ ਪੁੱਛਿਆ, ਜੀ ਆਪ ਜੀ ਕਿਰਪਾ ਕਰਕੇ ਦੱਸੋ ਚੌਥੀ ਅੱਗ ਕਿਹੜੀ, ਕਹਿੰਦੇ ਉਹ ਸਭ ਤੋਂ ਭਿਆਨਕ ਆ ਤੇ ਸਾਰੇ ਸੰਸਾਰ ਵਿਚ ਲੱਗੀ ਆ। ਆਖਿਆ ਜੀ ਉਹ ਕਿਹੜੀ, ਕਹਿੰਦੇ ਈਰਖਾ ਦੀ ਅਗਨੀ। ਕਦੀ ਤੁਸੀਂ ਚਿੜੀ ਨੂੰ ਕਿਤੇ ਸ਼ੀਸ਼ੇ ਅੱਗੇ ਬੈਠਿਆ ਵੇਖੋ, ਕਦੀ ਧਿਆਨ ਦੇਣਾ, ਇੱਕ ਸ਼ੀਸ਼ਾ ਨੰਗਾ ਹੋਵੇ ਤੇ ਆਪਾਂ ਇੰਡੀਆ ਵਿਚ ਵੇਹਨੇ, ਚਿੜੀ ਸ਼ੀਸ਼ੇ ਦੇ ਅੱਗੇ ਬਹਿ ਜਾਂਦੀ ਸੀ, ਸਾਰਾ ਸਾਰਾ ਦਿਨ ਭੁੱਖੀ ਮਰ ਜਾਂਦੀ ਸੀ, ਮਗਰ ਚੁੰਝਾਂ ਮਾਰ ਮਾਰ ਕੇ ਆਪਣੇ ਮੂੰਹ ਦੇ ਵਿਚੋਂ ਲਹੂ ਕੱਢ ਲੈਂਦੀ ਸੀ। ਕਹਿੰਦੀ ਦੂਸਰੀ ਚਿੜੀ ਕਿਉਂ ਆ ਗਈ, ਹੈ ਉਹਦਾ ਹੀ ਪਰਛਾਵਾਂ ਹੈ, ਉਹੋ ਹੀ ਫੋਟੋ ਦਿਸ ਰਹੀ ਆ, ਮਗਰ ਈਰਖਾ ਦੀ ਅੱਗ ਅੰਦਰ ਇੰਨੀ ਬਲ ਰਹੀ ਆ। ਕਹਿੰਦੀ ਜਿੱਥੇ ਮੈਂ ਬੈਠੀ ਆ ਉੱਥੇ ਦੂਸਰੀ ਚਿੜੀ ਕਿਉਂ ਆ ਗਈ, ਚੁੰਝਾਂ ਵੇਖੀ ਆ ਨਾ, ਵੇਖੀ ਆ ਨਾ ਚਿੜੀ ਸ਼ੀਸ਼ੇ ਅੱਗੇ ਮਾਰ ਮਾਰ ਕੇ ਚੁੰਝਾਂ। ਇਹ ਈਰਖਾ ਦੀ ਅੱਗ ਜਾਨਵਰ ਤੋਂ ਲੈ ਕੇ ਕੀੜੀ ਤੋਂ ਲੈ ਕੇ ਸੰਸਾਰ ਦੇ ਹਰ ਜੀਵ ਨੂੰ ਲੱਗੀ ਪਈ ਆ। ਮੇਰੇ ਸਾਹਿਬ ਕਹਿੰਦੇ ਸਾਰਾ ਸੰਸਾਰ ਜਲ ਰਿਹਾ, ਮੇਰੇ ਮਾਲਕ ਨੇ ਚੰਗਾ ਕੀਤਾ ਹੈ, ਮੈਨੂੰ ਖੁਦਾ ਦੀ ਬੰਦਗੀ ਨਾਲ ਜੋੜ ਦਿੱਤਾ ਹੈ, ਨਹੀਂ ਤੇ ਮੈਂ ਵੀ ਸੜ ਕੇ ਮਰ ਜਾਂਦਾ। ਬਾਬਾ ਫਰੀਦ ਜੀ ਇਸ ਤਰ੍ਹਾਂ ਕਹਿੰਦੇ ਜੀ,
1: ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ।
0: ਇਹ ਬੜਾ ਪਿਆਰਾ ਬਚਨ ਜੇ, ਇੱਕ ਵਾਰ ਸਾਰੇ ਆਖ ਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਨਾਲੇ ਤੇ ਇੱਥੇ ਰਹਿੰਦਾ ਇਹ ਚੇਤਾ ਰਹਿੰਦਾ ਵਾ, ਨਾਲੇ ਪਰਿਵਾਰ ਦਾ ਤੇ ਦੇਹ ਦਾ ਭਲਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਜਾਣਾ ਤਿਲ ਥੋੜੜੇ, ਬੋਲੋ ਜੇ ਜਾਣਾ ਤਿਲ, ਤਿਲ ਸਮਝਦੇ ਹੋ, ਆ ਤਿਲ ਜਿਨ੍ਹਾਂ ਦਾ ਤੇਲ ਕੱਢੀ ਦੇ। ਬਾਬਾ ਫਰੀਦ ਕਹਿੰਦੇ ਜੇ ਮੈਨੂੰ ਇਹ ਪਤਾ ਲੱਗ ਜਾਏ ਕਿ ਮੇਰੇ ਕੋਲ ਤਿਲ ਥੋੜੇ ਨੇ ਤੇ ਫਿਰ ਬੁੱਕ ਭਰ ਭਰ ਕੇ ਮਕਾਵਾਂ ਨਾ। ਉਹ ਕਿਹੜੇ ਤਿਲਾਂ ਦੀ ਗੱਲ ਕਰ ਰਹੇ ਨੇ, ਉਹ ਅੰਦਰਲੇ ਸਵਾਸਾਂ ਰੂਪੀ ਤਿਲਾਂ ਦੀ ਗੱਲ ਕਰ ਰਹੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਜੇ ਮੈਨੂੰ ਪਤਾ ਲੱਗ ਜਾਏ ਕਿ ਅੱਜ ਮੇਰੀ 40 ਸਾਲ ਦੀ ਉਮਰ ਹੋ ਗਈ ਆ, ਮੈਂ 50 ਸਾਲ ਦੇ ਵਿਚ ਚਲੇ ਜਾਣਾ, ਬਾਕੀ ਮੇਰੇ 10 ਸਾਲ ਦੇ ਸਵਾਸ ਹੈਗੇ ਨੇ, ਤੇ ਫਿਰ ਮੈਂ ਟੀਵੀ ਅੱਗੇ ਬਹਿ ਬਹਿ ਕੇ ਸਵਾਸ ਨਾ ਖਰਾਬ ਕਰਾਂ, ਮੈਂ ਸ਼ਰਾਬ ਪੀ ਕੇ ਘਰਾੜੇ ਮਾਰ ਕੇ ਸਵਾਸ ਨਾ ਖਰਾਬ ਕਰਾਂ, ਮੈਂ ਭੈੜੇ ਕਰਮਾਂ ਵਿਚ ਸਵਾਸ ਨਾ ਕਰਾਂ, ਫਿਰ ਮੈਂ ਸੰਭਲ ਬੁੱਕ ਭਰੀ, ਫਿਰ ਮੈਂ ਹਰ ਇੱਕ ਆਉਣ ਵਾਲੇ ਸਵਾਸ ਦੇ ਨਾਲ ਜਪਾਂ ਸਤਨਾਮ ਸ੍ਰੀ। ਜੇ ਜਾਣਾ ਤਿਲ ਥੋੜੜੇ, ਬੋਲੋ ਜੇ ਜਾਣਾ ਤਿਲ, ਫਿਰ ਬੋਲੋ ਇੱਕ ਵਾਰ ਜੇ ਜਾਣਾ ਤਿਲ ਤਾਂ ਸੰਭਲ ਬੁੱਕ ਭਰੀ, ਬੁੱਕ ਭਰ ਭਰ ਕੇ ਜਿਸ ਤਰ੍ਹਾਂ ਮੈਂ ਸਵਾਸ ਗਵਾਈ ਜਾ ਰਿਹਾ, ਜਿਹੜਾ ਕੁ ਟਾਈਮ ਮਿਲਦਾ ਕਹਿੰਦਾ ਮੈਂ ਸੌਂ ਜਾਵਾਂ। ਰਾਤ ਨੂੰ 8 ਵਜੇ ਦਾ ਸੁੱਤਾ, ਸਵੇਰ ਦੇ 8 ਵਜੇ ਤੱਕ ਤੇ ਗੁਰਮੁਖ ਪਿਆ ਰਹੇ, ਰਾਤ ਨੂੰ ਸੁੱਤੇ ਪਿਆ ਸਵਾਸ ਜ਼ਿਆਦਾ ਖਰਾਬ ਹੁੰਦੇ ਨੇ। ਮਹਾਂਪੁਰਸ਼ ਬਾਬਾ ਪ੍ਰੀਤਮ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼ ਹੁੰਦੇ ਸੀ, ਉਹਨੇ ਕਦੀ ਕਿਸੇ ਦਾ ਬੱਚਾ ਸੁੱਤਾ ਹੋਣਾ ਤੇ ਤਰਲੇ ਪਾਉਣੇ ਮਾਂ ਅੱਗੇ ਜਾ ਕੇ, ਮੇਰੇ ਹੱਥ ਜੋੜੇ ਨੀ ਸਵਾਣੀਏ, ਆਪਣੇ ਬੱਚੇ ਨੂੰ ਬਹੁਤਾ ਸੌਣ ਨਾ ਦਿਆ ਕਰ। ਤੇ ਮੈਂ ਪੁੱਛਣਾ ਕਈ ਵਾਰ, ਬਾਬਾ ਜੀ ਬੱਚਾ ਸੁੱਤਾ ਹੋਵੇ ਸਗੋਂ ਆਰਾਮ ਕਰਦਾ ਹੈ? ਕਹਿੰਦੇ ਪਰਮਜੀਤ ਸਿੰਘ, ਜਦੋਂ ਬੱਚਾ ਸੌਂਦਾ ਹੈ ਇਹਦੇ ਦੂਣੇ ਸਵਾਸ ਖਰਾਬ ਹੁੰਦੇ ਨੇ, ਤੇ ਆਪਾਂ ਕੀ ਕਰਦੇ ਹਾਂ? ਜੇ ਬੱਚੇ ਦੇ ਹੁੰਦੇ ਸਾਡੇ ਵੀ ਹੁੰਦੇ ਹੋਣਗੇ। ਆਪਾਂ ਵੱਧ ਵੱਧ ਕਿਸ ਕੋਵਤ ਕਰਦੇ ਹਾਂ ਕਿ ਜਦੋਂ ਸਾਡਾ ਟਾਈਮ ਲੱਗੇ ਉਦੋਂ ਕੀ ਕਰੀਏ? ਸੌਂ ਜਾਈਏ। ਸਤਿਗੁਰੂ ਕਹਿੰਦੇ ਨੇ ਨਾ, ਇਸ ਤਰ੍ਹਾਂ ਨਾ ਕਰੋ। ਜੇ ਤੁਹਾਨੂੰ ਪਤਾ ਲੱਗ ਜਾਏ ਕਿ ਜੀਵਨ ਦੇ ਸਵਾਸ ਬੜੇ ਕੀਮਤੀ ਨੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੋ ਦੇ ਆਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਮ ਨਾਲ ਜੋ ਦਮ ਚੇਤਨਾ ਆਵੇ ਸੋ ਦਮ ਬਿਰਥਾ ਜਾਏ। ਇਹ ਕਰਾਰ ਕਰੀਏ, ਇਹਦੀ ਕੀਮਤ ਪਾਈਏ, ਇਹਦੀ ਕਦਰ ਕਰੀਏ ਆਪਣੇ ਸਵਾਸ ਦੀ। ਆ ਜਦੋਂ ਸਾਈ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਇੱਕ ਵਾਰ ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਧੰਨ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਜਦੋਂ ਪਟਨੇ ਗਏ ਨਾ ਪਟਨੇ, ਤੇ ਇੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਮਰਦਾਨਾ ਕਹਿੰਦਾ ਮੈਨੂੰ ਭੁੱਖ ਲੱਗੀ, ਪਿਆਰ ਨਾਲ ਇੱਕ ਵਾਰ ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇੱਕ ਲਾਲ ਦਿੱਤਾ ਸਤਿਗੁਰੂ ਨੇ, ਆਖਿਆ ਜਾ ਦੁਕਾਨ ਦੇ ਉੱਤੇ ਵੇਚਿਆ ਤੇ ਇਹਦੀ ਕੀਮਤ ਪਵਾ ਕੇ ਆ। ਪਹਿਲੋਂ ਲੈ ਕੇ ਗਿਆ ਕਿਤੇ ਚੀਨੀ ਵਾਲੀ ਦੁਕਾਨ ਦੇ ਉੱਤੇ, ਉਹਨਾਂ ਨੇ ਆਖਿਆ ਇੱਕ ਪਾਈਆ ਚੀਨੀ ਦੇ ਦਾਂਗੇ, ਤੇ ਮਰਦਾਨੇ ਨੇ ਆਖਿਆ ਐਡਾ ਮਹਿੰਗਾ ਲਾ ਲਿਆ, ਘੱਟ ਕੀਮਤ ਪਾਈ, ਉਹ ਥੋੜੀ ਹੋਰ ਪਾ। ਉਹਨਾਂ ਕਿਹਾ ਅੱਧਾ ਕਿਲੋ ਦੇ ਦਾਂਗੇ, ਉਹਨਾਂ ਕਿਹਾ ਹੋਰ ਪਾ। ਉਹਨਾਂ ਕਿਹਾ ਇਹ ਤੋਂ ਵੱਧ ਨਹੀਂ। ਇਹ ਤੋਂ ਬਾਅਦ ਚਲੇ ਗਿਆ ਕਿਸੇ ਕੱਪੜੇ ਵਾਲੀ ਦੁਕਾਨ ਤੇ, ਉਹਨਾਂ ਕਿਹਾ ਇੱਕ ਸੂਟ ਦਾ ਕੱਪੜਾ ਲੈ ਜਾ, ਕਿਉਂਕਿ ਉਹਨਾਂ ਨੂੰ ਲਾਲ ਦੀ ਪਛਾਣ ਨਹੀਂ ਸੀ, ਕੀਮਤ ਦਾ ਨਹੀਂ ਸੀ ਪਤਾ। ਕਿਸੇ ਨੇ 2 ਗਜ ਕੱਪੜਾ ਉਹਦੀ ਕੀਮਤ ਪਾਈ, ਕਿਸੇ ਨੇ ਗੁਰਮੁਖ ਪਿਆਰਿਓ ਉਹਦੀ 2 ਚੀਨੀ ਦੀਆਂ 2 ਪਾਈਆ ਚੀਨੀ ਦੀ ਕੀਮਤ ਪਾਈ, ਕਿਸੇ ਨੇ ਅੱਧਾ ਕਿਲੋ ਆਟਾ ਕੀਮਤ ਪਾਈ। ਮਗਰ ਫਿਰ ਇਹ ਲਾਲ ਲੈ ਕੇ ਸਾਲਸਰਾ ਜੌਹਰੀ ਦੀ ਦੁਕਾਨ ਤੇ ਚਲੇ ਗਿਆ। ਜਦੋਂ ਸਾਲਸਰਾ ਜੌਹਰੀ ਦੀ ਦੁਕਾਨ ਤੇ ਜਾ ਕੇ ਇਹ ਲਾਲ ਵਿਖਾਇਆ ਤੇ ਉਹਨੇ ਪਹਿਲੋਂ ਤੇ ਲਾਲ ਨੂੰ ਮੱਥਾ ਟੇਕਿਆ, ਆਖੋ ਸਤਨਾਮ ਸ੍ਰੀ, ਤੇ ਫਿਰ 101 ਰੁਪਈਆ ਮੱਥਾ ਟੇਕ ਕੇ ਕਹਿਣ ਲੱਗਾ ਇਹ ਲਾਲ ਦੇ ਦਰਸ਼ਨਾਂ ਦੀ ਭੇਟਾ ਏ, ਮੁੱਲ ਨਹੀਂ, ਇਹ ਲਾਲ ਦੇ ਦਰਸ਼ਨ ਦੀ ਭੇਟਾ ਲੈ ਜਾ ਤੇ ਮੈਂ ਇਹਦਾ ਮੁੱਲ ਨਹੀਂ ਦੇ ਸਕਦਾ, ਮੈਂ ਲਾਲ ਖਰੀਦ ਨਹੀਂ ਸਕਦਾ। ਜਦੋਂ ਮੁੜ ਆਇਆ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਤੇ 101 ਰੁਪਈਆ ਲਿਆ ਕੇ ਮਰਦਾਨੇ ਨੇ ਰੱਖਿਆ ਤੇ ਆਖਿਆ ਲਾਲ ਨਹੀਂ ਦੇ ਕੇ ਆਇਆ। ਕਹਿਣ ਲੱਗਾ ਮਹਾਰਾਜ ਪਾਤਸ਼ਾਹ, ਉਹਨੇ ਆਖਿਆ ਲਾਲ ਦੀ ਕੋਈ ਕੀਮਤ ਨਹੀਂ, ਇਹ ਲਾਲ ਬਹੁਤ ਕੀਮਤੀ ਆ, ਮੇਰੇ ਵਰਗੇ ਕਈ ਦੁਕਾਨਦਾਰ ਮਿਲ ਕੇ ਵੀ ਇਹ ਲਾਲ ਨਹੀਂ ਲੈ ਸਕਦੇ, ਇਹ ਬੜਾ ਸੱਤਾਂ ਪਾਤਸ਼ਾਹੀਆਂ ਦੀ ਕੀਮਤ ਦਾ ਇੱਕ ਲਾਲ ਦੱਸਿਆ। ਆ ਅਮਰੀਕਾ ਜਿੱਡਾ ਦੇਸ਼ ਹੈ ਨਾ, ਇਹਦੇ ਇਹਦੇ 7 ਦੇਸ਼ਾਂ ਨੂੰ ਵੇਚ ਦਿਓ ਕਿਸੇ ਅੱਗੇ ਤੇ ਜਿੰਨੀ ਦੌਲਤ ਬਣਦੀ ਇੱਕ ਲਾਲ ਦੀ ਕੀਮਤ ਲਿਖਿਆ, ਇਸ ਤਰ੍ਹਾਂ ਬਣਦੀ ਜਨਮਸਾਖੀ ਵਿਚ, 7 ਪਾਤਸ਼ਾਹੀਆਂ ਵੇਚ ਦਈਏ ਇੱਕ ਲਾਲ ਦੀ ਕੀਮਤ ਬਣਦੀ ਆ। ਤੇ ਸਾਲਸਰਾ ਨੇ ਆਖਿਆ ਮਹਾਰਾਜ ਮੈਂ ਇਹ ਭੇਟਾ ਦਿੱਤੀ ਆ, ਮੱਥਾ ਟੇਕਿਆ ਵਾ, ਮੈਂ ਮੁੱਲ ਨਹੀਂ ਲਿਆ। ਤੇ ਮਰਦਾਨੇ ਨੇ ਜਦੋਂ ਇਹ ਗੱਲ ਆਖੀ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ, ਤੇ ਫਿਰ ਸਤਿਗੁਰੂ ਦੇ ਕੋਲ ਜਦੋਂ ਸਾਲਸਰਾ ਜੌਹਰੀ ਆਇਆ ਤੇ ਮਹਾਰਾਜ ਪਾਤਸ਼ਾਹ ਨੂੰ ਮਹਾਰਾਜ ਕਹਿਣ ਲੱਗੇ ਸਾਲਸਰਾ ਇਹ ਤੂੰ 101 ਰੁਪਈਆ ਦਿੱਤਾ, ਲਾਲ ਨਹੀਂ ਰੱਖਿਆ। ਮਹਾਰਾਜ ਇਸ ਲਾਲ ਦੀ ਕੀਮਤ ਬਹੁਤ ਆ ਤੇ ਮੇਰੇ ਕੋਲ ਏਡੀ ਭੇਟਾ ਨਹੀਂ, ਮੈਂ ਤੇ ਮੱਥਾ ਟੇਕਿਆ ਵਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਉਹਨੂੰ ਵਚਨ ਕਹੇ ਸੀ ਨਾ ਜਨਮ ਸਾਖੀ ਦੇ ਵਿਚ, ਆਖੋ ਸਤਨਾਮ ਸ੍ਰੀ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਲਸਰਾਏ ਇਹ ਤੇ ਇੱਕ ਪੱਥਰ ਦਾ ਟੋਟਾ ਏ, ਜਿਹਦੀ ਤੂੰ ਇੰਨੀ ਕੀਮਤ ਪਾਉਣੀ ਦੱਸਦਾ ਏ, ਇੱਕ ਪੱਥਰ ਦਾ, ਇਹਦੇ ਤੋਂ ਵੀ ਇੱਕ ਕੀਮਤੀ ਲਾਲ ਹੈ ਤੇਰੇ ਕੋਲ, ਜੇ ਸੰਭਾਲ ਸਕੇ ਤੇ ਸੰਭਾਲ, ਇੱਕ ਵਾਰ ਗਾਓ ਜਰਾ ਆਪਣੇ।

0: ਉਹ ਕਿਹੜਾ ਲਾ ਲਿਆ? ਹੱਥ ਜੋੜ ਕੇ ਕਹਿਣ ਲੱਗਾ ਸਾਹਿਬਾ ਮੇਰੇ ਕੋਲ ਲਾ ਲਿਆ? ਸਤਿਗੁਰੂ ਕਹਿੰਦੇ ਹਾਂ ਤੇਰੇ ਕੋਲ ਲਾ ਲਿਆ, ਉਹਨੂੰ ਸੰਭਾਲ ਲਾ। ਆਖਿਆ ਕਿਹੜਾ? ਕਹਿਣ ਲੱਗੇ ਸਵਾਸ। ਸਵਾਸ ਇਹਦੇ ਤੋਂ ਵੀ ਕੀਮਤੀ ਹੈ। ਜੇ ਇਹ ਬਿਰਥਾ ਚਲੇ ਗਿਆ ਤੇ ਗੁਰਮੁਖ ਪਿਆਰਿਆ ਇਹਦੀ ਕੀਮਤ ਹੀ ਕੋਈ ਨਹੀਂ। ਇਸ ਲਾਲ ਦੀ ਤੇ ਕੀਮਤ ਹੈ, ਮਗਰ ਜਿਹੜਾ ਇੱਕ ਵਾਰ ਮੂੰਹ ਦੇ ਵਿੱਚੋਂ ਸਵਾਸ ਨਿਕਲ ਗਿਆ ਉਹਦੀ ਕੋਈ ਕੀਮਤ ਨਹੀਂ। ਇਸ ਕਰਕੇ ਭੈਣੋ ਬੱਚਿਓ, ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਮੰਨਿਆ ਕਰੋ, ਉਠਤ ਬੈਠਤ ਸੋਵਤ ਨਾਮ। ਬੋਲੋ, ਉਠਤ ਬੈਠਤ ਸੋਵਤ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਪਦਿਆਂ ਕੀ ਕਰਿਆ ਕਰੋ? ਨਾਮ ਜਪਿਆ ਕਰੋ, ਬੰਦਗੀ ਕਰਿਆ ਕਰੋ ਪਰਮੇਸ਼ਵਰ ਦੀ। ਸਤਿਗੁਰੂ ਕਹਿੰਦੇ ਨੇ ਮੈਨੂੰ ਪਤਾ ਲੱਗ ਗਿਆ ਹੈ ਕਿ ਜੇ ਜਾਣਾ ਕਿਤੇ ਮੈਨੂੰ ਪਤਾ ਲੱਗ ਜਾਏ ਮੇਰੇ ਸਵਾਸ ਥੋੜੇ ਰਹਿ ਗਏ ਨੇ, ਤੇ ਮੈਂ ਸੰਭਲ ਕੇ ਬੁੱਕ ਭਰਾਂ ਤੇ ਇੱਕ ਇੱਕ ਸਵਾਸ ਨਾਲ ਜਪਾਂ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
1: ਜੇ ਜਾਣਾ ਸੋ ਨੰਦੜਾ ਤਾਂ ਥੋੜਾ ਮਾਣ ਕਰੀ।
0: ਜੇ ਜਾਣਾ ਸ਼ੋ, ਸ਼ੋ ਮੈਨੇ ਪਤੀ, ਨੱਡੜਾ ਨੱਡੜਾ ਮੈਨੇ ਬੱਚਾ। ਇੱਥੇ ਬੜੇ ਪਿਆਰੇ ਬਚਨ ਨੇ ਕਿ ਜੇ ਮੈਨੂੰ ਪਤਾ ਲੱਗੇ ਕਿ ਮੇਰਾ ਪਤੀ ਜਿਹੜਾ ਬਾਲ ਸੁਭਾਅ ਵਾਲਾ ਹੈ, ਉਹ ਚਾਤਰੀਆਂ ਤੇ ਨਹੀਂ ਰੀਝਦਾ। ਧਿਆਨ ਦੇਣਾ ਹੈ, ਰੱਬ ਜਿਹੜਾ ਹੈ ਨਾ, ਉਹ ਕਾਤੇ ਨਹੀਂ ਰੀਝਦਾ, ਚਤਰਾਈ ਤੇ ਨਹੀਂ ਰੀਝਦਾ। ਇਹ ਮਨ ਚੰਚਲਾ ਨਿਤਨੇਮ ਪੜ ਦਿਓ, ਬੋਲੋ ਇਹ ਮਨ ਅੱਗੇ ਕੀ ਆ? ਜੇ ਮੈਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਰੱਬ ਚਤਰਿਆਈਆਂ ਤੇ ਸਿਆਣਪਾਂ ਤੇ ਨਹੀਂ ਰੀਝਦਾ। ਜੇ ਜਾਣਾ ਛੋ, ਛੋ ਮਿਣੇ ਮੇਰਾ ਪਤੀ, ਨੱਡੜਾ ਉਹ ਬਚਪਨ ਸੁਭਾਅ ਵਾਲਾ ਹੈ ਤੇ ਭੋਲਿਆਂ ਨੂੰ ਪਿਆਰ ਕਰਦਾ ਹੈ, ਉਹ ਭੋਲੀ ਬਿਰਤੀ ਨਾਲ। ਕਹਿ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਉਹ ਭੋਲੇ ਭਾ ਮਿਲਦਾ ਹੈ, ਬੜੇ ਸਿੰਪਲ ਜੇ ਸੁਭਾਅ ਵਾਲਿਆਂ ਨੂੰ ਰੱਬ ਮਿਲਦਾ ਹੈ। ਤੇ ਜੇ ਮੈਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਸ਼ੋ ਜਿਹੜਾ ਵਾ ਪਤੀ ਪਰਮੇਸ਼ਵਰ ਆ, ਉਹ ਬੱਚੇ ਬਿਰਤੀ ਵਾਲਾ ਵਾ। ਵੇਖਿਆ ਤੁਸੀਂ ਬੱਚਿਆਂ ਦੀ ਬਿਰਤੀ ਕਦੀ ਵੇਖੀ ਜੇ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਰੱਬ ਦੀ ਬਿਰਤੀ ਜੇ ਦੋ ਮਿੰਟ ਚ ਲੜ ਪੈਂਦੇ ਨੇ ਤੇ ਦੋ ਮਿੰਟ ਜੀ ਫੇਰ ਇਕੱਠੇ ਹੋ ਜਾਂਦੇ। ਇਹ ਸਾਡੇ ਹੀ ਅੰਦਰ ਯਾਰ ਕੁਲਿਆ, ਇਹ ਸਾਡੇ ਹੀ ਅੰਦਰ ਕੋੜ ਪਿਆ ਹੈ ਕਿ ਇੱਕ ਗੱਲ ਤੋਂ ਕਦੀ ਇੱਕ ਕਿਸੇ ਨਾਲ ਨਾਰਾਜ਼ ਹੋ ਜਾਈਏ, ਮਰ ਜਾਵਾਂਗੇ, ਮਗਰ ਫਿਰ ਕਿਸੇ ਨਾਲ ਬੋਲਣਾ ਨਹੀਂ। ਇਹ ਸਾਨੂੰ ਕੋੜ ਪਿਆ ਹੈ। ਕਦੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਿਬ ਆਏ, ਮੈਂ ਇੱਕ ਵਾਰ ਬਚਨ ਅੱਗੇ ਆਪ ਜੀ ਨੇ ਕੀਤਾ ਹੈ, ਤੇ ਬੀਬੀ ਸਦਾ ਕੌਰ, ਇਹਨਾਂ ਦੋਵਾਂ ਦਾ ਵੈਰ ਸੀ ਆਪਸ ਵਿੱਚ ਬੜਾ, ਜਿਨ੍ਹਾਂ ਨੇ ਕਿਤਾਬਾਂ ਪੜੀਆਂ ਇਤਿਹਾਸ ਦੀਆਂ। ਬੀਬੀ ਸਦਾ ਕੌਰ ਬੜੀ ਵੱਡੀ ਜਰਨੈਲ ਹੋਈ ਆ, ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ, ਇਹਨਾਂ ਦੋਵਾਂ ਦਾ ਸਿਰ ਵੱਢ ਵੈਰ ਸੀ। ਤੇ ਇੱਕ ਦਿਨ ਦਰਬਾਰ ਸਾਹਿਬ ਇਕੱਠੇ ਹੋ ਗਏ। ਉਹ ਪਿਆਰਿਓ, ਅਸੀਂ ਤੇ ਗੁਰਦੁਆਰੇ ਆਣ ਕੇ ਵੀ ਇੱਕ ਦੂਸਰੇ ਨਾਲ ਪਿਆਰ ਨਹੀਂ ਕਰਦੇ। ਅਸੀਂ ਗੁਰਦੁਆਰੇ ਵਾਲੇ ਵੀ ਕਹਿੰਦੇ ਆ, ਆ ਕਿੰਨੇ ਗੁਰਦੁਆਰੇ ਤੁਹਾਡੇ ਸ਼ਹਿਰ ਦੇ ਵਿੱਚ ਬਣ ਗਏ? ਇਹ ਹੋਮੇ ਨੇ ਬਣਾਏ? ਆਖੋ ਸਤਨਾਮ ਸ੍ਰੀ। ਜੇ ਝੂਠ ਹੈ ਤੇ ਦੱਸੋ ਇਹ ਹੋਮੇ ਨੇ ਬਣਾਏ? ਹੋਮੇ ਨੇ ਬਣਾਏ ਨੇ ਇਹਨੇ ਤੇ ਸਾਰੇ ਸ਼ਹਿਰ ਦਾ ਇੱਕੋ ਹੀ ਗੁਰਦੁਆਰਾ ਹੁੰਦਾ, ਤੇ ਤੁਸੀਂ ਉੱਥੇ ਵੇਖ ਕੇ ਕਹਿੰਦੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਕਹਿੰਦੇ ਨਾ। ਮਗਰ ਗੁਰਮੁਖ ਪਿਆਰਿਓ, ਇਹ ਹੁਣ ਗੁਰਦੁਆਰੇ ਵੀ ਜੱਟਾਂ ਦੇ ਨਾਂ ਤੇ, ਰਾਮਗੜੀਆਂ ਦੇ ਨਾਂ ਤੇ, ਭਾਪਿਆਂ ਦੇ ਨਾਂ ਤੇ, ਚਮਾਰਾਂ ਦੇ ਨਾਮ ਤੇ, ਇਹ ਤੇ ਦੁਨੀਆਂ ਪੈ ਹੀ ਉਲਟਰਾਏ ਪੈ ਗਈ ਹੈ। ਜਦੋਂ ਇਹ ਦੋਵੇਂ ਭੈਣ ਭਰਾ ਇਕੱਠੇ ਹੋਏ, ਮਹਾਰਾਜਾ ਰਣਜੀਤ ਸਿੰਘ ਸਾਹਿਬ, ਬੀਬੀ ਸਦਾ ਕੌਰ, ਸਿਰ ਵੱਢ ਵੈਰ ਨੇ, ਮਗਰ ਦੋਵਾਂ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਕਿ ਜੇ ਇਹ ਵੈਰ ਗੁਰੂ ਘਰ ਨਹੀਂ ਮਿਟਣਾ ਤੇ ਕਿੱਥੇ ਮਿਟਣਾ? ਧਿਆਨ ਦਿਓ, ਜੇ ਇਹ ਵੈਰ ਗੁਰੂ ਘਰ ਨਹੀਂ ਮਿਟਣਾ ਤੇ ਕਿੱਥੇ ਮਿਟਣਾ ਹੈ? ਗੁਰੂ ਘਰ ਵਿੱਚ ਆਇਆ, ਵੇਖਿਆ ਤੇ ਬੀਬੀ ਰਾਣੀ ਪ੍ਰਸ਼ਾਦ ਲੈ ਕੇ ਜਾ ਰਹੀ ਸੀ, ਤੇ ਮਹਾਰਾਜਾ ਪ੍ਰਸ਼ਾਦ ਕਰਾ ਕੇ ਦਰਸ਼ਨੀ ਡੋੜੀ ਦੇ ਵਿੱਚੋਂ ਨਿਕਲਿਆ। ਦੋਵੇਂ ਹੀ ਇਹ ਗੱਲ ਸਮਝਦੇ ਸੀ ਕਿ ਗੁਰੂ ਦੀ ਸ਼ਰਨ ਵਿੱਚ ਵੈਰ ਨਹੀਂ ਕਰਨਾ। ਇੱਥੇ ਤੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ। ਦੋਵਾਂ ਨੂੰ ਹਕੀਕਤ ਵਿੱਚ ਇਸ ਗੱਲ ਦਾ ਗਿਆਨ ਸੀ, ਤੇ ਉਹਨੇ ਆਖਿਆ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅੱਗੋਂ ਬੀਬੀ ਸਦਾ ਕੌਰ ਨੇ ਆਖਿਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ। ਤੇ ਦੋਵਾਂ ਦੀ ਕਿੰਨਿਆਂ ਸਾਲਾਂ ਤੋਂ ਚੱਲਦੀ ਦੁਸ਼ਮਣੀ ਇੱਕ ਮਿੰਟ ਚ ਖਤਮ ਹੋ ਗਈ, ਇੱਕ ਮਿੰਟ ਚ ਖਤਮ ਹੋ ਗਈ ਦੁਸ਼ਮਣੀ ਗੁਰੂ ਘਰ ਵਿੱਚ ਆਣ ਕੇ। ਤੇ ਗੁਰਮੁਖ ਪਿਆਰਿਓ, ਆਪਣੇ ਅੰਦਰ ਤੇ ਇੰਨੀ ਅੱਗ ਲੱਗੀ ਆ, ਆਪਾਂ ਤੇ ਗੁਰੂ ਘਰ ਵੀ ਆਣ ਕੇ ਇੱਕ ਦੂਸਰੇ ਨਾਲ ਵੈਰ ਵਿਰੋਧ ਨਹੀਂ ਛੱਡਦੇ। ਆਪਾਂ ਤੇ ਇੱਕ ਦੂਸਰੇ ਨਾਲ ਉਸੇ ਅੱਖ ਨਾਲ ਵੇਹਨੇ ਆ, ਆਹ ਮੇਰਾ ਫਲਾਣਾ ਆਇਆ, ਆਹ ਮੇਰਾ ਢੀਂਗੜਾ ਆਇਆ। ਆਹ ਗੁਰਮੁਖ ਪਿਆਰਿਆ ਮੈਨੂੰ ਕਹਿ ਰਿਹਾ ਸੀ, ਭਾਈ ਜੀ ਜੋੜੇ ਨਹੀਂ ਝਾੜਨ ਦਿੰਦੇ ਤੁਸੀਂ। ਮੈਂ ਕਿਹਾ ਗੁਰਮੁਖ ਪਿਆਰਿਆ, ਗੁਰੂ ਨਾਨਕ ਦੀ ਸੰਗਤ ਦੇ ਜੋੜੇ ਝਾੜਿਆ ਕਰ। ਉੱਥੇ ਕੀ ਆ ਜੀ, ਉੱਥੇ ਸੰਗਤ ਵਿੱਚ ਨਾ ਕੋ ਵੈਰੀ ਨਾ ਇਹ ਬਗਾਨਾ ਸਗਲ ਸੰਗ। ਉਥੋਂ ਇੱਕ ਮਾਤਾ ਹੋਣੀ ਆ ਜਿੱਥੋਂ ਸੁਭਾਅ ਤਰ੍ਹਾਂ ਦਾ ਬਣ ਜਾਣਾ ਕਿ ਕੋਈ ਵੀ ਮਾੜਾ ਨਹੀਂ, ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ। ਕੀ ਗੁਰਦੁਆਰੇ ਆਪਾਂ ਕੇਵਲ ਪ੍ਰਸ਼ਾਦ ਵੰਡਣ ਨੂੰ ਬਣਾਏ ਨੇ? ਕੀ ਗੁਰਦੁਆਰੇ ਆਪਾਂ ਇਸੇ ਕਰਕੇ ਬਣਾਏ ਨੇ ਕਿ ਆਣ ਕੇ ਲੰਗਰ ਬਣਾਈਏ ਤੇ ਇਕੱਠੇ ਹੋ ਕੇ ਛਾਕੇ ਚੱਲ ਜਾਈਏ? ਦੱਸੋ ਗੁਰਦੁਆਰੇ ਇਸ ਕਰਕੇ ਬਣਾਏ ਨੇ ਕਿ ਜੇ ਬਾਹਰ ਅਸੀਂ ਈਰ ਖਾ ਲੂਆਂ ਤੇ ਗੁਰਦੁਆਰੇ ਆਣ ਕੇ ਸਾਨੂੰ ਮਤ ਆਵੇ ਕਿ ਕੋਈ ਵੀ ਬੁਰਾ ਨਹੀਂ, ਹਮ ਨਹੀਂ ਚੰਗੇ, ਕਿਤੇ ਸਾਨੂੰ ਜੀਵਨ ਦੀ ਜਾਚ ਆ ਜਾਏ। ਇੱਥੇ ਬਾਬਾ ਜੀ ਕਹਿੰਦੇ ਨੇ ਜੇ ਮੈਨੂੰ ਪਤਾ ਲੱਗ ਜਾਂਦਾ ਕਿ ਮੇਰਾ ਪਤੀ ਉਸ ਤਰ੍ਹਾਂ ਦਾ ਵਾ ਜਿਸ ਤਰ੍ਹਾਂ ਛੋਟੇ ਛੋਟੇ ਬੱਚੇ ਮਿੰਟਾਂ ਦੇ ਵਿੱਚ ਲੜਦੇ, ਮਿੰਟਾਂ ਚ ਪਿਆਰ ਕਰ ਲੈਂਦੇ ਨੇ, ਛੋਟੇ ਛੋਟੇ ਬੱਚੇ ਇੱਕ ਦੂਸਰੇ ਨਾਲ ਇੰਨਾ ਪਿਆਰ ਕਰਦੇ ਨੇ, ਮੇਰਾ ਸ਼ੋਹ ਜਿਹੜਾ ਵਾ ਬੜਾ ਨੱਡੜਾ ਵਾ ਤੇ ਮੈਂ ਆਪਣੀਆਂ ਸਿਆਣਪਾਂ ਦਾ ਮਾਣ ਨਾ ਕਰਦੀ ਤਾਂ ਥੋੜਾ ਮਾਣ ਕਰੀ, ਮੈਂ ਆਪਣੀਆਂ ਸਿਆਣਪਾਂ ਦਾ ਫਿਰ ਮਾਣ ਛੱਡ ਦਿੰਦੀ ਤੇ ਚਾਤਰੀ ਸਿਆਣਪ ਚਾਤਰੀ ਤੂੰ ਜਾਣ ਗੋਪਾਲੇ ਸੰਗਰੀ ਸਾਰੀਆਂ ਚਾਤਰੀਆਂ ਮੈਂ ਛੱਡ ਦਿੰਦੀ। ਹਾਂਜੀ
1: ਜੇ ਜਾਣਾ ਦੜ ਛਿੱਜਣਾ ਪੀਜੀ ਪਾਈ ਗੰਡ
0: ਲਾੜ ਲਾੜ ਆਪਾਂ ਨੂੰ ਪਤਾ ਹੈ ਨਾ ਲਾੜ ਆ ਕੱਪੜਾ ਛਿੱਜਣਾ ਇਹ ਛੁੱਟ ਜਾਣੀ ਆ ਗੰਢ ਤਾਂ ਪੀੜੀ ਪਾਈ ਗੰਢ ਇਹ ਪਰਮਾਤਮਾ ਦੇ ਨਾਲ ਚੰਗੇ ਗੁਣਾਂ ਦੇ ਨਾਲ ਮੈਂ ਪੱਕੀ ਗੰਢ ਦੇ ਲੈਂਦੀ ਜੇ ਮੈਨੂੰ ਪਤਾ ਲੱਗ ਜਾਣਾ ਇੱਕ ਨਾ ਇੱਕ ਦਿਨ ਜੀਵ ਆਤਮਾ ਦਾ ਤੇ ਸੰਸਾਰ ਦਾ ਪੱਲਾ ਛੁੱਟ ਜਾਣਾ ਹੈ ਰੱਬ ਦਾ ਪੱਲਾ ਛੁੱਟ ਜਾਣਾ ਹੈ ਤਾਂ ਪੀੜੀ ਪਾਈ ਗੰਢ ਮੈਂ ਪੱਕੀ ਕਰਕੇ ਗੰਢ ਦੇ ਲੈਂਦੀ ਜੇ ਮੈਨੂੰ ਪਤਾ ਲੱਗਦਾ ਕਿ ਇੱਕ ਨਾ ਇੱਕ ਦਿਨ ਮੇਰਾ ਤੇ ਇਸ ਸਰੀਰ ਦਾ ਪਰਮੇਸ਼ਵਰ ਦਾ ਸਾਰੀਆਂ ਚੀਜ਼ਾਂ ਦਾ ਵਿਛੋੜਾ ਪੈ ਜਾਣਾ ਤੇ ਮੈਨੂੰ ਕੱਲੀ ਨੂੰ ਰਾਹ ਦੇ ਉੱਤੇ ਕਿਸੇ ਜੈ ਪੈਂਡੇ ਮਹਾਂ ਅੰਧ ਗੁਬਾਰਾ ਜਿਹੜੇ ਰਸਤੇ ਦੇ ਉੱਤੇ ਬਹੁਤ ਹਨੇਰਾ ਹੈ ਉੱਥੇ ਮੈਨੂੰ ਜਾਣਾ ਪੈਣਾ ਹੈ ਤੇ ਮੈਂ ਨਾਮ ਦੀ ਗੰਢ ਮਾਰ ਲੈਂਦੀ। ਹਾਂਜੀ
1: ਤੈ ਜੇਵਟ ਮੈਂ ਨਾਹੇ ਕੋ ਸਭ ਜਗ ਜਿੱਠਾ ਹੰਡ
0: ਹੁਣ ਬਾਬਾ ਫਰੀਦ ਜੀ ਕਹਿੰਦੇ ਫਿਰ ਮੈਂ ਸਮਝ ਲੈਂਦੀ ਹੇ ਮੇਰੇ ਮਾਲਕ ਜੀ ਕੱਲ ਪਰਸੋਂ ਜਦੋਂ ਮੈਂ ਹੁਕਮਨਾਮੇ ਦੀ ਆਣ ਕੇ ਕਥਾ ਕੀਤੀ ਨਾ ਮਹੀਨੇ ਦੀ ਤੇ ਸਾਰੇ ਮਹੀਨੇ ਦੀ ਅਰਦਾਸ ਕਰਨ ਤੋਂ ਬਾਅਦ ਮੈਂ ਏਕ ਆਪ ਜੀ ਨੂੰ ਦ੍ਰਿੜ ਕਰਾਇਆ ਸੀ ਕਰਾਵ ਕਿ ਜਦੋਂ ਸਾਰੀਆਂ ਜੂਨਾਂ ਚੋਂ ਭਟਕੇ ਆਣ ਕੇ ਦੂਜੇ ਭਾਅ ਦਾ ਭਾਉ ਜਾਲ ਕੇ ਆਣ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਆਤਮਾ ਡਿੱਗੀ ਤੇ ਉਹਨੇ ਆਖਿਆ ਸੀ ਪ੍ਰਭ ਤੁਧ ਬਿਨ ਦੂਜਾ ਕੋਈ ਨਹੀਂ, ਪ੍ਰਭ ਸੁਸਤੀ ਚ ਕੋਈ ਬੋਲਦੇ ਹੋ ਗੱਜ ਕੇ ਬੋਲੋ ਪ੍ਰਭ ਇੱਥੇ ਵੀ ਕਹਿੰਦੇ ਨੇ ਤੈ ਜੇਵਡ ਮੈਂ ਨਾਹੇ ਕੋ ਹੁਣ ਪਤਾ ਲੱਗਾ ਕਿ ਹੇ ਮੇਰੇ ਸਾਹਿਬਾ ਹੇ ਮੇਰੇ ਪਤੀ ਦੇਵ ਸਾਰੇ ਜਗਤ ਵਿੱਚ ਫਿਰ ਕੇ ਵੇਖਿਆ ਤੇਰੇ ਜਿੱਡਾ ਹੋਰ ਕੋਈ ਨਹੀਂ, ਸਭ ਜਗ ਡਿੱਠਾ ਹੰਡ ਸਾਰਾ ਜਗ ਹੰਡ ਕੇ ਵੇਖਿਆ ਵਾ ਸਾਰਾ ਜਗ ਫਿਰ ਕੇ ਵੇਖ ਲਿਆ ਵਾ ਮਗਰ ਮੇਰੇ ਸਾਹਿਬਾ ਤੇਰੇ ਵਰਗਾ ਪਿਆਰ ਕਰਨ ਵਾਲਾ ਕੋਈ ਨਹੀਂ, ਜੇ ਮੈਨੂੰ ਪਤਾ ਲੱਗਦਾ ਕਿ ਤੇਰੇ ਵਰਗਾ ਪਿਆਰ ਪਹਿਲਾਂ ਪਤਾ ਲੱਗ ਜਾਂਦਾ ਕਿ ਤੇਰੇ ਵਰਗਾ ਸਹਾਈ ਕੋਈ ਨਹੀਂ ਅੰਤਕਾਲ ਤੇ ਤੂੰ ਹੀ ਸਹਾਈ ਹੋਣਾ ਹੈ ਤੇ ਮੈਂ ਸਵਾਸਾਂ ਰੂਪੀ ਜਿਹੜੇ ਬੁੱਕ ਨੇ ਇਹਨਾਂ ਨੂੰ ਐਵੇਂ ਨਾ ਕੱਢ ਕੱਢ ਕੇ ਮਾਰਦੀ, ਮੈਂ ਚਤੁਰਾਈਆਂ ਵਿੱਚ ਨਾ ਰਹਿੰਦੀ, ਮੈਂ ਆਪਣੇ ਸਿਆਣਪਾਂ ਵਿੱਚ ਨਾ ਰਹਿੰਦੀ, ਮੈਂ ਭੋਲੇ ਭਾਅ ਵਿੱਚ ਜਪਦੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ
1: ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ
0: ਇਹ ਬੜਾ ਪਿਆਰਾ ਬਚਨ ਜੇ ਆਪ ਜੀ ਨੇ ਕਈ ਵਾਰ ਸੁਣਿਆ ਤੇ ਯਾਦ ਕੀਤਾ ਜੇ ਤੂੰ ਅਕਲ ਅਕਲ ਮੈਨੇ ਮਤ ਲਤੀਫ ਇੱਕ ਉਰਦੂ ਦੇ ਵਿੱਚ ਜਿਹੜਾ ਸਿਆਣਾ ਹੋਵੇ ਉਹਨੂੰ ਕੀ ਕਹਿੰਦੇ ਆ ਲਤੀਫਾ ਲਤੀਫਾ ਕਹਿੰਦੇ ਇਹ ਬੜਾ ਲਤੀਫਾ ਹੈ ਇਹਨੂੰ ਬੜੀਆਂ ਸਿਆਣਪਾਂ ਆਉਂਦੀਆਂ ਬਾਬਾ ਫਰੀਦ ਜੀ ਵੀ ਕਹਿੰਦੇ ਬੰਦਿਆ ਇਹ ਆਪੋ ਆਪਣੇ ਆਪ ਨੂੰ ਵੇਖ ਲੋ ਕਿ ਮੈਂ ਆਖਾਂ ਪਰਮਜੀਤ ਸਿੰਘਾ ਜੇ ਤੂੰ ਸਿਆਣਾ ਹੈ ਧਿਆਨ ਦਿਓ ਪਰਮਜੀਤ ਸਿੰਘਾ ਜੇ ਤੂੰ ਸਿਆਣਾ ਹੈ ਤੇ ਬੂਟਾ ਸੋ ਆਖੇ ਬੂਟਾ ਸਾਂ ਜੇ ਤੂੰ ਸਿਆਣਾ ਹੈ ਜੇ ਤੂੰ ਅਕਲ ਲਤੀਫ ਬੰਦਿਆ ਜੇ ਤੂੰ ਸਿਆਣਾ ਹੈ ਤੇਰੇ ਵਿੱਚ ਕੋਈ ਮਤ ਹੈ ਤੇ ਕੀ ਕਰਿਆ ਕਰ ਕਾਲੇ ਲੇਖ ਨਾ ਲੇਖ ਤੇ ਇਹਦਾ ਬਚਨ ਬੜਾ ਪਿਆਰਾ ਕੀਤਾ ਹੈ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦਾ ਅਰਥ ਇਹ ਕੀਤਾ ਹੈ ਕਿ ਤੂੰ ਜਿਹਦੇ ਮੱਥੇ ਲੱਗਦਾ ਵਾ ਨਾ ਉਹਦੇ ਔਗਣ ਹੀ ਨਾ ਲਿਖਿਆ ਕਰ ਉਹਦੇ ਜਿਹਦੇ ਮੱਥੇ ਜਿਹਦੇ ਘਰ ਵਿੱਚ ਜਾਣਾ ਇਹ ਹੀ ਨਾ ਵੇਖਿਆ ਕਰ ਜਾ ਕੇ ਸਾਡਾ ਸੁਭਾਅ ਹੈ ਆਪਾਂ ਜਿਹਦੇ ਘਰ ਜਾਈਏ ਨਾਲੇ ਤੇ ਉਹਦੇ ਘਰੋਂ ਰੋਟੀ ਖਾ ਕੇ ਆਉਂਦੇ ਤੇ ਨਾਲੇ ਉਹਦੇ ਘਰੋਂ ਕੀ ਚੁੱਕ ਲਿਆਉਂਦੇ ਆ ਉਹਦੀਆਂ ਬੁਰਿਆਈਆਂ ਇਹਦੇ ਬੱਚੇ ਆਖੇ ਨਹੀਂ ਲੱਗਦੇ ਇਹਦੇ ਘਰ ਚ ਆਹ ਗਲਤ ਹੋ ਰਿਹਾ ਜੀ ਇਹਦੇ ਘਰ ਚ ਆਹ ਗਲਤ ਹੋ ਰਿਹਾ ਜੀ ਉਹਦੇ ਘਰ ਵਿੱਚ ਜੇ ਕੁਝ ਚੁੱਕਣਾ ਹੈ ਤੇ ਕੋਈ ਚੰਗੀ ਗੱਲ ਚੁੱਕ ਲਓ ਉਹਦੇ ਘਰੋਂ ਸਾਰਾ ਤੇ ਮਾੜਾ ਨਹੀਂ ਹੋਊਗਾ ਮੇਰੇ ਸਾਹਿਬ ਦਾ ਬਚਨ ਮੰਨ ਲਿਓ ਛੋੜ ਅਵਗੁਣ ਚਲੀਏ ਸਾਂਝ ਕਰੀਜੇ ਗੁਣਾ ਕੇਰੀ ਜਿਹਦੇ ਘਰ ਜਾਓ ਉਹਦੇ ਘਰ ਵਿੱਚੋਂ ਕੋਈ ਚੰਗੀ ਗੱਲ ਚੁੱਕ ਲਓ ਬੁਰਿਆਈਆਂ ਉਹਦੀਆਂ ਛੱਡ ਦਿਓ ਜੇ ਚੰਗੇ ਉਹਦੇ ਦੋਸਤ ਦਿਓ ਤੇ ਫਿਰ ਪਿਆਰ ਵਿੱਚ ਆਣ ਕੇ ਉਹਨੂੰ ਸਮਝਾਓ ਕਿ ਪਿਆਰਿਆ ਇਸ ਗੱਲ ਚ ਤੇਰਾ ਨੁਕਸਾਨ ਹੋ ਜਾਣਾ ਮਗਰ ਇਹ ਨਹੀਂ ਕਿ ਉਹਦੇ ਘਰੋਂ ਔਗਣ ਚੁੱਕ ਲਿਆਓ ਤੇ ਬਾਹਰ ਫਿਰ ਢੋਲ ਪਾ ਲਓ ਗਲ ਦੇ ਵਿੱਚ ਤੇ ਦੱਸਦੇ ਫਿਰ ਮੈਂ ਉਹਦੇ ਘਰ ਰੋਟੀ ਖਾਣ ਗਿਆ ਸਾਂ ਉਹਦੇ ਘਰ ਆਹ ਗਲਤ ਹੋ ਰਿਹਾ ਚੰਗੀ ਤੈਨੂੰ ਰੋਟੀ ਤੇ ਸੱਦਿਆ ਉਹਨੇ ਨਾਲੇ ਤੇ ਤੈਨੂੰ ਉਹਨੇ ਰੋਟੀ ਖਵਾਈ ਤੇ ਨਾਲੇ ਤੂੰ ਉਹਦੀਆਂ ਬੁਰਿਆਈਆਂ ਬਾਹਰ ਪਿੱਟਦਾ ਫਿਰਦਾ ਹੈ ਸਾਹਿਬ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ ਜੇ ਤੂੰ ਅਕਲ ਲਤੀਫ ਜੇ ਤੂੰ ਅਕਲ ਦਾ ਲਤੀਫਾ ਸਿਆਣਾ ਏ ਤੇ ਪਿਆਰਿਆ ਫਿਰ ਲੋਕਾਂ ਦੇ ਗੁਨਾਹ ਨਾ ਆਪਣੀ ਸੁਰਤ ਉੱਤੇ ਲਿਖਿਆ ਕਰ ਕਾਲੇ लेख ना लेख एवे काले लेख ना लिखदा फिरिया कर के डायरी ले लियो ते जेदे घर जाना कहना आ भी माड़ा आ भी माड़ा आ भी माड़ा आ भी माड़ा। कदी गुरु नानक नु पुछ हम नहीं चंगे, बोलो हम ते बुरा नहीं। आ बोली गुरु नानक ने तुहानू दित्ती सी तोते वांग दृढ़ करवाई सी, ए बोली तोते वांग दृढ़ करवाई। कबीर सब ते हम बुरे, कबीर अज कोई भी नहीं कहिंदा हुण की कहिंदे कबीर सब ते हम चंगे। हुण ते ए बोली बन गई सारिया तो मैं चंगा, मेरे वर्गा किसे नूं पाठ करना नहीं आउंदा, मेरे वर्गे कपड़े पाउणे नहीं आउंदे, मेरे वर्गा गुरमुख कोई नहीं। मगर गुरमुखो ए घर ए तरह दा वा, ए मटाउंदा ए मटाउंदा। कर कृपा जिसके हिरदे गरीबी बसावे, निम्रता देंदा ए घर, ए तुहानू इथे लै जांदा वा जिथे आप गवाईए तां शौ पाईए, आपा गवा के शौ दी प्राप्ति करांदा ए। ते मेरे सतगुरु पातशाह जी कहिंदे ने जे तू किते सियाणा ए अकल दा ते फिर जिन्हां दे घर जाना उन्हां दी औगण ना चुकिया कर। हां जी
1: आपनड़े गिरिवान मह सिर नीवा कर देख।
0: बाबा फरीद कहिंदा जे तू सियाणा है ते मैं तेनू एक सलाह दवां, अपनी बुक्कल च झाती मारिया कर। मैं की हां अपने अंदर कदी महापुरुष ते इथों तक भी कहिंदे सी, कहिंदे गुरमुखो अपनी मूवी आप बनाया करो, अपनी मूवी बोलो मूवी मूवी आप बनाउंदे हो ना कैमरे दे विच, अपनी मूवी अगे अगे तुसी आप तुरे गए शरीर करके ते सुरत करके पिछे वेंदे रहा करो। मैं की करदा फिरदा सारा दिन, पैर सवेर तो लेके शामा तक वेख्या करो मैं की कीता है। मैं किन्ने बजे उठिया, जदों मैं उठिया उदों मैं की कीता, जदों मैं इशनान कर लिया उस तो बाद मैं की कीता। कई मेरे वीर गुरमुख प्यारे इस तरह के पहली गल ते इशनान रोज करते नहीं। चलो जे इशनान कीता ते पैंदिया कोई रब का ना नहीं, कोई बंदगी नहीं, कोई सिमरन नहीं। अजय गुरु गोबिंद सिंह साहब के रहत नामिया विच लिखिया वा वाहे गुरु बिन कहे जो खावे। बोलो वाहे गुरु बिन गज के क्यों नहीं कहते, वाहे गुरु बिन कहे। सामने रोटी आ गई ते वाहे गुरु का नाम ना जपिया पैंदिया ही परौंठा मुंह दे विच पाउण लग पिया। एक महापुरुष ने कथा सुनाई कहिंदे किसे नूं प्रशादा कह दिता ते ओ प्रशादा खाण चले गया। जदों प्रशादा खाण लगा ना ते तरह तरह के परौंठे बना के दही नाल रख के सब्जी नाल रख के बीबी राणी हाथ जोड़ के बह गई कि गुरमुख प्यारा मेरे घर आया है, रोटी खाने तो पहलो मेरे घर दी हवा दे विच खलारूगा सतनाम श्री वाहगुरु दीआं धुनां। मगर ए ही मेरे वर्गा भुखा इन्हें मेथी आले परौंठे कदी वेखे नहीं सी, इथे दी ना तोड़ के मुंह दे विच जदों पाउण लगा ना ते जिहड़ी बुरकी मुंह च पाउण लगा उस बुरकी चो रोण दी आवाज आई। ध्यान दिओ बुरकी रोई ते इन्हे बुरकी रख दी थाल दे विच ते कहिंदा वाहिगुरु ये की गल, अज तक ते रोटी विचों रोण दी आवाज नहीं आई। जदों वाहिगुरु इहदे मुंहों निकलिया ते बुरकी हसण लग पई ते इन्हे हथ जोड़ के आख्या मैनू पता नहीं लगा इस गल दा, मैनू दस तो पहलो रोई क्यों है ते हुण हसदी क्यों है। ते इन्हे अगों बुरकी ने आवाज दी भलिया जदों तू रब दा नाम लैण तो पहलो ही रोटी खाण लगा सा ते मैं रोई सा, किस बेशुकरे दे मुंह विच मैनू पाउण लगा है, किस नगुरे दे मुंह विच मैनू पाउण लगा है जिहदा कोई इन्ना भी धर्म नहीं कि जिसका दिता खावना तिस कहीए। जिन्हें रोटी दिती उहनू एक बार आखला वाहिगुरु तेरा शुक्र है। ते जदों तू वाहिगुरु आख्या वा जदों तेरे डर करके मुंह चो वाहिगुरु निकलिया ते मैं तां हसी हां कि मैं उस मुंह विच पैण लगी हां जिहड़े मुंह दे विचों निकलिया सतनाम श्री। मेरी भी गति हो गई, मेरा भी भला हो गया। इत्थे बाबा जी कहिंदे ने कदी सोचो वेखो चंगी तरहां ਤੁਸੀਂ ਪਿਆਰ ਦੇ ਵਿੱਚ ਆਣ ਕੇ ਇੱਕ ਵਾਰ ਫੇਰ ਆਖੋ ਸਤਨਾਮ ਸ੍ਰੀ ਨਿਸ਼ੁਕਰੇ ਨਾ ਬਣੋ, ਇੱਕ ਵਾਰ ਫੇਰ ਦੱਸੋ ਕੀ ਤੁਸੀਂ ਜੀ।
1: ਆਪਨੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ।
0: ਆਪਣੇ ਅੰਦਰ ਝਾਤੀ ਮਾਰ ਕੇ ਵੇਖੋ, ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਬਿਨ ਕਹੇ ਜੋ ਖਾਵੇ। ਤੁਸੀਂ ਆਪਣੇ ਭੈਣ ਭਰਾ ਜਿੰਨੇ ਮੇਰੇ ਨੌਜਵਾਨ ਵੀਰ ਬੀਬੀਆਂ ਬੱਚੀਆਂ ਬੈਠੇ ਹੋ ਜਾਂ ਗੁਰਮੁਖ ਪਿਆਰੇ ਸਤਸੰਗਤ ਬੈਠੀ ਆ, एक बार चेता करो अपने अपनी सुरत विच लै जाओ। जो सवेरे नाश्ता कर दे हो ते नाश्ता करन तो पहलो कदी आख्या जे पांच बार सतनाम श्री वाहिगुरु, जे नहीं आख्या तो कल तो शुरू करे हो। करोगे जरूर सारे कहिंदे हो, क्यों भी पिछों तक मंजूर आ पर शादा छकण वेले पांच बार की कहना है वाहिगुरु। गज के आखो की कहना है वाहिगुरु वाहिगुरु वाहेगुरु वाहेगुरु। पांच वार वाहेगुरु आखियो वेखियो ਚਾਰ ਸਵੇਰੇ ਉਹ ਕਿਤਨਾ ਦੌਲਤਾਂ ਦੇ ਬਾਹਰ ਲੱਗਦੇ ਨੇ, ਚਾਰ ਸਵੇਰੇ ਉਹ ਕਿਤਨਾ ਸੁੱਖ ਹੀ ਸੁੱਖ ਤੁਹਾਡੇ ਘਰ ਵਿਚ ਆ ਜਾਂਦੇ ਨੇ, ਕਿਉਂਕਿ ਰੋਟੀ ਦੇਣ ਵਾਲੇ ਨੂੰ ਵੀ ਪਤਾ ਲੱਗਾ ਹੈ ਕਿ ਇਹ ਰੋਟੀ ਦੇਣ ਵਾਲੇ ਨੂੰ ਯਾਦ ਰੱਖਦਾ ਹੈ। ਤੇ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਬਿਨ ਕਹੇ ਜੋ ਖਾਵੇ, ਫਿਰ ਅੱਗੇ ਜਾ ਕੇ ਕਹਿੰਦੇ ਨੇ ਬਿਨ ਜਪ ਜਾਪ ਜਿਵੇਂ ਜੋ ਪ੍ਰਸਾਦ, ਜਿਵੇਂ ਜੋ ਪ੍ਰਸਾਦ, ਬਿਨਾਂ ਜਪਜੀ ਤੇ ਜਾਪਣ ਤੋਂ ਬਿਨਾਂ, ਵਾਹਿਗੁਰੂ ਜਪਣ ਤੋਂ ਬਿਨਾਂ ਜਿਹੜੇ ਪ੍ਰਸ਼ਾਦ ਮੂੰਹ ਦੇ ਵਿਚ ਪਾਉਣੇ ਨੇ। ਮੇਰੇ ਸਾਹਿਬ ਨੇ ਤੇ ਇੰਨਾ ਸਖਤ ਸ਼ਬਦ ਕਹਿ ਦਿੱਤਾ ਵਾ, ਕਹਿੰਦੇ ਸੋ ਵਿਸ਼ਟਾ ਕਾ ਕਿਰਮ ਹੋਏ, ਸਮਝ ਲਓ ਪਰੌਂਠੇ ਨਹੀਂ ਖਾਣ ਲੱਗਾ ਜਪਜੀ ਸਾਹਿਬ ਪੜਨ ਤੋਂ ਬਿਨਾਂ, ਵਾਹਿਗੁਰੂ ਪੜਨ ਤੋਂ ਬਿਨਾਂ ਜਿਹੜਾ ਪਰੌਂਠਾ ਮੂੰਹ ਦੇ ਵਿਚ ਪਾਇਆ ਵਾ ਨਾ, ਮੇਰੇ ਸਤਿਗੁਰੂ ਜੀ ਕਹਿੰਦੇ ਨੇ ਰਹਿਤਨਾਮਿਆਂ ਚ ਇਹਨੇ ਵਿਸ਼ਟਾ ਮੂੰਹ ਚ ਪਾਇਆ ਵਿਸ਼ਟਾ, ਚੇਤੇ ਕਰ ਲੋ, ਮੈਂ ਨੀ ਕਹਿੰਦਾ ਗੁਰਬਾਣੀ ਕਹਿੰਦੀ। ਵਾਹਿਗੁਰੂ ਕਹਿਣ ਤੋਂ ਬਿਨਾਂ ਜਿਹੜਾ ਪ੍ਰਸ਼ਾਦੇ ਦੀ ਬੁਰਕੀ ਮੂੰਹ ਚ ਤੋੜ ਕੇ ਪਾਈ ਆ, ਇਹਨੇ ਗੰਦ ਪਾਇਆ ਮੂੰਹ ਦੇ ਵਿਚ, ਗੰਦ ਜਿਹੜਾ ਬੰਦੇ ਦੇ ਅੰਦਰੋਂ ਨਿਕਲਦਾ ਹੈ। ਇਸ ਕਰਕੇ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ, ਦੇਖ ਆਪਣੇ ਅੰਦਰ ਝਾਤੀ ਮਾਰ ਕਿ ਤੂੰ ਕੀ ਕਰ ਰਿਹਾ, ਅੰਮ੍ਰਿਤ ਵੇਲੇ ਉੱਠਿਓ ਜਦੋਂ ਤੂੰ ਨਾਸ਼ਤਾ ਕਰਨ ਲੱਗਾ। ਕਈ ਤੇ ਬਦ ਨਸੀਬ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਦਿਨ ਚੜਦਾ ਨਹੀਂ ਤੇ ਆਂਡਿਆਂ ਦੀ ਪਲੇਟ ਅੱਗੇ ਆ ਜਾਂਦੀ। ਪਿਆਰਿਓ ਜਰਾ ਸੋਚੋ, ਇੱਕ ਮਹਾਂਪੁਰਸ਼ ਬੜਾ ਮੌਜ ਵਿਚ ਇੱਕ ਦਿਨ ਸੀਸਗੜ੍ਹ ਸਾਹਿਬ ਦੇ ਸਾਹਮਣੇ ਰੇਹੜੀ ਲਾਈ ਕਿਸੇ ਨੇ ਥੋੜਾ ਜਿਹਾ ਦੂਰ ਕਰਕੇ ਮਤੀ ਦਾ ਚੌਂਕ ਤੋਂ, ਤੇ ਉਹ ਗੁਰਦੁਆਰੇ ਆਉਂਦਾ ਹੁੰਦਾ ਸੀ ਬੜੇ ਪਿਆਰ ਨਾਲ, ਅੰਮ੍ਰਿਤ ਵੇਲੇ ਹੈ ਸਾਈ ਸੀ ਰੱਬ ਦਾ ਤੇ ਬੜੇ ਰੰਗ ਵਿਚ ਵਿਚਰਦਾ ਸੀ, ਤੇ ਉਹ ਆਖੇ ਜਿਹੜਾ ਆਂਡਿਆਂ ਵਾਲਾ ਆਖੇ ਸੰਡੇ ਹੋ ਜਾ ਮੰਡੇ ਰੋਜ਼ ਖਾਓ ਅੰਡੇ, ਉਹ ਜਿਹੜਾ ਆਂਡੇ ਵੇਚਣ ਵਾਲਾ ਉਹ ਰੋਜ਼ ਆਕੇ ਸੰਡੇ ਹੋ ਜਾ ਮੰਡੇ ਰੋਜ਼ ਖਾਓ ਅੰਡੇ, ਤੇ ਉਹ ਮਸਤਾਨਾ ਕਹਿੰਦਾ ਸੰਡੇ ਹੋ ਜਾ ਮੰਡੇ ਜਿਹੜੇ ਖਾਣਗੇ ਅੰਡੇ ਉਹਨਾਂ ਨੂੰ ਪੈਣਗੇ ਡੰਡੇ। ਉਹ ਉੱਥੇ ਖਲੋ ਕੇ ਉਹਦੀ ਰੇਹੜੀ ਦੇ ਕੋਲੇ ਗੀਤ ਗਾਉਣ ਡੈ ਪਿਆ, ਸੱਚ ਜਾਣੇ ਉਹ ਮਾਰ ਪੈਣੀ ਹੈ ਇਹਨਾਂ ਚੀਜ਼ਾਂ ਤੋਂ, ਇਹਨਾਂ ਚੀਜ਼ਾਂ ਤੋਂ। ਪਰਮੇਸ਼ਵਰ ਨੇ ਤੁਹਾਨੂੰ ਪੁੱਛਣਾ ਹੈ ਕਿ ਮੈਂ ਤੈਨੂੰ ਕੀ ਖਾਣ ਨੂੰ ਭੇਜਿਆ ਸੀ, ਮੈਂ ਖਾਣਾ ਤੈਨੂੰ ਦੱਸਿਆ ਜੈ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ, ਛੱਤੀ ਅੰਮ੍ਰਿਤ ਖਾਣ ਨੂੰ ਪਰਮੇਸ਼ਵਰ ਨੇ ਆਪਾਂ ਨੂੰ ਦਿੱਤੇ, ਤੇ ਮੈਂ ਇਸ ਪਾਸੇ ਲੰਮਾ ਵਿਸ਼ਾ ਨਾ ਖਣਾ। ਬਾਬਾ ਜੀ ਕਹਿੰਦੇ ਨੇ ਲੋਕਾਂ ਦੇ ਗੁਨਾਹ ਨਾ ਵੇਖ, ਤੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਪਣੀ ਮੂਵੀ ਬਣਾ, ਤੂੰ ਕੰਮ ਤੇ ਗਿਓ ਕਿਤੇ ਹੇਰਾਫੇਰੀ ਤੇ ਨਹੀਂ ਕੀਤੀ, ਕਿਤੇ ਹੇਰਾਫੇਰੀ ਦੇ ਪੈਸਿਆਂ ਦਾ ਜੂਸ ਲਿਆ ਕੇ ਤੇ ਨਹੀਂ ਬੱਚਿਆਂ ਨੂੰ ਪਿਆਇਆ, ਫਿਰ ਵੱਡਿਆ ਹੋਇਆ ਕਿਨਾ ਬੱਚੇ ਆਖੇ ਨਹੀਂ ਲੱਗਦੇ, ਕਿਤੇ ਹੇਰਾਫੇਰੀ ਤੇ ਸੇਬ ਲਿਆ ਕੇ ਤੇ ਨਹੀਂ ਬੱਚਿਆਂ ਨੂੰ ਖਵਾਏ। ਉਹ ਭੋਲਿਆ, ਇਹ ਗੱਲਾਂ ਤੈਨੂੰ ਮੰਨਣੀਆਂ ਪੈਣੀਆਂ ਨੇ, ਅੱਜ ਮੰਨ ਲਈ, ਕੱਲ ਮੰਨ ਲਈ, 100 ਸਾਲ ਨੂੰ ਮੰਨ ਲਈ, ਤੇਰੀ ਔਲਾਦ ਵੀ ਨੇਕ ਤਾਂ ਹੀ ਨਿਕਲਣੀਆਂ ਜੇ ਇਹਨਾਂ ਦੇ ਮੂੰਹ ਚ ਨੇਕ ਕਮਾਈ ਪਊਗੀ। ਤੇ ਇਹ ਤੂੰ ਅੱਜ ਕਰ ਲਾ, ਕੱਲ ਕਰ ਲਈ, ਕੱਲ ਕਰ ਲਈ, ਪਰਸੋਂ ਕਰ ਲਈ, ਅਜੇ ਤੂੰ ਧੋਖਾ ਖਾ ਰਿਹਾ ਏ। ਤੇ ਮੇਰੇ ਮਾਲਕ ਜੀ ਕਹਿੰਦੇ ਨੇ ਤਾਂ ਕੋ ਧੋਖਾ ਕਾਂ ਵਿਆਪੇ ਜਾ ਕੋ, ਉਹ ਧੋਖੇ ਤੋਂ ਬਚਣਗੇ ਜਿਹੜੇ ਪਰਮੇਸ਼ਵਰ ਦੇ ਹੁਕਮ ਵਿਚ ਚੱਲਣਗੇ। ਬਾਬਾ ਫਰੀਦ ਜੀ ਕਹਿੰਦੇ ਨੇ ਲੋਕਾਂ ਦੇ ਗੁਨਾਹ ਵੇਖਣ ਵਾਲਿਆ, ਆਪਣੇ ਅੰਦਰ ਝਾਤੀ ਮਾਰ, ਤੂੰ ਕੀ ਕਰ ਰਿਹਾ। ਹਾਂਜੀ,
1: ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਕੁੰਮ।
0: ਇਹ ਜੀਵਨ ਜਾਚ ਸ਼ਬਦ ਨੇ, ਇਹਨਾਂ ਨੂੰ ਕੀ ਆਖਿਆ, ਜੀਵਨ ਜਾਚ, ਬੋਲੋ ਜੀਵਨ, ਜੀਵਨ ਦੀ ਜਾਚ ਸਿਖਾਈ ਸਤਿਗੁਰੂ ਨੇ। ਲੋਕਾਂ ਦੇ ਗੁਨਾਹ ਨਾ ਵੇਖਿਆ ਕਰ, ਆਪਣੇ ਵੇਖਿਆ ਕਰ। ਹੁਣ ਕਹਿੰਦੇ ਜੇ ਤੈਨੂੰ ਜੇ ਕਿਤੇ ਕੋਈ ਦੁੱਖ ਦੇਣ ਤੇ ਕਿਤੇ ਇਹ ਨਾ ਹੋਵੇ ਕਿ ਤੇਰੇ ਰਾਜ ਕੋਈ ਖੱਡੀ ਨੀ ਜੀ ਪੁੱਟ ਜੇ ਤੇ ਤੂੰ ਖੱਡਾ ਪੁੱਟ ਦੇ ਉਹਦੇ ਰਾਜ, ਤੈਨੂੰ ਕਿਤੇ ਇੱਕ ਕੋਈ ਗਾਲ ਕੱਢੇ ਤੇ ਤੂੰ ਅੱਗੋਂ 50 ਕੱਢੇ, ਤੈਨੂੰ ਇੱਕ ਹੱਥ ਨਾ ਕਿਤੇ ਪਰੇ ਨੂੰ ਲਵੇ ਤੇ ਤੂੰ ਮੂੰਹ ਤੇ ਚਪੇੜ ਮਾਰ ਦੇ। ਜਿਉਂ ਤੈ ਮਾਰਨ ਮੁਕੀਆਂ, ਜਿਹੜੇ ਤੈਨੂੰ ਮੁਕੀਆਂ ਮਾਰਨ ਕਿਤੇ ਉਹਨਾਂ ਨੂੰ ਜਾ ਕੇ ਉਹ ਨਾ ਆਉਂਦੀ ਹੋਏ ਬਰਛਾ ਲੈ ਕੇ ਉਹਨਾਂ ਦਾ ਪੇਟ ਹੀ ਵਿੰਨ ਦੇ। ਇਸ ਤਰ੍ਹਾਂ ਨਾ ਕਰੀ, ਜਰੀ ਪਹਿਲੋਂ ਤੇ ਆਖੀ ਮੇਰੇ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰੀ, ਗਰੀਬ ਨਵਾਜ ਇਸ ਖੋਟੀ ਬੁੱਧੀ ਵਾਲੇ ਨੂੰ ਸ਼ੁੱਧ ਮਤ ਬਖਸ਼, ਇਹਦਾ ਵੀ ਭਲਾ ਹੋਵੇ, ਇਹਨੂੰ ਵੀ ਇਹੋ ਜਿਹੀ ਸਮਤ ਬਖਸ਼ੋ ਕਿ ਇਹ ਕਿਸੇ ਦਾ ਦਿਲ ਨਾ ਦਿਖਾਵੇ। ਜੋ ਤੈ ਮਾਰਨ ਮੁਕੀਆਂ ਜਿਨ੍ਹਾਂ ਨਾ ਮਾਰੇ ਘੁੰਮ। ਹਾਂਜੀ,
1: ਆਪਣ ਲੜੈ ਕਰ ਜਾਏ ਕੈ ਪੈਰ ਤਿਨਾਂ ਦੇ ਚੁੰਮ।
0: ਆਪ ਜਾ ਕੇ ਆਪਣੀ ਸੁਰਤ ਰੂਪੀ ਘਰ ਵਿਚ ਆਣ ਕੇ, ਆਪਣੜੇ ਘਰ ਦਾ ਮਤਲਬ ਆ ਕਿ ਐਵੇਂ ਛੇਤੀ ਨਾ ਸੁਰਤ ਬਾਹਰ ਕੱਢ ਕੇ ਗੁੱਸੇ ਚ ਨਾ ਆ ਜੀ, ਆਪਣੀ ਸੁਰਤ ਨੂੰ ਟਿਕਾਓ ਵਿਚ ਲਿਆਵੀ, ਆਪਣੇ ਵਿਚਾਰਾਂ ਨੂੰ ਟਿਕਾਓ ਵਿਚ ਲਿਆਵੀ, ਤੇ ਗੱਲ ਚੇਤੇ ਕਰੀ ਕਿ ਮੇਰੇ ਗੁਰੂ ਨੇ ਕੀ ਕਿਹਾ ਸੀ, ਬੁਰੇ ਦਾ ਭਲਾ ਕਰ। ਮੇਰੇ ਗੁਰੂ ਸਾਹਿਬ ਨੇ ਕਿਹਾ ਸੀ ਪਰਕਾ ਬੁਰਾ ਨਾ ਰੱਖੋ ਚੀਤ, ਮੇਰੇ ਗੁਰੂ ਨੇ ਕਿਹਾ ਸੀ ਸਾਰਿਆਂ ਦਾ ਭਲਾ ਮੰਗਣਾ ਵਾ, ਤੇ ਮੈਂ ਕਿਤੇ ਕਾਹਲੀ ਵਿਚ ਆਣ ਕੇ ਕਿਸੇ ਦਾ ਬੁਰਾ ਨਾ ਕਰਦਾ। ਆਪਣੜੇ ਘਰ ਸੁਰਤ ਰੂਪੀ ਘਰ ਵਿਚ ਆਣ ਕੇ ਪੈਰ ਤਿਨਾਂ ਦੇ ਚੁੰਮ, ਉਹਦੇ ਚਰਨੀ ਹੱਥ ਲਾ ਕੇ ਆਖੀ ਭਲਿਆ ਰੱਬ ਤੈਨੂੰ ਵੀ ਸਮਤ ਬਖਸ਼ੇ, ਭਲਿਆ ਰੱਬ ਤੈਨੂੰ ਵੀ ਜੀਵਨ ਦੀ ਜਾਚ ਬਖਸ਼ੇ, ਭਲਿਆ ਰੱਬ ਤੇਰੇ ਮੂੰਹੋਂ ਵੀ ਕਢਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਜੀਵਨ ਦੀ ਜਾਚ ਦੇ ਬਚਨ ਨੇ। ਕੱਲ ਇਹ ਤੋਂ ਅੱਗੇ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਭੋਲਣਾ ਚਿਤਾਰਨੀ ਅਸੀਸ ਦਿਓ, ਅੰਮ੍ਰਿਤ ਵੇਲੇ ਉੱਠਿਆ ਕਰੋ। ਮੇਰੀ ਹੱਥ ਜੋੜ ਕੇ ਆਪ ਜੀ ਸਰਬੱਤ ਮਾਈ ਭਾਈ ਨੂੰ ਜੋਦੜੀ ਆ, ਜਿਸ ਤਰ੍ਹਾਂ ਮੈਂ ਆਪ ਜੀ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਰੋਟੀ ਖਾਣ ਤੋਂ ਪਹਿਲਾਂ ਕੀ ਕਰਨਾ ਹੈ, ਸਾਰੇ ਆਖਿਓ ਪੰਜ ਵਾਰ ਕੀ ਕਹਿਣਾ ਹੈ, ਫਿਰ ਇੱਕ ਵਾਰ ਆਖੋ ਕੀ ਆਖਣਾ ਹੈ। ਜੇ ਅੱਜ ਦੀ ਕਥਾ ਚ ਤੁਸੀਂ ਮੇਰੀਆਂ ਭੈਣਾਂ ਤੇ ਬੱਚੇ ਇਹੋ ਹੀ ਝੋਲੀ ਚ ਪਵਾ ਕੇ ਲੈ ਜਾਓ, ਕੱਲ ਨੂੰ ਜੀਵਨ ਬਦਲਿਆ ਹੋ, ਕੱਲ ਨੂੰ ਜੀਵਨ ਦੀ ਧਾਰਾ ਬਦਲ ਜੂਗੀ। ਕਿਉਂਕਿ ਗੁਰਪੂਰੇ ਕਾ ਉਪਦੇਸ਼ ਜਿਹਨੇ ਸੁਣ ਲਿਆ ਨਾ, ਉਹ ਗੁਰਮੁਖ ਪਿਆਰੇ ਉਹ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਾਰੇ ਉਪਦੇਸ਼ ਦੇ ਆਪਾਂ ਕਿੱਥੇ ਮੰਨਣ ਰਹੇ, ਇੱਕ ਇਹੋ ਹੀ ਅੱਜ ਉਪਦੇਸ਼ ਆਪਣੇ ਹਿਰਦੇ ਚ ਵਸਾਲਣਾ ਮੇਰੀਆਂ ਬੱਚੀਆਂ ਵੀਰਾਂ ਨੇ, ਤੇ ਕੱਲ ਗੁਰੂ ਨਾਨਕ ਦੀ ਹਜੂਰੀ ਵਿਚ ਆਪ ਜੀ ਨੂੰ ਦਾਸਰਾ ਆਪ ਜੀ ਦੇ ਝਾੜੂ ਬਰਦਾਰ ਹੋਣ ਦੇ ਨਾਤੇ ਪੁੱਛੂਗਾ ਕਿ ਅੱਜ ਜਦੋਂ ਸਵੇਰੇ ਤੁਸੀਂ ਨਾਸ਼ਤਾ ਕਰਨ ਲੱਗੇ ਸੋ ਆਖਿਆ ਸੀ ਪੰਜ ਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ। ਨਾਲ ਮੇਰਾ ਸਤਿਗੁਰੂ ਤੁਹਾਡੇ ਪਰਿਵਾਰਾਂ ਵਿਚ ਸਿੱਖੀ ਦਾ ਬੂਟਾ ਵਧੇ ਫੁੱਲੇ, ਤੁਹਾਡੇ ਬੱਚਿਆਂ ਨੂੰ ਸਿੱਖੀ ਦੀ ਲਾਗ ਲੱਗੇ, ਬੱਚੇ ਤੁਹਾਡੇ ਕੇਸਾ ਤਾਰੀ ਹੋਣ, ਅੰਮ੍ਰਿਤ ਛਕਣ ਗੁਰੂ ਵਾਲੇ ਬਣਨ। ਮੇਰੀ ਇਹ ਜੋਦੜੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ, ਭੁੱਲਾਂ ਨਾ ਚਿਤਾਰਨੀਆਂ, ਅਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਰੋ ਕਿਰਪਾ ਜੁੜ ਕੇ ਆਖੋ ਆਦ ਸੱਚ ਜੁਗਾਦ ਹੈ ਭੀ ਸੱਚ ਨਾਨਕ ਹੋਸੀ।

ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ।

ਇੱਕ ਗਿਆਨਨਾਥ ਜੋਗੀ ਹੋਇਆ ਰਾਮ ਤੀਰਥ ਜਗ੍ਹਾ ਆਪ ਜੀ ਨੇ ਸੁਣੀ ਹੋਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ ਜਿੱਥੇ ਲਵ ਤੇ ਕਸ਼ ਨੇ ਬਣਵਾਸ ਕੱਟਿਆ ਸੀਤਾ ਨੇ ਬਣਵਾਸ ਕੱਟਿਆ ਜਿੱਥੇ ਇਹ ਰਾਮ ਤੀਰਥ ਜਗ੍ਹਾ ਅੰਮ੍ਰਿਤਸਰ ਸਾਹਿਬ ਤੋਂ 7 ਮੀਲ ਦੀ ਦੂਰੀ ਤੇ ਬਾਰਡਰ ਵਾਲੇ ਪਾਸੇ ਨੂੰ ਪੈਂਦੀ ਇੱਥੋਂ ਦਾ ਇੱਕ ਰਹਿਣ ਵਾਲਾ ਜੋਗੀ ਸੀ ਗੋਰਖਨਾਥ ਨੂੰ ਮੰਨਣ ਵਾਲਾ ਇਹਦਾ ਇੱਕ ਸੇਵਕ ਸੀ ਉਹ ਕਹਿੰਦਾ ਮੈਂ 40 ਸਾਲ ਇਸ ਜੋਗੀ ਦੇ ਨਾਲ ਜ਼ਿੰਦਗੀ ਕੱਟੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖਿਆ ਕਰੋ ਸਤਨਾਮ ਅਜੇ ਵੀ ਪੂਰਾ ਨਹੀਂ ਅੰਦਰੋਂ ਸਤਨਾਮ ਤੁਹਾਡਾ ਹੀ ਭਲਾ ਹੈ ਤੇ ਤੁਹਾਡੀ ਔਲਾਦ ਦਾ ਭਲਾ ਹੈ ਜਪੋ ਸਤਨਾਮ ਸ੍ਰੀ ਉਹ ਕਹਿੰਦਾ 40 ਸਾਲ ਮੈਂ ਉਹਨੂੰ ਚਿਲਮਾਂ ਭਰ ਭਰ ਪਿਆਈਆਂ ਕਿਉਂਕਿ ਨਸ਼ਾ ਪੀਂਦਾ ਸੀ ਭੰਗ ਪੀਂਦਾ ਸੀ ਉਹ ਜਿਹੜਾ ਜੋਗੀ ਗਿਆਨਨਾਥ ਸੀ ਆਂਦਾ ਜਿੱਦਣ ਜੋਗੀ ਗਿਆਨਨਾਥ ਮਰਨ ਲੱਗਾ ਨਾ ਤੇ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਤੇ ਮਰ ਚੱਲੇ ਹੋ ਹੁਣ ਕਹਿੰਦੇ ਹੋ ਮੇਰਾ ਆਖਰੀ ਸਮਾਂ ਆ ਗਿਆ ਏ 40 ਸਾਲ ਮੈਂ ਤੁਹਾਡੀ ਤਿਲਮਾ ਭਰ ਭਰ ਪਿਆਈਆਂ ਤੇ 40 ਸਾਲ ਸੇਵਾ ਕੀਤੀ ਮੈਨੂੰ ਕਿਹਦੇ ਲੜ ਲਾ ਚੱਲੇ ਹੋ ਧਿਆਨ ਦਿਓ ਮੈਨੂੰ ਕਿਹਦੇ ਲੜ ਲਾ ਚੱਲੇ ਹੋ ਤੇ ਜ਼ਿੰਦਗੀ ਜਿਹੜਾ ਹੌਕਾ ਲੈ ਕੇ ਗਿਆਨਨਾਥ ਜੋਗੀ ਨੇ ਆਖਿਆ ਭਲਿਆ ਮੈਂ ਤੇ ਭੁੱਲਿਆ ਹੀ ਰਿਹਾ ਜੇ ਕੁਝ ਪਾਉਣਾ ਚਾਹੁੰਦਾ ਹੈ ਤੇ ਗੁਰੂ ਨਾਨਕ ਦੀ ਬਾਣੀ ਪੜਿਆ ਕਰ ਜੇ ਕੁਝ ਬਣਨਾ ਚਾਹੁੰਦਾ ਹੈ ਕੋਈ ਰਸਤਾ ਲੱਭਣਾ ਚਾਹੁੰਦਾ ਹੈ ਤੇ ਗੁਰੂ ਨਾਨਕ ਦੀ ਬਾਣੀ ਪੜਿਆ ਕਰ ਇਹ 40 ਸਾਲ ਉਸ ਦੀ ਸੇਵਾ ਕਰਨ ਵਾਲੇ ਜੋਗੀ ਨੂੰ ਉਹਦਾ ਉਸਤਾਦ ਕਹਿ ਸਕਦਾ ਹੈ ਮਗਰ ਪਿਆਰਿਓ ਸਾਡੇ ਘਰਾਂ ਦੇ ਵਿੱਚ ਅਜੇ ਬਾਣੀ ਦਾ ਪ੍ਰਕਾਸ਼ ਨਹੀਂ ਹੋਇਆ ਅਜੇ ਸਰਾਧ ਕਰਾਉਣੇ ਹਟੇ ਨਹੀਂ ਅਜੇ ਵਰਤ ਰੱਖਣੇ ਅਸੀਂ ਹਟੇ ਨਹੀਂ ਅਜੇ ਵੀਰਵਾਰ ਸਿਰ ਨਹਾਉਣਾ ਸਾਡੇ ਲਈ ਅਪਸ਼ਗਨੇ ਆ ਅਜੇ ਸ਼ਨਿਚਰਵਾਰ ਕੱਪੜੇ ਧੋਣੇ ਸਾਡੇ ਲਈ ਅਪਸ਼ਗਨੇ ਆ ਅਜੇ ਪੰਡਤਾਂ ਦੇ ਕੋਲੋਂ ਪੁੱਛਾਂ ਪਾਉਣੀਆਂ ਇੱਧਰ ਜਾਣਾ ਉਧਰ ਜਾਣਾ ਬੱਚਿਆਂ ਦੀਆਂ ਪੱਤਰੀਆਂ ਬਣਾਉਣੀਆਂ ਇਹ ਹਨੇਰਾ ਅਜੇ ਸਾਡੇ ਘਰਾਂ ਵਿੱਚ ਵੜਿਆ ਏ ਮੇਰੇ ਬਾਪੂ ਜੀ ਕਹਿੰਦੇ ਨੇ ਭੁੱਲੇ ਸਿੱਖ ਬੋਲੋ ਭੁੱਲੇ ਸਿੱਖ ਕੀ ਹੋਇਆ ਭੁੱਲ ਗਏ ਤੇ ਗੁਰੂ ਸਮਝਾਏ ਬੋਲੋ ਗੁਰੂ ਗੁਰੂ ਨੇ ਸਮਝਾਇਆ ਕੀ ਸਮਝਾਇਆ ਉਜੜ ਜਾਂਦੇ ਮਾਰਗ ਪਾਏ ਰਸਤਾ ਭੁੱਲ ਗਏ ਸਿੱਖ ਤੇ ਉਹਨਾਂ ਹੀ ਕਰਮ ਕਾਂਡਾਂ ਵਿੱਚ ਪੈ ਗਏ ਜਿਨ੍ਹਾਂ ਚ 10 ਜਾਮੇ ਧਾਰ ਕੇ ਗੁਰੂ ਨੇ ਕੱਢਿਆ ਸੀ ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਨ੍ਹੇ ਭੁੱਲਿਆ ਹੋਇਆ ਨੂੰ ਬਾਹ ਫੜ ਕੇ ਰਸਤੇ ਉੱਤੇ ਪਾਇਆ

ਇੱਥੇ ਆਈਏ। ਆਪ ਜੀ ਨਾਲ ਮੈਂ ਵਚਨ ਕੀਤਾ, ਸੂਰਜਾਂ ਦੇ ਸੂਰਜ ਨਾਲ ਜੋੜਿਆ। ਮਜਨੂ ਟਿੱਲੇ ਗੁਰਦੁਆਰੇ ਇੱਕ ਪੰਡਿਤ ਪਿਆਰਾ ਸੂਰਜ ਨੂੰ ਪਾਣੀ ਜਮਨਾ ਨਦੀ ਦੇ ਕੰਢੇ ਤੇ ਪਾ ਰਿਹਾ ਤੇ ਕਿਸੇ ਗੁਰਸਿੱਖ ਪਿਆਰੇ ਨੇ ਪੁੱਛਿਆ ਇਹਨੂੰ ਕਿਉਂ ਪਾਣੀ ਪਾਉਣਾ ਹੈ? ਕਹਿੰਦਾ ਜੀ ਰੋਸ਼ਨੀ ਦਿੰਦਾ ਹੈ। ਧਿਆਨ ਦਿਓ, ਸੂਰਜ ਰੋਸ਼ਨੀ ਦਿੰਦਾ ਹੈ। ਆਪ ਜੀ ਨੂੰ ਵੀ ਪਤਾ ਕਿ ਸੂਰਜ ਕੀ ਦਿੰਦਾ ਹੈ, ਮਗਰ ਇੱਕ ਗੱਲ ਆਪਣੇ ਅੰਦਰ ਝਾਤੀ ਮਾਰ ਕੇ ਡੂੰਘੇ ਉੱਤਰ ਆਇਓ ਕਿ ਉਹ ਰੋਸ਼ਨੀ ਆਪਣੇ ਕੋਲੋਂ ਦਿੰਦਾ ਹੈ? ਸੂਰਜ ਦੀ ਕੋਈ ਹਸਤੀ ਹੈ ਕਿ ਆਪਣੇ ਕੋਲੋਂ ਰੋਸ਼ਨੀ ਦੇ ਦੇ? ਮਨ ਵਿੱਚ ਵਿਚਾਰ ਕਰੋ। ਉਹ ਪੰਡਿਤ ਉਸ ਦਿਨ ਤੋਂ ਸੂਰਜ ਨੂੰ ਪਾਣੀ ਪਾਉਣਾ ਛੱਡ ਗਿਆ। ਜਦੋਂ ਇੱਕ ਸਿੱਖ ਨੇ ਕਿਹਾ ਮੈਨੂੰ ਇੱਕ ਗੱਲ ਪੰਡਤਾ ਦੱਸ ਕਿ ਸੂਰਜ ਦੇ ਕੋਲ ਕੋਈ ਸ਼ਕਤੀ ਹੈ ਕਿ ਇਹ ਤੈਨੂੰ ਰੋਸ਼ਨੀ ਦੇਵੇ? ਜਿਨ੍ਹਾਂ ਪਿਆਰਿਆਂ ਨੇ ਕਦੀ ਡੰਗਰ ਚਾਰਦਿਆਂ ਜਾਂ ਕਦੀ ਵਿਹਲੇ ਸਮੇਂ ਦੇ ਵਿੱਚ ਸੂਰਜ ਵੱਲ ਚੰਗੀ ਤਰ੍ਹਾਂ ਅੱਖਾਂ ਭਰ ਕੇ ਵੇਖਿਆ ਹੋਊਗਾ ਨਾ, ਤੁਸੀਂ ਵੇਖਿਆ ਹੋਊਗਾ ਸੂਰਜ ਦੀ ਇੱਕ ਗੋਲ ਜੀ ਟਿੱਕੀ ਆ, ਉਹਦੇ ਪਿੱਛੇ ਕੋਈ ਪ੍ਰਕਾਸ਼ ਆ। ਧਿਆਨ ਦਿਓ, ਜਿਨ੍ਹਾਂ ਨੇ ਕਿਸੇ ਨੇ ਵੇਖਿਆ ਹੋਵੇ ਤੁਹਾਡੇ ਵਿੱਚੋਂ ਸੂਰਜ ਨੂੰ ਚੰਗੀ ਤਰ੍ਹਾਂ ਤੱਕ ਕੇ, ਤੇ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਨੇ ਨਾ ਸੂਰਜ ਕੋਲ ਕੋਈ ਆਪਣਾ ਪ੍ਰਕਾਸ਼ ਆ, ਨਾ ਚੰਦਰਮਾ ਕੋਲ ਕੋਈ ਆਪਣਾ ਪ੍ਰਕਾਸ਼ ਆ। ਤੇ ਮੇਰੇ ਸਾਹਿਬ ਨੂੰ ਪੁੱਛਿਆ ਜੀ ਕਿੱਥੋਂ ਦਿੰਦੇ ਨੇ? ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਸ ਵਾਹਿਗੁਰੂ ਪਰਮੇਸ਼ਵਰ ਦੀ ਜੋਤ ਦਾ ਸਦਕਾ ਹੀ ਇਹ ਆਪ ਜੋਤਵਾਨ ਨੇ, ਪ੍ਰਕਾਸ਼ਵਾਨ ਨੇ ਤੇ ਲੋਕਾਂ ਨੂੰ ਪ੍ਰਕਾਸ਼ ਵੰਡ ਰਹੇ ਨੇ। ਇਹਨਾਂ ਦੇ ਪਿੱਛੇ ਵੀ ਜੇਕੋ ਆਪਾਂ ਇਹ ਸਰੀਰ ਦੀ ਪੂਜਾ ਲੋਕੀ ਕਰਦੇ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜੀ ਉਹਨੇ ਬਾਣੀ ਸੁਣਾਈ ਮੈਨੂੰ, ਮੈਂ ਤਾਂ ਉਹਦਾ ਅਪਾਚਕ ਬਣ ਗਿਆ, ਮੈਂ ਤਾਂ ਉਹਦਾ ਚੇਲਾ ਬਣ ਗਿਆ। ਪਿਆਰਿਓ, ਜਿਹਦਾ ਚੇਲਾ ਬਣ ਗਿਆ ਉਹ ਤੇ ਜੜ ਮਾਤਰ ਸਰੀਰ ਆ, ਇਹ ਤੇ ਬੋਲ ਹੀ ਨਹੀਂ ਸਕਦਾ। ਇਹਦੇ ਵਿੱਚ ਕੋਈ ਬੋਲਣ ਵਾਲਾ ਜਿਹੜਾ ਦਿਸਦਾ ਨਹੀਂ, ਇਹਦੇ ਵਿੱਚ ਕੋਈ ਹਰਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਣ, ਉਹ ਕੋਈ ਹੋਰ ਸ਼ਕਤੀ ਹੈ ਜਿਹੜੀ ਅੰਦਰ ਬੋਲ ਰਹੀ ਹੈ, ਜਿਹਦਾ ਤੈਨੂੰ ਅਪਾਚਕ ਬਣਾਉਣ ਨੂੰ ਗੁਰੂ ਜੀ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ। ਮਗਰ ਆਪਾਂ ਦੇਹ ਦੇ ਵਿੱਚੋਂ ਆ ਇੱਕ ਕਾਲਮ ਲੱਗਾ ਹੈ ਸਪੀਕਰ ਦਾ, ਇੱਕ ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਆਓ ਸਾਹਮਣੇ ਵੇਖੋ ਕਾਲਮ ਲੱਗਾ ਜਿਹਦੇ ਵਿੱਚੋਂ ਆਵਾਜ਼ ਆ ਰਹੀ ਹੈ। ਬੋਲਣ ਕੋਈ ਇੱਥੋਂ ਡਿਆ ਵਾ ਤੇ ਆਵਾਜ਼ ਉਹਦੇ ਵਿੱਚੋਂ ਆ ਰਹੀ, ਤੇ ਜੇ ਕੋਈ ਭੁੱਲਿਆ ਭਟਕਿਆ ਜਾ ਕੇ ਉਹਦੇ ਉੱਤੇ ਸਿਹਰਾ ਪਾ ਕੇ ਆਖੇ ਤੂੰ ਮੇਰਾ ਗੁਰੂ ਏ, ਤੇਰੇ ਵਿੱਚੋਂ ਆਵਾਜ਼ ਆ ਰਹੀ ਹੈ, ਤੇ ਇਹਦੇ ਜਿਹੜਾ ਭੁੱਲਿਆ ਹੋਰ ਕੌਣ ਹੋ ਸਕਦਾ ਹੈ? ਕਿਉਂਕਿ ਇੱਥੋਂ ਕੋਈ ਬੋਲ ਰਿਹਾ ਏ ਤਾਂ ਉਹਦੇ ਵਿੱਚੋਂ ਆਵਾਜ਼ ਆ ਰਹੀ ਹੈ। ਇਸੇ ਤਰ੍ਹਾਂ ਇਸ ਸਰੀਰ ਦੇ ਪਿੱਛੇ ਕੋਈ ਬੋਲ ਰਿਹਾ ਹੈ। ਜਿਨ੍ਹਾਂ ਨੇ ਇਸ ਸਰੀਰ ਨੂੰ ਗੁਰੂ ਸਮਝ ਲਿਆ ਉਹ ਸਦਾ ਧੋਖੇ ਦੇ ਵਿੱਚ ਨੇ। ਸਰੀਰ ਦੇ ਵਿੱਚ ਕੋਈ ਬੋਲਣ ਵਾਲਾ ਹੋ ਰਿਹਾ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਵਿੱਚ ਕੋਈ ਬੋਲਣ ਵਾਲਾ ਹੋ ਰਿਹਾ। ਸਭ ਕੇ ਮੱਧ ਅਲਬ ਤੋਂ ਰਹੇ, ਜੋ ਕੁਛ ਕਹਿਣਾ ਸੋ ਆਪੇ ਕਵੇ। ਉਹ ਕੋਈ ਸ਼ਕਤੀ ਹੋ ਰਿਹਾ ਜਿਹਦੇ ਨਾਲ ਗੁਰੂ ਸਾਨੂੰ ਜੋੜਦਾ ਏ। ਭੁੱਲਿਆ ਭਟਕਿਆ ਨੂੰ ਸਤਿਗੁਰੂ ਕਹਿ ਰਹੇ ਨੇ ਪਿਆਰਿਓ, ਨਾ ਇਹ ਦੇਹ ਬੋਲਣ ਦੇ ਸਮਰੱਥ ਆ ਇਹਦੇ ਵਿੱਚ ਕੋਈ ਬੋਲਦਾ ਏ, ਨਾ ਸੂਰਜ ਰੋਸ਼ਨੀ ਦੇਣ ਦੇ ਸਮਰੱਥ ਆ ਇਹਨੂੰ ਕੋਈ ਰੋਸ਼ਨੀ ਦੇ ਰਿਹਾ, ਨਾ ਚੰਦਰਮਾ ਕੋਲ ਰੋਸ਼ਨੀ ਉਹਨੂੰ ਵੀ ਕੋਈ ਰੋਸ਼ਨੀ ਦੇ ਰਿਹਾ। ਉਹ ਜਿਹੜਾ ਚੰਦਰਮਾ ਨੂੰ ਰੋਸ਼ਨੀ ਦੇ ਰਿਹਾ ਹੈ, ਉਹ ਜਿਹੜਾ ਸੂਰਜ ਨੂੰ ਰੋਸ਼ਨੀ ਦੇ ਰਿਹਾ, ਉਹ ਜਿਹੜਾ ਦੇਹ ਦੇ ਵਿੱਚ ਬੋਲ ਰਿਹਾ ਉਹਦੇ ਨਾਲ ਜੋੜ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਆਓ ਉਹਦੇ ਨਾਲ ਜੁੜੀਏ। ਸ਼ਬਦ ਦੀ ਵਿਚਾਰ ਪਹਿਲਾਂ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਜਿਹੜੇ ਦੀਆਂ ਹੱਡੀਆਂ ਸਿੱਧੀਆਂ ਕਰੋ ਮੇਰੀਆਂ ਬੱਚੀਆਂ ਵੀਰ, ਗੁਰਸਿੱਖ ਪਿਆਰੇ ਗੁਰੂ ਨਾਨਕ ਨਿਰੰਕਾਰੀ ਦੇ ਘਰੋਂ ਅੰਮ੍ਰਿਤ ਪੀਣ ਲਈ ਇੱਕ ਮਨ ਇੱਕ ਚਿੱਤ ਹੋ ਕੇ ਆਨੰਦ ਵਿੱਚ ਆਣ ਕੇ ਜਪੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ।

ਆਓ ਜੁੜੀਏ ਸਤਿਗੁਰੂ ਦੇ ਚਰਨਾਂ ਨਾਲ। ਮੇਰਾ ਸਾਹਿਬ ਕਿਰਪਾ ਕਰੇ, ਇਹ ਜਿਹੜੀਆਂ ਘੜੀਆਂ ਆਪਾਂ ਨੂੰ ਨਸੀਬ ਹੋਈਆਂ ਨੇ, ਝਿਮ ਝਿਮ ਅੰਮ੍ਰਿਤ ਵਰਸਦਾ। ਇੱਕ ਥਾਂ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐਸਾ ਵਰਿਆ ਊਨਮ ਊਨਮ ਆਇਆ। ਬੋਲੋ ਊਨਮ ਊਨਮ ਊਨਮ ਦਾ ਮਤਲਬ ਹੁੰਦਾ ਹੈ ਨੀਵਾਂ ਨੀਵਾਂ। ਜਦੋਂ ਬੱਦਲ ਸਾਹਮਣੇ ਦੇ ਭਾਦਰੋਂ ਦੇ ਮਹੀਨੇ ਵਿਚ ਝੜੀਆਂ ਲੱਗਦੀਆਂ ਨੇ ਤੇ ਗੁਰਮੁਖ ਪਿਆਰੇ ਬੱਦਲ ਐ ਲੱਗਦਾ ਜੀ ਕੋਠਿਆਂ ਦੇ ਨਾਲ ਲੱਗ ਗਿਆ। ਆਖੋ ਸਤਨਾਮ ਸ੍ਰੀ। ਇਤਨਾ ਹੁਣ ਆਪਾਂ ਨੂੰ ਨਾਮ ਜਪਦਿਆਂ ਨੂੰ ਲੱਗਦਾ ਸੀ ਕਿ ਗੁਰੂ ਸਾਡੇ ਕੋਲ ਆ ਗਿਆ। ਊਨਮ ਊਨਮ ਆਇਆ, ਬੋਲੋ ਊਨਮ ਊਨਮ ਨੀਵਾਂ ਨੀਵਾਂ ਬੱਦਲ ਬਣ ਕੇ ਗੁਰੂ ਕੋਲ ਆ ਗਿਆ ਤੇ ਵਰਸੇ ਲਾਏ ਝੜੀ ਲੱਗੀ। ਵੇਖੀ ਨਾ ਕਈ ਵਾਰ ਸੱਤ ਸੱਤ ਦਿਨ, ਅੱਠ ਅੱਠ ਦਿਨ, ਨੌ ਨੌ ਦਿਨ ਫਿਰ ਬੱਦਲ ਹਟਣ ਦਾ ਨਾਮ ਹੀ ਨਹੀਂ ਲੈਂਦਾ। ਪੰਦਰਾਂ ਪੰਦਰਾਂ ਦਿਨ ਪਾਣੀਆਂ ਵੱਟਾਂ ਬੰਨੇ ਤੋੜ ਕੇ ਲੈ ਜਾਂਦਾ ਏ, ਝੜੀਆਂ ਲਾ ਕੇ ਵਰਸ ਪੈਂਦਾ ਏ। ਇਸੇ ਤਰ੍ਹਾਂ ਮੇਰਾ ਸਤਿਗੁਰੂ ਮਿਰਕਰ ਕਿਰਪਾ ਕਰੇ, ਇਹ ਜਿਹੜੇ 13-14 ਦਿਨ ਆਪਣੇ ਬਾਕੀ ਨੇ ਝੜੀ ਲਾ ਕੇ ਸਤਿਗੁਰੂ ਵਰ ਜਾਵੇ। ਵਾਹ।

0: ਸਾਹਿਬ ਜੀ ਕਹਿੰਦੇ ਨੇ ਜਾਂ ਤੂੰ ਤੁਸੇ ਮਿਹਰਬਾਨ, ਬੋਲੋ ਜਾਂ ਤੂੰ ਤੁਸੇ, ਤੁਸੇ ਦਾ ਮਤਲਬ ਤੁੱਠੇ। ਹੇ ਵਾਹਿਗੁਰੂ, ਹੇ ਮਿਹਰਬਾਨ ਪਿਤਾ, ਜਦੋਂ ਤੂੰ ਤੁੱਠਦਾ ਏ ਤੇ ਜੀਵ ਦੀ ਇਕਦਮ ਜੀਵਨ ਵਿਚ ਕੀ ਤਬਦੀਲੀ ਆਉਂਦੀ, ਧਿਆਨ ਦਿਓ, ਜਿਹਦੇ ਉੱਤੇ ਤੁੱਠ ਪਵੇ। ਹੁਣੇ ਘਰ ਬੈਠਾ ਸੀ, ਵਿਚਾਰ ਕੁਝ ਹੋਰ ਸੀ, ਹੁਣੇ ਗੁਰੂ ਦੀ ਸ਼ਰਨ ਵਿਚ ਆ ਗਿਆ, ਤੂੰ ਤੁੱਠ ਪਿਓ ਤੇ ਕੀ ਤਬਦੀਲੀ ਆਈ? ਕਹਿੰਦੇ ਜਾਂ ਤੂੰ ਤੁੱਠੇ ਮਿਹਰਬਾਨ, ਅਚਿੰਤ ਵਸੇ ਮਨ ਆਏ, ਅਚਿੰਤ ਵਸੇ, ਚਿੱਤ ਚੇਤਾ ਵੀ ਨਹੀਂ ਸੀ ਤੇ ਮਨ ਦੇ ਵਿਚ ਆਣ ਕੇ ਤੂੰ ਪੂਰਨ ਤੌਰ ਤੇ ਵਸ ਗਿਆ। ਅਗਲੀ ਤੁਕ ਵਿਚ ਕਹਿੰਦੇ ਜਾਂ ਤੂੰ ਤੁਸੇ ਮਿਹਰਬਾਨ, ਫਿਰ ਉਹੀ ਤੁਕ, ਜਾਂ ਤੂੰ ਤੁਸੇ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਏ। ਜੇ ਤੂੰ ਤੁੱਠ ਪੈਂਦਾ ਤੇ ਜੀਵ ਗੁਰੂ ਦੇ ਮੰਤਰ ਦੀ ਕਮਾਈ ਕਰਨ ਲੱਗ ਪੈਂਦਾ, ਜਗ ਪੈਂਦਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੀ। ਫਿਰ ਗੁਰੂ ਦੇ ਮੰਤਰ ਦੀ ਕਮਾਈ ਕਰਨ ਲੱਗ ਪੈਂਦਾ। ਇਹ ਨਹੀਂ ਕਿ ਲੈ ਲਿਆ ਤੇ ਘਰ ਰੱਖ ਲਿਆ। ਸੰਤੀ ਮੰਤ ਦਿਓ ਮੋਏ ਨਿਰਭਉ, ਇਹ ਪੰਜਾਂ ਪਿਆਰਿਆਂ ਨੇ ਜਿਹੜਾ ਮੰਤਰ ਦਿੱਤਾ ਆਪਾਂ ਨੂੰ, ਕੀ ਮੰਤਰ ਦਿੱਤਾ ਜੀ? ਗੁਰਮੰਤਰ ਕਿਹੜਾ ਸ਼ਬਦ ਦਿੱਤਾ ਜੀ? ਗੱਜ ਕੇ ਬੋਲੋ ਜੀ, ਕਿਹੜਾ ਭੈਣੋ ਬੱਚੀ ਉਹ ਦਿੱਤਾ ਸੀ? ਵਾਹਿਗੁਰੂ ਗੁਰਮੰਤਰ ਹੈ, ਵਾਹਿਗੁਰੂ ਜਪ ਹੋਮੇ ਖੋਈ। ਇਹ ਜਦੋਂ ਗੁਰੂ ਦਾ ਮੰਤਰ ਜਿਹੜਾ ਪੰਜ ਪਿਆਰੇ ਸਾਹਿਬਾਨਾਂ ਨੂੰ ਆਪਾਂ ਨੂੰ ਦਿੱਤਾ ਏ, ਮੇਰੇ ਸਾਹਿਬ ਜੀ ਕਹਿੰਦੇ ਨੇ ਸੰਤੀ ਮੰਤ ਦਿਓ ਮੋਏ ਨਿਰਭਉ, ਗੁਰ ਕਾ ਸ਼ਬਦ ਕਮਾਇਆ, ਗੁਰ ਕਾ ਸ਼ਬਦ ਕਮਾਈ ਕੀਤੀ। ਅੰਮ੍ਰਿਤ ਵੇਲੇ ਉੱਠ ਖਲੋਤਾ, ਕੇਸੀ ਇਸ਼ਨਾਨ ਕਰ ਲੈ, ਕਿਸੇ ਰੱਬੀ ਰੰਗ ਵਿਚ ਜੁੜ ਕੇ ਆਪਣੇ ਪ੍ਰੀਤਮ ਪਿਆਰੇ ਨੂੰ ਯਾਦ ਕਰਨ ਲੱਗ ਪਿਆ। ਸਤਿਗੁਰ ਕਿਰਪਾ ਕਰੇ ਤੁਹਾਡੇ ਉੱਤੇ ਤੇ ਮੇਰੇ ਉੱਤੇ, ਮੇਰੀ ਉਹ ਬੱਚੀ ਉਹ ਭੈਣੋ ਗੁਰਸਿੱਖੋ, ਕੇਵਲ ਤੇ ਕੇਵਲ ਮੈਂ ਕੱਲ ਵੀ ਕਿਹਾ ਸੀ, ਲੰਗਰ ਲਾਉਣਾ ਮੁਬਾਰਕ ਆ ਗੁਰਦੁਆਰੇ, ਗੁਰਦੁਆਰੇ ਆਉਣਾ, ਜੁੜ ਕੇ ਬਹਿਣਾ, ਇਕੱਠ ਕਰਨੇ ਮੁਬਾਰਕ ਨੇ, ਮਗਰ ਇੱਥੇ ਆਣ ਕੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ। ਇਹ ਮਲੀਨ ਭਾਂਡਾ ਬਾਹਰ ਸਰਫ ਨਾਲ ਧੋਤਿਆਂ, ਸ਼ੈਂਪੂ ਨਾਲ ਧੋਤਿਆਂ, ਭੋਲਿਓ ਇਹਨਾਂ ਸ਼ੁੱਧ ਨਹੀਂ ਹੋਣਾ। ਇਹ ਜੇ ਭਾਂਡਾ ਸ਼ੁੱਧ ਹੋਣਾ ਏ ਤੇ ਗੁਰੂ ਦੇ ਪਿਆਰੇ ਉਹ ਭਰੀਏ, ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ, ਨਾਮ ਦੇ ਰੰਗ ਵਿਚ, ਨਾਮ ਦੇ ਪ੍ਰੇਮ ਵਿਚ ਡੁੱਬਿਆ ਇਹ ਭਾਂਡਾ ਸ਼ੁੱਧ ਹੋਣਾ ਏ। ਇਸ ਕਰਕੇ ਆਪੋ ਆਪਣੇ ਭਾਂਡੇ ਨੂੰ ਗੁਰੂ ਸ਼ਬਦ ਦੇ ਨਾਲ ਧੋਇਆ ਕਰੋ। ਮੇਰੇ ਸਾਹਿਬ ਕਹਿੰਦੇ ਸਹਿਸੇ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਤੇ ਅੱਗੇ ਆਪ ਹੀ ਜੁਗਤੀ ਦੱਸੀ, ਮਨ ਧੋਵੋ, ਇਸ ਪਾਪੀ ਮਨ ਨੂੰ, ਮੈਲੇ ਹੋਏ ਮਨ ਨੂੰ ਧੋਵੋ। ਆਖਿਆ ਜੀ ਕਿਹੜੇ ਸਾਬਣ ਨਾਲ ਧੋਈਏ? ਕਹਿੰਦੇ ਸ਼ਬਦ ਲਾਗੋ। ਕੀ ਆਖਿਆ? ਸ਼ਬਦ ਲਾਗੋ, ਮਲੋ ਇਹਨੂੰ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਤਨਾ ਧੋ ਇਸ ਮਨ ਨੂੰ, ਜਨਮ ਜਨਮ ਕੀ ਇਸ ਮਨ ਕੋ ਕੀ ਲੱਗਾ ਜੀ? ਮਲ ਲੱਗੀ ਆ, ਮਲ ਮਲ ਮੈਣੇ ਮੈਲ, ਇੱਕ ਜਨਮ ਦੀ ਨਹੀਂ, ਕਈਆਂ ਜਨਮਾਂ ਦੀ ਮੈਲਾ ਮਨ ਹੋਇਆ ਏ। ਕਈ ਲੋਕੀ ਮੇਰੇ ਭੈਣ ਭਰਾ ਕਹਿੰਦੇ ਜੀ ਕਰੀਏ ਕੀ, ਬਾਣੀ ਵੀ ਤੂੰ ਪੜ੍ਹਦੇ, ਅੰਮ੍ਰਿਤ ਵੀ ਛਕਿਆ, ਨਿਤਨੇਮ ਵੀ ਕਰਦੇ, ਮਨ ਨਹੀਂ ਟਿਕਦਾ। ਪਤਾ ਮੈਲਾ ਕਿੰਨਾ ਹੈ? ਪਹਿਲਾਂ ਸ਼ੁੱਧ ਤੇ ਕਰੋ, ਤੇ ਸ਼ੁੱਧ ਕਰਨ ਨੂੰ ਉਹ ਚੀਜ਼ ਵਰਤੋ ਜਿਹੜੀ ਗੁਰੂ ਨੇ ਦੱਸੀ ਆ, ਉਹ ਚੀਜ਼ ਉਹ ਸਾਬਣ ਲਾਓ ਜਿਹੜਾ ਗੁਰੂ ਨੇ, ਮਨ ਧੋਵੋ, ਸ਼ਬਦ ਲਾਗੋ, ਹਰਸੋ ਰਹੋ, ਚਿੱਤ ਲਾਏ, ਗੁਰਪ੍ਰਸਾਦੀ ਸਹਿਜ ਉਪਜੇ, ਇਹ ਸਹਿਸਾ ਏਵਾਂ, ਇਹ ਸਹਿਸੇ ਇਤਰਾ ਮੁੱਕ ਜਾਣਗੇ ਜਿਹੜੇ ਮੈਲ ਦੇ ਬਣੇ ਨੇ। ਗੁਰੂ ਕਿਰਪਾ ਕਰੇ, ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਬੇਨਤੀ ਕਰ ਲਾਂ, ਘਰ ਦੇ ਵਿਚ ਕੀ ਬੋਲਣਾ ਹੈ ਪੰਜਾਬੀ, ਤੇ ਰੋਟੀ ਖਾਣ ਤੋਂ ਪਹਿਲਾਂ ਕੀ ਆਖਿਆ ਸੀ? ਪੰਜ ਵਾਰ ਬੋਲਣਾ ਬੋਲਿਆ ਸੀ। ਗੁਰੂ ਨੇ ਕਿਰਪਾ ਕੀਤੀ ਤੁਹਾਡੇ ਉੱਤੇ, ਮੇਰਾ ਆਉਣਾ ਸਫਲਾ ਹੋ ਗਿਆ, ਮੇਰਾ ਤੁਹਾਡੇ ਜੋੜੇ ਝਾੜਨੇ ਸਫਲੇ ਹੋ ਗਏ, ਇੱਥੇ ਆਣ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਰਬਾਰ ਲਗਾਉਣ ਦਾ, ਮੇਰੇ ਸਤਿਗੁਰੂ ਦੇ ਘਰ ਕਥਾ ਕੀਰਤਨ ਕਰਨ ਦਾ ਇਹ ਫਾਇਦਾ ਹੋ ਗਿਆ, ਕਿ ਭੁੱਲੀ ਭਟਕੀ ਰੂਹ ਦੇ ਮੂੰਹੋਂ ਨਿਕਲ ਗਿਆ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਸਤਿਗੁਰੂ ਕਿਰਪਾ ਕਰੇ, ਆਪਣੇ ਬੱਚਿਆਂ ਦੇ ਸਿਰ ਤੇ ਹੱਥ ਫੇਰਿਆ ਕਰੋ, ਪਲੋਸਿਆ ਕਰੋ, ਆਪਣੇ ਬੱਚਿਆਂ ਨੂੰ ਰੋਟੀ ਦੇਣ ਲੱਗਿਆਂ ਆਖਿਆ ਕਰੋ ਹੁਣ ਇਹਨਾਂ ਨੂੰ ਰਾਹ ਪਾਇਆ ਜਾ ਸਕਦਾ ਹੈ, ਹੁਣ ਇਹਨਾਂ ਦੇ ਅੰਤਸ਼ਕਰਨ ਵਿੱਚ ਭਰਿਆ ਜਾ ਸਕਦਾ ਸਤਨਾਮ ਵਾਹਿਗੁਰੂ। ਅਜੇ ਛੋਟੇ ਛੋਟਿਆਂ ਦੇ ਸਿਰ ਤੇ ਹੱਥ ਪਲੋਸ ਕੇ ਆਖਿਆ ਕਰੋ ਪੁੱਤ ਰੋਟੀ ਖਾਣ ਤੋਂ ਪਹਿਲਾਂ ਬਾਪੂ ਜੀ ਕਹਿੰਦੇ ਨੇ ਪੰਜ ਵਾਰ ਕਹਿਣਾ ਹੈ ਸਤਨਾਮ ਸ੍ਰੀ ਵਾਹਿਗੁਰੂ। ਜੇ ਕਿਤੇ ਇਹਨਾਂ ਦੇ ਬੇਸ ਵਿੱਚ ਇਹਨਾਂ ਦੀ ਨੀਂਹ ਦੇ ਵਿੱਚ ਸਤਨਾਮ ਵਾਹਿਗੁਰੂ ਆ ਗਿਆ ਤੇ ਸੱਚ ਜਾਣਿਓ ਗੁਰੂ ਦੇ ਪਿਆਰਿਓ, ਉਹ ਦਿਨ ਦੂਰ ਨਹੀਂ ਜਿੱਦਣ ਤੁਹਾਡੇ ਬੱਚੇ ਭਾਈ ਤਾਰੂ ਸਿੰਘ ਵਰਗੇ ਬੱਚੇ ਬਣਨਗੇ, ਜਿੱਦਣ ਤੁਹਾਡੀ ਔਲਾਦ ਵੀ ਬਾਬਾ ਦੀਪ ਸਿੰਘ ਵਰਗੀ ਬਣੂਗੀ। ਮਾਂ ਹੀ ਸਭ ਤੋਂ ਵੱਡਾ ਗੁਰੂ ਆ, ਜੇ ਮਾਂ ਬੱਚੇ ਨੂੰ ਘੜਨਾ ਚਾਹੇ ਦੁਨੀਆਂ ਦੀ ਕੋਈ ਤਾਕਤ ਬੱਚੇ ਨੂੰ ਵਿਗਾੜ ਨਹੀਂ ਸਕਦੀ। ਮੇਰਾ ਸਤਿਗੁਰੂ ਕਿਰਪਾ ਕਰੇ, ਮੇਰੀ ਉਹ ਬੱਚੀਓ, ਮੇਰੇ ਵੀਰੋ, ਗੁਰਸਿੱਖੋ, ਜਿਹੜਾ ਵਚਨ ਆਪ ਜੀ ਦੇ ਨਾਲ ਹੱਥ ਜੋੜ ਕੇ ਕੀਤਾ ਵਾ, ਆਪਣੇ ਬੱਚਿਆਂ ਨੂੰ ਗਲ ਵਿੱਚ ਲੈ ਕੇ ਆਖਿਆ ਕਰੋ ਰੋਟੀ ਖਾਣ ਨਾਸ਼ਤਾ ਕਰਨ ਤੋਂ ਪਹਿਲਾਂ ਪੁੱਤ ਇੱਕ ਵਾਰ ਆਖ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਸਤਿਗੁਰੂ ਤੁਹਾਡੇ ਬੱਚਿਆਂ ਨੂੰ ਸਿੱਖੀ ਬਖਸ਼ੇ। ਆਓ ਹੁਣ ਜਿਹੜੇ ਬਚਨ ਬਾਬਾ ਫਰੀਦ ਜੀ ਦੇ ਅਗਲੇ ਆਪ ਜੀ ਨੇ ਸਰਵਣ ਕਰਨੇ ਨੇ, ਬੜੇ ਪਿਆਰ ਤੇ ਅਦਬ ਸਤਕਾਰ ਦੇ ਨਾਲ। ਕੱਲ ਆਪ ਜੀ ਨੇ ਸੁਣ ਲਿਆ ਸੀ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ। ਗਰੀਬਾਨ ਦਾ ਪਤਾ ਹੈ ਨਾ ਆਪ ਜੀ ਨੂੰ, ਆਪਣੀ ਚਾਦਰ ਦੀ ਬੁੱਕਲ ਵਿੱਚ ਝਾਤੀ ਮਾਰ, ਆਪਣੇ ਚੋਲੇ ਦੇ ਅੰਦਰ ਝਾਤ ਤੂੰ ਕੀ ਏ, ਲੋਕਾਂ ਨੂੰ ਮਤਾਂ ਦੇਣ ਵਾਲਿਆ ਆਪਣੇ ਅੰਦਰ ਝਾਤੀ ਪਹਿਲੋਂ ਮਾਰ। ਤੇ ਫਿਰ ਬਾਪੂ ਨੇ ਇਹ ਗੱਲ ਅੱਗੇ ਪਿਆਰੇ ਬੜੇ ਵਚਨ ਕਹੇ ਸੀ, ਫਰੀਦਾ ਜੋਤ ਹੈ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ। ਅਗਲਾ ਵਚਨ ਆਪ ਜੀ ਨੇ ਸਰਵਣ ਕਰਨਾ ਹੈ ਜੀ,
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬਿਓ। ਫਰੀਦਾ ਜਾ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸੋ।
0: ਕਿੱਡਾ ਪਿਆਰਾ ਬਚਨ ਆ, ਸਮਝ ਲਿਓ ਜਰਾ। ਫਰੀਦਾ ਜਾ ਤੋ ਖੱਟਣ ਵੇਲ, ਬੋਲੋ ਜਾ ਤੋ, ਇਹਦਾ ਅਖਰੀ ਅਰਥ ਹੋਇਆ ਹੇ ਫਰੀਦ ਜਦੋਂ ਤੇਰਾ ਖੱਟਣ ਦਾ ਵੇਲਾ ਸੀ। ਬੋਲੋ ਜਦੋਂ ਤੇਰਾ ਕਮਾਈ ਦਾ ਵੇਲਾ ਸੀ, ਵੀ ਅੰਮ੍ਰਿਤ ਵੇਲੇ ਉੱਠ ਕੇ ਤੂੰ ਚੌਂਕੜੀ ਮਾਰ ਸਕਦਾ ਸੈ, ਅੰਮ੍ਰਿਤ ਵੇਲੇ ਉੱਠ ਕੇ ਚੌਂਕੜੀ ਮਾਰ ਕੇ ਘੰਟਿਆਂ ਬੱਧੀ ਬਹਿ ਕੇ ਜਪ ਸਕਦਾ ਸੈ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਇਹ ਬਚਨ ਆਪਣੇ ਅੰਦਰ ਲਿਖਿਓ, ਜਿਹੜਾ ਬੜਾ ਪਿਆਰਾ ਬਚਨ ਜੇ, ਜਾਤ ਖੱਟਣ ਵੇਲ, ਬੋਲੋ ਜਾਤ। ਅਰਥ ਦਾ ਪਤਾ ਲੱਗ ਗਿਆ ਕਿ ਦੁਬਾਰਾ ਦੱਸਾਂ, ਜਦੋਂ ਤੇਰਾ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰਨ ਦਾ ਵੇਲਾ ਸੀ, ਜਾਤ ਖੱਟਣ ਵੇਲ, ਜਦੋਂ ਤੇਰਾ ਕੁਝ ਖੱਟਣ ਦਾ ਵੇਲਾ ਸੀ, ਤਾਂ ਤੂੰ ਰੱਤਾ ਦੁਨੀ ਸਿਓ, ਉਦੋਂ ਤੂੰ ਰੱਤਿਆ ਸੈ ਕਿ ਮੈਂ ਦੁਨੀਆਂ ਦਾ ਕੁਝ ਬਣਾ ਲਾਂ, ਉਦੋਂ ਤੇ ਤੈਨੂੰ ਚੇਤਾ ਹੀ ਨਹੀਂ ਸੀ ਕਿ ਪਰਮੇਸ਼ਵਰ ਦੇ ਘਰ ਵੀ ਜਾਣਾ ਹੈ, ਇਹ ਜੋ ਕੁਝ ਬਣਿਆ ਬਣਾਇਆ ਇੱਥੇ ਹੀ ਰਹਿ ਜਾਣਾ ਹੈ, ਉਦੋਂ ਤੇ ਤੈਨੂੰ ਚੇਤਾ ਹੀ ਭੁੱਲਿਆ ਸੀ ਪਰਮੇਸ਼ਵਰ ਦੀ ਬੰਦਗੀ ਦਾ, ਉਦੋਂ ਤੇ ਤੈਨੂੰ ਕੋਈ ਕਹਿੰਦਾ ਸੀ ਅੰਮ੍ਰਿਤ ਵੇਲੇ ਉੱਠ ਤੇ ਤੂੰ ਕਹਿੰਦਾ ਸਾ ਭਾਈ ਜੀ ਨੀਂਦ ਬੜੀ ਆਉਂਦੀ, ਗੱਲ ਤੇਰੀ ਨਹੀਂ ਚੱਲਣੀ, ਗੱਲ ਚੱਲਣੀ ਆ ਪਰਮ ਪਿਤਾ ਪਰਮੇਸ਼ਵਰ ਦੀ ਬਾਣੀ ਦੀ, ਜਿਹੜੀ ਆਵਾਜ਼ਾਂ ਮਾਰ ਮਾਰ ਕੇ ਕਹਿ ਰਹੀ ਆ ਬੰਦਿਆ ਉੱਠ ਇਸ਼ਨਾਨ ਕਰੋ ਪ੍ਰਭਾਤੇ, ਬੋਲੋ ਉੱਠ ਇਸ਼ਨਾਨ ਕਰੋ, ਲਿਖ ਲਓ ਆਪਣੇ ਕਾਗਜ਼ਾਂ ਤੇ ਗੁਰੂ ਦਾ ਹੁਕਮ ਕਮਾਓ, ਪ੍ਰਭਾਤ ਵੇਲੇ ਉੱਠ ਕੇ ਇਸ਼ਨਾਨ ਕਰੋ ਤੇ ਸੋਏ ਹਰ ਅਰਾਧੇ, ਅੰਮ੍ਰਿਤ ਵੇਲੇ ਉੱਠ ਕੇ ਨੀਂਦ ਦੇ ਵੇਲੇ ਵਿੱਚ ਵੀ ਕੋਈ ਸਮਾਂ ਕੱਢ ਕੇ ਪਰਮੇਸ਼ਵਰ ਦੀ ਬੰਦਗੀ ਕਰਿਆ ਕਰ, ਫਿਰ ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ ਸੁੱਖ ਸਹਿਜ ਸੇਤੀ ਘਰ ਜਾ ਤੇ, ਇਹਨਾਂ ਵਿਖੜਿਆ ਰਸਤਿਆਂ ਵਿੱਚੋਂ ਜਦੋਂ ਤੂੰ ਕਹਿੰਦਾ ਮੈਂ ਧੀਆਂ ਪੁੱਤਾਂ ਤੋਂ ਪਾਗਲ ਹੋ ਚੱਲਿਆ ਭਾਈ ਜੀ, ਇੰਨਾ ਦੁਖੀ, ਇਹ ਵਿਖੜਾ ਰਸਤਾ ਹੈ ਜਿਹਦੇ ਵਿੱਚ ਸਾਰੀ ਦੁਨੀਆਂ ਰੋ ਰਹੀ ਆ, ਤੂੰ ਕਹਿੰਦਾ ਕਾਰੋਬਾਰ ਕਰਕੇ ਦੁਖੀ ਆ, ਇਹ ਵਿਗੜਾ ਰਸਤਾ ਹੈ, ਤੂੰ ਕਹਿੰਦਾ ਸਰੀਰ ਕਰਕੇ ਦੁਖੀ ਆ, ਇਹ ਵਿਖੜਾ ਰਸਤਾ ਹੈ, ਇਹਨਾਂ ਵਿਖੜਿਆ ਰਸਤਿਆਂ ਦੇ ਵਿੱਚੋਂ ਦੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ, ਬੋਲੋ ਵਿਖੜੇ ਦਾਓ, ਬਾਹ ਫੜ ਕੇ ਇਹਨਾਂ ਰਸਤਿਆਂ ਦੇ ਉੱਤੋਂ ਤੈਨੂੰ ਮੇਰਾ ਗੁਰੂ ਲੰਘਾ ਕੇ ਲੈ ਜੇ, ਸੁੱਖ ਸਹਿਜ ਸੇਤੀ ਘਰ ਜਾਤੇ, ਸੁੱਖ ਤੇ ਸਹਿਜ ਨਾਲ ਤੈਨੂੰ ਪਰਮੇਸ਼ਵਰ ਤੇਰੇ ਘਰ ਪਹੁੰਚਾ ਦੇਵੇ ਜਿੱਥੋਂ ਤੂੰ ਆਇਆ ਹੈ। ਮੇਰੇ ਸਾਹਿਬ ਜੀ ਕਹਿੰਦੇ ਜਾ ਤੋ ਖੱਟਣ ਵੇਲ, ਜਦੋਂ ਤੂੰ ਖੱਟਣ ਦਾ ਵੇਲਾ ਸੀ। ਇੱਕ ਥਾਂ ਤੇ ਬਾਬੇ ਨਾਨਕ ਨੇ ਇਸ ਤਰ੍ਹਾਂ ਦੇ ਬਚਨ ਬੜੇ ਸੁੰਦਰ ਕੀਤੇ ਨੇ, ਨਾਨਕ ਨਿਰੰਕਾਰ ਦੀ ਬਾਣੀ ਹੈ, ਸੁਣ ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਮਨ ਨੂੰ

ਬਾਪੂ ਜੀ ਵੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਵੇਲਾ ਹੀ ਵੇਲਾ ਹੀ ਵੇਲਾ ਹੀ ਵੇਲਾ ਹੀ ਮਿਲਣਾ, ਹੁਣ ਵੇਲਾ ਹੀ, ਅੱਖਾਂ ਚੱਲਦੀਆਂ ਨੇ, ਪੜ ਗੁਰੂ ਨਾਨਕ ਦੀ ਬਾਣੀ, ਜੀਬਾ ਬੋਲਦੀ ਆ, ਪੜ ਗੁਰੂ ਨਾਨਕ ਦੀ ਬਾਣੀ, ਕੰਨ ਸੁਣਦੇ ਨੇ, ਸੁਣ ਗੁਰੂ ਨਾਨਕ ਦੀ ਬਾਣੀ, ਹੱਥ ਕੰਮ ਕਰਦੇ ਨੇ, ਝਾੜ ਜੋੜੇ ਗੁਰੂ ਨਾਨਕ ਦੀ ਸੰਗਤ ਦੇ, ਹੱਥ ਜੋੜ ਚੱਲਦੇ ਨੇ, ਜੂਠੇ ਬਰਤਨ ਸਾਫ਼ ਕਰ ਗੁਰੂ ਨਾਨਕ ਦੀ ਸੰਗਤ ਦੇ, ਪੈਰ ਚੱਲਦੇ ਨੇ ਗੁਰਦੁਆਰੇ, ਚੱਲ ਕੇ ਆਇਆ ਕਰੇ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ, ਇਹ ਵੇਲਾ ਹੈ ਹੀ, ਹੁਣ ਪਰਮੇਸ਼ਵਰ ਦੀ ਬੰਦਗੀ ਕਰ ਲਾ। ਇੱਕ ਥਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ, ਆਖੋ ਸਤਨਾਮ ਸ੍ਰੀ, ਮੇਰੇ ਸਾਹਿਬ ਜੀ ਬੜੇ ਸੁੰਦਰ ਬਚਨ ਕਰਦੇ ਨੇ, ਕਹਿੰਦੇ ਨੇ ਵੇਖ ਜੈਸੇ ਰਹਿਣ ਪਰੋਹਣੇ ਉੱਠ ਚੱਲਸੇ ਪ੍ਰਭਾਤ। ਜਿਸ ਤਰ੍ਹਾਂ ਰਾਤ ਨੂੰ ਕਿਸੇ ਦੇ ਘਰ ਪ੍ਰਾਹੁਣੇ ਆਉਂਦੇ ਨੇ ਗੁਰਮੁਖ ਪਿਆਰਿਓ, ਤੇ ਉਹ ਪ੍ਰਾਹੁਣੇ ਨੂੰ ਚੇਤਾ ਹੁੰਦਾ ਵਾ ਕਿ ਮੈਂ ਇਸ ਘਰ ਵਿਚ ਕੀ ਆਇਆ, ਪ੍ਰਾਹੁਣਾ ਆਇਆ, ਤੇ ਉਹਨੂੰ ਇੱਕ ਗੱਲ ਦਾ ਚੇਤਾ ਵਾ, ਮੈਂ ਇੱਕ ਰਾਤ ਲੈ ਲੂ, ਦੋ ਰਾਤ ਲੈ ਲੂ, ਇਹ ਮੇਰਾ ਘਰ ਨਹੀਂ। ਕਦੀ ਤੁਸੀਂ ਵੀ ਆਪਣੇ ਅੰਤਸ਼ਕਰਨ ਵਿਚ ਆਵਾਜ਼ ਮਾਰ ਕੇ ਆਖੋ, ਮੇਰਿਆ ਮਨਾ, ਇਹ ਦੁਨੀਆਂ ਤੇਰਾ ਘਰ ਨਹੀਂ, ਤੂੰ ਕਿਤੇ ਆਇਆ ਹੈ ਤੇ ਕਿਤੇ ਤੂੰ ਜਾਣਾ ਹੈ, ਇਸ ਕਰਕੇ ਉੱਠ। ਮੇਰੇ ਸਾਹਿਬ ਜੀ ਕਹਿੰਦੇ ਨੇ ਰੰਗ ਮਾਣ ਲੈ ਪਿਆਰਿਆ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਿਹੋਲਾ, ਜਿੰਨਾ ਚਿਰ ਤੇਰੀ ਜਵਾਨੀ ਨਵੀਂ ਨਕੋਰਿਆ ਉਹਨਾਂ ਚਿਰ ਪਰਮੇਸ਼ਵਰ ਦੀ ਬੰਦਗੀ ਕਰ ਲਾ। ਦਿਨ ਥੋੜੇ ਥੱਕੇ, ਦਿਨ ਥੋੜੇ ਥੱਕੇ ਭਇਆ ਪੁਰਾਣਾ, ਇਹ ਸਰੀਰ ਦਾ ਚੋਲਾ ਪੁਰਾਣਾ ਹੋ ਜਾਣਾ ਈ, ਇਹਦੇ ਨਾਲ ਤੇਰੇ ਕੋਲੋਂ ਚੌਂਕੜਾ ਨਹੀਂ ਉਹ ਵੱਜਣਾ, ਇਹਦੇ ਨਾਲ ਤੇਰੇ ਕੋਲੋਂ ਬਦਗੀ ਨਹੀਂ ਉਹ ਹੋਣੀ। ਇਸ ਕਰਕੇ ਬਾਬਾ ਫਰੀਦ ਜੀ ਵੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਜਾ ਤੋ ਖੱਟਣ ਵੇਲ, ਬੋਲੋ ਜਾ ਤੋ, ਜਦੋਂ ਤੇਰਾ ਖੱਟਣ ਦਾ ਵੇਲਾ ਸੀ ਤਾਂ ਤੂੰ ਰੱਤਾ ਦੁਨੀ ਸਿਓ, ਬੋਲੋ ਤਾਂ ਤੂੰ ਰੱਤਾ, ਉਦੋਂ ਕਹਿੰਦਾ ਸਾ ਕੁੜਮਾ ਜਮਾ ਨਾਲ ਨਿਬੜ ਲਈਏ, ਉਦੋਂ ਕਹਿੰਦਾ ਸਾ ਧੀਆਂ ਵਿਆਹ ਲਈਏ। ਕਈ ਮੈਂ ਗੁਰਮੁਖ ਪਿਆਰਿਆਂ ਦੇ ਅਚਰਜ ਜੀ ਗੱਲ ਸੁਣੀ, ਆਖਿਆ ਅੰਮ੍ਰਿਤ ਛਕ ਲੋ ਗੁਰੂ ਪਿਆਰਿਓ, ਕਹਿੰਦੇ ਜੀ ਧੀਆਂ ਵਿਆਹ ਲਈਏ, ਬੱਚੇ ਵਿਆਹ ਲਈਏ, ਤੇ ਮੈਨੂੰ ਇਹ ਨੀ ਪਤਾ ਲੱਗਦਾ ਕਿ ਜਿਨ੍ਹਾਂ ਨੇ ਅੰਮ੍ਰਿਤ ਛਕੇ ਨੇ ਉਹਨਾਂ ਦੇ ਬੱਚੇ ਨੀ ਵਿਆਹ ਜਾਂਦੇ, ਉਹਨਾਂ ਦੀਆਂ ਧੀਆਂ ਨੀ ਵਿਆਹੀਆਂ ਜਾਂਦੀਆਂ। ਇੱਕ ਸੌਖਾ ਜਿਹਾ ਟਕਵਾਂਜ ਬਣਾਇਆ ਜੀ, ਧੀਆਂ ਪੁੱਤ ਵਿਆਹਣੇ ਨੇ ਨਾ, ਇਸ ਕਰਕੇ ਜੀ ਉੱਥੇ ਕੋਈ ਖਾਣਾ ਖਵਾਉਣਾ ਪੈ ਸਕਦਾ ਵਾ, ਪਤਾ ਨੀ ਕੁੜਮ ਕਿਹੋ ਜਿਹੇ ਪੈ ਜਾਣੇ। ਤੂੰ ਪਹਿਲਾਂ ਸੋਚ ਕੇ ਰੱਖਿਆ ਕੁੜਮ ਕਿਹੋ ਜਿਹੇ ਪਾਉਣੇ ਨੇ? ਗੁਰਮੁਖਾ, ਜੇ ਤੂੰ ਸਤਿਗੁਰੂ ਦੀ ਹਜੂਰੀ ਵਿਚ ਇਹ ਜੁੜ ਕੇ ਅਰਦਾਸ ਕਰੇ, ਮੇਰੇ ਸਾਹਿਬ ਜੀ ਤੁਹਾਡੀ ਬਾਣੀ ਚ ਲਿਖਿਆ ਸੱਜਣ ਮਿਲੇ ਸੱਜਣਾ, ਬੋਲੋ ਸੱਜਣ ਮਿਲੇ, ਆਪਣੇ ਪਿੰਡਾਂ ਦੇ ਵਿਚ ਮਿਲਣੀ ਹੁੰਦੀ ਸੀ, ਪਤਾ ਹੈ ਨਾ, ਦੋਵਾਂ ਪਾਸਿਆਂ ਤੋਂ ਖਲੋ ਜਾਂਦੇ ਸੀ ਸੱਜਣ, ਇਸ ਪਾਸੇ ਕੁੜੀ ਵਾਲਿਆਂ ਖਲੋ ਜਾਣਾ, ਇਸ ਪਾਸੇ ਮੁੰਡੇ ਵਾਲਿਆਂ ਖਲੋ ਜਾਣਾ, ਤੇ ਆਖਣਾ ਉਹ ਮੇਰੇ ਸੱਜਣ ਆਏ ਨੇ, ਹੁਣ ਸੱਜਣਾ ਦੀ ਮਿਲਣੀ ਹੋਣ ਲੱਗੀ, ਸੱਜਣ ਮਿਲੇ ਸੱਜਣਾ, ਸੱਜਣਾ ਨਾਲ ਸੱਜਣ ਮਿਲਣੇ, ਦੋਵਾਂ ਪਾਸਿਆਂ ਤੋਂ ਢੋਲਕੀਆਂ ਵੱਜਣੀਆਂ, ਚਿਮਟੇ ਵੱਜਣੇ, ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਸੱਜਣਾ ਨੂੰ ਸੱਜਣ ਉਹ ਮਿਲਣ ਜਿਨ ਸਤਿਗੁਰ ਨਾਲ ਪਿਆਰ, ਜਿਨ ਸਤਿਗੁਰ ਨਾਲ, ਫਿਰ ਬੋਲੋ, ਜਿਨ ਸਤਿਗੁਰ ਨਾਲ ਪਿਆਰ, ਉਹ ਦੋਵੇਂ ਪਾਸੇ ਦੇ ਸੱਜਣ ਹੋਣ ਜਿਨ੍ਹਾਂ ਨੂੰ, ਦੋਵਾਂ ਨੂੰ ਸਤਿਗੁਰੂ ਨਾਲ ਪਿਆਰ ਹੋਵੇ। ਮਗਰ ਸਾਡੇ ਮਨ ਦੇ ਵਿਚ ਤੇ ਹੁਣ ਤੋਂ ਹੀ ਫੁਰਨਾ ਵਾ, ਉਹ ਜੀ ਨੋਹਾਂ ਦਾ ਪੁੱਤਾਂ ਦਾ ਜਦੋਂ ਵਿਆਹ ਕਰਨਾ ਵਾ, ਧੀਆਂ ਦਾ ਵਿਆਹ ਕਰਨਾ ਹੈ, ਨੱਕ ਰੱਖਣ ਨੂੰ ਪਿਆਉਣੀ ਪੈਣੀ ਆ। ਇਹ ਨੱਕ ਰੱਖਿਆ ਕਿ ਨੱਕ ਵੱਢ ਰਿਹਾ ਈ, ਕਮਾਲ ਦੀ ਗੱਲ ਆ, ਗੁਰੂ ਤੋਂ ਬੇਮੁਖ ਹੋ ਗਏ ਤੇ ਕਹਿੰਦਾ ਮੈਂ ਨੱਕ ਰੱਖ ਲਿਆ, ਜਿੱਦਣ ਧੱਕੇ ਮਾਰ ਕੇ ਤੇਰੀ ਧੀ ਨੂੰ ਤੇਰੇ ਘਰ ਭੇਜ ਦਿੰਦੇ ਨੇ, ਫਿਰ ਦਸ ਫਿਰ ਨੱਕ ਰੱਖਿਆ ਕਿ ਵੱਢਿਆ ਗਿਆ? ਕਿਤੇ ਤੂੰ ਗੁਰੂ ਦੀ ਮਤ ਅਨੁਸਾਰ ਆਪਣੀਆਂ ਬੱਚੀਆਂ ਦਾ ਆਨੰਦ ਕਾਰਜ ਕਰ ਦਿਓ। ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਇੱਕ ਮੈਂ ਬਚਨ ਪੜਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਇੱਕ ਵਾਰ ਪਿਆਰ ਵਿਚ ਆਣ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਵੇਲੇ ਇੱਕ ਭਾਈ ਕੱਕੜ ਹੋਇਆ, ਕੱਕੜ ਕੀ ਨਾਮ ਲਿਆ ਮੈਂ, ਭਾਈ ਕੱਕੜ ਸਿੱਖ ਹੋਇਆ, ਤੇ ਗੁਰਮੁਖ ਪਿਆਰੇ ਬੱਚੀ ਦਾ ਰਿਸ਼ਤਾ ਕਰਨ ਲਈ ਘਰੋਂ ਤੁਰਿਆ। ਜਦੋਂ ਰਿਸ਼ਤਾ ਕਰਨ ਗਿਆ, ਕਿਤੇ ਵੀ ਚੰਗਾ ਮੁੰਡਾ ਨਾ ਮਿਲਿਆ, ਇੱਕ ਘਰ ਚੰਗਾ ਮਿਲਿਆ, ਤੇ ਮੁੰਡਾ ਚੰਗਾ ਸੋਹਣਾ ਨੌਜਵਾਨ ਸੁਨੱਖਾ ਮਿਲ ਗਿਆ। ਜਦੋਂ ਬੱਚੇ ਨੂੰ ਸਗਨ ਲਾ ਕੇ ਮੁੰਡ ਲੱਗਾ ਤੇ ਪੁੱਛਿਆ ਕਿ ਤੁਸੀਂ ਕਦੀ ਗੁਰੂ ਨਾਨਕ ਦੀ ਗੱਦੀ ਦੇ ਦਰਸ਼ਨ ਕਰਨ ਗਏ ਹੋ? ਮੁੰਡੇ ਵਾਲਿਆਂ ਨੂੰ ਪੁੱਛਿਆ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਪੁੱਛਣਾ ਤੇ ਪਹਿਲੋਂ ਸੀ ਨਾ, ਆਖਣ ਲੱਗੇ ਗੁਰੂ ਨਾਨਕ ਦੀ ਗੱਦੀ ਦੇ ਦਰਸ਼ਨ ਕਦੀ ਕੀਤੇ ਨੇ? ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ, ਤੇ ਅੱਗੋਂ ਜਿਨ੍ਹਾਂ ਕੁੜਮਾਂ ਦੇ ਨਾਲ ਰਿਸ਼ਤਾ ਬਣਾਇਆ ਉਹਨਾਂ ਕਿਹਾ ਅਸੀਂ ਤੇ ਗੁਰੂ ਨਾਨਕ ਨੂੰ ਨਹੀਂ ਮੰਨਦੇ। ਹੈ ਸਿੱਖੀ ਸਰੂਪ ਦੇ ਵਿਚ ਅੱਜ ਵੀ ਬਥੇਰੇ ਬੈਰੂਪੀਏ ਬੈਠੇ ਆ ਜਿਹੜੇ ਸਿੱਖੀ ਸਰੂਪ ਆ, ਪੱਗਾਂ ਸਿਰ ਦੇ ਉੱਤੇ ਬੰਨੀਆਂ, ਅਸ਼ੂਤੋਸ਼ ਨਾਲ ਜੁੜੇ ਫਿਰਦੇ, ਰਾਧਾ ਸਵਾਮੀਆਂ ਨਾਲ ਤੁਰੇ ਫਿਰਦੇ, ਨਿਰੰਕਾਰੀਆਂ ਨਾਲ ਤੁਰੇ ਫਿਰਦੇ ਨੇ, ਹੋਰਨਾਂ ਹੀ ਬਾਬਿਆਂ ਦੇ ਨਾਲ ਪਖੰਡਾਂ ਦੇ ਵਿਚ ਤੁਰੇ ਫਿਰਦੇ ਨੇ, ਮਗਰ ਸਿੱਖੀ ਸਰੂਪ ਰੱਖਿਆ ਸਿਰ ਦੇ ਉੱਤੇ, ਪੱਗ ਵੀ ਬੱਧੀ। ਜਦੋਂ ਰਿਸ਼ਤਾ ਹੋ ਗਿਆ ਤੇ ਸਿੱਖ ਨੇ ਪੁੱਛਿਆ, ਭਾਈ ਕੱਕੜ ਨੇ ਤੁਸੀਂ ਗੁਰੂ ਨਾਨਕ ਨੂੰ ਮੰਨਦੇ ਹੋ? ਕਹਿੰਦੇ ਨਹੀਂ, ਅਸੀਂ ਸਖੀ ਸਰਵਰਿਆ ਨੂੰ ਮੰਨਦੇ ਹਾਂ।
ਸਾਡੇ ਇਲਾਕੇ ਅੰਮ੍ਰਿਤਸਰ ਦੇ ਵਿਚ ਸਖੀ ਸਰਵਰਿਆ ਦਾ ਬੜਾ ਜ਼ੋਰ ਸੀ। ਉਸ ਵੇਲੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਹੋਏ ਨੇ, ਘਰ ਘਰ ਕਬਰਾਂ ਲੋਕਾਂ ਦੇ ਘਰਾਂ ਵਿਚ ਬਣੀਆਂ ਸੀ। ਇੱਥੋਂ ਤੱਕ ਭਾਈ ਮਾਂਝ ਜੀ ਜਿਹੜੇ ਹੋਏ ਨੇ, ਇੱਕ ਹੀ ਸਵੀ ਸਖੀ ਸਰਵਰਿਆ ਦੇ ਚੇਲੇ ਸੀ, ਬਾਅਦ ਵਿਚ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ। ਭਾਈ ਬੱਲੋ ਜੀ ਇਹ ਵੀ ਸਖੀ ਸਰਵਰਿਆ ਦੇ ਚੇਲੇ ਸੀ, ਬਾਅਦ ਵਿਚ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਕੋਲ ਆਏ। ਜਦੋਂ ਰਿਸ਼ਤਾ ਕਰ ਦਿੱਤਾ ਤੇ ਪੁੱਛਿਆ ਤੇ ਕਹਿਣ ਲੱਗੇ ਜੀ ਅਸੀਂ ਤੇ ਸਖੀ ਸਰਵਰਿਆ ਨੂੰ ਮੰਨਦੇ ਹਾਂ, ਸਿੱਖ ਕੱਕੜ ਨੇ ਰਿਸ਼ਤਾ ਵੀ ਕਰ ਦਿੱਤਾ ਹੈ, ਗੁਰੂ ਦਾ ਸਿੱਖ ਆ, ਬਚਨ ਦੇ ਬਿਟਾ ਹੈ, ਮਗਰ ਮੱਥੇ ਤੇ ਹੱਥ ਧੋ ਮਾਰ ਕੇ ਤੇ ਅੱਜ ਘਰ ਨੂੰ ਮੁੜਿਆ ਤੇ ਰੋਂਦਾ ਮੁੜਿਆ। ਧੀ ਦਾ ਰਿਸ਼ਤਾ ਕਰਕੇ ਜਦੋਂ ਮੁੜਿਆ ਤੇ ਘਰ ਦੇ ਦਰਵਾਜ਼ੇ ਵਿਚ ਆਣ ਕੇ ਵੜਿਆ, ਧੀ ਨੇ ਆਣ ਕੇ ਹੱਥ ਦੇ ਵਿਚੋਂ ਕੱਪੜੇ ਫੜੇ, ਚੀਜ਼ਾਂ ਸਮਾਨ ਫੜਿਆ, ਪਾਣੀ ਦਾ ਗਲਾਸ ਲਿਆ ਕੇ ਦਿੱਤਾ ਤੇ ਆਖਿਆ ਬਾਪੂ ਕਿਹੜਾ ਕਿਉਂ ਉਤਰਿਆ ਹੈ? ਤੇ ਆਖਣ ਲੱਗਾ ਧੀਏ ਮੈਂ ਤੈਨੂੰ ਜਨਮ ਤੇ ਦਿੱਤਾ ਸੀ, ਮੈਂ ਤੇਰੀ ਕਿਸਮਤ ਨਹੀਂ ਬਦਲ ਸਕਿਆ, ਆਪਣੇ ਹੱਥੀ ਕਿਸਮਤ ਵਿਗਾੜ ਆਇਆ ਤੇਰੀ। ਕਹਿਣ ਲੱਗੀ ਬਾਪੂ ਹੋਇਆ ਕੀ ਆ, ਕੀ ਗੱਲ ਆ, ਦੱਸਦਾ ਕਿਉਂ ਨਹੀਂ? ਆਖਿਆ ਬਾਪੂ ਧੀਏ ਮੈਂ ਤੈਨੂੰ ਅੱਜ ਉਹਨਾਂ ਦੇ ਘਰ ਮੰਗ ਆਇਆ ਵਾ ਜਿਹੜੇ ਗੁਰੂ ਨਾਨਕ ਦੇ ਸੇਵਕ ਨੇ, ਜਿਨ੍ਹਾਂ ਦੇ ਘਰ ਵਿਚ ਕੋਈ ਜਪਜੀ ਨਹੀਂ ਪੜਦਾ, ਜਿਨ੍ਹਾਂ ਦੇ ਘਰ ਵਿਚ ਕੋਈ ਸੁਖਮਨੀ ਨਹੀਂ ਪੜਦਾ, ਜਿਨ੍ਹਾਂ ਦੇ ਘਰ ਵਿਚ ਕੋਈ ਨਹੀਂ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ। ਬਾਪੂ ਉਹ ਕੀ ਕਰਦੇ ਨੇ? ਉਹ ਕਬਰ ਦੇ ਉੱਤੇ ਦੀਵਾ ਜਗਾਉਂਦੇ ਨੇ। ਧੀ ਬੜੀ ਸਬਰ ਵਾਲੀ ਸੀ, ਆਪਾਂ ਤੇ ਆਪਣੀਆਂ ਬੱਚੀਆਂ ਨੂੰ ਓਨੀ ਕਮਾਈ ਕਰਾਉਂਦੇ ਨੀ ਨਾ, ਕੋਈ ਨੀ ਜੀ ਉਹ ਨਵਾਂ ਨਵਾਂ ਜੀਵਾ ਜੀ, ਇੱਥੇ ਦੁਨੀਆਂ ਹੀ ਇਸ ਤਰ੍ਹਾਂ ਦੀ ਆ ਜੀ, ਜੈਸਾ ਦੇਸ਼ ਵੈਸਾ ਭੇਸ, ਆਪਾਂ ਤੇ ਰਾਟ ਲਾ ਲਈ ਹੈ ਨਾ, ਕਮਜ਼ੋਰੀ ਸਾਡੀ ਆਪਣੀ ਹੈ ਇਹਦੇ ਵਿਚ, ਆਪਾਂ ਸਮਾਂ ਨਹੀਂ ਕੱਢਦੇ ਬੱਚਿਆਂ ਲਈ। ਜੇ ਕਦੀ ਬੱਚਿਆਂ ਨੂੰ ਜਪਜੀ ਸਾਹਿਬ ਸੁਖਮਨੀ ਸਾਹਿਬ ਸਿਖਾ ਦਿੱਤਾ ਜਾਵੇ ਤੇ ਕੋਈ ਦੁਨੀਆਂ ਦੀ ਤਾਕਤ ਇਸ ਬੱਚੇ ਦਾ ਦਿਮਾਗ ਨਹੀਂ ਬਦਲ ਸਕਦੀ। ਅਮਰੀਕਾ ਤੇ ਛੱਡ ਦਿਓ, ਦੁਨੀਆਂ ਭਰ ਦੀ ਫਿਲਾਸਫੀ ਇਸ ਬੱਚੇ ਦਾ ਦਿਮਾਗ ਨਹੀਂ ਬਦਲ ਸਕਦੀ। ਜੇਕਰ ਇਸ ਬੱਚੇ ਨੂੰ ਪੜ੍ਹਾ ਦਿੱਤਾ ਜਾਵੇ ਰੇ

0: ਕਸ਼ੂ ਨਾ ਹੋਏ, ਇਹ ਜੇ ਪੜਾ ਦਿੱਤਾ ਜਾਵੇ ਬੱਚਿਆਂ ਨੂੰ ਤੇ ਗੁਰਮੁਖ ਪਿਆਰੇ ਉਹ ਬੱਚੀ ਬੜੀ ਸਬਰ ਵਾਲੀ ਸੀ। ਬੱਚੀ ਨੇ ਆਖਿਆ ਬਾਪੂ ਤੂੰ ਜਲ ਪਾਣੀ ਛੱਕ, ਘਬਰਾ ਨਾ, ਕੋਈ ਗੱਲ ਨੀ, ਤੂੰ ਮੈਨੂੰ ਮੰਗ ਆਇਆ ਤੇ ਜੋ ਕਰਤਾਰ ਜੀ ਗੁਰੂ ਅਰਜਨ ਸਾਹਿਬ ਦੀ ਮਰਜ਼ੀ ਹੋ ਗਿਆ। ਤੇ ਗੁਰਮੁਖ ਪਿਆਰੇ ਵਿਆਹ ਦਾ ਦਿਨ ਆ ਗਿਆ, ਬਚਨ ਦੇ ਬੈਠਾ ਸੀ, ਵਿਆਹ ਦਾ ਦਿਨ ਆ ਗਿਆ। ਬੱਚੀ ਵਿਆਹ ਦਿੱਤੀ, ਤੋਰੀ ਆਪਣੀ ਵਿੱਤ ਅਨੁਸਾਰ ਬੜਾ ਸੁੰਦਰ ਵਿਆਹ ਕੀਤਾ, ਡੋਲੇ ਦੇ ਵਿੱਚ ਪਾ ਦਿੱਤੀ। ਤੁਰੀ ਜਾਂਦੀ ਸੀ ਜੰਗਲ ਦੇ ਵਿੱਚ, ਕਹਾਰਾਂ ਜਿਹੜੇ ਡੋਲਾ ਚੁੱਕਦੇ ਉਹਨੂੰ ਕੀ ਕਹਿੰਦੇ ਸੀ, ਸਾਰੇ ਦੱਸੋ ਬੱਚਿਆਂ ਨੂੰ ਪਤਾ ਲੱਗ ਜੇ, ਕਹਾਰ। ਹੁਣ ਤੇ ਲਿਮੋਜੀਨ ਗੱਡੀਆਂ ਨੇ ਨਾ, ਉਦੋਂ ਕਹਾਰ ਸੀ ਡੋਲੀਆਂ ਚ ਚੁੱਕ ਕੇ ਚਾਰ ਬੰਦੇ ਖੜਦੇ। ਇਸ ਬੱਚੀ ਦੀ ਡੋਲੀ ਚੁੱਕੀ ਜਾਂਦੇ ਆ, ਲੜਕਾ ਅੱਗੇ ਘੋੜੇ ਤੇ ਚੜਿਆ ਜਾਂਦਾ ਹੈ। ਰਸਤੇ ਦੇ ਵਿੱਚ ਕੀ ਜੰਗਲ ਦੇ ਵਿੱਚ ਵੇਖਦੀ ਆ, ਇੱਕ ਜੰਗਲ ਦੇ ਵਿੱਚ ਬੜਾ ਸੁੰਦਰ ਸ਼ਮਿਆਨਾ ਲੱਗਿਆ। ਇਸ ਸ਼ਮਿਆਨੇ ਦੇ ਵਿੱਚ ਅੰਮ੍ਰਿਤ ਵੇਲਾ ਵਾ ਤੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਆਖੋ ਸਤਨਾਮ ਸ੍ਰੀ, ਚੌਂਕੜਾ ਮਾਰ ਕੇ ਸੁਚੇਤ ਹੋ ਕੇ ਸਾਰੇ ਬੈਠ ਬੱਚੀਏ, ਚੌਂਕੜਾ ਮਾਰ ਪੁੱਤ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਇਸ ਬੱਚੀ ਨੇ ਕਹਾਰਾਂ ਨੂੰ ਆਖਿਆ, ਮੇਰੇ ਵੀਰੋ ਜਰਾ ਡੋਲੀ ਰੱਖ ਦਿਓ। ਘੋੜੇ ਵਾਲਾ ਤੇ ਅੱਗੇ ਤੁਰਿਆ ਗਿਆ, ਇਹਨਾਂ ਨੇ ਡੋਲੀ ਰੱਖ ਕੇ ਘੋੜੇ ਵਾਲੇ ਨੂੰ ਆਵਾਜ਼ ਮਾਰਿਆ, ਕੁਛ ਸਮਾਂ ਰੁਕ ਜਾਓ। ਬੀਬੀ ਨੇ ਆਖਿਆ ਰੁਕਣਾ ਹੈ। ਰੁਕ ਗਈ ਬੱਚੀ ਤੇ ਹੱਥਾਂ ਦੇ ਵਿੱਚੋਂ, ਦੋਵਾਂ ਦੋਵਾਂ ਹੱਥਾਂ ਦੇ ਵਿੱਚੋਂ ਇੱਕ ਇੱਕ ਕੰਗਣ ਲਾਇਆ ਤੇ ਇੱਕ ਇੱਕ ਕਹਾਰ ਨੂੰ ਦਿੱਤਾ, ਮੇਰੇ ਵੀਰੋ ਆ ਸੋਨੇ ਦੇ ਕੰਗਣ ਤੁਸੀਂ ਲੈ ਲਓ, ਮਗਰ ਮੇਰੀ ਇੱਕ ਬੇਨਤੀ ਮੰਨ ਲਓ। ਤੇ ਉਹਨਾਂ ਕਹਾਰਾਂ ਨੇ ਆਖਿਆ, ਦਸ ਬੱਚੀਏ ਸਾਡੇ ਗੁਚਰਾ ਤੈਨੂੰ ਕੀ ਕੰਮ ਆ, ਜੇ ਤੁਸੀਂ 10 ਕੁ ਮਿੰਟ ਇੱਥੇ ਕਿਤੇ ਡੋਲੀ ਰੱਖ ਦਿਓ ਤੇ ਮੈਂ ਸਾਹਮਣੇ ਤੰਬੂ ਦੇ ਵਿੱਚ ਮੱਥਾ ਟੇਕ ਆਵਾਂ। ਉਥੋਂ ਮੇਰੇ ਕੰਨਾਂ ਵਿੱਚ ਗੁਰੂ ਨਾਨਕ ਦੀ ਬਾਣੀ ਦੀ ਆਵਾਜ਼ ਪਈ, ਇਸ਼ਕ ਸੀ ਨਾ ਗੁਰੂ ਨਾਨਕ ਦੀ ਬਾਣੀ ਦਾ, ਪਿਆਰ ਸੀ ਨਾ ਗੁਰੂ ਨਾਨਕ ਦੀ ਬਾਣੀ ਦੇ ਨਾਲ। ਇਹਨਾਂ ਕਹਾਰਾਂ ਨੇ ਡੋਲੀ ਰੱਖ ਦਿੱਤੀ ਤੇ ਬੱਚੀ ਮੱਥਾ ਟੇਕਣ ਚਲੇ ਗਈ। ਅੰਦਰ ਹੁੰਦਾ ਸੀ ਆਸਾ ਜੀ ਦੀ ਵਾਰ ਦਾ ਕੀਰਤਨ, ਮੈਂ ਇਤਿਹਾਸ ਦੇ ਪੰਨੇ ਪੜੇ ਨੇ, ਮੇਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਆਪ ਸਰੰਦੇ ਨਾਲ ਕੀਰਤਨ ਕਰ ਰਿਹਾ ਸੀ ਤੇ ਤਬਲਾ ਵਜਾਉਣ ਵਾਲੇ ਤਬਲਾ ਵਜਾ ਰਹੇ ਸੀ। ਮੇਰੇ ਸਤਿਗੁਰੂ ਨੇ ਜਦੋਂ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਤੇ ਮੇਰੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਇਹ ਬੱਚੀ ਜਦੋਂ ਤੁਰੀ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਧੀਏ ਹੱਥਾਂ ਵਿੱਚ ਚੂੜਾ ਪਾਇਆ ਈ, ਸਗਨਾਂ ਵਾਲੇ ਕੱਪੜੇ ਪਾਏ, ਪਤੀ ਕਿੱਥੇ ਈ? ਤੇ ਕਹਿਣ ਲੱਗੀ, ਬਾਪੂ ਉਹ ਬਾਹਰ ਖਲੋਤੇ ਨੇ ਘੋੜੇ ਦੇ ਉੱਤੇ, ਜਾ ਬੁਲਾ ਕੇ ਲਿਆ, ਘਰ ਵਾਲੇ ਨੂੰ ਬੁਲਾ ਲਿਆ ਈ, ਦੋਵੇਂ ਆਣ ਕੇ ਉਹ ਸਖੀ ਸਰਵਰਿਆ ਦਾ ਚੇਲਾ ਹੈ, ਇਹ ਗੁਰੂ ਨਾਨਕ ਦੀ ਉਪਾਸ਼ਕ ਆ। ਜਦੋਂ ਦੋਵਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਉੱਠ ਕੇ ਤੁਰਨ ਲੱਗੇ ਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਬੱਚੀਏ ਤੁਰ ਚੱਲੀਏ, ਪਹਿਲੀ ਵਾਰ ਵਿਆਹ ਕਰਾ ਕੇ ਜਦੋਂ ਬੱਚੀ ਆਪਣੇ ਪਿਓ ਨੂੰ ਮਿਲਦੀ ਆ ਤੇ ਪਿਓ ਕੋਈ ਝੋਲੀ ਚ ਸਗਨ ਪਾਉਂਦਾ ਸਗਨ, ਤੇ ਮੈਂ ਤੇ ਤੇਰੇ ਝੋਲੀ ਚ ਸਗਨ ਪਾਉਣਾ, ਤੇਰੇ ਚੱਲੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੱਗੇ ਡੱਡੋ ਲੱਕੇ ਕਹਿੰਦੀ, ਸਗਨ ਨਾ ਦੇ, ਇਹਨਾਂ ਦੀ ਮੱਤ ਬਦਲ ਦੇ, ਇਹ ਜਿਹੜੇ ਸਖੀ ਸਰਵਰਿਆ ਨੂੰ ਮੰਨਣ ਵਾਲੇ ਇਹਨਾਂ ਦੀ ਮੱਤ ਬਦਲ ਦੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਮੇਰੀ ਬੱਚੀ ਹੈ ਜੋ ਮੰਗਦੀ ਉਹ ਹੀ ਹੋਊਗਾ, ਮਗਰ ਲਾਗੇ ਆ, ਮੈਂ ਤੇਰੀ ਝੋਲੀ ਵਿੱਚ ਕੋਈ ਸਗਨ ਪਾਵਾਂ। ਇਸ ਬੱਚੀ ਨੇ ਜਦੋਂ ਝੋਲੀ ਅੱਗੇ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਆਖਿਆ, ਜਾ ਮੇਰੀ ਇਹ ਬੱਚੀਏ, ਆਉਂਦੇ ਸਾਲ ਨੂੰ ਤੇਰੇ ਘਰ ਇੱਕ ਬ੍ਰਹਮ ਗਿਆਨੀ ਪੈਦਾ ਹੋਊ। ਇਹ ਸਗਨ ਦਿੱਤਾ, ਬ੍ਰਹਮ ਗਿਆਨੀ ਪੈਦਾ ਹੋਊ ਤੇ ਨਾਮ ਰੱਖੀ ਭਾਈ ਰੂਪਾ, ਨਾਮ ਰੱਖੀ ਭਾਈ ਰੂਪਾ। ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹਦੇ ਨਾਮ ਦਾ ਇੱਕ ਪਿੰਡ ਵਸਿਆ ਵਾ। ਇਸ ਬੱਚੀ ਨੂੰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਬ੍ਰਹਮ ਗਿਆਨੀ ਪੁੱਤ ਦਿੱਤਾ, ਮਗਰ ਜਿਹੜੀ ਬੱਚੀ ਬਾਣੀ ਪੜਦੀ ਸੀ। ਅੱਜ ਤੋਂ ਤੁਸੀਂ ਹੁਣ ਸੋਚਿਆ ਵਾ ਕਿ ਮੈਂ ਤੇ ਆਪਣੀ ਬੱਚੀ ਦੇ ਵਿਆਹ ਚ ਮਾਸ ਪਾਉਣਾ ਹੈ, ਮੈਂ ਤੇ ਆਪਣੀ ਬੱਚੀ ਦੇ ਵਿਆਹ ਚ ਸ਼ਰਾਬਾਂ ਪਿਆਉਣੀਆਂ ਨੇ, ਤੇ ਬੱਚੀ ਕਿੱਥੋਂ ਬ੍ਰਹਮ ਗਿਆਨੀ ਬਣ ਜੂ, ਰਿਸ਼ਤੇ ਕਿੱਥੋਂ ਬ੍ਰਹਮ ਗਿਆਨੀਆਂ ਦੇ ਮਿਲ ਜਾਣਗੇ? ਮੇਰੇ ਸਾਹਿਬ ਜੀ ਕਹਿੰਦੇ, ਜਾ ਤਾਂ ਖੱਟਣ ਵੇਲ, ਬੋਲੋ ਜਾ ਤਾਂ, ਤਾਂ ਤੂੰ ਰੱਤਾ ਦੁਨੀ ਸਿਓ। ਉਦੋਂ ਤੇ ਤੇਰਾ ਪਿਆਰ ਦੁਨੀਆਂ ਨਾਲ ਪਿਆ ਸੀ, ਉਦੋਂ ਤੂੰ ਕਹਿੰਦਾ ਦੁਨੀਆਂ ਨੂੰ ਖੁਸ਼ ਕਰ ਲਾਂ, ਜਦੋਂ ਤੈਨੂੰ ਚਾਹੀਦਾ ਸੀ ਰੱਬ ਨੂੰ ਖੁਸ਼ ਕਰਨਾ ਜਵਾਨੀ ਵੇਲੇ। 8-8 ਘੰਟੇ ਚੌਂਕੜਾ ਮਾਰ ਕੇ ਜੱਪੀ ਜਾਣੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਕਿਰਪਾ ਕਰਿਆ ਕਰੋ, ਸਾਰੇ ਜਪਿਆ ਕਰੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਖੱਟੋ ਖੱਟੋ, ਖੱਟਣ ਦਾ ਵੇਲਾ ਹੈ, ਜਾ ਤੋ ਖੱਟਣ ਵੇਲ, ਤਾਂ ਤੂੰ ਰੱਤਾ ਦੁਨੀ ਸਿਓ। ਆਖੋ ਸਤਨਾਮ ਸ੍ਰੀ, ਜਾ ਤੋ ਖੱਟ। ਸਮਝ ਆ ਗਈ ਕਿ ਜਦੋਂ ਤੇਰਾ ਕੋਈ ਖੱਟਣ ਦਾ ਵੇਲਾ ਸੀ ਨਾ, ਉਦੋਂ ਤੇ ਤੂੰ ਦੁਨੀਆਂ ਨਾਲ ਪਿਆਰ ਪਾ ਕੇ ਬੈਠਾ ਰਹੇ ਹੋ। ਹਾਂਜੀ,
1: ਮਰਕ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ।
0: ਉਹ ਜਿਹੜੀ ਮੌਤ ਸੀ ਨਾ, ਮੌਤ ਜਦੋਂ ਤੇਰੇ ਕੋਲ ਆ ਗਈ ਸੱਜਣਾ, ਸਾਰਾ ਜੀਵਨ ਤੇਰਾ ਲੰਘ ਗਿਆ, ਤੇ ਜਦੋਂ ਜੀਵਨ ਦਾ ਭਰ ਗਿਆ ਬੇੜਾ, ਸਵਾਸ ਰੂਪੀ ਜਿਹੜਾ ਗੁਨਾਹਾਂ ਰੂਪੀ ਬੇੜਾ ਤੇਰਾ ਭਰ ਗਿਆ, ਸਾਰਾ ਜੀਵਨ ਰੂਪੀ ਬੇੜਾ ਤੇਰੀ ਉਮਰ ਵਿਹਾ ਗਈ, ਤੇ ਮੌਤ ਦਾ ਦੇਵਤਾ ਤੇਰੇ ਕੋਲ ਆ ਗਿਆ, ਉਦੋਂ ਲੱਦ ਕੇ ਬੇੜਾ ਅਗਲਿਆਂ ਨੇ ਤੋਰ ਦਿੱਤਾ। ਹੁਣ ਪਰਮੇਸ਼ਵਰ ਦੇ ਘਰ ਤੂੰ ਪਹੁੰਚੇਗਾ, ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਉੱਥੇ ਜਦੋਂ ਜਾਏਗਾ ਤੇ ਬੇੜੇ ਦੇ ਵਿੱਚੋਂ ਕੱਢਣਗੇ ਪੰਡਾਂ ਬੱਜੀਆਂ, ਆਖੋ ਸਤਨਾਮ ਸ੍ਰੀ। ਬੇੜੇ ਦੇ ਵਿੱਚੋਂ ਕੀ ਨਿਕਲਣਗੀਆਂ? ਪੰਡਾਂ ਨਿਕਲਣਗੀਆਂ, ਪੰਡਾਂ ਪੰਡਾਂ, ਤੇ ਇੱਕ ਇੱਕ ਪੰਡ ਦੇ ਵਿੱਚ ਭਰੀ ਹੋਊਗੀ ਨਿੰਦਿਆ, ਇੱਕ ਇੱਕ ਪੰਡ ਦੇ ਵਿੱਚ ਭਰੇ ਹੋਣਗੇ ਗੁਨਾਹ, ਇੱਕ ਇੱਕ ਪੰਡ ਦੇ ਵਿੱਚ ਭਰੀ ਹੋਊਗੀ ਸ਼ਰਾਬ, ਇੱਕ ਇੱਕ ਪੰਡ ਦੇ ਵਿੱਚ ਭਰਿਆ ਹੋਊਗਾ ਮਾਸ, ਇੱਕ ਇੱਕ ਪੰਡ ਦੇ ਵਿੱਚ ਅੱਖਾਂ ਮੈਲੀਆਂ, ਕੰਨ ਮੈਲੇ, ਜੀਭਾ ਮੈਲੀ, ਕੁਕਰਮ ਕੀਤੇ। ਸਾਰੀਆਂ ਪੰਡਾਂ ਜਦੋਂ ਪਰਮੇਸ਼ਵਰ ਦੇ ਘਰ ਵਿੱਚ ਖੁੱਲਣਗੀਆਂ। ਕਈ ਮੇਰੇ ਵੀਰ ਕਹਿੰਦੇ ਜੀ ਕੁਝ ਨੀ ਨਾਲ ਜਾਣਾ, ਖਾਲੀ ਹੱਥ ਆਇਆ, ਖਾਲੀ ਹੱਥ ਜਾਣਾ ਹੈ। ਆਓ ਗੁਰੂ ਨਾਨਕ ਨੂੰ ਪੁੱਛੀਏ, ਮਹਾਰਾਜ ਖਾਲੀ ਹੱਥ ਆਇਆ ਸੀ, ਜਦੋਂ ਗਿਆ ਉਦੋਂ ਕੀ ਨਾਲ ਲੈ ਕੇ ਗਿਆ? ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ, ਇਹ ਦੋ ਚੀਜ਼ਾਂ ਨੇ ਲੈ ਕੇ ਜਾਣੀਆਂ ਨੇ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹਾਂ ਇੱਕ ਚੀਜ਼ ਛੱਡ ਜਾਣੀਆਂ, ਕੱਪੜ ਰੂਪ ਸਹਾਵਣਾ ਛੱਡ ਦੁਨੀਆਂ ਅੰਦਰ, ਆ ਚਿੱਟੀ ਚਮੜੀ ਇੱਥੇ ਛੱਡ ਜਾਣੀਆਂ, ਇਹ ਸੁੰਦਰ ਕੱਪੜੇ ਇੱਥੇ ਛੱਡ ਜਾਣੇ ਨੇ, ਇਹ ਸੋਨੇ ਦੇ ਗਹਿਣੇ ਇੱਥੇ ਛੱਡ ਜਾਣੇ ਨੇ। ਬੰਦਿਆ ਇੱਕ ਚੀਜ਼ ਤੂੰ ਨਾਲ ਲੈ ਕੇ ਜਾਣੀਆਂ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ, ਕਰ ਔਗਣ ਪੱਛੋ ਤਾਵਣਾ ਕਰ ਔਗਣ ਪੱਛੋ। ਉੱਥੇ ਪਛਤਾਉਣਾ ਪੈਣਾ ਹੈ, ਮੇਰੇ ਸਾਹਿਬ ਜੀ ਅੱਗੇ ਕੀ ਬਖਸ਼ ਕਰਦੇ ਜੀ।
1: ਹਾਂਜੀ, ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ,
0: ਇਹ ਬੜਾ ਪਿਆਰਾ ਸੂਤਰ ਹੈ। ਆਖੋ ਸਤਨਾਮ ਸ੍ਰੀ, ਨਹੀਂ ਗੱਜ ਕੇ ਆਖੋ ਸਤਨਾਮ। ਇੱਕ ਵਾਰ ਸਾਰੇ ਆਪੋ ਆਪਣੇ ਪਰਿਵਾਰਾਂ ਦੇ ਭੱਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ, ਪੰਥ ਦੇ ਭੱਲੇ ਲਈ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖ ਫਰੀਦਾ ਜੇ ਥੀਆ, ਵੇਖ ਫਰੀਦਾ ਕੀ ਹੋ ਗਿਆ, ਵੇਖ ਫਰੀਦਾ ਜੋ ਹੋ ਗਿਆ। ਆਖਿਆ ਜੀ ਕੀ ਹੋਇਆ? ਕਹਿੰਦੇ ਦਾੜੀ ਹੋਈ ਭੂਰ, ਆ ਦਾੜੀ ਵਿੱਚ ਚਿੱਟੇ ਦਾੜੇ ਝੋਲ ਧੋਲੇ ਆ ਗਏ ਨੇ, ਕਰਮ ਕੱਢੀ ਹੋ ਗਈ। ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ, ਇਹ ਪਤਾ ਕਾਹਦੇ ਲਈ ਹੋਈ? ਅਗਲੇ ਬੱਚੇ ਸੁਣੋ ਜੀ,
1: ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ,
0: ਇਹ ਤੇਰੇ ਚਿੱਟੇ ਕੇਸ ਇਸ ਕਰਕੇ ਹੋਏਗੇ ਤੈਨੂੰ ਚੇਤਾ ਆ ਜਾਏ ਕਿ ਅੱਗਾ ਨੇੜੇ ਆ ਗਿਆ ਏ ਤੇ ਪਿੱਛਾ ਦੂਰ ਰਹਿ ਗਿਆ। ਮਗਰ ਸਾਡੇ ਕੋਲ ਤੇ ਇੱਕ ਬੜਾ ਸੌਖਾ ਜਿਹਾ ਹੁਣ ਤਰੀਕਾ ਹੈਗਾ, ਹੈ ਨਾ, ਹੈਗਾ ਨਾ, ਪਤਾ ਆਪ ਜਿੱਤੇ ਡੱਬੀ ਚ ਮਿਲ ਜਾਂਦੀ, ਕਾਹਦੀ ਰੰਗ ਦੀ ਕਾਲਖ ਦੀ, ਸਾਰੀ ਉਮਰ ਫੇਰ ਦਿਓ ਮੂੰਹ ਦੇ ਉੱਤੇ, ਚੇਤਾ ਆਉਣੀ ਨਾ ਦਿਓ ਕਿ ਮੈਂ ਬੁੱਢਾ ਹੋਇਆ। ਮਰਦੇ ਦਮ ਤਾਂ ਦੰਦ ਮੂੰਹ ਦੇ ਵਿੱਚੋਂ ਨਿਕਲ ਗਏ, ਕੰਨਾਂ ਵੇਖਣੋਂ ਹਟ ਗਈਆਂ, ਅੱਖਾਂ ਵੇਖਣੋਂ ਹਟ ਗਈਆਂ, ਕੰਨ ਸੁਣਨੋਂ ਹਟ ਗਏ, ਹੱਥ ਕੰਬਣ ਲੱਗ ਪਏ, ਤੇ ਫੇਰ ਵੀ ਚਾਰ ਕ ਧੌਲੇ ਜਿਹੜੇ ਆਏ ਨੇ ਦਾੜੀ ਦੇ ਉੱਤੇ ਥੋੜੇ ਜੇ ਕੇਸ ਨੇ, ਉਹਨਾਂ ਦੇ ਉੱਤੇ ਵੀ ਕਾਲ ਖਿਲਾਈ। ਤੇ ਹਰਭਜਨ ਸਿੰਘ ਜੋਗੀ ਜਿਹੜੇ ਅਮਰੀਕਾ ਦੇ ਵਿੱਚ ਵਿਚਾਰ ਕਰਦੇ ਨੇ, ਉਹਨਾਂ ਇੱਕ ਬੜਾ ਪਿਆਰਾ ਆਖਿਆ, ਇੱਕ ਦਾੜੀ ਰੰਗਣ ਵਾਲੇ ਨੂੰ ਆਖਿਆ, ਪਿਆਰਿਆ ਕਾਲੀ ਨਾ ਕਰ, ਉੱਥੇ ਮੂੰਹ ਕਾਲਾ ਕਰਨਾ ਹੀ ਆ, ਕਾਲੀ ਕਿਉਂ ਕਰਦਾ, ਆਪਣੇ ਹੱਥੀ ਕਿਉਂ ਕਰਦਾ, ਉੱਥੇ ਟਾਈਮ ਆ ਹੀ ਜਾਣਾ ਹੈ। ਮੂੰਹ ਕਾਲੇ ਦੋਜਕ ਚਾਲਿਆ ਲਿਖਿਆ ਨਾ, ਤੇ ਗੁਰਮੁਖ ਪਿਆਰਿਓ ਮੇਰੇ ਸਤਿਗੁਰੂ ਦੀ ਗੁਰਬਾਣੀ ਦੇ ਵਿੱਚ ਇੱਕ ਰਹਿਤ ਮਰਿਆਦਾ ਚ ਬਚਨ ਲਿਖਿਆ, ਜੇ ਵਾਲ ਕੱਟਣੇ ਪੁੱਟਣੇ ਤੇ ਰੰਗਣੇ ਤਿੰਨੇ ਇੱਕੋ ਜਿਹਾ ਗੁਨਾਹ ਹੈ। ਆਖੋ ਸਤਨਾਮ ਸ੍ਰੀ, ਕੱਟਣੇ ਪੁੱਟਣੇ ਤੇ ਰੰਗਣੇ ਇੱਕੋ ਜਿਹਾ ਗੁਨਾਹ ਹੈ। ਮਗਰ ਸਾਡੇ ਮਨਾਂ ਦੇ ਵਿੱਚ ਤੇ ਅੱਜ ਪਤਾ ਨੀ ਕੀ ਰੀਝ ਪੈ ਗਈ। ਇੱਕ ਸਿੱਖ ਨੂੰ ਮੈਂ ਕਿਹਾ, ਮੈਂ ਕਿਹਾ ਜੀ ਪਿਆਰ ਵਾਲਾ ਬਚਨ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਹੁਣ ਦੀ ਕਥਾ ਦੇ ਵਿੱਚ ਹੀ ਫ੍ਰੀ ਮਾਉਂਡ ਬੜੇ ਪਿਆਰ ਨਾਲ ਰੋਜ਼ ਅੱਗੇ ਆਣ ਕੇ ਵਿਆਹ ਕਰੇ ਤੇ ਛੇਪ ਰੋਜ਼ ਕਰਕੇ ਆਇਆ ਕਰੇ। ਮੈਂ ਕਿਹਾ ਜੀ ਥੋੜੇ ਦਿਨ ਤੇ ਰੁਕ ਜਾਓ, ਜਿੰਨੇ ਦਿਨ ਇੱਥੇ ਮੈਂ ਹਾਂ ਰੋਜ਼ ਹੀ ਚੋਟਾਂ ਵੱਜਦੀਆਂ, ਕੁਝ ਦਿਨ ਰੁਕ ਜਾ। ਕਹਿੰਦਾ ਜੀ ਇਹ ਤੇ ਪਤਾ ਨੀ ਕੰਡੇ ਦੇ ਵੱਜਦੇ ਨੇ, ਜਦੋਂ ਵੱਡੇ ਵੱਡੇ ਹੋ ਜਾਂਦੇ ਕੰਡੇ ਵੱਜਦੇ। ਮੈਂ ਕਿਹਾ ਫਿਰ ਰੱਖ ਲਾ ਵਾਲ। ਕਹਿੰਦਾ ਜਿੱਦਣ ਹੁਕਮ ਹੋ ਜੂ ਉਦਣ ਰੱਖ ਨੂੰ ਸੁਣਿਓ, ਜਿੱਦਣ ਹੁਕਮ ਹੋ ਜੂ ਉਦਣ ਰੱਖ ਲੂੰਗਾ। ਮੈਂ ਕਿਹਾ ਸੱਜਣਾ ਹੁਕਮ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰੋੜ ਵਾਰ ਤੈਨੂੰ ਲਿਖਵਾ ਦੇਣਾ ਰੱਖਣ ਦਾ, ਧਿਆਨ ਦਿਓ ਕਾਹਦਾ, ਰੱਖਣ ਦਾ। ਮਗਰ 1430 ਅੰਗ ਦੇ ਉੱਤੇ ਤੇ ਸਾਰੀ ਰਹਿਤ ਮਰਿਆਦਾ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ, ਜਿਹੜੀਆਂ ਪ੍ਰਮਾਣਿਤ ਬਾਣੀਆਂ ਨੇ, ਇਹਨਾਂ ਵਿੱਚ ਮੈਨੂੰ ਇੱਕ ਹੁਕਮ ਇਹੋ ਜਿਹਾ ਸੁਣਾ ਜਿੱਥੇ ਹੋਵੇ ਵੀ ਕੇਸ ਕੱਟਣ ਦਾ ਹੁਕਮ ਹੈ। ਜੇ ਕੇਸ ਕੱਟਣ ਲੱਗਿਆ ਹੁਕਮ ਦੀ ਉਡੀਕ ਨਹੀਂ ਉਹ ਕੀਤੀ ਤੇ ਸੱਜਣਾ ਰੱਖਣ ਲੱਗਿਆ ਕਹਿੰਦਾ ਹੁਕਮ ਹੋਜੂ, ਹੁਕਮ ਤੇ ਅਕਾਲ ਪੁਰਖ ਦਾ ਸਦਾ ਵਾ, ਕੇਸਨ ਕੀ ਕੀਜੇ ਪ੍ਰਤਪਾਲ, ਬੋਲੋ ਕੇਸਨ ਕੀ ਕੀਜੇ ਪ੍ਰਤਪਾਲ, ਨੈ ਉਸ ਤਰਨ ਸਿਉ ਕੱਟੀਏ ਬਾਲ, ਇਹ ਮੋਰ ਆ ਗਿਆ ਸੁਣੋ ਹੇ ਪਿਆਰੇ, ਬਿਨਾ ਸ਼ਸਤਰ ਕੇਸਨ ਦੇਉ ਨਾ ਦਦਾਰੇ, ਧਰੇ ਕੇਸ ਪੌਲ ਮੈਨ ਭੇਖੀ ਮੂੜਾ ਸਿੱਖ, ਪਾਪੀ ਤਿਆਗੇ ਭੇਖ ਮੇਰਾ ਦਰਸ਼ਨ ਨਾ ਏ, ਤਿਸ ਬੜਾ ਪਿਆਰ ਦਿੱਤਾ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਕੇਸਾ ਧਾਰੀ ਸਿੱਖ ਨੂੰ, ਆ ਬਚਨ ਕਰ ਰਹੇ ਸਾਂ। ਇੱਕ ਸਿੱਖ ਗੁਰਮੁਖ ਪਿਆਰਿਓ, ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਸਿਰ ਦੇ ਉੱਤੇ ਚੌਰ ਕਰਦਾ ਸੀ ਰੋਜ਼, ਤੇ ਅੱਜ ਆਇਆ ਤੇ ਮੇਰੇ ਸਾਹਿਬ ਨੇ ਚੌਰ ਕਿਸੇ ਹੋਰ ਸਿੱਖ ਨੂੰ ਫੜਾ ਤਾ, ਲਾਗੇ ਆਇਆ ਤੇ ਆਖਣ ਲੱਗਾ ਮਹਾਰਾਜ ਇਹਨੇ ਮੇਰੀ ਸੇਵਾ ਲੈ ਲਈ। ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪਣੇ ਆਪ ਨੂੰ ਪੁੱਛ ਲਾ, ਆਖੋ ਸਤਨਾਮ ਸ੍ਰੀ, ਕੋਈ ਗਲਤੀ ਹੋ ਗਈ ਹੋਊਗੀ, ਨਾਲੇ ਗਲਤੀ ਕੀਤੀ ਤੇ ਨਾਲੇ ਹੈਗੜਬਾਜੀ ਨਾਲ ਕਹਿੰਦਾ ਜੀ ਕੋਈ ਗਲਤੀ ਨੀ ਕੀਤੀ। ਮੇਰੇ ਸਾਹਿਬ ਕਹਿਣ ਲੱਗੇ ਪਾਤਸ਼ਾਹ ਵੀ ਤੂੰ ਆਪਣੇ ਅੰਦਰ ਝਾਤੀ ਸਿਰ ਨੀਵਾਂ ਕਰ, ਆਪਣੇ ਅੰਦਰ ਝਾਤੀ ਮਾਰ, ਕੋਈ ਗੁਨਾਹ ਹੋਇਆ ਹੋਊਗਾ ਤਾਂ ਤੇਰੇ ਕੋਲ ਚੌਰ ਦੀ ਸੇਵਾ ਖੁਸ਼ੀ ਆ। ਕਹਿਣ ਲੱਗਾ ਮਹਾਰਾਜ ਕੋਈ ਸੇਵਾ ਮੇਰੇ ਕੋਲ ਇਹੋ ਜਿਹੀ ਗਲਤੀ ਨੀ ਹੋਈ, ਮੈਂ ਕੋਈ ਗਲਤੀ ਨੀ ਕੀਤੀ, ਮੇਰੇ ਨਾਲ ਬੇਇਨਸਾਫੀ ਆ। ਇੱਥੋਂ ਤੱਕ ਮੈਂ ਇਤਿਹਾਸ ਦੇ ਪੰਨਿਆਂ ਤੇ ਮਹਾਂਪੁਰਸ਼ਾਂ ਦੇ ਮੂੰਹਾਂ ਚੋਂ ਬਚਨ ਸੁਣੇ ਨੇ, ਕਹਿੰਦੇ ਨੇ ਸਤਿਗੁਰੂ ਨੇ ਆਖਿਆ ਇਹਦੇ ਮੂੰਹ ਤੇ ਵੱਟ ਕੇ ਚਪੇੜ ਮਾਰੋ। ਜਿਹੜਾ ਗੁਰੂ ਆਪਣੇ ਖਾਲਸੇ ਨੂੰ ਜਾਨ ਕਹਿੰਦਾ ਉਹਨੇ ਮੂੰਹ ਦੇ ਉੱਤੇ ਚਪੇੜ ਮਰਵਾਈ ਤੇ ਡੱਡੋ ਲਿਕਾ ਹੋ ਕੇ ਕਹਿੰਦਾ ਮਹਾਰਾਜ ਮੇਰੇ ਕੋਲ ਕੀ ਪਾਪ ਹੋਇਆ। ਕਹਿੰਦੇ ਤੇਰੇ ਦਾੜੇ ਚ ਇੱਕ ਕੱਲ ਸੁੰਦਰ ਧੌਲਾ ਸੀ, ਕਿੱਥੇ ਹੀ ਧਿਆਨ ਦਿਓ, ਇੱਕ ਸੁੰਦਰ ਧੌਲਾ ਸੀ ਚਿੱਟਾ, ਕਿੱਥੇ ਹੀ ਪੁੱਟਿਆ ਹੀ ਨਾ ਮੋਚਨੇ ਦੇ ਨਾਲ। ਜੇ ਇੱਕ ਕੇਸ ਕੱਟਣ ਤੋਂ ਗੁਰੂ ਚਪੇੜ ਮਰਵਾ ਸਕਦਾ ਹੈ ਤੇ ਜਿਹੜੇ ਰੋਜ਼ ਉਸ ਤਰ੍ਹਾਂ ਫੇਰਦੇ ਨੇ ਉਹਨਾਂ ਦਾ ਕੀ ਹਾਲ ਹੋਣਾ ਹੈ, ਜਿਹੜੇ ਰੋਜ਼ ਕੇਸਾਂ ਦੀ ਬੇਅਦਬੀ ਕਰਦੇ ਉਹਨਾਂ ਦਾ ਕੀ ਹਾਲ ਹੋਣਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਵੇਖ ਦੇਖ ਫਰੀਦਾ ਜੇਥੀਆ ਦਾੜੀ ਹੋਈ ਭੂਰ, ਅੱਗੋ ਨੇੜਾ ਆਇਆ, ਅਗਲਾ ਪਾਸਾ ਨੇੜੇ ਆ ਗਿਆ ਈ ਤੇ ਸੱਜਣਾ ਹੁਣ ਪਿੱਛਾ ਰਹਿ ਆ ਦੂਰ, ਬਚਪਨ ਬਹੁਤ ਪਿੱਛੇ ਰਹਿ ਗਿਆ ਤੇ ਮੌਤ ਦਾ

0: ਆਪਣੇ ਅੰਦਰ ਝਾਤੀ ਮਾਰੋ, ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਬਾਣੀ ਅਨੁਸਾਰ ਜੀਵਨ ਢਾਲੋ, ਗੁਰਸਿੱਖ ਮੀਤ ਚੱਲੋ, ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮੰਨੋ। ਇਹ ਹਰ ਹਰ ਕਥਾ ਨਿਰਾਲੀ ਕਥਾ ਏ, ਪਿਆਰੀ ਕਥਾ ਏ, ਜਿਧਰ ਗੁਰੂ ਤੋਰਦਾ ਉਧਰ ਚੱਲੋ। ਸੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ, ਹੁਕਮ ਵਿਚ ਆਵੇ ਗੁਰੂ ਦੇ ਚ, ਆਪਣ ਭਾਣੇ ਜੋ ਚੱਲੇ ਭਾਈ, ਉਹ ਵਿਛੜ ਚੋਟਾਂ ਖਾਏ, ਵਿਛੜ ਕੇ ਚੋਟਾਂ। ਆ ਸਾਰਾ ਸੰਸਾਰ ਅੱਜ ਕਿਉਂ ਦੁਖੀ? ਸਾਰੇ ਸੰਸਾਰ ਦੇ ਦੁੱਖਾਂ ਦਾ ਕਾਰਨ ਕਹੀ ਆ ਇਹਨਾਂ ਪੰਜਵੇਂ ਬਾਪੂ ਦਾ, ਇਹ ਵਚਨ ਨਹੀਂ ਮੰਨਿਆ। ਸੁਖ ਨਾਹੀ ਰੇ ਹਰ ਭਗਤ ਬਿਨਾ, ਸੁਖ ਨਾਹੀ ਰੇ ਹਰ ਭਗਤ ਬਿਨਾ, ਇਹਨਾਂ ਪੰਜਵੇਂ ਬਾਪੂ ਦਾ ਵਚਨ ਨਹੀਂ ਸੁਣਿਆ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਜੋਗ। ਇਹਨਾਂ ਪੰਜਵੇਂ ਬਾਪੂ ਦਾ ਬਚਨ ਨੀ ਸੁਣਿਆ, ਇਹਨਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਨੀ ਸੁਣਿਆ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਮੇਰੇ ਸਾਹਿਬ ਜੀ ਕਹਿੰਦੇ ਨੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਜੇ ਕੋਈ ਕੋੜੇ ਤਰਸਦੇ ਨੇ, ਜਿਨ੍ਹਾਂ ਨੂੰ ਕੁਸ਼ਟ ਰੋਗ ਲੱਗ ਗਿਆ ਏ, ਜਿਨ੍ਹਾਂ ਦੇ ਲੱਕ ਵਿਚ ਕੈਂਸਰ ਦੇ ਫੋੜੇ ਹੋ ਗਏ ਨੇ, ਜਿਨ੍ਹਾਂ ਨੂੰ ਕੀੜੇ ਪੈ ਗਏ ਨੇ ਕਿਸ ਤਰ੍ਹਾਂ, ਤੇ ਰਾਤ ਦਿਨ ਹਾਏ ਹਾਏ ਕਰਦੇ ਨੇ। ਹਰ ਹਾਲਤ ਭਾਵੇਂ ਉਹ ਸੁੰਦਰ ਕੱਪੜਿਆਂ ਵਿਚ ਬੈਠਾ ਏ, ਭਾਵੇਂ 500 ਗਜ ਦੇ ਮਕਾਨ ਵਿਚ ਬੈਠਾ ਏ, ਭਾਵੇਂ ਵੱਡੀਆਂ ਗੱਡਾਂ ਵਿਚ ਬੈਠਾ ਏ, ਜਿਹੜਾ ਪਰਮੇਸ਼ਵਰ ਨੂੰ ਭੁੱਲ ਗਿਆ ਉਹਦੇ ਮੂੰਹੋਂ ਵਾਹਿਗੁਰੂ ਨਹੀਂ ਨਿਕਲਦਾ, ਉਹਦੇ ਮੂੰਹੋਂ ਹਾਏ ਹਾਈ ਨਿਕਲਦਾ ਏ। ਕਿਉਂਕਿ ਪਾਪੀ ਕਰਮ ਕਮਾਉਂਦੇ ਕਰਦੇ ਇੱਥੇ ਦੇ ਤੁਹਾਡੇ ਰਿਵਾਜ ਜਿਹਾ ਹੀ ਬਣਿਆ। ਆਖੋ ਸਤਨਾਮ ਸ੍ਰੀ ਕੀ ਬਣਿਆ, ਜਿਹਨੂੰ ਮਿਲਦੇ ਹੋ ਕੀ ਕਹਿੰਦੇ ਹੋ? ਕਮਾਲ ਦੀ ਗੱਲ ਆ, ਹਾਏ ਉਦੋਂ ਮੂੰਹੋਂ ਨਿਕਲਦੀ ਆ ਜਦੋਂ ਬੜੀ ਤੰਗੀ ਹੋਵੇ, ਪੀੜ ਹੋਵੇ। ਜੇ ਮੇਰੀ ਜਾ ਚੇਤਨ ਆ, ਸਾਰੇ ਅਮਰੀਕਾ ਵਾਲਿਆਂ ਨੂੰ ਪੀੜ ਹੀ ਹੋਈ ਜਾਂਦੀ ਇੱਕ ਦੂਸਰੇ ਨੂੰ। ਆ ਥੋੜੇ ਦਿਨ ਹੋਏ ਉੱਥੇ ਕਿਸੇ ਝੀਲ ਦੇ ਉੱਤੇ ਸੈਰ ਕਰਨ ਡੇ, ਨਾਲ ਗੁਰਮੁਖ ਪਿਆਰੇ ਸੀ ਬੱਚੇ, ਤੇ ਉਹਨੇ ਅੱਗੋਂ ਆਖਿਆ ਹਾਏ, ਤੇ ਮੇਰੇ ਨਾਲ ਦਾ ਵੀ ਕਹਿੰਦਾ ਹਾਏ, ਤੇ ਮੈਂ ਕਿਹਾ ਗੇਮਖਾ ਤੂੰ ਨਾ ਹਾਂ ਕਿਹਨੂੰ ਹਾਏ, ਤੇ ਕਹਿੰਦਾ ਮੈਂ ਕੀ ਕਹਿੰਦਾ। ਮੈਂ ਕਿਹਾ ਜਦੋਂ ਉਹ ਕਹਿੰਦੀ ਸੀ ਅੱਗੋਂ ਬੱਚੀ ਤੁਰੀ ਆਉਂਦੀ ਅੰਗਰੇਜ਼, ਉਹਨੇ ਜਦੋਂ ਆਖਿਆ ਹਾਏ ਤੇ ਮੈਂ ਕਿਹਾ ਤੂੰ ਅੱਗੋਂ ਕਹਿੰਦਾ ਵਾਹਿਗੁਰੂ, ਉਹਦੇ ਕੰਨੀ ਪੈ ਜਾਂਦਾ ਨਾ, ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੀ ਫਿਰ ਪੈ ਜਾਂਦਾ ਨਾ ਉਹਦੇ ਕੰਨ ਚ ਵਾਹਿਗੁਰੂ ਗੁਰੂ ਪਰਮੇਸ਼ਰ ਦਾ ਨਾਮ। ਜੇ ਉਹਨੇ ਆਖਿਆ ਸੀ ਹਾਏ ਤੇ ਤੂੰ ਕਿਉਂ ਆਏ ਆਖਿਆ ਤੂੰ ਅੱਗੋਂ ਕਹਿੰਦਾ ਵਾਹਿਗੁਰੂ, ਤੇ ਜਾਂ ਕੱਲਾ ਕਹਿੰਦੇ ਨੂੰ ਵਾਹੇ ਵੀ ਸ਼ਬਦ ਬਾਣੀ ਦੇ ਵਿਚ ਆਇਆ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਆਪਾਂ ਨੂੰ ਬਖਸ਼ ਭਰੇ ਬਚਨਾਂ ਵਿਚ ਕਹਿੰਦੇ ਨੇ, ਦੇਖ ਫਰੀਦਾ ਜੇਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਹਾਂਜੀ,
1: ਦੇਖ ਫਰੀਦਾ ਜੇਥੀਆ ਸ਼ੱਕਰ ਹੋਈ ਵਿਸ,
0: ਵੇਖ ਫਰੀਦਾ ਆ ਕੀ ਬਣ ਗਿਆ। ਕੱਲ ਤੱਕ ਜਿਹੜੇ ਮਿੱਠੇ ਭੋਗ ਲੱਗਦੇ ਸੀ, ਕੱਲ ਤੱਕ ਜਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਸੀ, ਅੱਜ ਜ਼ਹਿਰ ਵਰਗੀਆਂ ਕਿਉਂ ਲੱਗਦੀਆਂ ਨੇ? ਆਖੋ ਸਤਨਾਮ ਸ੍ਰੀ। ਜਵਾਨੀ ਵੇਲੇ ਤੇ ਬੜਾ ਟੀਵੀ ਲਾ ਲਾ ਕੇ ਕਹਿੰਦਾ ਸੀ ਮੈਨੂੰ ਚੰਗਾ ਲੱਗਦਾ, ਹੁਣ ਬੁੱਢਾ ਕਹਿੰਦਾ ਮੇਰੇ ਕੰਨਾਂ ਚ ਆਵਾਜ਼ ਵੱਜਦੀ ਲਾਓ ਨਾ। ਜਵਾਨੀ ਵੇਲੇ ਤੇ ਹਰ ਚੀਜ਼ ਬੜੀਆਂ ਭਰ ਭਰ ਕੇ ਢਿੱਡ ਖਾਂਦਾ ਸੀ, ਹੁਣ ਕਹਿੰਦਾ ਨਾ ਮੇਰੇ ਕੋਲ ਰੋਟੀ ਖਾਂਦੀ ਜਾਂਦੀ, ਨਾ ਹੁਣ ਮਿੱਠਾ ਖਾਦਾ ਜਾਂਦਾ, ਨਾ ਕੋਈ ਹੋਰ ਚੀਜ਼ਾਂ। ਜਿੰਨੇ ਦੁਨੀਆਂ ਦੇ ਭੋਗ ਸੀ ਕੱਲ ਸ਼ੱਕਰ ਵਾਂਗ ਮਿੱਠੇ ਲੱਗਦੇ ਸੀ, ਮਗਰ ਬਾਬਾ ਫਰੀਦ ਕਹਿੰਦਾ ਵੇਖ ਕੀ ਹੋ ਗਿਆ, ਸ਼ੱਕਰ ਹੋਈ ਵਿਸ, ਸ਼ੱਕਰ ਹੋਈ। ਉਹ ਜਿਹੜੀ ਸ਼ੱਕਰ ਸੀ ਨਾ ਮਿੱਠੀ, ਉਹ ਯਾਰ ਵਰਗੀ ਹੋਈ, ਵਿਸ ਵਰਗੀ ਬਣ ਗਈ। ਹੁਣ ਕਹਿੰਦਾ ਮੇਰੇ ਵੱਲ ਕਿਸੇ ਨੂੰ ਵੇਖਣ ਨੂੰ ਦਿਲ ਨਹੀਂ ਕਰਦਾ, ਮੇਰਾ ਕਿਸੇ ਵੱਲ ਵੇਖਣ ਨੂੰ ਦਿਲ ਲੱਗਦਾ, ਕਿਸੇ ਦੀ ਗੱਲ ਸੁਣਨ ਨੂੰ ਦਿਲ ਨਹੀਂ ਕਰਦਾ। ਉਦੋਂ ਐਵੇਂ ਕਾਰ ਚੁੱਕ ਕੇ ਤੁਰ ਪੈਂਦਾ ਸੀ, ਚਲੋ ਸ਼ਹਿਰ ਵੇਖ ਕੇ ਆਵਾਂ, ਹੁਣ ਨਹੀਂ ਜਾਂਦਾ। ਇਹ ਜਿਹੜੀ ਹੁਣ ਹਾਲਤ ਹੋ ਗਈ ਆ, ਜਿਹੜੇ ਮਿੱਠੇ ਭੋਗ ਸੀ ਉਹ ਯਾਰ ਵਰਗੇ ਬਣ ਗਏ, ਮਗਰ ਇਹ ਆਪਣੇ ਮਨ ਦੀ ਮੈਂ ਅਵਸਥਾ ਕਿਹਨੂੰ ਦੱਸਾਂ? ਸੁਣੋ ਜੀ,
1: ਸਾਈਂ ਬਾਜੋਂ ਆਪਣੇ ਵੇਦਣ ਕਹੀਏ ਕਿਸ,
0: ਉਸ ਸਾਈਂ ਉਸ ਵਾਹਿਗੁਰੂ ਪਰਮੇਸ਼ਵਰ ਤੋਂ ਬਿਨਾਂ ਇਹ ਹੁਣ ਹਾਲਤ ਮੈਂ ਕਿਹਨੂੰ ਦੱਸਾਂ? ਬਾਬਾ ਫਰੀਦ ਜੀ ਕਹਿੰਦੇ ਨੇ ਉਹ ਜਿਹੜਾ ਸਭ ਕੁਝ ਚੰਗਾ ਲੱਗਦਾ ਸੀ ਨਾ, ਚਿਲਮਲ ਬਸਿਆਰ ਦੁਨੀਆ ਫਾਨੀ, ਇਹਨਾਂ ਲੱਤਾਂ ਦੇ ਨਾਲ ਕਿਤੇ ਸੈਰਾਂ ਕਰਦਾ, ਕੁਝ ਖਾਂਦਾ ਕੁਝ ਪੀਂਦਾ, ਉਹ ਸਭ ਕੁਝ ਹੁਣ ਯਾਰ ਵਰਗਾ ਭਾਸਣ ਲੱਗ ਪਿਆ। ਮਗਰ ਇਹ ਜਿਹੜੀ ਤਬਦੀਲੀ ਮੇਰੇ ਜੀਵਨ ਚ ਬਜੁਰਗ ਹੁਣ ਅੱਗੇ ਆਈ ਆ, ਹੁਣ ਕੁਝ ਵੀ ਚੰਗਾ ਨਹੀਂ ਲੱਗਦਾ, ਇਹ ਮੈਂ ਵੇਦਣ ਹੁਣ ਕਿਹਨੂੰ ਦੱਸਾਂ? ਸਾਈ ਬਾਜੋ ਆਪਣੇ, ਬੋਲੋ ਸਾਈ ਹੁਣ ਵੇਦਣ ਕਹੀਏ ਕਿਹਨੂੰ ਆਖਾਂ, ਏ ਕਿਹਨੂੰ ਦੱਸਾਂ ਏ ਕਿ ਮੇਰੀ ਇਹ ਹਾਲਤ ਹੋ ਗਈ, ਕੋਈ ਸੁਣਦਾ ਏ ਮੇਰੀ? ਬੁੱਢਿਆਂ ਦੀ ਤੇ ਕੋਈ ਵੀ ਨਹੀਂ ਸੁਣਦਾ, ਪਾਣੀ ਮੰਗਦੇ ਨਵਾਂ ਕਿੰਨੀਆਂ ਚੁੱਪ ਕਰ ਰੌਲਾ ਨਾ ਪਾ। ਧੀਆਂ ਪੁੱਤ ਪਰਿਵਾਰ ਦੇ ਸਾਰੇ ਜੀ ਜਵਾਬ ਦੇ ਜਾਂਦੇ ਨੇ, ਕਹਿ ਤੇ ਕਬੀਰ ਕੋਈ ਨਹੀਂ ਤੇਰਾ ਤਬ ਤੇਰੀ ਓਕ, ਕੋਈ ਪਾਣੀ ਉਹ ਨਾ ਪਾਵੇ, ਪੜਦੇ ਹੋ ਨਾ, ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ। ਓਕ ਕਹਿੰਦੇ ਜੇ ਬੁੱਕ ਨੂੰ, ਕਹਿੰਦੇ ਇੱਕ ਦਿਨ ਸਮਾਂ ਇਹੋ ਜਿਹਾ ਆ ਜਾਣਾ ਜਿਨ੍ਹਾਂ ਲਈ ਬਹੁ ਪਰ ਪੰਚ ਕਰ, ਪਰ ਧਨ ਲਿਆ ਐਵੇਂ ਪਰਪੰਚ ਕਹਿੰਦੇ ਠੱਗੀ ਨੂੰ ਆਖੋ ਸਤਨਾਮ ਸ੍ਰੀ ਆ। ਹੁਣ ਜਿੰਨੇ ਤੁਸੀਂ ਸਟੋਰਾਂ ਤੇ ਜਾਂਦੇ ਹੋ, ਜਿੰਨੇ ਨੌਕਰੀਆਂ ਤੇ ਜਾਂਦੇ ਹੋ, ਜਿੰਨੇ ਕਿਰਤ ਕਰਦੇ ਹੋ, ਜਾਂ ਮੈਂ ਵੀ ਕਥਾ ਕਰ ਰਿਹਾ, ਜੇ ਇਹਦੇ ਵਿੱਚ ਕਿਤੇ ਠੱਗੀ ਹੋਈ ਸਿਆਣ ਧਿਆਨ ਦੇਣਾ, ਜੇ ਠੱਗੀ ਦਾ ਪੈਸਾ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਘਰ ਨੂੰ ਲੈ ਕੇ ਮੁੜਦਾ ਵਾ ਤੇ ਖੁਸ਼ੀ ਕਿਹਦੀ ਲੈਣਾ, ਗੁਰੂ ਦੀ ਖੁਸ਼ੀ ਦੇ ਨਾ ਲਈ ਠੱਗੀ ਮਾਰ ਕੇ, ਖੁਸ਼ੀ ਲਈ ਪੁੱਤ ਦੀ ਤੇ ਇਸਤਰੀ ਦੀ। ਆਖੋ ਸਤਨਾਮ ਸ੍ਰੀ। ਸੁੱਤ ਦਾਰਾ ਪੈ ਆਨ ਲੁੱਟਾਵੇ। ਇੱਕ ਥਾਂ ਗੁਰੂ ਨਾਨਕ ਸਾਹਿਬ ਨੇ ਬੜੇ ਸੁੰਦਰ ਬਚਨ ਕੀਤੇ ਨੇ, ਇਸਤਰੀ ਮਰਦ ਕੋਲੋਂ ਕੀ ਮੰਗਦੀ। ਮੈਂ ਨੀ ਕਹਿੰਦਾ, ਗੁਰਬਾਣੀ ਦੇ ਬਚਨ ਦੇ ਚੇਤੇ ਰੱਖਿਓ, ਇਸਤਰੀ ਲੋੜੇ ਸੋਨਾ ਰੁਪਾ। ਇਸਤਰੀ ਮਰਦ ਕੋਲ ਤਾਂ ਖੁਸ਼ ਆ ਕਿ ਇਹ ਮੈਨੂੰ ਸੋਨੇ ਦੇ ਚੰਗੇ ਚੰਗੇ ਗਹਿਣੇ ਬਣਾ ਕੇ ਦੇ, ਇਹ ਚਾਂਦੀ ਦੇ ਮੈਨੂੰ ਗਹਿਣੇ ਬਣਾ ਕੇ ਦੇ, ਚਾਂਦੀ ਦੇ ਬਰਤਨਾਂ ਚ ਮੈਨੂੰ ਰੋਟੀ ਖਵਾਵੇ। ਇਸਤਰੀ ਲੋੜੇ ਸੋਨਾ ਰੁਪਾ। ਬੋਲੋ, ਇਸਤਰੀ ਲੋੜੇ ਸੋਨਾ ਰੁਪਾ। ਬੀਬੀ ਉਹ ਤੁਸੀਂ ਬੋਲਣਾ, ਕੋਈ ਗੱਲ ਨਹੀਂ, ਇਹ ਨੀ ਕਹਿਣਾ ਵੀ ਸਾਡੀ ਗੱਲ ਕਰ ਰਹੇ, ਗੱਜ ਕੇ ਆਖੋ ਇਸਤਰੀ ਲੋੜੇ ਸੋਨਾ ਰੁਪਾ। ਇੱਥੇ ਸਤਿਗੁਰੂ ਗਰੀਬ ਨਿਵਾਜ ਨੇ ਜੋ ਉਪਦੇਸ਼ ਦਿੱਤਾ ਤੁਹਾਡੇ ਮੇਰੇ ਸਾਰਿਆਂ ਲਈ ਸਾਂਝਾ, ਇਸਤਰੀ ਲੋੜੇ ਸੋਨਾ ਰੁਪਾ। ਇਸਤਰੀ ਤੇ ਬੰਦੇ ਨੂੰ ਆਂਦੀ ਆ ਕਿ ਮੈਂ ਤੇਰੇ ਤੇ ਤਾਂ ਖੁਸ਼ ਆ, ਮੈਨੂੰ ਸੋਨੇ ਦੇ ਗਹਿਣੇ ਬਣਾ ਕੇ ਦੇ, ਚਾਂਦੀ ਦੇ ਬਰਤਨਾਂ ਚ ਮੈਨੂੰ ਰੋਟੀ ਖਵਾ। ਤੇ ਜਿਹੜੇ ਮਿੱਤਰ ਲੋੜੇ ਨੇ ਸੁਖਾ ਦਾਤਾ, ਜਿਹੜੇ ਮਿੱਤਰ ਨੇ ਉਹ ਤਰ੍ਹਾਂ ਤਰ੍ਹਾਂ ਦੇ ਚਾਹੁੰਦੇ ਨੇ, ਇਹਦੇ ਘਰ ਏਸੀ ਲੱਗਾ ਹੋਵੇ, ਜਾ ਕੇ ਕੁਰਸੀਆਂ ਤੇ ਬਹੀਏ, ਚੰਗੇ ਖਾਣੇ ਖਾਈਏ, ਚੰਗੇ ਚੰਗੇ ਖਾਣੇ ਲੋਚਦੇ ਨੇ ਮਿੱਤਰ, ਚੰਗੀਆਂ ਚੰਗੀਆਂ ਗੱਡੀਆਂ ਚ ਘੁੰਮਣਾ ਜਾਣਦੇ ਨੇ ਮਿੱਤਰ, ਮਿੱਤਰ ਤੇ ਲੋਚਦੇ ਨੇ ਇਹਦੇ ਕੋਲ ਚੰਗੇ ਕਾਰੋਬਾਰ ਹੋਣ, ਉੱਥੇ ਜਾ ਕੇ ਮੌਜਾਂ ਲਈਏ। ਤੇ ਇਸਤਰੀ ਚਾਹੁੰਦੀ ਆ ਕਿ ਮੈਨੂੰ ਸੋਨਾ ਤੇ ਚਾਂਦੀ ਦੇਵੇ, ਤੇ ਮੇਰੇ ਸਾਹਿਬ ਜੀ ਕਹਿੰਦੇ ਵੇਖ ਮਿੱਤਰਾਂ ਲਈ ਪਾਪ ਕਰਦਾ ਏ, ਇਸਤਰੀ ਲਈ ਪਾਪ ਕਰਦਾ ਏ। ਨਾਨਕ ਪਾਪ ਕਰੇ ਤਿੰਨ ਕਾਰਨ, ਨਾਨਕ ਸਟੋਰ ਤੇ ਹੇਰਾਫੇਰੀ ਤਾਂ ਕਰਦਾ ਇਹਨਾਂ ਲਈ, ਨੌਕਰੀ ਤੇ ਹੇਰਾਫੇਰੀ ਇਹਨਾਂ ਲਈ ਕਰਦਾ ਏ, ਨਾਨਕ ਪਾਪ ਕਰੇ ਤਿੰਨ ਕਾਰਨ, ਇਹਨਾਂ ਦੇ ਕਾਰਨ ਪਾਪ ਕਰਦਾ ਏ ਬੰਦਿਆ, ਇਹਨਾਂ ਲਈ ਪਾਪ ਕਰਨ ਵਾਲਿਆ। ਇੱਕ ਦਿਨ ਐਸਾ ਹੋਣਾ ਈ ਜਾਸੀ ਜਮਪੁਰ ਵਧਾਤਾ, ਇੱਕ ਦਿਨ ਤੈਨੂੰ ਜਮਪੁਰੀ ਨੂੰ ਬੰਨ ਕੇ ਲੈ ਜਾਣਾ ਈ, ਤੇ ਇੱਕ ਇੱਕ ਗੁਨਾਹ ਦਾ ਤੇਰੇ ਕੋਲੋਂ ਸਵਾਲ ਜਵਾਬ ਪੁੱਛਣਾ ਉੱਥੇ। ਬਹੁ ਪਰਪੰਚ ਘਰ ਪਰ ਧਨ ਲਿਆਵੇ, ਸੁੱਤ ਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤਨ ਬੇੜਾ ਤੇਰੇ ਜੀ ਪੈ ਲੀਜੇ, ਛਿਨ ਛਿਨ ਤਨ ਛੀਜੇ ਜਰਾ ਜਨਾਵੇ, ਇੱਕ ਤਨ ਤਨ ਕਰਕੇ ਤੇਰਾ ਸਰੀਰ ਕਮਜ਼ੋਰ ਹੋ ਰਿਹਾ ਏ, ਵਡੇਪਾ ਜਿੱਤਦਾ ਜਾਂਦਾ ਏ, ਵਡੇਪਾ ਤੇਰੇ ਦੰਦਾਂ ਤੋਂ ਤੈਨੂੰ ਦੱਸੀ ਜਾਂਦਾ ਤੂੰ ਬੁੱਢਾ ਹੋ ਗਿਆ ਏ, ਤੇਰੇ ਕੰਨਾਂ ਤੋਂ ਦੱਸੀ ਜਾਂਦਾ ਤੂੰ ਬੁੱਢਾ ਹੋ ਗਿਆ। ਜਦੋਂ ਤੇਰੀ ਇਹ ਹਾਲਤ ਹੋ ਗਈ ਤਬ ਤੇਰੀ ਓਕ ਕੋਈ ਪਾਣੀ ਨਾ ਪਾਵੇ, ਤੇਰੇ ਬੁੱਕ ਦੇ ਵਿੱਚ ਤੇਰੇ ਕਿਸੇ ਨੇ ਪਾਣੀ ਨਹੀਂ ਪਾਉਣਾ, ਤੂੰ ਤਰਸਣਾ ਹੀ ਤੇ ਤੇਰੇ ਕਿਸੇ ਆਖੇ ਨਹੀਂ ਲੱਗਣਾ। ਤੇ ਸਾਹਿਬ ਜੀ ਪਿੱਛੇ ਜਾ ਕੇ ਕਹਿੰਦੇ ਕਹਿਤ ਕਬੀਰ ਕੋਈ ਨਹੀਂ ਤੇਰਾ, ਕਿਤੇ ਅੰਦਰੋਂ ਇੱਥੋਂ ਕੋਈ ਆਖ ਦੇਵੇ ਕਹਿਤ ਕਬੀਰ, ਆਪਣੇ ਆਪ ਨੂੰ ਆਖੋ ਕਹਿਤ ਕਬੀਰ, ਅਜੇ ਨੀ ਅੰਦਰੋਂ ਆਖਿਆ ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿਤ ਕਬੀਰ ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿਤ ਕਬੀਰ ਕੋਈ ਨਹੀਂ ਤੇਰਾ, ਇੱਥੇ ਕੋਈ ਤੇਰਾ ਨਹੀਂ। ਆਖਿਆ ਫਿਰ ਕੀ ਕਰਾਂ, ਕਹਿੰਦੇ ਹਿਰਦੇ ਰਾਮ ਕੀ ਨਾ ਜਪੇ ਸਵੇਰਾ, ਅੰਮ੍ਰਿਤ ਵੇਲੇ ਉੱਠਿਆ ਕਰ, ਪਰਮੇਸ਼ਵਰ ਦੀ ਬੰਦਗੀ ਕਰਿਆ ਕਰ। ਇੱਕ ਬਚਨ ਹੋਰ ਬੜਾ ਸੁੰਦਰ, ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੀ ਕਿਰਪਾ ਨਾਲ ਬਾਬਾ ਕਬੀਰ ਜੀ ਨੇ ਕਿਹਾ ਹੈ, ਰੇ ਮਨ ਤੇਰੋ ਕੋਈ ਨਹੀਂ। ਬੋਲੋ ਰੇ ਮਨ, ਇੱਥੇ ਤੇਰਾ ਕੋਈ ਨਹੀਂ। ਉਹ ਖਿੰਚ ਲੇ ਜਿਨ ਭਾਰ, ਗੱਡੇ ਦੇ ਅੱਗੇ ਪਸ਼ੂ ਜੁੱਤਾ ਹੁੰਦਾ ਵਾ ਤੇ ਗੱਡਾ ਖਿੱਚ ਰਿਹਾ ਹੁੰਦਾ ਹੈ, ਇਸ ਤਰ੍ਹਾਂ ਹੀ ਇੱਕ ਪਰਿਵਾਰ ਦਾ ਮੁਖੀ ਕਹਿੰਦਾ ਵਾ ਜੇ ਮੈਂ ਹੁਣ ਪਾਪ ਨਾ ਕਰਾਂ ਤੇ ਇਹਨਾਂ ਨੂੰ ਰੋਟੀ ਕਿਤਰਾ ਖਵਾਊ। ਖਿੰਚ ਲੇ ਜਿਨ, ਜਿਨ੍ਹਾਂ ਦਾ ਭਾਰ ਖਿੱਚੀ ਫਿਰਦਾ ਹੈ, ਜਿਨ੍ਹਾਂ ਲਈ ਪਾਪ ਕਰਦਾ ਹੈ, ਇਹ ਤੇ ਬਿਰਖ ਬਸੇਰੋ ਪੰਖ ਕੋ ਤੈਸੋ ਏ ਸੰਸਾਰ, ਇਹ ਤੇ ਸੰਸਾਰ ਇਸ ਤਰ੍ਹਾਂ ਦਾ, ਧੀਆਂ ਪੁੱਤ ਤੇਰੇ ਘਰ ਚ ਇਸ ਤਰ੍ਹਾਂ ਰਹਿ ਰਹੇ ਨੇ ਜੇ ਕੋਈ ਆਲਣੇ ਵਿਚ ਪੰਛੀ ਬੱਚੇ ਦਿੰਦਾ ਹੈ, ਤੇ ਲਿਆ ਲਿਆ ਕੇ ਵਿਚਾਰਾ ਕਿੱਥੋਂ ਦਾਣੇ ਚੁੱਕਦਾ, ਆਪਣੇ ਮੂੰਹ ਚ ਨਹੀਂ ਪਾਉਂਦਾ। ਧਿਆਨ ਦਿਓ ਪੰਛੀ ਵੱਲ ਕਦੀ ਵੇਖਿਓ, ਜਿੱਥੋਂ ਜਿੱਥੋਂ ਦਾਣੇ ਚੁੱਕਦਾ ਵਾ ਨਾ ਆਪਣੇ ਅੰਦਰ ਨੀ ਨਗਾਉਂਦਾ, ਮੂੰਹ ਦੇ ਵਿੱਚ ਪਾ ਪਾ ਕੇ ਦਾਣੇ ਕਿੱਥੋਂ ਕਿੱਥੋਂ ਚੁੱਕ ਕੇ ਲਿਆ ਕੇ ਤੇ ਬੱਚਿਆਂ ਦੇ ਮੂੰਹ ਵਿੱਚ ਪਾਉਂਦਾ ਹੈ। ਮਗਰ ਬੱਚੇ ਜਿੱਦਣ ਵੱਡੇ ਹੁੰਦੇ ਨੇ ਆਪੋ ਆਪਣੇ ਰਾਹ ਨੂੰ ਉੱਡ ਜਾਂਦੇ, ਕਿਹੜੇ ਕਿਤੇ ਡੈਡੀ ਨੂੰ ਮਠਿਆਈ ਦੇਣ ਆਉਂਦੇ, ਫਿਰ ਮੁੜਕੇ ਕਿਹੜੇ ਮੁੜਕੇ ਆਣ ਕੇ ਕਿਤੇ ਮੱਸਿਆ ਤੇ ਦੀਵਾਲੀ ਤੇ ਆ ਕੇ ਮਿਲਣ ਆਉਂਦੇ ਨੇ। ਚਿੜੀ ਦੇ ਬੱਚੇ, ਕਬੂਤਰਾਂ ਦੇ ਬੱਚੇ ਜਿੰਨੇ ਵੀ ਨੇ ਉਹਨਾਂ ਦਾ ਪ੍ਰਮਾਣ ਦਿੱਤਾ ਵਾ, ਬਿਰਖ ਬਸੇਰੋ ਪੰਖ ਕੋ, ਜਿਸ ਤਰ੍ਹਾਂ ਇੱਕ ਬਿਰਖ ਦੇ ਉੱਤੇ ਪੰਛੀ ਦਾ ਬਸੇਰਾ ਵਾ, ਤੇ ਮੇਰੇ ਸਤਿਗੁਰੂ ਕਹਿੰਦੇ ਨੇ ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ, ਇਹ ਸੰਸਾਰ ਪਰਿਵਾਰ ਜਿਨ੍ਹਾਂ ਲਈ ਤੂੰ ਪਾਪ ਕਰ ਰਿਹਾ ਵਾ, ਇਹ ਤੇ ਜਿਸ ਤਰ੍ਹਾਂ ਇੱਕ ਪੰਛੀ ਦੇ ਬੱਚੇ ਉੱਡ ਜਾਂਦੇ ਨੇ, ਇਸ ਤਰ੍ਹਾਂ ਹੀ ਇਹਨਾਂ ਵੋਟੀਆਂ ਵਾਟੀਆਂ ਲੈ ਕੇ ਵੱਖਰੇ ਹੋ ਜਾਣਾ, ਤੈਨੂੰ ਤਾਂ ਪੁੱਛਣਾ ਹੀ ਨਹੀਂ। ਸੱਜਣਾ ਆਪਣੇ ਲਈ ਕੁਝ ਕਰ। ਇਹ ਸਾਈ ਬਾਜੋਂ ਆਪਣੇ ਵੇਦਣ ਕਹੀਏ ਕਿਸ, ਇਹ ਕਿਨੂੰ ਦੁੱਖ ਦੱਸਾਂ ਕਿ ਮੇਰੀ ਇਹ ਹਾਲਤ ਹੋ ਗਈ ਹੈ। ਹਾਂਜੀ,

ਇਹ ਵੇਦਨ ਕਿਨੂੰ ਦੱਸਾਂ, ਵੇਦਨ ਮੈਨੂੰ ਦਾ ਪੀੜ, ਇਹ ਪੀੜਾ ਇਹ ਦਰਦ ਹੁਣ ਮੈਂ ਕਿਨੂੰ ਦੱਸਾਂ ਕਿ ਜਿਨ੍ਹਾਂ ਲਈ ਮੈਂ ਪਾਪ ਕਰਦਾ ਰਿਹਾ, ਜਿਨ੍ਹਾਂ ਲਈ ਮੈਂ ਗੁਨਾਹ ਕਰਦਾ ਰਿਹਾ, ਉਹ ਤੇ ਹੁਣ ਪਾਣੀ ਦਾ ਬੁੱਕ ਵੀ ਬੁੱਕ ਵਿਚ ਪਾਣੀ ਵੀ ਨਹੀਂ ਪਾਉਂਦੇ, ਮੈਨੂੰ ਪੁੱਛਦੇ ਵੀ ਨਹੀਂ। ਇਹ ਸਾਰਾ ਪਰਿਵਾਰ ਜਿਹੜਾ ਕਦੀ ਪੁੱਤਰਿਆਂ ਦਾ ਮੂੰਹ ਚੁੰਮਦਾ ਸਾਂ, ਕਦੀ ਕਿਸੇ ਦਾ ਭੈਣ ਭਰਾ ਦਾ, ਕਦੀ ਪਰਿਵਾਰ ਨੂੰ ਸਾਰਿਆਂ ਨੂੰ ਪਿਆਰ ਕਰਦੇ ਸਾਂ, ਉਹ ਸਾਰੀਆਂ ਪਿਆਰੀਆਂ ਲੱਗਣ ਵਾਲੀਆਂ ਚੀਜ਼ਾਂ ਅੱਜ ਜਦੋਂ ਆਖੇ ਨਹੀਂ ਲੱਗਦੀਆਂ, ਉਹ ਜਿਹੜੀ ਕੱਲ ਸੱਕਰ ਲੱਗਦੀ ਸੀ ਅੱਜ ਯਹਿਰ ਲੱਗਦੀ ਆ। ਇਹ ਦੁੱਖ ਮੈਂ ਕਿਨੂੰ ਦੱਸਾਂ? ਅਗਲੇ ਬਚਨਾਂ ਵਿਚ ਕੱਲ ਜੀ ਸਰਵਣ ਕਰਿਓ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਤੁਹਾਡੇ ਉੱਤੇ ਤੇ ਮੇਰੇ ਉੱਤੇ, ਇਹ ਕਹੇ ਹੋਏ ਬਚਨ ਗੁਰੂ ਦੇ ਪਿਆਰੇ ਉਹ ਸਾਡੇ ਹਿਰਦੇ ਵਿਚ ਉਤਰ ਜਾਣ, ਅਸੀਂ ਇਹਨਾਂ ਨੂੰ ਕਮਾਈਏ। ਗੁਰ ਕਾ ਸ਼ਬਦ ਹੁਣੇ ਬੋਲਿਆ ਸੀ, ਬੋਲੋ, ਗੁਰ ਕਾ ਸ਼ਬਦ ਕਮਾਇਆ, ਗੁਰ ਕਾ ਸ਼ਬਦ ਇਹ ਜਿਹੜੇ ਬਚਨ ਅੱਜ ਸੁਣੇ ਨੇ, ਕੋਈ ਟੁੱਚਰ ਨਹੀਂ, ਕੇਸ ਨਹੀਂ ਕਾਲੇ ਕਰਨਾ, ਕੇਸ ਕੱਟਣੇ ਨਹੀਂ, ਸ਼ਰਾਬ ਨਹੀਂ ਪੀਣੀ, ਮਾਸ ਨਹੀਂ ਖਾਣਾ, ਮਾੜੇ ਕਰਮ ਨਹੀਂ ਕਰਨੇ, ਨਿੰਦਾ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਇਹ ਆਪੋ ਆਪਣੇ ਪਰਿਵਾਰਾਂ ਵਿਚ ਦ੍ਰਿੜ ਕਰਕੇ ਸਮਝਣਾ ਵਾ ਕਿ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਲੈ ਕੇ ਇਹ ਲੋਕ ਸੁਖੀਏ ਤੇ ਪਰਲੋਕ ਸਹੇਲੇ ਬਣਾਉਣੇ ਆ। ਭੁੱਲਾਂ ਨਾ ਚਤਾਰਨੀਆਂ, ਅਸੀਸ ਦਿਓ, ਕੱਲ ਵਾਲੇ ਦੀਵਾਨ ਵਿਚ ਫੇਰ ਦਰਸ਼ਨ ਦਿਦਾਰ ਹੋ। ਸਤਿਗੁਰੂ ਕਿਰਪਾ ਕਰੇ, ਗੁਰਮੁਖ ਪਿਆਰੇ ਭਾਈ ਰਜਿੰਦਰ ਸਿੰਘ ਵੱਲੋਂ ਹੁਕਮ ਹੋਇਆ ਵੀ ਅੰਮ੍ਰਿਤ ਦਾ ਬਾਟਾ ਜੇ ਕੋਈ ਗੁਰਮੁਖ ਪਿਆਰੀਆਂ ਰੂਹਾਂ ਤਿਆਰ ਹੋ ਗਈਆਂ ਤੇ ਜ਼ਰੂਰ ਤਿਆਰ ਕਰਾਂਗੇ। ਤਿਆਰ ਹੋ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਜੇ ਮਨ ਦੇ ਵਿਚ ਫਰਨਾ ਆ ਜਾਵੇ, ਕਲਗੀਧਰ ਪਾਤਸ਼ਾਹ ਮਿਹਰਬਾਨ ਹੋ ਜੇ, ਇੱਕ ਪ੍ਰਾਣੀ ਵੀ ਤਿਆਰ ਹੋ ਜੂਗਾ ਤਾਂ ਵੀ ਅੰਮ੍ਰਿਤ ਦਾ ਬਾਟਾ ਤਿਆਰ ਕਰਾਂਗੇ। ਸਤਿਗੁਰੂ ਕਿਰਪਾ ਕਰੇ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਦੂਰ ਨੇੜੇ ਭੈਣ ਭਰਾਵਾਂ ਨੂੰ ਦੱਸੋ ਕਿ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਜੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਕਿਰਪਾ ਕੀਤੀ, ਸੰਗਤ ਤਿਆਰ ਹੋਈ ਤੇ ਜ਼ਰੂਰ ਸਤਿਗੁਰੂ ਦੀ ਕਿਰਪਾ ਨਾਲ ਅੰਮ੍ਰਿਤ ਦਾ ਬਾਟਾ ਤਿਆਰ ਹੋਊਗਾ ਅੰਮ੍ਰਿਤ ਛਕਣ ਲਈ। ਆਪੋ ਆਪਣੇ ਨਾਂ ਭਾਈ ਜਰਨੈਲ ਸਿੰਘ ਨੂੰ, ਗਿਆਨੀ ਤਾਰਾ ਸੋਹਣਾ ਨੂੰ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੂੰ ਲਿਖਵਾਏ ਜਾਂਦੇ, ਲਿਖਵਾ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦਿ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਜੁੜ ਕੇ ਆਖੋ ਜੀ ਆਦਿ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ

ਕੁਰਬਾਨੀ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਗੁਰਮੁਖੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਵੱਡਿਆਂ ਭਾਗਾਂ ਵਾਲਿਓ, ਧੰਨਤਾ ਦੇ ਯੋਗ ਜੇ ਗੁਰੂ ਪਿਆਰਿਓ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਲੋਕ ਪ੍ਰਲੋਕ ਦੇ ਸਹਾਈ ਸ਼ਬਦਾਂ ਅਵਤਾਰ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ ਨੇ, ਆਪ ਜੀ ਨੇ ਨੇਤਰ ਧੰਨ ਹੋਏ, ਚਰਨ ਧੰਨ ਹੋਏ, ਮਸਤਕ ਧੰਨ ਹੋਇਆ। ਜਿਹੜਾ ਮਸਤਕ ਆਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੱਗੇ ਨਿਉਂ ਗਿਆ, ਨੇਤਰ ਧੰਨ ਹੋ ਗਏ। ਜਿਨ੍ਹਾਂ ਨੇਤਰਾਂ ਨੇ ਆਪਣੇ ਮੂਲ ਪਰਮ ਪਿਤਾ ਪਰਮੇਸ਼ਵਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ ਕਰ ਲਏ, ਇੱਥੇ ਆਣ ਕੇ ਉਸਤਤ ਵਿਚ ਜੁੜਨ ਲਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਪੁੱਛ ਲਈਏ, ਸਤਿਗੁਰੂ ਕਿਤਰਾਂ ਬੈਠੀਏ। ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸੰਤੋ ਮਿੱਤਰੋ ਗੁਰਸਿੱਖੋ, ਮੀਤ ਮੈਣੇ ਮਿੱਤਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਵੇਖੋ ਕਿੰਨਾ ਪਿਆਰ ਕਰਦੇ, ਦਸਵੇਂ ਜਾਮੇ ਵਿਚ ਆਪਣੀ ਜਾਨ ਕੀ ਜਾਨ ਸਿੱਖ ਨੂੰ ਆਖਿਆ। ਇੱਥੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਮੇਰੇ ਮਿੱਤਰੋ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਹੇ ਗੁਰਸਿੱਖੋ, ਸੰਤੋ ਮਿੱਤਰੋ, ਪ੍ਰਭੂ ਦੀ ਉਸਤਤ ਕਰਨ ਲੱਗੇ ਹੋ, ਮਗਰ ਉਹਦੇ ਲਈ ਇੱਕ ਗੱਲ ਦਾ ਖਿਆਲ ਰੱਖਿਓ, ਸਾਵਧਾਨ ਇਕਾਗਰ ਚਿੱਤ। ਸਾਵਧਾਨ ਇਕਾਗਰ ਚਿੱਤ ਹੋ ਕੇ ਸਤਿਗੁਰੂ ਦੀ ਸ਼ਰਨ ਵਿਚ ਬੈਠੇ ਹੋ, ਇੱਕ ਇੱਕ ਵਚਨ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ ਮਤ ਵਿਚ ਰਤਨ ਜਵਾਹਰ ਮਾਣਕ, ਜੇ ਇਕ ਗੁਰ ਕੀ ਸਿੱਖ ਸੁਣੀ। ਅਜੇ ਸੁਰਤ ਇੰਨੀ ਬਲਵਾਨ ਨਹੀਂ ਹੋਈ ਕਿ ਮੇਰੇ ਗੁਰੂ ਦੀ ਰਸਨਾ ਤੋਂ ਨਿਕਲਿਆ ਹੋਇਆ ਇਕ ਇਕ ਵਚਨ ਹੀਰਿਆਂ ਜਵਾਹਰਾਤਾਂ ਤੋਂ ਮਹਿੰਗਾ ਹੈ, ਹੀਰਿਆਂ ਜਵਾਹਰਾਤਾਂ ਤੋਂ ਕੀਮਤੀ ਆ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਸਾਈ ਦਾ ਪਰਮ ਪਿਤਾ ਸਾਹਿਬ ਦਾ ਇਕ ਇਕ ਵਚਨ ਅਮੋਲਿਆ, ਨਾਮ ਅਮੋਲਿਆ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਸਾਚੇ ਨਾਮ ਕੀ ਤਿਲ ਵਡਿਆਈ, ਆਗ ਥੱਕੇ ਕੀਮਤ ਨਹੀਂ ਪਾਈ। ਸਤਿਗੁਰੂ ਦੇ ਮੁਬਾਰਕ ਬਚਨ ਆਪ ਜੀ ਸਰਵਣ ਕਰਨ ਲਈ ਆਪਣੀ ਰੂਹ ਨੂੰ ਸਮਝਾਓ, ਜਿੰਦ ਨੂੰ ਸਮਝਾਓ, ਪਹਿਲਾਂ ਤਾਂ ਇਹਨੂੰ ਚੇਤਾ ਕਰਾਓ, ਆਪਣੀ ਜਿੰਦ ਨੂੰ ਆਖੋ ਮੇਰੀ ਇਹ ਜਿੰਦੜੀਏ, ਆਹ ਜਿਹੜੀ ਘੜੀ ਅੱਜ 19 ਤਰੀਕ ਵਾਲਾ ਦਿਨ ਸਤਿਗੁਰੂ ਦੀ ਗੋਦ ਵਿਚ ਮੈਂ ਬੈਠੀ ਹੋਈ ਆ, ਸਤਿਗੁਰੂ ਦੀ ਗੋਦ ਵਿਚ ਮੈਂ ਬੈਠ ਕੇ ਆਪਣੇ ਮਾਲਕ ਦੇ ਕੋਲ ਬਹਿ ਕੇ ਆਪਣੇ ਮਾਲਕ ਦੇ ਸੋਹਲੇ ਸੁਣ ਰਹੀ। ਇਹ ਸੋਹਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਕਿੰਨੇ ਸੁਣਾਇਆ ਜੀ? ਇਹ ਸਤਿਗੁਰੂ ਸੁਣਾਇਆ, ਬੋਲੋ ਸਤਿਗੁਰੂ। ਇਹ ਜਿਹੜੇ ਸ਼ਬਦ ਆਪ ਜੀ ਨੇ ਸਰਵਣ ਕਰਨੇ ਨੇ ਸਤਿਗੁਰੂ ਦੇ ਸੁਣਾਏ ਹੋਏ ਸ਼ਬਦ ਨੇ, ਇਹ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇਹ ਉਨ੍ਹਾਂ ਦੇ ਮਨ ਵਿਚ ਵਸਣਾ ਹੈ ਜਿਨ੍ਹਾਂ ਦੇ ਧੁਰ ਤੋਂ ਪਰਮ ਪਿਤਾ ਦੀ ਪਰਮੇਸ਼ਵਰ ਦੀ ਕਿਰਪਾ ਹੈ। ਮੇਰੀ ਆਪ ਜੀ ਦੇ ਚਰਨਾਂ ਵਿਚ ਬੇਨਤੀ, ਜਿਹੜੇ ਵਡਭਾਗੀ ਜਨ ਆ ਗਏ ਹੋ, ਬਹੁਤ ਵੱਡਾ ਪੁੰਨ ਆ ਗੁਰੂ ਨਾਨਕ ਦੀ ਸੰਗਤ ਵਿਚ ਆਉਣ ਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਕਦੀ ਮੁਬਾਰਕ ਬਚਨਾਂ ਨੂੰ ਪੜੋ, ਵਿਰਾਗ ਮਨ ਵਿਚ ਆਉਂਦਾ ਹੈ, ਵੱਡ ਭਾਗੀ ਸਾਧ ਸੰਗ ਪ੍ਰਾਪਤ। ਬੋਲੋ ਵੱਡ ਭਾਗੀ ਸਾਧ ਸੰਗ ਪ੍ਰਾਪਤ। ਜਿਹੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਉਨ੍ਹਾਂ ਨੂੰ ਪ੍ਰਾਪਤੀ ਹੁੰਦੀ ਆ ਸਤ ਸੰਗਤ ਦੀ। ਗੁਰਮੁਖ ਪਿਆਰਿਓ, ਇਕ ਕੁਸੰਗਤ ਸ਼ਬਦ ਗੁਰਬਾਣੀ ਵਿਚ ਆਇਆ ਹੈ। ਮੇਰੇ ਸਤਿਗੁਰੂ ਜੀ ਕਹਿੰਦੇ ਕੁਸੰਗਤ ਬਹੇ ਸਦਾ ਦੁੱਖ ਪਾਵੇ। ਬੋਲੋ ਕੁਸੰਗਤ ਬਹੇ
1: ਸਦਾ ਦੁੱਖ।
0: ਆਪਾਂ ਆਖ ਨਹੀਂ ਦਿੰਦੇ ਜੇ ਕੋਈ ਬੱਚੀ ਬੱਚਾ ਵਿਗੜ ਜਾਵੇ ਜਾਂ ਕੋਈ ਗੁਰੂ ਕਾ ਪਿਆਰਾ ਵਿਗੜ ਜਾਵੇ ਤੇ ਆਪਾਂ ਕਹਿੰਦੇ ਇਹ ਕਾਹਦੇ ਚ ਬਹਿ ਗਿਆ ਹੈ।

ਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਬਖਸ਼ ਕਰਦੇ ਨੇ, ਬਚਨ ਕਰਦੇ ਨੇ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰ ਮਤ ਖੋਈ। ਦੁਰ ਮਤ ਹੁੰਦੇ ਖੋਟੀ ਮਤ। ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਕੇ ਪਿਆਰੇ ਸਤਸੰਗਤ ਵਿਚ ਆਉਂਦੇ ਨੇ ਉਹਨਾਂ ਦੀ ਖੋਟੀ ਮਤ ਨਾਸ ਹੋ ਜਾਂਦੀ, ਬੁਰੀ ਮਤ ਨਾਸ ਹੋ ਜਾਂਦੀ ਹੈ। ਕੱਲ ਗੁਰੂ ਪਿਆਰੇ ਭਾਈ ਤਾਰਾ ਸਿੰਘ ਨੇ ਜਿਹੜਾ ਇਹ ਭਜਨ ਪੜਿਆ ਸੀ, ਆਪ ਜੀ ਚੇਤੇ ਰੱਖਿਆ ਕਰੋ, ਜਦੋਂ ਰੋਜ਼ ਗੁਰੂ ਨਾਨਕ ਦੀ ਸੰਗਤ ਵਿਚ ਆਓਗੇ, ਰੰਗ ਲਾਗਤ ਲਾਗਤ ਲਾਗਤ ਹੈ। ਬੋਲੋ ਰੰਗ ਲਾਗਤ ਲਾਗਤ। ਇੱਥੇ ਰੰਗ ਲੱਗਦਿਆਂ ਲੱਗਦਿਆਂ ਲੱਗ ਜਾਊਗਾ, ਭਰਮ ਭਾਗਤ ਭਾਗਤ ਭਾਗਤ ਹੈ। ਭਰਮ ਅੰਦਰੋਂ ਦੂਰ ਹੁੰਦਾ ਹੁੰਦਾ ਇਕ ਦਿਨ ਉਸ ਗੱਲ ਦਾ ਪਤਾ ਲੱਗ ਜਾਂਦਾ ਹੈ ਜਿਹੜੀ ਗੱਲ ਲਈ ਅਸੀਂ ਮਨੁੱਖਾ ਜਨਮ ਲਿਆ ਵਾ, ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਜਦੋਂ ਜੀਵ ਆਤਮਾ ਸਤਸੰਗਤ ਕਰਦੀ ਹੈ ਇਹਦੀ ਖੋਟੀ ਮਤ ਨਾਸ ਹੋ ਜਾਂਦੀ, ਤਿੰਨ ਭੇਟਤ ਦੁਰਮਤ ਖੋਈ। ਤੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀ ਦੁਰਮਤ ਨਾਸ ਹੋ ਗਈ, ਜਿਹੜੇ ਸੰਗਤ ਵਿਚ ਆ ਗਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ ਕਹਿੰਦੇ ਤਿੰਨ ਕੀ ਧੂਰ ਨਾਨਕ ਦਾਸ ਬਾਛੇ। ਵੇਖੋ ਕਿੱਡੇ ਪਿਆਰੇ ਤੇ ਨਿਮਰਤਾ ਦੇ ਬਚਨ ਨੇ। ਕਦੀ ਜੇ ਨਿਮਰਤਾ ਸਿੱਖਣੀ ਜੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੋਂ ਸਿੱਖੋ। ਜਿਹੜੇ ਗੁਰਦੁਆਰੇ ਆਉਂਦੇ ਨੇ ਤਿੰਨ ਕੀ ਧੂਰ ਨਾਨਕ ਦਾਸ ਬਾਛੇ। ਵੇਖੋ ਪਿਆਰੇ ਬਚਨ, ਤਿੰਨ ਕੀ ਧੂਰ ਨਾਨਕ ਦਾਸ ਬਾਛੇ। ਇੱਕ ਥਾਂ ਬੜੇ ਸੁੰਦਰ ਬਚਨ ਇੱਕ ਕਵੀ ਲਿਖਦਾ ਏ, ਬਾਬੇ ਬਕਾਲੇ ਦੇ ਲਾਗੇ ਦਾ ਹੋਇਆ, ਬੜੇ ਸੁੰਦਰ ਬਚਨ ਉਹਨੇ ਲਿਖੇ ਨੇ। ਕਹਿੰਦਾ ਪਾਪੀ ਦੇ ਪਕਵਾਨਾਂ ਨਾਲੋਂ ਧਰਮੀ ਘਰ ਦੀ ਸੂੜੀ ਚੰਗੀ। ਪਾਪੀ ਦੇ ਪਕਵਾਨਾਂ ਨਾਲੋਂ, ਪਾਪੀ ਦੇ ਘਰ ਵਿਚ, ਬੇਈਮਾਨ ਦੇ ਘਰ ਵਿਚ ਖੀਰਾਂ ਬਣੀਆਂ ਹੋਣ, ਕੜਾਹ ਬਣੇ ਹੋਣ, ਪਨੀਰ ਬਣੇ ਹੋਣ, ਮਗਰ ਉਹਦੇ ਨਾਲੋਂ ਇਕ ਧਰਮੀ ਘਰ ਦੇ ਘਰੋਂ ਸੂੜੇ ਦੀ ਰੋਟੀ ਖਾਣੀ ਚੰਗੀ। ਧਿਆਨ ਦੇਣਾ, ਪਾਪੀ ਦੇ ਪਕਵਾਨਾਂ ਨਾਲੋਂ ਧਰਮੀ ਘਰ ਦੀ ਸੂੜੀ ਚੰਗੀ, ਬੇਦਰਦਾਂ ਦੀਆਂ ਦਰੀਆਂ ਨਾਲੋਂ। ਇਹ ਬੋਲੋ, ਬੇਦਰਦਾਂ ਦੀਆਂ, ਜਿਨ੍ਹਾਂ ਦੇ ਅੰਦਰ ਮਨੁੱਖਤਾ ਲਈ ਦਰਦ ਨਹੀਂ, ਉਹਨਾਂ ਦੇ ਗਲੀਚਿਆਂ ਨਾਲੋਂ। ਸਾਧ ਜਨਾ ਕੀ ਫੂੜੀ ਚੰਗੀ, ਫੂੜੀ ਫੂੜੀ ਫੂੜੀ, ਕੱਖਾਂ ਦੀ ਬਣਾਈ ਹੋਈ, ਕਾਹੀ ਦੀ ਬਣਾਈ ਫੂੜੀ ਚੰਗੀ। ਤੇ ਅੱਗੇ ਜਾ ਕੇ ਕਹਿੰਦੇ ਆਬੇ ਹੀ ਆਤ ਜਨਤ ਤੇ ਪਰੀਆਂ, ਇਹਨਾਂ ਤੋਂ ਵੀ ਚੰਗੀ ਬਾਲਮ ਬੰਦਿਓ ਰੰਗ ਬਣਾ, ਬੰਦਿਓ ਰੱਬ ਬਣਾਉਣ ਵਾਲੀ ਸਾਧ ਜਨਾਂ ਦੀ ਧੂੜੀ ਚੰਗੀ। ਬੰਦੇ ਤੋਂ ਰੱਬ ਬਣਾ ਕੇ ਰੱਖ ਦਿੰਦੀ ਆ ਸਤਸੰਗਤ ਦੀ ਧੂੜ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਿੱਖਾ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਤੇ ਸਤਿਗੁਰੂ ਦਾ ਮੈਂ ਬਚਨ ਵਿਚਾਰ ਰਿਹਾ ਸਾਂ, ਤਿੰਨ ਕੀ ਧੂੜ ਨਾਨਕ ਦਾਸ ਬਾਛੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਦੀ ਧੂੜੀ ਲੋਚਦਾ ਵਾਂ, ਮੈਂ ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਲੋਚਦਾ ਵਾਂ, ਬਾਛਦਾ ਵਾਂ। ਆਖਿਆ ਜੀ ਕਿਹਨਾਂ ਦੀ? ਕਹਿੰਦੇ ਜਿਨ ਹਰ ਨਾਮ ਹਿਰਦੈ ਪਰੋਈ। ਪਿਆਰ ਨਾਲ ਆਖੋ, ਜਿਨ ਹਰ ਨਾਮ ਹਿਰਦੈ ਪਰੋਈ ਦਾ ਪਤਾ ਲੱਗ ਗਿਆ ਨਾ, ਪਰੋਣਾ ਜਿਸ ਤਰ੍ਹਾਂ ਧਾਗਾ ਪਰੋਈ ਦਾ, ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਪਰੋ ਲਿਆ।

ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਗਏ ਨੇ ਨਾ, ਸੁਣਨ ਵਾਲਾ ਬਚਨ ਜੇ ਇਕਾਗਰਤਾ ਬਖਸ਼ਿਓ, ਮਨ ਵਿਚ ਜਿੰਨੀ ਨਿਮਰਤਾ ਬਣਾ ਕੇ ਬੈਠਿਆ ਜਾਵੇ, ਆਪਾਂ ਗਵਾ ਕੇ ਗੁਰੂ ਦਰਬਾਰ ਵਿਚ ਬਹੁਗੇ, ਕੁਝ ਪਾ ਕੇ ਲੈ ਜਾਓਗੇ, ਖਾਲੀ ਝੋਲੀਆਂ, ਤਜ ਅਪਮਾਨ ਲਿਹੋ ਮਨ ਮੋਲ, ਫਿਰ ਰਾਮ ਨਾਮ ਹਿਰਦੇ ਮੈਂ ਤੋਲ। ਜੇ ਤਜ ਅਭਿਮਾਨ ਅਹੰਕਾਰ ਛੱਡ ਕੇ ਗੁਰੂ ਸ਼੍ਰੀ ਸ਼ਰਨ ਵਿਚ ਬੈਠੋਗੇ ਕਿ ਮੈਂ ਕੌਣ ਆ, ਤਾਂ ਹੀ ਇਥੋਂ ਕੁਝ ਮਿਲੂਗਾ। ਜੇ ਗੁਰਮੁਖ ਪਿਆਰੇ ਹੋ, ਜਿੰਨਾ ਚਿਰ ਹਉਮੈ ਦਾ ਦੀਵਾ ਆਪਣਾ ਜਗਦਾ ਰਿਹਾ, ਅੱਗੋਂ ਕੁਛ ਨਹੀਂ ਦਿਸਣਾ, ਆਪਾਂ ਗਵਾਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਜਾ ਰਹੇ, ਰਸਤੇ ਦੇ ਵਿਚ ਇਕ ਨਗਰ ਦੇ ਵਿਚ ਠਹਿਰਦੇ ਨੇ। ਹਰ ਨਾਮ ਰਿਹਾ ਪਰੋਇਆ ਸਭ ਕਾਜ ਹਮਾਰਾ ਹੋਇਆ, ਇਕ ਵਾਰ ਆਖੋ ਸਭ ਕਾਜ ਹਮਾਰਾ, ਸਾਰੇ ਕਾਰਜ ਮੇਰੇ ਪੂਰੇ ਹੋ ਗਏ। ਕਦੋਂ? ਜਦੋਂ ਹਰੀ ਦਾ ਨਾਮ ਮੇਰੇ ਹਿਰਦੇ ਵਿਚ ਪਰੋਇਆ ਗਿਆ, ਹਿਰਦੇ ਵਿਚ ਮੈਂ ਪਰੋ ਲਿਆ ਸਤਨਾਮ ਸ੍ਰੀ ਵਾਹਿਗੁਰੂ। ਨਗਰ ਵਿਚ ਗਏ, ਸਾਰੇ ਨਗਰ ਦੇ ਵਿਚ ਇਕ ਮਸੰਦ ਇਸ ਪਿੰਡ ਵਿਚ ਰਹਿੰਦਾ ਸੀ, ਗੁਰੂ ਕਾ ਸੇਵਕ, ਜਿਹੜਾ ਸਾਰੇ ਪਿੰਡ ਦੇ ਵਿਚੋਂ ਉਗਰਾਹੀ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨਾਲ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਬਣਾਉਂਦਾ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਇਸ ਨਗਰ ਦੇ ਵਿਚ ਆਏ, ਬਚਨ ਸੁਣਨ ਵਾਲਾ ਇਕਾਗਰਤਾ ਬਖਸ਼ਣੀ ਆ, ਸਾਰੇ ਪਿੰਡ ਦੇ ਵਿਚੋਂ ਉਗਰਾਹੀ ਕਰਦਾ। ਇਹਦਾ ਨਾਮ ਸੀ ਚਾਚਾ ਫੱਗੂ। ਕੀ ਨਾਮ ਲਿਆ ਮੈਂ? ਚਾਚਾ। ਪਿਆਰ ਨਾਲ ਲੋਕੀ ਕਹਿੰਦੇ ਸੀ ਚਾਚਾ ਫੱਗੂ ਆਇਆ, ਫੱਗੂ ਆਇਆ, ਉਗਰਾਹੀ ਦਿਓ। ਫੱਗੂ ਨੂੰ ਵੇਖ ਕੇ ਲੋਕੀ ਜਾਣ ਲੈਂਦੇ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਇਧਰ ਆਉਣ ਵਾਲੇ ਨੇ, ਕਿਉਂਕਿ ਫੱਗੂ ਆਇਆ ਪਿੰਡ ਦੇ ਵਿਚ। ਸਾਰੇ ਪਿੰਡ ਵਿਚ ਨਾਮ ਜਪਾਉਂਦਾ ਸੀ, ਸਾਰੇ ਪਿੰਡ ਦੇ ਵਿਚ ਸਿਮਰਨ ਦੀਆਂ ਬਰਕਤਾਂ ਖਿਲਾਰਦਾ ਸੀ। ਗੁਰਮੁਖ ਪਿਆਰੇ, ਸਾਰੇ ਪਿੰਡ ਦੇ ਵਿਚ ਨਾਮ ਜਪਾਉਣ ਵਾਲਾ ਫੱਗੂ ਅੱਜ ਉਗਰਾਹੀ ਕਰਦਾ ਏ। ਕਿਸੇ ਦੇ ਘਰੋਂ ਆਟਾ ਲੈਂਦਾ ਏ, ਕਿਸੇ ਦੇ ਘਰੋਂ ਦੁੱਧ ਲੈਂਦਾ ਏ, ਕਿਸੇ ਦੇ ਘਰੋਂ ਚਾਵਲ ਲੈਂਦਾ ਏ, ਤੇ ਹਰ ਘਰ ਵਿਚ ਕਹਿੰਦਾ ਕਿ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਉਣਾ ਏ, ਇਸ ਨਗਰ ਵਿਚ ਲੰਗਰ ਲੱਗਣਾ ਏ, ਆਪਾਂ ਸਾਰਿਆਂ ਨੇ ਇਕ ਇਕ ਦਾਣਾ ਪਾ ਕੇ, ਮੁੱਠੀ ਮੁੱਠੀ ਆਟਾ ਪਾ ਕੇ ਲੰਗਰ ਲਾਉਣਾ ਏ। ਇਹ ਚਾਚਾ ਫੱਗੂ ਸਾਰੇ ਘਰ ਦੇ ਵਿਚੋਂ ਕਿਤੇ ਆਟਾ ਲਿਆ, ਕਿਤੇ ਗੁੜ ਲਿਆ, ਕਿਤੇ ਚਾਵਲ ਲੈ, ਇਕ ਘਰ ਦੇ ਵਿਚ ਪ੍ਰਵੇਸ਼ ਕਰਦਾ ਏ, ਜਿੱਥੇ ਇਕ ਨੌਜਵਾਨ ਬੱਚੀ ਅੰਮ੍ਰਿਤ ਗੁਰੂ ਕੇ ਪਿਆਰ ਵਿਚ ਭਿੱਜੀ ਹੋਈ, ਸਿਮਰਨ ਅਭਿਆਸੀ ਰੂਹ, ਨਾਲੇ ਵਾਹਿਗੁਰੂ ਦਾ ਜਾਪ ਕਰ ਰਹੀ ਤੇ ਝਾੜੂ ਮਾਰ ਰਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰ ਨਾਲ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਝਾੜੂ ਮਾਰਦੀ ਬੱਚੀ ਨੂੰ ਜਾ ਕੇ ਫੱਗੂ ਨੇ ਆਵਾਜ਼ ਦਿੱਤੀ, ਬੱਚੀਏ ਸਾਰੇ ਨਗਰ ਵਾਲਿਆਂ ਨੇ ਉਗਰਾਹੀ ਦਿੱਤੀ ਆ, ਤੂੰ ਵੀ ਕੋਈ ਉਗਰਾਹੀ ਦੇ। ਘਰ ਵਿਚ ਗਰੀਬੀ ਬੜੀ ਸੀ। ਗੁਰਮੁਖ ਪਿਆਰੇ, ਸਿਦਕ ਤੇ ਉਦੋਂ ਪਰਖੇ ਜਾਂਦੇ ਨੇ ਜਦੋਂ ਘਰ ਦੇ ਵਿਚ ਕਿਤੇ ਗਰੀਬੀ ਆ ਜਾਏ, ਗਰੀਬੀ ਆ ਜਾਏ, ਸਿਦਕ ਤੇ ਉਦੋਂ ਪਰਖੇ ਜਾਂਦੇ ਨੇ। ਸਿੱਖ ਕਿੰਨਾ ਸਿਦਕਵਾਨ ਆ। ਝਾੜੂ ਮਾਰਦੀ ਬੱਚੀ ਨੇ ਆਖਿਆ ਚਾਚਾ ਫੱਗੂ, ਤਿੰਨ ਦਿਨ ਹੋ ਗਏ ਨੇ ਘਰ ਰੋਟੀ ਨੀ ਪੱਕੀ, ਧਿਆਨ ਦਿਓ, ਤਿੰਨ ਦਿਨ ਹੋ ਗਏ ਨੇ ਘਰ ਰੋਟੀ ਨੀ ਪੱਕੀ, ਗਰੀਬੀ ਬੂਹੇ ਅੱਗੇ ਡੇਰਾ ਲਾ ਕੇ ਬੈਠੀ, ਕੀ ਦਵਾਂ ਤੈਨੂੰ? ਚਾਚੇ ਫੱਗੂ ਨੇ ਫਿਰ ਆਵਾਜ਼ ਦਿੱਤੀ, ਕਰਨ ਕਾਦਰ ਪਿਤਾ ਗੁਰੂ ਤੇਗ ਬਹਾਦਰ ਨਗਰ ਦੇ ਵਿਚ ਆਇਆ ਈ ਮੇਰੀ ਇਹ ਬੱਚੀਏ, ਖਾਲੀ ਹੱਥ ਗੁਰੂ ਦੇ ਸਿੱਖ ਨੂੰ ਨਾ ਭੇਜੀ, ਕੁਛ ਤੇ ਦੇ। ਫਿਰ ਉਹਨੇ ਆਖਿਆ ਚਾਚਾ ਫੱਗੂ, ਭੜੋਲੀ ਝਾੜ ਕੇ ਪਰਸੋਂ ਦੀ ਰੋਟੀ ਖਾਧੀ, ਉਹਦੇ ਵਿਚ ਅੱਧੀ ਮਿੱਟੀ ਅੱਧਾ ਆਟਾ ਸੀ, ਢਿੱਡ ਨੂੰ ਗੋਲਣਾ ਦਿੱਤਾ ਦੋਵਾਂ ਜੀਆਂ ਨੇ, ਘਰ ਵਾਲਾ ਕੰਮ ਕਰਨ ਗਿਆ ਵਾ, ਘਰ ਵਿਚ ਆਟੇ ਦੀ ਮੁੱਠੀ ਨਹੀਂ ਹੈਗੀ, ਕੀ ਦਵਾਂ ਤੈਨੂੰ? ਤੀਸਰੀ ਵਾਰ ਚਾਚੇ ਫੱਗੂ ਨੇ ਆਖਿਆ ਮੇਰੀ ਇਹ ਧੀਏ, ਖਾਲੀ ਨਾ ਮੋੜ। ਫਿਰ ਬੱਚੀ ਉੱਠੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਚੀ ਉੱਠੀ ਤੇ ਜਿਹੜਾ ਕੂੜਾ ਇਕੱਠਾ ਕਰਨ ਲਈ ਸੀ ਨਾ, ਧਿਆਨ ਦਿਓ ਸੂਰਜ ਪ੍ਰਕਾਸ਼ ਦੇ ਕਦੀ ਬਚਨ ਪੜੋ, ਜਿਹੜਾ ਕੂੜਾ ਇਕੱਠਾ ਕਰਦੀ ਸੀ ਨਾ ਆਪਣੇ ਘਰ ਦੇ ਵਿਚੋਂ ਝਾੜੂ ਦੇ ਨਾਲ, ਉਹ ਕੂੜਾ ਹੀ ਫਿਰ ਇਕੱਠਾ ਕਰਕੇ ਬੁੱਕ ਭਰਿਆ ਤੇ ਚਾਚੇ ਫੱਗੂ ਨੂੰ ਕਹਿਣ ਲੱਗੀ, ਜੇ ਬਿਲਕੁਲ ਕਹਿੰਦਾ ਕਿ ਕੁਛ ਦੇ ਕੇ ਭੇਜ, ਤੇ ਇਸ ਵੇਲੇ ਤੇ ਫਿਰ ਇਸ ਘਰ ਦੇ ਵਿਚੋਂ ਇਹ ਕੂੜਾ ਇਕੱਠਾ ਕੀਤਾ, ਫਿਰ ਕੂੜਾ ਹੀ ਲੈ ਜਾ। ਤੇ ਚਾਚਾ ਫੱਗੂ ਅੱਗੋਂ ਸਿਦਕ ਵਾਲਾ ਸਿੱਖ ਸੀ, ਗੁੱਸਾ ਨਹੀਂ ਕੀਤਾ, ਇਤਨਾ ਝੂਲੀ ਕਰ ਦਿੱਤੀ, ਆਖਣ ਲੱਗਾ ਬੱਚੀਏ ਹਾਜ਼ਰੀ ਤੇ ਲਵਾ ਲਾ, ਕੂੜਾ ਹੀ ਜਾਊਗਾ, ਆਖਰ ਵੀ ਮੈਂ ਜਾ ਕੇ ਦੱਸੂ ਤੇ ਸਹੀ ਕਿ ਫਲਾਣੇ ਘਰੋਂ ਕੁਛ ਤੇ ਆਇਆ ਏ। ਕੂੜਾ ਪਾ ਦਿੱਤਾ ਬੁੱਕ ਭਰ ਕੇ ਝੋਲੀ ਦੇ ਵਿਚ ਚਾਚੇ ਫੱਗੂ ਦੀ ਚ। ਜਦੋਂ ਚਾਚਾ ਫੱਗੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਆਉਣ ਦੀ ਖੁਸ਼ੀ ਵਿਚ ਲੰਗਰ ਪਕਾਉਣ ਲੱਗਿਆ ਤੇ ਇਹਨੂੰ ਇਕ ਕਾਗਜ਼ ਵਿਚ ਵਲੇਟ ਕੇ ਕੂੜੇ ਨੂੰ ਤੇ ਲੰਬਾਰੀ ਚ ਰੱਖ ਦਿੱਤਾ ਕਿ ਇਹ ਗੁਰੂ ਤੇਗ ਬਹਾਦਰ ਨੂੰ ਨੀ ਵਿਖਾਉਣਾ, ਇਹ ਭੇਟਾ ਕਿਤਨਾ ਵਿਖਾਵਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿ ਤੇਰੇ ਸਿੱਖ ਨੇ ਤੇਰੇ ਲਈ ਕੂੜਾ ਭੇਜਿਆ। ਸਾਰੇ ਸ਼ਹਿਰ ਦੀਆਂ ਭਾਈ ਬੱਚਿਓ ਇਸ ਤਰ੍ਹਾਂ ਨੀ ਕਰਨਾ ਬਈ, ਗੁਰਮੁਖ ਪਿਆਰੇ ਸਾਰੇ ਸ਼ਾਂਤ ਹੋ ਕੇ ਬੈਠੋ, ਬਚਨ ਬੜੇ ਸੁਣਨ ਵਾਲੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਲੰਗਰ ਚੱਲ ਗਿਆ, ਸੰਗਤਾਂ ਛਕ ਲਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਫੱਗੂ ਆ ਅਰਦਾਸ ਕਰੀਏ ਕਿਹੜੇ ਕਿਹੜੇ ਘਰੋਂ ਕੀ ਕੀ ਆਇਆ ਹੈ। ਜਾਣੀ ਜਾਣ ਸੀ ਨਾ ਕਦਰ ਕਰਨ ਕਾਦਰ ਪਿਤਾ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣਨ ਵਾਲੇ ਪਾਤਸ਼ਾਹ ਨੇ ਆਖਿਆ ਕਿਹੜੇ ਕਿਹੜੇ ਘਰੋਂ ਕੀ ਆਇਆ ਹੈ। ਫੱਗੂ ਨੇ ਦੱਸਿਆ
महाराज फलाने दे घरों दुध आया है, फलाने दे घरों गुड़ आया है, फलाने दे घरों आटा आया है, फलाने दे घरों चौल आए ने, फलाने दे घरों आ चीज आई, फलाने दे आ चीज आई, सारिया दे दस दिते। ते इस बच्ची दी भेटा ना दसी गुरु तेग बहादुर नूं की दसा कि तेरे एहो जे सिख है ने जिन्हां कूड़ा दिता है। गुरु तेग बहादुर महाराज पातशाह कहण लगे फगू सारिया दी भेटा दस दिती हो? हां महाराज पातशाह मैं दस दिती आ सारिया दी भेटा। मेरे गुरु तेग बहादुर महाराज पातशाह कहण लगे मेरी सब तो प्यारी भेटा नहीं तू दसी? आखो सतनाम श्री, अजे सब तो प्यारी भेटा नहीं तू दसी? महाराज पातशाह केड़ी सब तो प्यारी भेटा है जेड़ी लंबारी विच रखी हो? मेरा गुरु सब कुछ जानदा सी। फिर फगू गया, पैर कंब रहे सी, हथ कंब रहे सी, की विखावा आण के जदों पुड़ी खोल के गुरु तेग बहादुर महाराज पातशाह दे चरणा विच रखी ते मेरे सतगुरु ने इस कूड़े नूं मस्तक नाल ला के जदों पुड़ी खोली ते विचों एक बेरी दी गिटक निकल आई, बेर दी गिटक निकल आई ते मेरे गुरु तेग बहादुर महाराज पातशाह कहण लगे फगू तू डरदा सै ना कि इथों कुछ नहीं आया, वेख किन्नी कीमती भेटा आई आ, आ जेडे घर दे विच लंगर चल रहा इथे बेरी ला दे, जेडे गुरसिख प्यारे इतो बेर खाया करनगे सुते सिद्ध उन्हां दे हिरदे विच परोया जाया।

0: ਵਾਹਿਗੁਰੂ ਵਾਹਿਗੁਰੂ
1: ਐਲੇ ਦੋ ਚਾਰ ਹਫਤੇ ਤਿੰਨ ਦੀ ਪਹਿਲਾਂ ਦੀ ਗੱਲ ਹੋਊ ਜਿੱਦਣ ਐਲੇ ਤੋਂ ਕਥਾ ਖਤਮ ਕਰਕੇ ਗਏ ਫਰੀ ਮਾਉਂਟ ਇੱਕ ਬੱਚੀ ਨਾਮ ਸੀ ਮਨਜੀਤ ਕੌਰ ਆਣ ਕੇ ਕਹਿਣ ਲੱਗੀ ਸਾਡੇ ਘਰ ਪ੍ਰਸ਼ਾਦਾ ਛਕਣ ਚੱਲਣਾ ਹੈ ਘਰ ਵਿਚ ਬਿਵਤਾ ਬੜੀ ਪਈ ਦੁਬਧਾ ਬੜੀ ਘਰ ਵਿਚ ਪਈ ਦਾਸ ਨੇ ਬੇਨਤੀ ਕੀਤੀ ਕੀ ਹੋਇਆ ਕਹਿਣ ਲੱਗੀ ਬੜੇ ਦੁਖੀ ਆ ਇੱਕ ਵਾਰ ਆਣ ਕੇ ਅਰਦਾਸ ਕਰੋ ਮੈਂ ਕਿਹਾ ਹੁਣ ਸਮਾਂ ਨੀ ਮੇਰੀ ਧੀਏ ਫੇਰ ਕਦੀ ਆਊ ਪਰ ਮੈਨੂੰ ਇੱਥੇ ਦੱਸ ਕੀ ਹੋਇਆ ਤੇਰੇ ਘਰ ਵਿਚ ਤੂੰ ਅੰਮ੍ਰਿਤ ਛਕਿਆ ਮੈਨੂੰ ਇਤਨਾ ਲੱਗਦਾ ਵਾ ਕਿ ਤੇਰੀਆਂ ਬਿਮਾਰੀਆਂ ਦਾ ਇੱਕੋ ਹੀ ਕਾਰਨ ਆ ਕਿ ਤੂੰ ਪਰਮੇਸ਼ਵਰ ਤੋਂ ਬੇਮੁੱਖ ਏ ਪਰਮੇਸ਼ਵਰ ਤੋਂ ਕਿਤੇ ਮੇਰਾ ਗੁਰੂ ਕਿਰਪਾ ਕਰੇ ਮੇਰੇ ਗੁਰੂ ਨਾਨਕ ਵਰਗੇ ਪ੍ਰਚਾਰਕ ਮਿਲਣ ਤੇ ਕੋਈ ਪੁੱਛੇ ਜੀ ਮੈਂ ਬੜਾ ਦੁਖੀ ਆ ਤੇ ਮੇਰਾ ਗੁਰੂ ਨਾਨਕ ਪਾਤਸ਼ਾਹ ਆਖੇ ਜੈ ਤਨ ਬਾਣੀ ਵਿਸਰ ਜਾਏ ਤੇਰੇ ਦੁੱਖਾਂ ਦਾ ਕਾਰਨ ਇਹੋ ਹੀ ਹੋ ਕਿ ਤੈਨੂੰ ਪਰਮੇਸ਼ਵਰ ਦਾ ਨਾਮ ਭੁੱਲ ਗਿਆ ਉਹਨੂੰ ਬੱਚੀ ਨੂੰ ਮੈਂ ਬੇਨਤੀ ਕੀਤੀ ਮੈਂ ਕਿਹਾ ਧੀਏ ਅੰਮ੍ਰਿਤ ਛਕ ਲਾ ਗੁਰੂ ਵਾਲੀ ਬਣ ਜਾ ਨਿਤਨੇਮ ਕਰਿਆ ਕਰ ਮੇਰੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਇੱਕ ਵਚਨ ਕੀਤਾ ਹਰ ਗਾਓ ਮੰਗਲ ਨਿਤ ਸਖੀਏ ਬੋਲੋ ਹਰ ਗਾਓ ਫਿਰ ਇੱਕ ਵਾਰ ਪਿਆਰ ਨਾਲ ਆਪ ਜੀ ਨੂੰ ਪਤਾ ਲੱਗ ਜੇ ਹਰ ਗਾਓ ਮੰਗਲ ਇੱਕ ਤੇ ਨਹੀਂ ਨਿਤ ਰੋਜ਼ ਉੱਠ ਕੇ ਨਿਤਨੇਮ ਕਰਿਆ ਕਰ ਹੇ ਸਖੀ ਹੇ ਜੀਵ ਆਤਮਾ ਫਿਰ ਸੋਗ ਦੁੱਖ ਨਾ ਵਿਆਪੇ ਬਾਣੀ ਪੜ ਕੇ ਵੇਖੋ ਸੋਗ ਦੁੱਖ ਤੇਰੇ ਘਰ ਕੋਈ ਦੁੱਖ ਕੋਈ ਦਲਿੱਦਰ ਕਦੀ ਆਵੇ ਹੀ ਨਾ ਤੂੰ ਰੋਜ਼ ਉੱਠ ਕੇ ਨਿਤਨੇਮ ਕਰਿਆ ਕਰ ਕਹਿਣ ਲੱਗੀ ਬਾਬਾ ਜੀ ਅੰਮ੍ਰਿਤ ਤੇ ਮੈਂ ਛਕਿਆ ਸੀ ਮੈਂ ਕਿਹਾ ਫੇਰ ਭਰਵੱਟੇ ਤੇ ਤੇਰੇ ਕੱਟੇ ਨੇ ਬੇਦਬੀ ਤੇ ਤੂੰ ਰੋਮਾ ਦੀ ਕੀਤੀ ਆ ਤੂੰ ਕਹਿੰਦੀ ਮੈਂ ਅੰਮ੍ਰਿਤ ਛਕਿਆ ਕਹਿੰਦੀ ਜੀ ਇਹ ਤੁਹਾਡੇ ਪ੍ਰਚਾਰਕ ਨੇ ਸਭ ਕੁਝ ਕਰਵਾਇਆ ਆਰ ਸੁਣ ਲੋ ਹੁਣ ਮੈਂ ਜਿਹੜਾ ਵਚਨ ਕਹਿਣ ਲੱਗਾ ਆਪ ਜੀ ਨੂੰ ਮੈਂ ਕਿਹਾ ਜੀ ਪ੍ਰਚਾਰਕ ਨੇ ਕਰਵਾਇਆ ਪ੍ਰਚਾਰਕ ਦਾ ਤੇ ਕੰਮ ਹੁੰਦਾ ਹੈ ਕਿ ਪਰਮੇਸ਼ਵਰ ਦੇ ਨਾਲ ਜੋੜਨਾ ਟੁੱਟੇ ਹੋਏ ਨੂੰ ਕਹਿਣਾ ਵੀ ਪਿਆਰਿਆ ਪਰਮੇਸ਼ਵਰ ਦੇ ਨਾਲ ਜੁੜ ਜਾ ਕਹਿਣ ਲੱਗੀ ਜੀ ਐਸ ਕਨੋਗਾ ਪਾਰਕ ਗੁਰਦੁਆਰੇ ਧਿਆਨ ਦੇਣਾ ਕਨੋਗਾ ਪਾਰਕ ਗੁਰਦੁਆਰਾ ਐਲੇ ਦੇ ਵਿੱਚ ਚੌਂਕੜੇ ਮਾਰ ਕੇ ਸਹੁਰੀ ਤਰ੍ਹਾਂ ਵਿੱਚੋਂ ਸੁਚੇਤ ਹੋ ਕੇ ਕਨੋਗਾ ਪਾਰਕ ਗੁਰਦੁਆਰੇ ਇੱਕ ਕਥਾਵਾਚਕ ਕਥਾ ਕਰ ਰਿਹਾ ਹੈ ਮੈਂ ਕਿਹਾ ਜੀ ਹੁਣ ਵੀ ਕਹਿੰਦੀ ਹਾਂ ਮੈਂ ਕਿਹਾ ਜੀ ਨਾਂ ਕੀ ਹੈ ਕਹਿੰਦੀ ਸ਼ਬਦ ਪ੍ਰਕਾਸ਼ ਸਿੰਘ ਉਹਦਾ ਨਾਮ ਧਿਆਨ ਦਿਓ ਸ਼ਬਦ ਪ੍ਰਕਾਸ਼ ਸਿੰਘ ਉਹਦਾ ਨਾਮ ਹੈ ਲਖਨਊ ਦਾ ਰਹਿਣ ਵਾਲਾ ਹੈ ਤੇ ਉਹ ਕਾਲਾ ਇਲਮ ਜਾਣਦਾ ਹੈ ਆਖੋ ਸਤਨਾਮ ਸ੍ਰੀ ਮੈਂ ਕਿਹਾ ਜੀ ਕਾਲਾ ਇਲਮ ਜਾਣਦਾ ਕੋਈ ਗੱਲ ਨਹੀਂ ਫਿਰ ਕਾਲਾ ਤੇ ਕਾਲੀ ਦੇ ਰਾਹ ਹੁੰਦੀ ਕਾਲਾ ਤੇ ਪਾਪ ਦਾ ਵਚ ਕਿਆ ਫਿਰ ਕਿਹੜੀ ਗੱਲ ਹੈ ਤੈਨੂੰ ਜਾਣਦਾ ਤੂੰ ਨਿਤਨੇਮ ਕਰਦੀ ਤੈਨੂੰ ਕੀ ਹੋ ਗਿਆ ਕਹਿੰਦੀ ਜੀ ਮੈਂ ਉਹਨੂੰ ਵੀ ਇਹੀ ਬੇਨਤੀ ਕੀਤੀ ਜਿਹੜੀ ਤੁਹਾਨੂੰ ਕੀਤੀ ਕਿ ਉਹਨੇ ਕਿਹਾ ਮੈਂ ਤੇਰੇ ਘਰ ਆਣ ਕੇ ਉਹਦਾ ਇਲਾਜ ਲਵਾਂਗਾ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉਹਨੇ ਸਭ ਤੋਂ ਤੇ ਪਹਿਲਾਂ ਆਖਿਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਕਾਲਾ ਇਲਮ ਲਿਖਣਾ ਹੈ ਥੱਲੇ ਜਿਹੜੀ ਚਾਦਰ ਹੈ ਨਾ ਉੱਥੇ ਉਹਨੇ ਪੈਨਸਲ ਦੇ ਨਾਲ ਕਾਲਾ ਇਲਮ ਲਿਖਿਆ ਧਿਆਨ ਦਿਓ ਸਾਡੇ ਵਿੱਚ ਕਾਲੀਆਂ ਭੇਡਾਂ ਕਿੰਨੀਆਂ ਤੁਰੀਆਂ ਫਿਰਦੀਆਂ ਗੁਰੂ ਨਾਨਕ ਦੇ ਬਾਣੀ ਦੇ ਵਿੱਚ ਪ੍ਰਚਾਰਕਾਂ ਦੇ ਨਾਮ ਦੇ ਉੱਤੇ ਕੀ ਕੁਝ ਹੋ ਰਿਹਾ ਕਾਲਾ ਇਲਮ ਉਹਨੇ ਥੱਲੇ ਲਿਖਿਆ ਫਿਰ ਮੈਂ ਉਹਨੂੰ ਆਖਿਆ ਕੋਈ ਮੰਤਰ ਜੰਤਰ ਮੰਦੀ ਮੈਂ ਤੇ ਭੁੱਲੀ ਸਾਂ ਮੈਂ ਤੇ ਆਖਿਆ ਮੈਨੂੰ ਕੋਈ ਮੰਤਰ ਜੰਤਰ ਦੱਸੋ ਜਿਹਦੇ ਨਾਲ ਮੇਰਾ ਭਲਾ ਦੁਖੀ ਬੰਦਾ ਤਾਂ ਹਰ ਪਾਸੇ ਤੁਰਦਾ ਹੈ ਉਹ ਕਹਿੰਦਾ ਮੇਰਾ ਜੰਤਰ ਤਾਂ ਚੱਲੂਗਾ ਜੇ ਤੂੰ ਕਿਰਪਾਨ ਲਾਏਂਗੀ ਤੇ ਗੁਰੂ ਨਾਨਕ ਦੀ ਬਖਸ਼ੀ ਦਸਵੇਂ ਪਾਤਸ਼ਾਹ ਦੀ ਗੱਲ ਵਿੱਚੋਂ ਕਿਰਪਾਨ ਲਾ ਕੜਾ ਲਾ ਕੰਘਾ ਰੱਖ ਦੇ ਕੇਸਾਂ ਦੀ ਬੇਅਦਬੀ ਕਰ ਦੇ ਕਸ਼ਹਿਰਾ ਸਤਿਗੁਰੂ ਦਾ ਦਿੱਤਾ ਬਖਸ਼ਿਆ ਪੰਜੇ ਕਕਾਰ ਲਾ ਦੇ ਤੇ ਫਿਰ ਮੈਂ ਆਪਣਾ ਮੰਤਰ ਪੜੂੰਗਾ ਪੰਜੇ ਕਕਾਰ ਉਹਨੇ ਮੇਰੇ ਲਵਾ ਦਿੱਤੇ ਨੇ ਤੇ ਫਿਰ ਵੀ ਮੇਰਾ ਬਣਿਆ ਕੁਝ ਨੀ ਮੈਨੂੰ ਤੇ ਬਰਬਾਦ ਕਰਕੇ ਰੱਖ ਦਿੱਤਾ ਤੇ ਫਿਰ ਗੁਰੂ ਦੇ ਸਿੱਖ ਭੇਜੇ ਗੁਰੂ ਪਿਆਰੇ ਉਹਨੂੰ ਜਾ ਕੇ ਪਕੜਿਆ ਪਕੜ ਕੇ ਉਹਨੂੰ ਪੁੱਛਿਆ ਕਿਉਂ ਭਾਈ ਇਹ ਗੱਲ ਹੋਈ ਆ ਕਹਿੰਦਾ ਹਾਂ ਹੋਈ ਆ ਮੇਰੇ ਕਾਲੇ ਮੰਤਰ ਦੇ ਸਾਹਮਣੇ ਕੋਈ ਟੇਕ ਕੇ ਵਿਖਾਵੇ ਮੈਂ ਤੇ ਪਟਾਕੇ ਪਾ ਦੂੰ ਇਤਨਾ ਦੇ ਬਚਨ ਬੋਲਣ ਲੱਗਾ ਫਿਰ ਗੁਰੂ ਨਾਨਕ ਪਾਤਸ਼ਾਹ ਦਾ ਪਿਆਰਾ ਇੱਕ ਸਿੱਖ ਚੌਂਕੜਾ ਮਾਰ ਕੇ ਬਹਿ ਗਿਆ ਸਾਹਮਣੇ ਕਹਿੰਦਾ ਚਲਾ ਹੁਣ ਮੰਤਰ ਤੇਰਾ ਕਿਹੜਾ ਤੇਰਾ ਮੰਤਰ ਹੈ ਚਲਾ ਮੇਰੇ ਸਾਹਮਣੇ ਚਲਾ ਮੇਰੇ ਸਤਿਗੁਰੂ ਦੇ ਮੰਤਰਾਂ ਦੇ ਮੰਤਰ ਦੇ ਅੱਗੇ ਆਪਣਾ ਮੰਤਰ ਜੰਤਰਾਂ ਦੇ ਜੰਤਰ ਦੇ ਅੱਗੇ ਗੱਲ ਵਿਸ਼ਵਾਸ ਦੀ ਆ ਸਾਨੂੰ ਡਰ ਆਉਂਦਾ ਹੈ ਅਸੀਂ ਗੁਰੂ ਨਾਨਕ ਦਾ ਮੰਤਰ ਕਮਾਇਆ ਨਹੀਂ ਅਸੀਂ ਗੁਰੂ ਨਾਨਕ ਦੇ ਮੰਤਰ ਉੱਤੇ ਵਿਸ਼ਵਾਸ ਨਹੀਂ ਕੀਤਾ ਗੁਰੂ ਦੇ ਪਿਆਰਿਓ ਚੌਂਕੜਾ ਮਾਰ ਕੇ ਗੁਰੂ ਦੇ ਸਿੱਖ ਨੇ ਮੂਲ ਮੰਤਰ ਦਾ ਪਾਠ ਸ਼ੁਰੂ ਕੀਤਾ ਹੈ ਦਸਾਂ ਮਿੰਟਾਂ ਬਾਅਦ ਉੱਠ ਕੇ ਕਹਿਣ ਲੱਗਾ ਜੀ ਮੇਰੇ ਕੋਲ ਗਲਤੀ ਹੋ ਗਈ ਮੇਰਾ ਮੰਤਰ ਨਹੀਂ ਚੱਲਦਾ ਨਹੀਂ ਚੱਲਣਾ ਇਹ ਕਿਸੇ ਮੰਤਰ ਇਸ ਮੰਤਰ ਅੱਗੇ ਕੋਈ ਮੰਤਰ ਨਹੀਂ ਚੱਲਣਾ ਮਗਰ ਤੁਸੀਂ ਦ੍ਰਿੜ ਕਰਕੇ ਪਹਿਲਾਂ ਇਹਦਾ ਜਾਪ ਕਰ ਲਓ ਫਿਰ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਉੱਤੇ ਰਹਿਮਤਾਂ ਕਰੂਗਾ ਹੁਣ ਤੇ ਗੁਰਮੁਖ ਪਿਆਰਿਓ ਨਿਕਲ ਗਿਆ ਉਹ ਇੱਥੋਂ ਭੱਜ ਕੇ ਕੋਈ ਪਟਾਕਾ ਵੀ ਨਹੀਂ ਪਾ ਸਕਿਆ ਕੁਝ ਕਰ ਵੀ ਨਹੀਂ ਸਕਿਆ ਕਿਉਂਕਿ ਚੋਰ ਤੇ ਚੋਰ ਹੀ ਆ ਨਾ ਚੋਰ ਤੇ ਪਿੰਡਾਂ ਵਿੱਚ ਕੀ ਕਹਿੰਦੇ ਚੋਰ ਦੇ ਕੀ ਨਹੀਂ ਹੁੰਦੇ ਪੈਰ ਨਹੀਂ ਚੋਰ ਕਿਤੇ ਟਿਕਦਾ ਥੋੜਾ ਧੰਨ ਗੁਰੂ ਨਾਨਕ ਦੀ ਬਾਣੀ ਦਾ ਕੋਈ ਉਪਦੇਸ਼ ਹੁੰਦਾ ਵੱਡੇ ਤੋਂ ਵੱਡੇ ਚੈਲੰਜ ਕਰਨ ਵਾਲੇ ਨੂੰ ਕਹਿੰਦਾ ਆ ਪਈ ਤੇ ਗਵਾਹੀ ਦਿੰਦਾ ਕਿ ਇਹ ਵੇਖ ਆਹ ਸ਼ਬਦ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਇਸ ਪੰਨੇ ਤੇ ਲਿਖਿਆ ਮੇਰਾ ਸਤਿਗੁਰੂ ਕਿਰਪਾ ਕਰੇ ਮੈਂ ਕਹਿ ਰਿਹਾ ਸਾਂ ਜੇ ਘਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਾਂ ਹੀ ਉਲਾਮਾ ਮਿਲਦਾ ਜੇ ਗੁਰੂ ਨਾਨਕ ਦਾ ਸਿੱਖ ਕਿਤੇ ਮੰਤਰ ਜੰਤਰ ਤੰਤਰ ਕਰਾਉਂਦਾ ਤੇ ਆਪਾਂ ਤੇ ਸਾਰੇ ਕੰਮਾਂ ਲਈ ਕੀ ਕਰਨਾ ਹੈ

ਸਾਰੇ ਕਾਰਜ ਉਹਨਾਂ ਦੇ ਪਰਮੇਸ਼ਵਰ ਸਵਾਰਦਾ ਹੈ ਜਿਨ੍ਹਾਂ ਦੇ ਹਿਰਦੇ ਵਿਚ ਪਰੋਇਆ ਜਾਂਦਾ ਹੈ ਸਤਨਾਮ ਸ੍ਰੀ। ਮੇਰੀ ਹੱਥ ਜੋੜ ਕੇ ਬੇਨਤੀ ਆ ਗੁਰਮੁਖ ਪਿਆਰਿਓ, ਆ ਵੇਖੋ ਹੱਥ ਜੋੜੇ ਬੀਬੀਆਂ ਬੱਚੀਆਂ ਗੁਰਸਿੱਖਾਂ ਸਾਰਿਆਂ ਦੇ ਚਰਨਾਂ ਦੇ ਉੱਤੇ ਮਸਤਕ ਰੱਖ ਕੇ ਬੇਨਤੀ ਆ ਕਿ ਸਾਰੇ ਕੰਮ ਛੱਡ ਦਿਓ, ਸਗਲੇ ਛੋੜ ਵਿਚਾਰ ਮਨ, ਸਾਰੇ ਵਿਚਾਰ ਛੱਡ ਕੇ ਕੇਵਲ ਪਰਮੇਸ਼ਵਰ ਦੀ ਬੰਦਗੀ ਚ ਲੱਗੋ, ਕਿਤੇ ਜੀਵਨ ਦਾ ਆਨੰਦ ਲੈ ਲਓ। ਅਜੇ ਗੁਰਮੁਖ ਪਿਆਰਿਓ ਕਿਉਂ ਸੰਤਾਪ ਵਿਚ ਜੀਵਨ ਜੀ ਜੀ ਕੇ ਰੋ ਰਹੇ ਹੋ? ਕਦੀ ਗੁਰੂ ਅਮਰਦਾਸ ਮਹਾਰਾਜ ਦੇ ਇਸ ਬਚਨ ਨੂੰ ਨਾਮ ਦੀ ਮਹਿਮਾ ਵਿਚ ਪੜਿਆ ਕਰੋ, ਸਾਚਾ ਨਾਮ ਮੇਰਾ ਆਧਾਰੋ। ਬੋਲੋ ਸਾਚਾ ਨਾਮ ਮੇਰਾ, ਇਹਦਾ ਅਰਥ ਬਣਦਾ ਹੈ ਕਿ ਮੇਰਾ ਆਸਰਾ, ਮੇਰਾ ਬੇਸ, ਮੇਰੀ ਟੇਕ ਕੀ ਆ? ਸੱਚਾ ਨਾਮ। ਸਾਚਾ ਨਾਮ ਮੇਰਾ ਆਧਾਰੋ। ਦੁਨੀਆਂ ਦੇ ਲੋਕੋ, ਮੇਰੇ ਕੋਲ ਕੋਈ ਆਸਰਾ ਨਹੀਂ, ਹੋਰ ਕੀ ਆਸਰਾ ਹੈ? ਸੱਚਾ ਨਾਮ। ਸਾਚਾ ਨਾਮ ਮੇਰਾ ਆਧਾਰੋ। ਤੇ ਦੁਨੀਆਂ ਦੇ ਲੋਕੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ, ਇਸੇ ਕਰਕੇ ਜਾਂਦੇ ਹੋ ਨਾ ਪੰਡਤਾਂ ਕੋਲ, ਇਸੇ ਕਰਕੇ ਧਾਗਿਆਂ ਤਵੀਤਾਂ ਡੇਰਿਆਂ ਵਾਲਿਆਂ ਕੋਲ ਜਾਂਦੇ ਹੋ। ਇਹ ਕਿਉਂ ਨੀ ਦਵਾਈ ਖਾਂਦੇ ਜਿਹੜੀ ਗੁਰੂ ਅਮਰਦਾਸ ਨੇ ਦਿੱਤੀ ਆ, ਜਿਹੜੀ ਗੁਰੂ ਨਾਨਕ ਨੇ ਦਿੱਤੀ ਆ, ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨੇ ਦਿੱਤੀ ਆ? ਇਹ ਦਵਾਈ ਕਿਉਂ ਨੀ ਵਰਤਦੇ? ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਤੇ ਫਿਰ ਕਈ ਵਾਰ ਕਹਿੰਦਾ ਮਹਾਰਾਜ ਭੁੱਖਾਂ ਤੇ ਸਾਰੀਆਂ ਮਿਟ ਗਈਆਂ, ਪੈਸੇ ਆ ਗਏ ਨੇ, ਧੀਆਂ ਪੁੱਤ ਮਿਲ ਗਏ, ਹੁਣ ਕਿਸੇ ਦੀ ਗੱਲ ਦੀ ਭੁੱਖ ਨਹੀਂ। ਮਗਰ ਅੱਗੇ ਜਾ ਕੇ ਕਹਿੰਦਾ ਸ਼ਾਂਤੀ ਨਹੀਂ। ਕੀ ਕਹਿੰਦਾ? ਗੱਜੋ ਕੱਜ ਕੇ ਬੋਲੋ ਸਾਰੇ, ਕੀ ਕਹਿੰਦਾ? ਘਰ ਮਿਲ ਗਿਆ, ਗੱਡੀਆਂ ਮਿਲ ਗਈਆਂ ਨੇ, ਸਾਰਾ ਕੁਝ ਕਾਰਜ, ਅਮਰੀਕਾ ਆ ਗਿਆ ਵਾ, ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਗਈ, ਮਗਰ ਸ਼ਾਂਤੀ ਨਹੀਂ। ਤੇ ਆਓ ਅਗਲੇ ਬਚਨ ਪੜ ਕੇ ਵੇਖੋ, ਉਸ ਨਾਮ ਨੇ ਕੀ ਕੀਤਾ? ਜਦੋਂ ਭੁੱਖਾਂ ਮਿਟਾਈਆਂ, ਘਰ ਸ਼ਾਂਤ, ਸੁਖ ਮਨ ਆਏ ਵਸਿਆ ਜਿਨ ਇੱਛਾ। ਤੇ ਹੁਣ ਆਖੋ ਰੰਗ ਵਿਚ

ਸੱਚ ਨਾਮ ਨੂੰ ਆਧਾਰ ਬਣਾਓ, ਪਰਮੇਸ਼ਵਰ ਦੀ ਬੰਦਗੀ ਨੂੰ ਆਧਾਰ ਬਣਾਓ। ਆਓ ਹੁਣ ਰੀੜ ਦੀ ਹੱਡੀ ਸਿੱਧੀ ਕਰੋ, ਸਮਾਂ ਦੌੜ ਚੱਲਿਆ ਹੈ। ਮੇਰਾ ਸਤਿਗੁਰੂ ਕਿਰਪਾ ਕਰੇ ਕੁਝ ਸਮਾਂ ਨੱਕ ਦੀ ਕਰੂੰਬੜੀ ਤੇ ਸੁਰਤ ਟਿਕਾ ਕੇ ਅੰਦਰਲੇ ਵਿਚਾਰ ਬੰਦ ਕਰਕੇ ਜਪ ਕੇ ਵੇਖੋ, ਮੇਰੇ ਸਤਿਗੁਰੂ ਦਾ ਅੰਮ੍ਰਿਤ ਡੋਲਣ ਲੱਗ ਪੈਂਦਾ ਅੰਦਰੋਂ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਇਹ ਜਪਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ, ਅੰਮ੍ਰਿਤ ਵੇਲੇ ਖੁਰਾਕ ਖਾਇਆ ਕਰੋ। ਸਰਬ ਰੋਗ ਕਾ ਔਖਦ ਨਾਮ ਬੋਲੋ, ਸਰਬ ਰੋਗ ਕਾ ਔਖਦ, ਸਾਰੀਆਂ ਬਿਮਾਰੀਆਂ ਦੀ ਦਵਾਈ ਜੇ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਰੱਬ ਦਾ ਨਾਮ ਆ, ਅਵਰ ਅਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਛੱਡ ਦਿਓ ਸਾਰੇ ਉਪਾਅ ਕਰਨੇ, ਆਪਾਂ ਨੂੰ ਬੜੇ ਮਿਲਦੇ ਨੇ। ਉਹ ਜੀ ਔਲਾਦ ਆਖੇ ਨੀ ਲੱਗਦੀ, ਤੇ ਲਾਗੋ ਗਵਾਂਢੀ ਕੀ ਸਲਾਹ ਦਿੰਦੇ, ਕੀ ਕਰੋ, ਕੋਈ ਉਪਾਅ ਕਰੋ। ਉਪਾਅ ਸ਼ਬਦ ਵਰਤਦੇ ਨਾ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਗਲ ਅਪਾਵ ਸਭ ਤਿਆਗਿਆ, ਅਵਰ ਅਪਾਵ ਸਾਰੇ ਅਪਾਵ ਕਰਨੇ ਛੱਡ ਦਿੱਤੇ। ਆਖਿਆ ਕੀ ਕੀਤਾ ਫਿਰ ਤੁਸੀਂ,

0: ਸਾਈ ਬਾਜਹੋ ਆਪਣੇ ਵੇਦਨ ਕਹੀਐ ਕਿਸ।
1: ਬਸ ਇਥੋਂ ਤੱਕ ਆਪ ਜੀ ਨੇ ਕੱਲ ਸਰਵਣ ਕਰ ਲਿਆ ਸੀ ਬਾਬਾ ਜੀ ਦੇ ਸਲੋਕ। ਅਗਲਾ ਸਲੋਕ ਹੁਣ ਬੜੇ ਪਿਆਰ ਸਤਿਕਾਰ ਦੇ ਨਾਲ

0: ਬਾਬਾ ਜੀ ਕਹਿੰਦੇ ਦੇਖੋ ਗੁਰਮੁਖ ਪਿਆਰਿਓ, ਬਾਬਾ ਫਰੀਦ ਕਹਿੰਦਾ ਆਪਣੇ ਆਪ ਨੂੰ ਸਮਝਾ ਰਿਹਾ ਹੈ, ਆਂਦਾ ਅੱਖਾਂ ਪਤਲੀਆਂ ਹੋ ਗਈਆਂ, ਅੱਖੀ ਦੇਖ ਦੱਦੇ ਨੂੰ ਉੱਤੇ ਲਾ ਕੇ ਖੱਖੇ ਨੂੰ ਸਿਹਾਰੀ ਤੇ ਕਰਕੇ ਪਾਈਆ ਕਿ ਦੇਖਦਿਆਂ ਦੇਖਦਿਆਂ ਅੱਖਾਂ ਕਮਜ਼ੋਰ ਹੋ ਗਈਆਂ। ਸੰਸਾਰ ਨੂੰ ਵੇਖਦਿਆਂ ਥੱਕੀਆਂ ਨੇ, ਸੰਸਾਰ ਨੂੰ ਵੇਖ ਵੇਖ ਕੇ ਥੱਕ ਗਈਆਂ, ਅੱਖੀ ਦੇਖ ਪਤੀਣੀਆਂ, ਪਤੀਣੀਆਂ ਬਣੇ ਪਤਲੀਆਂ ਹੋ ਗਈਆਂ, ਕਮਜ਼ੋਰ ਹੋ ਗਈਆਂ, ਤੇ ਡਾਕਟਰ ਦੇ ਕੋਲ ਚਲੇ ਜਾਂਦੇ ਆ। ਡਾਕਟਰ ਨੂੰ ਕਹਿੰਦੇ ਆ ਜੀ ਕਿਰਪਾ ਕਰੋ ਮੈਨੂੰ ਅੱਖਾਂ ਚੋਂ ਘੱਟ ਦਿਸਦਾ ਏ, ਉਹ ਇੱਕ ਐਨਕ ਲਾ ਦਿੰਦਾ ਏ, ਉਸ ਐਨਕ ਦੇ $60 ਤੁਹਾਡੇ ਕੋਲੋਂ ਲੈ ਲੈਂਦਾ ਏ ਕਿ ਆਹ $60 ਦੀ ਮੈਂ ਤੈਨੂੰ ਐਨਕ ਦਿੱਤੀ, ਇਹਦੇ ਨਾਲ 4 ਸਾਲ ਹੋਰ ਵੇਖ ਲਈ, ਦੁਨੀਆਂ ਨੂੰ 4 ਸਾਲ ਹੋਰ ਵੇਖ ਲਈ, ਮਗਰ ਤੁਸੀਂ 4 ਸਾਲ ਜਿਹਨੇ ਤੁਹਾਨੂੰ ਵਿਖਾਇਆ ਉਹਨੂੰ ਤਾਂ $60 ਦਿੱਤੇ, ਜਿਹਨੇ 70 ਸਾਲ ਤੱਕ ਦਿਖਾਇਆ ਉਹਨੂੰ ਕੀ ਦਿੱਤਾ ਜੇ? ਉਹਦਾ ਨਾਮ ਜਪਿਆ ਜੇ ਸਤਨਾਮ ਸ੍ਰੀ ਵਾਹਿਗੁਰੂ, ਉਹ ਤੇ ਤੁਹਾਡੇ ਕੋਲੋਂ ਕੁਝ ਮੰਗਦਾ ਹੀ ਨਹੀਂ। ਬਾਬਾ ਜੀ ਕਹਿੰਦੇ ਨੇ ਦੇਖ ਫਰੀਦਾ, ਵੇਖਦਿਆਂ ਵੇਖਿਆ ਅੱਖਾਂ ਕਮਜ਼ੋਰ ਹੋ ਗਈਆਂ, ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ, ਇਹ ਕੰਨਾਂ ਦੀ ਸ਼ਕਤੀ ਸੁਣਨੋਂ ਹਟ ਗਈ, ਬੋਲਾ ਹੋ ਗਿਆ, ਅੱਖਾਂ ਦੇ ਵਿੱਚੋਂ ਘੱਟ ਦਿਖਣ ਲੱਗ ਪਿਆ ਦੁਨੀਆਂ ਨੂੰ ਦੇਖਦਿਆਂ ਦੇਖਦਿਆਂ ਹੀ। ਹਾਂਜੀ,
1: ਸਾਖ ਪਕੰਦੀ ਆਇਆ ਹੋਰ ਕਰੇਂਦੀ ਵੰਨ,
0: ਤੇ ਇਹ ਜਿਹੜਾ ਡਾਲੀ ਆ ਜਿਹਦੇ ਵਿੱਚ ਇਹ ਅੱਖਾਂ ਲੱਗੀਆਂ ਕੰਨ ਲੱਗੇ ਨੇ, ਆ ਜਿਹੜੀ ਸ਼ਾਖਾ ਹੈ ਸਰੀਰ, ਇਹ ਵੀ ਪੱਕ ਗਿਆ, ਇਹ ਵੀ ਬਜੁਰਗ ਹੋ ਗਿਆ, ਤੇ ਮੇਰੇ ਸਾਹਿਬ ਕਹਿੰਦੇ ਹੋਰ ਕਰੇਂਦੀ ਵੰਨ, ਹੋਰ ਰੰਗ ਵਿੱਚ ਆ ਗਿਆ ਸਰੀਰ, ਪਹਿਲੋਂ ਐ ਕਲ ਕਲ ਕਰਦਾ ਨੌਜਵਾਨ ਸੀ, ਹੁਣ ਹੱਥਾਂ ਤੇ ਝੁਰੜੇ ਪੈ ਗਈਆਂ, ਮੂੰਹ ਦੇ ਉੱਤੇ ਝੁਰੜੀਆਂ ਪੈ ਗਈਆਂ। ਇੱਕ ਗੱਲ ਨੋਟ ਕਰਿਓ, ਇਹ ਸਾਰੀ ਤਬਦੀਲੀ ਉਹਨਾਂ ਦੇ ਉੱਤੇ ਆਉਂਦੀ ਹੈ ਜਿਹੜੇ ਕੇਵਲ ਦੁਨੀਆ ਨਾਲ ਜੁੜੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਮਰਦਾਸ ਸਾਹਿਬ ਨੂੰ ਪੁੱਛੋ ਜੀ, ਨਾਮ ਜਪਣ ਵਾਲੇ ਵੀ ਬੁੱਢੇ ਹੁੰਦੇ ਨੇ, ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਬੋਲੋ ਗੁਰਮੁਖ
2: ਕਦੇ ਨਹੀਂ,
0: ਸਾਰੇ ਆਖੋ ਜਿਹੜਾ ਗੁਰਮੁਖ ਜਿਨ੍ਹਾਂ ਦੀ ਜਿਨ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਸੁਰਤ ਪਰਮੇਸ਼ਵਰ ਨਾਲ ਜੁੜੀ ਆ, ਜਿਨ੍ਹਾਂ ਨੂੰ ਗਿਆਨ ਹੋ ਚੁੱਕਿਆ ਰੱਬ ਦਾ ਕਿ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦਿਸ਼ਟ ਹੋਈ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਜਿਨ੍ਹਾਂ ਇਹ ਬੁੱਝ ਲਿਆ ਗੁਰੂ ਦੀ ਕਿਰਪਾ ਨਾਲ ਕਿ ਹਰ ਇੱਕ ਦੇ ਵਿੱਚ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਵੇਖਣ ਹਾਰਾ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਹਰ ਸ਼ਖਸ ਵਿੱਚ ਉਸ ਮਾਲਕ ਦੀ ਜੋਤ ਜਗ ਰਹੀ ਆ, ਜਿਨ੍ਹਾਂ ਈਰਖਾ ਦਵੈਤ ਵਿਸ਼ੇ ਵਿਕਾਰਾਂ ਨਾਲ ਅੱਖਾਂ ਨਾਲ ਵੇਖਿਆ ਨਹੀਂ, ਕੰਨਾਂ ਨਾਲ ਚੁਗਲੀਆਂ ਸੁਣੀਆਂ ਨਹੀਂ, ਉਹਨਾਂ ਦਾ ਬੁੱਢਾ ਸਰੀਰ ਕਦੀ ਨਹੀਂ ਜੇ ਹੁੰਦਾ। ਮੈਂ ਇਹੋ ਜਿਹੇ ਗੁਰਮੁਖ ਪਿਆਰੀਆਂ ਰੂਹਾਂ ਵੇਖੀਆਂ ਨੇ, ਗੁਰਮੁਖ ਪਿਆਰਿਓ 90-90 ਸਾਲ ਦੀ ਉਮਰ ਹੋ ਗਈ ਆ, ਮਗਰ ਕੱਚੀ ਗਿਰੀ ਵਰਗਾ ਸਰੀਰ ਆ ਅਜੇ, ਕਿਉਂਕਿ ਸਾੜਦੀ ਕਿਹੜੀ ਚੀਜ਼ ਆ? ਵਿਸ਼ੇ ਵਿਕਾਰਾਂ ਦੀ ਅੱਗ। ਕੀ ਸਾੜਦਾ ਹੈ? ਵਿਸ਼ੇ ਵਿਕਾਰਾਂ ਦੀ ਅੱਗ ਅੰਦਰੋਂ ਸਾੜਦੀ, ਈਰਖਾ ਅੰਦਰੋਂ ਸਾੜਦੀ ਆ, ਮਗਰ ਜੇ ਅੱਗ ਨਾ ਬਲਦੀ ਹੋਵੇ, ਅੰਦਰ ਸ਼ਾਂਤ ਹੋ ਚੁੱਕਿਆ ਹੋਵੇ, ਤੇ ਫਿਰ ਕੱਲ ਕੱਲ ਕਰਦਾ ਸਰੀਰ ਨਵਾਂ ਨਕੁਰ ਰਹਿੰਦਾ ਹੈ। ਜਿਤਨਾ ਸਾਹਿਬ ਕਦੀ ਬੁੱਢਾ ਨਹੀਂ ਹੋਇਆ, ਇਤਨਾ ਹੀ ਉਹਦੇ ਪਿਆਰੇ ਕਦੀ ਬੁੱਢੇ ਨਹੀਂ ਹੁੰਦੇ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੇਖ ਫਰੀਦਾ, ਦੇਖਦਿਆਂ ਦੇਖਦਿਆਂ ਕੀ ਹੋ ਗਿਆ? ਅੱਖਾਂ ਕਮਜ਼ੋਰ ਹੋ ਗਈਆਂ, ਕੰਨ ਕਮਜ਼ੋਰ ਹੋ ਗਏ, ਇਹ ਸਰੀਰ ਡਾਲੀ ਰੂਪ ਵੀ ਕਮਜ਼ੋਰ ਹੋ ਗਿਆ, ਇਹਦੇ ਉੱਤੇ ਝਿਰਣੀਆਂ ਪੈਣੀਆਂ ਸ਼ੁਰੂ ਹੋ ਗਈਆਂ।

0: ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਹੁਣ ਕਹਿੰਦੇ ਫਰੀਦਾ ਨਹੀਂ ਐਸੀ ਗੱਲ ਨਹੀਂ ਕਿ ਜਿੰਨਾ ਕਾਲੀ ਚ ਨਹੀਂ ਨਾ ਪਾਇਆ ਉਹ ਧੌਲੀ ਚ ਨਹੀਂ ਪਾ ਸਕਦੇ, ਐਸਾ ਨਹੀਂ। ਇਹ ਨਹੀਂ ਵੀ ਗੱਲ ਉਹਨਾਂ ਦੀ ਕੱਟੀ ਆ, ਐਸਾ ਨਾ ਸੋਚਣਾ ਕਿ ਫਰੀਦ ਦੀ ਗੱਲ ਨੂੰ ਕੱਟਿਆ, ਉਹਦੀ ਗੱਲ ਮੁਬਾਰਕ ਆ। ਪਿਆਰ ਦੇ ਨਾਲ ਆਖਿਆ ਫਰੀਦਾ ਕਾਲੀ ਧੌਲੀ ਸਹਿਬ ਸਦਾ ਹੈ, ਕਾਲੀ ਧੌਲੀ। ਇੱਕ ਬਾਬਾ ਭਾਗ ਸਿੰਘ ਸਾਹਿਬ ਹੋਏ ਨੇ, ਪਿਆਰ ਨਾਲ ਇੱਕ ਵਾਰ ਆਖੋ ਸਤਨਾਮ ਸ੍ਰੀ, ਜਰਾ ਗੱਜ ਕੇ ਸੁਚੇਤ ਹੋ ਕੇ, ਇਤਨਾ ਬੈਠੋ ਰੀੜ ਦੀ ਅੱਡੀ ਸਿੱਧੀ ਕਰਕੇ ਸੁਚੇਤ ਹੋ ਕੇ ਗੁਰੂ ਕੋਲ ਜਿਤਰਾ ਬੈਠੀ ਦਾ। ਇੱਥੇ ਚਾਰ ਚੀਜ਼ਾਂ ਗੁਰੂ ਦੇਖਦਾ, ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ, ਚਾਰ ਗੱਲਾਂ। ਬਹਿਣਾ ਵੀ ਵੇਖਦਾ ਗੁਰੂ ਕਿ ਸਿੱਖ ਮੇਰੇ ਕੋਲ ਬੈਠਾ ਕਿਤਰਾ, ਜੇ ਇਤਰਾ ਵੀ ਕਈ ਵਾਰ ਬੈਠੇ ਨੇ। ਇਹ ਗੁਰੂ ਕੋਲ ਬਹਿਣਾ ਥੋੜਾ ਹੈ, ਅਦਬ ਹੈ ਗੁਰੂ ਦਾ। ਇੱਕ ਤੁਹਾਡੇ ਘਰ ਕੋਲ ਬਹੁਤ ਚੰਗਾ ਗੁਰਮੁਖ ਪਿਆਰਾ ਸੰਤ ਮਹਾਤਮਾ ਹੀ ਕੋਈ ਆਏ ਹੋਣ ਤੇ ਗੁਰਮੁਖ ਪਿਆਰੇ ਉਹਦੇ ਕੋਲ ਇਤਰਾ ਬੈਠੋਗੇ, ਉਹਦੇ ਤੇ ਤੁਸੀਂ ਸੋਚਦੇ ਵੀ ਇਹਨਾਂ ਕੋਲ ਸੁਚੇਤ ਹੋ ਕੇ ਬੈਠੀ ਹੈ। ਤੇ ਇਹ ਤੇ ਬਾਬਿਆਂ ਦਾ ਬਾਬਾ ਬੈਠਾ ਹੈ, ਗੁਰੂਆਂ ਦਾ ਗੁਰੂ ਬੈਠਾ ਹੈ, ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਰਾਜਿਆਂ ਦਾ ਰਾਜਾ ਬੈਠਾ ਹੈ, ਇਹਦੇ ਕੋਲ ਇਕਾਗਰਤਾ ਨਾਲ ਬੈਠੋ। ਬਾਬਾ ਭਾਗ ਸਿੰਘ ਸਾਹਿਬ ਹੋਏ ਨੇ ਤਰਨ ਤਾਰਨ ਸਰੋਵਰ ਦੇ ਉੱਤੇ, ਇਹਨਾਂ 70 ਸਾਲ ਪੋਚਾ ਮਾਰਿਆ ਤੇ ਝਾੜੂ ਮਾਰਿਆ। ਤਰਨ ਤਾਰਨ ਸਰੋਵਰ ਕਿੱਡਾ ਵੱਡਾ ਹੈ, ਦੁਨੀਆਂ ਵਿੱਚ ਸਭ ਤੋਂ ਵੱਡਾ ਸਰੋਵਰ ਕਿਹੜਾ ਹੈ? ਤਰਨ ਤਾਰਨ ਸਾਹਿਬ ਸਰੋਵਰ ਆ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ। 70 ਸਾਲ ਇਹਨਾਂ ਇਹਦੀ ਪਰਿਕਰਮਾ ਵਿੱਚ ਝਾੜੂ ਦੀ ਤੇ ਪੋਚੇ ਦੀ ਸੇਵਾ ਕੀਤੀ ਇਸ ਮਹਾਂਪੁਰਸ਼ ਨੇ। ਤੇ ਜਪਜੀ ਸਾਹਿਬ ਪੜਦਾ ਹੀ ਰਹਿੰਦਾ ਸੀ, ਜਿੰਨਾ ਚਿਰ ਝਾੜੂ ਪਸੇਰਨਾ ਪੋਚਾ ਮਾਰਨਾ ਉਹਨਾਂ ਚਿਰ ਜਪਜੀ ਸਾਹਿਬ ਰਸਨਾ ਤੋਂ ਕਦੀ ਨਹੀਂ ਸੀ ਗਿਆ। ਮੈਂ ਕਹਿਣ ਲੱਗਾ ਸਾਂ 70 ਸਾਲ ਦੀ ਸੇਵਾ ਕਰਕੇ ਲੋਕਾਂ ਵਿੱਚ ਪਿਆਰ ਇੰਨਾ ਹੋ ਗਿਆ ਕਿ ਜਿੰਨੇ ਆਉਣਾ ਇੰਨਾ ਸੇਵਾਦਾਰ ਚਿਹਰਾ ਦਗ ਦਗ ਕਰਦਾ ਸੀ, ਪੈਰਾਂ ਤੇ ਡਿੱਗ ਪੈਣਾ ਤੇ ਅਸੀਸਾਂ ਵੀ ਦਿੰਦੇ ਸੀ ਲੋਕਾਂ ਨੂੰ ਵੀ ਤੈਨੂੰ ਰੱਬ ਚੇਤੇ ਆਵੇ, ਗੁਰੂ ਨਾਨਕ ਪਾਤਸ਼ਾਹ ਦੇ ਘਰ ਸੇਵਾ ਕਰਦੇ ਸੀ। ਇੱਕ ਦਿਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣੇ ਵਿਦਿਆਰਥੀਆਂ ਦੇ ਨਾਲ ਤਰਨ ਤਾਰਨ ਸਾਹਿਬ ਦਰਸ਼ਨ ਕਰਨ ਆਏ ਤੇ ਪਤਾ ਇਹਨਾਂ ਨੂੰ ਵੀ ਸੀ ਇੱਥੇ ਇੱਕ ਬਖਸ਼ੀ ਬੜੀ ਰੂਹ ਰਹਿੰਦੀ ਆ, ਨਾਮ ਜਪਣ ਵਾਲੀ ਰੂਹ ਰਹਿੰਦੀ। ਬਾਬਾ ਜੀ ਨੂੰ ਮਿਲ ਪਏ, ਅੱਗੋ ਜਾ ਕੇ ਬਾਬਾ ਜੀ ਸੇਵਾ ਕਰਨ ਰਹੇ ਸੀ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਅਜੇ ਨੌਜਵਾਨ 40 ਕੁ ਸਾਲ ਦੀ ਉਮਰ ਸੀ ਤੇ ਉਹਨਾਂ ਦੀ ਉਮਰ ਉਸ ਵੇਲੇ 70 ਸਾਲ ਸੀ। ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਇੱਥੇ ਕਾਲੀ ਧੌਲੀ ਦਾ ਮੈਂ ਪ੍ਰਮਾਣ ਆਪ ਜੀ ਨੂੰ ਦੇਣ ਲੱਗਾ। ਬਾਬਾ ਜੀ 40 ਸਾਲ ਦੇ ਤੇ ਬਾਬਾ ਭਾਗ ਸਿੰਘ 70 ਸਾਲ ਦੇ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਨੇ ਆਖਿਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਪਿਆਰ ਦੇ ਵਿੱਚ ਆਣ ਕੇ ਜਦੋਂ ਫਤਿਹ ਬੁਲਾਈ ਨਾ ਬਾਬਾ ਭਾਗ ਸਿੰਘ ਨੂੰ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਨੇ ਇੱਕ ਬਚਨ ਪੁੱਛਿਆ, ਇਹ ਤੁਹਾਡੀ ਸੁਰਤ ਮੰਗੂਗਾ, ਜਰਾ ਉੱਥੇ ਬੈਠ ਜਾਓ, ਜਾਓ ਆਪ ਜੀ ਦੀ ਇਕਾਗਰਤਾ ਮੰਗੂਗਾ ਇਹ ਬਚਨ ਜਿਹੜਾ ਮੈਂ ਕਰਨ ਲੱਗਾ, ਸੁਚੇਤ ਹੋਇਓ। ਬਾਬਾ ਬਚਨ ਗੁਰਬਚਨ ਸਿੰਘ ਸਾਹਿਬ ਕਹਿਣ ਲੱਗੇ, ਬਾਬਾ ਜੀ ਫਤਿਹ ਬੁਲਾ ਕੇ ਕਹਿਣ ਲੱਗੇ, ਮੈਂ ਇੱਕ ਆਪ ਜੀ ਨੂੰ ਗੱਲ ਪੁੱਛਾਂ। ਬਾਬਾ ਭਾਗ ਸਿੰਘ ਸਾਹਿਬ ਨੂੰ ਕਹਿਣ ਲੱਗੇ, ਮੈਂ ਇੱਕ ਆਪ ਜੀ ਨੂੰ ਬਚਨ ਪੁੱਛਾਂ। ਕਹਿੰਦੇ ਜੀ ਪੁੱਛੋ। ਬਾਬਾ ਭਾਗ ਸਿੰਘ ਸਾਹਿਬ ਬੜੇ ਲੰਬੇ ਉੱਚੇ ਜਵਾਨ ਸੀ, ਕਹਿੰਦੇ ਪੁੱਛੋ ਗੁਰਬਚਨ ਸਿੰਘ, ਕਿਉਂਕਿ ਛੋਟੀ ਉਮਰ ਦੇ ਸੀ ਨਾ ਗੁਰਬਚਨ ਸਿੰਘ, ਪੁੱਛ। ਕਹਿੰਦੇ 70 ਸਾਲ ਸੁਣਿਆ ਹੈ ਤੁਹਾਨੂੰ ਇੱਥੇ ਝਾੜੂ ਮਾਰਦਿਆਂ ਨੂੰ ਹੋ ਗਏ, ਜਪਜੀ ਸਾਹਿਬ ਪੜਦਿਆਂ ਨੂੰ ਹੋ ਗਏ, ਬਾਬਾ ਜੀ ਮੈਨੂੰ ਦੱਸੋਗੇ ਮਨ ਦੀ ਕੀ ਅਵਸਥਾ ਹੈ ਤੁਹਾਡੇ ਦੀ ਇਸ ਵੇਲੇ? ਮਨ ਇਸ ਵੇਲੇ ਮਨ ਕਿੰਨੇ ਕੁ ਰੰਗ ਵਿੱਚ ਆ, ਮਨ ਕਿੱਥੇ ਕੁ ਟਿਕਿਆ ਹੈ? 70 ਸਾਲ ਤੋਂ ਝਾੜੂ ਮਾਰਦੇ ਹੋ, ਜਪਜੀ ਪੜਦੇ ਹੋ, ਮਨ ਦੀ ਅਵਸਥਾ ਕੀ ਹੈ? ਤੇ ਗੁਰਮੁਖ ਪਿਆਰਿਓ, ਜ਼ਿੰਦਗੀ ਡਿੱਡਾ ਹੌਕਾ ਲੈ ਕੇ ਬਾਬੇ ਭਾਗ ਸਿੰਘ ਸਾਹਿਬ ਨੇ ਆਖਿਆ ਗੁਰਬਚਨ ਸਿੰਘ, ਤੂੰ ਪੁੱਛ ਲਿਆ ਸੱਚ? ਕੋਈ ਪੁੱਛਦਾ ਇਹ ਗੱਲ? ਤੁਸੀਂ ਕਦੀ ਕਿਸੇ ਨੂੰ ਮਿਲਦੇ ਹੋ, ਕਦੀ ਪੁੱਛਦੇ ਹੋ ਮਨ ਦੀ ਅਵਸਥਾ ਕੀ ਕੀ ਕਹਿੰਦੇ ਹੋ? ਜੇ ਕਿਸੇ ਦੇ ਘਰ ਜਾਓ ਤੇ ਸੋਭਾ ਕਿੰਨੇ ਦਾ ਹੈ, ਜੇ ਆ ਗੱਡੀ ਕਿੰਨੇ ਦੀ ਆਈ, ਆ ਮੁੰਦਰੀ ਕਿੰਨੇ ਦੀ ਬਣੀ, ਆ ਚੈਨੀ ਕਿੰਨੇ ਦੀ, ਸਾਡੀ ਤੇ ਇਹੋ ਹੀ ਬੋਲੀ ਆ। ਕਿੱਡੇ ਕਰਮਾਂ ਵਾਲੀ ਰੂਹ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛਿਆ, ਬਾਬਾ 70 ਸਾਲ ਤੋਂ ਇੱਥੇ ਸੇਵਾ ਕਰਦਾ ਹੈ, ਮੈਨੂੰ ਦੱਸ ਤੇਰੇ ਮਨ ਦੀ ਕੀ ਅਵਸਥਾ ਵਾ? ਤੇ ਉਹਨੇ ਵੀ ਜ਼ਿੰਦਗੀ ਜਿੱਡਾ ਹੌਕਾ ਲੈ ਕੇ ਆਖਿਆ, ਗੁਰਬਚਨ ਸਿੰਘ ਜੇ ਤੂੰ ਪੁੱਛ ਲਿਆ ਹੈ ਨਾ, ਤੇ ਮੈਂ ਇੱਕ ਅਸੂਲ ਬਣਾਇਆ ਵਾ ਕਿ ਜਦੋਂ ਮੈਨੂੰ ਕੋਈ ਜਿਹੜੀ ਗੱਲ ਪੁੱਛੇ ਮੈਂ ਉਦੋਂ ਸੱਚ ਦੱਸ ਦੇਣਾ। ਉਹਨਾਂ ਕਹਿੰਦੇ ਦੱਸੋ। ਤੇ ਕਹਿਣ ਲੱਗਾ, ਜਦੋਂ ਤੂੰ ਮੈਨੂੰ ਆਣ ਕੇ ਫਤਿਹ ਬੁਲਾਈ ਹੈ ਨਾ ਗੁਰਬਚਨ ਸਿੰਘ, ਮੈਨੂੰ ਤੂੰ ਚੰਗਾ ਨਹੀਂ ਲੱਗਾ। ਧਿਆਨ ਦਿਓ, ਇਹ ਮੇਰੇ ਮਨ ਦੀ ਅਵਸਥਾ ਵਾ, ਤੂੰ ਮੈਨੂੰ ਚੰਗਾ ਨਹੀਂ ਲੱਗਾ। ਆਖਿਆ ਜੀ ਕਿਉਂ? ਕਹਿਣ ਲੱਗੇ, ਮੈਨੂੰ ਉਹ ਚੰਗੇ ਲੱਗਦੇ ਜਿਹੜੇ ਮੇਰੇ ਪੈਰਾਂ ਤੇ ਮੱਥਾ ਟੇਕਦੇ ਨੇ। ਨਹੀਂ ਪਤਾ ਲੱਗਾ ਅਜੇ, ਮੈਨੂੰ ਉਹ ਚੰਗੇ ਲੱਗਦੇ ਨੇ ਜਿਹੜੇ ਮੈਨੂੰ ਪੱਥਰ ਟੇਕਦੇ ਨੇ, ਮੈਨੂੰ ਫਤਿਹ ਬੁਲਾਉਣ ਵਾਲਾ ਚੰਗਾ ਨਹੀਂ ਉਹ ਲੱਗਾ। ਤੇ ਬਾਬਾ ਗੁਰਬਚਨ ਸਿੰਘ ਸਾਹਿਬ ਫਿਰ ਕਹਿਣ ਲੱਗੇ, ਬਾਬਾ 70 ਸਾਲ ਤੋਂ ਝਾੜੂ ਮਾਰਦਾ, ਅਜੇ ਰੋਗੀ ਹੈ, ਅਜੇ ਮੱਥਾ ਟਿਕਾਉਣ ਦਾ, ਪੂਜਾ ਕਰਾਉਣ ਦਾ ਅੰਦਰਲਾ ਕੋੜ ਨਹੀਂ ਦੂਰ ਹੋਇਆ। ਤੇ ਫਿਰ 70 ਸਾਲ ਦੇ ਬਜੁਰਗ ਨੇ ਜਦੋਂ ਹੌਕਾ ਲੈ ਕੇ ਆਖਿਆ, ਗੁਰਬਚਨ ਸਿੰਘਾ, ਜੇ ਤੂੰ ਪੁੱਛ ਲਿਆ, ਤੈਨੂੰ ਪਤਾ ਲੱਗ ਗਿਆ ਕਿ ਮੇਰੇ ਅੰਦਰ ਕੋੜ ਪਿਆ ਵਾ, ਤੇ ਉਹ ਕੋੜ ਮਟਾਉਣ ਵਾਲਾ ਗੁਰੂ ਅਰਜਨ ਦੇਵ ਸਾਹਿਬ ਬੈਠਾ ਈ, ਤੂੰ ਗੁਰੂ ਦਾ ਅੰਮ੍ਰਿਤਧਾਰੀ ਸਿੱਖਿਆ, ਕਰ ਮੇਰੀ ਅਰਦਾਸ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ, ਮੇਰਾ ਇਹ ਕੋੜ ਠੀਕ ਹੋ ਜੇ, ਤੇ ਮੈਨੂੰ ਉਹ ਬੰਦਾ ਪਿਆਰਾ ਲੱਗੇ ਜਿਹੜਾ ਆਣ ਕੇ ਆਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। فتح مینو متھا ٹیکن والے نہ چنگے لگن مینو وہ چنگے لگن جڑے پرمیشور دی بلائی ہوئی فتح بلاؤندے نے تے پھر بابے گربچن سنگھ صاحب نے پرکرما جی کھلو کے دھن گرو ارجن دیو مہاراج پرتخ سدگرو دے ہر دے چرنا وچ بینتی کیتی صاحب ان نے 70 سال تہاڈے گھر سیوا کیتی ہے جب جی صاحب پڑھیا وا اس اپنے سیوک نو آرام دے دیو تے کہندے نے اس دن تو بابا بھاگ سنگھ صاحب ایک ایسی برتی دے مالک بن گئے کہ جنہیں دوروں آنا انہوں اتھے ہاتھ جوڑ کے آخنا واہگرو جی کا خالصہ واہگرو جی کی فتح متھا ٹکاؤن دی عادت ہٹ گئی یہ نہیں کہ 70 سال وچ پایا نہیں جا سکتا کسے ویلے بھی گھٹنا گھٹ سکتی ہے کسے ویلے بھی بخشش ور سکتی ہے بابا فرید جی نو گرو امرداس صاحب کہندے فریدا کالی تولی کالے والا نال تولے والا نال صاحب سدا ہے صاحب بزرگ پنے وچ بھی مل سکتا ہے کالیا وچ بھی مل سکتا ہے مگر میں ایک آپ جی نو بےنتی کرا پھر ہوں تسی اس سوچ وچ نہ رہ جانا کہ جے بزرگ چ بھی مل جاتا ہے تو آپ ہوں نہیں جپنا بزرگی چ جپ لیں گے نہیں نہیں ہوں تو پرمیشور کی بندگی کرنی شروع کرو تو میرے صاحب جی دے کالی تولی صاحب سدا ہے کدو جی جے کو چیت کرے جے کو جے کوئی اونوں چیتے کرے تے چیت دا مطلب چیتے کرے ہاں جی ہاں جی
1: اپنا لایا پدم نہ لگئی جے لوچے سب کوئے
0: اس وچن وال دھیان دیو کہندے جڑا پرم پتا پرمیشور ہے نا تیریاں کوشش کر کے نہیں ملنا اپنا لایا پدم نہ لگئی وہ کتے چھوٹا جا نہیں کہ جے تم اونوں اپنی کوشش نہ اپنی چترائی نہ پاونا پاویں تے تم اونوں پا لے نا نا جے لوچے سب کوئے اپن لیا جے ملے سب کو پاگٹ ہوئے سب کو جے اپنے کر کے ملتا ہوئے تو سارے لوکی پاگاں والے بن جان سارے لوکی رب دی پراپتی کر لین رب کنہ نو ملتا وا جنہاں تے گرو دی بخشش ہوندی جنہاں تے گرو دی جیو آتما نام جپدی آپے ساجے آپے رنگے آپے نظر کرے نانک کامن کنتے پاوے آپے ہی راوے اے کھیل سادا او دا اپنا ہی ہاں یہ تو جیو آتما نے تے امرت ویلے اٹھنا وا ساری رات سمرن کرنا ہے رات دوس کے کوکنے کبو کے سنے پکار جدو اے رات دن اٹھو گا امرت ویلے نام جپو گا تے میر او دی ہوگی امرت ویلے بولیا ببیا تاندر سنی پکار پھر میگے نو فرمان ہوا ورسو کرپا پھر اتو فرمان ہوگا کہ پیاس دا ماریا ادے اتنے کرپا ہوئے می پوے اتنے بھی بابا جی کہندے نے اپن لیا اپن لایا پرم نہ لگئی جے لوچے سب کوئے جے سارے لوچ لین کہ پرمیشور میرے کر کے مل جنا وا نہیں کوشش نہ نہیں ملنا میر نال ملنا ہے کوشش نہ نہیں ملنا کدے نہ ملنا ہے پھر ایک بار گج کے آکو کدے نال ملنا ہے بخشش نال ملنا ہے اودی نا ہاں جی
1: ایہو پرم پیالا خصم کا جے پاوے تے دے
0: ہن پیار دی گل ہے آکھو ستنام سری اے جڑا پریم دا پیالہ اے پرم پیالہ خصم کا بولو جی اے پرم پیالہ پیالہ شبد آیا جے پیالہ آ پیالے اپاں ہور منہ نوں لائے نے ہور وی پیالے ساڈے منہ نوں لگے نے اوتھے فری ماؤنٹ کتھا کر کے اٹھیا ریڈیو دے اتوں تے اک سکھ کہندا جی تسی ٹیلی فون آیا کہندا شراب شراب شراب بڑی کدے کدے گرو گرنتھ صاحب دے وچ لکھیا شراب پینی نہیں گی تے میں کہیا پھر توں دکھا دے کتھے لکھیا کہ پینی آ میں تے 50 جگہ تے تینوں دکھا دوں گا کہ بھنگ مچھلی سرا پان جو جو پرانی کھائے جو جو برت تیرتھ برت کیے سبے ستل جائے وہ سارے برتے چل جاندے نے جڑا نام جپدا پاویں کچھ کردا وا جے منہ نوں شراب لگدی آ وہ پاویں کنا نیتنیمی اوہدا برتھا چلیا جاندا ہے کنے ہور بچنے گربانی دے وچ آن کے ایسا مد مول نہ پیتی جے کا پار وسائے جت پیتے خسم وسرے درگے ملے سجائے کنے بانی دے وچ شبد لکھے نے تے ایک گرو نانک پاتشاہ نے جدو کارو بادشاہ نے آخیا نا مہاراج مینوں اپدیش بخشو جیون کتنا مبارک ہوئے تے میرے ستگرو نے اتے ایک بچن آخیا پیے پیالے پیے گج کے بولو پیے یہ طرح لگتا ساڈے وچ کوئی ایہو جہا نہیں بیٹھا جڑا پیندا ہے پھر بھی کوئی ہوا تو گرو بخش دو پیے پیالے اور کھائے کباب کباب میں نے میٹ آ ہڈیاں چپتے جڑے پیے پیالے اور کھائے کباب دیکھو رے لوگا جو ہوتے خراب انہوں دی گنتی گرو نانک نے خراب وچ کیتی ہے کہ انہوں دا جیون خراب ہو گیا ہے انہوں دا جیون برباد ہو گیا ہے جنہوں نے پیالیا نو منہ لا لیا وا تے میرے ستگرو گریب نواز ایتھے کہندے نے اے جڑا نام روپی پرم دا پیالہ نا اے پرم پیالہ خسم کا بولو جی اے پرم پیالا جے پاوے تیں دے اے تے جڑا اونوں چنگا لگدا ہے جڑا منگ کردا ہے امرت ویلے اٹھ کے کہندا صاحبا آ میں بھوک کر

0: ਪਿਰਮ ਦਾ ਪਿਆਲਾ ਪਿਆਰਿਓ, ਜਿਹੜੇ ਉਹਨੂੰ ਚੰਗੇ ਲੱਗਦੇ ਉਹਨਾਂ ਨੂੰ ਪਿਆਉਂਦਾ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ। ਹਾਂਜੀ,
1: ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ।
0: ਇਹ ਸਲੋਕ ਕੱਲ ਵਿਚਾਰਾਂਗੇ, ਸਮਾਂ ਹੋ ਗਿਆ। ਅੱਜ ਆਪ ਜੀ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਬਚਨ ਜੋ ਸਰਵਣ ਕੀਤਾ ਹੈ, ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਜਿਸ ਵੇਲੇ ਵੀ ਕਿਸੇ ਨੇ ਪੁੱਛਿਆ ਮਹਾਂਪੁਰਸ਼ਾਂ ਨੂੰ ਜੀ ਸਵੇਰਾ ਕਦੋਂ ਹੋਊਗਾ, ਸਵੇਰਾ ਰਾਤ ਕਦੋਂ ਮੁੱਕੂਗੀ, ਕਿਸੇ ਨੇ ਪੁੱਛਿਆ ਜੀ ਰਾਤ ਇਹ ਅਗਿਆਨਤਾ ਦੀ ਰਾਤ ਕਦੋਂ ਮੁੱਕੂਗੀ, ਤੇ ਉਹਨਾਂ ਨੇ ਆਖਿਆ ਜਦੋਂ ਜਾਗ ਉੱਠੇਗਾ ਉਦੋਂ ਹੀ ਰਾਤ ਮੁੱਕ ਜੂ, ਜਦੋਂ ਜਾਗੋ ਉਦੋਂ ਹੀ ਸਵੇਰਾ, ਜਦੋਂ ਜਾਗੋ ਉਦੋਂ ਹੀ ਸਵੇਰਾ। ਤੁਸੀਂ ਕਦੀ 12 ਵਜੇ ਰਾਤ ਨੂੰ ਉੱਠ ਕਲੋ, ਸਵੇਰਾ ਹੀ ਹੋਇਆ ਹੁੰਦਾ। ਗੁਰਮੁਖ ਪਿਆਰੇ, ਰਾਤ ਤਾਂ ਮੁੱਕਣਾ ਚਾਹੁੰਦੀ, ਅਸੀਂ ਨੀ ਮੁਕਾਉਣਾ ਚਾਹੁੰਦੇ, ਗੁਰੂ ਮੇਰਾ ਬਖਸ਼ਿਸ਼ ਕਰਦੇ। ਤੁਸੀਂ ਕਿਸੇ ਵੇਲੇ ਵੀ ਪਰਮੇਸ਼ਵਰ ਨੂੰ ਪਾ ਸਕਦੇ ਹੋ। ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਪ੍ਰੋਗਰਾਮ ਬਣਾਇਆ, ਜੇ ਤੁਹਾਡੇ ਵਿੱਚੋਂ ਕੋਈ ਰੂਹਾਂ ਤਿਆਰ ਹੋ ਗਈਆਂ ਅੰਮ੍ਰਿਤ ਛਕਣ ਲਈ, ਤੇ ਫਿਰ 29 ਤਰੀਕ ਨੂੰ ਅੰਮ੍ਰਿਤ ਵੇਲੇ ਅੰਮ੍ਰਿਤ ਦਾ ਬਾਟਾ ਇਸ ਸਥਾਨ ਦੇ ਉੱਤੇ ਹਰ ਵਾਰ ਤੁਸੀਂ ਦਾਸ ਨੂੰ ਸੇਵਾ ਬਖਸ਼ ਦਿਓ। ਐਰਕਾਂ ਵੀ ਝੋਲੀ ਵਿੱਚ ਕੁਝ ਨਾਮ ਪਾਓ, 2, 4, 5, 10 ਸਿੱਖਾਂ ਦੇ, ਆਪਾਂ ਖੁਸ਼ੀਆਂ ਲੈ ਕੇ ਜਾਈਏ ਆਪ ਜੀ ਦੀਆਂ, ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਕੇ। ਮੇਰਾ ਵੀ ਆਉਣਾ ਸਫਲ ਹੋ ਜੇ, ਦੀਵਾਨ ਲੱਗਣੇ ਖੁਸ਼ ਸਫਲ ਹੋ ਜਾਣ, ਮੇਰਾ ਸਤਿਗੁਰੂ ਕਿਰਪਾ ਕਰੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ, ਭੁੱਲਾਂ ਨਾ ਚਿਤਾਰਨੀਆਂ। ਅਸੀਸ ਦਿਓ, ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।

0: ਸਹਿਵੰ ਗੁਰਪਦ ਸਾਧ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਕਰੋ ਕਿਰਪਾ ਜੀ ਆਦ ਸੱਚ ਜੁਗਾਦ
2: ਸੱਚ ਨਾਨਕ ਹੋਸੀ ਭੀ ਸੱਚ
0: ਫਿਰ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਦਾ ਸਦਕਾ, ਰਹਿਮਤ ਦਾ ਸਦਕਾ ਆਪ ਜੀ ਗੁਰਮੁਖ ਮਾਈ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਦਦਾਰ ਕਰਨ ਲਈ ਮਨ ਵਿਚ ਫੁਰਨਾ ਬਣਾ ਕੇ ਭੱਟ ਇਕ ਸ਼ਬਦ ਬੜਾ ਪਿਆਰਾ ਕਹਿੰਦਾ, ਸੋ ਕਹੋ ਟਲ ਗੁਰ ਸੇਵ ਹੈ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਦੁਖ ਜਾਏ। ਧਿਆਨ ਦਿਓ ਇਕਾਗਰਤਾ ਨਾਲ, ਸੁਤੇ ਸਿੱਧ ਕਈ ਵਾਰ ਪੜ੍ਹਦੇ ਆ ਇਹ ਵਚਨ, ਧਿਆਨ ਨਹੀਂ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਭ ਤੋਂ ਵੱਡਾ ਦੁੱਖ ਕਿਹਨੂੰ ਆਖਿਆ। ਗੁਰਮੁਖ ਪਿਆਰਿਓ ਆਪਣੀ ਸੁਰਤ ਨੂੰ ਜਗਾ ਕੇ ਗੁਰੂ ਦੀ ਸ਼ਰਨ ਵਿਚ ਬੈਠਿਆ ਕਰੋ। ਗੁਰੂ ਗ੍ਰੰਥ ਸਾਹਿਬ ਦੇ ਵਿਚ ਜੰਮਣ ਮਰਨਾ ਵੱਡਾ ਵਿਛੋੜਾ, ਜੰਮਣ ਮਰਨਾ ਵੱਡਾ ਵਿਛੋੜਾ, ਸਭ ਤੋਂ ਵੱਡਾ ਵਿਛੋੜਾ, ਸਭ ਤੋਂ ਵੱਡਾ ਦੁੱਖ। ਗੁਰਬਾਣੀ ਦੇ ਵਿਚ ਸਭ ਤੋਂ ਵੱਡੀ ਸਜ਼ਾ ਦੱਸੀ ਆ ਜੰਮਣਾ ਤੇ ਮਰਨਾ। ਇਹ ਜੰਮਣ ਤੇ ਮਰਨ ਦਾ ਦੁੱਖ ਜਿਹੜਾ ਕਿਤੇ ਵੀ ਨਹੀਂ ਮਿਟਦਾ। ਭੱਟ ਕਹਿੰਦਾ ਹੈ, ਜੇ ਕਦੀ ਗੁਰੂ ਦੇ ਦੀਦਾਰ ਹੋ ਜਾਣ ਜੀਵ ਆਤਮਾ ਨੂੰ, ਦਰਸ਼ਨ ਪਰਸੇ ਹੈ ਗੁਰੂ ਕੇ ਜਨਮ ਮਰਨ ਦੁੱਖ ਜਾਏ, ਜੰਮਣ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ। ਤੇ ਆਪ ਜੀ ਉਸ ਸਤਿਗੁਰੂ ਪੂਰੇ ਦੇ ਦਰਸ਼ਨ ਕੀਤੇ ਨੇ ਆਣ ਕੇ, ਜਿਹਦੇ ਦੀਦਾਰ ਕੀਤਿਆਂ ਤੋਂ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਇੱਕ ਜਨਮ ਦੀ ਨਹੀਂ। ਕਦੀ ਧਿਆਨ ਦਿਆ ਕਰੋ ਇੱਕ ਇੱਕ ਬਚਨ ਵੱਲ, ਜਨਮ ਜਨਮ ਦੀ ਕੱਟੀ ਹੈ, ਜਨਮ ਜਨਮ ਦੀ ਮੈਲ ਜਿਹੜੀ ਲੱਗੀ ਆ, ਜਨਮ ਜਨਮ ਦੇ ਵਿਯੋਗਾਂ ਦੇ ਵਿਛੋੜੇ ਦੀ ਮੈਲ ਜਿਹੜੀ ਲੱਗੀ, ਸਤਿਗੁਰੂ ਦੇ ਹਜ਼ੂਰੀ ਵਿਚ ਆਣ ਕੇ ਸੱਤਾ ਬਲਵੰਡ ਇਹ ਬਚਨ ਕਹਿ ਰਹੇ ਨੇ, ਹੋਵੇ ਸਿਵਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਉਸ ਗੁਰੂ ਵੱਲ ਨੇਤਰ ਚੁੱਕੋ, ਸਤਿਗੁਰੂ ਗਰੀਬ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਕ ਰਸ ਹੋ ਕੇ ਪੜੀਏ ਗੁਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੁੜ ਜਾਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਚਨ ਨੂੰ ਸਮਝੋ। ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਮੇਰਾ ਗੁਰ ਮੇਰਾ ਗੁਰ ਪੂਰਾ ਸੁਖ ਦਾਤਾ, ਮੇਰਾ ਪੂਰਾ ਗੁਰੂ ਜਿਹੜਾ ਹੈ ਕਾਹਦਾ ਦਾਤਾ ਹੈ ਜੀ? ਸਾਰੇ ਆਖੋ ਕਾਹਦਾ? ਸੁੱਖਾਂ ਦਾ ਦਾਤਾ ਹੈ, ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਣੀ ਪਾਈਏ। ਇੱਥੇ ਕਹਿੰਦੇ ਨੇ ਮੇਰਾ ਜਿਹੜਾ ਪੂਰਾ ਗੁਰੂ ਆ ਸੁੱਖਾਂ ਦਾ ਦਾਤਾ ਹੈ। ਤੇ ਅਗਲੇ ਬਚਨ ਵੱਲ ਮੈਂ ਆਪ ਜੀ ਦੀ ਤਵੱਜੋ ਦੇਵਣੀ ਚਾਹੁੰਦਾ। ਕਹਿੰਦੇ ਬੰਧਨ ਕਾਟ ਕਰੇ ਮਨ ਨਿਰਮਲ, ਕਿਹੜੇ ਬੰਧਨ ਨੇ ਜਿਨ੍ਹਾਂ ਨੂੰ ਕੱਟ ਕੇ ਉਹ ਗੁਰੂ ਮਨ ਨੂੰ ਨਿਰਮਲ ਕਰਦਾ ਹੈ, ਪਵਿੱਤਰ ਕਰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਜਦੋਂ ਤੁਸੀਂ ਇਹ ਬਚਨ ਪੜ੍ਹਦੇ ਹੋ, ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਤਾਰੇ ਬਸਰੇ ਹਿਰਦੇ ਗੁਰਚਰਨ ਬਿਆਰੇ। ਤੇ ਅੱਗੇ ਜਾ ਕੇ ਮੇਰੇ ਸਤਿਗੁਰੂ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਆ ਜੇ ਬੰਧਨ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਲੀਨਾ ਦਾ ਇੱਥੇ ਮਤਲਬ ਲੀਨ ਹੋ ਗਿਆ, ਕਾਹਦੇ ਵਿੱਚ? ਕਾਮ ਕ੍ਰੋਧ ਲੋਭ ਤੇ ਮੋਹ ਦੇ ਵਿੱਚ ਮਨ ਹੋ ਗਿਆ ਲੀਨ, ਐਸਾ ਫਸ ਗਿਆ। ਕਹਿੰਦਾ ਇਤੋਂ ਤੇ ਬਾਹਰ ਹੋਇਆ ਹੀ ਨਹੀਂ ਜਾ ਸਕਦਾ, ਮੋਹ ਤੇ ਛੱਡਿਆ ਹੀ ਨਹੀਂ ਜਾ ਸਕਦਾ। ਕੋਈ ਕਹਿੰਦਾ ਜੀ ਕਾਮ ਬਹੁਤ ਬਲੀ ਆ, ਇਹ ਛੱਡਿਆ ਹੀ ਨਹੀਂ ਜਾ ਸਕਦਾ। ਕੋਈ ਕਹਿੰਦਾ ਜੀ ਮੇਰਾ ਗੁੱਸਾ ਹਟਦਾ ਹੀ ਨਹੀਂ। ਕੋਈ ਕਹਿੰਦਾ ਲੋਭ ਮੇਰੇ ਕੋਲੋਂ ਛੱਡਿਆ ਹੀ ਨਹੀਂ ਜਾਂਦਾ। ਐਸਾ ਲੀਨ ਹੋ ਗਿਆ, ਇਹਦੀ ਗੁਲਾਮੀ ਵਿੱਚ ਫਸ ਗਿਆ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਜਦੋਂ ਲੀਨ ਹੀ ਹੋ ਗਿਆ ਤੇ ਹੋਰ ਕੋਈ ਚਾਰਾ ਹੀ ਨਾ ਰਿਹਾ, ਤੇ ਫਿਰ ਗੁਰੂ ਦੀ ਸ਼ਰਨ ਵਿੱਚ ਆਣ ਕੇ ਇਹਨੇ ਹੱਥ ਜੋੜ ਕੇ ਆਖਿਆ ਇੱਕ ਕੋਟ ਪੰਚ ਸਿੱਖ ਦਾਰਾ ਪੰਚੇ ਮੰਗੇ ਹਾਲਾ। ਸਤਿਗੁਰੂ ਇੱਕ ਐਸੇ ਕਿਲੇ ਦੇ ਵਿੱਚ ਮੈਂ ਰਹਿ ਰਿਹਾ ਜਿਹਦੇ ਵਿੱਚ ਪੰਜ ਸਿੱਖਦਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਪੰਜੇ ਹੀ ਮੇਰੇ ਕੋਲੋਂ ਆਣ ਕੇ ਮਾਮਲਾ ਮੰਗਦੇ ਨੇ। ਆਖੋ ਸਤਨਾਮ ਸ੍ਰੀ ਪੰਚੇ ਮੰਗੇ ਹਾਲਾ, ਜਿਵੇਂ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਣ ਦੁਖਾਲਾ। ਹੇ ਮਹਾਰਾਜ ਇੰਨਾ ਦੁਖੀ ਕਰਦੇ ਨੇ, ਇਤਨਾ ਦੁਖੀ ਕਰਦੇ ਨੇ, ਮੈਂ ਕਿਸੇ ਦੀ ਜ਼ਮੀਨ ਵੀ ਨਹੀਂ ਬੋਈ, ਇਹ ਪੰਜੇ ਆਣ ਕੇ ਮੇਰਾ ਜੋ ਕੁਝ ਹੁੰਦਾ ਲੁੱਟ ਕੇ ਲੈ ਜਾਂਦੇ ਨੇ। ਹਰ ਕੇ ਲੋਗਾ ਮੌਕੋ ਨੀਤ ਡਸੇ ਪਟਵਾਰੀ, ਹਰੀ ਦੇ ਲੋਗੋ ਸਤਸੰਗਿਓ ਮੈਨੂੰ ਇੱਕ ਇੱਕ ਨਿਤ ਹਰ ਦਿਹਾੜੇ ਮਨ ਰੂਪੀ ਪਟਵਾਰੀ ਇਹਨਾਂ ਪੰਜਾਂ ਦੀ ਫੌਜ ਲੈ ਕੇ ਆਣ ਕੇ ਸਭ ਕੁਝ ਲੁੱਟ ਕੇ ਲੈ ਜਾਂਦਾ ਹੈ, ਤੇ ਮਹਾਰਾਜ ਮੇਰੀ ਕਿਤੇ ਪੇਸ਼ ਨਹੀਂ ਜਾਂਦੀ। ਤੇ ਹੁਣ ਵਾਸਤਾ ਪਾਇਆ ਸੋ ਉੱਪਰ ਪੂਜਾ ਕਰ ਮੈਂ ਗੁਰ ਪੈ ਪਕਾਰਿਆ। ਪਹਿਲੀ ਗੱਲ ਤੇ ਜਿਹਨੂੰ ਇਹ ਸੁੱਧ ਆ ਜਾਏ, ਜਿਹਨੂੰ ਇਹ ਚੇਤਾ ਆ ਜਾਏ ਕਿ ਗੁਰੂ ਕੇ ਪਿਆਰਿਓ ਮੈਂ ਲੁੱਟਿਆ ਜਾ ਰਿਹਾ, ਮੈਂ ਇਸ ਗੱਲ ਦਾ ਪਤਾ ਵੀ ਕਿਨੂੰ ਲੱਗਾ। ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਥਾਂ ਤੇ ਤੀਸਰੇ ਬਾਪੂ ਨੇ ਬਚਨ ਕੀਤਾ ਇਕਾਗਰਤਾ ਬਖਸ਼ਿਓ ਇਸ ਦੇਹੀ ਅੰਦਰ ਪੰਚ ਚੋਰ ਵਸੇ। ਬੋਲੋ ਇਸ ਦੇਹੀ ਅੰਦਰ ਕਿਹੜੇ ਕਿਹੜੇ ਜੀ? ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਇਹ ਪੰਜ ਚੋਰ ਵਸਦੇ ਨੇ ਇਸ ਦੇਹੀ ਵਿੱਚ। ਮਗਰ ਪਤਾ ਕਿਨੂੰ? ਘਰ ਦੇ ਵਿੱਚ ਤੇ ਕੋਈ ਚੋਰ ਆ ਜਾਏ ਤੇ ਉਹਦੀ ਰਬਟ ਲਿਖਾਉਣ ਜਾਂਦੇ ਆ ਜੀ ਮੇਰੇ ਘਰ ਚੋਰੀ ਹੋ ਗਈ, ਚੋਰ ਆ ਗਿਆ। ਹਾਲਾਂਕਿ ਕੀ ਚੀਜ਼ ਚੁੱਕੀ? ਟੀਵੀ ਚੁੱਕ ਲਿਆ, $500 ਦਾ ਹੋਊ, $1000 ਦਾ ਹੋਊ, ਉਹਦੀ ਰਿਪੋਰਟ ਤੇ ਕਰਾਉਣੇ ਆ। ਮਗਰ ਜਿਸ ਘਰ ਵਿੱਚ 24 ਘੰਟੇ ਪੰਜ ਚੋਰ ਲੱਗੇ ਨੇ, ਕਦੀ ਇਹਦੀ ਰਿਪੋਰਟ ਲਿਖਾਉਣ ਗਏ ਹੋ? ਕਦੀ ਆਖਿਆ ਜੇ ਜਾ ਕੇ ਹਰ ਕੇ ਲੋਗਾ ਮੌਕੋ ਨੀਤ ਦੱਸੇ ਪਟਵਾਰੀ, ਕਦੀ ਰੋਏ ਹੋ ਗੁਰੂ ਦੇ ਅੱਗੇ? ਕੋਈ ਬੱਚੀ ਦੱਸੇ, ਕੋਈ ਭਰਾ ਦੱਸੇ, ਕੋਈ ਗੁਰਮੁਖ ਪਿਆਰਾ ਦੱਸੇ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੇ ਆਖਿਆ ਉੱਪਰ ਪੂਜਾ ਕਰ ਮੈਂ ਗੁਰ ਪੈ ਪਕਾਰਿਆ। ਮੈਂ ਬਾਹਾਂ ਖੜ ਲਈਆਂ ਉੱਚੀਆਂ, ਬਾਹਾਂ ਉਦੋਂ ਖੜੀਆਂ ਕਰੀਦੀਆਂ ਜਦੋਂ ਹਾਰ ਜਾਈਏ। ਆਖੋ ਸਤਨਾਮ ਸ੍ਰੀ, ਚੇਤਾ ਕਰਿਓ ਜਦੋਂ ਜੰਗ ਹੁੰਦੀ ਆ ਦੋਵਾਂ ਪਾਸਿਆਂ ਤੋਂ, ਉਹਨਾਂ ਚਿਰ ਗੋਲੀ ਚੱਲਦੀ ਰਹਿੰਦੀ ਜਦੋਂ ਦੋਵਾਂ ਪਾਸਿਆਂ ਤੋਂ ਬਾਹਾਂ ਨਾ ਕੋਈ ਖੜੀਆਂ ਕਰੇ। ਜੰਗ ਦਾ ਅਸੂਲ ਆ ਕਿ ਇੱਕ ਪਾਸੇ ਵਾਲਾ ਬਾਹਾਂ ਖੜੀਆਂ ਕਰਦੇ ਤੇ ਦੂਸਰੇ ਪਾਸੇ ਨੂੰ ਜੰਗ ਬੰਦ ਕਰਨੀ ਪੈਂਦੀ। ਇੱਥੇ ਵੀ ਬਾਬਾ ਕਬੀਰ ਕਹਿੰਦੇ ਜਦੋਂ ਮੇਰੀ ਕੋਈ ਪੇਸ਼ਨਾ ਇਹਨਾਂ ਪੰਜਾਂ ਦੇ ਨਾਲ ਗਈ, ਇਹ ਪੰਜ ਬੜੇ ਵੱਡੇ ਮਹਾਂਬਲੀ ਗੁਰਬਾਣੀ ਦੇ ਵਿੱਚ ਦੱਸੇ ਨੇ, ਕਾਮ ਕ੍ਰੋਧ ਮਹਾਂ ਵੱਡ
ਦੁੰਦਰ ਤੇ ਮਨ ਮਵਾਸੀ ਰਾਜਾ, ਉੱਥੇ ਮਨ ਰਾਜਾ ਬਣ ਕੇ ਬਿਠਾ। ਬੜੇ ਬੜੇ ਸੂਰਮੇ ਨੇ ਕਾਮ ਤੇ ਕ੍ਰੋਧ ਕਿਸੇ ਨੂੰ ਅੰਦਰ ਲੱਗਣ ਹੀ ਨਹੀਂ ਦਿੰਦੇ, ਕਿਤੇ ਸੁਰਤ ਅੰਦਰ ਆਉਣ ਹੀ ਨਹੀਂ ਦਿੰਦੇ, ਤੇ ਕਹਿੰਦੇ ਨੇ ਫਿਰ ਮੈਂ ਬਾਹਾਂ ਖੜੀਆਂ ਕਰਕੇ ਆਪਣੇ ਗੁਰੂ ਦੇ ਅੱਗੇ ਪੁਕਾਰ ਕੀਤੀ, ਸਾਹਿਬਾ ਮੈਂ ਹਾਰ ਗਿਆ ਈ, ਉੱਪਰ ਭੁਜਾ ਕਰ। ਭੁਜਾ ਕਹਿੰਦੇ ਨੇ ਬਾਹਾਂ ਨੂੰ, ਕਹਿੰਦੇ ਮੈਂ ਇਤਰਾ ਬਾਹਾਂ ਖੜੀਆਂ ਕਰ ਲਈਆਂ ਅੰਮ੍ਰਿਤ ਵੇਲੇ, ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਧਾਵਾਂ ਮਾਰ ਕੇ ਰੋਪਿਆ, ਹਰ ਕੇ ਲੋਗਾ ਮੌਕੋ ਨੀਤ ਡਸੇ ਪਟਵਾਰੀ, ਉੱਪਰ ਭੁਜਾ ਕਰ ਮੈਂ

ਭਾਰੀ ਦਾ ਮਤਲਬ ਬਚਾ ਲਿਆ, ਭਾਰੀ ਦਾ ਮਤਲਬ ਸਾਰੇ ਦੱਸੋ, ਜਦੋਂ ਮੈਂ ਬਾਹਾਂ ਖੜੀਆਂ ਕਰਕੇ ਆਪਣੇ ਗੁਰੂ ਦੇ ਅੱਗੇ ਤਰਲਾ ਪਾਇਆ, ਹੇ ਮੇਰੇ ਸਾਹਿਬਾ ਮੈਂ ਹਾਰ ਗਿਆ, ਮੇਰੇ ਕੋਲ ਇਹ ਪੰਜ ਕਾਬੂ ਨਹੀਂ ਆਉਂਦੇ, ਪੰਜ ਬਖਾਦੀ ਇੱਕ ਗਰੀਬਾ ਇਹ ਪੰਜ, ਮੈਂ ਇੱਕ ਪੰਜ ਬਖਾਦੀ ਇੱਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੇ ਯਾਰ ਬਹੁਤ ਸੰਤਾਵੇ ਆਇਓ ਸ਼ਰਨ, ਹੇ ਸਤਿਗੁਰੂ ਤੇਰੀ ਸ਼ਰਨ ਵਿਚ ਆ ਰਿਹਾ, ਕਰ ਕਰ ਹਾਰਿਓ ਅਨਕ ਬਹੁ ਭਾਤੀ, ਇਹ ਛੋਡੇ ਕਤਹੂ ਨਾਹੀ, ਇੱਕ ਬਾਤ ਸੁਣਤਾ ਕੀ ਓਟਾ, ਸਾਧ ਸੰਗਤ ਮਿਟ ਜਾਈ। ਹੇ ਸਤਿਗੁਰੂ ਇੱਕ ਗੱਲ ਸੁਣ ਕੇ ਆਇਆ ਕਿ ਤੇਰੀ ਸ਼ਰਨ ਵਿਚ ਆਇਆ, ਪੰਜ ਖਹਿੜਾ ਛੱਡ ਦਿੰਦੇ ਨੇ, ਇਸ ਕਰਕੇ ਮੈਂ ਤੇਰੀ ਪਨਾਹ ਵਿਚ ਆਇਆ। ਤੇ ਜਦੋਂ ਜੀਵ ਆਤਮਾ ਦੀ ਪਨਾਹ ਵਿਚ ਆਣ ਕੇ ਬੇਨਤੀ ਕਰਦੀ ਆ, ਜੋਦੜੀ ਕਰਦੀ, ਸਗਲ ਦਵਾਰ ਕੋ ਛੱਡ ਕੇ ਗਹਿ ਤੁਹਾਰੋ ਦਵਾਰ, ਬਾਏ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਦੋਂ ਇਹ ਤਰਲਾ ਪਾਉਂਦੀ ਆ ਜੀਵ ਆਤਮਾ, ਤੇ ਫਿਰ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਫਿਰ ਬੰਧਨ ਕਾਟ ਮੁਕਤ ਗੁਰ ਕੀਨਾ। ਆਖਿਆ ਜੀ ਫਿਰ ਪੰਜੇ ਜਦੋਂ ਇੱਕ ਵਾਰ ਤੇ ਬੰਧਨ ਕੱਟਦੇ ਆਪਾਂ, ਇੱਥੇ ਗੁਰੂ ਪਿਆਰੇ ਕੋਈ ਭੈਣ ਬੱਚੀ ਕੱਲ ਕਹਿ ਰਹੀ ਸੀ ਕਿ ਜਿੰਨਾ ਚਿਰ ਗੁਰੂ ਦੀ ਸੰਗਤ ਵਿਚ ਬੈਠੀ ਦਾ ਉਹਨਾਂ ਚਿਰ ਤੇ ਇਤਨਾ ਲੱਗਦਾ ਵੀ ਗੁਰੂ ਦੀ ਕਿਰਪਾ ਹੋ ਗਈ, ਹੁਣ ਨਹੀਂ ਕੋਈ ਖਤਰਾ, ਗੁਰੂ ਨਾਨਕ ਪਾਤਸ਼ਾਹ ਦੀ ਪਨਾਹ ਵਿਚ ਆ ਗਏ, ਮੇਰਾ ਸਤਿਗੁਰੂ ਬਚਾ ਲੂਗਾ। ਮਗਰ ਦੋ ਮਿੰਟ ਬਾਅਦ ਜਦੋਂ ਇੱਥੋਂ ਬਾਹਰ ਨਿਕਲਦੇ ਆ ਤੇ ਉਹੋ ਹੀ ਕ੍ਰੋਧ, ਉਹੋ ਹੀ ਹੰਕਾਰ, ਉਹੋ ਹੀ ਈਰਖਾ, ਉਹੋ ਹੀ ਦਵੈਤ, ਉਹੋ ਹੀ ਸੋਹਲੇ ਗਾਉਣ ਲੱਗ ਪੈਂਦੇ ਆ। ਗੁਰਮੁਖ ਪਿਆਰਿਓ, ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਬੜੇ ਪਿਆਰ ਦੇ ਬਚਨ ਨੇ, ਕਹਿੰਦੇ ਨੇ, ਦੁੱਖ ਸੁੱਖ ਕਰਤ ਜਨਮ ਫੁੰਨ ਮੂਆ, ਚਰਨ ਕਮਲ ਗੁਰ ਆਸ਼ਰਮ ਦੀਆ। ਇਹ ਦੁੱਖ ਸੁੱਖ ਦੇ ਵਿਚ ਕਾਮ ਕਰੋ ਲੋਭ ਮੋਹ ਹੰਕਾਰ ਦੇ ਬੰਧਨਾਂ ਦੇ ਵਿਚ ਜੀਵ ਆਤਮਾ ਮਰਦੀ ਰਹਿੰਦੀ ਆ, ਤੇ ਗੁਰੂ ਫਿਰ ਆਪਣੇ ਚਰਨ ਕਮਲ ਰੂਪੀ ਆਸ਼ਰਮ ਵਿਚ ਜਗ੍ਹਾ ਦੇ ਦਿੰਦਾ। ਜਦੋਂ ਕੋਈ ਚਰਨਾਂ ਵਿਚ ਉਹਦੀ ਸੁਰਤ ਟਿਕ ਜਾਂਦੀ ਆ, ਫਿਰ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ, ਫਿਰ ਜਦੋਂ ਉਹਦੇ ਪ੍ਰਤਾਪ ਦੇ ਵਿਚ ਜੀਵ ਆਤਮਾ ਜੁੜ ਜਾਂਦੀ ਆ, ਫਿਰ ਇਹ ਜਮ ਦੂਤ ਉਹਦਾ ਖਹਿੜਾ ਛੱਡ ਜਾਂਦੇ ਨੇ। ਆਓ ਮੇਰੇ ਸਤਿਗੁਰੂ ਦੇ ਚਰਨਾਂ ਵਿਚ ਉਹ ਸ਼ਬਦ ਆਖੀਏ, ਗੁਰਪੁਰਾ ਸੁਖ ਦਾਤਾ

ਇੱਕ ਵਾਰ ਨੀਲੇ ਦੇ ਘੋੜੇ ਦੇ ਉੱਤੇ 7.5 ਫੁੱਟ ਉੱਚਾ ਕੱਦ, ਚਿੱਟੀ ਹੀਰਿਆਂ ਨਾਲ ਮੜੀ ਕਲਗੀ, ਹੱਥ ਉੱਤੇ ਚਿੱਟਾ ਬਾਜ, ਨੀਲਾ ਬਾਣਾ, ਚਿੱਟਾ ਦਸਤਾਰਾ ਤੇ ਮੇਰੇ ਸਤਿਗੁਰੂ ਦਾ ਪਾਵਨ ਸਰੂਪ ਆਪਣੇ ਨੇਤਰਾਂ ਵਿੱਚ ਕਲਪਤ ਕਰਕੇ ਗੁਰ

0: ਅੱਜ ਤੱਕ ਬੜੇ ਵੀ ਵਲੀ ਪੀਰ ਪੈਗੰਬਰ ਧਰਤੀ ਦੇ ਉੱਤੇ ਆਏ, ਉਹਨਾਂ ਨੂੰ ਧਰਤੀ ਦੇ ਪੀਰ ਆਖਿਆ ਹੈ, ਮਗਰ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭਾਈ ਆਨੰਦ ਲਾਲ ਸਾਹਿਬ ਦੀ ਪਾਰਖੂ ਅੱਖ ਪਤਾ ਕੀ ਲਿਖਦੀ ਆ, ਹਰ ਦੋ ਆਲਮ ਸ਼ਾਹ, ਬੋਲੋ ਹਰ ਦੋ ਆਲਮ ਦਾ ਮਤਲਬ ਹੁੰਦਾ ਲੋਕ, ਆਲਮ ਦਾ ਮਤਲਬ ਕੀ ਹੁੰਦਾ ਹੈ ਲੋਕ, ਤੇ ਦੋ ਲੋਕ, ਲੋਕ ਤੇ ਪਰਲੋਕ, ਕਹਿੰਦੇ ਸ਼ਾਹ ਦਾ ਮਾਇਨਾ ਹੁੰਦਾ ਮਾਲਕ, ਸ਼ਾਹ ਕਹਿੰਦੇ ਨੇ ਦੋ ਜਹਾਨ ਦਾ ਮਾਲਕ ਆ, ਹਰ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਹਰ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ, ਉਹ ਦੋ ਜਹਾਨ ਦਾ ਮਾਲਕ ਆ, ਤੁਹਾਡਾ ਪਿਓ ਸਾਡਾ ਪਿਓ ਹਮਰਾ ਠਾਕੁਰ ਸਭ ਤੇ ਉੱਚਾ, ਕਦੀ ਫਖਰ ਕਰਿਆ ਕਰੋ, ਪਤਾ ਨੀ ਕਿਉਂ ਸਿੱਖ ਡਿੱਗ ਪਿਆ ਪੈਰਾਂ ਭਾਰ, ਇਹ ਕਿਉਂ ਪੈਰਾਂ ਹੇਠ ਰੁਲ ਰਿਹਾ ਏ, ਜਿਹਦਾ ਪਿਓ ਏਡਾ ਵੱਡਾ ਹੋਵੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ ਤੇ ਤਬਾਰਕ ਭੂਖ ਕੈਸੀ, ਏਡਾ ਵੱਡਾ ਪਿਓ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਹੋਵੇ ਤੇ ਉਹਦੀ ਕੌਮ ਅੱਜ ਰੁਲਦੀ ਫਿਰੇ, ਇਹ ਬਦ ਕਿਸਮਤੀ ਆ। ਗੁਰੂ ਦੇਵ ਸਿੱਖੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਤੇ ਤਤਪਰ ਖਾਲਸਾ ਬਣ ਕੇ ਤੁਸੀਂ ਵੀ ਆਖਿਆ ਕਰੋ ਕਿ ਮੇਰੀ ਆਈਡੀ ਦਿੱਤੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿ ਜੇ ਧਰਤੀ ਤੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਣਾ ਵਾ ਤੇ ਅੰਮ੍ਰਿਤਧਾਰੀ ਸਿੱਖ ਨੂੰ ਵੇਖ ਲੋ, ਖਾਲਸਾ ਮੇਰੋ ਰੂਪ ਹੈ। ਕੋਈ ਕਹਿ ਸਕਦਾ ਹੋਰ ਦੁਨੀਆਂ ਦਾ ਬੰਦਾ, ਕੋਈ ਦੁਨੀਆਂ ਦੀ ਕੌਮ ਦਾ ਹੋਰ ਬੰਦਾ ਕਹਿ ਸਕਦਾ ਰੱਬ ਮੇਰੇ ਵਰਗਾ ਵਾ? ਇੱਥੇ ਗੁਰੂ ਸਾਹਿਬ ਨੇ ਆਖਿਆ ਮੇਰੀ ਆਈਡੀ, ਆਪਣੀ ਆਈਡੀ ਦੇ ਦਿੱਤੀ ਕਿ ਜੇ ਦੁਨੀਆਂ ਦੇ ਉੱਤੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਵੇਖਣਾ ਵਾ ਤੇ ਅੰਮ੍ਰਿਤਧਾਰੀ ਸਿੱਖ ਨੂੰ ਵੇਖ ਲੈ, ਖਾਲਸਾ ਮੇਰੋ, ਬੋਲੋ ਗੱਜ ਕੇ ਫਖਰ ਵਿੱਚ ਆਣ ਕੇ ਆਖੋ ਖਾਲਸਾ ਮੇਰੋ, ਕਿਉਂਕਿ ਖਾਲਸੇ ਮੈਂ ਹੂੰ ਕਰੂੰ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕਿਹੋ ਸਤ ਸਤ ਸੰਗਾ, ਤੇ ਮੁੱਖ ਹੈ ਅੰਗਾ ਦਾ ਵੀ ਕਦੀ ਖਿਆਲ ਕਰਿਓ। ਕਿਸੇ ਬੰਦੇ ਦਾ ਮਰਡਰ ਹੋ ਜਾਏ, ਉਹਦੀ ਡੈਡ ਬੋਡੀ ਸੜਕ ਦੇ ਉੱਤੇ ਡਿੱਗੀ ਪਈ ਹੋਵੇ, ਧਿਆਨ ਦਿਓ ਤੇ ਉਹਦਾ ਸਿਰ ਨਾਲ ਹੋਵੇ ਤੇ ਪਛਾਣੋਗੇ ਕਿਹਦੀ ਬੋਡੀ ਹੈ? ਪਛਾਣੀ ਜਾ ਸਕਦੀ ਹੈ? ਇੱਥੋਂ ਬੈਡ ਡੈਡ ਬੋਡੀ ਦੇ ਨਾਲ ਸਿਰ ਨਾ ਹੋਵੇ ਤੇ ਆਪਾਂ ਆਖਾਂਗੇ ਪਤਾ ਨੀ ਕਿਹਦੀ ਆ, ਮਗਰ ਗੁਰੂ ਦੇ ਸਿੱਖੋ ਇਹ ਸਿਰ ਨਾਲ ਹੋਇਆ ਤੇ ਵੇਖਣ ਵਾਲੇ ਨੇ ਕਹਿਣਾ ਇਹ ਸਿੱਖ ਦੀ ਬੋਡੀ ਆ, ਇਹ ਖਾਲਸਾ ਮੇਰੋ ਮੁੱਖ ਹੈ ਅੰਗਾ, ਮੇਰਾ ਮੂੰਹ ਆ ਖਾਲਸਾ। ਇੰਨਾ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਾਂ ਨਾਲ ਕੀਤਾ ਹੈ ਤੇ ਉਸ ਪਿਓ ਦੇ ਪੁੱਤਰ, ਉਹ ਪੂਰਨ ਪੁਰਖ ਵਿਧਾਤਾ ਪਰਮੇਸ਼ਵਰ ਦੇ ਪੁੱਤ ਬਣਨਾ, ਆਪਾਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ, ਸੰਸਾਰ ਵਿੱਚ ਕੋਈ ਸਾਡੇ ਵਰਗਾ ਨਹੀਂ। ਸੰਸਾਰ ਵਿੱਚ ਅਸੀਂ ਇਹ ਨੀ ਕਹਿੰਦੇ ਕਿ ਅਸੀਂ ਹੰਕਾਰ ਕਰਦੇ ਆ ਕਿ ਅਸੀਂ ਸਭ ਤੋਂ ਉੱਚੇ ਆ, ਮਗਰ ਨਾ ਨਿਮਰਤਾ ਵਿੱਚ ਰਹਿ ਕੇ ਨੀਚ ਕਹਾਏ ਊਚ ਘਰ ਪਾਈ, ਆਪਸ ਕੋ ਜੋ ਜਾਣੇ ਨੀਚਾ ਸਹੁ ਗਣੀਏ ਸਭ ਤੇ ਉੱਚਾ। ਸਤਿਗੁਰੂ ਨੇ ਆਪਾਂ ਨੂੰ ਬਣਾਇਆ ਹੀ ਉੱਚੇ ਆ, ਕੀੜੇ ਨੀਕੀ ਕੀੜੀ ਮੈਂ ਕੱਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ, ਸਤਿਗੁਰੂ ਨੇ ਥਾਪੜਾ ਦਿੱਤਾ ਹੈ ਸਾਨੂੰ ਕਿ ਗੁਰੂ ਦੇ ਸਿੱਖਾ ਅੰਮ੍ਰਿਤ ਛਕ ਕੇ ਤੂੰ ਮੇਰਾ ਸਰੂਪ ਹੋ ਗਿਆ ਹੈ। ਆਓ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨਾਲ ਜਿੰਨੇ ਮੇਰੇ ਭੈਣ ਭਰਾ ਜੇ ਸਾਰੇ ਜੁੜੋ, ਰੀੜ ਦੀ ਹੱਡੀ ਸਿੱਧੀ ਕਰੋ, ਇੱਕ ਰਸ ਹੋ ਕੇ ਇੱਕ ਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਮੁਬਾਰਕ ਚਰਨਾਂ ਦੇ ਉੱਤੇ ਆਪਣਾ ਮਸਤਕ ਰੱਖ ਦਿਓ ਤੇ ਜਪੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: Judo.

ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੰਦਰੋਂ ਨਾਭੀ ਚੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਉਜਲੇ ਮੁੱਖ ਹੋ ਜਾਣਗੇ। ਲੋਕ ਪ੍ਰਲੋਕ ਦੇ ਵਿਚ ਸਹਾਈ ਹੋਣ ਵਾਲਾ ਪਰਮ ਪਿਤਾ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਆਪ ਜੀ ਨੇ ਨਾਮ ਜਪਿਆ ਹੈ। ਮੇਰਾ ਸਤਿਗੁਰੂ ਕਿਰਪਾ ਕਰੇ, ਤੁਹਾਡੇ ਮੇਰੇ ਸਾਰਿਆਂ ਦੇ ਅੰਦਰ ਇਹ ਵਸ ਜਾਵੇ, ਮੁੱਖੋਂ ਹਰ ਹਰ ਸਭ ਕੋ ਕਹੇ। ਬੋਲੋ ਮੁੱਖੋਂ ਹਰ ਹਰ, ਮੂੰਹ ਤੋਂ ਤੇ ਸਾਰੇ ਕਹਿੰਦੇ ਨੇ, ਮਗਰ ਵਿਰਲੇ ਹਿਰਦੇ ਵਸਾਇਆ, ਵਿਰਲੇ ਨੇ ਜਿਨ੍ਹਾਂ ਦੇ ਇੱਥੇ ਵਸ ਜਾਂਦਾ ਹੈ ਤੇ ਜਿਨ੍ਹਾਂ ਦੇ ਇੱਥੇ ਵਸ ਜਾਂਦਾ ਹੈ। ਸਾਹਿਬ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ, ਜੀ ਜਿਨ੍ਹਾਂ ਦੇ ਹਿਰਦੇ ਚ ਵਸ ਜਾਂਦਾ ਹੈ? ਕਹਿੰਦੇ ਨਾਨਕ ਜਿਨਕੇ ਹਿਰਦੇ ਵਸਿਆ। ਬੋਲੋ ਨਾਨਕ ਜਿਨਕੇ, ਇਹ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਵਿਚ ਵਸ ਗਿਆ। ਮੋਖ ਮੁਕਤ ਤਿੰਨ ਪਾਇਆ, ਮੋਖ ਮੁਕਤ ਉਹਨਾਂ ਨੂੰ ਮੋਕਸ਼ ਦੇ ਦੁਆਰੇ ਖੁੱਲ ਗਏ ਜਿਨ੍ਹਾਂ ਦੇ ਹਿਰਦੇ ਵਿਚ 24 ਘੰਟੇ ਧੜਕਣ ਨਾਲ ਜੁੜ ਗਿਆ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

0: ਗੁਰੂ ਕਿਰਪਾ ਕਰੇ ਹਿਰਦੇ ਚ ਵਸ ਜਾਵੇ ਇਹ ਪਰਮੇਸ਼ਵਰ ਦਾ ਨਾਮ ਸਾਡੇ ਸਾਰਿਆਂ ਦੇ ਹਿਰਦੇ ਚ ਵਸੇ ਮੇਰਾ ਸਤਿਗੁਰੂ ਗਰੀਬ ਨਿਵਾਜ ਮੇਹਰਾਂ ਕਰੇ ਬਖਸ਼ਾ ਕਰੇ ਸਾਰਿਆਂ ਦੇ ਉੱਤੇ ਮੇਰਾ ਗਰੀਬ ਨਿਵਾਜ ਦਿਆਲ ਹੋਵੇ ਇਹ ਹਿਰਦੇ ਚ ਵਸ ਜਾਵੇ ਆਓ ਹੁਣ ਆਪਾਂ ਅਗਲੇ ਲੜੀਵਾਰ ਬਚਨ ਜੋ ਬਾਬਾ ਫਰੀਦ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ ਮੈਂ ਪਹਿਲੋਂ ਆਪ ਜੀ ਨੂੰ ਬੇਨਤੀ ਕਰਾਂ ਘਰਾਂ ਦੇ ਵਿਚ ਹੁਣ ਕੀ ਬੋਲਿਆ ਕਰਨਾ ਹੈ ਇਹ ਨਾ ਇੱਥੇ ਤੋਤੇ ਵਾਂਗੂ ਰਟਨ ਕਰੀਏ ਅਮਲ ਵਿਚ ਲਿਆਓ ਅਮਲ ਵਿਚ ਅਮਲ ਵਿਚ ਅਮਲ ਵਿਚ ਲਿਆਓ ਮੇਰੀਆਂ ਭੈਣਾਂ ਬੱਚੀਆਂ ਬਹੁਤ ਵੱਡੀ ਜਿੰਮੇਵਾਰੀ ਮੇਰੀਆਂ ਬੱਚੀਆਂ ਤੇ ਆਪਣੇ ਬੱਚਿਆਂ ਦਾ ਜੀਵਨ ਸਵਾਰਨ ਲਈ ਆਪਣੇ ਬੱਚਿਆਂ ਨੂੰ ਗੁਰਮੁਖ ਬਣਾਉਣ ਲਈ ਮਾਵਾਂ ਦਾ ਬੜਾ ਰੋਲ ਹੁੰਦਾ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੀ ਉਹ ਬੱਚੀਓ ਭੈਣੋ ਧੀਓ ਤੇ ਗੁਰਮੁਖੋ ਪਿਆਰਿਓ ਆਪਣੇ ਬੱਚਿਆਂ ਨਾਲ ਪੰਜਾਬੀ ਵਿਚ ਗੱਲ ਕਰੋ ਮਾਤਾ ਪੋਚੀ ਆਪਣੀ ਮਾਂ ਬੋਲੀ ਪੰਜਾਬੀ ਨਾ ਭੁੱਲੋ ਪੰਜਾਬੀ ਬੋਲਿਆ ਕਰੋ ਮੇਰਾ ਸਤਿਗੁਰੂ ਕਿਰਪਾ ਕਰੇ ਆਓ ਹੁਣ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਅਗਲੇ ਵਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਧੁਰ ਕੀ ਬਾਣੀ ਦੇ ਸਰਵਣ ਕਰੀਏ ਜੀ
1: ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ
0: ਬੜੇ ਪਿਆਰੇ ਵਚਨ ਨੇ ਜਿਨ ਲੋਇਣ ਲੋਇਣ ਕਹਿੰਦੇ ਅੱਖਾਂ ਨੂੰ ਕਿਹਨਾਂ ਨੂੰ ਕਹਿੰਦੇ ਜੀ ਅੱਖਾਂ ਨੂੰ ਗੱਜ ਕੇ ਸਾਰੇ ਆਖੋ ਪਤਾ ਲੱਗ ਜਾਵੇ ਕਿਹਨੂੰ ਕਹਿੰਦੇ ਨੇ ਲੋਇਣ ਲੋਇਣ ਜਿਨ ਲੋਇਣ ਜਗ ਮੋਹਿਆ ਜਿਹੜੀਆਂ ਜਵਾਨੀ ਦੇ ਵੇਲੇ ਅੱਖਾਂ ਦੇ ਵਿਚ ਡੋਰੇ ਸੀ ਕਦੀ ਸਾਰੇ ਜਗਤ ਨੂੰ ਆਪਣੇ ਵੱਲ ਖਿੱਚਦੀਆਂ ਸੀ ਬਾਬਾ ਫਰੀਦ ਜੀ ਕਹਿੰਦੇ ਅੱਜ ਉਹ ਜਦੋਂ ਪੁਰਾਣੀਆਂ ਹੋ ਗਈਆਂ ਅੱਖਾਂ ਥੱਕ ਗਈਆਂ ਅੱਖਾਂ ਕੱਲ ਆਪ ਜੀ ਨੇ ਸੁਣਿਆ ਸੀ ਨਾ ਕਿ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸ਼ਾਖ ਪਕੰਦੀ ਆਇਆ ਅਵਰ ਕਰੇਂਦੀ ਵਨ ਇਹ ਗੱਲ ਸੁਣਿਆ ਸੀ ਅੱਖਾਂ ਥੱਕ ਗਈਆਂ ਹੁਣ ਥੱਕੀਆਂ ਹੋਈਆਂ ਅੱਖਾਂ ਦੀ ਗੱਲ ਬਾਬਾ ਫਰੀਦ ਜੀ ਕਰਦੇ ਨੇ ਕਹਿੰਦੇ ਜਿਨ੍ਹਾਂ ਅੱਖਾਂ ਨੇ ਕਦੀ ਸੰਸਾਰ ਨੂੰ ਮੋਹਿਆ ਸੀ ਅੱਜ ਮੈਂ ਉਹ ਅੱਖਾਂ ਦੇਖੀਆਂ ਹਾਂਜੀ
1: ਕੱਜਲ ਰੇਖ ਨੇ
0: ਇਹ ਤਰ੍ਹਾਂ ਦੀ ਸਾਖੀ ਇੱਕ ਮਹਾਂਪੁਰਸ਼ਾਂ ਨੇ ਇਹਦੇ ਨਾਲ ਲਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿ ਬਾਬਾ ਫਰੀਦ ਜੀ ਬਾਜ਼ਾਰ ਦੇ ਵਿਚੋਂ ਦੀ ਰੋਜ਼ ਲੰਘਦੇ ਸੀ ਤੇ ਕੀ ਵੇਖਦੇ ਆ ਇੱਕ ਵੇਸਵਾ ਆਪਣੀ ਨੌਕਰ ਆਣੀ ਨੂੰ ਡੰਡਿਆਂ ਦੇ ਨਾਲ ਘੁੱਟ ਰਹੀ ਧਿਆਨ ਦਿਓ ਇਕਾਗਰਤਾ ਬਖਸ਼ਿਓ ਸੁਰਤ ਨੂੰ ਟਕਾ ਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਰਹਿਣਾ ਡਾਕਟਰ ਹਰਬੰਸ ਸਿੰਘ ਸਾਹਿਬ ਨੇ ਵੀ ਇਹ ਸਾਖੀ ਨਾਲ ਲਿਖੀ ਉਹ ਕਹਿੰਦੇ ਉਹ ਵੇਸਵਾ ਡੰਡੇ ਦੇ ਨਾਲ ਆਪਣੀ ਨੌਕਰਾਣੀ ਨੂੰ ਕੁੱਟ ਰਹੀ ਸੀ ਤੇ ਬਾਬਾ ਫਰੀਦ ਜੀ ਰਹਿਮ ਦਿਲ ਵਾਲੇ ਸਨ ਇਹਨੇ ਦਰਵਾਜੇ ਦੇ ਅੱਗੇ ਆਖਿਆ ਬੱਚੀਏ ਇਹਨੂੰ ਕਿਉਂ ਮਾਰਦੀ ਏ ਗਰੀਬਣੀ ਨੂੰ ਬਾਬਾ ਤੂੰ ਆਪਣਾ ਕੰਮ ਕਰ ਜਾ ਕੇ ਹੰਕਾਰ ਦੇ ਵਿਚ ਆਈ ਨੇ ਆਖਿਆ ਬਾਬੇ ਨੇ ਫਿਰ ਆਖਿਆ ਨਹੀਂ ਖੁਦਾ ਦੀਏ ਪਿਆਰੀਏ ਮੇਰੀ ਇਹ ਧੀਏ ਇਹਨੂੰ ਕਿਉਂ ਮਾਰਦੀ ਏ ਬਾਬਾ ਮੈਂ ਇਹਨੂੰ ਸੁਰਮਾ ਪੀਣ ਦੀ ਡਿਊਟੀ ਦਿੱਤੀ ਸੀ ਸੁਰਮਾ ਪੀਸਣ ਦੀ ਇਹਨੂੰ ਡਿਊਟੀ ਦਿੱਤੀ ਸਾਰਾ ਦਿਨ ਸੁਰਮਾ ਪੀਂਦੀ ਰਹੀ ਮਗਰ ਸੁਰਮਾ ਮੋਟਾ ਪੀਠਿਆ ਗਿਆ ਹੈ ਤੇ ਉਹ ਸਾਰਾ ਦਿਨ ਮੇਰੀਆਂ ਅੱਖਾਂ ਦੇ ਵਿਚ ਰੜਕਦਾ ਰਿਹਾ ਹੈ ਮੈਂ ਇਸ ਕਰਕੇ ਇਹਨੂੰ ਮਾਰ ਰਹੀ ਹਾਂ ਕਿ ਤੇਰੀ ਡਿਊਟੀ ਸੀ ਬਰੀਕ ਸੁਰਮਾ ਕਰਨਾ ਤੇ ਉਹ ਸੁਰਮਾ ਮੋਟਾ ਪਾਇਆ ਸਾਰੀਆਂ ਦਿਨ ਅੱਖਾਂ ਦੇ ਵਿਚ ਰੜਕਦਾ ਰਿਹਾ ਬਾਬਾ ਜੀ ਉਹ ਕਹਿੰਦੇ ਕੱਜਲ ਰੇਖ ਨੇ ਸਹਿੰਦੀਆਂ ਜਿਹੜੀਆਂ ਕਦੀ ਸੁਰਮੇ ਦਾ ਮੋਟਾ ਹੋਣਾ ਵੀ ਅੱਖਾਂ ਦੇ ਵਿਚ ਰੜਕਦਾ ਸੀ ਅੱਜ ਉਹਨਾਂ ਜਿਹੜੀਆਂ ਅੱਖਾਂ ਸੰਸਾਰ ਨੂੰ ਕਦੀ ਮੋਹਦੀਆਂ ਤੇ ਸੁਰਮਾ ਵੀ ਜਿਨ੍ਹਾਂ ਦੇ ਵਿਚ ਮੋਟਾ ਨਹੀਂ ਸੀ ਸਮਾਉਂਦਾ ਅੱਜ ਸੇ ਪੰਖੀ ਸੂਏ ਬਹਿਠ ਬਾਬਾ ਫਰੀਦ ਜੀ ਕਹਿੰਦੇ ਮੈਂ ਜੰਗਲ ਦੇ ਵਿਚੋਂ ਦੀ ਤੁਰਿਆ ਜਾਂਦਿਆਂ ਵੇਖਿਆ ਉਸੇ ਔਰਤ ਦੀ ਖੋਪਰੀ ਪਈ ਤੇ ਵਿਚੋਂ ਮਾਸ ਤਾਂ ਜਾਨਵਰਾਂ ਖਾ ਲਿਆ ਸੀ ਮਗਰ ਉਹਦੀ ਖੋਪਰੀ ਦੇ ਵਿਚ ਪੰਛੀਆਂ ਨੇ ਬਹਿ ਕੇ ਆਂਡੇ ਦਿੱਤੇ ਤੇ ਆਂਡਿਆਂ ਵਿਚੋਂ ਬੱਚੇ ਨਿਕਲੇ ਸੀ ਨਿੱਕੇ ਨਿੱਕੇ ਜਿਹੜੀ ਖੋਪਰੀ ਕਦੀ ਨਿੱਕਾ ਜਿਹਾ ਮੋਟਾ ਸੁਰਮੇ ਤੋਂ ਤੜਫਦੀ ਸੀ ਅੱਜ ਉਹਦੀ ਖੋਪਰੀ ਚ ਪੰਛੀਆਂ ਨੇ ਵਿਕੇ ਬੱਚੇ ਦਿੱਤੇ ਨੇ। ਇਸ ਕਰਕੇ ਇਸ ਸਰੀਰ ਦਾ ਕਦੀ ਮਾਣ ਨਾ ਕਰਿਓ, ਇਹ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਇਹ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ, ਇਹ ਪੁਰਾਣਾ ਹੋਣ ਵਾਲੀ ਚੀਜ਼ ਹੈ, ਇਹਦਾ ਕਦੀ ਮਾਣ ਨਾ ਕਰਨਾ। ਕੱਲ ਜਦੋਂ ਕਿਹੜੇ ਬੱਚੇ ਸੀ, ਅੱਜ ਜਵਾਨ ਹੋ ਗਏ ਨੇ, ਕਦੀ ਬਚਪਨ ਹੱਥ ਨਹੀਂ ਆਇਆ, ਕਦੀ ਜਵਾਨੀ ਹੱਥ ਨਹੀਂ ਆਈ, ਕਦੀ ਵਡੇਪਾ ਹੱਥ ਨਹੀਂ ਆਇਆ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ। ਸਭ ਹੀ ਮਾਨ ਹਰੀ ਦੇ ਭਜਨ ਤੋਂ ਬਿਨਾਂ ਨਾ ਜਵਾਨੀ ਕਿਸੇ ਕੰਮ ਆਈ, ਨਾ ਬਚਪਨ ਕਿਸੇ ਕੰਮ ਆਇਆ, ਤੇ ਨਾ ਵਡੇਪਾ ਕਿਸੇ ਕੰਮ ਆਇਆ, ਤਿੰਨੇ ਹੀ ਅਵਸਥਾ ਖਾਲੀ ਚਲੇ ਗਈਆਂ। ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਇੱਥੇ ਬਚਨ ਕਰਦੇ ਕਹਿੰਦੇ ਨੇ ਕਿ ਇਸ ਜਵਾਨੀ ਦਾ ਮਾਣ ਨਾ ਕਰਨਾ। ਵੇਖੋ ਕਦੀ ਅੱਖਾਂ ਦੇ ਵਿੱਚ ਸੁਰਮਾ ਵੀ ਰੜਕਦਾ ਸੀ, ਅੱਜ ਉਹਨਾਂ ਅੱਖਾਂ ਵਿੱਚ ਪੰਛੀਆਂ ਨੇ ਆਲਣੇ ਪਾਏ ਨੇ, ਕਦੀ ਹੰਕਾਰ ਨਾ ਕਰਿਓ। ਹਾਂਜੀ,
1: ਫਰੀਦਾ ਕੂ ਕਹਿੰਦਿਆਂ ਚਾ ਕਹਿੰਦਿਆਂ ਮੱਤੇ ਦਿੰਦਿਆਂ ਨਿੱਤ,
0: ਕੂ ਕਹਿੰਦਿਆਂ ਕਹਿੰਦਿਆਂ ਚੁੰਗੇਂਦਿਆਂ ਚੋਗਾ ਦਿੰਦਿਆਂ ਪਿਆਰ ਕਰਦਿਆਂ ਲਡਾਉਂਦਿਆਂ ਤੇ ਰੋਜ਼ ਗਲ ਵਿਚ ਲੈ ਕੇ ਮੱਤਾਂ ਦਿੰਦਿਆਂ ਦਿੰਦਿਆਂ ਕੋ ਕਹਿੰਦਿਆਂ ਚੁੰਗੇਂਦਿਆਂ ਮੱਤੀ ਦਿੰਦਿਆਂ ਨਿਤ ਨਿਤਾ ਪ੍ਰਤੀ। ਆ ਬਾਬੇ ਨਾਨਕ ਦੀ ਬਾਣੀ ਆਪਾਂ ਨੂੰ ਹੁਣ ਰੋਜ਼ ਮੱਤਾਂ ਦਿੰਦੀ, ਬੰਦਿਆ ਆਹ ਚੀਜ਼ ਖਾਣੀ ਆਹ ਚੀਜ਼ ਨਹੀਂ ਖਾਣੀ, ਬੰਦਿਆ ਆਹ ਚੀਜ਼ ਪੀਣੀ ਆਹ ਚੀਜ਼ ਨਹੀਂ ਪੀਣੀ, ਪਰ ਬੰਦਾ ਹਟ ਗਿਆ। ਤੁਸੀਂ ਸੋਚੋ ਆਪਣੇ ਅੰਦਰ ਝਾਤੀ ਮਾਰੋ ਕਿ ਇਤਨਾ ਵੇਖਣਾ ਇਤਨਾ ਨਹੀਂ ਵੇਖਣਾ। ਕਦੀ ਗੁਰੂ ਨਾਨਕ ਪਾਤਸ਼ਾਹ ਦੇ ਪੰਜਵੇਂ ਬਾਪੂ ਦੀ ਬਾਣੀ ਪੜੋ, ਜਿਹੜੇ ਰਹਿਤ ਮਰਜ਼ਾਦਾ ਦਾ ਆਪਾਂ ਢੰਡੋਰਾ ਪਿੱਟਦੇ, ਗੁਰੂ ਦੀ ਰਹਿਤ ਮਰਜ਼ਾਦਾ ਪੜ ਕੇ ਵੇਖੋ। ਪਰ ਤਰਿਆ ਰੂਪ ਨਾ ਪੇਖੇ, ਇਤਨਾ ਆਖੋਗੇ ਕਿ ਇਹ ਤੇ ਬਾਹਰਲੀ ਰਹਿਤ ਮਰਜ਼ਾਦਾ ਕਿਸੇ ਨੇ ਲਿਖੀ ਆ ਜੀ, ਇਹ ਕਿਹੜੀ ਗੁਰੂ ਨੇ ਲਿਖੀ, ਇਹ ਤੇ ਗੁਰੂ ਨਾਨਕ ਪਾਤਸ਼ਾਹ ਦੀ ਪੰਜਵੀਂ ਜੋਤ ਦਾ ਪਾਵਨ ਬਚਨ ਹੈ ਕਿ ਇਹਨਾਂ ਅੱਖਾਂ ਦੇ ਨਾਲ ਪਰਾਏ ਤਨ ਨੂੰ ਨਹੀਂ ਦੇਖਣਾ। ਪਰ ਤਰਿਆ ਰੂਪ ਨਾ ਪੇਖੇ ਨੇਤਰ, ਫਿਰ ਮੇਰੇ ਸਤਿਗੁਰ ਕਹਿੰਦੇ ਕਰਨਾ ਸੁਣੇ ਕਾਹੂ ਕੀ ਗੁਰੂ ਦੇ ਕਹੇ ਬਚਨੇ ਮੰਨ ਲਿਆ ਆਪਾਂ। ਜਿਨੇ ਮੇਰੇ ਭੈਣ ਭਰਾ ਬੈਠੇ ਹੋ, ਬੱਚੀਆਂ ਬੈਠੇ ਹੋ, ਸਾਰੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕੀ ਆਪਾਂ ਇਹ ਗੁਰੂ ਦੇ ਬਚਨ ਮੰਨ ਲੈ ਨੇ। ਕੂ ਕਹਿੰਦਿਆਂ ਚੁਗੇਂਦਿਆਂ ਮੱਤੀ ਦਿੰਦਿਆਂ ਨਿਤ ਨਿਤਾ ਪ੍ਰਤੀ ਗੁਰੂ ਨਾਨਕ ਦੇ ਘਰ ਆਉਂਦਾ ਏ ਤੇ ਮੇਰੇ ਸਤਿਗੁਰੂ ਨੂੰ ਤਰਲਾ ਪਾਉਂਦਾ, ਮੇਰੇ ਸਤਿਗੁਰੂ ਜੀ ਮੈਨੂੰ ਗੁਰਮਤ ਬਖਸ਼ੋ। ਰੋਜ਼ ਕਹਿੰਦੇ ਹੋ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਗੁਰਮਤ ਦਾਨ, ਤੇ ਇੱਕ ਸ਼ਬਦ ਅੱਗੇ ਜਾਂਦੇ ਕਹਿੰਦੇ ਹੋ ਵਿਵੇਕ ਦਾਨ, ਕਹਿੰਦੇ ਹੋ ਨਾ, ਇੱਕ ਵਾਰ ਬੋਲੋ ਕੀ ਕਹਿੰਦੇ ਆ। ਤੇ ਵਿਵੇਕ ਦਾ ਮਤਲਬ ਹੁੰਦਾ ਵਿਵੇਕ ਬੁੱਧੀ, ਨਿਰਮਲ ਬੁੱਧੀ ਮੈਨੂੰ ਬਖਸ਼ਿਸ਼ ਕਰੋ। ਤੇ ਗੁਰੂ ਦੀ ਇਹਦੇ ਨਾਲੋਂ ਨਿਰਮਲ ਬੁੱਧੀ ਕੀ ਹੋ ਸਕਦੀ ਆ ਕਿ ਅੱਖਾਂ ਨੂੰ ਪਵਿੱਤਰ ਰੱਖੀ, ਕੰਨਾਂ ਨੂੰ ਪਵਿੱਤਰ ਰੱਖੀ, ਜੀਭਾਂ ਦੇ ਨਾਲ ਪਰਮੇਸ਼ਵਰ ਦਾ ਨਾਮ ਜਪੀ, ਉਸ ਜਗ੍ਹਾ ਤੇ ਜਾਈ ਚਰਨ ਚੱਲੋ ਮਾਰਗ, ਫਿਰ ਮੰਨ ਲਿਆ ਗੁਰੂ। ਰੋਜ਼ ਕਹਿੰਦਾ ਚੁਗਲੀ ਨਾ ਕਰੀ, ਗੁਰੂ ਰੋਜ਼ ਕਹਿੰਦਾ ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ। ਕੀ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਕਦੀ ਖਿਲਾਰੇ ਹੋ, ਆਪਣੇ ਆਪ ਨੂੰ ਪੁੱਛੋ ਨੀ ਮੇਰੀ ਇਹ ਜਿੰਦੜੀਏ, ਮੈਂ ਕਿਸੇ ਦਾ ਬੁਰਾ ਨਹੀਂ ਕਰਦੀ, ਮੈਂ ਛੱਡਦਾ ਗੁਰੂ ਦੇ ਕਹਿਣ ਤੇ ਬੁਰਾ। ਬੇੜੇ ਤੇ ਉਹਨਾਂ ਦੇ ਪਾਰ ਹੋਣੇ ਨੇ ਗੁਰੂ ਦੇ ਪਿਆਰੇ ਹੋ, ਜਿਨ੍ਹਾਂ ਗੁਰੂ ਦੀ ਮੱਤ ਲਈ ਆ ਤੇ ਉਹਦੇ ਉੱਤੇ ਚੱਲੇ ਨੇ। ਕੇਵਲ ਸੁਣਨੀ ਨਹੀਂ, ਸੁਣਿਆ ਫਿਰ ਦੂਸਰੀ ਅਵਸਥਾ ਮੰਨਿਆ, ਸੁਣਿਆ ਤੇ ਫਿਰ ਉਹ ਗੁਰੂ ਦੇ ਬਚਨਾਂ ਨਾਲ ਮਨ ਕੀਤਾ ਭਾਓ ਮੈਨੇ ਪ੍ਰੇਮ। ਅਸੀਂ ਤੇ ਗੁਰੂ ਨੂੰ ਗੁਰਮੁਖ ਪਿਆਰੇ ਹੋ, ਜਿਤਨਾ ਹਜ਼ਾਰਾਂ ਸਾਲਾਂ ਤੋਂ ਟੱਲ ਖੜਕਾਉਣ ਵਾਲੇ ਪੰਡਿਤ ਕਦੀ ਮੰਦਰਾਂ ਦੇ ਵਿੱਚ ਆਉਂਦੇ ਸੀ, ਪ੍ਰਸ਼ਾਦ ਚੜਾਉਣੇ ਮੂਰਤੀ ਦੇ ਅੱਗੇ ਰੱਖ ਕੇ ਲੈ ਜਾਣੇ, ਨਾ ਮੂਰਤੀ ਨੇ ਦੁੱਧ ਪੀਣਾ, ਉਹ ਦੁੱਧ ਆਪ ਜਾ ਕੇ ਘਰ ਪੀ ਲੈਣਾ, ਆਣ ਕੇ ਟੱਲ ਖੜਕਾ ਲੈਣੇ ਤੇ ਕਹਿਣਾ ਅਸੀਂ ਪੂਜਾ ਕਰਕੇ ਆਏ। ਆਖੋ ਸਤਨਾਮ ਸ੍ਰੀ, ਬਾਹਰ ਦੇਵ ਪਖਾਲੀਏ, ਬਾਹਰੋਂ ਦੇਵ ਨੂੰ ਬਾਹਰ ਦੇ ਦੇਵਤਿਆਂ ਨੂੰ ਨਵਾਉਣਾ ਹੀ ਸਿੱਖਿਆ ਪੜਤਾ ਵਾਂਗ। ਆਪਾਂ ਵੀ ਗੁਰਦੁਆਰੇ ਆਉਣੇ ਆ, ਲੰਗਰ ਛਕਦੇ ਆ, ਇਹਨਾਂ ਗੁੱਸਾ ਨਾ ਕਰਨਾ ਕਿ ਰੋਜ਼ ਲੰਗਰ ਤੇ ਤਵਾ ਲਾਉਂਦਾ। ਮੇਰਾ ਕਹਿਣ ਦਾ ਮਕਸਦ ਇਹ ਆ ਕਿ ਗੁਰੂ ਕੋਲ ਜਿਤਨਾ ਦੇ ਆਏ ਹੋ ਨਾ ਮੇਰੇ ਹੋ ਵੀਰੋ, ਜਦੋਂ ਜਾਂਦੇ ਹੋ ਇਤਨਾ ਦੇ ਜਾਓ ਨਾ, ਕੁਛ ਤੇ ਤਬਦੀਲੀ ਹੋਵੇ। ਚੰਦਨ ਕਾ ਬਿਰਵਾ ਭਲਾ, ਬੇੜੇ ਹੋ ਟਾਕ ਭਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ। ਇੱਥੋਂ ਤੁਸੀਂ ਮੁੜੋ ਤੇ ਜਦੋਂ ਗੁਰੂ ਦੇ ਪਿਆਰਿਓ ਮੁੜ ਕੇ ਜਾਓ ਨਾ, ਤੇ ਤੁਹਾਨੂੰ ਮਿਲਣ ਵਾਲਾ ਕੋਈ ਆਪੇ ਹੀ ਪੁੱਛੇ ਵਾ ਤੂੰ ਕਿੱਥੋਂ ਆਏ, ਤੇਰੀ ਰਸਨਾ ਤੇ ਅੰਮ੍ਰਿਤ ਆ ਗਿਆ, ਤੇਰੀਆਂ ਅੱਖਾਂ ਵਿੱਚ ਸ਼ਰਮ ਆ ਗਈ, ਤੇਰੇ ਕੰਨ ਕਹਿੰਦੇ ਨੇ ਮੈਂ ਚੁਗਲੀ ਨਹੀਂ ਸੁਣਨੀ, ਤੇਰੇ ਹੱਥ ਕਹਿੰਦੇ ਨੇ ਮੈਂ ਸ਼ਰਾਬ ਨਹੀਂ ਫੜਨੀ, ਤੇਰਾ ਮੂੰਹ ਕਹਿੰਦਾ ਮੈਂ ਮਾਸ ਨਹੀਂ ਖਾਣਾ, ਆਖਰ ਤੂੰ ਆਇਆ ਕਿੱਥੋਂ ਆ। ਲੋਕੀ ਪੁੱਛਣ ਤੁਹਾਨੂੰ ਵੀ ਤੁਸੀਂ ਕਿੱਥੋਂ ਆਏ ਹੋ, ਤੇ ਤੁਸੀਂ ਫਿਰ ਬੜੇ ਮਾਣ ਨਾਲ ਆਖੋ ਮੈਂ ਆਪਣੇ ਗੁਰੂ ਕੋਲੋਂ ਆਇਆ, ਮੈਂ ਆਪਣੇ ਗੱਜ ਕੇ ਇੱਕ ਵਾਰ ਆਖੋ ਕਿੱਥੋਂ ਆਇਆ। ਜਦੋਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਸੁਦਰਸਨ ਰਾਜਾ ਮਿਲਿਆ ਨਾ, ਪਿਆਰ ਨਾਲ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵਲ ਨੈਨ ਰਾਜੇ ਦਾ ਭਣੇਵਾ ਸੀ ਇਹ ਸੁਦਰਸਨ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਦੀਨ ਦੁਨੀਆਂ ਦੇ ਮਾਲਕ ਸੰਗਲਾ ਦੀਪ ਗਏ ਨੇ ਨਾ, ਪਿਆਰ ਨਾਲ ਇਕਾਗਰਤਾ ਚ ਆਣ ਕੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਫੇਰ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਉਂਦੇ ਹੋ ਮੈਨੂੰ ਬਲ ਮਿਲਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਸੰਗਲਾ ਦੀਪ ਵਿਚ ਗਰੀਬ ਨਵਾਜ ਪਾਤਸ਼ਾਹ ਜਦੋਂ ਗਏ ਨੇ ਤੇ ਬਾਹਰ ਜਾ ਕੇ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਿਆ ਇਸ ਪਿੰਡ ਵਿਚ ਚਲਿਆ ਜਾ, ਸੁਣਨ ਵਾਲਾ ਬੜਾ ਪਿਆਰਾ ਬਚਨ ਹੈ, ਇਸ ਪਿੰਡ ਵਿਚ ਜਾ ਤੇ ਇਸ ਪਿੰਡ ਦੇ ਵਿਚਕਾਰ ਇੱਕ ਖੂਹ ਆਊਗਾ ਤੇ ਖੂਹ ਦੇ ਸੱਜੇ ਹੱਥ ਜਿਹੜਾ ਦਰਵਾਜਾ ਹੈ ਨਾ ਉਸ ਘਰ ਜਾਵੀ, ਉੱਥੇ ਇੱਕ ਝੰਡੇ ਨਾਮੀ ਵਿਅਕਤੀ ਰਹਿੰਦਾ ਹੈ, ਧਿਆਨ ਦਿਓ, ਉੱਥੇ ਇੱਕ ਝੰਡਾ ਬਾਡੀ ਨਾਮੀ ਵਿਅਕਤੀ ਰਹਿੰਦਾ ਹੈ। ਤੇ ਜਦੋਂ ਸਾਰੀਆਂ ਡਾਇਰੈਕਸ਼ਨਾਂ ਦੱਸੀਆਂ ਤੇ ਮਰਦਾਨਾ ਤੁਰ ਪਿਆ ਤੇ ਦੋ ਕੁ ਕਦਮ ਤੇ ਜਾ ਕੇ ਫੇਰ ਮੁੜ ਕੇ ਆਂਦਾ, ਮੇਰੇ ਮਨ ਵਿਚ ਇੱਕ ਹੈਰਾਨੀ ਆਈ ਆ ਕਿ ਸਤਿਗੁਰੂ ਪਹਿਲੀ ਵਾਰ ਤੇ ਮੈਂ ਉਦਾਸੀ ਤੇ ਤੁਹਾਡੇ ਨਾਲ ਇਸ ਇਲਾਕੇ ਚ ਆਇਆ, ਮੈਨੂੰ ਇਹ ਨੀ ਸਮਝ ਆਈ, ਤੁਸੀਂ ਇਹ ਵੀ ਦੱਸਿਆ ਹੈ ਕਿ ਪਿੰਡ ਦੇ ਵਿਚ ਇੱਕ ਖੂਹ ਆ, ਖੂਹ ਦੇ ਸੱਜੇ ਪਾਸੇ ਇੱਕ ਘਰ ਆ, ਉੱਥੇ ਝੰਡਾ ਬਾਡੀ ਨਾਮ ਦਾ ਵਿਅਕਤੀ ਰਹਿੰਦਾ ਹੈ, ਪਹਿਲੋਂ ਵੀ ਕਦੀ ਆਏ ਹੋ ਇੱਥੇ? ਤੇ ਸਤਿਗੁਰੂ ਹੱਸ ਕੇ ਕਹਿੰਦੇ, ਮਰਦਾਨਿਆ ਉਹਦੇ ਗੁਪਤ ਬਚਨ ਨੀ ਪੁੱਛੀ ਦੇ ਹੁੰਦੇ, ਤੂੰ ਜਾ ਜਿਹੜੇ ਪਾਸੇ ਤੈਨੂੰ ਭੇਜਿਆ, ਜਾ ਉਹਨਾਂ ਨੂੰ ਮਿਲ ਕੇ ਆ। ਜਦੋਂ ਉੱਥੇ ਗਿਆ ਤੇ ਝੰਡਾ ਬਾਡੀ ਦੇ ਕੋਲੋਂ ਜਿਹੜੀਆਂ ਵਸਤੂ ਮਹਾਰਾਜ ਨੇ ਮੰਗਾਈਆਂ, ਮੁੜਿਆ ਤੇ ਝੰਡਾ ਬਾਡੀ ਨੇ ਇੱਕ ਗੱਲ ਕਹੀ ਕਿ ਉਹ ਦਿਲਾਂ ਦੀਆਂ ਜਾਣਨ ਵਾਲਾ, ਦਿਲਾਂ ਵਿਚ ਰੋਵਾਂ ਭਰਨ ਵਾਲਾ, ਜੀਵਨ ਬਦਲ ਦੇਣ ਵਾਲਾ ਕਿੱਥੇ ਬੈਠਾ ਏ? ਤੇ ਮਰਦਾਨੇ ਨੇ ਆਖਿਆ, ਉਹ ਪਿੰਡ ਦੀਆਂ ਮੜੀਆਂ ਚ ਬੈਠਾ ਏ। ਵੇਖੋ ਬਾਬੇ ਨਾਨਕ ਦੇ ਬਹਿਣ ਦਾ ਟਿਕਾਣਾ, ਪਿੰਡ ਦੀਆਂ ਮੜੀਆਂ ਚ ਬੈਠਾ ਏ। ਤੇ ਝੰਡਾ ਬਾਡੀ ਕਹਿਣ ਲੱਗਾ, ਹਾਂ ਤੁਸੀਂ ਚੱਲੋ, ਅਸੀਂ ਪਿੱਛੇ ਪਿੱਛੇ ਜਾ ਰਹੇ। ਤੇ ਹਰ ਸ਼ਹਿਰ ਦੇ ਵਿਚ ਸਤਸੰਗੀਆਂ ਦੀ ਆਪੋ ਆਪਣੀ ਦੋਸਤੀ ਹੁੰਦੀ ਆ, ਗੁਰਮੁਖ ਸਖੀ ਸਹੇਲੀਆਂ ਦਾ ਪਿਆਰ ਹੁੰਦਾ ਹੈ। ਜੇ ਕੋਈ ਤੁਸੀਂ ਕਿਤੇ ਕੀਰਤਨ ਸੁਣ ਜਾਣਾ ਵਿੱਚ ਕਿਸੇ ਨੂੰ ਫੋਨ ਕਰਦੇ, ਆਓ ਚਲੀਏ ਫਲਾਣੇ ਤਾਂ, ਫਲਾਣੇ ਮਹਾਂਪੁਰਸ਼ ਆਏ ਨੇ, ਗੁਰੂ ਦੇ ਪਿਆਰੇ ਆਏ, ਕਥਾ ਸੁਣ ਚਲੀਏ, ਕੀਰਤਨ ਸੁਣ ਚਲੀਏ। ਇਸੇ ਤਰ੍ਹਾਂ ਹੀ ਝੰਡੇ ਬਾਡੀ ਨੇ ਸੁਦਰਸੈਨ ਨੂੰ ਆਵਾਜ਼ ਮਾਰੀ, ਸੁਦਰਸੈਨ ਆ ਦਿਲਾਂ ਦੀਆਂ ਜਾਣਨ ਵਾਲਾ ਆ ਗਿਆ, ਜੀਵਨ ਬਦਲਣ ਵਾਲਾ ਆ ਗਿਆ, ਦਰਸ਼ਨ ਕਰਨ ਚੱਲਣਾ ਹੀ। ਤੇ ਸੁਦਰਸੈਨ ਨੇ ਮੋਤੀਆਂ ਦਾ ਥਾਲ ਭਰਿਆ, ਮੋਤੀਆਂ ਦਾ ਹੀਰਿਆਂ ਦਾ ਥਾਲ ਭਰ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਦੋਂ ਆਏ ਤੇ ਮਰਦਾਨੇ ਨੂੰ ਪੁੱਛਿਆ ਸੀ ਝੰਡੇ ਬਾਡੀ ਨੇ ਕਿ ਜਦੋਂ ਤੇਰੇ ਮਾਲਕ ਦੇ ਕੋਲ ਅਸੀਂ ਜਾਈਏ, ਜਿਸ ਤਰ੍ਹਾਂ ਆਪਾਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣਾ ਹੋਏ ਤੇ ਸਾਨੂੰ ਭੁੱਲ ਨਹੀਂ ਗਈ ਕਿ ਜਾ ਕੇ ਕੀ ਕਹਿਣਾ, ਕੀ ਕਹਿਣਾ ਪਾਤਸ਼ਾਹ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਕਹਿਣਾ? ਝੰਡੇ ਬਾਡੀ ਨੂੰ ਪੁੱਛਿਆ ਤੇ ਝੰਡੇ ਬਾਡੀ ਨੇ ਮਰਦਾਨੇ ਨੂੰ ਪੁੱਛਿਆ ਤੇ ਮਰਦਾਨਾ ਕਹਿੰਦਾ, ਜਦੋਂ ਮੇਰੇ ਸਤਿਗੁਰੂ ਨੂੰ ਕੋਈ ਮਿਲਣ ਆਉਂਦਾ ਹੈ ਨਾ ਤੇ ਕਹਿੰਦੇ ਨੇ ਸਤ ਕਰਤਾਰ ਬੁੱਲ ਸਤ, ਝੰਡੇ ਨਾ ਬੋਲੋ ਸਤ ਸਤ ਸਤ ਕਰਤਾਰ ਸਤ ਕਰਤਾਰ ਸਤ ਕਿ ਕਰਤਾ ਹੀ ਸਤ ਆ, ਹੋਰ ਸਭ ਝੂਠ ਆ। ਆ ਗਏ ਆਣ ਕੇ ਸਤ ਕਰਤਾਰ ਕਿਹਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਆਓ ਰਾਜਨ ਸਤ ਕਰਤਾਰ। ਸਤ ਕਰਤਾਰ ਕਹਿ ਕੇ ਬਾਲਿਆ, ਜਦੋਂ ਮੋਤੀ ਰੱਖੇ ਨਾ, ਮੈਂ ਕਹਿਣ ਲੱਗਾ ਸਾ ਕਿ ਜਿਤਨਾ ਦੇ ਆਏ ਉਤਰਾਂ ਦੇ ਜਾਓ ਨਾ। ਮੇਰਾ ਕਹਿਣ ਦਾ ਮਕਸਦ ਇੰਨਾ ਲਮਕਾਉਣ ਦਾ ਗੱਲ ਨੂੰ ਇਹ ਵਾ ਕਿ ਆਪ ਜੀ ਨੂੰ ਸਮਝ ਆ ਜਾਏ ਕਿ ਜਿਸ ਤਰ੍ਹਾਂ ਦੇ ਆਏ ਹੋ ਸਾਖੀ ਵਿੱਚੋਂ ਕੋਈ ਸਿੱਖਿਆ ਲੈ ਕੇ ਬਦਲ ਕੇ ਜਾਓ। ਜਦੋਂ ਆਏ ਤੇ ਮੋਤੀਆਂ ਦਾ ਥਾਲ ਰੱਖਿਆ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਸੁਦਰਸੈਨ ਇਹ ਕੀ ਆ? ਪਿਆਰ ਨਾਲ ਆਖੋ ਸਤਨਾਮ ਸ੍ਰੀ, ਇਹ ਕੀ ਆ? ਤੇ ਸੁਦਰਸੈਨ ਰਾਜਾ ਸੀ, ਬੜੇ ਮਾਣ ਨਾਲ ਕਹਿਣ ਲੱਗਾ, ਮਹਾਰਾਜ ਇਹ ਹੀਰਿਆਂ ਮੋਤੀਆਂ ਦਾ ਭਰਿਆ ਥਾਲ ਆ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਕਿੱਥੋਂ ਲੈ ਕੇ ਆਇਆ? ਧਿਆਨ ਦਿਓ, ਕਿੱਥੋਂ ਲੈ ਕੇ ਆਇਆ? ਤੇ ਕਹਿੰਦਾ ਜੀ, ਆਪਣੇ ਖਜ਼ਾਨੇ ਚੋਂ। ਤੇ ਮਹਾਰਾਜ ਪਾਤਸ਼ਾਹ ਕਹਿੰਦੇ, ਕਿਹੜੇ ਖਜ਼ਾਨੇ ਚੋਂ? ਕਹਿੰਦਾ ਜੀ, ਜਿਹੜਾ ਮੇਰੇ ਰਾਜ ਦਾ ਖਜ਼ਾਨਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੇਰਾ ਰਾਜ ਕਿਹੜਾ ਹੈ, ਕਿਹੜਾ ਖਜ਼ਾਨਾ ਹੈ? ਮਹਾਰਾਜ, ਇਸ ਦੇਸ਼ ਦਾ ਮੈਂ ਰਾਜਾ ਵਾ, ਇਸ ਦੇਸ਼ ਦੇ ਰਾਜ ਦਾ ਖਜ਼ਾਨਾ ਮੇਰਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਤੇਰਾ ਦੇਸ਼ ਹੈ, ਤੇਰਾ ਰਾਜ ਆ। ਤੇ ਸੁਦਰਸੈਨ ਅਜੇ ਸੁੱਤਾ ਸੀ ਨਾ, ਆਇਆ ਸੀ ਨਾ ਗੁਰੂ ਦੇ ਕੋਲ, ਅਜੇ ਕੀ ਸੀ? ਆਇਆ ਸੀ, ਆਇਆ ਕੇਵਲ, ਅਜੇ ਗੁਰੂ ਦੀ ਮੱਤ ਨਹੀਂ ਲਈ, ਅਜੇ ਕੇਵਲ ਗੁਰੂ ਨੂੰ ਦੇਖਿਆ ਆਇਆ ਆਣ ਕੇ, ਸ਼ਬਦ ਨਾ ਕਰੇ, ਅਜੇ ਵਿਚਾਰ ਨਹੀਂ ਗੁਰੂ ਦੇ ਨਾਲ ਚੱਲੀ। ਤੇ ਆਖ ਲੱਗਾ, ਮਹਾਰਾਜ ਮੈਂ ਆਪਣੇ ਖਜ਼ਾਨੇ ਚੋਂ ਲੈ ਕੇ ਆਇਆ। ਤੇ ਸੱਚੀ ਸਰਕਾਰ ਨੇ ਆਖਿਆ, ਤੇਰਾ ਖਜ਼ਾਨਾ ਕਿੱਥੋਂ ਹੋ ਗਿਆ? 100 ਸਾਲ ਪਹਿਲੋਂ ਆਏ ਸਾਂ ਇਸੇ ਸ਼ਹਿਰ ਦੇ ਵਿੱਚ, ਤੇ ਇੱਕ ਹੋਰ ਬਜ਼ੁਰਗ ਕਹਿੰਦਾ ਸੀ ਇਹ ਰਾਜ ਮੇਰਾ ਹੈ। ਨੈਣ ਨਕਸ਼ ਦੱਸੇ, ਬੱਚਿਆਂ ਚੁੱਪ ਕਰਾਓ ਮੇਰੀ ਧੀਓ, ਨੈਣ ਨਕਸ਼ ਦੱਸੇ, ਹੌਲੀਆ ਦੱਸਿਆ। ਤੇ ਸੁਦਰਸੈਨ ਕਹਿਣ ਲੱਗਾ, ਮਹਾਰਾਜ ਉਹ ਮੇਰਾ ਦਾਦਾ ਸੀ, ਫਿਰ 50 ਸਾਲ ਬਾਅਦ ਆਇਆ ਸਾਂ, ਮਹਾਰਾਜ ਉਹ ਮੇਰਾ ਪਿਓ ਸੀ। ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ, 100 ਸਾਲ ਪਹਿਲੋਂ ਇਹ ਖਜ਼ਾਨਾ ਤੇਰੇ ਦਾਦੇ ਦਾ, 50 ਸਾਲ ਬਾਅਦ ਤੇਰੇ ਪਿਓ ਦਾ, ਅੱਜ ਤੇਰਾ, ਕੱਲ ਨੂੰ ਤੇਰੇ ਪੁੱਤ ਦਾ ਹੋਊਗਾ। ਰਾਜਾ ਇਹ ਖਜ਼ਾਨਾ ਤੇਰਾ ਕਿੱਥੋਂ ਹੋ ਗਿਆ? ਜੇ ਕੋਈ ਦੇ ਸਕਦਾ ਗੁਰੂ ਨੂੰ ਤੇ ਆਪਣੀ ਚੀਜ਼ ਦੇ, ਆਹ ਹੁਣ ਬਦਲ ਲੱਗਾ ਜੇ, ਇਹ ਹੁਣ ਦੁਨੀਆਂ ਬਦਲ ਲੱਗੀ ਦੇ, ਇਹ ਹੁਣ ਗੁਰੂ ਦੇ ਕੋਲ ਆਇਆ ਜੀਵਨ ਬਦਲ ਲੱਗਾ ਏ, ਗੁਰ ਲਾਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ, ਇਹ ਗੁਰੂ ਨੂੰ ਮਿਲਣ ਦਾ ਲੱਗਾ ਜੇ ਫਲ ਮਿਲਣਾ, ਤੇ ਉਸੇ ਵੇਲੇ ਮਨ ਦੇ ਵਿੱਚ ਹਲਚਲ ਹੋਈ, ਹਾਂ ਮੇਰੀ ਇਹ ਜਿੰਦੜੀਏ, ਅੱਜ ਤੋਂ 100 ਸਾਲ ਪਹਿਲਾਂ ਤੇ ਮੇਰਾ ਦਾਦਾ ਰਾਜਾ ਸੀ, 50 ਸਾਲ ਪਹਿਲਾਂ ਮੇਰਾ ਪਿਓ ਸੀ, ਅੱਜ ਮੈਂ ਆ, ਕੱਲ ਨੂੰ ਮੇਰੇ ਪੁੱਤ ਨੇ ਹੋਣਾ ਹੈ, ਵਾਕਿਆ ਇਹ ਰਾਜ ਮੇਰਾ ਤੇ ਨਹੀਂ? ਤੇ ਮਹਾਰਾਜ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਜੇ ਧਨ ਨਹੀਂ ਨਾ ਮੇਰਾ ਤੇ ਤੁਸੀਂ ਮੇਰਾ ਤਨ ਲੈ ਲਓ, ਆਖੋ ਸਤਨਾਮ ਸ੍ਰੀ। ਤੇ ਸਾਹਿਬ ਕਹਿਣ ਲੱਗੇ, ਤਨ, ਇਹ ਤਨ ਤੇਰਾ ਹੈ? ਹਾਂ ਮਹਾਰਾਜ ਮੇਰਾ ਹੈ। ਜਾਂ ਆਪਣੀਆਂ ਰਾਣੀਆਂ ਨੂੰ ਪੁੱਛ ਕੇ ਆ ਕਿ ਇਹ ਤਨ ਦੇ ਕੇ ਮੈਂ ਗੁਰੂ ਦੇ ਨਾਲ ਚਲਿਆ ਜਾਵਾਂ, ਤਨ ਗੁਰੂ ਨੂੰ ਦੇ ਦਾਂ, ਗੁਰੂ ਮੈਨੂੰ ਨਾਲ ਲੈ ਦੇ। ਜਦੋਂ ਰਾਣੀਆਂ ਨੂੰ ਜਾ ਕੇ ਪੁੱਛਿਆ ਤੇ ਰਾਣੀਆਂ ਨੇ ਹੱਥ ਜੋੜ ਕੇ ਆਖਿਆ, ਧਨ ਦੇ ਦੇ, ਹੋਰ ਕੁਝ ਦੇ ਦੇ, ਜੇ ਤਨ ਦੇ ਦਿੱਤਾ ਅਸੀਂ ਕੀ ਕਰਾਂਗੀਆਂ, ਪੁੱਤਾਂ ਨੇ ਆਖਿਆ ਅਸੀਂ ਕੀ ਕਰਾਂਗੇ, ਨਵਾਂ ਨੇ ਆਖਿਆ ਅਸੀਂ ਕੀ ਕਰਾਂਗੇ। ਅਣ ਕੇ ਕਹਿਣ ਲੱਗਾ, ਮਹਾਰਾਜ ਬੱਚੇ ਤੇ ਮੰਨਦੇ ਨਹੀਂ, ਤਨ ਵੀ ਨਹੀਂ ਦਿੱਤਾ ਜਾ ਸਕਦਾ। ਤੇ ਸਾਹਿਬ ਕਹਿਣ ਲੱਗੇ, ਵੇਖ ਧਨ ਤੇਰਾ ਨਹੀਂ, ਤਨ ਤੇਰਾ ਨਹੀਂ, ਕੋਈ ਆਪਣੀ ਚੀਜ਼ ਦੇ। ਤੇ ਰਾਜੇ ਨੇ ਆਖਿਆ, ਫਿਰ ਮਹਾਰਾਜ ਮੇਰਾ ਮਨ ਲੈ ਲਓ। ਕੀ ਆਖਿਆ? ਮੇਰਾ ਮਨ ਲੈ ਲਓ। ਸਾਹਿਬ ਕਹਿਣ ਲੱਗੇ, ਮਨ ਤੇਰਾ ਹੈ, ਤੇਰੇ ਕੋਲ ਆ? ਮਹਾਰਾਜ ਹਾਂ ਮੇਰੇ ਕੋਲ ਆ। ਮਾਰ ਝਾਤੀ ਅੰਦਰ, ਜਦੋਂ ਅੰਦਰ ਝਾਤੀ ਮਾਰੀ ਤੇ ਮਨ ਘੋੜਿਆਂ ਚ ਤੁਰਿਆ ਫਿਰੇ। ਮਹਾਰਾਜ ਪਾਸ ਕਹਿੰਦੇ, ਮਨ ਤੇਰਾ ਨਹੀਂ, ਤਨ ਤੇਰਾ ਨਹੀਂ, ਧਨ ਤੇਰਾ ਨਹੀਂ ਰਾਜਾ, ਜੇ ਕੋਈ ਚੀਜ਼ ਦੇਣੀ ਤੇ ਆਪਣੀ ਦੇ। ਆ ਜੀਵਨ ਬਦਲ ਲੱਗਾ ਹੁਣ ਗੁਰੂ, ਕੋਈ ਆਪਣੀ ਚੀਜ਼ ਦੇ। ਅੱਜ ਪਹਿਲੀ ਵਾਰ ਸੁਦਰਸੈਨ ਨੂੰ ਕਿਸੇ ਨੇ ਜਗਾਇਆ ਕਿ ਨਾ ਧਨ ਤੇਰਾ ਏ, ਨਾ ਮਨ ਤੇਰਾ ਏ, ਤੇ ਨਾ ਤਨ ਤੇਰਾ, ਤੇਰਾ ਤਾਂ ਕੁਛ ਵੀ ਨਹੀਂ। ਤੇ ਫਿਰ ਮੇਰੇ ਸਾਹਿਬ ਜੀ, ਕਿਰਪਾ ਕਰਕੇ ਦੱਸੋ, ਜੇ ਤਨ ਵੀ ਮੇਰਾ ਨਹੀਂ, ਮਨ ਵੀ ਮੇਰਾ ਨਹੀਂ, ਧਨ ਵੀ ਮੇਰਾ ਨਹੀਂ, ਤੇ ਮੇਰਾ ਹੈ ਕੀ? ਤੇ ਮੇਰੇ ਸਤਿਗੁਰੂ ਕਹਿਣ ਲੱਗੇ, ਆ ਜਿਹੜਾ ਮੈਂ ਮੇਰੀ ਮੇਰੀ ਕਰਦਾ, ਇਹੋ ਹੀ ਤੇਰੀ ਹੂ, ਜੇ ਦੇਣੀ ਤੇ ਇਹ ਦੇ ਦੇ। ਤੇ ਫਿਰ ਹੱਥ ਜੁੜ ਕੇ, ਸਾਹਿਬਾ ਇਹ ਤੇ ਕਈ ਜਨਮ ਹੋ ਗਏ ਨੇ, ਜੇ ਮੈਂ ਕੱਢ ਸਕਦਾ ਹੁੰਦਾ ਇਸ ਕੋਡ ਨੂੰ, ਤੇ ਮਹਾਰਾਜ ਮੈਂ ਕੱਢ ਦਿੰਦਾ, ਇਹ ਕੋਡ ਮੇਰੇ ਕੋਲੋਂ ਨਹੀਂ ਨਿਕਲਦਾ, ਜੇ ਹੁਣ ਇੰਨੀ ਸੋਝੀ ਪਾਤੀ ਹੂ ਤੇ ਕਰ ਦੇ ਕਿਰਪਾ, ਹੁਣ ਆਪ ਕਿਰਪਾ ਕਰ। ਤੇ ਫਿਰ ਮੇਰੇ ਸਤਿਗੁਰੂ ਨੇ ਸਿਰ ਤੇ ਰੱਖਿਆ ਹੱਥ ਤੇ 5 ਵਾਰ ਅਖਵਾਇਆ ਆ

0: ਜਦੋਂ ਪੰਜ ਵਾਰ ਵਾਹਿਗੁਰੂ ਅਖਵਾਇਆ ਤੇ ਮੇਰੇ ਸਾਹਿਬ ਕਹਿਣ ਲੱਗੇ ਲਿਆ ਹੁਣ ਉਹ ਮੋਤੀ ਹੀਰੇ ਆਪਣੇ ਕੋਲੋਂ ਦੇ, ਜਿਹੜੇ ਤੂੰ ਕਹਿੰਦਾ ਸਾਂ ਮੇਰੇ ਮੋਤੀ ਹੀਰੇ ਨੇ, ਕਤਨ ਦੇ ਦੇ ਆਪਣਾ, ਮਨ ਦੇ ਦੇ ਆਪਣਾ। ਇੱਕ ਮਿੰਟ ਵਿੱਚ ਗੁਰੂ ਦੀ ਸੰਗਤ ਕਰਨ ਨਾਲ ਦੁਨੀਆਂ ਬਦਲ ਗਈ। ਜਿਹੜਾ ਪੈਂਦਾ ਸੀ ਇਹ ਤਨ ਵੀ ਮੇਰਾ, ਧਨ ਵੀ ਮੇਰਾ, ਮਨ ਵੀ ਮੇਰਾ, ਕਿਸੇ ਹੋਰ ਦੁਨੀਆਂ ਵਿੱਚ ਜਾ ਕੇ ਕਹਿਣ ਲੱਗਾ ਮੇਰਾ ਮੁਜਮੇ ਕਿਛ ਨਹੀਂ, ਜੀਵਨ ਬਦਲ ਗਿਆ। ਇੱਥੇ ਵੀ ਜਦੋਂ ਆਉਂਦੇ ਹੋ ਮੇਰੇ ਸਾਹਿਬ ਕਹਿੰਦੇ ਕੁਕੇਂਦੇ ਆ, ਚਗੇਂਦੇ ਆ, ਮਤੀ ਦਿੰਦੇ ਆ, ਨਿਤ ਨਿਤ ਮਤਾਂ ਪਰਮੇਸ਼ਵਰ ਦਿੰਦਾ ਹੈ, ਮਗਰ ਜੋ ਸ਼ੈਤਾਨ, ਅੱਗੇ ਦੱਸੋ ਜੀ,
1: ਜੋ ਸ਼ੈਤਾਨ ਚਿੱਤ,
0: ਜਿਹੜੇ ਮਨ ਸ਼ੈਤਾਨ ਨੇ ਠੱਗ ਲੈ ਨੇ, ਜੋ ਸ਼ੈਤਾਨ, ਸ਼ੈਤਾਨ ਇੱਥੇ ਮਨ ਨੂੰ ਆਖਿਆ, ਕਿਹਨੂੰ ਆਖਿਆ ਜੀ, ਮਨ ਨੂੰ। ਕਹਿੰਦੇ ਜਿਹੜੇ ਮਨ ਦੇ ਪਿੱਛੇ ਲੱਗ ਗਏ ਨੇ, ਜਿਹੜੇ ਮਨ ਪਿੱਛੇ ਲੱਗਣ ਵਾਲੇ ਨੂੰ ਗੁਰਬਾਣੀ ਵਿੱਚ ਮਨਮੁਖ ਆਖਿਆ, ਕੀ ਆਖਿਆ ਜੀ, ਤੇ ਗੁਰੂ ਪਿੱਛੇ ਲੱਗਣ ਵਾਲੇ ਨੂੰ ਕੀ ਆਖਿਆ ਹੈ, ਗੁਰਮੁਖ। ਜਿਹੜੇ ਗੁਰੂ ਦੇ ਪਿੱਛੇ ਲੱਗ ਗਏ ਉਹ ਗੁਰਮੁਖ ਹੋ ਗਏ। ਮਗਰ ਸਾਹਿਬ ਜੀ ਇੱਥੇ ਕਹਿੰਦੇ ਜੋ ਸ਼ੈਤਾਨ ਵੰਝਾਇਆ, ਜਿਹੜੇ ਮਨ ਨੇ ਠੱਗ ਲਏ ਨੇ, ਜਿਹੜੇ ਮਨ ਦੇ ਪਿੱਛੇ ਲੱਗ ਗਏ ਨੇ, ਜਿਹੜੇ ਮਨ ਦੇ ਖੜੇ ਪੈ ਗਏ ਨੇ, ਮਨ ਦਾ ਕਹਿਣਾ ਮੰਨਦੇ ਨੇ, ਸੇ ਕਿੱਤ ਫੇਰੇ ਕਿੱਤ, ਰੋਜ਼ ਗੱਲਾਂ ਸੁਣਦੇ ਨੇ ਗੁਰਬਾਣੀ ਦੀਆਂ, ਇੱਥੋਂ ਜਾ ਕੇ ਬਾਹਰ ਉਸੇ ਤਰ੍ਹਾਂ ਪੱਲਾ ਝਾੜ ਦਿੰਦੇ ਨੇ, ਉਸੇ ਤਰ੍ਹਾਂ ਸ਼ਰਾਬਾਂ, ਉਸੇ ਤਰ੍ਹਾਂ ਮਾਸ, ਉਸੇ ਤਰ੍ਹਾਂ ਚੁਗਲੀ, ਉਸੇ ਤਰ੍ਹਾਂ ਨਿੰਦਿਆ, ਉਸੇ ਤਰ੍ਹਾਂ ਵਕਾਰ। ਉਹ ਗੁਰੂ ਦੇ ਸਿੱਖੋ, ਸਿੱਖ ਤੇ ਇੱਕ ਇਹੋ ਜਿਹਾ ਫੁੱਲ ਆ, ਇਹ ਜਿਸੇ ਕਲੋਨੀ ਚ ਇੱਕੋ ਹੀ ਖਿੜਿਆ ਹੋਵੇ ਨਾ, ਇੱਕੋ ਹੀ, ਸਾਰਾ ਸੰਸਾਰ ਮੁੜ ਮੁੜ ਕੇ ਵੇਖੇ ਇੱਥੇ ਸਿੱਖ ਦਾ ਘਰ ਆ। ਸਿੱਖ ਚੁਗਲੀ ਨਾ ਕਰੇ, ਸਿੱਖ ਝਗੜਾ ਪਾਵੇ ਨਾ, ਜਿੱਥੇ ਝਗੜਾ ਹੋਵੇ ਉੱਥੇ ਸਿੱਖ ਜਾ ਕੇ ਖਲੋ ਜੇ ਤੇ ਝਗੜੇ ਨਿਬੇੜ ਦੇਵੇ। ਗੁਰੂ ਨਾਨਕ ਦਾ ਕੰਮ ਝਗੜੇ ਨਿਬੇੜਨਾ ਵਾ। ਆਪਾਂ ਗੁਰੂ ਨਾਨਕ ਦੇ ਪੋਤੇ ਆ, ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੋਤੇ ਆ, ਆਪਾਂ ਝਗੜੇ ਨਿਬੇੜਨ ਆਏ ਆ, ਝਗੜੇ ਪਾਉਣ ਨਹੀਂ ਆਏ। ਇਸ ਕਰਕੇ ਆਪਾਂ ਜਿੱਥੇ ਜਾ ਕੇ ਸਿੱਖ ਖਲੋ ਜੇ ਉੱਥੇ ਕਈਆਂ ਕਈਆਂ ਚਿਰਾਂ ਦੇ ਪਏ ਝਗੜੇ ਮੁੱਕ ਜਾਣ। ਆਪਣੇ ਅੰਦਰ ਇਸ ਤਰ੍ਹਾਂ ਦੀ ਸੁਗੰਧੀ ਪੈਦਾ ਕਰੋ। ਮੇਰੇ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੂੰ ਸ਼ੈਤਾਨ ਨੇ ਠੱਗ ਲਿਆ ਵਾ ਉਹ ਸੁਣ ਕੇ ਵੀ ਬਾਣੀ ਦੀ ਆਪਣੇ ਅੰਦਰ ਮੈਂ ਤੇ ਝਾਤੀ ਮਾਰ ਲਾ, ਤੁਸੀਂ ਵੀ ਮਾਰੋ, ਕਿ ਰੋਜ਼ ਸਾਡੇ ਨਾਲ ਇਹੋ ਹੀ ਵਾਪਰਦਾ ਵਾ। ਸ਼ੈਤਾਨ ਨੇ ਐਸਾ ਸਾਡੇ ਅੰਦਰ ਕਬਜ਼ਾ ਕੀਤਾ ਹੈ ਕਿ ਰੋਜ਼ ਗੁਰਬਾਣੀ ਬਦਲ ਕੇ ਸੁਣ ਕੇ ਵੀ ਆਪਾਂ ਆਪਣਾ ਜੀਵਨ ਬਦਲਦੇ ਨਹੀਂ। ਹਾਂਜੀ,
1: ਫਰੀਦਾ ਥਿਓ ਪਵਾਏ ਦੱਬ ਜੇ ਸਾਏ ਲੋੜੈ ਸਾਬ।
0: ਇਹ ਬੜਾ ਪਿਆਰਾ ਬਚਨ ਜੇ, ਇੱਕ ਬਚਨ ਆਇਆ ਜੇ ਦੱਬ। ਤੁਸੀਂ ਪਿੰਡਾਂ ਦੇ ਰਹਿਣ ਵਾਲੇ ਜਿਹੜੇ ਗੁਰਸਿੱਖ ਪਿਆਰੇ, ਆਪ ਜੀ ਨੂੰ ਪਤਾ ਦੱਬ ਕਿਹਨੂੰ ਕਹਿੰਦੇ। ਦੱਬ ਪਿੱਛੇ ਹੁੰਦੀ ਸੀ, ਹੁਣ ਦੇ ਕਲਰ ਕੁਲਰ ਹੀ ਖਤਮ ਹੋ ਗਏ। ਇੱਥੇ ਅਮਰੀਕਾ ਚ ਤੇ ਅਜੇ ਹੈਗੇ ਕਈ ਇਲਾਕੇ, ਇੱਥੇ ਵੇਖੇ ਨੇ ਚਿੱਟੇ ਰੌੜ ਕਲਰ ਪਏ। ਪੰਜਾਬ ਦੇ ਵਿੱਚ ਵੀ ਬਹੁਤ ਕਲਰ ਹੁੰਦਾ ਸੀ, ਜੇ ਕਦੀ ਉਹਦੇ ਵਿੱਚ ਪਾਣੀ ਖਲੋਜਣਾ ਤੇ ਉਹਦੇ ਵਿੱਚ ਇੱਕ ਬੂਟੀ ਉੱਗਦੀ ਸੀ ਜਿਹਨੂੰ ਕਹਿੰਦੇ ਸੀ ਦੱਬ। ਦੱਬ ਬੜੇ ਕੰਡੇ ਤਿੱਖੇ ਹੁੰਦੇ ਸੀ। ਕਹਿੰਦੇ ਫਰੀਦਾ ਜੇ ਸਾਈ ਨੂੰ ਲੋੜਦਾ ਏ, ਜੇ ਰੱਬ ਨੂੰ ਲੋੜਦਾ ਏ ਤੇ ਉਹ ਦੱਬ ਵਰਗਾ ਬਣ ਜਾ। ਆਖਿਆ ਜੀ ਦੱਬ ਤੇ ਬੜੀ ਤਿੱਖੀ ਹੁੰਦੀ ਆ। ਅੱਗੇ ਉਹਦੀ ਨਿਸ਼ਾਨੀ ਦੱਸਦੇ ਨੇ ਕੀ ਕਰਦੇ ਨੇ। ਹਾਂਜੀ,
1: ਜੇ ਸਾਈ ਲੋੜ ਸਭ ਇੱਕ ਛਿੱਜੈ ਬਿਆਲ ਤਾੜੀ ਐ।
0: ਉਹਦੀ ਇੱਕ ਤੀਲੀ ਲੋਕੀ ਖਿੱਚਦੇ ਸੀ, ਉਹ ਤੀਲਾਂ ਜਿਹੀਆਂ ਜਿਹੜੀਆਂ ਬਣਦੀਆਂ ਬੋਕਰਾਂ ਬਣਦੀਆਂ ਸੀ ਦੱਬ ਦੀਆਂ, ਇੱਕ ਤੀਲੀ ਖਿੱਚਣ ਲਈ ਜੁੱਤੀ ਪਾ ਕੇ ਉਹਨੂੰ ਦੂਸਰੀ ਸਾਰੀ ਨੂੰ ਪੈਰਾਂ ਹੇਠ ਮਸਲ ਦਿੰਦੇ ਸੀ। ਇੱਕ ਛਿੱਜੇ ਬਿਆਲ ਲਤਾੜੀਏ, ਦੂਸਰੇ ਨੂੰ ਪੈਰਾਂ ਨਾਲ ਵੈਸੇ ਹੀ ਲਤਾੜ ਦਿੰਦੇ ਸੀ। ਇਸ ਤਰ੍ਹਾਂ ਦਾ ਜਦੋਂ ਤੂੰ ਜੀਵਨ ਬਣਾ ਲੇਗਾ, ਪੈਰਾਂ ਹੇਠ ਬਣ ਜਾਏਗਾ, ਕਿਸੇ ਦੇ ਪੈਰਾਂ ਦੀ ਧੂੜ ਬਣ ਜਾਏਗਾ, ਤੇ ਫਿਰ ਕੀ ਹੋਜੂਗਾ। ਹਾਂਜੀ,
1: ਤਾਂ ਸਾਈਂ ਦਾ ਦਰਵਾੜੀ ਹੈ।
0: ਇਹ ਜੁਗਤੀ ਦੱਸ ਦਿੱਤੀ, ਜੇ ਉਸ ਦੱਬ ਵਾਂਗ ਸਜਣਾ ਕਿਸੇ ਦੇ ਕੰਮ ਆਣ ਕੇ ਪੈਰਾਂ ਦੀ ਧੂੜੀ ਬਣ ਜਾਏਗਾ, ਤਾਂ ਸਾਈਂ ਦੇ ਦਰ ਵਾੜੀਏ, ਬੋਲੋ ਤਾਂ ਸਾਈਂ ਦੇ, ਉਸ ਦਰ ਵਿੱਚ ਤੇਰਾ ਪ੍ਰਵੇਸ਼ ਹੋਜੂਗਾ। ਮੈਂ ਇੱਕ ਦਿਨ ਇਹਨਾਂ ਨੂੰ ਦੱਸ ਰਿਹਾ ਸਾਂ, ਗੁਰਸਿੱਖਾਂ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਆਪਾਂ ਮਰਨ ਤੋਂ ਬਾਅਦ ਜਾਣਾ ਹੈ ਗੁਰੂ ਦੀਆਂ ਸਿੱਖਾਂ ਨੇ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਬੈਠੇ ਨੇ, ਇੱਕ ਐਸੇ ਸ਼ੀਸ਼ੇ ਦੇ ਪਿੱਛੇ ਬੈਠੇ ਨੇ, ਮਹਾਂਪੁਰਸ਼ਾਂ ਦੇ ਅਨੁਭਵੀ ਬਚਨ ਨੇ। ਉਸ ਸ਼ੀਸ਼ੇ ਦੇ ਵਿੱਚ ਆਪਾਂ ਤੇ ਸਾਰੇ ਉਹਨਾਂ ਨੂੰ ਨਜ਼ਰ ਆ ਰਹੇ ਹਾਂ, ਮਗਰ ਉਹ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਸਾਨੂੰ ਨਜ਼ਰ ਨਹੀਂ ਆਉਂਦੇ। ਉਹਨਾਂ ਨੇ ਇੱਕ ਇਹੋ ਜਿਹਾ ਦਰਵਾਜ਼ਾ ਲਾਇਆ ਜਿਹੜਾ ਹਵਾਈ ਅੱਡਿਆਂ ਦੇ ਉੱਤੇ ਲੱਗਿਆ ਹੁੰਦਾ ਵਾ, ਜਿਹਦੇ ਵਿੱਚੋਂ ਦੀ ਨੰਘ ਆਉਂਦੇ ਨੇ, ਤੇ ਜੇ ਕੋਈ ਨਜਾਇਜ਼ ਕੋਲ ਹੁੰਦੀ ਚੀਜ਼ ਤੇ ਉਹ ਟੀਂ ਟੀਂ ਟੀਂ ਕਰਕੇ ਬੋਲ ਪੈਂਦਾ। ਮਹਾਂਪੁਰਸ਼ ਕਹਿੰਦੇ ਇਸ ਤਰ੍ਹਾਂ ਦਾ ਹੀ ਇੱਕ ਦਰਵਾਜ਼ਾ ਉੱਥੇ ਬਣਾਇਆ ਜਿਹਦੇ ਉੱਤੇ ਲਿਖਿਆ ਵਾ ਰਹਿਤ ਦਾ ਦਰਵਾਜ਼ਾ। ਕੀ ਲਿਖਿਆ ਹੈ, ਢਿੱਲੇ ਨਾ ਬੋਲੋ, ਹੁਣ ਗੱਜ ਕੇ ਆਖੋ, ਕੀ ਲਿਖਿਆ, ਰਹਿਤ ਦਾ ਦਰਵਾਜ਼ਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਜਾ ਕੇ ਸੇਵਾਦਾਰ ਦੱਸਦੇ ਨੇ, ਮਹਾਰਾਜ ਪਾਤਸ਼ਾਹ ਗੋਲ ਦਸਤਾਰਾ ਬੱਧਾ ਹੈ, ਚਿੱਟਾ ਚੋਲਾ ਪਾਇਆ, ਸੋਹਣੇ ਕੱਪੜੇ ਪਾਏ ਨੇ, ਉਹ ਤੁਹਾਡਾ ਸਿੱਖ ਆਇਆ ਜੇ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੈਂਦੇ ਇਸ ਦਰਵਾਜ਼ੇ ਦੇ ਵਿੱਚੋਂ ਦੀ ਨਗਾ ਦੋ। ਜਦੋਂ ਦਰਵਾਜੇ ਦੇ ਵਿੱਚੋਂ ਦੀ ਲੰਘਾਉਂਦੇ ਨੇ ਉੱਥੇ ਕਿਸੇ ਦਾ ਕੋਈ ਲਿਹਾਜ ਨਹੀਂ, ਉੱਥੇ ਸੱਚੇ ਹੀ ਸੱਚ ਨਿਬੜੇ। ਉਹ ਦਰਵਾਜਾ ਐਸਾ ਬਣਾਇਆ ਕਿ ਗੁਰੂ ਦੇ ਪਿਆਰਿਓ, ਜਦੋਂ ਅਜੀਤ ਸਿੰਘ ਵੀ ਸ਼ਹੀਦ ਹੋ ਕੇ ਗਿਆ ਏ ਤੇ ਪਿਛਲੇ ਪਾਸੇ ਦਰਵਾਜੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਖਲੋਤੇ ਸੀ ਤੇ ਸਿੱਖਾਂ ਨੇ ਆਖਿਆ ਤੁਹਾਡਾ ਪੁੱਤ ਸ਼ਹੀਦ ਹੋ ਕੇ ਆਇਆ, ਆਖਿਆ ਮੇਰੇ ਪੁੱਤ ਨੂੰ ਵੀ ਉਸ ਦਰਵਾਜੇ ਥਾਲੀ ਲੰਘਾਓ, ਰਹਿਤ ਪਿਆਰੀ ਮੁਝ ਕੋ ਸਿੱਖਿਆ ਤੇ ਫਿਰ ਕਿਹੜੀ ਗੱਲ ਹੋਈ ਪੋਤਿਆ ਤੇ ਗਏ। ਜਦੋਂ ਕਾਨੂੰਨ ਬਣਾ ਹੀ ਸਾਰਿਆਂ ਲਈ ਦਿੱਤਾ ਹੈ ਕਿ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ, ਉਸ ਦਰਵਾਜੇ ਦੇ ਵਿੱਚੋਂ ਦੀ ਜਦੋਂ ਮੇਰੇ ਸਾਹਿਬ ਲੰਘਾਉਂਦੇ ਨੇ ਤੇ ਗੁਰਮੁਖ ਪਿਆਰੇ ਜਿਨ੍ਹਾਂ ਲਈ ਦਰਵਾਜਾ ਖੜਕ ਪੈਂਦਾ ਵਾ, ਮੇਰੇ ਸਾਹਿਬ ਕਹਿੰਦੇ ਇਹਨੂੰ ਪਿੱਛੇ ਲੈ ਜਾਓ ਫਿਰ। ਤੇ ਜਿਹੜੇ ਦਰਵਾਜੇ ਤੋਂ ਕੋਈ ਕਿਤੇ ਬਾਬਾ ਦੀਪ ਸਿੰਘ ਵਰਗੀਆਂ ਰੂਹਾਂ, ਕੋਈ ਕਿਤੇ ਨਾਮ ਜਪਣ ਵਰਗੀਆਂ ਭਾਈ ਤਾਰੂ ਸਿੰਘ ਵਰਗੀਆਂ ਖੋਪਰੀ ਲਾਉਣ ਵਾਲੀਆਂ ਰੂਹਾਂ, ਜਿਹੜੀਆਂ ਜੀਵਨ ਭਰ ਚੁਗਲੀ ਨਹੀਂ ਕਰਦੀਆਂ, ਨਿੰਦਿਆ ਨਹੀਂ ਕਰਦੀਆਂ, ਗੁਰਸਿੱਖੀ ਦੇ ਰੋਸ਼ਨ ਨੂੰ ਰੋਸ਼ਨ ਕਰਦੀਆਂ ਨੇ ਚੰਦ ਨੂੰ, ਉਹ ਜਦੋਂ ਉਸ ਦਰਵਾਜੇ ਦੇ ਵਿੱਚੋਂ ਲੰਘਦੀਆਂ ਨੇ ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਇਤਰਾ ਬਾਹਾਂ ਕਰਕੇ ਆਖਣਾ, ਪੁੱਤਾ ਕਿਹੜਾ ਪਿਓ ਆ ਜਿਹੜਾ ਪੁੱਤ ਨਾਲੋਂ ਵਿਛੜ ਕੇ ਸੁਖੀ ਆ, ਮੈਂ ਵੀ ਤੈਨੂੰ ਬੜੇ ਚਿਰ ਦਾ ਡੀਕਦਾ, ਮੈਂ ਤੇ ਕਹਿੰਦਾ ਸਾ ਤੂੰ ਇਸ ਦਰਵਾਜੇ ਦੇ ਵਿੱਚੋਂ ਦੀ ਪਾਸ ਹੋ ਕੇ ਆ ਤੇ ਮੈਂ ਤੈਨੂੰ ਗੱਲ ਨਾਲ ਲਾਵਾਂ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ ਗੱਲ ਨਾਲ ਲਾ ਕੇ ਮੱਥੇ ਚੁੰਮਦਾ ਵਾ ਗੁਰੂ, ਮਗਰ ਉਹਨਾਂ ਦੇ ਜਿਹੜੇ ਰਹਿਤ ਦੇ ਦਰਵਾਜੇ ਵਿੱਚੋਂ ਪੂਰੇ ਲੰਘ ਜਾਂਦੇ। ਇੱਥੇ ਵੀ ਮੇਰੇ ਸਾਹਿਬ ਕਹਿੰਦੇ ਨੇ ਇੱਕ ਛਿੱਜੇ ਵਿਆਹ ਲਤਾੜੀਏ, ਇਸ ਤਰ੍ਹਾਂ ਦੀ ਵਸਤਾ ਬਣਾ ਲਾ ਕਿ ਪੈਰਾਂ ਹੇਠ ਰੁਲ ਜਾ, ਪੈਰਾਂ ਦੀ ਧੂੜ ਬਣ ਜਾ। ਤਾਂ ਅੱਗੇ ਮੇਰੇ ਸਾਹਿਬ ਕਿੰਨੇ ਸੁੰਦਰ ਬਚਨ ਕਰ ਕਹਿੰਦੇ, ਤਾਂ ਸਾਈ ਦੇ ਦਰ ਵਾੜੀਏ, ਬੋਲੋ ਤਾਂ ਸਾਈ ਦੇ, ਉਹਦੇ ਦਰਬਾਰ ਚ ਤੈਨੂੰ ਤਾਂ ਵਾੜਨਗੇ ਜੇ ਤੇਰਾ ਜੀਵਨ ਨਿਮਰਤਾ ਨਾਲ ਭਰ ਜੂਗਾ, ਜੇ ਤੇਰਾ ਜੀਵਨ ਨੀਵਾਂ ਹੋ ਜੂਗਾ। ਕਬੀਰ ਰੋੜਾ ਹੋਰੋ ਬਾਟ ਕਾ ਤਜ ਮਨ ਕਾ ਅਭਿਮਾਨ, ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਹੋਏ ਨਾ ਮਹਾਂਪੁਰਸ਼, ਹੁਣ ਤੇ ਅੱਜ ਦੇ ਸੰਤਾਂ ਨੂੰ ਜਿਨ੍ਹਾਂ ਨੂੰ ਪੈਰੀ ਹੱਥ ਨਾ ਲਾਓ, ਇੱਕ ਪਟਿਆਲੇ ਦੇ ਕੋਲ ਸੰਤ ਆ, ਨਾ ਤਾਂ ਨਾਮ ਲਵਾਂ ਗੁਰੂ ਦੀ ਹਜੂਰੀ ਵਿੱਚ, ਮੈਂ ਸਾਰਿਆਂ ਤੋਂ ਆਪ ਨੀਵਾਂ ਮਾੜਾ ਵਾਂ, ਕੁਕਰਮੀ ਆ, ਮੇਰੇ ਚ ਪਤਾ ਨੀ ਕਿੰਨੇ ਉਗਣ ਨੇ, ਮਗਰ ਉਹਨੇ ਇੱਕ ਬਹੁਤ ਵੱਡਾ ਡੇਰਾ ਬਣਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀਆਂ ਸਿੱਖ ਸੰਗਤਾਂ ਜਾਂਦੀਆਂ ਨੇ, ਗੁਰੂ ਦੇ ਪਿਆਰੇ ਅੰਮ੍ਰਿਤਧਾਰੀ ਲੋਕ ਵੀ ਜਾਂਦੇ ਉੱਥੇ, ਵਿਸਾਖ ਪੂਰਨਮਾਸ਼ੀ ਵਾਲੇ ਦਿਨ ਪਤਾ ਨੀ ਕਿੰਨੀ ਕੁ ਦੁਨੀਆਂ, ਲਾਗੇ ਹੀ ਸਰਹੰਦ, ਲਾਗੇ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਬਾਰ, ਉੱਥੇ ਕੋਈ ਨੀ ਜਾਂਦਾ, ਉਹਦੇ ਕੋਲ ਲੋਕੀ ਜਾਂਦੇ ਨੇ। ਉਹਨੇ ਇੱਕ ਸ਼ਰਤ ਰੱਖੀ ਆਪਣੇ ਕੋਲ ਜਿਹੜੇ ਉਹਦੇ ਬੰਦੇ ਬੈਠੇ ਨੇ ਕਿ ਜਿਹੜਾ ਮੇਰੇ ਪੈਰੀ ਹੱਥ ਆਣ ਕੇ ਲਾਊਗਾ ਉਹਨੂੰ ਪਤਾਸਿਆਂ ਦਾ ਪ੍ਰਸ਼ਾਦ ਦੇਣਾ, ਜਿਹੜਾ ਫਤਿਹ ਬੁਲਾਵੇ ਉਹਨੂੰ ਨਾ ਦਿਓ। ਫਿਰ ਵੀ ਅਸੀਂ ਟਰਾਲੀਆਂ ਦੀਆਂ ਟਰਾਲੀਆਂ, ਟਰੱਕਾਂ ਦੇ ਟਰੱਕ ਉਸ ਬਾਬੇ ਦੇ ਡੇਰੇ ਤੇ ਜਾਂਦੇ। ਮੈਂ ਬਚਨ ਕਰਨ ਲੱਗਾ ਸਾ, ਗੁਰੂ ਦੇਵ ਸਿੱਖੋ, ਜਿਹੜਾ ਪੈਰੀ ਹੱਥ ਲਵਾਉਣ ਦਾ ਜਿਹਨੂੰ ਭੁੱਸ ਪੈ ਗਿਆ, ਜਿਹਨੂੰ ਪੈਰੀ ਹੱਥ ਲਵਾਉਣ ਦੀ ਆਦਤ ਪੈ ਗਈ, ਉਹ ਰੱਬ ਨਾਲੋਂ ਟੁੱਟ ਗਿਆ, ਸਰੀਕ ਬਣ ਗਿਆ ਰੱਬ ਦਾ। ਕਿਉਂਕਿ ਪੁਰਖ ਜਵਨ ਪੱਗ ਪਰੇ ਤਿਹਾਰੇ, ਇੱਕੋ ਦੇ ਪੈਰੀ ਪੈਣਾ, ਨਮਸਕਾਰ ਤੁਸੀਂ ਕੋ ਹਮਾਰੀ ਸ਼ਕਲ ਪ੍ਰਜਾ ਦਿਨ, ਇੱਕ ਦੇ ਹੀ ਪੈਰੀ ਪੈਣਾ ਏ, ਇੱਕੋ ਨੂੰ ਮੱਥਾ ਟੇਕਣਾ ਏ, ਤੇ ਉਹ ਕੀ ਸਭਨਾ ਜੀਆਂ ਕਾ। ਹੁਣ ਥਾਂ ਥਾਂ ਤੇ ਦਾਤੇ ਹੈ ਨੀ। ਮੈਂ ਬਚਨ ਕਰਨ ਲੱਗਾ ਸੰਤ ਬਾਬਾ ਅਤਰ ਸਿੰਘ ਜੀ ਦਾ, ਬੜੀਆਂ ਕਦੀ ਸੰਸਾਰ ਦੇ ਵਿੱਚ ਵਿਰਲੀਆਂ, ਐਸੇ ਜਨ ਵਿਰਲੇ ਜਗ ਅੰਦਰ, ਐਸੇ ਜਨ ਬੋਲਦਿਆ ਕਰੋ ਹੋਰ ਆਨੰਦ ਆਉਂਦਾ, ਐਸੇ ਜਨ ਵਿਰਲੇ ਜਗ ਪਰਖ ਖਜ਼ਾਨੇ ਪਾਇਆ, ਪਰਖ ਕੇ ਖਜ਼ਾਨੇ ਵਿੱਚ ਪਾਏ, ਜਿਹੜੇ ਇਹੋ ਜਿਹੇ ਗੁਰੂ ਕੇ ਮਹਾਂਪੁਰਸ਼ ਆਉਂਦੇ ਨੇ। ਹਰਿਮੰਦਰ ਸਾਹਿਬ ਮੱਥਾ ਟੇਕਣ ਗਏ, ਤੇ ਜਦੋਂ ਕਦੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਸੀ ਨਾ ਸੰਤ ਬਾਬਾ ਅਤਰ ਸਿੰਘ ਜੀ ਤੇ ਗੁਰਮੁਖ ਪਿਆਰਿਓ, ਕਦੀ ਉਹਨਾਂ ਦੇ ਸਮਕਾਲੀਆਂ ਗੁਰਮੁਖਾਂ ਪਿਆਰਿਆਂ ਨੂੰ, ਜਿਹੜੇ ਉਹਨਾਂ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ, ਉਹ ਕਹਿੰਦੇ ਸੀ ਕਿ ਜਦੋਂ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਵਿੱਚ ਜਾਂਦੇ ਸੀ ਨਾ ਬਾਬਾ ਜੀ, ਤੇ ਮਸਤਕ ਰੱਖ ਕੇ 6-6 ਘੰਟੇ ਮੱਥਾ ਨਹੀਂ ਸੀ ਚੁੱਕਦੇ। ਧਿਆਨ ਦਿਓ ਕਿੰਨਾ ਕਿੰਨਾ ਚਿਰ, 6-6 ਘੰਟੇ ਆਪਣਾ ਮਸਤਕ ਰੱਖ ਦਿੰਦੇ ਸੀ ਸਰਦਲ ਤੇ ਚੁੱਕਦੇ ਨਹੀਂ ਸੀ ਆਪਣਾ ਮਸਤਕ। ਤੇ ਇੱਕ ਦਿਨ ਫਿਰ ਨਾਲ ਵਾਲਿਆਂ ਗੁਰਸਿੱਖਾਂ ਨੇ ਪੁੱਛਿਆ, ਬਾਲੋ ਇਹਨਾਂ ਨੂੰ ਬਾਹੋ, ਉਹ ਦੂਸਰੇ ਨੂੰ ਬਾਹ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫੜ ਲਓ ਤਾਰਾ ਸਿੰਘ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕੰਮ ਬੜਾ ਬਰੀਕ ਆ, ਤੁਸੀਂ ਜਾਣਦੇ ਹੋਗੇ, ਬਾਬਾ ਵਿੱਚੋਂ ਖਲੋ ਜਾਂਦਾ ਵਾ, ਸੂਈ ਦੇ ਵਿੱਚ ਧਾਗਾ ਵੀ ਪਾਉਣਾ ਹੋਵੇ ਤੇ ਇੱਧਰ ਉੱਧਰ ਵੇਖੀਏ ਤੇ ਕਦੀ ਧਾਗਾ ਪੈਂਦਾ ਹੈ, ਦੱਸੋ ਜੀ। ਸੂਈ ਚ ਧਾਗਾ ਪਾਉਣ ਲਈ ਵੀ ਜੇ ਸੁਰਤ ਟਕਾਉਣੀ ਪੈਂਦੀ ਆ, ਤੇ ਇੱਥੇ ਸ਼ਬਦ ਵਿੱਚ ਸੁਰਤ ਨੂੰ ਲਿਆਉਣ ਲਈ ਕਿੰਨੀ ਇਕਾਗਰਤਾ ਤੇ ਬਰੀਕੀ ਸੁਰਤ ਚਾਹੀਦੀ। ਬਚਨ ਮੈਂ ਆਪ ਜੀ ਨੂੰ ਕਰਨ ਲੱਗਾ, 6-6 ਘੰਟੇ ਜਾ ਕੇ ਮਸਤਕ ਰੱਖਣਾ, ਤੇ ਇੱਕ ਦਿਨ ਤੁਹਾਡੇ ਵਰਗੇ ਗੁਰਸਿੱਖਾਂ ਨੇ ਪੁੱਛਿਆ, ਬਾਬਾ ਜੀ ਇੱਕ ਮਨ ਵਿੱਚ ਫੁਰਨਾ ਆਇਆ ਪੁੱਛੀਏ, ਤੇ ਬਾਬਾ ਜੀ ਪੁੱਛਣ ਲੱਗੇ, ਆਖਣ ਲੱਗੇ ਗੁਰੂ ਕੇ ਪਿਆਰੇ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਦੱਸੋ ਮੇਰੇ ਗੁਰੂ ਦੇ ਪਿਆਰਿਓ ਤੇ ਮੇਰੇ ਰਾਖਿਓ, ਧਿਆਨ ਦਿਓ ਮੇਰੇ, ਇਹ ਕਿਉਂ ਆਖਿਆ ਮੇਰੇ ਰਾਖਿਓ, ਧਿਆਨ ਦੇਣਾ ਮੇਰੇ ਗੁਰੂ ਦੇ ਪਿਆਰਿਓ ਤੇ ਮੇਰੇ ਰਾਖਿਓ। ਤੇ ਉਹਨਾਂ ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਏਡੇ ਵੱਡੇ ਬ੍ਰਹਮ ਗਿਆਨੀ ਤੇ ਅਸੀਂ ਤੁਹਾਡੇ ਰਾਖੇ ਕਿਤਰਾ ਹਾਂ? ਗੁਰੂ ਦੇ ਪਿਆਰੇ ਤੇ ਹੋ ਗਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੋਤਿਆਂ ਤੇ ਤੁਸੀਂ ਇਹ ਸ਼ਬਦ ਵਰਤਾ, ਤੁਹਾਡੇ ਰਾਖੇ ਅਸੀਂ ਕਿਤਰਾ ਵਾ? ਤੇ ਸੰਤ ਬਾਬਾ ਅਤਰ ਸਿੰਘ ਜੀ ਬੜੇ ਪਿਆਰ ਵਾਲੀ ਰੂਹ ਸੀ, ਅੱਖਾਂ ਖੀਵੀਆਂ ਸਨ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸਦਾ ਸੀ ਅੱਖਾਂ ਦੇ ਵਿੱਚੋਂ, ਤੇ ਕਹਿਣ ਲੱਗੇ ਪਿਆਰਿਓ ਜਿਹੜੇ ਪੰਜ ਸਿੱਖ ਤੇ ਸੰਗਤ ਦੇ ਬੰਦੇ ਨਾਲ ਹੁੰਦੇ ਨੇ ਉਹ ਸੰਤ ਦੇ ਰਾਖੇ ਹੁੰਦੇ ਨੇ, ਰਾਖੇ ਉਹਨਾਂ ਦਾ ਕਰਕੇ ਸੰਤ ਬਹਿੰਦਾ ਇਕਾਗਰਤਾ ਚ ਆ, ਸੰਤ ਵੇਖਦਾ ਇਕਾਗਰਤਾ ਵਿੱਚ ਆ, ਉਹਨਾਂ ਦੀ ਨਿਗਾਹ ਤੋਂ ਬਚ ਕੇ ਇਹ ਆਪ ਬਚਿਆ ਰਹਿੰਦਾ ਸੰਤ। ਇਸ ਕਰਕੇ ਤੁਸੀਂ ਮੇਰੇ ਰਾਖਿਓ ਤੇ ਮੇਰੇ ਗੁਰੂ ਦੇ ਪਿਆਰਿਓ। ਮੈਂ ਤੁਸੀਂ ਜੇ ਅੱਜ ਪੁੱਛ ਹੀ ਲਿਆ ਵਾ ਨਾ ਕਿ ਮੈਂ 6-6 ਘੰਟੇ ਇੱਥੇ ਸਿਰ ਕਿਉਂ ਰੱਖਦਾ, ਤੇ ਮੈਂ ਅੱਜ ਤੁਹਾਨੂੰ ਦੱਸ ਦੇਊਂਗਾ। ਉਹਨਾਂ ਨੇ ਆਖਿਆ, ਦੱਸੋ ਜ਼ਰੂਰ ਦੱਸੋ ਕਿ ਤੁਸੀਂ 6 ਘੰਟੇ ਸਿਰ ਕਿਉਂ ਰੱਖਦੇ ਹੋ? ਤੇ ਸੰਤ ਬਾਬਾ ਅਤਰ ਸਿੰਘ ਕਹਿਣ ਲੱਗੇ, ਮੈਂ ਆ ਗੁਰੂ ਨਾਨਕ ਦੇ ਘਰ ਦਾ ਕੁੱਤਾ, ਧਿਆਨ ਦਿਓ ਮੈਂ ਆ ਗੁਰੂ ਨਾਨਕ ਦੇ ਘਰ ਦਾ ਬੋਲੋ ਕੁੱਤਾ ਵਾ, ਕੁੱਤਾ ਮੈਂ ਗੁਰੂ ਨਾਨਕ ਦੇ ਘਰ ਦਾ ਕੁੱਤਾ। ਇਹ ਲੋਕੀ ਮੈਨੂੰ ਸਮਝ ਲੈਂਦੇ ਨੇ ਸੰਤ, ਧਿਆਨ ਦਿਓ ਇਹ ਲੋਕੀ ਮੈਨੂੰ ਸੰਤ ਸਮਝ ਕੇ ਮੇਰੇ ਪੈਰਾਂ ਤੇ ਮੱਥਾ ਟੇਕ ਦਿੰਦੇ ਨੇ, ਤੇ ਮੈਂ ਬਥੇਰਾ ਮਨਾ ਕਰਦਾ ਮੈਨੂੰ ਮੱਥਾ ਨਾ ਟੇਕੋ, ਮੈਨੂੰ ਮੱਥਾ ਨਾ ਟੇਕੋ, ਮੈਨੂੰ ਮੱਥਾ ਨਾ ਟੇਕੋ, ਮਗਰ ਫਿਰ ਵੀ ਲੋਕੀ ਮੱਥਾ ਟੇਕੀ ਜਾਂਦੇ ਨੇ, ਮਗਰ ਜਿਹੜੇ ਬਿਲਕੁਲ ਜ਼ਬਰਦਸਤੀ ਮੱਥਾ ਟੇਕੇ ਜਾਂਦੇ ਨੇ, ਫਿਰ ਮੈਂ ਇਹਨਾਂ ਸਾਰਿਆਂ ਦਾ ਮੱਥਾ ਆਪਣੀ ਝੋਲੀ ਚ ਜਮ੍ਹਾਂ ਕਰੀ ਜਾਂਦਾ, ਧਿਆਨ ਦਿਓ ਮੱਥਾ ਇਹਨਾਂ ਦਾ ਮੈਂ ਆਪਣੀ ਝੋਲੀ ਵਿੱਚ ਜਮ੍ਹਾਂ ਕਰੀ ਜਾਂਦਾ। ਜਦੋਂ ਸਾਲ ਬਾਅਦ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਆਉਣਾ ਵਾ ਤੇ 6-6 ਘੰਟੇ ਫਿਰ ਮਸਤਕ ਰੱਖ ਕੇ ਉਹ ਸਾਰਿਆਂ ਦਾ ਮੱਥਾ ਮੈਂ ਗੁਰੂ ਰਾਮਦਾਸ ਦੇ ਘਰ ਟੇਕ ਦੇਣਾ, ਲਓ ਗੁਰੂ ਜੀ ਮੱਥਾ ਟਿਕਾਉਣ ਯੋਗ ਤੇ ਤੁਸੀਂ ਜੇ, ਮੈਂ ਤੇ ਤੁਹਾਡੇ ਘਰ ਦਾ ਕੁੱਤਾ ਵਾਂ। ਤੇ ਗੁਰਮੁਖ ਪਿਆਰੇ ਹੋ, ਇਹ ਆ ਨਿਮਰਤਾ ਦੀ ਨਿਸ਼ਾਨੀ ਅੱਜ ਦਾ। ਤੇ ਉਹ ਸੰਤ ਆਪਣੇ ਆਪ ਨੂੰ ਸੰਤ, ਉਹ ਕਹਿੰਦਾ ਸੰਤ ਕਾਹਦਾ ਜਿਹਨੂੰ ਲੋਕੀ ਮੱਥਾ ਨਾ ਟੇਕਣ। ਇਸ ਕਰਕੇ ਗੁਰਮੁਖ ਪਿਆਰੇ ਹੋ, ਮੈਂ ਬਾਹਰ ਨਾ ਜਾਵਾਂ, ਮੇਰੇ ਸਾਹਿਬ ਜੀ ਕਹਿੰਦੇ ਇੱਕ ਛਿੱਜੇ ਵਿਆਹ ਲਤਾੜੀਏ ਤਾਂ ਸਾਈ ਦੇ ਦਰ ਵਾੜੀਏ। ਜੇ ਆਪਣੇ ਆਪ ਨੂੰ ਨੀਵਾਂ ਬਣਾ ਲਿਆਗਾ ਤਾਂ ਉਹਦੇ ਦਰ ਦੀ ਟਿਕਟ ਮਿਲ ਜੂਗੀ, ਉਹਦੇ ਘਰ ਪ੍ਰਵੇਸ਼ ਮਿਲ ਜੂਗਾ, ਨਹੀਂ ਤੇ ਪਿਆਰਿਆ ਫੇਰ ਮੁੜ ਕੇ 84 ਲੱਖ ਜੂਨੀ ਵਿੱਚ ਭੇਜ ਦੇਣਗੇ।
1: ਫਰੀਦਾ ਖਾਕ ਨਿੰਦੀ ਖਾਕੋ ਜੇੜ ਨ ਕੋਏ,
0: ਇਹ ਵੀ ਨਿਮਰਤਾ ਦਾ ਬਚਰਿਆ। ਕਹਿੰਦੇ ਨੇ ਮਿੱਟੀ ਨੂੰ ਵੀ ਕਦੀ ਨਾ ਨਿੰਦਿਓ, ਵੱਡੇ ਨੂੰ ਤੇ ਆਪਣੇ ਤੋਂ ਜਿਹੜਾ ਤੁਹਾਡੇ ਤੋਂ ਉੱਚਾ ਵਾ, ਜਿਹੜਾ ਤੁਹਾਡੇ ਵਰਗਾ, ਉਹਦੀ ਤੇ ਨਿੰਦਿਆ ਕਰਨੀ ਕੀ ਆ? ਜਿਹੜੀ ਪੈਰਾਂ ਦੇ ਹੇਠ ਮਿੱਟੀ ਆ ਨਾ, ਖਾਕ, ਕੀ ਕਹਿੰਦੇ ਨੇ ਫਰੀਦਾ, ਖਾਕ ਨਾ ਨਿੰਦੀਏ, ਮਿੱਟੀ ਦੀ ਵੀ ਨਿੰਦਿਆ ਨਾ ਕਰਿਓ। ਆਂਦੇ ਖਾਕੂ ਜੇਡ ਨਾ ਕੋਏ, ਇਸ ਮਿੱਟੀ ਜਿਹੜਾ ਤੇ ਮਹਾਨ ਹੀ ਕੋਈ ਨੀ। ਹਾਂਜੀ ਕਿਉਂ ਜੀ?
1: ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ,
0: ਵੇਖ ਕਿੰਨੀ ਮਹਾਨ ਆ, ਕਿੰਨੀ ਇਹਦੇ ਚ ਜਰਨ ਸ਼ਕਤੀ ਆ। ਜਿਹੜਾ ਤੂੰ ਸਾਰੀ ਉਮਰ ਇਹਨੂੰ ਪੈਰਾਂ ਦੇ ਥੱਲੇ ਰੱਖਦਾ ਏ, ਸਾਰੀ ਉਮਰ ਇਹਨੂੰ ਪੈਰਾਂ ਦੇ ਥੱਲੇ ਦਬਾਉਣਾ ਵਾ, ਇਹ ਇੰਨੀ ਪਰਉਪਕਾਰੀ ਓ, ਜਦੋਂ ਤੂੰ ਮਰ ਜਾਣਾ ਏ ਲੰਮੇ ਪੈ ਜਾਣਾ ਵਾ ਤੇ ਇਹ ਤੇਰੀ ਕਬਰ ਦੇ ਉੱਤੇ ਆਣ ਕੇ ਤੇਰੇ ਪਰਦੇ ਢੱਕ ਲੈਂਦੀ। ਜੀਵਦਿਆਂ ਪੈਰਾਂ ਤਲੇ ਤੇ ਮੋਇਆ ਉੱਪਰ ਹੋਏ, ਸੱਚ ਜਾਣੇ ਜਿਹੜਾ ਬਰੀਕ ਹੋ ਗਿਆ। ਇੱਕ ਬਚਨ ਗੁਰੂ ਰਾਮਦਾਸ ਮਹਾਰਾਜ ਦਾ ਸੁਣ ਕੇ ਆਪਾਂ ਸਮਾਪਤੀ ਕਰੀਏ। ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ, ਬੋਲੋ ਹਰ ਕੀ, ਹਰ ਨਮਾਣਿਆ ਮਾਣ ਦਿਵਾਏ, ਕਿਤਨਾ ਮਾਣ ਦਵਾਉਂਦਾ ਹੈ? ਜਿਉ ਧਰਤੀ ਚਰਨ ਤਲੇ, ਜਿਉ ਧਰਤੀ ਪੈਰਾਂ ਥੱਲੇ ਆ ਨਾ, ਤੇ ਇੱਕ ਦਿਨ ਫਿਰ ਕੀ ਹੁੰਦਾ ਹੈ? ਜਿਉ ਧਰਤੀ ਚਰਨ ਤਲੇ ਤੇ ਉੱਪਰ ਆਵੇ, ਜਿਤਨਾ ਧਰਤੀ ਪੈਰਾਂ ਹੇਠ ਹੁੰਦੀ ਆ

0: ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ। ਮੈਂ ਵੇਖਿਆ ਵਾ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਸੰਤ ਤੇ ਕੀ ਖਵਾਉਣਾ ਸੀ, ਬ੍ਰਹਮ ਗਿਆਨੀ ਤੇ ਕੀ ਖਵਾਉਣਾ ਸੀ। ਸਾਰੇ ਗੁਰੂ ਗ੍ਰੰਥ ਸਾਹਿਬ ਚ ਆਪਣੇ ਆਪ ਨੂੰ ਆਮ ਮਨੁੱਖ ਵੀ ਨਹੀਂ ਆਖਿਆ, ਆਮ ਮਨੁੱਖ ਵੀ ਨਹੀਂ ਆਪਣੇ ਆਪ ਨੂੰ ਆਖਿਆ ਕਿ ਮੈਂ ਮਨੁੱਖ ਆ, ਮੈਂ ਬੰਦਾ ਵਾ। ਜਦੋਂ ਕਦੀ ਗੱਲ ਕੀਤੀ ਆ, ਆਖਿਆ ਅਸੰਖ ਚੋਰ ਹਰਾਮ ਖੋਰ, ਅਸੰਖ ਗਲ ਵੱਢ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੁੜਿਆਰ ਕੁੜੇ ਫਰਾਏ, ਅਸੰਖ ਮਲੇਸ਼ ਮਲ ਪੱਕ ਖਾਏ, ਅਸੰਖ ਨਿੰਦਕ ਸਿਰ ਕਰੇ ਭਾਰ, ਤੇ ਅੱਗੇ ਸਾਰਿਆਂ ਦੀ ਗਿਣਤੀ ਕਰਕੇ ਆਪਣੇ ਆਪ ਨੂੰ ਇਹ ਨੀ ਕਿਹਾ ਮੈਂ ਉੱਚਾ ਵਾ। ਕਹਿੰਦੇ ਨਾਨਕ ਹਾਏ ਹਾਏ ਹਾਏ ਹਾਏ, ਇੰਨੀ ਨਿਮਰਤਾ, ਨਾਨਕ ਨੀਚ ਕਹੇ ਵਿਚਾਰ, ਆਪਣੇ ਆਪ ਨੂੰ ਕੀ ਮੰਨਿਆ, ਨੀਚ ਕਿਹਾ। ਇਸ ਤਰ੍ਹਾਂ ਨੀਚ ਵੀ ਨੀ ਕਿਹਾ, ਇੱਕ ਥਾਂ ਤੇ ਗਾਂਹ ਚਲੇ ਗਏ ਚੌਥੇ ਪਦ ਦੇ ਉੱਤੇ, ਕਹਿੰਦੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆ ਸਿਓ ਕਿਹਾ ਰੀਸ। ਮਗਰ ਅੱਜ ਦਾ ਸਿੱਖ ਤੇ ਵੱਡਿਆਂ ਨਾਲ ਦੋਸਤੀ ਪਾਉਂਦਾ ਹੈ। ਜੇ ਕੋਈ ਅੱਜ ਦਾ ਚੰਗਾ ਮਹਿਬਰ ਸਾਡਾ ਜਥੇਦਾਰ ਆਉਂਦਾ ਹੈ, ਉਹ ਵੱਡਿਆਂ ਦੇ ਘਰੀ ਰਹਿੰਦਾ ਹੈ। ਜੇ ਕੋਈ ਸੰਤ ਆ, ਉਹ ਵੱਡਿਆਂ ਦੇ ਘਰੀ ਰਹਿੰਦਾ ਹੈ। ਇਹ ਤੇ ਗੁਰੂ ਨਾਨਕ ਹੀ ਸੀ ਜਿਹੜਾ ਕਹਿੰਦਾ ਸੀ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਓ ਕਿਹਾ ਰੀਸ। ਇਹ ਗੁਰੂ ਨਾਨਕ ਦੀ ਜੋਤੀ ਜੀ ਜਿਹੜੀ ਕਹਿੰਦੀ ਆ, ਲੋਗਨ ਕੀਆਂ ਵਡਿਆਈਆਂ ਬਸੰਤਰ ਪਾਗੋ, ਜਿਉਂ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ। ਇਹ ਗੁਰੂ ਨਾਨਕ ਦੀ ਬਾਣੀ ਸੀ ਜਦ ਕਹਿੰਦੀ ਮਾਇਆ ਧਾਰੀ ਛਤਰ ਪਤ ਤਿੰਨ ਛੋਡੋ ਤੇ ਆਗ। ਇਹ ਬਾਬੇ ਨਾਨਕ ਦੇ ਪਵਿੱਤਰ ਸੁਭਾਅ ਦੇ ਬਚਨ ਨੇ ਕਿ ਜਿੰਨਾ ਵੱਡਾ ਮਾਇਆ ਧਾਰੀ ਆ ਤੇ ਜਿੰਨਾ ਵੱਡਾ ਰਾਜਾ ਵਾ, ਕਦੀ ਉਹਦੀ ਸੰਗਤ ਨਾ ਕਰਿਓ। ਗਰੀਬ ਦੀ ਸੰਗਤ ਵਿੱਚ ਬੈਠੋਗੇ ਤੇ ਚੇਤੇ ਆਊਗਾ ਸਤਨਾਮ ਸ੍ਰੀ। ਇਸ ਕਰਕੇ ਮੇਰੇ ਸਤਿਗੁਰੂ ਸਾਰੀ ਬਾਣੀ ਦੇ ਵਿੱਚ ਕਿਤੇ ਨਹੀਂ ਲਿਖਿਆ ਅਮੀਰ ਨਵਾਜ, ਮੈਨੂੰ ਸਾਰੇ ਇੱਕ ਅੰਗ ਤੋਂ 1430 ਅੰਗਾਂ ਤੱਕ 400 ਸਾਲਾਂ ਪੂਰਵ ਹੁਣ ਆਪਾਂ ਮਨਾਉਣਾ ਹੈ, ਕਿਤੇ ਇੱਕ ਜਗ੍ਹਾ ਤੇ ਲੱਭਦੇ ਹੋ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਅਮੀਰ ਨਵਾਜ ਸੀ। ਥਾਂ ਥਾਂ ਤੇ ਕੀ ਲੱਭੂਗਾ, ਗਰੀਬਾਂ ਦਾ ਦੋਸਤ ਆ ਮੇਰਾ ਗੁਰੂ ਨਾਨਕ। ਆਓ ਉਹਦੇ ਚਰਨਾਂ ਨਾਲ ਜੁੜੀਏ, ਆਪਣਾ ਸੁਭਾਅ ਵੀ ਨਿਮਰਤਾ ਗਰੀਬੀ ਵਿੱਚ ਲੈ ਕੇ ਆਈਏ। ਮੇਰੇ ਸਾਹਿਬ ਕਹਿੰਦੇ ਨੇ ਮਨ ਹਾਲੀ ਕਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਤੇ ਕੀ ਕਰਿਆ ਕਰ ਰੱਖ ਗਰੀਬੀ ਵੇਸ, ਤੇ ਜਿਨ੍ਹਾਂ ਨੂੰ ਗਰੀਬੀ ਮਿਲ ਗਈ ਕਰ ਕਿਰਪਾ ਜਿਸ ਕੇ ਹਿਰਦੇ, ਜਿਨ੍ਹਾਂ ਨੂੰ ਗਰੀਬੀ ਮਿਲ ਗਈ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ। ਇੰਨੀਆਂ ਰਹਿਮਤਾਂ ਨਿਮਰਤਾ ਦੇ ਵਿੱਚ, ਨਿਮਰਤਾ ਵਿੱਚ ਡੁੱਬੋ, ਨਿਮਰਤਾ ਵਿੱਚ ਰਹਿਣਾ ਸਿੱਖੋ, ਜੋੜੇ ਝਾੜਿਆ ਕਰੋ, ਜੂਠੇ ਬਰਤਨ ਸਾਫ ਕਰਿਆ ਕਰੋ, ਗੁਰਦੁਆਰੇ ਆਣ ਕੇ ਝਾੜੂ ਮਾਰਿਆ ਕਰੋ। ਇਹ ਸਤਿਗੁਰੂ ਦੀਆਂ ਦਿੱਤੀਆਂ ਵੱਡੀਆਂ ਵੱਡੀਆਂ ਕਾਰਾਂ ਤੁਹਾਨੂੰ ਮੁਬਾਰਕ ਨੇ, ਮਗਰ ਜਦੋਂ ਉਤਰ ਕੇ ਆਉਂਦੇ ਹੋ ਇੱਕ ਵਾਰ ਆਪਣਾ ਸੀਸ ਗੁਰੂ ਦੇ ਸਿੱਖਾਂ ਦੇ ਚਰਨਾਂ ਵਿੱਚ ਨਵਾ ਦਿਆ ਕਰੋ। ਇੱਕ ਜੋੜਾ ਹੀ ਚੁੱਕ ਕੇ ਭਾਵੇਂ ਮਸਤਕ ਨੂੰ ਲਾਇਆ ਕਰੋ, ਗੁਰੂ ਦੇ ਸਿੱਖ ਦੀ ਚਰਨ ਧੂੜੀ ਮਸਤਕ ਨੂੰ ਲਾਓਗੇ ਤੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਣਗੇ। ਭੁੱਲਾਂ ਨਾ ਚਿਤਾਰਨੀਆਂ, ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ। ਜਿਨ੍ਹਾਂ ਮੇਰਿਆਂ ਵੀਰਾਂ ਨੇ ਬੱਚਿਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਬੀਬੀਆਂ ਬੱਚਿਆਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਦੇ ਲੜ ਲਾ ਕੇ ਮਾਣ ਪ੍ਰਾਪਤ ਕਰੋ ਕਿ ਅਸੀਂ ਮਾਤਾ ਸਾਹਿਬਪੁਰ ਦੇ ਪੋਤੇ ਹਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤ ਅਨੰਦਪੁਰ ਦੇ ਵਾਸੀ ਹਾਂ। ਭੁੱਲਾਂ ਨਾ ਚਿਤਾਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਰੋ ਕਿਰਪਾ ਸਾਰੇ ਆਖੋ ਆ

ਊਚ ਭਗਵਾਨਾ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਸ਼ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਸੰਗੀਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਅਸੀਸ ਦਾ ਸਦਕਾ ਮਿਹਰ ਦਾ ਸਦਕਾ ਬਖਸ਼ਿਸ਼ ਦਾ ਸਦਕਾ ਆਪ ਜੀ ਗੁਰੂ ਦੁਆਰੇ ਆਏ ਹੋ ਇੱਥੋਂ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਕਿ ਜੀਵਨ ਦੀ ਸੋਝੀ ਮਿਲਦੀ ਸੋਝੀ ਤੋਂ ਵਿਹੂਣਾ ਮਨੁੱਖ ਭਟਕ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਜਿੰਨੇ ਤੁਸੀਂ ਮੇਰੇ ਭੈਣ ਭਰਾ ਬੈਠੇ ਸੁਚੇਤ ਹੋ ਇਸ ਗੱਲ ਨੂੰ ਦ੍ਰਿੜਤਾ ਵਿੱਚ ਆਪਣੇ ਫੁਰਨਿਆਂ ਵਿੱਚ ਲਿਆਓ ਕਿ ਗੁਰੂ ਦੇ ਕੋਲ ਜਦੋਂ ਆਈਏ ਜੀਵਨ ਦੀ ਸੋਝੀ ਮਿਲਦੀ ਆ ਕਿ ਜੀਵਨ ਕਿਤਰਾਂ ਬਤੀਤ ਕਰਨਾ ਹੈ ਜੀਵਨ ਵਿੱਚ ਆਪਾਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਕੀ ਬੋਲਣਾ ਹੈ ਤੇ ਕੀ ਨਹੀਂ ਬੋਲਣਾ ਅੰਮ੍ਰਿਤ ਵੇਲੇ ਅੱਜ ਵਿਚਾਰ ਚੱਲ ਰਿਹਾ ਸੀ ਕਿਸੇ ਗੁਰਸਿੱਖ ਦੇ ਨਾਲ ਕਿ ਮੂੰਹ ਤੋਂ ਕਿਹੋ ਜਿਹੇ ਬਚਨ ਬੋਲਣੇ ਚਾਹੀਦੇ ਸਤਿਗੁਰੂ ਦਾ ਇੱਕ ਬਚਨ ਹੈ ਸਗਲ ਬੋਲਣ ਕੇ ਮਾਹੇ ਵਿਚਾਰ ਬੋਲੋ ਸਗਲ ਬੋਲਣ ਕੇ ਮਾਹੇ ਜਿੰਨਾ ਬੋਲੋ ਵਿਚਾਰ ਕੇ ਬੋਲੋ ਕੀ ਮੂੰਹ ਚੋਂ ਗੱਲ ਕੱਢਣ ਲੱਗੇ ਹੋ ਇੱਕ ਬੋਲ ਹੀ ਤੇ ਹੈ ਜਿਹੜਾ ਜ਼ਿੰਦਗੀ ਭਰ ਦੀਆਂ ਦੁਸ਼ਮਣੀਆਂ ਪਾ ਦਿੰਦਾ ਹੈ ਇੱਕ ਬੋਲ ਹੀ ਹੈ ਜਿਹੜਾ ਜ਼ਿੰਦਗੀ ਭਰ ਦੀਆਂ ਦੁਸ਼ਮਣੀਆਂ ਖਤਮ ਕਰ ਦਿੰਦਾ ਹੈ ਫਿਰ ਸਤਿਗੁਰੂ ਨੂੰ ਪੁੱਛਿਆ ਗਰੀਬ ਨਵਾਜ ਪਾਤਸ਼ਾਹ ਹੋਰ ਬੋਲਣ ਵਿੱਚ ਦੱਸੋ ਕੋਈ ਇਹ ਤੇ ਤੁਸੀਂ ਦੱਸਿਆ ਕਿ ਜਿੰਨਾ ਬੋਲਣਾ ਹੈ ਵਿਚਾਰ ਕੇ ਬੋਲਣਾ ਹੈ ਫਿਰ ਸਤਿਗੁਰੂ ਅੱਗੇ ਜਾ ਕੇ ਕਹਿੰਦੇ ਜੇਤਾ ਬੋਲਣ ਤੇਤਾ ਗਿਆਨ ਜੇਤਾ ਬੋਲਣ ਤੇਤਾ ਜਿੰਨਾ ਮੂੰਹ ਚੋਂ ਬੋਲ ਗਿਆਨ ਦੇ ਵਚਨ ਬੋਲ ਦੂਸਰੇ ਪਾਸੇ ਸਤਿਗੁਰੂ ਨੇ ਬੋਲਣ ਦੇ ਵਿੱਚ ਬਾਬਾ ਫਰੀਦ ਜੀ ਦੇ ਬਚਨ ਆਪ ਜੀ ਸਰਵਣ ਕਰ ਲਿਓ ਆਸਾ ਰਾਗ ਵਿੱਚ ਬਾਬਾ ਫਰੀਦ ਜੀ ਕਹਿੰਦੇ ਬੋਲੀਏ ਸੱਚ ਬੋਲੀਏ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮਰੀਦਾ ਜੋਲੀਏ ਜੁਲੀਏ ਜੋਲੀਏ ਚੱਲੀਏ ਹਰ ਗੱਲ ਸੱਚੀ ਕਰੀਏ ਤੇ ਤੁਸੀਂ ਜਿੰਨੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਬੱਚੀਆਂ ਬੈਠੇ ਹੋ ਆਪਣੇ ਜੀਵਨ ਵਿੱਚ ਆਪਣੇ ਸਤਿਗੁਰੂ ਨੂੰ ਸ਼ੀਸ਼ਾ ਬਣਾ ਕੇ ਆਪਣੇ ਸਤਿਗੁਰੂ ਨੂੰ ਰੈਫਰੀ ਬਣਾ ਕੇ ਆਪਣੇ ਜੀਵਨ ਦਾ ਜੱਜ ਬਣਾ ਕੇ ਤੇ ਆਪ ਸਾਹਮਣੇ ਖਲੋ ਜਾਓ ਤੇ ਵੇਖੋ ਕੀ ਅਸੀਂ ਸੱਚ ਬੋਲਦੇ ਹਾਂ ਕੀ ਅਸੀਂ ਸੱਚ 24 ਘੰਟੇ ਜ਼ਬਾਨ ਤੋਂ ਜਦੋਂ ਕੋਈ ਗੱਲ ਕਰਦੇ ਹਾਂ ਸੱਚੀਆਂ ਗੱਲਾਂ ਕਰਦੇ ਹਾਂ ਕਿਤੇ ਸਾਨੂੰ ਝੂਠ ਬੋਲਣ ਦੀ ਆਦਤ ਨਹੀਂ ਪੈ ਗਈ ਗੁਰਬਾਣੀ ਦੇ ਵਿੱਚ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਸ ਤਰ੍ਹਾਂ ਵੀ ਲਿਖਿਆ ਕੂੜ ਬੋਲ ਮੁਰਦਾਰ ਖਾਏ ਕਿਸੇ ਬੰਦੇ ਨੂੰ ਆਪਾਂ ਕਹੀਏ ਕਿ ਆ ਕਈਆਂ ਦਿਨਾਂ ਦਾ ਬੁੱਸਿਆ ਮੁਰਦਾ ਪਿਆ ਏ ਮੁਰਦਾ ਤੈਨੂੰ ਖਾ ਨੱਕ ਦੇ ਉੱਤੇ ਕੱਪੜਾ ਲਿਖ ਕੇ ਆਪਾਂ ਗਾਹ ਲੰਘ ਜਾ ਕੇ ਆਖਾਂਗੇ ਇਹਦੇ ਕੋਲੋਂ ਬਦਬੋ ਆਉਂਦੀ ਮਗਰ ਧੰਨ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਾਜੀ ਸ਼ਰਫਦੀਨ ਨੂੰ ਕਹਿੰਦੇ ਨੇ ਸ਼ਰਫਦੀਨ ਜਦੋਂ ਮੂੰਹ ਦੇ ਵਿੱਚੋਂ ਇੱਕ ਝੂਠ ਬੋਲੀਏ ਇੱਕ ਮੁਰਦਾ ਖਾਈਦਾ ਧਿਆਨ ਦਿਓ ਇਕਾਗਰਤਾ ਬਖਸ਼ਿਓ ਕਿਸੇ ਗੁਰਸਿੱਖ ਨੂੰ ਪੁੱਛਦੇ ਆ ਜੀ ਅੰਮ੍ਰਿਤ ਛਕਲਾ ਗੁਰੂ ਵਾਲਾ ਬਣ ਜਾ ਉਹ ਕਹਿੰਦਾ ਜੀ ਛਕ ਲਾਂਗੇ ਮਗਰ ਇੱਕ ਗੱਲ ਦਾ ਥੋੜਾ ਜਿਹਾ ਵਿਚਾਰ ਆ 10 ਪਈ ਕਿਰਪਾਨ ਨਹੀਂ ਪਾਈ ਜਾਂਦੀ ਨਹੀਂ ਜੀ ਕਿਰਪਾਨ ਪਾਉਣੀ ਤੇ ਕੋਈ ਏਡੀ ਔਖੀ ਨਹੀਂ ਮਾਸ ਨਹੀਂ ਛੱਡਿਆ ਜਾਂਦਾ ਮਾਸ ਵੀ ਛੱਡ ਦਿਆਂਗੇ ਜੀਬਾ ਦਾ ਸਵਾਦ ਆ ਕੋਈ ਨੀ ਜੀ ਬਾਬਾ ਜੀ ਗੁਰੂ ਦੇ ਅੰਮ੍ਰਿਤ ਲਈ ਮਾਸ ਛੱਡ ਦਿਆਂਗੇ ਸ਼ਰਾਬ ਨਹੀਂ ਛੱਡੀ ਜਾਂਦੀ ਸ਼ਰਾਬ ਵੀ ਛੱਡ ਦਿਆਂਗੇ ਕੇਸ ਨਹੀਂ ਰੱਖੇ ਜਾਂਦੇ ਕੇਸ ਵੀ ਰੱਖ ਲਾਂਗੇ
ਫਿਰ ਆਖਿਰ ਉਹ ਕਿਹੜੀ ਗੱਲ ਹੈ ਜਿਹੜਾ ਕਰਕੇ ਤੂੰ ਅੰਮ੍ਰਿਤ ਤੋਂ ਅਜੇ ਵਿਚਾਰ ਵਿੱਚ ਬੈਠਾ ਹੈ? ਭਾਜੀ ਕਿਰਪਾਨ ਵੀ ਪਾਲਾਂਗੇ, ਸ਼ਰਾਬ ਵੀ ਛੱਡ ਦਿਆਂਗੇ, ਮਾਸ ਵੀ ਛੱਡ ਦਿਆਂਗੇ, ਕੇਸ ਵੀ ਰੱਖ ਲਾਂਗੇ, ਇੱਕ ਗਜੇ ਅਜੇ ਨਹੀਂ ਜੇ ਛੁੱਟਦੀ। ਉਹ ਕੀ ਜੀ? ਝੂਠ। ਝੂਠ ਬੋਲਣਾ ਇਹਦੇ ਤੋਂ ਬਿਨਾਂ ਤੇ ਇਸ ਤਰ੍ਹਾਂ ਲੱਗਦਾ ਮੈਂ ਭੁੱਖਾ ਮਰ ਜੂ ਜੇ ਮੈਂ ਝੂਠ ਨਾ ਬੋਲਿਆ ਤੇ। ਇਹ ਏਡਾ ਇੱਕ ਵਿਅਰਥ ਜਿਹਾ ਜੀਵਨ ਦੇ ਵਿੱਚ ਸਾਡੇ ਚ ਗੁਨਾਹ ਭਰ ਗਿਆ ਹੈ ਕਿ ਆਪਾਂ ਥਾਂ ਥਾਂ ਤੇ ਝੂਠ ਬੋਲਦੇ ਹਾਂ, ਛਿਣ ਛਿਣ ਵਿੱਚ ਆਪਾਂ ਝੂਠ ਬੋਲਦੇ ਹਾਂ। ਤੇ ਮੇਰੇ ਸਤਿਗੁਰੂ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ, ਗੱਜ ਕੇ ਆਖੋ ਝੂਠ ਨਾ। ਤੇ ਫਿਰ ਗੁਰੂ ਦਾ ਕਿਹਾ ਹੋਇਆ ਬਚਨ ਆਪਾਂ ਕਿੰਨਾ ਕੁ ਕਮਾਇਆ। ਗੁਰੂ ਕਹਿੰਦੇ

ਅੱਜ ਸੰਸਾਰ ਦੀ 99 ਸਮੱਸਿਆ ਝੂਠ ਤੇ ਖਲੋਤੀ, ਝੂਠਾ ਹੱਸਣਾ, ਝੂਠਾ ਵਿਖਾਵਾ, ਝੂਠਾ ਜੀਵਨ, ਹਰ ਚੀਜ਼ ਜੀਵਨ ਦੇ ਵਿੱਚ ਆਪਾਂ ਝੂਠੀ ਭਰ ਲਈ। ਤੇ ਗੁਰੂ ਕਹਿੰਦਾ ਸੱਜਣਾ, ਇਹ ਸਾਰੀਆਂ ਬਿਮਾਰੀਆਂ ਦੀ ਇੱਕੋ ਹੀ ਚੀਜ਼ ਹੀ ਸੱਚ ਸਭਨਾ ਹੋਏ ਦਾਰੂ, ਤੇਰੀ ਹਰ ਬਿਮਾਰੀ ਦਾ ਦਾਰੂ ਆ ਸੱਚ। ਤੇ ਜੇ ਸੱਚਾ ਬੋਲਣਾ ਤੂੰ ਸ਼ੁਰੂ ਕਰਦੈ, ਸੱਚੇ ਗੁਰੂ ਨੂੰ ਵੇਖਣਾ ਸ਼ੁਰੂ ਕਰਦੈ, ਤੇ ਸੱਚੀ ਬਾਣੀ ਇਹ ਸਰਵਣੋ ਮੇਰੇ ਹੋ, ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ ਜਿੱਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਪਠਾਏ। ਕੰਨਾਂ ਨੂੰ ਆਦਤ ਪਾਓ ਸੱਚ ਸੁਣਨ ਦੀ। ਖੈਰ ਮੈਂ ਵਚਨ ਕਰ ਰਿਹਾ ਸਾਂ, ਜੇਤਾ ਬੋਲਣ ਤੇਤਾ ਗਿਆਨ। ਜਦੋਂ ਆਪਾਂ ਫਿੱਕਾ ਬੋਲ ਮੂੰਹ ਦੇ ਵਿੱਚੋਂ ਬੋਲਦੇ ਹਾਂ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਬਾਣੀ ਦੇ ਵਿੱਚ ਵਚਨ ਬੋਲਦੇ ਨੇ, ਕਹਿੰਦੇ ਨੇ ਨਾਨਕ ਫਿੱਕੇ ਬੋਲੀਏ। ਜਦੋਂ ਫਿੱਕਾ ਬੋਲਦਾ, ਜਦੋਂ ਜੀ ਜੀਵ ਫਿੱਕਾ ਕਿਸੇ ਨੂੰ ਬੋਲਦਾ ਹੈ, ਮੇਰੇ ਸਾਹਿਬ ਜੀ ਕਹਿੰਦੇ ਨਾਨਕ ਫਿੱਕੇ ਬੋਲੀਏ, ਫਿਰ ਕੀ ਹੁੰਦਾ ਜੀ? ਕਹਿੰਦੇ ਤਨ ਮਨ ਫਿੱਕਾ ਹੋਏ, ਤਨ ਤੇ ਮਨ ਵੀ ਫਿੱਕਾ ਹੋ ਜਾਂਦਾ ਹੈ। ਅੱਗੇ ਜਾ ਕੇ ਤੇ ਕਮਾਲ ਕਰ ਦਿੱਤੀ, ਕਹਿੰਦੇ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕੇ ਬੰਦੇ ਦੇ ਮੂੰਹ ਦੇ ਉੱਤੇ ਥੁੱਕਾਂ ਪੈਂਦੀਆਂ। ਮਗਰ ਤੁਸੀਂ ਜਿੰਨੇ ਮੇਰੇ ਭੈਣ ਭਰਾ ਜੇ ਗੁਰਸਿੱਖ ਮਾਈ ਭਾਈ ਜੇ ਆਪਣੇ ਅੰਦਰ ਵੇਖੋ, ਅਸੀਂ ਕਿਤੇ ਕਿਸੇ ਨੂੰ ਫਿੱਕਾ ਤੇ ਨਹੀਂ ਬੋਲਦੇ, ਸਾਡੇ ਮੂੰਹ ਦੇ ਵਿੱਚੋਂ ਕੋਈ ਫਿੱਕਾ ਬੋਲ ਤੇ ਨਹੀਂ ਬੋਲਦਾ। ਬਾਪੂ ਤਾਂ ਉਂਗਲ ਫੜ ਕੇ ਕਹਿ ਰਿਹਾ

ਸਾਰੀਆਂ ਚੰਗਿਆਈਆਂ ਦਾ ਤੱਤ ਨਿਚੋੜਿਆ ਮਿੱਠਾ ਬੋਲਣਾ। ਤੁਸੀਂ ਆਪਣੇ ਆਪਣੇ ਅੰਦਰ ਸਾਰੇ ਝਾਤੀ ਮਾਰੀ ਜਾਇਓ ਨਾਲੋ ਨਾਲ। ਇੱਕ ਬਾਪੂ ਨਾਨਕ ਜੀ ਹੋਰ ਬੜਾ ਸੁੰਦਰ ਬਚਨ ਕਰਦੇ, ਫਿੱਕਾ ਬੋਲ ਵਿਗੁੱਚਣਾ। ਵਿਗੁੱਚਣਾ ਹੁੰਦਾ ਪਛਤਾਵਾ। ਜਦੋਂ ਕਿਸੇ ਨੂੰ ਆਪਾਂ ਫਿੱਕਾ ਬੋਲ ਪੈਂਦੇ ਹਾਂ ਜਾਂ ਫਿੱਕਾ ਮੂੰਹ ਤੋਂ ਬਚਨ ਕੱਢ ਪੈਂਦੇ ਹਾਂ ਤੇ ਮਗਰੋਂ ਕੀ ਕਰਨਾ ਪੈਂਦਾ ਹੈ? ਪਛਤਾਵਾ। ਤੇ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਏ। ਫਿਰ ਇਹੋ ਜਿਹਾ ਕੰਮ ਹੀ ਕਿਉਂ ਕਰਦੇ ਹੋ ਜਿਹੜਾ ਰਾਤ ਨੂੰ ਜਾ ਕੇ ਨੀਂਦ ਨਾ ਆਵੇ? ਹੈ ਮੇਰੀ ਇਹ ਜਿੰਦੜੀਏ, ਮੈਂ ਕਿਸੇ ਨੂੰ ਫਿੱਕਾ ਕਿਉਂ ਬੋਲ ਬੈਠੀ? ਹੈ ਮੈਂ ਕਿਸੇ ਦਾ ਮਨ ਕਿਉਂ ਤਾ ਦਿੱਤਾ? ਹੈ ਮੈਂ ਹੁਣ ਤੇ ਕਿਸੇ ਨੂੰ ਕਿਸੇ ਦੇ ਮਨ ਦੀ ਕੀ ਪਰਵਾਹ ਹੈ? ਸਾਰਾ ਸੰਸਾਰ ਅੱਜ ਇਸ ਹਾਲਤ ਵਿਚ ਚੱਲ ਰਿਹਾ ਜਿਕੋ ਉਹ ਆਲ ਪਤਾਲ ਮੂੰਹੋਂ ਬੋਲਦੇ। ਬੋਲੋ ਉਹ ਆਲ ਪਤਾਲ। ਅੱਜ ਦਾ ਇਨਸਾਨ ਆਲ ਪਤਾਲ ਮੂੰਹ ਚੋ ਇਤਨਾ ਬੋਲਦਾ ਪਤਾ ਕਿਤਨਾ? ਜਿਉਂ ਪੀਤੇ ਮਦ ਮਤਵਾਲੇ। ਜਿਉਂ ਪੀਤੇ ਮਦ ਕਹਿੰਦੇ ਨੇ ਸ਼ਰਾਬ ਨੂੰ, ਕਹਿੰਦੇ ਨੇ ਜਿਤਨਾ ਸ਼ਰਾਬੀ ਬੰਦਾ ਬੜ ਬੜਾਉਂਦਾ ਐਵੇਂ ਹੀ ਬੋਲੀ ਜਾਂਦਾ ਬਿਨਾਂ ਮਤਲਬ ਤੋਂ। ਅੱਜ ਦਾ ਹਰ ਇਨਸਾਨ ਇਤਨਾ ਗੱਲਾਂ ਕਰੀ ਜਾਂਦਾ, ਇਹ ਨਹੀਂ ਸੋਚਦਾ ਕਿ ਮੇਰੇ ਮੂੰਹ ਚੋ ਕੱਢਿਆ ਹੋਇਆ ਬਚਨ ਕਿਸੇ ਦੇ ਜੀਵਨ ਦੇ ਵਿਚ ਅੱਗ ਲਾ ਸਕਦਾ, ਮੇਰੇ ਮੂੰਹ ਦੇ ਵਿਚੋਂ ਕੱਢਿਆ ਹੋਇਆ ਬਚਨ ਕਿਸੇ ਦੇ ਜੀਵਨ ਨੂੰ ਬਰਬਾਦ ਕਰ ਸਕਦਾ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਫਿੱਕਾ ਬੋਲ ਵਿਗੁੱਚਣਾ। ਬੋਲੋ ਫਿੱਕਾ ਬੋਲ ਵਿਗੁੱਚਣਾ ਦਾ ਮਤਲਬ ਕੀ ਦੱਸਿਆ? ਪਛਤਾਉਣਾ। ਕਹਿੰਦੇ ਫਿੱਕਾ ਬੋਲ ਕੇ ਪਛਤਾਉਣਾ ਪੈਂਦਾ ਵਾ। ਇਸ ਕਰਕੇ ਸੁਣ ਮੂਰਖ ਮਨ ਅਜਾਣ, ਜਿੱਤ ਬੋਲਿਆ ਪੱਤ ਪਾਈਏ। ਜਿੱਤ ਬੋਲਿਆ, ਜਿਹੜੀ ਬੋਲੀ ਬੋਲਣ ਨਾਲ ਤੇਰੀ ਇੱਜ਼ਤ ਹੋਵੇ ਸੋ ਬੋਲਿਆ ਪਰਵਾਨ। ਤਾਂ ਹੀ ਕਹਿੰਦੇ ਨੇ ਬੋਲਿਆ ਭਗਤਾਂ ਕਾ ਬੋਲਿਆ ਪਰਵਾਨ ਹੈ। ਤਾਂ ਹੀ ਸਾਹਿਬ ਕਹਿੰਦੇ ਭਗਤਾਂ ਕਾ ਬੋਲਿਆ ਪਰਵਾਨ ਹੈ। ਭਗਤਾਂ ਦਾ ਬੋਲਿਆ ਕਿਉਂ ਪ੍ਰਵਾਨ ਆ? ਕਿਉਂਕਿ ਉਹਨਾਂ ਮਿੱਠ ਬੋਲਣੇ ਬੋਲਣਾ। ਉਹਨਾਂ ਹਰ ਇੱਕ ਨੂੰ ਕਹਿਣਾ ਆਓ ਜੀ, ਆਓ ਬੈਠੋ ਜੀ ਗੁਰੂ ਕੇ ਪਿਆਰਿਓ। ਕਦੀ ਗੁਰੂ ਪਿਆਰ ਵਾਲਿਆਂ ਦੀ ਬੋਲੀ ਤੇ ਪੜ ਕੇ ਵੇਖੋ, ਉਹ ਆਪਣੇ ਰੱਬ ਵਰਗੇ ਹੋ ਜਾਂਦੇ ਆ। ਰੱਬ ਦੀ ਬੋਲੀ ਕਿਤਨਾ ਦੀ ਆ? ਇੱਕ ਵਾਰ ਸਾਰੇ ਸਰਵਣ ਕਰੋ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਉਹ ਜਿਹੜਾ ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਆ, ਇੱਕ ਗੁਰੂ ਕੇ ਸਿੱਖ ਨੇ ਪਿਛਲੇ ਸਾਲ ਜਦੋਂ ਅਸੀਂ ਆਏ ਨਾ ਤੇ ਕਥਾ ਕੀਤੀ, ਕਥਾ ਦਰਬਾਰ ਹੋਇਆ ਸੀ ਉੱਥੇ। ਕਥਾ ਦਰਬਾਰ ਦੇ ਵਿਚ ਮਸਕੀਨ ਜੀ ਹੋਰ ਗੁਰਮੁਖ ਪਿਆਰੇ 24 ਕਥਾਵਾਨਾਂ ਨੇ, ਕਥਾ ਵਾਚਕਾਂ ਨੇ ਉਹਦੇ ਵਿਚ ਹਿੱਸਾ ਲਿਆ। ਤੇ ਉਹਦੇ ਵਿਚ ਇੱਕ ਗੁਰੂ ਕੇ ਸਿੱਖ ਨੇ ਕਥਾ ਕਰਦਿਆਂ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਭ ਕੁਝ ਲਿਖਿਆ ਹੈ। ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਦੇ ਵਿਚ ਸਭ ਕੁਝ ਲਿਖਿਆ। ਤੇ ਬਾਹਰ ਇੱਕ ਨੌਜਵਾਨ ਬੱਚਾ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਭ ਕੁਝ ਲਿਖਿਆ? ਕਹਿੰਦੇ ਹਾਂਜੀ ਸਭ ਕੁਝ ਲਿਖਿਆ। ਉਸੇ ਵੇਲੇ ਜਿਹੜਾ ਕਥਾ ਕਰਨ ਵਾਲਾ ਸੀ ਕਹਿੰਦਾ ਇੱਕ ਮਿੰਟ ਖਲੋ ਜਾ ਸੱਜਣਾ, ਇੱਕ ਚੀਜ਼ ਨਹੀਂ ਉਹ ਲਿਖੀ, ਧਿਆਨ ਦਿਓ, ਸਭ ਕੁਝ ਇਹਦੇ ਚ ਲਿਖਿਆ ਮਗਰ ਇੱਕ ਚੀਜ਼ ਨਹੀਂ ਉਹ ਲਿਖੀ। ਉਹ ਕਹਿੰਦਾ ਜੀ ਹੁਣੇ ਤੁਸੀਂ ਕਿਹਾ ਸੀ ਸਭ ਕੁਝ ਲਿਖਿਆ, ਹੁਣ ਤੁਸੀਂ ਦੱਸੋ ਇੱਕ ਚੀਜ਼ ਉਹ ਕਿਹੜੀ ਆ ਜਿਹੜੀ ਨਹੀਂ ਲਿਖੀ? ਕਹਿੰਦਾ ਸੱਜਣਾ ਇਹਦੇ ਵਿਚ ਸਭ ਕੁਝ ਲਿਖਿਆ ਹੈ ਮਗਰ ਇਹਦੇ ਚ ਝੂਠ ਨਹੀਂ ਉਹ ਲਿਖਿਆ। ਇਹਦੇ ਵਿਚ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਤੂੰ ਕਿਸੇ ਇੱਕ ਸ਼ਬਦ ਤੇ ਉਂਗਲ ਰੱਖ ਕੇ ਇਹ ਨਹੀਂ ਕਹਿ ਸਕਦਾ ਕਿ ਆਹ ਤੁਹਾਡੇ ਗੁਰੂ ਨੇ ਝੂਠਾ ਵਚਨ ਲਿਖਿਆ। ਇਸ ਕਰਕੇ ਮਿੱਠ ਬੋਲਣਾ ਜੀ, ਕਿਸੇ ਨੂੰ ਫਿੱਕਾ ਨਹੀਂ ਬੋਲਿਆ। ਇਹ ਤੇ ਜਿਹੜਾ ਦੁਸ਼ਮਣ ਆ ਉਹਦੇ ਵੀ ਕਹਿੰਦੇ ਨੇ ਬੁਰੇ ਦਾ ਭਲਾ ਕਰ। ਵੇਖੋ ਮਿੱਠਾ ਬੋਲਦਾ, ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਫਿਰ ਦੇਈ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਇਹ ਤੇ ਮਿੱਠਾ ਬੋਲਦਾ, ਇਤਨਾ ਦੇ ਵੀ ਬਚਨ ਕਹਿੰਦੇ ਨੇ ਸਤਿਗੁਰ ਅੰਦਰੋਂ ਨਿਰਵੈਰ ਹੈ, ਸਤਿਗੁਰੂ ਅੰਦਰੋਂ ਨਿਰਵੈਰ ਹੈ। ਇਹ ਤੇ ਮਿੱਠਾ ਬੋਲਦੇ ਵੀ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ। ਇਹ ਤੇ ਮਿੱਠਾ ਬੋਲਦੇ ਇਹ ਵੀ ਕਹਿੰਦੇ ਨਾ ਕੋ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ, ਗੁਰ ਕੀ ਸੇਵਾ ਸੇਵਕ ਨਾਨਕ ਖਸਮੇ ਬੰਦਾ। ਇਹ ਤੇ ਮਿੱਠਾ ਬੋਲਦੇ ਕਹਿੰਦੇ ਨਾ ਕੋ ਵੈਰੀ ਨਾਹੇ ਬਗਾਨਾ ਸਗਲ ਸੰਗ ਹਮ ਕੋ ਬਣ ਆਈ। ਇਹ ਤੇ ਇਨਾ ਮਿੱਠਾ ਬੋਲਦੇ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ। ਇਹ ਬੜਾ ਹੀ ਮਿੱਠਾ ਬੋਲਦਾ ਹੈ ਪੂਰਾ ਗੁਰੂ। ਮੇਰਾ ਸਤਿਗੁਰੂ ਕਿਰਪਾ ਕਰੇ, ਅੱਜ ਇੱਕ ਹੋਰ ਅਖਬਾਰ ਦੇ ਵਿਚ, ਵੈਸੇ ਤੇ ਜੀ ਕਈ ਵਾਰ ਕਰਦਾ ਵੀ ਅਖਬਾਰ ਪੜ੍ਹਨੀ ਨੀ ਚਾਹੀਦੀ, ਆਖੋ ਸਤਨਾਮ ਸ੍ਰੀ। ਫਿਰ ਜਦੋਂ ਕਦੀ ਮਨ ਦੇ ਵਿਚ ਆਉਂਦਾ ਹੈ ਕਿ ਜੇ ਅਖਬਾਰ ਨਾ ਪੜਾਂਗੇ ਤੇ ਹਾਲਾਤ ਦਾ ਕਿਤਨਾ ਪਤਾ ਲੱਗੂ? ਅੱਜ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਤੁਹਾਡੇ ਵਿਚੋਂ ਚੜ੍ਹਦੀ ਕਲਾ ਅਖਬਾਰ ਪੜ੍ਹੀ ਹੋਵੇ, ਉਹਨਾਂ ਕੈਨੇਡਾ ਦੇ ਇੱਕ ਪਖੰਡੀ ਬਾਬੇ ਦਾ ਹੋਰ ਲੇਖ ਪੜ੍ਹਿਆ, ਉੱਥੇ ਕੋਈ ਗਰੇਵਾਲ ਨਾਮ ਦਾ ਨਾਮ ਤੇ ਦਾਸ ਨੂੰ ਵਿਸਰ ਗਿਆ, ਗਰੇਵਾਲ ਨਾਮ ਉਹਦਾ ਲਿਖਿਆ ਹੈ।
ਜਾਂ ਨਗਰੇਵਾਲ ਸ਼ਾਇਦ ਇਸ ਤਰ੍ਹਾਂ ਦਾ ਸ਼ਾਇਦ ਹੋਵੇ, ਨਰਿੰਦਰ ਗਰੇਵਾਲ, ਇੱਕ ਵਾਰ ਆਖੋ ਸਤਨਾਮ ਸ੍ਰੀ। ਉਸ ਪਖੰਡੀ ਬੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਘਰ ਵਿਚ ਰੱਖਿਆ, ਇਤਨਾ ਬੈਠਾ ਕੁਰਸੀ ਦੇ ਉੱਤੇ ਤੇ ਮੈਂ ਜਿਹੜੀ ਫੋਟੋ ਵੇਖੀ ਆ, ਅੱਗ ਤਾਂ ਇਸ ਗੱਲ ਦੀ ਲੱਗੀ ਕਿ ਜਿਹੜੀ ਬੱਚੀ ਉਹਨੂੰ ਮੱਥਾ ਟੇਕ ਰਹੀ ਉਹਨੇ ਕੇਸਕੀ ਬੱਧੀ, ਸਿਰ ਤੇ ਕੇਸਕੀ ਸਜਾਈ। ਇੱਕ ਬਚਨ ਗੁਰਬਾਣੀ ਦੇ ਵਿਚ ਆਇਆ, ਦਾਗੇ ਹੋਏ ਸੋ ਰਣਵੇਂ ਜੂਝੇ ਬਿਨ ਦਾਗੇ ਭੱਗ ਜਾਈ। ਇਹ ਬੜਾ ਵਿਸ਼ਾ ਬਰੀਕ ਆ, ਦਾਗੇ ਹੋਏ ਸੋ ਰਣਵੇਂ ਜੂਝੇ। ਪਿੱਛੇ ਜਦੋਂ ਜੰਗ ਹੁੰਦੀ ਸੀ ਨਾ ਤੇ ਸੂਰਮਿਆਂ ਦੇ ਮੱਥੇ ਦੇ ਉੱਤੇ ਇੱਥੇ ਦਾਗ ਦਿੰਦੇ ਸੀ ਕਿ ਇਹ ਸੂਰਮਾ ਹੈ, ਧਿਆਨ ਦੇਣਾ। ਸਾਰੇ ਲੋਕੀ ਭੱਜ ਜਾਂਦੇ ਸੀ, ਮਗਰ ਜਿਹੜਾ ਦਾਗਿਆ ਹੁੰਦਾ ਸੀ ਉਹਨੂੰ ਸ਼ਰਮ ਹੁੰਦੀ ਸੀ ਕਿ ਮੇਰੀ ਤੇ ਪਛਾਣ ਆ ਕਿ ਮੈਂ ਦਾਗਿਆ ਵਾਂ, ਸੂਰਮਾ ਵਾਂ। ਜੇ ਮੈਂ ਭੱਜਿਆ ਜੰਗ ਵਿੱਚੋਂ ਤੇ ਮੇਰੇ ਲਈ ਸ਼ਰਮ ਵਾਲੀ ਗੱਲ ਆ। ਜਿਨ੍ਹਾਂ ਨੇ ਕੇਸਕੀਆਂ ਸਿਰਾਂ ਦੇ ਉੱਤੇ ਸਜਾਈਆਂ ਨੇ ਨਾ, ਇਹਨਾਂ ਦੀਆਂ ਬੜੀਆਂ ਜ਼ਿੰਮੇਵਾਰੀਆਂ ਵਧਦੀਆਂ ਨੇ। ਜਿਨ੍ਹਾਂ ਗਾਤਰੇ ਗਲਾਂ ਵਿੱਚ ਪਾਏ ਨੇ ਇਹਨਾਂ ਦੀਆਂ ਬੜੀਆਂ ਜ਼ਿੰਮੇਵਾਰੀਆਂ ਗੁਰੂ ਪ੍ਰਤੀ ਵਧਦੀਆਂ ਨੇ ਕਿ ਮੇਰੇ ਇੱਕ ਗਲਤੀ ਕਰਨ ਦੇ ਨਾਲ ਕਿੰਨੀਆਂ ਰੂਹਾਂ ਦੇ ਹਿਰਦੇ ਵਿੱਚ ਅੱਗ ਲੱਗਣੀ। ਉਹ ਬੱਚੀ ਮੱਥਾ ਟੇਕ ਰਹੀ, ਚਲੋ ਵਿਸ਼ਾ ਵੱਖਰਾ। ਉਸ ਬੰਦੇ ਨੇ ਜਿਤਨਾ ਪਿਆਰਾ ਸਿੰਘ ਪਨਿਹਾਰੇ ਵਾਲੇ ਨੇ ਕੁਕਰਮ ਕੀਤਾ ਹੈ, ਨੂਰ ਮਹਿਲ ਵਾਲੇ ਨੇ, ਇੱਥੇ ਤੁਹਾਡੇ ਜਿਹਨੇ ਆਣ ਕੇ ਫਰਿਜਨੋ ਦੇ ਵਿੱਚ ਸਵਾਮੀ ਮੋਹਨਪੁਰੀ ਨੇ ਡੇਰਾ ਖੋਲਿਆ ਵਾ, ਇਸ ਤਰ੍ਹਾਂ ਦੇ ਪਖੰਡੀਆਂ ਨੇ ਜੋ ਉੱਥੇ ਕੀਤਾ ਉਹਨੇ ਕੈਨੇਡਾ ਵਿੱਚ ਆਣ ਕੇ ਕਰ ਦਿੱਤਾ ਹੈ। ਉਹ ਕਹਿੰਦਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਗੱਦੀ ਦੇ ਦਿੱਤੀ, ਚੋਲਾ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ, ਤੇ ਗੁਰੂ ਗ੍ਰੰਥ ਸਾਹਿਬ ਨੇ ਚੋਲਾ ਦੇ ਦਿੱਤਾ ਮੈਨੂੰ, ਇਸ ਵੇਲੇ ਮੈਂ ਮੌਕੇ ਦਾ ਗੁਰੂ ਹਾਂ। ਤੇ ਇੱਕ ਨਹੀਂ ਦੋ ਨਹੀਂ, ਦੋ ਜਨਾਨੀਆਂ ਰੱਖੀਆਂ ਨੇ, ਇੱਕ ਦੇ ਨਾਲ ਆਨੰਦ ਕਾਰਜ ਕਰਾਇਆ, ਇੱਕ ਨੂੰ ਵੈਸੇ ਨਜਾਇਜ਼ ਤੌਰ ਤੇ ਰੱਖਿਆ। ਕਹਿੰਦਾ ਇਹਨੂੰ ਮਾਤਾ ਸਾਹਿਬ ਕੋ ਰੱਖੋ, ਇਹਨੂੰ ਮਾਤਾ ਜੀ ਆਖੋ। ਇਸ ਤਰ੍ਹਾਂ ਦੇ ਕੁਕਰਮ ਕਰਨ ਵਾਲੇ ਇਸ ਤਰ੍ਹਾਂ ਦੇ ਗੁਰੂ ਦੀ ਬਰਾਬਰਤਾ ਨਹੀਂ ਕਰ ਸਕਦੇ। ਜਿਹੜਾ ਮੇਰਾ ਗੁਰੂ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਇੱਕ ਵਾਰ ਆਪਣੇ ਗੁਰੂ ਵੱਲ ਵੇਖੋ ਕਿ ਪਾਕ ਬੇਐਬ ਹੈ ਕਿ ਗੈਬ ਲੁਗੈਬ ਹੈ, ਪਾਕ ਬੇਐਬ ਹੈ। ਇਹ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਬਦ ਵਰਤੇ ਜਾ ਸਕਦੇ ਨੇ, ਇਹ ਸ਼ਬਦ ਗੁਰੂ ਨਾਨਕ ਵਰਤੇ ਜਾ ਸਕਦੇ। ਦਸਾਂ ਜਾਮਿਆਂ ਦੇ ਵਿੱਚ ਆ ਪਿੱਛੇ ਇੱਕ ਇੰਡੀਆ ਦੇ ਵਿੱਚ ਹੋਰ ਬਾਬਾ ਜਿਹਨੂੰ ਕਹਿੰਦੇ ਝੂਠੇ ਸੌਦੇ ਵਾਲਾ, ਵੈਸੇ ਤੇ ਉਹਨੂੰ ਲੋਕੀ ਸੱਚੇ ਸੌਦੇ ਵਾਲਾ ਕਹਿੰਦੇ, ਆਖੋ ਸਤਨਾਮ, ਮਗਰ ਆਪਾਂ ਉਹਨੂੰ ਕੀ ਕਹਾਂਗੇ, ਝੂਠੇ ਵਾਲਾ। ਸੱਚੇ ਵਾਲਾ ਤਾਂ ਮੇਰਾ ਸਤਿਗੁਰੂ ਬੈਠਾ ਹੈ, ਸੱਚਾ ਸੌਦਾ ਤਾਂ ਗੁਰੂ ਨਾਨਕ ਨੇ ਕੀਤਾ ਹੈ। ਉਹ ਝੂਠੇ ਸੌਦੇ ਵਾਲਾ ਸਰਸੇ ਦੇ ਵਿੱਚ ਜਿਹੜਾ ਏਡਾ ਵੱਡਾ ਬਾਬਾ ਬਣ ਕੇ ਬੈਠਾ ਹੈ ਨਾ ਗੁਰਮੁਖ ਪਿਆਰਿਓ, ਉਹਦੇ ਬਾਰੇ ਇੱਕ ਲੇਖ ਲਿਖਿਆ, ਉਹਦੀਆਂ ਕਰਤੂਤਾਂ ਤਾਂ ਸਾਰੀ ਦੁਨੀਆਂ ਜਾਣਦੀ ਹੈ, ਮਗਰ ਉਹਦੇ ਬਾਰੇ ਇੱਕ ਲੇਖ ਲਿਖਿਆ ਅਖਬਾਰ ਵਾਲੇ ਨੇ। ਉਹਦੇ ਪਿਓ ਨੂੰ ਸ਼ਾਹ ਸਤਨਾਮ ਸਿੰਘ ਉਹਦਾ ਨਾਮ ਆ, ਤੇ ਅਖਬਾਰ ਅਜੀਤ ਵਾਲੇ ਨੇ ਲਿਖਿਆ ਸ਼ਾਹੇ ਸ਼ਹਿਨ ਸ਼ਾਹ। ਆ ਸੁਣੋ, ਸ਼ਾਹੇ ਸ਼ਹਿਨ ਸ਼ਾਹ ਸ਼ਬਦ ਆਪਾਂ ਕਿਹਦੇ ਲਈ ਵਰਤਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਲਈ, ਧਿਆਨ ਦੇਣਾ। ਸ਼ਾਹੇ ਸ਼ਹਿਨ ਸ਼ਾਹ ਕੇਵਲ ਭਾਈ ਨੰਦ ਲਾਲ ਸਾਹਿਬ ਨੇ ਲਿਖਿਆ ਤੇ ਗੋਬਿੰਦ ਸਿੰਘ ਪਾਤਸ਼ਾਹ ਲਈ ਲਿਖਿਆ, ਉਹਨੇ ਲਿਖਿਆ ਸ਼ਾਹੇ ਸ਼ਹਿਨ ਸ਼ਾਹ ਸ਼ਾਹ ਸਤਨਾਮ ਸਿੰਘ। ਦਾਸ ਨੂੰ ਅੱਗ ਲੱਗ ਗਈ ਪੜ੍ਹ ਕੇ, ਉਸੇ ਵੇਲੇ ਮੈਂ ਥੱਲੇ ਉਹਦਾ ਮੋਬਾਈਲ ਨੰਬਰ ਨੋਟ ਕਰਕੇ, ਜਿਹਨੇ ਉਹਦਾ ਕਵਰੇਜ ਕੀਤੀ ਸੀ ਸਾਰੇ ਪ੍ਰੋਗਰਾਮ ਦੀ, ਮੈਂ ਉਹਨੂੰ ਫੋਨ ਕੀਤਾ। ਸਰਦਾਰ ਸਿੱਖ ਬੰਦਾ, ਪਗੜੀ ਧਾਰੀ, ਅੰਮ੍ਰਿਤ ਧਾਰੀ, ਸਰਸੇ ਦਾ ਰਹਿਣ ਵਾਲਾ, ਜਿਹਨੇ ਇਹ ਲਿਖਿਆ। ਦਾਸ ਨੇ ਫਤਿਹ ਬੁਲਾਈ, ਕਹਿਣ ਲੱਗਾ ਜੀ ਫਤਿਹ ਅੱਗੋਂ, ਇਹ ਵੀ ਨੀ ਕਿਹਾ ਵਾ ਖਾਲਸਾ ਵਾ, ਕਹਿੰਦਾ ਫਤਿਹ ਜੀ, ਮੈਂ ਕਿਹਾ ਪੂਰੀ ਫਤਿਹ ਬੁਲਾ, ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾ ਲਈ, ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ। ਕਿੱਥੋਂ ਬੋਲਦੇ ਹੋ? ਮੈਂ ਕਿਹਾ ਦਾਸਰਾ ਬੋਲਦਾ ਏ, ਅੰਮ੍ਰਿਤਸਰ ਸਾਹਿਬ ਤੋਂ ਪਰਮਜੀਤ ਸਿੰਘ, ਤੁਹਾਡੇ ਨਾਲ ਕੋਈ ਗੱਲ ਕਰਨੀ। ਕਹਿੰਦਾ ਜੀ ਕਰੋ, ਬੜੇ ਆਕੜ ਵਿੱਚ ਬੋਲਿਆ। ਕਹਿਣ ਲੱਗਾ ਜੀ ਕਰੋ ਗੱਲ, ਕੀ ਕਰਨੀ ਜੇ? ਮੈਂ ਕਿਹਾ ਤੁਸੀਂ ਅੱਜ ਸੱਚੇ ਸੌਦੇ ਵਾਲੇ ਦਾ ਕੋਈ ਲੇਖ ਲਿਖਿਆ? ਸਾਰੀ ਅਖਬਾਰ ਭਰੀ, ਪੂਰਾ ਪੇਜ ਇੱਕ ਭਰਿਆ। ਪੈਸੇ ਦਿੰਦੇ ਭਰਾਉਂਦੇ? ਜਿੱਥੇ ਪੈਸੇ ਦੇਣਾ ਜੋ ਮਰਜ਼ੀ। ਹੁਣ ਤੇ ਕਦੀ ਕਹਿੰਦੇ ਸਾਂ ਅਜੀਤ ਸਾਡੀ ਆਪਣੀ ਅਖਬਾਰ ਆ, ਮਗਰ ਜਿੰਨਾ ਨੂਰ ਮਹਿਲ ਵਾਲੇ ਤੇ ਪਨਿਹਾਰੇ ਵਾਲੇ ਨੂੰ ਤੇ ਇਹ ਸੱਚੇ ਸੌਦੇ ਵਾਲੇ ਨੂੰ ਅਜੀਤ ਅਖਬਾਰ ਚੁੱਕ ਰਹੀ ਆ, ਉਹਨਾਂ ਕੋਈ ਵੀ ਨਹੀਂ ਚੁੱਕ ਰਿਹਾ। ਧਿਆਨ ਦੇਣਾ, ਆਪਣੇ ਹਿਰਦੇ ਵਿੱਚ ਕਦੀ ਵੇਖਿਓ, ਪੰਜਾਬ ਦੀਆਂ ਕਣਕਾਂ ਮੁਕਾ ਕੇ ਵੇਖੋ। ਜਿੰਨਾ ਇਹਨਾਂ ਲੋਕਾਂ ਨੇ ਹਾਈਲਾਈਟ ਇਹਨਾਂ ਨੂੰ ਕੀਤਾ ਹੈ, ਉਹਨਾਂ ਦਾ ਕੋਈ ਲੇਖ ਹੁੰਦਾ ਹੈ ਤੇ ਐਡੇ ਐਡੇ ਵੱਡੇ ਕਾਲਮ ਲਿਖੇ ਨੇ। ਆ ਪਿਛਲੇ ਮਹੀਨੇ ਦੋ ਬੰਦਿਆਂ ਦੀਆਂ ਅੱਖਾਂ ਦੀ ਰੋਸ਼ਨੀ ਹਰਿਮੰਦਰ ਸਾਹਿਬ ਦੇ ਵਿੱਚ ਆ ਗਈ ਤੇ ਕੋਈ ਲੇਖ ਨਹੀਂ ਲਿਖਿਆ। ਗੁਰੂ ਰਾਮਦਾਸ ਨੂੰ ਹਾਈਲਾਈਟ ਨਹੀਂ ਕਰਦੇ, ਇਹ ਹਾਈਲਾਈਟ ਉਹਨਾਂ ਲੋਕਾਂ ਨੂੰ ਕਰਦੇ ਜਿਨ੍ਹਾਂ ਦੇ ਕੋਲੋਂ ਰੁਪਈਏ ਮਿਲਦੇ ਨੇ। ਤੇ ਉਹਨੇ ਜਦੋਂ ਸ਼ਾਹੇ ਸ਼ਹਿਨਸ਼ਾਹ ਲਿਖਿਆ ਤੇ ਦਾਸ ਨੇ ਉਹਨੂੰ ਫੋਨ ਕੀਤਾ ਕਿ ਤੂੰ ਇਹ ਸ਼ਾਹੇ ਸ਼ਹਿਨਸ਼ਾਹ ਸ਼ਬਦ ਕਿਹਦੇ ਲਈ ਲਿਖਿਆ ਹੈ? ਕਹਿੰਦਾ ਜੀ ਸ਼ਾਹ ਸਤਨਾਮ ਸਿੰਘ ਲਈ। ਮੈਂ ਕਿਹਾ ਸ਼ਾਹੇ ਸ਼ਹਿਨਸ਼ਾਹ ਕਿਤਨਾ ਹੋ ਗਿਆ? ਕਹਿੰਦਾ ਜੀ ਕਹਿੰਦੇ ਨੇ ਲੋਕੀ। ਤੇ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਆ? ਕਹਿੰਦਾ ਉਹ ਵੀ ਸ਼ਾਹੇ ਸ਼ਹਿਨਸ਼ਾਹ ਹੈ। ਮੈਂ ਕਿਹਾ ਸ਼ਾਹੇ ਸ਼ਹਿਨਸ਼ਾਹ ਮਤਲਬ ਹੁੰਦਾ ਇੱਕੋ ਹੀ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਕਿੰਨੇ, ਇਕੱਲਾ ਇਕੱਲਾ ਸ਼ਬਦ ਦਾ ਮਤਲਬ ਹੁੰਦਾ ਇੱਕੋ ਹੀ।
ਉਹ ਮਾਂ ਗੁਜਰੀ ਨੇ ਇੱਕੋ ਹੀ ਲਾਲ ਪੈਦਾ ਕੀਤਾ ਹੈ ਜਿਹਦੇ ਨਾਮ ਦੇ ਨਾਲ ਲਿਖਿਆ ਜਾ ਸਕਦਾ ਸ਼ਾਹੇ ਛੈਨ ਸ਼ਾਹ, ਛਾਵਾਂ ਦਾ ਵੀ ਛੈਨ ਸ਼ਾਹ। ਤੇ ਕਹਿਣ ਲੱਗਾ ਜੀ ਇਹ ਤੇ ਕੋਈ ਗੱਲ ਨੀ ਜੀ, ਇਹ ਤੇ ਆਪਾਂ ਆਪਣੀ ਸ਼ਰਧਾ ਹੈ। ਮੈਂ ਕਿਹਾ ਗੁਰਮੁਖਾ ਗੱਲ ਸੁਣ ਮੇਰੀ, ਤੂੰ ਇਹਨੂੰ ਵੀ ਆਖ ਦਿੱਤਾ। ਇਹ ਆਂਦਾ ਇਹ ਵੀ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਹੀ ਹੈ, ਸਰਦਾਰ ਕਹਿੰਦਾ। ਮੈਂ ਕਿਹਾ ਇੱਕ ਮਿੰਟ ਲਈ ਮੈਂ ਮੰਨ ਲੈਣਾ ਕਿ ਤੇਰਾ ਲਿਖਿਆ ਸੱਤ ਆ, ਹੁਣ ਤੂੰ ਦੋਵਾਂ ਨੂੰ ਤੱਕੜੀ ਵਿਚ ਇੱਕ ਮਿੰਟ ਲਈ, ਵੈਸੇ ਤੇਰਾ ਗੁਰੂ ਮੇਰੇ ਗੁਰੂ ਨਾਲ ਤੁਲ ਨਹੀਂ ਸਕਦਾ, ਇੱਕ ਮਿੰਟ ਲਈ ਤੂੰ ਸਾਹਮਣੇ ਭਾਲਾ। ਉਹਦੇ ਚਾਰ ਪੁੱਤ ਸੀ, ਇਹ ਸ਼ਾਹ ਜਿਹੜਾ ਤੂੰ ਸ਼ਾਹ ਸਨਾਮ ਸਿੰਘ ਕਹਿੰਦਾ ਨਾ, ਇਹਦਾ ਇੱਕੋ ਹੀ ਪੁੱਤ ਆ ਰਾਮ ਰਹੀਮ ਗੁਰਮੀਤ ਸਿੰਘ। ਮੇਰੇ ਪਿਓ ਦੇ ਚਾਰ ਪੁੱਤ ਸੀ ਤੇ ਦੁਨੀਆਂ ਤੋਂ ਸੋਹਣੇ ਤੇ ਦੁਨੀਆਂ ਤੋਂ ਸੂਰਮੇ, ਮਗਰ ਤੇਰੇ ਗੁਰੂ ਦੇ ਇੱਕ ਪੁੱਤ ਦੇ ਉੱਤੇ ਅੱਠ ਬਲਾਤਕਾਰ ਦੇ ਕੇਸ ਬਣੇ ਨੇ। ਜਿਹੜਾ ਸ਼ਾਹ ਸਤਨਾਮ ਸਿੰਘ ਹੈ ਨਾ, ਸੱਚੇ ਸੌਦੇ ਵਾਲਾ ਜਿਹਨੂੰ ਕਹਿੰਦੇ ਆ, ਉਹਦੇ ਉੱਤੇ ਅੱਠ ਕੇਸ ਇਹੋ ਜਿਹੇ ਬਣੇ ਨੇ ਜਿਹੜੇ ਸੁਪਰੀਮ ਕੋਰਟ ਵਿੱਚ ਚੱਲ ਰਹੇ ਨੇ, ਤੇ ਉਹਨੇ ਗੁਰੂ ਹੋਣ ਦੇ ਨਾਤੇ ਇਹੋ ਜਿਹੇ ਕੁਕਰਮ ਕੀਤੇ ਨੇ। ਮਗਰ ਜੇ ਤੂੰ ਵੇਖਣਾ ਚਾਹੁੰਦਾ ਹੈ ਤੇ ਮੇਰੇ ਪਾਤਸ਼ਾਹ ਦੇ ਚੌਵਾਂ ਪੁੱਤਾਂ ਦੇ ਵਿੱਚੋਂ ਕਿਤੇ ਉਂਗਲ ਰੱਖ ਕੇ ਦੱਸ, ਮੇਰੇ ਗੁਰੂ ਦੇ ਪੁੱਤ ਨੇ ਕਿਸੇ ਵੱਲ ਮੈਲਾ ਵੀ ਵੇਖਿਆ ਹੋਵੇ, ਤੋਲਾ ਗੁਰੂ ਦੇ ਨਾਲ ਇਹਨਾਂ ਨੂੰ। ਫਿਰ ਕਹਿੰਦਾ ਜੀ ਨਹੀਂ ਮੈਂ ਇਸ ਬਹਿਸ ਵਿੱਚ ਨਹੀਂ ਪੈਂਦਾ। ਮੈਂ ਕਿਹਾ ਤੈਨੂੰ ਹੁਣ ਅਕਾਲ ਤਖ਼ਤ ਸਾਹਿਬ ਤੇ ਸੱਦਾਂਗੇ ਤੇ ਅਕਾਲ ਤਖ਼ਤ ਸਾਹਿਬ ਤੇ ਪੁੱਤ ਤੈਨੂੰ ਆਣ ਕੇ ਸਜਾਵਾਂ ਦਿਆਂਗੇ, ਤੈਨੂੰ ਪੁੱਛਾਂਗੇ ਕਿ ਤੂੰ ਕਿਤਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਇੱਕ ਉਸ ਬੰਦੇ ਨੂੰ ਸ਼ਾਹ ਸ਼ਹਿਨਸ਼ਾਹ ਲਿਖ ਰਿਹਾ ਹੈ ਜਿਹਦਾ ਜੀਵਨ ਦਾਗਾਂ ਨਾਲ ਭਰਿਆ। ਮੇਰਾ ਸਤਿਗੁਰੂ ਕਿਰਪਾ ਕਰੇ, ਮੈਂ ਕਹਿਣ ਲੱਗਾ ਸਾਂ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਇਹ ਕਿੰਨਾ ਕੁ ਚਿਰ ਮਿੱਠਾ ਬੋਲਦਾ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਜਦੋਂ ਤੋਂ ਮੇਰਾ ਚੇਤਾ ਹੋ ਸੰਭਲ ਥੱਕੀ ਜੀ। ਇੱਥੇ ਸੰਭਲ ਦਾ ਮਤਲਬ ਚੇਤਾ ਕਰ ਕਰਕੇ, ਮੈਂ ਚੇਤਾ ਕਰ ਕਰਕੇ ਥੱਕ ਗਈ ਹਾਂ ਕਿ ਕਦੀ ਉਹ ਕੌੜਾ ਬੋਲਿਆ ਜਦੋਂ ਤੋਂ ਗੁਰੂ ਬਣਿਆ। ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ, ਉਹ ਬੋਲੋ ਇੱਕ ਵਾਰ, ਉਹ ਕਦੇ ਫੇਰ ਉਹ ਕਦੇ ਨਾ ਬੋਲੇ। ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਉਹ ਕੌੜਾ ਬੋਲਦਾ ਹੀ ਨਹੀਂ। ਆਖਿਆ ਜੀ ਉਹ ਕੌੜਾ ਬੋਲਦਾ ਕਿਉਂ ਨਹੀਂ? ਕਹਿੰਦੇ ਉਹ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਉਹ ਔਗਣ ਕੋ ਨਾ ਚਿਤਾਰੇ। ਉਹ ਕੌੜਾ ਬੋਲਣਾ ਜਾਣਦਾ ਹੀ ਨਹੀਂ ਮੇਰਾ ਗੁਰੂ। ਇਸ ਕਰਕੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਆਪਾਂ ਨੂੰ ਵੀ ਕਹਿੰਦੇ ਜੇ ਮੈਂ ਮੁੱਠ ਮਿੱਠ ਬੋਲਣਾ ਹੈ, ਜੇ ਗੁਰੂ ਗ੍ਰੰਥ ਸਾਹਿਬ ਮਿੱਠ ਬੋਲਣੇ ਨੇ ਤੇ ਗੁਰਮੁਖੋ ਉਹਦੀ ਔਲਾਦ ਕਿਉਂ ਫਿੱਕਾ ਬੋਲਦੀ? ਪਿਓ ਦੇ ਨਾਲ ਤੇ ਪੁੱਤ ਦਾ ਸੁਭਾਅ ਮਿਲਦਾ ਹੈ, ਪਿਓ ਨਾਲ ਤੇ ਪੁੱਤ ਦੀ ਸੂਰਤ ਮਿਲਦੀ ਹੈ। ਤੇ ਜੇ ਪਿਓ ਦੇ ਨਾਲ ਸੁਭਾਅ ਨਹੀਂ ਮਿਲਦਾ, ਆਪਾਂ ਉਹਦੇ ਪੁੱਤ ਕਿਤਨਾ ਬਣ ਸਕਦੇ? ਪਿਓ ਮਿੱਠ ਬੋਲਣਾ ਹੈ, ਆਪਾਂ ਫਿੱਕਾ ਬੋਲਦੇ ਹਾਂ। ਪਿਓ ਸ਼ਰਾਬ ਨਹੀਂ ਪੀਂਦਾ, ਅਸੀਂ ਸ਼ਰਾਬ ਪੀਂਦੇ ਹਾਂ। ਪਿਓ ਕੁਕਰਮ ਨਹੀਂ ਕਰਦਾ, ਅਸੀਂ ਕੁਕਰਮ ਕਰਦੇ ਹਾਂ। ਤੇ ਫਿਰ ਆਪਾਂ ਅੱਖਰੀ ਤੌਰ ਤੇ ਨਾ ਕਹੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਦਾ ਉਹਦੇ ਪੋਤੇ ਹਾਂ। ਆਪਣੇ ਅੰਦਰ ਉਹ ਗੁਣ ਪੈਦਾ ਕਰੋ ਜਿਹੜੇ ਤੁਹਾਡੇ ਗੁਰੂ ਦੇ ਵਿੱਚ ਨੇ, ਜਿਹੜੇ ਮੇਰੇ ਸਤਿਗੁਰੂ ਦੇ ਵਿੱਚ ਗੁਣ ਨੇ, ਉਹ ਤਰ੍ਹਾਂ ਦੇ ਗੁਣ ਪੈਦਾ ਕਰੋਗੇ ਤੇ ਮੇਰਾ ਗੁਰੂ ਗੱਲ ਨਾਲ ਲਾ ਕੇ ਤੁਹਾਨੂੰ ਆਖੂਗਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਮੇਰਾ ਸਤਿਗੁਰੂ ਆਪਣਾ ਸਰੂਪ ਬਖਸ਼ ਕੇ ਆਖੂਗਾ ਕਿ ਖਾਲਸਾ ਮੇਰਾ ਪੁੱਤ ਆ, ਖਾਲਸਾ ਮੇਰਾ ਰੂਪ ਆ। ਮਗਰ ਕਦੋਂ? ਜਦੋਂ ਸਾਡੇ ਵਿੱਚ ਉਹ ਜਿਹੇ ਗੁਣ ਆਉਣਗੇ। ਆਓ ਮੇਰਾ ਸਤਿਗੁਰੂ ਕਿਰਪਾ ਕਰੇ, ਸਮਾਂ ਬਹੁਤ ਹੋ ਗਿਆ, ਇੱਕ ਮਨ ਇੱਕ ਚਿੱਤ ਹੋ ਕੇ ਰੀੜ ਦੀ ਹੱਡੀ ਸਿੱਧੀ ਕਰ ਲਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਨੀਲੇ ਬਾਣੀ ਵਿੱਚ ਵੇਖੋ ਤੇ ਮੇਰੇ ਸਾਹਿਬੇ ਆਲਮ ਪਾਤਸ਼ਾਹ ਨੂੰ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਉਹਦੇ ਚਿਹਰੇ ਤੋਂ ਪੈਂਦਿਆ ਵੇਖ ਕੇ, ਉਹਦੇ ਚਰਨਾਂ ਨਾਲ ਜੁੜ ਕੇ, ਉਸ ਰੱਬੀ ਆਨੰਦਮਈ ਮੂਰਤ ਦੇ ਚਰਨਾਂ ਵਿੱਚ ਜੁੜ ਕੇ ਜਿਹੜਾ ਜਪੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ
ਸਤਨਾਮ ਸ੍ਰੀ ਵਾਹਿਗੁਰੂ। ਆਓ ਹੁਣ ਮੇਰੇ ਗਰੀਬ ਨਵਾਜ ਬਾਪੂ ਦੇ ਚਰਨਾਂ ਨਾਲ ਜੁੜ ਜਾਓ। ਇਹ ਜਿਹੜੇ ਸ਼ਰਾਟੇ ਆਉਂਦੇ, ਤੁਸੀਂ ਵੇਖਿਆ ਕਦੀ ਜਦੋਂ ਵਰਖਾ ਆਉਂਦੀ, ਬਹੁਤ ਸਾਰੇ ਸਾਉਣ ਭਾਦਰੋਂ ਦੇ ਵਿਚ ਬੱਦਲ ਜਦੋਂ ਘੁਲ ਜਾਂਦੇ ਨੇ, ਇਧਰੋਂ ਸ਼ਰਾਟਾ ਮਾਰ ਕੇ ਐਨੂੰ ਲੰਘ ਗਿਆ, ਇਧਰੋਂ ਸ਼ਰਾਟਾ ਮਾਰ ਕੇ ਐਨੂੰ ਲੰਘ ਗਿਆ। ਇਸ ਤਰ੍ਹਾਂ ਮੇਰਾ ਸਤਿਗੁਰੂ ਕਿਰਪਾ ਕਰੇ, ਜਦੋਂ ਸੰਗਤ ਇਤਨਾ ਜੁੜ ਕੇ ਬਹਿੰਦੀ ਆ ਤੇ ਇਹਨੂੰ ਮੇਰੇ ਸਤਿਗੁਰੂ ਨੇ ਕਿਹਾ ਵਾ, ਮੋਰ ਪਪੀਏ ਬੋਲਦੇ। ਬੋਲੋ ਮੋਰ ਪਪੀਏ, ਫੇਰ ਇਸ ਤਰ੍ਹਾਂ ਗੱਜ ਕੇ ਆਖੋ, ਮੋਰ ਪਪੀਏ। ਕਦੋਂ? ਵੇਖ ਬੱਦਲ ਕਾਲੇ, ਵੇਖ ਬੱਦਲ, ਮੋਰ ਤੇ ਪਪੀਏ ਖੁਸ਼ੀ ਚ ਆਏ ਜਦੋਂ ਬੋਲਦੇ ਨੇ, ਪ੍ਰਿਉ ਪ੍ਰਿਉ ਪ੍ਰਿਉ ਕਰਦੇ ਨੇ ਕਾਲੇ ਬੱਦਲ ਵੇਖ ਕੇ। ਆ ਹੁਣ ਸੰਗਤ ਜੁੜੀ ਆ ਨਾ ਜਿਹੜੀ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਬੱਦਲ ਬਣ ਕੇ ਸਾਹਮਣੇ ਆਇਆ ਬੈਠਾ ਹੈ, ਤੇ ਸਾਡੀਆਂ ਰੂਹਾਂ ਮੋਰ ਤੇ ਪਪੀਏ ਬਣ ਕੇ ਬੋਲਣ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਇਤਨਾ ਮਾਰ ਕਿਰਪਾ ਕਰੇ, ਇਧਰੋਂ ਚੜ ਕੇ ਆ ਜੇ ਐਨੂੰ ਲੰਘ ਜੇ, ਇਧਰੋਂ ਚੜ ਕੇ ਆ ਜੇ ਐਨੂੰ ਲੰਘ ਜੇ। ਆਪਾਂ ਭਿੱਜਦੇ ਰਹੀਏ ਇਸ ਝਿਮ ਝਿਮ ਵਰਸਾ ਅੰਮ੍ਰਿਤ ਧਾਰਾ ਦੇ ਵਿਚ। ਮੇਰਾ ਸਤਿਗੁਰੂ ਕਿਰਪਾ ਕਰੇ, ਵੁੱਠੇ ਮੇਘ ਡਰਾਵਣੇ, ਹੁਕਮ ਹੋਵਾ ਕਰਤਾਰ, ਬੱਦਲ ਚੜ ਕੇ ਆਉਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਮ ਰੂਪੀ, ਤੇ ਸਾਡੀਆਂ ਸੁੱਕੀਆਂ ਸੜੀਆਂ ਖੇਤੀਆਂ ਦੇ ਉੱਤੇ ਵਰਦੇ ਰਹਿਣ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਆਓ ਹੁਣ ਜੁੜੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕਿਰਪਾ ਕਰੇ, ਜਿਹੜਾ ਬਾਬਾ ਫਰੀਦ ਜੀ ਦਾ ਅਗਲਾ ਬਚਨ ਆਪ ਜੀ ਨੇ ਸਰਵਣ ਕਰਨਾ ਹੈ, ਬੜੇ ਪਿਆਰ ਤੇ ਅਦਬ ਸਤਿਕਾਰ ਦੇ ਨਾਲ ਸਹਿਬ ਆਲਮ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ
ਗਰੀਬ ਨਵਾਜ ਪਾਤਸ਼ਾਹ ਦਾ ਇਹ ਬਚਨ ਜਿਹੜਾ ਆਪ ਜੀ ਨੇ ਸੁਣਨਾ, ਇੱਕ ਵਾਰ ਆਖੋ ਸਤਨਾਮ ਸ੍ਰੀ। ਕੱਲ ਆਪ ਜੀ ਨੇ ਸੁਣ ਲਿਆ ਸੀ, ਫਰੀਦਾ ਖਾਕ ਨਾ ਨਿੰਦੀਏ, ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇਡ ਨਾ ਕੋਏ। ਖਾਕ ਕਹਿੰਦੇ ਨੇ ਮਿੱਟੀ ਨੂੰ। ਕਹਿੰਦੇ ਸੱਜਣਾ ਆਪਣੇ ਬਰਾਬਰਦਿਆਂ ਦੀ ਤੇ ਨਿੰਦਾ ਛੱਡ ਦੇ, ਸੰਤਾਂ ਮਹਾਂਪੁਰਸ਼ਾਂ ਦੀ ਤੇ ਨਿੰਦਾ ਛੱਡ ਦੇ, ਗੁਰੂ ਦੀ ਨਿੰਦਿਆ ਤੇ ਛੱਡ ਦੇ। ਇਹ ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ ਨਾ, ਕਿਤੇ ਗੁਰਬਾਣੀ ਦੇ ਵਿੱਚ ਪੜ੍ਹ ਕੇ ਵੇਖਣੀ, ਜੋ ਨਿੰਦਾ ਕਰੇ, ਇਹ ਨਿੰਦਾ ਹੀ ਕਰਨ ਲਿਆ ਜਿਹੜਾ ਕੈਨੇਡਾ ਬੈਠਾ, ਵੇਖਣਾ ਹਾਲ ਕੀ ਹੁੰਦਾ ਹੈ। ਜੋ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਆਖਿਆ ਜੀ ਕੀ ਹੁੰਦਾ? ਕਹਿੰਦੇ ਸੋ ਔਖਾ ਜੱਗ ਮੈਂ ਹੋਇਆ। ਬੋਲੋ ਉਹ ਔਖਾ ਮੈਂ ਨੀ ਕਹਿ ਰਿਹਾ, ਗੁਰੂ ਰਾਮਦਾਸ ਸਾਹਿਬ ਕਹਿ ਰਹੇ ਜੇ ਸੋ ਔਖਾ ਜੱਗ ਮੈਂ, ਫੇਰ ਆਖੋ ਸੋ ਔਖਾ ਜੱਗ ਮੈਂ ਹੋਇਆ, ਸੋ ਔਖਾ ਜੱਗ ਮੈਂ ਹੋਇਆ। ਆਖਿਆ ਮਹਾਰਾਜ ਜੱਗ ਵਿਚ ਤੇ ਔਖਾ ਹੋ ਗਿਆ, ਤੇ ਲੋਕਾਂ ਨੂੰ ਕਹਿੰਦੇ ਆ ਜੀ ਪਤਾ ਹੈ, ਝੂਠਕੀ ਮਾਰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਧਿਆਨ ਦੇਣਾ ਹੈ। ਜਦੋਂ ਇੱਥੇ ਇਹਨਾਂ ਨੂੰ ਕੋਈ ਰੋਗ ਲੱਗ ਜਾਂਦਾ ਨਾ, ਨਿੰਦਿਆ ਦੇ ਕਰਕੇ, ਨਿੰਦਿਆ ਲੋਕਾਂ ਦੀ ਕਰਦੇ ਆ, ਗੁਰੂ ਦੀ ਨਿੰਦਿਆ ਕਰਦੇ ਆ ਤੇ ਰੋਗ ਲੱਗ ਜਾਂਦਾ ਹੈ। ਤੇ ਇਹ ਆਪਣੇ ਚੇਲਿਆਂ ਨੂੰ ਕਹਿੰਦੇ ਜੀ ਅਸੀਂ ਸਾਰੇ ਜਗਤ ਦਾ ਦੁੱਖ ਆਪਣੇ ਤੇ ਲੈ ਲਿਆ, ਧਿਆਨ ਦਿਓ। ਇਸ ਤਰ੍ਹਾਂ ਦਾ ਝੂਠ ਬੋਲਦੇ ਨੇ, ਅਸੀਂ ਤਾਂ ਔਖੇ ਹੋਏ ਆ ਕਿ ਸਾਰੀ ਦੁਨੀਆਂ ਦਾ ਦੁੱਖ ਅਸੀਂ ਆਪਣੇ ਸਰੀਰ ਤੇ ਲੈ ਲਿਆ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆ ਬੱਚੇ ਨੂੰ ਫੜ ਲਓ ਜਿਹਦਾ ਹੈਗਾ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਬੜੀ ਸੁਰਤ ਟੁੱਟਦੀ ਮੇਰੀ ਉਹ ਭੈਣੋ ਬੱਚੀ, ਥੋੜਾ ਜਿਹਾ ਇਸ ਗੱਲ ਦਾ ਖਿਆਲ ਰੱਖਿਆ ਕਰੋ, ਮੇਰੀ ਉਹ ਧੀਓ ਗੁਰੂ ਨਾਨਕ ਪਾਤਸ਼ਾਹ ਦੀ ਅਸੀਸ ਲਿਆ ਕਰੋ। ਹਰੀ ਦੇ ਨਾਲ ਜੋੜਨ ਜਿੱਡਾ ਪੁੰਨ ਕੋਈ ਨਹੀਂ, ਤੇ ਜੇ ਤੋੜ ਦਿੱਤਾ ਜਾਵੇ ਤੇ ਇਹਦੇ ਜਿੱਡਾ ਪਾਪ ਕੋਈ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਮੈਂ ਕਹਿ ਰਿਹਾ ਸਾਂ ਜਦੋਂ ਇਹ ਕਹਿੰਦੇ ਜੀ ਸਾਡੇ ਉੱਤੇ ਦੁੱਖ ਆ ਗਿਆ, ਗੁਰੂ ਰਾਮਦਾਸ ਨੂੰ ਪੁੱਛੀਏ ਜੀ ਜਗਤ ਵਿੱਚ ਉਹ ਔਖਾ ਹੋ ਗਿਆ, ਤੇ ਇਹ ਲੋਕਾਂ ਨੂੰ ਕਹਿੰਦੇ ਜੀ ਮੈਂ ਇੱਥੇ ਹੀ ਔਖਾ ਅੱਗੇ ਸੌਖਾ ਵਾਂ। ਕਹਿੰਦੇ ਸੁਣੋ ਅੱਗੇ ਜਿਹੜਾ ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ, ਸੋ ਔਖਾ ਜੱਗ ਮੈਂ ਹੋਇਆ। ਅੱਗੇ ਮਰਨ ਤੋਂ ਬਾਅਦ ਨਰਕ ਘੋਰ ਦੁੱਖ ਖੂਹ ਹੈ, ਅੱਗੇ ਅੱਗੇ ਅੱਗੇ ਜਿੱਥੇ ਜਾਣਾ ਹੈ, ਨਰਕ ਘੋਰ ਦੁੱਖ ਖੂਹ ਹੈ, ਉਥੇ ਪਕੜ ਉਹ ਟੋਇਆ, ਉਹਦੀ ਕੂਕ ਪਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਇਤਨਾ ਲਿਖਿਆ ਗੁਰਬਾਣੀ ਦੇ ਵਿੱਚ ਕਿ ਜਿਹੜਾ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਵਾ, ਉਹਦੀ ਕੋਈ ਕੂਕ ਪਕਾਰ ਨਹੀਂ ਸੁਣਦਾ। ਮੇਰੇ ਸਾਹਿਬ ਜੀ ਤੇ ਕਹਿੰਦੇ ਨੇ ਜੇ ਸੋਨੇ ਨੂੰ ਉਹ ਹੱਥ ਪਾਏ, ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਊ ਸੇ ਤੀ ਰਲ ਗਿਆ। ਇਹੋ ਜਿਹਾ ਨਿੰਦਕ ਬੰਦਾ ਜੇ ਸੋਨੇ ਨੂੰ ਵੀ ਹੱਥ ਪਾਉਂਦਾ ਵਾ ਤੇ ਉਹ ਵੀ ਮਿੱਟੀ ਹੋ ਜਾਂਦਾ, ਖੇ ਹੋ ਜਾਂਦੀ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਸਤਿਗੁਰਾਂ ਦੀ ਨਿੰਦਿਆ ਤੇ ਬਹੁਤ ਵੱਡੀ ਗੱਲ ਆ, ਆਮ ਇਨਸਾਨ ਦੀ ਨਿੰਦਿਆ ਵੀ ਬੜੀ ਵੱਡੀ ਗੱਲ ਆ, ਬੰਦਿਆ ਜਿਹੜੀ ਪੈਰਾਂ ਥੱਲੇ ਮਿੱਟੀ ਆ ਇਹਦੀ ਵੀ ਨਿੰਦਿਆ ਨਾ ਕਰੀ। ਫਰੀਦਾ ਖਾਕ ਨਾ ਨਿੰਦੀਏ, ਬੋਲੋ ਖਾਕ, ਪੈਰਾਂ ਥੱਲੇ ਆਉਣ ਵਾਲੀ ਮਿੱਟੀ ਦੀ ਵੀ ਨਿੰਦਿਆ ਨਾ ਕਰੀ। ਆਖਿਆ ਮੇਰੇ ਮਾਲਕ ਜੀ, ਫੇਰ ਕਹਿੰਦੇ ਇਹ ਬੜੀ ਮਹਾਨ ਹੀ ਏ ਜੀਵਨ ਦਿਆ ਪੈਰਾਂ ਤਲੇ, ਇਹਨੇ ਕਦੀ ਗੁੱਸਾ ਨਹੀਂ ਉਹ ਕੀਤਾ ਕਿ ਤੂੰ ਇਹਦੇ ਪੈਰਾਂ ਥੱਲੇ ਆਇਆ, ਤੇ ਇਹ ਗੁੱਸੇ ਹੋ ਕੇ ਆਖੇ ਤੂੰ ਤੇ ਮੈਨੂੰ ਪੈਰਾਂ ਥੱਲੇ ਲਈ ਫਿਰਦਾ ਰਿਹਾ, ਮੈਂ ਤੇਰੇ ਪਰਦੇ ਕੋ ਢਕਾਂ। ਇਹ ਬੜੀ ਮਹਾਨ ਹੀ ਖਾਕੂ ਜੇਡ ਨਾ ਕੋਏ, ਇਹ ਜੀਵਨ ਦਿਆ ਪੈਰਾਂ ਤਲੇ ਮੋਇਆ, ਫੇਰ ਬੋਲੋ ਮੋਇਆ, ਮੜੀ ਦੇ ਉੱਤੇ ਮਿੱਟੀ ਪਾ ਕੇ ਫੇਰ ਸਾਡੇ ਪਰਦੇ ਢੱਕ ਲੈਂਦੀ, ਕਬਰ ਦੇ ਵਿੱਚ ਮਿੱਟੀ ਪੈ ਜਾਂਦੀ ਆ। ਬਾਬਾ ਫਰੀਦ ਮੁਸਲਮਾਨ ਹੋਣ ਕਰਕੇ ਕਬਰ ਦੇ ਹਿਸਾਬ ਨਾਲ ਬੋਲ ਰਹੇ ਨੇ, ਕਹਿੰਦੇ ਨੇ ਕਬਰ ਦੇ ਵਿੱਚ ਮਿੱਟੀ ਪੈ ਕੇ ਫੇਰ ਇਹਨੂੰ ਢੱਕ ਲੈਂਦੀ, ਇਹਦੇ ਗੁਨਾਹ ਢੱਕ ਲੈਂਦੀ ਆ। ਇੱਕ ਗੱਲ ਨੋਟ ਕਰ ਲਿਓ, ਜਿੱਦਣ ਬੰਦਾ ਮਰ ਜਾਂਦਾ ਹੈ ਨਾ ਗੁਰਮੁਖ ਪਿਆਰਿਓ, ਉਦਣ ਉਹਦੇ ਸਾਰੇ ਗੁਨਾਹ ਲੋਕੀ ਭੁੱਲ ਜਾਂਦੇ, ਕਿਉਂਕਿ ਉਹ ਅੱਖਾਂ ਤੋਂ ਛੁੱਪ ਜਾਂਦਾ ਹੈ ਤੇ ਮਿੱਟੀ ਛੁਪਾ ਲੈਂਦੀ। ਬਾਬਾ ਫਰੀਦ ਜੀ ਦਾ ਕੱਲ ਇਹ ਬਚਨ ਆਪ ਜੀ ਨੇ ਸਰਵਣ ਕਰ ਲਿਆ ਸੀ, ਅੱਜ ਅਗਲਾ ਬਚਨ ਸਰਵਣ ਕਰੋ ਜੀ।

0: ਇਹ ਬਚਨ ਪਿਆਰ ਵਿਚ ਲੈ ਆਓ ਜਰਾ ਮੇਰੇ ਨਾਲ ਪੜੋ ਜਾਂ ਲੱਭ ਬੋਲੋ ਜਾਂ ਲੱਭ ਸਮਝਦੇ ਹੋ ਲੱਭ ਕਰਨਾ ਕਿਸੇ ਚੀਜ਼ ਦਾ ਇੱਥੇ ਹੁਣ ਤੁਹਾਨੂੰ ਰੱਬ ਨੇ ਸਤਿਗੁਰੂ ਗਰੀਬ ਨਿਵਾਜ ਨੇ ਪੁੱਤ ਦੇ ਦਿੱਤੇ ਨੇ ਧੀਆਂ ਦੇ ਦਿੱਤੀਆਂ ਗੱਡੀਆਂ ਦੇ ਦਿੱਤੀਆਂ ਕਾਰਾਂ ਦੇ ਦਿੱਤੀਆਂ ਤੇ ਜੇ ਫਿਰ ਵੀ ਬੰਦਾ ਲੱਭ ਕਰਕੇ ਆਖੇ ਅਜੇ ਮੈਨੂੰ ਕੁਝ ਵੀ ਨਹੀਂ ਮਿਲਿਆ ਧਿਆਨ ਦਿਓ ਇਹ ਲੱਭਿਆ ਸਭ ਕੁਝ ਤੇ ਦੇ ਦਿੱਤਾ ਉਹਨੇ ਅੱਖਾਂ ਦੇ ਦਿੱਤੀਆਂ ਜੀਭਾਂ ਦੇ ਦਿੱਤੀ ਧੀਆਂ ਦੇ ਦਿੱਤੀਆਂ ਪੁੱਤ ਦਿੱਤੇ ਸੁਣਨ ਦੀ ਸ਼ਕਤੀ ਦੇ ਦਿੱਤੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਬੰਦੇ ਦੇ ਅੰਦਰ ਲੱਭਿਆ ਨਾ ਲੱਭ ਜੇ ਤੁਸੀਂ ਇੱਥੇ ਕੁਝ ਮੰਗਣ ਆਏ ਹੋ ਧਿਆਨ ਦੇਣਾ ਕੋਈ ਬੰਦਾ ਕਹਿੰਦਾ ਜੀ ਮੈਂ ਸੇਵਾ ਕਰੂੰਗਾ ਤੇ ਮੈਨੂੰ ਮਿਲੂਗਾ ਕੀ ਤੇ ਗੁਰਮੁਖ ਪਿਆਰੇ ਇਹ ਫਿਰ ਸੇਵਾ ਨਹੀਂ ਆਖੋ ਸਤਨਾਮ ਸ੍ਰੀ ਸੇਵਾ ਕਰਤ ਹੋਏ ਨਿਹਕਾਮੀ ਦਾ ਮਤਲਬ ਹੁੰਦਾ ਕੋਈ ਕਾਮਨਾ ਨਹੀਂ ਕੋਈ ਅੱਜ ਤੱਕ ਕਰਦਾ ਵੇਖਿਆ ਜੇ ਇਹੋ ਜੀ ਸੇਵਾ ਗੁਰਮੁਖੋ ਪਿਆਰਿਓ ਕਦੀ ਅੰਦਰ ਝਾਤੀ ਮਾਰ ਕੇ ਵੇਖਿਓ ਕਿ ਕਿਸੇ ਨੂੰ ਕੋਈ ਕਾਮਨਾ ਹੀ ਨਾ ਹੋਵੇ ਤੇ ਫਿਰ ਵੀ ਜੋੜੇ ਝਾੜੇ ਹਰ ਬੰਦਾ ਕਾਮ ਪਰੇ ਹਰ ਸਿਮਰੀਏ ਜਦੋਂ ਕੋਈ ਕੰਮ ਪੈਂਦਾ ਵਾ ਘਰ ਲੈਣਾ ਵਾ ਗੁਰੂ ਅੱਗੇ ਆਣ ਕੇ ਨੱਕ ਰੋੜਦਾ ਮਹਾਰਾਜ ਪਾਤਸ਼ਾਹ ਮੈਨੂੰ ਘਰ ਮਿਲ ਜਾਏ ਮੈਂ ਇਸ ਕਰਕੇ ਜੋੜੇ ਝਾੜਦਾ ਕੋਈ ਕਹਿੰਦਾ ਮੈਨੂੰ ਪੁੱਤ ਮਿਲ ਜਾਏ ਕੋਈ ਕਹਿੰਦਾ ਮੈਨੂੰ ਗੱਡੀਆਂ ਮਿਲ ਜਾਣ ਹਰ ਬੰਦਾ ਕਿਸੇ ਕਾਮਨਾ ਕਰਕੇ ਸੇਵਾ ਕਰਦਾ ਤੇ ਮੇਰੇ ਸਾਹਿਬ ਕਹਿੰਦੇ ਨੇ ਕਿਤੇ ਕਰਕੇ ਵੇਖ ਉਹ ਸੇਵਾ ਸੇਵਾ ਕਰਤ ਹੋਏ ਨਿਹੇ ਕਾਮੀ ਕੋਈ ਕਾਮਨਾ ਨਹੀਂ ਤੇ ਫਿਰ ਪ੍ਰਾਪਤੀ ਵੀ ਸੱਜਣਾ ਏਡੀ ਵੱਡੀ ਹੋਊਗੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪੇ ਦੀ ਪ੍ਰਾਪਤੀ ਨਿਜ ਸਰੂਪ ਦੇ ਦਰਸ਼ਨ ਹੋਣਗੇ ਨਿਰੰਕਾਰ ਦੇ ਦਰਸ਼ਨ ਹੋਣਗੇ ਜੇ ਇਤਨਾ ਜੋੜੇ ਝਾਣੇ ਮੰਗੇ ਕੋਈ ਨਾ ਫਿਰ ਇੱਕ ਥਾਂ ਤੇ ਹੋਰ ਮੇਰੇ ਸਤਿਗੁਰੂ ਜੀ ਬਾਲੇ ਬੜੇ ਸੁੰਦਰ ਕਹਿੰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬੰਸ਼ ਕੋਈ ਫਲ ਦੀ ਇੱਛਾ ਨਹੀਂ ਮਗਰ ਇੱਥੇ ਜਦੋਂ ਆਉਂਦੇ ਆ ਮੇਰੇ ਸਤਿਗੁਰੂ ਗਰੀਬ ਨਿਵਾਜ ਦੇ ਦਰਬਾਰ ਵਿੱਚ ਬਹੁਤ ਘੱਟ ਰੂਹਾਂ ਨੇ ਜਿਹੜੀਆਂ ਲੱਭ ਕਰਕੇ ਨਹੀਂ ਆਉਂਦੀਆਂ ਸਾਰੇ ਕਹਿੰਦੇ ਜੀ ਕੋਈ ਕਹਿੰਦਾ ਮੇਰੇ ਔਲਾਦ ਦਾ ਭਲਾ ਹੋ ਜੇ ਕੋਈ ਕਹਿੰਦਾ ਮੇਰਾ ਕਾਰੋਬਾਰ ਇਹ ਮਾੜੀ ਗੱਲ ਨਹੀਂ ਗੁਰੂ ਕੋਲੋਂ ਆਣ ਕੇ ਮੰਗਣਾ ਮਗਰ ਜਿਸ ਅਵਸਥਾ ਵਿੱਚ ਬਾਬਾ ਫਰੀਦ ਜੀ ਬੋਲਦੇ ਨੇ ਉੱਥੇ ਇੱਕ ਪਿਆਰੇ ਦੀ ਅਵਸਥਾ ਬੋਲ ਰਹੇ ਨੇ ਕਿ ਪਿਆਰਾ ਸਦਾ ਦੇਣ ਆਉਂਦਾ ਇਹ ਲੈਣ ਨਹੀਂ ਆਉਂਦਾ ਜਿਹੜੇ ਪਿਆਰ ਕਰਦੇ ਨੇ ਨਾ ਬਾਬੇ ਨਾਨਕ ਨੇ ਉਹਦੇ ਦੀ ਪਰਿਭਾਸ਼ਾ ਦੱਸੀ ਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਜੇ ਤੇ ਮੇਰੇ ਨਾਲ ਪ੍ਰੇਮ ਦੀ ਖੇਡ ਖੇਡਣੀ ਜੇ ਮੰਗਤਾ ਬਣ ਕੇ ਆਉਣਾ ਜੇ ਮੇਰਾ ਪੁੱਤ ਭਿਖਾਰੀ ਬਣ ਕੇ ਆਉਣਾ ਤੇ ਕੋਈ ਗੱਲ ਨੀ ਗੁਰੂ ਕੋਲੋਂ ਮੰਗਣ ਵਾਲੇ ਵੀ ਬੜੇ ਮਹਾਨ ਨੇ ਇੱਕ ਦਾਤਾ ਸਭ ਮੰਗਤੇ ਆਪਾਂ ਸਾਰੇ ਮੰਗਦੇ ਆ ਗੁਰੂ ਕੋਲੇ ਮੰਗਣਾ ਹੋਰ ਕਿੱਥੋਂ ਮੰਗਣਾ ਹੈ ਸਭਨਾ ਜੀਆਂ ਕਾ ਇੱਕ ਦਾਤਾ ਮਗਰ ਜੇ ਪਿਆਰਾ ਬਣ ਕੇ ਪ੍ਰੇਮ ਕਰਕੇ ਮੈਨੂੰ ਪਾਉਣ ਲਈ ਆਉਣਾ ਹੈ ਤੇ ਫਿਰ ਸਿੱਖਾ ਉਦੋਂ ਮੰਗ ਕੋਈ ਨਹੀਂ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਜੇ ਪ੍ਰੇਮ ਦੀ ਖੇਡ ਖੇਡਣੀ ਆ ਤੇ ਫਿਰ ਤੇ ਸਿਰ ਧਰ ਤਲੀ ਗਲੀ ਫਿਰ ਤੇ ਸਿਰ ਵੀ ਮੈਨੂੰ ਦੇਣ ਆ ਫਿਰ ਮੰਗ ਕੁਝ ਨਾ ਇੱਥੇ ਬਾਬਾ ਜੀ ਕਹਿੰਦੇ ਜਾਂ ਲੱਭ ਬੋਲੋ ਜਾਂ ਜੇ ਲੱਭ ਵਿੱਚ ਆਇਓ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਇਹ ਨਾ ਕਹਿਣਾ ਕਿ ਤੇਰੇ ਨਾਲ ਪਿਆਰ ਕਰਨਾ ਹੈ ਫਿਰ ਆਖੋ ਜੀ ਕੋਈ ਨੀ ਮਿਲਣਾ ਹੈ ਤੁਹਾਨੂੰ ਮੰਗਣਾ ਹੈ ਤੁਹਾਡੇ ਧੀਆਂ ਪੁੱਤ ਹੈ ਤੁਹਾਡੇ ਕੋਲੋਂ ਮੰਗਣਾ ਹੈ ਪ੍ਰੇਮ ਸ਼ਬਦ ਵੱਖਰਾ ਸ਼ਬਦ ਆ ਮੰਗਤਾ ਸ਼ਬਦ ਵੱਖਰਾ ਸ਼ਬਦ ਆ ਪੁੱਤ ਹੋਣਾ ਵੱਖਰਾ ਸ਼ਬਦ ਆ ਪੁੱਤ ਕਈ ਵਾਰ ਪਿਓ ਦੇ ਨਾਲ ਸਦਾ ਹੀ ਪਿਆਰ ਨਹੀਂ ਕਰਦਾ ਮਗਰ ਉਹਦੀ ਜਾਇਦਾਦ ਤੇ ਅੱਖ ਰੱਖਦਾ ਕਿ ਮੈਨੂੰ ਮਿਲ ਹੀ ਜਾਣੀ ਆ ਕਿਉਂਕਿ ਮੇਰੇ ਪਿਓ ਦੀ ਆ ਇੱਥੇ ਬਚਨ ਬੜੇ ਕੀਮਤੀ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਜਾਂ ਲੱਭ ਧਾਨੇ ਹੋ ਕਿਹਾ ਬੋਲੋ ਜਾਂ ਲੱਭ ਸਮਝ ਲਿਆ ਅਰਥ ਸਮਝ ਲੱਗੀ ਜੇ ਲੱਭਿਆ ਤੇ ਪਿਆਰ ਕਾਹਦਾ ਤੇ ਅਸੀਂ ਸਾਰੇ ਕੀ ਆ ਲੱਭੀ ਬੋਲਦੇ ਹੋ ਕੋਈ ਗੁਰਮੁਖ ਪਿਆਰੀ ਰੂਹ ਕਿਤੇ ਸੰਸਾਰ ਚੋਂ ਹੋਊਗੀ ਜਿਹੜੀ ਲੱਭੀ ਨਾ ਹੋਊਗੀ ਤੇ ਪ੍ਰੇਮੀ ਹੋਊ ਆਖੂਗੀ ਆਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਪਿਤਾ ਜੀ ਮੈਂ ਅੱਜ ਕੁਝ ਮੰਗਣ ਨਹੀਂ ਜੇ ਆਇਆ ਜੋ ਕੁਝ ਮੇਰੇ ਕੋਲ ਆ ਮੈਂ ਤੁਹਾਨੂੰ ਦੇਣ ਆਇਆ ਮੈਂ ਤਾਨ ਮਾਨ ਧਨ ਸਭ ਸੌਂਪ ਗੁਰ ਕੋ ਮੈਂ ਸੌਂਪਣ ਆਇਆ ਤੇਰਾ ਦਿੱਤਾ ਮੈਂ ਮੋੜਨ ਆਇਆ ਤੇਰਾ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਪੁੱਤ ਦੇ ਦਿੱਤੇ ਹਨ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਅਗਣਤ ਸ਼ਾਹ ਆਪਣੀ ਦੇ ਰਾਸ ਉਹਨੇ ਅਗਣਤ ਆਪਾਂ ਨੂੰ ਰਾਸਾਂ ਦਿੱਤੀਆਂ ਕਾਰਾਂ ਦਿੱਤੀਆਂ ਗੱਡੀਆਂ ਦਿੱਤੀਆਂ ਸੁੱਖ ਦਿੱਤੇ ਤੇ ਇਹਨੂੰ ਖਾਤ ਪੀਤ ਵਰਤੇ ਆਨੰਦ ਉਲਾਸ ਖਾਂਦਾ ਪੀਂਦਾ ਵਰਤਦਾ ਤੇ ਆਨੰਦ ਉਲਾਸ ਖੁਸ਼ੀਆਂ ਕਰਦਾ ਹੈ ਮਗਰ ਵੇਖ ਲੋ ਇਹ ਵੀ ਮੰਨਦਾ ਵਾ ਕਿ ਘਰ ਗੁਰੂ ਦਾ ਦਿੱਤਾ ਹੈ ਧਿਆਨ ਦੇਣਾ ਘਰ ਨਹੀਂ ਮੰਨਦੇ ਹੌਲੀ ਕੋਈ ਬੋਲਦੇ ਫਿਰ ਉੱਚੀ ਬੋਲੋ ਘਰ ਪੁੱਤ ਗੁਰੂ ਦੇ ਦਿੱਤੇ ਨੇ ਗੱਡੀਆਂ ਗੁਰੂ ਦੀਆਂ ਦਿੱਤੀਆਂ ਨੇ ਮਗਰ ਜਦੋਂ ਕਦੇ ਗੁਰੂ ਅੰਦਰੋਂ ਆਵਾਜ਼ ਦਿੰਦਾ ਅੰਦਰਲੀ ਆਵਾਜ਼ ਸੁਣਿਓ ਗੁਰੂ ਅੰਦਰੋਂ ਆਵਾਜ਼ ਦਿੰਦਾ ਇਸ ਘਰ ਦੇ ਵਿੱਚ ਪ੍ਰਕਾਸ਼ ਕਰ ਲਾ ਗੁਰੂ ਗ੍ਰੰਥ ਸਾਹਿਬ ਦਾ ਜਿਹਦਾ ਘਰ ਆ ਫਿਰ ਤੇਰਾ ਤੁਝ ਕੋ ਸੌਂਪਦੇ ਦੇ ਦੇ ਉਹਨੂੰ। ਕਹਿੰਦਾ ਜੀ ਨਹੀਂ, ਚਾਰ ਕਮਰੇ ਆ, ਮਸਾਂ ਦੋਵਾਂ ਚ ਪੁੱਤ ਸੌਂਦੇ ਨੇ, ਇੱਕ ਚ ਆਪ ਸੌਣਾ ਵਾ ਤੇ ਤੀਸਰੇ ਕਮਰੇ ਚ ਕੋਈ ਆਇਆ ਆਇਆ ਆਏ ਲਈ ਤੇ ਲੋਕੀ ਰੱਖਦੇ, ਗਏ ਲਈ ਵੀ ਰੱਖ ਛੱਡਦਾ ਜੇ। ਆਖੋ ਸਤਨਾਮ ਸ੍ਰੀ, ਧਿਆਨ ਦੇਣਾ, ਵੇਖ ਲੋ ਸ਼ਬਦ ਇਹੋ ਵਰਤਦੇ ਨਾ। ਚੌਥੇ ਚ ਕੌਣ ਕਦੀ ਵਿਚਾਰਿਆ ਜੇ ਵਚਨ ਵੀ ਆਏ ਲਈ ਤੇ ਰੱਖਣਾ ਵੀ ਚਲੋ ਕੋਈ ਆ ਗਿਆ ਤੇ ਸੌ ਗਿਆ, ਉਹ ਕੋਈ ਗਿਆ ਵਾ ਫਿਰ ਖਾਲੀ ਰੱਖ ਛੱਡਦਾ ਹੈ, ਤੇ ਜੇ ਆਏ ਲਈ ਰੱਖਣਾ ਤੇ ਆਇਆ ਤਾਂ ਕੇਵਲ ਘਰ ਚੌਵੀ ਘੰਟੇ ਤੇਰੇ ਗੁਰੂ ਆ ਉਹਦੇ ਲਈ ਰੱਖ। ਆਇਆ ਕੌਣ ਹੈ ਚੌਵੀ ਘੰਟੇ? ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ, ਜਿਹੜਾ ਚੌਵੀ ਘੰਟੇ ਤੇਰੇ ਘਰ ਰਹਿੰਦਾ ਹੈ ਇੱਕ ਕਮਰਾ ਕਿਤੇ ਉਹਨੂੰ ਵੀ ਦੇ ਛੱਡ, ਤੈਨੂੰ ਸ਼ਰਮ ਆਊਗੀ ਕਿ ਇਸ ਘਰ ਵਿੱਚ ਗੁਰੂ ਦਾ ਪ੍ਰਕਾਸ਼ ਹੈ, ਮੈਂ ਸ਼ਰਾਬ ਨਾ ਲਿਆਵਾਂ ਵੱਜੇਗਾ ਇਸ ਘਰ ਵਿੱਚ। ਹੁਣ ਤੇ ਤੋਬਾ ਹੈ ਵੈਸੇ, ਇੱਕ ਕਮਰੇ ਦੇ ਵਿੱਚ ਗੁਰੂ ਦਾ ਪ੍ਰਕਾਸ਼ ਕੀਤਾ, ਦੂਸਰੇ ਕਮਰੇ ਚ ਬਾਰ ਬਣੀ। ਆ ਉਹ ਦਿਨ ਐਲੇ ਮੈਂ ਗਿਆ ਕਿਸੇ ਦੇ ਘਰ, ਗੁਰਮੁਖ ਪਿਆਰੇ ਭਾਈ ਗੁਰਮੀਤ ਸਿੰਘ ਸ਼ਾਇਦ ਨਾਲ ਹੀ ਸੀ, ਅਸੀਂ ਜਿਹਦੇ ਘਰ ਗਏ ਗੁਰਮੁਖ ਪਿਆਰੇ ਉਹ ਤੇ ਬੜੇ ਲੈਣ ਲਾਡ ਤੇ ਆਪਣੇ ਆਪ ਨੂੰ ਮਾਡਰਨ ਸਿੱਖ ਮੰਨਣ। ਬੀਬੀ ਕਹਿੰਦੀ ਜੀ ਭਾਵੇਂ ਤੁਸੀਂ ਅੱਜ ਚਲੇ ਹੀ ਚੱਲੇ ਹੋ ਕਥਾ ਕਰਕੇ, ਇੱਕ ਮਿੰਟ ਲਈ ਮੇਰੇ ਘਰ ਚੱਲੋ। ਮੈਂ ਕਿਹਾ ਚੱਲ ਭੈਣਾ ਫਿਰ ਜੇ ਤੇਰਾ ਇੰਨਾ ਹੀ ਪਿਆਰ ਹੈ ਤੇ ਦੋ ਮਿੰਟ ਲਈ ਜਾ ਉਹਨੇ। ਦੋ ਮਿੰਟ ਗਏ, ਗੁਰਮੁਖੋ ਏਡਾ ਵੱਡਾ ਘਰ ਪਹਾੜੀ ਦੇ ਉੱਤੇ ਬਣਾਇਆ, ਕੁੱਤੇ ਰੱਖੇ, ਵੱਡੀਆਂ ਗੱਡੀਆਂ ਰੱਖੀਆਂ, ਤੇ ਅੰਦਰ ਜਾ ਕੇ ਦਖਤੇ ਦੇ ਦਰਵਾਜੇ ਦੇ ਅੰਦਰ ਵੜਦਿਆਂ ਵੇਖਿਆ ਤੇ ਆਪੇ ਹੀ ਕਹਿੰਦੀ ਮੈਨੂੰ ਭਾਈ ਸਾਹਿਬ ਜੀ ਇਹੋ ਜੀ ਕੋਈ ਦੁਨੀਆਂ ਤੇ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ। ਲੋ ਸੁਣ ਲੋ, ਇਹ ਵਡਿਆਈ ਦੱਸਣ ਲੱਗੀ ਆਪਣੀ, ਇਹੋ ਜੀ ਕੋਈ ਦੁਨੀਆਂ ਤੇ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ। ਐਡਾ ਬਾਰ ਬਣਿਆ ਤੇ ਬਾਰ ਵਿਖਾ ਕੇ ਚੁੱਪ ਕਰਕੇ ਅਸੀਂ ਹੁਣ ਅੰਦਰ ਆ ਹੀ ਗਿਆ ਸਾਂ, ਅੰਦਰ ਜਾ ਕੇ ਸੋਫੇ ਤੇ ਬੈਠੇ ਤੇ ਕਹਿੰਦੀ ਗੁਰੂ ਸਾਹਿਬ ਦੇ ਵੀ ਦਰਸ਼ਨ ਕਰ ਲੋ। ਮੈਂ ਕਿਹਾ ਮੇਰੀ ਇਹ ਭੈਣਾ, ਇੱਕ ਪਾਸੇ ਤੂੰ ਸਾਰੀ ਦੱਸਤੀ ਆ ਵੀ ਕੋਈ ਦੁਨੀਆਂ ਦੀ ਸ਼ਰਾਬ ਨਹੀਂ ਜਿਹੜੀ ਮੇਰੇ ਘਰ ਨਹੀਂ, ਇੱਕ ਪਾਸੇ ਤੂੰ ਕਹਿੰਦੀ ਗੁਰੂ ਸਾਹਿਬ ਕਹਿੰਦੀ ਜੀ ਉੱਤੇ ਮਹਾਰਾਜ ਦਾ ਵੀ ਪ੍ਰਕਾਸ਼ ਕੀਤਾ, ਸ਼ਰਾਬ ਨੂੰ ਪੂਰਾ ਕਮਰਾ ਦਿੱਤਾ ਹੈ ਤੇ ਮੇਰੇ ਸਾਹਿਬ ਲਈ ਪੌੜੀਆਂ ਵਿੱਚ ਪ੍ਰਕਾਸ਼ ਕੀਤਾ। ਤੇ ਫਿਰ ਰੋਣ ਲੱਗ ਪਈ। ਉੱਤੋਂ ਆਣ ਕੇ ਜਦੋਂ ਸਤਿਗੁਰੂ ਦੇ ਬਚਨ ਹੁਕਮਨਾਮਾ ਲੈ ਕੇ ਪੜ੍ਹ ਕੇ ਉਹਨੂੰ ਸੁਣਾਇਆ ਵੀ ਮੇਰੀ ਭੈਣੇ ਆ ਸੁਣ ਮੇਰੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਈ, ਤੇ ਥੱਲੇ ਆਣ ਕੇ ਰੋਣ ਲੱਗ ਪਈ। ਕਹਿੰਦੀ ਇੱਕ ਬੱਚੀ ਸੀ, ਚੌਵੀ ਘੰਟੇ ਦੀ ਸ਼ਰਾਬੀ ਹੋ ਗਈ, ਧੀ ਮਰ ਗਈ ਸ਼ਰਾਬੀ ਹੋ ਕੇ, ਇੱਕੋ ਹੀ ਪੁੱਤ ਆ ਉਹ ਸ਼ਰਾਬ ਨੀ ਪੀਂਦਾ, ਇਹਨੂੰ ਕੋਈ ਮਤ ਦਿਓ। ਮੈਂ ਕਿਹਾ ਤੂੰ ਆਪ ਤੇਰੇ ਘਰ ਦਾ? ਕਹਿੰਦੀ ਜੀ ਕਦੀ ਕਦੀ। ਤੇ ਮੈਂ ਕਿਹਾ ਫਿਰ ਨਿਆਣਿਆਂ ਨੂੰ ਕੀ ਮਤ ਦੇਣੀ ਉਹ ਮੇਰੀ ਇਹ ਭੈਣਾ, ਅਜੇ ਤੇ ਪਹਿਲਾਂ ਆਪ ਬਚ। ਤੇ ਮੈਂ ਉਹਨੂੰ ਬੇਨਤੀ ਕੀਤੀ ਕਿ ਮੇਰੀ ਇਹ ਭੈਣਾ ਜਾਂ ਗੁਰੂ ਨੂੰ ਘਰ ਵਿੱਚ ਰੱਖ ਤੇ ਜਾਂ ਫਿਰ ਇੱਕ ਚੀਜ਼ ਕਰ, ਜਾਂ ਗੁਰੂ ਰੱਖ ਲਾ, ਜੇ ਗੁਰੂ ਪਿਆਰਾ ਲੱਗਦਾ ਤੇ ਸ਼ਰਾਬ ਕੱਢ ਦੇ, ਜੇ ਕੱਲੀ ਸ਼ਰਾਬ ਪਿਆਰੀ ਲੱਗਦੀ ਤੇ ਗੁਰੂ ਨੂੰ ਗੁਰਦੁਆਰੇ ਛੱਡਿਆ। ਰੋਣ ਲੱਗ ਪਈ, ਭੁੱਬਾ ਮਾਰਨ ਲੱਗ ਪਈ, ਪਾਣੀ ਦਿੱਤਾ ਜੂਸ, ਇਹ ਗੁਰਮੀਤ ਸੋਹਣੀ ਨਾਲ ਸੀ, ਬਿਲਕੁਲ ਜੂਸ ਨੀ ਪੀਣਾ, ਤੇਰੇ ਘਰੋਂ ਪਾਣੀ ਦਾ ਘੁੱਟ ਨੀ ਅੰਦਰ ਨਗਾਉਣਾ, ਏਡਾ ਗੁਨਾਹ ਕੀਤਾ ਈ ਕਿ ਜਿਸ ਘਰ ਵਿੱਚ ਮੇਰਾ ਸਤਿਗੁਰੂ ਜਿੱਥੇ ਵਸੇ ਮੇਰਾ ਪਾਰ ਬ੍ਰਹਮ ਸੋ ਕੇਵਡ ਹੈ ਥਾਂ, ਉਹ ਕਿੱਡਾ ਪਵਿੱਤਰ, ਜਿੱਥੇ ਜਾਏ ਬਹੇ ਮੇਰਾ ਸੋ ਥਾਨ ਸੁਹਾਵਾ, ਗੁਰੂ ਤੇ ਕਹਿ ਰਿਹਾ ਉਹ ਥਾਨ ਇਹੋ ਜਿਹਾ ਵਾ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ, ਤੇ ਤੇਰੇ ਠੇਕੇ ਵਾਲੇ ਘਰ ਦੀ ਧੂੜੀ ਕੌਣ ਲਾਊ। ਕਹਿਣ ਲੱਗੀ ਜੀ ਪਾਣੀ ਪੀ ਲਓ, ਭਾਵੇਂ ਇੱਕ ਘੁੱਟ ਪੀ ਲਓ, ਤੁਸੀਂ ਜੋ ਹੁਕਮ ਕਰੋ ਮੈਂ ਕਰਨ ਨੂੰ ਤਿਆਰ ਆ। ਤੇ ਮੈਂ ਕਿਹਾ ਆਪਣੇ ਪੁੱਤ ਨੂੰ ਬੁਲਾ। ਪੁੱਤ ਆਇਆ, ਨੌਜਵਾਨ ਸੀ, ਕੇਸ ਤੇ ਕੱਟੇ ਸੀ। ਮੈਂ ਉਹਨੂੰ ਕਿਹਾ ਤੂੰ ਲਾਈ ਕਰਦਾ ਸ਼ਰਾਬ ਘਰ ਵਿੱਚ ਰੱਖਣੀ? ਕਹਿੰਦਾ ਜੀ ਨਾ ਤੋਬਾ, ਮੈਂ ਤੇ ਪੀਂਦਾ ਹੀ ਨਹੀਂ। ਇਹ ਮੰਮੀ ਡੈਡੀ ਨੂੰ ਪੁੱਛੋ। ਤੇ ਹੱਥ ਜੋੜ ਕੇ ਫਿਰ ਆਖਿਆ ਵੀ ਅੱਜ ਬਚਨ ਦਿਓ ਸਾਨੂੰ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਜੇ ਘਰ ਵਿੱਚ ਰੱਖਣਾ ਫਿਰ ਸ਼ਰਾਬ ਦੀ ਬਾਰ ਚੁੱਕੋ। ਫਿਰ ਗੁਰੂ ਨੇ ਕਿਰਪਾ ਕੀਤੀ, ਚੁੱਕੀ, ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ, ਉਹਨੂੰ ਪਤਾ ਲੱਗ ਗਿਆ ਮੇਰਾ ਕਹਿਣ ਦਾ ਮਤਲਬ ਸੀ ਅਗਣਤ ਸ਼ਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ, ਆਪਣੀ ਅਮਾਨ ਆਪਣੀਆਂ ਦਿੱਤੀਆਂ ਅਮਾਨਤਾਂ ਵਿੱਚੋਂ ਗੁਰੂ ਕਿਛ ਬਾਹਰ ਸਾਹੋ ਲੇ, ਫਿਰ ਅਗਿਆਨੀ ਮਨ ਇਹ ਰੋਸ ਕਰਦਾ ਰੁੱਸ ਪੈਂਦਾ ਉਹਦੇ ਨਾਲ। ਕਹਿੰਦਾ ਮਹਾਰਾਜ ਮੈਂ ਤੇ ਘਰ ਤੁਹਾਡੇ ਕੋਲੋਂ ਮੰਗਿਆ, ਤੁਸੀਂ ਦੇ ਘਰ ਚ ਡੇਰਾ ਹੀ ਲਾ ਲਿਆ ਆਣ ਕੇ। ਮਹਾਰਾਜ ਗੱਡੀ ਤੇ ਮੈਂ ਇਸ ਕਰਕੇ ਲਈ ਪਈ ਇਹਦੇ ਸ਼ਰਾਬ ਰੱਖਿਆ ਕਰੂੰਗਾ, ਮਗਰ ਤੁਸੀਂ ਕਹਿੰਦੇ ਗੱਡੀ ਸ਼ਰਾਬ ਨਾ ਰੱਖ। ਮਹਾਰਾਜ ਔਲਾਦ ਤੇ ਮੇਰੀ ਆਪਣੀ ਮਰਜ਼ੀ ਨਾਲ ਚੱਲਣੀ, ਤੁਸੀਂ ਕਹਿੰਦੇ ਅੰਮ੍ਰਿਤ ਛਕਾ, ਆਪਣੀ ਅਮਾਨ ਕਛ ਬਾਹਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ। ਤੇ ਅਗਲਾ ਬਚਨ ਆਪ ਜੀ ਦੀ ਬੜੀ ਤਵੱਜੋ ਮੰਗਦਾ ਜੇ, ਆਪਣੀ ਪ੍ਰਤੀਤ, ਬੋਲੋ ਆਪਣੀ ਪ੍ਰਤੀਤ, ਪ੍ਰਤੀਪ ਮੈਨੇ ਵਿਸ਼ਵਾਸ, ਇਹਦਾ ਵਿਸ਼ਵਾਸ ਫਿਰ ਕਿਸੇ ਨੇ ਖਤਮ ਨਹੀਂ ਕੀਤਾ। ਇੱਕ ਵਾਰ ਉਹਦੇ ਕੋਲੋਂ ਘਰ ਲੈ ਲਿਆ, ਮੁੱਕਰ ਗਿਆ, ਕਹਿੰਦਾ ਘਰ ਤੇ ਮੇਰਾ ਜੋ ਮੈਂ ਮਰਜ਼ੀ ਕਰੂੰ। ਇੱਕ ਵਾਰ ਔਲਾਦ ਲੈ ਲਈ, ਕਹਿੰਦਾ ਜਿਸ ਤਰ੍ਹਾਂ ਮੈਂ ਮਰਜ਼ੀ ਸਿਰ ਮੁੰਨਾ, ਇਹ ਸ਼ਰਾਬਾਂ ਪੀਣ, ਇਹ ਜੋ ਮਰਜ਼ੀ ਕਰਨ, ਮੇਰੀ ਔਲਾਦ ਆ, ਇੱਕ ਵਾਰ ਗੱਡੀ ਲੈ ਕੇ ਮੁੱਕਰ ਗਿਆ ਸੱਜਣਾ, ਤੇ ਸਾਹਿਬ ਕਹਿੰਦੇ ਬੌਰ ਉਸਕਾ, ਬੋਲੋ ਬੌਰ ਉਸਕਾ, ਫਿਰ ਦੁਬਾਰਾ ਵਿਸ਼ਵਾਸ ਨਹੀਂ ਹੁੰਦਾ। ਕਰੋੜ ਵਾਰ ਤਰਲੇ ਪਾਈ ਗੁਰੂ ਨੂੰ, ਇੱਕ ਵਾਰ ਗੁਰੂ ਦੇ ਵਿਸ਼ਵਾਸ ਘਾਤ ਕੀਤਾ ਹੀ, ਬਹੁਤ ਉਸਕਾ ਵਿਸ਼ਵਾਸ ਨਾ ਹੋਵੇ। ਵਿਸ਼ਵਾਸ ਸੱਜਣਾ ਉਹਨਾਂ ਦਾ ਹੁੰਦਾ ਹੈ ਜਿਸ ਕੀ ਬਸਤ ਤਿਸ ਆਗੇ ਰੱਖੇ, ਜਿਹਦਾ ਘਰ ਆ ਆਖਿਆ ਮੇਰੇ ਸਤਿਗੁਰੂ ਦਾ ਘਰ ਹੈ, ਇਸ ਘਰ ਵਿੱਚ ਸ਼ਰਾਬ ਮਾਸ ਨਹੀਂ ਆਉਣੀ, ਇਹ ਮੇਰੇ ਸਤਿਗੁਰੂ ਦਾ ਘਰ ਆ, ਇਹਦੇ ਵਿੱਚ ਗੰਦੀਆਂ ਮੂਵੀਆਂ ਨਹੀਂ ਚੱਲ ਸਕਦੀਆਂ, ਇਹ ਮੇਰੇ ਗੁਰੂ ਦਾ ਘਰ ਆ, ਇਹਦੇ ਵਿੱਚ ਗੰਦੀਆਂ ਚੀਜ਼ਾਂ ਨਹੀਂ ਆ ਸਕਦੀਆਂ, ਇਹ ਕਾਰ ਮੇਰੇ ਗੁਰੂ ਨੇ ਦਿੱਤੀ ਆ, ਇਹਦੇ ਵਿੱਚ ਅੰਮ੍ਰਿਤ ਤਾਂ ਰੱਖਿਆ ਜਾ ਸਕਦਾ, ਇਹਦੇ ਵਿੱਚ ਪੋਥੀਆਂ ਰੱਖੀਆਂ ਜਾ ਸਕਦੀਆਂ, ਇਹਦੇ ਵਿੱਚ ਮੂਵੀਆਂ ਨਹੀਂ ਰੱਖੀਆਂ ਜਾ ਸਕਦੀਆਂ। ਜਦੋਂ ਉਹਦੇ ਅੱਗੇ ਰੱਖ ਦਿਆਂਗਾ ਫਿਰ ਉਸ ਤੇ ਚੌਗਣ ਕਰੇ ਨਾਨਕ ਸਾਹਿਬ ਸਦਾ ਦਿਆ। ਮਗਰ ਅਸੀਂ ਤੇ ਜਦੋਂ ਆਉਂਦੇ ਹਾਂ ਮੰਗਣ ਆਉਂਦੇ ਹਾਂ, ਸਾਡਾ ਲੱਭ ਤੇ ਸਿਖਰਾਂ ਨੂੰ ਚੰਬੜ ਗਿਆ। ਬਾਬਾ ਫਰੀਦ ਜੀ ਕਹਿੰਦੇ ਦੁਨੀਆਂ ਦੇ ਲੋਕੋ ਜਾਂ ਲੱਭ ਤਾਂ ਨਿਉ ਕਿਹਾ, ਜੇ ਲੱਭ ਕਰਕੇ ਗੁਰੂ ਦੇ ਕੋਲ ਆਇਓ ਤੇ ਫਿਰ ਸ਼ਬਦ ਪਿਆਰ ਨਾ ਵਰਤਿਓ, ਉਤਨਾ ਆਖਿਓ ਜੀ ਲੱਭੀ ਬਣ ਕੇ ਆਏ, ਝੂਠ ਨਾ ਬੋਲਿਓ ਗੁਰੂ ਨੂੰ। ਗੁਰੂ ਨੂੰ ਕਹਿ ਦਿਓ ਮਹਾਰਾਜ ਅਸੀਂ ਭੁੱਖੇ ਹਾਂ, ਅਸੀਂ ਰੱਜੇ ਨਹੀਂ, ਇਸ ਕਰਕੇ ਸਾਡਾ ਪਿਆਰ ਤੇ ਤੇਰੇ ਨਾਲ ਕੋਈ ਨਹੀਂ, ਤੇਰੀਆਂ ਦਾਤਾਂ ਨਾਲ ਪਿਆਰ ਆ, ਦਾਤਾਂ ਲੈਣ ਆਏ, ਦਾਤ ਪਿਆਰੀ। ਜਦੋਂ ਭਾਈ ਲੈਣਾ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਤੁਰਿਆ ਜਾਂਦਾ ਸੀ ਨਾ, ਇਕਾਗਰਤਾ ਬਖਸ਼ ਦੇਣੀ, ਇੱਕ ਵਾਰ ਪਿਆਰ ਨਾਲ ਆਖੋ ਸਤਨਾਮ, ਆਪਣੀ ਔਲਾਦ ਦੇ ਭਲੇ ਲਈ ਆਖੋ ਸਤਨਾਮ, ਅਜੇ ਗੱਜ ਕੇ ਨਹੀਂ ਸਾਰੇ ਆਖਿਆ ਸਤਨਾਮ। ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਬੜੀ ਸੰਗਤ ਗਈ, 500-700 ਪ੍ਰਾਣੀ ਕਰਤਾਰਪੁਰ ਗਿਆ ਤੇ ਧਾਨਕ ਰੂਪ ਸਤਿਗੁਰੂ ਨੇ ਧਾਰ ਲਿਆ, ਹੱਥ ਵਿੱਚ ਡੰਡਾ ਫੜ ਲਿਆ, ਕੱਪੜੇ ਹੋਰ ਤਰ੍ਹਾਂ ਦੇ ਪਾ ਲਏ, ਬੁਰਕੀਆਂ ਰੋਟੀ ਦੀਆਂ ਮੂੰਹ ਦੇ ਵਿੱਚ ਅੜਾ ਲਈਆਂ ਤੇ ਅੱਗੇ ਅੱਗੇ ਤੁਰ ਪਏ। ਜਿਹੜੀ ਜਿਹੜੀ ਪਿੱਛੇ ਸੰਗਤ ਤੁਰ ਪਈ, ਮਹਾਰਾਜ ਪਾਤਸ਼ਾਹ ਕਿਸ ਰੂਪ ਵਿੱਚ ਆ ਗਏ ਨੇ, ਤੇ ਅੱਗੇ ਜਾ ਕੇ ਕਿਲਾ ਕਦੀ ਵਿੱਥ ਦੇ ਉੱਤੇ ਜਾ ਕੇ ਏਕੜ ਦੀ ਇੱਕ ਫਰਲਾਂਗ ਉੱਤੇ ਜਾ ਕੇ ਮੇਰੇ ਸਤਿਗੁਰੂ ਕਹਿੰਦੇ ਕੀ ਲੈਣ ਆਏ ਹੋ, ਤੇ ਕਈ ਜਿਹੜੇ ਪੁੱਤ ਮੰਗਣ ਆਏ ਸੀ, ਮਹਾਰਾਜ ਅਸੀਂ ਤੇ ਤੁਹਾਡੇ ਕੋਲੋਂ ਪੁੱਤ ਮੰਗਣ ਆਏ, ਜਾਓ ਤੁਹਾਨੂੰ ਪੁੱਤ ਦਿੱਤੇ ਗੁਰੂ ਨੇ, ਜਾਓ ਤੁਹਾਨੂੰ ਪੁੱਤ ਮਿਲ ਗਏ। ਉਹਨਾਂ ਨੇ ਆਖਿਆ ਗੁਰੂ ਨੇ ਕਹਿਤਾ ਪੁੱਤ ਮਿਲ ਗਏ, ਤੇ ਮਿਲ ਗਏ, ਮੁੜ ਗਏ ਵਿਚਾਰੇ, ਅਜੇ ਫੇਰ 200-400 ਤੁਰਿਆ ਆਵੇ, ਤੁਸੀਂ ਕੀ ਲੈਣ ਆਏ ਹੋ, ਮਹਾਰਾਜ ਘਰ ਚਾਹੀਦੇ ਨੇ, ਜਾਓ ਤੁਹਾਨੂੰ ਘਰ ਦੇ ਤੇ, ਉਹ ਘਰ ਲੈ ਕੇ ਮੁੜ ਗਏ। 5-7 ਹੋਰ ਆਏ, ਤੁਸੀਂ ਕੀ ਚਾਹੀਦਾ, ਰੁਪਈਏ ਤੇ ਸੋਨਾ ਚਾਹੀਦਾ, ਜਾਓ ਤੁਹਾਨੂੰ ਸੋਨੇ ਰੁਪਈਏ ਦੇ ਤੇ। ਕਿਸੇ ਨੇ ਕਹਿਤਾ ਮੈਨੂੰ ਪਦਵੀਆਂ ਚਾਹੀਦੀਆਂ, ਉਹਨੂੰ ਪਦਵੀਆਂ ਦੇ ਤੀਆਂ। ਜਦੋਂ ਸਾਰੇ ਹੀ ਮੁੜ ਗਏ ਤੇ ਇੱਕ ਤੁਰਿਆ ਆਉਂਦਾ ਸੀ, ਮਗਰ ਧਿਆਨ ਦਿਓ ਆਖੋ ਸਤਨਾਮ ਸ੍ਰੀ, ਉਹ ਜਿਹੜੇ ਮੁੜ ਗਏ ਉਹਨਾਂ ਨੂੰ ਗੁਰੂ ਦੀਆਂ ਦਾਤਾਂ ਚੰਗੀਆਂ ਲੱਗਦੀਆਂ ਸੀ, ਉਹਨਾਂ ਨੂੰ ਗੁਰੂ ਦੀਆਂ, ਗੱਜ ਕੇ ਆਖਿਆ ਕਰੋ ਕੀ, ਉਹ ਦਾਤਾਂ ਵਾਲੇ ਸੀ, ਮੁੜ ਗਏ ਲਿਖੇ ਦਾਤਾਂ। ਤੇ ਜਿਹੜਾ ਇੱਕ ਤੁਰਿਆ ਆਉਂਦਾ ਸੀ, ਮੇਰੇ ਸਤਿਗੁਰੂ ਨੇ ਨੇਤਰ ਲਾਲ ਕਰਕੇ ਧਾਨਕ ਰੂਪ ਕਰਕੇ ਉਹਨੂੰ ਆਖਿਆ ਤੂੰ ਨੀ ਮੁੜਿਆ, ਮਹਾਰਾਜ ਮੈਂ ਕਿੱਥੇ ਜਾਵਾਂ, ਮਹਾਰਾਜ ਉਹਨਾਂ ਦਾ ਤੇ ਕੋਈ ਘਰ ਹੋਊਗਾ ਤੇ ਉਹ ਚਲੇ ਗਏ, ਮੈਂ ਕਿੱਥੇ ਜਾਵਾਂ, ਤੈਨੂੰ ਕੋਈ ਦਾਤ ਨਹੀਂ ਚਾਹੀਦੀ, ਨਹੀਂ ਮੈਨੂੰ ਕੋਈ ਦਾਤ ਨਹੀਂ ਚਾਹੀਦੀ, ਤੈਨੂੰ ਕੀ ਚਾਹੀਦਾ ਹੈ, ਤੇ ਰੋ ਰਿਹਾ ਸੀ, ਗੱਲ ਚ ਪਰਨਾ ਪਾਇਆ, ਅੱਖਾਂ ਤ੍ਰਿਪ ਤ੍ਰਿਪ ਵਗ ਰਹੀਆਂ ਸੀ। ਮਹਾਰਾਜ ਪਾਤਸ਼ਾਹ ਨੇ ਆਖਿਆ ਤੈਨੂੰ ਕੋਈ ਦਾਤ ਨਹੀਂ ਚਾਹੀਦੀ, ਤੈਨੂੰ ਕੀ ਚਾਹੀਦਾ ਹੈ, ਤੇ ਹੱਥ ਜੋੜ ਕੇ ਕਹਿਣ ਲੱਗਾ ਦਾਤਾ ਨਹੀਂ, ਦਾਤਾ ਚਾਹੀਦਾ, ਦਾਤਾ ਦਾਤਾ ਨਹੀਂ, ਕੀ ਚਾਹੀਦਾ ਹੈ, ਦਾਤਾ ਦਿਓ, ਦਾਤਾ ਜੀ ਆਪ ਹਿਰਦੇ ਚ ਵਸ ਜਾਓ। ਤੇ ਫਿਰ ਸੱਚ ਜਾਣਿਓ ਉਹ ਭਾਈ ਲੈਣਾ ਹਿਰਦੇ ਵਿੱਚ ਗੁਰੂ ਨਾਨਕ ਵਸ ਗਿਆ ਤੇ ਦੂਸਰਾ ਗੁਰੂ ਨਾਨਕ ਬਣ ਗਿਆ। ਜਦੋਂ ਜੀਵ ਆਤਮਾ ਲੱਭ ਤੋਂ ਉੱਤੇ ਉੱਠ ਕੇ ਗੁਰੂ ਦੇ ਕੋਲ ਆਉਂਦੀ ਆ, ਫਿਰ ਤਿਸ ਕੋ ਹੋਤ ਪ੍ਰਾਪਤ ਸਵਾਮੀ ਦੀ ਪ੍ਰਾਪਤੀ। ਇੱਥੇ ਕਹਿੰਦੇ ਨੇ ਜਾਂ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨਿਹ, ਇਹ ਗੱਲ ਨੋਟ ਕਰ ਲਿਓ, ਲੱਭ ਜੇ ਲੱਭਿਆ ਤੇ ਪਿਆਰ ਝੂਠਾ ਹੈ, ਪਿਆਰ ਨਾ ਆਖੋ, ਫਿਰ ਇਹ ਆਖੋ ਮੰਗਣ ਆਇਆ ਚਲੋ ਮੰਗ ਕੇ ਚਲੇ ਜਾਓ, ਜੇ ਪਿਆਰ ਕਰਨ ਗੁਰੂ ਲਈ ਆਏ, ਜੇ ਪਰਮੇਸ਼ਵਰ ਨੂੰ ਪਾਉਣਾ ਹੈ ਤੇ ਫਿਰ ਲੱਭ ਛੱਡ ਕੇ ਆਓ। ਹਾਂਜੀ, ਇਹ ਬੜਾ ਪਿਆਰਾ ਬਚਨ ਦੇ, ਕਹਿੰਦੇ ਇੱਕ ਕੱਖਾਂ ਦੀ ਛਪਰੀ ਹੋਵੇ, ਪਿੰਡਾਂ ਦੇ ਵਿੱਚ ਪਾਈਆਂ ਹੁੰਦੀਆਂ ਸੀ ਪਹਿਲੋ ਲੋਕਾਂ, ਕੱਖਾਂ ਦੀ ਝੁੱਗੀ ਹੋਵੇ ਤੇ ਉਹਦੇ ਮਿੱਟੀ ਉੱਤੇ ਦਾ ਲੇਪ ਦਿੱਤਾ ਹੋਵੇ, ਤੇ ਪਿਆਰੇ ਉਹ ਮੀਂਹ ਡੱਗ ਪਏ ਪੈਣ, ਤੇ ਜਿਉਂ ਜਿਉਂ ਮੀਂਹ ਪੈਂਦਾ ਮਿੱਟੀ ਭਾਰੀ ਹੁੰਦੀ ਜਾਂਦੀ ਆ, ਤੇ ਛੱਪਰ ਕੀ ਹੋ ਜਾਂਦੀ, ਫਿਰ ਟੁੱਟ ਜਾਂਦੀ ਆ ਨਾ। ਇਤਨਾ ਹੀ ਕਹਿੰਦੇ ਕਿੱਚਰ ਝੱਤ, ਝੱਤ ਪੰਜਾਬੀ ਦਾ ਬੋਲੀ ਆ, ਆਪਾਂ ਝੱਟ ਕਹਿੰਦੇ, ਝੱਟ ਝੱਟ ਲੰਘਾ ਲੋ, ਝੱਟ ਲੰਘਾਉਣਾ। ਇੱਥੇ ਕਹਿੰਦੇ ਕਿੰਨਾ ਕੁ ਚਿਰ ਬੰਦਿਆ ਲੋਭੀ ਹੋ ਕੇ ਝੱਟ ਲੰਘਾਏਗਾ, ਇੱਕ ਦਿਨ ਤੇਰੇ ਲੋਭ ਦੀ ਖਾਤਰ ਤੇਰਾ ਗੁਰੂ ਨਾਲੋਂ ਪਿਆਰ ਟੁੱਟ ਜਾਣਾ, ਜਿੱਦਣ ਤੇਰੀ ਮੰਗ ਨਾ ਪੂਰੀ ਹੋਈ ਉਦਣ ਤੂੰ ਆਖਣਾ ਮੈਂ ਨਹੀਂ ਗੁਰਦੁਆਰੇ ਆਉਣਾ। ਸੱਜਣਾ ਕਿੱਚਰ ਝੱਤ ਲੰਘਾਈਏ, ਛੱਪਰ ਟੁੱਟੇ ਮਿਉਂ ਮਿਉਂ ਮਣੇ ਮੀਂਹ ਕਰਕੇ, ਜਿਤਨਾ ਛੱਪਰ ਮੀਂਹ ਦੇ ਨਾਲ ਟੁੱਟ ਜਾਂਦਾ ਵਾ ਭਾਰ ਪੈ ਕੇ, ਇਤਨਾ ਤੇਰੀਆਂ ਮੰਗਾਂ ਵੱਧ ਜਾਣੀਆਂ ਨੇ ਤੇ ਤੇਰਾ ਗੁਰੂ ਦੇ ਨਾਲੋਂ ਪਿਆਰ ਟੁੱਟ ਜਾਣਾ ਹੈ। ਇਸ ਕਰਕੇ ਜੇ ਪਿਆਰ ਕਰਨਾ ਹੈ ਤੇ ਫਿਰ ਸੇਵਾ ਕਰਤ ਹੋਏ ਨਿਕਾਮੀ ਨਿਕਾਮ ਨਾਂ ਦੇ ਵਿੱਚ ਪਿਆਰ ਕਰਕੇ ਵੇਖਾਂ ਜੀ।
1: ਫਰੀਦਾ ਜੰਗਲ ਜੰਗਲ ਕਿਆ ਭਵੈ ਵਨ ਕੰਡਾ ਮੂੜ
0: ਹੈ। ਇਹ ਵੀ ਜੀਵਨ ਦੇ ਵਿੱਚ ਸੇਧ ਦੇਣ ਵਾਲਾ ਬਚਨ ਆ। ਫਰੀਦਾ ਜੰਗਲ ਜੰਗਲ ਕਿਆ ਭਵੇ, ਅੱਗੇ ਲੋਕਾਂ ਵਿੱਚ ਆਮ ਭਾਵਨਾ ਹੁੰਦੀ ਸੀ ਕਿ ਘਰਾਂ ਵਿੱਚ ਰਿਹਾ ਰੱਬ ਨਹੀਂ ਮਿਲਦਾ, ਜੰਗਲਾਂ ਵਿੱਚ ਚਲੇ ਜਾਣਾ, ਜੰਗਲਾਂ ਵਿੱਚ ਜਾ ਕੇ ਚੌਂਕੜੇ ਮਾਰ ਕੇ ਭਭੂਤੀ ਮਲ ਲੈਣੀ, ਭੱਠੀਆਂ ਤਾਲਣੀਆਂ, ਅੱਗ ਸੇਕ ਲੈਣੀ, ਪੱਤੇ ਖਾ ਲੈਣੇ। ਤੇ ਮੇਰੇ ਬਾਪੂ ਜੀ ਤੇ ਇੱਥੋਂ ਤੱਕ ਕਹਿੰਦੇ ਨੇ ਗ੍ਰਹਿ ਤਾਜ ਬਨ ਖੰਡ ਜਾਈਏ। ਇਹ ਬੜਾ ਪਿਆਰਾ ਬਚਨ ਜੇ ਗ੍ਰਹਿ ਤਾਜ, ਗ੍ਰਹਿ ਕਿਹਨੂੰ ਕਹਿੰਦੇ ਨੇ? ਤੇ ਤਾਜ ਛੱਡਣਾ। ਕਹਿੰਦੇ ਘਰ ਛੱਡ ਕੇ ਕੋਈ ਜੰਗਲ ਵਿੱਚ ਚਲੇ ਗਿਆ ਬਾਬਾ ਕਬੀਰ, ਕਹਿੰਦੇ ਗ੍ਰਹਿ ਤਾਜ ਬਨ ਖੰਡ ਜਾਈਏ। ਬਨ ਖੰਡ ਕਹਿੰਦੇ ਜੰਗਲ ਨੂੰ, ਉੱਥੇ ਕੀ ਜਾ ਕੇ ਕਰੀਏ ਹੁਣ? ਉੱਥੇ ਤੇ ਪਨੀਰ ਤੇ ਮਿਲਣਾ ਨੀ, ਆਲੂ ਤੇ ਮਿਲਣੇ ਨੀ, ਛੋਲਿਆਂ ਦੀ ਸਬਜ਼ੀ ਤੇ ਮਿਲਣੀ ਨੀ, ਕੀ ਮਿਲਣਾ ਹੈ? ਚੁਣ ਖਾਈਏ ਕੰਦਾ ਕੰਦ ਮੂਲ ਤੀਲੇ ਖਾ ਲੈ, ਚੁਣ ਖਾਈਏ। ਘਰ ਛੱਡ ਕੇ ਜੰਗਲ ਚ ਚਲੇ ਗਿਆ, ਸਬਜ਼ੀਆਂ ਦੀ ਜਗ੍ਹਾ ਤੇ ਤੀਲੇ ਖਾਣ ਲੱਗੇ ਪਿਆ, ਪੱਤੇ ਖਾਣ ਲੱਗ ਪਿਆ। ਮਗਰ ਬਾਬਾ ਕਬੀਰ ਜੀ ਹੋਕਾ ਦੇ ਕੇ ਕਹਿੰਦੇ ਨੇ ਇਹ ਘਰੋਂ ਚਲੇ ਗਿਆ, ਜੰਗਲ ਚ ਬਹਿ ਗਿਆ, ਪੱਤੇ ਖਾਣ ਲੱਗ ਪਿਆ, ਮਗਰ ਅਜੇ ਵੀ ਅਜੋ ਬੇਕਾਰ ਨਾ ਛੋਡੇਈ ਪਾਪੀ ਮਨ ਮੰਦਾ। ਇਹ ਤੀਲੇ ਖਾ ਕੇ ਵੀ ਕਾਬੂ ਨਾ ਆਇਆ, ਇਹ ਤੀਲੇ ਖਾ ਕੇ ਵੀ ਕਾਬੂ ਨਾ ਆਇਆ, ਫਿਰ ਵੀ ਭਟਕਦਾ ਰਿਹਾ। ਤੇ ਫਿਰ ਕਰਕੇ ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਨਾ ਬੰਦਿਆ ਜੰਗਲਾਂ ਨੂੰ ਜਾਣ ਦੀ ਕੋਈ ਜ਼ਰੂਰਤ ਨਹੀਂ। ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਬਚਨ ਕਦੀ ਪੜੋ, ਕਾਹੇ ਰੇ ਬਨ ਖੋਜਣ ਜਾਈ। ਬਨ ਕਿਹਨੂੰ ਕਹਿੰਦੇ ਨੇ? ਕਹਿੰਦੇ ਕਿਧਰ ਤੁਰ ਪਿਆ ਜੰਗਲ ਨੂੰ, ਕਿਹਨੂੰ ਲੱਭਣ ਤੁਰ ਪਿਆ? ਆਖੇ ਜੀ ਰੱਬ ਨੂੰ। ਕਹਿੰਦੇ ਸੱਜਣਾ ਉਹ ਤੇ ਸਰਬ ਨਿਵਾਸੀ ਸਦਾ ਅਲੇ ਪਾ ਤੋਹੀ ਸੰਗ ਸਮਾਈ, ਉਹ ਤੇ ਪੋਪ ਮਦ ਜਿਉ ਬਾਸ ਬਸਤ ਹੈ ਮੁਕਰ ਮੈਂ ਜੈਸੇ ਸ਼ਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਬਾਈ। ਉਹ ਤੇ ਤੇਰੇ ਅੰਦਰ ਰਹਿੰਦਾ, ਉਹਨੂੰ ਜੰਗਲਾਂ ਚੋਂ ਕਿੱਧਰ ਲੱਭਣ ਤੁਰ ਪਿਆ? ਨਾ ਜੰਗਲ ਵਿੱਚ ਗਾ। ਬਾਬਾ ਫਰੀਦ ਜੀ ਕਹਿੰਦੇ ਜੰਗਲ ਜੰਗਲ ਕਿਆ ਭਵੇ, ਬੋਲੋ ਜੰਗਲ ਜੰਗਲ ਕੀ? ਜੰਗਲਾਂ ਦੇ ਵਿੱਚ ਤੁਰਿਆ ਫਿਰਦਾ ਕਦੀ ਐ ਨੂੰ ਕਦੀ ਐ ਨੂੰ। ਅਜੇ ਬਾਬਾ ਫਰੀਦ ਜੀ ਦੀਆਂ ਬੜੀਆਂ ਕਹਾਣੀਆਂ ਪ੍ਰਚਲਿਤ ਨੇ ਕਿ ਬਾਬਾ ਫਰੀਦ ਆਪ ਜੰਗਲ ਦੇ ਵਿੱਚ ਗਿਆ ਜੀ, ਉਹਨੇ ਖੂਹ ਦੇ ਵਿੱਚ ਲਮਕ ਗਿਆ ਜੀ, ਉਹਨੇ ਸੰਗਲ ਪਾ ਲਿਆ ਜੀ, ਉਹਦਾ ਮਾਸ ਕਾਂ ਖਾ ਗਿਆ ਜੀ, ਇਹ ਤਰ੍ਹਾਂ ਦੀਆਂ ਕਹਾਣੀਆਂ। ਮਗਰ ਇਹ ਸਲੋਕ ਖੰਡਨ ਕਰਦਾ ਹੈ ਕਿ ਬਾਬਾ ਫਰੀਦ ਕਿਸੇ ਜੰਗਲ ਵਿੱਚ ਨਹੀਂ ਗਿਆ। ਆਖੋ ਸਤਨਾਮ ਸ੍ਰੀ। ਜੰਗਲ ਜੰਗਲ ਕਿਆ ਭਵੇ ਵਣ ਕੰਡਾ ਮੋਹਣੇ। ਵਣ ਵਿੱਚ ਜੰਗਲ ਵਿੱਚ ਜਾ ਕੇ ਪੈਰਾਂ ਵਿੱਚ ਕੰਡੇ ਮਰਵਾਉਂਦਾ ਫਿਰਦਾ ਵਾ, ਜੰਗਲ ਦੇ ਵਿੱਚ ਨਾ ਜਾ। ਆਖਿਆ ਰੱਬ ਫਿਰ ਕਿੱਥੋਂ ਮਿਲੂਗਾ ਜੀ? ਹਾਂਜੀ
1: ਬੱਸੀ ਰੱਬ ਹਾਲੀ ਜੰਗਲ ਕਿਆ ਢੂੰਡਣ।
0: ਸਾਹਿਬ ਜੀ ਕਹਿੰਦੇ ਨੇ ਉਹ ਰੱਬ ਤੇ ਤੇਰੇ ਹਿਰਦੇ ਚ ਰਹਿੰਦਾ ਏ ਰੱਬ। ਬਾਬਾ ਬੁੱਲੇ ਸ਼ਾਹ ਇੱਕ ਬੜਾ ਰੱਬ ਦੇ ਪਿਆਰ ਵਿੱਚ ਰੱਤੀ ਹੋਈ ਆ ਰੂਹ, ਜਿਹੜੀ ਕਹਿੰਦੀ ਬੁੱਲੇ ਨਾਲੋਂ ਚੁੱਲ੍ਹਾ ਚੰਗਾ, ਬੁੱਲੇ ਨਾਲੋਂ, ਗੱਜ ਕੇ ਬੋਲੋ ਬੁੱਲੇ ਨਾਲੋਂ, ਜਿਸ ਤੇ ਅੰਨ ਪਕਾਈ ਦਾ, ਬੁੱਲੇ ਨਾਲੋਂ ਤੇ ਚੁੱਲ੍ਹਾ ਚੰਗਾ ਹੈ ਜਿਹਦੇ ਵਿੱਚ ਅੱਗ ਤੇ ਬਲਦੀ ਆ, ਮਗਰ ਉਹਤੇ ਕੋਈ ਰੋਟੀ ਪਕਾ ਕੇ ਕਿਸੇ ਦਾ ਢਿੱਡ ਭਰਦਾ ਹੈ। ਆਪਣੇ ਆਪ ਨੂੰ ਇੰਨੀ ਨਿਮਰਤਾ ਚ ਕਹਿਣ ਵਾਲਾ ਕਹਿੰਦਾ ਬੁੱਲਿਆ ਰੱਬ ਤੇਥੋਂ ਵੱਖ ਨਹੀਂ। ਆ ਬੜਾ ਪਿਆਰ ਵਾਲਾ ਬਚਨ ਹੈ, ਬੁੱਲਿਆ ਰੱਬ ਤੇਥੋਂ, ਮਗਰ ਵੇਖਣ ਵਾਲੀ ਤੇਰੀ ਅੱਖ ਨਹੀਂ। ਤੂੰ ਵੇਖਦਾ ਹੈ ਸਰੀਰ, ਜੋਤ ਨੂੰ ਤੂੰ ਵੇਖਦਾ ਨਹੀਂ। ਕਦੀ ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ ਕਿ ਭਾਈ ਨੰਦ ਲਾਲ ਸਾਹਿਬ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿੱਥੇ ਕਿੱਥੇ ਵੇਖਿਆ ਹੈ, ਤੇ ਕਦੀ ਗੁਰੂ ਗੋਬਿੰਦ ਸਿੰਘ ਬਾਰੇ? ਭਾਈ ਨੰਦ ਲਾਲ ਸਾਹਿਬ ਕਹਿੰਦੇ ਰੂਹ ਹਰ ਦਰ ਜਿਸਮ, ਰੂਹ ਹਰ ਦਰ ਜਿਸਮ, ਜਿਸਮ ਕਹਿੰਦੇ ਸਰੀਰ ਨੂੰ, ਕਹਿੰਦੇ ਹਰ ਸਰੀਰ ਵਿੱਚ ਜਿਹੜੀ ਰੂਹ ਆ ਨਾ, ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ। ਉਹ ਕਹਿੰਦਾ ਦੁਨੀਆਂ ਤੇ ਜਾਣਦੀ ਉਹ ਗੁਰੂ ਗੋਬਿੰਦ ਸਿੰਘ ਆਨੰਦਪੁਰ ਬੈਠਾ ਹੈ, ਮੈਨੂੰ ਤੇ ਹਰ ਸਰੀਰ ਦੇ ਵਿੱਚ ਜਿਹੜੀ ਰੂਹ ਆ ਨਾ, ਜਿਹੜਾ ਨੂਰ ਚਮਕਦਾ ਹੈ, ਜਿਹੜੀ ਧੜਕਣ ਆ, ਮੈਨੂੰ ਪਤਾ ਵਾ ਕਿ ਹਰ ਸਰੀਰ ਵਿੱਚ ਜਿਹੜੀ ਧੜਕਣ ਧੜਕ ਰਹੀ ਆ ਉਹ ਗੁਰੂ ਗੋਬਿੰਦ ਸਿੰਘ ਹੀ ਆ। ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰ ਗੋਬਿੰਦ ਸਿੰਘ। ਹਰ ਅੱਖ ਦੇ ਵਿੱਚ ਵੇਖਣ ਵਾਲਾ ਜਿਹੜਾ ਨੂਰ ਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਆ। ਤੇ ਬੁੱਲਾ ਕਹਿੰਦਾ ਰੱਬ ਤੇਥੋਂ ਵੱਖ ਨਹੀਂ, ਮਗਰ ਵੇਖਣ ਵਾਲੀ ਤੇਰੀ ਅੱਖ ਨਹੀਂ। ਆਖਿਆ ਫਿਰ ਬੁੱਲਿਆ ਪਾਉਣ ਦੀ ਯੁਕਤੀ ਦੱਸ। ਕਹਿੰਦਾ ਰੱਬ ਦਾ ਕੀ ਪਾਉਣਾ, ਰੱਬ ਦਾ ਕਿਤਨਾ ਐਵੇਂ ਵੱਡੀ ਗੱਲ ਆਖੀ ਨੂੰ ਰੱਬ ਮਿਲਦਾ ਨੀ, ਰੱਬ ਮਿਲਦਾ ਨੀ। ਗੱਲ ਤੇ ਇੱਕ ਵਿੱਚ ਹੀ ਸਾਰੀ ਗੱਲ ਮੁੱਕਦੀ ਆ, ਇੱਕੇ ਗੱਲ ਵਿੱਚ ਹੀ ਗੱਲ ਮੁੱਕ ਜਾਂਦੀ ਆ। ਬੁੱਲਿਆ ਰੱਬ ਦਾ ਕੀ ਪਾਉਣਾ ਹੈ, ਇਧਰੋਂ ਪੁੱਟਣਾ ਲਾਉਂਦਾ ਕੋਈ, ਇਧਰੋਂ ਪੁੱਟਦਾ ਕੋਈ, ਐਵੇਂ ਪਖੰਡ ਨਾ ਕਰੀਏ। ਗੱਲ ਇੱਕ ਵਿੱਚ ਹੀ ਫੈਸਲਾ ਹੈ ਕਿ ਇਹ ਰਸ ਛੋੜ, ਉਹ ਰਸ ਆਵਾ। ਆ ਦੁਨੀਆਂ ਦੇ ਰਸ ਛੱਡਾਂਗੇ ਤੇ ਉਹ ਰਸ ਆਊਗਾ, ਉਹ ਰਸ ਪੀਆ ਫਿਰ ਇਹ ਰਸ ਨਹੀਂ ਪਾਵਾ। ਜਿੱਦਣ ਉਹ ਪੀ ਲਿਆ ਫਿਰ ਗਲਾਸੀਆਂ ਚੰਗੀਆਂ ਨਹੀਂ ਲੱਗਣਗੀਆਂ, ਫਿਰ ਇਹ ਦੁਨੀਆਂ ਦੇ ਰਸ ਚੰਗੇ ਨਹੀਂ ਲੱਗਣਗੇ। ਉਦਣ ਤੇ ਗੁਰਮੁਖ ਪਿਆਰਿਓ ਫਿਰ ਉਹੋ ਹੀ ਰਸ ਚੰਗਾ ਲੱਗਣਾ। ਬਾਬਾ ਜੀ ਕਹਿੰਦੇ ਵਸੀ ਰੱਬ ਹਿਆਲੀਏ, ਉਹ ਤੇਰੇ ਹਿਰਦੇ ਵਿੱਚ ਵੱਸਦਾ ਹੈ। ਬਾਬਾ ਕਬੀਰ ਜੀ ਨੇ ਇੱਕ ਬਚਨ ਹੋਰ ਬੜਾ ਸੁੰਦਰ ਕੀਤਾ ਹੈ, ਪਿਆਰ ਨਾਲ ਆਖੋ ਸਤਨਾਮ ਸ੍ਰੀ ਪ੍ਰਮਾਣ ਤੇ ਬੇਅੰਤ ਨੇ ਇਸ ਸ਼ਬਦ ਦੇ ਉੱਤੇ ਸਾਰਾ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੇ ਉੱਤੇ ਪ੍ਰਮਾਣ ਮੋਹਰਾਂ ਲਾਊਗਾ। ਮਗਰ ਬਾਬਾ ਕਬੀਰ ਜੀ ਇੱਕ ਬੜਾ ਪਿਆਰਾ ਬਚਨ ਕਹਿੰਦੇ, ਕਹਿੰਦੇ ਅੱਲਾ ਏਕ ਮਸੀਤ ਬਸਤ ਹੈ, ਅੱਲੋ ਏਕ ਮੁਸਲਮਾਨ ਕੀ ਕਹਿੰਦੇ ਨੇ ਕਿੱਥੇ ਰਹਿੰਦਾ ਹੈ, ਮੱਕੇ ਮਦੀਨੇ ਮਸੀਤ ਵਿੱਚ ਰਹਿੰਦਾ ਹੈ। ਤੇ ਬਾਬਾ ਕਬੀਰ ਕਹਿੰਦਾ ਕਮਾਲ ਦੀ ਗੱਲ ਆ, ਅੱਲੋ ਏਕ ਮਸੀਤ ਬਸਤ ਹੈ ਅਵਰ ਮੁਲਖ ਕੇ ਸੁਕੇਰਾ, ਜੇ ਉਹ ਇੱਕ ਮਸੀਤ ਵਿੱਚ ਹੀ ਵੜ ਕੇ ਬੰਦ ਹੋ ਕੇ ਬੈਠਾ ਵਾ ਤੇ ਫਿਰ ਦੂਸਰੇ ਲੋਕਾਂ ਨੂੰ ਰੋਜੀ ਕੌਣ ਦੇਣ ਜਾਂਦਾ ਹੈ। ਆਖੋ ਸਤਨਾਮ ਸ੍ਰੀ। ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛੋ ਨਮੋ ਸਰਬ ਗਾਉਣੇ, ਗਾਉਣੇ ਗਾਉਣੇ ਗਾਉਣ ਕਰਨਾ ਸਾਰਿਆਂ ਦੇ ਘਰ ਜਾਂਦਾ ਹੈ। ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਦੇਸੇ, ਨਮੋ ਸਰਬ ਸਾਰਿਆਂ ਦੇਸਾਂ ਵਿੱਚ ਸਾਰਿਆਂ ਭੇਸਾਂ ਵਿੱਚ ਰੱਬ ਹੀ ਤੁਰਿਆ ਫਿਰਦਾ ਤੇ ਜੇ ਕੋ ਆਖੇ ਮਸੀਹ ਚ ਰਹਿੰਦਾ, ਅੱਲੋ ਇੱਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ। ਇਹ ਮੁਸਲਮਾਨਾਂ ਨੂੰ ਕਹਿ ਕੇ ਹੁਣ ਹਿੰਦੂ ਦੀ ਗੱਲ ਕਰਦਾ ਹੈ, ਕਹਿੰਦੇ ਹਿੰਦੂ ਮੂਰਤ ਨਾਮ ਨਿਵਾਸੀ। ਹਿੰਦੂ ਕਹਿੰਦਾ ਹੈ ਕਿ ਮੂਰਤੀ ਚ ਬੈਠਾ ਹੈ, ਮਗਰ ਬਾਬਾ ਕਬੀਰ ਕ੍ਰਾਂਤੀਕਾਰੀ ਭਗਤ ਹੋਇਆ ਹੈ, ਕਹਿੰਦਾ ਦੋ ਮੈਂ ਤੱਤ ਨਾ ਹੇਰਾ, ਮੈਨੂੰ ਦੋਵਾਂ ਵਿੱਚੋਂ ਤੱਤ ਨਹੀਂ ਲੱਭਿਆ। ਫਿਰ ਆਖਿਆ ਫਿਰ ਤੁਸੀਂ ਕਿੱਥੋਂ, ਕਹਿੰਦੇ ਅੱਲਾ ਰਾਮ ਜੀਵੋ ਤੇਰੀ ਨਾਈ, ਤੂੰ ਕਰ ਮਹਿਰਮਤ ਸਾਈ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲੋ ਮਕਾਮਾ, ਦਿਲ ਮੈਂ ਖੋਜ ਦਿਲ

0: ਆਈ ਜਿਹੜਾ ਬਾਹਰੋਂ ਲੱਭਦਾ ਉਹ ਤੇ ਭਰਮ ਵਿੱਚ ਪਿਆ ਵਾ। ਬਾਬਾ ਜੀ ਵੀ ਇਹ ਬਚਨ ਕਰਦੇ ਨੇ, ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰੱਬ ਹੀ ਹਾਲੀਏ, ਜੰਗਲ ਕਿਆ ਢੂੰਡੇ ਕੀ ਜੰਗਲਾਂ ਵਿੱਚੋਂ ਲੱਭਦਾ ਫਿਰਦਾ ਏ, ਰੱਬ ਤੇ ਤੇਰੇ ਘਰ ਰਹਿੰਦਾ ਏ, ਰੱਬ ਤੇ ਤੇਰੇ ਕੋਲ ਰਹਿੰਦਾ ਏ, ਆ ਵੇਖ ਤੇਰੇ ਅੰਦਰ ਬੋਲ ਤਾਂ ਰੱਬ ਹੀ ਰਿਹਾ ਏ, ਸਭੇ ਘੱਟ ਰਾਮ ਬੋਲੇ, ਫਿਰ ਬੋਲੋ ਸਭੇ ਘੱਟ ਰਾਬਾ ਬੋਲੇ, ਰਾਮ ਬਿਨਾ ਕੋ ਘੱਟ ਘੱਟ ਮੈਂ ਬਾਉਂਡ ਰਹਿੰਦਾ ਏ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪੁੱਛ ਲੋ ਜੀ ਹਰ ਸਰੀਰ ਵਿੱਚ ਕੌਣ ਰਹਿੰਦਾ ਏ, ਤੇ ਕਹਿੰਦੇ ਘੱਟ ਘੱਟ ਮੈਂ ਹਰ ਜੂ ਵਸੇ। ਕਮਾਲ ਦੀ ਗੱਲ ਆ, ਗੁਰੂ ਕਾ ਸਿੱਖ ਹੋ ਕੇ ਵੀ ਰੱਬ ਨੂੰ ਲੱਭਣ ਤੁਰੇ, ਇਹਦੇ ਨਾਲ ਦੀ ਵੱਧ ਨਸੀਬੀ ਵਾਲੀ ਗੱਲ ਕੋਈ ਨਹੀਂ। ਇੱਕ ਥਾਂ ਤੇ ਆ ਨਾਮ ਲੈਣ ਤੁਰ ਪੈਂਦੇ ਆਪਾਂ ਥਾਂ ਥਾਂ ਤੋਂ, ਮੇਰੇ ਸਾਹਿਬ ਨੂੰ ਮੇਰੇ ਬਚਨ ਅੱਜ ਅੰਮ੍ਰਿਤ ਵੇਲੇ ਚੱਲ ਰਿਹਾ ਸੀ, ਮੇਰੇ ਸਾਹਿਬ ਦਾ ਜਦੋਂ ਜਪਜੀਤ ਸਾਹਿਬ ਪੜ੍ਹ ਰਹੇ ਸਨ ਤੇ ਬਚਨ ਆ ਗਿਆ, ਜੇਤਾ ਕੀਤਾ ਤੇਤਾ ਨਾਉ, ਜਿੰਨਾ ਕੁਝ ਕੀਤਾ ਹੈ ਕੀ ਆ, ਨਾਮ ਹੀ ਹੈ, ਵਿਣ ਨਾਮ ਹੈ ਨਾਹੀ ਕੋ ਥਾਉ, ਤੇ ਗੁਰਮੁਖਾ ਪਿਆਰਾ ਜਿੱਥੇ ਮਰਜ਼ੀ ਬਹਿ ਜਾ ਤੇ ਜਪਣ ਲੱਗ ਪੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਤੇ ਜੇ ਉੱਥੇ ਨਾਮ ਨਾ ਹੁੰਦਾ ਤੇ ਤੂੰ ਜਪ ਕਿਦਾਂ ਸਕਦੇ ਹੋ, ਧਿਆਨ ਦਿਓ, ਜੇ ਉੱਥੇ ਨਾਮ ਨਾ ਹੁੰਦਾ, ਜਿੱਥੇ ਪਾਣੀ ਨਾ ਹੋਵੇ ਉੱਥੋਂ ਪਾਣੀ ਪੀ ਸਕੀਦਾ, ਜਿੱਥੇ ਪਾਣੀ ਨਾ ਹੋਵੇ ਤੁਸੀਂ ਕਰਿਓ ਹੋ ਪਾਣੀ ਪਾਣੀ ਪਾਣੀ ਪਾਣੀ ਮਿਲਜੂ, ਜਿੱਥੇ ਰੋਟੀ ਨਾ ਹੋਵੇ ਉੱਥੇ ਕਰਿਓ ਰੋਟੀ ਰੋਟੀ ਰੋਟੀ ਮਿਲਜੂ, ਮਗਰ ਜੇ ਨਾਮ ਤੂੰ ਜਪਿਆ ਤੇ ਤੈਨੂੰ ਨਾਮ ਦਾ ਆਨੰਦ ਹੋ ਗਿਆ, ਇੱਥੋਂ ਸਿੱਧ ਹੁੰਦਾ ਤੂੰ ਜਿੱਥੇ ਬੈਠਾ ਵਾ ਨਾਮ ਉੱਥੇ ਵੀ ਹੈਗਾ ਏ, ਵਿਣ ਨਾਵੇ ਨਾ ਹੀ ਕੋ, ਜਿੱਥੇ ਮਰਜ਼ੀ ਬਹਿ ਜਾ, ਪਹਾੜ ਤੇ ਬਹਿ ਜਾ, ਸਮੁੰਦਰ ਅੱਗੇ ਕਹਿੰਦਾ ਜੰਗਲ ਚ ਬਹਿ ਜਾ, ਜਿੱਥੇ ਮਰਜ਼ੀ ਬਹਿ ਜਾ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇ ਨਾ ਹੀ ਕੋ, ਤੂੰ ਜਪਦਾ ਹੀ ਨਹੀਂ, ਤੂੰ ਉਸ ਪਰਮੇਸ਼ਰ ਨੂੰ ਯਾਦ ਹੀ ਨਹੀਂ ਕਰਦਾ। ਹਾਂਜੀ ਅਗਲਾ ਵਚਨ ਦੱਸੋ ਜੀ।
1: ਪ੍ਰੀਤਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵਿਓਮ।
0: ਹੁਣ ਇਸ ਸਰੀਰ ਦੀ ਹਾਲਤ ਕਹਿੰਦੇ ਨੇ, ਕਹਿੰਦੇ ਫਰੀਦਾ ਵੇਖ, ਇੱਕ ਦਿਨ ਇਹ ਸੀ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਤੇ ਨਿੱਕੇ ਨਿੱਕੇ ਕਦਮਾਂ ਦੇ ਨਾਲ ਇਹ ਸਰੀਰ ਜਦੋਂ ਜਵਾਨੀ ਵਿੱਚ ਸੀ ਨਾ, ਥਲ ਡੂੰਗਰ ਭਵਿਓਮ, ਥਲਾਂ ਵਿੱਚ ਤੇ ਬੜੇ ਡੂੰਗਰ ਕਹਿੰਦੇ ਪਹਾੜ ਨੂੰ, ਮੈਨੂੰ ਨਹੀਂ ਸੀ ਪਤਾ ਡੂੰਗਰ ਕਿਹਨੂੰ ਕਹਿੰਦੇ ਨੇ, ਤੇ ਮੈਂ ਸੋਚਣਾ ਡੂੰਗਰ ਕਿਹਨੂੰ ਕਹਿੰਦੇ ਨੇ। ਇੱਕ ਦਿਨ ਬੰਬੇ ਕਥਾ ਕਰਨ ਗਿਆ ਤੇ ਇੱਕ ਕਹਿੰਦੇ ਜੀ ਪ੍ਰਸ਼ਾਦਾ ਛਕਣ ਜਾਣਾ ਹੈ, ਮੈਂ ਕਿਹਾ ਜੀ ਚੱਲਗਾ ਕਿ ਕਿੱਥੇ ਕਾਉਣਾ ਹੈ, ਕਹਿੰਦੇ ਡੂੰਗਰ ਪਾੜੇ ਆ, ਉੱਥੇ ਇੱਕ ਜਗ੍ਹਾ ਦਾ ਨਾਮ ਹੈ ਡੂੰਗਰ ਪਾੜਾ, ਪਾੜਾ ਕਹਿੰਦੇ ਨੇ ਕਲੋਨੀ ਨੂੰ ਤੇ ਡੂੰਗਰ ਕਹਿੰਦੇ ਨੇ ਪਹਾੜ ਨੂੰ, ਤੇ ਮੈਂ ਕਿਹਾ ਜੀ ਇਹਦਾ ਅਰਥ ਕੀ ਆ ਡੂੰਗਰ ਪਾੜੇ ਦਾ, ਕਹਿੰਦਾ ਜੀ ਪਹਾੜ ਦੇ ਉੱਤੇ ਸਾਡਾ ਘਰ ਆ ਨਾ ਇਸ ਕਰਕੇ ਉਹਨੂੰ ਕਹਿੰਦੇ ਡੂੰਗਰ ਪਾੜਾ। ਫਿਰ ਪਤਾ ਲੱਗ ਗਿਆ, ਹੋਰ ਵੀ ਸ਼ਬਦ ਆਪਾਂ ਪੜ੍ਹਦੇ ਹਾਂ, ਘੱਟ ਆਵ ਘੱਟ ਡੂੰਗਰ ਘਣਾ, ਇੱਕ ਨੁਰਗਣ ਬੈਲ ਹਮਾਰ ਪੜ੍ਹਦੇ ਹਾਂ ਨਾ, ਰਮਈਏ ਸੋ ਮੇਰੀ ਬੇਨਤੀ ਮੇਰੀ ਪੂੰਜੀ ਰਾਖ ਮਰਾਰ, ਉਹ ਵੀ ਸ਼ਬਦ ਵਿੱਚ ਡੂੰਗਰ ਸ਼ਬਦ ਆਇਆ। ਇੱਥੇ ਵੀ ਕਹਿੰਦੇ ਨੇ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਸਾਰੀ ਧਰਤੀ ਘੁੰਮ ਆਉਂਦਾ ਸਾਂ, ਪਹਾੜ ਘੁੰਮ ਆਉਂਦਾ ਸਾਂ, ਇੰਨੀ ਨਿੱਕੀ ਜੰਗੀਏ ਥਲ ਡੂੰਗਰ ਭਾਵੇ ਓਮ, ਸਾਰਾ ਦੁਨੀਆਂ ਘੁੰਮ ਆਉਂਦਾ ਸਾਂ, ਮਗਰ ਅੱਜ ਕੀ ਹੋ ਗਿਆ। ਹਾਂਜੀ
1: ਅੱਜ ਫਰੀਦਾ ਕੁੱਜੜਾ,
0: ਅੱਜ ਹੁਣ ਜਿਹੜਾ ਲੋਟਾ ਪਾਣੀ ਵਾਲਾ ਵਾ ਨਾ, ਕੁੱਜਾ ਪਾਣੀ ਵਾਲਾ, ਆ ਦੋ ਕਦਮ ਦੇ ਉੱਤੇ ਪਿਆ ਵਾ ਸਰੀਰ, ਇੰਨਾ ਕਮਜ਼ੋਰ ਹੋ ਗਿਆ। ਆਜ ਫਰੀਦੇ ਕੂਜੜਾ, ਬੋਲੋ ਆਜ ਫਰੀਦੇ, ਉਹ ਜਿਹੜਾ ਕੁੱਜਾ ਪਾਣੀ ਵਾਲਾ, ਸੈ ਕੋਹਾਂ ਥੀ ਓਮ, ਇਤਨਾ ਲੱਗਦਾ ਵਾ ਦੋ ਕਦਮ ਤੇ ਜਿਹੜਾ ਕੁੱਜਾ ਵਾ, ਮੈਂ ਇੱਥੋਂ ਤੱਕ ਵੀ ਨਹੀਂ ਉੱਠ ਕੇ ਤੁਰ ਸਕਦਾ। ਇਹ ਸਰੀਰ ਇੰਨਾ ਇੱਕ ਦਿਨ ਨਿਰਮਲ ਹੋ ਜਾਣਾ ਹੈ, ਇਹ ਸਰੀਰ ਇੰਨਾ ਕਮਜ਼ੋਰ ਹੋ ਜਾਣਾ ਹੈ। ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ। ਆ ਕਈ ਕਹਿੰਦੇ ਜੀ ਬੁੱਢਾ ਤੂੰ ਹੋ ਗਿਆ, ਤੇ ਗੱਲ ਕਰਦਾ ਉਹ ਗੁਰੂ ਕੇ ਪਿਆਰੇ, ਕਹਿੰਦੇ ਮੇਰਾ ਮਾਂ ਪਿਓ ਵੀ ਬੁੱਢਾ ਹੋਇਆ ਤੇ ਮੈਂ ਉਹਨਾਂ ਦੇ ਵਿੱਚੋਂ ਬਣਿਆ, ਮੈਂ ਵੀ ਬੁੱਢੇ ਹੋਣਾ ਹੈ, ਮਗਰ ਮੇਰੇ ਵਿੱਚ ਇੱਕ ਚੀਜ਼ ਇਹੋ ਜਿਹੀ ਆ ਜਿਹਦਾ ਮਾਂ ਪਿਓ ਬੁੱਢਾ ਨਹੀਂ ਹੁੰਦਾ ਤੇ ਉਹਨੇ ਵੀ ਬੁੱਢੀ ਨਹੀਂ ਹੋਣਾ। ਉਹ ਕੀ ਆ? ਅੰਦਰ ਆਤਮਾ, ਅੰਦਰ ਜਿਹੜੀ ਆਤਮਾ, ਸਰੀਰ ਜਿਹੜੇ ਮਾਂ ਪਿਓ ਚੋਂ ਬਣਿਆ, ਉਹ ਮਾਂ ਪਿਓ ਵੀ ਇੱਕ ਦਿਨ ਬੁੱਢਾ ਹੋਇਆ ਤੇ ਇਹਨੇ ਵੀ ਬੁੱਢਾ ਹੋਣਾ, ਕਿਉਂਕਿ ਬੁੱਢਿਆਂ ਚੋਂ ਬਣਿਆ ਨਾ, ਇਹ ਵੀ ਬੁੱਢੇ ਹੋ ਗਏ। ਮਗਰ ਜਿਹੜੀ ਆਤਮਾ ਹੈ ਉਹ ਨਵੇਂ ਨਕੋਰ ਪਰਮ ਪਿਤਾ ਪਰਮੇਸ਼ਵਰ ਦੇ ਵਿੱਚੋਂ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉਹ ਬੁੱਢਾ ਨਾ ਉਹ ਬਾਲਾ, ਉਹ ਸਦਾ ਨਮਸਤੰਗ ਜਰਾਰੰਗ, ਨਮਸਤੰਗ ਜਰਾਰੰਗ, ਵਡੇਪੇ ਦਾ ਵੈਰੀ ਆ ਉਹ ਪਰਮੇਸ਼ਵਰ, ਉਹਨੂੰ ਕਦੀ ਵਡੇਪਾ ਆਉਂਦਾ ਹੀ ਨਹੀਂ, ਉਹ ਕਦੀ ਜੰਮਿਆ ਹੀ ਨਹੀਂ, ਕਦੀ ਉਹ ਬੁੱਢਾ ਹੋਇਆ ਹੀ ਨਹੀਂ, ਤੇ ਉਸ ਪਰਮੇਸ਼ਵਰ ਦੇ ਵਿੱਚੋਂ ਜੰਮੀ ਹੋਈ ਆਤਮਾ ਵੀ ਕਦੀ ਤੁਸੀਂ ਕਦੀ ਵੇਖਿਓ? ਬਜੁਰਗ ਤੋਂ ਬਜੁਰਗ ਬੰਦੇ ਦੇ ਅੰਦਰ ਵੀ ਜਿਹੜੀ ਆਤਮਾ ਵਾ, ਕਈ ਵਾਰ ਮਹਿਸੂਸ ਕਰਦਾ ਕਿ ਮੈਂ ਬੁੱਢਾ ਨਹੀਂ, ਸਰੀਰ ਬੁੱਢਾ ਹੈ। ਉਹਦੀ ਸੋਚ ਬੱਚਿਆਂ ਵਾਲੀ ਹੁੰਦੀ, ਉਹਨੂੰ ਐਵੇਂ ਲੱਗਦਾ ਵਾ ਉਹਦਾ ਬਚਪਨ ਉਹਨੂੰ ਇਸ ਤਰ੍ਹਾਂ ਚੇਤੇ ਆਉਂਦਾ ਜਿਵੇਂ ਅਜੇ ਕੱਲ ਦੀ ਗੱਲ ਆ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ, ਅੱਜ ਫਰੀਦੇ ਕੂਜੜਾ, ਜਿਹੜਾ ਅੱਜ ਫਰੀਦੇ ਦਾ ਕੁੱਜਾ ਆਓ ਪਿਆ ਲਾਗੇ ਹੀ, ਤੇ ਇਸ ਤਰ੍ਹਾਂ ਲੱਗਦਾ

ਸਵਾ ਕੁਵਾ ਤੇ ਪਿਆ ਏ, ਇਹ ਸਰੀਰ ਇੱਕ ਦਿਨ ਢਲ ਜਾਣਾ ਏ, ਇਹ ਸਰੀਰ ਨੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, ਦਸ ਬਾਲ ਤਣ ਬੀਸ ਰਵਣ, ਤੀਸਾ ਕਾ ਸੁੰਦਰ ਕਹਾਵੇ ਚਲੀਸੀ ਪੁਰ ਹੋਏ, ਪਚਾਸੀ ਪੱਗ ਕਿਸੇ ਸੱਠੀ ਕੋ ਵਡੇਪਾ ਆਵੇ, ਸਤਰਾਂ ਕਾ ਮਤ ਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ, ਨਵੇ ਕਾ ਸਹਿ ਜਾਸਣੀ ਮੂਲ ਨਾ ਜਾਣੇ ਆਪ ਬਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲਾ। ਪਰ ਲੱਭ ਕੇ ਵੇਖਿਆ ਤੇ ਸਰੀਰ ਹੈ ਕੀ ਸੀ, ਧੂੰ ਦਾ ਧੂਏ ਦਾ ਪਹਾੜ ਸੀ, ਐਵੇਂ ਸਮਝਦਾ ਰਿਹਾ ਇਹਨੇ ਇੱਥੇ ਰਹਿਣਾ ਇੱਥੇ ਰਹਿਣਾ, ਜਿਸ ਤਰ੍ਹਾਂ ਧੂਏ ਦੇ ਪਹਾੜ ਜਦੋਂ ਹਵਾ ਆਉਂਦੀ ਹੈ ਤੇ ਉੱਡ ਜਾਂਦੇ ਨੇ, ਇਸ ਤਰ੍ਹਾਂ ਹੀ ਇਹ ਸਰੀਰ ਇੱਕ ਦਿਨ ਦੁਨੀਆਂ ਦੇ ਉੱਤੋਂ ਅੱਜ ਦਿਸ ਰਿਹਾ ਹੈ ਤੇ ਵੇਖਣਾ ਕਿਸ ਦਿਨ ਇਹਨੇ ਦਿਸਣਾ ਹੀ ਨਹੀਂ, ਕਿਸੇ ਦਿਨ ਲੱਭਣਾ ਲੋਕਾਂ ਨੇ ਉਹ ਕਿਧਰ ਗਿਆ, ਕਹਾਂ ਤੇ ਆਇਆ ਕਹਾਂ ਗਿਆ, ਕਹਿ ਜਾਏ ਸਮਾਵੇ ਕਿੱਥੇ ਚਲੇ ਜਾਂਦਾ। ਇਹ ਤੇ ਧੂਏ ਦਾ ਪਹਾੜ ਸੀ ਸੱਜਣਾ ਜਿਹਨੂੰ ਫੜੀ ਫਿਰਦਾ ਤੇ, ਇੱਕ ਚੀਜ਼ ਰਹਿਣ ਵਾਲੀ ਹੈ ਉਹ ਜਿਹੜੀ ਤੇਰੀ ਅੰਦਰ ਆਤਮਾ ਹੈ ਉਹ ਨਵੀਂ ਨਕੋਰ ਆ। ਬਾਬਾ ਫਰੀਦ ਜੀ ਕਹਿੰਦੇ ਵੇਖੋ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਮੈਂ ਸਾਰੀ ਦੁਨੀਆਂ ਫਿਰ ਆਉਂਦਾ ਸਾਂ, ਮਗਰ ਅੱਜ ਕੀ ਭਾਣਾ ਵਰਤ ਗਿਆ, ਇਹ ਸਰੀਰ ਬੁੱਢਾ ਹੋ ਗਿਆ। ਤੇ ਗੁਰਮੁਖ ਪਿਆਰਿਓ, ਇਹ ਸਰੀਰ ਅੱਜ ਉੱਥੇ ਕੁੱਜੇ ਚ ਪਿਆ ਪਾਣੀ ਨਹੀਂ ਫੜ ਸਕਦਾ। ਮੈਂ ਇੱਕ ਵਚਨ ਪੜ ਗਿਆ ਸਾਂ, ਤੁਹਾਡੇ ਵਿੱਚੋਂ ਕੋਈ ਪਾਠ ਕਰਨ ਵਾਲੇ ਸੱਜਣ ਹੋਣ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਨਾ, ਦਸ ਬਾਲ ਤਣ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੇ। ਤੇ ਪਾਠੀ ਪਾਠ ਕਰਦੇ ਨੇ ਚਲੀਸੀ ਚਾਲੀ ਸੀ ਪੁਰ ਹੋਏ ਪਚਾਸੀ, ਧਿਆਨ ਦੇਣਾ ਚਾਲੀ ਸੀ ਪੁਰ, ਇਸ ਤਰ੍ਹਾਂ ਨੀ ਪਾਠ, ਦਸ ਬਾਲ ਤਣ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੇ ਚਲੀਸੀ ਪੁਰ ਹੋਏ, ਚਾਲੀਆਂ ਦਾ ਪੂਰਾ ਹੀ ਹੋ ਗਿਆ ਹੁਣ ਪੂਰਾ ਹੋ ਗਿਆ, ਤੇ ਪਚਾਸੀ ਪੱਗ ਖਿਸੇ, ਪੰਜਾਹਾਂ ਸਾਲਾਂ ਦੇ ਵਿੱਚ ਪੈਰ ਪਛਾਹ ਨੂੰ ਖਿਸਕਣ ਲੱਗ ਪਿਆ, ਤੇ ਸੱਠੀ ਕੋ ਵਡੇਪਾ ਆਵੇ। ਪਾਠ ਦੀ ਵੰਡ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਕੀਤੀ ਹੈ। ਕਈ ਵਾਰ ਆਪਾਂ ਇਸ ਤਰ੍ਹਾਂ ਕਰਦੇ ਨੇ, ਚਾਲੀ ਸੀ ਪੁਰ ਹੋਏ ਪਚਾਸੀ, ਚਾਲੀ ਸੀ ਪੁਰ ਹੋਏ ਪਚਾਸੀ, ਅਰਥ ਕੀ ਕਰੋਗੇ ਫਿਰ? ਅਰਥ ਮਹਾਂਪੁਰਸ਼ ਕਹਿੰਦੇ ਨੇ ਚਲੀਸੀ ਪੁਰ ਹੋਏ ਪਚਾਸੀ ਪੱਗ ਖਿਸੇ ਤੇ ਸੱਠੀ ਕੋ ਵਡੇਪਾ ਆਵੇ। ਵੰਡ ਹੋ ਗਈ ਨਾ, ਚਾਲੀਆਂ ਚ ਪੂਰਾ ਹੋ ਗਿਆ, ਪੰਜਾਹਾਂ ਵਿਚ ਪੈਰ ਖਿਸ ਗਿਆ, ਤੇ ਸੱਠਾਂ ਨੂੰ ਵਡੇਪਾ ਆ ਗਿਆ, ਫਿਰ ਸੱਤਰਾਂ ਕਾ ਮਤ ਹੀਣ। ਕਹਿੰਦੇ ਇਹਦੇ ਨਾਲ ਕੀ ਗੱਲ ਕਰਨੀ, ਇਹਦੀ ਤੇ ਮਤ ਮਾਰੀ ਗਈ ਬੁੱਢੇ ਦੀ, ਗੱਲਾਂ ਨਹੀਂ ਕਰਦੇ, ਗੱਲਾਂ ਇੱਥੇ ਲਿਖਿਆ ਹੈ ਬਾਣੀ ਵਿੱਚ, ਸੱਤਰਾਂ ਕਾ ਮਤ ਹੀਣ ਤੇ ਅਸੀਆਂ ਕਾ ਵਿਹਾਰ ਨਾ ਪਾਵੇ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਇਸ ਵਡੇਪੇ ਦੇ ਹੜ ਆਉਣ ਤੋਂ ਪਹਿਲੋਂ ਪਹਿਲੋਂ ਆਪਾਂ ਜਪ ਲਈਏ ਸਤਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ ਹੈ। ਗੁਰਮੁਖ ਪਿਆਰੀਆਂ ਰੂਹਾਂ ਆਪ ਜੀ ਦੇ ਵਿੱਚੋਂ ਇੱਕ ਬੀਬੀ ਭੈਣ ਨੇ ਅੱਜ ਅੰਮ੍ਰਿਤ ਛਕਣ ਨੂੰ ਸਾਡੇ ਨਾਲ ਬਚਨ ਕੀਤਾ ਹੈ। ਹੋਰ ਤੁਹਾਡੇ ਵਿੱਚ ਕੋਈ ਗੁਰਮੁਖ ਪਿਆਰੀਆਂ ਰੂਹਾਂ ਅੰਮ੍ਰਿਤ ਛਕਣ ਲਈ ਤਿਆਰ ਹੋਣ, ਮੋਡੈਸਟੋ ਬੇਨਤੀ ਕੀਤੀ ਸੰਗਤ ਨੂੰ, ਫ੍ਰੀ ਮੋਡ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਐਰਕਾ ਅੰਮ੍ਰਿਤ ਸੰਚਾਰ ਨਹੀਂ ਹੋਇਆ ਕਿਹਾ ਸੀ, ਉਹਨਾਂ ਨੂੰ ਬੇਨਤੀ ਕੀਤੀ ਹੈ, ਪੰਜ ਪਿਆਰਿਆਂ ਦਾ ਇੰਤਜ਼ਾਮ ਕਰਕੇ ਆਪ ਜੀ ਨੂੰ ਛੇਤੀ ਤੋਂ ਛੇਤੀ ਦੱਸ ਦਿੱਤਾ ਜਾਊਗਾ। ਮੇਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰੇ, 29 ਤਰੀਕ ਵਾਲਾ ਦਿਨ ਫਿਰ ਇਸ ਕਲਗੀਧਰ ਪਾ। ਮੈਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਇੱਥੇ ਗੁਰਦੁਆਰੇ ਬਹੁਤ ਨੇ, ਮਗਰ ਇੱਕ ਗੁਰਦੁਆਰੇ ਦਾ ਨਾਮ ਹੀ ਕੀ ਆ, ਕੀ ਉੱਚੀ ਸਾਰੀ ਦੱਸੋ, ਕਲਗੀਧਰ। ਇਸ ਗੁਰਦੁਆਰੇ ਦਾ ਨਾਮ ਕਲਗੀਧਰ ਪਾਤਸ਼ਾਹ ਦੇ ਨਾਮ ਤੇ ਕਲਗੀਧਰ ਪਾਤਸ਼ਾਹ ਦੇ ਘਰ ਤੇ ਫਿਰ ਅੰਮ੍ਰਿਤ ਸੰਚਾਰ ਹੋਣਾ ਹੀ ਹੋਣਾ ਹੈ। ਇਹ ਕਲਗੀਧਰ ਦਾ ਜੋ ਘਰ ਹੋਇਆ, ਕਲਗੀਧਰ ਦੇ ਘਰ ਤੇ ਇੱਕੋ ਹੀ ਦਾਤ ਆ, ਸਤਿਗੁਰ ਤੇ ਦਾਤਾ ਹੀ ਇਸ ਗੱਲ ਦਾ ਵਾ ਕਿ ਉਹਨੂੰ ਆਪਾਂ ਕਹਿੰਦੇ ਅੰਮ੍ਰਿਤ ਦਾ ਦਾਤਾ। ਕੀ ਕਹਿੰਦੇ ਆ, ਵੇਖੋ ਅਲੀ ਪੁੱਤ ਵਾਰੇ ਨੇ, ਅਨੰਦਪੁਰ ਵਾਰਿਆ, ਮਗਰ ਜਦੋਂ ਉਹਨੂੰ ਮੁਖਾਤਬ ਕਰਕੇ ਬੋਲਦੇ ਆ ਤੇ ਕਹਿੰਦੇ ਆ ਦਸਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ, ਅੰਮ੍ਰਿਤ ਕੇ ਦਾਤੇ ਕਿਹਨੇ ਨਾ, ਤੇ ਉਹਦੇ ਘਰ ਆਉਣ ਵਾਲੇ ਹੋ, ਉਹਦੀ ਦਾਤ ਤੋਂ ਵਾਂਝੇ ਨਾ ਰਹਿ ਜਿਓ। ਸਤਿਗੁਰੂ ਦੀ ਦਾਤ ਪ੍ਰਾਪਤ ਮੇਰੀ ਉਹ ਬੱਚੀਓ ਧੀਓ ਗੁਰਸਿੱਖੋ ਪਿਆਰਿਓ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ, ਤਿਆਰੀ ਕਰ ਲੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤ ਬਣ ਲਈ। ਸਤਿਗੁਰੂ ਕਿਰਪਾ ਕਰੇ, ਭੁੱਲਾਂ ਨਾ ਚਿਤਾਰਨੀਆਂ, ਰੋਜ਼ ਆਇਆ ਕਰੋ, ਢਿੱਲੇ ਨਾ ਪੈਣਾ, ਇੱਕ ਇੱਕ ਦੋ ਦੋ ਪ੍ਰੇਮੀ ਨੂੰ ਹੋਰ ਫੋਨ ਕਰੋ, ਮੇਰਾ ਸਤਿਗੁਰੂ ਕਿਰਪਾ ਕਰੂਗਾ, ਗੱਲ ਨਾਲ ਲਾ ਕੇ ਅਸੀਸਾਂ ਦੇਊਗਾ ਤੁਹਾਨੂੰ। ਤੁਸੀਂ ਅਰਬਾਂ ਰੁਪਈਆ ਵੀ ਦਾਨ ਕਰ ਦੋ, ਗੁਰੂ ਉਹਨਾਂ ਪਿਆਰ ਨਹੀਂ ਕਰਦਾ ਜਿੰਨਾ ਉਦੋਂ ਪਿਆਰ ਕਰਦਾ ਜਦੋਂ ਇੱਕ ਪ੍ਰੇਮੀ ਨੂੰ ਨਾਲ ਲੈ ਕੇ ਆਈਏ। ਬੜਾ ਪਿਆਰ ਕਰਦਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ, ਤੇ ਆਪ ਜੀ ਆਇਆ ਕਰੋ ਤੇ ਹੋਰਨਾਂ ਨੂੰ ਪ੍ਰੇਰਿਆ ਕਰੋ। ਜਿੰਨੇ ਗੁਰਸਿੱਖਾਂ ਦੇ ਕੰਨਾਂ ਵਿੱਚ ਬਾਬੇ ਨਾਨਕ ਦੀ ਬਾਣੀ ਪਊਗੀ ਭਾਈ, ਉਹਨਾਂ ਦਾ ਉਧਾਰ ਹੋ ਜਾਊਗਾ, ਉਹਦੇ ਵਿੱਚੋਂ ਪੁੰਨ ਮਿਲੂਗਾ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਹਿਬਨ ਗੁਰਪਦ ਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਜੁੜ ਕੇ ਆਖੋ ਜੀ ਆਦ ਸੱਚ
1: ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ

ਗੁਰਬਾਨੀ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਗੁਰਮੁਖੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਪਿਆਰਿਓ, ਸਤ ਸੰਗੀ ਜਨੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਨਦਰੇ ਅਨਾਇਤ ਦਾ ਸਦਕਾ, ਆਪ ਜੀ ਅੱਜ ਹਫਤਾਵਾਰੀ ਦੀਵਾਨ ਦੇ ਵਿਚ ਗਰੀਬ ਨਿਵਾਜ ਬਾਪੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਘਰਾਂ ਘਰਾਂ ਤੋਂ ਬੜੇ ਪ੍ਰੇਮ ਤੇ ਉਤਸ਼ਾਹ ਦੇ ਨਾਲ ਗੱਡੀਆਂ ਲੈ ਕੇ ਗੁਰੂ ਦਰ ਨੂੰ ਦੌੜੇ ਹੋ। ਇਹ ਪਿਆਸ ਸਿੱਖ ਦੇ ਮਨ ਵਿਚ ਸਤਿਗੁਰੂ ਕਿਰਪਾ ਕਰੇ ਹੋਰ ਤਤਪਰ ਹੋਵੇ। ਜਿਹੜੀ ਹਫਤਾਵਾਰੀ ਦੀਵਾਨ ਦੀ ਪਿਆਸ ਹੈ ਇਹ ਰੋਜ਼ ਦੀ ਬਣ ਜਾਏ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰੂ ਦੇ ਸਿੱਖ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਰੋਜ਼ ਦਰਸ਼ਨ ਕਰਨੇ ਨੇ। ਦਰਸ਼ਨ ਪਰਸੀ ਹੈ ਗੁਰੂ ਕਹੇ ਜਨਮ ਮਰਨ ਦੁੱਖ ਜਾਏ। ਮਨ ਵਿਚ ਵਿਚਾਰ ਆ ਰਹੀ ਸੀ ਕਿ ਇਸ ਧਰਤੀ ਨੂੰ ਆਪਾਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਇਹ ਨਿਰਦਈ ਧਰਤੀ, ਮਗਰ ਵੇਖਣ ਵਿਚ ਇਸ ਤਰ੍ਹਾਂ ਆਇਆ ਹੈ ਕਿ ਇਸ ਧਰਤੀ ਦੇ ਉੱਤੇ ਸਿੱਖਾਂ ਦੇ ਮਨ ਵਿਚ ਗੁਰੂ ਦੀ ਪ੍ਰੀਤੀ ਜ਼ਿਆਦਾ ਹੈ। ਆਪਾਂ ਅਕਸਰ ਕਹਿੰਦੇ ਹਾਂ ਜਿੰਨਾ ਇਨਸਾਨ ਨੇੜੇ ਹੁੰਦਾ ਹੈ ਓਨਾ ਹੀ ਦੂਰ ਹੁੰਦਾ ਹੈ, ਜਿੰਨਾ ਦੂਰ ਹੁੰਦਾ ਹੈ ਓਨਾ ਹੀ ਨੇੜੇ ਹੁੰਦਾ ਹੈ। ਐਤਵਾਰ ਆਪ ਜੀ ਨੂੰ ਗੱਡੀਆਂ ਲੈ ਕੇ ਗੁਰੂ ਘਰ ਵੱਲ ਨੂੰ ਦੌੜਦਿਆਂ ਮਨ ਵਿਚ ਇਹ ਖਿਆਲ ਆਉਂਦਾ ਹੈ ਕਿ ਇੰਡੀਆ ਵਿਚ ਵੀ ਐਤਵਾਰ ਆਉਂਦਾ ਹੈ, ਮਗਰ ਬਹੁਤ ਘੱਟ ਰੂਹਾਂ, 100 ਦੇ ਵਿਚੋਂ 25% ਰੂਹਾਂ ਜਿਹੜੀਆਂ ਸ੍ਰੀ ਹਰਿਮੰਦਰ ਦੇ ਦਰਸ਼ਨ ਕਰਨ ਜਾਂਦੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਦੀਦਾਰ, ਆਨੰਦਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਗੁਰੂ ਘਰ ਵਿਚ ਜਾਂਦੀਆਂ। 75% ਲੋਕ ਕੇਵਲ ਸਵੇਰੇ ਉੱਠਦੇ ਨੇ, ਸਿਰ ਨਹਾਉਂਦੇ ਨੇ, ਇਸ਼ਨਾਨ ਕਰਦੇ ਨੇ, ਕਹਿੰਦੇ ਅੱਜ ਹਫਤਾਵਾਰੀ ਛੁੱਟੀ ਦਾ ਦਿਨ ਹੈ, ਛੁੱਟੀ ਮਨਾਓ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿਚ ਕਹਿੰਦੇ ਆ ਦਿੱਤ ਕਰੇ ਭਗਤ ਆਰੰਭ। ਐਤਵਾਰ ਤਾਂ ਭਗਤੀ ਆਰੰਭ ਕਰਨੀ ਚਾਹੀਦੀ ਕਿਉਂਕਿ ਛੁੱਟੀ ਦਾ ਦਿਨ ਹੈ, ਸਾਰਾ ਦਿਨ ਵਿਹਲੇ ਆ, ਗੁਰੂ ਦੇ ਕੋਲ ਜਾਓ। ਜਿਹੜੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਪੂਰਨੇ ਪਾਏ ਨੇ ਵਿਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਦਰਗਾਹ ਦੇ ਵਿਚ ਜਗ੍ਹਾ ਹੀ ਤਾਂ ਮਿਲਦੀ ਆ ਜੇ ਜੀਵ ਸੇਵਾ ਤੇ ਸਿਮਰਨ ਦੇ ਨਾਲ ਜੁੜ ਜਾਵੇ। ਇਹ ਬਾਣੀ ਦੇ ਫੈਸਲੇ ਮੇਰੇ ਨਹੀਂ। ਜੇ ਜੀਵ ਸੇਵਾ ਕਰੇ, ਐਤਵਾਰ ਵਾਲੇ ਦਿਨ ਇਹਦੇ ਮਨ ਵਿਚ ਚਾਹ ਹੋਵੇ ਅੱਗੇ ਤੇ ਮੈਨੂੰ ਕੰਮ ਕਾਰ ਵਿਚੋਂ ਸਮਾਂ ਨਹੀਂ ਮਿਲਦਾ ਤੇ ਮੈਂ ਜਾ ਕੇ ਕੰਮ ਕਾਰ ਦੇ ਵਿਚੋਂ ਕੋਈ ਸਮਾਂ ਕੱਢ ਕੇ ਜਾਂਦਾ ਜਾਂਦਾ ਜਾਣਾ ਵਾਂ, ਦਰਸ਼ਨ ਕਰਕੇ ਕੰਮ ਤੇ ਚਲਿਆ ਜਾਣਾ, ਅੱਜ ਛੁੱਟੀ ਹੈ, ਅੱਜ ਮੈਂ ਆਪਣੀ ਜ਼ਿੰਦਗੀ ਦੇ ਵਿਚੋਂ ਕੁਝ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਪਿਆਰਿਆਂ ਦੇ ਜੋੜੇ ਝਾੜਨੇ ਨੇ, ਅੱਜ ਮੈਂ ਕੁਝ ਸਮਾਂ ਆਪਣੀ ਦੁਨੀਆਂ ਦੇ ਵਿਚੋਂ ਸਮਾਂ ਕੱਢ ਕੇ ਜਦੋਂ ਗੁਰੂ ਨਾਨਕ ਦੀ ਸੰਗਤ ਲੰਗਰ ਛਕੂਗੀ ਮੈਂ ਜੂਠੇ ਬਰਤਨ ਸਾਫ਼ ਕਰਨੇ ਨੇ, ਅੱਜ ਮੈਂ ਰੋਟੀਆਂ ਪਕਾਉਣੀਆਂ, ਅੱਜ ਮੈਂ ਜਲ ਛਕਾਉਣਾ ਸੰਗਤਾਂ ਨੂੰ। ਮਨ ਵਿਚ ਭਾਵਨਾ ਐਤਵਾਰ ਵਾਲੇ ਦਿਨ ਇਹ ਪਰਿਪੱਕ ਬਣ ਜਾਏ ਕਿ ਐਤਵਾਰ ਬਹੁਤਾ ਸਮਾਂ ਮੈਂ ਆਪਣੇ ਸਤਿਗੁਰੂ ਦੇ ਦੀਵਾਰ ਉੱਤੇ ਗੁਜ਼ਾਰਨਾ ਹੈ, ਸਤਸੰਗਤ ਵਿਚ ਗੁਜ਼ਾਰਨਾ ਹੈ। ਤੁਹਾਡੇ ਉੱਤੇ ਸਤਿਗੁਰੂ ਗਰੀਬ ਨਿਵਾਜ ਤੁੱਠੇ ਨੇ। ਬਾਣੀ ਦੇ ਵਿਚ ਇਕ ਥਾਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਲਿਖਿਆ, ਬਾਹਾਂ ਪਕੜ ਜਿਸ ਮਾਰਗ ਪਾਵੋ। ਬੋਲੋ, ਬਾਹਾਂ ਪਕੜ ਜਿਸ ਮਾਰਗ ਪਾਵੋ, ਚਰਨ ਚੱਲੋ ਮਾਰਗ ਗੋਬਿੰਦ। ਇਹ ਜਿਹੜਾ ਗੋਬਿੰਦ ਦਾ ਮਾਰਗ ਆ, ਗੁਰਦੁਆਰੇ ਆਉਣਾ ਜੀਵ ਆਤਮਾ ਨੇ, ਇਥੋਂ ਜੀਵਨ ਦੀ ਸੋਝੀ ਪ੍ਰਾਪਤ ਕਰਨੀ। ਸਤਿਗੁਰੂ ਕਹਿੰਦੇ ਜਿਹਨੂੰ ਤੂੰ ਬਾਹ ਫੜ ਕੇ ਆਪ ਇਸ ਰਸਤੇ ਦੇ ਉੱਤੇ ਪਾਉਣਾ ਹੈ, ਉਹ ਜੀਵ ਆਤਮਾ ਤੇਰੇ ਦਰਬਾਰ ਵਿਚ ਆਉਂਦੀ, ਤੇਰੀ ਪਨਾਹ ਦੇ ਵਿਚ ਆਉਂਦੀ, ਤੇਰੀ ਸ਼ਰਨ ਵਿਚ ਆਉਂਦੀ। ਤੁਸੀਂ ਸੋਚੋ ਹੁਣ ਜਿੱਦਣ ਸੰਗਰਾਂਦ ਵਾਲੇ ਦਿਨ ਦੱਸ ਰਹੇ ਨੇ ਆਪ ਜੀ ਦੇ ਆਣ ਕੇ ਜੋੜੇ ਝਾੜੇ ਸੀ, ਉਦਣ ਵੀ ਬੇਨਤੀ ਕੀਤੀ ਸੀ ਕਿ ਮਨ ਵਿਚ ਸੋਚੋ ਕਿ ਸਤਿਗੁਰੂ ਕਹਿੰਦੇ ਨੇ ਜਿਹਦੀ ਤੂੰ ਬਾਂਹ ਫੜ ਕੇ ਗੁਰਦੁਆਰੇ ਦੇ ਰਾਹ ਤੇ ਪਾਵੇਂ ਉਹ ਆਉਂਦਾ ਏ। ਤੇ ਜੇ ਤੁਸੀਂ ਹੁਣ ਗੁਰਦੁਆਰੇ ਆਇਓ ਗੁਰਮੁਖ ਪਿਆਰੇ, ਤੇ ਇਥੋਂ ਇਹ ਸਿੱਧ ਹੁੰਦਾ ਏ ਕਿ ਸਤਿਗੁਰੂ ਗੁਰੂ ਨਾਨਕ ਨੇ ਅੱਜ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਜਿੰਨੇ ਗੁਰੂ ਨਾਨਕ ਦੀ ਸੰਗਤ ਆਏ ਆ ਸਾਡੀ ਸਾਰਿਆਂ ਨੂੰ ਬਾਂਹ ਫੜੀ, ਬਾਂਹ ਫੜ ਕੇ ਰਸਤੇ ਉੱਤੇ ਪਾ ਕੇ ਇਹ ਫੁਰਨਾ ਬਣਾਇਆ, ਚੱਲ ਗੁਰਦੁਆਰੇ ਚੱਲੀਏ। ਸਤਿਗੁਰੂ ਫਰਮਾਇਆ ਕਾਰੀ ਇਹ ਕਰੇ ਹੋ, ਗੁਰੂਦੁਆਰੇ ਹੋਏ ਕੇ ਸਾਹਿਬ ਸੰਭਾਲਿਓ, ਗੁਰਦੁਆਰੇ ਜਾ ਕੇ ਉਥੇ ਸਾਹਿਬ ਨੂੰ ਯਾਦ ਕਰਿਓ, ਕਥਾ ਕਹਾਣੀਆਂ ਕਰਿਓ ਪਰਮ ਪਿਤਾ ਪਰਮੇਸ਼ਵਰ ਦੀਆਂ। ਇਹ ਸਤਿਗੁਰੂ ਨੇ ਭਾਗ ਆਪਾਂ ਨੂੰ ਲਾਏ ਨੇ, ਉਦਮ ਬਖਸ਼ਿਆ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕਿ ਆਪਾਂ ਜਿੰਨੇ ਗੁਰਮੁਖ ਪਿਆਰੇ ਅੱਜ ਐਤਵਾਰ ਵਾਲੇ ਹਫ਼ਤਾਵਾਰੀ ਦੀਵਾਨ ਵਿਚ ਸਤਿਗੁਰੂ ਦੀ ਸ਼ਰਨ ਵਿਚ ਪਨਾਹ ਵਿਚ ਆਏ ਹਾਂ, ਦੋ ਚੀਜ਼ਾਂ ਲੈਣ ਗੁਰੂ ਨਾਨਕ ਦੇ ਘਰੋਂ ਆਪਾਂ ਮਕਸਦ ਲੈਣ ਤੇ ਆਏ ਹਾਂ, ਸੇਵਾ ਤੇ ਸਿਮਰਨ। ਸੇਵਾ ਕਰਨੀ ਆ, ਸਤਸੰਗਤ ਦੇ ਜੋੜੇ ਝਾੜਨੇ ਨੇ, ਝਾੜੂ ਮਾਰਨਾ ਏ, ਲੰਗਰ ਛਕਾਉਣਾ ਏ, ਲੰਗਰ ਦੇ ਬਰਤਨ ਸਾਫ਼ ਕਰਨੇ ਨੇ, ਜਲ ਵਰਤਾਉਣਾ ਏ, ਪ੍ਰਸ਼ਾਦੇ ਛਕਾਉਣੇ ਨੇ, ਇਹ ਸੇਵਾ ਏ। ਫਿਰ ਸਿਮਰਨ ਕਰਨਾ ਏ, ਸਤਿਗੁਰੂ ਗਰੀਬ ਨਵਾਜ ਦਾ ਸੰਗਤ ਵਿਚ ਬਹਿ ਕੇ ਸਤਿਗੁਰੂ ਦਾ ਹੁਕਮ ਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੀ ਕਰਿਆ ਕਰਾਂ ਜੀ ਮਿਲ ਸਾਧ ਸੰਗਤ ਭਜ ਕੇਵਲ ਨਾ। ਗੁਰੂ ਕਿਰਪਾ ਕਰੇ, ਇਹ ਇੰਨੀ ਵਗਦੀ ਅੱਜ ਦੀ ਤੇਜ਼ੀ ਦੀ ਅੰਧੇਰੀ ਵਿਚੋਂ, ਗਿਆਨ ਦੇ ਯੁੱਗ ਵਿਚੋਂ, ਜਿਹੜੇ ਬਚਨ ਸਾਡੇ ਸਤਿਗੁਰੂ ਨੇ ਸਾਡੇ ਕੰਨਾਂ ਵਿਚ ਪਾਏ ਨੇ, ਉਹ ਸਾਨੂੰ ਭੁੱਲਣ ਨਾ। ਸੇਵਾ ਤੇ ਸਿਮਰਨ, ਬੋਲੋ ਕਿਹੜੇ ਕਿਹੜੇ? ਸੇਵਾ ਤੇ ਸਿਮਰਨ, ਇਹਨਾਂ ਦੋਵਾਂ ਕੰਧਾਂ ਦੇ ਉੱਤੇ ਸਿੱਖੀ ਜੀਵਨ ਖਲੋਤਾ ਹੈ। ਸੇਵਾ ਕਰਨੀ ਤੇ ਸਿਮਰਨ ਕਰਨਾ। ਕਈ ਐਸੀਆਂ ਮੇਰੇ ਵਰਗੀਆਂ ਰੂਹਾਂ ਨੇ ਜਿਹੜੀਆਂ ਆਪ ਨਾ ਦੇਹੇ ਚੁਰੂ ਭਰ ਪਾਣੀ, ਆਪ ਕਦੀ ਜੋੜੇ ਨਹੀਂ ਝਾੜੇ, ਆਪ ਕਦੀ ਜੀ ਨਹੀਂ ਕੀਤਾ ਗੁਰੂ ਨਾਨਕ ਦੇ ਸਿੱਖਾਂ ਦੇ ਜੋੜੇ ਝਾੜਨ ਨੂੰ, ਆਪ ਕਦੀ ਜੀ ਨਹੀਂ ਕੀਤਾ ਕਿਸੇ ਗੁਰਸਿੱਖ ਦੀ ਛੁੱਟੀ ਬਰਤਨ ਸਾਫ਼ ਕਰਨ ਨੂੰ, ਆਪ ਕਦੀ ਨਹੀਂ ਕੀਤਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਸ ਪਿਤਾ ਦੀ ਯਾਦ ਵਿਚ ਜੁੜ ਕੇ ਵਾਹਿਗੁਰੂ ਦੀ ਯਾਦ ਵਿਚ ਸਿਮਰਨ ਵਿਚ ਜੁੜਨਾ, ਆਪ ਜੁੜੇ ਨਹੀਂ। ਮਗਰ ਉਹ ਤਿਹ ਨਿੰਦੇ ਜਿਹ ਗੰਗਾ ਆਨੀ, ਛੋੜ ਕੋ ਚਰਚਾ ਆਣ ਨਾ ਜਾਣੇ, ਬ੍ਰਹਮਾ ਹੂ ਕੋ ਕਹਿਓ ਨਾ ਮਾਨੇ, ਕੇਵਲ ਕੁਚਰਚਾ ਦੇ ਸ਼ਬਦ ਕਈ ਉਨ੍ਹਾਂ ਨੇ ਰਟਨ ਕੀਤੇ ਨੇ ਉਨ੍ਹਾਂ ਰੂਹਾਂ ਨੇ, ਜਿਨ੍ਹਾਂ ਨੂੰ ਕੁਚਰਚਾ ਕਰਨ ਤੋਂ ਬਿਨਾਂ ਕੁਛ ਨਹੀਂ ਆਉਂਦਾ। ਮਗਰ ਆਪਾਂ ਗੁਰੂ ਦੇ ਸਿੱਖਾਂ ਨੇ ਕਿੰਨੀ ਤੇਜ਼ ਹਨੇਰੀ ਚੱਲ ਜੇ, ਜੋ ਵਚਨ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਵਿਚ ਕਹੇ ਨੇ ਉਨ੍ਹਾਂ ਦੇ ਉੱਤੇ ਆਪਾਂ ਪਹਿਰਾ ਦੇਣਾ, ਸੇਵਾ ਤੇ ਸਿਮਰਨ ਨੂੰ ਦ੍ਰਿੜ ਕਰਕੇ ਆਪਣੇ ਮਨ ਵਿਚ ਵਸਾਉਣਾ।

0: ਇਹ ਘੜੀਆਂ ਇਹ ਗੀਤ ਗਾ ਰਿਹਾ ਸੀ ਭਾਈ ਨੰਦ ਲਾਲ ਸਾਹਿਬ ਜਦੋਂ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਾਵਨ ਚਰਨ ਸ਼ਰਨ ਵਿਚ ਆਇਆ। ਚਿੱਟਾ ਦਸਤਾਰਾ ਸੀ, ਸੋਹਣਾ ਖੁੱਲਾ ਦਾੜਾ, ਦਾਨਿਸ਼ਮੰਦਾਂ ਵਾਲਾ ਚਿਹਰਾ, ਚਿਹਰਾ ਦਗ ਦਗ ਕਰਦਾ ਸੀ, ਵਿਸ਼ੇਵਕਾਰਾਂ ਤੋਂ ਬਚਿਆ ਹੋਇਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਪਨਾਹ ਦੇ ਵਿਚ ਆਇਆ ਤੇ ਮੇਰੇ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿਚ ਗਾ ਰਿਹਾ ਸੀ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਯਾਲਾ ਕੁਰਬਾਨ ਜਾਈ, ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਬਾਰੇ ਆਇਆ। ਗਰੀਬ ਨਿਵਾਜ ਦੀ ਨਜ਼ਰੇ ਅਨੈਤ ਪਿਆ ਤੇ ਆਉਂਦੇ ਨੂੰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਪੁੱਛਿਆ, ਭਲਿਆ ਬੇਟਾ ਇੱਥੇ ਨੀ ਮੱਥਾ ਟੇਕੀ, ਉਧਰ ਮੱਥਾ ਟੇਕੀ ਦੇ, ਭਲਿਆ ਸੁੰਦਰ ਤੇਰਾ ਦੜਾ ਹੈ, ਸੂਰਤ ਤੇਰੀ ਗੁਰਮੁਖਾਂ ਵਾਲੀ, ਬੈਠਣੀ ਖਲੋਣੀ ਰਹਿਣੀ ਬਹਿਣੀ ਚੰਗੀ ਕਿਸੇ ਸੱਚੇ ਵਿਚ ਘੜੀ ਹੈ, ਇਕ ਗੱਲ ਦੱਸ ਕਿ ਤੇਰਾ ਨਾਮ ਕੀ ਹੈ, ਧਿਆਨ ਦੇਣਾ ਇਕਾਗਰਤਾ ਬਖਸ਼ਿਓ। ਤੇ ਕਹਿਣ ਲੱਗੇ ਜੀ ਮੇਰਾ ਨਾਮ ਭਾਈ ਨੰਦ ਲਾਲ ਗੋਆ ਹੈ। ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਅੱਛਾ ਆਪ ਜੀ ਦਾ ਨਾਮ ਭਾਈ ਨੰਦ ਲਾਲ ਗੋਆ ਹੈ, ਕੋਈ ਕੰਮ ਕਰਨਾ ਜਾਣਦੇ ਹੋ? ਤੇ ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ, ਮੈਂ ਜੀ ਅਰਬੀ ਫਾਰਸੀ ਉਰਦੂ ਇਹਨਾਂ ਸਾਰੀਆਂ ਭਾਸ਼ਾ ਦਾ ਬਹੁਤ ਵੱਡਾ ਵਿਦਵਾਨ ਆ, ਧਿਆਨ ਦਿਓ। ਗਰੀਬ ਨਿਵਾਜ ਪਾਤਸ਼ਾਹ ਹੱਸੇ, ਮੁਸਕਰਾਏ, ਮੇਰੇ ਸਾਹਿਬ ਕਰਮਾਂ ਵਾਲਾ ਸੀ ਭਾਈ ਨੰਦ ਲਾਲ ਸਾਹਿਬ, ਉਸੇ ਵੇਲੇ ਪਕੜ ਗਿਆ ਕਿ ਮੇਰੇ ਸਤਿਗੁਰੂ ਕਿਉਂ ਹੱਸੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਖਿਆ ਕਰੋ ਸਤਨਾਮ। ਕਿਉਂ ਹੱਸੇ ਨੇ? ਹੱਥ ਜੋੜੇ, ਅਧੀਨਗੀ ਕਬੂਲ ਕੀਤੀ, ਚਾਕਰਾਂ ਵਾਂਗ ਹੱਥ ਵਿਚ ਹੱਥ ਜੋੜ ਕੇ, ਗਲ ਵਿਚ ਪੱਲਾ, ਅੱਖਾਂ ਚੋਂ ਜਲ ਵਗਿਆ ਤੇ ਕਿਹਾ, ਮਹਾਰਾਜ ਮੈਂ ਗੁਸਤਾਖ ਹਾਂ, ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਣ ਵਿਰੁੱਧ ਰਖਾਵੋ, ਮਹਾਰਾਜ ਥੋੜੀ ਬੁੱਧੀ ਦਾ ਮਾਲਕ ਆ। ਮੇਰੇ ਮੂੰਹੋਂ ਕੋਈ ਉਹ ਜਿਹਾ ਸ਼ਬਦ ਨਿਕਲ ਗਿਆ, ਆਪ ਹੱਸੇ ਕਿਉਂ ਜੇ ਇਹ ਗੱਲ ਸੁਣ ਕੇ ਕਿ ਮੈਂ ਅਰਬੀ ਫਾਰਸੀ ਤੇ ਉਰਦੂ ਦਾ ਬਹੁਤ ਵੱਡਾ ਕਈ ਜ਼ਬਾਨਾਂ ਦਾ ਵਿਦਵਾਨ ਆ? ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਜੋ ਬਚਨ ਕੀਤਾ ਸੀ ਸਮਝਣ ਯੋਗ ਆ, ਕਿਤੇ ਅੱਜ ਦਾ ਵਿਦਵਾਨ ਵੀ ਇਹ ਗੱਲ ਸਮਝ ਲੈ, ਅੱਜ ਦੇ ਵਿਦਵਾਨ ਦੇ ਹਿਰਦੇ ਵਿਚ ਵੀ ਇਹ ਗੱਲ ਆ ਜਾਏ ਜਿਹੜਾ ਕਹਿੰਦਾ ਜਾਪ ਸਾਹਿਬ ਬਾਣੀ ਨਹੀਂ, ਉਹ ਭੋਲਿਆ ਤੈਨੂੰ ਕੀ ਪਤਾ ਹੈ ਜਾਪ ਸਾਹਿਬ ਦੇ ਵਿਚ ਕੀ ਲਿਖਿਆ, ਤੂੰ ਕਦੀ ਜਾਪ ਸਾਹਿਬ ਪੜਿਆ ਹੀ ਨਹੀਂ, ਤੈਨੂੰ ਕੀ ਪਤਾ ਹੈ ਜਾਪ ਸਾਹਿਬ ਵਿਚ ਕਿਹੜੀਆਂ ਉਡਾਰੀਆਂ ਮੇਰੇ ਬਾਪੂ ਨੇ ਮਾਰੀਆਂ। ਤਰਕ ਦਿੰਦਾ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਿਉਂ ਨਾ ਲਿਖਤਾ ਜਾਪ ਸਾਹਿਬ, ਇਹ ਵਿਸ਼ਾ ਲੰਮਾ ਹੈ, ਮੇਰਾ ਗੁਰੂ ਕਿਰਪਾ ਕਰੂਗਾ, ਕੋਈ ਨਾ ਕੋਈ ਮੇਰੇ ਪੰਥ ਨੂੰ ਇਹੋ ਜਿਹਾ ਗੁਰੂ ਕਾ ਪਿਆਰਾ ਮਿਲੂਗਾ ਜਿਹੜਾ ਇਸ ਗੱਲ ਦਾ ਵੀ ਨਿਬੇੜਾ ਕਰੂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਾਪ ਸਾਹਿਬ ਕਿਉਂ ਨਾ ਲਿਖੇ। ਨਵਾਂ ਜਾਮਿਆਂ ਵਿਚ ਨਵਾਂ ਸਰੀਰਾਂ ਦੀ ਬਾਣੀ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਲਿਖੀ, ਇਹ ਅਕਾਲ ਪੁਰਖ ਦੀ ਜਿਹੜੀ ਬਾਣੀ, ਨਿਰਗੁਣ ਸਰੂਪ ਬਾਣੀ, ਸਰੀਰ ਤੋਂ ਰਹਿਤ ਬਾਣੀ, ਕਿਤੇ ਸਾਰੀ ਬਾਣੀ ਪੜ ਕੇ ਵੇਖੋ, ਨਮਸਤੰਗ ਅਕਾਏ, ਅਕਾਏ ਦਾ ਮਤਲਬ ਕਾਇਆਂ ਤੋਂ ਰਹਿਤ, ਜਿਹੜੀ ਕਾਇਆਂ ਤੋਂ ਰਹਿਤ ਵਾਲੀ ਬਾਣੀ ਸੀ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ, ਇਹ ਤੇ ਸਾਨੂੰ ਪਤਾ ਨਹੀਂ ਅੱਜ ਕਿਉਂ ਲਾਲਾ ਲਾਲਾ ਲਾਲਾ ਬ੍ਰਾਹਮਣ ਖਾ ਗਏ, ਬ੍ਰਾਹਮਣ ਖਾ ਗਏ, ਬ੍ਰਾਹਮਣ ਖਾ ਗਏ। ਮੈਨੂੰ ਤੇ ਪਤਾ ਲੱਗਦਾ ਜਿਹੜੇ ਬ੍ਰਾਹਮਣਾ ਬ੍ਰਾਹਮਣਾ ਬਹੁਤਾਂ ਦਾ ਰੌਲਾ ਪਾਉਂਦੇ ਇਹੋ ਹੀ ਬ੍ਰਾਹਮਣਾਂ ਦੇ ਏਜੰਟ ਨੇ, ਜਿਹੜੇ ਤੁਹਾਨੂੰ ਕਹੀ ਜਾਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਕੋਈ ਬਾਣੀ ਨਹੀਂ, ਇਹ ਕਿੱਥੇ ਜਾ ਕੇ ਤੁਹਾਨੂੰ ਖਿਲਾਰ ਦੇਣਗੇ ਜਦੋਂ ਤੁਹਾਡੇ ਅੰਮ੍ਰਿਤ ਸੰਚਾਰ ਦੇ ਵਿੱਚੋਂ ਤਿੰਨ ਬਾਣੀਆਂ ਹੀ ਘੱਟਤੀਆਂ। ਕਮਾਲ ਦੀ ਗੱਲ ਹੈ, ਜਿਹੜੇ ਇਹ ਗੱਲਾਂ ਕਹਿੰਦੇ ਗਾਤਰੇ ਉਹਨਾਂ ਨੇ ਵੀ ਗੱਲਾਂ ਵਿਚ ਪਾਏ ਨੇ, ਮਗਰ ਉਹਨਾਂ ਨੂੰ ਜਦੋਂ ਕੋਈ ਪੁੱਛਦਾ ਤੂੰ ਕਿਉਂ ਗਾਤਰਾ ਪਾਉਂਦਾ, ਮੈਂ ਤਾਂ ਵਿਖਾਵੇ ਮਾਤਰ ਪਾਇਆ ਜੀ। ਚਲੋ ਸ਼ਾਇਦ ਮੈਂ ਇਸ ਪਾਸੇ ਨਾ ਜਾਵਾਂ, ਮੇਰੇ ਸਾਹਿਬ ਨੇ ਕਿਹਾ ਕਿ ਤੂੰ ਬਹੁਤ ਵੱਡਾ ਵਿਦਵਾਨ ਹੈ, ਕਹਿੰਦਾ ਜੀ ਮੈਂ ਅਰਬੀ ਫਾਰਸੀ ਦਾ ਵਿਦਵਾਨ ਹਾਂ, ਤੇ ਮੇਰੇ ਸਾਹਿਬ ਨੇ ਜਦੋਂ ਹੱਸੇ ਤੇ ਮੇਰੇ ਸਾਹਿਬ ਕਹਿੰਦੇ ਮੈਨੂੰ ਹਾਸਾ ਇਸ ਕਰਕੇ ਆਇਆ ਹੀ ਨੰਦ ਲਾਲ, ਭਾਂਡਾ ਸੋਹਣਾ ਬੜਾ ਲੱਗਿਆ ਹੈ, ਮਗਰ ਜਦੋਂ ਲਾਗੇ ਆਇਆ ਤੇ ਵਿਚੋਂ ਬੋ ਬੜੀ ਆਈ, ਵਿਚੋਂ ਕਾਹਦੀ? ਅਹੰਕਾਰ ਦੀ। ਮੈਂ ਵਿਦਵਾਨ ਹਾਂ, ਇੱਕ ਗੱਲ ਗੁਰਬਾਣੀ ਦੇ ਵਿਚ ਨੋਟ ਕਰਿਓ, ਕਿਆ ਪੜੀਏ ਕਿਆ ਗੁਣੀਏ, ਗੁਣੀਏ ਗੁਣਨਾ, ਵਿਚਾਰਵਾਨ ਵੀ ਹੋ ਜਾਣਾ, ਪੜ੍ਹਾਈ ਕਰ ਲੈਣੀ ਵੱਖਰੀ ਗੱਲ ਆ, ਉਹਦੀ ਵਿਚਾਰਵਾਨ ਹੋ ਜਾਣਾ ਵੱਖਰਾ ਗੱਲ ਆ, ਮਗਰ ਤੀਸਰੀ ਅਵਸਥਾ ਕਿਹਾ ਪੜ੍ਹੇ ਜਿਸ ਭਾਂਡੇ ਚੋਂ ਬੋ ਆਉਂਦੀ ਆ, ਤੇ ਆਪ ਹੀ ਪਹਿਲੇ ਜਾਮੇ ਚੋਂ ਕਹਿੰਦੇ ਸੋ ਭਾਂਡਾ ਅਤਮਲੀਨ ਧੋਤਾ ਹੱਛਾ ਨਾ ਹੋਏ ਸੀ, ਇਹ ਤਾਂ ਦੁਬਾਰੇ ਧੋਏ ਹੱਛਾ, ਤੁਸੀਂ ਆਪ ਹੀ ਕਿਹਾ ਸੀ ਜੇ ਅਤਮਲੀਨ ਭਾਂਡਾ ਹੋਵੇ ਤੇ ਗੁਰਦੁਆਰੇ ਲੈ ਆਇਓ, ਭਾਂਡਾ ਧੁੱਪ ਜੂ ਤੇ ਤੁਸੀਂ ਫਿਰ ਧੋ ਦਿਓ ਤੇ ਇਤਿਹਾਸ ਦੇ ਪੰਨੇ ਪੜ ਕੇ ਵੇਖੋ ਫਿਰ ਮੇਰੇ ਸਤਿਗੁਰੂ ਨੇ ਕੀ ਕਿਹਾ ਸੀ ਉਹਨੂੰ। ਅੱਜ ਵਾਲਾ ਵਿਦਵਾਨ ਕਹਿੰਦਾ ਹੈ, ਕਦੀ ਕਹਿੰਦਾ ਜੋੜੇ ਝਾੜਨੇ ਮਿੱਟੀ ਆ, ਕਦੀ ਕਹਿੰਦਾ ਸਿਮਰਨ ਕਰਨਾ ਪਖੰਡੀ ਆ, ਕਦੀ ਕਹਿੰਦਾ ਕੁਛ ਆ, ਕਦੀ ਕਹਿੰਦਾ ਕੁਛ ਆ, ਕਦੀ ਪੁੱਛੋ ਗੁਰੂ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ ਨੂੰ, ਜਿਹਨੇ ਭਾਈ ਨੰਦ ਲਾਲ ਸਾਹਿਬ ਨੇ ਹੱਥ ਜੋੜ ਕੇ ਆਖਿਆ ਮੇਰੇ ਸਾਹਿਬਾਂ ਜੇ ਭਾਂਡਾ ਅੱਤ ਮਲੀਣਿਆ ਤੇ ਤੇਰੇ ਤੋਂ ਬਿਨਾਂ ਹੋਰ ਧੋਣ ਵਾਲਾ ਚੰਗਾ ਕਿਹੜਾ ਵਾ, ਧੋ ਦੇ। ਤੇ ਫਿਰ ਮੇਰੇ ਸਾਹਿਬ ਨੇ ਆਖਿਆ ਸੀ ਜਾ ਹਾਂ ਹੁਣ ਸ਼ਾਹੀ ਲਿਬਾਸ ਲਾ ਦੇ ਤੇਰੇ। ਉਦਣ ਫਿਰ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਇਤਰਾਂ ਬਾਹਾਂ ਕੀਤੀਆਂ ਸੀ ਤੇ ਆਖਿਆ ਆ ਆਨੰਦ ਲਾਲ ਹੁਣ ਮੇਰੇ ਕਲੇਜੇ ਨਾਲ ਲੱਗ ਜਾ, ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਿਹਾ, ਭੇਦ ਸੀ ਤੇ ਕੇਵਲ ਤੇਰੀ ਹੋਮੀ ਦਾ। ਅੱਜ ਮੇਰਾ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰੇ ਸਿੱਖ ਦੇ ਅੰਦਰੋਂ ਹੋਮੇ ਖਤਮ ਹੋ ਜੇ। ਹੋਮੇ ਹੋਮੇ ਨਾਵੇਂ ਨਾਲ ਵਿਰੋਧ ਹੈ। ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਹੀਂ ਕਰਦਾ ਕੀ ਉਹਨੂੰ ਸਿੱਖ ਸਮਝਦੇ ਹੋ? ਕਿਉਂ ਜੀ? ਜਿਹੜਾ ਬੰਦਾ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦਾ, ਜਿਹੜਾ ਬੰਦਾ ਗੁਰੂ ਦੇ ਕਹਿ ਦੇ ਉੱਤੇ ਪ੍ਰਭ ਕੇ ਸਿਮਰਨ ਗਰਭ ਨਾ ਵਸੇ, ਪ੍ਰਭ ਕੇ ਸਿਮਰਨ ਦੁੱਖ ਜਮ ਨਸੇ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਦੇ ਸਿਮਰਨ ਦੇ ਉੱਤੇ ਹੀ ਵਿਸ਼ਵਾਸ ਨਹੀਂ ਕਰਦਾ ਕੀ ਉਹ ਸਿੱਖਿਆ? ਗੁਰੂ ਦੇ ਸਿੱਖੋ ਇਹਦੇ ਘਰ ਤੇ ਆਣ ਕੇ ਡਿੱਗ ਕੇ ਇਹ ਕਹਿਣਾ ਹੈ ਮੇਰੇ ਸਤਿਗੁਰੂ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਹੇ ਗਰੀਬ ਨਿਵਾਜ ਹਮ ਅਗਿਆਨ ਅਲਪਮਤ ਥੋਰੀ, ਹੇ ਮੇਰੇ ਸਤਿਗੁਰੂ ਅਸੀਂ ਅਗਿਆਨੀ ਥੋੜੀ ਮਤ ਦੇ ਜੀਵਿਆਂ, ਸਾਡੇ ਤੇ ਕਿਰਪਾ ਕਰ ਸਾਨੂੰ ਸਮਤ ਬਖਸ਼। ਇਸ ਘਰ ਦੇ ਫੈਸਲੇ ਸੁਣੀ ਦੇ ਨੇ, ਇਸ ਘਰ ਦੇ ਫੈਸਲੇ ਥੋਪੀ ਦੇ ਨਹੀਂ, ਇਸ ਘਰ ਦੇ ਨਾਲ ਜੁੜੀਦਾ ਏ। ਇਸ ਘਰ ਤੇ ਆਣ ਕੇ ਆਖੀਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਮਗਰ ਅੱਜ ਜਿਹੜਾ ਦੋ ਕਿਤਾਬਾਂ ਪੜ੍ਹ ਲੈਂਦਾ ਕਹਿੰਦਾ ਨਹੀਂ ਮੇਰੀ ਮਤ ਜ਼ਿਆਦਾ ਹੈ। ਗੁਰੂ ਘਰ ਵਿੱਚ ਵਿਦਵਾਨ ਪੈਦਾ ਹੋਣ, ਭਾਈ ਗੁਰਦਾਸ ਜੀ ਵਰਗੇ ਵਿਦਵਾਨ ਪੈਦਾ ਹੋਏ ਨੇ, ਭਾਈ ਵੀਰ ਸਿੰਘ ਸਾਹਿਬ ਵਰਗੇ ਵਿਦਵਾਨ ਪੈਦਾ ਹੋਏ ਨੇ, ਹੋਰ ਕਈ ਗੁਰਮੁਖ ਪਿਆਰੀਆਂ ਰੂਹਾਂ ਇਸ ਘਰ ਵਿੱਚ ਵਿਦਵਾਨ ਪੈਦਾ ਹੋਈਆਂ। ਮਗਰ ਗੁਰਮੁਖ ਪਿਆਰਿਓ ਉਹ ਵਿਦਵਤਾ ਗੁਰੂ ਤੋਂ ਉੱਚੀ ਨਹੀਂ, ਆਪਣੇ ਆਪ ਨੂੰ ਨੀਵਾਂ ਕਰਕੇ ਰੱਖਣਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਭਾਈ ਨੰਦ ਲਾਲ ਕੋਲੋਂ ਜੂਠੇ ਬਰਤਨ ਸਾਫ ਕਰਵਾਏ। ਇਤਿਹਾਸ ਦੇ ਪੰਨਿਆਂ ਵਿੱਚ ਆਉਂਦਾ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਆਪ ਸਿੱਖਾਂ ਦੇ ਜੋੜੇ ਸਾਫ ਕਰਦੇ ਰਹੇ। ਆਓ ਆਪਾਂ ਵੀ ਉਸ ਰਸਤੇ ਨੂੰ ਅਡਾਪਟ ਕਰੀਏ, ਆਪਾਂ ਵੀ ਉਸ ਰਸਤੇ ਤੇ ਗੁਰਸਿੱਖ ਮੀਤ ਗੁਰੂ ਦੀ ਚਾਲ ਉੱਤੇ ਚੱਲੀਏ। ਅੱਜ ਸਾਡੇ ਕੋਲੋਂ ਗੁਰੂ ਦੀ ਚਾਲ, ਆ ਕੁਰਸੀਆਂ ਤੇ ਬਹਿ ਕੇ ਲੰਗਰ ਖਾਣਾ ਸੀ ਨਾ ਜਿਹੜਾ, ਆਪਾਂ ਗੁਰੂ ਦੀ ਚਾਲ ਤੋਂ ਭਟਕ ਗਏ। ਜੇ ਗੁਰੂ ਦੀ ਚਾਲ, ਹਰ ਚਾਲ ਗੁਰੂ ਦੀ ਉੱਤੇ ਚੱਲੀਏ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਇਹ ਕਥਾ ਨਿਰਾਲੀ ਜਿਹੜੀ ਆ ਗੁਰੂ ਦੇ ਕਹੇ ਹੋਏ ਬਚਨ, ਮੇਰੇ ਸਤਿਗੁਰੂ ਕਿਰਪਾ ਕਰੇ ਸਿੱਖ ਨੂੰ ਕਮਾਉਣੇ ਆ ਜਾਣ। ਅੱਜ ਮਨ ਵਿੱਚ ਸੋਚ ਰਿਹਾ ਸਾਂ, ਇੱਕ ਵਾਰ ਆਖੋ ਸਤਨਾਮ ਸ੍ਰੀ। 1978 ਤੋਂ ਬਾਅਦ ਗੁਰੂ ਦੇ ਸਿੱਖੋ ਗੁਰੂ ਨਾਨਕ ਦੇ ਘਰ ਦੇ ਟੁੱਕੜ ਖਾਨਾ ਵਾ ਦਰਦ ਤੇ ਆਉਂਦਾ ਹੀ ਆ। 1978 ਤੋਂ ਬਾਅਦ ਇਸ ਕੌਮ ਦੇ ਪੈਰ ਨਹੀਂ ਲੱਗ ਰਹੇ, ਨਿਤ ਕੋਈ ਨਾ ਕੋਈ ਢਹਿੰਦੀ ਕਲਾ ਦੀ ਖਬਰ ਸੁਣਦੇ। 1978 ਤੋਂ ਬਾਅਦ ਕੋਈ ਵੀ ਇਹੋ ਜਿਹਾ ਦਿਨ ਨਹੀਂ ਆਇਆ ਜਿੱਦਣ ਮੇਰੀ ਕੌਮ ਨੇ ਕੋਈ ਚੜ੍ਹਦੀ ਕਲਾ ਦੀ ਗੱਲ ਕੀਤੀ ਹੋਵੇ ਕਿ ਕੌਮ ਇਕੱਠੀ ਹੋ ਗਈ ਆ, ਇਸ ਕੌਮ ਨੂੰ ਸਤਿਗੁਰੂ ਗਰੀਬ ਨਿਵਾਜ ਨੇ ਆਹ ਕਰ ਦਿੱਤਾ ਹੈ, ਇਹਨਾਂ ਇਕੱਠੇ ਬਹਿ ਕੇ ਆਹ ਗੁਰਮਤਾ ਕਰ ਲਿਆ। ਆ ਥੋੜੀ ਠੰਡ ਕੱਲ ਪਈ ਆ, ਜਿਹੜਾ ਨਰਿੰਦਰ ਗਰੇਵਾਲ ਦੇ ਬਰਖਿਲਾਫ 10,000 ਪ੍ਰਾਣੀ ਇਕਦਮ ਖੜਾ ਹੋ ਗਿਆ। ਮੇਰਾ ਸਤਿਗੁਰੂ ਕਿਰਪਾ ਕਰੇ ਮੇਰੀ ਕੌਮ ਸਚੇਤ ਹੋਵੇ, ਜਿੱਥੇ ਵੇਖੇ ਕਿ ਗੁਰੂ ਪੰਥ ਤੋਂ ਉਲਟ ਕੋਈ ਜਾ ਰਿਹਾ ਹੈ, ਸਿੱਖ ਸਿੱਖ ਦੇ ਮੁੜ ਉਦੋਂ ਇਹ ਨਾ ਸੋਚੇ ਕਿ ਮੈਂ ਇਸ ਧੜੇ ਦਾ ਵਾਂ। ਪਹਿਲੀ ਗੱਲ ਤੇ ਧੜਾ ਸਿੱਖੀ ਵਿੱਚ ਹੈ ਹੀ ਨਹੀਂ, ਆਖੋ ਸਤਨਾਮ ਸ੍ਰੀ। ਧੜੇ ਦਾ ਕੰਮ ਸਿੱਖੀ ਵਿੱਚ ਹੈ ਹੀ ਨਹੀਂ, ਜਿੱਥੇ ਵੈਰ ਤੇ ਵਿਰੋਧ ਆ ਉੱਥੇ ਗੁਰੂ ਨਾਨਕ ਦਾ ਘਰ ਹੀ ਨਹੀਂ। ਗੁਰੂ ਨਾਨਕ ਦਾ ਘਰ ਯਾਰ ਰੋਜ਼ ਕਿਹਾ ਜਾਂਦਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਤੇ ਉੱਥੇ ਚਾਰ ਡੰਡੀਆਂ ਹੋਣ ਤੇ ਚਾਰ ਵੀ ਆਪਸ ਦੇ ਵਿੱਚ ਤਿੜਕੀਆਂ ਹੋਣ, ਚੌਵਾਂ ਦੀ ਮਤ ਨਾ ਮਿਲਦੀ ਹੋਵੇ, ਚੌਵਾਂ ਦੀ ਮਤ ਇੱਕ ਗੱਲ ਤੇ ਨਾ ਖਲੋਂਦੀ ਹੋਵੇ। ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜਾ ਬੇਸ ਬਣਨਾ ਹੈ, ਇਹ ਜਿਹੜਾ ਮੁੱਢ ਤੁਹਾਡਾ ਤੇ ਮੇਰਾ ਬਣਨਾ ਹੈ, ਗੁਰੂ ਦੇ ਪਿਆਰਿਓ ਸੇਵਾ ਤੇ ਸਿਮਰਨ ਨਾਲ ਬਣਨਾ ਹੈ। ਤੇ ਆਓ ਮੇਰਾ ਸਤਿਗੁਰੂ ਕਿਰਪਾ ਕਰੇ, ਮਨ ਵਿੱਚ ਕਿਤੇ ਸ਼ੰਕਾ ਨਾ ਲਿਆਉਣਾ, ਪ੍ਰਭੂ ਦਾ ਸਿਮਰਨ ਕਰਨਾ ਪਖੰਡ ਨਹੀਂ, ਸਾਰੀ ਸਾਰੀ ਰਾਤ ਬਹਿ ਕੇ ਕੀਰਤਨ ਕਰਨਾ ਜਗਰਾਤਾ ਨਹੀਂ, ਸਾਰੀ ਸਾਰੀ ਰਾਤ ਬਹਿ ਕੇ ਸਤਿਗੁਰੂ ਗਰੀਬ ਨਿਵਾਜ ਦੇ ਚਰਨਾਂ ਨਾਲ ਜੁੜ ਕੇ ਉਹਦੀ ਉਸਤਤ ਵਿੱਚ ਜਾਗਣਾ, ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਚੰਗਾ ਹੈ, ਸਾਰੀ ਸਾਰੀ ਰਾਤ ਮੇਰੇ ਸਤਿਗੁਰੂ ਦੀ ਯਾਦ ਵਿਚ ਜੁੜ ਕੇ ਕੋਈ ਚੌਂਕੜਾ ਮਾਰ ਕੇ ਸਿਮਰਨ ਕਰੇ ਤੇ ਆਓ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਸੁਰਤ ਜੋੜੋ, ਸ਼ਬਦ ਸਿਧਾਂਤ ਵਿਚ ਆਣ ਕੇ ਨੱਕ ਦੀ ਕਰੂੰਬਲੀ ਤੇ ਸੁਰਤ ਟਿਕਾ ਕੇ ਸਤਿਗੁਰੂ ਦੇ ਚਰਨਾਂ ਵਿਚ ਜੁੜੀਏ, ਆਪਾਂ ਵਾਹਿਗੁਰੂ ਗੁਰ ਸਿਮਰਨ ਦੇ ਵਿਚੋਂ ਆਨੰਦ ਲਈਏ। ਗੁਰਮੁਖ ਪਿਆਰਿਓ, ਭਗਤ ਭੀਖਣ ਇਕ ਐਸਾ ਬਚਨ ਕਹਿੰਦਾ, ਕਹਿੰਦੇ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਯਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ। ਅੱਗੇ ਪੜ ਕੇ ਵੇਖੋ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਇਹ ਗੂੰਗੇ ਦੀ ਮਠਿਆਈ ਆ, ਇਹਦੇ ਬਾਰੇ ਕੌਣ ਦੱਸ ਸਕਦਾ ਵਾ ਕਿ ਜਿੰਨਾ ਚਾਖਿਆ, ਜਿੰਨੀ ਚਾਖਿਆ ਬੋਲੋ, ਜਿੰਨੀ ਤਿੰਨੀ ਸਾਧ ਆਇਆ, ਤਿੰਨੀ ਮੇਰੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਚਖਿਆ ਉਹ ਪਿਆਰਿਓ, ਜਿਨ੍ਹਾਂ ਕਦੀ ਅੰਮ੍ਰਿਤ ਵੇਲਾ ਸੰਭਾਲਿਆ ਹੀ ਨਹੀਂ, ਜਿਨ੍ਹਾਂ ਕਦੀ ਕੇਸੀ ਇਸ਼ਨਾਨ ਕੀਤਾ ਹੀ ਨਹੀਂ ਅੰਮ੍ਰਿਤ ਵੇਲੇ ਉੱਠ ਕੇ, ਉਹ ਬੰਦੇ ਉੱਠ ਕੇ ਆਖਣ ਕੇਸੀ ਇਸ਼ਨਾਨ ਕਰਨ ਦੀ ਕੋਈ ਜ਼ਰੂਰਤ ਨਹੀਂ, ਉਹ ਬੰਦੇ ਆਖਣ ਅੰਮ੍ਰਿਤ ਵੇਲੇ ਉੱਠਣ ਦੀ ਕੋਈ ਜ਼ਰੂਰਤ ਨਹੀਂ। ਆਓ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਚਰਨਾਂ ਨਾਲ ਜੁੜ ਕੇ ਸਿਮਰਨ ਕਰਕੇ ਵੇਖ ਲੋ, ਹੁਣੇ ਹੀ ਪਤਾ ਲੱਗ ਜੂ ਆਨੰਦ ਕਿਤਨਾ ਵਰਦਾ ਹੈ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ
1: ਸਵਾਹ ਬਣਾਓ। ਸਤਿਗੁਰੂ ਕਿਰਪਾ ਕਰੇ, ਸਾਹਿਬ ਦੇ ਬਚਨ ਮੰਨੋ, ਸਾਸ ਸਾਸ ਸਿਮਰੋ, ਫਿਰ ਬੋਲੋ ਸਾਸ ਸਾਸ ਸਿਮਰੋ, ਮਨ ਅੰਤਰ ਕੀ ਉਤਰੇ ਚਿੰਦ। ਸਤਿਗੁਰੂ ਦਾ ਸਿਮਰਨ ਕਰੋ। ਕਿੰਨੇ ਕ ਬਚਨ ਗੁਰਬਾਣੀ ਦੇ ਵਿੱਚੋਂ, ਇਹ ਮਨ ਹਰ ਜੀ ਧਿਆਏ ਤੂੰ, ਇਕ ਮਨ ਇਕ ਚਿੱਤ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪੱਛੋ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਉਹ ਕੀ ਆ ਫਿਰ ਜੇ ਸਿਮਰਨ ਪਖਾਂਡਿਆ, ਇਹ ਕੀ ਹੈ, ਇਹ ਕੀ ਇਸ਼ਾਰਾ ਹੈ ਗੁਰੂ ਅਰਜਨ ਦੇਵ ਸਾਹਿਬ ਦਾ, ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਏ ਮਟਾਵੋ। ਮੇਰਾ ਸਤਿਗੁਰੂ ਕਿਰਪਾ ਕਰੇ, ਆਪਾਂ ਲੜੀਵਾਰ ਕਥਾ ਦੇ ਵਿਚ ਜੁੜੀਏ। ਬਾਬਾ ਫਰੀਦ ਜੀ ਜੀਵਨ ਦੀਆਂ ਜਾਚਾਂ ਦੱਸਣਗੇ। ਕੱਲ ਵੀ ਆਪ ਜੀ ਨੂੰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਅਗੰਮੀ ਬਾਣੀ ਨੇ ਇਹ ਬਚਨ ਕਿਹਾ ਸੀ, ਜਾਂ ਲੱਭ ਧਾਨੇ ਹੋ ਕਿਹਾ, ਬੋਲੋ ਜਾਂ ਲੱਭ, ਜੇ ਲੱਭਿਆ ਤੇ ਪਿਆਰ ਨਹੀਂ, ਜੇ ਪਿਆਰ ਆ ਤੇ ਫਿਰ ਲੱਭ ਨਹੀਂ, ਦੋਵਾਂ ਗੱਲਾਂ ਦਾ ਧਿਆਨ ਵੇਖ ਰਹੇ ਹੋ। ਜੇ ਲੱਭਿਆ ਤੇ ਪਿਆਰ ਨਹੀਂ, ਜੇ ਪਿਆਰ ਆ ਤੇ ਫਿਰ ਪਿਆਰ ਕਰਨ ਵਾਲਾ ਤੇ ਕਹਿੰਦਾ ਏ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਜਿਹੜਾ ਪਿਆਰ ਕਰਨ ਵਾਲਾ ਏ ਉਹ ਸਭ ਕੁਝ ਆਪਣਾ ਗੁਰੂ ਦੇ ਅੱਗੇ ਨਿਸ਼ਾਵਰ ਕਰ ਦਿੰਦਾ ਏ। ਲੱਭਿਆ ਤੇ ਪਿਆਰ ਨਹੀਂ, ਪਿਆਰ ਆ ਤੇ ਲੱਭ ਨਹੀਂ, ਜਾਂ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨਿਹੋ, ਕਿੱਚਰ ਝੱਤ ਲੰਘਾਈਏ ਛੱਪਰ ਟੁੱਟੇ ਮੈਂ ਹਾਂ। ਇਹ ਬਚਨ ਆਪ ਜੀ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੁਣ ਲਿਆ ਸੀ। ਅਗਲਾ ਬਚਨ ਸਰਵਣ ਕਰੋ ਜੀ।
2: ਸਤਨਾਮ ਸ੍ਰੀ ਵਾਹਿਗੁਰੂ ਜੀ ਫਰੀਦਾ ਜੰਗਲ ਜੰਗਲ।

0: ਪਰਿਤਾ ਇੰਨੀ ਨੇਕੀ ਜੰਗੀ ਐ ਥਲ ਦੂਗਰ ਭਵੇ ਓਮ ਅੱਜ ਪਰਿਤਾ ਕੁਜੜਾ ਸਹਿ ਕੋਹਾਂ ਥੀ ਓਮ।
1: ਇਹ ਗੱਲ ਆਖਰੀ ਸਲੋਕ ਆਪ ਜੀ ਨੇ ਸਰਵਣ ਕੀਤਾ ਸੀ। ਬਾਬਾ ਫਰੀਦ ਜੀ ਦੇ ਇਹ ਵਿਚਾਰ ਸਨ, ਇਹ ਬਖਸ਼ਿਸ਼ ਭਰਿਆ ਗਿਆਨ ਸੀ ਕਿ ਇਹ ਸਰੀਰ ਜਿਹੜਾ ਇਹਨੇ ਇਕ ਦਿਨ ਕਮਜ਼ੋਰ ਬੁੱਢਿਆ ਹੋ ਜਾਣਾ ਹੈ। ਇਹ ਸਰੀਰ ਜੱਜਰੀ ਹੈ, ਇਸ ਨੂੰ ਜਰ ਪਹੁੰਚੇ ਆਏ, ਇਹਨੇ ਇਕ ਦਿਨ ਬਜੁਰਗ ਹੋ ਜਾਣਾ ਹੈ। ਬਾਲਕ ਤੇ ਬਿਰਧ ਪਿਆ, ਬੋਲੋ ਬਾਲਕ ਤੇ। ਆ ਤੁਸੀਂ ਮੇਰੇ ਵੀਰ 35-35, 40-40, 50-50 ਸਾਲ ਦੇ ਜਿਹੜੇ ਬੈਠੇ ਹੋ, ਬਚਪਨ ਵੇਖਿਆ, ਜਵਾਨੀ ਵੇਖੀ, ਹੁਣ ਵਡੇਪੇ ਵਿਚ ਆ ਗਏ, ਵੇਖਦਿਆਂ ਵੇਖਦਿਆਂ ਇਹ ਸਭ ਕੁਝ ਹੋ ਗਿਆ। ਬਾਬਾ ਫਰੀਦ ਜੀ ਵੀ ਇਸ ਤਰ੍ਹਾਂ ਦੇ ਪਾਵਨ ਬਚਨ ਕਰਦੇ ਨੇ, ਕਹਿੰਦੇ ਨੇ ਪਿਤਾ ਜੀ, ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਨਾ, ਇਕ ਦਿਨ ਤੇ ਇੰਨਾ ਬਲਵਾਨ ਸੀ ਕਿ ਇੰਨੀ ਨਿੱਕੀ ਜੰਗੀਏ, ਨਿੱਕੇ ਨਿੱਕੇ ਕਦਮਾਂ ਦੇ ਨਾਲ ਥਲ ਡੂੰਗਰ ਭਵਿਓਮ ਸਾਰੀ ਧਰਤੀ ਤੇ ਬੜੇ ਪਹਾੜਾਂ ਨੂੰ ਫਿਰ ਆਉਂਦਾ ਸਾਂ, ਮਗਰ ਅੱਜ ਇਹ ਸੌ ਵਾਰ ਫਟਕਾਰ ਕਹੀਏ ਕਿਸੇ ਨੂੰ ਤੇ ਇਕ ਧ੍ਰਿਗ ਬਣਦੀ, ਆਖੋ ਸਤਨਾਮ ਸ੍ਰੀ, ਫਿਰ ਇਕ ਵਾਰ ਆਖੋ ਸਤਨਾਮ ਸ੍ਰੀ, ਤੇ ਤੁਸੀਂ ਸਰਵਣ ਕਰੋ ਜੇ 100 ਵਾਰ ਫਟਕਾਰ ਕਿਆਂ ਇਕ ਧ੍ਰਿਗ ਬਣਦੀ। ਤੇ ਜਿੱਥੇ ਮੇਰੇ ਸਾਹਿਬ ਕਹਿੰਦੇ ਨੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ, ਇਕ ਥਾਂ ਤੇ ਮੇਰੇ ਕਹਿੰਦੇ ਧ੍ਰਿਗ ਧ੍ਰਿਗ ਖਾਇਆ, ਆ 2 ਵਾਰ ਗਿਣ ਗਏ ਜੇ ਮੇਰੇ ਸਾਹਿਬ। ਤੇ ਹੁਣ ਤੁਸੀਂ ਸੋਚ ਲਓ ਕਿ ਮੇਰੇ ਸਾਹਿਬ ਕਹਿੰਦੇ ਨੇ ਉਸ ਖਾਣਾ ਖਾਦੇ ਨੂੰ 200 ਵਾਰ ਫਟਕਾਰ, 200 ਵਾਰ ਫਿਟੇ ਮੂੰਹ ਉਸ ਰੋਟੀ ਖਾਦੀ ਨੂੰ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਰਾਤ ਨੂੰ ਬਿਸਤਰੇ ਦੇ ਉੱਤੇ ਸਰਾਣਾ ਲੈ ਕੇ ਰਾਤ ਨੂੰ ਸੌ ਗਿਆ, ਸੋਲਾ ਨਾ ਪੜਿਆ, ਅੰਮ੍ਰਿਤ ਵੇਲਾ ਨਾ ਸਵੇਰੇ ਉੱਠ ਕੇ ਸੰਭਾਲਿਆ, ਇਸ ਸੌਣ ਨੂੰ ਵੀ 200 ਵਾਰ ਫਿਟਕਾਰ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ 200 ਵਾਰ ਫਟਕਾਰ, ਇਹ 5,000 ਦੇ ਪਾਏ ਸੂਟਾਂ ਨੂੰ, ਜਿਹੜੇ ਸੂਟ ਪਾ ਕੇ ਕਦੀ ਸੂਟ ਦੇਣ ਵਾਲੇ ਨੂੰ ਯਾਦ ਨਾ ਕੀਤਾ, ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਜੀ ਇੱਥੇ ਧ੍ਰਿਗ ਸ਼ਬਦ ਬਾਬਾ ਫਰੀਦ ਜੀ ਨੇ ਵਰਤਿਆ, ਕਹਿੰਦੇ ਧ੍ਰਿਗ ਤਿੰਨਾਂ ਕਾ ਜੀਵਿਆ, ਉਹਨਾਂ ਦਾ ਜੀਵਨ ਤਰਕਾਂਤ ਆ, ਉਹਨਾਂ ਦੇ ਜੀਵਨ ਨੂੰ ਧ੍ਰਿਗ ਆ, ਫਟਕਾਰ ਆ, ਕਿੰਨਾ ਦੇ ਨੂੰ ਜਿੰਨਾ ਵਡਾਣੀ ਆਸ, ਵਡਾਣੀ ਹੁੰਦਾ ਪਰਾਈ ਆਸ ਉੱਤੇ ਬਹਿਣਾ, ਕਿਸੇ ਦੀ ਆਸ ਉੱਤੇ ਜੀਵਨ ਬਤੀਤ ਕਰਨਾ। ਅੱਜ ਤੇ ਮੇਰੇ ਪੰਥ ਕੋਲੋਂ ਆਪਣਾ ਆਪ ਸਾਹਮਣਾ ਔਖਾ ਹੀ ਹੋ ਗਿਆ, ਕਦੀ ਕੋਈ ਮੇਰੇ ਵਰਗਾ ਗੋਲ ਪੱਗ ਵਾਲਾ ਆ ਗਿਆ, ਉਹਨੂੰ ਆਖਿਆ ਬਾਬਾ ਜੀ ਪੈਟਰੋਲ ਪੰਪ ਲਾਉਣਾ ਹੈ, ਬਚਨ ਛੱਡੋ, ਤੇ ਉਹ ਵੀ ਮੇਰੇ ਵਰਗੇ ਠੱਗ ਫਿਰ ਬਚਨ ਛੱਡਦੇ ਨੇ, ਉਹ ਵੀ ਨੀ ਕਹਿੰਦੇ ਕਿ ਗੁਰਮੁਖਾ ਮਨ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਬੋਲੋ ਮਨ ਕੀ ਬਿਰਥਾ ਹੋਏ, ਜੇ ਉਹ ਤੇਰੇ ਮਨ ਦੀ ਬਿਰਥਾ ਵਾ, ਜੋ ਤੇਰੇ ਮਨ ਦੀ ਭਾਵਨਾ ਆਪਣੇ ਗੁਰੂ ਨੂੰ ਕਹੋ, ਉਹ ਪੂਰੀ ਕਰੂਗਾ। ਮੈਂ ਇੱਕ ਬਚਨ ਕਰਦਾ ਹੁੰਦਾ, ਤੁਸੀਂ ਧਿਆਨ ਦਿਓ, ਇਕਾਗਰਤਾ ਥੋੜੀ ਜੀ ਬਖਸ਼ਿਓ। ਜਦੋਂ ਤੁਸੀਂ ਕਿਸੇ ਕੋਲੋਂ ਅਰਦਾਸ ਕਰਾਉਂਦੇ ਹੋ, ਇੱਕ ਵਾਰ ਆਖੋ ਸਤਨਾਮ ਸ੍ਰੀ। ਜਦੋਂ ਅਰਦਾਸ ਕਰਾਉਣ ਲੱਗੇ ਸੋ ਤੇ ਤੁਸੀਂ ਖਲੋਤੇ ਸੋ ਤੇ ਸਾਹਮਣੇ ਗੁਰੂ ਸੀ, ਕਿੰਨੇ ਜਾਣੇ ਸੋ ਤੁਸੀਂ ਤੇ ਗੁਰੂ? ਕਿੰਨੇ ਹੋ ਗਏ? 2 ਹੋ ਗਏ ਨਾ, ਬੋਲੋ, ਡਰੋ ਨਾ, ਕਿੰਨੇ ਹੋ ਗਏ? 2 ਹੋ ਗਏ। ਇੱਕ ਬਾਬਾ ਲੱਭ ਲਿਆਂਦਾ ਤੁਸੀਂ ਗੋਲ ਪੱਗ ਵਾਲਾ ਮੇਰੇ ਵਰਗਾ, ਉਹਨੂੰ ਆਖਿਆ ਬਾਬਾ ਜੀ ਮੇਰੀ ਅਰਦਾਸ ਕਰੋ, ਉਹ ਵਿੱਚ ਖਲੋ ਗਿਆ, ਹੁਣ ਕਿੰਨੇ ਹੋ ਗਏ? 3 ਹੋ ਗਏ। ਤੁਸੀਂ ਪਛਾਹ ਅੱਗੇ ਖਲੋ ਗਏ ਅਰਦਾਸ ਵਾਲੇ ਕਿ ਪਿੱਛੇ? ਤੇ ਫਿਰ ਪਛਾਹ ਹੋਏ ਨਾ ਗੁਰੂ ਤੋਂ, ਅੱਗੇ ਅੱਗੇ ਤੋਂ ਦੂਰੀ ਵਧੀ ਨਾ। ਫਿਰ ਇਸ ਬਾਬੇ ਦੀ ਅਰਦਾਸ ਨਾ ਪੂਰੀ ਹੋਈ, ਫਿਰ ਤੀਸਰਾ ਹੋਰ ਬਾਬਾ ਲੱਭਾ, ਉਹਨੂੰ ਆਖਿਆ ਜੀ ਇੱਕ ਨੇ ਤੇ ਅਰਦਾਸ ਨਹੀਂ ਪੂਰੀ ਕੀਤੀ, ਤੁਸੀਂ ਕਰੋ। ਫਿਰ ਕਿੰਨੇ ਹੋ ਗਏ? 4 ਹੋ ਗਏ। ਤੁਸੀਂ ਕਿੰਨੇ ਗਾਂਹ ਹੋਏ ਕਿ ਪਛਾਹ ਹੋਏ? ਹੋਸ ਬਾਬੇ ਤੋਂ ਤੇ ਫਿਰ ਵੀ ਪਿੱਛੇ ਰਹਿਣਾ ਤੁਸੀਂ ਜਿਹਦੇ ਕੋਲੋਂ ਅਰਦਾਸ ਕਰਾਈ। ਇਸ ਤਰ੍ਹਾਂ ਹੀ ਆਪਾਂ ਅਰਦਾਸੀਏ ਵਿੱਚ ਪਾ ਪਾ ਕੇ ਆਪਣੇ ਗੁਰੂ ਤੋਂ ਦੂਰ ਹੋ ਗਏ। ਜਿੰਨੇ ਕੋਲ ਹੋ ਗਏ ਆਪਣੀ ਅਰਦਾਸ ਆਪ ਕਰੋ, ਮੇਰਾ ਸਤਿਗੁਰੂ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਤੇ ਮਹਾਂਪੁਰਸ਼ਾਂ ਨੂੰ ਤੇ ਕਿਹਾ ਸੀ ਅਰਦਾਸ ਕਰਨੀ ਕਿਉਂ ਆਉਂਦੀ ਆ? ਜਿੰਨੇ ਕਹਿੰਦੇ ਅਰਦਾਸ ਉਹਦੀ ਮੰਨੀ ਜਾਂਦੀ ਜਿਹਨੂੰ ਅਰਦਾਸ ਆਉਂਦੀ ਨਾ ਹੋਵੇ, ਜਿਹਨੂੰ ਅਰਦਾਸ, ਜਿਹੜਾ ਅਰਦਾਸ ਕਰਨ ਦਾ ਬਹੁਤ ਆਦੀ ਆ, ਉਹਦੇ ਕੋਲ ਤੇ ਸ਼ਬਦਾਂ ਦੇ ਜਾਲ ਤੋਂ ਬਿਨਾਂ ਕੱਖ ਵੀ ਨਹੀਂ। ਅਰਦਾਸ ਸ਼ਬਦਾਂ ਦਾ ਜਾਲ ਨਹੀਂ, ਅਰਦਾਸ ਤੇ ਤੁਸੀਂ ਗੁਰੂ ਅੱਗੇ ਖਲੋਤੇ ਹੋ ਤੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਜਲ ਵਗ ਰਿਹਾ ਹੋਵੇ, ਤੁਹਾਡੀ ਜੀਭਾ ਨਾ ਬੋਲ ਰਹੀ ਹੋਵੇ, ਤੁਹਾਡੀ ਭਾਵਨਾ ਗੁਰੂ ਦੇ ਅੱਗੇ ਬੋਲ ਰਹੀ ਹੋਵੇ, ਜੀਭਾ ਗੱਲਾਂ ਨਾ ਬਹੁਤੀਆਂ ਕਰੇ। ਇਹ ਕੀ ਕਹਿ ਰਿਹਾ ਜੀ ਮੈਂ ਪਾਪੀ ਬਣਾ ਵਾਂ, ਤੁਸੀਂ ਬਖਸ਼ਣ ਵਾਲੇ ਹੋ, ਇਹ ਤੁਸੀਂ ਦੱਸ ਕੇ ਉਹਨੂੰ ਦੱਸਣਾ ਹੈ ਕਿ ਤੁਸੀਂ ਪਾਪੀ ਬਣੇ ਹੋ? ਇਹ ਅਸੀਂ ਦੱਸਣਾ ਵਾ ਕਿ ਅਸੀਂ ਗੁਨਾਹ ਗੁਨਾਹ ਬਣੇ ਆ? ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣਨ ਵਾਲਾ ਸਾਰੀ ਗੱਲ ਜਾਣਦਾ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਇੱਥੇ ਕਹਿੰਦੇ ਨੇ ਜਿਨ੍ਹਾਂ ਦਾ ਜੀਵਨ ਕਿਸੇ ਦੇ ਆਸਰੇ ਦੇ ਉੱਤੇ ਖਲੋਤਾ ਹੈ ਧ੍ਰਿਗ ਤਿੰਨਾ ਕਾ ਜੀਵਿਆ ਜਿਨ੍ਹਾਂ ਵਡਾਣੀ ਆਸ ਧ੍ਰਿਗ ਅੰਤਨ ਜੀਵਨ ਉਹਨਾਂ ਦਾ ਜਿਹੜੇ ਕਿਸੇ ਦੇ ਆਸਰੇ ਦੇ ਉੱਤੇ ਜੀਵਨ ਬਤੀਤ ਕਰਦੇ ਨੇ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਆਸਾ ਜੀ ਦੀ ਵਾਰ ਦੇ ਵਿੱਚ ਤੇ ਇੱਕ ਇੰਨਾ ਸੁੰਦਰ ਫੈਸਲਾ ਕਰ ਗਏ ਨੇ ਆਪਣ ਹੱਥੀ ਆਪਣ ਬੋਲੋ ਜਰਾ ਗੱਜ ਕੇ ਆਪਣ ਹੱਥੀ ਆਪਣ ਤੇ ਕਦੋਂ ਸਵਾਰ ਹੋ ਗਏ ਕਦੋਂ ਬਾਬਿਆਂ ਕੋਲੋਂ ਅਰਦਾਸਾਂ ਕਰਾਉਣੀਆਂ ਬੰਦ ਕਰੋਗੇ ਕਦੋਂ ਬਾਬਿਆਂ ਦੀਆਂ ਫੋਟੋ ਲਾਉਣੀਆਂ ਘਰ ਬੰਦ ਕਰੋਗੇ ਕਦੋਂ ਪੂਜਾ ਕਰਨੀ ਬੰਦ ਕਰੋਗੇ ਇਹਨਾਂ ਸਾਧਾਂ ਦੀ ਆਪਣੀ ਅਰਦਾਸ ਆਪ ਗੁਰੂ ਦੇ ਅੱਗੇ ਕਰੋ ਉਹ ਸੁਣਦਾ ਏ ਭੋਲੇ ਤੋਂ ਭੋਲੇ ਦੀ ਵੀ ਸੁਣਦਾ ਏ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਕੈਦ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਉਹ ਤੇ ਭੋਲਿਆਂ ਦਾ ਯਾਰ ਆ ਉਹ ਤੇ ਬਹੁਤੀਆਂ ਗੱਲਾਂ ਕਰਨ ਵਾਲਿਆਂ ਨੂੰ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਗੱਲਾਂ ਵਾਲਿਆਂ ਨੂੰ ਤੇ ਮਿਲਦਾ ਹੀ ਨਹੀਂ ਇਸ ਕਰਕੇ ਮੇਰੇ ਸਾਹਿਬ ਦਾ ਇਹ ਬਚਨ ਚੇਤੇ ਰੱਖੋ ਬਾਬਾ ਫਰੀਦ ਜੀ ਕਹਿੰਦੇ ਨੇ ਜਿਤਨਾ ਵੱਡੀ ਰਾਤ ਦੇ ਵਿੱਚ ਪਾਸੇ ਤੁਖ ਜਾਂਦੇ ਨੇ ਇਤਨਾ ਬਗਾਨਿਆਂ ਦੇ ਬੂਹਿਆਂ ਉੱਤੇ ਬੈਠਿਆਂ ਅੱਕ ਜਾਈਦਾ ਮਿਲਦਾ ਕੱਖ ਨਹੀਂ ਜੇ ਕੁਝ ਪਾਉਣਾ ਤੇ ਆਪ ਆਓ ਗੁਰੂ ਦੀ ਸ਼ਰਨ ਵਿੱਚ ਜੇ ਕੁਝ ਪਾਉਣਾ ਤੇ ਆਪ ਗੁਰੂ ਦੀ ਸ਼ਰਨ ਵਿੱਚ ਆਣ ਕੇ ਮੇਰੇ ਸਤਿਗੁਰੂ ਨੂੰ ਡਾਇਰੈਕਟ ਆਖੋ ਪਿਤਾ ਹੋ ਜਾਨੋ ਨਾਹੀ ਤੇਰੀ ਕਮਨ ਗਾਤਾ ਕਿਤੇ ਇੱਥੇ ਆਣ ਕੇ ਆਖੋ ਰਮਈਆ ਹਉ ਬਾਰਕ ਤੇਰਾ ਆਖੋ ਹਰਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ ਕਿਤੇ ਇੱਕ ਵਾਰ ਡਿੜਕਲੀਆਂ ਲੈ ਲੈ ਕੇ ਆਖੋ ਜੈਸਾ ਬਾਲਕ ਭਾਏ ਸਭਾਈ ਲੱਖ ਅਪਰਾਧ ਕਮਾਵੇ ਕਰੇ ਉਪਦੇਸ਼ ਚਿੜਕੇ ਬਹੁ ਪਾਤੀ ਬਹੁੜ ਪਿਤਾ ਗਲ ਪਿਛਲੇ ਅਵਗੁਣ ਬਖਸ਼ ਲੈ ਪ੍ਰਭ ਆਗੇ ਸੋਤੇ ਅਪਰਾਧ ਕਰਤ ਹੈ ਜੇ ਤੇ ਜਨਨੀ ਚੀਤ ਨ ਰੱਖ ਸਤੇ ਤੇ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮੇ ਸੁਕੰਤ ਨਾਰ ਹਮ ਸੋਈ ਬੜਾ ਸੁੰਦਰ ਬਚਨ ਹੈ ਇੱਕ ਵਾਰ ਆਖੋ ਸਤਨਾਮ ਸ੍ਰੀ ਇਹ ਬਚਨ ਬੜਾ ਪਿਆਰਾ ਲੱਗਦਾ ਹੈ ਇਹ ਬਚਨ ਬੜਾ ਖਾ ਜਾਂਦਾ ਹੈ ਜੀਵਨ ਨੂੰ ਇਹ ਬਚਨ ਵਿੱਚ ਮੇਰੇ ਸਾਹਿਬ ਕਹਿੰਦੇ ਨੇ ਤੂੰ ਮੇਰਾ ਪਤੀ ਤੇ ਮੈਂ ਤੇਰੀ ਪਤਨੀ ਤੁਮੇ ਸੁਕੰਤ ਹਮ ਤੁਮ ਬੀਚ ਭਇਓ ਨਹੀਂ ਕੋਈ ਬੋਲੋ ਹਮ ਤੁਮ ਬੀਚ ਫੇਰ ਕਿੱਥੋਂ ਆ ਕਿਤਰਾ ਕੱਢੋਗੇ ਬਾਬੇ ਕਿਤਰਾ ਕੱਢੋਗੇ ਪੰਡਿਤ ਨੂੰ ਵਿੱਚੋਂ ਕਿਤਰਾ ਕੱਢੋਗੇ ਸੈਯਦ ਬੁਖਾਰੀ ਨੂੰ ਵਿੱਚੋਂ ਕਿਤਰਾ ਕੱਢੋਗੇ ਪੁੱਛਾਂ ਵਾਲਿਆਂ ਨੂੰ ਵਿੱਚੋਂ ਕਿਤਰਾ ਕੱਢੋਗੇ ਧਾਗਿਆਂ ਵਾਲਿਆਂ ਨੂੰ ਵਿੱਚੋਂ ਉੱਥੇ ਤੇ ਬਾਪੂ ਜੀ ਬਾਬਾ ਕਬੀਰ ਜੀ ਕਹਿੰਦੇ ਹੇ ਮੇਰੇ ਨਿਰੰਕਾਰ ਤੇਰੇ ਤੇ ਮੇਰੇ ਵਿੱਚ ਤੀਸਰਾ ਕੋਈ ਨਹੀਂ ਹਮ ਤੁਮ ਬੀਚ ਭਇਓ ਨਹੀਂ ਕੋਈ ਤੁਮੇ ਸੋ ਕੰਤ ਨਾਰ ਹਮ ਸੋਈ ਹੇ ਮੇਰੇ ਸਾਹਿਬਾ ਤੂੰ ਮੇਰਾ ਪਤੀ ਤੇ ਮੈਂ ਤੇਰੀ ਪਤਨੀ ਤੇ ਹੁਣ ਤੀਸਰਾ ਤੇ ਹੈ ਕੋਈ ਨਹੀਂ ਇਸ ਕਰਕੇ ਕਿਸੇ ਦੀ ਆਸ ਉੱਤੇ ਨਾ ਜੀਓ ਆਪ ਆਪਣੇ ਪਤੀ ਪਰਮੇਸ਼ਵਰ ਅੱਗੇ ਬੇਨਤੀ ਕਰੋ ਉਹ ਸਦਾ ਸੁਣਦਾ ਵਾ ਉਹ ਗੱਲ ਨਾਲ ਲਾਉਂਦਾ ਏ ਉਹ ਪਿਆਰ ਕਰਦਾ ਵਾ ਉਹ ਭੁੱਲਿਆ ਆਪ ਸਮਝਾਏ ਸੀ ਜੇ ਇਹ ਵੀ ਮਨ ਵਿੱਚ ਆ ਜਾਏ ਕਿ ਮੈਂ ਭੁੱਲਿਆ ਬੜਾ ਵਾ ਤੇ ਆ ਬਚਨ ਆਸਾ ਦਿੰਦਾ ਏ ਆਸਰਾ ਦਿੰਦਾ ਵਾ ਕਿ ਭੁੱਲਿਆ ਆਪ ਸਮਝਾਏ ਸੀ ਬੋਲੋ ਭੁੱਲਿਆ ਫੇਰ ਇੱਕ ਵਾਰ ਵਿਸ਼ਵਾਸ ਵਿੱਚ ਆਖੋ ਭੁੱਲਿਆ ਜੇ ਅਸੀਂ ਭੁੱਲ ਵੀ ਜਾਈਏ ਤੇ ਸਮਝਾ ਲੈਂਦਾ ਏ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ ਨਾ ਕਿਸੇ ਦੇ ਆਸਰੇ ਉੱਤੇ ਜੀਵਨ ਬਤੀਤ ਕਰੋ ਬਾਬਾ ਜੀ ਕਹਿੰਦੇ ਜਿਸ ਤਰ੍ਹਾਂ ਰਾਤ ਵੱਡੀਆਂ ਦੇ ਵਿੱਚ ਪਾਸੇ ਧੁਖ ਜਾਂਦੇ ਨੇ ਤੇ ਥੱਕ ਜੀ ਦਾ ਸੁੱਤਿਆਂ ਇਸ ਤਰ੍ਹਾਂ ਕਿਸੇ ਦੇ ਬੂਹੇ ਅੱਗੇ ਬੈਠਿਆ ਜੀਵਨ ਆਕੇਵੇਂ ਨਾਲ ਭਰ ਜਾਂਦਾ ਏ ਪ੍ਰਾਪਤੀ ਕੋਈ ਨਹੀਂ ਹੁੰਦੀ ਹਾਂਜੀ
0: ਫਜ਼ੀਤਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ
1: ਇੱਕ ਵਾਰ ਆਪਣੇ ਪਰਿਵਾਰ ਦੇ ਭੱਲੇ ਲਈ ਤੇ ਪੰਥ ਦੇ ਭੱਲੇ ਲਈ ਇਸ ਗੁਰੂ ਘਰ ਦੀ ਚੜ੍ਹਦੀ ਕਲਾ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਿਆਰ ਕਰਨ ਵਾਲੀਆਂ ਰੂਹਾਂ ਰੋਮ ਰੋਮ ਚੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਫਰੀਦ ਜੀ ਪਹਿਲੇ ਸ਼ਬਦ ਵਿੱਚ ਵੀ ਜੀਵਨ ਦੀ ਜਾਂਚ ਦੱਸਦੇ ਕਹਿੰਦੇ ਨੇ ਵੇਖੋ ਕਿਸੇ ਦੇ ਬੂਹੇ ਅੱਗੇ ਵਿਕੇ ਜੀਵਨ ਬਤੀਤ ਨਾ ਕਰਿਓ ਬਾਬਾ ਜੀ ਅੱਗੇ ਜਾ ਕੇ ਤੇ ਇਸ ਤਰ੍ਹਾਂ ਦਾ ਵੀ ਇੱਕ ਬਚਨ ਕਹਿੰਦੇ ਨੇ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖਸੀ ਜੀਓ ਸਰੀਰੋਂ ਲੈ ਗੁਰੂ ਅਰਜਨ ਦੇਵ ਸਾਹਿਬ ਨੂੰ ਪੁੱਛੋ ਜੇ ਤੂੰ ਤੁੱਠਾ ਕਿਰਪਾ ਨਦਾਨ ਅੱਗੇ ਪੜੋ ਨਾ ਦੂਜਾ ਬਸ ਦੂਜਾ ਭਾਉ ਹੀ ਪਵਾੜਾ ਏ ਜਿਹਦੇ ਅੰਦਰ ਦੂਜਾ ਭਾਉ ਆ ਗਿਆ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ ਅੱਗੇ ਜਾ ਕੇ ਕਹਿੰਦੇ ਜੇ ਇੱਕ ਹੋਏ ਤਾਂ ਉਗਵੇ, ਜੇ ਇੱਕ ਦੇ ਨਾਲ ਕੋਈ ਜੀਵ ਆਤਮਾ ਜੁੜੀ ਆ ਉਹਦੀ ਕੀਤੀ ਬੰਦਗੀ ਫਲਦੀ, ਉਹਦੀ ਕੀਤੀ ਸੇਵਾ ਫਲਦੀ, ਤੇ ਜੇ ਦੂਸਰੇ ਦੇ ਥਾਂ ਕਿਤੇ ਜੁੜ ਕੇ ਕਰ ਰਹੀ ਆ ਤੇ ਕਹਿੰਦੇ ਅੱਬ ਕਿਉਂ ਉਗਵੇ। ਮੈਂ ਤੇ ਬਚਨ ਕਰ ਰਿਹਾ ਸਾਂ ਗੁਰਸਿੱਖਾਂ ਨੂੰ, ਕਹਿੰਦੇ ਜੀ ਛੋਲਿਆਂ ਦੀ ਦਾਲ ਬਣਾਈ ਤੇ ਮੈਨੂੰ ਪਤਾ ਸਾਨੂੰ ਪਤਾ ਲੱਗਾ ਸੀ ਕਿ ਤੁਸੀਂ ਵਾਈ ਚੀਜ਼ ਖਾਂਦੇ ਨੀ, ਤੇ ਮੈਂ ਕਿਹਾ ਮੇਰੇ ਗੁਰਮੁਖੋ ਭਰਾਓ ਛੋਲਿਆਂ ਦੀ ਵਾਲ ਬੜੀ, ਦੋਲਿਆਂ ਦੀ ਦਾਲ ਬੜੀ ਵਾਈ ਹੁੰਦੀ ਜੇ। ਆਖਣ ਲੱਗੇ ਜੀ ਨਹੀਂ ਜੀ ਛੋਲੇ ਤੇ ਗਰਮ ਹੁੰਦੇ ਨੇ, ਤੇ ਦਾਸ ਨੇ ਬੇਨਤੀ ਕੀਤੀ ਹਾਂ ਜਦੋਂ ਛੋਲਿਆਂ ਦਾ ਦਾਣਾ ਸਾਬਤ ਹੁੰਦਾ ਹੈ ਛੋਲਿਆਂ ਦੀ ਸਬਜ਼ੀ ਗਰਮ ਤੇ ਛੋਲਿਆਂ ਦੀ ਦਾਲ ਜਿਹੜੀ ਅੱਤ ਵਾਈ ਕਿਉਂ, ਧਿਆਨ ਦਿਓ ਕਿਉਂ, ਦੋ ਹੋ ਗਈ, ਕੀ ਹੋ ਗਈ, ਦੁਫਾੜ ਹੋ ਗਈ ਨਾ, ਦੁਫਾੜ ਹੋ ਗਈ। ਛੋਲਿਆਂ ਦਾ ਇੱਕ ਦਾਣਾ ਪੈਲੀ ਚ ਸੁੱਟੋ ਉੱਗਦਾ ਹੈ, ਮਗਰ ਬੋਰੀ ਭਰ ਕੇ ਇੱਕ ਪੈਲੀ ਵਿੱਚ ਦਾਲ ਦੀ ਬੀਜ ਦਿਓ, ਦਾਲ ਤੇ ਉੱਗਣੀ ਨੀ ਕਿਉਂਕਿ ਦੋ ਹੋ ਗਈ, ਕੀ ਹੋ ਗਈ, ਦੋ ਹੋ ਗਈ ਨਾ, ਦੋ ਫਾੜ ਚੀਜ਼ ਤੇ ਕੋਈ ਵੀ ਨੀ ਉੱਗਦੀ। ਇਸੇ ਤਰ੍ਹਾਂ ਜਿਹੜਾ ਇੱਕ ਪਰਮੇਸ਼ਵਰ ਨੂੰ ਭੁੱਲ ਕੇ ਕਿਸੇ ਹੋਰ ਦੇਵੀ ਦੇਵਤੇ ਪੀਰ ਪਕੰਬਰ ਦੀ ਆਸ ਰੱਖਦਾ ਵਾ ਉਹਦੀ ਬੰਦਗੀ ਕਦੀ ਉੱਗਦੀ ਨਹੀਂ, ਉਹਦਾ ਫਲ ਕਦੀ ਲੱਗਦਾ ਹੀ ਨਹੀਂ। ਤੇ ਇੱਥੇ ਆਪ ਜੀ ਸਰਵਣ ਕਰ ਲਿਓ। ਬਾਬਾ ਜੀ ਅਗਲੇ ਬਚਨ ਦੇ ਵਿੱਚ ਕਹਿੰਦੇ ਨੇ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਇਹ ਵੀ ਜੀਵਨ ਦੀ ਜਾਚ ਆ। ਬਾਬਾ ਜੀ ਕਹਿੰਦੇ ਜੇ ਮੇਰੇ ਪੱਲੇ ਚਾਰ ਦਮੜੀਆਂ ਕਿਤੇ ਹੋਣ, ਮੇਰੇ ਕੋਲ ਕੋਈ ਵਸਤੂ ਹੋਵੇ ਤੇ ਮੇਰੇ ਘਰ ਕੋਈ ਮਿੱਤਰ ਆ ਜਾਵੇ ਤੇ ਉਹ ਆਖੇ ਸੱਜਣਾ ਮੇਰੀ ਇੱਜ਼ਤ ਤਾਂ ਬਚਦੀ ਆ ਜੇ ਤੂੰ ਅੱਜ 100 ਰੁਪਈਆ ਮੇਰੀ ਮਦਦ ਕਰੇ। ਤੇ ਧਿਆਨ ਦਿਓ ਜੀਵਨ ਦੀ ਜਾਚ ਜੇ, ਅੱਜ ਸੱਜਣਾ ਕੋਲ ਸੱਜਣ ਪਾਸਾ ਵੱਟ ਜਾਂਦੇ। ਵੈਸੇ ਹੁਣ ਹਾਲਾਤ ਵੀ ਇਸ ਤਰ੍ਹਾਂ ਦੇ ਬਣ ਗਏ ਕਿ ਜਿਹੜਾ ਲੈ ਜਾਂਦਾ ਉਹ ਦਿੰਦਾ ਹੀ ਨਹੀਂ, ਮੁੱਕਰ ਜਾਂਦਾ। ਮਗਰ ਐਸਾ ਨਹੀਂ, ਤੁਸੀਂ ਉਸ ਵਿਸ਼ੇ ਤੇ ਆਓ ਜਿਸ ਵਿਸ਼ੇ ਤੇ ਬਾਬਾ ਜੀ ਬੋਲ ਰਹੇ। ਕਹਿੰਦੇ ਜਦੋਂ ਮੇਰੀ ਜੇਬ ਚ 5 ਰੁਪਈਏ ਹੋਣ ਤੇ ਮੈਨੂੰ ਪਤਾ ਵਾ ਇਸ 5 ਵਿੱਚੋਂ ਮੈਂ 2 ਇਹਨੂੰ ਦੇਣਾ ਤੇ ਇਹਦੇ ਭੁੱਖੇ ਬੱਚੇ ਅੱਜ ਰੋਟੀ ਖਾ ਸਕਦੇ ਨੇ। ਮਗਰ ਜੇ ਮੈਂ ਉਹਨਾਂ 2 ਰੁਪਈਆਂ ਨੂੰ ਲਕਾ ਲਾਂ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਆਏ ਮਿੱਤਰਾਂ ਦੇ ਕੋਲੋਂ ਮੈਂ ਆਪਣੇ ਕੋਲ ਚੀਜ਼ ਲਕਾ ਕੇ ਰੱਖ ਲਵਾਂ ਤੇ ਉਦੋਂ ਤੇ ਮੈਂ ਲਕਾ ਲੈਣਾ ਹੱਠ ਵਿੱਚ ਆਇਆ, ਮਗਰ ਮਗਰੋਂ ਮੇਰੇ ਸਰੀਰ ਦੀ ਕੀ ਹਾਲਤ ਹੁੰਦੀ। ਸਰਵਣ ਕਰੋ ਜੀ।
0: ਹੇੜਾ ਜਲੈ ਮੰਜੀਠ ਜਿਉ ਉੱਪਰ ਅੰਗਾਰਾ,
1: ਹੇੜੇ ਦਾ ਮਤਲਬ ਸਰੀਰ। ਕਹਿੰਦੇ ਫਿਰ ਮੇਰਾ ਸਰੀਰ ਇਤਨਾ ਜਲਦਾ ਵਾ ਜਿਤਨਾ ਅੰਗਾਰਾਂ ਦੇ ਉੱਤੇ ਪਈ ਕੋਈ ਚੀਜ਼ ਜਲਦੀ, ਪਛਤਾਵੇ ਦੀ ਅੱਗ ਮੈਨੂੰ ਸਾੜਦੀ ਆ। ਹੈ ਮੇਰੀ ਇਹ ਜਿੰਦੜੀਏ, 3 ਰੁਪਈਏ ਤੂੰ ਰੱਖ ਲੈਣੀ ਹੋ, 2 ਰੁਪਈਏ ਕਿਸੇ ਨੂੰ ਦੇ ਦੇਣੀ ਹੋ, ਉਹਦੇ ਬੱਚੇ ਵੀ ਰੋਟੀ ਖਾ ਲੈਂਦੇ, ਮਗਰੋਂ ਪਛਤਾਵਾ। ਮਗਰ ਇਹ ਪਛਤਾਵਾ ਵੀ ਗੁਰਮੁਖਾਂ ਨੂੰ ਲੱਗਦਾ ਹੈ, ਇਹ ਪਛਤਾਵਾ ਵੀ ਕਰਮਾਂ ਵਾਲੀਆਂ ਰੂਹਾਂ ਨੂੰ ਲੱਗਦਾ ਹੈ, ਹਰ ਇੱਕ ਨੂੰ ਨਹੀਂ ਲੱਗਦਾ। ਹਰ ਇੱਕ ਬੰਦਾ ਤੇ ਸੰਚਿਤ ਸੰਚਿਤ ਥੈਲੀ ਕਿੰਨੀ, ਪੈਸਾ ਇਕੱਠਾ ਕਰ ਕਰਕੇ ਥੈਲੀਆਂ ਜੋੜੀ ਜਾਂਦਾ ਹੈ। ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ, ਸੂਮੇ ਧਨ ਰਾਖਣ ਕੋ ਦੀਆ ਮੁਗਧ ਕਹੇ ਧਨ। ਮੇਰਾ ਸੂਮ ਨੂੰ ਦਿੱਤਾ ਸੀ ਪੈਸਾ, ਮਗਰ ਉਹ ਸੂਮ ਦੀ ਨਿਸ਼ਾਨੀ ਇਹ ਆ ਕਿ ਇੱਕ ਇੱਕ ਪੈਸਾ ਕਰਕੇ ਜੋੜ ਕੇ ਕਹਿੰਦਾ ਮੇਰਾ ਮੇਰਾ ਮੇਰਾ ਕਰਦਾ ਮਰ ਜਾਂਦਾ ਵਾ, ਤੇ ਉਹ ਫਿਰ ਮਿੱਟੀ ਚ ਦੱਬਿਆ ਕਿਤੇ ਰਹਿ ਜਾਂਦਾ, ਬੈਂਕਾਂ ਚ ਪਿਆ ਰਹਿ ਜਾਂਦਾ ਵਾ। ਕਈ ਤੇ ਇਹੋ ਜਿਹੇ ਧੀਆਂ ਪੁੱਤਾਂ ਨੂੰ ਵੀ ਦੱਸਦੇ ਕਿ ਮੇਰਾ 10,00,000 ਰੁਪਈਆ ਬੈਂਕ ਵਿੱਚ ਪਿਆ ਵਾ, ਕਾਪੀ ਵੀ ਪਤਾ ਨੀ ਕਿੱਥੇ ਰੱਖੀ ਹੁੰਦੀ ਆ, ਉਹ ਬੈਂਕਾਂ ਜੋਗਾ ਰਹਿ ਜਾਂਦਾ। ਇੱਥੇ ਬਾਬਾ ਜੀ ਬਚਨ ਕਰਦੇ ਸਰਵਣ ਕਰਿਓ, ਕਹਿੰਦੇ ਜੇ ਮੈਂ ਹੁੰਦਾ ਵਾਰਿਆ, ਜੇ ਮੇਰੇ ਕੋਲ ਹੋਵੇ ਕੋਈ ਚੀਜ਼ ਤੇ ਮੈਂ ਉਹਨੂੰ ਲਕਾ ਲਾਂ, ਆਪਣੇ ਮਿੱਤਰਾਂ ਅਭਿਆਗਤਾਂ ਕੋਈ ਗੁਰਸਿੱਖ ਮਾਈ ਭਾਈ ਆ ਜਾਵੇ, ਕੋਈ ਗੁਰਦੁਆਰੇ ਦੀ ਗੁਰਾਈ ਲੈਣ ਲਾ ਜਾਵੇ, ਆਖੋ ਸਤਨਾਮ ਸ੍ਰੀ, ਕੋਈ ਗੁਰਦੁਆਰੇ ਲਈ ਆ ਜਾਂਦਾ ਗੁਰਮੁਖਾ ਪਿਆਰਿਆ ਗੁਰਦੁਆਰੇ ਆ ਚੀਜ਼ ਬਣਨੀ, ਤੇ ਮੇਰੇ ਕੋਲ ਪੈਸੇ ਹੈਗੇ। ਮਗਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਜਨਮ ਸਾਖੀ ਵਿੱਚ ਵਚਨ ਕੀਤਾ ਵਾ, ਦਮੜਾ ਤਿਸੀਕਾ, ਬੋਲੋ ਦਮੜਾ ਜੋ ਖਰਚੇ ਅਰ ਖਾਏ, ਦੇਵੇ ਦਲਾਏ ਰਜ਼ਾਵੇ ਖੁਦਾਏ, ਹੋਤਾ ਨਾ ਰਾਖੇ ਅਕੇਲਾ ਨਾ ਖਾਏ, ਤਹਿਕੀਕ ਦੇ ਨਦਾਨੀ ਵਹੀ ਪਿਸਤ ਜਾਏ। ਪੈਸਾ ਉਹਦਾ ਹੀ ਆ, ਜੇ ਤੁਸੀਂ 10 ਰੁਪਈਏ ਕਮਾਏ ਨੇ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਉਹਦਾ ਦਸਵੰਧ ਕੱਢੋ। ਤੁਹਾਡੇ ਵਿੱਚੋਂ ਕਿੰਨੇ ਕੁ ਮੇਰੇ ਭੈਣ ਭਰਾ ਬੈਠੇ ਆਪਣੇ ਅੰਦਰ, ਮੇਰੀਆਂ ਬੱਚੀਆਂ ਤੇ ਮੇਰੇ ਵੀਰ ਗੁਰਸਿੱਖ ਆਪਣੇ ਅੰਦਰ ਝਾਤੀ ਮਾਰਿਓ ਜਰਾ, ਜਿੰਨੇ ਤੁਸੀਂ ਬੈਠੇ ਹੋ ਆਪਾਂ ਆਪਣੀ ਕਮਾਈ ਦਾ ਦਸਵੰਧ ਕੱਢਦੇ। ਕਦੀ ਦਸਵੰਧ ਕੱਢਿਆ ਘਾਟਾ ਨਹੀਂ ਜੇ ਪੈਂਦਾ, ਗੁਰੂ ਦੇ ਨਿਮਿਤ ਦਿੱਤੇ ਦੇਣ ਵਾਲੇ ਨੂੰ ਕਦੀ ਘਾਟਾ ਪਿਆ ਹੀ ਨਹੀਂ। ਜੇ ਤੁਸੀਂ 10 ਰੁਪਈਏ ਕਮਾਉਂਦੇ ਹੋ ਤੇ 1 ਰੁਪਈਆ ਆਪਣੇ ਗੁਰੂ ਦੇ ਨਿਮਿਤ ਜ਼ਰੂਰ ਰੱਖੋ, ਜੇ 100 ਰੁਪਈਆ ਕਮਾਉਂਦੇ ਹੋ ਤੇ 10 ਰੁਪਈਏ ਗੁਰੂ ਲਈ ਜ਼ਰੂਰ ਕੱਢੋ, ਜੇ 1,000 ਰੁਪਈਆ ਗੁਰੂ ਨੇ ਇਨਕਮ ਦਿੱਤੀ ਆ ਤੇ ਫਿਰ 100 ਰੁਪਈਆ 1,000 ਦੇ ਵਿੱਚੋਂ 100 ਰੁਪਈਆ ਜ਼ਰੂਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਲਈ ਕੱਢੋ। ਫਿਰ ਪਤਾ ਲੱਗੇ ਕਿ ਗੁਰੂ ਦੇ ਦਿੱਤੇ ਦਸਵੰਧ ਦੇ ਨਾਲ ਘਰ ਵਿੱਚ ਸ਼ਾਂਤੀ ਕਿੰਨੀ ਆਉਂਦੀ, ਘਰ ਵਿੱਚ ਸੁੱਖ ਕਿੰਨੇ ਆਉਂਦੇ। ਤੇ ਮੇਰਾ ਵਿਸ਼ਾ ਲੰਮਾ ਨਾ ਹੋਵੇ। ਮੇਰੇ ਸਾਹਿਬ ਜੀ ਕਹਿੰਦੇ ਜਦੋਂ ਮੇਰੇ ਕੋਲ ਹੁੰਦੀ ਆ ਤੇ ਆਪਾਂ ਕਈ ਵਾਰ ਲਕਾ ਲੈਂਦੇ ਜੀ, ਘਰ ਹੀ ਕੁਝ ਨਹੀਂ ਦਈਏ ਕੀ। ਮਰ ਮੇਰੇ ਸਾਹਿਬ ਜੀ ਕਹਿੰਦੇ ਨੇ, ਬਾਬਾ ਫਰੀਦ ਜੀ ਕਹਿੰਦੇ, ਮੈਨੂੰ ਬੜਾ ਦੁੱਖ ਹੁੰਦਾ, ਇਸ ਤਰ੍ਹਾਂ ਮੇਰਾ ਸਰੀਰ ਫਿਰ ਤਪਦਾ ਵਾ ਜਿਸ ਤਰ੍ਹਾਂ ਕੋਈ ਅੰਗਾਰਾਂ ਉੱਤੇ ਪਈ ਚੀਜ਼ ਤਪਦੀ ਆ ਜਦੋਂ ਮੇਰੇ ਕੋਲੋਂ ਕੋਈ ਸਾਧੂ ਘਰੋਂ ਭੁੱਖਾ ਚਲਿਆ ਜਾਂਦਾ ਹੈ। ਕੋਈ ਆਇਆ ਰੋਟੀ ਖਾਣ ਤੇ ਉਹ ਮੇਰੇ ਘਰੋਂ ਮੁੜ ਗਿਆ। ਮੈਂ ਤੇ ਬਚਨ ਕਰਦਾ ਹੁੰਦਾ ਮਹਾਂਪੁਰਸ਼ਾਂ ਦਾ, ਗੁਰਮੁਖ ਪਿਆਰਿਆਂ ਦਾ। ਸੰਤ ਬਾਬਾ ਕਰਤਾਰ ਸਿੰਘ ਸਾਹਿਬ ਸੁਲਤਾਨਪੁਰ ਲੋਧੀ ਵਾਲੇ ਮਹਾਂਪੁਰਸ਼ ਹੋਏ ਨੇ, ਜਿਨ੍ਹਾਂ ਸੇਵਾ ਕਰਾਈ ਪਟਨਾ ਸਾਹਿਬ ਦੀ। ਉਹਨਾਂ ਦਾ ਬਚਨ ਮੈਨੂੰ ਇੱਕ ਗੁਰਸਿੱਖ ਨੇ ਦੱਸਿਆ, ਕਹਿੰਦੇ ਜਦੋਂ ਸੰਗਤ ਵਿੱਚ ਬਹਿੰਦੇ ਸੀ ਨਾ, ਆਖੋ ਸਤਨਾਮ ਸ੍ਰੀ, ਤੇ ਇੱਕ ਗੱਲ ਦਿਲ ਕਰਾਉਂਦੇ ਸੀ, ਗੁਰਸਿੱਖੋ ਤੁਹਾਡੇ ਘਰ ਕੋਈ ਦੁਸ਼ਮਣ ਵੀ ਆਵੇ ਨਾ, ਦੁਸ਼ਮਣ ਵੀ ਧਿਆਨ ਦਿਓ, ਕਿਤੇ ਦੁਸ਼ਮਣ ਵੀ ਭੁੱਲ ਕੇ ਆ ਜਾਏ ਤੇ ਉਹਨੂੰ ਵੀ ਆਖਿਓ ਆ ਬੈਠ ਚਾਹ ਪੀ ਲਾ ਜਾਂ ਰੋਟੀ ਖਾ ਲਾ। ਜੇ ਉਹ ਆਖੇ ਮੈਂ ਰੋਟੀ ਪਾਣੀ ਨਹੀਂ ਖਾਣਾ, ਰੋਟੀ ਚਾਹ ਨਹੀਂ ਪੀਣੀ, ਤੇ ਫਿਰ ਬਦੋ ਬਦੀ ਭਾਵੇਂ ਉਹਦੇ ਪੈਰੀ ਪੈ ਕੇ ਹੀ ਇੱਕ ਪਾਣੀ ਦਾ ਗਲਾਸ ਉਹਨੂੰ ਜ਼ਰੂਰ ਪਿਆਇਓ। ਜਿੱਦਣ ਤੁਹਾਡੇ ਘਰੋਂ ਦੁਸ਼ਮਣ ਪਾਣੀ ਪੀ ਗਿਆ, ਉਹ ਦੁਸ਼ਮਣ ਦੁਸ਼ਮਣ ਨਹੀਂ ਰਹੂ। ਜੇ ਮਿਟਾਉਣਾ ਚਾਹੁੰਦੇ ਹੋ ਤੇ ਜੇ ਘਰ ਆਏ ਨੂੰ ਤੁਸੀਂ ਪਾਣੀ ਨਹੀਂ ਪੁੱਛਦੇ, ਤੇ ਗੁਰਮੁਖ ਪਿਆਰਿਓ ਇਹ ਗੁਰੂ ਦਾ ਸਿਧਾਂਤ ਨਹੀਂ, ਇਹ ਗੁਰੂ ਦੇ ਸਿੱਖ ਦਾ ਤੇ ਘਰ ਆ। ਗੁਰੂ ਦੇ ਸਿੱਖ ਦਾ ਘਰ ਬਾਬਾ ਬੁੱਲਾ ਸ਼ਾਹ ਕੀ ਕਹਿੰਦਾ ਹੈ, ਉਹ ਕਹਿੰਦਾ ਮੈਂ ਤੇ ਸੁਣਿਆ ਸੀ ਕਿ ਕੇਵਲ ਹਰਿਮੰਦਰ ਸਾਹਿਬ ਹੀ ਗੁਰੂ ਰਾਮਦਾਸ ਦਾ ਘਰ ਆ, ਮੈਂ ਤੇ ਸਾਰਾ ਪੰਜਾਬ ਫਿਰ ਕੇ ਵੇਖਿਆ ਵਾ, ਇੱਕ ਇੱਕ ਸਿੱਖ ਦਾ ਘਰ ਗੁਰੂ ਰਾਮਦਾਸ ਦਾ ਘਰ ਆ। ਕਿਉਂਕਿ ਹਰ ਸਿੱਖ ਜਿਹਦੇ ਮੈਂ ਘਰ ਗਿਆ ਉਹਨੇ ਹੱਥ ਜੋੜ ਕੇ ਆਖਿਆ ਬੈਠ ਲੰਗਰ ਛਕ। ਪੰਜਾਬ ਚ ਹੁਣ ਵੀ ਜਾਓ ਤੁਸੀਂ, ਇੱਥੇ ਵੀ ਵੇਖਿਆ ਕਈ ਗੁਰਸਿੱਖ ਪਿਆਰੇ ਨੇ, ਕਈਆਂ ਦੇ ਘਰਾਂ ਚ, ਪੰਜਾਬ ਜਾਓ ਕਿਤੇ ਜਾਓ ਗੁਰੂ ਕੇ ਸਿੱਖਾਂ ਦੇ ਘਰ ਦੇ ਵਿੱਚ ਆਖਣਗੇ ਲੱਸੀ ਪੀ ਲੋ, ਨਾ ਵੀ ਜਾਣਦੇ ਹੋਣਗੇ ਤੇ ਅੰਦਰੋਂ ਦੁੱਧ ਦਾ ਗੜਵਾ ਗਰਮ ਲਿਆ ਕੇ ਕਹਿਣਗੇ ਦੁੱਧ ਪੀ ਕੇ ਜਾਇਓ। ਬੁੱਲੇ ਸ਼ਾਹ ਵਰਗਾ ਇੱਕ ਸੂਫੀ ਫਕੀਰ ਕਹਿੰਦਾ ਏ, ਸੈਯਦ ਫਕੀਰ ਕਹਿੰਦਾ ਏ ਕਿ ਨਹੀਂ ਮੈਂ ਤੇ ਸਮਝਦਾ ਸਾਂ ਕੇਵਲ ਗੁਰੂ ਰਾਮਦਾਸ ਦਾ ਘਰ ਅੰਮ੍ਰਿਤਸਰ ਸਾਹਿਬ ਹੀ ਹੈ, ਮੈਂ ਤੇ ਪੰਜਾਬ ਦੇ ਜਿਹੜੇ ਘਰ ਵਿੱਚ ਗਿਆ ਉਹ ਗੁਰੂ ਰਾਮਦਾਸ ਦਾ ਘਰ ਹੀ ਲੱਗਿਆ। ਤੇ ਇੱਥੇ ਬਾਬਾ ਜੀ ਕਹਿੰਦੇ ਨੇ ਮੈਂ ਅੱਗ ਵਾਂਗ ਜਲਦਾ ਵਾਂ, ਅੰਗਾਰਾਂ ਵਾਂਗ ਜਲਦਾ ਵਾਂ, ਮੈਂ ਭੱਠੀ ਦੇ ਉੱਤੇ ਜਿਸ ਤਰ੍ਹਾਂ ਜਾਲਦਾ ਕਿਸੇ ਚੀਜ਼ ਨੂੰ, ਇੰਨਾ ਮੈਨੂੰ ਦੁੱਖ ਹੁੰਦਾ ਵਾ ਜਦੋਂ ਮੇਰੇ ਘਰ ਕੋਈ ਚੀਜ਼ ਹੋਵੇ ਤੇ ਮੈਂ ਉਹਨੂੰ ਨਾ ਕਰ ਦਵਾਂ, ਮੇਰੇ ਘਰੋਂ ਕੋਈ ਖਾਲੀ ਮੁੜ ਜਾਵੇ। ਹਾਂਜੀ,
0: ਫਰੀਦਾ ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ।
1: ਇਹ ਵੀ ਬੜਾ ਪਿਆਰਾ ਸੂਤਰ ਹੈ, ਸੁਚੇਤ ਹੋ ਕੇ ਬੈਠੋ, ਰੀੜ ਦੀ ਹੱਡੀ ਸਿੱਧੀ ਕਰਕੇ ਆਖੋ ਸਤਨਾਮ ਸ੍ਰੀ। ਲੋੜੇ ਦਾਖ, ਆ ਜਿਹੜੇ ਤੁਸੀਂ ਖੇਤਾਂ ਦੇ ਖੇਤ ਲਾਏ ਆ ਇਹਨਾਂ ਨੂੰ ਕੀ ਕਹਿੰਦੇ ਹੋ? ਦਾਖਾਂ ਨੇ ਵੈਸੇ, ਅੰਗੂਰ। ਇਹਨਾਂ ਨੂੰ ਦਾਖਾਂ ਕਹਿੰਦੇ, ਦਾਖਾਂ ਕਹਿੰਦੇ, ਦਾਖਾਂ ਕਹਿੰਦੇ। ਵੇਖੋ ਇੱਕ ਜੱਟ ਬੀਜਦਾ ਤੇ ਕਿੱਕਰਾਂ ਹੈ, ਆ ਤੁਸੀਂ ਹੁਣ ਅੰਗੂਰ ਬੀਜੇ, ਐਡੇ ਲੱਗ ਗਏ ਨੇ ਛੱਲੇ ਅੰਗੂਰਾਂ ਦੇ, ਕਿਉਂਕਿ ਤੁਸੀਂ ਬੀਜਿਆ ਕੀ ਸੀ? ਅੰਗੂਰ ਬੀਜੇ ਤੇ ਅੰਗੂਰ ਲੱਗ ਗਏ ਨਾ, ਤੇ ਜੇ ਇਹਦੀ ਜਗ੍ਹਾ ਤੇ ਤੁਸੀਂ ਬੀਜੀਆਂ ਹੁੰਦੀਆਂ ਕਿੱਕਰਾਂ, ਤੇ ਫਿਰ ਤੁਸੀਂ ਆਸ ਕਰਦੇ ਹੋ ਆਣ ਆਣ ਕੇ ਗੁਰਦੁਆਰੇ ਅਰਦਾਸ ਕਰਾਉਂਦੇ ਹੋ ਜੀ ਜਿਹੜੀਆਂ ਮੈਂ ਕਿੱਕਰਾਂ ਬੀਜੀਆਂ ਇਹਨਾਂ ਨੂੰ ਅੰਗੂਰ ਲੱਗ ਜਾਣ, ਕਿਤਨਾ ਹੋ ਸਕਦਾ ਸੀ? ਇਹ ਜੀਵਨ ਦੀ ਜਾਂਚ ਦਾ ਪਹਿਲੂ ਆ। ਬਾਬਾ ਜੀ ਕਹਿੰਦੇ ਲੋੜੇ ਦਾਖ ਬਜੋਰੀਆਂ, ਲੋੜਦਾ ਵਾ, ਉਹ ਵੀ ਬਜੌਰ ਇਲਾਕਾ ਵਾ, ਪਠਾਨ ਇਲਾਕੇ ਦੇ ਵਿੱਚ, ਕਾਬਲ ਕੰਧਾਰ ਵਾਲੇ ਇਲਾਕਾ, ਬਜੌਰ ਦਾ ਇਲਾਕਾ, ਜਿੱਥੋਂ ਦੇ ਕਹਿੰਦੇ ਅੰਗੂਰ ਬਹੁਤ ਮਿੱਠੇ ਹੁੰਦੇ। ਤੇ ਬਾਬਾ ਜੀ ਉਸ ਇਲਾਕੇ ਦੀ ਗੱਲ ਕਰਕੇ ਕਹਿੰਦੇ ਨੇ ਅੰਗੂਰ ਵੀ ਲੋਚਦਾ ਵਾ ਤੇ ਉਸ ਇਲਾਕੇ ਦੇ ਜਿੱਥੋਂ ਦੇ ਅੰਗੂਰ ਬੜੇ ਮਿੱਠੇ ਨੇ। ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਬੀਜਦਾ ਕੀ ਆ ਤੇ ਕਹਿੰਦਾ ਲੱਗਣ ਕੀ? ਅੰਗੂਰ ਕਦੀ ਹੋ ਸਕਦਾ ਹੈ? ਤੁਸੀਂ ਘਰ ਦੇ ਵਿੱਚ ਤੇ ਕਰੋ ਸਾਰਾ ਦਿਨ ਚੁਗਲੀਆਂ, ਘਰ ਦੇ ਵਿੱਚ ਤੇ ਵੇਖੋ ਸਾਰਾ ਸਾਰਾ ਦਿਨ ਟੀਵੀ, ਘਰ ਘਰ ਵਿੱਚ ਸ਼ਰਾਬਾਂ ਤੇ ਮੀਟ ਲਿਆ ਕੇ ਰੱਖੋ ਤੇ ਆਖੋ ਤੁਹਾਡੇ ਬੱਚੇ ਗੁਰਸਿੱਖ ਹੋ ਜਾਣ, ਕਿਤਨਾ ਹੋ ਜਾਣਗੇ ਦੱਸੋ? ਹੋ ਜਾਣਗੇ। ਸਾਰਾ ਦਿਨ ਟੀਵੀ ਵੇਖਣ ਵਾਲਾ ਬੱਚਾ ਜਪਜੀ ਸਾਹਿਬ ਪੜ ਲੂਗਾ? ਸਾਰਾ ਦਿਨ ਗੰਦੀਆਂ ਕੁਕਰਮ ਵਾਲੀਆਂ ਕਹਾਣੀਆਂ ਪੜ ਕੇ ਕੋਈ ਬੱਚਾ ਗੁਰਮੁਖ ਭਾਈ ਤਾਰੂਸੋ ਬਣ ਜੂਗਾ? ਉਹ ਗੁਰਮੁਖੋ ਬਣ ਜੂਗਾ? ਨਹੀਂ ਬਣ ਸਕਦਾ, ਕਿਉਂਕਿ ਉਹਨੇ ਬੀਜ ਹੀ ਆਪਣੇ ਘਰ ਵਿੱਚ ਉਹ ਪਾਇਆ ਵਾ ਜਿਹੜਾ ਬੱਚੇ ਦੇ ਦਿਮਾਗ ਵਿੱਚ ਘੁਲ ਰਿਹਾ ਵਾ, ਜਿਹੜਾ ਬੱਚੇ ਦੀਆਂ ਸੋਚਾਂ ਵਿੱਚ ਘੁਲ ਰਿਹਾ ਵਾ, ਜਿਹੜਾ ਬੱਚੇ ਦੇ ਵਿਚਾਰਾਂ ਚ ਘੁਲ ਰਿਹਾ। ਤੇ ਬਾਬਾ ਜੀ ਕਹਿੰਦੇ ਨੇ ਲੋੜੇ ਦਾਖ ਬਜੌਰੀਆਂ, ਇਹ ਬੰਦਾ ਕਿਤਨਾ ਦਾ ਵਾ ਇਹਦਾ ਫੈਸਲਾ ਵਿੱਚ ਬੀਜੇ ਵੇਖ ਮੰਗੇ ਆ ਮੰਗਦਾ ਅੰਮ੍ਰਿਤ। ਕਹਿੰਦਾ ਵਾ ਲਿਆਵਾਂ ਕਮਾਈ ਹੇਰਾ ਫੇਰੀ ਦੀ, ਧਿਆਨ ਦਿਓ, ਕਮਾਈ ਲਿਆਵਾਂ ਹੇਰਾ ਫੇਰੀ ਦੀ, ਸਾਰਾ ਦਿਨ ਬੇਈਮਾਨੀ ਕਰਾਂ, ਉਹਦਾ ਕਮਾ ਕੇ ਲਿਆ ਕੇ ਉਹਦਾ ਜੂਸ ਪਿਆਵਾਂ ਬੱਚਿਆਂ ਨੂੰ ਤੇ ਬੱਚੇ ਮੇਰੇ ਭਾਈ ਤਾਰੂ ਸਿੰਘ ਬਣਨੇ, ਕਿਤਨਾ ਹੋ ਸਕਦਾ ਹੈ? ਬੀਜੇ ਵੇਖ ਅੰਦਰ ਤੇ ਉਹਦੇ ਕੀ ਪਾ ਰਿਹਾ ਹੈ? ਬੇਈਮਾਨੀ, ਵਿਖਿਆ ਕੇ ਧਨ गज के बोलिया करो, बिखिया के धन सदा दुख होए, बिखिया के धन बिखिया बेईमानी। गुरु दे सिखो ए महल गुरसिखी दा ते खालसे दा, जिन्हों तुसी कहिंदे हो ना खालसा राज करना है। जे खालसा राज करना है ते खाना पीना ते कमाई शुद्ध कर लो ता होजू। जे कमाई शुद्ध ना होई, जे खाना पीना शुद्ध ना होया ते कदी भी दिन ना ओ गिने हो जिदन तुहाडा राज धरती ते होजू। ए ते दिनों दिन जितना गर्दश विच डिगदे जा रहे हो, ए दिनों दिन ते आपा उस खूह विच पैंदे जा रहे हां जिथों साडे निकलण दा राह ही कोई नहीं। खाना साडा गुरुआ वाला ना रहा, पीना साडा गुरुआ वाला ना रहा, वेखनी साडी गुरुआ वाली ना रही, सुननी साडी गुरुआ वाली ना रही, करनी साडी गुरुआ वाली ना रही। ओ जिन्हा पुरातन गुरसिखा दी गुरुआ वर्गी करनी सी ना, उन्होंने खोपरी लवाई ते जलाद मूंह दे विच उंगलां पा गया, केड़ी मिट्टी दे बने हो, उन्हां चरखड़ियां ते चढ़ के अपने आप नूं तुंबियां नाल उडा लिया, मगर काजी वर्गे मुंह च उंगलां पा गए कि तुसी केड़ी मिट्टी दे बने हो। उन्हां नूं वेख के चेते आउंदा सी धन गुरु गोबिंद सिंह साहब तू कैसा गुरु सी। अज जदों शराब दी हट्टी दे उत्ते मास दीआं दुकानां दे उत्ते सिखां नूं खलोतिआं वेखदे आ ते मन विच शंका लोकी करदे होणगे इन्हां दा गुरु भी इस तरह दा ही होऊ। ओह जिहो जिहा गुरु हुंदा उहो जी रियाया हुंदी आ, जिहो जे गुरु दे लक्षण करैक्टर हुंदा वा ओहदे सिख तों पता लगदा वा कि इहदे सिख दे करैक्टर तों पता लगदा इन्हां दे गुरु दा करैक्टर किस तरह दा सी। अपने अंदर झाती मारो, बीजे वेख ते मंगे अमृत वेखो, ए न्या वेख लो। ते मेरे सतगुरु गरीब नवाज पातशाह जी कहिंदे ने लोड़े दाख बजौरियां किक्कर बीजे जट, जट किकरां दे बीज बीज के कहिंदा वा बजौरियां, बजौर दे अंगूर इहदे उगणे किस तरह हो सकदे ने। हां जी,
0: हंड उनक ताएंदा पैदा लोड़े पट।
1: ए दोवां शब्दां नूं जरा प्यार नाल नखेड़ के पढ़ो, हंडे उनक ताएंदा। हंडे दा मतलब जीवन बतीत कर लैंदा है, हंडे दा मतलब हंड जाना बतीत कर देना, सारा जीवन बतीत कर लिया उन कतदिआं कतदिआं। की कतदिआं? उन। हंडे उन कताएंदा, सारा जीवन ते बतीत किया उन बुणदिआं बुणदिआं। ते पैंदा लोड़े पट, पट मने रेशम। जे बंदा उन कत्तन वाला ए सोचे कि मैनू रेशम दे कपड़े उहदे चो मिल जाण, कितना मिलणगे। जे बंदा किकरां बीजण वाला आखे मैनू अंगूर घर विच ढेर लग जाण, ओ प्यारिओ कितना लग जाणगे। इतना ही बेईमानी करन वाला इंसान कितना सुखी रह सकदा है। बेईमानी बीजण वाला, बेईमानी दा पैसा घर च लिआउण वाला अपने बच्चिआं नूं गुरमुख कितना बना सकदा है। तुहाडीआं सारीआं बीमारीआं दा इक्को हल आ, अज मन लिओ, कल मन लिओ, आउण वाली नस्ल नूं मन लिओ, अगले जन्म नूं मन लिओ। सज्जणो उदण ही तुहाडा हल होणा है जदन तुहाडी कमाई शुद्ध होई। बस इस गल ते टिकिआ जे। दसां नवां दी किरत जदों सिख करदे सी ना, घोड़िआं दीआं काठीआं ते रहिंदे सी ते प्यो नूं फांसी होण लगी ते पुत प्यो गोली खाण लगा। आप जी नूं पता है जदों डल्ले चौधरी बंदूक दा टेस्ट लैण लगे ने ते प्यो कहिंदा सी कि गोली मेरी छाती च वजे, मगर जिन्हां नूं दसां नवां दी किरत खादी उन्हां दा बच्चा अगे होके कहिंदा नहीं, मेरा प्यो बजुर्गिया, छाती मेरी च गोली वजे। अज किथे चलेगी सिखी? अज किसे बच्चे नूं तुसीं केस रखण नूं कह के वेख लो, बिल्कुल नहीं रखदा, कहिंदा इहदे च की रखिआ है। इह गिरावट क्यों आई आ? गुरु दी हजूरी च आप जी नूं बेनती कर रहे हां, साडी कमाई भ्रष्ट हो गई। इस हवा दे महल विच भावें जीउंदे रहो, इक जन्म जी लो, दो जन्म जी लो, गुरसिखो धावां मार के परमेश्वर दे दर नूं रो के जाना पऊगा। थोड़ी खा लो, अचार नाल खा लो, लूण नाल खा लो, मगर दसां नवां दी किरत दी खाओ ना, माड़ी कमाई खाओ, नहीं ते उहदे दर ते रोण तों बिना कल्ले कख नहीं पैणा। जे घर विच गुरमुख पैदा करने चाहुंदे, जे बच्चे भाई तारू सों बनाउणा चाहुंदे हो, जे बच्चिआं नूं अपणिआं नूं गुरसिख बनाउणा चाहुंदे हो, ते थोड़ी खवा लो, अचार नाल दे दिओ रोटी।

0: ਬਾਹਾਂ ਪਾ ਕੇ ਛੋਟਾ ਜਿਹਾ ਬੱਚਾ ਪੁੱਛਦਾ ਸੀ, ਮਾਂ ਇਹ ਸ਼ਹੀਦੀ ਕੀ ਹੁੰਦੀ ਆ? ਤੇ ਉਹ ਕਹਿੰਦੀ ਸੀ, ਪੋਤੇ ਕਰਮਾਂ ਵਾਲਿਆਂ ਨੂੰ ਮਿਲਦੀ। ਇਹ ਬੋਲੋ ਮਿਲਣੀ ਤੇ ਕਰਮਾਂ ਵਾਲਿਆਂ ਨੂੰ, ਗੱਜ ਕੇ ਇੱਕ ਵਾਰ ਬੋਲੋ ਤੇ ਸਹੀ, ਇਹ ਕਿਹਨੂੰ ਮਿਲਦੀ ਆ? ਕਰਮਾਂ ਵਾਲਿਆਂ ਨੂੰ ਮਿਲਦੀ। ਕਿਤਨਾ ਮਿਲਦੀ ਆ? ਤੇ ਮਾਂ ਨੇ ਅੱਗੋਂ ਟਾਲਣ ਦੀ ਮਾਰੀ ਨੇ ਛੋਟੇ ਜਿਹੇ ਬੱਚੇ ਨੂੰ ਕਹਿਣਾ, ਪੋਤੇ ਬੜੇ ਮੁੱਲ ਨਾਲ ਮਿਲਦੀ। ਤੇ ਉਹ ਸੋਚਦਾ ਸੀ ਪੈਸਿਆਂ ਨਾਲ ਮਿਲਦੀ। ਉਹਨੇ ਦਵਾਨੀ ਦਵਾਨੀ ਚਵਾਨੀ ਚਵਾਨੀ ਜਿੱਥੋਂ ਕਿਤੇ ਮਿਲਣੀ। ਪਿੱਛੇ ਪਤਾ ਆਪਾਂ ਪਿੰਡਾਂ ਵਿੱਚ ਵਾਂਢੇ ਜਾਂਦੇ ਸਾਂ, ਕੋਈ ਰਿਸ਼ਤੇਦਾਰ ਆਉਣਾ ਤੇ ਉਹਨੇ ਆਉਣ ਲੱਗਿਆ ਰੁਪਈਆ ਚਵਾਨੀ ਦਵਾਨੀ ਦਸਾਂ ਬੱਚੇ ਨੂੰ ਫੜਾ ਦਿੰਦਾ। ਉਹ ਜੋੜਦਾ ਰਿਹਾ ਜੋੜਦਾ ਰਿਹਾ ਜੋੜਦਾ ਰਿਹਾ। ਤੇ ਜਿੱਦਾਂ ਲਕਸ਼ਮਣ ਸਿੰਘ ਸਾਹਿਬ ਤੇ ਤੇਜਾ ਸਿੰਘ ਸਾਹਿਬ ਇਹ ਸਾਰੇ ਸ਼ਹੀਦ ਹੋਣ ਲਈ ਗਏ ਤੇ ਇਹ ਵੀ ਮਗਰੇ ਹੀ ਦੌੜ ਪਿਆ। ਨਿਕਾ ਜਿਹਾ ਬੱਚਾ ਵੀ ਬਥੇਰਾ ਦੱਸਿਆ ਇਹਨੂੰ ਵੀ ਮੁੜ ਜਾ ਮੁੜ ਜਾ ਮੁੜ ਜਾ। ਕਹਿਣ ਲੱਗਾ, ਨਹੀਂ ਮੈਂ ਵੀ ਸ਼ਹੀਦੀ ਲੈਣੀ ਆ। ਤੇ ਕਦੀ ਇਤਿਹਾਸ ਦੇ ਪੰਨੇ ਪੜ ਕੇ ਵੇਖੋ, ਜਦੋਂ ਨਨਕਾਣਾ ਸਾਹਿਬ ਦੇ ਸਾਹਮਣੇ ਚਲੇ ਗਿਆ ਤੇ ਫੜ ਕੇ ਅੰਗਰੇਜ਼ ਨੇ ਆਖਿਆ, ਤੂੰ ਕਿੱਧਰ ਆਏ? ਕਹਿੰਦਾ, ਮੈਂ ਸ਼ਹੀਦੀ ਲੈਣ ਆਇਆ, ਮੈਂ ਸ਼ਹੀਦੀ ਪਾਉਣੀ ਆ। ਉਹ ਕਹਿੰਦਾ, ਤੈਨੂੰ ਨੀ ਮਿਲਣੀ, ਤੂੰ ਬੱਚਾ ਏ। ਕਹਿੰਦੇ, ਕੱਢ ਕੇ ਪੈਸੇ ਜੇਬ ਚ ਨਾ ਵਸੂਮ ਲਿਆ, ਕੱਢ ਕੇ। ਕਹਿੰਦਾ, ਨਹੀਂ ਮੈਂ ਮੁਫ਼ਤ ਨੀ ਲੈਣੀ, ਆ ਵੇਖੋ ਮੇਰੇ ਕੋਲ ਵੀ ਪੈਸੇ ਹੈਗੇ ਨੇ, ਜਿੰਨੇ ਕੁ ਪੈਸੇ ਮੇਰੇ ਕੋਲ ਮੈਨੂੰ ਸ਼ਹੀਦੀ ਦੇ ਦਿਓ। ਤੇ ਉਹਨਾਂ ਫਿਰ ਲੱਤਾਂ ਤੋਂ ਚੁੱਕ ਕੇ ਬਲਦੀ ਭੱਠੀ ਵਿਚ ਸੁੱਟ ਦਿੱਤਾ ਤੇ ਚਿਰੜ ਚਿਰੜ ਕਰਦਾ ਸੜ ਗਿਆ। ਗੁਰੂ ਕੇ ਪਿਆਰੇ, ਉਹ ਫਿਰ ਭਾਈ ਲਕਸ਼ਮਣ ਸਾਹਿਬ ਨੂੰ ਪੁੱਠਾ ਟੰਗਤਾ। ਤੇ ਧਿਆਨ ਕਰੋ ਆਪਣੇ, ਕਦੀ ਵੱਡੇ ਵਡੇਰਿਆਂ ਦਾ ਚਲਾ ਤਾਂ ਭਿੱਜੇ, ਕੰਬਲੀ ਰਹਾਂ ਤਾਂ ਟੁੱਟੇ। ਕਦੀ ਧਿਆਨ ਕਰੋ ਆਪਣੇ ਵੱਡੇ ਵਡੇਰਿਆਂ ਦਾ, ਆਪਣੀ ਕੌਮ ਨੂੰ, ਆਪਣੇ ਬੱਚਿਆਂ ਨੂੰ ਦੱਸਿਆ ਕਰੋ ਇਹ ਫਖਰ ਵਾਲੀਆਂ ਗੱਲਾਂ ਕਿ ਲੱਤਾਂ ਤਾਂ ਤੇ ਸਿਰ ਥੱਲੇ ਗੱਡ ਕੇ ਕੇਸ ਥੱਲੇ ਲਮਕ ਰਹੇ ਨੇ ਤੇ ਥੱਲੇ ਫਿਰ ਲਾਂਬੂ ਲਾ ਤੇ ਅੱਗ ਦੇ ਤੇ ਤੇਲ ਪਾ ਕੇ ਚਿੜ ਚਿੜ ਕਰਦਾ ਭਾਈ ਲਕਸ਼ਮਣ ਸਿੰਘ ਸਾਹਿਬ। ਜਦੋਂ ਲੱਟ ਲੱਟ ਬਲਦਾ ਹੋਊਗਾ ਤੇ ਫਿਰ ਵੀ ਕਹਿੰਦਾ ਸੀ, ਚੱਲਾ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ ਹੋ। ਹੁਣ ਅਗਲੇ ਬੱਚਨ ਸੁਣੋ,
1: ਭਿੱਜੋ ਸਿੱਜੋ ਕੰਬਲੀ ਅਲ ਹੈ ਵਰਸੋ ਮੇ ਹੋ।
0: ਹੁਣ ਭਾਵੇਂ ਹੁਣ ਪ੍ਰੇਮ ਚਰਮ ਸੀਮਾ ਤੇ ਚਲੇ ਗਿਆ, ਹੁਣ ਪ੍ਰੇਮ ਚਰਮ ਸੀਮਾ ਤੇ ਚਲੇ ਗਿਆ। ਹੁਣ ਤੇ ਉੱਠਦੀ ਆ ਉਠਾਉਂਦੀ ਆ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਗੋਦ ਦੇ ਵਿੱਚੋਂ। ਇਹ ਪ੍ਰੇਮ ਜੇ ਪ੍ਰੇਮ ਸਿੱਖੀ ਨਾਲ ਪ੍ਰੇਮ ਆ ਛੋਟੇ ਛੋਟੇ ਬੱਚਿਆਂ ਚ ਕੈਂਚੀ ਫੇਰਨ ਵਾਲੇ ਹੋ ਸਿਰਾਂ ਦੇ ਵਿੱਚ। ਤੁਹਾਨੂੰ ਇੱਕ ਦਿਨ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛਣਾ ਏ ਕਿ ਕੇਸ ਤੇਰੇ ਸੀ। ਭਾਈ ਤਾਰੂ ਸਿੰਘ ਸਾਹਿਬ ਦੇ ਜਦੋਂ ਕੇਸਾਂ ਦੀ ਗੱਲ ਚੱਲੀ ਕਿ ਕੇਸ ਕਟਾ ਦੇ, ਕਿਉਂ ਜਿੰਦ ਵਾਰਦਾ ਏ? ਤੇ ਕਹਿਣ ਲੱਗਾ, ਸੱਜਣੋ ਜੇ ਕੋਈ ਚੀਜ਼ ਮੇਰੀ ਹੁੰਦੀ ਨਾ, ਜਿਹੜੀ ਚੀਜ਼ ਆਪਣੀ ਹੋਵੇ ਉਹਦਾ ਸੌਦਾ ਕੀਤਾ ਜਾ ਸਕਦਾ ਹੈ, ਇਹ ਚੀਜ਼ ਮੇਰੀ ਨਹੀਂ। ਧਿਆਨ ਦਿਓ, ਇਹ ਚੀਜ਼ ਇਹ ਕਹਿੰਦੀ ਆ, ਇਹ ਮੇਰੇ ਗੁਰੂ ਦੀ ਮੋਹਰ ਆ, ਇਹ ਸਿੱਖੀ ਮੇਰੇ ਕੇਸਾਂ ਸਵਾਸਾਂ ਮੇਰੇ ਸਤਿਗੁਰੂ ਦੇ ਬਖਸ਼ੇ ਕੇਸ ਨੇ, ਇਸ ਕਰਕੇ ਜਿਹੜੀ ਮੇਰੇ ਗੁਰੂ ਦੀ ਦਿੱਤੀ ਦਾਤ ਆ ਉਹਦੇ ਨਾਲ ਸੌਦਾ ਨਹੀਂ ਉਹ ਸੱਜਣਾ ਹੋ ਸਕਦਾ। ਉਸ ਮਾਂ ਨੂੰ ਪੁੱਛੋ, 6 ਤੇ 7 ਸਾਲ ਦੇ ਬੱਚੇ ਜਾਂ 7 ਤੇ 9 ਸਾਲ ਦੇ ਜਿੰਨੇ ਤੁਸੀਂ ਉਮਰ ਆਮ ਇਤਿਹਾਸ ਵਿਚ ਪੜ੍ਹੀ, ਆਪਣੇ ਅੰਦਰ ਝਾਤੀ ਮਾਰੋ, ਤੁਹਾਡੇ ਬੱਚੇ ਵੀ 7 ਸਾਲ ਦੇ ਹੈਗੇ, ਤੁਹਾਡੇ ਬੱਚੇ ਵੀ 9 ਸਾਲ ਦੇ ਹੈਗੇ, ਉਹਨਾਂ ਬੱਚਿਆਂ ਨੂੰ ਆਪਣੀਆਂ ਨਿਗਾਹ ਵਿਚ ਟਿਕਾਓ ਤੇ ਫਿਰ ਵੇਖੋ। ਜਦੋਂ ਵਜ਼ੀਰ ਖਾਂ ਦੇ ਸਿਪਾਹੀ ਨੇ ਆਣ ਕੇ ਆਖਿਆ ਕਿ ਮਾਂ ਅੱਗੇ ਤੇ 2 ਵਾਰ ਗਏ ਸੀ ਤੇ ਮੁੜ ਆਏ, ਹੁਣ ਮੈਂ ਤੈਨੂੰ ਦੱਸਾਂ, ਅੱਜ ਇਹਨਾਂ ਜਾਣਾ ਹੀ ਤੇ ਇਹਨਾਂ ਮੁੜ ਕੇ ਨਹੀਂ ਆਉਣਾ। ਧਿਆਨ ਦਿਓ, ਇੱਕ ਵਾਰ ਆਖੋ, ਸਤਨਾਮ ਸ੍ਰੀ, ਇਹਨਾਂ ਮੁੜ ਕੇ ਅੱਜ ਨਹੀਂ ਆਉਣਾ, ਅੱਜ ਮਿਲਣਾ ਆਖਰੀ ਵਾਰ। ਤੇ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਫਕੀਰ ਕਵੀ ਹੋਇਆ, ਉਹਨੇ ਕਿਤਾਬ ਲਿਖੀ ਆ, ਕਦੀ ਘਰ ਘਰ ਲਿਆ ਕੇ ਪੜ੍ਹੇ। ਉਸ ਕਿਤਾਬ ਦਾ ਨਾਮ ਹੈ ਗੰਜੇ ਸ਼ਹੀਦਾਂ। ਕੀ ਆ ਨਾਮ? ਕਦੀ ਪੰਜਾਬ ਤੋਂ ਮੰਗਵਾਇਓ, ਇੱਥੇ ਗੁਰਦੁਆਰੇ ਲਿਆ ਕੇ ਵੰਡਿਓ, ਪੜ੍ਹਿਓ, ਕਿਤਨਾ ਸਾਹਿਬਜ਼ਾਦੇ ਦੀ ਸ਼ਹੀਦੀ ਉਹਨੇ ਅੰਕਿਤ ਕੀਤੀ। ਉਹ ਕਹਿੰਦਾ, ਮਾਂ ਗੁਜਰੀ ਨੇ ਆਪਣੀ ਗੋਦ ਦੇ ਵਿਚ ਸੁੱਤੇ ਹੋਏ ਪੁੱਤਾਂ ਨੂੰ, ਲਾਡਲਿਆਂ ਨੂੰ, ਪੋਤਰਿਆਂ ਨੂੰ ਆਖਿਆ, ਉੱਠੋ ਮੇਰੇ ਲਾਲ ਕੇ ਲਾਲੋ, ਉੱਠੋ ਮੇਰੇ ਲਾਲ ਕੇ ਲਾਲੋ, ਤੁਝੇ ਕੰਘਾ ਤੋਂ ਕਰਾ ਦੂੰ, ਕੰਘਾ ਕਰਕੇ ਸੀਸ ਪੇ ਛੋਟੀ ਸੀ ਪਗੜੀ ਸਜਾ ਦੂੰ, ਉੱਪਰ ਛੋਟੀ ਸੀ ਕਲਗੀ ਲਗਾ ਦੂੰ, ਮੌਤ ਸੇ ਵਿਵਾਹ ਕਰਾਣੇ ਸੇ ਪਹਿਲੇ ਮੇਰੇ ਬੱਚਿਓ ਤੁਝੇ ਦੁਲਹਾ ਤੋਂ ਬਣਾ ਦੂੰ। ਮੌਤ ਨਾਲ ਵਿਆਹ ਕਰਨ ਚੱਲੇ ਜੇ ਕਿਤੇ ਰੋਂਦੇ ਨਾ ਜਾਇਓ, ਇਹ ਗਾਉਂਦੇ ਜਾਇਓ।

ਜਿਨ੍ਹਾਂ ਨੂੰ ਉਹ ਪਤਾ ਲੱਗ ਗਿਆ ਕਿ ਪ੍ਰੇਮ ਵਿਚ ਰੱਬ ਬੈਠਾ ਹੈ, ਜਿਨ ਪ੍ਰੇਮ ਕੀ ਉਹ ਫਿਰ ਸੱਜਣੋ ਕੰਬਲੀ ਦੀ ਥੋੜੀ ਪਰਵਾਹ ਕਰਦੇ ਨੇ, ਫਿਰ ਉਹ ਚਿੱਕੜ ਦਾ ਥੋੜਾ ਪਰਵਾਹ ਕਰਦੇ ਨੇ, ਫਿਰ ਉਹਨਾਂ ਨੂੰ ਇਹ ਥੋੜਾ ਆਖਿਆ ਜਾਂਦਾ ਕਿ ਤੇਰਾ ਪੁੱਤ 18 ਸਾਲ ਦਾ ਤੇ ਤੂੰ 55 ਸਾਲ ਦਾ, 18 ਸਾਲ ਦੀ ਮੱਖਣ ਵਰਗੀ ਦੇਹ ਤੇਰੇ ਪੁੱਤ ਦੀ ਤੇ 55 ਸਾਲ ਦੀ ਤੇਰੀ ਮੱਖਣ ਵਰਗੀ ਦੇਹ। ਭਾਈ ਸ਼ਬੇਗ ਸਿੰਘ ਆ ਸਿੱਖੀ ਸਿੱਖੀ ਦੀ ਰੱਟ ਬੜੀ ਲਾਉਣਾ ਵਾ, ਉਹ ਚਰਖੜੀ ਵੇਖੀ ਆਂਦਾ ਵੇਖੀ ਆ, ਤੈਨੂੰ ਪਤਾ ਵਾ ਕਿ ਮੱਖਣਾ ਨਾਲ ਪਾਲੇ ਪੁੱਤ ਨੂੰ ਜਦੋਂ ਅਸੀਂ ਚਰਖੜੀ ਦੇ ਉੱਤੇ ਵਧਾ ਤੇ ਨਾਲ ਤੈਨੂੰ ਵਧਾ ਤੇ ਇਤਨਾ ਚਰਖੜੀ ਸਾਡੀ ਘੁੰਮ ਗਈ, ਐਡੇ ਐਡੇ ਤਿੱਖੇ ਦੰਦੇ ਤੇਰੇ ਪੁੱਤ ਦੇ ਕਲੇਜੇ ਚ ਜਦੋਂ ਖੁਬੇ ਤੈਨੂੰ ਪਤਾ ਲੱਗ ਜੂ ਸਿੱਖੀ ਕੀ ਹੁੰਦੀ। ਕਹਿੰਦਾ ਚਾੜ ਕੇ ਵੇਖ ਲਾ। ਸਿੱਖੋ ਸਾਡਾ ਇਤਿਹਾਸ ਕਿਤੇ ਛੋਟੀ ਜੀ ਗੱਲ ਨਹੀਂ, ਕਿਸੇ ਕੌਮ ਦਾ ਇੱਕ ਸ਼ਹੀਦ ਹੋਇਆ, ਇੱਕ ਫਾਸੀ ਤੇ ਚੜਿਆ, ਅਜੇ ਉਹਨੇ ਵੀ ਖੁਦਾ ਨੂੰ ਆਖ ਦਿੱਤਾ ਸੀ ਮੈਂ ਕੀ ਗੁਨਾਹ ਕੀਤਾ ਹੈ, ਮੈਨੂੰ ਸਜ਼ਾ ਦੇਣ ਲੱਗਾ ਹੈ। ਮਗਰ ਆਪਣੇ ਵੱਡੇ ਵਡੇਰਿਆਂ ਤੇ ਮਾਣ ਕਰੋ, ਜੇ ਗੁਰੂ ਸ਼ਹੀਦੀਆਂ ਪਾਉਂਦਾ ਵਾ ਤੇ ਉਹਦੇ ਪੁੱਤ ਦੀ ਸ਼ਹੀਦੀ ਦੀ ਦਾਸਤਾਂ ਕਿਤੇ ਵੇਖੋ। ਜਦੋਂ ਭਾਈ ਸ਼ਬੇਗ ਸਿੰਘ ਨੂੰ ਬੰਨ ਦਿੱਤਾ, ਪੁੱਤ ਨੂੰ ਸ਼ਹਿਬਾਜ ਸਿੰਘ ਨੂੰ ਬੰਨ ਦਿੱਤਾ ਤੇ ਚਰਖੜੀ ਦੇ ਦੰਦੇ ਕਲੇਜੇ ਚ ਲੱਤਾਂ ਚ ਪੱਟਾਂ ਚ ਖੋਬ ਰਹੇ ਸੀ ਤੇ ਫਿਰ ਅੰਦਰੋਂ ਆਵਾਜ਼ ਆ ਰਹੀ ਸੀ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ, ਸਿਰ ਜਾਏ ਤਾਂ ਇੱਧਰ ਆਣਾ ਪੜੋ। ਅੱਜ ਐਤਵਾਰ ਦੇ ਦੀਵਾਨ ਵਿਚ ਆਨੰਦ ਦੇ ਦਿਓ, ਇਕ ਵਾਰ ਰੋਸ ਵਿਚ ਆਣ ਕੇ, ਬੀਰਸ ਵਿਚ ਆਣ ਕੇ, ਸਿਰ ਜਾਏ ਤਾਂ ਜਾਏ ਮੇਰਾ ਸਿੱਖ

ਸੇਵਨ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ। ਅੰਦਰੋਂ ਜੁਣ ਕੇ ਆਖੋ।

ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਸੰਗਿਓ, ਇੱਕ ਵਾਰ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਚਵਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਚੋਜੀ ਪ੍ਰੀਤਮ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਆਪ ਜੀ ਵਡਭਾਗੀ ਰੂਹਾਂ ਆਏ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜੀਆਂ ਘੜੀਆਂ ਹੁਣ ਆਪਾਂ ਸਤਿਗੁਰੂ ਗਰੀਬ ਨਵਾਜ ਦੀ ਚਰਨ ਸ਼ਰਨ ਵਿਚ ਗੁਜ਼ਾਰਨੀਆਂ ਨੇ, ਵੈਰ ਵਿਰੋਧ ਤੋਂ ਉੱਤੇ ਉੱਠ ਕੇ, ਈਰਖਾ ਦਵੈਤ ਚੁਗਲੀ ਨਿੰਦਾ ਤੋਂ ਉੱਤੇ ਉੱਠ ਕੇ, ਆਪਣੇ ਆਪ ਨੂੰ ਨਿਮਾਣੇ ਨਿਤਾਣੇ ਗੁਰੂ ਨਾਨਕ ਦੇ ਸਿੱਖ ਬਣ ਕੇ ਅਵਦੇਸ਼ ਰੂਪੀ ਜਲ, ਅੰਮ੍ਰਿਤ ਰੂਪੀ ਜਲ ਆਪਣੇ ਝੋਲੀ ਵਿਚ ਪਵਾਉਣ ਲਈ, ਅੰਤਿਸ਼ ਕਰਨ ਵਿਚ ਸਤਿਗੁਰੂ ਦਾ ਅਵਦੇਸ਼ ਭਰਨ ਲਈ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਸਤਿਗੁਰੂ ਦੀ ਚਰਨ ਸ਼ਰਨ ਵਿਚ ਬੈਠੀਏ। ਜਿਉ ਜੀਵ ਆਤਮਾ ਸਤਿਗੁਰੂ ਦੀ ਚਰਨ ਵਿਚ ਆਉਂਦੀ। ਬਾਬਾ ਕਬੀਰ ਜੀ ਦਾ ਇਕ ਬਚਨ ਬੜਾ ਪਿਆਰਾ, ਕਬੀਰ ਸਾਧੂ ਸੰਗ ਪ੍ਰਾਪਤੀ ਕਦੋਂ ਹੁੰਦੀ, ਸਤਸੰਗਤ ਦੀ ਪ੍ਰਾਪਤੀ ਕਦੋਂ ਹੁੰਦੀ ਜੀਵ ਆਤਮਾ ਨੂੰ। ਸਾਹਿਬ ਕਹਿੰਦੇ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ, ਲਿਖਿਆ ਹੋਏ ਲਲਾਟ। ਜੇ ਮੱਥੇ ਦੇ ਉੱਤੇ ਪਹਿਲੋਂ ਲੇਖ ਲਿਖੇ ਹੋਣ, ਮੱਥੇ ਦੇ ਉੱਤੇ ਤਕਦੀਰ ਤੇ ਇਹ ਅਕਸ਼ਰ ਉਕਰੇ ਹੋਣ ਕਿ ਇਹਦੇ ਕਰਮਾਂ ਵਿਚ ਸਤਸੰਗਤ ਹੈ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਗੁਰਬਾਣੀ ਫਰਮਾਨ ਕਰਦੀ ਹੈ, ਫਿਰ ਜੀਵ ਆਤਮਾ ਨੂੰ ਸਤਸੰਗਤ ਨਸੀਬ ਹੁੰਦੀ। ਤੇ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਜੇ ਮੱਥੇ ਦੇ ਲਿਖੇ ਅਨੁਸਾਰ ਜੀਵ ਆਤਮਾ ਨੂੰ ਸੰਗਤ ਮਿਲ ਜਾਵੇ ਤੇ ਫਿਰ ਗਾਂ ਪ੍ਰਾਪਤੀ ਕੀ ਹੁੰਦੀ ਆ? ਕਹਿੰਦੇ ਨੇ ਜਿਹੜੇ ਸਤਸੰਗਤ ਵਿਚ ਆ ਗਏ ਸੁਤੇ ਸਿੱਧ ਉਨ੍ਹਾਂ ਨੂੰ ਪ੍ਰਾਪਤੀ ਆ। ਮੁਕਤ ਪਦਾਰਥ ਪਾਈਏ, ਬੋਲੋ ਮੁਕਤ ਪਦਾਰਥ ਪਾਈਏ, ਗੱਜ ਕੇ ਆਖੋ ਮੁਕਤ ਪਦਾਰਥ ਪਾਈਏ। ਮੁਕਤੀ ਦਾ ਪਦਾਰਥ ਝੋਲੀ ਦੇ ਵਿਚ ਪੈਂਦਾ ਏ, ਤੇ ਠਾਕ ਨਾ ਅਵ ਘੱਟ ਘਾਟ, ਉਹ ਜਿਹੜੀ ਅਵਘਟ ਘਾਟੀ ਚਾਹਨੀ ਆ ਜੀਵ ਆਤਮਾ ਨੇ, ਉਹਦੇ ਵਿਚ ਇਹਨੂੰ ਕੋਈ ਹੱਥ ਦੇ ਕੇ ਰੋਕਦਾ ਨੀ, ਜਿਹੜੇ ਜੀਵ ਸਤਸੰਗਤ ਕਰਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਉਹ ਤਰ ਗਿਆ ਜਿਹੜਾ ਸਤਸੰਗਤ ਵਿਚ ਆ ਗਿਆ। ਬਾਬਾ ਕਬੀਰ ਜੀ ਇਕ ਥਾਂ ਹੋਰ ਕਹਿੰਦੇ, ਕਬੀਰ ਸੰਗਤ ਕਰੀਏ ਸਾਧਕੀ, ਕਬੀਰ ਸੰਗਤ ਕਰੀਏ ਸਾਧਕੀ। ਸਾਧੇ ਹੋਏ ਦਾ ਨਾਮ ਸਾਧੂ ਆ, ਦੁੱਧ ਪੀਣੇ ਮਜਨੂ ਦਾ ਨਾਮ ਸਾਧੂ ਨਹੀਂ, ਪਖੰਡ ਕਰਨ ਵਾਲੇ ਦਾ ਨਾਮ ਸਾਧੂ ਨਹੀਂ, ਆਟਾ ਦੇਣ ਵਾਲਾ ਕੌਡੀਆਂ ਬਣਾ ਕੇ ਜਲ ਦੇਣ ਵਾਲੇ ਦਾ ਨਾਮ ਸਾਧੂ ਨਹੀਂ, ਸਾਧੇ ਦਾ ਨਾਮ ਸਾਧੂ ਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਕਬੀਰ ਸੰਗਤ ਕਰੀਏ ਸਾਧਕੀ, ਅੰਤ ਕਰੇ ਨਿਰਬਾਹ, ਅੰਤ ਕਾਲ ਤੇ ਨਿਬੇੜੇ ਕਰਾ ਦੇਵੇ, ਅੰਤ ਕਾਲ ਤੇ ਜੀਵ ਦਾ ਛੁਟਕਾਰਾ ਕਰਾ ਦੇ। ਅੱਗੇ ਸਾਹਿਬ ਜੀ ਕਹਿੰਦੇ, ਸਾਕਤ ਸੰਗ ਨਾ ਕੀਤੀ ਜਾਂਤੇ ਹੋਏ ਵਿਨਾਹੋ, ਵਿਨਾਹੋ ਦੇ ਅਕਰੀਏ ਸਨੇ ਵਿਨਾਸ਼। ਇਹੋ ਜੇ ਜੀਵ ਦੀ ਕਿਸੇ ਦੀ ਸੰਗਤ ਵਿਚ ਨਾ ਬੈਠਿਓ ਭਾਈ, ਜਿਹਦੇ ਨਾਲ ਇਸ ਮੁਬਾਰਕ ਜੀਵਨ ਦਾ ਵਿਨਾਸ਼ ਹੋ ਜਾਏ। ਉਹਨਾਂ ਦੀ ਸੰਗਤ ਵਿਚ ਰਹੋ ਜਿਨ੍ਹਾਂ ਦੀ ਸੰਗਤ ਵਿਚ ਚੇਤੇ

ਮੇਰੀ ਇਹ ਬੇਨਤੀ ਹੈ ਤੁਹਾਨੂੰ ਮੇਰੀਆਂ ਬੱਚੀਆਂ ਗੁਰਸਿੱਖਾਂ ਪਿਆਰਿਆਂ ਸਾਰਿਆਂ ਨੂੰ, ਜੇ ਆਇਓ ਤੇ ਲਾਹ ਲੋ ਕੇ ਜਾਇਓ, ਰੰਗੇ ਜਾਇਓ ਗੁਰੂ ਨਾਨਕ ਦੇ ਘਰ ਵਿਚ। ਜਿਹੜਾ ਗੁਰੂ ਨਾਨਕ ਦੇ ਘਰੋਂ ਨਾ ਰੰਗਿਆ ਗਿਆ ਉਹ ਕਿਤੇ ਵੀ ਨਹੀਂ ਰੰਗਿਆ ਜਾਣਾ, ਇਹਦੇ ਤੋਂ ਉੱਤੇ ਤੇ ਕੋਈ ਜਗ੍ਹਾ ਹੀ ਨਹੀਂ। ਸਤਸੰਗਤ ਸਭ ਤੋਂ ਵੱਡੀ ਜਗ੍ਹਾ ਦੱਸੀ, ਇਸ ਕਰਕੇ ਜੋਦੜੀ ਹੈ ਸਾਰਿਆਂ ਗੁਰਸਿੱਖਾਂ ਮਾਈ ਭਾਈ ਦੇ ਚਰਨਾਂ ਵਿਚ ਰੀੜ ਦੀ ਹੱਡੀ ਸਿੱਧੀ ਕਰੋ, ਸੁਰਤ ਟਿਕਾਓ ਤੇ ਜਪੋ।

0: ਹੁਣ ਖਲੋ ਜੋ ਇੱਕ ਸਮੇਂ ਲਈ ਆਪਣੇ ਆਪ ਨੂੰ ਖਿਲਾਰੋ ਵਿਚਾਰਾਂ ਦੇ ਪ੍ਰਵਾਹ ਨੂੰ ਰੋਕਣਾ ਵੈਸੇ ਤੇ ਸਰੀਰ ਕਰਕੇ ਬੈਠੇ ਹੀ ਹੋ ਆਖੋ ਸਤਨਾਮ ਸ੍ਰੀ
1: ਵਾਹਿਗੁਰੂ
0: ਜਿਹੜਾ ਬਚਨ ਮੈਂ ਕਿਹਾ ਨਾ ਹੁਣ ਖਲੋ ਜੋ ਵੇਖੋ ਅੰਦਰ ਵਿਚਾਰਾਂ ਦੀ ਧਾਰਾ ਚੱਲ ਰਹੀ ਬੈਠੇ ਗੁਰਦੁਆਰੇ ਆ ਅੰਦਰ ਵਿਚਾਰਾਂ ਦੀ ਨਿਰੰਤਰ ਧਾਰਾ ਚੱਲੀ ਜਾਂਦੀ ਇਹਨੂੰ ਰੋਕੋ ਇੱਕ ਸਮੇਂ ਲਈ ਤੇ ਆਪਾਂ ਸਤਿਗੁਰੂ ਦੇ ਚਰਨਾਂ ਵਿਚੋਂ ਇੱਕ ਜੋਦੜੀ ਕਰਕੇ ਦਾਤ ਮੰਗੀ ਹੇ ਮੇਰੇ ਸਤਿਗੁਰੂ ਗਰੀਬ ਨਵਾਜ ਮੈਨੂੰ ਨਿਰਗੁਣ ਆਰੇ ਨੂੰ ਆਪਣੇ ਲੜ ਲਾ ਲਾ ਮੋਹੇ ਨਿਰਗੁਣ ਲੀਜੇ ਲੜ ਲਾਏ ਬੋਲੋ ਮੋਹੇ ਨਿਰਗੁਣ ਲੀਜੇ ਲੜ ਲਾਏ ਇਹਦੇ ਵਿਚ ਜਿਤਨਾ ਪੈਸਾ ਕੋਲ ਨਾ ਹੋਵੇ ਤੇ ਕਹਿੰਦੇ ਆ ਮੈਂ ਨਿਰਧਨ ਆ ਰੋਟੀ ਕੋਲ ਨਾ ਹੋਵੇ ਤੇ ਮੈਂ ਕਹਿੰਦਾ ਭੁੱਖਾ ਵਾ ਇੱਥੇ ਇੱਕ ਸ਼ਬਦ ਵਰਤਿਆ ਨਿਰਗੁਣ ਨਿਰਗੁਣ ਤੋਂ ਭਾਵ ਗੁਣਾ ਤੋਂ ਖਾਲੀ ਗੁਣਾ ਤੋਂ ਖਾਲੀ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਬੇਨਤੀ ਕਰੀਏ ਹੇ ਮੇਰੇ ਸਾਹਿਬ ਜੀ ਨਿਰਗੁਣ ਆਰੇ ਗੁਣ ਨਹੀਂ ਕੋਈ ਨਿਰਗੁਣ ਆਰੇ ਗੁਣ ਨਹੀਂ ਕੋਈ ਨਿਰਗੁਣ
2: ਆਰੇ ਗੁਣ ਨਹੀਂ ਕੋਈ

ਹੁਣ ਆਪ ਜੀ ਸਚੇਤ ਹੋ, ਮੇਰਾ ਗੁਰੂ ਨਾਨਕ ਪਾਤਸ਼ਾਹ ਸਾਰਿਆਂ ਦੀ ਉੱਜਲ ਬੁੱਧੀ ਬਖਸ਼ੇ। ਆਪਾਂ ਕਿਹਾ ਹੇ ਸਤਿਗੁਰੂ ਮੇਰੇ ਕੋਲ ਪੈਸੇ ਹੈਗੇ, ਮੈਂ ਅਮਰੀਕਾ ਪਹੁੰਚ ਗਿਆ, ਧੀਆਂ ਪੁੱਤਰ ਨੇ, ਗੱਡੀਆਂ ਨੇ, ਘਰ ਹੈ ਰਹਿਣ ਨੂੰ, ਪੈਸੇ ਹੈ ਖਰਚਣ ਨੂੰ, ਕੱਪੜੇ ਹੈ ਪਾਉਣ ਨਹੀਂ, ਰੋਟੀ ਹੈ ਖਾਣ ਨੂੰ, ਹਰ ਸੁੱਖ ਮੇਰੇ ਕੋਲ ਹੈ, ਮਗਰ ਇੱਕ ਬਚਨ ਦੀ ਗਰੀਬੀ ਦੱਸੀ ਜੇ ਇਸ ਬਚਨ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਚੇਤਾ ਕਰਕੇ ਫੜਿਓ ਨਿਰਗੁਣਿਆ

ਚੇਤਾ ਰੱਖੋ ਕਾਹਦੀ ਗਰੀਬੀ ਦੱਸੀ ਆ, ਦੱਸੋ ਜੀ ਗੁਣਾ ਦੀ। ਹੇ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਮੇਰੇ ਕੋਲ ਹਰ ਸੁਖ ਤੇਰਾ ਦਿੱਤਾ ਹੈਗਾ ਏ, ਮਗਰ ਸਤਿਗੁਰੂ ਮੈਂ ਮਹਿਸੂਸ ਕੀਤਾ ਏ ਕਿ ਮੇਰੇ ਵਿਚ ਸ਼ੁਭ ਗੁਣ ਨਹੀਂ। ਧਿਆਨ ਦਿਓ, ਆਖੋ ਸਤਨਾਮ ਸ੍ਰੀ। ਮੈਂ ਸੁਣਿਆ ਵਾ ਕਿ ਤੇਰੇ ਨਾਲ ਮਿਲਾਪ ਉਹਨਾਂ ਰੂਹਾਂ ਦਾ ਹੁੰਦਾ ਜਿਹੜੀਆਂ ਗੁਣਕਾਰੀ ਨੇ, ਜਿਹੜੀਆਂ ਗੁਣਵੰਤੀਆਂ ਨੇ। ਗੁਣਵੰਤੀ ਸ਼ੌਰ ਆਵਿਆ ਨਿਰਗੁਣ ਕੂਕੇ ਕਾਏ, ਧਿਆਨ ਦਿਓ, ਗੁਣਵੰਤੀ ਸ਼ੌ ਰਾਵਿਆ ਨਿਰਗੁਣ ਕੂਕੇ ਕਾਏ। ਨਿਰਗੁਣ ਕੂਕਦੀ ਆ, ਨਿਰਗੁਣ ਰੋਂਦੀ ਆ, ਕਿਉਂਕਿ ਨਿਰਗੁਣ ਆ ਰਹੇ ਨੂੰ ਤੇ ਗਰੀਬ ਨਵਾਜ ਦੇ ਚਰਨਾਂ ਚ ਜਗ੍ਹਾ ਕੋਈ ਨੀ, ਕਿਉਂਕਿ ਉਹ ਆਪ ਗੁਣਾ ਦਾ ਮਾਲਕ ਆ, ਉਹ ਆਪ ਕੀ ਆ, ਗੁਣਾ ਦਾ ਮਾਲਕ ਆ। ਮੇਰੇ ਸਾਹਿਬ ਨੇ ਇੱਕ ਥਾਂ ਤੇ ਬੜੇ ਸੁੰਦਰ ਬਚਨ ਆਖੇ ਨੇ, ਕਹਿੰਦੇ ਨਾਨਕ ਅਵਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਜੀਵ ਦੇ ਗਲ ਆਪਾਂ ਤੁਸੀਂ ਚੇਤਾ ਕਰੇ ਹੋ, ਜਿੰਨੇ ਭੈਣ ਭਰਾ ਆਏ ਹੋ ਆਪਣੇ ਮਨ ਨੂੰ ਖਿਲਾਰ ਕੇ, ਕਿ ਜਿੰਨੇ ਸਾਡੇ ਵਿਚ ਔਗਣ ਨੇ ਨਾ, ਸਾਹਿਬ ਜੀ ਕਹਿੰਦੇ ਪੈਰਾਂ ਤੇ ਹੱਥਾਂ ਨੂੰ ਜੰਜੀਰ ਵੱਜੇ ਨੇ। ਜੰਜੀਰ ਕੀ ਵੱਜੇ ਨੇ ਸਾਰੇ ਦੱਸੋ ਜੀ, ਕੀ ਵੱਜੇ ਆ? ਜੰਜੀਰ ਵੱਜੇ ਨੇ। ਨਾਨਕ ਔਗਣ ਜੇਤੜੇ, ਬੋਲੋ ਨਾਨਕ, ਫਿਰ ਅਕਵਾਰ ਆਖੋ ਨਾਨਕ ਔਗਣ। ਜਿੰਨੇ ਔਗਣ ਨੇ ਤੇਤੇ ਗਲੀ ਜੰਜੀਰ, ਤੇਤੇ ਗਲੀ, ਇਹ ਗਲ ਵਿਚ ਕੀ ਵੱਜੇ ਨੇ? ਜੰਜੀਰ ਵੱਜੇ ਨੇ, ਵੱਧੇ ਪਏ ਇਹਨਾਂ ਉਗਣਾਂ ਦਾ ਸਦਕਾ। ਮੇਰੇ ਸਾਹਿਬ ਜੀ ਕਹਿੰਦੇ ਅੱਗੇ ਗਏ ਨਾ ਮੰਨੀਅਨ, ਮਾਰ ਕੱਢੋ ਬੇਪੀਰ। ਅੱਗੇ ਪਰਮੇਸ਼ਵਰ ਦੇ ਦਰਬਾਰ ਦੇ ਵਿਚ ਭਾਵੇਂ ਕੋਈ ਕਿੰਨਾ ਦੌਲਤ ਵਾਲਾ ਹੋਇਆ, ਕਿੰਨਾ ਅਕਲ ਵਾਲਾ ਹੋਇਆ, ਮੇਰੇ ਸਾਹਿਬ ਜੀ ਕਹਿੰਦੇ ਬੇਪੀਰ ਰੂਹਾਂ ਨੂੰ ਧੱਕੇ ਮਾਰ ਕੇ ਉਹਦੀ ਦਰਗਾਹ ਦੇ ਵਿਚੋਂ ਕੱਢ ਦੇਣਾ ਹੈ, ਤੇ ਜਿਹੜੀਆਂ ਵਜੀਆਂ ਹੋਈਆਂ ਰੂਹਾਂ ਜਿਨ੍ਹਾਂ ਨੂੰ ਔਗਣਾਂ ਦੇ ਬੜੇ ਬੜੇ ਸੰਗਲ ਵੱਜੇ ਹੋਏ, ਸਾਹਿਬ ਨੂੰ ਪੁੱਛਿਆ ਮਹਾਰਾਜ ਕੋਈ ਭਰਾ ਜਾ ਕੇ ਕਟਾ ਦੂ, ਕੋਈ ਸੱਜਣ ਮਿੱਤਰ ਪਿੱਛੋਂ ਚਲ ਜੂਗਾ ਸਿਫਾਰਿਸ਼ ਲੈ ਕੇ, ਕੋਈ ਭੈਣ ਭਰਾ ਜਾ ਕੇ ਸਿਫਾਰਿਸ਼ ਲੈ ਕੇ ਉਹ ਔਗਣਾਂ ਦੇ ਜੰਜੀਰਾਂ ਤੋਂ ਕਟਾਊਦਾ? ਤੇ ਮੇਰੇ ਸਾਹਿਬ ਜੀ ਪਤਾ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਜੇ ਗੁਣ ਹੋਣ ਤਾਂ ਕੱਟੀਅਨ, ਬੋਲੋ ਜੇ ਗੁਣ, ਉਹ ਜਿਹੜੇ ਔਗਣਾਂ ਦੇ ਜੰਜੀਰ ਵੱਜੇ ਨੇ ਉਹਨਾਂ ਨੂੰ ਗੁਣਾਂ ਦੀ ਸ਼ੈਣੀ ਕੱਟੂਗੀ। ਧਿਆਨ ਦਿਓ, ਇਕਾਗਰਤਾ ਬਖਸ਼ਿਓ, ਜਿਹੜੇ ਔਗਣਾਂ ਦੇ ਜੰਜੀਰ ਵੱਜੇ ਨੇ ਨਾ ਉਹਨਾਂ ਨੂੰ ਗੁਣਾਂ ਦੀਆਂ ਸ਼ੈਣੀਆਂ ਕੱਟਣਗੀਆਂ, ਗੁਣ ਕੱਟਣਗੇ। ਜੇ ਗੁਣ ਹੋਣ ਤਾਂ ਕੱਟੀਅਨ, ਸੇ ਭਾਈ ਸੇ ਵੀਰ। ਇਹੋ ਹੀ ਭਰਾ ਨੇ ਤੇ ਇਹੋ ਹੀ ਵੀਰ ਨੇ। ਕੌਣ? ਸ਼ੁਭ ਗੁਣ, ਜਿਨ੍ਹਾਂ ਦੀ ਦਾਤ ਗੁਰੂ ਜੀ ਕਹਿ

ਭਿਖਾਰੀ ਬਣ ਕੇ ਇੱਕ ਗੱਲ ਫੇਰ ਜਰਾ ਸੁਚੇਤ ਹੋ ਕੇ ਸੁਣੋ ਕਿ ਗੁਰੂ ਦੇ ਕੋਲੋਂ ਆਪਾਂ ਮੰਗ ਰਹੇ ਹਾਂ ਗੁਣ ਕੀ ਮੰਗ ਰਹੇ ਹਾਂ ਜੀ ਕਿਉਂਕਿ ਕਹਿ ਦਿੱਤਾ ਸੀ ਔਗਣਾਂ ਨੇ ਤੇ ਜੰਜੀਰ ਮਾਰਤੇ ਨਾ ਕਿਸੇ ਭਰਾ ਕੋਲੋਂ ਕੱਟੇ ਜਾਣੇ ਨੇ ਨਾ ਕਿਸੇ ਭੈਣ ਕੋਲੋਂ ਕੱਟੇ ਜਾਣੇ ਨਾ ਕਿਸੇ ਸੱਜਣ ਕੋਲੋਂ ਜੰਜੀਰ ਕੱਟੇ ਜਾਣੇ ਨੇ ਬਾਪੂ ਨਾਨਕ ਜੀ ਨੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਜੇ ਗੁਣ ਹੋਣ ਜੇ ਤਾਂ ਕੱਟੀਆਂ ਇਹ ਜਿਹੜੇ ਜੰਜੀਰ ਪੈਰਾਂ ਤੋਂ ਲੈ ਕੇ ਸਿਰੇ ਤੱਕ ਵੱਜ ਗਿਆ ਉਹ ਬੰਦਿਆ ਤੈਨੂੰ ਇਹ ਜੰਜੀਰ ਤਾਂ ਕੱਟੇ ਜਾਣੇ ਜੇ ਤੇਰੇ ਵਿੱਚ ਗੁਣ ਹੋਏ ਤੇ ਹੁਣ ਆਪਣੇ ਅੰਦਰ ਝਾਤੀ ਮਾਰ ਕੇ ਕਦੀ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਗੀਤ ਗਾ ਕੇ ਵੇਖੋ।

0: ਇੱਕ ਵਾਰ ਆਪਣੇ ਅੰਦਰ ਦੀ ਗਰੀਬੀ ਵੇਖ ਕੇ ਗਾਓ, ਬੜਾ ਆਨੰਦ ਆਊਗਾ। ਆਪਣੇ ਅੰਦਰ ਵੇਖ ਲਓ, ਆਪਣੇ ਅੰਦਰ ਝਾਤੀ ਮਾਰੋ, ਮੇਰੇ ਸਤਿਗੁਰੂ ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਮੁਤਾਬਕ ਕਿ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ ਗੁਣ ਨਹੀਂ ਕੋਈ,
1: ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ

0: ਕੰਤ ਕਿਹਨੂੰ ਕਹਿੰਦੇ ਨੇ? ਪਤੀ ਨੂੰ, ਪਤੀ ਨੂੰ, ਪਤੀ ਨੂੰ ਕਹਿੰਦੇ ਨੇ। ਕਿਤਨਾ ਉਸ ਪਤੀ ਨਾਲ ਮਿਲਾਪ ਹੋ ਜਾਏ, ਮੇਰਾ ਪਤੀ ਪੈਰਾਂ ਤੋਂ ਲੈ ਕੇ ਸਿਰ ਤੱਕ ਗੁਣਾਂ ਨਾਲ ਭਰਿਆ ਹੈ, ਤੇ ਮੈਂ ਪੈਰਾਂ ਤੋਂ ਲੈ ਕੇ ਸਿਰ ਤੱਕ ਔਗਣਾਂ ਨਾ ਭਰੀ, ਸਭ ਔਗਣ ਮੈਂ ਗੁਣ ਨੀ ਕੋਈ। ਭਲੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਅੰਦਰ ਝਾਤੀ ਮਾਰਦੀਆਂ, ਉਹ ਭਲਿਓ ਸੰਸਾਰ ਚੋਂ ਬੜੀਆਂ ਕੋਈ ਵਿਰਲੀਆਂ ਰੂਹਾਂ ਨੇ ਜਿਹੜੀਆਂ ਆਪਣੇ ਕੋਢ ਨੂੰ ਵੇਖਦੀਆਂ, ਆਪਣੇ ਨੂੰ। ਲੋਕਾਂ ਦਾ ਕੋਢ ਵੇਖਣਾ ਬੜਾ ਸੌਖਾ ਹੈ, ਲੋਕਾਂ ਦੇ ਗੁਨਾਹ ਵੇਖਣੇ ਬੜੇ ਸੌਖੇ ਨੇ, ਕਦੀ ਆਪਣੇ ਅੰਦਰ ਝਾਤੀ ਮਾਰ ਕੇ ਜਿਹੜੇ ਵੇਹਦੇ ਨੇ ਸੱਜਣੋ, ਉਹਨਾਂ ਨੂੰ ਆਰਾਮ ਵੀ ਆ ਜਾਂਦਾ ਹੈ। ਕਿਉਂਕਿ ਜਿਸ ਬੰਦੇ ਨੂੰ ਪਤਾ ਲੱਗ ਜਾਏ ਨਾ ਮੈਂ ਰੋਗੀ ਹਾਂ, ਉਹ ਫਿਰ ਢੰਡੋਰਾ ਪੁੱਟ ਕੇ ਉਹਦਾ ਇਲਾਜ ਵੀ ਲੱਭ ਲੈਂਦਾ ਹੈ। ਬੇਕਿਸਮਤੀ ਬਦਕਿਸਮਤੀ ਇਨਸਾਨ ਇਹੋ ਜਿਹੇ ਬਹੁਤੇ ਨੇ ਜਿਹੜੇ ਲੋਕਾਂ ਦੇ ਉਗਣ ਤੇ ਵੇਖਦੇ, ਆਪਣੇ ਉਗਣ ਨਹੀਂ ਵੇਖਦੇ। ਧੰਨ ਗੁਰੂ ਨਾਨਕ ਇੱਕ ਪਹਿਲੇ ਮਹਾਂਪੁਰਸ਼ ਹੋਏ ਨੇ ਜਿਹੜੇ ਆਪਣੇ ਉਗਣਾਂ ਦੀ ਗੱਲ ਕਰਦੇ, ਭਾਵੇਂ ਗੁਣਾਂ ਦਾ ਮਾਲਕ ਆ ਮਗਰ ਨਿਵਰਤਾ ਵਿੱਚ ਡੁੱਬੇ। ਕਹਿੰਦੇ ਨੇ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ
1: ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ

0: ਮਗਰ ਸਾਡਾ ਸੁਭਾਅ ਕੀ ਆ? ਪਿਆਰ ਨਾਲ ਆਖੋ ਸਤਨਾਮ ਸ੍ਰੀ। ਸਾਡਾ ਸੁਭਾਅ ਆ ਲੋਕ ਅਵਗੁਣਾ ਕੀ ਬੰਨੇ, ਫਿਰ ਬੋਲੋ ਜੀ ਲੋਕ
1: ਅਵਗੁਣਾ ਕੀ ਬੰਨੇ।
0: ਆਪਾਂ ਜਿਹਦੇ ਪੱਲੇ ਲੱਗੀ ਏ, ਜਿਹਦੇ ਮੱਥੇ ਲੱਗੀ ਏ, ਜਿਹਦੇ ਘਰ ਜਾਈਏ, ਉਹਦੇ ਘਰੋਂ ਕੀ ਚੁੱਕਦੇ ਆ? ਕੀ ਜੀ? ਅਵਗੁਣ। ਉਹਦੇ ਘਰ 100 ਕੰਮ ਚੰਗੇ ਹੋਣ, ਆਪਣੀਆਂ ਅੱਖਾਂ ਇਹ ਹੀ ਲੱਭਦੀਆਂ ਰਹਿੰਦੀਆਂ, ਮੈਂ ਇਹਦੇ ਘਰੋਂ ਕੋਈ ਇਹੋ ਜਿਹੀ ਗੱਲ ਲੱਭਾਂ ਕਿ ਇਹਨੂੰ ਆਖਾਂ ਕਿ ਇਸ ਗੱਲੋਂ ਤੂੰ ਮਾੜਾ ਹੈ। ਤੇ ਬਾਪੂ ਨਾਨਕ ਕਹਿੰਦਾ ਨਹੀਂ, ਗੁਣਾ ਕਾ ਹੋਵੇ ਵਾਸਲਾ, ਗੁਣਾ ਕਾ ਹੋਵੇ ਕੱਢ ਵਾਸਲ ਈਜੇ ਸਾਂਝ ਕਰੀਜੇ ਗੁਣਾ ਕੇਰੀ। ਜਿਹਦੇ ਘਰ ਜਾਈਏ, ਜਿਹਦੇ ਮੱਥੇ ਲੱਗੀਏ, ਜੇ ਉਹਨੇ ਕੇਸ ਰੱਖੇ ਨੇ, ਜੇ ਉਹ ਦਸਤਾਰ ਧਾਰੀ ਆ, ਤੇ ਸਭ ਤੋਂ ਪਹਿਲਾਂ ਤੇ ਧੰਨ ਧੰਨ ਕਰੀਏ ਕਿ ਗੁਰੂ ਦਿਆ ਸਿੱਖਾ ਐਡੇ ਭਿਆਨਕ ਸਮੇਂ ਦੇ ਵਿੱਚ ਜੇ ਤੂੰ ਕੇਸ ਹੀ ਸਾਂਭੇ ਨੇ, ਇਹ ਵੀ ਤੇਰਾ ਸਭ ਤੋਂ ਵੱਡਾ ਗੁਣ ਹੈ। ਅਸੀਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੈਂ ਵੇਖਿਆ ਲੋਕ ਕੀ ਕਰਦੇ, ਲੋਕ ਅਵਗੁਣਾ ਕੀ ਬੰਨੇ, ਗੰਠੜੀ ਗੁਣ ਨਾ ਮੈਂ ਹਾਜੇ ਕੋਈ ਗੁਣਾ ਦਾ ਤੇ ਵਪਾਰ ਹੀ ਕੋਈ ਨੀ ਕਰਦਾ, ਸਾਰੇ ਲੋਕੀ ਅਵਗੁਣ ਲੱਭਦੇ ਫਿਰਦੇ ਨੇ। ਤੇ ਸੱਚ ਜਾਣਿਓ, ਜਿਹੜਾ ਬੰਦਾ ਸਵੇਰ ਤੋਂ ਕਾਗਜ਼ ਕਾਗਜ਼ ਇਕੱਠਾ ਕਰਦਾ ਉਹਦੇ ਕੋਲ ਰੱਦੀ ਦੇ ਢੇਰ ਲੱਗ ਜਾਂਦੇ, ਜਿਹੜਾ ਬੰਦਾ ਨਿੱਕੇ ਨਿੱਕੇ ਲੋਹੇ ਦੇ ਪੀਸ ਇਕੱਠੇ ਕਰਦਾ ਇੱਕ ਦਿਨ ਉਹ ਲੋਹੇ ਦਾ ਸਟੋਰ ਕਰ ਲੈਂਦਾ, ਜਿਹੜੇ ਟੁੱਟੇ ਛਿੱਤਰ ਇਕੱਠੇ ਕਰਦੇ ਨੇ ਉਹ ਟੁੱਟੇ ਛਿੱਤਰਾਂ ਦਾ ਸਟੋਰ ਇਕੱਠਾ ਕਰ ਲੈਂਦੇ ਨੇ, ਜਿਹੜੇ ਔਗਣ ਇਕੱਠੇ ਕਰਦੇ ਇੱਕ ਦਿਨ ਔਗਣਾਂ ਦੇ ਸਟੋਰ ਭਰ ਲੈਂਦੇ ਨੇ, ਮਗਰ ਜਿਹੜੇ ਗੁਣ ਚੁੱਕਦੇ ਨੇ ਲੋਕਾਂ ਦੇ ਵਿੱਚੋਂ ਉਹ ਇੱਕ ਇੱਕ ਚੁੱਕਦੇ ਗੁਣ ਇੱਕ ਦਿਨ ਗੁਣਾਂ ਦੇ ਮਾਲਕ ਬਣ ਜਾਂਦੇ ਨੇ, ਗੁਣਾਂ ਦੇ ਮਾਲਕ ਬਣ ਜਾਂਦੇ, ਗੁਣਾਂ ਦੇ ਖਜ਼ਾਨੇ ਬਣ ਜਾਂਦੇ ਨੇ। ਇਸ ਕਰਕੇ ਆਪਾਂ ਸਤਿਗੁਰੂ ਦੇ ਚਰਨਾਂ ਚ ਬੇਨਤੀ ਭਰਨੀ ਆ, ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਮੈਂ ਨਿਰਗੁਣ ਆ ਰਹਾ ਵਾਂ, ਮੈਨੂੰ ਗੁਣਾਂ ਦਾ ਦਾਤ ਬਖਸ਼ੋ, ਮੇਰੀ ਝੋਲੀ ਚ ਸ਼ੁਭ ਗੁਣ ਪਾਓ, ਰਹਿਤ ਪਾਓ, ਸਿਮਰਨ ਪਾਓ, ਬੰਦਗੀ ਪਾਓ, ਸੇਵਾ ਪਾਓ। ਜਿਹੜੀ ਸੇਵਾ ਤੇ ਬੰਦਗੀ ਦਾ ਸਦਕਾ ਕਰੋੜਾਂ ਜਨਮਾਂ ਤੋਂ ਭਟਕੀ ਹੋਈ ਮੈਂ ਜੀਵ ਆਤਮਾ, ਹੇ ਸਤਿਗੁਰੂ ਤੇਰੇ ਚਰਨਾਂ ਵਿਚ ਆ ਕੇ ਮਿਲਾਪ ਮੇਰਾ ਹੋ ਜੇ। ਆਓ ਹੁਣ ਚੌਂਕੜੇ ਮਾਰ ਲੋ, ਸਮਾਂ ਦੌੜਿਆ ਜਾ ਰਿਹਾ। ਸਤਿਗੁਰੂ ਕਿਰਪਾ ਕਰੇ, ਇੱਕ ਮਨ ਇੱਕ ਚਿੱਤ ਹੋ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮਸਤਕ ਰੱਖ ਕੇ ਜਰਾ ਜਪੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੁੜੋ ਜੁੜੋ।

0: ਹੱਥ ਜੋੜੋ ਸਤਿਗੁਰੂ ਦੇ ਚਰਨਾਂ ਚ ਤਰਲਾ ਪਾਓ, ਸਤਿਗੁਰੂ ਇਹ ਜਲਦੇ ਬਲਦੇ ਸੰਸਾਰ ਚੋ ਆਪਣਾ ਓਟ ਆਸਰਾ ਦੇ ਕੇ ਬਚਾ ਲਾ। ਆਓ ਹੁਣ ਲੜੀਵਾਰ ਜੋ ਕਥਾ ਆਰੰਭ ਆ, ਸਤਿਗੁਰੂ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਬਾਰਕ ਬਚਨ ਆਪ ਜੀ ਸਰਵਣ ਕਰਨੇ। ਪਹਿਲੋਂ ਆਪ ਜੀ ਨੂੰ ਪੁੱਛ ਲਵਾਂ ਘਰਾਂ ਦੇ ਵਿਚ ਕੀ ਬੋਲਣਾ ਜੀ, ਸਾਰੇ ਦੱਸਿਓ ਕੀ ਬੋਲਣਾ ਹੈ। ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਸ ਤਰ੍ਹਾਂ ਤੋਤਿਆਂ ਦੀ ਡਾਰ ਨੂੰ ਕਿਸੇ ਨੇ ਇਕ ਤੋਤਾ ਕਿਸੇ ਰੱਖ ਲਿਆ ਤੇ ਉਹਨੂੰ ਮਹਾਰਨੀ ਪਕਾ ਲਈ ਵੀ ਤੋਤਿਆ ਪੋਸਤ ਨਹੀਂ ਖਾਣਾ, ਧਿਆਨ ਦਿਓ ਤੋਤਿਆ ਪੋਸਤ ਨਹੀਂ ਖਾਣਾ। ਇਕ ਦਿਨ ਉਹ ਤੋਤਿਆਂ ਦੀ ਡਾਰ ਵਿਚ ਉੱਡ ਕੇ ਰਲ ਗਿਆ, ਸਾਰਿਆਂ ਨੂੰ ਮਹਾਰਨੀ ਪਕਾਤੀ ਤੋਤਿਆ ਪੋਸਤ ਨਹੀਂ ਖਾਣਾ, ਤੇ ਸਾਰੇ ਹੀ ਤੋਤੇ ਉੱਡਦੇ ਉੱਡਦੇ ਜਾ ਕੇ ਇਕ ਪੋਸਤ ਦੇ ਖੇਤ ਵਿਚ ਬਹਿ ਗਏ ਤੇ ਸਾਰਿਆਂ ਨੇ ਚੁੰਝਾਂ ਭਰੀਆਂ, ਪੋਸਤ ਖਾਈ ਜਾਂਦੇ ਨੇ ਤੇ ਜਿਹਦੀ ਚੁੰਝ ਖਾਲੀ ਹੋਈ ਜਾਂਦੀ ਉਹ ਆਖੀ ਜਾਂਦਾ ਵਾ ਤੋਤਿਆ ਪੋਸਤ ਨਾ ਖਾਈ ਮਰਜ਼ੀ ਦਾ, ਨਾਲੇ ਖਾਈ ਜਾਂਦੇ ਨੇ ਗੁਰਮੁਖੋ, ਨਾਲੇ ਅੰਗਰੇਜ਼ੀ ਨਾ ਕਿਤੇ ਨਿਆਣਿਆਂ ਨਾਲ ਬੋਲੀ ਜਾਇਓ ਤੇ ਨਾਲੇ ਆਖੀ ਜਾਇਓ ਪੰਜਾਬੀ ਬੋਲਣੀ, ਇਸ ਤਰ੍ਹਾਂ ਦਾ ਨਹੀਂ। ਬਾਹਰ ਬੋਲੋ ਜਿੱਥੇ ਤੁਹਾਡਾ ਨਹੀਂ ਸਰਦਾ, ਮਗਰ ਆਪਣੀ ਔਲਾਦ ਦੇ ਕੰਨਾਂ ਵਿਚ ਇਹ ਸ਼ਹਿਤ ਵਰਗੀ ਮਿੱਠੀ ਗੁਰਮੁਖੀ ਪਾਓ, ਘਰ ਵਿਚ ਪੰਜਾਬੀ ਬੋਲੋ, ਪੰਜਾਬੀ ਲਿਖਣੀ ਬੱਚਿਆਂ ਨੂੰ ਸਿਖਾਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੋੜੋ। ਆਉਣ ਬਾਬਾ ਫਰੀਦ ਦੀ ਰਸਨਾ ਤੋਂ ਮੁਬਾਰਕ ਵਚਨ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਰੀਦਾ ਮੈਂ ਭੁਲਾਵਾ ਪੱਗਦਾ ਮਤ ਮੈਲੀ ਹੋ ਜਾਏ।
0: ਬਸ ਇਸ ਗੱਲ ਉੱਤੇ ਅਸੀਂ ਅਟਕ ਗਏ ਸਾਰੇ, ਆਖੋ ਸਤਨਾਮ ਸ੍ਰੀ
1: ਵਾਹਿਗੁਰੂ।
0: ਇੱਥੇ ਆਣ ਕੇ ਕਈ ਵਾਰ ਮੱਥਾ ਟੇਕਣ ਲੱਗੇ ਵੀ ਸੋਚੀਦਾ ਮੱਥਾ ਥੱਲੇ ਨਾ ਲਾਈਏ, ਪੱਗ ਨਾ ਮੈਲੀ ਹੋ ਜਾਏ। ਕਿਤੇ ਭਾਈ ਗੁਰਦਾਸ ਜੀ ਨੂੰ ਪੜ ਕੇ ਵੇਖੋ, ਹੋਏ ਨਮਾਣਾ ਢਹਿ ਪਵੇ, ਹੋਏ ਨਮਾਣਾ। ਇੱਥੇ ਜਦੋਂ ਆਵੇ ਨਾ ਤੇ ਮੈਂ ਇੱਕ ਵਾਰ ਆਪ ਜੀ ਨੂੰ ਬਹੁਤ ਵਾਰ ਬੇਨਤੀ ਕੀਤੀ, ਕਿਉਂਕਿ 2-3 ਸਾਲ ਤੋਂ ਆਪ ਜੀ ਦੇ ਜੋੜੇ ਝਾੜਦਿਆਂ ਸਮਾਂ ਹੋ ਗਿਆ ਏ। ਦਾਸ ਨੇ ਕਈ ਵਾਰ ਬੇਨਤੀ ਕੀਤੀ, ਸੱਜਣੋ ਜੇ ਨਵਾਂ ਘਰ ਬਣਾਉਣਾ ਹੋਵੇ ਨਾ ਨਵਾਂ ਘਰ, ਤੇ ਪਹਿਲੇ ਘਰ ਨੂੰ ਕੀ ਕਰਨਾ ਪੈਂਦਾ ਏ? ਕੀ ਜੀ ਸੋਚੋ? ਢਾਉਣਾ ਪੈਂਦਾ ਏ। ਜੇ ਪਹਿਲਾਂ ਢਵੇ ਨਾ ਤੇ ਉੱਤੇ ਨਵਾਂ ਕਿਤਨਾ ਬਣੂ? ਜਿਹੜਾ ਪਰਮਜੀਤ ਸਿੰਘ ਹੰਕਾਰ ਨਾ ਭਰਿਆ ਵਾ, ਗੁਰਮੁਖੋ ਪਿਆਰਿਓ, ਜੇ ਗੁਰੂ ਦੇ ਅੱਗੇ ਆਣ ਕੇ ਢਹਿ ਨਾ ਪਿਆ ਤੇ ਗੁਰਮੁਖਾਂ ਵਾਲਾ ਜੀਵਨ ਗੁਰੂ ਕਿਤਨਾ ਬਖਸ਼ੂ? ਪਹਿਲੋਂ ਹੰਕਾਰ ਰੂਪੀ ਮਹਿਲ ਨੂੰ ਢਾਉਣਾ ਏ ਇੱਥੇ ਆਣ ਕੇ, ਪਹਿਲੋਂ ਢਹਿ ਪਵਾਂ। ਇੱਕ ਥਾਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਤੇ ਮਾਲਕ ਨੇ ਸੰਸਾਰ ਦੇ ਸ੍ਰਿਸ਼ਟੀ ਦੇ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਦੋਹੇ ਬਣ ਆਵੇ, ਕਿਤੇ ਪਤਾ ਨੀ ਕਿੰਨੇ ਰੰਗ ਵਿਚ ਰੱਤੀ ਗਈ ਹੋਊਗੀ ਅੰਦਰ ਆਤਮਾ, ਰੱਬੀ ਰੰਗ ਵਿਚ ਜਦੋਂ ਕਹਿ ਰਹੀ ਹੋਊਗੀ ਹੋਏ।

ਹਜੇ ਘੁੰਡ ਕੱਢੇ ਆਪਾਂ ਸਾਰਿਆਂ, ਜਬ ਨਾਚੀ ਤਬ ਘੁੰਘਟ ਕੈਸਾ, ਜੇ ਹੁਣ ਗੁਰੂ ਦੇ ਸਾਹਮਣੇ ਆ ਹੀ ਗਏ ਹੋ ਰੂਹ ਨਾਚੀ ਉੱਠੀ ਆ ਤੇ ਹੁਣ ਘੁੰਡ ਕੱਢ ਕੇ ਨੀ ਉਤਰਾ ਹੀ ਆਖੋ ਜਿਤਨਾ ਗੁਰੂ ਅਮਰਦਾਸ ਕਹਿ ਰਹੇ ਹੋਏ।

0: सतगुर पास पूरे सतगुर पास पूरे
1: सतगुर पास सतगुर पास
0: जी पूरे सतगुर पास पूरे सतगुर पास पूरे
1: सतगुर पास पूरे सतगुर पास
0: ओए नमाणी ਤੈ ਪਵਾਂ ਨਮਾਣੀ ਹੋ ਕੇ ਨਮਾਣੀ ਆਖਾਂ ਆਪਣੇ ਆਪ ਨੂੰ ਮਹਾਰਾਜ ਮੈਂ ਨਮਾਣੀ ਆ ਮੇਰਾ ਕੋਈ ਮਾਣ ਨਹੀਂ ਸਾਚੀ ਲਿਵੇ ਬਿਨ ਇਹ ਨਮਾਣੀ ਆ ਦੇ ਮਹਾਰਾਜ ਤੇਰੇ ਚਰਨਾਂ ਵਿਚ ਢਹਿ ਗਈ ਆਣ ਕੇ ਇਹਨੂੰ ਸ਼ਬਦ ਬਖਸ਼ੇ ਸ਼ਬਦ ਲਾਗ ਸਵਾਰੀਆ ਇਹਨੂੰ ਸ਼ਬਦ ਦੇ ਨਾਲ ਜੋੜ ਦੇ ਜਿਹਦੇ ਨਾਲ ਇਹਦਾ ਜੀਵਨ ਸਵਰ ਜਾਵੇ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਤੇ ਭੁੱਲਿਆ ਰਿਹਾ ਕਿ ਜੇ ਕਿਤੇ ਢਹਿ ਪਿਆ ਨੀਵਾਂ ਹੋ ਗਿਆ ਧਰਤੀ ਤੇ ਮੱਥਾ ਟੇਕਿਆ ਖੁਦਾ ਨੂੰ ਨਮਸਕਾਰ ਕੀਤੀ ਤੇ ਕਿਤੇ ਮੇਰੀ ਚਿੱਟੀ ਪੱਗ ਨਾ ਮੈਲੀ

0: ਬਹੁਤਿਆਂ ਨੂੰ ਸਾਨੂੰ ਇਹ ਹੀ ਰਹਿੰਦਾ ਜਿਹਨੂੰ ਕਿਸੇ ਨੂੰ ਕਹਿ ਕੇ ਵੇਖ ਲਓ ਜੀ ਜੂਠੇ ਬਰਤਨ ਸਾਫ ਕਰਿਓ, ਕਹਿੰਦੇ ਜੀ ਕਰਨ ਨੂੰ ਜੀ ਤੇ ਕਰਦਾ ਕੱਪੜਿਆਂ ਤੇ ਛਿੱਟਾਂ ਪੈਂਦੀਆਂ। ਇੱਕ ਗੁਰੂ ਦਾ ਸਿੱਖ ਆਨੰਦਪੁਰ ਸਾਹਿਬ ਐਰਕਾ ਦਸੰਬਰ ਦੇ ਵਿੱਚ ਆਨੰਦਪੁਰ ਸਾਹਿਬ ਸਤਿਗੁਰੂ ਗਰੀਬ ਨਿਵਾਸ ਦੇ ਚਰਨਾਂ ਚ ਜਾਣ ਦਾ ਮੌਕਾ ਮਿਲਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਕੀਤੀ ਇਹ ਪਾਵਨ ਧਰਨੀ ਨੂੰ ਕਰੋੜ ਕਰੋੜ ਕਰੋੜ ਕਰੋੜ ਕਰੋੜ ਜਨਮ ਕਰਕੇ ਨਮਸਕਾਰ। ਜਿੱਥੋਂ ਸਿੱਖੀ ਦਾ ਜੀਵਨ ਆਪਾਂ ਨੂੰ ਖਾਲਸਾ ਹੀ ਜੀਵਨ ਮਿਲਿਆ, ਉਥੇ ਬਾਬਾ ਲਾਭ ਸਿੰਘ ਸਾਹਿਬ ਦੇ ਬਾਬਾ ਸੇਵਾ ਸਿੰਘ ਸਾਹਿਬ ਦੇ ਲੰਗਰ ਵਿਚ ਇਕ ਗੁਰੂ ਦਾ ਸਿੱਖ ਬੜੇ ਸੁੰਦਰ ਕੱਪੜੇ ਪਾਏ ਤੇ ਹਰ ਗੁਰਸਿੱਖ ਦੀ ਆਣ ਕੇ ਥਾਲੀ ਚੁੱਕ ਕੇ ਤੇ ਥਾਲੀਆਂ ਚੁੱਕ ਕੇ ਸਾਫ਼ ਕਰਦਾ ਫਿਰੇ। ਇਕ ਸਬਜ਼ੀ ਦਾ ਛਿੱਟਾ ਉਠਿਆ ਤੇ ਉਹਦੇ ਸੁੰਦਰ ਚਿੱਟੇ ਚੋਲੇ ਦੇ ਉੱਤੇ ਪੈ ਗਿਆ। ਆਖੋ ਸਤਨਾਮ ਸ੍ਰੀ ਨਹੀਂ ਗੱਜ ਕੇ ਆਖਿਆ ਕਰੋ। ਵਜਨ ਬੜਾ ਕੀਮਤੀ ਆ, ਆਪਾਂ ਹੌਲੀ ਉਦੋਂ ਬੋਲਦੇ ਆ ਜਦੋਂ ਗੈਰ ਹਾਜ਼ਰ ਹੁੰਦੇ। ਜੁੜ ਕੇ ਆਖੋ ਸਤਨਾਮ ਸ੍ਰੀ। ਸਬਜ਼ੀ ਦਾ ਛਿੱਟਾ ਪੈ ਗਿਆ ਚਿੱਟੇ ਚੋਲੇ ਦੇ ਉੱਤੇ ਤੇ ਕਿਸੇ ਨੇ ਲਾਗੋਂ ਆਵਾਜ਼ ਦਿੱਤੀ, ਗੁਰੂ ਦੇ ਸਿੱਖਾ ਤੇਰੇ ਚਿੱਟੇ ਚੋਲੇ ਤੇ ਛਿੱਟਾ ਪੈ ਗਿਆ, ਦਾਗ ਪੈ ਗਿਆ ਦਾਗ। ਕਹਿੰਦਾ ਸੱਜਣਾ ਉਹ ਜਿਹੜਾ ਮੇਰਾ ਬਾਪੂ ਆ ਨਾ ਵੇਖਣ ਵਾਲਾ, ਉਹਨੂੰ ਪਤਾ ਵਾ ਕਿ ਇਹ ਦਾਗ ਕਿੱਥੋਂ ਲੱਗਾ ਤੇ ਦੂਸਰੇ ਦਾਗ ਕਿੱਥੋਂ ਲੱਗਦੇ। ਜਿਹੜੇ ਦਾਗ ਉਹ ਇੱਕ ਉਹ ਜਿਹੜੇ ਠੇਕੇ ਚੋਂ ਲੱਗਦੇ ਦਾਗ ਦੋਸ਼ ਮੂੰਹ ਚੱਲਿਆ ਲਾਏ, ਪੜ੍ਹਦੇ ਹੋ ਨਾ ਦਾਗ ਦੋਸ਼ ਮੂੰਹ ਚੱਲਿਆ, ਜਿਹੜੇ ਦੋਸ਼ਾਂ ਦੇ ਦਾਗ ਲੱਗਦੇ ਨੇ ਮੇਰੇ ਗੁਰੂ ਨੂੰ ਉਹਦਾ ਵੀ ਪਤਾ ਹੈ ਤੇ ਮੇਰੇ ਗੁਰੂ ਨੂੰ ਇਸ ਦਾਗ ਦਾ ਵੀ ਪਤਾ ਵਾ ਕਿ ਇਹ ਜੇ ਸੋੜੇ ਝਾੜਦੇ ਆ ਜੂਠੇ ਬਰਤਨ ਸਾਫ਼ ਕਰਦੇ ਆ ਸਰੀਰ ਦੇ ਉੱਤੇ ਪਿਆ ਵਾ, ਇਹ ਜਿਹੜੇ ਦਾਗ ਲੱਗੇ ਨੇ ਇਹ ਜਿਹੜੇ ਛਿੱਟੇ ਪਏ ਨੇ ਇਹਨਾਂ ਛਿੱਟਿਆਂ ਵਾਲਿਆਂ ਨੂੰ ਤੇ ਮੇਰਾ ਕਲਗੀਧਰ ਪਾਤਸ਼ਾਹ ਗਲਣਾ ਲਾਉਂਦਾ ਗਲਣਾ। ਤੇ ਬਾਬਾ ਫਰੀਦ ਕਹਿੰਦਾ ਜਦੋਂ ਮੈਂ ਕਦੀ ਨੀਵਾਂ ਹੋਣ ਦਾ ਯਤਨ ਕੀਤਾ ਤੇ ਮੈਨੂੰ ਇਹ ਭੁਲੇਖਾ ਰਿਹਾ ਕਿ ਕਿਤੇ ਮੇਰੀ ਪੱਗ ਨਾ ਮੈਲੀ ਹੋ ਜੇ, ਮਗਰ ਮੇਰੀ ਪਾਗਲ ਰੂਹ ਇਹ ਨਹੀਂ ਸੀ ਜਾਣਦੀ। ਹਾਂਜੀ
1: ਗਹਿਲਾ ਰੂਹ ਨ ਜਾਣੀ ਸਿਰ ਪੀ ਮਿੱਟੀ ਖਾਏ।
0: ਬਾਬਾ ਫਰੀਦ ਜੀ ਕਹਿੰਦੇ ਮੇਰੀ ਰੂਹ ਗਹਿਲੀ, ਮੇਰੀ ਕਮਲੀ ਰੂਹ ਇਹ ਨਹੀਂ ਸੀ ਜਾਣਦੀ ਕਿ ਤੂੰ ਤੇ ਕਿਨਾ ਕਿਤੇ ਪੱਗ ਨੂੰ ਮਿੱਟੀ ਨਾ ਲੱਗ ਜੇ, ਇਹ ਤੇ ਸਿਰ ਵੀ ਇੱਕ ਦਿਨ ਜਿਹੜੀ ਸਿਰ ਦੇ ਉੱਤੇ ਤੂੰ ਇਹ ਸੁੰਦਰ ਪੱਗ ਬੱਧੀ ਹੈ, ਇਹ ਸਿਰ ਵੀ ਇੱਕ ਦਿਨ ਮਿੱਟੀ ਨੇ ਖਾ ਜਾਣਾ, ਮਿੱਟੀ ਨੇ ਕਬਰ ਦੇ ਵਿੱਚ ਦਾਗ ਦੇਣਾ ਹੈ। ਜੈ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰ ਕਾਗ, ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਇਹ ਸਿਰ ਦਾ ਮਾਣ ਇਸ ਪੱਗ ਦਾ ਮਾਣ ਕਰਦਾ ਹੈ ਉਹ ਭੋਲਿਆ, ਇਹ ਸਰੀਰ ਵੀ ਇੱਕ ਦਿਨ ਮਿੱਟੀ ਨੇ ਖਾ ਜਾਣਾ ਹੈ, ਇਹ ਸਰੀਰ ਵੀ ਜਾਂ ਤੇ ਲੱਕੜੀਆਂ ਤੇ ਸੜ ਕੇ ਸਵਾਹ ਹੋ ਜਾਣਾ ਹੈ।

0: ਵਿਸ਼ਵਾਸ ਕਿੰਨੇ ਯੁੱਗ ਬੀਤ ਜਾਣੇ ਨੇ ਤੂੰ ਮਿੱਟੀ ਵਿਚ ਮਿੱਟੀ ਹੋ ਜਾਣਾ ਹੈ ਇਸ ਮਿੱਟੀ ਤੋਂ ਨਾ ਡਰ ਇਹ ਨਾ ਸੋਚ ਕੇ ਜੇ ਮੈਂ ਜੋੜੇ ਝਾੜੂੰਗਾ ਮੇਰੀ ਪੱਗ ਨੂੰ ਲੱਗ ਜਾਣਗੇ ਸੱਜਣਾ ਇਹ ਜੋੜਿਆਂ ਦੀ ਧੂੜੀ ਜਿਹੜੀ ਆ ਨਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਬੋਲੋ ਗੁਰਸਿੱਖਾਂ ਕੀ ਫਿਰ ਬੋਲੋ ਗੁਰਸਿੱਖਾਂ ਕੀ ਹਰ ਹਮ ਪਾਪੀ ਵੀ ਗਤ ਪਾਏ ਇੱਕ ਥਾਂ ਤੇ ਆਉਂਦਾ ਜਿਤਨੇ ਤੀਰਥ ਦੇਵੀ ਥਾਪੇ ਗੰਗਾ ਜਮਨਾ ਕਦਾਰ ਜਿੰਨੇ ਤਰਵੈਣੀ ਜਿੰਨੇ ਤੀਰਥ ਦੇਵੀਆਂ ਦੇਵਤਿਆਂ ਦੇ ਨੇ ਸਭ ਲੋਚੇ ਧੂਰ ਸਾਧੂ ਕੀ ਤਾਈ ਕਿਤੇ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ ਬੋਲੋ ਜੀ ਚਰਨ ਸਾਧ ਕੇ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂੜ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਮੇਰੇ ਸਾਹਿਬ ਜੀ ਕਹਿੰਦੇ ਨੇ ਚਰਨ ਧੂੜੀ ਹੋ ਜਾ ਮਾਗ ਮਜਨ ਸੰਗ ਸਾਧੂਆ ਧੂੜੀ ਕਰ
1: ਇਸ਼ਨਾਨ
0: ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਧੂੜੀ ਹੋ ਜਾ ਸਤ ਸੰਗਤ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਹੋ ਜਾ ਕਿਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾ ਕੇ ਜਾ ਕਾ ਸਤਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਣੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਅੱਗੇ ਸੁਣਿਓ ਜਨ ਕੇ ਚਰਨ ਵਸੇ ਮੇਰੇ ਹੀਰੇ ਸੰਗ ਪਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਧ ਆ ਬੋਲੋ ਜਨ ਕੀ
1: ਧੂਰ ਦਿਓ ਕਿਰਪਾ ਨਿਧ
0: ਸਾਰੇ ਬੋਲੋ ਜਨ ਕੀ
1: ਧੂਰ ਦਿਓ ਕਿਰਪਾ ਨਿਧ
0: ਜਿਹੜੇ ਤੇਰੇ ਸੇਵਕ ਨੇ ਉਹਨਾਂ ਦੀ ਜਨ ਕੀ

ਕਿਰਪਾਨਿਦ ਨਾਨਕ ਕੈ ਸੁਖ ਇਹੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿਸੇ ਲਈ ਵੱਡਾ ਘਰ ਸੁੱਖ ਹੋਊਗਾ, ਕਿਸੇ ਲਈ ਦੌਲਤ ਸੁੱਖ ਹੋਊਗੀ, ਕਿਸੇ ਲਈ ਵੱਡੀਆਂ ਸੁੱਖ ਗੱਡੀਆਂ ਸੁੱਖ ਹੋਣਗੇ। ਮਗਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਹੇ ਮੇਰੇ ਪਰਮ ਪਿਤਾ ਗੁਰੂ ਪਰਮੇਸ਼ਰ ਜੀ, ਮੇਰੇ ਲਈ ਸਭ ਤੋਂ ਵੱਡਾ ਸੁੱਖ ਇਹ ਆ ਕਿ ਜਨ ਕੀ ਧੂੜ ਦਿਓ, ਜਨ ਕੀ ਦਿਓ ਕਿਰਪਾ ਨਿਧ ਨਾਨਕ ਕੈ ਸੁਖ। ਮੇਰੇ ਲਈ ਇਹੋ ਹੀ ਸੁਖ ਆ ਕਿ ਤੇਰੇ ਪਿਆਰਿਆਂ ਦੀ ਮੈਨੂੰ ਚਰਨ ਧੂੜੀ ਮਿਲੇ, ਤੇਰੇ ਨਾਮ ਜਪਣ ਵਾਲਿਆਂ ਦੀ ਚਰਨ ਰਾਖ ਮੇਰੇ ਮੱਥੇ ਨੂੰ ਲੱਗੇ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਫਰੀਦਾ ਮੈਂ ਭਲਾਵਾ ਪੱਗਦਾ ਮਤ ਮੈਲੀ ਹੋਏ ਜਾਏ, ਮੈਂ ਤੇ ਡਰਦਾ ਵਾਂ ਕਿਤੇ ਜੋੜੇ ਝਾੜਦਿਆਂ ਲੰਗਰ ਦੇ ਬਰਤਨ ਸਾਫ ਕਰਦਿਆਂ ਜਾਂ ਸੇਵਾ ਸਿਮਰਨ ਕਰਦਿਆਂ ਇਹ ਪੱਗ ਮੈਲੀ ਨਾ ਹੋ ਜਾਏ, ਮਗਰ ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ। ਇਹਨੂੰ ਇਹ ਨਹੀਂ ਪਤਾ ਕਿ ਇੱਕ ਦਿਨ ਸਿਰ ਵੀ ਮਿੱਟੀ ਨੇ ਖਾ ਜਾਣਾ ਹੈ ਜੀ।

ਵੇਖੋ ਕਿੰਨੇ ਪਿਆਰੇ ਸ਼ੱਕਰ, ਖੰਡ, ਨਿਵਾਤ, ਗੁੜ, ਅੱਗੇ ਮਾਖਿਓ, ਮਾਝਾ, ਦੁੱਧ, ਇਹ ਸਾਰੀਆਂ ਚੀਜ਼ਾਂ ਆਪਾਂ ਕਿਸੇ ਨਾ ਕਿਸੇ ਸਮੇਂ ਚੱਖ ਕੇ ਵੇਖੀਆਂ। ਸ਼ੱਕਰ ਖਾ ਕੇ ਵੇਖੀ, ਖੰਡ ਖਾ ਕੇ ਵੇਖੀ, ਨਿਵਾਤ ਦਾ ਮਤਲਬ ਮਿਸ਼ਰੀ ਖਾ ਕੇ ਵੇਖੀ, ਮਾਖਿਓ ਦਾ ਸ਼ਹਿਦ ਖਾ ਕੇ ਵੇਖਿਆ, ਮਾਝਾ ਦੁੱਧ ਪੀ ਕੇ ਵੇਖਿਆ। ਮੇਰੇ ਸਤਿਗੁਰੂ ਇਹਨਾਂ ਸਾਰੀਆਂ ਚੀਜ਼ਾਂ ਦਾ ਨਾਂ ਲੈ ਕੇ ਜਿਨ੍ਹਾਂ ਨੇ ਚੱਖਿਆ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ। ਆਖੋ ਸਤਨਾਮ ਸ੍ਰੀ। ਇਹ ਗੱਲ ਉਹਨਾਂ ਨੇ ਆਖੇ, ਅਲੌਤੀ ਕਾ ਜੈਸੇ ਭਇਆ ਬਰੇਡਾ, ਬੋਲੋ ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿੰਨ ਜਾਣਿਆ, ਜਿਨ ਪੀਆ ਤਿੰਨ ਜਾਣਿਆ। ਬਾਬਾ ਕਬੀਰ ਕਹਿੰਦਾ ਹੈ, ਗਰਮੀ ਹੋਵੇ, ਠੰਡਾ ਪਾਣੀ ਹੋਵੇ ਤੇ ਮਿਸ਼ਰੀ ਦਾ ਬਣਿਆ ਹੋਵੇ ਸ਼ਰਬਤ, ਮਿਸ਼ਰੀ ਦਾ ਅਲੌਤੀ ਕਾ ਜੈਸੇ ਭਇਆ ਬਰੇਡਾ, ਮਿਸ਼ਰੀ ਦਾ ਸ਼ਰਬਤ ਹੋਵੇ ਐਡਾ ਸਰਬਲੋ ਦਾ ਕੌਲਾ ਭਰਿਆ, ਤੇ ਫਿਰ ਜਿਨ ਪੀਆ ਤਿੰਨ ਜਾਣਿਆ, ਇਹ ਤੇ ਜਿਨੇ ਪੀਤਾ ਏ ਉਹਨੂੰ ਪਤਾ ਨਾ ਫਿਰ ਮਿਸ਼ਰੀ ਦਾ ਸ਼ਰਬਤ ਕਿੰਨਾ ਆਨੰਦ ਦੇਈਏ। ਇੱਥੇ ਵੀ ਬਾਬੇ ਫਰੀਦ ਨੇ ਜਦੋਂ ਉਸ ਪਰਮ ਪਿਤਾ ਪਰਮੇਸ਼ਵਰ ਦੀ ਬੰਦਗੀ ਦਾ ਰਸ ਚੱਖ ਲਿਆ

0: ਉਹਦੀ ਮਿਠਾਸ ਵੇਖ ਲਈ ਤੇ ਹੁਣ ਕਹਿੰਦਾ ਨਹੀਂ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਇਹ ਸਾਰੀਆਂ ਚੀਜ਼ਾਂ ਹੇ ਵਾਹਿਗੁਰੂ ਬੜੀਆਂ ਮਿੱਠੀਆਂ ਨੇ ਖਾ ਕੇ ਵੇਖੀਆਂ ਨੇ ਹਾਂਜੀ ਅੱਗੇ ਜੀ
1: ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ
0: ਬੜਾ ਪਿਆਰਾ ਬਚਨਿਆ ਸਾਹਿਬ ਜੀ ਕਹਿੰਦੇ ਨੇ ਸਭੇ ਵਸਤੂ ਮਿੱਠੀਆਂ ਇੱਥੇ ਖਿਲਾਰੋ ਇੱਕ ਵਾਰ ਸਾਰੇ ਆਖੋ ਸਭੇ ਵਸਤੂ ਜੇਕੋ ਆਪਾਂ ਕਹਿੰਦੇ ਇਹ ਤੇ ਗੱਲ ਠੀਕ ਆ ਇਹ ਤੇ ਗੱਲ ਪਰ ਅੱਗੇ ਆ ਨਾ ਪਰ ਆ ਵੀ ਤੇ ਗੱਲ ਹੈ ਆਹ ਗੱਲ ਜਿਹੜੀ ਇਹ ਹੋਰ ਆਨੰਦ ਦੇਈ ਆ ਇੱਥੇ ਵੀ ਮੇਰੇ ਸਤਿਗੁਰੂ ਕਹਿੰਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੱਕਰ ਮਿੱਠੀ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਖੰਡ ਮਿੱਠੀ ਨਹੀਂ ਇਹਦੇ ਚ ਕੋਈ ਸ਼ੱਕ ਨਹੀਂ ਕਿ ਕਿਤੇ ਸ਼ਹਿਦ ਜਿਹੜਾ ਵਾ ਮਾਖਿਓ ਦਾ ਉਹ ਕਿੰਨਾ ਮਿੱਠਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਾਝਾ ਦੁੱਧ ਕਿੱਡਾ ਪਿਆਰਾ ਹੈ ਇੱਕ ਵਾਰ ਭਾਈ ਨੰਦ ਲਾਲ ਸਾਹਿਬ ਨੂੰ ਕਿਸੇ ਗੁਰਸਿੱਖ ਪਿਆਰੇ ਨੇ ਪੁੱਛ ਲਿਆ ਕਿ ਤੇਰੇ ਸਤਿਗੁਰੂ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਜਦੋਂ ਮੂੰਹ ਦੇ ਵਿੱਚੋਂ ਬੋਲਦੇ ਨੇ ਉਹਨਾਂ ਦਾ ਇੱਕ ਇੱਕ ਬਚਨ ਕਿੰਨਾ ਕੁ ਮਿੱਠਾ ਹੈ ਆਖੋ ਸਤਨਾਮ ਸ੍ਰੀ ਜਰਾ ਗੱਜ ਕੇ ਆਖੋ ਸਮਾਂ ਹੋ ਚੱਲਿਆ ਏ ਮੇਰਾ ਗੁਰੂ ਨਾਨਕ ਤੁਹਾਡੀਆਂ ਝੋਲੀਆਂ ਭਰ ਕੇ ਘਰਾਂ ਨੂੰ ਭੇਜੇ ਆਖੋ ਸਤਨਾਮ ਸ੍ਰੀ ਜਨਮਾਂ ਦੇ ਭੁੱਖੇ ਆਇਓ ਗੁਰੂ ਨਵਾਜ ਦੇਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇਰਾ ਸਤਿਗੁਰੂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬੋਲਦਾ ਵਾ ਕਿੰਨੀ ਕੁ ਮਿਠਾਸ ਆ ਤੇ ਭਾਈ ਨੰਦ ਲਾਲ ਸਾਹਿਬ ਨੇ ਛੇਤੀ ਨਾਲ ਆਖਿਆ ਜਿੰਨੀ ਇੱਕ ਖੰਡ ਦੀ ਬੋਰੀ ਮਿੱਠੀ ਸ਼ੱਕਰ ਦੀ ਬੋਰੀ ਮਿੱਠੀ ਤੇ ਫਿਰ ਛੇਤੀ ਨਾਲ ਕਹਿੰਦੇ ਨਹੀਂ ਨਹੀਂ ਮੈਂ ਗਲਤ ਕਹਿ ਬੈਠਾ ਮੈਨੂੰ ਮਾਫ ਕਰਿਓ ਮੈਂ ਗਲਤ ਕਹਿ ਬੈਠਾ ਉਹਨਾਂ ਕਿਹਾ ਦਸ ਫਿਰ ਕਿੰਨਾ ਕੁ ਮਿੱਠੀ ਆ ਉਹਨਾਂ ਫਿਰ ਇੱਕ ਬੋਰੀ ਦੋ ਬੋਰੀਆਂ ਕਰਦੇ ਕਰਦੇ ਕਹਿੰਦੇ ਨੇ ਆ ਦੋ ਜਹਾਨ ਲੋਕ ਤੇ ਪ੍ਰਲੋਕ ਸ਼ੱਕਰ ਦੇ ਬਣ ਜਾਣ ਲੋਕ ਤੇ ਪ੍ਰਲੋਕ ਸ਼ੱਕਰ ਹੀ ਹੋ ਜਾਏ ਤੇ ਜਿੰਨੀ ਉਹਦੀ ਮਿਠਾਸ ਆ ਉਹ ਮਿਠਾਸ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇੱਕ ਵਜਨ ਦੇ ਬਰਾਬਰ ਨਹੀਂ ਮੇਰਾ ਗੁਰੂ ਇੰਨਾ ਮਿੱਠ ਬੋਲੜਾ ਏ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਮਿੱਠ ਬੋਲੜਾ ਜੀ ਉਹ ਮਿੱਠ ਬੋਲੜਾ ਇੰਨਾ ਮਿੱਠਾ ਏ ਤੇ ਸਾਹਿਬ ਜੀ ਕਹਿੰਦੇ ਨੇ ਇਹ ਸਾਰੀਆਂ ਵਸਤੂ ਮਿੱਠੀਆਂ ਨੇ ਸਭੇ ਵਸਤੂ ਮਿੱਠੀਆਂ ਮਗਰ ਰੱਬ ਨਾ ਪੁੱਜਣ ਤੁਧ ਮੈਂ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਦੀ ਸਾਰੀ ਮਿਠਾਸ ਇੱਕ ਪਾਸੇ ਪਾ ਕੇ ਵੇਖੀ ਆ ਮਗਰ ਇੱਕ ਪਾਸੇ ਹੇ ਅਕਾਲ ਪੁਰਖ ਤੇਰੀ ਮਿੱਠੀ ਬਾਣੀ ਪਾ ਕੇ ਵੇਖੀ ਆ ਤੇਰਾ ਮਿੱਠਾ ਸੁਭਾਅ ਪਾ ਕੇ ਵੇਖਿਆ ਹੈ ਮਗਰ ਤੇਰੇ ਮਿੱਠੇ ਸੁਭਾਅ ਦੇ ਬਰਾਬਰ ਇਹ ਮਿਠਾਸ ਨਹੀਂ ਪੁੱਜਦੀ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ ਹਾਂਜੀ

0: ਸ੍ਰੀ
1: ਫੇਰ ਇੱਕ ਵਾਰ ਆਖੋ ਸਤਨਾਮ। ਬਹੁਤ ਸਮਾਂ ਆਪਾਂ ਛੋਟਿਆਂ ਛੋਟਿਆਂ ਤੋਂ ਕਹਾਣੀਆਂ ਕਥਾ ਬੜੀਆਂ ਵੱਡਿਆਂ ਵਡੇਰਿਆਂ ਤੋਂ ਸੁਣੀਆਂ ਕਿ ਬਾਬਾ ਫਰੀਦ ਨੇ ਗਲ ਦੇ ਵਿਚ ਲੱਕੜੀ ਦੀ ਰੋਟੀ ਪਾਈ ਸੀ ਤੇ ਜਦੋਂ ਭੁੱਖ ਲੱਗਦੀ ਸੀ ਉਹਨੂੰ ਚੱਕ ਮਾਰ ਲੈਂਦੇ ਸੀ। ਮਗਰ ਨਹੀਂ, ਇੱਥੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਸੁੱਕੀ ਲੱਕੜ ਵਰਗੀ ਜਿਹੜੀ ਮੇਰੀ ਰੋਟੀ, ਸੁੱਕੀ ਲੱਕੜ ਵਰਗੀ ਸੁੱਕੀ ਰੋਟੀ, ਬਿਨਾਂ ਚੋਪੜੀ ਬਿਨਾਂ ਮੱਖਣ ਤੋਂ ਗਰੀਬੀ ਦਾਵੇ ਵਾਲੀ ਰੋਟੀ, ਮਗਰ ਦਸਾਂ ਨੌਵਾਂ ਦੀ। ਕਾਹਦੀ? ਫਿਰ ਇੱਕ ਵਾਰ ਆਖੋ ਕਾਹਦੀ ਜੀ? ਦਸਾਂ ਨੌਵਾਂ ਦੀ ਕਿਰਤ ਕਮਾਈ ਦੀ ਸੁੱਕੀ ਮੇਰੀ ਰੋਟੀ, ਰੋਟੀ ਮੇਰੀ ਕਾਠ ਕੀ ਲੱਕੜ ਵਰਗੀ ਸੁੱਕੀ ਤੇ ਲਾਵਣ, ਲਾਵਣ ਨਹੀਂ ਲਾਵਣ, ਲਾਵਣ ਮੈਨੇ ਹੁੰਦਾ ਸਬਜ਼ੀ, ਲਾਵਣ ਮੈਨੇ ਕੀ ਹੁੰਦਾ ਏ? ਫਿਰ ਇੱਕ ਵਾਰ ਆਖੋ ਲਾਵਣ ਮੈਨੇ, ਕਿਤੇ ਲਾਵਣ ਨਾ ਪੜਿਓ, ਲਾਵਣ ਦਾ ਮਤਲਬ ਜਿਹੜਾ ਲਾਉਣੀ, ਇੱਥੇ ਲਾਵਣ। ਸੁੱਕੀ ਮੇਰੀ ਰੋਟੀ ਦਸਾਂ ਨਵਾਂ ਦੀ ਰੁੱਖੀ ਮਿਸੀ ਤੇ ਜਿਹੜੀ ਸਬਜ਼ੀ ਆ ਉਹ ਮੇਰੀ ਭੁੱਖ ਆ। ਜਦੋਂ ਮੈਨੂੰ ਭੁੱਖ ਲੱਗਦੀ ਆ ਮੈਂ ਰੁੱਖੀ ਸੁੱਕੀ ਰੋਟੀ ਜਿਹੜੀ ਆ ਚੱਕ ਮਾਰ ਕੇ ਖਾ ਲੈਂਦਾ, ਢਿੱਡ ਭਰ ਲੈਂਦਾ। ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਤੇ ਅੱਗੇ ਜਰਾ ਪੜਿਓ।
2: ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ।
1: ਹੁਣ ਪੜੋ ਤੇ ਸਹੀ, ਕਦੀ ਗਰੀਬ ਨਿਵਾਜ ਪਾਤਸ਼ਾਹ ਨੂੰ ਪੁੱਛੋ ਤੇ ਸਹੀ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮੀਟ ਕਿੱਥੇ ਰਹਿ ਗਿਆ, ਮੱਛੀ ਕਿੱਥੇ ਰਹਿ ਗਈ, ਪਰੌਂਠੇ ਕਿੱਥੇ ਰਹਿ ਗਏ, ਵੰਸ ਵੰਨੇ ਤਲੇ? ਇੱਕ ਥਾਂ ਤੇ ਜਨਮ ਸਾਖੀ ਕਦੀ ਪੜਿਆ ਕਰੋ, ਆਖੋ ਸਤਨਾਮ ਸ੍ਰੀ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿ ਸਤਿਗੁਰੂ ਗਰੀਬ ਨਿਵਾਜ ਜੀ, ਜਿਹੜੇ ਬੰਦਗੀ ਕਰਨ ਵਾਲੇ ਗੁਰੂ ਦੇ ਸਿੱਖ ਨੇ, ਪਿਆਰੀਆਂ ਸੰਗਤਾਂ ਨੇ ਜਿਹੜੀਆਂ ਰੱਬ ਦੀ ਪ੍ਰਾਪਤੀ ਵਿਚ ਫਿਰਦੀਆਂ ਨੇ, ਕੀ ਇਹਨਾਂ ਨੂੰ ਮੀਟ ਖਾਣਾ ਪਾਸਿਆ? ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿਚ ਕਹੇ, ਉੱਥੇ ਜਨਮ ਸਾਖੀ ਵਿਚ ਕਹਿੰਦੇ ਨੇ, ਜਿੰਨਾ ਜ਼ਰਾਇਤ ਬੰਦਗੀ, ਬੋਲੋ ਜਿੰਨਾ
2: ਜ਼ਰਾਇਤ ਬੰਦਗੀ,
1: ਤਿੰਨਾ ਮਾਸ ਨਾ ਪਾਸ, ਤਿੰਨਾ ਮਾਸ ਉਹਨਾਂ ਲਈ ਮਾਸ ਪਾਸ ਨਹੀਂ। ਤੇ ਫਿਰ ਹੋਰ ਅੱਗੇ ਜਾ ਕੇ ਪੁੱਛਿਆ ਕਾਜੀਆਂ ਨੇ, ਹੋਰ ਨਾ ਗੁਰਸਿੱਖਾਂ ਪਿਆਰੀਆਂ ਰੂਹਾਂ ਨੇ ਪੁੱਛਿਆ, ਮਹਾਰਾਜ ਜਿਨ੍ਹਾਂ ਰੱਬ ਨੂੰ ਮਿਲਣਾ ਉਹ ਕਿਤਰਾਂ ਦੀ ਰੋਟੀ ਖਾਣ, ਕਿਤਰਾਂ ਦਾ ਭੋਜਨ ਖਾਣ? ਤੇ ਕਹਿੰਦੇ ਨੇ ਜਵਾਂ ਦੀ ਰੋਟੀ ਖਾਏ ਕੇ ਜਉ, ਸਾਧੂ ਕੀ ਸੰਗਤ ਰਹੋ ਜਉ ਕੀ ਭੂਸੀ ਖਾਓ। ਇਹ ਮੂੰਹ ਦੇ ਸਵਾਦ ਬੋਲਦੇ ਨੇ, ਇਹ ਮੂੰਹ ਦੇ ਸਵਾਦ ਗੱਲਾਂ ਕਰਦੇ ਨੇ ਵੰਸਵਨੀਆਂ। ਕਿੱਥੇ ਲਿਖਿਆ, ਕਿਉਂ ਲਿਖਿਆ, ਇਹ ਦੁਬਧਾ ਦੇ ਬਚਨ ਉਹ ਕਰਦੇ ਨੇ। ਕਦੀ ਬਾਬੇ ਨਾਨਕ ਪਾਤਸ਼ਾਹ ਦੀ ਬਾਣੀ, ਸਾਧੂ ਕੀ ਸੰਗਤ ਰਹੋ, ਬੋਲੋ ਸਾਧੂ ਕੀ
2: ਸੰਗਤ ਰਹੋ,
1: ਤੇ ਅੱਗੇ ਲਿਖਿਆ ਜਉ ਕੀ ਭੂਸੀ ਖਾਓ। ਜਵਾਂ ਦੀ ਰੋਟੀ ਖਾ ਕੇ ਵੀ ਸੰਗਤ ਸਾਧੂਆਂ ਦੀ ਕਰਿਓ, ਹੁਣ ਹਾਰਸੋ ਹੋਏ ਹੈ ਸਾਕਤ ਸੰਗ ਨਾ ਜਾਓ। ਤੇ ਇੱਥੇ ਮੇਰੇ ਸਾਹਿਬ ਕਹਿੰਦੇ ਜਵਾਂ ਦੀ ਰੋਟੀ ਖਾਏ ਕੇ ਲੂਣ ਨਾ ਵਿੱਚ ਮਲਾ, ਫਿਰ ਠੰਡਾ ਪਾਣੀ ਪੀ ਕੇ ਪ੍ਰਭੂ ਦੇ ਗੁਣ ਗਾ। ਜਵਾਂ ਦੀ ਰੋਟੀ ਖਾ ਕੇ ਵਿੱਚ ਲੂਣ ਵੀ ਘੱਟ ਪਾਈ ਕਿ ਤੈਨੂੰ ਤਵਛ ਲੱਗੇ, ਤੇਹ ਲੱਗੇ ਤੇ ਸਿਮਰਨ ਅਭਿਆਸ ਦੇ ਵਿੱਚ ਵਗਨ ਪਵੇ। ਸਾਦੀ ਤੋਂ ਸਾਦੀ ਰੋਟੀ ਖਾ ਕੇ ਖੂਬ ਖਾਣਾ ਖਿਚੜੀ, ਬੋਲੋ ਖੂਬ ਖਾਣਾ
2: ਖਿਚੜੀ।
1: ਇਹ ਬਾਣੀ ਦੇ ਬਚਨ ਨੇ, ਬਾਣੀ ਦੇ, ਇਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਕੇ ਬੰਦ ਬਚਨ ਨੇ ਕਿ ਖੂਬ ਖਾਣਾ ਖਿਚੜੀ ਜਾਂ ਮੈਂ ਅੰਮ੍ਰਿਤ ਲੋਨ। ਅੱਗੇ ਪੜੋ, ਹੇਰਾ ਰੋਟੀ ਕਾਰਨੇ ਗਲਾ ਕਟਾਵੇ, ਕੌਣ ਹੇਰਾ ਬਣੇ? ਸ਼ਿਕਾਰ ਹੇਰਾ ਬਣੇ? ਮਾਸ ਜੀਆਂ ਦਾ ਆਹਾਰ, ਜੀਆਂ ਦਾ ਵੱਧ ਕਰਕੇ ਖਾਣਾ, ਆਂਦੇ ਨੇ ਇਹ ਰੋਟੀ ਦੇ ਕਾਰਨੇ ਕੌਣ ਆਪਣਾ ਗਲਾ ਅੱਗੇ ਜਾ ਕੇ ਕਟਾਵੇ? ਮੇਰੇ ਗੁਰੂ ਨਾਨਕ ਦੀ ਸਿੱਕੇ ਬੰਦ ਬਾਣੀ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਰੁੱਖੀ, ਇੱਥੇ ਮੇਰੇ ਸਾਹਿਬ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਅੱਗੇ ਕਹਿੰਦੇ ਜਿੰਨਾ ਖਾਧੀ ਚੋਪੜੀ ਉਹ ਘਣੇ ਸਹਿਣਗੇ ਦੁੱਖ। ਪੜ ਕੇ ਵੇਖੋ, ਹਾਂਜੀ,
2: ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ।
1: ਸਾਹਿਬ ਜੀ ਕਹਿੰਦੇ ਰੁੱਖੀ ਸੁੱਖੀ ਖਾਏ ਕੇ, ਦਸਾਂ ਦੀ ਭਾਵੇਂ ਰੁੱਖੀ ਹੋਵੇ ਭਾਵੇਂ ਲੂਣ ਨਾਲ ਖਾ। ਮੈਂ ਪਰਸੋਂ ਦੇ ਦੀਵਾਨ ਚ ਬੇਨਤੀ ਕੀਤੀ ਸੀ, ਮੇਰੇ ਵੀਰੋ ਗੁਰਸਿੱਖੋ, ਆਪਣੇ ਪੋਤਰਿਆਂ ਨੂੰ, ਆਪਣੀਆਂ ਪੋਤਰੀਆਂ ਨੂੰ, ਆਪਣੇ ਪੁੱਤਾਂ ਨੂੰ, ਆਪਣੀਆਂ ਧੀਆਂ ਨੂੰ, ਆਪਣੀਆਂ ਨੌਵਾਂ ਨੂੰ ਦਸਾਂ ਨੌਵਾਂ ਦੀ ਭਾਵੇਂ ਲੂਣ ਨਾਲ ਰੋਟੀ ਖਵਾਓ, ਮਗਰ ਮਾੜੀ ਕਮਾਈ ਨਾ ਖਵਾਇਓ, ਨਾ ਪਰੌਂਠੇ ਖਾਇਓ, ਨਾ ਵੇਸਣ ਵਾਲੇ ਤਲ ਤਲ ਕੇ ਪਰੌਂਠੇ, ਨਾ ਪਨੀਰ ਖਾਇਓ, ਨਾ ਤਰ੍ਹਾਂ ਤਰ੍ਹਾਂ ਦੇ ਸਵਾਦ ਦੇ ਭੋਜਨ ਖਾਇਓ, ਨਾ ਜੂਸ ਪੀਓ, ਫਿੱਕਾ ਪਾਣੀ ਭਾਵੇਂ ਪੀਓ, ਮਗਰ ਉਸ ਪਾਣੀ ਪੀ ਕੇ ਵੀ ਤੁਹਾਡੇ ਬੱਚੇ ਭਾਈ ਮਨੀ ਸਿੰਘ ਵਰਗੇ ਬਣਨਗੇ। ਉਹ ਜਿਹੜਾ ਦਸਾਂ ਨਵਾਂ ਦੀ ਕਿਰਤ ਕਮਾਈ ਦਾ ਧਾਨ ਹੈ ਨਾ, ਉਹ ਖਾ ਕੇ ਤੁਹਾਡੇ ਪੁੱਤ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਬਣਨਗੇ। ਮਗਰ ਜੇ ਤੁਸੀਂ ਆਖੋ ਬੇਈਮਾਨੀ ਦਾ ਪੈਸਾ ਖਵਾ ਕੇ ਤੇ ਗੁਰੂ ਦੇ ਸਿੱਖੋ ਰਿਜ਼ਲਟ ਤੁਹਾਡੇ ਸਾਹਮਣੇ ਆ ਨਿਕਲਿਆ ਪਿਆ ਵਾ ਮੈਂ ਕੀ ਦੱਸਣਾ ਹੈ ਤੁਹਾਡੇ ਸਾਹਮਣੇ ਰਿਜ਼ਲਟ ਤੁਹਾਡੇ ਘਰਾਂ ਦੇ ਵਿਚ ਆ ਆਸ ਪੜੋਸ ਵਿਚ ਆ ਰਿਸ਼ਤੇਦਾਰਾਂ ਵਿਚ ਆ ਸਾਰਾ ਰਿਜ਼ਲਟ ਸਾਡੇ ਸਾਹਮਣੇ ਆ ਚੁੱਕਾ ਹੈ ਕਿ ਬੇਈਮਾਨੀ ਦਾ ਪੈਸਾ ਕੀ ਰੰਗ ਲਿਆਉਂਦਾ ਹੈ ਮੇਰੇ ਸਾਹਿਬ ਕਹਿੰਦੇ ਰੁੱਖੀ ਸੁੱਖੀ ਖਾਏ ਕੇ ਫਿਰ ਅੱਗੇ ਕੀ ਕਹਿੰਦੇ ਠੰਡਾ
2: ਠੰਡਾ ਪਾਣੀ ਪੀਓ
1: ਠੰਡਾ ਪਾਣੀ ਸਾਦੇ ਤੋਂ ਸਾਦਾ ਨਾਲ ਪਾਣੀ ਪੀ ਥੋੜੀ ਖਾ ਮਗਰ ਫਿਰ ਅੱਗੇ ਕੀ ਕਹਿੰਦੇ ਜੀ
2: ਫਰੀਦਾ ਦੇਖ ਪਦਾਈ ਚੋਪੜੀ ਨਾ ਤਰਸਾਏ ਜੀਓ
1: ਲੋਕਾਂ ਦੇ ਘਰ ਵਿਚ ਬੇਈਮਾਨੀ ਦੀ ਚੋਪੜੀ ਵੇਖ ਕੇ ਆਪਣੇ ਮਨ ਨੂੰ ਨਾ ਤਰਸਾ ਲੋਕਾਂ ਦੇ ਘਰ ਵਿਚ ਹੇਰਾ ਫੇਰੀ ਦੇ ਪਰੌਂਠੇ ਪੱਕਦੇ ਵੇਖ ਕੇ ਆਪਣੇ ਘਰ ਤਰਸਣਾ ਆਪਣੀ ਦਸਾਂ ਨਵਾਂ ਦੀ ਭਾਵੇਂ ਸਾਦੀ ਤੋਂ ਸਾਦੀ ਖਾ ਕੇ ਤੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਵਾਹਿਗੁਰੂ ਦੀ ਬੰਦਗੀ ਕਰਿਆ ਕਰ ਇਸ ਮਨੁੱਖਾ ਜਨਮ ਨੂੰ ਸਵਾਰ ਇਸ ਮਨੁੱਖਾ ਜਨਮ ਦੀ ਬੰਦਗੀ ਕਰ ਦੁਰਲੱਭ ਦੇ ਸਵਾਰ ਬੋਲੋ ਦੁਰਲੱਭ ਦੇ ਇੱਕ ਵਾਰ ਬੋਲਦੇ ਹੋ ਬੜਾ ਪਿਆਰਾ ਬਚਨ ਹੈ ਰਾਮ ਕਲੀ ਮਹੱਲਾ ਪੰਜਵਾਂ ਦੁਰਲੱਭ ਦੇ ਫੇਰ ਬੋਲੋ ਦੁਰਲੱਭ ਦੇ ਸਵਾਰ ਜਾਏ ਨਾ ਦਰਗੇ ਹਾਰ ਇਹਨੂੰ ਸਵਾਰ ਲਾ ਸੱਜਣਾ ਕਿਤੇ ਦਰਗਾਹ ਦੇ ਵਿਚ ਹਾਰ ਨਾ ਜਾਵੇ ਕਿਤੇ ਇਸ ਤਰ੍ਹਾਂ ਦੀ ਬੰਦਗੀ ਕਰ ਲਾ ਕਹਿ ਨਾਨਕ ਇਹ ਸਰੀਰ ਪਰਵਾਨ ਹੋਆ ਕਿਹੜਾ ਜੀ ਕਹ ਨਾਨਕ ਇਹ ਸਰੀਰ
2: ਪਰਵਾਨ
1: ਗੱਜ ਕੇ ਬੋਲ ਕਹ ਨਾਨਕ ਇਹ ਸਰੀਰ ਕਿਹੜਾ ਜੀ ਜਿਨ ਸਤਗੁਰ ਸਿਓ ਚਿੱਤ ਲਾਇਆ ਜਿਨ ਸਤਗੁਰ ਸਿਓ ਚਿੱਤ ਲਾਇਆ ਉਹ ਸਰੀਰ ਪ੍ਰਵਾਨ ਹੋ ਗਿਆ ਆਇਆ ਜਿਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ ਜਿਨੇ ਆਪਣੇ ਮਾਲਕ ਨਾਲ ਚਿੱਤ ਜੋੜਿਆ ਮੇਰੀ ਆਪ ਜੀ ਸਰਬੱਤ ਮਾਈ ਭਾਈ ਨੂੰ ਹੱਥ ਜੋੜ ਕੇ ਬੇਨਤੀ ਆ ਜਿੱਥੇ ਲੜੀਵਾਰ ਕਥਾ ਸੁਣਦੇ ਹੋ ਉਥੇ ਅੰਮ੍ਰਿਤ ਦਾ ਬਾਟਾ 29 ਤਰੀਕ ਨੂੰ ਸਵੇਰੇ 7 ਵਜੇ ਇੱਥੇ ਆਰੰਭ ਹੋਣਾ ਹੈ ਅੰਮ੍ਰਿਤ ਛਕ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸ਼ਹਿਨਸ਼ਾਹ ਦੋ ਜਹਾਨ ਵਾਲੀ ਦੇ ਧੀਆਂ ਪੁੱਤਰ ਬਣੋ ਉਦਣ ਵੇਖਿਓ ਮਾਣ ਕਿੱਡਾ ਵੱਡਾ ਮਿਲਣਾ ਹੈ ਅੱਜ ਤੱਕ ਤੁਸੀਂ ਤੇਜਾ ਸਿੰਘ ਦੇ ਪੋਤੇ ਹੋ ਤੇਜਾ ਸਿੰਘ ਵੀ ਜੂਨੀ ਵਿਚ ਆ ਤੁਸੀਂ ਵੀ ਜੂਨੀ ਵਿਚ ਹੋ ਤੇਜਾ ਸਿੰਘ ਵੀ ਭਿਖਾਰੀ ਆ ਤੁਸੀਂ ਵੀ ਭਿਖਾਰੀ ਹੋ ਜਿੱਦਣ ਤੁਸੀਂ ਆਨੰਦਪੁਰ ਸਾਹਿਬ ਵਾਲੇ ਦੇ ਅੰਮ੍ਰਿਤ ਦੇ ਨਾਲ ਜੁੜ ਜਾਣਾ ਹੈ ਉਦਣ ਤੁਹਾਡੇ ਪਿਤਾ ਜੀ ਹੋ ਜਾਣੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਹ ਆ ਦੋ ਜਹਾਨ ਦਾ ਮਾਲਕ ਤੇ ਤੁਸੀਂ ਪੁੱਤ ਬਣ ਜਾਣਾ ਦੋ ਜਹਾਨ ਦੇ ਮਾਲਕ ਦੇ ਐਡਾ ਵੱਡਾ ਤਬਦੀਲੀ ਜੀਵਨ ਦੇ ਵਿਚ ਕਿ ਗੁਰੂ ਗਰੰਟੀ ਦੇਵੇ ਪੀਓ ਪੌਲ ਖੰਡੇ ਧਾਰ ਹੋਏ ਇੱਥੇ ਕੋਈ ਧਾਗੇ ਵਾਲਾ ਕਹਿ ਦੇ ਲੈ ਧਾਗਾ ਲੈ ਲਾ ਤੇਰੇ ਘਰ ਵਿਚ ਦੁੱਖ ਨਹੀਂ ਆਉਣਗੇ ਤੇ ਆਪਾਂ ਲਕਾ ਲਕਾ ਕੇ ਗੁਰੂ ਤੋਂ ਬੇਮੁੱਖ ਹੋ ਕੇ ਉਹ ਧਾਗਾ ਪਾਈ ਜਾਂਦੇ ਆ ਗੁਰੂ ਡੰਕੇ ਦੀ ਚੋਟ ਦੇ ਉੱਤੇ ਕਹਿ ਰਿਹਾ ਹੈ ਕਿ ਕਿਰਪਾਨ ਪਾਲਾ ਤੇਰਾ ਹੋਵੇ ਜਨਮ ਤੇ ਆਪਾਂ ਗੁਰੂ ਦੇ ਕਹਿਣ ਦੇ ਉੱਤੇ ਨਹੀਂ ਚੱਲਦੇ ਗੁਰੂ ਦੇ ਬਚਨਾਂ ਦੇ ਉੱਤੇ ਚੱਲੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਭੁੱਲਾਂ ਨਾ ਚਿਤਾਰਨੀਆਂ ਆਉਂਦੇ ਐਤਵਾਰ ਵਾਲਾ ਦਿਨ ਭਾਗਾਂ ਵਾਲਾ ਦਿਨ ਫਿਰ ਇਸ ਦਰਬਾਰ ਵਿਚ ਆਊਗਾ ਜਦੋਂ ਪੰਜ ਪਿਆਰੇ ਸਾਹਿਬਾਨ ਸੱਜ ਕੇ ਸਤਿਗੁਰੂ ਦੀ ਹਜ਼ੂਰੀ ਚ ਆਉਣਗੇ ਅਨੰਤ ਜਨਮਾਂ ਤੋਂ ਵਿਛੜੀਆਂ ਹੋਈਆਂ ਰੂਹਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਉਣਗੇ ਗੁਰੂ ਵਾਲੇ ਬਣਾਉਣਗੇ ਨੁਗਰੇ ਕਾਹੇ ਨਾ ਉਂਗਰਾ ਭੁੱਲਾਂ ਨਾ ਚਿਤਾਰਨੀਆਂ ਜੀ ਅਸੀਸ ਦੇਣੀ ਮੇਰੇ ਜੀਵਨ ਦਾ ਇੱਕ ਇੱਕ ਸਵਾਸ ਵਫਾਦਾਰ ਕੂਕਰ ਵਾਂਗ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਮਨ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰੋ

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦੇ ਯੋਗ ਜੇ ਜੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਦਰਦਾਰ ਕਰਕੇ ਤੁਹਾਨੂੰ ਹੋ ਰਹੇ ਹੋ, ਭਾਈ ਗੁਰਦਾਸ ਜੀ ਦਾ ਇੱਕ ਪਾਵਨ ਬਚਨ ਸਾਰੇ ਪੜ੍ਹੀਏ। ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
1: ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
0: ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
1: ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
0: ਧੰਨ ਗੁਰਸਿੱਖ ਪਰਸਣ ਆਇਆ, ਧੰਨ ਧੰਨ ਗੁਰਸਿੱਖ ਪਰਸਣ ਆਇਆ,
1: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਗੁਰਸਿੱਖ ਪਰਸਣ ਆਇਆ,
0: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਧੰਨ ਗੁਰਸਿੱਖ ਪਰਸਣ ਆਇਆ,
1: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਧੰਨ ਗੁਰਸਿੱਖ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਇਤਿਹਾਸ ਆਪਣੇ ਆਪ ਵਿਚ ਆਪ ਆਪਣੀ ਪੈੜ ਆਪਣੇ ਹਵਾਲੇ ਆਪਣੀ ਮਹਾਨਤਾ ਹਰ ਸਮੇਂ ਦੱਸਦਾ ਹੈ। ਤੇ ਜਿਹੜਾ ਸ਼ਬਦ ਆਪ ਜੀ ਨੇ ਸੁਣਿਆ ਹੈ, ਦੁੱਖ ਭੰਜਨ ਤੇਰਾ ਨਾਮ ਜੀ, ਬੋਲੋ ਦੁੱਖ ਭੰਜਨ ਤੇਰਾ, ਫਿਰ ਬੋਲੋ ਦੁੱਖ ਭੰਜਨ ਤੇਰਾ ਨਾਮ ਜੀ। ਇੱਕ ਧਿਆਨ ਦਿਓ, ਪੰਥ ਵਿਚ ਇੱਕ ਗੁਟਕਾ ਛਪ ਗਿਆ ਹੈ, ਇਕਾਗਰਤਾ ਬਖਸ਼ਿਓ, ਐਡਾ ਕੁ ਗੁਟਕਾ ਛਪਿਆ ਹੈ, ਕੀ ਉਹਦਾ ਨਾਮ ਰੱਖਿਆ? ਕੀ ਕੇਵਲ ਉਹਨੂੰ ਪੜ੍ਹਨ ਦੇ ਨਾਲ ਦੁੱਖ ਦੂਰ ਹੋ ਜਾਣਗੇ? ਕਿਉਂਕਿ ਸ਼ਬਦ ਤਾਂ ਕਹਿ ਰਿਹਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ, ਹਰ ਸ਼ਬਦ ਇਹ ਅਗਵਾਈ ਦਿੰਦਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ ਪਰਮੇਸ਼ਵਰ ਦਾ ਨਾਮ ਆ। ਤੇ ਕਈ ਮੇਰੀਆਂ ਭੈਣਾਂ, ਕਈ ਮੇਰੇ ਵੀਰ ਕਹਿੰਦੇ ਜੀ ਮੈਂ ਦੁੱਖ ਭੰਜਨੀ ਦਾ 5 ਵਾਰ ਪਾਠ ਕਰਦੀ ਹਾਂ, ਦੁੱਖ ਤੇ ਦੂਰ ਹੋਏ ਨਹੀਂ। ਇਸ ਤਰ੍ਹਾਂ ਨਹੀਂ, ਜੋ ਡਾਇਰੈਕਸ਼ਨ ਦਿੱਤੀ ਉਹਦੇ ਵਿਚ, ਜੋ ਇਸ਼ਾਰੇ ਦਿੱਤੇ ਨੇ ਉਹਦੇ ਵਿਚ, ਆਪਾਂ ਨੂੰ ਉਹ ਕਰਨਾ ਪੈਣਾ। ਇੰਟਰਨੈਟ ਤੁਹਾਡੇ ਕੋਲ ਨੇ, ਸ਼੍ਰੋਮਣੀ ਕਮੇਟੀ ਦਾ ਤੁਹਾਡੇ ਕੋਲ ਵੈਬਸਾਈਟ ਵੀ ਹੋਊ, ਕੱਢ ਕੇ ਵੇਖੋ ਕੁਝ 1-2 ਮਹੀਨੇ ਦੀਆਂ ਨਵੀਆਂ ਖ਼ਬਰਾਂ। ਇਹ ਕੋਈ ਅਤਕਥਨੀ ਨਹੀਂ, ਇਹ ਕੋਈ ਭਰਮ ਭੁਲੇਖੇ ਵਾਲੀਆਂ ਗੱਲਾਂ ਨਹੀਂ। ਸਿੱਖੋ, ਸਾਨੂੰ ਤੇ ਇਸ ਤਰ੍ਹਾਂ ਅੱਜ ਲੱਗਦਾ ਹੈ ਕਿ ਮੀਡੀਆ ਸਾਨੂੰ ਡੇਗਣ ਤੇ ਹੀ ਆ ਗਿਆ। ਜਿਹੜੀਆਂ ਸਾਡੀਆਂ ਚੜ੍ਹਦੀ ਕਲਾ ਵਾਲੀਆਂ ਖ਼ਬਰਾਂ ਨੇ ਕਿਤੇ ਨਹੀਂ ਲੱਗਦੀਆਂ। ਮੈਂ ਉਦਨ ਯੂਟਾ ਸਟੇਟ ਇਹ ਬਚਨ ਸੁਣਾਇਆ ਸੀ ਕਿ ਕੁਝ ਕੁ ਮਹੀਨੇ, ਅੱਜ ਤੋਂ 3-4 ਮਹੀਨੇ ਤੁਸੀਂ ਪੜ੍ਹ ਸਕਦੇ ਹੋ ਹਰਿਮੰਦਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਕਿ ਇੱਕ ਗੁਜਰਾਤੀ ਬਾਊ ਆਇਆ ਹਰਿਮੰਦਰ ਸਾਹਿਬ, ਕੈਂਸਰ ਦਾ ਰੋਗ ਹੋ ਗਿਆ, ਸਾਰੇ ਸਰੀਰ ਦੇ ਕੇਸ ਝੜ ਗਏ, ਇਲਾਜ ਕਰਾ ਲਿਆ, ਬਹੁਤ ਵੱਡਾ ਅਵਸਰ ਆ। ਪੜ੍ਹ ਕੇ ਵੇਖੋਗੇ, ਮੈਨੂੰ ਤੇ ਉਹ ਡਿਗਰੀ ਦਾ ਵੀ ਨਹੀਂ ਪਤਾ ਵੀ ਕਿੱਡਾ ਵੱਡਾ ਅਵਸਰ ਆ। ਉਹ ਮਹਾਰਾਸ਼ਟਰ ਦੇ ਵਿੱਚ ਸੈਟਲ ਸੀ ਬਹੁਤ ਵੱਡੀ ਕਿਸੇ ਅਵਸਰੀ ਦੇ ਉੱਤੇ, ਤੇ ਜਦੋਂ ਕੋਈ ਇਲਾਜ ਨਾ ਲੱਭਿਆ ਤੇ ਘਰ ਮੰਜੇ ਤੇ ਪੈ ਗਿਆ, ਤੇ ਡਾਕਟਰਾਂ ਨੇ ਕਹਿ ਦਿੱਤਾ ਇਹ ਕੁਝ ਦਿਨ ਦਾ ਪ੍ਰਾਹੁਣਾ, ਜਿੰਨੀ ਸੇਵਾ ਕਰਨੀ ਇਹਦੀ ਕਰ ਲਓ। ਧਿਆਨ ਦਿਓ ਜਰਾ, ਜਿਹੜੀ ਗਵਾਂਢਣ ਸੀ ਨਾ ਇਹਦੀ, ਉਹ ਸਿੱਖ ਸੀ, ਬੀਬੀ ਰਾਣੀ ਬਾਣੀ ਪੜ੍ਹਦੀ ਸੀ, ਘਰ ਵਾਲਾ ਬਾਣੀ ਪੜ੍ਹਦਾ ਸੀ, ਤੇ ਇਹਦੀ ਤੀਵੀਂ ਤੇ ਉਹ ਜਿਹੜੀ ਗਵਾਂਢਣ ਸਿੱਖ ਬੀਬੀ ਬੱਚੀ ਸੀ ਇਹ ਆਪਸ ਵਿੱਚ ਸਹੇਲੀਆਂ ਸੀ। ਇੱਕ ਦਿਨ ਬਹੁਤ ਡੂੰਘਾ ਸਾਹ ਲੈ ਕੇ ਇਸ ਬਾਊ ਜੀ ਦੀ ਘਰਵਾਲੀ ਨੇ ਕਿਤੇ ਆਖਿਆ ਕਿ ਹੁਣ ਤੇ ਸਾਨੂੰ ਸਮਾਂ ਦੇ ਦਿੱਤਾ ਡਾਕਟਰ ਨੇ ਕਿ ਇਹਦੀ 1-2 ਮਹੀਨੇ ਦੇ ਵਿੱਚ ਮੌਤ ਹੋ ਜਾਣੀ, ਇਹਦੀ ਸੇਵਾ ਜਿੰਨੀ ਕਰ ਸਕਦੇ ਹੋ ਕਰ ਲਓ। ਆ ਜਿਹੜਾ ਸ਼ਬਦ ਪੜਿਆ ਨਾ, ਦੁੱਖ ਭੰਜਨ ਤੇਰਾ, ਜਰਾ ਗੱਜ ਕੇ ਆਖਿਆ ਕਰੋ। ਬੜੇ ਅਮੀਰ ਵਿਰਸੇ ਦੇ ਮਾਲਕ ਜੇ ਘਰ ਹੁੰਦੇ ਭੁੱਖੇ ਦੇ, ਸਾਰਾ ਕੁਝ ਘਰ ਵਿੱਚ ਹੁੰਦੇ ਆ, ਤੁਸੀਂ ਕੰਗਲੇ ਆਪਾਂ ਬਣੇ ਬੈਠੇ ਆ, ਭਿਖਾਰੀ ਬਣੇ ਬੈਠੇ ਆ। ਸਾਡੀ ਬਦਕਿਸਮਤੀ ਜੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਘਰ ਵਿੱਚ ਸਭ ਕੁਝ ਹੋਵੇ ਤੇ ਫਿਰ ਵੀ ਮੰਗਤਿਆਂ ਵਾਂਗ ਤੁਰੇ ਫਿਰਦੇ ਹੋਣ। ਉਹਨੇ ਆਖਿਆ 1-2 ਮਹੀਨੇ ਦਾ ਕਹਿ ਦਿੱਤਾ ਕਿ 1-2 ਮਹੀਨਿਆਂ ਚ ਮੇਰੇ ਹਸਬੈਂਡ ਨੇ, ਮੇਰੇ ਪਤੀ ਨੇ ਸੰਸਾਰ ਤੋਂ ਚਲੇ ਜਾਣਾ। ਤੇ ਉਹ ਸਿੱਖ ਬੀਬੀ ਦਾ ਵਿਸ਼ਵਾਸ ਸੀ, ਉਹਨੇ ਕਿਸੇ ਐਰਾ ਵਗੈਰਾ ਦੀਆਂ ਕਿਤਾਬਾਂ ਨਹੀਂ ਸੀ ਪੜ੍ਹੀਆਂ, ਉਹਨੇ ਆਪਣੇ ਧੰਨ ਗੁਰੂ ਨਾਨਕ ਦੀ ਬਾਣੀ ਪੜ੍ਹੀ ਸੀ, ਸਰਬ ਰੋਗ ਕਾ ਔਖਦ, ਫਿਰ ਬੋਲੋ ਸਰਬ ਰੋਗ ਕਾ, ਉਹਨੇ ਪੜ੍ਹਿਆ ਸੀ, ਅਵਰ ਅਪਾਰ ਸਭ ਤਿਆਗਿਆ ਦਾਰੂ ਨਾਮ ਲਿਆ। ਉਹ ਕਹਿਣ ਲੱਗੀ ਮੇਰੀ ਇਹ ਭੈਣਾਂ ਬੜਿਆਂ ਬੜਿਆਂ ਵੱਡਿਆਂ ਡਾਕਟਰਾਂ ਨੂੰ ਵਿਖਾ ਆਈਏ, ਇੱਕ ਵਾਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਵਚਨ ਅਨੁਸਾਰ ਹਰਿਮੰਦਰ ਸਾਹਿਬ ਇਹਨੂੰ ਲੈ ਜਾ। ਅੱਜ ਦੇ ਲੇਖਕ ਦੀ ਕਲਮ ਹਰਿਮੰਦਰ ਦੇ ਦੁਆਲੇ ਵੀ ਹੋਈ ਆ, ਅੱਜ ਦੇ ਲੇਖਕ ਦੀ ਕਲਮ ਨੇ ਪਤਾ ਨੀ ਤੁਹਾਨੂੰ ਕਿੱਥੇ ਜਾ ਕੇ ਪਹੁੰਚਾ ਕੇ ਖੜਿਆ ਕਰ ਦੇਣਾ ਹੈ। ਉਹ ਹਰਿਮੰਦਰ ਨੂੰ ਵੀ ਖੰਡਨ ਕਰਦਾ ਹੈ, ਉਹ ਸਰੋਵਰ ਨੂੰ ਵੀ ਖੰਡਨ ਕਰਦਾ ਹੈ, ਉਹ ਅਕਾਲ ਤਖ਼ਤ ਨੂੰ ਵੀ ਖੰਡਨ ਕਰਦਾ ਹੈ। ਇੱਕ ਚੰਗੀ ਗੱਲ ਦੇ ਪਰਦੇ ਪਿੱਛੇ ਪਤਾ ਨੀ ਉਹ ਤੁਹਾਡੀਆਂ ਕਿੱਥੋਂ ਕਿੱਥੋਂ ਨੀਹਾਂ ਪੁੱਟਣੀਆਂ ਚਾਹੁੰਦਾ, ਨੀਹਾਂ ਚ ਬਹਿਣਾ ਚਾਹੁੰਦਾ ਤੁਹਾਡੀਆਂ ਚ ਜੜਾਂ ਚ। ਗੁਰਮੁਖ ਪਿਆਰਿਓ, ਇਹ ਬੀਬੀ ਰਾਣੀ ਦੇ ਕਹਿਣ ਦੇ ਉੱਤੇ ਇਹ ਦੋਵੇਂ ਜੀ ਟਿਕਟ ਕਟਾ ਕੇ ਕਿਤੇ ਪੜ੍ਹ ਕੇ ਵੇਖ ਲਓ, ਉੱਥੇ ਕਿਤਾਬ ਦੇ ਵਿੱਚ ਲਿਖਿਆ ਗਿਆ ਵਾ, ਇਸ਼ਤਿਹਾਰਾਂ ਦੇ ਵਿੱਚ ਛਾਪ ਕੇ ਅਜੀਤ ਦੇ ਵਿੱਚ ਵੀ ਖਬਰ ਆਈ। ਇਹ ਬਾਊ ਦੋਵੇਂ ਜੀ ਹਰਿਮੰਦਰ ਸਾਹਿਬ ਚਲੇ ਗਏ, ਜਾ ਕੇ ਇਸ਼ਨਾਨ ਪਾਣੀ ਕੀਤਾ, ਗਿਆਨੀ ਪੂਰਨ ਸਿੰਘ ਸਾਹਿਬ ਨੂੰ ਮਿਲੇ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ, ਹੈੱਡ ਗ੍ਰੰਥੀ ਸਾਹਿਬਾਨ ਆ ਸਮੇਂ ਦੇ, ਉਹਨਾਂ ਨੂੰ ਬੇਨਤੀ ਕੀਤੀ। ਇਹ ਬਾਊ ਜੀ ਨੇ ਇਹਨਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਕਿ ਤੂੰ 3ਰੇ ਮਹੀਨੇ ਤੱਕ ਮਰ ਜਾਣਾ ਹੈ,
ਕਿਤੇ ਵਿਸ਼ਵਾਸ ਵਾਲੀ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ, ਜਿਹਦੇ ਮਨ ਵਿਚ ਵਿਸ਼ਵਾਸ ਹੈ, ਜਿਹਦੇ ਮਨ ਵਿਚ ਇਹ ਵਿਸ਼ਵਾਸ ਹੈ ਕਿ ਇੱਥੋਂ ਕੁਝ ਨੀ ਮਿਲਦਾ, ਉਹਨੇ ਇਹੋ ਹੀ ਕਹਿਣਾ ਇੱਥੋਂ ਕੁਝ ਨੀ ਮਿਲਦਾ। ਜਿਹਨੂੰ ਇਹ ਵਿਸ਼ਵਾਸ ਹੈ ਇੱਥੋਂ ਸਭ ਕੁਝ ਮਿਲਦਾ ਹੈ, ਉਹਨੇ ਆਖਿਆ ਬੜੇ ਡਰਾਮੇ ਵਿਚ ਆਣ ਕੇ, ਯਾਨੀ ਪੂਰਨ ਸਿੰਘ ਸਾਹਿਬ ਨੇ ਆਖਿਆ, ਡਾਕਟਰਾਂ ਅਲਾ ਦੇਤਾ ਹੈ ਨਾ ਜਵਾਬ, ਮੇਰੇ ਗੁਰੂ ਰਾਮਦਾਸ ਨੇ ਜਵਾਬ ਨਹੀਂ ਦਿੱਤਾ। ਆਖਣ ਲੱਗੇ ਫਿਰ ਕੀ ਕਰੀਏ, ਕਹਿਣ ਲੱਗੇ ਇੱਥੇ ਇਸ਼ਨਾਨ ਕਰੋ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ, ਬਾਣੀ ਪੜੋ, ਅਖੰਡ ਪਾਠ ਸਾਹਿਬ ਰਖਵਾਓ ਤੇ ਸੁਣੋ। ਨਾਲ ਕੀ ਆਖਿਆ, ਸੁਣੋ, ਅਜੇ ਤੱਕ ਉਹ ਬਾਉ ਅਖੰਡ ਪਾਠ ਸਾਹਿਬ ਰਖਵਾ ਦਿੱਤਾ, ਉਹਦੀ ਹਾਲਤ ਵੇਖ ਕੇ ਉਹਨੂੰ ਸਮਾਂ ਮਿਲ ਗਿਆ ਅਕਾਲ ਤਖ਼ਤ ਸਾਹਿਬ ਤੇ, ਅਖੰਡ ਪਾਠ ਕਰਵਾਇਆ, ਉਹਨੇ ਸਾਰਾ ਅਖੰਡ ਪਾਠ ਸਾਹਿਬ ਨਾਲੇ ਤੇ ਟੇਪ ਕਰ ਲਿਆ, ਨਾਲੇ ਸੁਣਿਆ, ਤੇ 48 ਘੰਟਿਆਂ ਬਾਅਦ ਡਾਕਟਰ ਨੂੰ ਜਾ ਕੇ ਚੈੱਕ ਕਰਾਇਆ। ਡਾਕਟਰ ਕਹਿੰਦਾ, ਸੱਜਣਾ ਹੈ ਤੇ ਕਾਗਜ਼ੀ ਤੇਰੇ ਨਹੀਂ, ਧਿਆਨ ਦਿਓ, ਇਹ ਅੱਤ ਕਥਨੀਆਂ ਤੇ ਜਾ ਕੇ ਉਥੋਂ ਪੜ ਲਓ, ਸ਼੍ਰੋਮਣੀ ਕਮੇਟੀ ਦਾ ਰਿਕਾਰਡ ਫੋਲ ਲਓ ਕਿ ਇਹ ਕੁਝ ਹੋਇਆ ਕਿ ਨਹੀਂ। ਉਹ ਬਾਹੂ ਪੈਰਾਂ ਤੋਂ ਲੈ ਕੇ ਸਿਰ ਤੱਕ ਫੇਰ ਉਹਦੇ ਕੇਸ ਆ ਗਏ ਨੇ, ਤੇ ਕੈਂਸਰ ਦਾ ਰੋਗ ਉਹਦੇ ਵਿੱਚ ਇੱਕ ਸੂਈ ਮਾਤਰ ਨਹੀਂ ਅੰਦਰ ਰਹਿ ਗਿਆ। ਤੁਹਾਡੇ ਘਰ ਵਿੱਚੋਂ ਇਲਾਜ ਕਰਵਾ ਕੇ ਆਰਾਮ ਲੈ ਕੇ ਜਦੋਂ ਉਹਨੂੰ ਘਰਦਿਆਂ ਨੇ ਆਖਿਆ ਕਿ ਬਾਊ ਜੀ ਹੁਣ ਆਪਾਂ ਠੀਕ ਹੋ ਗਏ ਵਾਪਸ ਚਲੀਏ, ਤੇ ਕਹਿਣ ਲੱਗਾ, ਨਹੀਂ ਸੱਜਣੋ, ਜਿਸ ਨਗਰੀ ਦੇ ਵਿੱਚੋਂ ਇਲਾਜ ਹੋਇਆ ਮੈਂ ਹੁਣ ਰਹਿਣਾ ਹੀ ਇਸ ਨਗਰੀ ਚ। ਉਹਨੇ ਮੇਰੇ ਘਰ ਦੇ ਸਾਹਮਣੇ ਦੱਸਦਾ ਜਿੱਥੇ ਘਰ ਆ ਅੰਮ੍ਰਿਤਸਰ ਸਾਹਿਬ, ਉਹਦੇ ਘਰ ਦੇ ਸਾਹਮਣੇ 250 ਗਜ ਦਾ ਪਲਾਟ ਲੈ ਕੇ ਕੋਠੀ ਨਵੀਂ ਪਾ ਕੇ, ਬੜਾ ਵੱਡਾ ਅਫਸਰ ਆ, ਬੜਾ ਲੈਂਡਲਾਰਡ ਬੰਦਾ ਹੈ, ਨਵੀਂ ਕੋਠੀ ਪਾ ਕੇ ਉਹ ਦਰਬਾਰ ਸਾਹਿਬ ਹੀ ਰਹਿਣ ਲੱਗ ਪਿਆ। ਆ 3 ਮਹੀਨਿਆਂ ਦੇ 4 ਮਹੀਨਿਆਂ ਦੀ ਗੱਲ ਆ, ਤੇ ਦਰਬਾਰ ਸਾਹਿਬ ਹੁਣ ਆਪਣੇ ਘਰੋਂ 3 ਕਿਲੋਮੀਟਰ ਦੀ ਵਿੱਥ ਦੇ ਉੱਤੇ ਸਵੇਰੇ ਨੰਗੇ ਪੈਰੀ ਤੁਰ ਕੇ ਗੁਰੂ ਰਾਮਦਾਸ ਦੇ ਘਰ ਮੱਥਾ ਟੇਕਣ ਜਾਂਦਾ, ਜਿੱਥੋਂ ਉਹਨੂੰ ਜ਼ਿੰਦਗੀ ਮਿਲੀ। ਇੱਕ ਵਾਰ ਪੜ੍ਹੋ, ਦੁੱਖ

ਪਾਣੀਪਤ ਦਾ ਮਨਜੀਤ ਸਿੰਘ 38 ਸਾਲ ਦੀ ਉਮਰ, ਨੌਜਵਾਨ ਉਮਰ, ਤੇ ਅਚਾਨਕ ਇੱਕ ਦਿਨ ਅੱਖਾਂ ਦੀ ਰੋਸ਼ਨੀ ਚਲੇ ਗਈ। ਇਹ ਵੀ 6 ਮਹੀਨਿਆਂ ਦੇ ਅੰਦਰ ਦੀ ਕਹਾਣੀ ਜਿਹੜੀ ਮੈਂ ਗੁਰੂ ਦੀ ਜੂਰੀ ਚ ਕਹਿ ਰਿਹਾ। ਇੱਥੇ ਝੂਠ ਬੋਲਣ ਵਾਲੇ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ। ਸਾਚੀ ਦਰਗੇ ਬੋਲੇ ਕੂੜ, ਜਿਹੜਾ ਇਸ ਦਰਗਾਹ ਵਿੱਚ ਝੂਠ ਬੋਲਦਾ ਉਹਨੇ ਜਗ੍ਹਾ ਕਿੱਥੇ ਮਿਲਣੀ ਆ। ਮਗਰ ਜੋ ਮੈਂ ਪੜ੍ਹਿਆ, ਜੋ ਮੈਂ ਅੱਖੀ ਵੇਖਿਆ, ਮਨਜੀਤ ਸਿੰਘ ਸਾਹਿਬ ਦੀਆਂ ਅੱਖਾਂ ਦੀ ਰੋਸ਼ਨੀ ਚਲੇਗੀ। ਤੇ ਇਹ ਵੀ ਸਾਰਿਆਂ ਡਾਕਟਰਾਂ ਕੋਲੋਂ ਇਲਾਜ ਕਰਾ ਕੇ ਜਦੋਂ ਹਰਿਮੰਦਰ ਚਲੇ ਗਿਆ, ਤੇ ਸੰਯੋਗ ਵਸ ਇਹਨੂੰ ਵੀ ਗਿਆਨੀ ਪੂਰਨ ਸਿੰਘ ਮਿਲਿਆ। ਪਤਾ ਨੀ ਗੁਰੂ ਰਾਮਦਾਸ ਨੂੰ ਪਤਾ ਹੋਊਗਾ ਵੀ ਕਿਹਦੇ ਮਨ ਵਿੱਚ ਵਿਸ਼ਵਾਸ ਆ, ਕਿਹਦੇ ਜਾ ਕੇ ਮਿਲਾਵਾਂ, ਕਿਤੇ ਮੇਰੇ ਵਰਗਾ ਕਾਲਾ ਫਗਾਨਾ ਵਰਗਾ ਮਿਲ ਜਾਂਦਾ ਤੇ ਕਹਿੰਦੇ ਇੱਥੋਂ ਕੀ ਲੱਭਣਾ ਹੀ। ਜਿਹਨੂੰ ਆਪ ਨੂੰ ਵਿਸ਼ਵਾਸ ਨੀ ਉਹਨੇ ਇਹੀ ਕਹਿਣਾ ਸੀ। ਉਹਦੀ ਕਿਤੇ ਇੱਕ ਕਿਤਾਬ ਪੜ੍ਹ ਕੇ ਵੇਖੋ, ਅੱਜ ਉਹਨੇ ਗਿਆਨੀ ਗੁਰਬਚਨ ਸਿੰਘ ਸਾਹਿਬ, ਭਾਈ ਸਾਹਿਬ, ਭਾਈ ਰਣਧੀਰ ਸਿੰਘ ਬਾਰੇ ਜੋ ਟਿੱਪਣੀਆਂ ਕੀਤੀਆਂ ਨਾ ਸਪੋਕਸਮੈਨ ਦੇ ਵਿੱਚ, ਪਤਾ ਨੀ ਇਹ ਸਾਨੂੰ ਕਿੱਥੇ ਲੈ ਕੇ ਜਾਊਗਾ ਜੇ ਆਪਾਂ ਇਸ ਬੰਦੇ ਨੂੰ ਨੱਥ ਨਾ ਪਾਈ ਦੇ। ਉਹ ਕਹਿੰਦਾ ਏ, ਕਹਿੰਦਾ ਸਰੋਵਰ ਕਹਿੰਦੇ ਹੋ, ਇਹਦੇ ਚੋਂ ਮਰਿਆ ਨੂੰ ਜੀਵਨ ਮਿਲਦਾ ਹੈ। ਜਦੋਂ ਖਾੜਕੂਆਂ ਨੂੰ ਗੋਲੀਆਂ ਵੱਜ ਰਹੀਆਂ ਸੀ 84 ਚ, ਤੇ ਕਹਿੰਦਾ ਗੋਲੀਆਂ ਖਾ ਖਾ ਕੇ ਡਿੱਗਣ ਡੇ ਸੀ ਤੁਹਾਡੇ ਨੌਜਵਾਨ ਬੱਚੇ ਸਰੋਵਰ ਦੇ ਵਿੱਚ, ਉਹਨਾਂ ਨੂੰ ਇਸ ਅੰਮ੍ਰਿਤ ਨੇ ਜਿਉਂਦਿਆਂ ਕਿਉਂ ਨਾ ਕਰ ਦਿੱਤਾ। ਉਹ ਪਾਗਲਾ ਇਸ ਅੰਮ੍ਰਿਤ ਨੇ ਜਿਉਂਦਿਆਂ ਕੀਤਾ ਹੋਊਗਾ, ਜਿਹੜਾ ਜਿਉਣਾ ਗੁਰੂ ਦਿੰਦਾ ਹੈ ਨਾ, ਉਹਨੇ ਜ਼ਰੂਰ ਉਹ ਜੀਵਨ ਦਿੱਤਾ ਹੋਊਗਾ। ਅੰਮ੍ਰਿਤ ਪੀਵੋ ਸਦਾ ਚਿਰ, ਉਹਨੇ ਆਤਮਕ ਜੀਵਨ ਉਹਨਾਂ ਨੂੰ ਬਖਸ਼ਿਆ ਹੋਊਗਾ ਜਿਹੜੇ ਸਰੋਵਰ ਚ ਡਿੱਗੇ ਨੇ। ਤੂੰ ਸਰੀਰ ਦੇ ਜੀਵਨ ਨੂੰ ਕਹਿੰਦਾ ਹੈ, ਸਰੀਰ ਤੇ ਜਿਹੜਾ ਪੈਦਾ ਹੋਇਆ ਉਹਨੇ ਮਰਨਾ ਹੀ ਮਰਨਾ ਹੈ। ਜਿਹੜੇ ਮੇਰੇ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਡਿੱਗੇ ਨੇ ਉਹਨਾਂ ਨੂੰ ਆਤਮਕ ਜੀਵਨ ਮਿਲਿਆ ਹੀ ਹੋਊਗਾ। ਤੇ ਭਾਗਾਂ ਵਾਲਿਓ, ਫਿਰ ਮਨਜੀਤ ਸਿੰਘ ਸਾਹਿਬ ਨੇ ਵੀ ਉੱਥੇ ਇਸ਼ਨਾਨ ਕੀਤਾ। ਤੇ ਇੱਕ ਗੱਲ ਆਪਾਂ ਨੂੰ ਭੁੱਲ ਜਾਂਦੀ ਹੈ, ਆਪਾਂ ਕੇਵਲ ਇਸ਼ਨਾਨ ਕਰਦੇ ਹਾਂ, ਗੁਰੂ ਕੇ ਪਿਆਰ ਵਾਲੇ ਕਹਿੰਦੇ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਦਾ ਇਸ਼ਾਰਾ ਸ਼ਬਦ ਕਰ ਇਸ਼ਨਾਨ, ਅੱਗੇ ਪੜੋ, ਫਿਰ ਆ ਨੀ ਕਰਦੇ ਆਪਾਂ, ਕੇਵਲ ਇਸ਼ਨਾਨ ਕਰਦੇ ਹਾਂ। ਉੱਥੇ ਵੀ ਕੇ ਘੰਟਿਆਂ ਬੱਧੀ ਮਨਜੀਤ ਸਿੰਘ ਸਾਹਿਬ ਨੇ ਸਿਮਰਨ ਕੀਤਾ, ਅਜੇ ਜਿਉਂਦਾ ਜਾਗਦਾ ਹੈ। ਐਡਰੈਸ ਦਾਸ ਕੋਲ ਹੈਗਾ, ਸ਼੍ਰੋਮਣੀ ਕਮੇਟੀ ਕੋਲ ਹੈਗਾ, ਦਿੱਲੀ ਕਮੇਟੀ ਕੋਲ ਹੈਗਾ ਹੈ, ਤੇ ਉਹਦਾ ਐਡਰੈਸ ਲੈ ਕੇ ਤੁਸੀਂ ਉਹਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿ 8ਵੇਂ ਦਿਨ ਗੁਰੂ ਰਾਮਦਾਸ ਨੇ ਉਹਦੀਆਂ ਅੱਖਾਂ 'ਚ ਰੋਸ਼ਨੀ ਬਖਸ਼ਤੀ। ਵਿਸ਼ਵਾਸ ਵਿੱਚ ਆਖੋ ਦੁੱਖ ਪੰਜ

ਗੁਰੂ ਨਾਨਕ ਦੀ ਕਿਰਪਾ ਦਾ ਸਦਕਾ ਇਹਦੇ ਨੇਤਰਾਂ ਵਿੱਚ ਵੀ ਰੋਸ਼ਨੀ ਆਈ। ਇਹ ਖਬਰ ਜਿਹੜੀ ਆ ਅਜੀਤ ਅਖਬਾਰ ਵਿੱਚ ਦੋ ਜਗ੍ਹਾ ਤੇ ਲੱਗੀ, ਮਗਰ ਜਿੰਨੀ ਲੱਗਣੀ ਚਾਹੀਦੀ ਸੀ। ਹੁਣ ਸਾਡੇ ਵਾਰੀ ਨੀ ਟੀਵੀ ਤੇ ਵਿਖਾਇਆ, ਸਾਡੇ ਵਾਰੀ ਨੀ ਟੀਵੀ ਤੇ ਬਾਰ ਬਾਰ ਖੜਿਆ ਕਰਕੇ ਵਿਖਾਇਆ ਉਸ ਬੱਚੇ ਨੂੰ ਕਿ ਇਸ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਗੁਰੂ ਰਾਮਦਾਸ ਨੇ ਬਖਸ਼ੀ। ਚੰਗਾ ਪੁਆਇੰਟ ਜਿਹੜਾ ਇਸ ਕੌਮ ਦਾ ਵਾ ਉਹਨੂੰ ਕੋਈ ਹਾਈਲਾਈਟ ਕਰਦਾ ਹੀ ਨਹੀਂ, ਹਰ ਬੰਦਾ ਇਸ ਕੌਮ ਦਾ। ਮੈਂ ਇੱਕ ਵਾਰ ਮਨ ਵਿੱਚ ਸੋਚਿਆ ਕਿ ਹੇ ਵਾਹਿਗੁਰੂ ਪਿਤਾ ਜੀ, ਇਸ ਸਿੱਖ ਕੌਮ ਦੇ ਪੱਲੇ ਕਿਉਂ ਦੁਨੀਆਂ ਪੈ ਗਈ ਸਾਰੀ, ਇਹਦੀ ਦੁਸ਼ਮਣ ਕਿਉਂ ਬਣ ਗਈ? ਤੇ ਜਵਾਬ ਆ ਗਿਆ ਪਰਮਜੀਤ ਸਿੰਘਾਂ, ਸੱਚ ਦਾ ਝੂਠ ਹਮੇਸ਼ਾ ਹੀ ਦੁਸ਼ਮਣ ਰਿਹਾ। ਇਹ ਆ ਚਾਨਣ ਤੇ ਹਨੇਰੇ ਨੂੰ ਆਉਂਦਾ ਡਰ ਕਿ ਜਿੱਦਣ ਚਾਨਣ ਸਾਰੇ ਫੈਲ ਗਿਆ ਮੇਰੀ ਜਗ੍ਹਾ ਹੀ ਨੀ ਰਹਿਣੀ, ਮੇਰੀ ਥਾਂ ਹੀ ਨੀ ਰਹਿਣੀ। ਕਿਸੇ ਨੇ ਉੱਲੂ ਨੂੰ ਪੁੱਛਿਆ, ਉੱਲੂ ਨੂੰ ਧਿਆਨ ਦਿਓ ਜੀ, ਕਿਸੇ ਨੇ ਉੱਲੂ ਨੂੰ ਪੁੱਛਿਆ ਕਿ ਸੂਰਜ ਕਦੀ ਵੇਖਿਆ ਹੀ? ਤੇ ਉੱਲੂ ਵਾਕਿਆ ਹੀ ਨਹੀਂ ਸੀ ਕਦੀ ਵੇਖਿਆ। ਗੱਲਾਂ ਜੀਵਨ ਦੇ ਦਿੰਦੀਆਂ, ਭਾਈ ਸਾਹਿਬ ਸਿਮਰਨ ਕਈਆਂ ਦਿਨਾਂ ਦਾ ਬੰਦ ਹੋ ਗਿਆ। ਮੈਂ ਕੀ ਹੋਇਆ? ਕਹਿੰਦਾ ਇੱਥੇ ਇੱਕ ਮਕਸੀਕਾ ਆਉਂਦਾ ਫੁੱਲ ਪਹਿਨਾ ਜਿਹਾ, ਤੇ ਉਹ ਰੋਜ਼ ਮੈਨੂੰ ਕਹਿੰਦਾ ਲੈ ਮੈਨੂੰ ਕਾਗਜ਼ ਤੇ ਕੁਝ ਲਿਖ ਦੇ। ਤੇ ਕਹਿੰਦਾ ਮੈਂ ਦੋ ਕੁ ਦਿਨ ਤੇ ਲਿਖ ਦਿੰਦਾ ਰਿਹਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀਸੇ ਭੰਗ, ਤੇ ਕਦੀ ਕਹਿੰਦਾ ਮੈਨੂੰ ਆਈਸਕ੍ਰੀਮਾਂ ਦੇ ਨਾਂ ਲਿਖ ਦੇ, ਕਦੀ ਕੁਝ ਲਿਖ ਦੇ। ਤੇ ਭਾਈ ਸਾਹਿਬ ਜਿੱਦਣ ਦਾ ਮੈਂ ਲਿਖ ਕੇ ਦੇਣਾ ਵਾ ਉਦਣ ਦਾ ਮੇਰਾ ਸਿਮਰਨ ਬੰਦ ਹੋ ਗਿਆ। ਮੈਂ ਕਿਹਾ ਵਾਹ ਉਹ ਗੁਰੂ ਦਿਆ ਸਿੱਖਾ, ਵਿਸ਼ਵਾਸ ਹੋਵੇ ਤੇ ਤੇਰੇ ਵਰਗਾ ਜਿਹੜਾ ਮਿੰਟਾਂ ਚ ਕੜਾਚ ਕਰਦਾ ਟੁੱਟ ਜੇ, ਕਿਤੇ ਵਿਸ਼ਵਾਸ ਕਰ ਬਾਬੇ ਕਬੀਰ ਵਰਗਾ, ਭਗਤ ਰਵਿਦਾਸ ਵਰਗਾ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਕਿਤੇ ਵਿਸ਼ਵਾਸ ਕਰ ਗੁਰੂ ਅਰਜਨ ਦੇਵ ਸਾਹਿਬ ਵਰਗਾ, ਮੂੰਹ ਲਾਲ ਨਸਿਓ ਪ੍ਰੀਤ ਬਣੀ, ਬੁੱਲ ਮੂੰਹ ਲਾਲ ਨਸਿਓ ਪ੍ਰੀਤ ਬਣੀ। ਜਰਾ ਗੱਜ ਕੇ ਆਖੋ ਮੂੰਹ ਲਾਲ ਨਸਿਓ ਪ੍ਰੀਤ ਬਣੀ, ਇਹ ਹੁਣ ਤੋਰੀ ਨਾ ਟੁੱਟੇ ਚੋਰੀ ਨਾ ਛੁੱਟੇ, ਐਸੀ ਬਾਦੋ ਖਿੰਚਤ ਨੀ। ਕਿਤੇ ਵਿਸ਼ਵਾਸ ਬਣਾ ਭਾਈ ਮਤੀ ਦਾਸ ਵਰਗਾ, ਤੈਨੂੰ ਕੋਈ ਡਰ ਆ ਗਿਆ ਉਸ ਬਲਵੀਨੇ ਦੇ ਕੋਲੋਂ, ਆਪਣੇ ਅੰਦਰ ਝਾਤੀ ਮਾਰ ਕੇ ਤੇ ਇੱਥੇ ਗਾਇਬ ਪਿਆ ਹੈ ਕਿ ਤੇਰੇ ਅੰਦਰ ਨੁਕਸ ਆਇਆ। ਫਲਪੀਨੇ ਨੂੰ ਦੋ ਅਕਸ਼ਰ ਲਿਖ ਦੇਣਾ ਵਾ ਤੇ ਕੀ ਫਲਪੀਨੇ ਦਾ ਮੰਤਰ ਤੇਰੇ ਤੇ ਚੱਲ ਗਿਆ ਤੇ ਤੇਰਾ ਨਿਤਨੇ ਭੰਗ ਹੋ ਗਏ। ਕਮਾਲ ਦੀ ਗੱਲ ਆ, ਸਿੱਖੋ ਵਿਸ਼ਵਾਸ ਟੁੱਟਦਾ ਜਾਂਦਾ ਹੈ। ਵਿਸ਼ਵਾਸ ਵਿੱਚ ਆਣ ਕੇ ਆਖੋ ਦੁੱਖ

0: वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु।
1: गुरु अग्गे कृपा करो, बेनती करो, हे मेरे सतगुरु ऐसा रंग चाढ़ दे। एक बार जेड़ा रंग कह दे काया रंगन जे थिए प्यारे पाइए नाव रंगन वाला जे रंगे साहेब रंगन वाला जे ऐसा रंग कहते एहो जिहा रंग चढ़ दे। बाबा बंदा सिंह बहादुर नूं जदों फरखशीर ने फड़िया ते गुरु दे सिखो कहते अपने वड्डे वडेरिया का इतिहास पढ़ियो, अपने वड्डे वडेरिया का इतिहास पढ़ के उत्ते गर्व करिया करो, माण करिया करो। उहदे उत्ते 700 साथी दे नाल जदों फड़ के खड़िया ते रोज वारी सिर गुरु दे सिखां दे सिर कलम कीते जांदे सी दिल्ली चांदनी चौक। आखिर जो सूरमे की वारी आई पिंजरे दे विचों कढ़िया ते इतना बहालिया सी जंजीर मारे सी ते चार सफेरे पहरा सी ते आखण लगे हुण दस गुरु दे सिखा, एक पासे मौत ही एक पासे गुरु ही, दस की चुनना ही। ध्यान दिओ सिखी जदों परखी गई पता नहीं किस तरह की हम आर्टिफिशियल जी सिखी बन गई है। निकिया निकिया गल्लां ते शराब की गलासी ते सिखी डिग पैंदी, नाई की दुकान ते सिखी डिग पैंदी, दो चार पांच रुपये मिल जाण कौडियां दे पास सिखी विक जांदी है। अज दा सिख सिख कमाउंदा कितना है, इहदे मन विचों शरदा टुट क्यों नहीं गई है। दो गल्लां रख दित्तियां, एक पासे सजना आ तत्ता कीता जमूरी ते तेनू असी मौत भी यह नहीं कि गोली मार के मार देना है, इस जमूर दे नाल तत्ते कीते नाल तेरा बोटियां नाल मास तोड़ना है। ध्यान दियो अज मैं बच्चे नू दस रहा सा ते कहिंदे इतना उन्हू शहीद कीता है। मैं कहा गुरमुखा कि पढ़ के वेखो उहदा इतिहास, इतना गुरु का सिख बह गया ते जलाद लैके जमूर इतना इतना आ वेखो तोड़ तोड़ के तत्ते जमूरां दे नाल बोटियां मास दियां तोड़ियां ते हर बोटी टुटन दे नाल कहिंदा सी धन गुरु गोबिंद सिंह साहब। जे को किसे नू नशा चढ़दा है ना किसे दे प्यार विच आण के उहदियां अखां विच नेत्रां विच लाली चढ़दी जांदी सी ते बोटियां तोड़ तोड़ के जदों खूनो खून कर दिता ते फिर भी गुरु दा सिख ना डोलिया ते फिर जलाद कहण लगा बाबा बंदा सिंह साडे कोल इक होर तरीका हैगा है तेनू मौत दे खौफ तों भी ज्यादा डराउण वाला। ते गुरु दे सिख ने नेत्रां विच खून भरिया सी आख्या ओ केड़ा, ते फिर चार साल का पुत लिया सामने आखो सतनाम श्री इतिहास के पन्ने पढ़ो, बाबा बंदा सिंह बहादुर का चार साल का पुत लिया। आखन लगे ए पुत के कह लगा सतगुरु का बख्शिया दास का पुत है। कह लगे फिर तेन ए ते तेरी कमजोरी हो, ए ते तेरी वीकनेस होगी, ए वेख के तू सिखी छेगा। कह लगा नहीं वह सजना ए वाल वेख के ते रंग होर चढ़ गया, ਇਹਦੇ ਵਿੱਚ ਆਣ ਕੇ ਤੇ ਰੰਗ ਰੰਗਣ ਵਾਲਾ ਜੇ ਰੰਗੇ, ਇਹ ਰੰਗਣ ਵਾਲੇ ਨੇ ਰੰਗ ਹੀ ਐਸਾ ਚਾੜਿਆ ਵਾ, ਇਹ ਤੇ ਘੱਟੋ ਘੱਟ ਚਾਹਨਾ ਹੀ ਚਾਹਨਾ ਹੈ ਹੁਣ। ਤੇ ਫਿਰ ਐਸਾ ਕੀਤਾ ਉਹਨਾਂ ਨੇ ਆਖਿਆ ਅਸੀਂ ਇਸ ਤਰ੍ਹਾਂ ਕਰਨਾ ਹੀ, ਤੇਰੇ ਪੁੱਤਰ ਨੂੰ ਤੇਰੇ ਸਾਹਮਣੇ ਕਤਲ ਕਰਨਾ ਹੀ ਅਸੀਂ। ਹੁਣ ਦੱਸ ਗੁਰੂ ਪਿਆਰਾ ਕੇ ਮੌਤ, ਉਹਨੇ ਕਿਹਾ ਗੁਰੂ ਪਿਆਰਾ ਵਾ ਮੌਤ ਦਾ ਮੈਨੂੰ ਕੋਈ ਡਰ ਨਹੀਂ। ਤੇ ਗੁਰੂ ਦੇ ਸਿੱਖੋ ਇਤਰਾ ਸਾਹਮਣੇ ਲਿਆ ਕੇ ਪੁੱਤ ਪਾਤਾ ਲੰਮੇ ਤੇ ਇਤਰਾ ਤਿੱਖਾ ਛੁਰਾ ਲਿਆ ਕੇ ਜਲਾਦ ਨੇ ਆਖਿਆ ਵੇਖ ਲਾ ਹੁਣ ਦੀ ਘੜੀ ਹੈਗੀ, ਗੁਰੂ ਦਾ ਖਹਿੜਾ ਛੱਡ ਦੇ, ਦੀਨ ਅਮਾਨ ਕਬੂਲ ਕਰ ਲਾ, ਮੁਸਲਮਾਨ ਬਣਨਾ ਮੰਨ ਲਾ, ਹੁਣੇ ਤੇਰਾ ਪੁੱਤ ਛੱਡ ਦਾਂਗੇ। ਪੁੱਤ ਰੋਜ ਨੀ ਮਿਲਦੇ, ਪੁੱਤ ਬੜੇ ਮਿੱਠੇ ਬੇਵੇ ਹੀ। ਉਹਨੇ ਕਿਹਾ ਸੱਜਣਾ ਜਿਹੜੇ ਗੁਰੂ ਨੇ ਦਿੱਤਾ ਸਿੱਖੀ ਵੀ ਗੁਰੂ ਦੀ ਤੇ ਸਿੱਖੀ ਕੀਮਤੀ, ਪੁੱਤ ਨਾਲੋਂ ਸਿੱਖੀ ਕੀਮਤੀ। ਉਹਨਾਂ ਕਿਹਾ ਅੱਛਾ ਫਿਰ ਇੱਥੋਂ ਲਿਆਂਦਾ ਜਲਾਦ ਨੇ, ਤੁਸੀਂ ਕਦੀ ਉਸ ਤਰ੍ਹਾਂ ਦੀ ਫੋਟੋ ਵੇਖੀ ਹੋਊਗੀ, ਇੱਥੋਂ ਲਿਆਂਦਾ ਜਲਾਦ ਨੇ ਤਿੱਖਾ ਕੀਤਾ ਛੁਰਾ ਤੇ ਚਾਰ ਸਾਲ ਦੇ ਪੁੱਤ ਦੇ ਕਲੇਜੇ ਚ ਮਾਰਿਆ। ਤੇ ਜਦੋਂ ਪੁੱਤ ਕਲੇਜੇ ਦੇ ਵਿੱਚ ਵੱਜਾ ਛੁਰਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫੇਰ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਿਰਪਾ ਰੱਖੀ ਆਪਣੇ ਦਾਸ ਦੇ ਉੱਤੇ, ਇਸ ਇਮਤਿਹਾਨ ਦੇ ਵਿੱਚੋਂ ਪਾਸ ਕਰ ਲਈ। ਕਦੀ ਤੂੰ ਚਮਕੌਰ ਦੀ ਗੜੀ ਵਿੱਚ ਆਖਿਆ ਸੀ ਸਾਰੀ ਦੁਨੀਆਂ ਆਪਣੇ ਪੁੱਤ ਨੂੰ ਕੰਡਾ ਵੀ ਵੱਜੇ ਤੇ ਹੌਕਾ ਲੈਂਦੀ, ਮਗਰ ਜਦੋਂ ਅਜੀਤ ਨੂੰ ਤੋਰਿਆ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਤੇ ਇੱਕ ਅੱਲਾ ਯਾਰਖਾਂ ਜੋਗੀ ਕਹਿੰਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਅਜੀਤ ਸਿੰਘ ਹਸਰਤ ਹੈ ਮੁਝੇ, ਹਸਰਤ ਹੈ ਮੇਰੇ ਮਨ ਵਿੱਚ ਸ਼ੌਕ ਹੈ, ਹਸਰਤ ਹੈ ਚਾਹਤ ਹੈ ਇੱਕ ਤੇ ਪਿਓ ਜਿੱਡਾ ਹੀ ਹੋ ਚੁੱਕਿਆ ਸੀ ਬਾਬਾ ਅਜੀਤ ਸਿੰਘ ਸਾਹਿਬ ਕਹਿਣ ਲੱਗਾ ਪਿਤਾ ਜੀ ਦੱਸੋ ਤੁਹਾਡੀ ਕੀ ਹਸਰਤ ਆ ਤੇ ਪਿਤਾ ਜੀ ਨੇ ਆਖਿਆ ਹਸਰਤ ਹੈ ਮੁਝੇ ਕਿ ਬਰਸ਼ੀ ਖਾਤੇ ਹੋਏ ਤੁਝੇ ਦੇਖੂ ਮੇਰੇ ਮਨ ਵਿਚ ਸ਼ੌਕ ਹੈ ਅਜੀਤ ਸਿੰਘ ਕਿ ਤੇਰੇ ਕਲੇਜੇ ਚ ਬਰਸ਼ੀਆਂ ਵੱਜਣ ਤੇ ਪਿਓ ਵੇਖੇ ਤੇ ਤੂੰ ਸਨਮੋ ਖੋ ਕੇ ਰਣ ਦੇ ਵਿਚ ਸ਼ਹੀਦ ਹੋਵੇ ਪਿੱਠ ਵਿਚ ਵਾਰ ਨਾ ਖਾਵੀ ਸ਼ੇਰ ਦਾ ਪੋਤੇ ਤੇ ਫਿਰ ਇਤਨਾ ਹੀ ਸਨਮੁਖ ਹੋ ਕੇ ਸ਼ਹੀਦ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੇ ਕਲੇਜੇ ਚ ਜਦੋਂ ਮਾਰਿਆ ਛੁਰਾ ਤੇ ਪੁੱਤ ਨੇ ਤਰਫਣਾ ਤੇ ਸੀਸੀ ਸਰੀਰ ਕਰਕੇ ਆਖਣ ਕੇ ਵੇਖ ਕੀ ਹੋਇਆ ਮਗਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਨੂੰ ਤੇ ਅਸਰ ਹੀ ਕੋਈ ਨਹੀਂ ਹੋਇਆ ਤੇ ਫਿਰ ਜਲਾਦ ਨੇ ਗੁਰੂ ਦੇ ਸਿੱਖੋ ਐਡਾ ਤਪਸਵੀ ਐਡਾ ਮਹਾਨ ਸੂਰਬੀਰ ਪੰਥ ਦਾ ਹੋਇਆ ਕਿ ਜਲਾਦ ਨੇ ਇਤਨਾ ਛੁਰਾ ਫੇਰ ਕੇ ਇੰਨਾ ਮਘੋਰਾ ਕਰ ਲਿਆ ਕਲੇਜੇ ਦੇ ਵਿਚ ਚਾਰ ਸਾਲ ਦਾ ਬੱਚਾ ਵੇਖੋ ਆਪਣੀ ਨਜ਼ਰ ਵਿਚ ਇਕ ਵਾਰ ਸ਼ਾਹ ਤੋਂ ਜੋ ਆਖੋ ਸਤਨਾਮ ਸ੍ਰੀ ਤੁਹਾਡੇ ਵੀ ਘਰਾਂ ਵਿਚ ਚਾਰ ਸਾਲ ਦੇ ਬੱਚੇ ਅਗ ਵੇਖੇ ਹੀ ਆ ਵੇਖੇ ਜੇ ਕਿ ਨਹੀਂ ਚਾਰ ਸਾਲ ਦੇ ਬੱਚੇ ਜਾਣਦੇ ਹੋ ਕਿੰਨਾ ਮਾਸੂਮ ਉਹਨਾਂ ਦਾ ਮਾਸ ਹੁੰਦਾ ਏ ਉਹਦੇ ਵਿਚ ਇਤਨਾ ਫੇਰ ਦਿੱਤਾ ਛੁਰਾ ਤੇ ਆਖਣ ਲੱਗੇ ਅਜੇ ਵੀ ਨਹੀਂ ਡਰਿਆ ਕਹਿੰਦਾ ਅਜੇ ਵੀ ਨਹੀਂ ਡਰਿਆ ਰੰਗ ਦਿੱਤਾ ਪਰਮੇਸ਼ਵਰ ਨੇ ਆਪਣੇ ਇਤਿਹਾਸ ਦੇ ਪੰਨਿਆਂ ਤੇ ਮਾਣ ਕਰੋ ਕਦੀ ਦੁਨੀਆਂ ਤੇ ਇਹੋ ਜਿਹਾ ਪਿਓ ਨਹੀਂ ਮਿਲੂਗਾ ਜਿਹਨੇ ਇਹੋ ਜਿਹੀ ਸਜ਼ਾ ਵੀ ਭੁਗਤੀ ਹੋਵੇ ਕਿ ਜਲਾਦ ਨੇ ਕੰਪ ਕਰਦਾ ਇਹਦੇ ਕਲੇਜੇ ਚ ਹੱਥ ਮਾਰ ਲਿਆ ਤੇ ਇਤਨਾ ਰੁੱਗ ਚ ਇਹਦਾ ਕਲੇਜਾ ਫੜ ਲਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਤੇ ਆਖਣ ਦਾ ਹੁਣ ਕਹਿ ਗੁਰੂ ਪਿਆਰਾ ਮੌਤ ਪਿਆਰੀ ਕਿ ਸਿੱਖੀ ਪਿਆਰੀ ਆ ਕਹਿਣ ਲੱਗਾ ਨੀ ਸਿੱਖੀ ਪਿਆਰੀ ਆ ਤੇ ਗੁਰੂ ਦੇ ਸਿੱਖੋ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਤਾ ਪੁੱਤ ਦਾ ਕਲੇਜਾ ਫਿਰ ਵੀ ਕਹਿੰਦਾ ਸੀ ਨਹੀਂ ਸਿੱਖੀ ਪਿਆਰੀ ਸਿੱਖੀ ਪਿਆਰੀ ਸਾਡਾ ਸਿਦਕ ਕਿਉਂ ਟੁੱਟ ਗਿਆ ਏ ਸਾਡੇ ਸਿਦਕ ਵਿਚ ਤਰੇੜਾਂ ਕਿਉਂ ਪੈ ਗਈਆਂ ਅੰਮ੍ਰਿਤ ਉਹ ਬਾਟਾ ਉਹ ਬਾਣੀ ਉਹ ਅਜੇ ਤੇ ਤੁਹਾਡੇ ਦੁਆਲੇ ਜਮ ਹੋਏ ਨੇ ਜਿਨ੍ਹਾਂ ਨੇ ਤਰੇੜਾਂ ਪਾਉਣੀਆਂ ਨੇ ਜਿਨ੍ਹਾਂ ਜਿਨ੍ਹਾਂ ਛਕਿਆ ਪ੍ਰਪਾ ਕਰੋ ਜਿਨ੍ਹਾਂ ਜਿਨ੍ਹਾਂ ਛਕਿਆ ਗੁਰੂ ਦੇ ਸਿੱਖੋ ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹ ਵਾਲੀਆਂ ਕਿਤਾਬਾਂ ਨਹੀਂ ਪੜ੍ਹਨੀਆਂ ਵੈਸੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਆਖੋ ਸਤਨਾਮ ਸ੍ਰੀ ਕੋਈ ਤੁਹਾਡੀ ਸਟੇਜ ਦੇ ਉੱਤੇ ਉਹਦੀ ਕਿਤਾਬ ਦੀ ਗੱਲ ਨਾ ਸੁਣਾਵੇ ਕੋਈ ਤੁਹਾਡੀ ਸਟੇਜ ਦੇ ਉੱਤੇ ਇਹ ਹੁਕਮਨਾਮਾ ਜਾਰੀ ਹੋਇਆ ਹੈ ਕਿ ਇਹਦੀ ਨਾ ਕਿਤਾਬ ਪੜ੍ਹਨੀ ਆ ਨਾ ਖਰੀਦਣੀ ਆ ਤੇ ਨਾ ਕਿਤੇ ਵੇਚਦਿਆਂ ਵੇਖਣੀ ਆ ਜਿੱਥੇ ਵਿਕਦੀ ਹੋਵੇ ਉਹਨੂੰ ਮਨਾ ਕਰਨਾ ਮੈਂ ਕਹਿੰਦਾ ਕਈ ਗੱਲਾਂ ਹੋਣਗੀਆਂ ਚੰਗੀਆਂ ਉਹਦੀਆਂ ਵੀ ਜਿਹੜੀਆਂ ਉਹਨੇ ਇੱਕ ਚੰਗੀ ਗੱਲ ਦੇ ਪਿੱਛੇ ਇਹੋ ਜਿਹੀਆਂ ਗੱਲਾਂ ਦਾ ਆਸਰਾ ਲੈ ਕੇ ਤੁਹਾਡੀਆਂ ਜੜਾਂ ਪੁੱਟਣੀਆਂ ਸ਼ੁਰੂ ਕੀਤੀਆਂ ਜੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸੁਚੇਤ ਮੈਂ ਨੀ ਕਹਿੰਦਾ ਸੰਤ ਚੰਗੇ ਨੇ ਮੈਂ ਦੋ ਪੱਖ ਲੈ ਕੇ ਤੁਰਦਾ ਨਾ ਤਾਂ ਮੈਂ ਸੰਤਾਂ ਦੇ ਨਾਂ ਮੈਂ ਮਿਸ਼ਨਰੀ ਹਾਂ ਮੈਂ ਤਾਂ ਗੁਰੂ ਦੀ ਗੱਲ ਗੁਰੂ ਨਾਨਕ ਦਾ ਕੁੱਤਾ ਹੋਣ ਦੇ ਨਾਤੇ ਕਰਦਾ ਵਾਂ ਕਿ ਜਿਨ੍ਹਾਂ ਸੰਤਾਂ ਨੇ ਪਖੰਡ ਕੀਤੇ ਨੇ ਜੋਤਾਂ ਦੇ ਦੀਵਿਆਂ ਦੇ ਤੀਸਰੇ ਚੌਥੇ ਪੰਜਵੇਂ ਹਵੰਦੇ ਅਖੰਡ ਪੜੇ ਸੰਪਟ ਦੇ ਉਹ ਵੀ ਪਖੰਡੀ ਨੇ ਮਗਰ ਉਹਦੇ ਨਾਲ ਉਹ ਕਿਤੇ ਮਾਰੂ ਹੋਏ ਆ ਜਿਹੜਾ ਕਹਿੰਦਾ ਵਾ ਅੱਜ ਇਹਨੇ ਕਿਹਾ ਵਾ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੁਣ ਇਹਦਾ ਅਗਲਾ ਹਥਿਆਰ ਇਹ ਜੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਵਈਏ ਕੱਢਣੇ ਨੇ ਭੱਟਾਂ ਦੇ ਸਵਈਏ ਕੱਢਣੇ ਕਹਿੰਦੇ ਉਹ ਬਾਣੀ ਨਹੀਂ ਧਿਆਨ ਦਿਓ ਜੇ ਤੁਸੀਂ ਚੁੱਪ ਚਪੀਤੇ ਪੰਜ ਬਾਣੀਆਂ ਦੇ ਵਿੱਚੋਂ ਤਿੰਨ ਬਾਣੀਆਂ ਹਟਾਤੀਆਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਵਿੱਚੋਂ ਇਹਨੇ ਕਹਿਣਾ ਸਵਈਏ ਕੱਢੋ ਤੇ ਸਵਈਆਂ ਤੋਂ ਬਾਅਦ ਇਹਨੇ ਕਹਿਣਾ ਭਗਤਾਂ ਦੀ ਬਾਣੀ ਕੱਢੋ ਕਿੱਥੇ ਲੈ ਕੇ ਜਾਊਗਾ ਤੁਹਾਨੂੰ ਇਹ ਸਚੇਤ ਹੋ ਜਾਓ ਗੁਰੂ ਦੇ ਸਿੱਖੋ ਆਪਣੇ ਸਿਦਕ ਵਿੱਚ ਇੰਨੇ ਪ੍ਰਪੱਕ ਹੋ ਕਿੱਡਾ ਮਹਾਨ ਹੋ ਗੁਰੂ ਦਾ ਸੂਰਮਾ ਹੈ ਪੁੱਤ ਦਾ ਕਲੇਜਾ ਪਾ ਕੇ ਵੀ ਮੂੰਹ ਦੇ ਵਿੱਚ ਕਹਿੰਦਾ ਮੈਨੂੰ ਗੁਰੂ ਦੀ ਸਿੱਖੀ ਪਿਆਰੀ ਆ ਇੱਕ ਵਾਰ ਆਖੋ ਗੁਰੂ ਦੀ ਇੱਕ ਵਾਰ ਤਰਾਨਾ ਗਾ ਲੋ ਜਿਹੜਾ ਬਾਬੇ ਬੰਦੇ ਨੇ ਗਾਇਆ ਹੈ ਸਿਰ

0: ਦਰਦ ਤੇ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ
1: ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ
0: ਉਸ ਨਾਮ ਦਾ ਅਭਿਆਸ ਕਰੀਏ ਉਸ ਨਾਮ ਦੇ ਨਾਲ ਜੁੜੀਏ ਮੇਰਾ ਸਤਿਗੁਰੂ ਕਿਰਪਾ ਕਰੇ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਇੱਕ ਛੋਟੇ ਤੋਂ ਛੋਟੇ ਬੱਚੇ ਤੋਂ ਬਜੁਰਗ ਤੱਕ ਸਿੱਖ ਦੇ ਮਨ ਵਿਚ ਇਹ ਵਿਸ਼ਵਾਸ ਬਣ ਜਾਏ ਕਿ ਹਰ ਬਿਮਾਰੀ ਦਾ ਜਿਹੜਾ ਇਲਾਜ ਆ ਉਹ ਪਰਮੇਸ਼ਵਰ ਦਾ ਨਾਮ ਆ ਉਹ ਪਰਮੇਸ਼ਵਰ ਦੀ ਬੰਦਗੀ ਆ ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਉਹਨਾਂ ਦੇ ਕੋਲੋਂ ਦੁੱਖ ਦਲਿੱਦਰ ਨਸ ਜਾਂਦੇ ਨੇ ਜਿਸ ਸਿਮਰਤ ਦੁੱਖ ਡੇਰਾ ਢਹੇ ਬੋਲੋ ਜਿਸ ਸਿਮਰਤ ਦੁੱਖ ਫੇਰ ਗੱਜ ਕੇ ਇੱਕ ਵਾਰ ਉਹਨੇ ਵਿਸ਼ਵਾਸ ਵਿਚ ਆਖੋ ਜਿਸ ਸਿਮਰਤ ਦੁੱਖ ਡੇਰਾ ਢਹੇ ਜਿਸ ਸਿਮਰਤ ਜਮ ਕਛੂ ਨਾ ਕਹੇ ਆ ਵੇਖੋ ਸੁਣੋ ਜਿਸ ਸਿਮਰਤ ਜਮ ਕਛੂ ਨਾ ਕਹੇ ਜਿਸ ਸਿਮਰਤ ਹੋਤ ਸੂਕੇ ਹਰੇ ਇਹ ਸਿਮਰਨ ਦੀ ਬਰਕਤ ਆ ਜੇ ਸਿਮਰਤ ਡੂਬਤ ਪਾਹਨ ਤਰੇ ਜਿਹਦਾ ਸਿਮਰਨ ਕਰਨ ਡੁੱਬਦੇ ਪੱਥਰ ਤਰਦੇ ਨੇ ਆਹ ਉਹਦਾ ਸਿਮਰਨ ਕਰੀਏ ਕਿਤੇ ਇਹਨਾਂ ਦੀਆਂ ਗੱਲਾਂ ਚੁੱਪਣ ਛੁੱਟ ਕੇ ਡਾਲੀਆਂ ਦੇ ਨਾਲ ਹੱਥ ਪਾ ਲੈ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਇੱਕ ਮੂਲ ਲੱਗੇ ਮੂਲ ਮਹਿਣੇ ਮੁੱਢ ਜੜ ਜੜ ਜੜ ਜੜ ਪਰਮੇਸ਼ਵਰ ਦਾ ਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਦੇ ਨਾਲ ਜਿਹੜੀਆਂ ਜੀਵ ਆਤਮਾਵਾਂ ਜੁੜਨਗੀਆਂ ਸਾਹਿਬ ਜੀ ਨੇ ਲਿਖ ਦਿੱਤਾ ਹੈ ਕਿ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਬੋਲੋ ਮੂਲ ਲੱਗੇ ਤਿੰਨੀ ਸੁੱਖ ਪਾਇਆ।

0: ਨਹੀਂ ਜੰਮਣਾ, ਪਦਾਰਥਾਂ ਨਾਲ ਨਹੀਂ ਜੰਮਣਾ, ਜਿਹੜਾ ਮੋਢਿਆ ਪਰਮੇਸ਼ਵਰ ਦੁਨੀਆਂ ਨਾਲ ਨਹੀਂ ਜੰਮਣਾ, ਦੁਨੀਆਂ ਦਾ ਮੋਢਿਆ ਵਿੱਚ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਉਹ ਜਿਹਦਾ ਵਿੱਚ ਵਾਸ ਆ, ਜਿਹੜਾ ਕਰ ਆਸਣ ਡਿੱਠੋ ਚਾਓ, ਕਰ ਆਸਣ ਦੂਈ ਕੁਦਰਤ ਸਾਜੀਏ, ਦੂਈ ਇਹ ਜਿਹੜੀ ਕੁਦਰਤ ਤੁਸੀਂ ਦੇਖ ਰਹੇ ਹੋ ਜਿਹੜੀ ਦੁਨੀਆਂ ਵਾ ਇਹ ਦੋ ਨੰਬਰ ਦੀ ਆ। ਇਸ ਪਾਲਕੀ ਸਾਹਿਬ ਜਿਹਦੇ ਵਿੱਚ ਮੰਜਾ ਸਾਹਿਬ ਦੇ ਉੱਤੇ ਆਪਾਂ ਸਤਿਗੁਰੂ ਦਾ ਪ੍ਰਕਾਸ਼ ਕੀਤਾ ਵਾ, ਮੰਜੇ ਦੇ ਅਪਾਸ਼ਕ ਨਹੀਂ ਆਪਾਂ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਪਾਸ਼ਕ ਆ। ਇਸ ਮੰਜੇ ਦਾ ਸਤਿਕਾਰ ਤਾਂ ਵਾ ਕਿ ਇਸ ਮੰਜੇ ਦੇ ਉੱਤੇ ਮੇਰਾ ਸਤਿਗੁਰੂ ਬੈਠਾ ਹੈ। ਇਸ ਕਰਕੇ ਇਸ ਦੇਹ ਦੇ ਵਿੱਚ ਇਸ ਦੁਨੀਆਂ ਦਾ ਵੀ ਅਸੀਂ ਤਾਂ ਸਤਿਕਾਰ ਕਰਦੇ ਹਾਂ, ਕੁਦਰਤ ਦਾ ਅਸੀਂ ਤਾਂ ਸਤਿਕਾਰ ਕਰਦੇ ਹਾਂ ਕਿ ਕੁਦਰਤ ਦੇ ਵਿੱਚ ਕਾਦਰ ਬੈਠਾ ਹੈ। ਕੁਦਰਤ ਦੇ ਵਿੱਚ ਦੂਈ ਕੁਦਰਤ ਸਾਜੀਏ, ਪੜੋ ਦੂਈ ਆਪੀ ਨੇ ਆਪ ਸਾਜਨ, ਆਪੀ ਨੇ ਰਚਿਓ ਨਾਉ, ਅੱਗੇ ਕਹਿੰਦੇ ਦੂਈ ਕੁਦਰਤ ਸਾਜੀਏ ਕਰ ਆਸਣ ਡਿੱਟੋ, ਵਿੱਚ ਆਸਣ ਲਾ ਕੇ ਬੈਠਾ ਹੈ ਨਾ, ਤਾਂ ਕੁਦਰਤ ਨਾਲ ਪਿਆਰ ਆ। ਜਦੋਂ ਕੋਈ ਬੰਦਾ ਮਰ ਜਾਂਦਾ ਜਿਹਦੇ ਵਿੱਚੋਂ ਜੋਤ, ਉਹਨੂੰ ਕਿਉਂ ਨੀ ਮੱਥੇ ਟੇਕਦੇ ਫਿਰ? ਇੱਥੇ ਗਿਆਨਤਾ ਚ ਉਹਨੂੰ ਵੀ ਟੇਕਦੇ ਨੇ, ਮਗਰ ਆਪਾਂ ਤੇ ਜਾਗਦੀ ਜੋਤ ਦੇ ਪਛਕਿਆ। ਗੁਰੂ ਨਾਨਕ ਪਾਤਸ਼ਾਹ ਨਾਮ ਕੇ ਧਾਰੇ ਸਗਲੇ ਜੰਤ, ਮੂਲ ਦੇ ਨਾਲ ਜੁੜਨਾ ਹੈ, ਮੂਲ ਪਰਮੇਸ਼ਵਰ ਦਾ ਨਾਮ ਹੈ। ਜਿਹੜੇ ਮੂਲ ਨਾਲ ਜੁੜ ਗਏ ਉਹਨਾਂ ਨੂੰ ਕਹਿ ਦਿੱਤਾ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ। ਜਿਹੜੇ ਡਾਲਾਂ ਨਾਲ ਸੰਸਾਰ ਨਾਲ ਚੜ ਗਏ ਤੇ ਮੂਲ ਭੁੱਲ ਗਿਆ, ਉਹਨਾਂ ਦਾ ਜਨਮ ਗਵਾ ਜਾਣਾ ਹੈ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਨੂੰ ਸਰਵਣ ਕਰਨ ਲਈ ਮਨ ਬਿਰਤੀ ਇਕਾਗਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
1: ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਅਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ।
0: ਸ਼ਬਦ ਦਾ ਵੇਗ ਵੇਖੋ, ਸ਼ਬਦ ਦੀ ਬੋਲੀ, ਸ਼ਬਦ ਦਾ ਸ਼ਿੰਗਾਰ ਕਿਤਨਾ ਘੜਿਆ। ਇੱਕ ਕਰਮਵੰਤ ਦੁਹਾਗਣ, ਇੱਕ ਜਿਹੜੀ ਸੁਹਾਗਣ ਪਰਮੇਸ਼ਵਰ ਦਾ ਨਾਮ ਜਪਣ ਵਾਲੀ, ਦੋਵਾਂ ਦਾ ਪੱਖ ਪੇਸ਼ ਕੀਤਾ ਹੈ। ਜਿਹੜਾ ਇੱਕ ਅੰਮ੍ਰਿਤ ਵੇਲੇ ਉੱਠਦਾ ਨਿਤਨੇਮ ਕਰਦਾ ਹੈ, ਇੱਕ ਦਿਨ ਨਹੀਂ ਨਿਤਨੇਮ ਕਰਦਾ, ਜਿਹੜੇ ਕਰਦੇ ਉਹਨਾਂ ਨੂੰ ਪਤਾ ਹੈ, ਦੂਸਰੇ ਨੂੰ ਕੀ ਪਤਾ ਹੈ? ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਜਾਪ ਕਰਦੇ, ਉਹਨਾਂ ਨੂੰ ਪਤਾ ਹੈ ਕਿ ਬਾਬਾ ਜੀ ਕੀ ਕਹਿੰਦੇ? ਕਹਿੰਦੇ ਅੱਜ ਨਾ ਸੁੱਤੀ ਕੰਤ ਸਿਓ, ਅੱਜ ਨਾ ਬੋਲੋ ਘਬਰਾਉਣਾ, ਅੱਜ ਨਾ ਬਾਬੇ ਨਾਨਕ ਦੀ ਬਾਣੀ ਹੈ ਰਸਨਾ ਤੇ ਲਿਆਓ, ਅੱਜ ਨਾ ਸੁੱਤੀ, ਅੱਜ ਨਾ ਨਿਤਨੇਮ ਕੀਤਾ, ਅੱਜ ਪਤੀ ਪਰਮੇਸ਼ਵਰ ਦੇ ਨਾਲ ਸੁੱਤੀ ਦਾ ਮਤਲਬ ਜੁੜੀ ਨਹੀਂ, ਅੰਮ੍ਰਿਤ ਵੇਲਾ ਨਹੀਂ ਸੰਭਾਲਿਆ। ਤੇ ਸਾਰਾ ਦਿਨ ਪਤਾ ਕੀ ਹੁੰਦਾ ਹੈ? ਅੰਗ ਮੁੜੇ ਮੁੜ ਜਾਏ, ਅੰਗ ਹੱਥਾਂ ਪੈਰ ਇਤਰਾਂ ਹੋ ਕੇ ਜਾ ਰਹੇ ਨੇ, ਕੋਈ ਚੀਜ਼ ਚੰਗੀ ਨਹੀਂ ਲੱਗਦੀ, ਹਰ ਘੜੀ ਹਰ ਫੁਰਨੇ ਨਾਲ ਕੁਝ ਇਤਰਾਂ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਇਹ ਜਿੰਦੜੀ ਏ ਅੱਜ ਤੇਰਾ ਕੁਝ ਛੁੱਟ ਗਿਆ, ਮੇਰੀ ਇਹ ਜਿੰਦੜੀ ਏ ਅੱਜ ਤੂੰ ਕੁਝ ਭੁੱਲ ਗਈ। ਇਤਰਾਂ ਲੱਗਦਾ ਵਾ ਕਿ ਅੰਗ ਮੁੜੇ ਮੁੜ ਜਾਏ, ਕਿਤਨਾ ਸਰੀਰ ਔਖਾ ਹੋ ਰਿਹਾ, ਦਰਦ ਹੋ ਰਹੀ ਆ, ਮਹਿਸੂਸ ਹੋ ਰਹੀ, ਪੀੜਾ ਹੋ ਰਹੀ ਆ ਉਹਦੇ ਵਿਛੋੜੇ ਦੇ ਵਿੱਚ, ਕਿ ਅੱਜ ਅੰਮ੍ਰਿਤ ਵੇਲੇ ਉੱਠਿਆ ਨਹੀਂ, ਇਸ਼ਨਾਨ ਨਹੀਂ ਕੀਤਾ, ਉਸ ਮਾਲਕ ਨਾਲ ਜੁੜਿਆ ਨਹੀਂ, ਅੱਜ ਨਾ ਸੁੱਤੀ ਕੰਤ, ਕਹਿੰਦੇ ਪਤੀ ਨੂੰ ਉਸ ਪਤੀ ਦੀ ਯਾਦ ਵਿੱਚ ਜੁੜੀ ਨਹੀਂ, ਅੰਮ੍ਰਿਤ ਵੇਲੇ ਚੌਂਕੜਾ ਮਾਰਿਆ ਨਹੀਂ, ਰੀੜ ਦੀ ਹੱਡੀ ਸਿੱਧੀ ਕਰਕੇ ਜਪਿਆ ਨਹੀਂ, ਵਾਹ ਗੁਰੂ ਵਾਹ।

0: ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਕੁਝ ਛੁੱਟ ਗਿਆ। ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਇਹ ਭਗਤ ਦੀ ਅਵਸਥਾ ਦੱਸੀ। ਹੁਣ ਅੱਗੇ ਵੇਖੋ, ਹਾਂਜੀ,
1: ਜਾਏ ਕੁਛ ਹੋ ਦੋਹਾਗਣੀ ਤੁਮ ਕਿਉਂ ਰਹਿਣ ਵਿਹਾਏ।
0: ਕਿਉਂ ਦਾ ਮਤਲਬ ਕਿਸ ਤਰ੍ਹਾਂ, ਧਿਆਨ ਦਿਓ, ਕਿਉਂ ਦਾ ਮਤਲਬ ਆਂਦੀ ਆ, ਮੈਂ ਤੇ ਇੱਕ ਦਿਨ ਨਹੀਂ ਨਿਤਨੇਮ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਾਂ ਜਾ ਕੇ ਜਿਹਨਾਂ ਕਦੀ ਨਿਤਨੇਮ ਨਹੀਂ ਕੀਤਾ। ਜਾਏ ਪੁੱਛੋ ਦੁਹਾਗਣੀ, ਦੁਹਾਗਣੀ ਜਿਹੜੀਆਂ ਖਸਮ ਤੋਂ ਟੁੱਟੀਆਂ, ਜਿਹੜੀਆਂ ਮਾਲਕ ਨਾਲੋਂ ਟੁੱਟੀਆਂ ਰੂਹਾਂ, ਮੈਂ ਤਾਂ ਇੱਕ ਦਿਨ ਨਾ ਨੀ ਨਿਤਨੇਮ ਕੀਤਾ ਤੇ ਮੈਨੂੰ ਰਾਤ ਨੀਂਦ ਨਾ ਆਈ, ਅੰਗ ਮੁੜ ਮੁੜ ਜਾਂਦੇ ਰਹੇ, ਸਾਰਾ ਦਿਨ ਮੈਨੂੰ ਚੈਨ ਨਹੀਂ ਆਇਆ, ਸਾਰਾ ਦਿਨ ਮੈਨੂੰ ਆਨੰਦ ਨਹੀਂ ਆਇਆ। ਤੇ ਆਨੰਦ ਤੇ ਉਦੋਂ ਹੀ ਆਉਣਾ, ਗੁਰਸਿੱਖੋ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕੱਟੇ ਗਿਆਨ। ਜਿਨ੍ਹਾਂ ਦੀਆਂ ਅੱਖਾਂ ਵਿਚ ਸੁਰਮਾ ਗਿਆਨ ਦਾ ਪਿਆ, ਆਨੰਦ ਤਾਂ ਉਹਨਾਂ ਨੂੰ ਆਇਆ, ਦੂਸਰਿਆਂ ਨੂੰ ਕੀ ਆਨੰਦ ਆਉਣਾ ਹੈ। ਮੇਰੇ ਸਾਹਿਬ ਜੀ ਕਹਿੰਦੇ ਹੁਣ ਮੈਂ ਜਾਏ ਪੁੱਛੋ ਦੁਹਾਗਣੀ, ਇਤਨਾ ਬੋਲੋ ਜਰਾ, ਜਾਏ ਦੁਹਾਗਣੀ ਸ਼ਬਦ ਨੂੰ ਪਛਾਣਿਓ। ਗੁਰਬਾਣੀ ਦੇ ਵਿਚ ਇਕ ਲਿਖਿਆ ਹੈ, ਆਖੋ ਸਤਨਾਮ ਸ੍ਰੀ ਬਾਬੇ ਨਾਨਕ ਨੇ ਇਕ ਵਜਰ ਕੀਤਾ, ਕਹਿੰਦੇ ਦੁਹਾਗਣੀ ਕਿਆ ਨਿਸ਼ਾਨੀਆਂ। ਬੋਲੋ ਦੁਹਾਗਣੀ ਕੀ ਨਿਸ਼ਾਨੀਆਂ, ਦੁਹਾਗਣ ਦੀ ਕਿਨੂੰ ਕਹਿੰਦੇ ਨੇ ਦੁਹਾਗਣ, ਧਿਆਨ ਦਿਓ। ਗੁਰਬਾਣੀ ਵਿਚ ਇਤਨਾ ਲਿਖਿਆ, ਕੁਐਸਚਨ ਕੀਤਾ, ਦੁਹਾਗਣੀ ਕਿਆ ਨਿਸ਼ਾਨੀਆਂ, ਕੀ ਨਿਸ਼ਾਨੀ ਆ ਦੁਹਾਗਣ ਦੀ। ਤੇ ਆਪ ਹੀ ਅੱਗੇ ਜਵਾਬ ਦਿੰਦੇ ਨੇ, ਆ ਮੈਂ ਦੱਸਾਂ ਤੈਨੂੰ ਭਲਿਆ, ਦੁਹਾਗਣ ਦੀ ਨਿਸ਼ਾਨੀ, ਦੁਹਾਗਣ ਦੀ ਨਿਸ਼ਾਨੀ ਇਹ ਵੀ, ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁੱਥੀਆਂ ਫਿਰੇ ਨਿਮਾਣੀਆਂ। ਜਿਨ੍ਹਾਂ ਨੂੰ ਗੁਰਦੁਆਰੇ ਦਾ ਘਰ ਭੁੱਲ ਗਿਆ, ਰਾਧਾ ਸਵਾਮੀਆਂ ਦੇ ਡੇਰਿਆਂ ਨੂੰ ਤੁਰ ਪਏ ਨੇ, ਜਿਨ੍ਹਾਂ ਨੂੰ ਨੂਰ ਮਹਿਲ ਵਾਲਿਆਂ ਦੇ ਡੇਰੇ ਨੂੰ ਤੁਰ ਪਏ ਨੇ, ਆਪਣਾ ਖਸਮ ਛੱਡ ਕੇ ਜਿਹੜੀਆਂ ਦੂਸਰੇ ਥਾਂ ਚਲੇ ਗਈਆਂ ਉਹਨੂੰ ਕਹਿੰਦੇ ਨੇ ਦੁਹਾਗਣਾ। ਉਹਨਾਂ ਨੂੰ ਕੀ ਕਹਿੰਦੇ ਨੇ, ਇੱਕ ਨੂੰ ਛੱਡ ਕੇ ਦੂਸਰੇ ਥਾਂ ਬਹਿਣ ਵਾਲੀ ਕੀ ਹੁੰਦੀ, ਦੁਹਾਗਣੀ ਕਹਿੰਦੇ। ਜੇ ਆਪਾਂ ਚਲੋ ਸਮਾਜ ਦੇ ਵਿਚ ਇਸ ਤਰ੍ਹਾਂ ਵੀ ਮੰਨ ਲਓ, ਇੱਕ ਪਤੀ ਨੇ ਕਿਸੇ ਨੂੰ ਵੈਸੇ ਛੱਡ ਦਿੱਤਾ, ਇੱਕ ਤਲਾਕ ਹੋ ਗਿਆ, ਤੇ ਦੂਸਰੇ ਥਾਂ ਜਿਹੜੀ ਬੈਠੀ ਹੈ ਨਾ ਪਿਆਰੇ, ਉਹ ਖਸਮ ਤੇ ਮਿਲ ਗਿਆ, ਸੁਹਾਗਣ ਨਹੀਂ ਖਵਾਉਂਦੀ। ਕੀ ਖਵਾਉਂਦੀ ਹੈ ਪੁੱਛੋ, ਦੱਸੋ, ਸੁਹਾਗਣ ਨਹੀਂ, ਸੁਹਾਗਣ ਤੇ ਉਹ ਜਿਹੜੀ ਇੱਕ ਦੀ, ਜਿਹੜੀ ਇੱਕ ਦੀ। ਇੱਕ ਥਾਂ ਤੇ ਮੇਰੇ ਸਾਹਿਬ ਨੇ ਬੜੇ ਸੁੰਦਰ ਬਚਨ ਕੀਤੇ, ਜਾਂ ਕੁਵਾਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ ਫਰੀਦਾ, ਇਹੋ ਪਛੋਤਾਓ ਫਿਰ ਵਕਤ ਕੁਵਾਰੀ ਨਾ ਥੀ ਹੈ। ਇੱਕ ਥਾਂ ਤੋਂ ਛੱਡੀ ਦੂਸਰੇ ਥਾਂ, ਕੁਵਾਰੀ ਨਹੀਂ ਖਵਾਉਣਾ। ਉਹ ਘਰ ਘਰ ਹੰਡੇ ਜੋ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਜਿਹੜੇ ਇਹੋ ਜਿਹਿਆਂ ਦੇ ਕੋਲ ਬਹਿੰਦੇ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਚੱਲ ਪਿਆਸਾ ਚੱਲੀਏ, ਉਸ ਨਾਲ ਮੂੰਹ ਜੋੜੇ ਜਿਹੜਾ ਉਹਦੇ ਕੋਲ ਪੀਂਦਾ ਉਸ ਵੀ ਲੱਛਣ ਲਾਇਆ। ਉਹਨੂੰ ਵੀ ਕਹਿੰਦਾ ਚੱਲ ਦੁਹਾਗਣ ਉੱਥੇ ਚੱਲੀਏ, ਬਿਆਸਾ ਚੱਲੀਏ, ਚੱਲ ਸਾਡੇ ਬਾਬੇ ਕੋਲ ਚੱਲੀਏ। ਸੁਹਾਗਣਾ ਤੇ ਕਹਿੰਦੀਆਂ ਨੇ ਭੈਣਾ, ਇਹ ਸੰਸਾਰ ਵਿਚ ਇਸ ਜਗਮੈ ਪੁਰਖ ਏਕ ਹੈ। ਬੋਲੋ, ਇਸ ਜਗਮੈ ਜਿਹੜਾ ਗੱਜ ਕੇ ਬੋਲਦੇ ਹੋਰ ਇਹਨਾਂ ਦਾ, ਇਸ ਜਗਮੈ ਸੁਹਾਗਣ ਇਹ ਕਹਿੰਦੀਆਂ ਨੀ ਭਲੀਏ, ਦੂਸਰਾ ਤੇ ਹੈ ਹੀ ਕੋਈ ਨੀ, ਜਾਈਏ ਕਿਹਦੇ ਕੋਲ। ਸੁਹਾਗਣ ਤੇ ਕਹਿੰਦੀ ਹੈ ਇੱਕੋ, ਇਸ ਜਗਮੈ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਨਾਨਕ ਕਹਿ ਸਹੇਲੀਓ ਸ਼ੋ ਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ, ਸੱਚਾ ਖਸਮ ਹਮਾਰਾ। ਉਹ ਇੱਕੋ ਹੀ ਸੱਚਾ ਪਰਮੇਸ਼ਵਰ ਰਹਿਣ ਵਾਲਾ ਸਾਰੀਆਂ ਦਾ ਪਤੀ ਆ, ਤੇ ਉਹੋ ਹੀ ਸੁਹਾਗਣਾ ਨੇ ਆ ਜਿਹੜੀਆਂ ਵਰਤ ਰੱਖਦੀਆਂ ਨੇ। ਤੇ ਇਹਨਾਂ ਨੂੰ ਮੈਂ ਕਈ ਵਾਰ ਪੁੱਛਿਆ ਕਿਉਂ ਵਰਤ ਰੱਖਿਆ ਜੇ, ਕਹਿੰਦੀਆਂ ਕਰਵਰਿਆ ਚੌਥ ਦਾ ਜਿਹੜੀਆਂ ਵਰਤ ਰੱਖਦੀਆਂ ਨਾ ਇਹ ਸਦਾ ਸੁਹਾਗਣਾ ਰਹਿੰਦੀਆਂ। ਕਮਾਲ ਦੀ ਗੱਲ ਆ, ਕਿਸੇ ਦਾ 20 ਸਾਲਾਂ ਬਾਅਦ ਚਲੇ ਜਾਣਾ ਹੈ, ਕਿਸੇ ਦਾ ਜੋ ਉਪਜਿਓ ਸੋ ਜੇ ਉਹ ਜਨਮੇ ਸੋ ਜਾਣੋ, ਮੂਆ ਜਿਹੜਾ ਪੈਦਾ ਹੋਇਆ ਉਹਨੇ ਤੇ ਮਰ ਜਾਣਾ, ਸੁਹਾਗਣ ਕਿਤਨਾ ਰਹੇਗੀ। ਹਾਂ ਇੱਕ ਤਰੀਕਾ ਹੈ, ਤੂੰ ਸੁਹਾਗਣ ਰਹਿ ਸਕਦੀ ਏ, ਜੇ ਤੂੰ ਹਰੀ ਦੀ ਨਾਰ ਬਣ ਜਾਏ, ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਨਾਰ ਬਣ ਜਾਏ। ਬਾਣੀ ਦੇ ਵਿਚ ਫੈਸਲਾ ਦਿੱਤਾ ਹੈ, ਹਰ ਕੀ ਨਾਰ, ਬੋਲੋ ਹਰ ਕੀ, ਇਤਨਾ ਹੀ ਬੋਲੋ ਹਰ ਕੀ। ਸੋ ਸਦਾ ਸੁਹਾਗਣ, ਸੋ ਸਦਾ ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ। ਜੇ ਮੈਂ ਰੰਡੀ ਸ਼ਬਦ ਬੋਲੂਗਾ ਤੇ ਗੁੱਸਾ ਨਾ ਕਰਨਾ, ਕਿਉਂਕਿ ਬਾਣੀ ਚ ਵਰਤਿਆ ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ ਹੈ, ਨਾ ਉਹਦੇ ਕਦੀ ਕੱਪੜੇ ਮੈਲੇ ਹੋਣੇ ਨੇ, ਨਾ ਉਹਦਾ ਵੈਸ ਮੇਲਾ ਹੋਣਾ ਹੈ। ਜਿਹੜੀ ਹਰੀ ਦੀ ਇਸਤਰੀ ਬਣ ਗਈ, ਜਿਹੜੀ ਰੱਬ ਦੀ ਬਣ ਗਈ, ਕਿਉਂਕਿ ਰੱਬ ਤੇ ਕਦੀ ਮਰਦਾ ਹੀ ਨਹੀਂ, ਰੱਬ ਤੇ ਕਦੀ ਮਰਦਾ, ਗੱਜ ਕੇ ਬੋਲੋ, ਰੱਬ ਤੇ ਜਿਹਦਾ ਪਤੀ ਕਦੀ ਨਾ ਮਰੇ ਫਿਰ ਉਹ ਸਦਾ ਸੁਹਾਗਣ ਹੋਈ ਨਾ। ਇਸ ਕਰਕੇ ਬਾਬਾ ਜੀ ਇੱਥੇ ਬਚਨ ਕਹਿ ਰਹੇ ਨੇ, ਮੈਂ ਜਾਏ ਪਿੱਛੋਂ ਦੁਹਾਗਣੀ, ਮੈਂ ਤੇ ਇੱਕ ਰਾਤ ਨਾਲ ਨਿਤਨੇਮ ਕੀਤਾ ਤੇ ਮੇਰੀ ਹਾਲਤ ਹੋ ਗਈ। ਮੈਂ ਉਹਨਾਂ ਨਕਰਮਾਂ ਨੂੰ ਪੁੱਛਾਂ, ਭਾਗਣਾ ਨੂੰ ਜਾ ਕੇ ਪੁੱਛਾਂ ਜਿਹਨਾਂ ਕਦੀ ਨਿਤਨੇਮ ਕੀਤਾ।

0: ਤੁਹਾਡੀਆਂ ਰਾਤਾਂ ਕਿਸ ਤਰ੍ਹਾਂ ਲੰਘਦੀਆਂ ਨੀ। ਮੈਂ ਤੇ ਇੱਕ ਦਿਨ ਨਿਤਨੇਮ ਨਾ ਕੀਤਾ ਤੇ ਮੈਨੂੰ ਰੋਟੀ ਨਾ ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਵਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਨਾ ਅੰਨ ਚੰਗਾ ਲੱਗੇ ਨਾ ਪਾਣੀ ਚੰਗਾ ਲੱਗੇ, ਕਾਪੜ ਤਨ ਨਾ ਸੁਖਾਵੇ। ਕੱਪੜੇ ਸਰੀਰ ਤੇ ਚੰਗੇ ਨੀ ਲੱਗਦੇ ਪਾਉਣੇ। ਜਿੱਦਣ ਮੈਂ ਇੱਕ ਦਿਨ ਨਿਤਨੇਮ ਨੀ ਕੀਤਾ ਨੀ, ਜਿਹਨਾਂ ਕਦੀ ਨੀ ਕੀਤਾ, ਮੈਂ ਉਹਨਾਂ ਨੂੰ ਪੁੱਛਿਆ ਕਿਤਨਾ ਜਿਉਂਦੀਆਂ ਨੇ। ਹਾਂਜੀ,
1: ਸਹੁਰੇ ਢੋਈ ਨਾਲ ਹੈ ਨਾਹੀ ਥਾਂ।
0: ਉਹ ਜਿਹੜੀਆਂ ਦੁਹਾਗਣਾ ਦੀ ਗੱਲ ਹੈ ਉਹਨਾਂ ਦੀ, ਹੁਣ ਅੱਗੇ ਬਾਬਾ ਫਰੀਦ ਜੀ ਕਹਿੰਦੇ ਨਾ ਉਹਨਾਂ ਨੂੰ ਸਹੁਰੇ ਘਰ ਜਗ੍ਹਾ ਮਿਲਦੀ, ਸਹੁਰੇ ਢੋਈ ਨਾਲ ਹੈ। ਬੋਲੋ, ਸਹੁਰੇ
2: ਢੋਈ ਨਾਲ ਹੈ।
0: ਇਹ ਜਿਹੜੀ ਨਾਮ ਨੀ ਜਪਦੀ ਉਹਦੀ ਵੀ ਗੱਲ ਆ, ਜਿਹਨਾਂ ਨੂੰ ਆਪਾਂ ਕਹਿੰਦੇ ਲੋਕ ਤੇ ਪ੍ਰਲੋਕ ਕੋਈ ਜਗ੍ਹਾ ਹੀ ਨਹੀਂ, ਆਪਾਂ ਸਾਡੇ ਗਿਆਨੀ ਹੁਣ ਇਹ ਵੀ ਕਹਿੰਦੇ ਨੇ, ਕਮਾਲ ਦੀ ਗੱਲ ਆ। ਕਈ ਵਾਰ ਜਦੋਂ ਇਹ ਬਚਨ ਆਉਂਦਾ ਸਭਨਾ ਕਾ ਦਰ ਲੇਖਾ ਹੋਏ, ਬੋਲੋ ਸਭਨਾ ਕਾ, ਤੇ ਕਈ ਗਿਆਨੀ ਆ ਦਿੰਦੇ ਜੀ ਲੇਖਾ ਲੂਖਾ ਕਿਤੇ ਨੀ ਹੋਣਾ, ਅੱਗੇ ਤੇ ਹੈ ਹੀ ਕੁਝ ਨੀ। ਕਿਉਂ? ਇਹ ਮੇਰੇ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਜਿਹੜਾ ਸ਼ਬਦ ਲਿਖਿਆ ਧਰਮ ਰਾਏ ਜਬ ਲੇਖਾ ਮੰਗੇ, ਬੋਲੋ ਧਰਮ ਰਾਏ ਜਬ, ਤੇ ਕੀ ਲਿਖਿਆ ਅੱਗੇ, ਆਖਿਰ ਕਿਤੇ ਮੂੰਹ ਲੈ ਕੇ ਜਾਣਾ ਹੈ ਤੇ ਗੱਲ ਕੀਤੀ ਹੈ ਨਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ, ਕੀ ਇਹ ਗੁਰੂ ਨਾਨਕ ਨੇ ਝੂਠ ਬੋਲੇ? ਕੀ ਗੁਰੂ ਨਾਨਕ ਸਾਹਿਬ ਨੇ, ਦੀਨ ਦੁਨੀਆਂ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਵੇਂ ਲਿਖਦਾ ਹੈ ਲੇਖਾ ਰੱਬ
2: ਮੰਗੇਸੀਆ,
0: ਤੇ ਕੀ ਕੱਢ ਕੇ ਬਹਿ ਗਿਆ? ਆ ਪਿੰਡਾਂ ਦੇ ਵਿੱਚ ਜਿਨ੍ਹਾਂ ਆੜਤੀਆਂ ਦੇ ਕੋਲੋਂ ਆਪਾਂ ਪੈਸੇ ਲਿਆਉਂਦੇ ਹਾਂ, ਆ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਮੇਰੇ ਵੀਰ ਭੈਣ ਭਰਾ ਨੇ, ਆੜਤੀਆਂ ਦੇ ਕੋਲੋਂ ਆਪਾਂ ਖਾਦਾ ਲਿਆਉਂਦੇ ਆ, ਦੂਸਰੇ ਲਿਆਉਂਦੇ ਆ, ਤੇ ਜੇ ਤੇ ਉਹ ਲੇਖਾ ਲਿਖਦਾ ਕੀ ਕਹਿੰਦੇ, ਕੀ ਆ ਉਹ ਵਹੀ ਹੈ ਨਾ। ਇਸ ਤਰ੍ਹਾਂ ਦੀ ਵਹੀ ਦਾ ਜ਼ਿਕਰ ਕੀਤਾ ਮੇਰੇ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਨੇ ਉੱਥੇ ਵਹੀ ਕੱਢ ਕੇ ਬਹਿ ਜਾਣਾ ਉਹਨੇ ਲੇਖਾ ਮੰਗਣ ਵਾਲੇ ਨੇ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਕੱਢ ਕੇ ਬਹਿ ਗਿਆ। ਉਹਨੇ ਕਿਹਾ ਸੱਜਣਾ ਇਸ ਦਿਨ ਆ, ਇਸ ਦਿਨ ਆ, ਇਸ ਦਿਨ ਆ, ਇਸ ਘੜੀ ਤੂੰ ਆ, ਇਸ ਘੜੀ ਤੂੰ ਆ ਕੰਮ ਕੀਤੇ, ਸਾਰਾ ਲੇਖਾ ਮੰਗਣਾ। ਤੇ ਜਦੋਂ ਇਹ ਗੱਲ ਕਹਿੰਦੇ ਜੀ ਅੱਗੇ ਜਾ ਕੇ ਕਿੰਨੇ ਵੇਖਿਆ ਹੈ, ਤੇ ਮੈਂ ਤੇ ਜੋਦੜੀ ਕਰਦਾ ਉਹਨਾਂ ਗੁਰੂ ਨਾਨਕ ਦੇ ਘਰ ਦਾ ਕੁੱਕਰ ਹੋਣ ਦੇ ਨਾਤੇ, ਮੈਂ ਕਿਹਾ ਇਹ ਸ਼ਬਦ ਉਹਨੇ ਲਿਖੇ ਨੇ ਜਿਹਨੇ ਅੱਗਾ ਵੇਖਿਆ, ਜਿਹਨੇ ਅੱਗਾ ਗੁਰੂ ਨਾਨਕ ਸਾਹਿਬ ਨੇ ਲਿਖਣੇ, ਸਭਨਾ ਕਾ ਦਰ ਲੇਖਾ ਹੋਏ, ਇਹ ਗੁਰੂ ਨਾਨਕ ਨੇ ਲਿਖਿਆ, ਨਾਨਕ ਜੀ ਅਪਾਏ ਕੇ ਲਿਖਣਾ ਵੇ ਧਰਮ ਬਹਾਰ।

0: ਅੱਗੇ ਵੀ ਨਾ ਕਿਸੇ ਨੇ ਜਗ੍ਹਾ ਦਿੱਤੀ ਇਹ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿੱਥੇ ਜਾਊਗੀ ਹਾਂਜੀ
1: ਫਿਰ ਵਾਪਰੀ ਨਾ ਪੁੱਛਈ ਧੰਨ ਸੁਹਾਗਣ ਨਾ
0: ਆਹ ਵੀ ਬੜਾ ਪਿਆਰਾ ਸੂਤਰ ਜੇ ਫਿਰ ਵਾਤੜੀ ਨਾ ਪੁੱਛਈ ਫਿਰ ਮੈਨੇ ਸੁਚੇਤ ਹੋ ਕੇ ਬੈਠੋ ਫਿਰ ਫਿਰ ਮੈਨੇ ਆਂਦੇ ਪਿਰ ਨੇ ਤੇ ਕਦੀ ਕਵਾਇਆ ਹੀ ਨਹੀਂ ਅੱਜ ਆਮ ਬੋਲੀ ਚ ਆਪਾਂ ਭੈਣਾਂ ਬੋਲਦੀਆਂ ਨਾ ਮੇਰੀ ਤੇ ਪਤੀ ਮੇਰਾ ਵਾਤ ਹੀ ਨੀ ਪੁੱਛਦਾ ਇਤਨਾ ਦਾ ਬਚਨ ਪਿਰ ਵਾਤੜੀ ਨਾ ਪੁੱਛਈ ਫਿਰ ਰਹਿੰਦੀ ਘਰ ਆ ਜਾ ਕੇ ਵਧੋ ਵਧੀ ਬਹਿ ਗਈ ਉਹਨੇ ਕਦੀ ਕਵਾਈ ਨਹੀਂ ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ ਕਿਉਂ ਧੰਨ ਤੇਰੇ ਕਰਮ ਹੀ ਨੀ ਚੰਗੇ ਉਹਨੂੰ ਲੱਗੇ ਉਹਨੇ ਤੈਨੂੰ ਕਦੀ ਗਵਾਇਆ ਹੀ ਨਹੀਂ ਫਿਰ ਵਾਤੜੀ ਨਾ ਪੁੱਛੀ ਤੇ ਧੰਨ ਸੁਹਾਗਣ ਨਾ ਆਪਣੇ ਆਪ ਨੂੰ ਸੁਹਾਗਣਾ ਕੋਲ ਦੀ ਤੇ ਕਿਸੇ ਨੇ ਆਖਿਆ ਜੀ ਮੈਂ ਸੁਹਾਗਣ ਆ ਕਿਸੇ ਨੇ ਆਖਿਆ ਮੈਂ ਸੁਹਾਗਣ ਆ ਤੇ ਉਹਨੇ ਕਿਹਾ ਅੱਛਾ ਨੀ ਕੀ ਨਿਸ਼ਾਨੀ ਹੈ ਤੇਰੀ ਸੁਹਾਗਣ ਦੀ ਆਖੋ ਸਤਨਾਮ ਸ੍ਰੀ ਇਹ ਸੁਣਨ ਵਾਲੇ ਬਚਨ ਦੇ ਪਿਆਰੇ ਆਖੋ ਸਤਨਾਮ ਵਿੱਚੋਂ ਬਾਹਰੋਂ ਨੀ ਕਰ ਰਿਹਾ ਸਾਰੇ ਪ੍ਰਕਰਨ ਗੁਰਬਾਣੀ ਦੇ ਵਿੱਚ ਲਿਖੇ ਨੇ ਹੁਣ ਨਾ ਪੜ੍ਹੀਏ ਤੇ ਸਾਡੀ ਕਿਸਮਤ ਹੈ ਨਾ ਪੁੱਛਿਆ ਨੀ ਤੂੰ ਸੁਹਾਗਣ ਹੈ ਕਹਿੰਦੀ ਮੈਂ ਸੁਹਾਗਣ ਆ ਉਹਨੇ ਕਿਹਾ ਕੀ ਨਿਸ਼ਾਨੀ ਹੈ ਉਹਨੇ ਕਿਹਾ ਵੇ ਚੂੜਾ ਪਾਇਆ ਇੱਥੇ ਨਾ ਐਲਸ ਬਰਾਂਟੇ ਇੱਕ ਕੇਸ ਹੋਇਆ ਇਮੀਗ੍ਰੇਸ਼ਨ ਦਾ ਧਿਆਨ ਦਿਓ ਆਖੋ ਸਤਨਾਮ ਸ੍ਰੀ ਬੜਾ ਪਿਆਰਾ ਬਚਨ ਜੇ ਸੁਣਨ ਵਾਲਾ ਤੇ ਸਹੁਰਾ ਤੇ ਜਵਾਈ ਤੇ ਉਹਨਾਂ ਦੀ ਬੱਚੀ ਇਕੱਠੇ ਰਹਿੰਦੇ ਸੀ ਦਾਸ ਦੋ ਕੁ ਦਿਨ ਪਹਿਲੋਂ ਉਹਨਾਂ ਦੀ ਤਰੀਕ ਤੋਂ ਉਹਨਾਂ ਦੇ ਘਰ ਪ੍ਰਸ਼ਾਦਾ ਛਕਣ ਗਿਆ ਤੇ ਆਖਣ ਲੱਗੇ ਜੀ ਸਾਡੀ ਤਰੀਕ ਹੈ ਇਮੀਗ੍ਰੇਸ਼ਨ ਦੀ ਅਰਦਾਸ ਕਰ ਦਿਓ ਸਤਿਗੁਰੂ ਦੇ ਚਰਨਾਂ ਵਿੱਚ ਕੇਸ ਪਾਸ ਹੋ ਜਾਏ ਮੈਂ ਕਿਹਾ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੈ ਅੰਮ੍ਰਿਤ ਛਕ ਲਓ ਗੁਰੂ ਵਾਲੇ ਬਣ ਜਾਓ ਤੇ ਹਰ ਜਿਸਮ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਬੈਠਾ ਤੁਹਾਡਾ ਕੇਸ ਪਾਸ ਹੋ ਜਾਏ ਗੁਰੂ ਗੋਬਿੰਦ ਸਿੰਘ ਸਾਹਿਬ ਕਰਨਗੇ ਤੁਹਾਡਾ ਕੇਸ ਪਾਸ ਜਿਹੜਾ ਜਵਾਈ ਸੀ ਉਹਦੇ ਹਿਰਦੇ ਚ ਤੀਰ ਲੱਗ ਗਿਆ ਧੀ ਨੇ ਤੇ ਜਵਾਈ ਨੇ ਅੰਮ੍ਰਿਤ ਛਕ ਲਿਆ ਤੇ ਸਹੁਰੇ ਨੂੰ ਆਖਿਆ ਮੈਂ ਕਿਹਾ ਆ ਜਾ ਤੂੰ ਵੀ ਬਾਹਰ ਖਲੋਤਾ ਸੀ ਕਹਿੰਦਾ ਬਾਬਾ ਅਸੀਂ ਤੇ ਗੈਲਣਾ ਸ਼ਰਾਬ ਦੀਆਂ ਇਹੋ ਜਿਹੀਆਂ ਵੇਖੀਆਂ ਹੀ ਪਹਿਲੀ ਵਾਰ ਆ ਲਓ ਇਤਨਾ ਮੈਨੂੰ ਕਹਿੰਦਾ ਸੱਚ ਮਾਨ ਮਹਾਰਾਜ ਦੀ ਬਾਣੀ ਇੱਥੇ ਹਜ਼ੂਰੀ ਚ ਕਹਿ ਰਿਹਾ ਬਾਬਾ ਐਡੀਆਂ ਐਡੀਆਂ ਸੋਹਣੀਆਂ ਗੈਲਣਾ ਤੇ ਅਸੀਂ ਇੰਡੀਆ ਚ ਸ਼ਰਾਬ ਦੀਆਂ ਵੇਖੀਆਂ ਹੀ ਸੀ ਪੀ ਪੂ ਲਈ ਆ ਛਕ ਲਾਂਗੇ ਅੰਮ੍ਰਿਤ ਹੋਰ ਛਿਆ ਮਹੀਨਿਆਂ ਨੂੰ ਮੈਂ ਕੀ ਕਹਿਣਾ ਸੀ ਫਿਰ ਪੰਜਾਂ ਦੀ ਵਰਦੀ ਪਾਈ ਸੀ ਅੰਦਰ ਚਲੇ ਗਏ ਚੁੱਪ ਕਰਕੇ ਮੈਂ ਚੰਗਾ ਪੀ ਪੀ ਲਾ ਫਿਰ ਹੋਰ ਕੀ ਕਹਾਂ ਤਰੀਕ ਸੀ ਪਹਿਲੇ ਦਿਨ ਧੀ ਤੇ ਜਵਾਈ ਦੀ ਤੇ ਧੀ ਤੇ ਜਵਾਈ ਜਦੋਂ ਗਏ ਨਾ ਤੇ ਜੱਜ ਜਿਹੜੀ ਗੋਰੀ ਬੈਠੀ ਸੀ ਉਹਨੇ ਕਿਹਾ ਵੀ ਕੀ ਪ੍ਰੋਬਲਮ ਹੈ ਤੁਹਾਨੂੰ ਇੰਡੀਆ ਕਹਿੰਦੇ ਜੀ ਸਾਨੂੰ ਪੁਲਿਸ ਤੰਗ ਕਰਦੀ ਕਿਉਂ ਤੰਗ ਕਰਦੀ ਆ ਕੱਲ ਅੰਮ੍ਰਿਤ ਛਕਿਆ ਤੇ ਕਹਿਣ ਲੱਗੇ ਅਸੀਂ ਅੰਮ੍ਰਿਤਧਾਰੀਆਂ ਸਾਨੂੰ ਤਣਾ ਤੰਗ ਕਰਦੀ ਪੁਲਿਸ ਕਹਿੰਦੀ ਓਕੇ ਪਾਸ ਕਰਤਾ ਕੇਸ ਕੁਝ ਨੀ ਪੁੱਛਿਆ ਕੁਛ ਨੀ ਪੁੱਛਿਆ ਕੇਸ ਪਾਸ ਹੋ ਗਿਆ ਕੋਈ ਸਵਾਲ ਨਹੀਂ ਅਗਲੇ ਦਿਨ ਸਹੁਰੇ ਦੀ ਤਰੀਕ ਉਹ ਗੁਰਦੁਆਰੇ ਉਹ ਆਧਾਰੀ ਕਿਰਪਾਨ ਲੈ ਕੇ ਕਿਸੇ ਕੋਲੋਂ ਪਾ ਕੇ ਚਲੇ ਗਿਆ ਕੰਘਾ ਰੱਖ ਕੇ ਚਲੇ ਗਿਆ ਕੜਾ ਪਾ ਕੇ ਚਲੇ ਗਿਆ ਧੰਨ ਦੇਣਾ ਧਿਆਨ ਦੇਣਾ ਆਪਣੇ ਕੋਲੋਂ ਕਿਰਪਾਨ ਆਪਣੇ ਕੋਲੋਂ ਕੰਘਾ ਆਪਣੇ ਕੋਲੋਂ ਲੈ ਕੇ ਚਲੇ ਗਿਆ ਤੇ ਜਾਂਦੀ ਉਸੇ ਕੁੜੀ ਜੱਜ ਨੇ ਪੁੱਛਿਆ ਸਰਦਾਰ ਸਾਹਿਬ ਕੀ ਪ੍ਰੋਬਲਮ ਤੁਹਾਨੂੰ ਇੰਡੀਆ ਕਹਿੰਦੇ ਜੀ ਅਸੀਂ ਸਿੱਖ ਹੈ ਸਾਨੂੰ ਤਾਂ ਤੰਗ ਕਰਦੇ ਹਾਂ ਅੰਮ੍ਰਿਤਧਾਰੀ ਆ ਕਹਿੰਦੀ ਵਾਕਿਆ ਤੂੰ ਅੰਮ੍ਰਿਤਧਾਰੀ ਹੈ ਲੈ ਗੋਰੀ ਨੂੰ ਕਿਹਨੇ ਦੱਸਿਆ ਗੋਰੀ ਕਹਿੰਦੀ ਵਾਕਿਆ ਤੂੰ ਅੰਮ੍ਰਿਤਧਾਰੀ ਹੈ ਕਹਿੰਦਾ ਜੀ ਮੈਂ ਕੜਾ ਪਾਇਆ ਤੇ ਗੋਰੀ ਅੱਗੋਂ ਜੱਜ ਕਹਿੰਦੀ ਹੈ ਇਹ ਤੇ 18 ਰੁਪਈਆਂ ਦਾ ਮੁੱਲ ਮਿਲ ਜਾਂਦਾ ਹੈ ਪੰਜਾਬੀ ਚ ਕਹਿੰਦੀ 18 ਰੁਪਈਆਂ ਦਾ ਮੁੱਲ ਮਿਲ ਜਾਂਦਾ ਹੈ ਕਹਿੰਦੀ ਮੈਂ ਕਿਰਪਾਨ ਪਾਈ ਆ ਉਹ ਕਹਿੰਦਾ ਕਹਿੰਦੀ ਇਹ ਵੀ ਮੁੱਲ ਮਿਲ ਜਾਂਦੀ ਹੈ ਸਾਰੀਆਂ ਗੱਲਾਂ ਵਿੱਚ ਕਰਕੇ ਤੀਸਰੀ ਗੱਲ ਦੇ ਉੱਤੇ ਉਹਨੇ ਆਖਿਆ ਨਹੀਂ ਤੇਰਾ ਕੇਸ ਨਹੀਂ ਪਾਸ ਹੋਣਾ ਕਾਟਾ ਮਾਰਤਾ ਸੁਹਾਗਣ ਦੱਸਣਾ ਪੈਣਾ ਹੈ ਸੁਹਾਗਣ ਦੇ ਕਰਮ ਦੱਸਦੇ ਨੇ ਸੁਹਾਗਣ ਦੇ ਕਰਮ ਦੱਸਦੇ ਨੇ ਕਿ ਸੁਹਾਗਣ ਕਰ ਸੁਹਾਗਣ ਦਾ ਚਿਹਰਾ ਦੱਸਦਾ ਹੈ ਉਹਦੀ ਗੁਰੂ ਗਵਾਹੀ ਭਰਦਾ ਹੈ ਮੈਂ ਕਹਿ ਰਿਹਾ ਸਰ ਸੁਹਾਗਣ ਨੂੰ ਪੁੱਛਿਆ ਕਿ ਤੇਰੀ ਕੀ ਨਿਸ਼ਾਨੀ ਉਹਨੇ ਕਿਹਾ ਵੇਖ ਮੈਂ ਚੂੜਾ ਪਾਇਆ ਤੇ ਚੂੜਾ ਤੇ ਮੁੱਲ ਲੈ ਕੇ ਵੀ ਪੈ ਜਾਂਦਾ ਆਖੋ ਸਤਨਾਮ ਸ੍ਰੀ ਗੱਜ ਕੇ ਆਖੋ ਸਤਨਾਮ ਸ੍ਰੀ ਆ ਸਿਨੇਮਿਆਂ ਚ ਕੰਮ ਕਰਨ ਵਾਲੀਆਂ ਬੱਚੀਆਂ ਜਿਹੜੀਆਂ ਵਿਆਹੀਆਂ ਨਹੀਂ ਹੁੰਦੀਆਂ ਆ ਮੂਵੀਆਂ ਜਿਹੜੀਆਂ ਰੱਬ ਕਿਰਪਾ ਕਰੇ ਮੈਂ ਨੀ ਕਹਿੰਦਾ ਵੇਖਿਆ ਕਰੋ ਮਗਰ ਕਈ ਬੱਚੀਆਂ ਕੁਆਰੀਆਂ ਨੇ ਚੂੜਾ ਪਾਇਆ ਉਹਦਾ ਕੀ ਉਹ ਸੁਹਾਗਣਾ ਹੁੰਦੀਆਂ ਸੁਹਾਗਣ ਤੇ ਉਦਣ ਬਣਨਾ ਜਿੱਦਣ ਪਤੀ ਦੇ ਨਾਲ ਚਾਰ ਫੇਰੇ ਲੈਣੇ ਨੇ ਸੁਹਾਗਣ ਤੇ ਉਦਣ ਬਣਨਾ ਜਿੱਦਣ ਪੰਜ ਚੁਲੇ ਮੂੰਹ ਚ ਪੈਣੇ ਨੇ ਪੰਜ ਅੱਖਾਂ ਚ ਪੈਣੇ ਪੰਜ ਸਿਰ ਚ ਪੈਣੇ ਨੇ ਉਦੋਂ ਬਣਨਾ ਇਹਨੇ ਉਹਦੀ ਸੁਹਾਗਣ ਉਦੋਂ ਬਣਨਾ ਉਹਦੀ ਪਤਨੀ ਉਦਣ ਲੱਗਣੀ ਆ ਮੋਹਰ ਤੇ ਉਹਨੇ ਆਖਿਆ ਤੂੰ ਚੂੜਾ ਪਾਇਆ ਕਹਿਣ ਲੱਗੀ ਵੇਖ ਬਾਬਾ ਮੈਂ ਚੂੜਾ ਪਾਇਆ ਸੂਹੇ ਕੱਪੜੇ ਪਾਏ ਮੈਂ ਸੁਹਾਗਣ ਆ ਉਹਨੇ ਕਿਹਾ ਚੰਗਾ ਮੈਂ ਤੈਨੂੰ ਕੁਝ ਨੀ ਕਹਿੰਦਾ ਤੇਰੇ ਮੁਬਾਰਕ ਚੂੜਾ ਪਾਇਆ ਤੇਰੇ ਸੂਹੇ ਕੱਪੜੇ ਪਾਏ ਮੁਬਾਰਕ ਮਗਰ ਇੱਕ ਮੈਨੂੰ ਦੱਸੇਂਗੀ ਕਿ ਤੇਰੇ ਪਤੀ ਦਾ ਨੱਕ ਕਿਸ ਤਰ੍ਹਾਂ ਦਾ ਹੈ ਹੁਣ ਪਤੀ ਵੇਖਿਆ ਹੁੰਦਾ ਤੇ ਦੱਸਦੀ ਨਾ ਪਤੀ ਤੇ ਕਦੀ ਮਿਲਿਆ ਹੀ ਨਹੀਂ ਤੇਰਾ ਪਤੀ ਪੱਗ ਕਿਸ ਤਰ੍ਹਾਂ ਦੀ ਬੰਨਦਾ ਹੈ ਤੇਰੇ ਪਤੀ ਦਾ ਕੱਦ ਕਿੱਡਾ ਲੰਮਾ ਹੈ ਤੇ ਉੱਥੇ ਲਿਖਿਆ ਸਵਾਲ ਗੱਲੀ ਹੋ ਸੁਹਾਗਣ ਭੈਣੇ ਬੋਲੋ ਗੱਲੀ।

ਕਿਰਪਾ ਕਰਿਓ ਆਪਣੇ ਅੰਦਰ ਝਾਤੀ ਮਾਰ ਕੇ ਹਰ ਜੀਵ ਆਪਣੇ ਆਪ ਨੂੰ ਵਣਜ ਕਰਨ ਆਇਆ ਇਸ ਧਰਤੀ ਦੇ ਉੱਤੇ ਹਰ ਜੀਵ ਵਣਜ ਕਰਨ ਆਇਆ ਹੈ ਜਿੰਨੀਆਂ ਬੱਚੀਆਂ ਜਿੰਨੇ ਭੈਣ ਭਰਾ ਗੁਰਮੁਖ ਪਿਆਰੇ ਬੈਠੇ ਹੋ ਸੰਸਾਰ ਦਾ ਹਰ ਪ੍ਰਾਣੀ ਇਸ ਧਰਤੀ ਦੇ ਉੱਤੇ ਵਣਜ ਕਰਨ ਆਇਆ ਕੀ ਕਰਨ ਆਇਆ ਜੀ ਵਪਾਰੀ ਬਣ ਕੇ ਆਇਆ ਵਪਾਰੀ ਬਣ ਕੇ ਕੁਝ ਖਰੀਦਣ ਆਇਆ ਇੱਥੋਂ ਕੁਝ ਲੈਣ ਆਇਆ ਇਹਨੇ ਕੁਝ ਖੱਟ ਕੇ ਜਾਣਾ ਹੈ ਤੇ ਆਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿੱਚ ਆਪਾਂ ਨੂੰ ਕਿਹੜੇ ਵਣਜ ਦੀ ਗੱਲ ਕਰ ਰਹੇ ਨੇ ਵਣਜ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੁੜੋ ਜੁੜੋ ਜੁੜੋ ਜੁੜੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਰੇ ਰਾਮ ਕਹੋ ਕਿੱਡਾ ਪਿਆਰਾ ਬਚਨ ਕਈ ਵਾਰ ਆਪਾਂ ਸੋਚਦੇ ਜੀ ਸਾਨੂੰ ਗੁਰਬਾਣੀ ਪੜ੍ਹਦੇ ਹਾਂ ਸਮਝ ਨਹੀਂ ਆਉਂਦੀ ਕਿੰਨੀ ਮਿੱਠੀ ਬੋਲੀ ਵਿਚ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਬਚਨ ਭਾਈ ਰੇ ਬੋਲੋ ਹਾਂ ਭਾਈ ਰੇ ਸਮਝ ਆ ਗਈ ਹੇ ਮੇਰੇ ਆ ਭਰਾਵਾ ਮਨ ਨੂੰ ਭਰਾ ਬਣਾ ਕੇ ਭੁੱਲੇ ਭਟਕੇ ਮਨ ਨੂੰ ਆਵਾਜ਼ ਮਾਰੋ ਭਾਈ ਰੇ ਰਾਮ ਕਹੋ ਰਾਮ ਕਹੋ ਰਾਮ ਕਹੋ ਰਾਮ ਕਹੋ ਰਾਮ ਕਹੋ ਮਗਰ ਇੱਕ ਚੇਤੇ ਰੱਖੀ ਰਾਮ ਕਹੋ ਚਿੱਤ ਲਾਏ ਇਹ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਇਹਦਾ ਖਿਆਲ ਰੱਖੀ ਇਹ ਪੱਗਾਂ ਬਿਨ ਹੁਰੀਆ ਮਾਰਤਾ ਬਦਨੇ ਬਿਨ ਖਿਰ ਖਿਰ ਹੱਸਤਾ ਇਹਦੇ ਪੈਰ ਹੈ ਨੀ ਉਹ ਮਗਰ ਇਹ ਦੜੰਗੇ ਬੜੇ ਮਾਰਦਾ ਈ ਮਨ ਮਨ ਦੀ ਗੱਲ ਕੀਤੀ ਪੱਗਾਂ ਬਿਨ ਹੁਰੀਆ ਮਾਰਤਾ ਬਦਨੇ ਬਿਨ ਖਿਰ ਖਿਰ ਹੱਸਤਾ ਇਹ ਬਿਨਾ ਮਤਲਬ ਤੋਂ ਹੀ ਅਪੱਧਰ ਬਣਾਉਂਦਾ ਈ ਗੁਰਦੁਆਰੇ ਬੈਠਾ ਵੀ ਭੱਜਿਆ ਫਿਰਦਾ ਈ ਇਹਨੂੰ ਜੋੜ ਕੇ ਭਾਈ ਰੇ ਰਾਮ ਕਹੋ ਚਿੱਤ ਲਾਏ ਹਰੀ ਦੇ ਨਾਮ ਦਾ ਪਰਮੇਸ਼ਵਰ ਦੇ ਨਾਮ ਦਾ ਲਾਹ ਖੱਟ ਚਿੱਤ ਜੋੜ ਕੇ ਆਖਿਆ ਜੀ ਕੀ ਕਰਾਂ ਕਹਿੰਦੇ ਹਰ ਜਸ ਵੱਖਰ ਲੈ ਚਲੋ ਵੱਖਰ ਬਣੇ ਸੌਦਾ ਆਖੋ ਸਤਨਾਮ ਸ੍ਰੀ ਵਪਾਰ ਕਰਕੇ ਨਾ ਹਰੀ ਦੇ ਨਾਮ ਦਾ ਉਸ ਦਰ ਨੂੰ ਜਦੋਂ ਤੂੰ ਵੜੇ ਤੁਸੀਂ ਸਟੋਰ ਜਾਂਦੇ ਹੀ ਹੋ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਕੱਲ ਗੁਰਮੁਖ ਪਿਆਰਿਆਂ ਦੇ ਨਾਲ ਸਟੋਰ ਗਿਆ ਸਾਂ ਉੱਥੇ ਜਿਹੜੇ ਸਟੋਰ ਵਿੱਚ ਸਮਾਨ ਖਰੀਦਣ ਵਾਲੇ ਨਾਲ ਟਰਾਲੀ ਲਈ ਤੇ ਨਾਲ ਇੱਕ ਲਿਸਟ ਬਣਾਈ ਸੀ ਉਹਨਾਂ ਜਿਹੜੀ ਜਿਹੜੀ ਚੀਜ਼ ਚੁੱਕਦੇ ਸੀ ਉੱਤੇ ਕਾਂਟਾ ਮਾਰੀ ਜਾਂਦੇ ਸੀ ਵੀ ਆਹ ਚੀਜ਼ ਲੈਣ ਆਏ ਇਹ ਲੈ ਲਈ ਤੁਸੀਂ ਵੀ ਵਪਾਰੀ ਬਣ ਕੇ ਇਸ ਸੰਸਾਰ ਵਿੱਚ ਆਏ ਹੋ ਕੋਈ ਲਿਸਟ ਬਣਾਈ ਜੇ ਕੀ ਲੈਣ ਆਏ ਜੇ ਆਹ ਅੰਦਰੋਂ ਜੁੜ ਕੇ ਆਖੋ ਸਤਨਾਮ ਸ੍ਰੀ ਕਿ ਭੁੱਲੇ ਭਟਕੇ ਸੁੱਤੇ ਹੀ ਫਿਰਦੇ ਆ ਕੋਈ ਲਿਸਟ ਬਣਾਈ ਜੇ ਕਿ ਅਸੀਂ ਇਸ ਸਟੋਰ ਵਿੱਚ ਜਿੱਥੇ ਆਏ ਤੇ ਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਇੱਥੇ ਆਪਾਂ ਤਿੰਨ ਹੱਟੜੇ ਬਾਜ਼ਾਰ ਦੇ ਵਿੱਚ ਧਰਤ ਪਤਾਲ ਆਕਾਸ਼ ਦੇ ਵਿੱਚ ਜਿੱਥੇ ਜਨਮ ਲਿਆ ਹੈ ਇੱਥੇ ਆਪਾਂ ਕੋਈ ਸੌਦਾ ਲੈਣ ਆਏ ਆ ਆਪਾਂ ਵੀ ਕੋਈ ਵਪਾਰ ਕਰਨਾ ਹੈ ਕੋਈ ਲਿਸਟ ਕੱਢੋ ਆਪਣੇ ਆਪ ਨੂੰ ਜਾਂ ਗੁਰੂ ਸਾਹਿਬ ਨੂੰ ਪੁੱਛ ਲਓ ਸਤਿਗੁਰੂ ਮੈਂ ਕੀ ਲੈਣ ਆਇਆ ਹੈ ਤੇ ਇਹੋ ਹੀ ਤੇ ਚੇਤਾ ਕਰਾ ਰਹੇ ਨੇ ਹਰ ਜਸ ਵੱਖਰ ਲਓ ਚਲੋ

0: ਰਾਤ ਮੁੱਕਦੀ
1: ਚੱਲੀ
0: ਸਭ ਮੁੱਕਦੀ ਚੱਲੀ ਰਹਿਣ ਸਭ ਮੁੱਕਦੀ ਚੱਲੀ ਰਹਿਣ ਸਭ ਮੁੱਕਦੀ
1: ਸਭ ਮੁੱਕਦੀ ਚੱਲੀ ਰਹਿਣ
0: ਸਤਿਗੁਰੂ ਨੂੰ ਪੁੱਛੋ ਇਹ ਗਰੀਬ ਨਵਾਜ ਇਹ ਦੁਨੀਆਂ ਦੇ ਸਟੋਰ ਵਿਚ ਅਸੀਂ ਕੀ ਖਰੀਦਣ ਆਏ ਹਾਂ ਅਸੀਂ ਕੀ ਲੈਣ ਆਏ ਹਾਂ ਸਾਡੇ ਆਉਣ ਦਾ ਇੱਥੇ ਮਕਸਦ ਹੈ ਕੀ ਸਟੋਰ ਲੈਣਾ ਸੀ ਕੇਵਲ ਸਾਡੇ ਜੀਵਨ ਦਾ ਇੰਨਾ ਹੀ ਮਨੋਰਥ ਸੀ ਕਿ ਅਸੀਂ ਇਸੇ ਆਣ ਕੇ ਅਮਰੀਕਾ ਦਾ ਵੀਜ਼ਾ ਲੱਗ ਜਾਂਦਾ ਸਟੋਰ ਲੈ ਲੈਂਦੇ ਕਾਰੋਬਾਰ ਖੋਲ ਲੈਂਦੇ ਕੇਵਲ ਸਾਡਾ ਇਹੋ ਹੀ ਮਕਸਦ ਆ ਮੇਰੇ ਸਾਹਿਬ ਕਹਿੰਦੇ ਨਹੀਂ ਉਹ ਭੋਲਿਆ ਇਹ ਤੇ ਦੁਨੀਆਂ ਦੀ ਕਿਰਤ ਰੁਜ਼ਗਾਰ ਮੇਰੇ ਮਾਲਕ ਨੇ ਚਲਾਇਆ ਹੈ ਤੇਰਾ ਕੋਈ ਸੌਦਾ ਹੋ ਰਿਹਾ ਜਿਹੜਾ ਤੂੰ ਲੈਣ ਆਇਆ ਮੇਰੇ ਸਾਹਿਬਾ ਮੈਂ ਤੇ ਦੁਨੀਆਂ ਦੇ ਖੇਲ ਤਮਾਸ਼ਿਆਂ ਚ ਭੁੱਲ ਗਿਆ ਮੈਂ ਕੀ ਲੈਣਾ ਆ ਚੇਤਾ ਕਰਾਓ ਤੇ ਸਾਹਿਬ ਚੇਤਾ ਕਰਾਉਂਦੇ

ਤੇ ਮੇਰੇ ਮਨ ਵਿਚ ਵਿਚਾਰ ਆ ਰਿਹਾ ਸੀ ਇਹ ਗੋਰਾ ਕਿੱਡਾ ਕਰਮਾਂ ਵਾਲਾ ਵਾ ਜਿਨ੍ਹੇ ਸਟੋਰ ਵਿਚ ਆਉਣ ਤੋਂ ਪਹਿਲੋਂ ਲਿਸਟ ਬਣਾਈ। ਧਿਆਨ ਦਿਓ ਬੱਚਿਓ ਗੁਰਮੁਖੋ ਪਿਆਰਿਓ ਕਿ ਉਹਨੇ ਇੱਕ ਲਿਸਟ ਬਣਾਈ। ਮੈਂ ਸਟੋਰ ਚੱਲਿਆ ਕਿਉਂ, ਲੈਣ ਕੀ ਜਾਣਾ, ਕਿਤੇ ਇਹ ਨਾ ਹੋਵੇ ਬਹੁਤੇ ਸੌਦੇ ਵੇਖ ਕੇ ਜਿਹੜਾ ਸੌਦਾ ਲੈਣ ਗਿਆ ਕਿਤੇ ਉਹ। ਸਾਡੇ ਨਾਲ ਅਕਸਰ ਇਹੋ ਹੋਇਆ ਜਿਹਨੇ ਆਪਾਂ ਗੁਰਮੁਖ ਪਿਆਰਿਓ ਇਸ ਜਨਮ ਵਿਚ ਆਇਆ। ਮੈਂ ਵੇਖਦਾ ਬਹੁਤ ਸਾਰੇ ਸੰਸਾਰ ਨੂੰ ਮੇਰੇ ਸਮੇਤ, ਕਿਤੇ ਇਹ ਤਾਂ ਨਹੀਂ ਕਿ ਮੈਨੂੰ ਚੇਤਾ ਹੈ, ਸੰਸਾਰ ਭੁੱਲ ਗਿਆ। ਗੁਰੂ ਸਾਹਿਬ ਕਹਿੰਦੇ ਸੀ ਸਾਰੀਆਂ ਗੱਲਾਂ ਭੁੱਲ ਜਾਣ, ਸਭੇ ਗੱਲਾਂ ਵਿਸਰਨ, ਬੋਲੋ ਸਭੇ, ਮਗਰ ਇੱਕੋ ਵਿਸਰ ਨਾ ਜਾਓ, ਇੱਕੋ ਸਾਰੀਆਂ ਭੁੱਲ ਜਾਣ ਮਗਰ ਉਹ ਨਾ ਭੁੱਲੀ ਜਿਹੜੀ ਲੈਣ

ਭੈਣਾਂ ਬੀਬੀਆਂ ਬੱਚੀਆਂ ਦੇ ਚਰਨਾਂ ਚ ਵੀ ਬੇਨਤੀ ਆ, ਮੇਰੀ ਉਹ ਧੀਓ ਇਸ ਹਾਲ ਦੇ ਵਿੱਚੋਂ ਗੂੰਜਾ ਪਾਓ, ਮਨਮੁੱਖ ਕੀ ਗਵਾ ਕੇ ਚਲੇ ਗਏ, ਜਿਹੜੀ ਪੂੰਜੀ ਲਈ ਕੇ ਸਵਾਸਾਂ ਦੀ ਆਈ ਉਹ ਵੀ ਗਵਾ ਕੇ ਚਲੇ ਗਏ, ਚੱਲੇ ਮੂਲ ਗਵਾਏ ਮਨਮੁੱਖ।

0: गुरमुख लाल गए, गुरमुख लाल गए,
1: गुरमुख लाल गए,
0: चले मूल गवाए मनमुख।

ਮਨਮੁਖ ਨੇ ਲਾਹਾ ਕੀ ਖੱਟਣਾ ਸੀ, ਜਿਹੜੀ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਉਹ ਵੀ ਬੋਲਦੇ ਹੋ ਗਵਾ ਗਿਆ, ਖੱਟਿਆ ਹੀ ਕੁਝ ਨਹੀਂ। ਇੱਕ ਦਿਨ ਉਹਦੇ ਦਰਬਾਰ ਦੇ ਵਿੱਚ ਇਸ ਤਰ੍ਹਾਂ ਵੀ ਬਾਣੀ ਵਿੱਚ ਲਿਖਿਆ ਹੈ ਕਿ ਉਥੋਂ ਜਦੋਂ ਲੈਣ ਆਉਣਾ ਹੈ ਨਾ ਹਰ ਜੀਵ ਆਤਮਾ ਨੂੰ, ਬੜਾ ਪਿਆਰ ਦਾ ਵਚਨ ਆ, ਤੇ ਇਸ ਤਰ੍ਹਾਂ ਸ਼ਬਦ ਵਿੱਚ ਲਿਖਿਆ ਕਿਆ ਤੈਂ ਖੱਟਿਆ, ਬੋਲੋ ਕਿਆ ਕੀ ਖੱਟਿਆ ਈ, ਕਿਆ ਤੈਂ ਖੱਟਿਆ ਕਹਾ ਗਵਾਇਆ, ਕੀ ਗਵਾਇਆ ਈ ਤੇ ਕੀ ਖੱਟਿਆ ਈ, ਚਲੋ ਸ਼ਤਾਬ ਦੀਵਾਨ ਬੁਲਾਇਆ, ਛੇਤੀ ਕਰ ਉਸ ਪਰਮੇਸ਼ਵਰ ਦੇ ਘਰੋਂ ਸੱਦਾ ਆ ਗਿਆ ਏ ਤੇ ਆਪਣੀ ਜੀਵਨ ਦੀ ਡੈਰੀ ਵਿਖਾ ਉੱਥੇ ਜਾ ਕੇ ਕਿ ਕੀ ਖੱਟਿਆ ਤੇ ਕੀ ਗਵਾਇਆ ਈ। ਆਪੋ ਆਪਣੀ ਡੈਰੀ ਚੈੱਕ ਕਰ ਲੋ ਮੇਰੇ ਭੈਣ ਭਰਾ ਬੱਚੇ ਬੱਚੀਆਂ ਜਿਨ੍ਹਾਂ ਨੂੰ ਮੇਰੇ ਬਚਨ ਦੀ ਸਮਝ ਆ ਰਹੀ ਹੈ, ਪੰਜਾਬੀ ਠੇਠ ਬੋਲੀ ਬੋਲਦਾ ਦਾਸ ਜਿਨ੍ਹਾਂ ਨੂੰ ਸਮਝ ਆ ਰਹੀ ਆ, ਆਪਣੇ ਜੀਵਨ ਦੀ ਡੈਰੀ ਵੱਲ ਵੇਖੋ ਕਿ ਕੀ ਡੈਰੀ ਵਿਖਾਵਾਂਗੇ ਜਾ ਕੇ, ਸਾਰੀ ਸਾਰੀ ਰਾਤ ਨੀਂਦ, ਸਾਰਾ ਜੀਵਨ ਚੁਗਲੀ, ਸਾਰਾ ਜੀਵਨ ਨਿੰਦਿਆ, ਸਾਰਾ ਜੀਵਨ ਕੁਕਰਮਾਂ ਨਾਲ ਭਰਿਆ ਜੀਵਨ ਪਰਮੇਸ਼ਵਰ ਨੂੰ ਜਾ ਕੇ ਵਿਖਾਵਾਂਗੇ। ਇਸ ਕਰਕੇ ਮੇਰੇ ਸਤਿਗੁਰੂ ਆਵਾਜ਼ ਮਾਰ ਰਹੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹੇ ਮੇਰਿਆ ਸੱਜਣਾ ਮੇਰੇ ਭਰਾਵਾ ਚਿੱਤ ਜੋੜ ਕੇ ਆਖ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

0: ਇੱਕ ਸਾਹਿਬ ਨੇ ਬਚਨ ਬੜਾ ਪਿਆਰਾ ਕੀਤਾ, ਸਮਾਂ ਦੌੜ ਗਿਆ ਮੇਰਾ, ਕਹੋ ਨਾਨਕ ਤਾਂ ਕਿ ਬਲ ਜਾਓ, ਬੋਲੋ ਕਹੋ ਨਾਨਕ ਤਾਂ ਕਿ ਮੈਂ ਉਹਦੇ ਤੋਂ ਬਲਹਾਰ ਜਾਣਾ, ਸਪਸ਼ਟ ਜਿਹਾ ਸ਼ਬਦ ਹੈ, ਕਹੋ ਨਾਨਕ ਤਾਂ ਕਿ ਬਲ ਜਾਓ, ਕਲਯੁਗ ਮੈਂ ਪਾਇਆ ਜਿਨ ਨਾਓ, ਕਲਯੁਗ ਮੈਂ ਪਾਇਆ, ਜਿਹੜੇ ਕਲਯੁਗ ਵਿਚ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਕਲਯੁਗ ਜਪਣ ਨਹੀਂ ਦਿੰਦਾ, ਇਹਨੇ ਟੁੰਡ ਮਰੁੰਡ ਕਰ ਦਿੱਤਾ ਸਾਰੀ ਦੁਨੀਆਂ ਦਾ ਜੀਵਨ, ਕੋਈ ਫੁੱਲ ਖਿੜਦਾ ਹੀ ਨਹੀਂ, ਸਾਰੀ ਦੁਨੀਆਂ ਨੂੰ ਅੱਗ ਲੱਗੀ ਈਰਖਾ ਦਵੈਦ ਦੀ, ਮਗਰ ਸਾਹਿਬ ਕਹਿੰਦੇ ਮੈਂ ਬਲਹਾਰ ਜਾਣਾ ਜਿਹੜਾ ਕਲਯੁਗ ਵਿਚ ਵੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ, ਤੇ ਤੁਸੀਂ ਭਾਗਾਂ ਵਾਲੇ ਹੋ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ, ਹਰ ਕਾਰਜ ਮੇਰੇ ਸਤਿਗੁਰੂ ਸਵਾਰ ਦਿੰਦੇ ਗੋਪਾਲ, ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ, ਗਰੰਟੀ ਦੇ ਸ਼ਬਦ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ, ਉਹਨਾਂ ਦੇ ਕਾਜ ਸਵਾਰਤਾ ਪਰਮੇਸ਼ਵਰ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਖਿਲਾਰੋ, ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿਚ, ਸੁਰਤ ਨੂੰ ਟਿਕਾ ਕੇ ਰੱਖਿਓ, ਮੇਰਾ ਸਤਿਗੁਰੂ ਕਿਰਪਾ ਕਰੇ ਮਨ ਬਾਹਰ ਨਾ ਜਾਵੇ, ਸੁਰਤ ਬਾਹਰ ਨਾ ਜਾਵੇ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
0: ਵਾਹ।
1: ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦ,
0: ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਹਿਲੀ ਗੱਲ ਤਾਂ ਗੁਰਮੁਖੋ ਚੇਤੇ ਰੱਖਿਓ, ਘਰਾਂ ਵਿਚ ਕੀ ਬੋਲਣਾ, ਹੁਣ ਪੰਜਾਬੀ ਬੋਲਿਆ ਕਰਨੀ, ਬੱਚਿਆਂ ਦੇ ਨਾਲ ਪੰਜਾਬੀ ਪੜ੍ਹਨੀ, ਪੰਜਾਬੀ ਬੱਚਿਆਂ ਨੂੰ ਪੜ੍ਹਾਉਣੀ। ਇੱਥੇ ਬਾਬਾ ਫਰੀਦ ਜੀ ਬੜੇ ਪਿਆਰੇ ਬਚਨ ਕਰ ਰਹੇ, ਕਹਿੰਦੇ ਨਾਤੀ ਧੋਤੀ ਸੰਭਹੀ, ਨਹਾ ਲਿਆ ਧੋ ਲਿਆ ਆਪਣੇ ਆਪ ਨੂੰ ਸੰਭਾਲ ਲਿਆ, ਮਗਰ ਸਭ ਕੁਝ ਕਰਨ ਤੋਂ ਬਾਅਦ ਫੇਰ ਸੌ ਗਈ, ਜਦੋਂ ਪਰਮੇਸ਼ਵਰ ਨੂੰ ਮਿਲਣ ਦਾ ਵੇਲਾ ਆਇਆ ਫੇਰ ਸੌ ਗਈ। ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ, ਇੱਕ ਅਰਥ ਪ੍ਰੋਫੈਸਰ ਸਾਹਿਬ ਸਿੰਘ ਸਾਹਿਬ ਨੇ ਹੋਰ ਕੀਤਾ ਹੈ, ਉਹ ਕਹਿੰਦੇ ਪੜ੍ਹ ਲਿਖ ਗਿਆ ਵਿਦਵਾਨ ਬਣ ਗਿਆ, ਮਗਰ ਸਾਰਾ ਕੁਝ ਪੜ੍ਹ ਲਿਖ ਤੇ ਗਿਆ, ਮਗਰ ਜਦੋਂ ਪਰਮੇਸ਼ਵਰ ਦੀ ਬੰਦਗੀ ਦੀ ਗੱਲ ਆਈ ਉਦੋਂ ਬੇਹੋਸ਼ ਹੋ ਕੇ ਸੌ ਗਿਆ। ਜਿੱਥੇ ਨਿਤਨੇਮ ਦੀ ਗੱਲ ਆਈ, ਕਿਤਾਬਾਂ ਤਾਂ ਪੜ੍ਹ ਲਈਆਂ, ਮਗਰ ਜਿੱਥੇ ਨਿਤਨੇਮ ਦੀ ਗੱਲ ਆਈ, ਸਿਮਰਨ ਦੀ ਗੱਲ ਆਈ, ਉਸ ਗੱਲੋਂ ਬੇਹੋਸ਼ ਹੋ ਕੇ ਇਹ ਜੀਵ ਸੌ ਗਿਆ। ਇੱਥੇ ਮੇਰੇ ਸਤਿਗੁਰੂ ਦਾ ਇਹ ਵੀ ਅਰਥ ਬਣ ਸਕਦਾ ਹੈ, ਕੋਈ ਕੋਈ ਅੰਮ੍ਰਿਤ ਵੇਲੇ ਉੱਠਿਆ ਹੋਵੇ, ਨਹਾਤਾ ਹੋਵੇ, ਧੋਤਾ ਹੋਵੇ, ਪਰਮੇਸ਼ਵਰ ਦੀ ਬੰਦਗੀ ਕਰਦਾ ਹੋਵੇ। ਮਹਾਂਪੁਰਸ਼ ਬਾਬਾ ਪ੍ਰੀਤਮ ਸਿੰਘ ਸਾਹਿਬ ਹੋਏ ਨੇ, ਉਹਨਾਂ ਦੇ ਕੋਲ ਜਿਹੜੇ ਵਿਦਿਆਰਥੀ ਰਹਿੰਦੇ ਸੀ, ਤੇ ਜਦੋਂ ਅੰਮ੍ਰਿਤ ਵੇਲੇ 2 ਵਜੇ ਉਠਾ ਲੈਂਦੇ ਸੀ, ਆਖੋ ਸਤਨਾਮ ਸ੍ਰੀ, 2 ਵਜੇ ਇਸ਼ਨਾਨ ਕਰਾ ਕੇ ਸਿਮਰਨ ਬੰਦਗੀ ਵਿਚ ਲਾ ਲੈਣਾ, ਜਦੋਂ ਸਿਮਰਨ ਬੰਦਗੀ ਕਰਕੇ 5 ਵਜੇ ਤੱਕ 3 ਘੰਟੇ ਅਭਿਆਸ ਚੋਂ ਨਿਤਨੇਮ ਚ ਉਠਾਉਣਾ, ਤੇ ਕਈਆਂ ਮੇਰੇ ਵਰਗੀਆਂ ਆਲਸੀਆਂ ਨੇ ਸਮਝਣਾ ਫਿਰ, ਤੇ ਉਹਨੇ ਆਵਾਜ਼ਾਂ ਮਾਰਦੇ ਫਿਰਨਾ ਮੱਥੇ ਤੇ ਹੱਥ ਫੇਰ ਕੇ, ਉਹ ਭਲਿਓ ਜੇ ਨਿਤਨੇਮ ਕਰਕੇ ਸੌਂ ਜਾਈਏ ਤੇ ਇਸ ਤਰ੍ਹਾਂ ਵਾ ਬੜੀ ਸੁੰਦਰ ਪੈਲੀ ਬਣਾ ਲਈ ਹੋਵੇ, ਉਹਦੇ ਵਿਚ ਬੀਜ ਪਾ ਦਿੱਤਾ ਹੋਵੇ, ਉਹਦੇ ਉੱਤੇ ਸੁਹਾਗਾ ਮਾਰ ਦਿੱਤਾ ਹੋਵੇ, ਮਗਰ ਉਹਦੇ ਉੱਤੇ ਬਰਸਾਤ ਹੋ ਜੇ ਤੇ ਕੀ ਜੰਮ ਜਾਂਦੀ ਉੱਤੇ, ਉਹ ਰੁਕੜੀ ਜੀ ਜੰਮ ਜਾਂਦੀ ਹੈ ਨਾ, ਫਿਰ ਉਹ ਫੇਰ ਨਹੀਂ ਪੈਂਦੀ ਹੈ ਦੰਦਾਂ ਦਿਆਂ ਵਾਲੀ, ਤੇ ਫੇਰ ਬੀਜ ਵਿਚੋਂ ਨਿਕਲਦਾ ਵਾ। ਕਹਿਣ ਲੱਗੇ ਇਸ ਤਰ੍ਹਾਂ ਉਹ ਬੰਦਗੀ ਕੀਤੀ ਉੱਗਦੀ ਨਹੀਂ ਗੀ, ਜਦੋਂ ਆਪਾਂ ਇੱਕ ਵਾਰ ਸਵੇਰੇ ਉੱਠ ਕਲੋਈਏ ਸਿਮਰਨ ਕਰ ਲਈਏ ਤੇ ਫੇਰ ਸੌਂ ਜਾਈਏ ਘਰਾੜੇ ਮਾਰਨ ਲੱਗ ਪਈਏ। ਇੱਥੇ ਵੀ ਬਾਬਾ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਕਹਿੰਦੇ ਸਭ ਕੁਝ ਜਾਣ ਲਿਆ ਗਿਆਨਵਾਨ ਹੋ ਗਿਆ, ਮਗਰ ਪਰਮੇਸ਼ਵਰ ਦੇ ਵੇਲੇ ਆਣ ਕੇ ਸੁੱਤੀ ਹੋਏ ਨਚਿੰਦ, ਬੋਲੋ ਸੁੱਤੀ ਹੋਏ, ਉਸ ਵੇਲੇ ਜਦੋਂ ਸਿਮਰਨ ਬੰਦਗੀ ਦਾ ਵੇਲਾ ਆਇਆ, ਵਿਦਵਤਾ ਤਾਂ ਪ੍ਰਾਪਤ ਕਰ ਲਈ, ਕਿਤਾਬਾਂ ਤਾਂ ਪੜ੍ਹ ਲਈਆਂ, ਮਗਰ ਸਿਮਰਨ ਦੇ ਵੇਲੇ ਨਚਿੰਦ ਹੋ ਕੇ ਸੌਂ ਗਈ, ਫਿਰ ਕੀ ਰਹਿ ਗਿਆ ਜੀ?
1: ਗਈ ਕਥੂਰੀ ਗੰਧ,
0: ਕਥੂਰੀ ਦਾ ਮਤਲਬ ਹੁੰਦਾ ਕਸਤੂਰੀ, ਕੀ ਮਤਲਬ ਹੁੰਦਾ ਜੀ?
2: ਕਸਤੂਰੀ
0: ਕਹਿੰਦੇ ਨੇ ਜਿਹੜੀ ਕਸਤੂਰੀ ਦੀ ਸੁਗੰਧ ਛੁੱਟੀ ਸੀ ਨਾ ਅੰਦਰੋਂ ਅੰਮ੍ਰਿਤ ਵੇਲੇ ਸਿਮਰਨ ਬੰਦਗੀ ਕਰਕੇ, ਉਹ ਫਿਰ ਉੱਡ ਗਈ ਸੌਣ ਦਾ ਸਦਕਾ। ਤੇ ਹਿੰਗ ਦੀ, ਜਦੋਂ ਹਿੰਗ ਦੀ ਬੋ ਆਉਂਦੀ ਆ, ਜਿਹਾ ਇਲਾਕੇ ਜਿਹਦੇ ਚ ਹਿੰਗ ਹੁੰਦੀ ਹੋਵੇ ਜਾਂ ਜਿਹਨੇ ਮੂੰਹ ਦੇ ਵਿਚ ਹਿੰਗ ਪਾਈ ਹੋਵੇ, ਤੇ ਕਦੀ ਕਿਸੇ ਨੇ ਆਖਿਆ ਹਿੰਗ ਦੀ ਖੁਸ਼ਬੋ ਆ ਰਹੀ, ਕੀ ਕਹਿੰਦੇ ਨੇ? ਹਿੰਗ ਦੀ ਬੁਆਰੀ ਕਹਿੰਦੇ। ਫਿਰ ਜਿਹੜਾ ਸਿਮਰਨ ਬੰਦਗੀ ਵਾਲਾ ਸੁਭਾਅ ਸੀ, ਜਿਹੜੀ ਨਾਮ ਬਾਣੀ ਵਾਲੀ ਬਿਰਤੀ ਸੀ ਨਾ, ਉਹ ਤੇ ਸੌਣ ਕਰਕੇ ਨਿਚਿੰਦ ਹੋ ਕੇ ਬੇਹੋਸ਼ ਹੋ ਕੇ ਸੌਣ ਕਰਕੇ ਵਿੱਚੋਂ ਕਸਤੂਰੀ ਵਾਲੀ ਖੁਸ਼ਬੋ ਤੇ ਉੱਡ ਗਈ। ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਰਹੀ ਸੋ ਬੇੜੀ ਹਿੰਗ ਦੀ, ਬੇੜੀ ਹਿੰਗ ਦੀ ਬਦਬੋ ਹੀ ਰਹਿ ਗਈ ਮੂੰਹ ਦੇ ਵਿੱਚੋਂ, ਕੇਵਲ ਵਿਦਵਤਾ ਰਹਿ ਗਈ, ਕੇਵਲ ਤੇ ਕੇਵਲ ਇਹਦੀਆਂ ਸਿਆਣਭਾਈ ਰਹਿ ਗਈਆਂ, ਮਗਰ ਕਸਤੂਰੀ ਵਾਲੀ ਜਿਹੜੀ ਖੁਸ਼ਬੋ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਡਦਿਆਂ ਬਹਿੰਦਿਆਂ ਸੌਂਦਿਆਂ ਇਹਦੇ ਮੂੰਹੋਂ ਜਿਹੜਾ ਵਾਹਿਗੁਰੂ ਨਿਕਲਣਾ ਸੀ, ਜਿਹੜੀ ਪਰਮੇਸ਼ਵਰ ਦਾ ਮਿੱਠਾ ਸੁਭਾਅ ਸੀ, ਉਹ ਉਹਦੇ ਮੂੰਹੋਂ ਮਾਥੇ ਤ੍ਰਿਕੁੱਟੀ ਦਿਸ਼ਟ ਕਰੂਰ ਬੋਲੇ ਕੌੜਾ ਜੇ ਬਾਕੀ ਫੂੜ, ਕੌੜਾ ਹੀ ਬੋਲ ਰਹਿ ਗਿਆ, ਮਿੱਠੇ ਬੋਲ ਇਹਦੇ ਕੋਲ ਉੱਡ ਗਏ, ਕਿਉਂਕਿ ਇਹਨੇ ਉਹ ਬੰਦਗੀ ਨਹੀਂ ਕੀਤੀ ਜਿਹਦੇ ਨਾਲ ਇਹਨੂੰ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਂਦਾ। ਬਾਬਾ ਜੀ ਦਾ ਇਹ ਬਚਨ ਫਿਰ ਇੱਕ ਵਾਰ ਮੇਰੇ ਨਾਲ ਪੜ੍ਹ ਲਓ, ਨਾਤੀ

0: ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਬੰਦਗੀ ਕਰੋ ਤੇ ਫਿਰ ਸੂਰਜ ਦੀ ਟਿੱਕੀ ਚੜ੍ਹਨ ਤੱਕ ਜਾਗਦੇ ਰਹੋ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ। ਜਦੋਂ ਮੂੰਹ ਤੋਂ ਰਸਨਾ ਤੋਂ ਬੰਦ ਹੋ ਜਾਏ ਫਿਰ ਮੇਰੇ ਗੁਰੂ ਨਾਨਕ ਦੇ ਚਰਨਾਂ ਚ ਜੁੜ ਕੇ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ। ਫਿਰ ਘੰਟਾ ਇਸ ਅਭਿਆਸ ਵਿਚ ਲੱਗ ਜਾਓ। ਇਹ ਕਿਤੇ ਦਿਨ ਵਾਰ ਵਾਰ ਆਉਣੇ ਨੇ, ਇਹ ਘੜੀਆਂ ਕਿਤੇ ਵਾਰ ਵਾਰ ਆਉਣੀਆਂ ਨੇ। ਇੱਕ ਦਿਨ ਜਿਹੜਾ ਅੱਜ ਲੰਘ ਗਿਆ ਕੱਲ ਦੁਬਾਰਾ ਨੀ ਜੇ ਆਉਣਾ। ਇੱਕ ਗੱਲ ਨੋਟ ਕਰ ਲਿਓ ਆਪਾਂ ਪਿੰਡਾਂ ਚ ਰਹਿਣ ਵਾਲੇ ਹਾਂ, ਜਿਹੜਾ ਪਾਣੀ ਇੱਕ ਵਾਰ ਪੁਲ ਦੇ ਥੱਲੋਂ ਦੀ ਲੰਘ ਜਾਏ ਦਰਾ ਆਉਂਦਾ ਜੀ। ਕਹਿੰਦੇ ਨੇ ਜਿਹੜਾ ਪਾਣੀ ਇੱਕ ਵਾਰ ਪੁਲਾਂ ਦੇ ਥੱਲਿਓਂ ਦੀ ਲੰਘ ਗਿਆ ਉਹ ਦੁਬਾਰਾ ਨਹੀਂ, ਜਿਹੜਾ ਸਵਾਸ ਵੀ ਮੂੰਹ ਚੋਂ ਪਿਆਰੇ ਉਹ ਨਿਕਲ ਗਿਆ ਉਹ ਦੁਬਾਰਾ ਫੇਰ ਨਹੀਂ ਮਿਲਣਾ। ਇਸ ਕਰਕੇ ਜਿੰਨਾ ਅਭਿਆਸ ਜਿੰਨੀ ਬੰਦਗੀ ਹੋ ਸਕਦੀ ਆ ਆਪਣੇ ਸਰੀਰ ਦੇ ਕੋਲੋਂ ਕਰਨੀ ਕਰੋ। ਹਾਂਜੀ,
1: ਜੋ ਪਨ ਜਾਂਦੇ ਨਾ ਡਰਾ, ਜੇ ਸ਼ਹਿ ਪ੍ਰੀਤ ਨਾ ਜਾਏ।
0: ਇਹ ਵੀ ਬੜਾ ਪਿਆਰਾ ਬਾਬਾ ਫਰੀਦ ਜੀ ਦਾ ਬਚਨ ਆ। ਇਕਾਗਰਤਾ ਵਿੱਚ ਆਣ ਕੇ ਆਪੋ ਆਪਣੇ ਬੱਚਿਆਂ ਦੇ ਇੱਕ ਵਾਰ ਭਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਹਾਡੀ ਇੱਥੇ ਔਲਾਦ ਬਚ ਗਈ ਤੇ ਸਭ ਕੁਝ ਬਚ ਗਿਆ ਉਹਦੇ ਭਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਥ ਦੇ ਭਲੇ ਲਈ ਇੱਕ ਵਾਰ ਆਖ ਦਿਓ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਕਹਿੰਦੇ ਮੈਨੂੰ ਡਰ ਇਸ ਗੱਲ ਦਾ ਨਹੀਂ ਕਿ ਮੇਰੀ ਜਵਾਨੀ ਚਲੇ ਚੱਲੀ। ਧਿਆਨ ਦਿਓ, ਜਵਾਨੀ ਚਲੇ ਚੱਲੀ, ਸਾਨੂੰ ਤੇ ਇਸ ਗੱਲ ਦਾ ਹੀ ਡਰ ਰਹਿੰਦਾ ਹੈ। ਜੇ ਜਰਾ ਦੰਦ ਕਮਜ਼ੋਰ ਹੋ ਗਏ ਤੇ ਦੰਦਾਂ ਦੇ ਡਾਕਟਰ ਵੱਲ ਭੱਜ ਗਏ, ਜੇ ਅੱਖਾਂ ਕਮਜ਼ੋਰ ਹੋ ਗਈਆਂ ਤੇ ਚਸ਼ਮੇ ਵਾਲੇ ਭੱਜ ਗਏ, ਜੇ ਜਰਾ ਕਿੱਥੇ ਵਾਲ ਆਉਣੇ ਸ਼ੁਰੂ ਹੋ ਗਏ ਤੇ ਡੱਬੀ ਖਰੀਦ ਲਿਆਂਦੀ। ਡੱਬੀ ਸਮਝਦੇ ਹੋ ਨਾ, ਡੱਬੀ ਡੱਬੀ ਕਾਲਖ ਦੀ ਡੱਬੀ ਮੂੰਹ ਦੇ ਉੱਤੇ ਫੇਰ ਦਿੱਤੀ ਕਿ ਮੈਂ ਕਿਤੇ ਬੁੱਢਾ ਨਾ ਹੋ ਜਾ। ਮਗਰ ਬਾਬਾ ਫਰੀਦ ਕਹਿੰਦਾ ਮੈਨੂੰ ਬੁੱਢੇ ਹੋਣ ਦਾ ਕੋਈ ਡਰ ਨਹੀਂ। ਆਖੋ ਸਤਨਾਮ ਸ੍ਰੀ, ਮੈਨੂੰ ਬੁੱਢੇ ਹੋਣ ਦਾ ਕੋਈ ਡਰ ਨਹੀਂ, ਮਗਰ ਇੱਕ ਗੱਲ ਦਾ ਡਰ ਆ ਕਿਤੇ ਮੇਰਾ ਰੱਬ ਨਾਲੋਂ ਪਿਆਰ ਨਾ ਟੁੱਟ ਜਾਏ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਬੋਲੋ ਜੋਬਨ, ਜਵਾਨੀ ਜਾਣਦਾ ਮੈਨੂੰ ਕੋਈ ਡਰ ਨਹੀਂ। ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ ਵਡੇਪਾ ਆਉਣਾ ਹੀ ਆ। ਜੇ ਬਚਪਨ ਤੋਂ ਬਾਅਦ ਜਵਾਨੀ ਆਈ ਸਜਣਾ ਤੇ ਉਹਦੇ ਤੂੰ ਖੁਸ਼ ਹੋਇਓ ਕਿ ਮੈਂ ਜਵਾਨ ਹੋ ਗਿਆ ਵਾਂ, ਤੇ ਬੁਢਾਪੇ ਨੂੰ ਕੋਈ ਰੋਕ ਹੀ ਨਹੀਂ ਸਕਦਾ। ਜੇ ਤੇਰੇ ਬਚਪਨ ਨੂੰ ਕੋਈ ਰੋਕ ਨਹੀਂ ਸਕਿਆ, ਵੇਖ ਤੂੰ ਛੋਟਾ ਜਿਹਾ ਸੈਂ, ਉਹ ਵੇਖ ਲਾ ਦਿਨ ਤੇਰੇ ਹੱਥੋਂ ਖੁਸ ਗਏ, ਫਿਰ ਤੂੰ ਜਵਾਨ ਹੋ ਗਿਓ, ਜਵਾਨੀ ਤੋਂ ਬਾਅਦ ਵਡੇਪਾ ਆ ਗਿਆ। ਬਾਬਾ ਫਰੀਦ ਕਹਿੰਦਾ ਇਹ ਤੇ ਕਿਰਿਆ ਸੰਸਾਰ ਦੀ ਚੱਲਦੀ ਰਹਿਣੀ ਆ। ਇਹ ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ। ਜਰਾ ਆਪਣੇ ਮਨ ਵਿਚ ਸੋਚ ਲੋ, ਆਪਾਂ ਪਿੰਡਾਂ ਦੇ ਵਿਚ ਜਦੋਂ ਇਹਨਾਂ ਦਿਨਾਂ ਦੇ ਵਿਚ ਫਲੇ ਵਾਹੁੰਦੇ ਸੀ ਨਾ, ਲੋਕੀ ਫਲੇ ਵਾਹੁੰਦੇ, ਕਣਕਾਂ ਕੱਢਦੇ, ਤੇ ਕਿਤੇ ਤੂਤ ਦੇ ਥੱਲੇ ਜਾਂ ਕਿਸੇ ਦਰਖਤ ਦੇ ਥੱਲੇ ਮੰਜਾ ਡਾ ਕੇ 2 ਕੁ ਮਿੰਟ ਬਹਿ ਜਾਣਾ, ਆਖਣਾ ਹੁਣ ਬਹੁਤ ਦੁਪਹਿਰ ਲੱਗ ਗਈ, ਬਲਦਾਂ ਨੂੰ ਵੀ ਸਾਹ ਦਵਾ ਲਓ, ਆਪ ਵੀ ਬਹਿ ਜਾਓ, ਤੇ ਫਿਰ ਗੁਰਮੁਖ ਪਿਆਰੇ ਉਹ ਘੰਟਾ ਕੁ ਲੰਮੇ ਪੈ ਜਾਣਾ ਤੇ ਧੁੱਪ ਮੂੰਹ ਦੇ ਉੱਤੇ ਆਈ ਹੁੰਦੀ ਸੀ, ਆਈ ਹੁੰਦੀ ਸੀ ਨਾ, ਚੇਤਾ ਹੈ ਨਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਤਨਾ ਬਿਰਖ ਦੀ ਛਾਂ, ਇਹ ਬੱਚੇ ਨੂੰ ਫੜ ਲਓ, ਜਿਤਨਾ ਬਿਰਖ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ, ਧਿਆਨ ਦਿਓ, ਇਕਾਗਰਤਾ ਬਖਸ਼ਿਓ, ਬਿਰਖ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ। ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਜੇ ਕੋਈ ਆਖੇ ਕਿ ਮੈਂ ਇੱਥੇ ਮੰਜਾ ਡਾ ਲਿਆ ਜੀ, ਇਹ ਹੁਣ ਇਧਰ ਹੋਣੀ ਨਹੀਂ, ਨਾ ਨਾ ਉਹਦੀ ਭੁੱਲਿਆ, ਉਹ ਬਿਨਸੇ ਉਹ ਮਨ ਪਛਤਾਵੇ। ਜਿਹੜਾ ਬੰਦਾ ਕਹਿੰਦਾ ਕਿ ਇੱਥੇ ਮੰਜਾ ਡਾ ਕੇ ਹੁਣ ਸਾਰੀ ਉਮਰ ਛਾਂ ਰਹਿਣੀ ਆ, ਜਿਹੜਾ ਕਵੇ ਮੈਂ ਬਚਪਨ ਚ ਆ ਤੇ ਬਚਪਨ ਹੀ ਰਹਿਣਾ, ਜਿਹੜਾ ਕਵੇ ਜਵਾਨੀ ਆ ਜਵਾਨੀ ਰਹਿਣੀ ਆ, ਜਿਹੜਾ ਕਵੇ ਵਡੇਪਾ ਹੁਣ ਵਡੇਪਾ ਹੀ ਰਹਿਣਾ। ਨਾ ਪਿਆਰਿਓ, ਇਹ ਕਿਰਿਆਸ਼ੀਲ ਮਾਇਆ ਦਾ ਨਾਮ ਹੀ। ਕਿਸੇ ਨੇ ਮਹਾਂਪੁਰਸ਼ਾਂ ਨੂੰ ਆਖਿਆ ਜੀ ਮਾਇਆ ਕਿਹਨੂੰ ਕਹਿੰਦੇ ਨੇ, ਕਹਿੰਦੇ ਜਿਹੜੀ ਹਰ ਹਰ ਘੜੀ ਤੇ ਹਰ ਵਕਤ ਬਦਲਦੀ ਰਹਿੰਦੀ ਉਹਨੂੰ ਕਹਿੰਦੇ ਮਾਇਆ। ਉਹਨੂੰ ਕੀ ਕਹਿੰਦੇ ਨੇ? ਮਾਇਆ। ਇਹ ਸਰੀਰ ਵੀ ਇੱਕ ਮਾਇਆ ਦਾ ਪੁਤਲਾ, ਇਹ ਸਰੀਰ ਮਾਇਆ ਕਾ ਪੁਤਲਾ, ਬੋਲੋ ਇਹ ਸਰੀਰ ਨਹੀਂ, ਸਾਰੇ ਬੋਲੋ ਫਿਰ ਪਤਾ ਲੱਗ ਜੇ, ਇਹ ਸਰੀਰ ਵਿੱਚ ਹਉਮੈ ਦੁਸ਼ਟੀ ਪਾਈ, ਇਹ ਸਰੀਰ ਮਾਇਆ ਦਾ ਪੁਤਲਾ ਹੈ, ਵਿੱਚ ਹਉਮੈ ਦੁਸ਼ਟ ਨੂੰ ਪਾ ਦਿੱਤਾ ਹੈ, ਕਹਿੰਦਾ ਮੈਂ ਬੁੱਢੇ ਨਹੀਂ ਹੋਣਾ। ਬਾਬਾ ਫਰੀਦ ਕਹਿੰਦਾ ਮੈਨੂੰ ਜੋਬਨ ਜਾਣ ਦਾ ਜਵਾਨੀ ਜਾਣ ਦਾ ਕੋਈ ਡਰ ਨਹੀਂ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਉਹਦੇ ਨਾਲੋਂ ਪਿਆਰ ਨਾ ਟੁੱਟ ਜਾਏ। ਭਾਵੇਂ ਬੁੱਢਾ ਹੋਵਾਂ, ਭਾਵੇਂ ਜਵਾਨ ਹੋਵਾਂ, ਭਾਵੇਂ ਬਚਪਨ ਹੋਵਾਂ, ਮਗਰ ਮੈਨੂੰ ਚੇਤੇ ਰਵੇ ਸਤਨਾਮ ਸ੍ਰੀ ਵਾਹਿਗੁਰੂ। ਜੋਬਨ ਜਾਣ ਦਾ ਮੈਨੂੰ ਕੋਈ ਡਰ ਨਹੀਂ, ਜੋ ਉਪਜਿਓ ਸੋ ਬਿਨਸ ਹੈ ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਪਰਨਾ ਹੀ ਮਰਨਾ ਹੈ ਇਸ ਕਰਕੇ ਮੇਰੇ ਸਾਹਿਬ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ ਜੀ
1: ਪਰੀਤਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ
0: ਇਹ ਹੁਣ ਬੜਾ ਪਿਆਰਾ ਬਚਨ ਆਖਿਆ ਜੇ ਇਕਾਗਰਤਾ ਬਖਸ਼ਿਓ ਕਹਿੰਦੇ ਮੈਨੂੰ ਜਵਾਨੀ ਜਲ ਦਾ ਡਰ ਨਹੀਂ ਜੇ ਪ੍ਰੀਤ ਨਾ ਜਾਵੇ ਮਗਰ ਕਹਿੰਦੇ ਮੈਂ ਇਸ ਤਰ੍ਹਾਂ ਵੇਖਿਆ ਕਈ ਜਵਾਨੀਆਂ ਕੁਮਲਾ ਗਈਆਂ ਕਈ ਜਵਾਨੀਆਂ ਕੁਮਲਾ ਗਈਆਂ ਮਨਮੁਖ ਬਾਲਕ ਬਿਰਧ ਸਮਾਨ ਹੈ ਬੋਲੋ ਮਨਮੁਖ ਬਾਲਕ ਮਨਮੁਖ ਬਾਲਕ ਫੇਰ ਇੱਕ ਵਾਰ ਸਾਰੇ ਆਖੋ ਬੱਚੇ ਬੱਚੀਆਂ ਮਨਮੁਖ ਬਾਲਕ ਜਿਹੜਾ ਮਨਮੁਖ ਆ ਉਹ ਬੱਚਾ ਹੀ ਕਾਹਦੇ ਵਰਗਾ ਹੈ ਬੁੱਢਿਆਂ ਵਰਗਾ ਹੈ ਜਦੋਂ ਉਹਦੇ ਅੰਦਰ ਕੋਈ ਖੇੜਾ ਹੀ ਨਹੀਂ ਆਇਆ ਕੋਈ ਪਰਮੇਸ਼ਵਰ ਦੀ ਬੰਦਗੀ ਨਹੀਂ ਕੀਤੀ ਤੇ ਜਿੱਥੇ ਗੁਰਮੁਖ ਦੀ ਗੱਲ ਆਈ ਆਖਿਆ ਮਨਮੁਖ ਤੇ ਜਿਹੜਾ ਬੱਚਾ ਹੀ ਉਹ ਬੁੱਢਿਆਂ ਵਰਗਾ ਵਾ ਤੇ ਜਦੋਂ ਗੁਰਮੁਖ ਦੀ ਗੱਲ ਆਈ ਤੇ ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ ਬੋਲੋ ਗੁਰਮੁਖ ਬੁੱਢੇ ਕਦੀ ਵੇਖਿਓ ਬਜ਼ੁਰਗਾਂ ਦੇ ਵੀ ਚਿਹਰੇ ਦਗ ਦਗ ਕਰਦੇ ਮਗਰ ਉਹ ਉਹਨਾਂ ਦੇ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਅੰਦਰ ਸੁਰਤ ਗਿਆਨ ਜਿਨ੍ਹਾਂ ਦੇ ਅੰਦਰ ਸੁਰਤ ਗਿਆਨ ਆ ਜਿਹੜੇ ਪਰਮੇਸ਼ਵਰ ਦੀ ਬੰਦਗੀ ਕਰਦੇ ਬਾਬਾ ਫਰੀਦ ਕਹਿੰਦਾ ਮੈਨੂੰ ਕੋਈ ਡਰ ਨਹੀਂ ਜਵਾਨੀ ਚੱਲ ਜੇ ਮਗਰ ਮੈਂ ਤੇ ਵੇਖਿਆ ਕਈ ਜਵਾਨੀਆਂ ਕੁਮਲਾ ਗਈਆਂ ਕਈ ਜਵਾਨੀਆਂ ਹੀ ਬੁੱਢੀਆਂ ਹੋ ਗਈਆਂ ਜਿਨ੍ਹਾਂ ਦੀ ਸੋਚ ਬੁੱਢੀ ਹੋ ਗਈ ਜਿਨ੍ਹਾਂ ਦੇ ਅੰਦਰੋਂ ਗੁਰਮੁਖ ਪਿਆਰੇ ਉਹ ਭਾਵਨਾ ਹੀ ਮਰ ਗਈ ਅੱਜ ਸਾਡੇ ਲੀਡਰਾਂ ਦੇ ਅੰਦਰੋਂ ਵੀ ਭਾਵਨਾ ਮਰ ਗਈ ਆ ਰਾਜ ਕਰੇਗਾ ਇਹਨਾਂ ਦੇ ਅੰਦਰੋਂ ਮਰ ਚੁੱਕੀ ਆ ਉਹ ਗੱਲ ਇਹਨਾਂ ਨੂੰ ਕੇਵਲ ਤੇ ਕੇਵਲ ਕੁਰਸੀ ਦੀਦੀ ਇਹ ਗੁਰੂ ਅੱਜ ਤੋਂ 14-15 ਸਾਲ ਨਹੀਂ ਜ਼ਿਆਦਾ ਹੀ 87-88 ਦੀ 83 ਦੀ ਗੱਲ ਹੋਊਗੀ ਆਖੋ ਸਤਨਾਮ ਸ੍ਰੀ ਇਸ ਗੁਰੂ ਪੰਥ ਦੀ ਸਟੇਜ ਦੇ ਉੱਤੋਂ ਅਕਾਲ ਤਖ਼ਤ ਸਾਹਿਬ ਤੋਂ ਮੰਜੀ ਸਾਹਿਬ ਜਿੱਥੇ ਦੀਵਾਨ ਲੱਗਦਾ ਹੈ ਉੱਥੇ ਇੱਕ ਦੀਵਾਨ ਲੱਗਿਆ ਜਦੋਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਧਿਆਨ ਦਿਓ ਇਕਾਗਰਤਾ ਬਖਸ਼ ਇੱਕ ਮਿੰਟ ਲਈ ਉੱਥੇ ਇੱਕ ਗੁਰੂ ਦੇ ਪਿਆਰੇ ਨੇ ਸਪੀਚ ਕੀਤੀ ਅੱਜ ਤੱਕ ਕੰਨਾਂ ਵਿੱਚ ਵੱਜਦੀ ਉਹ ਕਹਿੰਦੇ ਸੀ ਗੁਰੂ ਦਿਓ ਸਿੱਖੋ ਉਸ ਬੰਦੇ ਦੀ ਬੀਬੀ ਰਜਿੰਦਰ ਕੌਰ ਬੋਲ ਕੇ ਗਈ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ ਧਿਆਨ ਦਿਓ ਉਹ ਬੋਲ ਕੇ ਗਈ ਕਿ ਸਿੱਖ ਰਾਜ ਵੀ ਨਹੀਂ ਚਾਹੁੰਦਾ ਸਿੱਖ ਮੁਕਤੀ ਵੀ ਨਹੀਂ ਚਾਹੁੰਦਾ ਸਿੱਖ ਕੇਵਲ ਗੁਰੂ ਦੇ ਚਰਨਾਂ ਦੀ ਪ੍ਰੀਤੀ ਚਾਹੁੰਦਾ ਉਹ ਤੋਂ ਬਾਅਦ ਇੱਕ ਗੁਰੂ ਦਾ ਪਿਆਰਾ ਉੱਠਿਆ ਉਹ ਕਹਿਣ ਲੱਗਾ ਨਹੀਂ ਸਿੱਖ ਰਾਜ ਵੀ ਚਾਹੁੰਦਾ ਹੈ ਸਿੱਖ ਮੁਕਤੀ ਵੀ ਚਾਹੁੰਦਾ ਹੈ ਮਗਰ ਗੁਰੂ ਦੀ ਰਜ਼ਾ ਵਿੱਚ ਚਾਹੁੰਦਾ ਹੈ ਉਹਨੇ ਇੱਕ ਵਚਨ ਬੋਲਿਆ ਸੀ ਪਿਆਰਿਓ ਜਿਹੜੇ 50 ਸਾਲ ਤੋਂ ਉੱਤੇ ਦੇ ਬੁੱਢੇ ਹੋ ਗਏ ਨੇ ਇਹਨਾਂ ਨੂੰ ਪੰਥ ਦੀਆਂ ਮੰਜੀਆਂ ਤੋਂ ਉਠਾ ਦਿਓ ਉਦੋਂ ਜਦੋਂ ਭਰ ਜੋਬਨ ਵਿੱਚ ਸਿੱਖੀ ਚੱਲ ਰਹੀ ਸੀ ਜਦੋਂ ਭਰ ਜੋਬਨ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ ਸੀ ਉਦੋਂ ਨੇ ਚੇਤਾਵਨੀ ਦਿੱਤੀ ਸੀ ਜੇ ਇਹਨਾਂ ਬੁੱਢਿਆਂ ਨੂੰ ਤੁਸੀਂ ਪੰਥ ਦੀਆਂ ਮੰਜੀਆਂ ਤੋਂ ਨਾ ਉਠਾਇਆ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਹਰਿਮੰਦਰ ਸਾਹਿਬ ਦਾ ਸੋਨਾ ਹਿੰਦੁਸਤਾਨ ਦਾ ਬ੍ਰਾਹਮਣ ਲਾਊਗਾ ਉਹਦੀਆਂ ਗੱਲਾਂ ਮੈਨੂੰ ਇਸ ਤਰ੍ਹਾਂ ਲੱਗਦਾ ਜੀ ਕਿ ਹੁਣ ਸੱਚੀਆਂ ਹੋ ਜਾਣੀਆਂ ਜੇ ਉਦੋਂ ਕਦੀ ਇਹਨਾਂ ਕੋਲੋਂ ਲੀਡਰੀ ਖੁੱਸ ਜਾਂਦੀ ਉਦੋਂ ਜੋਬਨ ਸੀ ਉਦੋਂ ਜਲਾਲ ਸੀ ਉਦੋਂ ਸ਼ਕਤੀ ਸੀ ਇਹਨਾਂ ਦੇ ਕੋਲੋਂ ਕਦੇ ਲੀਡਰੀ ਉਦੋਂ ਖੁੱਸ ਜਾਂਦੀ ਤੇ ਅੱਜ ਪੰਥ ਦਾ ਇੰਨਾ ਨੁਕਸਾਨ ਨਾ ਹੁੰਦਾ ਇਹਨਾਂ ਦੀ ਸੋਚ ਬੁੱਢੀ ਹੋ ਗਈ ਮੇਰੇ ਸਾਹਿਬ ਜੀ ਕਹਿੰਦੇ ਨੇ ਮੈਨੂੰ ਜਵਾਨੀ ਜਾਣ ਦਾ ਕੋਈ ਡਰ ਨਹੀਂ ਜਵਾਨੀ ਦਾ ਨਹੀਂ ਡਰ ਮੈਨੂੰ ਡਰ ਆ ਤੇ ਇਸ ਗੱਲ ਦਾ ਕਿਤੇ ਮੇਰੀ ਰੱਬ ਨਾਲੋਂ ਪ੍ਰੀਤੀ ਨਾ ਟੁੱਟ ਜਾਏ ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਕਿੰਨੀਆਂ ਜਵਾਨੀਆਂ ਉਸ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਕੀ ਹੋ ਗਈਆਂ ਸੁੱਕ ਗਏ ਕੁਮਲਾਏ ਬੋਲੋ ਸੁੱਕ ਗਏ ਕਮਲਾ ਗਏ ਕਿੰਨੇ ਜੋਬਨ ਕਿੰਨੀਆਂ ਜਵਾਨੀਆਂ ਉਸ ਪਰਮੇਸ਼ਵਰ ਦੀ ਬੰਦਗੀ ਤੋਂ ਬਿਨਾਂ ਕੁਮਲਾ ਗਈਆਂ ਹਾਂਜੀ
1: ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ
0: ਇਹ ਵੀ ਬੜਾ ਪਿਆਰਾ ਧਿਆਨ ਦੇਣ ਵਾਲਾ ਹੈ ਇੱਕ ਇੱਕ ਵਚਨ ਕਰਕੇ ਚਿੰਤ ਖਟੋਲਾ ਚਿੰਤ ਖਟੋਲਾ ਖਟੋਲਾ ਖਾਟ ਖਾਟ ਮਣੇ ਮੰਜੀ ਪਿੰਡਾਂ ਚ ਆਪਾਂ ਕਹਿੰਦੇ ਨਾ ਖਾਟ ਕਹਿੰਦੇ ਵੇਖ ਮੇਰੇ ਵਾਹਿਗੁਰੂ ਚਿੰਤਾ ਦੀ ਮੰਜੀ ਦੇ ਉੱਤੇ ਸੁੱਤੇ ਆ ਦੁੱਖਾਂ ਦਾ ਉਹਨੂੰ ਵਾਣ ਲੱਗਿਆ ਹੈ ਚਿੰਤ ਖਟੋਲਾ ਵਾਣ ਦੁੱਖ ਤੇ ਬਿਰਹੇ ਵਿਛਾਵਣ ਲੇਪ ਜਿਹੜੀ ਉੱਤੇ ਤਲਾਈ ਵਿਛੀ ਆ ਉਹ ਵਿਛੋੜੇ ਦੀ ਆ ਧਿਆਨ ਦਿਓ ਵਿਛੋੜੇ ਦੀ ਤਲਾਈ ਦੁੱਖਾਂ ਦਾ ਵਾਣ ਤੇ ਚਿੰਤਾ ਦੀ ਮੰਜੀ ਜਿਹਦੇ ਉੱਤੇ ਆਪਾਂ ਘਰਾੜੇ ਮਾਰ ਰਹੇ ਆਖੋ ਸਤਨਾਮ ਸ੍ਰੀ ਮਾਰਦੇ ਆ ਨਾ ਰਾਤ ਰਾਤ ਭਰ ਸਾਰੇ ਹੀ ਘਰਾੜੇ ਮਾਰਦੇ ਚਿੰਤਾ ਵੀ ਹੈ ਇਹ ਗੱਲ ਤੇ ਹੁਣ ਸੁੱਧ ਹੋ ਗਈ ਆ ਕਿ ਘਰਾੜੇ ਉਹਨੂੰ ਬਹੁਤੇ ਆਉਂਦੇ ਨੇ ਜਿਹਨੂੰ ਬੜੀ ਚਿੰਤਾ ਹੈ ਚਿੰਤਾ ਵਾਲੇ ਬੰਦੇ ਨੂੰ ਘਰਾੜੇ ਬਹੁਤੇ ਆਉਂਦੇ ਸਾਰਾ ਦਿਨ ਫਿਕਰ ਦੇ ਵਿੱਚ ਡਿੱਗਾ ਰਹਿੰਦਾ ਹੈ ਜਦੋਂ ਮੰਜੀ ਦੇ ਉੱਤੇ ਡਿੱਗਦਾ ਇਹਨੂੰ ਪਤਾ ਹੀ ਨਹੀਂ ਰਹਿੰਦਾ ਕਦੋਂ ਸਾਰੇ ਟੱਬਰ ਦੇ ਭਾਅ ਦੀ ਬਿਵਤਾ ਪਾਈ ਹੁੰਦੀ ਖਾ ਖਾ ਖਾ ਖਾ ਖਾ سارے ٹبر نو کسے نو نال دے کمرے چ وی نہیں سن دیندا. میرے صاحب جی کہندے نے ہے میرے واہگرو ویکھو اسی چنتا دے منجے اتے ستے ہاں, جہے منجے نو دکھا دا وان لگا ہے. ایک تھا تے میرے صاحب نے ہور بچن کیتے, آخو ستنام سری, پھر ایک بار آخو ستنام سری, کہندے دکھا سیتی دے گیا دے منے دینا. آندے نے سارا دن بندہ کدی کسے نہ الجدا, کدی کسے نہ الجدا, کدی کسے گل تو الجدا, دکھاں وچ دا دن لنگ گیا. تے میں کہیا جی جے دکھاں وچ بچارا کلدا کلدا سارا دن نبھا بیٹھا, دی رات ہی سکھی لنگ دی ہو؟ کہندے نہیں, رات تے پیاریا سولہ تے لنگ دی, دکھا سیتی دیو گیا تے سولہ سیتی رات, رات سولہ تے لنگی. آخیا مہاراج سولہ کا دیا؟ میں تے ویکھیا امریکہ سی بڑی سندر سٹور دے وچوں تلائی, بڑے گدے پولے نا اتے, پتا نا آپ جی نو, بڑے گدے پولے, جے کوئی سونجوے ہو سکتا چار چار دن جاگ ہی نہ آوے, ایڈے پولے وچے کھب جی دے. مگر سادھو تاں تھلے سوندے سی, سادھو تاں آندے سی یارڑے دا سانو ستھر چنگا, تیری یاد نہ ٹوٹے, ستے دھرتی دے اتے ہوئیے پاوے ککھاں دی چگی ہوئے, مگر جدو رات پنجے ستے ہوئیے نا تے دو تین گھنٹے نیند آن تو بعد آپ پاسے تھک جاندے نے, پھر بندہ آندا اٹھ کھلو بندیا نام جپلا, ہن تے بڑا چر ہو گیا ستیا نو, آندا نا اتنا من دے وچ, جے تلے ستے ہوئیے تے جے پولیا گدیاں دے تے سرانا مروڑ مروڑ کے کدی اے نو کدی اے نو کدی اے نو, ساری ساری رات جاگن نو دل کتے کردا ہے؟ ادھروں اے سی لگے نے, ادھروں پردے لگے نے. ایتھے کہندے نے اے پاویں ستا گدیاں اتے آ, پاویں اے سی کمرے وچ ستا ہے, مگر میرے صاحب دی بانی کہندی اے سولہ تے ستا, سولہ تے آکو ست نام سری تاتے ستا جی. مگر صاحب نو پوچھو گرو گرنتھ صاحب نو, مہاراج سولہ کا دیا, اے تے گدے تے ستا ہے. کہندے گدے تے سون والے نو پوچھو تے صحیح, اے چنتا دیا سولہ تے ستا, چنتا دیا سارا دن دینا لینا اے کرنا, تیاں دی چنتا, پتاں دی چنتا. گرمکھو سجنو ایتھے تے سب تو زیادہ جڑی وڈی چنتا او اولاد دی آ, من دیو کہ نہیں؟ ایک مہاپرش گرو کے پیارے کہندے جننے امریکہ آپ آئے ہیں نا اسی اولاد ہی ویچن آئے تھے, کہتے گرو نانک کرپا کرے ساری شکتی دا دھیان اس گل اتے لگے کہ میں جننے پیسے کمانے نے اس تو زیادہ چت اپنے بچیاں وچ جوڑ کے بچیاں نو بچاؤنا ہے کہ سکھ رہ جان. سمجھو جے سکھی تو بچے پتت ہو گئے, بچیاں نے سر منا دیتا, جے تواڈے گھروں سکھی گواچ گئی نا پیارے ہو تے اربا خربا نیلا ڈالر کمائے بھی تسی کنگلے ہو کے تاوا مار کے سارے پاتنی آ گرو واجا ماریا ہے, کہہ رہا بیڑا کپروات, بیڑا کپروات, بیڑا گج کے کپروات دا مطلب ہوندا کہ بندیا تو تے چنتا دیا سولا اتے ستا, سارا دن دکھا نال کھلدا وا, تیرا بیڑا جڑا ہے نا طوفان کپرواد کا مطلب طوفان چر گیا ہی. گرو ملا آواز مار رہا بنے اتنے کھلوتا کہ بیڑا کپروات, بیڑا کپروات, بیڑا بندیا جاگ, پرمیشور دی بندگی کر, تیرا بیڑا دکھا نے گھیر لیا ہے, تیرا بیڑا چنتاواں نے دکھاں نے کلیشاں نے گھیر لیا ہے, انہاں وچوں نکلن دا اکو ہی طریقہ ہی جپلا ستنام سری واہگرو, پرمیشور دا نام تینوں بچا سکدا ہی. جے مات پتا سہی من اوہاں نام تیرے سنگ سہائی, جے ماں بہن دوت جم دلے تے کیول نام سنگ تیرے, جے مشکل ہووے ات بھاری ہر کو نام کھن میں ادھاری, ایک پرمیشور دا نام تیرا ادھار کر سکتا ہے. اس کر کے میرے صاحب جی کہندے نے مینو تے اس گل دی چنتا وا, ایک بار پھر دس دیو, چنت کھٹولا
1: وان دکھ
0: برہے وچھاون لیپ, اے طرح دے منجے تے اسی ستے ہاں. ہاں جی,
1: ایہو ہمارا جیونا توں صاحب سچے ویکھ,
0: ایک بار تسی بھی آکھو ہاں ستے تے آپاں سارے ہی چنتا دی منجی تے, جے کوئی مکردا تے او پاویں نہ بولے, جے کسے نہ کسے گل دی چنتا ہے سانو, کتے سونا سانو دکھاں دیاں لگ رہی نے, تے آپاں باپو دھن گرو گرنتھ صاحب مہاراج دے وچ دھن گرو گوبند سنگھ صاحب دے سروپ نو جان کے کلگیاں والی سرکار نو سامنے وا کے ایک بار آکھو ہاں توں صاحب سچے ویکھ, توں صاحب سچے

0: ਪਹਿਲਾਂ ਨੀ ਮਾਂ ਵਾਰੀ ਸੀ ਉਹ, ਇਹਨਾਂ ਲਈ ਪਿਓ ਵਾਰਿਆ ਸੀ ਉਹ। ਆ ਵੇਖ ਤੇਰਾ ਸਾਰਾ ਪੰਥ ਅੱਜ ਤੇਰੇ ਤੋਂ ਬੇਮੁੱਖ ਹੁੰਦਾ ਜਾਂਦਾ ਈ। ਮੇਰਾ ਕਹਿਣ ਦਾ ਮਤਲਬ ਆ, ਤੁਸੀਂ ਵੀ ਇੱਕ ਵਾਰ ਬਾਪੂ ਨੂੰ ਕਹੋ ਤੂੰ ਸਾਹਿਬ ਸੱਚੇ ਵੇਖ, ਤੂੰ ਸਾਹਿਬ ਸੱਚੇ ਵੇਖ, ਤੂੰ ਸਾਹਿਬ
1: ਸੱਚੇ ਵੇਖ, ਤੂੰ ਸਾਹਿਬ ਸੱਚੇ ਵੇਖ।
0: ਸਹਿਬਾ ਵੇਖ, ਸਾਡਾ ਜੀਵਨ ਹੋ ਗਿਆ ਚਿੰਤਾ ਦੀ ਮੰਜੇ ਤੇ ਸੁੱਤੇ ਹੀ, ਦੁੱਖਾਂ ਦਾ ਵਾਣ ਹੀ, ਚਿੰਤ ਖਟੋਲਾ ਵਾਣ ਦੁੱਖ, ਬਿਰਹੇ ਵਿਛਾਵਣ, ਲੇਵ ਤਲਾਈ ਵਿਛੋੜੇ ਦੀ ਵਿਛੀਊ, ਇਸ ਤਰ੍ਹਾਂ ਦੇ ਮੰਜੇ ਤੇ ਅਸੀਂ ਜੀਵਨ ਬਤੀਤ ਕਰ ਰਹੀ, ਵਿਛੋੜੇ ਦੇ ਵਿੱਚ ਸੜ ਰਹੀ ਤੇਰੇ ਦੇ ਵਿੱਚ। ਅਗਲਾ ਵਚਨ ਸਰਵਣ ਕਰੋ ਜੀ।
1: ਬਿਰਹਾ ਬਿਰਹਾ ਆਖੀਐ ਤੂੰ ਸੁਲਤਾਨ।
0: ਬੜੇ ਸੁੰਦਰ ਵਚਨ ਕੀਤੇ ਨੇ ਬਾਬੇ ਨੇ। ਹੁਣ ਸਮਾਪਤੀ ਕਰਾਂਗੇ, ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ। ਬਾਬਾ ਕਹਿੰਦਾ ਦੁਨੀਆਂ ਕਹਿੰਦੀ ਵਿਛੋੜਾ ਵਿਛੋੜਾ ਵਿਛੋੜਾ ਵਿਛੋੜਾ ਵਿਛੋੜਾ ਬੜਾ ਮਾੜਾ, ਆਪਾਂ ਕਹਿੰਦੇ ਨਾ ਵਿਛੋੜਾ ਬੜਾ ਮਾੜਾ ਹੈ। ਇੱਕ ਥਾਂ ਤੇ ਲਿਖਿਆ ਗੁਰਬਾਣੀ ਦੇ, ਵਿਛੋੜਾ ਸੁਣੇ ਦੁੱਖ, ਵਿਛੋੜਾ ਵਿਛੋੜਾ ਇੱਕ ਇਹੋ ਜਿਹਾ ਸ਼ਬਦ ਹੈ ਜਿਹਦਾ ਨਾਂ ਲਿਆ ਹੀ ਦੁੱਖ ਹੁੰਦਾ। ਮਗਰ ਇੱਥੇ ਬਾਬਾ ਫਰੀਦ ਜੀ ਬੜੇ ਪਿਆਰ ਦੇ ਵਚਨ ਵਿੱਚ ਕਹਿੰਦੇ ਬਿਰਹਾ ਬਿਰਹਾ ਆਖੀਏ, ਲੋਕੀ ਕਹਿੰਦੇ ਵਿਛੋੜਾ ਵਿਛੋੜਾ, ਮਗਰ ਬਿਰਹਾ ਤੂੰ ਸੁਲਤਾਨ, ਤੂੰ ਤੇ ਬਾਦਸ਼ਾਹ ਏ, ਬਿਰਹਾ ਤੂੰ ਤੇ ਪਾਤਸ਼ਾਹ ਏ। ਕਿਹੜੀ ਗੱਲੋ ਜੀ? ਹਾਂਜੀ,
1: ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ।
0: ਕਹਿੰਦੇ ਜਿਹਦੇ ਵਿਚ ਹਿਰਦੇ ਵਿਚ ਇਹ ਵਿਛੋੜਾ ਹੀ ਨਹੀਂ, ਜਿਹਦੇ ਅੰਦਰ ਵਿਛੋੜਾ ਪੈਦਾ ਹੀ ਨਹੀਂ ਹੋਇਆ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਜਿਹਨੇ ਕਦੀ ਇਹ ਕਿਹਾ ਹੀ ਨਹੀਂ ਜਨਮ।

ਇੱਕ ਛੋਟਾ ਜਿਹਾ ਜਾਨਵਰ ਆ, ਉਹਨੂੰ ਆਪਾਂ ਜਦੋਂ ਅੰਬ ਲੱਗਦੇ ਆ ਨਾ, ਇੱਥੇ ਤੇ ਵੈਸੇ ਗੁਰੂ ਕੇ ਪਿਆਰ ਵਾਲੇ ਇੱਥੇ ਵੈਸੇ ਬੋਲਦੀ ਬੜੀ, ਉਹ ਇੱਥੇ ਵੀ ਜਾਨਵਰ ਉਹ ਹੈਗਾ ਪੰਜਾਬ ਦੇ ਵਿੱਚ, ਉਹਨੂੰ ਕਹਿੰਦੇ ਨੇ ਕਾਲੀ ਕੋਇਲ, ਬਾਣੀ ਤੇ ਨਾਂ ਆਇਆ। ਤੇ ਕਾਲੀ ਕੋਇਲ ਨੂੰ ਇੱਕ ਦਿਨ ਬਾਬੇ ਫਰੀਦ ਨੇ ਪੁੱਛ ਰਿਹਾ, ਹੋਰ ਵੀ ਤੇ ਜਾਨਵਰ ਕਾਲੇ ਨੇ, ਉਹਨਾਂ ਨੂੰ ਲੋਕੀ ਕਾਲਾ ਕਹਿ ਕੇ ਨੀ ਮੁਖਾਤਬ ਕਰਦੇ, ਤੂੰ ਮੈਨੂੰ ਦੱਸੇਂਗੀ ਭਲੀਏ ਤੇਰਾ ਨਾਮ ਕਾਲੀ ਕੋਇਲ ਕਿਉਂ ਪਿਆ? ਕਾਲੀ ਕੋਇਲ ਬੋਲੋ, ਤੂੰ ਕਿਹੜੇ ਕਰਕੇ ਕਾਲੀ ਏ? ਤੂੰ ਤੈਨੂੰ ਕਿਉਂ ਲੋਕੀ ਕਾਲਾ ਕਹਿੰਦੇ ਨੇ? ਤੇਰਾ ਨਾਮ ਕਾਲਾ ਕਿਉਂ ਪੈ ਗਿਆ? ਇੱਥੇ ਤੇ ਬਹੁਤ ਸਾਰੇ ਮੈਂ ਲੋਕ ਵੇਖੇ ਨੇ, ਬਾਬੇ ਫਰੀਦ ਨੇ ਆਖਿਆ ਲੋਕੀ ਕਾਲੇ ਤਾਂ ਰੰਗ ਹੋ ਜਾਂਦੇ ਨੇ, ਕੋਈ ਪੁੱਤ ਤੋਂ ਵਿਛੜ ਕੇ ਕਾਲਾ ਹੋ ਜਾਂਦਾ ਹੈ, ਕਿਸੇ ਦੇ ਕੋਲ ਵੱਡਾ ਘਰ ਨਹੀਂ ਤਾਂ ਕਾਲਾ ਹੋ ਗਿਆ, ਕਿਸੇ ਦੇ ਕੋਲ ਵੱਡੀ ਗੱਡੀ ਨਹੀਂ, ਉਹ ਸੋਚ ਸੋਚ ਕੇ। ਕਦੀ ਵੇਖਿਓ ਦੋ ਗੱਲਾਂ ਹੁੰਦੀਆਂ, ਇੱਕ ਨਸ਼ਾ ਕਰਨ ਵਾਲਾ, ਇੱਕ ਚਿੰਤਾ ਕਰਨ ਵਾਲੇ ਦੀਆਂ। ਇੱਥੋਂ ਅੱਖਾਂ ਥੱਲਿਓ ਵੇਖੀਆਂ ਬਹੁਤ, ਵੇਖਿਓ ਦੋ ਕਾਰਨ ਨੇ, ਇੱਕ ਤੇ ਜਾਂ ਬਹੁਤ ਨਸ਼ਾ ਕਰਦਾ ਹੋਊਗਾ ਤੇ ਜਾਂ ਬਹੁਤ ਚਿੰਤਾ ਕਰਦਾ ਹੋਊਗਾ, ਉਹਦੀਆਂ ਅੱਖਾਂ ਇੱਥੋਂ ਕਾਲੀਆਂ ਹੋ ਜਾਂਦੀਆਂ। ਤੇ ਬਾਬੇ ਫਰੀਦ ਨੇ ਆਖਿਆ ਨੀ ਨਾ ਤੈਨੂੰ ਘਰ ਦਾ ਦੁੱਖ ਆ, ਤੇ ਕੋਇਲ ਨੇ ਆਖਿਆ ਨਾ ਮੈਨੂੰ ਤੇ ਘਰ ਦਾ ਦੁੱਖ ਕੋਈ ਨੀ, ਆਲਣਾ ਪਾਇਆ ਬੜੀ ਮੌਜ ਦੇ ਨਾਲ ਰਹਿੰਦੇ। ਉਹਨੇ ਆਖਿਆ ਫਿਰ ਤੇਰੇ ਕੋਲ ਪੈਸੇ ਥੋੜੇ ਨੇ? ਉਹਨੇ ਕਿਹਾ ਪੈਸੇ ਦੀ ਵੀ ਕੋਈ ਚਿੰਤਾ ਨਹੀਂ। ਉਹਨੇ ਕਿਹਾ ਵੱਡੀ ਗੱਡੀ ਦੀ ਗੱਲ ਹੈ? ਉਹਨੇ ਕਿਹਾ ਗੱਡੀ ਵੱਡੀ ਵੀ ਕੋਈ ਗੱਲ ਨਹੀਂ, ਸਾਰੇ ਪਦਾਰਥ ਜਿਨ੍ਹਾਂ ਤੋਂ ਆਪਾਂ ਸੜ ਕੇ ਕਾਲੇ ਹੋਏ ਆ। ਬਾਬੇ ਫਰੀਦ ਨੇ ਪੁੱਛਿਆ ਤੇ ਆਖਿਆ ਨੀ ਭੋਲੀਏ, ਜੇ ਤੇਰੇ ਨੂੰ ਕੋਈ ਦੁੱਖ ਇਹਨਾਂ ਦੁੱਖਾਂ ਵਿੱਚੋਂ ਨਹੀਂ ਤੇ ਮੈਨੂੰ ਦੱਸ ਫਿਰ ਤੂੰ ਕਾਲੀ ਕਿਉਂ ਹੈ? ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਤੇ ਕਰਮਾਂ ਵਾਲੀ ਸੀ। ਜਿਹਨੇ ਆਖਿਆ ਬਾਬਾ ਕੋਈ ਘਰ ਦਾ ਦੁੱਖ ਨਹੀਂ, ਕੋਈ ਬਹੁਤੀ ਵੱਡੇ ਬਣਨ ਦਾ ਦੁੱਖ ਨਹੀਂ, ਮੈਨੂੰ ਦੁੱਖ ਆ ਤੇ ਇਸ ਗੱਲ ਦਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਉਹਨੇ ਆਖਿਆ ਆਪਣੇ ਪ੍ਰੀਤਮ ਕੇ, ਮੈਂ ਉਹਦੇ ਵਿਛੋੜੇ ਚ ਸੜ ਕੇ ਕਾਲੀ ਹੋਈ। ਕੋਈ ਇਹ ਗੱਲ ਆਖੇ ਅੱਜ ਠੰਡੇ ਹੋ ਕੇ, ਆਪਾਂ ਨੂੰ ਕਈ ਵਾਰ ਆਉਂਦੇ ਨੇ ਨਾ, ਕਈ ਵਾਰ ਵੇਖੋ ਬੜੇ ਠੰਡੇ ਹੋ ਕੇ ਆਉਂਦੇ ਆ, ਤੇ ਜਿਹਨੂੰ ਪੁੱਛ ਕੇ ਵੇਖ ਲੋ ਅੱਜ ਬੜੇ ਹੋ ਕੇ ਲੈਣਾ ਹੈ, ਕਹਿੰਦਾ 10 ਸਾਲ ਹੋ ਗਏ ਨੇ ਗ੍ਰੀਨ ਕਾਰਡ ਨਹੀਂ ਬਣਿਆ, ਮਾਂ ਪਿਓ ਤੋਂ ਵਿਛੜਿਆ ਤਾਂ ਹੋ ਕੇ ਆਉਂਦੇ। ਉਹ ਪਿਆਰਿਓ 10 ਸਾਲ ਲਈ ਮਾਂ ਪਿਓ ਤੋਂ ਵਿਛੜਿਆ ਤੇ ਹੋ ਕੇ ਆਉਂਦੇ ਆ, ਮਗਰ ਅਨੰਤ ਜਨਮ ਤੋਂ ਵਿਛੜੇ ਪਰਮੇਸ਼ਵਰ ਤੋਂ। ਜਿਹੜਾ ਐਸਾ ਪਿਆਰਾ ਪਿਓ ਆ ਜਿਹਨੇ ਘਰ ਦਿੱਤਾ, ਮਾਂ ਦਿੱਤੀ, ਪੁੱਤ ਦਿੱਤੇ, ਪਰਮੇਸ਼ਵਰ ਨੇ ਹਰ ਦੌਲਤ ਦਿੱਤੀ, ਉਸ ਪਰਮੇਸ਼ਵਰ ਤੋਂ ਵਿਛੜਿਆ ਸਾਨੂੰ ਹੋ ਕੇ ਕਿਉਂ ਨਹੀਂ ਆਉਂਦੇ? ਇੱਥੇ ਮੇਰੇ ਸਾਹਿਬ ਜੀ ਕਹਿੰਦੇ ਨੇ ਬਿਰਹਾ ਬਿਰਹਾ ਆਖੀਏ ਬਿਰਹਾ, ਤੂੰ ਸੁਲਤਾਨ, ਤੂੰ ਤੇ ਵਿਛੋੜਿਆ ਪਾਤਸ਼ਾਹ ਏ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਿਛੋੜੇ ਰੂਪੀ ਸਲ ਨਹੀਂ ਲੱਗਦਾ, ਜਿਨ੍ਹਾਂ ਦੇ ਹਿਰਦੇ ਵਿੱਚੋਂ ਇਹ ਆਵਾਜ਼ਾਂ ਨਹੀਂ ਆਉਂਦੀਆਂ ਬਹੁਤ ਜਨਮ ਵਿਛੜੇ ਥੇ ਮਾਧੋ, ਜਿਹਨੇ ਇਹ ਨਹੀਂ ਕਹਿੰਦੇ ਕਰ ਕਿਰਪਾ ਮਿਲੋ ਰਾਮ। ਉਹ ਕੋਈ ਬੰਦੇ ਨਹੀਂ, ਉਹ ਤੇ ਮਰੇ ਹੋਏ ਮੁਰਦੇ ਤੁਰੇ ਫਿਰਦੇ ਨੇ, ਉਹਨਾਂ ਨੂੰ ਮਸਾਣ ਸਮਝੋ। ਮੇਰੇ ਸਾਹਿਬ ਜੀ ਕਹਿੰਦੇ ਨੇ ਜਿੱਤ ਤਨ ਬਿਰਹੋ ਨਾ ਉਪਜੇ, ਸੋ ਤਨ ਜਾਣ ਮਸਾਣ, ਉਹਨਾਂ ਨੂੰ ਮੜੀਆਂ ਜਾਣੋ, ਵਸਦਾ ਘਰ ਨਾ ਸਮਝੋ। ਵਸਦੇ ਘਰ ਵਿੱਚ

ਤੇ ਗੁਰਮੁਖ ਪਿਆਰਿਓ ਜਿਨ੍ਹਾਂ ਮੜੀਆਂ ਦੇ ਵਿੱਚ ਫਰਕ ਆ, ਇੰਨਾ ਫਰਕ ਉਹਨਾਂ ਦੇ ਜੀਵਨ ਵਿੱਚ ਵੇਖੋ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਅਸੀਂ ਰੱਬ ਤੋਂ ਵਿਛੜੇ ਆ। ਬੋਲੋ ਰੱਬ ਤੋਂ, ਫਿਰ ਬੋਲੋ ਰੱਬ ਤੋਂ। ਜਿਨ੍ਹਾਂ ਨੂੰ ਇਹ ਹੀ ਚੇਤਾ ਭੁੱਲ ਗਿਆ ਕਿ ਅਸੀਂ ਰੱਬ ਤੋਂ ਵਿਛੜੇ ਆ, ਉਹ ਜਿਉਂਦੇ ਨਹੀਂ, ਉਹ ਮਸਾਣ ਨੇ। ਮੇਰਾ ਸਤਿਗੁਰੂ ਕਿਰਪਾ ਕਰੇ, 28-29 ਤਰੀਕ ਵਾਲਾ ਦਿਨ ਵਿਛੋੜੇ ਖਤਮ ਕਰਨ ਵਾਲਾ ਦਿਨ ਆ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਢੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਸਤਿਗੁਰੂ ਦੀ ਕਿਰਪਾ ਦਾ ਸਦਕਾ, ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਕਿਰਪਾ ਦਾ ਸਦਕਾ, ਆ ਕਾਫੀ ਨਾਮ, ਬੀਬੀ ਜਗਪ੍ਰੀਤ ਕੌਰ ਜੀ, ਬੀਬੀ ਸੁਰਿੰਦਰ ਕੌਰ ਪਾਲ ਜੀ, ਬੀਬੀ ਪ੍ਰੀਤ ਇੰਦਰ ਕੌਰ ਜੀ, ਇਹ ਇੱਕ ਇੱਕ ਸਿਕਰਮਾ ਵਾਲੇ ਪਿਓ ਦੀਆਂ ਧੀਆਂ ਲੱਗਦੀਆਂ ਨੇ। ਭਾਗਾਂ ਵਾਲਾ ਪਿਓ ਆ ਜਿਹਦੀਆਂ ਧੀਆਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ। ਬਹੁਤਾ ਇੱਕ ਸਾਨੂੰ ਵਹਿਮ ਆ ਕਿ ਜੇ ਅੰਮ੍ਰਿਤ ਛਕਾਤਾ ਜੀ ਮੁੰਡੇ ਨਹੀਂ ਲੱਭਣੇ, ਵਾਹ ਜੀ ਵਾਹ, ਆਖੋ ਸਤਨਾਮ ਸ੍ਰੀ। ਬੜਾ ਸਾਡੇ ਸਿਰ ਦੇ ਉੱਤੇ ਥੌੜਾ ਚੱਲਦਾ ਹੈ ਪਿਆਰਿਓ। ਅਜੇ ਤੇ ਤੁਸੀਂ ਮੰਗਣੀਆਂ ਤੇ ਤੁਸੀਂ ਵੇਖਣੇ ਨੇ ਲੋਕਾਂ ਦੇ ਸਟੋਰ, ਤੁਸੀਂ ਵੇਖਣੀਆਂ ਲੋਕਾਂ ਦੀਆਂ ਗੱਡੀਆਂ। ਜਦੋਂ ਇਹ ਧੀ ਬਣ ਗਈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤੇ ਫਿਰ ਵੇਖਿਓ ਪੁੱਤ ਲੱਭ ਕੇ ਦਿੰਦਾ ਉਹ, ਫਿਰ ਵੇਖਿਓ ਮੇਰਾ ਮਾਲਕ ਉਸੇ ਘਰ ਹੀ ਖੜ ਕੇ ਰਿਸ਼ਤਾ ਆਪਣੀ ਧੀ ਦਾ ਕਰਦਾ। ਜਿੱਦਣ ਤੋਂ ਕੋਈ ਬੱਚੀ ਅੰਮ੍ਰਿਤ ਛਕ ਲੈਂਦੀ ਆ, ਉਹਦੇ ਪਿਓ ਦਾ ਨਾਮ ਕੀ ਹੋ ਜਾਂਦਾ ਹੈ? ਫਿਰ ਇੱਕ ਵਾਰ ਆਖੋ ਗੁਰੂ। ਤੇ ਫਿਰ ਗੁਰੂ ਗੋਬਿੰਦ ਸਿੰਘ ਵਰਗੀ ਪਵਿੱਤਰ ਆਤਮਾ ਤੇ ਸਿਆਣਾ ਕਿ ਸਾਹਿਬ ਦਿਮਾਗ ਹੈ, ਦਿਮਾਗ ਸਾਹਿਬ ਵਾਲਾ ਸਭ ਤੋਂ ਸਿਆਣਾ ਪਿਤਾ ਆਪਣੀ ਧੀ ਨੂੰ ਕਿਤੇ ਖੂਹ ਚ ਨਹੀਂ ਸੁੱਟਣ ਲੱਗਾ। ਇਹ ਨਾ ਮਨ ਵਿੱਚ ਸੋਚਿਆ ਕਰੋ ਜੀ ਬੱਚੀਆਂ ਦਾ ਆਨੰਦ ਕਾਰਜ ਕਰਨਾ ਕਿੱਥੇ, ਆ ਸਾਨੂੰ ਵੀ ਵੱਡੇ ਸਟੋਰ ਤੋਂ ਦੋ ਬੱਚੀਆਂ ਨੇ ਅੰਮ੍ਰਿਤ ਛਕਣਾਉਣਾ ਸੀ, ਅੱਜ ਹੌਲੀ ਜੀ ਕਹਿੰਦੇ ਜੀ ਅੰਮ੍ਰਿਤ ਛਕਣਾ ਤੇ ਜੀਤ ਕਰਦਾ ਸੀ। ਸਾਡੇ ਮਨ ਚ ਇੱਕ ਸੋਚ ਆ, ਮੈਂ ਕਿਹਾ ਮੈਨੂੰ ਪਤਾ ਜਿਹੜੀ ਸੋਚ ਆ। ਕਹਿੰਦੇ ਕੀ ਸੋਚ ਆ, ਤੁਸੀਂ ਦੱਸ ਦਿਓ। ਮੈਂ ਕਿਹਾ ਜੀ ਇਹੋ ਹੀ ਸੋਚ ਹੋਊਗੀ ਵੀ ਇਹਨਾਂ ਨੂੰ ਮੰਗਾਂਗੇ ਕਿੱਥੇ। ਪਿਆਰਿਓ ਅੰਮ੍ਰਿਤਧਾਰੀ ਬੱਚੀਆਂ ਨੂੰ, ਅੰਮ੍ਰਿਤਧਾਰੀ ਬੱਚਿਆਂ ਦੇ ਨਾਲ ਜਦੋਂ ਆਨੰਦ ਕਾਰਜ ਕਰ ਦਈਏ ਨਾ, ਤੇ ਫਿਰ 100 ਚੋਂ 100% ਚਿੰਤਾ ਮਾਂ ਪਿਓ ਦੀ ਲੱਥ ਜਾਂਦੀ ਹੈ। ਕਿਉਂਕਿ ਜਵਾਈ ਸ਼ਰਾਬ ਨਹੀਂ ਪੀਂਦਾ, ਜਵਾਈ ਜੂਆ ਨਹੀਂ ਖੇਡਦਾ, ਜਵਾਈ ਕੁਕਰਮ ਨਹੀਂ ਕਰਦਾ, ਉਹਦੇ ਲੜ ਲਾਈ ਆ। ਜਿਹੜਾ ਵੀ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਬਣਿਆ ਤੇ ਭਰੋਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚ ਬਾਂਹ ਫੜਾਈ ਆ। ਇਸ ਕਰਕੇ ਆ ਬੀਬੀਆਂ ਕਰਮਾਂ ਵਾਲੀਆਂ ਭੈਣਾਂ ਨੇ, ਬੀਬੀ ਰਣਜੀਤ ਕੌਰ, ਜਰਨੈਲ ਸਿੰਘ, ਸੁਰਿੰਦਰ ਕੌਰ, ਇਹ ਨਾਮ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਕਿਰਪਾ ਦੇ ਨਾਲ ਆ ਗਏ ਨੇ। ਹੋਰ ਕਿਰਪਾ ਕਰੇ ਮੇਰਾ ਸਤਿਗੁਰੂ, ਤੁਹਾਡੇ ਵਿੱਚ ਵੱਡੀ ਗਿਣਤੀ ਵਿੱਚ ਅੰਮ੍ਰਿਤ ਛਕਣ ਲਈ ਆਪਾਂ ਤਿਆਰ ਹੋਈਏ। 29 ਤਰੀਕ ਨੂੰ ਹੁਣੇ ਸੁਣਿਆ ਵਾ ਨਾ ਕਿ ਜਿਹੜਾ ਵਿਛੜਿਆ ਵਾ ਉਹ ਮਸਾਣ ਆ, ਜੀਵਨ ਨਹੀਂ। ਤੇ ਆਓ ਗੁਰਮੁਖ ਪਿਆਰਿਓ, ਆਖਾਂ ਜੀਵਾਂ, ਬੋਲੋ ਆਖਾਂ, ਇੱਕ ਵਾਰ ਆਖ ਦਿਓ ਗੱਜ ਕੇ, ਆਖਾਂ ਤੇ ਵਿਸਰੇ, ਆਓ ਵਿਛੋੜੇ ਦੇ ਸੱਲ ਨੂੰ ਭੁਲਾਈਏ, ਜੁੜ ਜਾਈਏ ਉਹਦੇ ਨਾਲ, ਜਿਉਂਦੇ ਹੋ ਜਾਈਏ। ਅੰਮ੍ਰਿਤ ਪੀਵੋ ਸਦਾ ਚਿਰ, ਜੀਵੋ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਸਤਿਗੁਰੂ ਦੇ ਲੜ ਲੱਗੀਏ। 29 ਤਰੀਕ ਸਵੇਰੇ 7 ਵਜੇ ਕੇਸੀ ਇਸ਼ਨਾਨ ਕਰਕੇ ਸਾਹਿਬਾਂ ਦੀ ਹਜੂਰੀ ਚ ਆਉਣਾ ਏ ਤੇ 7 ਵਜੇ ਆਓਗੇ ਨਗੁਰੇ, ਤੇ ਜਦੋਂ 10:30-11 ਵਜੇ ਨਿਕਲੋਗੇ, ਜਨਮ ਬਦਲ ਚੁੱਕਿਆ ਹੋਊਗਾ, ਜੀਵਨ ਬਦਲ ਚੁੱਕਿਆ ਹੋਊਗਾ, ਪਿਓ ਮਿਲ ਚੁੱਕਿਆ ਹੋਊਗਾ, ਮਾਂ ਮਿਲ ਚੁੱਕੀ ਹੋਊਗੀ, ਪਰਿਵਾਰ ਮਿਲ ਚੁੱਕਿਆ ਹੋਊਗਾ, 5 ਕਕਾਰ ਮਿਲ ਚੁੱਕੇ ਹੋਣਗੇ, ਨਿਤਨੇਮ ਮਿਲ ਚੁੱਕਿਆ ਹੋਊਗਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਜਦੋਂ ਆਏ ਸੋ ਮੰਗਤੇ ਬਣ ਕੇ ਅੰਮ੍ਰਿਤ, ਮਗਰ ਜਦੋਂ ਨਿਤਨੇਮ ਲੈ ਕੇ ਜਾਓਗੇ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਕੇ ਜਾਓਗੇ, ਭੁੱਲਾਂ ਨਾ ਚਤਾਰਨੀਆਂ ਅਸੀਸ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।
1: ਅੰਦਰੋਂ ਜੁੜ ਕੇ ਆਖੋ ਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੁੜ ਜਾਓ ਮਨ ਦੀ ਬਿਰਤੀ ਨੂੰ ਇਕਾਗਰਤਾ ਚ ਲਿਆ ਕੇ, ਸਾਰਿਆਂ ਫੁਰਨਿਆਂ ਨੂੰ ਸੰਕੋਚ ਕੇ ਇਕ ਵਾਰ ਮੈਂ ਆਪ ਜੀ ਨੂੰ ਹੱਥ ਜੋੜਾਂ। ਆਪਣੇ ਅੰਦਰ ਆਓ ਤੇ ਵੇਖੋ, ਸੁਰਤ ਕਰਕੇ ਕਿਤੇ ਬਾਹਰ ਤਾਂ ਨਹੀਂ ਤੁਰੇ ਫਿਰਦੇ। ਛੱਡ ਦਿਓ ਸਾਰਾ ਭੱਜਣਾ ਦੌੜਨਾ, ਤਿਆਗ ਸਗਲ ਸਿਆਣਪਾਂ, ਭੱਜ ਏਕ ਪਾਰ ਬ੍ਰਹਮ ਨਿਰੰਕਾਰ। ਸਾਰੀਆਂ ਸਿਆਣਪਾਂ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਲ ਇਸ ਪੌੜੀ ਜਾਂਦੀ ਨੂੰ, ਦੌੜਦੀ ਫਿਰਦੀ ਸੁਰਤੀ ਨੂੰ ਆਵਾਜ਼ ਮਾਰ ਕੇ ਆਖੋ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਪਰਦੇਸੀ ਮਨਾ ਘਰ ਵਿਚ ਬੈਠ, ਤੇਰਾ ਭਲਾ ਹੀ ਤਾਂ ਹੋਣਾ ਹੈ ਜੇ ਤੂੰ ਗੁਰੂ ਦੇ ਬਚਨ ਸਰਵਣ ਕਰੇਗਾ। ਇਸ ਕਰਕੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਜਿੰਨੇ ਹੋ, ਇਕ ਵਾਰ ਪੂਰੇ ਜ਼ੋਰ ਨਾਲ ਗੱਜ ਵੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਿਆਲ
1: ਦਰਸ਼ਨ ਤੇ ਆਪਣਾ ਉਹ ਦਿਆਲ ਦਰਸ਼ਨ ਤੇ ਆਪਣਾ
0: ਪਟਿਆਲੇ ਕਦੀ ਜਾਣ ਦਾ ਮੌਕਾ ਮਿਲਿਆ ਨਾ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਟਿਆਲੇ ਤੋਂ 21 ਕਿਲੋਮੀਟਰ ਦੱਖਣ ਵਾਲੀ ਬਾਈ ਨੂੰ ਇੱਕ ਗੁਰਦੁਆਰਾ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿਚ ਬਣਿਆ ਪਿਆਰ ਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਪਿੰਡ ਵਿਚ ਮੇਰੇ ਗਰੀਬ ਨਵਾਜ ਬਾਪੂ ਮੀਰੀ ਪੀਰੀ ਦੇ ਮਾਲਕ ਆਏ ਇਸ ਪਿੰਡ ਤੋਂ ਬਾਹਰ ਇੱਕ ਕੁਟੀਆ ਬਣੀ ਸੀ ਜਿੱਥੇ ਅੱਜ ਗੁਰਦੁਆਰਾ ਬਣਿਆ ਇਸ ਕੁਟੀਆ ਦੇ ਵਿਚ ਇੱਕ ਘੋੜਾ ਰਹਿੰਦਾ ਸੀ ਘੋੜਾ ਪੈਰਾਂ ਤੋਂ ਲੈ ਕੇ ਸਿਰ ਤੱਕ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ ਖੂਨ ਤੇ ਪੀਕ ਵਗਦਾ ਸੀ ਸਰੀਰ ਦੇ ਵਿਚੋਂ ਕੀੜੇ ਕੁਰਬਲ ਕੁਰਬਲ ਕਰਦੇ ਸਰੀਰ ਵਿਚ ਪੈ ਗਏ ਅੱਖਾਂ ਦੀਆਂ ਪਰਵਟਣੀਆਂ ਕਿਰਨੀਆਂ ਸ਼ੁਰੂ ਹੋ ਗਈਆਂ ਹੱਥਾਂ ਦੇ ਨੌ ਕਿਰਨੇ ਸ਼ੁਰੂ ਹੋ ਗਏ ਇੰਨਾ ਕੁੜ ਦਾ ਜ਼ੋਰ ਵੱਧ ਗਿਆ ਅੱਜ ਜਿਹੜਾ ਰੋਟੀ ਦੇਣ ਆਇਆ ਨਾ ਇਹਦੀ ਕੁਟੀਆ ਦੇ ਵਿਚ ਇਕਾਗਰਤਾ ਬਖਸ਼ ਕੇ ਜੁੜ ਕੇ ਰੋਟੀ ਦੇਣ ਆਇਆ ਜਿਹੜਾ ਇਹਦੀ ਕੁਟੀਆ ਦੇ ਵਿਚ ਰੋਟੀ ਸੁੱਟ ਕੇ ਜਦੋਂ ਅੰਦਰ ਨਹੀਂ ਸੀ ਵੜਦੇ ਇਤਰਾ ਹੀ ਦੂਰੋਂ ਸੁੱਟੀ ਰੋਟੀ ਕਿਉਂਕਿ ਕੋਹੜ ਪਿਆ ਸੀ ਨਾ ਲੋਕੀ ਕਹਿੰਦੇ ਛੂਤ ਦੀ ਬਿਮਾਰੀ ਹੈ ਇਤਰਾ ਦੂਰੋਂ ਰੋਟੀ ਸੁੱਟ ਕੇ ਅੱਜ ਬੜੀ ਪੈਰਾਂ ਦੇ ਵਿਚ ਕੋਈ ਜ਼ਿਆਦਾ ਹੀ ਛੇਤੀਪਨ ਸੀ ਕਾਲਾਪਨ ਸੀ ਤੇ ਇਹਨੇ ਵਿਚਾਰੇ ਕੋਹੜੇ ਨੇ ਅੱਖਾਂ ਹੱਥਾਂ ਦੇ ਨਾਲ ਇਤਰਾ ਚੁੱਕ ਕੇ ਆਖਿਆ ਭਲਿਆ ਅੱਗੇ ਤੇ ਜਦੋਂ ਤੂੰ ਮੈਨੂੰ ਰੋਟੀ ਦੇਣ ਆਉਂਦਾ ਸੈ ਕਦੀ ਮੈਨੂੰ ਪੁੱਛ ਲੈਂਦਾ ਸਾਂ ਵੀ ਤੇਰਾ ਕੀ ਹਾਲ ਆ ਕੀ ਚਾਲ ਆ ਤੈਨੂੰ ਕੀ ਚਾਹੀਦਾ ਅੱਜ ਬੜੀ ਛੇਤੀ ਰੋਟੀ ਸੁੱਟ ਕੇ ਮੁੜ ਚੱਲਿਆ ਗੱਲ ਕੀ ਤੇ ਰੋਟੀ ਦੇਣ ਵਾਲੇ ਨੇ ਆਖਿਆ ਅੱਜ ਆਪਣੇ ਨਗਰ ਦੇ ਵਿਚ ਛੇਵੇਂ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ ਤੇ ਛੇਤੀ ਤੋਂ ਛੇਤੀ ਜਾ ਕੇ ਮੈਂ ਦਰਸ਼ਨ ਕਰਨੇ ਨੇ ਮੈਂ ਇਸ ਕਰਕੇ ਜਲਦੀ ਜਾ ਰਿਹਾ ਮਨ ਦੇ ਵਿਚ ਪਿਆਸ ਇਹਦੇ ਵਿਚ ਵੀ ਪੈਦਾ ਹੋ ਗਈ ਕਿ ਹੇ ਮੇਰੇ ਸਾਹਿਬਾ ਇਹ ਤੇ ਸਾਰੇ ਪੈਰਾਂ ਨਾਲ ਤੁਰ ਸਕਦੇ ਨੇ ਅੱਖਾਂ ਨਾਲ ਵੇਖ ਸਕਦੇ ਹੱਥ ਨਾਲ ਤੇਰੇ ਜੋੜੇ ਝਾੜ ਲੈਣਗੇ ਆ ਵੇਖ ਪੈਰਾਂ ਤੋਂ ਲੈ ਕੇ ਸਿਰ ਤੱਕ ਕੋੜਾ ਹੋਇਆ ਇਹ ਤੇਰਾ ਸੇਵਕ ਵੀ ਤੇਰੇ ਚਰਨਾਂ ਵਿਚ

ਜੀ ਇੱਕ ਛਿਨ ਹੱਥ ਜੋੜੇ ਤਰਲੇ ਪਾਏ ਕੁਟੀਆ ਵਿਚ ਬੈਠੇ ਕੋੜੇ ਨੇ ਸਿੱਖ ਤੇ ਪ੍ਰਸ਼ਾਦਾ ਸੁੱਟ ਕੇ ਚਲੇ ਗਿਆ ਮਗਰ ਇਹਦੇ ਤਰਲੇ ਤੇ ਇਹਦੀਆਂ ਬੌੜੀਆਂ ਉਹ ਜਿਹੜਾ ਵਿਣ ਬੋਲਿਆ ਸਭ ਕੁਛ ਜਾਣਦਾ ਹੈ ਨਾ ਇੱਕ ਭਾਈ ਗੁਰਦਾਸ ਜੀ ਨੇ ਬਚਨ ਪੜਿਆ ਆਖੋ ਸਤਨਾਮ ਸ੍ਰੀ ਕਹਿੰਦੇ ਜੇ ਰੱਬ ਨੂੰ ਆਵਾਜ਼ ਮਾਰਨਾ ਹਾਥੀ ਤੇ ਕੀੜੀ ਧਿਆਨ ਦਿਓ ਹਾਥੀ ਤੇ ਕੀੜੀ ਹੁਣ ਹਾਥੀ ਬੜਾ ਉੱਚੀ ਕਢਾਉਂਦਾ ਹੈ ਤੇ ਕੀੜੀ ਵਿਚਾਰੀ ਦੀ ਆਵਾਜ਼ ਕਿੰਨੀ ਹੈ ਤੇ ਭਾਈ ਸਾਹਿਬ ਨੂੰ ਪੁੱਛਿਆ ਜੇ ਹਾਥੀ ਆਵਾਜ਼ ਮਾਰੇ ਕੀੜੀ ਆਵਾਜ਼ ਮਾਰੇ ਤੇ ਰੱਬ ਦੇ ਘਰ ਕਿਹਦੀ ਪਹਿਲੋਂ ਪਹੁੰਚਦੀ ਧਿਆਨ ਦਿਓ ਕਿਹਦੀ ਪਹਿਲੋਂ ਪਹੁੰਚਦੀ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕੀੜੀ ਦੀ ਪਹੁੰਚਦੀ ਕਿਉਂਕਿ ਉਹ ਨਿਮਾਣੀ ਹੋ ਕੇ ਆਵਾਜ਼ ਮਾਰਦੀ ਕਿਉਂਕਿ ਉਹ ਨਿਮਾਣੀ ਹੋ ਕੇ ਨਤਾਣੀ ਹੋ ਕੇ ਆਵਾਜ਼ ਮਾਰਦੀ ਹੈ ਇਹਨੇ ਵੀ ਨਿਮਾਣੇ ਨਤਾਣੇ ਹੋ ਕੇ ਬੇਨਤੀ ਕੀਤੀ ਹੇ ਸਾਹਿਬਾ ਸਾਰੇ ਪਿੰਡ ਵਾਲਿਆਂ ਕੋਲ ਚਰਨ ਹੈਗੇ ਹੱਥ ਹੈਗੇ ਅੱਖਾਂ ਹੈਗੀਆਂ ਮੈਂ ਤੇ ਗਰੀਬ ਇੱਕ ਆਦਮੀ ਤੇ ਮੇਰੇ ਮਨ ਵਿਚ ਵੀ ਹੁਣ ਚਾਹ ਪੈਦਾ ਹੋ ਗਿਆ ਦਰਸ ਤੇਰੇ ਕੀ ਪਿਆਸ

ਇਹਨੇ ਜੋਦੜੀ ਕੀਤੀ, ਮੇਰੇ ਮਨ ਵਿਚ ਵੀ ਚਾਹ ਪੈਦਾ ਹੋਇਆ ਹੈ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਛੇਵੇਂ ਸਰੂਪ ਜੀ, ਮੇਰੇ ਮਨ ਵਿਚ ਵੀ ਇਹ ਚਾਹ, ਮੇਰੇ ਮਨ ਵਿਚ ਵੀ ਇਹ ਭੁੱਖ ਲੱਗੀ ਆ ਕਿ ਕਿਤੇ ਮੈਨੂੰ ਵੀ ਤੇਰੇ ਦੀਦਾਰ ਹੋਣ। ਫਿਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸਿੱਖਾਂ ਦੇ ਨਾਲ ਜਦੋਂ ਪਿੰਡ ਵਿਚ ਗਏ ਨੇ ਤੇ ਮੇਰੇ ਸਾਹਿਬ ਨੇ ਸਾਰਿਆਂ ਸਿੱਖਾਂ ਨੂੰ ਆਖਿਆ ਤੁਸੀਂ ਪਿੰਡ ਵਿਚ ਜਾ ਕੇ ਸਤ ਸੰਗਤ ਕਰੋ, ਨਾਮ ਜਪੋ, ਅਸੀਂ ਆ ਰਹੇ ਹਾਂ। ਤੁਰ ਪਿਆ ਅੰਦਰ ਦੀਆਂ ਜਾਣਨ ਵਾਲਾ ਮੇਰਾ ਮਾਲਕ, ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ, ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤੋ ਚੌ ਕੁੰਟ, ਮਾਨੇ ਉਹ ਨਮਾਣਿਆਂ ਦਾ ਮਾਣ, ਨਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਘੋੜੇ ਦੀਆਂ ਵਾਗਾਂ ਮੋੜੀਆਂ ਤੇ ਮੇਰੇ ਗਰੀਬ ਨਵਾਜ ਉਥੇ ਆ ਗਏ ਜਿੱਥੇ ਕੁਟੀਆ ਵਿਚ ਘੋੜਾ ਪਿਆ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਘੋੜੇ ਦੇ ਸੁੰਬਾਂ ਦੀ ਸੋਚ ਸੁਣੀ ਤੇ ਘੋੜੇ ਨੇ ਨੇਤਰ ਖੋਲੇ। ਮੇਰੇ ਸਤਿਗੁਰੂ ਨੇ ਆਖਿਆ ਪਿਆਰਿਆ ਬਾਹਰ ਆ, ਜਿਹਨੂੰ ਯਾਦ ਕਰਦਾ ਸਾਂ ਅਸੀਂ ਆ ਗਏ ਹਾਂ। ਮੇਰੇ ਗਰੀਬ ਨਵਾਜ ਪਾਤਸ਼ਾਹ ਮੈਂ ਕਿਤਰਾਂ ਤੁਰਾਂ ਕੋਢ ਨਾਲ ਮਰਿਆ ਹੈ। ਮੇਰੇ ਮਾਲਕ ਕਹਿੰਦੇ ਰਿੜ ਕੇ ਆ ਜਾ ਬਾਹਰ। ਘੋੜੇ ਦੀ ਲਗਾਮ ਹੱਥ ਵਿਚ ਫੜੀ ਆ, 7.5 ਫੁੱਟ ਉੱਚਾ ਕੱਦ ਆ, ਅੱਖਾਂ ਖੀਵੀਆਂ ਨੇ ਅੰਮ੍ਰਿਤ ਨਾਲ ਭਰੀਆਂ, ਰਸਨਾ ਦੇ ਉੱਤੇ ਮਿੱਠੇ ਬੋਲ ਨੇ ਪਿਆਰਿਆ ਬਾਹਰ ਆ, ਕੁਛ ਨੀ ਹੁੰਦਾ, ਤੂੰ ਕੋਸ਼ਿਸ਼ ਕਰ। ਬਾਹਰ ਆਇਆ, ਮਹਾਰਾਜ ਮੈਂ ਕੋੜਾ ਵਾਂ, ਤੁਹਾਡੇ ਗੱਲ ਨੂੰ ਕਿਤਰਾਂ ਲੱਗਾ। ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਛਪੜੀ ਆ ਨਾ ਜਿਹੜੀ ਛਪੜੀ, ਹੁਣ ਸਰੋਵਰ ਬਣਿਆ ਜੀ ਉੱਥੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਉੱਥੇ ਛਪੜੀ ਦਾ ਸਰੋਵਰ ਬਣਿਆ, ਛਪੜੀ ਦੇ ਵਿਚ ਵੜ ਜਾ, ਇਸ਼ਨਾਨ ਕਰ ਛਪੜੀ ਦੇ ਵਿਚ, ਬਾਹਰ ਨਿਕਲੇਗਾ ਕੋੜ ਹਟਿਆ ਹੋਊਗਾ। ਇਤਿਹਾਸ ਦੇ ਪੰਨੇ ਬੋਲਦੇ ਨੇ, ਜਦੋਂ ਵੜਿਆ ਉਦੋਂ ਕੋੜਾ ਸੀ, ਜਦੋਂ ਬਾਹਰ ਹੋਇਆ ਉਦੋਂ ਰਾਜੀ ਹੋਇਆ, ਆਣ ਕੇ ਸਤਿਗੁਰੂ ਦੇ ਚਰਨਾਂ ਨੂੰ ਚੰਬੜ ਗਿਆ। ਮਹਾਰਾਜ ਬੜੀ ਤੁਸਾਂ ਕਿਰਪਾ ਕੀਤੀ, ਮੈਨੂੰ ਰਾਜੀ ਕੀਤਾ ਏ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਉੱਥੇ ਜੋ ਬੋਰਡ ਦੇ ਉੱਤੇ ਇਤਿਹਾਸ ਲਿਖਿਆ, ਉਹ ਲਿਖਿਆ ਏ ਕਿ ਇਸ ਛਪੜੀ ਦੇ ਵਿਚ ਉਹਨੇ ਨਹਾਤਾ ਤੇ ਮੇਰੇ ਸਤਿਗੁਰੂ ਨੇ ਬਚਨ ਛੱਡਿਆ, ਗੁਰਸਿੱਖਾ ਤੇਰਾ ਤੇ ਇਕ ਤਰ੍ਹਾਂ ਦਾ ਸਰੀਰ ਦਾ ਕੋਢ ਦੂਰ ਹੋਇਆ ਏ, 18 ਤਰ੍ਹਾਂ ਦਾ ਕੋਢ ਦੱਸਿਆ ਵੇਦਾਂ ਦੇ ਵਿਚ, ਜਿਹੜਾ ਇਸ ਸਰੋਵਰ ਵਿਚ ਆਣ ਕੇ ਇਸ਼ਨਾਨ ਕਰਿਆ ਕਹੂਗਾ, 18 ਤਰ੍ਹਾਂ ਦੇ ਕੋੜ ਉਹਦੇ ਦੂਰ ਹੋ ਜਾਇਆ ਕਰਨਗੇ। ਉਸ ਥਾਂ ਤੇ ਜਿੱਥੇ ਕੋੜੇ ਨੂੰ ਰਾਜੀ ਕੀਤਾ ਏ, ਉਥੋਂ ਹੱਥ ਜੋੜ ਕੇ ਉਹ ਆਤਮਾ ਗੁਰੂ ਦੇ ਚਰਨਾਂ ਵਿਚ ਇਹ ਅਰਦਾਸ ਕਰਦੀ ਸੀ, ਇਕ ਛਿਨ ਦਰਸ ਦਿਖਾਏ ਜੀ, ਇਕ ਛਿਨ ਦਰਸ ਦਿਖਾਏ ਜੀ, ਇਕ ਪਾਵਾਂ ਤਰਲਾ ਤੁਸੀਂ ਵੀ

ਜਿਨ੍ਹਾਂ ਨੂੰ ਲੱਗ ਗਈ ਨਾ ਉਹਦੇ ਦਰਸ਼ਨਾਂ ਦੀ ਪਿਆਸ ਪਿਆਰੇ, ਉਹਨਾਂ ਗਲੀ ਚ ਤੁਰਿਆ ਜਾਂਦਿਆਂ ਨੂੰ ਆਵਾਜ਼ਾਂ ਮਾਰੀਆਂ। ਨਾਮ ਜਪਣ ਵਾਲਾ ਕਿਸੇ ਨੂੰ ਵੇਖਿਆ, ਨਾਮ ਅਭਿਆਸੀ ਕਿਸੇ ਨੂੰ ਵੇਖਿਆ ਤੇ ਗਲੀ ਚ ਉਹਦੀ ਤੁਰਿਆ ਜਾਂਦਿਆਂ ਨੂੰ ਆਖਿਆ, ਸੁਣ ਯਾਰ ਹਮਾਰੇ ਸੱਜਣ, ਬੋਲੋ ਸੁਣ ਯਾਰ। ਨਾਮ ਜਪਣ ਵਾਲੇ ਨੂੰ ਆਖਿਆ, ਸੁਣ ਯਾਰ ਹਮਾਰੇ ਸੱਜਣ, ਉਹਨੇ ਆਖਿਆ ਦੱਸ। ਜਦੋਂ ਆਖਿਆ ਸੁਣ ਯਾਰ ਹਮਾਰੇ ਸੱਜਣ, ਤੇ ਇਹਨੇ ਆਖਿਆ ਇੱਕ ਕਰੂੰ ਬੇਨੰਤੀਆ, ਇੱਕ ਕਰੂੰ ਬੇਨੰਤੀਆ। ਮੇਰੇ ਸੱਜਣਾ, ਮੇਰੇ ਪ੍ਰੀਤਮਾ, ਮੇਰੇ ਗੁਰੂ ਦੇ ਪਿਆਰਿਆ, ਇੱਕ ਬੇਨਤੀ ਕਰਦੀ ਆ, ਇੱਕ ਜੋਦੜੀ ਕਰਦੀ ਆ। ਆਖਿਆ ਦੱਸ ਕੀ ਬੇਨਤੀ ਕਰਦੀ ਏ। ਤਿਸ ਮੋਹਨ ਲਾਲ ਪਿਆਰੇ, ਆਖੋ ਤਿਸ ਮੋਹਨ ਕਈ ਜਨਮਾਂ ਤੋਂ ਆਪਾਂ ਵੀ ਲੱਭਦੇ ਫਿਰਦੇ ਆ ਉਸ ਟਿਕਾਣੇ ਨੂੰ। ਤਿਸ ਮੋਹਨ ਲਾਲ ਪਿਆਰੇ, ਤਿਸ ਮੋਹਨ ਹਾਂ ਫਿਰੋ ਖੁਜੰਤੀਆ, ਹਾਂ ਫਿਰੋ ਖੁਜੰਤੀਆ। ਸੱਜਣਾ, ਮੈਂ ਕਈਆਂ ਜਨਮਾਂ ਦੇ ਵਿੱਚੋਂ ਇੱਕ ਚੀਜ਼ ਨੂੰ ਲੱਭਦੀ ਫਿਰਦੀ ਆ, ਖੋਜਦੀ ਫਿਰਦੀ ਆ, ਕਈ ਜਨਮਾਂ ਤੋਂ ਢੂੰਡਦੀ ਫਿਰਦੀ ਆ ਕਿਨੂੰ। ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਭੋਰੀ

ਉਹਨੇ ਆਖਿਆ ਅੱਛਾ ਤੇ ਸਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀਆ। ਤੇ ਉਹਨੇ ਬੜੇ ਪਿਆਰ ਨਾਲ ਆਖਿਆ ਮੈਂ ਤੈਨੂੰ ਉਹਦਾ ਘਰ ਦੱਸ ਸਕਦਾ। ਉਹਨੇ ਆਖਿਆ ਮੈਂ ਤੈਨੂੰ ਉਹਦਾ ਘਰ ਦੱਸ ਸਕਦਾ, ਮੈਂ ਉਹਦੀਆਂ ਡਾਇਰੈਕਸ਼ਨਾਂ ਤੈਨੂੰ ਦੇ ਸਕਦਾ, ਮਗਰ ਭੋਲੀਏ ਮੈਨੂੰ ਇੱਕ ਗੱਲ ਦੱਸ, ਜੇ ਮੈਂ ਤੈਨੂੰ ਉਹਦਾ ਦਵਾਂ ਘਰ ਦੱਸ ਤੇ ਫਿਰ ਮੈਨੂੰ ਦੇਗੀ ਕੀ ਫੀਸ, ਕੀ ਦੇਗੀ? ਰੱਬ ਦੇ ਪਿਆਰ ਚ ਭੱਜੀ ਹੋਈ ਰੱਬੀ ਆਤਮਾ ਨੇ ਆਖਿਆ ਕੀ ਦੇਗੀ? ਤੇ ਉਹਨੇ ਫਿਰ ਅੱਗੋਂ ਜਿਹਨੂੰ ਪਿਆਸ ਲੱਗੀ ਸੀ ਨਾ ਸੱਜਣੋ, ਸਾਨੂੰ ਪਿਆਸ ਨਹੀਂ ਲੱਗੀ, ਬਸ ਜਿਨ੍ਹਾਂ ਨੂੰ ਪਿਆਸ ਲੱਗੀ ਆ ਉਹ ਲੱਭਦੀਆਂ ਫਿਰਦੀਆਂ ਨੇ, ਉਹ 24 ਘੰਟੇ ਅੰਮ੍ਰਿਤ ਵੇਲੇ ਉੱਠਦੀਆਂ, ਇਸ਼ਨਾਨ ਕਰਦੀਆਂ ਨੇ, ਨੰਗੇ ਪੈਰੀ ਬੰਗਲਾ ਸਾਹਿਬ ਨੂੰ ਦੌੜਦੀਆਂ ਨੇ, ਉਹ ਨੰਗੇ ਪੈਰੀ ਹਰਿਮੰਦਰ ਨੂੰ ਦੌੜਦੀਆਂ ਨੇ, ਉਹ ਨੰਗੇ ਪੈਰੀ ਅਨੰਦਪੁਰ ਸਾਹਿਬ ਨੂੰ ਦੌੜਦੀਆਂ ਨੇ ਜਿਨ੍ਹਾਂ ਨੂੰ ਪਿਆਸ ਲੱਗੀ। ਆਖੋ ਸਤਨਾਮ ਸ੍ਰੀ। ਉਹਨੇ ਆਖਿਆ ਅੱਛਾ ਜੇ ਪਿਆਸ ਲੱਗੀ ਜੇ ਮੈਂ ਤੈਨੂੰ ਉਹਦਾ ਘਰ ਦੱਸ ਦਵਾਂ, ਦੇਗੀ ਕੀ? ਤੇ ਰੱਬ ਵਿਚ ਰੰਗੀ ਹੋਈ ਆਤਮਾ ਕਿਸੇ ਪਿਆਸ ਵਿਚ ਡੁੱਬੀ ਹੋਈ ਨੇ ਆਖਿਆ ਤਿਸ ਦੱਸ ਪਿਆਰੇ। ਬੋਲੋ ਤਿਸ ਪਿਆਰਿਆ, ਦੱਸ ਉਹਦੇ ਬਾਰੇ ਕੁਝ, ਉਹ ਕਿੱਥੇ ਰਹਿੰਦਾ ਹੈ? ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ। ਫਿਰ ਬੋਲੋ ਸਿਰ। ਆ ਫੀਸ ਦੇ ਦੂੰਗੀ, ਕੋਈ 2-4 ਰੁਪਈਆਂ ਦਾ ਸੌਦਾ ਨਹੀਂ ਸੱਜਣਾ, ਜੇ ਤੂੰ ਮੇਰੇ ਕਰਨ ਕਾਦਰ ਪਿਤਾ ਦੇ ਮੈਨੂੰ ਦੀਦਾਰ ਕਰਾ ਦੇ। ਸਿਰ ਧਰੀ ਉਤਾਰੇ, ਸਿਰ ਧਰੀ ਉਤਾਰੇ, ਸਿਰ ਗੱਜ ਕੇ ਪਿਆਰਿਓ, ਸਿਰ ਉਤਾਰ ਕੇ ਰੱਖਣਾ ਬੜਾ ਔਖਾ ਏ, ਬੋਲ ਤੇ ਦਿਓ ਕਿਸੇ ਨੰਦ ਜਾਣ ਕੇ ਸਿਰ।

ਲੋਭ ਲਭਾਇਆ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਤੇ ਪਿੱਛੇ ਜਾ ਕੇ ਇੱਕ ਬਚਨ ਮੇਰੇ ਸਾਹਿਬ ਨੇ ਬੜਾ ਸੁੰਦਰ ਕੀਤਾ ਹੈ, ਕਹਿੰਦੇ ਇੱਕ ਦਿਨ ਫਿਰ ਉਹ ਸੁਪਨੇ ਵਿੱਚ ਆ ਗਿਆ, ਆਖੋ ਸਤਨਾਮ ਸ੍ਰੀ, ਆਇਆ ਸੁਪਨੇ ਵਿੱਚ, ਧਿਆਨ ਦੇਣਾ ਇਕਾਗਰਤਾ ਬਖਸ਼ੋ, ਸੁਪਨੇ ਚ ਆਇਆ, ਸੁਪਨੇ ਚ, ਸੁਪਨੇ ਆਇਆ, ਬੋਲੋ ਸੁਪਨੇ। ਇਹ ਬੜੇ ਦਿਨਾਂ ਦੀ ਕਹਿੰਦੀ ਸੀ ਮੈਂ ਦਰਸ਼ਨ ਕਰਨੇ ਦਰਸ਼ਨ ਕਰਨੇ, ਉਹ ਸੁਪਨੇ ਚ ਆਇਆ, ਸੁਪਨੇ ਚ ਆਇਆ ਤੇ ਕੁਝ ਛਿੰਨ ਦਰਸ਼ਨ ਦਦਾਰ ਦੇ ਕੇ ਕੋਲ ਬਹਿ ਕੇ ਚਲੇ ਗਿਆ। ਸੁਪਨੇ ਆਇਆ ਭੀ ਗਿਆ, ਜਿੰਨਾ ਚਿਰ ਨਹੀਂ ਸੀ ਵੇਖਿਆ ਉਹਨਾਂ ਚਿਰ ਗੱਲ ਹੋਰ ਸੀ, ਸੁਪਨੇ ਵਿੱਚ ਹੀ ਝਲਕ ਵਿਖਾ ਕੇ ਚਲੇ ਗਿਆ। ਹੁਣ ਰੋਂਦੀ ਆ ਮੈਂ ਜਲ ਭਰਿਆ, ਰੋਏ ਅੱਖਾਂ ਚ ਜਲ ਤਰਪ ਤਰਪ ਵਗੀ ਜਾਂਦਾ ਹੈ ਤੇ ਕਹਿੰਦੀ ਆ ਹੁਣ ਕਰਾਂ ਕੀ, ਸੁਪਨੇ ਚ ਤੇ ਮਿਲਿਆ ਚਲੇ ਗਿਆ, ਹੁਣ ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ ਤੇਰੇ ਕੋਲ, ਨਾ ਕੋਈ ਸੁਨਾ ਭੇਜ ਸਕਦੀਆਂ ਨਾ ਮੈਂ ਆ ਸਕਦੀਆਂ, ਕਿਉਂਕਿ ਪਤਾ ਨੀ ਤੂੰ ਰਹਿੰਦਾ ਕਿੱਥੇ ਆ। ਹੁਣ ਤੇ ਰਾਤ ਦਿਨ ਕਿਸੇ ਵਿਯੋਗ ਚ ਕਹਿੰਦੀ ਆ ਧੰਨ।

ਹੁਣ ਤੇ ਤਰਲੇ ਪਾਉਂਦੀ ਉਹ ਦੇਸ਼ ਧਾਨਿਆ ਜਿੱਥੇ ਤੂੰ ਮੇਰੇ ਸੱਜਣਾ ਰਹਿੰਦਾ ਹੈ, ਮਗਰ ਮੈਂ ਕਰਾਂ ਕੀ, ਐਡਰੈਸ ਕੋਈ ਨਹੀਂ। ਚਿੱਠੀ ਲਿਖੀ ਇੱਕ ਉਹਨੂੰ, ਚਿੱਠੀ ਵਿੱਚ ਬੜੇ ਵਿਯੋਗ ਦੇ ਗੀਤ ਲਿਖੇ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਮਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਰਾਤ ਦਿਨ ਆਖਿਆ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਹੋਰ ਤੁਕਾਂ ਲਿਖੀਆਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋਹ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ। ਬੜੇ ਤਰਲੇ ਪਾਏ, ਸਾਰੀ ਚਿੱਠੀ ਲਿਖ ਦਿੱਤੀ, ਸਾਰੀਆਂ ਗੱਲਾਂ ਲਿਖ ਦਿੱਤੀਆਂ, ਬਿਰਹੋਂ ਦੀਆਂ ਗੱਲਾਂ ਲਿਖ ਕੇ ਜਦੋਂ ਚਿੱਠੀ ਬੰਦ ਕੀਤੀ, ਐਡਰੈਸ ਪਾਉਣ ਲੱਗੀ, ਐਡਰੈਸ ਹੈ ਨਹੀਂ ਸੀ, ਐਡਰੈਸ ਉਹਦਾ ਹੈ ਹੀ ਨਹੀਂ, ਉਹਦਾ ਐਡਰੈਸ ਕਿੱਥੋਂ ਲੱਭੋਗੇ। ਫਿਰ ਰੋਂਦੀ ਸੀ, ਚਿੱਠੀ ਹੱਥ ਵਿੱਚ ਫੜੀ ਰੋਂਦੀ ਫਿਰਦੀ ਆ, ਫਿਰ ਗਲੀ ਚੋਂ ਦੀ ਲੰਘਦੇ ਕਿਸੇ ਨੇ ਆਖਿਆ, ਅੱਛਾ ਇੰਨੀ ਵਿਯੋਗਣ ਹੋ ਗਈ ਏ, ਤੈਂ ਸਾਹਿਬ ਕੀ ਬਾਤ ਜੇ ਆਖੇ, ਤੈਂ ਤੈਨੂੰ ਜੇ ਕੋਈ ਤੇਰੇ ਸਾਹਿਬ ਦੀ ਗੱਲ ਦੱਸ ਦੇਵੇ ਕਿ ਉਹ ਕਿੱਥੇ ਰਹਿੰਦਾ ਏ, ਤੈਨੂੰ ਐਡਰੈਸ ਦੇ ਦੇ, ਤੇ ਕਹੋ ਨਾਨਕ ਕਿਆ ਦੀਜੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੀ ਦੇਗੀ ਉਹਦਾ, ਜੇ ਤੈਨੂੰ ਮੈਂ ਉਹਦੀ ਗੱਲ ਦੱਸ ਦਵਾਂ। ਤੇ ਇੱਥੇ ਵੀ ਫਿਰ ਫੀਸ ਹੋ ਦਿੱਤੀ ਸੀ, ਸਵੱਡੇ ਕਰ ਬੈਸਣ ਦੀਜੇ, ਫਿਰ ਇੱਥੇ ਵੀ ਉਹ ਫੀਸ ਦੱਸੀ ਆ ਕਿ ਸੱਜਣਾ ਕਿਤੇ ਇੱਕ ਵਾਰ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ। ਇੱਥੇ ਵੀ ਕਹਿੰਦੇ ਸੀ ਸਵੱਡੇ, ਜੇ ਤੂੰ ਉਹਦੇ ਕਿਤੇ ਮੈਨੂੰ ਦੱਸਦੇ ਤੇ ਸੱਜਣਾ ਮੈਂ ਤੇਰੇ ਬਹਿਣ ਲਈ ਆਪਣਾ ਸਿਰ ਵੱਢ ਕੇ ਮੂੜਾ ਬਣਾ ਦਾਂ, ਆ ਸਿਰ ਵੱਢਾਂ ਤੇ ਵੱਢ ਕੇ ਤੇਰੇ ਬਹਿਣ ਲਈ ਮੂੜਾ ਬਣਾ ਦਾਂ। ਸੀਸ ਵੱਡੇ ਕਰ ਬੈਸਣ ਦੀਜੇ, ਸੀਸ ਵੱਢ ਕੇ ਮੂੜਾ ਬਣਾ ਦਾਂ, ਤੇ ਸੱਜਣਾ ਜੇ ਤੂੰ ਕਿਤੇ ਮੈਨੂੰ ਉਹਦੇ ਘਰ ਦਾ ਰਾਹ ਦੱਸ ਦੇ ਤੇ ਮੈਂ

0: ਆਓ ਜੁੜੋ, ਆਖੋ ਸਤਨਾਮ ਸ੍ਰੀ, ਨਾਭੀ ਚੋ ਆਖੋ ਸਤਨਾਮ, ਫਿਰ ਇੱਕ ਵਾਰ ਖਿੱਚ ਕੇ ਆਖੋ ਸਤਨਾਮ ਸ੍ਰੀ, ਆਪਣੇ ਪਰਿਵਾਰ ਦੇ ਭਲੇ ਲਈ ਆਖੋ ਸਤਨਾਮ ਸ੍ਰੀ, ਪੰਥ ਦੀ ਚੜ੍ਹਦੀ ਕਲਾ ਲਈ ਆਖੋ ਸਤਨਾਮ ਸ੍ਰੀ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰੀਏ। ਕੱਲ ਜੋ ਆਪ ਜੀ ਨੇ ਸਰਵਣ ਕੀਤਾ ਸੀ ਉਹ ਤੋਂ ਅੱਗੇ ਮੇਰੇ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਬਚਨ ਘਰਾਂ ਵਿਚ ਕੀ ਬੋਲਣਾ ਹੈ? ਦ੍ਰਿੜ ਕਰ ਲੋ, ਦ੍ਰਿੜ ਕਰ ਲੋ, ਚੇਤਾ ਕਰ ਲੋ, ਚੇਤਾ ਚੇਤਾ, ਕਿਤੇ ਕਲਯੁਗ ਵਿਚ ਚੇਤਾ ਹੀ ਭੁੱਲ ਗਿਆ ਤਾਂ ਹੀ ਸਭ ਕੁਝ ਹੋ ਗਿਆ, ਪਰਮੇਸ਼ਰ ਤੇ ਭੁੱਲਿਆ, ਚੇਤਾ ਹੀ ਭੁੱਲ ਗਿਆ। ਚੇਤਾ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ, ਚਿੱਤ ਆ ਜਾਏ, ਜਿੱਤ ਪਾਰ ਬ੍ਰਹਮ ਚਿੱਤ ਆਇਆ ਸੋ ਘਰ ਦਈ, ਵਸਾਇਆ ਉਹ ਘਰ ਵਸ ਜਾਂਦੇ ਨੇ ਜਿੱਥੇ ਗੁਰੂ ਦੀਆਂ ਬਚਨ ਚੇਤੇ ਆ ਜਾਣ। ਗੁਰਮੁਖੀ ਬੋਲਿਆ ਕਰੋ ਆਪਣੇ ਬੱਚਿਆਂ ਦੇ ਨਾਲ, ਘਰ ਵਿਚ ਆਪਣੇ ਜੀਵਨ ਦੇ ਵਿਚ ਪੰਜਾਬੀ ਨੂੰ ਲਿਆਓ, ਮਿੱਠੀ ਬੋਲੀ ਆ ਆਪ ਜੀ ਦੀ, ਸਤਿਗੁਰ ਕਿਰਪਾ ਕਰੇ। ਆਓ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਫਰੀਦਾ ਇਹ ਬੇਸ਼ਕੰਦਲਾਂ ਖੰਡ ਲਿਵਾੜ।
0: ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਕਹਿੰਦੇ ਇਹ ਜਿਹੜੇ ਦੁਨੀਆਂ ਦੇ ਪਦਾਰਥ ਨੇ, ਇਹ ਜਿਹੜੇ ਦੁਨੀਆਂ ਦੇ ਭੋਗ ਨੇ, ਇਹ ਹੈ ਨੇ ਯਾਰ ਦੀਆਂ ਗੰਦਲਾਂ। ਗੰਦਲਾਂ ਸਮਝਦੇ ਹੋ ਨਾ, ਗੰਦਲਾਂ, ਸਾਗ ਦੀਆਂ ਗੰਦਲਾਂ ਨਹੀਂ ਤੋੜਦੇ ਹੁੰਦੇ, ਉਹਨਾਂ ਵੱਲ ਧਿਆਨ ਜਰਾ ਲੈ ਲਓ। ਇਹ ਦੁਨੀਆਂ ਦੇ ਜਿੰਨੇ ਪਦਾਰਥਵਾਦ ਜਿਹਨੂੰ ਆਪਾਂ ਇਕੱਠਾ ਕਰੀ ਜਾਂਦੇ ਹਾਂ, ਸਾਹਿਬ ਜੀ ਕਹਿੰਦੇ ਇਹ ਯਾਰ ਦੀਆਂ ਗੰਦਲਾਂ ਨੇ। ਯਾਰ ਦੀਆਂ ਕਾਹਦੀਆਂ? ਇਹ ਵਿਸ ਗੰਦਲਾਂ, ਬੋਲੋ ਇਹ, ਤੇ ਪਿਆਰੀਆਂ ਕੋ ਲੱਗਦੀਆਂ ਜੀ? ਕਹਿੰਦੇ ਧਰੀਆਂ ਖੰਡ ਲਿਵਾੜ, ਧਰੀਆਂ ਜਿਸ ਤਰ੍ਹਾਂ ਕੁਨੈਨ ਦੀ ਗੋਲੀ ਖਾਣੀ ਹੋਵੇ ਤੇ ਉਹਦੇ ਉੱਤੇ ਮਿੱਠਾ ਚਮਕਾਇਆ ਹੁੰਦਾ ਨਾ। ਇਹ ਜਿਹੜੇ ਦੁਨੀਆਂ ਦੇ ਪਦਾਰਥ ਨੇ, ਅੰਦਰੋਂ ਯਾਰ ਨੇ, ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਇਹ ਹਰ ਚੀਜ਼ ਵੇਖਣ ਨੂੰ ਮਿੱਠੀ ਲੱਗਦੀ, ਦੁਨੀਆਂ ਦੇ ਭੋਗ ਮਿੱਠੇ ਲੱਗਦੇ ਨੇ, ਦੁਨੀਆਂ ਦੇ ਪਦਾਰਥ ਮਿੱਠੇ ਲੱਗਦੇ ਆ। ਮਾਇਆ ਜਿੰਨੀ ਘਰ ਵਿਚ ਆਵੇ ਉਨੀ ਚੰਗੀ ਲੱਗਦੀ ਆ। ਭੈਣ ਭਰਾ ਸੱਜਣ ਮਿੱਤਰ, ਇੱਕ ਥਾਂ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਕਹਿ ਦਿੱਤਾ, ਪ੍ਰਭ ਸਵਾਮੀ ਕੰਤ ਵਿਹੋਣੀਆਂ, ਪ੍ਰਭ ਸਵਾਮੀ ਕੰਤ ਵਿਹੋਣੀਆਂ, ਮੀਤ ਸੱਜਣ ਸਭ ਜਾਮ। ਜਾਮ ਮੈਨੇ ਜਮ, ਇੱਕ ਪਰਮੇਸ਼ਵਰ ਤੋਂ ਬਿਨਾਂ ਜਿੰਨੇ ਮਿੱਤਰ ਸੱਜਣ ਨੇ ਨਾ, ਸੱਜਣਾ ਇਹ ਕੀ ਨੇ? ਜਮ ਨੇ, ਜਮ ਜਮ। ਤੈਨੂੰ ਖਾਣ ਲਈ ਤੇਰੇ ਨਾਲ ਚੰਬੜੇ ਨੇ ਮੇਰੇ ਸਾਹਿਬ ਜੀ। ਇੱਥੇ ਕਹਿੰਦੇ ਨੇ ਫਰੀਦਾ ਇਹ ਵਿਸ ਗੰਦਲਾਂ, ਇਹ ਦੁਨੀਆਂ ਦੇ ਪਦਾਰਥ ਯਾਰ ਦੀਆਂ ਗੰਦਲਾਂ ਨੇ, ਮਗਰ ਇੱਕ ਧਰੀਆਂ ਖੰਡ ਲਿਵਾੜ। ਇਹਨਾਂ ਦੇ ਉੱਤੇ ਲਿਪ ਨੇਡਾ ਮਿੱਠਾ ਕਰਦਾ, ਪੁੱਤ ਵੀ ਚੰਗਾ ਲੱਗਦਾ, ਧੀ ਵੀ ਚੰਗੀ ਲੱਗਦੀ, ਪੈਸਾ ਵੀ ਚੰਗਾ ਲੱਗਦਾ, ਦੁਨੀਆਂ ਦਾ ਹਰ ਪਦਾਰਥ, ਦੁਨੀਆਂ ਦੀ ਹਰ ਪਦਵੀ, ਦੁਨੀਆਂ ਦੀ ਹਰ ਸ਼ੈ ਚੰਗੀ ਲੱਗਦੀ। ਮਗਰ ਮੇਰੇ ਸਾਹਿਬ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ। ਮਗਰ ਜੇ ਤਿਸ ਨਜ਼ਰ ਨਾ ਆਵਈ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਾਂ ਵਿਆਪੇ ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ, ਇਹ ਸਰਪ ਜੈਸੇ ਅਰਜਾਰੀ। ਅੱਗੇ ਸੁਣੋ, ਨਵ ਖੰਡਨ ਕੋ ਰਾਜ ਕਮਾਵੇ, ਦੁਨੀਆਂ ਦੇ ਪਦਾਰਥ ਨਵਾਂ ਖੰਡਾਂ ਦਾ ਕੋਈ ਰਾਜਾ ਬਣ ਜਾਏ, ਮਗਰ ਮੇਰੇ ਸਾਹਿਬ ਕਹਿੰਦੇ ਅੰਤ ਚੱਲੇ ਗੋ ਹਾਰੀ, ਅੰਤ ਹਾਰ ਕੇ ਜਾਊ, ਕਿਉਂਕਿ ਇਹ ਚੀਜ਼ਾਂ ਵੇਖਣ ਨੂੰ ਸੋਹਣੀਆਂ ਲੱਗਦੀਆਂ। ਹਰ ਚੀਜ਼ ਜੇ ਕਿਸੇ ਨੂੰ ਪਦਵੀ ਮਿਲ ਜੇ ਤੇ ਗੁਰਮੁਖ ਪਿਆਰੇ ਉਹਦਾ ਜੋੜੇ ਝਾੜ ਨੂੰ ਦਿਲ ਨਹੀਂ ਕਰਦਾ, ਨਾ ਨਾ ਨਾ। ਤੁਸੀਂ ਕੀ ਸੋਚਦੇ ਕੋਈ ਮਿਨਿਸਟਰ ਆਣ ਕੇ ਇੱਥੇ ਜੋੜੇ ਝਾੜੂ? ਤੁਸੀਂ ਕੀ ਸੋਚਦੇ ਕਿਸੇ ਗੁਰਦੁਆਰੇ ਦਾ ਪ੍ਰਧਾਨ ਕਦੀ ਜੋੜੇ ਝਾੜਦੇ ਵੇਖਿਆ ਜੇ? ਕਿਸੇ ਗੁਰਦੁਆਰੇ ਦੇ ਸੈਕਟਰੀ ਨੂੰ ਜੂਠੇ ਬਰਤਨ ਸਾਫ਼ ਕਰਦੇ ਵੇਖਿਆ ਜੇ? ਤੁਸੀਂ ਸੋਚੋ ਜਰਾ ਆਪਣੇ ਅੰਦਰ ਝਾਤੀ ਮਾਰੋ। ਇੱਥੋਂ ਵਾਲੇ ਨਾ ਸਮਝ ਲਿਓ ਕਿ ਸਾਨੂੰ ਕਹਿਣ ਡਿਆ, ਮੈਂ ਸਮੁੱਚੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਗੱਲ ਕਰ ਰਿਹਾ। ਮੇਰੀ ਹੱਥ ਜੋੜ ਕੇ ਬੇਨਤੀ, ਆਪਣੇ ਅੰਦਰ ਝਾਤੀ ਮਾਰੋ। ਪਦਵੀ ਨੇ ਪਰਮੇਸ਼ਵਰ ਵਸਾਰ ਦਿੱਤਾ, ਪੈਸੇ ਵਾਲਾ ਕਦੀ ਨਿਓ ਕੇ ਜੋੜੇ ਨਹੀਂ ਸਾਫ਼ ਕਰਦਾ। ਦੁਨੀਆਂ ਤੇ ਜਿੱਡਾ ਵੱਡਾ ਬੰਦਾ ਬਣ ਗਿਆ ਓਡਾ ਹੀ ਰੱਬ ਨਾਲੋਂ ਦੂਰ ਹੋ ਗਿਆ। ਤੇ ਮੇਰੇ ਸਾਹਿਬ ਜੀ ਕਹਿੰਦੇ ਇਹਨਾਂ ਨੇ ਸਾਰੀਆਂ ਦਾਤਾਂ ਨੇ ਇਹ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਸਾਰੇ, ਤੁਮਰੇ ਮਹਾਰਾਜ ਇਹ ਕੀ ਮੇਰੇ ਘਰ ਆਈ ਉਧਰ ਤੋਂ ਤੂੰ ਹੀ ਭੁੱਲ ਗਏ ਦਾਤ ਪਿਆਰੀ ਵਿਸਰਿਆ ਦਤਾਰਾ ਦਾਤਾਂ ਚੰਗੀਆਂ ਲੱਗ ਪਈਆਂ ਦਾਤਾ ਵਿਸਰਦਾ ਗਿਆ ਵਿਸਰਦਾ ਗਿਆ ਵਿਸਰਦਾ ਗਿਆ ਤੇ ਫਿਰ ਵੇਖ ਲੋ ਮੇਰੇ ਸਾਹਿਬ ਜੀ ਕਹਿੰਦੇ ਨੇ ਲੱਗਣ ਜਨਮ ਵਜੋਗ ਜਨਮਾਂ ਦੇ ਵਿਛੋੜੇ ਪੈ ਜਾਂਦੇ ਨੇ ਬਾਬਾ ਫਰੀਦ ਜੀ ਕਹਿੰਦੇ ਦੁਨੀਆਂ ਦੇ ਲੋਕੋ ਇਹ ਦੁਨੀਆਂ ਦਾ ਹਰ ਪਦਾਰਥ ਵੇਖਣ ਨੂੰ ਸੋਹਣਾ ਲੱਗਦਾ ਇਹ ਵਿਸ ਗੰਧਣਾ ਧਰੀਆਂ ਖੰਡ ਲਿਵਾੜ ਇਹ ਖੰਡ ਲਾ ਕੇ ਲੇਪਨ ਕਰਕੇ ਮਿੱਠੇ ਭੋਗ ਲੱਗਦੇ ਨੇ ਵੇਖਣ ਨੂੰ ਹਾਂਜੀ
1: ਇੱਕ ਰਾਹੇ ਲਹਿ ਗਏ ਇੱਕ ਰਾਂਧੀ ਗਏ ਉਜਾੜ
0: ਇੱਕ ਬੀਜਦੇ ਚਲੇ ਗਏ ਇੱਕ ਬੀਜੀਆਂ ਛੱਡ ਕੇ ਚਲੇ ਗਏ ਕੁਝ ਤੇ ਬੀਜਦੇ ਰਹੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਹੀ ਚਲੇ ਗਿਆ ਕੁਝ ਬੀਜਦੇ ਬੀਜਦੇ ਇਹ ਵਿਸ ਦੀਆਂ ਗੰਧਲਾਂ ਇਕੱਠੀਆਂ ਕਰਦੇ ਪੰਡਾਂ ਪੰਡਾਂ ਇਕੱਠੀਆਂ ਕਰਦੇ ਕਰਦੇ ਕਰਦੇ ਕਰਦੇ ਕੋਈ ਲੱਖਪਤੀ ਬਣ ਗਿਆ ਕੋਈ 2 ਲੱਖਪਤੀ ਬਣ ਗਿਆ ਕੋਈ ਕਰੋੜਪਤੀ ਬਣ ਗਿਆ ਤੇ ਪਤਾ ਉਦਣ ਹੀ ਲੱਗਿਆ ਜਿਦਣ ਉਤੋਂ ਸੱਦਾ ਆ ਗਿਆ ਆਖੋ ਸਤਨਾਮ ਸ੍ਰੀ ਬਾਬਾ ਜੀ ਨੇ ਇੱਕ ਬਚਨ ਕੀਤਾ ਹੈ ਕਹਿੰਦੇ ਰਾਤ ਕਾਰਨ ਧਨ ਸੰਚੀਏ ਰਾਤ ਕਾਰਨ ਫੇਰ ਬੋਲੋ ਇੱਕ ਵਾਰ ਰਾਤ ਕਾਰਨ ਸੰਚੀਏ ਮੈਨੇ ਇਕੱਠਾ ਕਰੀਏ ਰਾਤ ਕਾਰਨ ਧਨ ਸੰਚੀਏ ਤੇ ਅੱਗੇ ਕਹਿੰਦੇ ਭਲਕੇ ਚੱਲਣ ਹੋਏ ਭਲਕੇ ਰਾਤ ਨੂੰ ਐ ਜੋੜ ਜਾੜ ਕੇ ਇਕੱਠੇ ਕਰਕੇ ਸਰਾਣੇ ਥੱਲੇ ਰੱਖ ਕਹਿੰਦਾ ਆ ਇੰਨੇ ਇਕੱਠੇ ਕਰ ਲਈ ਹੁਣ ਲੱਖਪਤੀ ਬਣ ਗਿਆ ਕਰੋੜਪਤੀ ਬਣ ਗਿਆ ਮਗਰ ਸਵੇਰੇ ਸੱਦਾ ਆ ਗਿਆ ਭਲਕੇ ਚੱਲਣ ਹੋਏ ਤੇ ਅੱਗੇ ਕਿਹਾ ਨਾਨਕ ਨਾਲ ਨਾ ਚੱਲੇ ਉਹ ਜਿਹੜਾ ਪੈਸਾ ਜੋੜਿਆ ਨਾਨਕ ਤੇ ਫਿਰ ਪਛਤਾਵਾ ਹੋਏ ਫਿਰ ਪਛਤਾਵਾ ਹੋਏ ਫਿਰ ਪਛਤਾਵੇ ਤੋਂ ਬਿਨਾਂ ਪੱਲੇ ਕੱਖ ਨਹੀਂ ਰਹਿ ਜਾਂਦਾ ਕਹਿੰਦੇ ਇੱਕ ਬੀਜਦੇ ਰਹਿ ਗਏ ਇੱਕ ਬੀਜ ਕੇ ਚਲੇ ਗਏ ਮਗਰ ਸਾਰੇ ਉਜਾੜਾ ਹੀ ਕਰਕੇ ਚਲੇ ਗਏ ਕੋਈ ਅਸਲੀ ਚੀਜ਼ ਨਾ ਬੀਜ ਕੇ ਖੜੀ ਜਿਹੜੇ ਨਾਮ ਦੀ ਖੇਤੀ ਤਾਂ ਮੇਰੇ ਸਾਹਿਬ ਕਹਿੰਦੇ ਨੇ ਬੀਜੋ

0: ਛੱਡ ਕੇ ਚਾਰ ਗਵਾਇਆ ਸਮ ਇੱਕ ਦਿਨ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ ਤੈਨੂੰ ਪੁੱਛਣਾ ਹੈ ਹਾਂਜੀ ਇਹ ਬੜਾ ਪਿਆਰਾ ਸੂਤਰ ਜੇ ਕਿਤੇ ਜੀਵਨ ਵਿਚ ਕੋਈ ਸਮਝ ਆ ਜੇ ਫਰੀਦਾ ਦਰ ਦਰਵਾਜੇ ਜਾਏ ਕੇ ਕਿਸੇ ਮੰਦਰ ਦੇ ਦਰਵਾਜੇ ਉੱਤੇ ਕਿਸੇ ਕਚਹਿਰੀ ਦੇ ਦਰਵਾਜੇ ਉੱਤੇ ਜਾ ਕੇ ਕਿਤੇ ਵੇਖਿਓ ਉੱਥੇ ਐਡੇ ਐਡੇ ਨਾ ਪਿੱਛੇ ਪਿੱਤਲ ਜਿਹਦੇ ਬਣਾ ਕੇ ਜਿਹਦੇ ਨਾਲ ਟਲ ਖੜਕਾਉਂਦੇ ਸੀ ਟਲ ਲੱਗੇ ਹੁੰਦੇ ਟਲ ਇੱਥੋਂ ਲਿਆ ਉਹਦੇ ਥੋੜਾ ਜਿਹਾ ਤੜਪ ਕਰਦਾ ਉਹਦੇ ਸਿਰ ਚ ਮਾਰਦੇ ਉਹ ਟਨ ਦੀ ਆਵਾਜ਼ ਦਿੰਦਾ ਹੈ ਕਹਿੰਦੇ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ ਘੜਿਆਲ ਕਦੀ ਘੜਿਆਲ ਵੇਖਿਆ ਹੀ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ ਕਦੀ ਘੜਿਆਲ ਵੇਖਿਆ ਹੀ ਕਹਿੰਦਾ ਹਾਂ ਵੇਖਿਆ ਹੈ ਕਹਿੰਦਾ ਇਹਨੂੰ ਘੜੀ ਮੁੜੀ ਛਿੱਤਰ ਵੱਜਦੇ ਨੇ ਵਿਚਾਰੇ ਨੂੰ ਇਹਨੇ ਕੀ ਕਸੂਰ ਕੀਤਾ ਹੈ ਇਹਨੇ ਕੀ ਗੁਨਾਹ ਕੀਤਾ ਹੈ ਅੱਗੇ ਪੜ ਕੇ ਵੇਖੋ ਜਰਾ ਹਾਂਜੀ ਹੁਣ ਬਾਬਾ ਫੈਸਲਾ ਦਿੰਦਾ ਜੇ ਕਹਿੰਦੇ ਇਹਨੇ ਕੋਈ ਦੋਸ਼ ਨਹੀਂ ਕੀਤਾ ਨਦੋਸ਼ੇ ਨੂੰ ਪੈ ਰਹੀਆਂ ਨੇ ਇਹ ਨਦੋਸ਼ਾ ਮਾਰੀਏ ਬੋਲੋ ਇਹ ਫੇਰ ਇੱਕ ਵਾਰ ਬੋਲੋ ਇਹ ਇਹਨੂੰ ਨਦੋਸ਼ੇ ਨੂੰ ਮਾਰ ਪੈ ਰਹੀ ਆ ਹਮ ਦੋਸ਼ਾਂ ਦਾ ਤੁਸੀਂ ਅੰਦਰ ਝਾਤੀ ਮਾਰ ਲੋ ਮੈਂ ਵੀ ਮਾਰਾਂ ਆਪਣੇ ਗੁਨਾਹਾਂ ਵੱਲ ਵੇਖੋ ਜਦੋਂ ਤੋਂ ਹੋਸ਼ ਸੰਭਾਲੀ ਜੇ ਜਦੋਂ ਤੋਂ ਹੋਸ਼ ਕਾਇਮ ਹੋਈ ਜਦੋਂ ਤੋਂ ਤੁਸੀਂ ਸਮਝਦਾਰ ਹੋਏ ਹੋ ਅੱਜ ਤੱਕ ਕਿੰਨੇ ਗੁਨਾਹ ਕੀਤੇ ਦੇ ਇੱਕ ਇੱਕ ਗੁਨਾਹ ਦੀ ਸਜ਼ਾ ਮਿਲਣੀ ਇਹ ਨਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ ਇੱਕ ਤਰੀਕਾ ਹੈ ਛੁੱਟਣ ਦਾ ਆਖੋ ਸਤਨਾਮ ਸ੍ਰੀ ਸਤਿਗੁਰੂ ਪਾਤਸ਼ਾਹ ਨੂੰ ਪੁੱਛੀ ਉਹ ਤਰੀਕਾ ਕਿਹੜਾ ਕਹਿੰਦੇ ਜੇ ਤੂੰ ਅੰਮ੍ਰਿਤ ਛਕ ਲੈ ਨਾ ਅੰਮ੍ਰਿਤ ਛਕ ਲੈ ਤੇ ਤੇਰੇ ਸਾਰੀ ਪਿਛਲੀ ਜਾਤ ਕੁਲ ਜਨਮ ਪਾਪ ਗੁਨਾਹ ਸਾਰੇ ਕੱਟੇ ਗਏ ਉਹ ਦਿਨ ਤੋਂ ਇੱਕ ਨਵਾਂ ਜਨਮ ਹੋਇਆ ਆਖਿਆ ਜੀ ਉਹ ਕਿੱਥੇ ਪੁੱਤ ਤੇ ਮੈਂ ਸੰਤਾ ਸਿੰਘ ਦਾ ਹੀ ਹਾਂ ਕਹਿੰਦੇ ਉਹ ਕੋਈ ਗੱਲ ਨੀ ਸਰੀਰ ਕਰਕੇ ਰਿਹਾ ਵਾ ਮਗਰ ਜਿਹਦੇ ਕੋਲੋਂ ਲੇਖਾ ਮੰਗਣਾ ਸੀ ਨਾ ਸੱਜਣਾ ਉਹਦਾ ਜਨਮ ਹੁਣ ਗੁਰੂ ਦੇ ਘਰ ਵਿੱਚ ਹੋ ਗਿਆ ਸਤਿਗੁਰ ਕੈ ਜਨਮੇ ਗਵਨ ਮਟਾਇਆ ਆਵਾਗੌਣ ਮਿਟ ਗਿਆ ਕੋਈ ਲੇਖਾ ਨਹੀਂ ਹੁਣ ਤੇ ਲੇਖੇ ਪਾੜ ਦਿੱਤੇ ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਾਰੇ ਲੇਖੇ ਫਾਟ ਗਏ ਕਾਗਜ਼ ਪਾੜ ਦਿੱਤੇ ਉਹਨੇ ਕਿਉਂਕਿ ਤੂੰ ਪੁੱਤ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਣ ਗਏ ਹੋ ਪਿਛਲੇ ਜਨਮ ਵਾਲੇ ਕਾਗਜ਼ ਮੇਰੇ ਸਤਿਗੁਰੂ ਨੇ ਸੁਪਨੇ ਵਾਂਗ ਜਿਸ ਤਰ੍ਹਾਂ ਹਰੀ ਚੰਦ ਰਾਜੇ ਦੀ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ ਅੰਮ੍ਰਿਤਸਰ ਸਾਹਿਬ ਦੇ ਕੋਲ ਇੱਕ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਸੁਪਨੇ ਦੇ ਵਿੱਚ 84 ਕੱਟਤੀ ਸਤਿਗੁਰੂ ਨੇ ਕਦੀ ਜਾ ਕੇ ਦਰਸ਼ਨ ਕਰਿਓ ਗੁਰਦੁਆਰਾ ਗੁਰੂ ਕਾ ਬਾਗ ਬਣਿਆ ਇਹ ਰਾਜਾ ਸਾਸੀ ਹਵਾਈ ਅੱਡੇ ਤੋਂ 7 ਮੀਲ ਦੀ ਦੂਰੀ ਦੇ ਉੱਤੇ ਬਣਿਆ ਸੁੰਦਰ ਜਿੱਥੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ ਸਕੇਤ ਮੰਡੀ ਦਾ ਰਾਜਾ ਹਰੀ ਚੰਦ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਤੇ ਆਣ ਕੇ ਕਹਿੰਦਾ ਗਰੀਬ ਨਿਵਾਜ ਪਾਤਸ਼ਾਹ ਮੈਨੂੰ ਪੰਡਤਾਂ ਨੇ ਦੱਸਿਆ ਤੇਰਾ ਘਰ ਇੱਕ ਜਨਮਾਂ ਦੇ ਦੁਸ਼ਟਾਂ ਦੇ ਘਰ ਹੋਣਾ ਹੈ ਨਿੱਕੀ ਜਾਤ ਵਾਲਿਆਂ ਦੇ ਹੋਣਾ ਹੈ ਮੇਰੇ ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ ਮਹਾਰਾਜ ਮੇਰਾ ਜਨਮ ਮਿਟ ਜੂ ਮਹਾਰਾਜ ਪਾਤਸ਼ਾਹ ਕਹਿੰਦੇ ਕੀਰਤਨ ਸੁਣੋ ਜਦੋਂ ਹਜ਼ੂਰੀ ਵਿੱਚ ਜਾ ਕੇ ਦਰਬਾਰ ਸਾਹਿਬ ਕੀਰਤਨ ਸੁਣਿਆ ਤੇ ਸ਼ਬਦ ਲੱਗ ਰਿਹਾ ਸੀ ਲੇਖ ਨਾ ਮਿਟਈ ਹੇ ਸਕੀ ਜੋ ਲਿਖਿਆ ਕਰਤਾਰ ਹੱਥ ਜੋੜ ਕੇ ਆਣ ਕੇ ਕਹਿੰਦਾ ਮਹਾਰਾਜ ਮੈਨੂੰ ਛੁੱਟੀਆਂ ਦਿਓ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਰਾਜਨ ਤੂੰ ਤੇ ਕਹਿੰਦਾ ਸਾ ਮੈਂ 7 ਦਿਨ ਰਹਿਣਾ ਇੱਥੇ ਕੀਰਤਨ ਸੁਣਨਾ ਵਾ ਤੇ ਮੁੜ ਚੱਲੇ ਮਹਾਰਾਜ ਜਿਹੜੀ ਗੱਲ ਤੋਂ ਡਰਦਾ ਇੱਥੇ ਆਇਆ ਸਾ ਤੁਹਾਡੀ ਬਾਣੀ ਵਿੱਚ ਵੀ ਲਿਖਿਆ ਲੇਖ ਨਾ ਮਿੱਟੀ ਹੇ ਸਕੀ ਜੋ ਲਿਖਿਆ ਕਰਤਾਰ ਤੇ ਮੇਰੇ ਸਾਹਿਬ ਕਹਿੰਦੇ ਹਾਂ ਲਿਖਿਆ ਤੇ ਹੈ ਇਹ ਤੇ ਕੋਈ ਬਦਲ ਨਹੀਂ ਸਕਦਾ ਮਗਰ ਇੱਕ ਰਾਤ ਸਾਡੇ ਕੋਲ ਠਹਿਰ ਜਾ ਫਿਰ ਸੁਪਨਾ ਆਇਆ ਕਿ ਸੁਪਨੇ ਦੇ ਵਿੱਚ ਮੈਂ ਸ਼ਿਕਾਰ ਕਰਨ ਗਿਆ ਉਸੇ ਪਿੰਡ ਵਿੱਚ ਚਲੇ ਗਿਆ ਅਜੇ ਉਹ ਪਿੰਡ ਹੈਗਾ ਹੈ ਅਸੀਂ ਉਹ ਪਿੰਡ ਵਿੱਚ ਗੁਰਦੁਆਰਾ ਬਣਿਆ ਉਸ ਪਿੰਡ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਗਏ ਨੇ ਤੇ ਉਸ ਪਿੰਡ ਦੇ ਵਿੱਚ ਜਾ ਕੇ ਸੁਪਨੇ ਦੇ ਵਿੱਚ ਮੇਰੇ ਸਤਿਗੁਰੂ ਨੇ ਪੈਦਾ ਕੀਤਾ ਤੇ ਸੁਪਨੇ ਵਿੱਚ ਹੀ ਪੈਦਾ ਕਰਕੇ ਧੀਆਂ ਪੁੱਤ ਪਰਿਵਾਰ ਵਿਖਾ ਕੇ ਅੰਮ੍ਰਿਤ ਵੇਲੇ ਉੱਠ ਕੇ ਕਹਿੰਦਾ ਮਹਾਰਾਜ ਸੁਪਨਾ ਬੜਾ ਡਰਾਉਣਾ ਆਇਆ ਕੀ ਸੁਪਨਾ ਵੇਖਿਆ ਜੀ ਮਹਾਰਾਜ ਮੇਰਾ ਚਮਾਰਾਂ ਦੇ ਘਰ ਜਨਮ ਹੋਇਆ ਮੈਂ ਚਮਾਰਾਂ ਦੇ ਘਰ ਜੰਮਿਆ ਮੇਰੇ ਧੀਆਂ ਪੁੱਤ ਹੋਏ ਨੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਆਖਿਆ ਰਾਜਨ ਤੂੰ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਗਿਆ ਏ ਤੇਰਾ 84 ਦਾ ਚੱਕਰ ਸੁਪਨੇ ਵਿੱਚ ਕੱਟ ਦਿੱਤਾ ਹੈ ਸੁਪਨੇ ਚ ਇਹ ਉਹ ਗੁਰੂ ਆ ਸੁਪਨੇ ਚ ਲੇਖੇ ਪਾੜਨ ਵਾਲਾ ਜਿਹਦੀ ਸ਼ਰਨ ਵਿੱਚ ਆਪਾਂ ਆਏ ਹਾਂ ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰੇ ਕਹਿੰਦੇ ਇਹ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਆਪਣੀ ਸ਼ਰਾਬ ਦਾ ਵੀ ਲੇਖਾ ਲੈਣਾ ਹੈ ਆਪਣੀ ਚੁਗਲੀ ਨਿੰਦਿਆ ਦਾ ਲੇਖਾ ਲੈਣਾ ਹੈ ਮਾਸ ਦਾ ਲੇਖਾ ਲੈਣਾ ਹੈ ਕਿਤੇ ਕੁਕਰਮਾਂ ਦਾ ਲੇਖਾ ਪਰਮੇਸ਼ਵਰ ਨੇ ਲੈਣਾ ਹੈ ਇਹ ਹਰ ਕਿਤੇ ਗੁਨਾਹ ਦਾ ਪਰਮੇਸ਼ਵਰ ਨੇ ਲੇਖਾ ਲੈਣਾ ਇੱਕ ਦਿਨ
1: ਇਹ ਨਦੋਸ਼ਾ ਉੱਥੇ ਨਦੋਸ਼ਿਆਂ ਨੂੰ ਮਾਰ ਪੈਂਦੀ ਆ।

ਸਾਡਾ ਕਸੂਰਵਾਰਾਂ ਦਾ ਗੁਰਮੁਖੋ ਕੀ ਹਾਲ ਹੋਊਗਾ ਜੇ ਕਸੂਰਵਾਰ ਆਪਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿਚ ਡਿੱਗ ਕੇ ਕਿਤੇ ਇਕ ਵਾਰ ਕਹਿ ਦਈਏ ਆਇਓ ਚਰਨ ਤੁਹਾਰੀ ਸਤਿਗੁਰ ਆਇਓ।

ਇਸ ਸ਼ਬਦ ਵਿਚ ਅੱਗੇ ਜਾ ਕੇ ਪੌੜੀ ਪਾਈ ਆ, ਲੇਖਾ ਛੋੜ ਅਲੇਖੇ ਛੁੱਟੇ ਹਮ ਨਿਰਗੁਣ ਲਿਓ ਉਬਾਰੀ। ਕਿਤੇ ਤੀਸਰੇ ਬਾਪੂ ਦਾ ਇਹ ਵੀ ਤਰਲਾ ਪਾ ਰਹੇ, ਲੇਖੇ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਅੱਗੇ ਬੇਨਤੀ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਗੁਣਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੇ ਸਵਾਮੀ ਮਾਨਸ ਕੀ ਗੱਤ। ਇਹੀ ਮੇਰਾ ਸਤਿਗੁਰੂ ਕਿਰਪਾ ਕਰੇ ਇਹਨਾਂ ਬਚਨਾਂ ਨੂੰ, ਤੁਸੀਂ ਜਿੰਨੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਆਏ ਹੋ, ਮੋਟੀ ਜੀ ਪੰਜਾਬੀ ਬੋਲੀ ਦਾਸ ਬੋਲਦਾ, ਕੋਈ ਇਹੋ ਜਿਹੀ ਨੀ ਜਿਹੜੀ ਸਮਝਣਾ ਤੁਹਾਡੀ ਵਿਚ ਆਵੇ। ਗੁਰਮੁਖੋ ਇਹ ਪਹਿਲੇ ਸਲੋਕ ਵਿਚ ਦੱਸਿਆ ਵਾ ਕਿ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ। ਪਹਿਲਾਂ ਵੀ ਦੱਸਿਆ ਮੇਰੇ ਸਾਹਿਬ ਜੀ ਨੇ, ਇਹ ਵਿਸ ਗੰਦਣਾ, ਇਹ ਜਿਹੜੇ ਦੁਨੀਆਂ ਦੇ ਪਦਾਰਥ ਜਿਨ੍ਹਾਂ ਨਾਲ ਆਪਾਂ ਪਿਆਰ ਕੀਤਾ, ਪਦਵੀਆਂ ਸ਼ੋਹਰਤਾਂ ਪੈਸਾ ਦੌਲਤ ਪਰਿਵਾਰ, ਇਹ ਵਿਸ ਗੰਦਣਾ ਧਰੀਆਂ ਖੰਡ ਵੇਖਣ ਨੂੰ ਮਿੱਠੀਆਂ ਲੱਗਦੀਆਂ, ਖੰਡ ਲਵਾੜ ਇਕ ਰਹਿਦੇ ਰਹਿ ਗਏ ਇਕ ਰਾਧੀ ਗਏ ਉਜਾੜ। ਤੇ ਫਿਰ ਪਿਛਲੇ ਸਲੋਕ ਵਿਚ ਆਖਿਆ ਵਾ ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ ਘੜਿਆਲ, ਕਿਸੇ ਦੇ ਦਰਵਾਜੇ ਉਤੇ ਘੜਿਆਲ ਕਦੀ ਵੇਖਿਆ ਈ, ਵੇਖ ਇਹਨੂੰ ਕਿੰਨੀ ਮਾਰ ਪੈਂਦੀ, ਇਹ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਆਪਣੇ ਅੰਦਰ ਝਾਤੀ ਮਾਰਿਓ, ਇਹਨੂੰ ਨਦੋਸ਼ੇ ਨੂੰ ਮਾਰ ਪੈਂਦੀ ਆ, ਮੈਂ ਤੇ ਬੜੇ ਦੋਸ਼ ਕੀਤੇ ਨੇ, ਮੈਂ ਤੇ ਬੜੇ ਕੁਕਰਮ ਕੀਤੇ ਨੇ, ਮੇਰਾ ਕੀ ਹਾਲ ਹੋਊਗਾ, ਮੈਂ ਪਰਮੇਸ਼ਵਰ ਦੀ ਦਿੱਤੀ ਹੋਈ ਸੂਰਤ ਨੂੰ ਵਿਗਾੜਿਆ, ਉਹਦੇ ਉੱਤੇ ਰੰਗ ਮਿਲਿਆ, ਧਰਤੀ ਦੇ ਗੁਰਮੁਖ ਪਿਆਰੇ ਮੂੰਹ ਦੇ ਵਿੱਚੋਂ ਧੌਲੇ ਪੁੱਟ ਦਿੱਤੇ ਨੇ, ਕਈ ਕੇਸ ਕੱਟ ਦਿੱਤੇ ਨੇ, ਕਈ ਗੁਨਾਹ ਕਰ ਦਿੱਤੇ ਨੇ, ਇਹਨਾਂ ਦੋਸ਼ਾਂ ਦਾ ਮੈਨੂੰ ਉੱਥੇ ਕਿੰਨੀ ਮਾਰ ਪੈਣੀ ਆ, ਤੋਬਾ ਕਰ ਦੋਗੇ ਗੁਰੂ ਬਖਸ਼ ਦੇਊਗਾ, ਤੋਬਾ ਕਰ ਦਿਓ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ। 29 ਤਰੀਕ ਨੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਧੀਆਂ ਪੁੱਤ ਬਣਨ ਦਾ ਸਮਾਂ ਹੈ, ਜਿਨ੍ਹਾਂ ਮੇਰੀਆਂ ਭੈਣਾਂ ਬੱਚੀਆਂ ਵੀਰਾਂ ਨੇ ਅਜੇ ਵੀ ਮਨ ਨਹੀਂ ਬਣਾਇਆ, ਮਨ ਨੇ ਕਦੀ ਨਹੀਂ ਮੰਨਣਾ, ਕਈ ਮੇਰੇ ਵੀਰ ਕਹਿੰਦੇ ਜੀ ਮਨ ਤਿਆਰ ਕਰ ਲਈਏ, ਮਨ ਨੂੰ ਜਰਾ ਰਾਜੀ ਕਰ ਲਈਏ, ਇਹ ਮਨ ਤੇ ਗੁਰਮੁਖੋ ਕਦੀ ਰਾਜੀ ਹੋਇਆ ਹੀ ਨਹੀਂ, ਇਹਨੂੰ ਤੇ ਵੇਚ ਦੇਣਾ ਹੈ। ਜਿਹੜਾ ਘੋੜਾ ਸਵਾਰੀ ਨਾ ਕਰਨ ਦੇਵੇ ਉਹਨੂੰ ਕੀ ਕਰੀਏ, ਜਿਹੜਾ ਘੋੜਾ ਸਵਾਰੀ ਨਾ ਕਰਨ ਦੇਵੇ, ਚੰਗਾ ਭਲਾ ਹੋਵੇ, ਬੁਲਬੁਲੀਆਂ ਮਾਰਦਾ ਹੋਵੇ, ਪੱਠੇ ਖਾਂਦਾ ਹੋਵੇ, ਚੰਗਾ ਸੌਰਿਆ ਹੋਵੇ, ਮਗਰ ਸਵਾਰੀ ਨਾ ਕਰਨ ਦੇ ਤੇ ਉਹਨੂੰ ਕੀ ਕਰੀਦਾ, ਫਿਰ ਵੇਚ ਦੀਦਾ। ਇਹ ਮਨ ਨੂੰ ਵੀ ਵੇਚ ਦਿਓ, ਮਨ ਵੇਚਿਆ ਸਤਿਗੁਰ ਕੇ ਪਾਸ, ਸਤਿਗੁਰੂ ਅੱਗੇ ਵੇਚ ਦਿਓ ਮਨ ਨੂੰ, ਮਹਾਰਾਜ ਇਹ ਮੈਨੂੰ ਤੇ ਕਾਬੂ ਨਹੀਂ ਆਉਂਦਾ, ਮੇਰੇ ਕੋਲ ਕਾਬੂ ਨਹੀਂ ਆਉਂਦਾ। ਤੇ ਕਈ ਕਹਿੰਦੇ ਜੀ ਜਰਾ ਤਿਆਰੀ ਕਰ ਲਈਏ, ਥੋੜਾ ਜਿਹਾ ਪਰਪੱਕ ਹੋ ਲਈਏ। ਗੁਰਮੁਖੋ ਇਹ ਵੀ ਗੱਲ ਤੁਹਾਡੇ ਮਨ ਦੇ ਫੁਰਨੇ ਗਲਤ ਨੇ, ਆਪਾਂ ਤਾਂ ਗੁਰੂ ਦੇ ਅੱਗੇ ਮੈਲਿਆਂ ਕੁਚੈਲਿਆਂ ਕੁਕਰਮੀਆਂ ਨੇ ਜਾ ਕੇ ਆਖਣਾ ਹਮ ਮੈਲੇ ਤੁਮ ਉੱਜਲ ਕਰਦੇ, ਹੇ ਸਤਿਗੁਰੂ ਜਿਹੜੀ ਮੈਲ ਮੈਂ ਨਹੀਂ ਨਾ ਲਾ ਸਕਿਆ, ਮੈਂ ਤੇਰੇ ਚਰਨਾਂ ਵਿੱਚ ਜੀਵਨ ਦਾ ਕੱਪੜਾ ਲਿਆ ਕੇ ਰੱਖ ਦਿੱਤਾ, ਤੁਸੀਂ ਪਵਿੱਤਰ ਕਰ ਦਿਓ। ਮੇਰਾ ਸਤਿਗੁਰੂ ਕਿਰਪਾ ਕਰੇ, ਸਾਨੂੰ ਹੋਸ਼ ਆ ਜਾਏ ਕਿ ਸਤਿਗੁਰੂ ਤੋਂ ਬਿਨਾਂ ਗੱਤ ਨਹੀਂ ਹੋਣੀ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬਰਾ, ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੋਣਾ, ਤੇ ਗਿਆਨ ਤੋਂ ਬਿਨਾਂ ਫਿਰ ਵੇਖ ਲੋ ਗੁਰਮੁਖੋ ਹਨੇਰੇ ਵਿਚ ਡਿੱਗਣ ਵਾਲੀ ਗੱਲ ਆ। ਅਗਿਆਨਤਾ ਦੇ ਹਨੇਰੇ ਚ ਬੜੇ ਧੱਕੇ ਖਾਦੇ ਕਈਆਂ ਜਨਮਾਂ ਦੇ, ਗਾਂ ਨਾ ਕਿਤੇ ਵਾਰੀ ਲੱਗ ਜਾਵੇ। ਆਓ ਸਤਿਗੁਰੂ ਅੱਗੇ ਤਰਲਾ ਪਾਈਏ, ਸਤਿਗੁਰੂ ਗਰੀਬ ਨਿਵਾਜ ਮੇਰੇ ਬੁੱਕ ਵਿਚ ਪੰਜ ਚੁਲੇ ਪਾਓ, ਮੇਰੇ ਨੇਤਰਾਂ ਚ ਪੰਜ ਚੁਲੇ ਪਾਓ, ਮੇਰੇ ਸਿਰ ਵਿਚ ਪੰਜ ਚੁਲੇ ਪਾਓ, 15 ਚੁਲੇ ਪਾ ਕੇ 15 ਵਾਰ ਫਤਿਹ ਗੁਰੂ ਜੀ ਗਜਾ ਕੇ ਮੇਰੇ ਮੂੰਹ ਦੇ ਵਿਚੋਂ, ਤੇ ਮੈਨੂੰ ਕਲੇਜੇ ਵਿਚ ਲਾ ਕੇ ਗਲ ਦੇ ਨਾਲ ਲਾ ਕੇ ਆਖੋ ਖਾਲਸਾ ਮੇਰੇ ਰੂਪ ਹੈ ਖਾਸ, ਸਤਿਗੁਰੂ ਮੇਰਾ ਕਰੂਗਾ, ਅਸੀਸਾਂ ਦੇਊਗਾ, ਅੰਮ੍ਰਿਤ ਛਕਣਾ ਹੈ, ਗੁਰੂ ਵਾਲੇ ਬਣਨਾ ਹੈ, ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ। ਮੇਰਾ ਸਾਹਿਬ ਕਿਰਪਾ ਕਰੇ ਤੁਹਾਨੂੰ ਉਦਮ ਬਖਸ਼ੇ, ਭੁੱਲਾਂ ਨਾ ਚਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਹਿਬਨ ਗੁਰਪਦ ਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
1: ਕਰੋ ਕਿਰਪਾ ਸਾਰਿਆਂ ਕੋ ਆਦ ਸੱਚ ਜੁਗਾਦ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤ ਸੰਗੀ ਜਨੋ, ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਜੁੜ ਕੇ ਆਪ ਜੀ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪੂਰਨ ਉਪਦੇਸ਼ ਗੁਰਬਾਣੀ ਵਿਚੋਂ ਸਰਵਣ ਕੀਤਾ ਹੈ, ਸੁਣਿਆ, ਮੰਨਿਆ, ਮਨ ਕੀਤਾ ਪਾ, ਗਾਵਿਆ, ਸੁਣਿਆ, ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮੁਬਾਰਕ ਆ ਗੁਰਦੁਆਰੇ ਆਉਣਾ, ਗੁਰਬਾਣੀ ਨੂੰ ਸੁਣਨਾ। ਗੁਰਦੁਆਰੇ ਆਉਂਦਿਆਂ ਗੁਰਬਾਣੀ ਸੁਣਦਿਆਂ ਫਿਰ ਵੀ ਸਾਨੂੰ ਧਾਗਿਆਂ ਤਵੀਤਾਂ ਵੱਲ ਕਿਉਂ ਭਟਕਣਾ ਪੈਂਦਾ ਹੈ? ਫਿਰ ਵੀ ਕੱਚੇ ਪਿੱਲਿਆਂ ਗੁਰੂਆਂ ਵੱਲ ਕਿਉਂ ਜਾਣਾ ਪੈਂਦਾ ਹੈ? ਕਸਰ ਇੱਥੇ ਹੀ ਰਹਿ ਗਈ ਕਿ ਜੋ ਗੁਰੂ ਦੇ ਉਪਦੇਸ਼ ਸੁਣੇ ਉਹਨਾਂ ਨੂੰ ਕਮਾਇਆ। ਜੇ ਕਦੀ ਸਿੱਖ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਕਮਾਵੇ, ਜੋ ਗੁਰੂ ਸਾਹਿਬ ਨੇ ਬਚਨ ਆਪਾਂ ਨੂੰ ਬਾਣੀ ਦੇ ਵਿੱਚ ਕਹੇ ਨੇ, ਉਸ ਅਨੁਸਾਰ ਜੀਵਨ ਢਾਲੇ, ਸਾਰੇ ਸੰਸਾਰ ਤੋਂ ਸਨੁੱਖਾ ਤੇ ਭਾਗਾਂ ਵਾਲਾ ਗੁਰੂ ਦਾ ਸਿੱਖ ਹੋਵੇ। ਇਹ ਵੀ ਕੇਵਲ ਹਜ਼ਾਰਾਂ ਸਾਲਾਂ ਤੋਂ ਜਿਸ ਤਰ੍ਹਾਂ ਲੋਕੀ ਮਸਜਿਦ ਵਿੱਚ ਜਾ ਕੇ ਸਿਰ ਨਵਾਉਂਦੇ ਨੇ, ਮੰਦਰਾਂ ਵਿੱਚ ਜਾ ਕੇ ਟੱਲ ਖੜਕਾਉਂਦੇ ਨੇ, ਪ੍ਰਸ਼ਾਦ ਚੜਾਉਂਦੇ ਨੇ, ਆਸਤੇ ਆਸਤੇ ਸਾਡੇ ਵਿੱਚ ਵੀ ਉਹ ਬ੍ਰਾਹਮਣਵਾਦ ਧੱਸਦਾ ਜਾ ਰਿਹਾ। ਇੱਥੇ ਕੇਵਲ ਪ੍ਰਸ਼ਾਦ ਚੜਾਉਣ ਨੂੰ ਪ੍ਰਧਾਨਤਾ ਨਹੀਂ, ਰੁਮਾਲੇ ਚੜਾਉਣ ਨੂੰ ਪ੍ਰਧਾਨਤਾ ਨਹੀਂ, ਇਸ ਘਰ ਵਿੱਚ ਮੁਬਾਰਕਬਾਦ ਉਹਨੂੰ ਮਿਲਦੀ ਹੈ ਜਿਹੜਾ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਦਾ ਹੈ। ਜੋ ਗੁਰੂ ਕਹਿੰਦਾ ਹੈ ਉਸ ਅਨੁਸਾਰ ਆਪਣਾ ਜੀਵਨ ਜਿਹੜਾ ਬਤੀਤ ਕਰਦਾ ਹੈ ਉਹ ਗੁਰੂ ਦਾ ਸਿੱਖ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਪਿਆਰੇ ਭਾਈ ਬਖਸ਼ੀਸ਼ ਸਿੰਘ ਸਾਹਿਬ ਪੜ੍ਹ ਰਹੇ ਸੀ, ਜੇ ਕਦੀ ਇਹ ਪੂਰੀਆਂ ਤੁਕਾਂ ਜੀਵਨ ਦੀਆਂ ਵਿੱਚ ਉੱਤਰ ਆਉਣ, ਇਹ ਪੂਰੀਆਂ ਤੁਕਾਂ ਜੀਵਨ ਵਿੱਚ ਹਾਂ ਤਿਸ ਘੋਲ ਘੁਮਾਇਆ, ਭਾਈ ਗੁਰਦਾਸ ਜੀ ਹਾਂ ਤਿਸ ਗੱਜ ਕੇ ਦੱਸੋ, ਹਾਂ ਤਿਸ ਫਿਰ ਗੱਜ ਕੇ ਆਖੋ, ਹਾਂ ਤਿਸ ਘੋਲ ਘੁਮਾਉਣਾ ਦਾ ਵਾਰੇ ਵਾਰੇ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਦੇ ਤੋਂ ਘੋਲ ਘੁਮਾਉਣਾ ਵਾਰੇ ਵਾਰੇ ਜਾਣਾ, ਜਿਨ੍ਹਾਂ ਦੇ ਹਿਰਦਿਆਂ ਚ ਗਰੀਬੀ ਆ ਗਈ, ਗਰੀਬੀ ਨਿਮਰਤਾ ਆ ਗਈ ਜਿਨ੍ਹਾਂ ਦੇ ਹਿਰਦਿਆਂ ਚ, ਜਿਹੜੇ ਮਿਟ ਗਏ। ਹਾਂ ਤਿਸ ਘੋਲ ਘੁਮਾਇਆ, ਪਹਿਲਾਂ ਗਰੀਬੀ ਆਵੇ, ਫਿਰ ਜਿਹੜਾ ਦੂਸਰਾ ਵਚਨ ਮੇਰੇ ਗਰੀਬ ਨਿਵਾਜ ਨੇ ਕੀਤਾ ਹੈ, ਪਰ ਨਾਰੀ ਕੇ ਨੇੜ ਨਾ ਜਾਵੇ। ਬੋਲੋ, ਪਰ ਨਾਰੀ ਕੇ, ਸਮਝ ਲਿਓ, ਜਿਹੜਾ ਉੱਚੀ ਸਾਰੀ ਆਖੋ, ਪਰ ਨਾਰੀ ਕੇ ਨੇੜ ਨਾ ਜਾਵੇ। ਇਹ ਮੁਬਾਰਕ ਜੀਵਨ ਦੀਆਂ ਕੜੀਆਂ ਨੇ ਜਿਹੜੀਆਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਪਾਵਨ ਵਿਦਵਾਨ ਨੇ, ਬ੍ਰਹਮ ਗਿਆਨੀ ਬਾਬਾ ਭਾਈ ਗੁਰਦਾਸ ਜੀ ਨੇ ਆਪਾਂ ਦੇ ਨਾਲ ਸਾਂਝੀਆਂ ਕੀਤੀਆਂ। ਹਾਂ ਤਿਸ ਘੋਲ ਘੁਮਾਇਆ, ਗੁਰਮਤਿ ਹਿਰਦੇ ਗਰੀਬੀ ਆਵੇ, ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਕੇ ਨੇੜ ਨਾ ਜਾਵੇ, ਤੀਸਰਾ ਹਾਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਪਈ ਹੋਵੇ ਕਰੋੜਾਂ ਰੁਪਈਆ ਕਿਸੇ ਦੀ ਮਾਇਆ, ਅੱਜ ਤੇ ਆਪਾਂ ਗੁਰਸਿੱਖ ਪਿਆਰੇ ਹੋ ਮਿਥ ਕੇ ਇਹ ਕੰਮ ਕਰ ਰਹੇ ਹਾਂ ਨਾ, ਵੀ ਲੁੱਟ ਲਓ ਜਿਹਨੂੰ ਲੁੱਟਿਆ ਜਾਂਦਾ ਹੈ, ਆਖੋ ਸਤਨਾਮ ਸ੍ਰੀ, ਮਾਰ ਲਓ ਧਰਮ ਦੇ ਨਾਮ ਦੇ ਉੱਤੇ, ਕੌਮ ਨਾਲ ਵਿਸ਼ਵਾਸਘਾਤ ਵੀ ਕਰ ਦੋ, ਧਰਮ ਦੇ ਨਾਮ ਦੇ ਉੱਤੇ ਗੁਰੂ ਘਰ ਦੇ ਨਾਲ ਵੀ ਲੁੱਟਾਂ ਮਾਰ ਲਓ, ਜੋ ਕੁਝ ਹੁੰਦਾ ਹੈ ਗੁਰੂ ਦੇ ਨਾਂ ਉੱਤੇ ਵੀ ਜੇ ਲੁੱਟਿਆ ਜਾਂਦਾ ਤੇ ਲੁੱਟ ਲਓ। 84 ਦੇ ਕਾਂਡ ਤੋਂ ਬਾਅਦ ਜਿਨ੍ਹਾਂ ਧਰਮ ਦੇ ਨਾਮ ਦੇ ਉੱਤੇ ਸਿੱਖ ਨੇ ਸਿੱਖਾਂ ਨੂੰ ਲੁੱਟਿਆ, ਹੋਰ ਕਿਸੇ ਨੇ ਲੁੱਟਿਆ? ਸਤਿਗੁਰੂ ਤੇ ਕਹਿ ਰਹੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ
اس گائے مگر اپا خوب رج کے گاں کھادی سور کھادا حق پرائے نو اپا کھادا کدی کسے دے نام دے اتے کوئی ایتھے تواڈے کول آندا نہیں میں فلانے تھاں تے کالج بنا رہا تواڈی حق حلال دی ایک ایک ڈالر کٹھا کیتا اپنے نجی سوارتھاں لئی لوکی خرچ دے کوئی کہندا میں انڈیا دے وچ لوکاں غریب شادی کردا بچیاں دی کوئی اس طرح پیسے کما رہا ہے گرو کی کہہ رہا ہے گرو کہہ رہا ہوں تے سکول کمایا پر دربے نو ہاتھ نہ لاوے پرائے پیسے نو کی نہ کرے ہاتھ نہ لاوے ہاں تے سکول کمایا پر نندا سن آپ ہٹاوے کسے دی نندیا ہوندی ہوے اتھوں اپنے آپ نو پرے کر لے ساریاں گلاں سدگرو غریب نواز پاتشاہ نے آپا نو سمجھائیاں نے مگر گرمکھ پیارے ہو اج دے اپدیش وچوں تسی ایہو ہی دھارن کر کے جاؤ ہاں تے سکول کمایا گرمت ہردے غریبی آوے اج جوڑو ہاتھ میرے سدگرو غریب نواز پاتشاہ دے چرناں وچ ہے میرے سدگرو غریب نواز میں اٹھارہ اٹھارہ ویاں ویاں سٹوراں دا پاویں مینوں مالک بنا دے مگر میں سرت وچ غریب ہواں سرت وچ آکھاں میر اسی کھاندے بھی زیادہ اسی سوندے بھی زیادہ اسی پرایا تن بھی لٹیے اسی پرائے تن نوں بھی چھوئیے اسی ہنکاری بھی ہوئیے تے پھر بھی اسی آنے گرو مک اسی گرو دے سکھیاں گرو دا سکھ تا اے تصویر کھچ کے رکھ دتی آ بھائی گرداس جی نے سکھ او آ گرمک سوئی سہج سماوے اوہی سدگرو دے وچ سماؤندا وا اوہی گرو دے سدگرو دے وچ چرنا چ ابھید ہوندا وا جیہدیاں اے نشانیاں تھوڑا کھاندا سوہدا سوندا ہے پر ناری نے نیڑ نہیں جاندا پرائی نندیا نہیں سندا کسے دے پیسے نو ہاتھ نہیں لاؤندا غریبی بھاو وچ رہندا ہے مگر اپنے اندر جھاتی مار کے گرو دیو سکھو ویکھ لو کدی لب کے ویکھو اپنے جیون دے وچوں ایک وی گڑ نہیں لبدا جے لبدا تے دسو پیراں تو لے کے سر تک جھاتی مار کے ویکھ لو انہاں گناں دے وچوں ایک گن دے وی اپا دھارنی نہیں تے میرے سدگرو کہندے نے رہنی رہے سوئی سکھ میرا اے رہت دسی آ میرے سدگرو غریب نواز پاتشاہ دے پیارے نے کہ گرمکھ دا سکھ اوہی ہو سکتا جی دی اے رہت یا پیارے ہو تے آؤ آپا سدگرو غریب نواز پاتشاہ دے چرناں وچ بینتی کریے ہے میرے مالک ساڈے تے وی کرپا کر میر کر بخشش کر اسیس دے اسی اس دھارنا بنیے اسی تھوڑا کھائیے تھوڑا سوئیے پرائی نندیا تو اپنے آپ نو ہٹائیے پرائے تن تو اپنے آپ نو ہٹائیے پرائے تن تو اپنے آپ نو ہٹائیے سدگرو کرپا کر کے اپنا اپدیش سانو بخشش کرو اے آپاں وی اتاں چرناں وچ بینتی کریے

ਤਰਲਾ ਕਰੋ, ਮੈਨੂੰ ਗਰੀਬ ਨੂੰ ਵੀ ਉਹਨਾਂ ਸਿੱਖਾਂ ਵਿਚ ਮਿਲਾ ਲਓ ਜਿਨ੍ਹਾਂ ਸਿੱਖਾਂ ਦੇ ਪਰਉਪਕਾਰੀ ਗੁਣ ਨੇ, ਜਿਨ੍ਹਾਂ ਸਿੱਖਾਂ ਦੀ ਤੁਸੀਂ ਗੱਲ ਕੀਤੀ ਆ ਕਿ ਮੈਂ ਉਹਦੇ ਤੋਂ ਬਲਹਾ ਰਿਹਾ ਜਿਹੜਾ ਗਰੀਬ ਆ। ਇਹ ਸਾਰੇ ਗੁਣ ਜਿਹੜੇ ਆਪ ਜੀ ਨੇ ਸਰਵਣ ਕੀਤੇ ਨੇ, ਜਿਨ੍ਹਾਂ ਤੇਰਿਆਂ ਪਿਆਰਿਆਂ ਸਿੱਖਾਂ ਵਿਚ ਪਰਮ ਗੁਣ ਧਾਰਨ ਹੋਏ ਨੇ ਮੇਰੇ ਗਰੀਬ ਨਿਵਾਜ, ਉਹਨਾਂ ਸਿੱਖਾਂ ਦੀ ਸੰਗਤ ਵਿਚ ਮੈਨੂੰ ਵੀ ਮੋਹੇ

ਤਰਲਾ ਪਾਓ ਹਾਂ 29 ਤਰੀਕ ਵਾਲੇ ਦਿਨ ਗਰੀਬ ਨਵਾਜ਼ ਜਿਹੜੀ ਤੂੰ ਸੰਗਤ ਬਣਾਉਣੀ ਆ, ਗੁਰ ਸੰਗਤ ਕੀਨੀ ਖਾਲਸਾ, ਜਿਹੜੀ ਸੰਗਤ ਤੁਸੀਂ ਕੀਤੀ ਗਰੀਬ ਨਵਾਜ਼ ਪਾਤਸ਼ਾਹ, ਜਿਹੜੀ ਸੰਗਤ ਤੁਸੀਂ ਬਣਾਈ ਆ, ਮੈਂ ਅਜੇ ਤੱਕ ਸਤਿਗੁਰੂ ਖਾਲਸਾ ਨਹੀਂ ਬਣਿਆ, ਗੁਰਦੁਆਰੇ ਆਉਣਾ ਵਾ, ਕੜਾ ਪ੍ਰਸ਼ਾਦ ਚੜਾਉਣਾ ਵਾ, ਲੰਗਰ ਛਕਦਾ ਵਾ, ਪੈਸੇ ਗੋਲਕ ਵਿਚ ਪਾਉਂਦਾ ਵਾ, ਮੇਰੇ ਸਤਿਗੁਰੂ ਮੈਂ ਤੇਰੀ ਉਸ ਸੰਗਤ ਵਿਚ ਨਹੀਂ ਬੈਠਾ ਜਿਹਦੀ ਰੋਜ਼ ਅਰਦਾਸ ਹੁੰਦੀ। ਵੇਖੋ ਪਿਆਰਿਓ, ਕੋਈ ਪਿਆਰਾ ਕਿਸੇ ਦਿਨ 21 ਰੁਪਈਏ ਦਿੰਦਾ ਹੈ ਤੇ ਉਹਦਾ ਨਾਮ ਬੋਲਿਆ ਜਾਂਦਾ ਹੈ, ਫਲਾਣਾ ਸਿੰਘ ਨੇ ਮਹਾਰਾਜ 21 ਰੁਪਈਏ ਦਿੱਤੇ ਇਹਦਾ ਆਹ ਕਾਰਜ ਕਰੋ, ਫਲਾਣਾ ਸਿੰਘ ਨੇ ਇਹ ਰੁਮਾਲਾ ਚੜਾਇਆ ਇਹਦਾ ਆਹ ਕਾਰਜ ਕਰੋ, ਫਲਾਣਾ ਸਿੰਘ ਨੇ ਆਹ ਕੰਮ ਕੀਤਾ ਇਹਦਾ ਆਹ ਕੰਮ ਕਰੋ। ਮਗਰ ਇੱਕ ਰੋਜ਼ ਅਰਦਾਸ ਹੁੰਦੀ ਆ, ਜਿੱਥੇ ਜਿੱਥੇ ਸਿੱਖ ਅਰਦਾਸ ਕਰਦਾ ਹੈ ਉਸ ਅਰਦਾਸ ਵਿਚ ਗੁਰਮੁਖ ਪਿਆਰੇ ਹੋ, ਕਿਸੇ ਅਮੀਰ ਦਾ ਨਾਮ ਨਹੀਂ, ਕਿਸੇ ਦੇਣ ਵਾਲੇ ਦਾ ਨਾਮ ਨਹੀਂ, ਕਿਸੇ ਲੈਣ ਵਾਲੇ ਦਾ ਨਾਮ ਨਹੀਂ, ਉੱਥੇ ਆਖਿਆ ਜਾਂਦਾ ਜਹਾਂ ਜਹਾਂ ਖਾਲਸਾ ਜੀ, ਬੋਲੋ ਜਹਾਂ ਜਹਾਂ, ਫਿਰ ਬੋਲੋ ਜਹਾਂ ਜਹਾਂ, ਤਹਾਂ ਤਹਾਂ ਰਸ਼ਿਆ ਰਿਆਇਤ। ਰੋਜ਼ ਪਟੀਸ਼ਨ ਲੱਗਦੀ ਆ, ਹਰ ਸਿੱਖ ਨਿਤਨੇਮ ਤੋਂ ਬਾਅਦ ਅਰਦਾਸ ਕਰਦਾ ਏ, ਹੇ ਮੇਰੇ ਸਤਿਗੁਰੂ। ਇਹ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ ਆ, ਜਿਨ੍ਹਾਂ ਪਿਆਰਿਆਂ ਦੇ ਬਾਰੇ ਹਰ ਹੱਥ ਜੋੜਨ ਵਾਲਾ ਸਿੱਖ ਅਰਦਾਸ ਕਰਦਾ ਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਹੇ ਮੇਰੇ ਸਤਿਗੁਰੂ ਮੈਨੂੰ ਵੀ ਮੋਹੇ।

ਜੂਝ ਰਹੇ ਜੇ ਦੁੱਖਾਂ ਤੇ ਪਰੇਸ਼ਾਨੀਆਂ ਦੇ ਨਾਲ, ਅੰਮ੍ਰਿਤ ਛਕੋ ਸੁਖੀ ਹੋ ਜਾਓ। ਪਤਾ ਨੀ ਕਿਉਂ ਆਪਾਂ ਠੱਗਾਂ ਦੇ ਕਹਿਣ ਤੇ ਦੋਵਾਂ ਮਿੰਟਾਂ ਦੇ ਵਿੱਚ ਆਪਣੇ ਘਰ ਦੇ ਬੂਹੇ ਅੱਗੇ ਭੂਤ ਵੀ ਲਮਕਾ ਲੈਂਦੇ। ਨਵੇਂ ਨਵੇਂ ਘਰ ਬਣਾਉਂਦੇ ਇੰਡੀਆ ਦੇ ਵਿੱਚ, ਤੇ ਮੈਂ ਕਈ ਵਾਰ ਵੇਖਿਆ ਨਵਾਂ ਜਿਹੜਾ ਕੋਠੀ ਬਣਦੀ, ਜਿਹੜਾ ਘਰ ਬਣਦਾ ਹੈ ਨਾ, ਉਹਦੇ ਅੱਗੇ ਲਾਲ ਜੀ ਜ਼ਮੀਨ ਕੱਢੀ ਤੇ ਕਾਲੇ ਮੂੰਹ ਵਾਲਾ ਭੂਤ ਜਿਹਾ ਲਾ ਦਿੰਦੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਨੰਦਪੁਰ ਸਾਹਿਬ ਤੋਂ ਆ ਰਿਹਾ ਸਾਹ, ਰੋਪੜ ਦੇ ਕੋਲੇ ਕੋਠੀ ਪਾਈ ਕਿਸੇ ਨੇ ਤੇ ਨਾਲ ਮਹਾਂਪੁਰਸ਼ ਸੀ ਗੁਰਮੁਖ ਪਿਆਰੀ, ਬੜੀ ਬਖਸ਼ੀ ਹੋਈ ਰੂਹ। ਮੈਂ ਕਿਹਾ ਬਾਬਾ ਜੀ ਇਹ ਰੁਝਾਨ ਬੜਾ ਵੱਧ ਗਿਆ, ਧਿਆਨ ਦੇਣਾ ਇਕਾਗਰਤਾ ਬਖਸ਼ਿਓ, ਇਹ ਰੁਝਾਨ ਬੜਾ ਵੱਧ ਗਿਆ ਵਾ। ਅੱਜ ਕੱਲ ਭਾਵੇਂ ਸਿੱਖ ਦਾ ਹੀ ਘਰ ਹੋਵੇ, ਭਾਵੇਂ ਪ੍ਰਚਾਰਕ ਦਾ ਹੋਵੇ, ਭਾਵੇਂ ਰਾਗੀ ਦਾ ਹੋਵੇ, ਢਾਡੀ ਦਾ ਹੋਵੇ, ਮਹਾਰਾਜ ਪਾਤਸ਼ਾਹ ਤੁਸੀਂ ਗੁਰਮੁਖ ਪਿਆਰੇ ਹੋ, ਦੱਸੋ ਕਿ ਇਹ ਭੂਤ ਕਿਉਂ ਮੂੰਹ ਦੇ ਉੱਤੇ ਲਾ ਦਿੰਦੇ ਨੇ? ਮੂੰਹ ਐ ਲਾਲ ਜਿਹਾ ਮੂੰਹ ਕੱਢਿਆ ਡੈਣ ਜੀ ਦਾ ਮੂੰਹ ਭੂਤ ਜਿਹਾ ਬਣਾ ਕੇ ਕਿਉਂ ਲਾ ਦਿੰਦੇ ਨੇ? ਤੇ ਹੱਸ ਕੇ ਕਹਿੰਦਾ ਪਰਮਜੀਤ ਸਿੰਘ, ਇਹ ਦੱਸਦੇ ਨੇ ਕਿ ਇਸ ਘਰ ਵਿਚ ਰਹਿਣ ਵਾਲੇ ਵੀ ਕੀ ਨੇ? ਜੇ ਘਰ ਵਿਚ ਗੁਰੂ ਦੇ ਸਿੱਖ ਰਹਿੰਦੇ ਹੋਣ, ਉਸ ਘਰ ਦੇ ਉੱਤੇ ਭੂਤ ਦੀ ਗੁਰਮੁਖ ਪਿਆਰੇ ਉਹ ਸਾਈਨ ਬੋਰਡ ਨਾ ਦਿੱਤਾ ਹੋਵੇ, ਉਹਦੇ ਉੱਤੇ ਖੰਡਾ ਲੱਗਾ ਹੋਵੇ, ਤੇ ਜਾਂ ਉਹਦੇ ਉੱਤੇ ਇੱਕ ਓਂਕਾਰ ਲਿਖਿਆ ਹੋਵੇ, ਤੇ ਜਾਂ ਉਹਦੇ ਤੇ ਲਿਖਿਆ ਹੋਵੇ ਜੈ ਪ੍ਰਸਾਦ ਬਸੇ ਸੁਖ ਮੰਦਰ ਇਸੇ ਧਿਆਏ ਸਦਾ ਮਨ ਅੰਦਰ। ਭੂਤਾਂ ਦਾ ਵਾਸਾ ਹੋ ਗਿਆ ਸਾਡੇ ਜੀਵਨ ਦੇ ਵਿਚ। ਗੁਰੂ ਦੇ ਅੱਗੇ ਅਰਦਾਸ ਕਰੋ, ਹੇ ਮੇਰੇ ਗਰੀਬ ਨਵਾਜ ਪਾਤਸ਼ਾਹ, ਰਹਿਮ ਕਰ, ਬਖਸ਼ ਦੇ ਘਰ ਵਿਚ ਆ, ਆਪਣੀ ਪਿਆਰੀ ਸੰਗਤ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਇਹਨਾਂ ਨੂੰ ਧਾਗਿਆਂ ਤੋਂ ਬਚਾਓ, ਇਹਨਾਂ ਨੂੰ ਤਵੀਤਾਂ ਤੋਂ ਬਚਾਓ, ਇਹਨਾਂ ਨੂੰ ਵਹਿਮਾਂ ਭਰਮਾਂ ਦੇ ਵਿਚੋਂ ਕੱਢ ਕੇ ਮੇਰੇ ਸਤਿਗੁਰੂ ਇਹਨਾਂ ਨੂੰ ਸਮਝਾ ਦਿਓ ਕਿ ਪੀਓ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ ਮੈਨੇ ਸੁਖੀ ਹੁੰਦਾ ਜੇ। ਗਰੰਟੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੋਈ ਦੱਸਦਾ ਜੀ ਮੈਨੂੰ ਇੰਨੀਆਂ ਬਿਮਾਰੀਆਂ, ਉਹਨੂੰ ਕਹਿ ਕੇ ਵੇਖੋ ਅੰਮ੍ਰਿਤ ਛਕ ਲੋ, ਛਕ ਲਾਂਗੇ ਜੀ, ਕਮਾਲ ਦੀ ਗੱਲ ਆ। ਅੱਜ ਕੋਈ ਤਿੰਨਾਂ ਪੈਸਿਆਂ ਦਾ ਸਾਧੂ ਪਾਣੀ ਚ ਥੁੱਕ ਕੇ ਦੇ ਦੇ ਉਹ ਤੇ ਪੀ ਲੈਂਦੇ ਆ, ਅੱਗੋ ਤਿੰਨਾਂ ਪੈਸਿਆਂ ਦਾ ਬੰਦਾ ਆਣ ਕੇ ਧਾਗਾ ਦੇ ਦੇ ਉਹ ਤੇ ਬਾਂਹ ਨੂੰ ਬੰਨ ਲੈਂਦੇ ਆ, ਮਗਰ ਪੁੱਤਰਾਂ ਦਾ ਦਾਨੀ ਕਹਿੰਦਾ ਗਲ ਵਿਚ ਕਿਰਪਾਨ ਪਾਲਾ, ਕੜਾ ਪਾਲਾ, ਕੰਘਾ ਰੱਖ ਲਾ, ਕੇਸ ਰੱਖ ਲਾ, ਸ਼ਰਾਬ ਛੱਡ ਦੇ, ਮਾਂ ਛੱਡ ਦੇ, ਫਿਰ ਮੈਂ ਤੈਨੂੰ ਗਰੰਟੀ ਦੇਣਾ, ਹੋਵੇ ਜਨਮ ਸੋਹੇਲਾ, ਹੋਵੇ ਜਨਮ ਸੋਹੇਲਾ, ਹੋਏ ਭਾਈ ਗੁਰਦਾਸ ਜੀ ਨੇ ਨਾ, ਭਾਈ ਗੁਰਦਾਸ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਵਾਰ ਪੁੱਛਿਆ ਕਿ ਭਾਈ ਗੁਰਦਾਸ ਜੀ ਤੁਹਾਨੂੰ ਕਿਤਨਾ ਪਤਾ ਲੱਗ ਜਾਂਦਾ ਕਿ ਆਹ ਕੱਚੀ ਬਾਣੀ ਆ ਤੇ ਇਹ ਸੱਚੀ ਬਾਣੀ ਆ? ਤੇ ਭਾਈ ਗੁਰਦਾਸ ਨੇ ਬੜੇ ਸੁੰਦਰ ਬਚਨ ਕੀਤੇ। ਭਾਈ ਗੁਰਦਾਸ ਜੀ ਕਹਿੰਦੇ ਨੇ ਪਰਦਾ ਲੱਗਾ ਹੋਵੇ ਤੇ ਇਸਤਰੀ ਇਸ ਪਾਸੇ ਪਰਦੇ ਤੋਂ ਬੈਠੀ ਹੋਵੇ ਤੇ ਪਰਲੇ ਪਾਸੇ ਪਰਦੇ ਦੇ ਉਹਦਾ ਪਤੀ ਬੈਠਾ ਹੋਵੇ ਤੇ ਬੋਲਦਾ ਹੋਵੇ ਤੇ ਭਲਾ ਇਸਤਰੀ ਪਛਾਣਦੀ ਨਹੀਂ? ਉਹਨੂੰ ਪਤਾ ਨਹੀਂ ਲੱਗਦਾ ਕਿ ਪਰਦੇ ਤੋਂ ਪਿੱਛੇ ਮੇਰਾ ਗੁਰੂ ਬੋਲ ਰਿਹਾ, ਮੇਰਾ ਪਤੀ ਬੋਲ ਰਿਹਾ ਵਾ? ਤੇ ਗੁਰੂ ਦੇ ਸਿੱਖੋ ਸਾਨੂੰ ਇਹ ਬੋਲ ਕਿਉਂ ਭੁੱਲ ਗਏ ਨੇ ਕਿ ਕਲਗੀਧਰ ਪਾਤਸ਼ਾਹ ਆਨੰਦਪੁਰ ਦੇ ਸਾਹਮਣੇ ਸ਼ਿਵਾਲਕ ਦੀ ਪਹਾੜੀ ਤੇ ਕੇਸਗੜ੍ਹ ਖਲੋਤੇ ਕਹਿ ਰਹੇ ਨੇ ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਹੋਏ ਜਨਮ ਸੋਹੇਲਾ, ਹੋਏ ਜਨਮ ਸੋਹੇਲਾ, ਹੋਏ ਬੜੀਆਂ ਰਹਿਮਤਾਂ ਨੇ। ਉਹ ਜਿਹੜੇ ਵਿਦਵਾਨ ਦਾ ਆਪਾਂ ਰੋਜ਼ ਵਿਦਵਾਨ ਤਾਂ ਨਹੀਂ ਕਿਹਾ ਜਾ ਸਕਦਾ, ਵਿਦਵਾਨ ਤਾਂ ਗੁਰਮੁਖ ਪਿਆਰੇ ਹੋ, ਬੜੀਆਂ ਬੜੀਆਂ ਬਖਸ਼ੀਆਂ ਰੂਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਵਰਗੇ ਹੋਏ, ਇਸ ਕੌਮ ਦੇ ਵਿਚ ਚੰਗੇ ਚੰਗੇ ਹੋਰ ਵੀ ਵਿਦਵਾਨ ਹੋਏ ਨੇ ਗੁਰਮੁਖ ਪਿਆਰੇ ਜਿਨ੍ਹਾਂ ਪੰਥ ਲਈ ਕੰਮ ਕੀਤਾ ਹੈ। ਉਹਦਾ ਟਿੱਪਣੀ ਕਰ ਜਿਹਦੇ ਬਾਰੇ ਆਪਾਂ ਰੋਜ਼ ਗੱਲਾਂ ਕਰਦੇ ਹਾਂ, ਉਹ ਲਿਖਦਾ ਵਾ ਕਿ ਇਹ ਕਿੱਡਾ ਅਨਰਥ ਆ ਕਿ ਇੱਕ ਚਿੜੀ ਦੇ ਮੂੰਹ ਚ ਅੰਮ੍ਰਿਤ ਪਿਆ ਤੇ ਉਹਨੇ ਬਾਜ ਨੂੰ ਮਰੋੜਿਆ, ਇਹ ਕਿੱਡਾ ਅਨਰਥ ਆ ਕਿ ਇੱਕ ਗਿੱਦੜ ਦੇ ਮੂੰਹ ਵਿਚ ਅੰਮ੍ਰਿਤ ਪਿਆ ਤੇ ਉਹਨੇ ਸ਼ੇਰ ਨੂੰ ਲਲਕਾਰਿਆ। ਉਹ ਗੁਰਮੁਖਾ ਚਿੜੀ ਇਹ ਨਹੀਂ ਜਿਹੜੀ ਬਾਹਰ ਉੱਡਦੀ ਹੈ, ਇਹਨੇ ਅੰਮ੍ਰਿਤ ਕਿੱਥੋਂ ਪੀਣਾ ਸੀ? ਗਿੱਦੜ ਇਹ ਨਹੀਂ ਜਿਹੜੇ ਹਵਾਕਦੇ ਫਿਰਦੇ ਨੇ ਗੰਨੇ, ਉਹ ਜਿਹੜੇ ਡਰਪੋਕ ਲੋਕ ਹਿੰਦੁਸਤਾਨ ਦੇ ਗਿੱਦੜਾਂ ਵਰਗੇ ਸੀ, ਜਦੋਂ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਤੇ ਉਹਨਾਂ ਵੀ ਆਪਣੇ ਆਪ ਵਾਲੇ ਅਖਵਾਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ, ਕਦੀ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਹਿੰਦੁਸਤਾਨ ਦੇ ਸਾਰੇ ਲੋਕ ਉਹਦੇ ਅੱਗੇ ਗਿੱਦੜਾਂ ਵਾਂਗ ਭੱਜਦੇ ਸੀ, ਮਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤ ਪੀਣ ਵਾਲੇ ਗੁਰੂ ਦੇ ਸਿੱਖਾਂ ਨੇ ਉਸ ਆਉਣ ਵਾਲੇ ਛੇਰ ਦੇ ਅੱਗੇ, ਆਪਣੇ ਆਪ ਨੂੰ ਛੇਰ ਖਵਾਉਣ ਵਾਲੇ ਦੇ ਅੱਗੇ, ਜਦੋਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਅੰਮ੍ਰਿਤ ਪੀਣ ਵਾਲੇ ਇੱਕ ਵਾਰ ਅੱਖਾਂ ਚੁੱਕ ਕੇ ਖਲੋਤੇ ਤੇ ਫਿਰ ਗੁਰਮੁਖ ਪਿਆਰੇ ਉਹ ਸਦਾ ਲਈ ਸਤਲੁਜ ਤੋਂ ਕੀ ਪਾਰ ਹੋਣਾ ਸੀ, ਖੈਬਰ ਦਰਿਆ ਤੋਂ ਪਾਰ ਨਹੀਂ ਨਾ ਸਕਿਆ, ਉੱਥੇ ਵਿਯੋਗ ਨਾਲ ਮਰ ਗਿਆ। ਇਹ ਸੀ ਅੰਮ੍ਰਿਤ ਦੀ ਤਸੀਰ ਕਿ ਕੱਲ ਤੱਕ ਹਿੰਦੁਸਤਾਨ ਨੂੰ ਲੁੱਟਣ ਵਾਲਾ ਜੇ ਹਿੰਦੁਸਤਾਨ ਦੇ ਨਾਮ ਤੋਂ ਥਰੀਅਰ ਥਰੀਅਰ ਕੰਬਦਾ ਤੇ ਆਪਣੇ ਵਜ਼ੀਰਾਂ ਨੂੰ ਪੁੱਛਦਾ ਵਾ ਸਾਰੇ ਹਿੰਦੁਸਤਾਨ ਮਰਾਟਿਆਂ ਨੂੰ ਮੈਂ ਲੁੱਟ ਲਿਆਵਾਂ, ਰਾਜਪੂਤਾਂ ਨੂੰ ਮੈਂ ਲੁੱਟ ਲਿਆਵਾਂ, ਹਜ਼ਾਰਿਆਂ ਸਾਰਿਆਂ ਨੂੰ ਮੈਂ ਲੁੱਟ ਲਿਆਵਾਂ, ਰੋਹਲਿਆਂ ਨੂੰ ਮੈਂ ਲੁੱਟ ਲਿਆਵਾਂ, ਸਾਰੇ ਮੇਰਾ ਪਾਣੀ ਭਰਦੇ ਨੇ,
ਮਗਰ ਸਤਲੁਜ ਤੋਂ ਲੈ ਕੇ ਰਾਵੀ ਦੇ ਵਿਚ ਵਿਚ ਜਿਹੜੇ ਕਿਹੜੀ ਕੌਮ ਆ ਜਿਹੜੀ ਮੈਨੂੰ ਪੈਂਦੀ ਆ ਤੇ ਮੇਰੇ ਕੋਲੋਂ ਵੀ ਸਮਾਨ ਖੋ ਲੈਂਦੀ, ਮੇਰਾ ਵੀ ਲੁੱਟਿਆ ਸਮਾਨ ਲੁੱਟ ਲੈਂਦੀ ਆ ਤੇ ਮੇਰੀ ਫੌਜਾਂ ਨੂੰ ਮਾਰ ਦਿੰਦੀ ਆ। ਤੇ ਵਜ਼ੀਰ ਨੇ ਆਖਿਆ ਸੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਖਾਲਸਾ ਹੈ। ਗੁਰੂ ਦੇ ਸਿੱਖੋ, ਪਤਾ ਨੀ ਕਿਉਂ ਸਾਡੇ ਅੰਦਰੋਂ ਤਸੀਰ ਤੇ ਆਪਣੇ ਗੁਰੂ ਦੇ ਕਹਿ ਬਚਨਾਂ ਦੀ ਭੁੱਲ ਹੁੰਦੀ ਜਾਂਦੀ ਆ। ਕਿਉਂ ਮੇਰਾ ਪੰਥ ਅੱਜ ਨੂਰ ਮਹਿਲੀਏ ਦੇ ਪਿੱਛੇ ਤੁਰਿਆ ਫਿਰਦਾ ਹੈ? ਕਿਉਂ ਇਹਨਾਂ ਦੇ ਘਰ ਵਿਚ ਆਣ ਕੇ ਸੰਨ ਲਾ ਕੇ ਨੂਰ ਮਹਿਲ ਵਾਲਾ ਆਪਣਾ ਆਸ਼ਰਮ ਖੋਲ ਦਿੰਦਾ ਹੈ? ਕਿਉਂ ਰਾਧਾ ਸਵਾਮੀ ਆਪਣੇ ਨਾਮ ਦੇ ਦਿੰਦੇ ਨੇ? ਕਿਉਂ ਨਿਰੰਕਾਰੀ ਆਪਣਾ ਨਾਮ ਸਾਡੇ ਘਰਾਂ ਵਿਚ ਆਣ ਕੇ ਦੇ ਦਿੰਦੇ ਨੇ? ਸਾਡੇ ਕੋਲੋਂ ਕੀ ਭੁੱਲ ਹੋ ਗਈ ਆ? ਸਾਨੂੰ ਕਿਉਂ ਨੀ ਇਹ ਬਚਨ ਸੁਣਦਾ ਪੀਓ ਪੌਲ ਖੰਡੇ ਤਾਰ ਹੋਏ? ਆਪਣੇ ਗੁਰੂ ਤੇ ਭਰੋਸਾ ਕਿਉਂ ਨੀ ਆਉਂਦਾ? ਆਪਣੇ ਗੁਰੂ ਦੇ ਬਚਨ ਦੇ ਉੱਤੇ ਦ੍ਰਿੜਤਾ ਸਾਨੂੰ ਕਿਉਂ ਨੀ ਆ ਰਹੀ? ਮੇਰੀ ਹੱਥ ਜੋੜ ਕੇ ਬੇਨਤੀ ਜੇ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਸਤਸੰਗੀਆਂ ਨੇ ਅੰਮ੍ਰਿਤ ਨਹੀਂ ਅਜੇ ਛਕਿਆ, ਇੱਕ ਵਾਰ ਪੀ ਕੇ ਵੇਖ ਲੋ, ਮੇਲਾ ਵੇਖ ਲੋ, ਤੰਬੂ ਵਿਚ ਵੜ ਕੇ ਅੰਦਰ ਆਓ, ਮੇਲਾ ਵੇਖੋ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਦਾ ਅੰਮ੍ਰਿਤ ਇੱਕ ਵਾਰ ਪੀ ਕੇ ਵੇਖੋ, ਪਤਾ ਲੱਗ ਜੂਗਾ ਇਸ ਅੰਮ੍ਰਿਤ ਦੇ ਵਿਚ ਕੀ ਤਸੀਰ ਛੁਪੀ ਪਈ। ਮੇਰਾ ਸਤਿਗੁਰੂ ਕਿਰਪਾ ਕਰੇ, ਮੈਂ ਕੱਲ ਦੇ ਦੀਵਾਨ ਵਿਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਅੰਮ੍ਰਿਤ ਦੀਆਂ ਹੋਰ ਬਚਨ ਆਪ ਜੀ ਦੇ ਨਾਲ ਸਾਂਝੇ ਕਰੂੰਗਾ। ਅੱਜ ਤੇ ਕਿਸੇ ਕਾਰਨ ਸੰਗਤ ਆਈ ਸੀ ਦੂਰੋਂ, ਆਪ ਜੀ ਦੇ ਕੋਲ ਆਉਂਦਿਆਂ ਆਉਂਦਿਆਂ ਲੇਟ ਹੋ ਗਿਆ, ਮੈਨੂੰ ਮੁਆਫ ਕਰ ਦੇਣਾ। ਹੱਥ ਜੁੜ ਕੇ ਇੱਕ ਇੱਕ ਕਦਮ ਆਪ ਜੀ ਦਾ ਗੁਰਦੁਆਰੇ ਨੂੰ ਜਿਹੜਾ ਚੱਲ ਕੇ ਆਉਂਦੇ ਹੋ ਪਿਆਰਿਓ, ਸੇਵਕ ਦੇ ਸਿਰ ਦੇ ਉੱਤੇ ਰੱਖ ਕੇ ਆਓ। ਮੇਰਾ ਸਤਿਗੁਰੂ ਕਿਰਪਾ ਕਰੇ, ਭੁੱਲ ਦੀ ਮਾਫੀ ਮੰਗਦਾ ਵਾਂ। ਆਓ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਬਚਨ ਸਰਵਣ ਕਰਨ ਤੋਂ ਪਹਿਲਾਂ ਰੀੜ ਦੀ ਹੱਡੀ ਸਿੱਧੀ ਕਰੋ। ਅੰਮ੍ਰਿਤ ਪੀਏ ਬਾਪੂ ਨਾਨਕ ਦੇ ਨਾਮ ਦਾ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਓ ਜੁੜੋ ਹੁਣ ਮਨ ਬਿਰਤੀ ਇਕਾਗਰਤਾ ਚ ਲਿਆਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਇੱਕ ਵਾਰ ਨਾਭੀ ਚੋਂ ਖਿੱਚ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਪਰਿਵਾਰ ਤੇ ਬੱਚਿਆਂ ਦੇ ਭਲੇ ਲਈ ਆਖੋ ਸਤਨਾਮ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ। ਕੀ ਘਰ ਵਿਚ ਬੋਲਣਾ? ਪੰਜਾਬੀ ਬੋਲੀ ਨਾਲ ਦ੍ਰਿੜਤਾ ਲਿਆਓ ਆਪਣੇ ਮਨ ਵਿਚ। ਘਰ ਵਿਚ ਬੱਚਿਆਂ ਨੂੰ ਪੰਜਾਬੀ ਪੜਾਓ, ਪੰਜਾਬੀ ਪੜਿਆ ਕਰੋ। ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 400 ਸਾਲਾ ਪੁਰਬ ਆ ਰਿਹਾ ਹੈ। ਮੇਰੀ ਹੱਥ ਜੋੜ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਬੇਨਤੀ, ਆਪਣੇ ਘਰ ਦੇ ਵਿਚ ਸਤਿਗੁਰੂ ਦੀਆਂ ਜੇ ਪੂਰਾ ਪ੍ਰਕਾਸ਼ ਨਹੀਂ ਕਰ ਸਕਦੇ, ਜੇ ਪ੍ਰਕਾਸ਼ ਕਰੋ ਤੇ ਮੁਬਾਰਕ। ਜਿੱਥੇ ਜਾਏ ਵਹੇ ਮੇਰਾ ਸੋ ਥਾਨ ਸੁਹਾਵਾ। ਕੁਝ ਸ਼ਰਮ ਆਉਂਦੀ ਆ, ਕੁਝ ਲੱਜਾ ਆਉਂਦੀ ਕਿ ਇਸ ਘਰ ਵਿਚ ਮਾੜਾ ਕੰਮ ਨਾ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਕੁਛ ਨਾ ਕੁਛ ਆਤਮਾ ਡਰਦੀ ਆ, ਜੀਵ ਆਤਮਾ ਦੇ ਖੌਫ ਪੈਦਾ ਮਨ ਵਿਚ ਹੁੰਦਾ ਹੈ। ਜੇ ਗੁਰਮੁਖ ਪਿਆਰਿਓ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਪੂਰਨ ਤੌਰ ਤੇ ਚੰਦੋਆ ਲਾ ਕੇ ਪ੍ਰਕਾਸ਼ ਨਹੀਂ ਕਰ ਸਕਦੇ ਤੇ ਸੰਚੀਆਂ ਲਿਆਓ। ਇੱਕ ਇੱਕ ਪਾਠ ਆਪਣੇ ਘਰ ਦੇ ਵਿਚ ਆਉਂਦੇ ਸਾਲ ਅਗਸਤ ਦੇ ਵਿਚ 400 ਸਾਲਾ ਪੁਰਬ ਸਾਰੇ ਸੰਸਾਰ ਵਿਚ ਮਨਾਉਣਾ ਹੈ। ਤੁਸੀਂ ਤੇ ਸੌਂਗੇ, ਮਗਰ ਵਿਰੋਧੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਆਇਆ। ਕੁਝ ਨਾ ਕੁਝ ਇਨ੍ਹਾਂ ਦੇ ਮਨਾਂ ਚ ਗੁਰੂ ਲਈ ਸਤਿਕਾਰ ਪੈਦਾ ਹੋਣਾ ਹੈ। ਵਿਰੋਧੀਆਂ ਨੇ ਉਹ ਪ੍ਰੋਪੋਗੰਡਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਧਿਆਨ ਦੇਣਾ ਹੈ, ਇਕਾਗਰਤਾ ਬਖਸ਼ਿਓ, ਇਨ੍ਹਾਂ ਗੱਲਾਂ ਨੂੰ ਨੋਟ ਕਰਿਓ। ਜੇ ਕੋਈ 300 ਸਾਲਾ ਆਪਾਂ ਮਨਾਇਆ ਤੇ ਆਪਾਂ ਇਹ ਆਵਾਜ਼ ਮਾਰ ਦਿੱਤੀ ਕਿ ਪੀਓ ਪੌਲ ਖੰਡੇ ਤਾਰ ਹੋਏ ਜਨਮ ਸੇਲਾ, ਅਸੀਂ ਸਾਰੇ ਸਿੱਖ ਪੰਥ ਨੂੰ ਅੰਮ੍ਰਿਤਧਾਰੀ ਬਣਾਉਣਾ ਹੈ। ਆਪਾਂ ਤੇ ਨਾਰਾ ਲਾ ਕੇ ਸੌਂਗੇ ਤੇ ਵਿਰੋਧੀ ਖੜੇ ਹੋ ਗਏ, ਕਿਤੇ ਸਾਰੇ ਖਾਲਸੇ ਨਾ ਬਣ ਜਾਣ, ਉਹਨਾਂ ਨੇ ਸਾਡੇ ਵਿਚ ਭੇਡਾਂ ਵਾੜ ਦਿੱਤੀਆਂ। ਹੁਣ ਫੇਰ ਆਪਾਂ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਿੱਤੀ ਆ ਕਿ 400 ਸਾਲਾ ਆਪਾਂ ਵੱਡੇ ਪੱਧਰ ਤੇ ਮਨਾਉਣਾ ਵਾ
ਤੇ ਜਿਹੜੇ ਗੁਰੂ ਡੰਮ ਵਾਲੇ ਨੇ ਉਹਨਾਂ ਨੂੰ ਤੇ ਪੀੜ ਪੈ ਵੀ ਗਈ, ਉਹਨਾਂ ਨੇ ਤੇ ਇੱਕ ਕਿਤਾਬ ਲਿਖ ਵੀ ਦਿੱਤੀ ਆ ਪੁਰਖ ਗੁਰੂ, ਕੀ ਲਿਖਦੀ ਆ ਪੁਰਖ ਗੁਰੂ, ਨਾਮਧਾਰੀਆਂ ਨੇ ਕਿਤਾਬ ਲਿਖ ਦਿੱਤੀ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਕਾਬਲੇ ਤੇ, ਜਿਹੜੇ ਉਹ ਇਹ ਗੱਲ ਕਹਿੰਦੇ ਨੇ ਕਿ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਹੀਂ ਪੁਰਖ ਗੁਰੂ ਨੂੰ ਵਡਿਆਈ ਦੇ ਕੇ ਗਏ ਨੇ, ਭਾਵੇਂ ਉਸ ਕਿਤਾਬ ਦੇ ਉੱਤੇ ਬੈਨ ਅਕਾਲ ਤਖਤ ਸਾਹਿਬ ਵੱਲੋਂ ਲੱਗ ਗਿਆ, ਉਹਨਾਂ ਆਣ ਕੇ ਮਾਫੀ ਮੰਗ ਲਈ ਆ, ਮਗਰ ਵਿਰੋਧੀ ਇੱਕ ਤੇ ਨਾਮਧਾਰੀਆਂ ਦਾ ਤੇ ਪਤਾ ਲੱਗ ਗਿਆ, ਹੋਰ ਕਿੰਨੇ ਵਿਰੋਧੀ ਨੇ ਜਿਨ੍ਹਾਂ ਪਿਆਰੇ ਭਨਿਆਰੇ ਵਰਗਿਆਂ ਨੂੰ ਹਵਾਵਾਂ ਦੇ ਕੇ ਗ੍ਰੰਥ ਵੀ ਲਿਖਵਾ ਦਿੱਤੇ ਨੇ ਬਰਾਬਰ ਤੇ। ਮਗਰ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣੇ ਘਰਾਂ ਵਿੱਚ ਸੰਚੀਆਂ ਤੇ ਇੱਕ ਇੱਕ ਸਹਿਜ ਪਾਠ ਰੱਖੋ, ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਪੜ੍ਹੋ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਿੰਨੇ ਹੀਰੇ, ਕਿੰਨਾ ਸੁੰਦਰ ਬਚਨ ਲਿਖਿਆ ਵਾ, ਗੁਰ ਸਾਗਰ ਗੁਰ, ਫਿਰ ਬੋਲੋ ਸਾਰੇ ਗੱਜ ਕੇ ਗੁਰ, ਗੁਰੂ ਕੀ ਆ ਸਾਗਰ ਆ ਸਮੁੰਦਰ ਆ, ਆਖਿਆ ਜੀ ਕਾਹਦਾ, ਕਹਿੰਦੇ ਰਤਨਾ ਭਰਪੂਰੇ, ਰਤਨਾ ਤੂੰ ਸਾਗਰੋ ਰਤਨਾਗਰੋ ਹਾਂ ਸਾਰ ਨਾ ਜਾਣਾ ਤੇਰੀ, ਹੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿੱਡਾ ਵੱਧ ਨਸੀਬ ਹੋਊਗਾ ਜਿਹਦੇ ਕੋਲ ਸਮੁੰਦਰ ਹੋਊਗਾ ਹੀਰਿਆਂ ਮੋਤੀਆਂ ਦਾ ਭਰਿਆ, ਤੇ ਉਹ ਕੰਗਲਿਆਂ ਵਾਂਗ ਲੋਕਾਂ ਦੇ ਅੱਗੇ ਹੱਥ ਜੋੜ ਕੇ ਨਾਮ ਮੰਗਦਾ ਫਿਰਦਾ ਹੈ। ਤੇਰੇ ਸਿੱਖ ਨੂੰ ਅੱਜ ਕੀ ਭਟਕਣਾ ਲੱਗ ਗਈ ਆ, ਤੇਰਾ ਸਿੱਖ ਕਿਉਂ ਭਿਖਾਰੀ ਬਣ ਗਿਆ, ਤੂੰ ਸਾਗਰੋ ਰਤਨਾਗਰੋ, ਹੇ ਮੇਰੇ ਸਤਿਗੁਰੂ ਮੈਂ ਕਿੰਨਾ ਵੱਧ ਨਸੀਬ ਆ ਕਿ ਤੂੰ ਰਤਨਾ ਦਾ ਭਰਿਆ, ਮੇਰੇ ਕੋਲ ਇਹੋ ਜਿਹਾ ਸਾਗਰ ਹੋਵੇ ਜਿਹਦਾ ਇੱਕ ਇੱਕ ਸ਼ਬਦ ਜਗਤ ਦਾ ਭਲਾ ਕਰ ਸਕਦਾ ਵਾ, ਤੇ ਮੈਂ ਪੰਜ ਪੰਜ ਸ਼ਬਦ ਲੋਕਾਂ ਕੋਲੋਂ ਉਧਾਰੇ ਮੰਗਦਾ ਫਿਰਦਾ, ਮੈਂ ਪੰਜਾਂ ਪੰਜਾਂ ਸ਼ਬਦਾਂ ਲਈ ਆਪਣਾ ਦੀਨ ਅਮਾਨ ਵੇਚਦਾ ਫਿਰਦਾ, ਤੇ ਮੇਰਾ ਸਤਿਗੁਰੂ ਕਿਰਪਾ ਕਰੇ ਆ ਨੌਜਵਾਨ ਬੱਚੇ ਬੱਚੀਆਂ ਭੈਣਾਂ ਵੀਰ ਗੁਰਸਿੱਖ ਪਿਆਰੇ ਜਿੰਨੇ ਸਤਸੰਗੀ ਤੁਸੀਂ ਬੈਠੇ ਹੋ, ਮੇਰੀ ਹੱਥ ਜੋੜ ਕੇ ਬੇਨਤੀ ਦੇ, ਘਰ ਘਰ ਵਿੱਚ ਸਹਿਜ ਪਾਠ ਰੱਖੋ ਤੇ ਆਉਂਦੇ ਸਾਲ ਤੱਕ ਭਾਵੇਂ ਇੱਕ ਇੱਕ ਅੰਗ ਪੜ੍ਹੋ, ਉਸ ਇੱਕ ਇੱਕ ਅੰਗ ਨੂੰ ਗੁਰੂ ਅੱਗੇ ਜੋਦੜੀ ਕਰੋ, ਹੇ ਮੇਰੇ ਸਤਿਗੁਰੂ ਕਿਰਪਾ ਕਰ ਜਿਹੜਾ ਮੈਂ ਇੱਕ ਅੰਗ ਪੜ੍ਹਿਆ ਵਾ, ਮੇਰੇ ਸਤਿਗੁਰੂ ਤੇਰੇ ਤੋਂ ਵੱਡਾ ਕੌਣ ਹੋ ਸਕਦਾ ਹੈ, ਕਿਰਪਾ ਨਿਧ ਤੇ ਤੋ ਬਸੋ ਹਰਨੀਤ, ਮੇਰੇ ਹਿਰਦੇ ਵਿੱਚ ਵਸੋ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ, ਹੇ ਮੇਰੇ ਮਾਲਕ ਮੈਨੂੰ ਐਸੀ ਬੁੱਧੀ ਪ੍ਰਕਾਸ਼ ਕਰੋ ਕਿ ਮੈਨੂੰ ਅਸਲੀ ਗੱਲ ਦਾ ਪਤਾ ਲੱਗੇ ਕਿ ਸੰਸਾਰ ਵਿੱਚ ਮੈਂ ਕਿਤਨਾ ਜੀਣਾ ਹੈ। ਮੇਰੀ ਹੱਥ ਜੋੜ ਕੇ ਬੇਨਤੀ ਨੂੰ ਪ੍ਰਵਾਨ ਕਰ ਲਿਓ, ਜਿਹੜੇ ਜਿਹੜੇ ਗੁਰਮੁਖੀ ਪੜ੍ਹ ਸਕਦੇ ਜੇ ਆਪੋ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਸਹਿਜ ਪਾਠ ਆਰੰਭ ਕਰੀਏ, ਜੇ ਬਹੁਤੀ ਜਲਦੀ ਨਹੀਂ ਹੋ ਸਕਦਾ ਆਉਂਦੇ ਸਾਲ ਤੱਕ ਤੇ ਪਾਵਾਂਗੇ ਹੀ, ਦੋ ਦੋ ਚਾਰ ਚਾਰ ਅੰਗ ਰੋਜ਼ ਦੇ ਪੜੋ, ਪੰਜ ਪੰਜ ਅੰਗ ਰੋਜ਼ ਦੇ ਪੜੋ, ਸਵੇਰੇ ਪੜ ਜਾਓ ਸ਼ਾਮ ਨੂੰ ਪੜੋ ਆਣ ਕੇ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦਾ 400 ਸਾਲਾਂ ਮਨਾਉਣ ਤੱਕ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਇੱਕ ਵਾਰ ਪੂਰਨ ਤੌਰ ਤੇ ਆਪ ਦੀਦਾਰ ਕਰੋ, ਅਜੇ ਤੇ ਪਾਠੀਆਂ ਨੂੰ ਪੈਸੇ ਦੇ ਕੇ ਕੰਮ ਸਾਰ ਲਿਆ ਵਾ, ਆਪਣੇ ਗੁਰੂ ਦੇ ਆਪ ਦੀਦਾਰ ਕਰੀਏ, ਦਰਸ਼ਨ ਪਰਸੀਏ, ਗੁਰੂ ਕੇ ਜਨਮ ਮਰਨ ਦੁੱਖ ਜਾਏ। ਆਓ ਜਰਾ ਬਾਬਾ ਫਰੀਦ ਜੀ ਦੇ ਬਚਨ ਸਰਵਣ ਕਰੀਏ ਜੀ।

0: ਵੇਖੋ ਬਾਬਾ ਜੀ ਦਾ ਕੱਲ ਵਾਲਾ ਬਚਨ ਆਪ ਜੀ ਨੇ ਸੁਣਿਆ ਸੀ ਕਿ ਦਰ ਦਰਵਾਜੇ ਜਾਏ ਕੇ, ਬੋਲੋ ਦਰ ਦਰਵਾਜੇ ਕਿਉਂ ਡਿੱਠੋ? ਘੜਿਆਲ ਵੇਖਿਆ ਜੇ ਕਦੀ? ਇਹ ਨਦੋਸ਼ਾ ਮਾਰੀਏ, ਇਹ ਇਹਨੂੰ ਨਦੋਸ਼ੇ ਨੂੰ ਮਾਰ ਪੈਂਦੀ। ਹਮ ਦੋਸ਼ਾਂ ਦਾ ਕਿਆ, ਅਸੀਂ ਦੋਸ਼ੀ ਜਿਹੜੇ ਆ, ਅਸੀਂ ਕਿੰਨੇ ਕੁ ਦੋਸ਼ ਕੀਤੇ ਨੇ? ਆਪਣੇ ਆਪ ਨੂੰ ਪੁੱਛੋ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗੇ ਬੈਸਣ ਨਾਈ ਜਾਏ, ਜੇਤਾ ਮੋਹ ਪ੍ਰੀਤ ਸਵਾਦ। ਆਪਾਂ ਕਹਿੰਦੇ ਜੀ ਮੈਂ ਕਿਹੜਾ ਦੋਸ਼ ਕੀਤਾ ਏ? ਜਿੰਨਾ ਮੋਹ ਆ ਇਹ ਵੀ ਦੋਸ਼ ਆ, ਜਿੰਨੀ ਪ੍ਰੀਤੀ ਏ ਸੰਸਾਰ ਨਾਲ ਇਹ ਵੀ ਦੋਸ਼ ਆ, ਤੇ ਜਿੰਨੇ ਜੀਭਾ ਦੇ ਸਵਾਦ ਲਈ ਰਸ ਮਾਣੇ ਦੇ ਇਹ ਵੀ ਦੋਸ਼ ਨੇ। ਜੇਤਾ ਮੋਹ, ਬੋਲੋ ਜੇਤਾ ਪ੍ਰੀਤ ਸਵਾਦ, ਇਹ ਤਿੰਨ ਗੱਲਾਂ ਗਿਣਗੇ ਮੇਰੇ ਗੁਰੂ ਨਾਨਕ ਪਾਤਸ਼ਾਹ। ਜਿੰਨਾ ਮੋਹ ਪ੍ਰੀਤੀ ਤੇ ਸਵਾਦ ਆ ਨਾ ਲਾਏ ਤੂੰ ਮੂੰਹ ਨੂੰ, ਇਹ ਸਭਾ ਕਾਲਖ ਦਾਗਾ ਦਾਗ, ਇਹ ਤੇਰੇ ਮੂੰਹ ਦੇ ਉੱਤੇ ਕਾਲਖ ਦੇ ਦਾਗ ਲੱਗ ਗਏ ਨੇ। ਤੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਦਾ ਮੂੰਹ ਕਾਲਾ ਹੋਵੇ, ਉਹਨੂੰ ਚੰਗੇ ਲੋਕੀ ਕੋਲ ਨਹੀਂ ਬਹਿਣ ਦਿੰਦੇ। ਇੱਕ ਵਾਰ ਪਿੰਡ ਦੇ ਵਿੱਚ ਕਿਸੇ ਨੇ ਬੱਜਰ ਗਲਤੀ ਕਰਤੀ ਹੋਵੇ, ਤੇ ਆਪਾਂ ਸਭ ਤੋਂ ਵੱਡੀ ਸਜ਼ਾ ਉਹਨੂੰ ਕੀ ਦਿੰਦੇ ਸਾਂ? ਮੂੰਹ ਕਾਲਾ ਕਰਾ ਕੇ ਖੋਤੇ ਤੇ ਚੜਾਉਣਾ, ਤੇ ਫਿਰ ਸਾਰੀ ਉਮਰ ਲਈ ਪਿੰਡ ਦੇ ਲੋਕਾਂ ਨੇ ਉਹਦੇ ਦਾਦਿਆਂ ਪੜਦਾਦਿਆਂ ਤੱਕ ਯਾਦ ਰੱਖਣਾ, ਪੋਤਰਿਆਂ ਤੱਕ ਯਾਦ ਰੱਖਣਾ ਕਿ ਇਹਦੇ ਦਾਦੇ ਦਾ ਮੂੰਹ ਕਾਲਾ ਕੀਤਾ ਸੀ, ਤੇ ਇਹਦੇ ਨਾਲ ਮੇਲ ਵਰਤਨ ਨਹੀਂ ਰੱਖਣਾ। ਮੇਰੇ ਸਤਿਗੁਰੂ ਕਹਿੰਦੇ ਜਿੰਨੇ ਮੋਹ ਤੇ ਪ੍ਰੀਤੀ ਸਵਾਦਾਂ ਦੇ ਵਿੱਚ ਤੂੰ ਪਿਆ ਵਾ, ਇਹ ਤੇਰੇ ਮੂੰਹ ਦੇ ਉੱਤੇ ਦਾਗ ਲੱਗਦੇ ਜਾਂਦੇ ਹੀ। ਤੇ ਮੇਰੇ ਸਾਹਿਬ ਜੀ ਕਹਿੰਦੇ ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਸਾਡਾ ਕੀ ਹਾਲ ਹੋਣਾ ਹੈ ਅੱਗੇ? ਕਿੰਨੀ ਮਾਰ ਪੈਣੀ ਉਸ ਨਿਰੰਕਾਰ ਦੇ ਘਰ ਵਿੱਚ ਜਾ ਕੇ, ਡਰਿਆ ਕਰੋ। ਥਰ ਹਰ ਕੰਪੇ ਬਾਲਾ ਜੀਓ, ਕਿਆ ਜਾਣਾ ਕਿਆ ਕਰਸੀ ਪੀਓ। ਥਰ ਥਰ ਕੰਬਦੀ ਹੈ ਜੀਵਾਤਮਾ, ਪਤਾ ਨਹੀਂ ਉਸ ਘਰ ਵਿੱਚ ਜਾ ਕੇ ਕਿੰਨੀ ਸਜ਼ਾ ਮਿਲਣੀ। ਮਗਰ ਜਿਨ੍ਹਾਂ ਨੂੰ ਜਾਗ ਆਈ, ਜਿਨ੍ਹਾਂ ਨੂੰ ਪਤਾ ਹੈ ਕਿ ਕਿਤੇ ਜਾਣਾ ਹੈ, ਜਿਹੜੇ ਬੇਪਰਵਾਹ ਹੋ ਕੇ ਕਹਿੰਦੇ ਕਿਤੇ ਵੀ ਨਹੀਂ ਜਾਣਾ, ਉਹਨਾਂ ਨੂੰ ਕਦ ਹੈ? ਇਹ ਤੇ ਉਸ ਦਿਨ ਪਤਾ ਲੱਗਣਾ ਜਿਹਨੂੰ ਫੜੇ ਗਏ। ਹੁਣ ਮੇਰੇ ਸਤਿਗੁਰੂ ਜੀ ਅਗਲੇ ਸਲੋਕ ਵਿੱਚ ਕਹਿੰਦੇ ਨੇ, ਫਰੀਦਾ ਇਹਨੂੰ ਵੇਖ ਘੜੀ ਘੜੀ ਪਿੱਛੋਂ, ਪੈਰ ਪੈਰ ਪਿੱਛੋਂ। ਆਪ ਜੀ ਨੂੰ ਪਤਾ ਵਾ ਕਈ ਚਾਰ ਪੈਰਾਂ ਪੈਰ ਪਿੱਛੋਂ ਵੱਜਦਾ ਸੀ, ਉਹ ਟੱਲ ਜਿਹੜਾ ਖੜਕਦਾ ਸੀ, ਕਿਸੇ ਨੂੰ ਇੱਕ ਘੰਟੇ ਬਾਅਦ ਵੱਜਦਾ ਸੀ। ਘੜੀਏ ਘੜੀਏ ਮਾਰੀਏ, ਪੈਰੀ ਲੈ ਸਜਾਏ, ਕਿਤੇ ਪੈਰਾਂ ਕਰਕੇ ਸਜ਼ਾ ਮਿਲਦੀ, ਕਿਤੇ ਘੰਟਿਆਂ ਬਾਅਦ ਉਹਨੂੰ ਸਜ਼ਾ ਮਿਲਦੀ ਜਿਹੜਾ ਟੱਲ ਬੂਹੇ ਦੇ ਅੱਗੇ ਟੰਗਿਆ ਹੈ। ਹਾਂਜੀ,
1: ਸੋ ਹੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ।
0: ਇਹ ਵਿਸ਼ਾ ਚੱਲ ਰਿਹਾ ਇਹ ਵਿਸ ਗੰਦਲਾਂ ਦਾ। ਬਾਬਾ ਜੀ ਕਹਿੰਦੇ ਨੇ ਜਿਨ੍ਹਾਂ ਨੇ ਵਿਸ ਗੰਦਲਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਲਿਆ, ਜਿਸ ਤਰ੍ਹਾਂ ਉਹ ਮਾਰ ਖਾਂਦਾ ਤੇ ਦੁਖੀ ਹੁੰਦਾ ਵਾ, ਸੋ ਹੇੜਾ ਹੇੜਾ ਮੈਨੇ ਸਰੀਰ, ਉਹ ਸਰੀਰ ਵੀ ਰੋਗਾਂ ਦੇ ਵਿੱਚ ਪੈ ਕੇ, ਦੁੱਖਾਂ ਵਿੱਚ, ਮੋਹ ਵਿੱਚ ਪੈ ਕੇ, ਕਲੇਸ਼ਾਂ ਵਿੱਚ ਪੈ ਕੇ ਇਸ ਤਰ੍ਹਾਂ ਹੀ ਦੁਖੀ ਹੁੰਦਾ ਜਿਸ ਤਰ੍ਹਾਂ ਉਹ ਟੱਲ ਦੁਖੀ ਮਾਰ ਖਾ ਕੇ ਹੁੰਦਾ। ਸੋ ਹੇੜਾ ਘੜਿਆਲ ਜਿਉਂ, ਉਸ ਘੜਿਆਲ ਵਾਂਗ ਉਹ ਸਰੀਰ ਵੀ ਦੁਖੀ ਰਹਿੰਦਾ ਹੈ। ਦੁਖੀ ਰਹਿਣ ਵਿਹਾਏ, ਉਹਨਾਂ ਦੇ ਵੀ ਜੀਵਨ ਦੀ ਰਾਤ ਜਿਸ ਤਰ੍ਹਾਂ ਉਹ ਵਿਚਾਰਾ ਕਦੀ ਇਧਰੋਂ ਮਾਰ ਖਾਂਦਾ, ਕਦੀ ਇਧਰੋਂ ਮਾਰ ਖਾਂਦਾ ਹੈ, ਇਹ ਕਦੀ ਪੁੱਤ ਵੱਲੋਂ ਪਰੇਸ਼ਾਨ ਹੋ ਗਿਆ, ਕਦੀ ਧੀਆਂ ਵੱਲੋਂ, ਕਦੀ ਨਹੁੰਾਂ ਵੱਲੋਂ, ਕਦੀ ਪੋਤਰਿਆਂ ਵੱਲੋਂ, ਕਦੀ ਕਾਰੋਬਾਰ ਵੱਲੋਂ, ਇਹ ਸਾਰਾ ਜੀਵਨ ਜੀਵ ਦੁਖੀ ਰਹਿੰਦਾ ਹੈ ਜਿਸ ਤਰ੍ਹਾਂ ਉਹ ਟੱਲ ਮਾਰ ਖਾ ਕੇ ਦੁਖੀ ਰਹਿੰਦਾ ਹੈ। ਸੋ ਹੇੜਾ ਹੇੜਾ ਮੈਨੇ ਸਰੀਰ, ਘੜਿਆਲ ਜਿਉਂ, ਉਸ ਘੜਿਆਲ ਵਾਂਗ ਦੁਖੀ ਰਹਿਣ ਵਿਹਾਏ, ਇਹਦੇ ਜੀਵਨ ਦੀ ਰਾਤ ਵੀ ਸਾਰੀ ਦੁੱਖਾਂ ਵਿੱਚ ਬੀਤ ਜਾਂਦੀ ਹੈ ਜੀ।
1: ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹੇ।
0: ਇਹ ਹੁਣ ਜੀਵਨ ਦਾ ਇਹ ਪਹਿਲੂ ਅਗੇੜਿਆ ਹੈ ਕਿ ਇੱਕ ਦਿਨ ਬੰਦਿਆਂ ਤੋਂ ਬੁੱਢਿਆਂ ਹੋ ਜਾਣਾ ਹੈ। ਆਖੋ ਸਤਨਾਮ ਸ੍ਰੀ। ਤੇ ਉਦਣ ਕੀ ਹੋਣਾ ਹੈ? ਉਦਣ ਹੱਥ ਇਤਨਾ ਇਤਨਾ, ਸਿਰ ਕੰਪਿਓ, ਤੇ ਪੱਗ ਡਗਮਗੇ, ਦਾ ਮਤਲਬ ਡਗਮਗਾ ਗਏ। ਰੱਖਣੇ ਕਿਤੇ ਚਾਹੁੰਦਾ ਸੀ, ਰੱਖੇ ਕਿਤੇ ਗਏ। ਗੱਡੀ ਤੇ ਚੜ੍ਹਨ ਲੱਗਾ, ਪੈਰ ਰੱਖ ਕੇ ਉੱਤੇ, ਪੈਰ ਉੱਥੇ ਰੱਖਿਆ ਨਹੀਂ ਗਿਆ, ਪੈਰ ਡਗਮਗਾ ਗਏ, ਸਿਰ ਕੰਬਣ ਲੱਗ ਪਿਆ। ਤੀਸਰਾ ਕਹਿੰਦੇ ਨੈਣ ਜੋਤ ਤੇ, ਅੱਖਾਂ ਜੋਤਨਾ ਤੋਂ ਹੀਣੀਆਂ ਹੋ ਗਈਆਂ। ਤੂੰ ਦੱਸ ਫਿਰ ਬੰਦਿਆ, ਕਹੋ ਨਾਨਕ ਇਹ ਬਿੱਧ ਪਈ, ਜਦੋਂ ਇਹ ਤੇਰੀ ਹਾਲਤ ਹੋ ਗਈ, ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਣ, ਜਦੋਂ ਇਹ ਤੇਰੀ ਹਾਲਤ ਹੋ ਗਈ, ਕਹੋ ਨਾਨਕ ਇਹ ਬਿੱਧ ਪਈ, ਫਿਰ ਤਊ ਨਾ ਹਰ ਰਸ ਲੀਨ। ਕਿਤਨਾ ਹਰੀ ਦੇ ਰਸ ਵਿੱਚ ਲੀਨ ਹੋਏਗਾ, ਫਿਰ ਗਲੇ ਦੀ ਬਲਗਮ ਕਰੇਗਾ ਦੂਰ, ਕਿ ਆਪਣੇ ਸਰੀਰ ਦੀਆਂ ਪੀੜਾ ਬਾਹਾਂ ਕੁੱਟੇਗਾ, ਕਿ ਸਿਰ ਦਰਦ ਦੂਰ ਕਰੇਗਾ, ਕਿ ਅੱਖਾਂ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰ ਲੈ, ਕਿਤਨਾ ਕਰ ਲੇਗਾ। ਕਹੋ ਨਾਨਕ ਇਹ ਬਿੱਧ ਪਈ ਤਊ ਨਾ ਹਰ ਰਸ ਲੀਨ। ਉਦੋਂ ਹਰੀ ਦੇ ਰਸ ਵਿੱਚ ਲੀਨ ਨਹੀਂ ਹੋਇਆ ਜਾਣਾ ਜੇ ਕੁਝ ਕਰ ਸਕਦਾ, ਤੇ ਹੁਣ ਕਰ। ਨੈਣੋ ਨੀਰ ਬਹੇ ਤਨ ਖੀਨਾ, ਅੱਖਾਂ ਚੋਂ ਪਾਣੀ ਵਗ ਗਿਆ, ਤਨ ਕਮਜ਼ੋਰ ਹੋ ਗਿਆ। ਨੈਣੋ ਨੀਰ ਬਹਿ ਤਨਖੀਨਾ ਭੈ ਕੇਸ ਦੁੱਧ ਵਾਨੀ ਰੁਦਾ ਕੰਠ ਸ਼ਬਦ ਨੀ ਉਚਰੇ ਅਬ ਕਿਆ ਕਰੇ ਹੁਣ ਕੀ ਕਰੇਗਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਬੁੱਢਾ ਹੋਆ ਸ਼ੇਖ ਫਰੀਦ ਤੇ ਬੁੱਢਾ ਹੋਣ ਦੇ ਨਾਲ ਕੀ ਹੋਇਆ ਫਿਰ ਕੰਬਣ ਲੱਗੀ ਦੇ ਇਹ ਸਰੀਰ ਕੰਬਣ ਲੱਗ ਪਈ ਹੱਥ ਕੰਬਣ ਲੱਗ ਪਿਆ ਪੈਰ ਕੰਬਣ ਲੱਗ ਪਿਆ ਜੀਭਾ ਕੰਬਣ ਲੱਗ ਪਈ ਸਾਰਾ ਜੀਵਨ ਬਰਬਾਦ ਹੋ ਗਿਆ ਹਾਂਜੀ
1: ਜੇ ਸੋ ਵਧਿਆ ਜੀਵਣਾ ਪੀਤਨ ਹੋਤੀ ਖੇ
0: ਨਾਲ ਹੀ ਕਹਿ ਦਿੱਤਾ ਹੈ ਕਿ ਬੰਦਿਆ ਇਹ ਗੱਲ ਨੋਟ ਕਰ ਲਈ ਕਿੰਨੀ ਕੁ ਦੂਰ ਆਪਾਂ ਕਹਿੰਦੇ ਨੇ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ ਇੱਕ ਮੇਰੇ ਸਤਿਗੁਰ ਪਾਤਸ਼ਾਹ ਜੀ ਵਚਨ ਕਰਦੇ ਨੇ ਕਹਿੰਦੇ ਤੂੰ ਕਦੀ ਸੋਚ ਰੇ ਮਨ ਰਾਮ ਸਿਉ ਕਰ ਪ੍ਰੀਤ ਬੋਲੋ ਰੇ ਮਨ ਭਾਈ ਰਸ ਵਿੱਚ ਆਣ ਕੇ ਆਖਿਆ ਕਰੋ ਰੇ ਮਨ ਰਾਮ ਸਿਉ ਕਰ ਚਲੋ ਇਤਰਾ ਪੜ ਲੋ ਰਾਮ ਸਿਉ ਕਰ ਪ੍ਰੀਤ ਰੇ ਮਨ ਰਾਮ ਸਿਉ ਕਰ ਪ੍ਰੀਤ ਰਾਮ ਗੱਜ ਕੇ

0: ਤੇ ਸਾਹਿਬ ਨੂੰ ਪੁੱਛਿਆ ਮਹਾਰਾਜ ਕਿਤਰਾ ਕਰੀਏ, ਕਹਿੰਦੇ ਸਰਵਣ ਗੋਬਿੰਦ ਗੁਣ ਸੁਣੋ, ਸਰਵਣ ਇਤਨਾ ਕਰੋ ਪ੍ਰੀਤੀ, ਕੰਨਾਂ ਨਾਲ ਗੋਬਿੰਦ ਦੇ ਗੁਣ ਸੁਣੋ ਔਰ ਗਾਓ ਰਸਨਾ ਗੀਤ। ਅੱਗੇ ਜਾ ਕੇ ਜਿਹੜਾ ਮੈਂ ਬਚਨ ਆਪ ਜੀ ਨੂੰ ਕਹਿਣ ਲੱਗਾ ਸਾ, ਕਾਲ ਬਿਆਲ ਜਿਉ ਪਰਿਓ ਡੋਲੇ ਮੁੱਖ ਪਸਾਰੇ ਮੀਤ, ਉਹ ਜਿਹੜਾ ਕਾਲਿਆ ਤੇਰੇ ਵੱਲ ਮੂੰਹ ਅੱਡ ਕੇ ਤੁਰਿਆ ਆ ਰਿਹਾ, ਆਜ ਕਾਲ ਫੁੰਨ ਤੋਹੇ ਗਰਸ ਹੈ, ਜੇ ਸੋ ਵਰਿਆ ਜੀਵਣਾ ਪੀਤਨ ਹੋਸੀ, ਉਹ ਤੇਰੇ ਵੱਲ ਨੂੰ ਜਿਹੜਾ ਕਾਲ ਮੂੰਹ ਅੱਡ ਕੇ ਤੁਰਿਆ ਆਉਂਦਾ ਹੈ, ਅੱਜ ਜਾਂ ਕੱਲ ਉਹਨੇ ਤੈਨੂੰ ਗਰਸ ਜਾਣਾ ਹੈ, ਉਹਨੇ ਤੈਨੂੰ ਖਾ ਜਾਣਾ ਹੈ, ਕਾਲ ਤੋਂ ਪਹੁੰਚਿਓ ਆਣ, ਕਾਲ ਤੋਂ ਫਿਰ ਬੋਲੋ ਕਾਲ ਤੋਂ ਕਹਾਂ ਜੇ ਹੈ ਭਾਜਰੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕੋ ਆਪਾਂ ਕਹਿੰਦੇ ਕਿੱਥੇ ਭਾਜੇਗਾ ਪੁਲਿਸ ਤੇ ਆ ਗਈ, ਇਤਨਾ ਹੀ ਮੇਰੇ ਸਾਹਿਬ ਜੀ ਕਹਿੰਦੇ ਕਾਲ ਤੇ ਆਣ ਕੇ ਸਿਰ ਤੇ ਡੰਕਾ ਵਜਾ ਦਿੱਤਾ ਵਾ, ਗੁਰਮੁਖਾ ਪਿਆਰਿਆ ਕਿਤਨਾ ਕਿੱਥੇ ਭੱਜ ਜਾਏਗਾ, ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ ਖੇ, ਜੇ ਸੌ ਵਰਿਆਂ ਤੱਕ ਵੀ ਜੀਵਨ ਹੋਵੇ, ਆਖਰ ਵੀ ਤੇ ਗੁਰੂ ਦਿਆ ਪਿਆਰਿਆ ਇਹ ਸਰੀਰ ਇੱਕ ਦਿਨ ਖੇ ਹੋ ਹੀ ਜਾਣਾ ਹੈ, ਇਹਨੇ ਮਰ ਹੀ ਜਾਣਾ ਹੈ, ਇਹ ਲੋਕਾਂ ਆਪੋ ਆਪਣੀ ਮੈਂ ਆਪਣੀ ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ ਇਹਨਾਂ ਦੇ ਅੱਖਾਂ ਦੇ ਸਾਹਮਣਿਆਂ ਸਾਹਮਣਿਆਂ, ਤੇਰੇ ਸਾਹਮਣੇ ਕਿੰਨੇ ਚਲੇ ਗਏ ਭੈਣ ਭਾਈ ਸੱਜਣ ਮਿੱਤਰ ਚਾਚੇ ਤਾਏ, ਕਿੰਨੇ ਤੇਰੇ ਅੱਖਾਂ ਦੇ ਕੋਲੋਂ ਚਲੇ ਗਏ। ਇੱਕ ਥਾਂ ਤੇ ਹੋਰ ਸਾਹਿਬ ਕਹਿੰਦੇ ਆਖੋ ਸਤਨਾਮ ਸ੍ਰੀ, ਬਾਬਾ ਕਬੀਰ ਜੀ ਕਹਿੰਦੇ ਕਬੀਰ ਡੁੱਬੋ ਗੇ ਰੇ ਬਾਪਰੇ, ਬੋਲੋ ਗਣਕੀ ਕਾਨ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ, ਬੋਲੋ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਅੱਜ ਪੜੋਸੀ ਦੇ ਘਰੋਂ ਅਰਥੀ ਉੱਠੀ ਆ, ਇਹ ਗੱਲ ਦ੍ਰਿੜ ਕਰਕੇ ਮੰਨ ਲਾ ਕੇ ਕੱਲ ਇਹ ਤੇਰੇ ਘਰੋਂ ਵੀ ਇੱਕ ਦਿਨ ਸੱਦਾ ਆਉਣਾ ਹੈ, ਚੇਤੇ ਕਰ ਮੌਤ ਨੂੰ, ਚੇਤੇ ਕਰ ਜਿਨ੍ਹਾਂ ਨੂੰ ਮਰਨਾ ਚੇਤੇ ਆ ਗਿਆ, ਉਹਨਾਂ ਨੂੰ ਰੱਬ ਚੇਤੇ ਆ ਗਿਆ। ਸਾਡਾ ਤੇ ਹਾਲਤ ਉਹ ਆ ਗਈ, ਹੱਸਣਾ ਖਾਣਾ ਪੀਣਾ, ਹੱਸਣਾ ਸੌਣਾ, ਸਾਡੀ ਹਾਲਤ ਇਹ ਹੋ ਗਈ, ਅਮਰੀਕਾ ਆ ਗਏ ਆ, ਖਾਣਾ ਪੀਣਾ ਹੱਸਣਾ ਸੌਣਾ। ਆ ਫਰੀ ਮੋਡ ਜਦੋਂ ਮੈਂ ਹੁਣ ਕਥਾ ਕਰ ਰਿਹਾ, ਕਿਸੇ ਦੇ ਘਰ ਪ੍ਰਸ਼ਾਦਾ ਛਕਣਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਰਾ ਗੱਜ ਕੇ ਆਖੋ ਸਤਨਾਮ। ਤੇ ਜਿੱਥੇ ਤੁਸੀਂ ਗੱਡੀਆਂ ਖਿਲਾਰਦੇ ਹੋ ਨਾ ਗੈਰਜ ਦੇ ਵਿੱਚ, ਉਹਨਾਂ ਨੇ ਇਹ ਲੰਮਾ ਜਿਹਾ ਇੱਕ ਮੇਜ਼ ਬਣਾਇਆ ਤੇ ਉਹਦੇ ਚਾਰ ਚਪੇਰੇ ਕੁਰਸੀਆਂ ਲਾਈਆਂ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਇਹ ਕਾਹਦੇ ਲਈ ਬਣਾਇਆ ਜੇ, ਤੇ ਹੱਸ ਕੇ ਕਹਿੰਦਾ ਜੀ ਕੋਈ ਆਊ ਜਾਂਦੇ ਨਾ ਪੀਣ ਪੂਣ ਨੂੰ ਬਣਾਇਆ, ਇਹ ਜਿਹੜਾ ਮੇਜ਼ ਆ ਪੀਣ ਪੂਣ ਨੂੰ ਲਾਇਆ, ਬਸ ਭੁੱਲ ਗਿਆ ਨਾ ਮਰਨਾ, ਪੀਣਾ ਚੇਤੇ ਆ, ਮਾਸ ਖਾਣਾ ਚੇਤੇ ਆ, ਹੱਸਣਾ ਚੇਤੇ ਆ, ਭੰਗੜੇ ਪਾਉਣੇ ਵਿਆਹਾਂ ਦੇ ਵਿੱਚ ਚੇਤੇ ਨੇ, ਮਗਰ ਇੱਕ ਗੱਲ ਭੁੱਲ ਗਈ ਕਿ ਮੇਰੀ ਇਹ ਜਿੰਦੜੀ ਹੈ ਤੂੰ ਕਿਤੇ ਜਾ ਕੇ ਪੇਸ਼ ਹੀ ਭਰਨੀ ਆ, ਮੇਰੀ ਇਹ ਜਿੰਦੜੀ ਹੈ ਇੱਕ ਦਿਨ ਤੂੰ ਨਿਰੰਕਾਰ ਦੇ ਪੇਸ਼ ਹੋਣਾ ਹੈ ਜਾ ਕੇ, ਇੱਕ ਦਿਨ ਤੇਰੇ ਕੋਲੋਂ ਇੱਕ ਇੱਕ ਸਵਾਸ ਬਾਰੇ ਪੁੱਛਿਆ ਜਾਣਾ ਹੈ, ਖਾਣਾ ਪੀਣਾ ਹੱਸਣਾ ਸੌਣਾ, ਆ ਚਾਰ ਗੱਲਾਂ ਗਿਣਗੇ ਜੇ, ਖਾਣਾ ਪੀਣਾ ਹੱਸਣਾ ਸੌਣਾ, ਹੱਸਣਾ ਚੇਤੇ ਸੌਣਾ ਚੇਤੇ ਖਾਣਾ ਚੇਤੇ ਪੀਣਾ ਚੇਤੇ, ਮਗਰ ਇੱਕ ਗੱਲ ਭੁੱਲ ਗਈ, ਵਿਸਰ ਗਿਆ ਹੈ ਮਰਨਾ, ਵਿਸਰ ਗਿਆ ਹੈ ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ, ਇੱਕ ਨਾ ਮਰਨਾ ਚੇਤੇ ਹੀ ਨਹੀਂ। ਉਹ ਕਹਿੰਦੇ ਨੇ ਪੋਤਰੇ ਪਾਲਣੇ ਨੇ, ਦੋਤਰੇ ਪਾਲਣੇ ਨੇ, ਪੜਦੋਤੜੇ ਪਾਲਣੇ ਨੇ, ਮੈਂ ਸੋਨੇ ਦੀ ਪੌੜੀ ਤੇ ਚੜਨਾ ਹੈ, ਪਤਾ ਨੀ ਸੋਨੇ ਦੀ ਤੇ ਚੜਨਾ ਕਿ ਕਾਤੇ ਚੜਨਾ, ਇਹ ਤੇ ਗੁਰੂ ਜਾਣਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਪਿਆਰਿਆ ਵੇਖ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ, ਦੇ ਜੇ ਸੌ ਵਰਿਆਂ ਜੀਵਣਾ ਭਾਵੇਂ ਸੌ ਵਰੇ ਤੱਕ ਜੀ, ਮਗਰ ਇੱਕ ਗੱਲ ਚੇਤੇ ਰੱਖ ਲਈ ਕਿ ਭੀ ਤਨ ਹੋਸੀ। ਬਾਬਾ ਫਰੀਦ ਜੀ ਬਾਬਾ ਕਬੀਰ ਕਹਿੰਦੇ ਨੇ ਕਬੀਰ ਧੂਲ ਸਕੇਲ ਕੇ, ਧੂਲ ਧਕੂਲ ਦਾ ਮਤਲਬ ਮਿੱਟੀ, ਮਿੱਟੀ ਇਕੱਠੀ ਕਰਕੇ ਪੁਰੀਆ ਵਾਧੀ ਦੇ, ਇਹ ਪੁਰੀਆ ਵਾਧੀ ਦੇ, ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ, ਇਹ ਚਾਰ ਦਿਨ ਦੀ ਪ੍ਰਾਹਣੀ ਅੰਤੇ ਨੇ ਖੇ ਨੇ ਮਿੱਟੀ ਦੇ ਮਿੱਟੀ ਹੋ ਜਾਣਾ। ਇੱਥੇ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਬੁੱਢਾ ਹੋ ਗਿਆ ਵਾ, ਜੇ ਸੌ ਵਰਿਆਂ ਜੀਵਣਾ, ਜੇ ਸੌ ਵਰੇ ਵੀ ਭਾਵੇਂ ਕੋਈ ਜੀਂਦਾ ਰਹੇ, ਆਖਰ ਤੇ ਪਿਆਰੇ ਹੋਏ ਨੇ ਮਿੱਟੀ ਹੋ ਹੀ ਜਾਣਾ ਹੈ ਜੀ। ਬਾਰ ਕਹਿੰਦੇ ਨੇ ਦਰਵਾਜੇ ਨੂੰ, ਸਮਾਂ ਹੋ ਗਿਆ ਮੇਰਾ, ਕਹਿੰਦੇ ਨੇ ਦਰਵਾਜੇ ਦੇ ਕਿਸੇ ਦੇ ਬੂਹੇ ਅੱਗੇ ਜਾ ਕੇ, ਪਤਾ ਨੀ ਕਿੰਨੇ ਲੋਕੀ ਢੀਠ ਨੇ, ਗੁਰੂ ਨਾਨਕ ਪਾਤਸ਼ਾਹ ਦਾ ਘਰ ਛੱਡ ਕੇ ਜਦੋਂ ਨਾਮ ਮੰਗਣ ਜਾਂਦੇ ਨੇ, ਅਗਲੇ ਵੀ ਇਹਨਾਂ ਨੂੰ ਪੁੱਛਦੇ ਵੀ ਤੁਹਾਡੇ ਤੇ ਘਰ ਹੀ ਸਾਰੀ ਦੁਨੀਆਂ ਨੂੰ ਨਾਮ ਦੇਣ ਦਾ ਖਜ਼ਾਨਾ, ਤੁਸੀਂ ਕਿੱਥੋਂ ਆ ਗਏ। ਮਗਰ ਬਾਬਾ ਫਰੀਦ ਕਹਿੰਦਾ ਵਾ ਕਿ ਜਿੱਦਣ ਕਿਸੇ ਦੇ ਪਰਾਏ ਦੇ ਬੂਹੇ ਅੱਗੇ ਜਾ ਕੇ ਬਹਿਣਾ ਪਏ, ਹੇ ਖੁਦਾ ਤੈਨੂੰ ਛੱਡ ਕੇ ਕਿਸੇ ਦੇ ਬੂਹੇ ਅੱਗੇ ਜਾਣਾ ਪਏ, ਬਾਹਰ ਪਰਾਇਆ ਬੈਸਣਾ ਸਾਈ, ਹੇ ਮੇਰੇ ਮਾਲਕ ਮੇਰੇ ਜੀਵਨ ਵਿੱਚ ਉਹ ਘੜੀ ਨਾ ਆਵੇ ਜਿੱਦਣ ਮੈਂ ਇਹ ਨਾ ਗਾਵਾਂ, ਜੇ ਤੂੰ ਤੁੱਠਾ ਕਿਰਪਾ ਨਦਾਨ ਨਾ ਦੂਜਾ ਵਖਾਲ, ਇਹ ਪਾਈ ਮੂੰਦਾ ਤੜੀ ਨਿਤ ਹਿਰਦੇ ਰੱਖਾ ਸੰਭਾਲ। ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਤੇਰੇ ਤੋਂ ਬਿਨਾਂ ਮੈਂ ਕਿਸੇ ਦੇ ਦਰ ਨਾ ਜਾਵਾਂ, ਮੈਂ ਗਾਇਆ ਕਰਾਂ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਸਤਿਗੁਰੂ ਗਰੀਬ ਨਵਾਜ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਬਾਰ ਪਰਾਇਆ ਬੈਸਣਾ, ਪਰਾਏ ਦਰਵਾਜੇ ਅੱਗੇ ਜਾ ਕੇ ਬਹਿਣਾ ਸਾਈ, ਮੁਝੇ ਨਾ ਦੇ, ਹੇ ਮੇਰੇ ਮਾਲਕ ਮੈਨੂੰ ਇਹੋ ਜਿਹੀ ਹਾਲਤ ਨਾ ਦੇ ਕਿ ਮੈਨੂੰ ਤੇਰਾ ਘਰ ਛੱਡ ਕੇ ਕਿਸੇ ਦੇ ਦਰਵਾਜੇ ਅੱਗੇ ਜਾ ਕੇ ਬਹਿਣਾ ਪਏ। ਹਾਂਜੀ,
1: ਜੇ ਤੂੰ ਇਹ ਵੈ ਰੱਖਸੀ ਜੀਉ ਸਦੀ ਰਹੋਲੇ,
0: ਕਿੱਡੇ ਪਿਆਰ ਦਰਵੇਸ਼ੀ ਰੂਹ ਆ, ਕਿੰਨੀ ਰੱਬ ਦੇ ਰੱਬ ਵਿਚ ਰੰਗੀ ਰੂਹ ਆ, ਜੇ ਤੂੰ ਇਸ ਤਰ੍ਹਾਂ ਕਰਨਾ ਹੈ ਕਿ ਆਪਣੇ ਘਰੋਂ ਪੱਲਾ ਛੁਡਾ ਕੇ ਮੈਨੂੰ ਕਿਸੇ ਦੇ ਬੂਹੇ ਅੱਗੇ ਪਾਉਣਾ ਹੈ, ਤੇ ਫਿਰ ਸਤਿਗੁਰੂ ਜੀਉ ਸਰੀਰੋਂ ਲੈ, ਮੇਰੀ ਜਾਨ ਕੱਢ ਲਾ, ਮੈਨੂੰ ਜਿਉਂਦਾ ਹੀ ਨਾ ਰੱਖ, ਮਗਰ ਜੇ ਰੱਖਣਾ ਹੈ ਤੇ ਆਪਣੇ ਘਰ ਰੱਖ। ਦੇ ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੇ ਅੱਗੇ ਇਸ਼ਕ ਦੇ ਬਚਨ ਸੁਣੋ, ਤੁਮੇ ਛਾਡ, ਫਿਰ ਬੋਲੋ ਜੀ, ਤੁਮੇ ਛਾਡ ਕੋਈ, ਤੁਮੇ ਛਾਡ ਕੋਈ ਅਵਰ ਨਾ ਧਿਆਉ ਜੋ ਬਾਹਰ ਚਾਉ। ਇਸ਼ਕ ਦੇ ਬਚਨ ਸੁਣੋ, ਰੱਬੀ ਰੰਗ ਵਿਚ ਰੱਤੀਆਂ ਹੋਈਆਂ ਰੂਹਾਂ ਕੀ ਕਹਿੰਦੀਆਂ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ, ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ, ਸ੍ਰੀ ਅਸਪਾਨ ਕਿਰਪਾ ਕਰ ਤੁਮਰੀ ਮੈਂ ਨਾ ਕਹਿਓ ਸਭ ਤੋਏ ਬਖਾਨੇ। ਰੱਬੀ ਰੰਗ ਵਿਚ ਰਤੇ ਕਹਿੰਦੇ ਨੇ, ਮੈਂ ਨਾ ਗਨੇ ਸੇ ਪ੍ਰਿਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਇਹ ਤੇ ਰੱਬ ਦੇ ਰੰਗ ਵਿਚ ਰਤਿਆਂ ਦੀਆਂ ਗੱਲਾਂ ਨੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋਂ ਲੈ। ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਜੀਵਨ ਵਿਚ ਇਹ ਘੜੀ ਆਉਣੀ ਆ ਕਿ ਮੈਂ ਗੁਰਦੁਆਰੇ ਆਉਣੋਂ ਹਟ ਕੇ ਨੂਰ ਮਹਿਲ ਵਾਲਿਆਂ ਦੇ ਕਿਸੇ ਸਮਾਗਮ ਵਿਚ ਜਾਵਾਂ, ਉਦੋਂ ਪਹਿਲੋਂ ਮੈਂ ਮਰ ਜਾਵਾਂ, ਉਹ ਤੋਂ ਪਹਿਲੋਂ ਮੇਰੀ ਮੌਤ ਹੋ ਜਾਏ ਕਿ ਮੈਂ ਤੇਰਾ ਘਰ ਛੱਡ ਕੇ ਕਿਤੇ ਹੋਰ ਜਾਂਦਾ ਮਰ ਗਿਆ। ਨਾ ਮੇਰੇ ਮਾਲਕ ਆਪਣੇ ਘਰ ਆਇਆਂ ਦੀ ਮੇਰੀ ਲਾਜ ਰੱਖ ਲਾ, ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ, ਸਤਿਗੁਰੂ ਜੀ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਜਿਨ੍ਹਾਂ ਨੇਹੋ ਦੁਜਾਣੇ ਲੱਗਾ, ਬੋਲੋ ਜਿਨ੍ਹਾਂ ਨੇਹੋ, ਜਿਨ੍ਹਾਂ ਦਾ ਦੂਸਰੇ ਥਾਂ ਪਿਆਰ ਮਾਰ ਪਰ ਗਿਆ, ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ, ਤੇ ਉੱਥੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ, ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹੰਜੀ ਕਾਂਡੀਆ, ਮੈਂ ਭੁੱਲ ਜਾਵਾਂ ਮੈਂ ਚੁੱਕ ਜਾਵਾਂ ਮਗਰ ਫਿਰ ਵੀ ਮਰੀ ਹੋਈ ਨੂੰ ਆਖਣ ਗੁਰੂ ਦਾ ਸਿੱਖ ਮਰ ਗਿਆ ਏ। ਇਹ ਹਾਲਤ ਹੋਵੇ ਭਾਵੇਂ ਮੈਂ ਕਿੰਨਾ ਭੁੱਲਿਆ ਹੋਵਾਂ, ਭਾਵੇਂ ਮੈਂ ਕਿੰਨਾ ਦਰ ਤੋਂ ਤੇਰੇ ਤੋਂ ਅਜੇ ਦੂਰ ਹੋਵਾਂ, ਮਗਰ ਮੇਰੇ ਤੋਂ ਇਹ ਲੇਬਲ ਨਾ ਲੱਥੇ ਕਿ ਇਹ ਗੁਰੂ ਦਾ ਸਿੱਖ ਸੀ। ਜੇ ਭੁੱਲੀ ਜੇ ਝੁੱਕੀ ਸਾਈ ਭੀ ਤਹੰਜੀ ਕਾਂਡੀਆ, ਜਿੰਨਾ ਨਿਉ ਦੁਜਾਣੇ ਲੱਗਾ ਝੂਰ ਮਰੋ ਸੇ ਵਾਂਡੀਆ। ਹੇ ਮੇਰੇ ਸਤਿਗੁਰੂ, ਮੇਰਾ ਪਿਆਰ ਹੋਰ ਕਿਤੇ ਨਾ ਪਵੇ। ਮੇਰੇ ਬਾਬਾ ਜੀ ਇੱਥੇ ਬਚਨਾ ਚ ਕਹਿੰਦੇ, ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰ ਹੋ ਲੈ, ਜੇ ਤੂੰ ਇਤਰਾ ਮੈਨੂੰ ਰੱਖਣਾ ਤੇ ਮੇਰੀ ਜਿੰਦ ਕੱਢ ਲਾ, ਮੇਰੀ ਜਾਨ ਕੱਢ ਲਾ, ਮਗਰ ਆਪਣੇ ਘਰੋਂ ਹੁਣ ਗਾਹ ਨਾ ਕਿਸੇ ਤੋੜੀ, ਬੋੜੇ ਜਨਮਾਂ ਤੋਂ ਵਿਛੜ ਕੇ ਹੁਣ ਮੈਨੂੰ ਸਤਿਗੁਰੂ ਤੇਰਾ ਘਰ ਲੱਭ ਗਿਆ ਵਾ, ਇਥੋਂ ਨਹੀਂ ਹੁਣ ਖੜਗ ਕੇ ਤੇ ਮੈਂ ਸ਼ਰਨ ਤੁਹਾਰੀ, ਆਪ ਹਾਥ ਦੇ ਲਿਓ ਅਭਾਰੀ, ਹੁਣ ਸਰਬ ਠੌਰ ਮ ਹੋ ਸਹਾਈ, ਪਿਤਾ ਜੀ ਤੁਸੀਂ ਦੁਸ਼ਟ ਦੋਖ ਤੇ ਲਿਓ ਬਚਾਈ। ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ, ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ 29 ਤਰੀਕ ਨੂੰ, ਕੱਲ ਦਾ ਇੱਕ ਦੀਵਾਨ ਰਾਤ ਦਾ ਬਾਕੀ ਰਹਿ ਗਿਆ, 15 ਦਿਨਾਂ ਦਾ ਪਤਾ ਹੀ ਨਹੀਂ ਲੱਗਾ ਗੁਰਸਿੱਖੋ ਕਦੋਂ ਬੀਤ ਗਏ ਨੇ। ਮੇਰਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹ ਪਿਆਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਜੁੜ ਕੇ ਬਹਿਣਾ ਆਪਣਾ ਬਣਾਈ ਰੱਖੇ। ਅੰਮ੍ਰਿਤ ਛਕਣ ਲਈ ਆਪ ਜੀ ਸਰਬੱਤ ਮਾਈ ਭਾਈ ਦੇ ਚਰਨਾਂ ਵਿਚ ਬੇਨਤੀ, ਆਪਣੀਆਂ ਬੱਚਿਆਂ ਨੂੰ ਤਿਆਰ ਕਰੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਧੀਆਂ ਪੁੱਤ ਬਣਾਓ। ਆਪਾਂ ਸਾਰੇ ਰਲ ਮਿਲ ਕੇ ਅੰਮ੍ਰਿਤ ਸੰਚਾਰ ਵਿਚ ਹਿੱਸਾ ਲੈ ਕੇ ਐਤਵਾਰ ਦੇ ਦੁਪਹਿਰ ਦੇ ਦੀਵਾਨ ਵਿਚ ਉਹਨਾਂ ਗੁਰਸਿੱਖਾਂ ਨੂੰ ਵਧਾਈਆਂ ਦੇ ਸਕੀਏ, ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਜਿਹੜੇ ਸਤਿਗੁਰੂ ਦੇ ਉਦਨ ਦੇਦਾਰ ਕਰਨਗੇ, ਭੁੱਲਣਾ ਚਿਤਾਰਨੀ ਅਸੀਸ ਦੇਣੀ, ਸਤਿਗੁਰੂ ਕਿਰਪਾ ਕਰੇ ਤੁਹਾਨੂੰ ਤੇ ਮੈਨੂੰ ਉਦਮ ਬਖਸ਼ੇ, ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਚਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਜੁੜ ਕੇ ਆਖੋ ਜੀ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ

ਜਿਉਂ ਬੁਲਾਵਹੋ ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵਹੋ ਜਿਉਂ ਬੁਲਾਵਹੋ।

ਜਾਨੇ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿਤ ਤੁਮਹੀ ਜਾਨੇ ਨਾਨਕ ਦਾਸ ਸਦਾ ਕੁਰਬਾਨੀ ਅਨ ਝੰਜ ਗਾਤ ਅਨ ਰੰਜ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੋਏ ਇਹ ਹਰ ਰਸ ਪਾਵੇ ਜਨ ਕੋਏ, ਕੋਈ ਕਿਤੇ ਕਰੋੜਾਂ ਦੇ ਵਿੱਚੋਂ, ਨਹੀਂ ਤੇ ਛੋਟੇ ਛੋਟੇ ਸੰਕਿਆ ਨੇ ਅੰਮ੍ਰਿਤ ਤੋਂ ਦੂਰ ਰੱਖ ਲੈਣਾ। ਜਿਹਦੇ ਤੇ ਸਤਿਗੁਰੂ ਗਰੀਬ ਨਿਵਾਜ, ਬਾਬੇ ਨਾਨਕ ਦਾ ਹਰ ਦਰਵਾਜ਼ਾ ਮਿਹਰ ਦਾ ਜਿਹਦੇ ਘਰ ਨੂੰ ਖੁੱਲ ਗਿਆ, ਉਹਦੀ ਰੂਹ ਨੇ ਆਖਣਾ ਚਲੋ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਨਹੀਂ ਤੇ ਨਿੱਕੇ ਨਿੱਕੇ ਫੁਰਨਿਆਂ ਨੇ ਐਵੇਂ ਹੀ ਨਿੱਕੇ ਨਿੱਕੇ ਫੁਰਨਿਆਂ ਨੇ ਗੁਰੂ ਦੇ ਅੰਮ੍ਰਿਤ ਤੋਂ ਵਾਂਝਿਆਂ ਕਰ ਦੇਣਾ। ਇਹੋ ਹਰ ਰਸ, ਬੋਲੋ ਇਹੋ ਅੰਮ੍ਰਿਤ ਕੀ ਆ? ਹਰੀ ਦਾ ਰਸ ਆ। ਇਹੋ ਹਰ ਰਸ ਪਾਵੇ ਜਨ ਕੋਏ, ਕੋਏ ਦਾ ਮਤਲਬ ਕੋਈ ਕਰੋੜਾਂ ਦੇ ਵਿੱਚੋਂ ਜਿਹਦੇ ਤੇ ਮਿਹਰਬਾਨ ਬਾਪੂ ਹੋਵੇ, ਤੇ ਜਿਨ੍ਹਾਂ ਨੂੰ ਇਹ ਹਰੀ ਦਾ ਰਸ ਮਿਲ ਗਿਆ, ਅੰਮ੍ਰਿਤ ਨਾਮ ਆ ਉਸ ਹਰੀ ਦੇ ਰਸ ਦਾ, ਤੇ ਸਾਹਿਬ ਕਹਿੰਦੇ ਨੇ ਅੰਮ੍ਰਿਤ ਪੀਵੇ ਅਮਰ ਸੋ ਹੋਏ, ਅਮਰ ਹੋ ਗਿਆ। ਅਮਰ ਦੇ ਅੱਖਰੀ ਅਰਥ ਸਮਝੋ ਅਮਰ। ਅਮਰ ਸ਼ਬਦ ਆਪਾਂ ਕਹਿੰਦੇ ਕਈ ਵਾਰ, ਬਹੁਤੀ ਵਾਰ ਤੇ ਪਤਾ ਨਹੀਂ ਹੁੰਦਾ ਸਾਨੂੰ। ਅਮਰ ਮਰਨ ਤੋਂ ਰਹਿਤ, ਜਿਹਨੇ ਹੁਣ ਮਰਨਾ ਹੀ ਨਹੀਂ। ਸਾਹਿਬ ਕਹਿੰਦੇ ਨੇ ਇਹ ਪੱਕੀ ਗੱਲ ਆ, ਜਿਸ ਜੀਵ ਦੇ ਮੂੰਹ ਦੇ ਵਿੱਚ ਅੰਮ੍ਰਿਤ ਪੈ ਗਿਆ ਉਹਨੇ ਨਹੀਂ ਮਰਨਾ ਮੁੜ ਕੇ। ਅੰਮ੍ਰਿਤ ਪੀਓ ਸਦਾ ਚਿਰ ਜੀਵੋ, ਹੁਣ ਸਦਾ ਚਿਰ ਵਾਲਾ ਜੀਵਨ ਮਿਲ ਗਿਆ। ਰੋਜ਼ ਰੋਜ਼ ਦਾ ਆਵਾ ਗਮਨ ਮਿਟੇ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰ ਦੇਵ। ਸਤਿਗੁਰੂ ਕਹਿੰਦੇ ਨੇ ਜਿਹੜਾ ਆਵਾਗਮਨ ਦਾ ਚੱਕਰ ਆ ਜੀਵ ਆਤਮਾ ਦਾ, ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦੀ ਆ, ਗੁਰੂ ਦੀ ਪਨਾਹ ਵਿੱਚ ਆਉਂਦੀ ਆ, ਗੁਰੂ ਦੀ ਬਾਰਗਾਹ ਵਿੱਚ ਆਣ ਕੇ ਡਿੱਗ ਕੇ ਅੰਮ੍ਰਿਤ ਦੀ ਦਾਤ ਮੰਗਦੀ ਆ ਆਪਣੇ ਬਾਪੂ ਦੇ ਕੋਲੋਂ, ਤੇ ਜਨਮਾਂ ਦੀ ਵਿਛੜੀ ਹੋਈ ਨੂੰ ਜਦੋਂ ਅੰਮ੍ਰਿਤ ਮਿਲ ਜਾਂਦਾ ਹੈ, ਉਸ ਦਿਨ ਇਹਦਾ ਆਉਣ ਜਾਣ ਦਾ ਚੱਕਰ ਮੁੱਟ ਗਿਆ। ਆਵਾਗਮਨ ਮਿਟੇ, ਬੋਲੋ ਆਵਾਗਮਨ। ਬੜਾ ਢਿੱਲਾ ਬੋਲਦੇ ਹੋ, ਗੱਜ ਕੇ ਬੋਲੋ। ਬਾਬਾ ਨਾਨਕ ਤੁਹਾਡੇ ਤੇ ਮਿਹਰਬਾਨ ਹੋਵੇ। ਆਖਰੀ ਦੀਵਾਨ ਅੱਜ ਪਤਾ ਨੀ ਨਦੀ ਨਾਮ ਸੰਜੋਗੀ ਮੇਲੇ ਨੇ, ਰਸ ਬਖਸ਼ੋ, ਦਾਸ ਨੂੰ ਵੀ ਸੇਵਕ ਦਿਓ, ਸੇਵਾ ਦਿਓ। ਆਵਾਗਮਨ ਮਿਟੇ, ਬੋਲੋ ਆਵਾ। ਕਦੋਂ? ਪ੍ਰਭ ਸੇਵ, ਜਦੋਂ ਪ੍ਰਭੂ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ, ਜਦੋਂ ਆਪ ਤਿਆਗ ਸ਼ਰਨ ਗੁਰਦੇਵ, ਆਪਾ ਛੱਡ ਕੇ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਜੀਵ ਆਤਮਾ ਡਿੱਗ ਪਈ ਨਾ ਆਣ ਕੇ, ਤੇ ਸਾਹਿਬ ਕਹਿੰਦੇ ਨੇ ਉਦਣ ਇਹਦਾ ਆਵਾਗੁਣ ਮਿਟ ਗਿਆ। ਇਉ ਰਤਨ ਜਨਮ ਕਾ ਹੋਏ ਉਧਾਰ, ਇਹ ਰਤਨ ਜਨਮ ਦਾ ਉਧਾਰ ਹੋ ਗਿਆ, ਇਹਦਾ ਭਲਾ ਹੋ ਗਿਆ ਜੀਵ ਆਤਮਾ ਦਾ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਹਰੀ ਦਾ ਰਸ ਆ ਜਿਨ੍ਹਾਂ ਨੂੰ ਮਿਲ ਗਿਆ, ਅਮਰ ਹੋ ਗਏ, ਉਹਨਾਂ ਮੁੜ ਕੇ ਮੁੜਨਾ ਨਹੀਂ, ਉਹਨਾਂ ਨੇ ਮੁੜ ਕੇ ਕਿਤੇ ਨਹੀਂ ਆਉਣਾ ਕੋਈ ਜੀਵ ਆਤਮਾ ਚੱਕਰ ਦੇ ਵਿੱਚ। ਨਾ ਉਸ ਦਿਨ ਤੋਂ ਇਹ ਅਮਰ ਹੋ ਗਈ ਜਿਸ ਦਿਨ ਤੋਂ ਇਹਨੂੰ ਅੰਮ੍ਰਿਤ ਮਿਲ ਗਿਆ। ਅਨੰਤ ਅਨੰਤ ਜਨਮ ਦੀ ਬੰਦਗੀ ਕਰਨ ਵਾਲੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਅੰਮ੍ਰਿਤ ਨਹੀਂ ਮਿਲਿਆ, ਮੈਂ ਸਤਿਗੁਰੂ ਦੀ ਹਜੂਰੀ ਵਿੱਚ ਮੇਰੇ ਗੁਰੂ ਦੀ ਫਿਲਾਸਫੀ ਮੁਤਾਬਕ ਕਹਿ ਰਿਹਾ ਵਾਂ ਕਿ ਉਹਨਾਂ ਦਾ ਆਵਾਗਮਨ ਨਹੀਂ ਮਿਟਦਾ ਜਿਹੜੀਆਂ ਰੂਹਾਂ ਅੰਮ੍ਰਿਤ ਨਹੀਂ ਛਕਦੀਆਂ। ਆਖੋ ਸਤਨਾਮ ਸ੍ਰੀ, ਫਿਰ ਆਉਣਾ ਪੈਂਦਾ ਹੈ, ਫਿਰ ਆਉਣਾ ਪੈਂਦਾ ਹੈ, ਫਿਰ ਆਉਣਾ ਪੈਂਦਾ ਹੈ। ਕਹਿੰਦੇ ਜੀ ਅਸੀਂ ਬਾਣੀ ਬੜੀ ਪੜ੍ਹਦੇ ਹਾਂ, ਸਿਮਰਨ ਬੜਾ ਕਰਦੇ ਹਾਂ, ਜੇ ਅੰਮ੍ਰਿਤ ਨਾ ਛਕੀਏ ਤੇ ਸਾਡੀ ਗਤੀ ਨਹੀਂ ਹੋ ਸਕਦੀ? ਨਹੀਂ ਹੋ ਸਕਦੀ। ਇਹ ਡੰਕੇ ਦੀ ਚੋਟ ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਦੇ ਵਿਚਾਰਾਂ ਮੁਤਾਬਕ ਦਾਸ ਰਾਵ ਜੀ ਦਾ ਕਹਿ ਰਿਹਾ ਕਿ ਜਿੰਨਾ ਚਿਰ ਜੀਵ ਆਤਮਾ ਆਪਣਾ ਸਿਰ ਦੇ ਕੇ ਗੁਰੂ ਦੇ ਚਰਨਾਂ ਵਿੱਚ ਮਿਟਦੀ ਨਹੀਂ, ਜਿੱਦਣ ਮਿਟ ਗਈ ਉਦਣ ਬਣ ਗਈ, ਜਿੱਦਣ ਮਿਟ ਗਈ ਉਦਣ ਹੀ ਬਣ ਗਈ, ਜਿੰਨਾ ਚਿਰ ਮਿਟਦੀ ਨਹੀਂ, ਜਿੰਨਾ ਚਿਰ ਆਣ ਕੇ ਡਿੱਗਦੀ ਨਹੀਂ ਚਰਨਾਂ ਦੇ ਵਿੱਚ, ਉਹਨਾਂ ਚਿਰ ਆਵਾਗਮਨ ਮਿਟਦਾ ਨਹੀਂ। ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਹੋਰ ਇਸ਼ਾਰੇ ਕਰਨਗੇ, ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਨੂੰ ਜਦੋਂ ਸਿੱਧਾ ਨੇ ਪੁੱਛਿਆ, ਸਤਿਗੁਰੂ ਜੀ ਤੁਸੀਂ ਮੈਨੂੰ ਕਿਰਪਾ ਕਰਕੇ ਦੱਸਣਾ ਕਰੋ ਕਿ ਜੇ ਤੁਸੀਂ ਹਰਿਦੁਆਰ ਗਏ ਹੋ ਤੇ ਪਾਂਡੇ ਤੁਹਾਡੇ ਚਰਨਾਂ ਉੱਤੇ ਡਿੱਗੇ ਨੇ, ਧਿਆਨ ਦੇਣਾ, ਜਿੱਤੀ ਨੌ ਖੰਡ ਪ੍ਰਿਥਵੀ। ਬਾਬੇ ਨੇ ਕੋਈ ਇੱਕ ਦੇਸ਼ ਨਹੀਂ ਜਿੱਤਿਆ, ਬਾਬੇ ਨੇ ਦੋ ਦੇਸ਼ ਨਹੀਂ ਜਿੱਤੇ। ਇਹ ਤੇ ਸਾਡੀ ਬਦਕਿਸਮਤੀ ਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਚੱਲਣ ਵਾਲੇ ਪ੍ਰਚਾਰਕ ਮੁੱਕ ਗਏ। ਧੰਨ ਗੁਰੂ ਨਾਨਕ ਵਰਗ ਵਰਗੇ ਦਰਵੇਸ਼ ਪ੍ਰਚਾਰਕ ਨਹੀਂ ਇਸ ਕੌਮ ਵਿਚ ਰਹੇ। ਜੇ ਹਰਿਦੁਆਰ ਗਏ, ਐਸੇ ਗਿਆਨ ਦੇ ਤੀਰ ਮਾਰੇ, ਹਰਿਦੁਆਰ ਦੇ ਪਾਂਡੇ ਪੈਰਾਂ ਤੇ ਡਿੱਗ ਪਏ। ਜੇ ਜਗਨਨਾਥਪੁਰੀ ਗਏ, ਜਗਨਨਾਥਪੁਰੀ ਵਾਲੇ ਪੈਰਾਂ ਤੇ ਡਿੱਗ ਪਏ। ਜੇ ਮੱਕੇ ਮਦੀਨੇ ਗਏ, ਉਥੇ ਮੱਕਾ ਮਦੀਨਾ ਗੜ ਬਗਦਾਦ ਨਵਾਏ ਕੇ, ਬੋਲੋ ਗੜ ਬਗਦਾਦ। ਆ ਨਵਾਇਆ ਨਾ, ਤੁਸੀਂ ਕਹਿੰਦੇ ਹੋ ਨਵਾ ਦਿੱਤਾ, ਟੈਲੀਵਿਜ਼ਨ ਦੇ ਉੱਤੇ ਰੋਜ਼ ਅਖਬਾਰਾਂ ਚ ਪੜ੍ਹਦੇ ਹੋ ਕਿ ਬਗਦਾਦ ਨੂੰ ਨਵਾ ਦਿੱਤਾ, ਮਗਰ ਇਹਨੂੰ ਨਵਾਉਣ ਨੂੰ ਕਿੰਨਾ ਚਿਰ ਲੱਗਾ ਤੇ ਕੀ ਵਰਤਿਆ, ਕਿੰਨੀਆਂ ਹੇਰਾ ਫੇਰੀਆਂ, ਕਿੰਨੇ ਤੋਪਾਂ, ਕਿੰਨੇ ਟੈਂਕ। ਬਾਬੇ ਨਾਨਕ ਕੋਲ ਕਿਹੜਾ ਟੈਂਕ ਸੀ, ਬਾਬੇ ਨਾਨਕ ਕੋਲ ਕਿਹੜੀ ਤੋਪ ਸੀ? ਜਦੋਂ ਗਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਗੜ ਬਗਦਾਦ ਨਵਾਏ ਕੇ, ਫਿਰ ਮੱਕਾ ਮਦੀਨਾ ਸਭ ਨਵਾਇਆ। ਮੱਕਾ ਮਦੀਨਾ ਵੀ ਨਵਾਇਆ, ਗੜ ਬਗਦਾਦ ਵੀ। ਬੀਬੀਓ ਬੱਚਿਆਂ ਚੁੱਪ ਕਰਾਓ, ਮੇਰੀਆਂ ਭੈਣਾਂ,

ਮੱਕਾ ਮਦੀਨਾ ਸਭ ਨਵਾਇਆ, ਮੱਕੇ ਮਦੀਨੇ ਨੂੰ ਨਵਾਇਆ, ਗੜ ਬਗਦਾਦ ਨਵਾਇਆ। ਆਖਰ ਸਿੱਧ ਪੁੱਛਦੇ ਨੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ, ਉਹ ਕਿਹੜੀ ਆਪ ਜੀ ਦੇ ਕੋਲ ਸ਼ਕਤੀ ਆ, ਤੁਸੀਂ ਜਿੱਥੇ ਗਏ ਹੋ ਤੁਹਾਡੇ ਚਰਨਾਂ ਉੱਤੇ ਡਿੱਗ ਪਏ ਨੇ। ਸ਼ਬਦ ਦੀ ਕਿਸੇ ਨੇ ਝਾਲ ਹੀ ਨਹੀਂ ਚੱਲੀ, ਕਿਤੇ ਸਿੱਧਾਂ ਦੇ ਕੋਲ ਗਏ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਆਖੋ ਸਤਨਾਮ ਸ੍ਰੀ। ਤੇ ਜਦੋਂ ਮੇਰੇ ਸਾਹਿਬ ਨੇ ਬੜੇ ਬੜੇ ਪਿਆਰੇ ਨਿਵਾਰੇ ਬਚਨ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਕਹੇ, ਤੇ ਉਹਨਾਂ ਨੇ ਮਨ ਦੇ ਵਿਚ ਸਿੱਧੀ ਮਨੇ ਵਿਚਾਰਿਆ, ਕਿਵ ਦਰਸ਼ਨ ਇਹ ਲੇਵੇ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਇਹੋ ਜਿਹਾ ਜੋਗੀ ਕਿਤੇ ਸਾਡਾ ਜੋਗੀ ਬਣ ਜਾਏ, ਕੰਨ ਪੜਵਾ ਕੇ ਮੁੰਦਰਾਂ ਪਾ ਕੇ। ਗੋਰਖਨਾਥ ਦੇ ਚੇਲੇ ਇਹ ਗੱਲ ਸੋਚਦੇ ਨੇ ਕਿ ਜੇ ਇਹ ਕੰਨ ਪੱਟਾ ਜੋਗੀ ਬਣ ਜਾਏ ਤੇ ਯੋਗ ਨੂੰ ਚਾਰ ਚੰਨ ਲਾ ਜਾਣ, ਸਾਰੀ ਦੁਨੀਆਂ ਵਿਚ ਯੋਗ ਦੀ ਚਰਚਾ ਹੋ ਜਾਏ। ਮਗਰ ਮੇਰੇ ਸਾਹਿਬ ਨੇ ਸ਼ਬਦ ਜਿੱਤੀ ਸਿੱਧ ਮੰਡਲੀ, ਉਥੇ ਵੀ ਜਿੱਤਿਆ, ਸਿੱਧਾਂ ਨੂੰ ਵੀ ਜਿੱਤਿਆ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਉਥੇ ਵੀ ਨਾਨਕ ਨਾਮ ਧਰਮ ਦੀਆਂ ਨਿਰਮਲ ਪੰਥ ਦੀਆਂ ਧੁੰਮਾਂ ਪਾ ਦਿੱਤੀਆਂ ਤੇ ਉਹ ਵੀ ਚਰਨਾਂ ਤੇ ਡਿੱਗ ਕੇ ਕਹਿ ਰਹੇ ਨੇ

0: ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ
1: ਨਾਨਕ ਧਨ ਗੁਰੂ ਨਾਨਕ ਗੁਰੂ ਨਾਨਕ ਧਨ ਗੁਰੂ ਨਾਨਕ
0: ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ
1: ਧਨ ਗੁਰੂ ਨਾਨਕ ਧਨ ਗੁਰੂ ਨਾਨਕ
0: ਸਿੱਧ ਕਹਿੰਦੇ ਨੇ ਅਸੀਂ ਸਾਰੀ ਮੰਡਲੀ ਨੇ ਤੁਹਾਨੂੰ ਧੰਨ ਕਿਹਾ, ਹਰਿਦੁਆਰ ਦੇ ਪਾਂਡਿਆਂ ਨੇ ਤੁਹਾਨੂੰ ਧੰਨ ਕਿਹਾ, ਜਗਨਨਾਥਪੁਰੀ ਵਾਲਿਆਂ ਤੁਹਾਨੂੰ ਧੰਨ ਕਿਹਾ, ਮੁਲਤਾਨ ਦੇ ਪੀਰ ਤੇਰੇ ਚਰਨਾਂ ਤੇ ਡਿੱਗ ਪਏ, ਮੱਕੇ ਮਦੀਨੇ ਵਾਲੇ ਗੜ ਬਗਦਾਦ ਵਾਲੇ ਤੇਰੇ ਚਰਨਾਂ ਤੇ ਡਿੱਗ ਪਏ, ਆਖਰ ਰਾਜ ਕੀ? ਧਿਆਨ ਦਿਓ ਜਰਾ, ਆਖਰ ਰਾਜ ਕੀ, ਸ਼ਕਤੀ ਕੀ? ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਸਿੱਧੋ, ਖੋਜਤ ਖੋਜਤ ਅੰਮ੍ਰਿਤ ਪੀਆ, ਬੋਲੋ ਖੋਜਤ ਖੋਜਤ ਲੱਭਦਿਆਂ ਲੱਭਦਿਆਂ ਉਹ ਚੀਜ਼ ਲੱਭ ਗਈ ਜਿਹਦੇ ਨਾਲ ਫਿਰ ਸਾਰੇ ਮਸਲੇ ਹੱਲ ਹੋ ਜਾਂਦੇ ਨੇ। ਖੋਜਤ ਖੋਜਤ ਅੰਮ੍ਰਿਤ ਪੀਆ, ਅੰਮ੍ਰਿਤ ਪੀਤਾ ਮੈਂ ਜਿਹਦੇ ਕਰਕੇ ਜੈ ਜੈਕਾਰਾਂ ਹੋ ਗਈਆਂ, ਜਿਹਦੇ ਕਰਕੇ ਜੈ ਜੈਕਾਰ ਹੋ ਗਈ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਮਨ ਤਨ ਵਿੱਚ ਪਰਮੇਸ਼ਵਰ ਵਸ ਗਿਆ। ਤੇ ਫਿਰ ਸਿੱਧਾ ਨੇ ਅਗਲਾ ਸਵਾਲ ਕੀਤਾ, ਇਹ ਜਿਹੜਾ ਅੰਮ੍ਰਿਤ ਆ ਬੜਾ ਕੀਮਤੀ ਆ? ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਂ ਬਹੁਤ ਕੀਮਤੀ ਆ। ਆਖਿਆ ਫਿਰ ਦਿੱਤਾ ਕੀ, ਕੀਮਤ ਕੀ ਦਿੱਤੀ ਦੇ? ਤੇ ਬੜੇ ਪਿਆਰੇ ਬਚਨ ਗੁਰੂ ਨਾਨਕ ਸਾਹਿਬ ਨੇ ਜੋ ਉੱਥੇ ਬੋਲੇ, ਬੜੇ ਪਿਆਰ ਦੇ ਬਚਨ ਨੇ, ਕਹਿੰਦੇ ਖਿਮਾ ਗਈ ਮਨ ਸਤਿਗੁਰ ਦੀ ਆ, ਅੰਮ੍ਰਿਤ ਨਹੀਂ ਉਤਰਾ ਮਿਲਦਾ ਜਿੰਨਾ ਚਿਰ ਮਨ ਨਹੀਂ ਆਪਣੇ ਗੁਰੂ ਦੇ ਅੱਗੇ ਅਰਪਣ ਕਰਨਾ ਪੈਂਦਾ, ਜਿੰਨਾ ਚਿਰ ਮਨ ਨਹੀਂ ਜੀਵ ਆਤਮਾ ਵੇਚ ਦਿੰਦਾ। ਆ ਲੋਕੀ ਬਹੁਤੇ ਕਹਿੰਦੇ ਮੇਰਾ ਮਨ ਨਹੀਂ ਕਰਦਾ, ਮੇਰਾ ਮਨ ਨਹੀਂ ਮੰਨਿਆ, ਮੇਰੇ ਮਨ ਦੀ ਅਜੇ ਪਰਪਕਤਾ ਨਹੀਂ ਹੋਈ। ਗੁਰਮੁਖ ਪਿਆਰੇ ਹੋਏ ਤੇ ਰੋਗੀ ਹੋਏ ਨੂੰ, ਇਹਨੂੰ ਕੋੜੇ ਹੋਏ ਨੂੰ, ਇਹਨੂੰ ਵਿਗੜੇ ਹੋਏ ਨੂੰ, ਮਨ ਵਿੱਚ

ਜੁੜ ਕੇ ਜੁੜ ਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਸੌਦਾ ਕਰ ਲਿਆ ਪਰਮੇਸ਼ਵਰ ਦੇ ਨਾਲ, ਉਸ ਵਾਹਿਗੁਰੂ ਪਰਮੇਸ਼ਵਰ ਨੂੰ ਆਪਣਾ ਮਨ ਵੇਚ ਦਿੱਤਾ ਏ ਤੇ ਆਖਿਆ ਜੀ ਦਿੱਤਾ ਏ ਤੇ ਕੁਝ ਲਈਦਾ ਵੀ ਆ, ਕੋਈ ਚੀਜ਼ ਦਈਏ ਤੇ ਉਹਦੇ ਬਰਾਬਰ ਲਈਦੀ। ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਂ ਸਿੱਧੂ ਮੈਂ ਲਿਆ ਏ, ਕਹਿੰਦੇ ਕੀ ਲਿਆ ਏ, ਕਹਿੰਦੇ ਮਨ ਦਿੱਤਾ ਵਾ ਤੇ ਖਿਮਾ ਲੈ ਲਈ, ਖਿਮਾ ਨਿਮਰਤਾ ਲੈ ਲਈ ਉਹਦੇ ਕੋਲੋਂ, ਨੀਵਾਂ ਪੰਨ ਲੈ ਲਿਆ ਉਹਦੇ ਕੋਲੋਂ, ਨਿਮਰਤਾ ਲੈ ਲਈ, ਝੋਲੀਆਂ ਭਰ ਲਈਆਂ ਮਨ ਦੇ ਕੇ। ਅੱਜ ਜਦੋਂ ਮੈਂ ਕਈ ਵਾਰ ਪੜ੍ਹਦੇ ਹਾਂ ਨਾ, ਤੁਸੀਂ ਵੀ ਪੜ੍ਹਦੇ ਤੇ ਮੈਂ ਵੀ ਪੜ੍ਹਦਾ, ਸਿੱਖਾਂ ਦਾ ਰੋਜ਼ ਪੜ੍ਹਦੇ ਹੋ, ਮਨ ਨੀਵਾਂ ਤੇ ਮਤ ਉੱਚੀ। ਇਤਰਾਂ ਹੋ ਗਿਆ ਜੀ, ਉਲਟੀ ਗੱਲ ਚੱਲ ਗਈ ਹੁਣ, ਮਨ ਹੁਣ ਉੱਚਾ ਹੋ ਗਿਆ ਤੇ ਮਤ ਇਤਰਾਂ ਨਹੀਂ ਲੱਗਦਾ। ਧਿਆਨ ਦਿਓ ਆਪਣੇ ਅੰਦਰ, ਝਾਤੀ ਮਾਰ ਕੇ ਵੇਖੋ, ਮਨ ਕਰਕੇ ਤੇ ਅਸੀਂ ਕੋਠੇ ਤੇ ਚੜੇ ਹਾਂ, ਮਨ ਕਰਕੇ ਤੇ ਸਾਡੇ ਵਰਗਾ ਹੈ ਹੀ ਕੋਈ ਨੀ। ਮਨ ਦੇ ਵਿਚ ਤੇ ਜਿਹਨੂੰ ਵੀ ਵੇਖਦੇ ਕਹਿੰਦੇ ਛੱਡ ਇਹਦੇ ਵਰਗਾ, ਮੈਂ ਇਹਦੇ ਨਾਲੋਂ ਚੰਗਾ। ਮਨ ਦੇ ਵਿਚ ਮਨ ਕਰਕੇ ਆਪਾਂ ਰੋਜ਼ ਕਹਿੰਦੇ ਅਰਦਾਸ ਵਿਚ ਕਿ ਹੇ ਸਤਿਗੁਰੂ, ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ ਹੋਵੇ। ਮਗਰ ਕਿਤਨਾ ਦੀ ਇਹ ਗੱਲ ਹੋ ਗਈ ਸਾਡੇ ਨਾਲ ਵਾਪਰ ਗਈ, ਅਸੀਂ ਮਨ ਕਰਕੇ ਹੰਕਾਰੀ ਬਣ ਗਏ, ਮਤ ਕਰਕੇ ਨੀਵੇਂ ਹੋ ਗਏ। ਮਤ ਇੰਨੀ ਨੀਵੀਂ ਹੋ ਗਈ ਆ, ਭਰਾ ਨੂੰ ਭਰਾ ਵੇਖ ਕੇ ਰਾਜੀ ਨਹੀਂ। ਸਿੱਖ ਸਿੱਖ ਦਾ ਕੀ ਆ, ਬੋਲੋ ਜੀ ਕੀ ਆ? ਜੇ ਗੁਰੂ ਗੋਬਿੰਦ ਸਿੰਘ ਸਾਡਾ ਪਿਓ ਆ ਤੇ ਸਿੱਖ ਦਾ ਸਿੱਖ ਕੀ ਲੱਗਦਾ ਹੈ? ਇਹਦੇ ਨਾਲੋਂ ਦੂਸਰੇ ਭਰਾ ਤੇ ਕਦੀ ਧੋਖਾ ਦੇ ਦੇਣਗੇ? ਦੂਸਰੇ ਭਰਾ ਨੂੰ ਤੇ ਅਸੀਂ ਮੰਨਿਆ ਹੈ ਨਾ ਕਿ ਇਹ ਮੇਰਾ ਭਰਾ ਹੈ, ਮਨ ਕਰਕੇ ਮੰਨਿਆ ਨਾ। ਇਹ ਤੇ ਗੁਰੂ ਨੇ ਮੋਹਰ ਕਲਾ ਕੇ ਦਿੱਤਾ ਕਿ ਇੱਕ ਪਿਤਾ ਤੇ ਤੂੰ ਮੇਰਾ ਗੁਰ ਹਾਈ, ਇੱਕ ਪਿਓ ਦੀ ਔਲਾਦ ਆ, ਜਿਨੇ ਜਿਨੇ ਵਾਟੇ ਚੋਂ ਅੰਮ੍ਰਿਤ ਪੀਤਾ ਵਾ। ਕਮਾਲ ਦੀ ਗੱਲ ਆ, ਉਹਦੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਆ, ਮਾਤਾ ਸਾਹਿਬ ਕੋਰ ਆ, ਉਸੇ ਪਿਓ ਦਾ ਪੁੱਤ, ਉਸੇ ਮਾਂ ਦਾ ਪੁੱਤ, ਇੱਕ ਦੂਸਰੇ ਦਾ ਵੈਰੀ ਬਣਿਆ। ਕਦੀ ਰਹਿਤ ਮਰਜ਼ਾਦਾ ਪੜ੍ਹ ਕੇ ਵੇਖੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਬਾਹਰ ਨਾ ਚਲਿਆ ਜਾਵਾਂ, ਸਾਰੇ ਮਾਤਰ ਆਪ ਜੀ ਨੂੰ ਕਹੂੰਗਾ, ਜੋ ਸਿੱਖ ਸਿੱਖ ਦੀ ਚੁਗਲੀ ਕਰੇ, ਬੋਲੋ, ਜੋ ਸਿੱਖ ਸਿੱਖ ਦੀ, ਸੋ ਤਨਖਾਹੀਆ, ਸੋ ਤਨਖਾਹੀਏ ਦਾ ਮਤਲਬ ਹੁੰਦਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਜਿਸ ਤਰ੍ਹਾਂ ਗੁਰਮੁਖ ਪਿਆਰੇ ਚੌਰ ਕਰ ਰਹੇ ਨੇ, ਤਨਖਾਹੀਏ ਨੂੰ ਕੋਈ ਹੱਕ ਨਹੀਂ ਗੁਰੂ ਦੀ ਹਜੂਰੀ ਚ ਚੌਰ ਕਰੇ। ਧਿਆਨ ਦਿਓ, ਜਿਹੜਾ ਸਿੱਖ ਸਿੱਖ ਦੀ ਚੁਗਲੀ ਕਰੇ, ਜਿਹੜਾ ਸਿੱਖ ਸਿੱਖ ਦੀ ਚੁਗਲੀ ਕਰਕੇ ਕਾਜ ਵਿਗਾੜੇ, ਉਹ ਕੜਾਹ ਪ੍ਰਸ਼ਾਦ ਨਹੀਂ ਵਿਗਾ ਸਕਦਾ, ਪ੍ਰਚਾਰ ਸਕਦਾ, ਉਹ ਤਨਖਾਹੀ ਹੈ। ਜਿਹੜਾ ਸਿੱਖ ਸਿੱਖ ਦੇ ਦਾੜੇ ਵਿਚ ਹੱਥ ਪਾਵੇ, ਸੋ ਤਨਖਾਹੀ ਹੈ। ਜਿਹੜਾ ਸਿੱਖ ਸਿੱਖ ਦਾ ਮੂੰਹ ਖੜਾਵੇ, ਸੋ ਤਨਖਾਹੀ ਹੈ। ਮਗਰ ਆਪਾਂ ਆਪਣੇ ਸ਼ੀਸ਼ੇ ਵਿਚ ਕਿਤੇ ਝਾਤ ਕੇ ਵੇਖੀਏ, ਫਿਰ ਅਸੀਂ ਸਾਰੇ ਹੀ ਤਨਖਾਹੀਏ। ਇਤਨਾ ਲੱਗਦਾ ਵਾ ਹੇ ਮੇਰੇ ਸਤਿਗੁਰੂ, ਕਦੀ ਕਹਿਣਾ ਪਊਗਾ ਹੱਥ ਜੁੜ ਕੇ, ਹਮ ਬਾਰਕ ਮੁਗਦ ਆਣ, ਹਮ ਬਾਰਕ ਮੁਗ

ਗਏ ਪਿਤਾ ਸਮ ਤਰਲਾ ਪਾਓ ਪਿਤਾ ਸਮਝਾਵੇਂਗੇ ਪਿਤਾ ਸਮਝਾਵੇਂਗੇ ਪਿਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝਾ ਇਹਨਾਂ ਆਪਣੇ ਸਿੱਖਾਂ ਨੂੰ ਇਹ ਤੇਰੀ ਗੋਦ ਵਿਚ ਆਣ ਕੇ ਰੋਜ਼ ਬਹਿੰਦੇ ਹੀ ਇਹਨਾਂ ਨੂੰ ਤਪਦਿਆਂ ਸੜਦਿਆਂ ਨੂੰ ਹੋਰ ਕੋਈ ਜਗ੍ਹਾ ਨਹੀਂ ਮੈਂ ਹੋਰ ਥਾਂ ਨਾ ਹੀ ਜਿਸ ਪੇ ਕਰੂੰ ਬੇਨਤੀ ਰੋਜ਼ ਕਹਿੰਦੇ ਹੀ ਆਉਂਦੇ ਵੀ ਤੇਰੀ ਗੋਦ ਵਿਚ ਹੀ ਪਿਓ ਵੀ ਤੈਨੂੰ ਮੰਨਦੇ ਹੀ ਸਾਹਿਬ ਮਾਤਾ ਨੂੰ ਸਾਹਿਬ ਕੌਰ ਨੂੰ ਮਾਂ ਵੀ ਮੰਨਦੇ ਹੀ ਮਗਰ ਇਕ ਦੂਸਰੇ ਦੀਆਂ ਲੱਤਾਂ ਖਿੱਚਦੇ ਇਕ ਦੂਸਰੇ ਦੇ ਦੁਸ਼ਮਣ ਹੀ ਹੈ ਤੇਰੇ ਸਿੱਖ ਹੇ ਮੇਰੇ ਸਤਿਗੁਰੂ ਇਸ ਪੰਥ ਉੱਤੇ ਬੌੜੀ ਕਰ ਹੇ ਮੇਰੇ ਗਰੀਬ ਨਵਾਜ ਪਾਤਸ਼ਾਹ ਇਸ ਪੰਥ ਉੱਤੇ ਤਰਸ ਖਾ ਰਹਿਮਤ ਕਰ ਬੌੜੀ ਕਰ ਇਸ ਪੰਥ ਦੀ ਇਹਨਾਂ ਵਿਚ ਆਪਸ ਵਿਚ ਪ੍ਰੇਮ ਬਖਸ਼ ਕਦੀ ਤੂੰ ਗੁੜਤੀ ਦੇ ਕੇ ਕਿਹਾ ਸੀ ਸੱਚ ਕਹੂੰ ਸੁਣ ਲਿਹੋ ਸਭੇ ਜਿਨ ਪ੍ਰੇਮ ਕੀਓ ਸਤਿਗੁਰੂ ਇਹ ਉਲਟੇ ਚਲੇ ਗਈ ਇਹ ਨਫ਼ਰਤ ਕਰਦੇ ਹੀ ਇਕ ਦੂਸਰੇ ਨਾਲ ਹੇ ਮੇਰੇ ਗਰੀਬ ਨਵਾਜ ਤੁਸੀਂ ਗੁੜਤੀ ਦਿੱਤੀ ਸੀ ਜਿਨ ਪ੍ਰੇਮ ਕੀਓ ਇਹ ਨਫ਼ਰਤ ਕਰਦੇ ਹੀ ਇਹਨਾਂ ਨੂੰ ਤਰਸ ਕਰ ਰਹਿਮ ਕਰ ਇਹਨਾਂ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਪਏ ਕੋੜ ਨੂੰ ਆਪਣੀ ਨਜ਼ਰੇ ਅਨਾਇਤ ਨਾਲ ਠੀਕ ਕਰ ਤਰਸ ਕਰੋ ਮਹਾਰਾਜ ਇਸ ਪੰਥ ਦੇ ਉੱਤੇ ਇਹ ਤੇਰੀ ਸ਼ਰਨ ਵਿਚ ਆਣ ਕੇ ਬਾਣੀ ਪੜਦੇ ਨੇ ਨਾ ਕੋ ਵੈਰੀ ਨਾ ਹੀ ਬਗਾਨਾ ਇਹ ਝੂਠ ਮਾਰਦੇ ਨੇ ਤੇਰੀ ਸ਼ਰਨ ਵਿਚ ਇਹਨਾਂ ਨੇ ਸਾਰੇ ਹੀ ਵੈਰੀ ਬਣਾਏ ਨੇ ਇਹਨਾਂ ਨੇ ਸਾਰਿਆਂ ਨੂੰ ਬਗਾਨੇ ਸਮਝਿਆ हे सतगुरु ये उत्तों उत्तों कहिंदे हम नहीं चंगे बुरा नहीं कोई इन्हां दे अंदरला कोट ठीक करो ये जितना बाहरों सोहने लगते ने गुरु गोबिंद सिंह साहब अंदरों भी सोहने बनाओ इन्हां नूं हे मेरे मालक इन्हां दा इलाज करो मेरा वैद गुरु गोबिंदा हे मेरे मालक वैद बन के इन्हां दे अंदरले कोट नूं ठीक करो पंथ नूं एक दूसरे नाल प्यार कराओ ये ते सारे संसार नूं गल विच लकड़ी लैके इन्हां कहना सी अवल अल्लाह ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਤੁਸੀਂ ਤੇ ਅੰਮ੍ਰਿਤ ਛਕਾ ਕੇ ਭਾਈ ਘਨੱਈਏ ਜੀ ਦੇ ਵਰਗੇ ਪਿਆਰਿਆਂ ਨੂੰ ਕਿਹਾ ਸੀ ਤੂੰ ਪਾਸ ਹੋ ਗਿਆ ਏ ਤੈਨੂੰ ਕੋਈ ਬਗਾਨਾ ਨਹੀਂ ਦਿਸਦਾ ਹੇ ਸਤਿਗੁਰੂ ਅਸੀਂ ਇਕ ਸੰਗਤ ਵਿਚ ਬਹਿ ਕੇ ਇਕ ਥਾਲ ਦਾ ਕੜਾਹ ਪ੍ਰਸ਼ਾਦ ਛਕਣ ਵਾਲੇ ਇਕ ਲੰਗਰ ਦੇ ਵਿਚ ਪੰਗਤ ਵਿਚ ਬਹਿ ਕੇ ਲੰਗਰ ਛਕਣ ਵਾਲੇ ਅਸੀਂ ਮਨ ਕਰਕੇ ਇਕ ਦੂਸਰੇ ਤੋਂ ਬੜੇ ਦੂਰ ਹੋ ਗਈ ਸਤਿਗੁਰੂ ਤਰਸ ਖਾ ਸਾਡੇ ਦੇ ਉੱਤੇ ਮੇਰੇ ਸਤਿਗੁਰੂ ਕਹਿਣ ਲੱਗੇ ਮੈਂ ਖਿਮਾ ਲੈ ਲਈ ਆ ਤੇ ਮਨ ਪਰਮੇਸ਼ਵਰ ਦੇ ਚਰਨਾਂ ਵਿਚ ਵੇਚ ਦਿੱਤਾ ਸਿੱਧੋ ਜਿੱਦਣ ਤੋਂ ਮੈਂ ਖਿਮਾ ਲੈ ਲਈ ਆ ਪਰਮੇਸ਼ਵਰ ਕੋਲੋਂ ਜਿੱਦਣ ਤੋਂ ਮੈਂ ਨੀਵਾਂ ਪਾਨ ਲੈ ਲਿਆ ਪਰਮੇਸ਼ਵਰ ਕੋਲੋਂ ਤੇ ਮਨ ਜਿਹੜਾ ਖਰਾਬ ਕਰਦਾ ਸੀ ਇਹ ਵੇਚ ਦਿੱਤਾ ਸਤਿਗੁਰੂ ਅੱਗੇ ਉਦਣ ਤੋਂ ਖਰਾ ਖਰਾ ਆਖੇ ਸਭ ਕੋਏ ਬੋਲੋ ਖਰਾ ਖਰਾ ਫੇਰ ਬੋਲੋ ਜੀ ਖਰਾ ਖਰਾ ਆਖੇ ਇਕ ਦੋ ਸ਼ਬਦ ਹੁੰਦੇ ਨੇ ਇਕ ਖੋਟਾ ਤੇ ਇਕ ਖਰਾ ਜਿਹਦੇ ਮਨ ਵਿਚ ਕੋੜ ਹੋਵੇ ਆਪਾਂ ਕਹਿੰਦੇ ਮਨ ਦਾ ਔਗਣਿਆਰੀ ਕੰਤ ਨਾ ਭਾਵੇ ਮਨ ਕੀ ਖੋਟੀ ਖੋਟ ਕਮਾਵੇ ਮਨ ਦਾ ਖੋਟਾ ਬੰਦਾ ਖੋਟ ਕਮਾਉਂਦਾ ਹੈ ਇੱਥੇ ਗੱਲਾਂ ਕੁਝ ਹੋਰ ਕਰਦਾ ਉੱਥੇ ਕੁਝ ਹੋਰ ਕਰਦਾ ਉਹ ਪਿਆਰਿਓ ਕਿੱਥੇ ਤੁਰ ਜਾਓਗੇ ਕਿੱਥੇ ਜਾਓਗੇ ਕਿਹੜੇ ਸਾਹਿਬ ਦੇ ਅੱਗੇ ਉਹ ਸਾਹਿਬ ਦੇ ਅੱਗੇ ਜਾਓਗੇ ਜਿਹੜਾ ਸਾਹਿਬ ਸਤਿਗੁਰ ਅੰਦਰੋਂ ਨਿਰਵੈਰ ਹੈ ਸਤਿਗੁਰ ਉਸ ਗੁਰੂ ਦੇ ਸਾਹਮਣੇ ਪੇਸ਼ ਹੋਣਾ ਜਾ ਕੇ ਜਿਹੜਾ ਅੰਦਰੋਂ ਨਿਰਵੈਰ ਆ ਉਸ ਗੁਰੂ ਦੇ ਸਾਹਮਣੇ ਇੱਕ ਦਿਨ ਜਾ ਕੇ ਪੇਸ਼ ਹੋਣਾ ਹੈ ਸਤਿਗੁਰੂ ਸਭਨਾ ਦਾ ਭਲਾ ਮਨਾਏ ਦਾ ਬੋਲੋ ਸਤਿਗੁਰੂ ਉਸ ਗੁਰੂ ਦੀ ਸ਼ਰਨ ਵਿਚ ਜਾਣਾ ਹੈ ਉਸ ਗੁਰੂ ਦੇ ਸਾਹਮਣੇ ਜਾਣਾ ਹੈ ਕਿਹੜਾ ਮੂੰਹ ਲੈ ਕੇ ਜਾਓਗੇ ਕਿਹੜਾ ਕੋਟ ਜਾ ਕੇ ਵਿਖਾਓਗੇ ਮਾਲਕ ਨੂੰ ਆਪਣੇ ਅੰਦਰ ਨੂੰ ਸ਼ੁੱਧ ਕਰੋ ਤਰਲਾ ਪਾਓ ਇੱਕ ਵਾਰ ਨੱਕ ਰਗੜੋ ਆਣ ਕੇ ਗੁਰੂ ਦੇ ਅੱਗੇ ਇਹ ਮੇਰੇ ਸਤਿਗੁਰੂ ਮੇਰੇ ਅੰਦਰ ਦੀ ਬਿਮਾਰੀ ਠੀਕ ਕਰੋ ਮੇਰੇ ਸਾਹਿਬ ਕਹਿੰਦੇ ਜਿੱਦਣ ਤੋਂ ਮੈਂ ਮਨ ਗੁਰੂ ਨੂੰ ਦੇ ਕੇ ਖਿਮਾ ਉਹਦੇ ਕੋਲੋਂ ਲੈ ਲਈ ਆ ਉਦਣ ਤੋਂ ਖਰਾ ਖਰਾ ਆਖੇ ਸਭ ਕੋਈ ਜੇ ਮੱਕੇ ਗਿਆ ਵਾ ਤੇ ਅੰਦਰੋਂ ਬਾਹਰੋਂ ਇੱਕ ਸਾਂ ਉਹ ਅੱਖਾਂ ਵਾਲਿਆਂ ਨੂੰ ਨਜ਼ਰ ਆ ਗਿਆ ਉਹਨਾਂ ਕਿਹਾ ਖਰਾ ਆ ਗਿਆ ਖਰਾ ਆ ਗਿਆ ਉਹ ਪੈਰੀ ਪੈ ਗਏ ਜਿਨ੍ਹਾਂ ਨੂੰ ਖਰਾ ਗਿਆਨ ਸੁਣਾਇਆ ਮੱਕੇ ਮਦੀਨੇ ਵਾਲਿਆਂ ਨੂੰ ਸੁਣਾਇਆ ਮੱਕੇ ਮਦੀਨੇ ਵਾਲੇ ਕਾਜੀ ਪੈਰਾਂ ਤੇ ਡਿੱਗ ਪਏ ਗੜ ਬਗਦਾਦ ਵਾਲਿਆਂ ਨੂੰ ਸੁਣਾਇਆ ਗੜ ਬਗਦਾਦ ਨੀਵਾਂ ਹੋ ਗਿਆ ਮੁਲਤਾਨ ਵਿੱਚ ਗਿਆ ਮੁਲਤਾਨ ਵਾਲੇ ਪੈਰੀ ਪੈ ਗਏ ਕਿਉਂਕਿ ਮਨ ਦੇ ਦਿੱਤਾ ਸੀ ਤੇ ਖਿਮਾ ਗੁਰੂ ਕੋਲੋਂ ਲੈ ਕੇ ਖਰਾ ਹੋ ਗਿਆ ਸਾ ਖਰਾ ਨਾਨਕ ਪਾਰਖ ਆਪ ਬੋਲੋ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਮੇਰੇ ਸਤਿਗੁਰੂ ਦੇ ਚਰਨਾਂ ਚ ਬੇਨਤੀ ਕਰੋ ਮੇਰੇ ਸਾਹਿਬ ਕਹਿੰਦੇ ਨੇ ਸਿੱਧੋ ਇਹ ਸਾਰੀ ਕਰਾਮਾਤ ਅੰਮ੍ਰਿਤ ਦੀ ਬਣੀ ਇਹ ਅੰਮ੍ਰਿਤ ਕਰਕੇ ਮੇਰਾ ਮਨ ਇੰਨਾ ਸ਼ੁੱਧ ਹੋ ਗਿਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪਿਅੰਤ ਮੂਏ ਨਹੀਂ ਜਾਣਿਆ ਖਾਂਦਿਆਂ ਪੀਂਦਿਆਂ ਜਿਨ੍ਹਾਂ ਚਿਰ ਮੂੰਹ ਦੇ ਸਵਾਦ ਲਾਏ ਸੀ ਉਹਨਾਂ ਚਿਰ ਤੇ ਮਰਨ ਦਾ ਹੀ ਨਾ ਪਤਾ ਲੱਗਾ ਉਹਨਾਂ ਚਿਰ ਤੇ ਮਰਨ ਦੀ ਜਾਚ ਹੀ ਨਾ ਆਈ
ਆ ਸਾਰੀ ਦੁਨੀਆ ਮਰਤਾ ਮਰਤਾ ਜਗ ਮੂਆ, ਬੋਲੋ ਮਰਤਾ ਮਰਤਾ, ਤੇ ਮਰ ਵੀ ਨਾ ਜਾਣਿਆ। ਆ ਸਵੇਰੇ ਆਉਣਾ ਜਿਨ੍ਹਾਂ ਨੂੰ ਮਰਨਾ ਆ ਗਿਆ, ਆਖੋ ਸਤਨਾਮ ਸ੍ਰੀ। ਇਸ ਮਰਨ ਦੀ ਗੱਲ ਮੇਰਾ ਬਾਪੂ ਕਹਿੰਦਾ ਜੇ ਪਹਿਲਾਂ ਮਰਨ, ਪਹਿਲਾਂ ਹੀ ਮਰਨ ਕਬੂਲ, ਪਹਿਲਾਂ ਹੀ ਕਬੂਲ ਕਰ ਗੁਰੂ ਦੇ ਅੱਗੇ ਆਣ ਕੇ ਕਿ ਮੈਂ ਮਰਨ ਲਈ ਤਿਆਰ ਆ, ਮੈਂ ਦੁਨੀਆਂ ਦੀਆਂ ਖਾਸ਼ਾਂ, ਮੈਂ ਦੁਨੀਆਂ ਦੇ ਫੈਸ਼ਨ, ਮੈਂ ਦੁਨੀਆਂ ਦੇ ਰੰਗ ਰਾਜ, ਇਹਨਾਂ ਦੇ ਵਿੱਚ ਰਹਿ ਕੇ ਇਹਨਾਂ ਤੋਂ ਉਪਰਾਮ ਹੋ ਕੇ ਤੇਰੇ ਚਰਨਾਂ ਦਾ ਆਨੰਦ ਲੈਣਾ ਚਾਹੁੰਦਾ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ, ਜੀਵਨ ਦੀ ਆਸ ਛੱਡ ਕੇ ਫਿਰ ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ। ਇਤਨਾ ਬਾਹਾਂ ਕਰਕੇ ਬੈਠਾ ਜੇ ਕਲਗੀਆਂ ਵਾਲਾ ਪਾਤਸ਼ਾਹ, ਕਹਿੰਦਾ ਇੱਕ ਵਾਰ ਆਪਣਾ ਮਨ ਮਾਰ ਕੇ ਆ ਤੋ ਆਓ।

0: ਢਿੱਲੇ ਚੌਧਰੀ ਨੂੰ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਬੜੇ ਭਾਗ ਲਾਏ, ਕਈ ਚਿਰ ਮੇਰੇ ਗਰੀਬ ਨਵਾਜ ਢਿੱਲੇ ਚੌਧਰੀ ਦੇ ਘਰ ਰਹੇ। ਮਗਰ ਜਦੋਂ ਜਾਣ ਲੱਗੀ ਸੱਚੀ ਸਰਕਾਰ ਸੱਚਖੰਡ ਹਜ਼ੂਰ ਸਾਹਿਬ ਨੂੰ, ਤੇ ਆਖਿਆ ਡੱਲਿਆ ਹੁਣ ਜੈਸੀ ਆ ਗਿਆ ਕਿੰਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋੜਿਓ, ਮੇਰੇ ਸਾਹਿਬ ਨੇ ਆਗਿਆ ਕਰ ਦਿੱਤੀ ਆ, ਹੁਣ ਅਸੀਂ ਦਮਦਮਾ ਸਾਹਿਬ ਤੋਂ ਅੱਗੇ ਨੂੰ ਚਾਲੇ ਪਾਉਣੇ ਨੇ, ਕੁਝ ਮੰਗ ਲਾ, ਧਿਆਨ ਦੇਣਾ ਏ, ਜੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਦੀ ਮਿਲਣ ਤੇ ਤੁਹਾਨੂੰ ਆਖਣ ਕੁਝ ਮੰਗ ਲਾ ਤੇ ਕੀ ਮੰਗੋਗੇ, ਸਟੋਰ ਦੇ ਦੋ ਇੱਕ ਹੋਰ, ਇੱਥੇ ਕੀ ਖਲੋ ਗਿਆ। ਇੱਕ ਗੱਲ ਮੈਂ ਆਪ ਜੀ ਨਾਲ ਸਾਂਝੀ ਕਰ ਲਾਂ, ਜਿਹੜਾ ਜੀਵਨ ਤੁਰਿਆ ਤੁਰਿਆ ਜਾਂਦਾ ਕਿਤੇ ਵੀ ਖਲੋ ਗਿਆ ਨਾ, ਪਾਣੀ ਤੁਰਿਆ ਤੁਰਿਆ ਜਾਂਦਾ ਜਿਹੜਾ ਹੁੰਦਾ ਹੈ, ਮਹਾਂਪੁਰਸ਼ ਕਹਿੰਦੇ ਤੁਰਿਆ ਜਾਂਦਾ ਪਾਣੀ ਪਵਿੱਤਰ ਹੁੰਦਾ ਹੈ, ਆਖੋ ਸਤਨਾਮ ਸ੍ਰੀ, ਕਿਉਂਕਿ ਉਹ ਤੁਰਿਆ ਜਾ ਰਿਹਾ, ਤੁਰਿਆ ਜਾਂਦਾ ਪਾਣੀ ਛਾਣਿਆ ਜਾਂਦਾ ਹੈ, ਪਵਿੱਤਰ ਹੁੰਦਾ ਹੈ। ਮਗਰ ਇੱਕ ਥਾਂ ਤੇ ਖਲੋਤਾ ਪਾਣੀ ਜਿਹੜਾ ਹੈ, ਇੱਕ ਤੇ ਉਹ ਖਤਰਨਾਕ, ਇੱਕ ਉਹ ਪਵਿੱਤਰ ਨਹੀਂ। ਸਾਹਿਬ ਜੀ ਕਹਿੰਦੇ ਜਦੋਂ ਤੁਰੀ ਜਾਂਦੀ ਨਦੀ ਆ ਉਹ ਪਵਿੱਤਰ ਹੁੰਦੀ, ਜਦੋਂ ਖਲੋ ਜਾਂਦੀ ਆ, ਆ ਦਿੱਲੀ ਦੇ ਕੋਲ ਇੱਕ ਨਦੀ ਵਗਦੀ ਜਿਹਨੂੰ ਜਮਨਾ ਕਹਿੰਦੇ, ਅੱਜ ਕੱਲ ਰੁਕ ਚੁੱਕੀ, ਕਿਤੇ ਹੜਾਂ ਦੇ ਦਿਨਾਂ ਵਿੱਚ ਦੋ ਕੁ ਦਿਨ ਵਗਦੀ, ਨਹੀਂ ਤੇ ਸਾਰਾ ਸਾਲ ਰੁਕ ਜਾਂਦੀ ਆ, ਤੇ ਜਦੋਂ ਰੁਕ ਜਾਂਦੀ ਵਿੱਚ ਨਾਲਿਆਂ ਦਾ ਪਾਣੀ, ਗੰਦਾ ਪਾਣੀ ਵਿੱਚ ਮੱਛਰ ਪੈਦਾ, ਰੰਗ ਕਾਲਾ ਹੋ ਗਿਆ, ਉਹ ਜਿਹੜੀ ਨਦੀ ਤੁਰੀ ਜਾਂਦੀ ਦੇ ਵਿੱਚੋਂ ਲੋਕੀ ਕਦੀ ਇਸ਼ਨਾਨ ਕਰਕੇ ਕਹਿੰਦੇ ਸੀ ਮੈਂ ਪਵਿੱਤਰ ਹੋ ਗਿਆ, ਅੱਜ ਉਸੇ ਨਦੀ ਵਿੱਚ ਲੋਕੀ ਥੁੱਕਦੇ ਨੇ ਥੁੱਕਦੇ। ਸਿੱਖਾ ਜਿੰਨਾ ਚਿਰ ਤੂੰ ਵੀ ਤੁਰਿਆ ਜਾਂਦਾ ਸੈ, ਜਿੰਨਾ ਚਿਰ ਭਾਵੇਂ ਤੂੰ ਕੋਠੇ ਕੁਹਾੜਿਆਂ ਦੀਆਂ ਕੋਠੀ ਕਾਠੀਆਂ ਤੇ ਬੈਠਾ ਸੈ, ਮਗਰ ਤੇਰੀ ਆਤਮਾ ਪਰਮ ਪਿਤਾ ਵੱਲ ਨਿਤਨੇਮ ਕਰਕੇ ਭੱਜ ਰਹੀ ਸੀ, ਤੇਰਾ ਜੀਵਨ ਪਰਮੇਸ਼ਵਰ ਵੱਲ ਨੂੰ ਤੁਰਿਆ ਜਾ ਰਿਹਾ ਸੀ, ਤੂੰ ਨਿਤਨੇਮ ਹੀ ਸੈ, ਤੇਰੇ ਲੋਕੀ ਦਰਸ਼ਨ ਕਰਦੇ ਸੀ, ਅੱਜ ਤੂੰ ਰੁਕ ਗਿਓ ਦੁਨੀਆਂ ਦੇ ਪਦਾਰਥਾਂ ਦੇ ਵਿੱਚ, ਇਹਨਾਂ ਵਿਸ ਗੰਦਲਾਂ ਵਿੱਚ ਆਪਣੇ ਮਨ ਨੂੰ ਖਿਲਾਰ ਲਿਆ, ਤੇ ਹੁਣ ਗੁਰਸਿੱਖਾ ਉਹ ਹਾਲਤ ਹੋ ਗਈ ਜਿਸ ਤਰ੍ਹਾਂ ਜਮਨਾ ਖਲੋਤੀ ਦੀ ਆ, ਲੋਕੀ ਤੇਰੇ ਤੋਂ ਵੀ ਦੂਰ ਰਹਿਣਾ ਚਾਹੁੰਦੇ ਨੇ, ਕਿਉਂਕਿ ਤੇਰੇ ਵਿੱਚੋਂ ਹੁਣ ਖੁਸ਼ਬੋ ਨਹੀਂ ਆਉਂਦੀ, ਤੇਰੇ ਚੋਂ ਲੋਕਾਂ ਨੂੰ ਬੋਲਦੇ ਹੋ ਸੱਚ ਬਦਬੋ ਆਉਂਦੀ ਬਦਬੋ। ਸਿੱਖਾ ਈਰਖਾ ਦੀ, ਦਵੈਤ ਦੀ, ਨਿੰਦਾ ਦੀ, ਚੁਗਲੀ ਦੀ, ਨਹੀਂ ਤੇ ਸਿੱਖ ਕੀ ਈਰਖਾਲੂ ਹੋਏ, ਨਹੀਂ ਤੇ ਸਿੱਖ ਕੀ ਦਵੈਤ ਹੋਵੇ, ਸਿੱਖ ਕੀ, ਕਿਉਂਕਿ ਸਿੱਖ ਉਸ ਗੁਰੂ ਦਾ ਰੂਪ ਆ, ਤੇ ਗੁਰੂ ਦੇ ਵਿੱਚ ਈਰਖਾ ਨਹੀਂ ਤੇ ਸਿੱਖ ਵਿੱਚ ਈਰਖਾ ਕਿਉਂ ਹੋਵੇ। ਮੈਂ ਬਚਨ ਕਰ ਰਿਹਾ ਸਾ, ਡੱਲੇ ਨੂੰ ਮੇਰੇ ਸਾਹਿਬ ਨੇ ਆਖਿਆ ਕੁਝ ਮੰਗ, ਤੇ ਡੱਲੇ ਆਖਿਆ ਸਾਹਿਬਾ ਘੋੜੇ ਬੜੇ ਨੇ, ਮੱਝਾਂ ਬੜੀਆਂ ਨੇ, ਰਥ ਬੜੇ ਨੇ, ਧੀਆਂ ਬੜੀਆਂ ਨੇ, ਪੁੱਤ ਬੜੇ ਨੇ, ਪੋਤਰੇ ਬੜੇ ਨੇ, ਹੁਣ ਤੇ ਤੁਸੀਂ ਇੰਨੇ ਭਾਗ ਲਾਏ, ਕੁਝ ਮੰਗਣ ਨੂੰ ਰਹਿ ਹੀ ਨਹੀਂ ਗਿਆ। ਤੇ ਫਿਰ ਮੇਰੇ ਸਾਹਿਬ ਨੇ ਨੇਤਰਾਂ ਵਿੱਚ ਨੇਤਰ ਜਦੋਂ ਪਾ ਦਿੰਦਾ ਹੈ ਨਾ ਗੁਰੂ, ਤੇ ਇੱਕ ਨੋਟ ਕਰਿਓ ਤੁਸੀਂ ਰੋਜ਼ ਪੜ੍ਹਦੇ ਹੋ, ਨਾਨਕ ਨਦਰੀ ਨਦਰ, ਫਿਰ ਬੋਲੋ ਨਾਨਕ ਨਦਰੀ ਨਦਰ, ਨਦਰਾਂ ਵਿੱਚ ਪਾ ਕੇ ਨਦਰਾਂ ਨਿਹਾਲ ਕਰ ਦਿੰਦਾ ਏ, ਇਹਦਾ ਅਰਥ ਵੀ ਸਮਝਦੇ ਹੋ, ਨਾਨਕ ਨਦਰੀ ਨਦਰ ਵਿੱਚ ਨਦਰ ਪਾਈ ਤੇ ਕੀ ਨਿਹਾਲ ਕਰਦਾ, ਨਦਰ ਨੂੰ ਨਿਹਾਲ ਕੀਤਾ, ਉਹਦੀਆਂ ਅੱਖਾਂ ਜਿਹੜੀਆਂ ਕੱਲ ਤੱਕ ਸੰਸਾਰ ਵਹਿੰਦੀਆਂ ਸੀ ਨਾ, ਉਹਨਾਂ ਨੂੰ ਵੇਖਣ ਦੀ ਸੋਝੀ ਆ ਗਈ, ਜਦੋਂ ਅੱਖਾਂ ਚ ਅੱਖਾਂ ਪਾ ਕੇ ਦਿਖਾਇਆ ਤੇ ਫਿਰ ਕਹਿੰਦਾ ਓਹੋ, ਨਾ ਪੁੱਤ ਮੇਰਾ, ਨਾ ਧੀਆਂ ਮੇਰੀਆਂ, ਨਾ ਪਰਿਵਾਰ ਮੇਰਾ, ਨਾ ਸੰਸਾਰ ਦੀ ਕੋਈ ਚੀਜ਼ ਮੇਰੀ, ਤੇ ਮੈਂ ਭੁੱਲਿਆ, ਗੁਰੂ ਨੂੰ ਆਖੀ ਜਾਂਦਾ ਮੇਰੇ ਕੋਲ ਸਭ ਕੁਝ ਹੈਗਾ ਏ, ਹੁਣ ਅੱਖਾਂ ਵਾਲਾ ਹੋਇਆ, ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲੇ, ਦਿਵ ਦ੍ਰਿਸ਼ਟ ਹੋਈ, ਦਿਵ ਦ੍ਰਿਸ਼ਟੀ ਵਿੱਚ ਅੱਖਾਂ ਆਈਆਂ, ਤੇ ਕਹਿਣ ਲੱਗੀਆਂ ਡੱਲਿਆ ਤੇਰਾ ਤੇ ਕੁਝ ਵੀ ਨਹੀਂ ਮੰਗ ਇਹਦੇ ਕੋਲੋਂ। ਤੇ ਫਿਰ ਮਨ ਨੇ ਆਖਿਆ ਸਾਹਿਬਾ, ਜੇ ਹੁਣ ਤੁਸੀਂ ਤੀਸਰੀ ਵਾਰ ਕਿਹਾ ਵਾ ਨਾ, ਤੇ ਤੇਰੀ ਕਿਰਪਾ ਦਾ ਸਦਕਾ ਥੋੜੀ ਜੀ ਸੋਝੀ ਆਈ ਆ, ਫਿਰ ਜਿੱਥੇ ਤੂੰ ਸੱਚਖੰਡ ਬੈਠਾ ਹੋਏਗਾ, ਜਿੱਥੇ ਤੇਰਾ ਇਤਰਾ ਹੀ ਦਰਬਾਰ ਲੱਗਾ ਹੋਊਗਾ, ਜਿੱਥੇ ਚੌਰ ਹੋ ਰਿਹਾ ਹੋਊਗਾ, ਉਥੇ ਇੱਕ ਪੀੜੇ ਜੋਗੀ ਜਗ੍ਹਾ ਦੇ ਦੀ। ਅੱਖਾਂ ਜਾਗ ਉੱਠੀਆਂ, ਕਹੇ ਨਾਨਕ ਕੇ ਨੇਤਰ ਅੰਧ ਸੇ, ਅੱਖਾਂ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹੁਣ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼ ਹੋਇਆ, ਆਖਿਆ ਇੱਕ ਪੀੜੇ ਜੋਗੀ ਜਗ੍ਹਾ ਦੇ ਦੀ। ਤੇ ਮੇਰੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਡੱਲਿਆ ਨਹੀਂ ਮਿਲਣੀ ਜਗ੍ਹਾ, ਸਤਿਗੁਰੂ ਤੁਸੀਂ ਹੁਣੇ ਕਹਿੰਦੇ ਸੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਤੇ ਹੁਣ ਕਿਹੜੀ ਗੱਲੋਂ ਤੁਸੀਂ ਕਹਿੰਦੇ ਹੋ ਕਿ ਕੁਝ ਨਹੀਂ ਮਿਲਣਾ। ਮੇਰੇ ਸਾਹਿਬ ਕਹਿਣ ਲੱਗੇ, ਡੱਲਿਆ ਜਿਹੜਾ ਅੰਦਰਲੇ ਦਰਵਾਜੇ ਦੀ ਗੱਲ ਆ ਨਾ, ਜਿੱਥੇ ਆਉਣ ਦੀ ਗੱਲ ਕਰਦਾ ਹੈ, ਜਿੱਥੇ ਮੇਰਾ ਸਾਹਿਬ ਕਹਿ ਰਿਹਾ ਸੀ ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ
1: ਹਮਾਰੇ ਪਾਸ, ਤੋ ਆਓ ਹਮਾਰੇ ਪਾਸ,
0: ਇੱਕ ਵਾਰ ਮਨ ਵਿਚ ਵਿਚਾਰ ਬਣਾਓ, ਉਹ ਨੀਲੇ ਪਾਤਸ਼ਾਹ ਦੀਨ ਦੁਨੀਆਂ ਦਾ ਮਾਲਕ, ਨੀਲਾ ਦਸਤਾਰਾ, ਚਿੱਟੀ ਹੀਰਿਆਂ ਨਾਲ ਮੜੀ ਕਲਗੀ, 7.5 ਫੁੱਟ ਉੱਚਾ ਕੱਦ, ਐੜੀਆਂ ਡੀਆਂ ਬਾਹਾਂ, ਸੋਹਣੇ ਚੋਲੇ ਵਾਲਾ, ਸੋਹਣੇ ਬਾਜਾਂ ਵਾਲਾ, ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਆਖਣਿਆ, ਹੱਥ ਇਤਰਾ ਕਰਕੇ ਕਹਿ ਰਿਹਾ, ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ ਅੰਦਰੋਂ ਜੁੜ ਕੇ, ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ ਫਿਰ ਕੀ ਕਰਨਾ ਪਊ? ਸਤਿਗੁਰੂ ਆਪ ਜੀ ਨੇ ਕਹਿ ਦਿੱਤਾ ਏ ਕਿ ਉਸ ਘਰ ਵਿਚ ਜਗ੍ਹਾ ਨੀ ਮਿਲਣੀ। ਹਾਂ ਡੱਲਿਆ, ਤੂੰ ਰੋਟੀ ਖਵਾਈ, ਰੋਟੀ ਦਾ ਇੱਕ ਦਾਣਾ ਬੀਜੀਏ, ਧਿਆਨ ਦਿਓ, ਪੈੜੀ ਦੇ ਵਿਚ ਇੱਕ ਦਾਣਾ ਬੀਜਦੀ ਏ ਤੇ ਕਿੰਨੇ ਹੋ ਜਾਂਦੇ? 100 ਦਾਣਾ ਉਹ ਖਲੋਂਦਾ ਸਟੇ ਨੂੰ ਲੱਗ ਜਾਂਦਾ। ਡੱਲਿਆ ਤੂੰ ਰੋਟੀ ਲਈ ਦਾਣੇ ਬੀਜੇ, ਦਾਣੇ ਲੈ ਲਾ। ਡੱਲਿਆ ਤੂੰ ਦੁੱਧ ਪਿਆਇਆ, ਮੱਝਾਂ ਹੋਰ ਲੈ ਲਾ। ਡੱਲਿਆ ਤੂੰ ਪੈਸੇ ਦਾਨ ਸਿੱਖਾਂ ਦੇ ਉੱਤੇ ਕੀਤੇ, ਪੈਸੇ ਲੈ ਲਾ। ਮਹਾਰਾਜ ਪਾਤਸ਼ਾਹ ਫਿਰ ਉਹ ਕੀ ਬੀਜਣਾ ਸੀ ਜਿਹਦੇ ਸਦਕਾ ਉੱਥੇ ਜਗ੍ਹਾ ਮਿਲਣੀ ਸੀ? ਡੱਲਿਆ ਉਹ ਬੀਜਣਾ ਸੀ ਆਪਾ, ਆਪਾ ਵਾਰ ਦੇਣਾ ਸੀ ਆਪਣੇ ਗੁਰੂ ਤੋਂ ਪਹਿਲਾਂ। ਮਰਨ ਕਬੂਲ, ਆਪਾ ਵਾਰਨਾ ਸੀ, ਆਪ ਗਵਾਉਣਾ ਸੀ। ਆਪ ਗਵਾਈਏ ਤਾਂ ਛੋ ਪਾਈਏ। ਤੇ ਫਿਰ ਡੱਲੇ ਨੇ ਆਖਿਆ, ਸਤਿਗੁਰੂ ਕਿਰਪਾ ਕਰ, ਉਹ ਜੁਗਤੀ ਦੱਸ ਦੇ ਜਿਹਦੇ ਨਾਲ ਆਪਾ ਗਵਾਇਆ ਜਾਂਦਾ ਹੈ। ਤੇ ਫਿਰ ਮੇਰੇ ਸਾਹਿਬ ਨੇ ਡੱਲੇ ਦੇ ਰੱਖਿਆ ਸੀ ਸਿਰ ਤੇ ਹੱਥ, ਤੇ ਅੱਖਾਂ ਵਿਚ ਅੱਖਾਂ ਪਾ ਕੇ ਡੱਲੇ ਨੂੰ ਵੀ ਕਿਹਾ ਸੀ, ਪੀਓ ਪਾਓ।

ਟੱਲਿਆ, ਜੇ ਮੇਰੇ ਕੋਲ ਆਉਣਾ ਚਾਹੁੰਦਾ ਹੈ, ਸੱਚਖੰਡ ਦੇ ਦਰਵਾਜ਼ੇ ਖੁਲਾਉਣੇ ਚਾਹੁੰਦਾ ਹੈ, ਤੇ ਫਿਰ ਅੰਮ੍ਰਿਤ ਦੀ ਦਾਤ ਲੈ। ਆਪਾਂ ਗਵਾਹ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨਾ ਕਬੂਲ ਕਰ ਦੁਨੀਆਂ ਵੱਲੋਂ। ਦੁਨੀਆਂ ਵੱਲੋਂ ਅਸੀਂ ਦੁਨੀਆਂ ਵੱਲ ਜੀਣਾ ਚਾਹੁੰਦੇ ਹਾਂ। ਆ ਜਿਨ੍ਹਾਂ ਨੂੰ ਅੰਮ੍ਰਿਤ ਛਕ ਨਹੀਂ ਰਹਿੰਦੇ ਆ, ਇਹੋ ਕਹਿੰਦੇ ਨੇ ਭਾਈ ਜੀ ਦੁਨੀਆਂ ਚ ਰਹਿਣਾ ਹੈ, ਆਖੋ ਸਤਨਾਮ ਸ੍ਰੀ ਤੇ ਰਹੋ ਫਿਰ ਦੁਨੀਆਂ ਚ। ਅੱਗੇ ਕਰੋੜ ਵਾਰ ਆਏ, ਕਰੋੜ ਵਾਰ ਗਏ, ਰਹੋ ਦੁਨੀਆਂ ਚ। ਫਿਰ ਆਪ ਹੀ ਕਹਿੰਦੇ ਨਾ ਭਾਈ ਜੀ ਕਿੱਥੇ ਰਹਿਣਾ, ਦੁਨੀਆਂ ਚ ਰਹਿਣਾ, ਧੀਆਂ ਪੁੱਤ ਵਿਆਹਣੇ ਨੇ। ਫਿਰ ਤੁਹਾਡੀ ਤੇ ਬੋਲੀ ਤੇ ਹੀ ਨਹੀਂ ਅਜੇ ਆਇਆ ਕਿ ਮੈਂ ਉੱਥੇ ਜਾਣਾ ਜਿੱਥੇ ਵਸੇ ਮੇਰਾ ਪਾਰ ਬ੍ਰਹਮ। ਬੋਲੋ, ਜਿੱਥੇ ਵਸੇ, ਮੈਂ ਉਸ ਦੇਸ਼ ਵਿੱਚ ਜਾਣਾ ਜਿੱਥੇ ਮੇਰਾ ਗੁਰੂ ਰਹਿੰਦਾ। ਪ੍ਰੀਤਮ ਕੇ ਦੇਸ਼, ਕੈਸੇ ਬਾਤਨ ਤੇ ਜਾਈਏ, ਗੱਲਾਂ ਨਾਲ ਤਨੀ ਨਾ, ਕੁਝ ਦੇਣਾ ਪੈਣਾ ਹੈ, ਉੱਥੋਂ ਦੀ ਟਿਕਟ ਖਰੀਦਣੀ ਪੈਣੀ ਆ। ਇਹ ਖੰਡੇ ਪੱਟ ਦਾ ਅੰਮ੍ਰਿਤ, ਉੱਥੋਂ ਦੀ ਟਿਕਟ ਜੇ ਗੁਰੂ ਦੇ ਕੇ ਕਹਿ ਰਿਹਾ, ਹੋਏ ਜਨਮ ਸੋਹਿਲਾ, ਹੋਏ ਜਨਮ ਸੋਹਿਲਾ, ਹੋਏ ਜਨਮ ਸੋਹਿਲਾ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਹਿਣ ਲੱਗੇ, ਡੱਲਿਆ ਅੰਮ੍ਰਿਤ ਪੀਲਾ, ਫਿਰ ਜੇ ਮੇਰੇ ਕੋਲ ਆਉਣਾ ਹੀ ਉੱਥੇ ਤੇ ਸਤਿਗੁਰੂ ਤੇਰੇ ਉਥੋਂ ਦੇ ਘਰ ਦੇ ਦਰਵਾਜੇ ਦੀ ਚਾਬੀ ਕੇਵਲ ਅੰਮ੍ਰਿਤ ਆ। ਹਾਂ ਡੱਲਿਆ, ਅੰਮ੍ਰਿਤ ਤੋਂ ਬਿਨਾ ਕੋਈ ਚਾਬੀ ਨਹੀਂ। ਤੇ ਫਿਰ ਹੱਥ ਜੋੜ ਲੈ, ਗਲ ਵਿੱਚ ਪੱਲਾ ਪਾ ਲਿਆ, ਧੀਆਂ ਨਾਲ ਲੈ ਲਿਆਂ, ਪੁੱਤ ਨਾਲ ਲੈ ਲੈ, ਨਵਾਂ ਨਾਲ ਲੈ ਲਿਆਂ, ਸਾਰਾ ਪਰਿਵਾਰ ਜਿਨ੍ਹਾਂ ਨੂੰ ਸੋਝੀ ਆ ਗਈ। ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਜੀ ਇੱਕ ਬਚਨ ਬੜਾ ਬਾਬਾ ਫਰੀਦ ਜੀ ਨੇ ਅੱਗੇ ਜਾ ਕੇ, ਇੱਥੇ ਤੇ ਪੂਰੇ ਹੋ ਗਿਆ ਪ੍ਰਕਰਨ, ਅੱਗੇ ਜਾ ਕੇ ਬਾਬਾ ਜੀ ਕਹਿੰਦੇ, ਫਰੀਦਾ ਮੌਤ ਦਾ ਬੰਨਾ ਐਵੇਂ ਦਿਸੇ, ਜਿਉਂ ਦਰਿਆ ਵੇ ਢਾ, ਅੱਗੇ ਦੋਜਕ ਤਪਿਆ ਸੁਣੀਏ, ਹੂਲ ਪਵੇ ਕਾਹਾ। ਆ ਬਚਨ ਸੁਣਿਓ, ਇੱਕ ਨਾ ਨੂੰ ਸਭ ਸੋਝੀ ਆਈ। ਬੋਲੋ, ਇੱਕ ਨਾ ਨੂੰ ਸਭ, ਫਿਰ ਬੋਲੋ, ਇੱਕ ਨਾ ਨੂੰ ਸਭ, ਇੱਕ ਫਿਰ ਦੇਵੇ ਪਰਵਾ, ਇੱਕ ਫਿਰ ਦੇਵੇ ਪਰ, ਇੱਕ ਨਾ ਨੂੰ ਸੋਝੀ ਆ ਗਈ। ਗੁਰੂ ਦੇ ਕੋਲ ਜਾਣਾ ਹੈ, ਭਾਵੇਂ ਸਿਰ ਦੇਣਾ ਪਵੇ, ਭਾਵੇਂ ਆਪਾਂ ਗਵਾਉਣਾ ਪਏ, ਮੈਂ ਉਸ ਦਰ ਦੇ ਉੱਤੇ ਲੰਘਣਾ ਹੈ, ਮੈਂ ਉਸ ਘਰ ਦੇ ਉੱਤੇ ਲੰਘਣਾ ਹੈ, ਮੈਂ ਉਸ ਬੂਹੇ ਦੇ ਅੰਦਰ ਜਾਣਾ ਹੈ ਜਿੱਥੇ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਪਿਓ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰੀ ਮਾਤਾ ਸਾਹਿਬ ਕੌਰ ਬੈਠੀ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਵੱਡਾ ਭਰਾ ਅਜੀਤ ਸਿੰਘ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਵੱਡਾ ਭਰਾ ਬਾਬਾ ਦੀਪ ਸਿੰਘ ਸ਼ਹੀਦ ਬੈਠਾ ਹੈ, ਮੈਂ ਉਸ ਦੇਸ਼ ਦੇ ਵਿੱਚ ਜਾਣਾ ਹੈ। ਮੈਂ ਨਹੀਂ ਇਹਨਾਂ ਗੰਦਿਆਂ ਲੋਕਾਂ ਸ਼ਰਾਬੀਆਂ ਕੁਆਬੀਆਂ ਚ ਰਹਿਣਾ, ਮੈਂ ਨਹੀਂ ਮੰਗਦਾ ਇਹਨਾਂ ਲੋਕਾਂ ਦੇ ਵਿੱਚ ਰੁਲ ਰੁਲ ਕੇ ਮਰਨਾ। ਵਿਸ਼ਟਾ ਕਾ ਕੀੜਾ ਵਿਸ਼ਟਾ ਮੈਂ ਸਮਾਏ, ਮੈਂ ਗੰਦ ਵਿੱਚੋਂ ਪੈਦਾ ਹੋ ਕੇ ਗੰਦ ਵਿੱਚ ਨਹੀਂ ਮਰਨਾ ਚਾਹੁੰਦਾ, ਮੈਂ ਇਸ ਗੰਦ ਵਿੱਚੋਂ ਨਿਕਲ ਕੇ ਉਸ ਘਰ ਜਾਣਾ ਚਾਹੁੰਦਾ ਜਿੱਥੇ ਮੇਰਾ ਵੀਰ ਤਾਰੂ ਸਿੰਘ ਬੈਠਾ ਹੈ, ਜਿੱਥੇ ਮੇਰਾ ਵੀਰ ਭਾਈ ਮਨੀ ਸਿੰਘ ਬੈਠਾ ਹੈ, ਜਿੱਥੇ ਮੇਰਾ ਵੀਰ ਬਾਬਾ ਬੰਦਾ ਸਿੰਘ ਬਹਾਦਰ ਬੈਠਾ, ਉਸ ਘਰ ਵਿੱਚ ਜਾਣਾ ਹੈ, ਮੈਂ ਉਸ ਘਰ ਵਿੱਚ ਜਾ ਕੇ ਪ੍ਰਵੇਸ਼ ਕਰਨਾ ਹੈ। ਤੇ ਮੇਰੇ ਸਤਿਗੁਰੂ ਕਹਿੰਦੇ ਨੇ, ਚੰਗਾ ਡੱਲਿਆ, ਜੇ ਤੇਰੇ ਮਨ ਵਿੱਚ ਇਹ ਰੀਝ ਪੈਦਾ ਹੋ ਗਈ ਆ ਤੇ ਡਿੱਗ ਗਿਆ ਸਤਿਗੁਰੂ ਦੇ ਚਰਨਾਂ ਉੱਤੇ, ਤੂੰ ਡਿੱਗ ਪਿਆ ਹੈ, ਤੇ ਫਿਰ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਊਗਾ। ਜਿਤਨਾ ਗੁਰਸਿੱਖੋ ਹੁਣ ਤੁਹਾਡੀਆਂ ਰੂਹਾਂ ਦੇ ਅੱਗੇ ਵੀ ਓਨਾ ਹੀ ਸਮਾਂ ਵਾ ਕਿ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਊਗਾ। ਇਤਨਾ ਹੀ ਬਚਨ ਮੇਰੇ ਸਾਹਿਬ ਨੇ ਭਾਈ ਡੱਲੇ ਨੂੰ ਕਹਿ, ਕੱਲ ਨੂੰ ਕੇਸੀ ਇਸ਼ਨਾਨ ਕਰ ਲਈ, ਆਪਣੀਆਂ ਧੀਆਂ ਨੂੰ ਕਰਾ ਲਈ, ਆਪਣੇ ਬੱਚਿਆਂ ਨੂੰ ਕਰਾ ਲਈ, ਕਿੱਡਾ ਭਾਗਾਂ ਵਾਲਾ ਹੋਊਗਾ। ਡੱਲੇ ਦੇ ਸਾਰੇ ਪਰਿਵਾਰ ਨੇ ਕੇਸੀ ਇਸ਼ਨਾਨ ਕੀਤਾ। ਆਖੋ ਸਤਨਾਮ ਸ੍ਰੀ। ਤੇ ਫਿਰ ਸਵੇਰੇ ਹਾਜ਼ਰ ਹੋ ਗਿਆ ਮੇਰੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਆਪ ਅੰਮ੍ਰਿਤ ਦੀ ਸੇਵਾ ਵਿੱਚ ਲੱਗੇ। ਆਪ ਮੇਰੇ ਗਰੀਬ ਨਵਾਜ ਨੇ ਜਾਪ ਸਾਹਿਬ ਦੀ ਬਾਣੀ ਪੜ੍ਹੀ, ਆਪ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਹਨਾਂ ਮੁਬਾਰਕ ਹੱਥਾਂ ਦੇ ਨਾਲ, ਕਿੱਡੇ ਕਰਮਾਂ ਵਾਲੇ ਉਹ ਜੀਵ ਹੋਣਗੇ ਜਿਨ੍ਹਾਂ ਨੂੰ ਮੇਰੇ ਕਲਗੀਧਰ ਪਾਤਸ਼ਾਹ ਦੇ ਮੁਬਾਰਕ ਹਸਤਾਂ ਤੋਂ ਅੰਮ੍ਰਿਤ ਮੂੰਹ ਵਿੱਚ ਪਿਆ, ਅੰਮ੍ਰਿਤ ਮੂੰਹ ਵਿੱਚ ਪਾਇਆ ਡੱਲੇ ਦੇ। ਆਖਿਆ, ਡੱਲਿਆ ਪਹਿਲੀ ਵਾਰ ਮੂੰਹ ਦੇ ਵਿੱਚ ਅੰਮ੍ਰਿਤ ਪਾਉਂਗਾ ਤੇ ਬੋਲੂੰਗਾ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੱਲਿਆ ਤੂੰ ਆਖੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਮੇਰਾ ਗੁਰੂ ਅੰਮ੍ਰਿਤ ਪਾਉਂਦਾ ਗਿਆ, ਅੰਮ੍ਰਿਤ ਪਾਉਂਦਾ ਗਿਆ, ਇੰਨਾ ਟੁੱਠ ਗਿਆ ਕਿ ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ। ਇੱਕ ਬੂੰਦ ਨੂੰ ਰਿਸ਼ੀ ਮੁਨੀ ਤਰਸਦੇ ਸੀ। ਜਦੋਂ ਮੇਰਾ ਗੁਰੂ ਨਾਨਕ ਟੁੱਟ ਪਿਆ ਦਸਵੇਂ ਜਾਮੇ ਵਿੱਚ, ਫਿਰ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ, ਬੋਲੋ ਇੱਕ ਬੂੰਦ ਗੁਰ, ਫਿਰ ਬੋਲੋ ਇੱਕ ਬੂੰਦ ਗੁਰ ਤਾਂ ਅਟਲ ਅਮਰ ਨਾ ਮੋਆ। ਇੱਕ ਬੂੰਦ ਦੇ ਨਾਲ ਅਟਲ ਜੀਵ ਹੋ ਜਾਂਦਾ ਹੈ,
ਅਮਰ ਹੋ ਜਾਂਦਾ ਹੈ, ਮਰਨ ਤੋਂ ਰਹਿਤ ਹੋ ਜਾਂਦਾ ਹੈ। ਮਗਰ ਮੇਰਾ ਗੁਰੂ ਫਿਰ ਡੱਲੇ ਤੇ ਇੰਨਾ ਟੁੱਟਿਆ, ਇੱਕ ਬੂੰਦ ਨਹੀਂ, ਪੰਜ ਚੁਲੇ ਭਰ ਕੇ ਮੂੰਹ ਵਿਚ ਪਾਏ, ਪੰਜ ਨੇਤਰਾਂ ਵਿਚ ਪਾਏ ਤੇ ਪੰਜ ਸਿਰ ਵਿਚ ਪਾ ਕੇ ਸਿਰ ਤੇ ਹੱਥ ਰੱਖ ਕੇ ਡੱਲਿਆ, ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਡੱਲਾ ਜਦੋਂ 15 ਚੁਲੇ ਪੀ ਕੇ ਤਾਂ ਅਨੇਤਰ ਚੁੱਕੇ, ਜੀਵਨ ਬਦਲ ਚੁੱਕਿਆ ਸੀ। ਹੁਣ ਭਾਈ ਡੱਲਾ ਨਹੀਂ, ਹੁਣ ਭਾਈ ਡੱਲ ਸਿੰਘ ਬਣ ਗਿਆ। ਇੱਕ ਮਿੰਟ ਵਿਚ ਸਭ ਕੁਝ ਵਾਪਰ ਗਿਆ, ਜਿੱਥੇ 2 ਮਿੰਟ ਬਾਅਦ ਭਾਈ ਡੱਲਾ ਚੌਧਰੀ ਸੀ, ਹੁਣ ਗੁਰੂ ਦਾ ਖਾਲਸਾ ਪ੍ਰਗਟ ਹੋ ਗਿਆ, ਭਾਈ ਡੱਲ ਸਿੰਘ ਬਣ ਗਿਆ। ਬੀਬੀ ਨੇ ਅੰਮ੍ਰਿਤ ਛਕ ਲਿਆ, ਨੌਵਾਂ ਨੇ ਅੰਮ੍ਰਿਤ ਛਕ ਲਿਆ ਤੇ ਹੁਣ ਪੈਰਾਂ ਵਿਚ ਮੱਥਾ ਰੱਖ ਕੇ ਸੋਝੀ ਆ ਗਈ ਤੇ ਸਹਿਬਾ ਮੇਰੀ ਮੰਗ ਯਾਦ ਆ ਨਾ, ਵੇਖੋ ਮੇਰੀ ਮੰਗ ਚੇਤੇ ਆ ਨਾ। ਮੇਰੇ ਸਾਹਿਬ ਕਹਿਣ ਲੱਗੇ, ਤੀਰ ਮੱਥੇ ਤੇ ਰੱਖਿਆ, ਆਖਿਆ ਉੱਠ ਦੱਸ ਕੀ ਮੰਗਿਆ। ਆਖਣ ਲੱਗਾ, ਮਹਾਰਾਜ ਹੁਣ ਉਹ ਜਿੱਥੇ ਕਹਿੰਦੇ ਸੋ ਤਾਓ ਆਓ ਹਮਾਰੇ ਪਾਸ, ਅੰਮ੍ਰਿਤਧਾਰੀਆਂ ਨੂੰ ਆਵਾਜ਼ਾਂ ਮਾਰਦੇ ਸੋ, ਹੁਣ ਉੱਥੇ ਪੀੜੇ ਜੋਗੀ ਜਗ੍ਹਾ ਮਿਲ ਜੂਗੀ। ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਡੱਲਿਆ ਪੀੜੇ ਜੋਗੀ ਨਹੀਂ, ਹੁਣ ਤੇ ਸਾਰਾ ਪਰਿਵਾਰ ਤੇਰਾ ਆਸਣ ਲਾ ਲਿਆ ਸਾਡੇ ਚਰਨਾਂ ਚ, ਅਭੇਦ ਹੋ ਜਾ ਸਾਡੇ ਚਰਨਾਂ ਵਿਚ ਜਾ ਕੇ, ਕਿਉਂਕਿ ਮੇਰੇ ਪੁੱਤ ਬਣ ਗਏ ਨੇ। ਇਹਨਾਂ ਗੁਰੂ ਦੀ ਰਜ਼ਾ ਮੰਨ ਲਈ ਆ, ਸੋ ਸਿੱਖ ਸਖਾ ਬੰਧ ਪਏ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ, ਆ ਆਪਣ ਭਾਣੇ ਜੋ ਚੱਲੇ ਭਾਈ ਵਿਛੜ। ਕੋਈ ਇੱਥੇ ਸੰਪਰਦਾਵਾਂ ਨੇ ਜਿਹੜੀਆਂ ਕਹਿੰਦੀਆਂ ਅੰਮ੍ਰਿਤ ਛਕਣ ਦੀ ਜ਼ਰੂਰਤ ਨਹੀਂ, ਤੁਹਾਡੀ ਮੁਕਤੀ ਕਰਾ ਦਾਂਗੇ। ਉਹ ਪਿਆਰਿਓ, ਮੈਨੂੰ ਤੇ ਇੱਕ ਮਹਾਂਪੁਰਸ਼ ਨੇ ਆਖਿਆ, ਇਹ ਜਿੰਨੇ ਸਾਧੂ ਮਹਾਤਮਾ ਨੇ ਨਾ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ, ਇਹਨਾਂ ਨੂੰ ਤੇ ਉੱਥੇ ਅੰਦਰ ਹੀ ਨਹੀਂ ਵੰਡ ਦਿੱਤਾ, ਇਹਨਾਂ ਨੂੰ ਤੇ ਫੇਰ ਭੇਜਿਆ ਹੈ। ਆਖਿਆ, ਜਾਓ ਚਿੱਟੀਆਂ ਪੱਗਾਂ ਵਾਲਿਓ, ਦਮਾਲੇ ਸਜਾ ਕੇ ਆਓ ਜੇ ਅੰਦਰ ਆਉਣਾ ਜੇ ਤੇ। ਕਿਉਂ? ਆਖਿਆ, ਜਿਹੜਾ ਅੰਦਰ ਬੈਠਾ ਵਾ ਨਾ, ਉਹਨੇ ਚਿੱਟੀ ਗੋਲ ਪੱਗ ਨਹੀਂ ਬੱਧੀ, ਉਹਨੇ ਕਿਤੇ ਪਿੱਛੇ ਪਰਨੇ ਨਹੀਂ ਛੱਡੇ, ਉਹਨੇ ਹੱਥ ਚ ਮਾਲਾ ਨਹੀਂ ਫੜੀਆਂ, ਉਹਦੇ ਹੱਥ ਚ ਸ਼ਸਤਰ ਆ, ਉਹਨੇ ਦਮਾਲਾ ਸਜਾਇਆ ਤੇ ਉਹਦੇ ਸਿਰ ਤੇ ਕਲਗੀ ਆ, ਉਹਦੇ ਹੱਥ ਵਿਚ ਤੇਗ ਆ, ਉਤਰਾ ਦੇ ਬਣ ਕੇ ਆਓਗੇ ਤੇ ਫਿਰ ਬੂਹੇ ਦੇ ਅੰਦਰ ਲੰਘਣ ਦੇਣਗੇ। ਕਿਉਂ? ਆਖਣਗੇ, ਜਿਹੜਾ ਅੰਦਰ ਬੈਠਾ ਉਹਦੇ ਨਾਲ ਇਹਦੀ ਸ਼ਕਲ ਮਿਲਦੀ। ਜਿਹੜਾ ਅੰਦਰ ਬੈਠਾ ਹੈ ਨਾ, ਅੰਦਰ ਕੌਣ ਬੈਠਾ ਹੈ? ਹੁਣ ਤੁਸੀਂ ਪੁੱਛੋ, ਅੰਦਰ ਕੌਣ ਬੈਠਾ ਹੈ? ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਹਰ ਦੋ ਆਲਮ ਸ਼ਾਹ, ਹਰ ਫੇਰ ਬੋਲੋ, ਹਰ ਦੋ। ਇੱਕ ਗੱਲ ਨੋਟ ਕਰਿਓ, ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਇੱਕੋ ਹੀ ਜੋਤ ਨੇ, ਇੱਕ ਪਹਿਲੋਂ ਸਮਝ ਲੈਣਾ ਇਹਨੂੰ, ਮੈਂ ਇਹ ਦੋ ਨਹੀਂ ਜੋਤਾਂ ਕਹਿੰਦਾ। ਮਗਰ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਬਾਰੇ ਨਹੀਂ ਲਿਖੀ ਭਾਈ ਨੰਦ ਲਾਲ ਸਾਹਿਬ ਨੇ ਕਿ ਦੋ ਆਲਮ ਸ਼ਾਹ, ਨਾ ਗੁਰੂ ਅਰਜਨ ਦੇਵ ਸਾਹਿਬ ਨੂੰ ਲਿਖਿਆ ਦੋ ਆਲਮ ਸ਼ਾਹ, ਕੇਵਲ ਦਸਵੇਂ ਸਰੂਪ ਵਿਚ ਜਾ ਕੇ ਆਖਿਆ ਵਾ ਕਿ ਹਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ। ਤੇ ਜਿੱਥੇ ਅੰਦਰ ਸੱਚਖੰਡ ਆ ਨਾ, ਜਿਹਨੂੰ ਕਲਪਤ ਕੀਤਾ ਹੈ, ਉਸ ਸੱਚਖੰਡ ਦੇ ਵਿਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਤਰਾਂ ਦੀ ਤਸਵੀਰ, ਸੁੰਦਰ ਦਮਾਲਾ, ਸਿਰ ਤੇ ਕਲਗੀ, ਹੱਥ ਤੇ ਬਾਜ, ਸ਼ਸਤਰ ਧਾਰੀ। ਤੇ ਕਹਿੰਦੇ ਨੇ ਜੇ ਤੇ ਇਹਦੇ ਨਾਲ ਸ਼ਕਲ ਮਿਲਦੀ ਤੇ ਅੰਦਰ ਆ ਜਾ, ਨਹੀਂ ਤੇ ਵਾਪਸ ਚਲ ਜਾ। ਇਹ ਗੱਲ ਨੋਟ ਕਰ ਲਿਓ, ਨਹੀਂ ਤੇ ਵਾਸ ਚਲ ਲਾ। ਆਖਿਆ ਜੀ, ਕਦੋਂ ਬੁਲਾਓਗੇ? ਪੂਰਾ ਤੇ ਤੂੰ ਹੈ ਹੀ ਏ, ਗੁਰੂ ਨਾਨਕ ਦੀ ਬਾਣੀ ਤੇ ਤੂੰ ਪੜ੍ਹੀ ਆ, ਜਾ ਪੰਜਾਂ ਤੋਂ ਅੰਮ੍ਰਿਤ ਛਕ ਕੇ ਇਸ ਤਰ੍ਹਾਂ ਦਾ ਸ਼ਸਤਰ ਧਾਰੀ ਹੋ। ਕਿਉਂਕਿ ਪਰਮੇਸ਼ਵਰ ਦੀ ਜਦੋਂ ਤੁਸੀਂ ਸੂਰਤ ਜਾਪ ਸਾਹਿਬ ਦੇ ਵਿਚ ਵੇਖਦੇ ਹੋ, ਆਖੋ ਸਤਨਾਮ ਸ੍ਰੀ, ਤੇ ਮੈਨੂੰ ਇੱਕ ਤੋਂ ਕਿਹੋ ਜੀ ਸੁਣਾਓ ਜਾਪ ਸਾਹਿਬ ਦੇ ਵਿਚ ਜਿੱਥੇ ਲਿਖਿਆ ਕਿ ਅਕਾਲ ਪੁਰਖ ਦੇ ਹੱਥ ਚ ਮਾਲਾ ਹੈ। ਧਿਆਨ ਦਿਓ, ਜਾਪ ਸਾਹਿਬ ਤੇ ਪੜ੍ਹਦੇ ਹੋ, ਇੱਕ ਤੋਂ ਕਿਹੋ ਜੀ ਪੜਾਓ ਮੈਨੂੰ ਕਿ ਜਿੱਥੇ ਲਿਖਿਆ ਹੋਵੇ ਕਿ ਅਕਾਲ ਪੁਰਖ ਮਾਲਾ ਫੇਰ ਰਿਹਾ ਹੈ। ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਹੇ ਮੇਰੇ ਮਾਲਕ, ਕਿ ਛਤਰੰਗ ਛਤਰੀ ਹੈ, ਕਿ ਜਗਤੰਗ ਕ੍ਰਿਤੀ ਹੈ, ਕਿ ਛਤਰੰਗ ਛਤਰੀਆਂ ਦਾ ਤੂੰ ਛਤਰੀ ਹੈ। ਤੇ ਫਿਰ ਮੈਂ ਤੈਨੂੰ ਮਾਲਾ ਵਾਲਾ ਨਹੀਂ ਵੇਖਿਆ, ਮੈਂ ਤੈਨੂੰ ਵੇਖਿਆ ਨਮੋ ਸ਼ਸਤਰ ਪਾਣੇ, ਤੇਰੇ ਗਲ ਵਿਚ ਸ਼ਸਤਰ ਨੇ, ਪੜ੍ਹ ਕੇ ਵੇਖੋ। ਇਹ ਅਕਾਲ ਪੁਰਖ ਨੂੰ ਕਹਿ ਰਹੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ, ਨਮੋ ਸ਼ਸਤਰ ਪਾਣੇ। ਕੱਲੇ ਸ਼ਸਤਰ ਉਹ ਹੁੰਦੇ ਨੇ ਜਿਹੜੇ ਹੱਥ ਨਾਲ ਚਲਾਏ ਜਾਂਦੇ। ਆ ਗਤਕਾ ਖੇਡਣ ਵਾਲੇ ਤੁਹਾਡੇ ਵਿਚ ਗੁਰਸਿੱਖ ਬੈਠੇ ਹੋਣਗੇ, ਜਿਨ੍ਹਾਂ ਨੂੰ ਹੱਥ ਨਾਲ ਚਲਾਇਆ ਜਾਵੇ ਉਹਨੂੰ ਕਹਿੰਦੇ ਸ਼ਸਤਰ। ਜਿਹੜੇ ਅਗਨੀ ਸ਼ਸਤਰ ਹੁੰਦੇ ਨੇ, ਰਫਲਾਂ, ਬੰਦੂਕਾਂ, ਸਾਲਟਾਂ, ਤੋਪਾਂ, ਇਹਨੂੰ ਕਹਿੰਦੇ ਅਸਤਰ, ਅਗਨੀ ਦੇ ਅਗਰ। ਮੇਰੇ ਸਾਹਿਬ ਕਹਿੰਦੇ ਨੇ, ਮੈਂ ਤੈਨੂੰ ਦੋਵਾਂ ਰੂਪਾਂ ਵਿਚ ਵੇਖਿਆ ਕਿ ਤੇਰੇ ਹੱਥ ਵਿਚ ਤਲਵਾਰ ਵੀ ਆ ਤੇ ਤੇਰੇ ਹੱਥ ਵਿਚ ਬੰਦੂਕ ਵੀ ਆ। ਨਮੋ ਸ਼ਸਤਰ ਪਾਣੇ, ਨਮੋ ਅਸਤਰ ਪਾਣੇ। ਕੇਵਲ ਤੂੰ ਸ਼ਾਂਤੀ ਮੰਗਣ ਵਾਲਾ ਨਹੀਂ, ਤੂੰ ਕਹਿੰਦਾ ਨਮੋ ਯੁੱਧ ਜੁਦੇ, ਨਮੋ ਤੂੰ ਯੁੱਧ ਨੂੰ ਨਮਸਕਾਰਾਂ ਕਰਦਾ ਹੈ, ਤੂੰ ਯੁੱਧ ਰੂਪ ਪਰਮੇਸ਼ਵਰ ਹੈ, ਤੂੰ ਬਰਿਆਈਆਂ ਦੇ ਨਾਲ ਜੰਗ ਕਰਦਾ ਹੈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਹਦੇ ਦਰ ਦੇ ਉੱਤੇ ਜੇ ਜਾਣਾ ਹੈ ਤੇ ਫਿਰ ਡੱਲੇ ਨੂੰ ਆਖਿਆ, ਡੱਲਿਆ ਹੁਣ ਤੇਰੇ ਗਲ ਵਿਚ ਕਿਰਪਾਨ, ਹੁਣ ਤੇਰੇ ਸਿਰ ਤੇ ਦਮਾਲਾ, ਹੁਣ ਤੇਰੇ ਗਲ ਤੇਰੇ ਤੇੜ ਕਛਹਿਰਾ, ਹੁਣ ਤੇਰੇ ਹੱਥ ਵਿਚ ਕੜਾ, ਹੁਣ ਤੇ ਪੂਰਾ ਸਰੂਪ ਤੂੰ ਗੁਰੂ ਵਰਗਾ ਬਣ ਗਿਆ ਹੈ। ਤੇ ਜਦੋਂ ਦਰਵਾਜੇ ਉੱਤੇ ਜਾ ਕੇ ਜਾਏਗਾ ਤੇ ਉੱਥੇ ਆਖਦੀ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੋਤ ਆਇਆ,
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੁਸੀਂ ਵੀ ਆਖਿਓ ਮਾਣ ਨਾਲ ਗੱਜ ਕੇ ਤੇ ਬੋਲੋ ਕੀ ਆਖੋਗੇ ਉੱਥੇ ਜਾ ਕੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੱਜ ਕੇ ਆਖੋ ਕੀ ਆਖੋਗੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਆਇਆ ਪੁੱਤ ਪੁੱਤ ਪੁੱਤ ਆਇਆ ਮੇਰੇ ਪਿਓ ਨੂੰ ਆਖੋ ਜਾ ਕੇ ਕਿ ਤੁਹਾਡਾ ਪੁੱਤ ਆਇਆ ਅੰਮ੍ਰਿਤਧਾਰੀ ਦਰਵਾਜੇ ਖੁੱਲ ਜਾਣਗੇ ਠਾਕ ਨਾ ਹੋਤੀ ਤਿੰਨੋਂ ਦਰ ਠਾਕ ਨਾ ਹੋਤੀ ਤਿੰਨੋਂ ਦਰ ਜੇ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕੀ ਹੈ ਨਾਨਕ ਸੇ ਜਨ ਧਨ ਧਨ ਨੇ ਉਹ ਰੂਹਾਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਗਲ ਨਾਲ ਲਾ ਕੇ ਅੰਮ੍ਰਿਤ ਦੇ ਕੇ ਆਪਣੇ ਪੁੱਤ ਬਣਾ ਲਿਆ ਤੇ ਕੱਲ ਨੂੰ ਬਣਾ ਲੈਣਾ ਮੇਰੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਰਹਿ ਨਾ ਜਾਇਓ ਕਿਤੇ ਭਰਮ ਵਿਚ ਨਾ ਰਹਿ ਦਿਓ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪੀਤਾ ਪਿਆਰਿਓ ਕੇਸੀ ਇਸ਼ਨਾਨ ਸਵੇਰੇ ਕਰਕੇ ਆ ਜਾਇਓ ਮੇਰੇ ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤ ਬਣ ਜਿਓ ਇਹਦੇ ਵਰਗੀ ਵੱਡੀ ਕੋਈ ਦਾਤ ਨਹੀਂ ਜਿਹੜੀ ਦਾਤ ਅੰਮ੍ਰਿਤ ਦੀ ਸਭ ਤੋਂ ਵੱਡੀ ਦਾਤ ਜੇ ਪੁੱਛੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਕਿ ਸਭ ਤੋਂ ਵੱਡੀ ਦਾਤ ਕੀ ਆ ਕਹਿੰਦੇ ਨਾਨਕ ਕੇ ਘਰ ਕੇਵਲ ਨਾਮ ਤੇ ਨਾਮ ਹੀ ਮਿਲਣਾ ਸਵੇਰੇ ਅੰਮ੍ਰਿਤ ਛਕਾ ਕੇ ਕੀ ਦ੍ਰਿੜ ਕਰਾਉਣਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਿਰਪਾ ਕਰੇ ਮੇਰਾ ਸਤਿਗੁਰੂ ਸਾਹਿਬ ਚਿੱਤ ਆਵੇ ਜਦੋਂ ਕਿਤੇ ਗੁਰੂ ਦੇ ਪਿਆਰੇ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਦੇ ਕੋਲ ਜਾਣਾ ਤੇ ਇੱਕ ਮਹਾਂਪੁਰਸ਼ ਕਥਾ ਕਰਦੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜਿਹਦੇ ਸਿਰ ਤੇ ਹੱਥ ਰੱਖਣਾ ਉਹਨੂੰ ਕਹਿਣਾ ਤੈਨੂੰ ਸਾਹਿਬ ਚਿੱਤ ਆਵੇ ਤੈਨੂੰ ਸਾਹਿਬ ਜਿਹਦੇ ਉੱਤੇ ਕੋਈ ਨਹੀਂ ਥੱਲੇ ਵਾਲਾ ਨਹੀਂ ਕੋਈ ਸਾਹਿਬ ਦਾ ਮਤਲਬ ਹੁੰਦਾ ਜਿਹਦੇ ਉੱਤੇ ਕੋਈ ਨਾ ਹੋਵੇ ਜਿਹਦੇ ਤੋਂ ਉੱਤੇ ਹੋਰ ਕੋਈ ਨਾ ਹੋਵੇ ਸਾਹਿਬ ਆਪਾਂ ਕਹਿੰਦੇ ਹੀ ਉਹਨੂੰ ਤੇ ਮੇਰੇ ਸਾਹਿਬ ਕਹਿੰਦੇ ਨੇ ਕਹਿਣਾ ਤੈਨੂੰ ਸਾਹਿਬ ਚੇਤਾ ਵੇ ਮੇਰਾ ਗੁਰੂ ਨਾਨਕ ਕਿਰਪਾ ਕਰੇ ਮੇਰੀ ਹੱਥ ਜੋੜ ਕੇ ਬੇਨਤੀ ਅੱਜ ਰਾਤ ਦਾ ਆਖਰੀ ਦੀਵਾਨ ਆ ਕੱਲ ਨੂੰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਅੰਮ੍ਰਿਤ ਦੀ ਦਾਤ ਗੁਰਸਿੱਖਾਂ ਵਿੱਚ ਵੰਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਸੰਭਾਲ ਨਿਭਾ ਕੇ ਛੇਤੀ ਤੋਂ ਛੇਤੀ ਦਸਰਿਆਂ ਨੇ ਚਲੇ ਜਾਣਾ ਏ ਮੇਰਾ ਸਤਿਗੁਰ ਕਿਰਪਾ ਕਰੇ ਰਾਤ ਦੇ ਦੀਵਾਨ ਵਿੱਚ ਮੇਰੀ ਵੀ ਅਰਦਾਸ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਚ ਮੇਰੇ ਸਤਿਗੁਰੂ ਇਸ ਸਥਾਨ ਤੇ ਜਿੰਨੀਆਂ ਆਉਂਦੀਆਂ ਸੰਗਤਾਂ ਵੈਸੇ ਤੇ ਸਾਰੇ ਸੰਸਾਰ ਨੂੰ ਚੇਤੇ ਆਵੇ ਇਹ ਜਿਹੜੀਆਂ ਤੇਰੀਆਂ ਪਿਆਸੀਆਂ ਭੁੱਖੀਆਂ ਰੂਹਾਂ ਅੰਮ੍ਰਿਤਧਾਰੀ ਰੂਹਾਂ ਸਤਿਗੁਰੂ ਇਹਨਾਂ ਸਾਰਿਆਂ ਨੂੰ ਸਾਹਿਬ ਚਿੱਤ ਆਵੇ ਸਾਰਿਆਂ ਨੂੰ ਸਾਹਿਬ ਚਿੱਤ ਆਵੇ ਇਹ ਉੱਠਦੇ ਬਹਿੰਦੇ ਜਪਿਆ ਕਰਨ ਸਤਨਾਮ ਸ੍ਰੀ ਵਾਹਿਗੁਰੂ ਸਵੇਰੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਿਓ ਸਵੱਛ ਕੱਪੜੇ ਪਾਇਓ ਇੱਕ ਮਨ ਵਿੱਚ ਭੁੱਖ ਲਿ ਕੇ ਆਇਓ ਕਿ ਮੈਂ ਅੰਮ੍ਰਿਤ ਦੀ ਦਾਤ ਲੈਣ ਚੱਲਿਆ ਮੇਰੀ ਇਹ ਜਿੰਦੜੀਏ ਜਿਹੜਾ ਮਸਲਾ ਦੇਵੀ ਦੇਵਤਿਆਂ ਦਾ ਹੱਲ ਨਹੀਂ ਹੋਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਮਿਲੀ ਬ੍ਰਹਮਾ ਨੂੰ ਨਹੀਂ ਮਿਲੀ ਵਿਸ਼ਨੂੰ ਨੂੰ ਨਹੀਂ ਮਿਲੀ ਸ਼ਿਵਜੀ ਨੂੰ ਨਹੀਂ ਮਿਲੀ ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰਦਾ ਹੈ ਮਗਰ ਇਸ ਚੀਜ਼ ਤੋਂ ਉਹ ਵੀ ਭੁੱਖੇ ਰਹੇ ਤੇ ਮੇਰਾ ਗੁਰੂ ਨਾਨਕ ਮੇਰੇ ਤੇ ਟੁੱਟਾ ਹੈ ਅੱਜ ਮੈਨੂੰ ਉਹ ਦਾਤ ਮਿਲਣ ਲੱਗੀ ਜਿਹੜੀ ਦੇਵੀ ਦੇਵਤਿਆਂ ਨੂੰ ਨਹੀਂ ਮਿਲੀ ਤੇ ਚਾਹ ਦੇ ਨਾਲ ਅੰਮ੍ਰਿਤ ਲੈਣ ਆਇਆ ਜਿਨ੍ਹਾਂ ਨੇ ਕੋਈ ਅਵੱਗਿਆ ਕਰ ਲਈ ਜਾਂ ਭੁੱਲ ਕਰ ਲਈ ਉਹ ਵੀ ਬਖਸ਼ਾਉਣ ਆਇਓ ਜਿਨ੍ਹਾਂ ਦੀ ਕਿਸੇ ਦੀ ਕੋਈ ਸਰਜਰੀ ਹੋਈ ਹੈ ਉਹ ਵੀ ਆਣ ਕੇ ਪੰਜਾਂ ਪਿਆਰਿਆਂ ਤੋਂ ਫਿਰ ਆਪਣੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਨਾਲ ਗਾਂਢਣਹਾਰ ਗੋਪਾਲ ਟੁੱਟੀ

0: ਉਹ ਟੁੱਟੀਆਂ ਗੰਢਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਬਦਾਵੇ ਪਾੜਨ ਵਾਲਾ ਮੇਰਾ ਸਤਿਗੁਰੂ ਕਲਗੀਆਂ ਵਾਲਾ ਪਾਤਸ਼ਾਹ ਉਹਦੀ ਸ਼ਰਨ ਵਿਚ ਆਉਣਾ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿਚ ਆਉਣਾ ਤੇ ਆਪਣੀਆਂ ਭੁੱਲਾਂ ਬਖਸ਼ਾਉਣੀਆਂ। ਸਵੇਰੇ 7:30 ਵਜੇ ਹਰ ਹਾਲਤ ਵਿਚ ਆਪ ਜੀ ਨੇ ਜਿੰਨਾ ਅੰਮ੍ਰਿਤ ਛਕਣਾ ਇੱਥੇ ਆਉਣਾ ਹੈ, ਕੇਸੀ ਇਸ਼ਨਾਨ ਕਰਕੇ ਆਉਣਾ ਹੈ, ਹਲਕਾ ਫੁਲਕਾ ਨਾਸ਼ਤਾ ਕਰਕੇ ਆਉਣਾ ਹੈ। 2-3 ਘੰਟੇ ਦਾ ਪੀਰੀਅਡ ਹੋਊਗਾ ਜਿਹਦੇ ਵਿਚ ਆਪ ਜੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਨਾਲ ਨਗੁਰੇ ਤੋਂ ਗੁਰੂ ਵਾਲੇ ਬਣ ਜਾਓਗੇ, ਨਗੁਰੇ ਤੋਂ ਗੁਰੂ ਵਾਲੇ ਬਣ ਜਾਓਗੇ। 2 ਘੰਟੇ ਪਹਿਲਾਂ ਨਗੁਰੇ ਪੰਨ ਦੀ ਮੈਲ ਵਿਚ ਗਚਾ ਗੱਚ ਸੋ ਤੇ 2 ਘੰਟਿਆਂ ਬਾਅਦ ਗੁਰਮੁਖ ਪਿਆਰਿਓ, ਜਦੋਂ ਬਾਹਰ ਨਿਕਲੋਗੇ ਦੁਨੀਆਂ ਬਦਲ ਚੁੱਕੀ ਹੋਊਗੀ, ਗੁਰੂ ਦੇ ਪੁਰ ਬਣ ਚੁੱਕੇ ਹੋਗੇ, ਅੰਮ੍ਰਿਤਧਾਰੀ ਹੋ ਚੁੱਕੇ ਹੋਗੇ। ਆਓ ਜਿਹੜੇ 2 ਸਲੋਕ ਅੱਜ ਵਿਚਾਰ ਹੋ ਸਕਦੀ ਹੈ, ਸਮਾਂ ਹੋ ਗਿਆ। ਮੇਰਾ ਸਤਿਗੁਰੂ ਕਲਗੀਆਂ ਵਾਲਾ ਪਾਤਸ਼ਾਹ ਕਿਰਪਾ ਕਰੇ ਰਾਤ ਦੇ ਦੀਵਾਨਾਂ ਵਿਚ ਆਉਣ ਵਾਲਾ ਹਰ ਪ੍ਰਾਣੀ ਜਿਹੜਾ ਉਹਨੇ ਦਿਨ ਤੋਂ ਹਾਜ਼ਰੀਆਂ ਭਾਰੇ, ਹੱਥ ਜੋੜ ਕੇ ਬੇਨਤੀ ਆ, ਕੋਈ ਬਚਨ ਅਪ ਸ਼ਬਦ ਕਿਹਾ ਗਿਆ ਹੋਵੇ ਸਾਰੇ ਮੇਰੇ ਤੇ ਮਾੜੇ ਨੇ, ਗੁਰਬਾਣੀ ਦੇ ਸਾਰੇ ਉੱਤਮ ਬਚਨ ਨੇ, ਗਲਤੀਆਂ ਪਰਮਜੀਤ ਸਿੰਘ ਦੀਆਂ ਜਾਣ ਕੇ ਮੁਆਫ ਕਰ ਦਿਓ, ਤੇ ਜਿਹੜੇ ਅਮੋਲਕ ਬਚਨ ਗੁਰਬਾਣੀ ਦੇ ਕੋਈ ਚੰਗੇ ਲੱਗੇ ਹੋਣ ਉਹਨਾਂ ਨੂੰ ਗੁਰੂ ਦੇ ਬਚਨ ਜਾਣ ਕੇ ਗੁਰੂ ਦੀ ਬਾਣੀ ਜਾ ਕੇ ਹਿਰਦੇ ਵਿਚ ਵਸਾਇਓ, ਤਾਂ ਕਿ ਤੁਹਾਡੇ ਤੇ ਮੇਰੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਸਕਣ। ਆਓ ਸਰਵਣ ਕਰੋ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਕੰਧ ਕੁਹਾੜਾ ਸਿਰ ਕਰਾ ਵਣ ਕੈ ਸਰ ਲੋਹਾਰ।
0: ਆਖੋ ਸਤਨਾਮ ਸ੍ਰੀ। ਇਹ ਬਾਬਾ ਫਰੀਦ ਜੀ ਨੇ ਇਕ ਲੱਕੜਹਾਰੇ ਪ੍ਰਤੀ ਸ਼ਬਦ ਉਚਾਰਨ ਕੀਤੇ ਨੇ, ਕਹਿੰਦੇ ਕੰਧ ਬਣੇ ਕੰਧਾ, ਕੰਧ ਤੇ ਕੁਹਾੜਾ ਇਸ ਤਰ੍ਹਾਂ ਰੱਖਿਆ, ਜਿਹੜੇ ਲੱਕੜੀਆਂ ਲੈਣ ਜਾਂਦੇ ਵੇਖਿਆ ਹੀ ਨਾ, ਸਿਰ ਘੜਾ, ਸਿਰ ਤੇ ਪਾਣੀ ਵਾਲਾ ਘੜਾ, ਕਿਉਂਕਿ ਜੰਗਲਾਂ ਵਿਚ ਜਾਣਾ, ਕਿਤੇ ਪਾਣੀ ਮਿਲਿਆ ਨਾ ਮਿਲਿਆ, ਜੰਗਲ ਦੇ ਵਿਚ ਲੁਹਾਰ ਨੂੰ ਕਹਿੰਦੇ ਨੇ ਜੰਗਲ ਦੇ ਵਿਚ ਤੂੰ ਘੁੰਮ ਰਿਹਾ ਏ ਤੇ ਜੰਗਲ ਵਿਚ ਮੈਂ ਵੀ ਘੁੰਮ ਰਿਹਾ। ਬਾਬਾ ਫਰੀਦ ਕਹਿੰਦਾ ਮੈਂ ਵੀ ਜੰਗਲ ਵਿਚ ਘੁੰਮ ਰਿਹਾ, ਮਗਰ ਤੇਰਾ ਤੇ ਮੇਰਾ ਬੁਨਿਆਦੀ ਕੋਈ ਫਰਕ ਆ, ਤੂੰ ਕੁਛ ਹੋਰ ਲੱਭਦਾ ਫਿਰਦਾ ਏ ਤੇ ਮੈਂ ਕੁਛ ਹੋਰ ਲੱਭਦਾ ਫਿਰਦਾ ਏ। ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੁਹਾਰ। ਹੇ ਲੁਹਾਰ, ਤੂੰ ਕੰਧੇ ਉੱਤੇ ਕੁਹਾੜਾ ਰੱਖ ਕੇ ਸਿਰ ਦੇ ਉੱਤੇ ਪਾਣੀ ਵਾਲਾ ਘੜਾ ਰੱਖ ਕੇ ਤੁਰਿਆ ਫਿਰਦਾ। ਹਾਂਜੀ।
1: ਫਰੀਦਾ ਹੋ ਲੋੜੀ ਸਹੋ ਆਪਣਾ, ਲੋੜ ਹੈ ਅੰਗਿਆਰ।
0: ਉਹਨੂੰ ਕਹਿੰਦੇ ਨੇ ਵੇਖ ਤੇਰੀ ਤੇ ਮੇਰੀ ਦੋਵਾਂ ਦੀ ਸੁਰਤ, ਤੇਰੀ ਤੇ ਮੇਰੀ ਮੰਗ ਕੀ ਹੈ? ਆਖੋ ਸਤਨਾਮ ਸ੍ਰੀ। ਤੇਰੀ ਤੇ ਮੇਰੀ ਮੰਗ ਵਿਚ ਇਹ ਬੁਨਿਆਦੀ ਫਰਕ ਆ ਕਿ ਤੂੰ ਰੋਜ਼ ਜੰਗਲ ਵਿਚ ਆਉਣਾ ਏ ਤੇ ਜੰਗਲ ਵਿਚੋਂ ਆਣ ਕੇ ਲੱਕੜੀਆਂ ਕੋਲੇ ਇਕੱਠੇ ਕਰਨ ਆਉਣਾ ਏ ਤੇ ਰੋਜ਼ ਆਉਣਾ ਏ ਤੇ ਮੁੜ ਜਾਣਾ ਏ, ਮਗਰ ਤੂੰ ਲੱਕੜੀਆਂ ਲੱਭਦਾ ਫਿਰਦਾ ਏ। ਤੂੰ ਹਾਂ ਲੋੜੀ ਸ਼ੋ ਆਪਣਾ, ਮੈਂ ਤੇ ਉਸ ਪਤੀ ਪਰਮੇਸ਼ਵਰ ਦੀ ਯਾਦ ਵਿਚ ਨਾਮ ਅਕਾਗਰ ਚ ਧੋ ਕੇ ਜਪਦਾ ਵਾਂ, ਮਗਰ ਤੂੰ ਕੇਵਲ ਤੇ ਕੇਵਲ ਲੱਕੜੀਆਂ ਦੀ ਭਾਲ ਵਿਚ ਆਉਣਾ ਏ ਤੇ ਲੱਕੜੀਆਂ ਲੈ ਕੇ ਮੁੜ ਜਾਣਾ ਏ। ਇਕ ਮਹਾਂਪੁਰਸ਼ਾਂ ਦਾ ਬਚਨ ਬੜਾ ਪਿਆਰਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਕ ਲੱਕੜਹਾਰਾ ਗੁਰੂ ਦਾ ਪਿਆਰਾ ਰੋਜ਼ ਜੰਗਲ ਵਿਚ ਆਇਆ ਕਰੇ, ਧਿਆਨ ਦਿਓ, ਸਾਖੀ ਵਿਚੋਂ ਸਿੱਖਿਆ ਲਿਓ, ਸਾਖੀ ਵਿਚੋਂ ਕੇਵਲ ਕੰਨ ਰਸਨਾ ਬਣਾਇਓ। ਲੱਕੜਹਾਰਾ ਆਉਂਦਾ ਲੱਕੜੀਆਂ ਲੈਣ, ਇੰਨੀਆਂ ਕੁ ਲੱਕੜੀਆਂ ਵੱਢਦਾ ਏ, ਸਿਰ ਦੇ ਉੱਤੇ ਰੱਖ ਦਿੰਦਾ ਏ ਤੇ ਮੁੜ ਜਾਂਦਾ ਏ, ਜਾ ਕੇ ਉਨ੍ਹਾਂ ਨੂੰ ਬਾਜ਼ਾਰ ਵਿਚ ਵੇਚਦਾ ਏ, ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਬੱਚਿਆਂ ਦਾ ਪੇਟ ਭਰਦਾ ਵਾ, ਕਹਿੰਦਾ ਸ਼ੁਕਰੀਆ ਵਾਹਿਗੁਰੂ, ਇੰਨੀਆਂ ਕੁ ਲੱਕੜੀਆਂ ਲਿਆ ਕੇ ਮੈਂ ਬੱਚੇ ਪਾਲ ਰਿਹਾ। ਇੱਥੇ ਹੀ ਇੱਕ ਕੁਟੀਆ ਸਾਧੂ ਦੀ, ਮਹਾਤਮਾ ਗੁਰੂ ਦੇ ਪਿਆਰੇ ਦੀ, ਉਹਨੇ ਇੱਕ ਦਿਨ ਆਵਾਜ਼ ਮਾਰ ਕੇ ਆਖਿਆ, ਉਹ ਭਲਿਆ ਪੁਰਸ਼ਾ, ਮੈਂ ਤੈਨੂੰ ਕਈਆਂ ਸਾਲਾਂ ਤੋਂ ਵੇਖਦਾ, ਤੂੰ ਰੋਜ਼ ਜੰਗਲ ਵਿਚ ਆਉਣਾ ਏ, ਇੰਨੀਆਂ ਕੁ ਲੱਕੜੀਆਂ ਲੈ ਕੇ ਮੁੜ ਜਾਣਾ ਏ, ਕੀ ਕਰਦਾ ਏ? ਮਹਾਰਾਜ ਮੇਰੇ ਬੱਚਿਆਂ ਦਾ ਢਿੱਡ ਭਰ ਜਾਂਦਾ ਏ, ਮੈਨੂੰ ਇਹ ਤੋਂ ਵੱਧ ਕੁਝ ਨਹੀਂ ਚਾਹੀਦਾ। ਕਹਿਣ ਲੱਗੇ ਤੂੰ ਰੋਜ਼ ਲੱਕੜੀਆਂ ਚੋਂ ਵੱਢਦਾ ਏ ਤੇ ਭਾਰ ਵੀ ਚੁੱਕ ਕੇ ਖੜਦਾ ਵਾਂ, ਜੇ ਤੂੰ ਕਿਤੇ ਇੱਕ ਕਦਮ ਗਾਂ ਹੋਵੇਂ। ਆਖੋ ਸਤਨਾਮ ਸ੍ਰੀ। ਜੇ ਇੱਕ ਕਦਮ ਕਿਤੇ ਤੂੰ ਗਾਂ ਹੋਵੇਂ ਤੇ ਲੱਕੜਹਾਰੇ ਨੇ ਰੀਝ ਭਰੀਆਂ ਅੱਖਾਂ ਨਾਲ ਆਖਿਆ, ਅੱਗੇ ਕੀ ਹੈ? ਧਿਆਨ ਦਿਓ, ਅੱਗੇ ਕੀ ਹੈ? ਕਹਿਣ ਲੱਗਾ, ਅੱਗੇ ਤੈਨੂੰ ਲੱਕੜੀਆਂ ਨਹੀਂ ਲਿਆਉਣੀਆਂ ਪੈਣਗੀਆਂ, ਅੱਗੇ ਰੁਪਈਆਂ ਦਾ ਢੇਰ ਲੱਗਾ ਹੈ। ਅੱਗੇ ਰੁਪਈਆਂ ਦੇ ਢੇਰ ਲੱਗੇ। ਕਹਿਣ ਲੱਗਾ ਹਾਂ ਹਾਂ, ਮਗਰ ਇੱਕ ਗੱਲ ਚੇਤੇ ਰੱਖੀ ਕਿ ਇੱਕ ਕਦਮ ਅੱਗੇ ਵਧੀ। ਅੱਗੇ ਗਿਆ ਕੱਲ ਨੂੰ, ਵਾਕਿਆ ਰੁਪਈਆਂ ਦਾ ਢੇਰ ਲੱਗਾ, ਭਰ ਲਈ ਰੁਪਈਆਂ ਦੀ ਪੰਡ, ਮੁੜ ਗਿਆ ਤੇ ਹੁਣ ਜਦੋਂ ਕਦੀ ਰੁਪਈਏ ਮੁੱਕਦੇ ਤੇ ਆਉਂਦਾ ਤੇ ਉੱਥੋਂ ਹੀ ਮੁੜ ਜਾਂਦਾ ਏ। ਉਹ ਗੱਲ ਫੇਰ ਭੁੱਲ ਗਈ ਕਿ ਇੱਕ ਕਦਮ ਰੋਜ਼ ਅੱਗੇ ਵਧਣਾ, ਉਥੋਂ ਰੁਪਈਏ ਲੈ ਲੈ। ਹੁਣ ਰੁਪਈਆਂ ਤੇ ਖਲੋ ਗਿਆ, ਕਦੀ ਲੱਕੜੀਆਂ ਤੇ ਖਲੋਤਾ ਸੀ, ਹੁਣ ਰੁਪਈਆਂ ਤੇ ਖਲੋਤਾ ਹੈ। ਫੇਰ ਉਹਨਾਂ ਨੇ ਆਵਾਜ਼ ਮਾਰ ਕੇ ਆਖਿਆ, ਉਹ ਭਲਿਆ ਪੁਰਸ਼ਾ, ਤੂੰ ਤੇ ਫੇਰ ਖਲੋ ਗਏ, ਇੱਕ ਕਦਮ ਅੱਗੇ ਜਾ। ਉਹਨੇ ਕਿਹਾ ਜੀ, ਰੁਪਈਆਂ ਤੋਂ ਅੱਗੇ ਤੇ ਕੁਝ ਵੀ ਨਹੀਂ, ਸਾਡੇ ਅਰਗੇ ਹੋਣਗੇ, ਸਾਡੇ ਵਾਲੀ ਹਾਲਤ ਹੋ ਗਈ, ਅਸੀਂ ਭੁੱਖੇ ਰੁਪਈਏ ਲੱਭਣ ਆਏ ਸਨ, ਇੱਥੇ ਰੁਪਈਏ ਲੱਭ ਕੇ ਰੱਬ ਕੌਣ, ਅਸੀਂ ਕੌਣ, ਸਿੱਖੀ ਕੌਣ, ਰੁਪਈਆਂ ਦੀ ਸਾਨੂੰ ਭੁੱਖ ਸੀ, ਅਸੀਂ ਲੱਖਾਂ ਪਤੀ ਬਣ ਗਏ, ਉਹਨੇ ਮਹਾਂਪੁਰਸ਼ ਨੇ ਫੇਰ ਆਖਿਆ ਭਲਿਆ ਥੋੜਾ ਜਿਹਾ ਅੱਗੇ ਹੋ, ਆਖਿਆ ਰੁਪਈਆ ਤੋਂ ਅੱਗੇ ਕੀ ਆ, ਕਿਤੇ ਜਾ ਕੇ ਵੇਖ ਮੇਰਾ ਬਚਨ ਕਮਾਇਆ ਕਰ, ਰੋਜ਼ ਇੱਕ ਕਦਮ ਅੱਗੇ ਵਧਿਆ ਕਰ, ਅੱਗੇ ਕੀ ਆ? ਕਹਿੰਦੇ ਅੱਗੇ ਸੋਨੇ ਦਾ ਢੇਰ ਲੱਗਾ, ਸੋਨਾ ਚੁੱਕ ਕੇ ਖਾ। ਅੱਛਾ, ਅੱਗੇ ਸੋਨਾ ਹੈ, ਇੱਕ ਕਦਮ ਅੱਗੇ ਗਿਆ, ਹੁਣ ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਤੇ ਹੁਣ ਕਹਿੰਦੇ ਇਹ ਤੋਂ ਅੱਗੇ ਤੇ ਕੁਝ ਵੀ ਨਹੀਂ, ਰੁਪਈਏ ਤੇ ਸੋਨਾ ਮੁੰਦਰੀਆਂ ਪਾਲੀਆਂ, ਰੁਪਈਏ ਜੇਬ ਚ ਨੇ, ਹੋਰ ਕੀ ਲੈਣਾ ਹੈ? ਅੱਗੇ ਉਹਨੇ ਆਖਿਆ ਉਹ ਤੂੰ ਫੇਰ ਰੁਕ ਗਏ, ਅੱਗੇ ਹੋ। ਉਹਨੇ ਕਿਹਾ ਅੱਗੇ ਹੁਣ ਕੀ ਆ? ਕਹਿੰਦੇ ਵੇਖ ਸੋਨੇ ਤੋਂ ਅੱਗੇ ਕੁਝ ਹੋਰ ਹੈ। ਉਹਨੇ ਕਿਹਾ ਸੋਨੇ ਤੋਂ ਅੱਗੇ ਕੀ ਆ? ਕਹਿੰਦੇ ਅੱਗੇ ਹੀਰੇ ਮੋਤੀ ਜਵਾਹਰਾਤ ਪਏ ਨੇ। ਫਿਰ ਅੱਗੇ ਗਿਆ, ਹੁਣ ਹੀਰੇ ਜਵਾਹਰਾਤਾਂ ਤੇ ਖਲੋ ਗਿਆ, ਰੁਪਈਏ ਮਿਲ ਗਏ, ਚਾਂਦੀ ਮਿਲ ਗਈ, ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਹੀਰੇ ਮੋਤੀ ਮਿਲ ਗਏ। ਹੁਣ ਕਹਿੰਦਾ ਜੇ ਸਾਧੂ ਨੇ ਕਿਹਾ ਵੀ ਨਾ ਤੇ ਮੈਂ ਅੱਗੇ ਨਹੀਂ ਆਉਣਾ, ਹੁਣ ਆ ਰੌਲਾ ਪਾ ਹੀ ਰਹਿਣਾ, ਹੁਣ ਆ ਜਾਓ, ਗਾਂਹ ਹੋ ਜਾਓ। ਇਹੋ ਹੀ ਕਹਿ ਰਿਹਾ ਵੀ ਸਟੋਰ ਮਿਲ ਗਏ ਨੇ, ਘਰ ਮਿਲ ਗਏ ਨੇ, ਗੱਡੀਆਂ ਮਿਲ ਗਈਆਂ, ਆ ਜਾਓ ਦੋ ਕਦਮ ਹੁਣ ਗਾਂਹ ਹੋ, ਅੱਗੇ ਵੀ ਕੁਝ ਹੋ। ਤੇ ਜਦੋਂ ਉਹਨੇ ਆਖਿਆ ਵਾ ਤੂੰ ਫੇਰ ਖਲੋ ਗਿਆ ਏ, ਉਹਨੇ ਕਿਹਾ ਬਾਬਾ ਜੀ ਹੁਣ ਤੇ ਮੈਨੂੰ ਸਤਾਇਓ ਨਾ। ਆਹ ਕੋਈ ਕਹਿੰਦਾ ਮੈਨੂੰ, ਜਦੋਂ ਕਿਸੇ ਨੂੰ ਅਮਰ ਛਕਣ ਨੂੰ ਕਹਿੰਦੇ, ਕਹਿੰਦੇ ਭਾਈ ਜੀ ਕੀ ਰੱਟ 24 ਘੰਟੇ, ਜੇ ਤੁਸੀਂ ਪਰਮਜੀਤ ਸਿੰਘ ਆ ਜਦੋਂ ਤੂੰ ਆਵੇ ਕਿਤੇ ਅੰਮ੍ਰਿਤ ਦੀ ਗੱਲ ਨਾ ਕਰੇ, ਸੱਚ ਜਾਣ ਤੈਨੂੰ ਲੋਕੀ ਲੱਤ ਦੇਣ ਰੁਪਈਆਂ ਨਾਲ। ਬਹੁਤੇ ਲੋਕੀ ਤੇ ਜਿੱਦਣ ਤੂੰ ਅੰਮ੍ਰਿਤ ਛਕਾਉਣਾ ਹੁੰਦਾ ਉਦਣ ਰਾਤ ਨੂੰ ਅੱਜ ਦੇ ਦੀਵਾਨ ਚ ਘੱਟ ਆਏ ਨੇ। ਆ ਤੁਸੀਂ ਨੋਟ ਕਰਿਓ, ਕਈ ਚਿਰ ਗਾਇਬ ਹੋ ਗਏ, ਮੈਨੂੰ ਪਤਾ ਹੈ, ਇਸੇ ਕਰਕੇ ਨਹੀਂ ਆਏ ਕਿ ਉਹਨੇ ਰਾਤ ਨੂੰ ਫੇਰ ਆਖਣਾ ਸਵੇਰੇ ਚੱਕ ਲਿਓ। ਉਹਨੇ ਆਵਾਜ਼ ਮਾਰ ਕੇ ਆਖਿਆ ਸਿੰਘਾ ਤੁਰ ਅੱਗੇ ਹੋਰ ਤੁਰ, ਲੱਕੜਾਰੇ ਨੂੰ ਆਖਿਆ ਤੁਰ। ਉਹਨੇ ਕਿਹਾ ਜੀ ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਚਾਂਦੀ ਹੀਰੇ ਮੋਤੀ ਮਿਲ ਗਏ, ਅੱਗੇ ਕੀ ਆ? ਤੇ ਉਹਨੇ ਆਖਿਆ ਸੱਜਣਾ ਇੱਕ ਕਦਮ ਹੁਣ ਗਾਂਹ ਹੋਏਗਾ ਤੇ ਅੱਗੇ ਗੁਰਦੁਆਰਾ ਹੀ, ਅੱਗੇ ਜਿੱਥੋਂ ਉਹ ਧਨ ਮਿਲਦਾ ਜਿਹੜਾ ਨਾਲ ਜਾਂਦਾ ਹੈ, ਇਹ ਧਨ ਤੇ ਇੱਥੇ ਹੀ ਰਹਿ ਜਾਣਾ। ਅੱਗੇ ਇੱਕ ਕਦਮ ਹੋਰ ਵਧੇਗਾ ਤੇ ਅੱਗੇ ਗੁਰੂ ਦਾ ਉਪਦੇਸ਼ ਹੀ, ਅੱਗੇ ਗੁਰੂ ਨਾਮ ਦੇ ਰਿਹਾ ਹੀ, ਅੱਗੇ ਗੁਰੂ ਅੰਮ੍ਰਿਤ ਦੇ ਰਿਹਾ ਹੀ। ਤੇ ਆਪਾਂ ਦੋਵੇਂ ਸਾਰੇ ਜੰਗਲ ਦੇ ਵਿੱਚ ਆ, ਕੋਈ ਕੇਵਲ ਤੇ ਕੇਵਲ ਸੋਨੇ ਤੱਕ ਸੀਮਤ ਆ, ਕੋਈ ਹੀਰਿਆਂ ਤੱਕ ਸੀਮਤ ਆ, ਕੋਈ ਰੁਪਈਆਂ ਤੱਕ ਸੀਮਤ ਆ, ਤੇ ਕਰਮਾਂ ਵਾਲੀਆਂ ਰੂਹਾਂ। ਬਾਬਾ ਫਰੀਦ ਜੀ ਕਹਿੰਦੇ ਹਾਂ ਲੋੜੀ ਇਸ ਜੰਗਲ ਦੇ ਵਿੱਚੋਂ, ਹਾਂ ਲੋੜੀ ਛੋ ਆਪਣਾ, ਮੈਂ ਤੇ ਆਪਣੇ ਪਤੀ ਨੂੰ ਲੱਭਦਾ ਫਿਰਦਾ ਵਾਂ, ਮਗਰ ਤੂੰ ਲੋੜੇ ਅੰਗਿਆਰ, ਤੂੰ ਕੇਵਲ ਲੱਕੜੀਆਂ ਇਕੱਠੀਆਂ ਕਰਦਾ ਫਿਰਦਾ। ਹਾਂਜੀ, ਅਗਲੇ ਦਾ ਮਤਲਬ ਹੁੰਦਾ ਬਹੁਤਾ। ਬਾਬਾ ਫਰੀਦ ਜੀ ਕਹਿੰਦੇ ਨੇ ਇੱਕ ਤੇ ਇਹੋ ਜਿਹੇ ਨੇ ਜਿਨ੍ਹਾਂ ਵਿਸ ਗੰਧਲਾ ਰੂਪੀ ਇੱਥੇ ਸਾਰੇ ਪਦਾਰਥ ਬਣਾ ਲਿਆ, ਰੁਪਈਆ ਬਣਾ ਲਿਆ, ਦੌਲਤਾਂ ਬਣਾ ਲਈਆਂ, ਜਾਇਦਾਦਾਂ ਬਣਾ ਲਈਆਂ, ਆਪਣੇ ਆਪ ਨੂੰ ਬਾਦਸ਼ਾਹ ਖਵਾਉਂਦੇ, ਆਖੋ ਸਤਨਾਮ ਸ੍ਰੀ, ਇਹ ਫਲਾਣੀ ਚੀਜ਼ ਦਾ ਬਾਦਸ਼ਾਹ ਹੈ ਜੀ, ਆਂਦੇ ਨਹੀਂ ਕਿ ਇੱਥੇ ਤੁਹਾਡੇ ਆਮ ਇੱਕ ਬੋਲੀ, ਇਹ ਸੌਗੀ ਦਾ ਬਾਦਸ਼ਾਹ ਹੈ, ਇਹ ਫਲਾਣੇ ਚੀਜ਼ ਦਾ ਬਾਦਸ਼ਾਹ, ਇਹ ਢੀਂਗਲੇ ਚੀਜ਼ ਦਾ ਬਾਦਸ਼ਾਹ। ਤੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ ਇੱਕ ਵਾਰ ਗਏ ਕਾਨਪੁਰ, ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ, ਤੇ ਉੱਥੇ ਇੱਕ ਸੈਕਟਰੀ ਸਾਹਿਬ ਗੁਰਦੁਆਰੇ ਦੇ ਸਾਰੀ ਸੰਗਤ ਨੇ ਫਤਿਹ ਬੁਲਾਈ, ਤੇ ਇਹ ਆਕੜ ਕੇ ਖਲੋਤਾ ਰਿਹਾ ਕਿ ਟਾਈਮ ਤੇ ਮੇਰੇ ਕੋਲੋਂ ਹੀ ਲੈਣਾ ਜੇ ਨਾ ਸੰਤ ਜੀ, ਤੁਸੀਂ ਮੈਨੂੰ ਬੁਲਾਓ, ਧਿਆਨ ਦੇਣਾ। ਤੇ ਸਾਰੀ ਸੰਗਤ ਨੇ ਆਖਿਆ ਬਾਬਾ ਜੀ ਇਹ ਜਿਹੜਾ ਬੰਦਾ ਖਲੋਤਾ ਇਹਨੂੰ ਤੁਸੀਂ ਫਤਿਹ ਬੁਲਾ ਦਿਓ। ਤੇ ਬਾਬਾ ਕਰਤਾਰ ਸਿੰਘ ਸਾਹਿਬ ਬੜੇ ਕਰਨੀ ਵਾਲੇ ਮਹਾਂਪੁਰਸ਼ ਸੀ, ਬੰਦਗੀ ਵਾਲੀ ਰੂਹ ਸੀ, ਜਿਹੜੇ ਲੋਕੀ ਸਵੇਰੇ ਸ਼ਰਾਬ ਨਾਲ ਚੁਲੀਆਂ ਕਰਦੇ ਉਹਨਾਂ ਦੇ ਮੂੰਹ ਚ ਅੰਮ੍ਰਿਤ ਪਾਇਆ ਉਹਨਾਂ ਨੂੰ ਪ੍ਰੇਰਿਆ। ਤੇ ਜੇ ਕਿਸੇ ਨੇ ਆਖਣਾ ਬਾਬਾ ਜੀ ਸਾਡੇ ਘਰ ਪੁੱਤ ਨਹੀਂ ਹੁੰਦਾ, ਧਿਆਨ ਦਿਓ, ਅੱਜ ਵਰਗੇ ਮੇਰੇ ਪਖੰਡੀ ਤੇ ਕਹਿੰਦੇ ਨਾ ਲਿਆ ਸੇਬ ਤੇਰੀ ਝੋਲੀ ਚ ਪਾਦਾ ਪੁੱਤ ਹੋਜੂ, ਉਸ ਸੰਤ ਨੂੰ ਜੇ ਕੋਈ ਕਹਿੰਦਾ ਸੀ ਨਾ ਸਾਡੇ ਘਰ ਪੁੱਤ ਨਹੀਂ ਹੁੰਦਾ ਤੇ ਕਹਿੰਦਾ ਸੀ ਸੱਜਣਾ ਮੇਰੀ ਡਿਊਟੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਛਕਾਉਣ ਦੀ ਲਾਈ ਹੋ, ਮੈਂ ਪੁੱਤ ਵੰਡਣ ਵਾਲਾ ਨਹੀਂ, ਪੁੱਤਾਂ ਦਾ ਦਾਤਾ ਤੇ ਕੇਵਲ ਗੁਰੂ ਆ, ਪੁੱਤਾਂ ਦਾ ਦਾਤਾ ਤੇ ਕੇਵਲ ਗੁਰੂ ਆ, ਇੰਨੀ ਨਿਮਰਤਾ ਮਨ ਵਿੱਚ ਰੱਖਦੇ ਸੀ, ਐਵੇਂ ਵੀ ਨਹੀਂ ਸੀ ਕਹਿੰਦੇ ਕਿ ਜਾ ਹੋਜੂ। ਤੇ ਜਦੋਂ ਕਾਨਪੁਰ ਉਤਰੇ ਤੇ ਉਹਨੇ ਫਤਿਹ ਨਾ ਬੁਲਾਈ ਸੈਕਟਰੀ ਸਾਹਿਬ ਨੇ, ਤੇ ਸਾਰੀ ਸੰਗਤ ਕਹਿੰਦੀ ਜੀ ਇਹਨੂੰ ਤੁਸੀਂ ਫਤਿਹ ਬੁਲਾ ਦਿਓ। ਮਹਾਂਪੁਰਸ਼ ਕਹਿੰਦੇ ਕੋਈ ਖਾਸ ਚੀਜ਼ ਆ? ਬਾਬਾ ਜੀ ਕਿਤੇ ਪੜ੍ਹੇ ਲਿਖੇ ਬੜੇ ਸੀ, ਕਹਿੰਦੇ ਕੋਈ ਖਾਸ ਚੀਜ਼ ਆ? ਕਹਿੰਦੇ ਜੀ ਇਹਦੀਆਂ 16 ਫੈਕਟਰੀਆਂ ਨੇ ਕਾਨਪੁਰ ਦੇ ਵਿੱਚ, ਇੰਨਾ ਅਮੀਰ ਆ ਜਿਹੜਾ ਕਿਤੇ ਸੰਤੇ ਨੂੰ ਚੰਗਾ ਲੱਗ ਜਾਏ ਜਾਣ ਲੱਗਾ ਕਾਰ ਦਿੰਦਾ ਹੈ, ਕਾਰ ਦੇ ਕੇ ਭੇਜਦਾ ਹੈ। ਤੇ ਮਹਾਂਪੁਰਸ਼ ਕਹਿਣ ਲੱਗੇ ਮੈਂ ਕਦੀ ਕਿਸੇ ਬੰਦੇ ਕੋਲੋਂ ਨਹੀਂ ਮੰਗਿਆ, ਆਖੋ ਸਤਨਾਮ ਸ੍ਰੀ, ਕਿਉਂਕਿ ਬੰਦਾ ਵੀ ਮੰਗਤਾ ਤੇ ਮੈਂ ਵੀ ਮੰਗਤਾ। ਇੱਕ ਪਿੰਡਾਂ ਵਿੱਚ ਕਹਿੰਦੇ ਨੇ ਮੰਗਤਿਆਂ ਕੋਲੋਂ ਮੰਗਣਾ ਲਾਹਨਤੀਆਂ ਦਾ ਕੰਮ ਹੈ, ਮੰਗਤਿਆਂ ਕੋਲੋਂ ਮੰਗਣਾ, ਫੇਰ ਬੋਲੋ, ਭਿਖਾਰੀ ਕੋਲੋਂ ਮੰਗ ਕੇ ਕੀ ਰਹੋਗੇ? ਭਿਖਾਰੀ ਰਹੋਗੇ, ਕਿਉਂਕਿ ਦੇਣ ਵਾਲਾ ਵੀ ਜੀ ਭਿਖਾਰੀ ਆ, ਤੁਹਾਨੂੰ ਰਾਜਾ ਕਿੱਥੋਂ ਬਣਾ ਦੂ? ਜੇ ਦਾਤੇ ਕੋਲੋਂ ਮੰਗੋਗੇ ਤੇ ਇੱਕ ਦਿਨ ਬਣਾ ਵੀ ਦਾਤੇ ਹੀ ਦਊ। ਆਖਣ ਲੱਗੇ ਜੀ ਇਹਨੂੰ ਤੁਸੀਂ ਫਤਿਹ ਬੁਲਾਓ, ਕਹਿਣ ਲੱਗੇ ਵੀ ਸੱਜਣਾ ਫਤਿਹ ਤੇ ਗੁਰੂ ਦੀ ਆ, ਬੁਲਾ ਦਾਂਗੇ, ਮਗਰ ਮੈਂ ਵੇਖ ਲਵਾਂ ਕਿ ਇਹਦੀ ਅਮੀਰੀ ਕਿੰਨੀ ਕਿਆ, ਧਿਆਨ ਦਿਓ। ਜਾ ਕੇ ਕੋਲ ਕਹਿਣ ਲੱਗੇ, ਸੱਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨੇ ਐ ਚਿੜੇ ਦੀ ਪੂਛ ਵਾਂਗ ਸਾਹ ਕਰਕੇ ਆਉਂਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਇਹ ਤਾਂ ਫਤਿਹ ਵੀ ਇਸ ਤਰ੍ਹਾਂ ਬੁਲਾਉਂਦੇ ਨੇ ਆਕੜ ਵਿੱਚ। ਤੇ ਮਹਾਂਪੁਰਸ਼ ਕਹਿਣ ਲੱਗੇ, ਤੂੰ ਸੁਣਿਆ ਅਮੀਰ ਬੜਾ ਏ? ਤੇ ਛੇਤੀ ਨਾਲ ਕਹਿੰਦਾ, ਹਾਂ ਜੀ, 16 ਫੈਕਟਰੀਆਂ ਨੇ, ਵਿੱਚੋਂ ਇਹ ਸੱਚ ਪਾਤ ਪਿਆ, ਵਿਸ ਗੰਦਲਾਂ ਤੇ ਇਕੱਠੀਆਂ ਕਰ ਲਈਆਂ, ਕਿਸੇ ਦੇ 10 ਸਟੋਰ ਨੇ, ਕਿਸੇ ਦੇ ਇੰਨੇ ਖੱਤੇ ਨੇ, ਕਿਸੇ ਕੋਲ ਇੰਨੀ ਪੈੜੀ ਆ। ਮੇਰੇ ਸਾਹਿਬ ਕਹਿੰਦੇ, ਇੱਕ ਨਾ ਆਟਾ ਅਗਲਾ, ਇਹਨਾਂ ਦੇ ਕੋਲ ਤੇ ਇੰਨੇ ਆਟੇ ਦੇ ਢੇਰ ਲਾ ਲਏ ਨੇ ਕਿ ਬਹੁਤ ਸਾਰਾ ਧਨ ਇਕੱਠਾ ਕਰ ਲਿਆ, ਮਗਰ ਇੱਕ ਨਾ ਹੀ ਲੂਣ, ਆਟੇ ਦੇ ਵਿੱਚ ਲੂਣ ਬਰਾਬਰ ਵੀ ਕਿਸੇ ਨੇ ਦੌਲਤ ਨਹੀਂ ਜੋੜੀ। ਉਹ ਨਾਮ ਜਪ ਰਿਹਾ, ਉਹ ਪੈਸੇ ਇਕੱਠੇ ਕਰ ਲਿਆ। ਅਗਲੀ ਤੋਂ ਕੁਛ ਸੁਣੋ,
1: ਅੱਗੇ ਕਹੇ ਸਿਆ ਪਸੰਦ ਚੋਟਾ ਖਾਸੀ ਕੌਣ।
0: ਹੁਣ ਇੱਕ ਕੋਲ ਪੈਸਾ ਹੈ, ਇੱਕ ਕੋਲ ਨਿਤਨੇਮ ਆ। ਬਾਬਾ ਫਰੀਦ ਜੀ ਕਹਿੰਦੇ, ਅੱਗੇ ਗਏ ਸੰਜਾਬ ਸਨ, ਹੁਣ ਅੱਗੇ ਗਿਆ ਪਤਾ ਲੱਗੂਗਾ ਚੋਟਾ ਖਾਸੀ ਕੌਣ। ਮਾਰ ਕੇ ਨੂੰ ਪੈਂਦੀ, ਪੈਸੇ ਵਾਲੇ ਨੂੰ ਪੈਂਦੀ ਕਿ ਨਿਤਨੇਮ ਵਾਲੇ ਨੂੰ ਪੈਂਦੀ? ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਆਪ ਹੀ ਨਹੀਂ ਛੁੱਟੇ, ਨਾਨਕ ਤੇ ਮੁੱਖ ਉਜਲੇ, ਹੋਰ ਛੁਡਾ ਲਿਆ, ਹੋਰਨਾਂ ਨੂੰ ਛੁਡਾ ਲਿਆ। ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ, ਉਹਨਾਂ ਦੀ ਬਰਕਤ ਨਾਲ ਅਸੰਖਾਂ ਨੂੰ ਰੂਹਾਂ ਨੂੰ ਜੀਵਨ ਮਿਲਿਆ, ਜਿਨ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਸਤਨਾਮ ਸ੍ਰੀ ਗੁਰੂ। ਕਿਰਪਾ ਕਰੇ ਇਹ ਬਚਨ ਆਪਣੇ ਹਿਰਦੇ ਚ ਵਸਾਇਓ। ਅੱਜ ਤੱਕ ਬਾਬਾ ਫਰੀਦ ਜੀ ਦੇ ਹੋਏ ਸਲੋਕਾਂ ਦੀ ਸਾਰੀ ਕਥਾ ਗੁਰਸਿੱਖਾਂ ਨੇ ਟੇਪ ਕੀਤੀ। ਆਪਣੇ ਭੈਣ ਭਰਾਵਾਂ ਸੱਜਣਾ ਮਿੱਤਰਾਂ ਨੂੰ ਇਹ ਕੈਸਟਾਂ ਦਿਓ, ਅੰਮ੍ਰਿਤ ਦੀ ਦਾਤ ਲਈ ਰੋਜ਼ ਪਖੰਡ ਲਈ ਵੀ ਕੋਈ ਨਾ ਕੋਈ ਬਚਨ ਕਰਦੇ ਰਹੇ ਹਾਂ ਕਿ ਪਖੰਡ ਦੇ ਕੋਲੋਂ ਬਚੋ, ਦੇਹਧਾਰੀ ਗੁਰੂਆਂ ਤੋਂ ਸੁਚੇਤ ਕਰਦੇ ਰਹੇ ਹਾਂ। ਅੱਜ ਦੇ ਤਤ ਗਿਆਨੀ ਤਥਾਕਥਿਤ ਜਿਹੜੇ ਆਪਣੇ ਆਪ ਨੂੰ ਵਿਦਵਾਨ ਮੰਨਦੇ ਨੇ ਉਹਨਾਂ ਪ੍ਰਤੀ ਵੀ ਇਸ਼ਾਰੇ ਕੀਤੇ ਨੇ। ਮੇਰੀ ਹੱਥ ਜੋੜ ਕੇ ਬੇਨਤੀ ਆਪਣੇ ਭੈਣਾਂ ਭਰਾਵਾਂ ਸੱਜਣਾ ਮਿੱਤਰਾਂ ਨੂੰ ਇਹ ਕੈਸਟਾਂ ਜ਼ਰੂਰ ਇਹਨਾਂ ਬੱਚਿਆਂ ਕੋਲੋਂ ਲੈ ਕੇ ਦੇਣੀਆਂ, ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਚਾਨਣ ਸੰਸਾਰ ਵਿੱਚ ਫੈਲ ਸਕੇ। ਭੁੱਲਾਂ ਨਾ ਚਿਤਾਰਨੀਆਂ ਅਸੀਸ ਦਿਓ। ਸਤਿਗੁਰੂ ਕਿਰਪਾ ਕਰੇ ਇਹ ਜਿਹੜਾ 14 ਦਿਨਾਂ ਤੋਂ ਲੱਗ ਰਿਹਾ ਦੀਵਾਨ ਨੇ, ਇਨ੍ਹਾਂ ਵਿੱਚ ਹੋਈਆਂ ਗਲਤੀਆਂ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਨਾਨਕ ਦੀ ਸੰਗਤ ਬਖਸ਼ਣ ਜੋਗਿਆ ਬਖਸ਼ ਦਿਓ, ਅਸੀਸ ਦਿਓ। ਕਦੀ ਫੇਰ ਮੇਰਾ ਗੁਰੂ ਨਾਨਕ ਪਾਤਸ਼ਾਹ ਆਪਣੇ ਸੰਯੋਗ ਬਣਾਵੇ, ਆਪਾਂ ਫੇਰ ਰਲ ਬੈਠੀਏ, ਫੇਰ ਗੁਰੂ ਨਾਨਕ ਦੀਆਂ ਕਥਾ ਕਹਾਣੀਆਂ ਕਰੀਏ। ਅੰਮ੍ਰਿਤ ਵੇਲੇ ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਸਰਬੱਤ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਆਉਣਾ, ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ। ਜਿਨ੍ਹਾਂ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਸਾਰਿਆਂ ਦੇ ਚਰਨਾਂ ਉੱਤੇ ਦਾਸਰੇ ਦਾ ਸੀਸ ਆ, ਆਪ ਜੀ ਦੇ ਚਰਨਾਂ ਉੱਤੇ ਮਸਤਕ ਰੱਖ ਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਵਾਂ। ਕਈ ਵਾਰ ਮਨ ਅਗਿਆਨਤਾ ਦੇ ਵਿੱਚ ਉਸ ਗੱਲ ਨੂੰ ਅਜੇ ਸਮਝ ਨਹੀਂ ਰਿਹਾ, ਆਓ ਭੁੱਲੇ ਭਟਕੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਦਈਏ, ਸਾਡੇ ਕਾਰਜ ਰਾਸ ਹੋਣ, ਸਾਡਾ ਭਲਾ ਹੋਵੇ, ਸਾਡਾ ਮਨੁੱਖਾ ਜਨਮ ਮੁਬਾਰਕ ਹੋ ਜਾਵੇ। ਭੁੱਲਾਂ ਨਾ ਚਿਤਾਰਨੀਆਂ ਅਸੀਸ ਦਿਓ, ਰਹਿੰਦੇ ਸਵਾਸ ਗੁਰੂ ਪੰਥ ਦੇ ਲੇਖੇ ਲੱਗਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅੰਮ੍ਰਿਤ ਕਿੰਨਾ ਨੂੰ ਮਿਲਿਆ? ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ, ਸੱਚਾ ਮਨ ਵਸਾਇਆ। ਇਹ ਉਹਨਾਂ ਦੇ ਭਾਂਡੇ ਵਿੱਚ ਪਿਆ ਜਿਨ੍ਹਾਂ ਦੇ ਭਾਂਡੇ ਵਿੱਚੋਂ ਲੱਭ, ਲੋਭ, ਅਹੰਕਾਰ, ਚੁੱਕਾ। ਧਿਆਨ ਦਿਓ, ਜਿਨ੍ਹਾਂ ਦੇ ਭਾਂਡੇ ਵਿੱਚੋਂ ਇਹ ਜਿਹੜੀਆਂ ਵਸਤੂਆਂ ਸੀ ਨਾ, ਜਿਨ੍ਹਾਂ ਚੋਂ ਖਤਮ ਹੋ ਗਈਆਂ, ਲੱਭ, ਲੋਭ, ਅਹੰਕਾਰ, ਚੁੱਕਾ, ਸਤਿਗੁਰੂ ਭਲਾ ਪਾਇਆ, ਸਤਿਗੁਰੂ ਨੂੰ ਚੰਗਾ ਲੱਗ ਗਿਆ, ਲੱਭ ਖਤਮ ਹੋ ਗਿਆ, ਲੋਭ ਖਤਮ ਹੋ ਗਿਆ, ਲੱਭ ਲੋਭ ਅਹੰਕਾਰ ਚੁੱਕ ਗਿਆ ਵਿੱਚੋਂ, ਮੈਂ ਮਿਟਾਤੀ, ਤੇ ਗੁਰੂ ਦੇ ਚਰਨਾਂ ਉੱਤੇ ਆਣ ਕੇ ਡਿੱਗ ਕੇ ਆਖਿਆ, ਹੁਣ ਉਹ ਅਨੁੱਠੀ ਦਾਤ ਦੇ ਦੇ ਜਿਹਦੇ ਨਾਲ ਹੋਵੇ ਜਨਮ ਸੁਹੇਲਾ। ਬੋਲੋ, ਹੋਵੇ ਜਨਮ ਸੁਹੇਲਾ। ਗਰੀਬ ਨਵਾਜ, ਦਾਤਾਂ ਤੇ ਤੂੰ ਮੈਨੂੰ ਬਹੁਤ ਦਿੱਤੀਆਂ, ਧਿਆਨ ਦੇਣਾ, ਮਗਰ ਉਹਨਾਂ ਦਾਤਾਂ ਦੇ ਨਾਲ ਮੇਰਾ ਸਾਰਾ ਜਨਮ ਸੁਹੇਲਾ ਨਹੀਂ ਹੋਇਆ। ਪੁੱਤ ਦਿੱਤਾ, ਕੁਝ ਕੁ ਦਿਨ ਪਿਆਰਾ ਲੱਗਿਆ, ਵੱਡਾ ਹੋ ਕੇ ਅੱਖਾਂ ਵਿਖਾਉਣ ਲੱਗ ਪਿਆ, ਕੁਛ ਉਹਦੇ ਨਾਲ ਵੀ ਗੜਬੜ ਹੋ ਗਈ। ਦੌਲਤ ਦਿੱਤੀ, ਦੌਲਤ ਨੇ ਵੀ ਸੰਦੀਪ ਸੁੱਖ ਨਾ ਬਖਸ਼ਿਆ। ਦੁਨੀਆਂ ਦੀਆਂ ਡਿਗਰੀਆਂ ਦਿੱਤੀਆਂ, ਪਦਵੀਆਂ ਦਿੱਤੀਆਂ, ਉਹਨਾਂ ਸੰਦੀਪੀ ਮਨੁੱਖਾ ਜਨਮ ਨਾ ਸਫਲਾ ਕੀਤਾ। ਸਾਹਿਬਾ, ਹੁਣ ਹਾਰ ਕੇ ਥੱਕ ਕੇ ਆਣ ਕੇ ਤੇਰੇ ਚਰਨਾਂ ਵਿੱਚ ਡਿੱਗ ਪਈਆਂ, ਹੁਣ ਉਹ ਦਾਤ ਦੇ ਦੇ ਜਿਹੜੀਆਂ ਅੱਜ ਡਿੱਗ ਪਈਆਂ ਨਾ ਰੂਹਾਂ, ਤੇ ਜਿਨ੍ਹਾਂ ਨੇ ਆਣ ਕੇ ਆਖਿਆ, ਹੁਣ ਦੁਨਿਆਵੀ ਦਾਤਾਂ ਦੇ ਉੱਤੇ ਵਾਲੀ ਦਾਤ ਦੇ ਦੇ ਜਿਹਦੇ ਨਾਲ

ਆਣ ਕੇ ਡਿੱਗ ਪਈ ਸਤਿਗੁਰੂ ਦੇ ਚਰਨਾਂ ਵਿਚ, ਆਖਿਆ ਸਾਹਿਬਾ ਹੁਣ ਉਹ ਦਾਤ ਦੇ ਦੇ ਜਿਹਦੇ ਨਾਲ ਇੱਕ ਦੋ ਸਾਲ ਚਾਰ ਸਾਲ ਨਾ ਚੰਗੇ ਲੱਗਣ, ਸਾਰਾ ਜਨਮ ਸਹੇਲਾ ਹੋ ਜਾਏ। ਤੇ ਜਦੋਂ ਕੋਈ ਡਿੱਗ ਪੈਂਦਾ ਨਾ ਗੁਰੂ ਦੇ ਚਰਨਾਂ ਵਿਚ ਆਣ ਕੇ, ਤੇ ਇਸ ਮੇਰੇ ਬਾਪੂ ਦਾ ਬੜਾ ਸੁਭਾਅ ਇੱਕ ਮੁਬਾਰਕ ਜੇ, ਇਹ ਸ਼ਰਨ ਪਰੇ ਕੀ ਰਾਖਤਾ, ਬੋਲੋ ਸ਼ਰਨ ਪਰੇ ਕੀ, ਫੇਰ ਬੋਲੋ ਸ਼ਰਨ ਪਰੇ ਕੀ, ਜਿਹੜਾ ਇਹਦੀ ਸ਼ਰਨ ਵਿਚ ਡਿੱਗਦਾ ਉਹਦੀ ਇਹ ਇੱਜ਼ਤ ਰੱਖਦਾ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਯੁਗ ਯੁਗ ਭਗਤਾਂ ਦੀ ਰੱਖਦਾ ਹੈ ਜਿਹੜਾ ਇਹਦੀ ਸ਼ਰਨ ਵਿਚ ਆਣ ਕੇ ਡਿੱਗਦਾ, ਨਮਾਣਾ ਨਤਾਣਾ ਹੋ ਕੇ ਬੇਨਤੀ ਕਰਦਾ ਹੈ ਇਹਦਾ ਬਿਰਦਿਆ, ਫਿਰ ਉਹਨੂੰ ਪੈਰਾਂ ਚੋਂ ਡਿੱਗੇ ਨੂੰ ਗਲ ਨਾਲ ਲਾਉਂਦਾ ਹੈ, ਕੰਠ ਲਾਏ ਅਵਗੁਣ ਸਭ ਮੇਟੇ, ਪੈਰਾਂ ਚੋਂ ਚੁੱਕਿਆ ਗਲ ਨਾਲ ਲਾ ਲਿਆ, ਗਲ ਨਾਲ ਲਾ ਕੇ ਆਖਿਆ ਅੱਛਾ ਬਸ ਗੱਲ ਤੇ ਇੰਨੀ ਸੀ ਕਿ ਮੈਂ ਤੈਨੂੰ ਬੜੇ ਚਿਰਾਂ ਤੋਂ ਡੇਗਦਾ ਸਾਂ ਵੀ ਤੂੰ ਡਿੱਗ ਪਵੇਂ, ਤੂੰ ਸਮਝਿਓ ਬਚਨ ਨੂੰ, ਤੂੰ ਡਿੱਗ ਪਵੇਂ ਢਹਿ ਪੈ, ਤੇ ਜੇ ਤੈਨੂੰ ਹੁਣ ਪਤਾ ਲੱਗ ਗਿਆ ਕਿ ਦੁਨੀਆਂ ਦਾ ਹਰ ਸੁੱਖ ਜਿਹੜਾ ਦੋ ਚਾਰ ਦਿਨ ਦਾ ਪ੍ਰਾਹੁਣਾ, ਸੰਦੀਪ ਰਹਿਣ ਵਾਲਾ ਸੁੱਖ ਅੰਮ੍ਰਿਤ ਵਿਚ ਆ, ਤੇ ਜੇ ਤੂੰ ਅੱਜ ਆਣ ਕੇ ਡਿੱਗ ਪਈਆਂ ਨਾ ਜੀਵ ਆਤਮਾ, ਤੇ ਫਿਰ ਮੇਰੇ ਸਤਿਗੁਰੂ ਨੇ ਚਰਨਾਂ ਤੋਂ ਚੁੱਕਿਆ ਗਲ ਨਾਲ ਲਾਇਆ, ਗਲ ਨਾਲ ਲਾ ਕੇ ਫਿਰ ਕੰਠ ਲਾਏ ਔਗਣ ਸਭ ਮੇਟੇ, ਕੰਠ ਕਿਹਨੂੰ ਕਹਿੰਦੇ ਨੇ, ਗਲੇ ਨੂੰ, ਪੈਰਾਂ ਤੋਂ ਚੁੱਕ ਕੇ ਗਲ ਨਾਲ ਲਾ ਲਿਆ, ਗਲ ਨਾਲ ਲਾ ਕੇ ਕੰਠ ਲਾਏ ਅਵਗੁਣ ਸਭ ਮੇਟੇ, ਉਹ ਦਿਆਲ ਪੁਰਖ ਬਖਸ਼ੰਦ, ਤੇ ਹੁਣ ਅੱਖਾਂ ਵਿਚ ਅੱਖਾਂ ਪਾ ਕੇ ਆਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ। ਕਾਲ ਦੀ ਗੱਲ ਹੈ, ਇੱਕ ਬਚਨ ਹੋਰ ਬੜਾ ਪਿਆਰਾ ਕੀਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਿਤਾ ਕਿਰਪਾਲ ਆਗਿਆ ਇਹ ਕਿੰਨੀ, ਪਹਿਲੋਂ ਤਾਂ ਇਹ ਕਿਹਾ ਕਿ ਜਿਨ੍ਹਾਂ ਅੰਮ੍ਰਿਤ ਛਕ ਲਿਆ ਅੱਜ ਉਨ੍ਹਾਂ ਦਾ ਪਿਤਾ ਕੌਣ ਬਣ ਗਿਆ ਜੀ ਦੱਸੋ, ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਕਮਾਲ ਦੀ ਗੱਲ, ਆਨੰਦ ਦਾ ਬਚਨ ਹੈ, ਕਿਤੇ ਅੰਦਰ ਆਉਣ ਦਿਓ ਵਰਨ ਇਹਨੂੰ, ਪੀਓ ਇਸ ਸ਼ਬਦ ਨੂੰ ਕਿ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਹੇ ਮੇਰੇ ਮਾਲਕ, ਹੇ ਮੇਰੇ ਪਰਮ ਪਿਤਾ ਪਰਮੇਸ਼ਵਰ, ਜਿਹਦਾ ਤੂੰ ਪਿਓ ਹੋਵੇ। ਤੁਸੀਂ ਸੋਚੋ ਕਿਸੇ ਦਾ ਲੱਖਪਤੀ ਪਿਓ ਹੋਵੇ, ਉਹ ਕਹਿੰਦਾ ਮੈਨੂੰ ਕਾਹਦਾ ਘਾਟਾ, ਮੇਰਾ ਪਿਓ ਲੱਖਪਤੀ ਆ। ਕਿਸੇ ਦਾ ਕਰੋੜਪਤੀ ਹੋਵੇ ਉਹ ਤੇ ਫਿਰ ਬਿਲਕੁਲ ਨਹੀਂ ਸਮਾਉਂਦਾ, ਮਗਰ ਜਿਹਦਾ ਪਿਓ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੇ ਅਕਾਲ ਪੁਰਖ ਤੂੰ ਹੋਵੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤੇ ਤਬਾਰਕ ਭੂਖ ਕੈਸੀ, ਉਸ ਬੱਚੇ ਨੂੰ ਫਿਰ ਕਿਹੋ ਜੀ ਭੁੱਖ ਰਹਿ ਗਈ ਜਿਹਦਾ ਪਿਓ ਪਰਮੇਸ਼ਵਰ ਬਣ ਗਿਆ, ਜਿਹਦਾ ਪਿਓ ਅਕਾਲ ਪੁਰਖ ਬਣ ਗਿਆ, ਜਿਹਦਾ ਪਿਓ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਗਿਆ, ਉਹਨੂੰ ਭੁੱਖ ਕਾਹਦੀ। ਨੌ ਨਿਧ ਨਾਮ ਨਿਧਾਨ ਗ੍ਰਹਿ ਤੇਰੇ, ਤੇਰੇ ਘਰ ਵਿਚ ਨੌ ਨਿਧੀਆਂ 18 ਸਿੱਧੀਆਂ ਨਾਮ ਦੇ ਖਜ਼ਾਨੇ ਭਰੇ, ਜੋ ਬਾਂਛੇ ਸੋ ਲੈਸੀ, ਜੋ ਬਾਂਛਦਾ ਵਾ ਜੋ ਮੰਗਦਾ ਵਾ ਉਹ ਤੇਰੇ ਘਰੋਂ ਉਹਦੀਆਂ ਝੋਲੀਆਂ ਭਰ ਜਾਂਦੀਆਂ। ਇੱਕ ਦਿਨ ਤੇ ਫਿਰ ਤੁੱਠਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਗਲ ਚ ਕਿਰਪਾਨ ਪਾਈ ਵੇਖੀ, ਹੱਥ ਵਿਚ ਕੜਾ ਪਾਇਆ ਵੇਖਿਆ, ਸਿਰ ਉੱਤੇ ਦਸਤਾਰਾ ਦਮਾਲਾ ਸਜਾਇਆ ਵੇਖਿਆ, ਸੁੰਦਰ ਕਕਾਰ ਪਾਏ ਵੇਖੇ, ਨਿਤਨੇਮ ਕਰਦੇ ਨੂੰ ਵੇਖਿਆ, ਤੇ ਫਿਰ ਦੇਣ ਵਾਲੇ ਦਾਤਾ ਨੂੰ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ, ਬੋਲੋ ਪਿਤਾ ਕਿਰਪਾਲ। ਉਸ ਕਿਰਪਾਲੂ ਪਿਤਾ ਨੇ ਇਸ ਪੁੱਤ ਵੱਲ ਇਸ਼ਾਰਾ ਕਰਕੇ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ, ਕੀ ਆਗਿਆ ਕਿੰਨੀ ਜੀ, ਕਹਿੰਦੇ ਜਿਹੜਾ ਮੇਰਾ ਪੁੱਤ ਬਣਿਆ ਨਾ ਅੰਮ੍ਰਿਤਧਾਰੀ, ਇਹ ਮੇਰਾ ਬਣ ਗਿਆ ਅੱਜ ਤੋਂ ਪੁੱਤ, ਬਾਰਕ ਮੁੱਖ ਮੰਗੇ ਸੋ ਦੇਣਾ, ਬੋਲੋ ਬਾਰਕ, ਬਾਰਕ ਮੁੱਖ ਮੰਗੇ ਸੋ ਦੇਣਾ, ਬਾਰਕ ਬਾਰਕ ਮੁੱਖ ਮੰਗੇ ਸੋ ਦੇਣਾ, ਬਾਰਕ ਮੁੱਖ ਮੰਗੇ ਸੋ, ਇਹ ਬਣ ਗਿਆ ਮੇਰਾ ਪੁੱਤ, ਤੇ ਅੱਜ ਤੋਂ ਹੁਣ ਜੋ ਮੇਰਾ ਪੁੱਤ ਮੂੰਹ ਚੋਂ ਮੰਗੇ

ਕਰਨ ਛਕ ਲਿਆ ਅੰਮ੍ਰਿਤ ਤੇ ਆਖਿਆ ਸਾਹਿਬਾ ਮੈਂ ਹੁਣ ਕੀ ਕਰਿਆ ਕਰਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਖਿਆ ਜੋੜੇ ਝਾੜਿਆ ਕਰ, ਕੀ ਆਖਿਆ ਹਾਂ ਇਹਨਾਂ ਹੱਥਾਂ ਨੂੰ ਬਹੁਤ ਕੁਝ ਲੱਗ ਚੁੱਕਿਆ ਹੈ, ਸੋਚੋ ਇਹਨਾਂ ਹੱਥਾਂ ਨਾਲ ਕਿੰਨੀਆਂ ਬੇਈਮਾਨੀਆਂ ਕੀਤੀਆਂ, ਇਹ ਹੱਥ ਕਿੰਨੇ ਅਪਵਿੱਤਰ ਨੇ, ਇਹ ਹੱਥ ਪਵਿੱਤਰ ਉਦੋਂ ਹੀ ਹੋਣੇ ਨੇ ਕਰ ਹਰ ਕਰਮ ਕਰ, ਇਹ ਕਰ ਕਹਿੰਦੇ ਹੱਥਾਂ ਨੂੰ, ਜਿਦਣੇ ਹਰੀ ਦੇ ਕਰਮਾਂ ਚ ਲੱਗ ਜਾਣਗੇ ਹੱਥ ਝਾੜਨ ਜੋੜੇ ਝਾੜਨਗੇ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਇਹਨੇ, ਛੋਟੀ ਜੀ ਆਤਮਾ ਨੇ ਆਖਿਆ ਸਤਿਗੁਰੂ ਤੂੰ ਮੈਨੂੰ ਅੰਮ੍ਰਿਤ ਦਿੱਤਾ ਹੈ, ਹੁਣ ਮੈਂ ਕਰਿਆ ਕੀ ਕਰਾਂ, ਤੇ ਆਖਣ ਲੱਗੇ ਮੇਰੇ ਆ ਪੁੱਤਰਾ ਜੋੜੇ ਝਾੜਿਆ ਕਰ ਸੰਗਤ ਦੇ ਜੋੜੇ, ਹੁਣ ਨੀ ਕੋਈ ਕਹਿੰਦਾ ਇਹ ਗੱਲ, ਜੇ ਆਪਣੇ ਜੀਵਨ ਨੂੰ ਮੁਬਾਰਕ ਬਣਾਉਣਾ ਹੀ, ਜੇ ਆਪਾਂ ਅੰਦਰੋਂ ਜਿੰਨ ਮਾਰਨਾ ਹੀ, ਜੇ ਅੰਦਰੋਂ ਬੈਠੇ ਸੱਪ ਨੂੰ ਮਾਰਨਾ ਚਾਹੁੰਦਾ ਹੈ, ਹਉਮੇ ਰੂਪੀ ਸੱਪ ਨੂੰ ਮਾਰਨਾ ਚਾਹੁੰਦਾ ਹੈ ਅੰਦਰੋਂ, ਉਹ ਜਿਹੜਾ ਮਨ ਸ਼ੈਤਾਨ ਬੈਠਾ ਜੇ ਉਹਨੂੰ ਖਤਮ ਕਰਨਾ ਚਾਹੁੰਦਾ ਤੇ ਜੋੜੇ ਝਾੜਿਆ ਕਰ। ਅੱਛਾ ਸਤਿਗੁਰੂ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ, ਹਾਂ ਪੁੱਤਰ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ, ਇਹ ਪਿਓ ਕਹਿ ਰਿਹਾ ਪੁੱਤ ਨੂੰ, ਤੇ ਪੁੱਤ ਕਹਿੰਦਾ ਜੀ ਹੋਰ ਕੀ ਕਰਿਆ ਕਰਾਂ, ਜੇ ਟਾਈਮ ਮਿਲਿਆ ਕਰੇ ਤੇ ਫਿਰ ਸੰਗਤ ਦੇ ਜੂਠੇ ਬਰਤਨ ਸਾਫ਼ ਕਰਿਆ ਕਰ। ਆਖਿਆ ਮਹਾਰਾਜ ਉਹ ਕੀ ਕਰੂ, ਉਹਦੇ ਨਾਲ ਕੀ ਹੋਊ, ਤੇ ਮੇਰੇ ਸਤਿਗੁਰੂ ਨੇ ਆਖਿਆ ਜੋੜੇ ਝਾੜਨ ਦੇ ਨਾਲ ਤੇ ਮਨ ਸਾਫ਼ ਹੁੰਦਾ ਹੀ, ਆਖੋ ਸਤਨਾਮ ਸ੍ਰੀ, ਜਦੋਂ ਸੰਗਤ ਦੇ ਜੋੜੇ ਸਾਫ਼ ਕਰੇ, ਜਿੰਨੇ ਘੁੱਟ ਕੇ ਜੋੜੇ ਸਾਫ਼ ਕਰੀਏ ਉਹਨੇ ਮਨ ਦੀ ਮੈਲ ਲਾਦੀ ਹਉਮੇ ਮਿਟਦੀ ਜਾਂਦੀ, ਤੇ ਅੰਤ ਚ ਕਰਨ ਸ਼ੁੱਧ ਹੋ ਜਾਂਦਾ ਜੂਠੇ ਬਰਤਨ ਸਾਫ਼ ਕਰਨ ਨਾਲ। ਇੱਕ ਦਿਨ ਫਿਰ ਗੁਰੂ ਪਿਆਰਿਓ ਜੋੜੇ ਸਾਫ਼ ਕਰਨ ਲਿਆ ਸੀ ਤੇ ਮੇਰੇ ਕਲਗੀਧਰ ਪਾਤਸ਼ਾਹ ਸਿਰ ਦੇ ਉੱਤੇ ਖਲੋਤੇ ਸੀ, ਉਹਨੂੰ ਨਹੀਂ ਸੀ ਪਤਾ ਕਿ ਜਿਹਦੇ ਨੂੰ ਅੰਮ੍ਰਿਤ ਦੇ ਦਿੰਦਾ ਫਿਰ ਉਹਨੂੰ ਕਹਿੰਦਾ ਖਾਲਸੇ ਕੇ ਹੋ ਸਾਧ ਸਾਧ ਸੰਗਾ, ਬੋਲੋ ਖਾਲਸੇ ਕੇ ਹੋ ਸਾਧ ਸਾਧ, ਉਹਨੂੰ ਬੱਚੇ ਨੂੰ ਪਤਾ ਨਹੀਂ ਸੀ, ਉਹ ਸਿਰ ਤੇ ਖਲੋਤਾ ਸੀ, ਤੁਹਾਡੇ ਮੇਰੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਾ। ਗੁਰਮੁਖ ਪਿਆਰਿਓ ਜੇ ਚੰਗੇ ਕਰਮਾਂ ਕਰਕੇ ਗੁਰੂ ਕੋਲ ਖਲੋਤਾ ਤੇ ਬੁਰੇ ਕਰਮ ਨੂੰ ਵੀ ਵੇਖ ਰਿਹਾ ਗੁਰੂ, ਬੁਰੇ ਕਰਮ ਕਰਨ ਲੱਗੇ ਵੀ ਨਰ ਅਚੇਤ ਪਾਪ ਤੇ ਡਰ ਰੇ, ਹੇ ਅਚੇਤ ਨਰ ਪਾਪ ਕਰਨ ਲੱਗਾ ਡਰਿਆ ਕਰ, ਉਦੋਂ ਵੀ ਚੇਤੇ ਕਰਿਆ ਕਰ ਗੁਰ।

ਜੇ ਬਿਪਤਾ ਵੇਲੇ ਕਹਿੰਦਾ ਕਿ ਗੁਰੂ ਮੇਰੇ ਨਾਲ ਰਵੇ, ਜਦੋਂ ਕੋਈ ਕੰਮ ਪੈਂਦਾ ਤੇ ਉਦੋਂ ਕਹਿੰਦਾ ਸਤਿਗੁਰੂ ਮੇਰੇ ਕੋਲ ਜੇ ਤੁਸੀਂ, ਮੈਂ ਮੰਨਦਾ ਕਿ ਤੁਸੀਂ ਹਾਜ਼ਰ ਨਾਜ਼ਰ ਜੇ ਮੇਰੀ ਰੱਖਿਆ ਕਰੋ ਤੇ ਮਾੜੇ ਕਰਮ ਕਰਨ ਲੱਗੇ ਵੀ ਸੋਚਿਆ ਕਰੋ ਕਿ ਗੁਰੂ ਤੇ 24 ਘੰਟੇ ਉੱਥੇ ਸ਼ਬਦ ਲਿਖਦਾ ਸਦਾ। ਇਹ ਨਹੀਂ ਕਿ 1 ਘੰਟਾ ਮੇਰੇ ਨਾਲ ਆ ਗੁਰੂ, ਜਦੋਂ ਮੈਂ ਪਾਠ ਕਰਦਾ ਉਦੋਂ ਮੇਰੇ ਗੁਰੂ ਨਾਲ ਆ। ਤਾਂ ਹੀ ਤਾਂ ਸ਼ਬਦ ਗੁਰੂ ਦਿੱਤਾ ਵਾ ਕਿ ਜੈ ਜੈ ਮਨ ਤੂੰ ਧਾਮਦਾ, ਬੋਲੋ ਜੈ ਜੈ ਮਨ ਤੂੰ ਤੈ ਤੈ ਹਰ ਤੇਰੇ ਨਾਲ ਏ, ਜਿੱਥੇ ਜਿੱਥੇ ਤੂੰ ਜਾਣਾ ਹੈ, ਜਿੱਥੇ ਜਿੱਥੇ ਤੂੰ ਵਿਚਰਦਾ ਵਾ ਗੁਰੂ ਤੇਰੇ ਨਾਲ ਰਹਿੰਦਾ ਹੈ। ਤੇ ਚੇਤਾ ਕਰੋ ਬੁਰਾ ਕਰਮ ਕਰਨ ਲੱਗਿਆ ਵੀ ਗੁਰੂ ਚੇਤੇ ਰਹਿੰਦਾ ਹੈ, ਗੁਰੂ ਕੋਲ ਰਹਿੰਦਾ ਹੈ। ਤੇ ਇਹ ਛੋਟੇ ਜੇ ਬੱਚੇ ਦੇ ਸਿਰ ਤੇ ਖਲੋਤੀ ਸੀ ਸਰਕਾਰ। ਤੇ ਅੱਜ ਫੇਰ ਪੁੱਛਿਆ, 2 ਸਾਲ ਬੀਤ ਗਏ ਸੀ, ਥੱਲਿਓ ਬੱਚੇ ਨੇ ਨੀ ਤਾਂ ਨੂੰ ਵੇਖਿਆ, ਉੱਤੋਂ ਖਲੋਤੇ ਸਤਿਗੁਰੂ ਨੇ ਪੁੱਛਿਆ, ਬੇਟਾ ਇਹ ਜੋੜੇ ਨੂੰ ਬੜਾ ਘੁੱਟ ਘੁੱਟ ਕੇ ਸਾਫ਼ ਕਰਨਾ ਹੈ, ਕੀ ਗੱਲ ਕੀ ਹੈ, ਬਾਰ ਬਾਰ ਇੱਕੋ ਜੋੜਾ ਘਸਾਈ ਜਾਣਾ ਹੈ, ਤੇ ਤਾਂ ਨਹੀਂ ਵੇਦਾ ਵੀ ਉੱਤੇ ਕੌਣ ਪੁੱਛ ਰਿਹਾ। ਤੇ ਥੱਲੇ ਥੱਲੇ ਨੂੰ ਮੂੰਹ ਕਰਕੇ ਕਹਿੰਦਾ, ਮੇਰੇ ਸਤਿਗੁਰੂ ਨੇ ਕਿਹਾ ਜਿੰਨਾ ਜੋੜਾ ਸਾਫ਼ ਕਰੀਏ ਉਹਨਾਂ ਮਨ ਸਾਫ਼ ਹੁੰਦਾ ਹੈ। ਆਖੋ ਸਤਨਾਮ ਸ੍ਰੀ ਗੁਰੂ ਉੱਤੇ ਸੁਣ ਰਿਹਾ, ਕਹਿ ਵੀ ਗੁਰੂ ਰਿਹਾ, ਸੁਣ ਵੀ ਗੁਰੂ ਰਿਹਾ। ਤੇ ਫਿਰ ਇੱਕ ਦਿਨ ਜੂਠੇ ਬਰਤਨ ਸਾਫ਼ ਕਰਨ ਰਿਹਾ ਸੀ ਕੇਸਗੜ੍ਹ ਸਾਹਿਬ, ਕਦੀ ਆਨੰਦਪੁਰ ਸਾਹਿਬ ਜਾਇਆ ਕਰੋ, ਮੇਰੀ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਜੇ, ਆਖੋ ਸਤਨਾਮ ਸ੍ਰੀ। ਮਰ ਗਏ ਆਪਾਂ ਡੇਰਿਆਂ

ਬੁਰਿਆਂ ਦੇ ਚੱਕਰਾਂ ਚ ਪੈ ਕੇ ਹਰਿਆ ਤੇ ਉਹਨੇ ਹੋਣਾ ਜਿਹੜਾ ਆਪਣੇ ਮੁੱਢ ਕੋਲ ਜਾਊ। ਸਿੱਖੀ ਦਾ ਮੁੱਢ ਕੀ ਆ? ਆਨੰਦਪੁਰ ਸਾਹਿਬ। ਇਹ ਬਾਟਾ ਪਹਿਲੀ ਵਾਰ ਕਿੱਥੇ ਤਿਆਰ ਹੋਇਆ ਸੀ? ਤੇ ਸਿੱਖੋ ਜਦੋਂ ਕਦੀ ਯਾਤਰਾ ਕਰਨ ਜਾਂਦੇ ਹੁੰਦੇ ਉਹ ਫਲਾਣਿਆਂ ਬਾਬਿਆਂ ਕੋਲੋਂ ਮੋਹਿਆ, ਢੀਂਗੜਿਆਂ ਬਾਬਿਆਂ ਕੋਲੋਂ ਮੋਹਿਆ, ਫਲਾਣਿਆਂ ਬਾਬਿਆਂ ਕੋਲੋਂ ਮੋਹਿਆ, ਉਸ ਬਾਬੇ ਕੋਲ ਵੀ ਜਾਇਆ ਕਰੋ ਜਿਹਨੇ ਪੁੱਤ ਵਾਰੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਪੁੱਤਰਾਂ ਦੀ ਉਸ ਕਰਬਲਾ ਉੱਤੇ ਜਾਇਆ ਕਰੋ ਜਿੱਥੇ ਬਾਬਾ ਅਜੀਤ ਸਿੰਘ ਸ਼ਹੀਦ ਹੋਇਆ ਹੈ, ਜਿੱਥੇ ਬਾਬਾ ਜੁਝਾਰ ਸਿੰਘ ਸ਼ਹੀਦ ਹੋਇਆ ਹੈ। ਸਾਡੇ ਨਾਲੋਂ ਤਾਂ ਕਿਤੇ ਸੁਰਤ ਵਾਲਾ ਹੋਊਗਾ ਉਹ ਮੁਸਲਮਾਨ, ਜਿਸ ਮੁਸਲਮਾਨ ਨੂੰ ਪੁੱਛਿਆ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਕੋਈ ਤੀਰਥ ਸਥਾਨ ਦੱਸ, ਧਿਆਨ ਦਿਓ ਕੋਈ ਤੀਰਥ ਸਥਾਨ ਦੱਸ, ਤੇ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਕਹਿਣ ਲੱਗਾ ਬਸ ਇੱਕ ਹੀ ਤੀਰਥ ਹੈ ਹਿੰਦ ਮੇ। ਲਓ ਸੁਣੋ, ਇੱਕ ਮੁਸਲਮਾਨ ਕਹਿੰਦਾ, ਸਾਡੇ ਲਈ ਤੇ ਬੜੇ ਹੁਣ ਬਣ ਗਏ ਨਵੇਂ ਨਵੇਂ ਹੀ, ਇੱਕ ਮੁਸਲਮਾਨ ਕਹਿੰਦਾ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈ, ਜੇ ਯਾਤਰਾ ਕਰਨੀ ਆ ਤੇ ਹਿੰਦੁਸਤਾਨ ਚ ਬਸ ਇੱਕੋ ਹੀ ਤੀਰਥ ਆ। ਆਖਿਆ ਕਿਹੜਾ? ਕਹਿੰਦੇ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈ, ਕਟਾਏ ਯਹਾਂ ਬੇਟੇ ਬਾਪ ਨੇ ਖੁਦਾ ਕੇ ਲਈ, ਕਟਾਏ ਜਹਾਂ ਬੇਟੇ ਬਾਪ ਨੇ ਖੁਦਾ ਕੇ ਲਈ, ਉਸ ਖੁਦਾ ਦੀ ਜਾਤ ਤੋਂ, ਉਸ ਅਕਾਲ ਪੁਰਖ ਦੇ ਹੁਕਮ ਤੋਂ ਆਪਣੇ ਪੁੱਤ ਜਿੱਥੇ ਵਾਰੇ ਉਸ ਧਰਤੀ ਨੂੰ ਨਮਸਕਾਰ ਕਰਨ ਜਾਇਆ ਕਰੋ, ਕਦੀ ਚਮਕੌਰ ਦੀ ਧਰਤੀ ਨੂੰ ਨਮਸਕਾਰ ਕਰਨ ਜਾਇਆ ਕਰੋ, ਕਦੀ ਉਸ ਦੀਵਾਰ ਨੂੰ ਜਾ ਕੇ ਸਜਦਾ ਕਰਿਆ ਕਰੋ ਜਿਹਦੀ ਦੀਵਾਰ ਵਿੱਚ ਤੁਹਾਡੇ ਭਰਾ ਖਲੋ ਕੇ ਆ ਕੇ ਹੀ ਰਾਜ ਕਰੇਗਾ ਖਾਲਸਾ। ਕਦੇ 7 ਤੇ 9 ਸਾਲ ਦੀਆਂ ਜਿੰਦੜੀਆਂ ਕਹਿ ਗਈਆਂ ਸੀ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋਈ, ਉਹ ਕਹਿੰਦਾ ਸੀ ਮੈਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦੇਣਾ ਹੈ। ਤੇ ਛੋਟੇ ਜੇ ਬੱਚੇ ਬਾਬਾ ਫਤਿਹ ਸਿੰਘ ਸਾਹਿਬ ਨੇ ਕਿਹਾ ਸੀ ਵਜ਼ੀਰ ਖਾਨ ਤੂੰ ਤੇ ਸਾਨੂੰ ਮਿਟਾਉਣ ਦੀਆਂ ਗੱਲਾਂ ਕਰਦਾ ਹੈ, ਕਾਸ਼ ਕਿਤੇ ਤੈਨੂੰ ਦੁਬਾਰਾ ਜਨਮ ਮਿਲਦਾ ਤੇ ਤੂੰ ਇਹਦੇ ਤੋਂ ਬਾਅਦ ਆਣ ਕੇ ਵੇਖਦਾ ਜਿਨ੍ਹਾਂ ਨੂੰ ਮਿਟਾਉਣਾ ਚਾਹੁੰਦਾ, ਜਿਹੜੀ ਦੀਵਾਰ ਵਿੱਚ ਮਿਟਾਉਣਾ ਚਾਹੁੰਦਾ ਹੈ। ਇਸ ਦੀਵਾਰ ਤੇ 100-100 ਫੁੱਟ ਉੱਚੇ ਨਿਸ਼ਾਨ ਝੁੱਲਣੇ ਨੇ, ਉਹ ਸਾਡੀ ਯਾਦ ਵਿੱਚ ਝੁੱਲਣੇ, ਤੇਰੀ ਚ ਨਹੀਂ। ਤੇਰੀ ਤੇ ਕਬਰ ਵੀ ਨਹੀਂ ਲੱਭਣੀ ਸਰਹੰਦ ਦੇ ਵਿੱਚ ਲੋਕਾਂ ਨੂੰ ਕਿ ਕਿੱਥੇ ਤੂੰ ਦੱਬਿਆ ਹੈ। ਜਿਨ੍ਹਾਂ ਨੂੰ ਮਿਟਾਉਣਾ ਚਾਹੁੰਦਾ ਉਹਨਾਂ ਸਦਾ ਲਈ ਅਮਰ ਹੋ ਜਾਣਾ ਹੈ। ਉਹ ਮੈਂ ਕਹਿਣ ਲੱਗਾ ਸਾਂ ਆਨੰਦਪੁਰ ਸਾਹਿਬ ਵਾਲੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕੇਸਗੜ੍ਹ ਸਾਹਿਬ ਵਿੱਚ ਛੋਟਾ ਜਿਹਾ ਬੱਚਾ ਥਾਲੀ ਮਾਂਝੀ ਜਾਂਦਾ ਹੈ ਤੇ ਫਿਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕੰਬਲ ਦੀ ਬੁੱਕਲ ਮਾਰੀ ਆ, ਕਹਿੰਦੇ ਬੇਟਾ ਇੱਕੋ ਥਾਲ ਨੂੰ ਬਾਰ ਬਾਰ ਕਿਉਂ ਮਾਂਝੀ ਜਾਣਾ ਹੈ, ਕਿਉਂ ਇੱਕੇ ਵਾਰ ਲਿਸ਼ਕਾਏ? ਤੇ ਕਹੀ ਜਾਂਦਾ ਮੇਰੇ ਗੁਰੂ ਨੇ ਕਿਹਾ ਵਾ ਕਿ ਜਿੰਨੀ ਥਾਲੀ ਮਾਰੀਏ ਉਹਨਾਂ ਅੰਤਸ਼ਕਰਨ ਸ਼ੁੱਧ ਹੁੰਦਾ ਹੈ। ਤੇ ਫਿਰ ਠਾ ਲਿਆ, ਆਖਿਆ ਉੱਠ ਤਾਂ ਵੇਖਤੇ ਸਹੀ ਤਾਂ ਕੌਣ ਖਲੋਤਾ ਹੈ। ਭੱਜ ਕੇ ਲਪਟ ਕੇ ਕਰੋੜਾਂ ਸਾਲਾਂ ਦਾ ਕਰੋੜਾਂ ਜੂਨਾ ਤੋਂ ਜੀ ਕੋਈ ਭੁੱਲਿਆ ਪੇ ਬੱਚਾ ਆਪਣੇ ਪਿਓ ਦੇ ਚਰਨਾਂ ਨਾਲ ਲਪਟਦਾ ਹੈ, ਲਪਟ ਗਿਆ ਸਤਿਗੁਰੂ ਤੁਸੀਂ ਖਲੋਤੇ ਹੋ, ਉਦਨ ਜੋੜੇ ਖਾਨੇ ਵੀ ਤੁਸੀਂ ਪੁੱਛਦੇ ਸੋ, ਅੱਜ ਥਾਲਿਆਂ ਬਾਰੇ ਵੀ ਤੁਸੀਂ ਪੁੱਛਦੇ ਹੋ। ਤੇ ਗਲ ਵਿੱਚ ਲੈ ਕੇ ਛੋਟੇ ਜੇ ਬੱਚੇ ਨੂੰ ਦੋਵਾਂ ਹੱਥਾਂ ਵਿੱਚ ਮੂੰਹ ਲੈ ਕੇ ਆਖਿਆ ਮੈਂ ਇੱਕ ਗੱਲ ਪੁੱਛਾਂ ਤੇਰਾ ਨਾਮ ਕੀ ਆ? ਤੇ ਛੋਟੇ ਜੇ ਬੱਚੇ ਨੇ ਆਖਿਆ ਮੇਰਾ ਨਾਮ ਜੋਗਾ ਹੈ, ਮੇਰਾ ਨਾਮ ਜੋਗਾ ਹੈ। ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਨਾ ਤੇ ਤੇਰਾ ਬੜਾ ਪਿਆਰਾ ਹੈ, ਆਪਣੇ ਮਾਂ ਪਿਓ ਜੋਗਾ ਕਿ ਸਾਡੇ ਜੋਗਾ ਹੈ? ਬਸ ਅੱਜ ਤੁਸੀਂ ਵੀ ਜੋਗੇ ਬਣੇ ਜੇ ਜੋਗੇ, ਕੀ ਬਣੇ ਜੇ? ਧਿਆਨ ਦਿਓ, ਜੋਗੇ ਬਣੇ ਜੇ ਜੋਗੇ। ਤੇ ਮੇਰਾ ਗੁਰੂ ਪੁੱਛ ਰਿਹਾ ਕਿ ਆਪਣੇ ਮਾਂ ਪਿਓ ਜੋਗਾ ਕਿ ਮੇਰੇ ਜੋਗਾ ਹੈ, ਸਤਿਗੁਰੂ ਜੋਗਾ ਹੈ। ਤੇ ਇਸ ਬੱਚੇ ਨੂੰ ਹੁਣ ਮਾਂ ਪਿਓ ਭੁੱਲ ਗਿਆ, ਇਸ ਬੱਚੇ ਨੂੰ ਆ ਮੈਂ ਹੁਣੇ ਦੱਸਿਆ ਸੀ ਅੰਮ੍ਰਿਤ ਸੰਚਾਰ ਦੇ ਵਿੱਚ ਜਥੇਦਾਰੀ ਕਰਦੇ ਹਾਂ ਕਿ ਅੱਜ ਤੋਂ ਤੁਹਾਡਾ ਮਾਂ ਪਿਓ ਵਾਰ ਜਾਤ ਕੋਲ ਪਿਛਲਾ ਜਿਹੜਾ ਸੀ ਕਿੱਸਾ ਸਭ ਖਤਮ ਹੋ ਗਿਆ, ਅੱਜ ਤੋਂ ਨਵਾਂ ਨਕੋਰ ਪਿਓ ਮਿਲਿਆ, ਮਾਂ ਮਿਲੀ, ਘਰ ਮਿਲਿਆ, ਨਿਤਨੇ ਮਿਲਿਆ, ਬਾਣੀ ਮਿਲੀ, ਬਾਣਾ ਮਿਲਿਆ, ਸੰਸਾਰ ਮਿਲਿਆ, ਘਰ ਮਿਲਿਆ, ਨਾਨਕੇ ਮਿਲੇ, ਦਾਦਕੇ ਮਿਲੇ, ਅੱਜ ਤੇ ਸਭ ਕੁਝ ਨਵਾਂ ਹੋ ਗਿਆ। ਤੇ ਕਹਿਣ ਲੱਗੇ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਕਿਹਦੇ ਜੋਗਾ ਹੈ? ਮਹਾਰਾਜ ਮੈਂ ਤੁਹਾਡੇ ਜੋਗਾ ਵਾਂ। ਤੇ ਫਿਰ ਮੇਰੇ ਸਤਿਗੁਰੂ ਨੇ ਸੱਜਾ ਮੋਟਾ ਚੰਗੀ ਤਰ੍ਹਾਂ ਘੁੱਟ ਕੇ ਆਖਿਆ ਯਾਦ ਕਰ ਲਾ ਬਚਨ ਕੀ ਕਰ ਰਿਹਾ ਹੈ। ਆਖਣ ਲੱਗਾ ਨਹੀਂ ਮਹਾਰਾਜ, ਯਾਦ ਕਰਕੇ ਕਿਹਾ ਵਾ ਜਿਹੜਾ ਬਚਨ ਮੇਰੇ ਮਾਂ ਪਿਓ ਨੇ ਛੋਟਿਆਂ ਛੋਟਿਆਂ ਕਿਹਾ ਸੀ, ਜਿਹੜਾ ਬਚਨ ਕਿਸੇ ਨੂੰ ਦੇ ਦਈਓ ਤੇ ਪੂਰਾ ਉਤਰੀਦਾ ਹੈ। ਤੇ ਕਹਿਣ ਲੱਗੇ ਅੱਛਾ ਫਿਰ ਤੂੰ ਸਾਡੇ ਜੋਗਾ ਹੈ? ਹਾਂ ਸਤਿਗੁਰੂ ਮੈਂ ਤੁਹਾਡੇ ਜੋਗਾ ਵਾਂ। ਤੇ ਫਿਰ ਮੇਰੇ ਸਾਹਿਬ ਨੇ ਮੂੰਹ ਹੱਥ ਵਿੱਚ ਲੈ ਕੇ ਚੰਗੀ ਤਰ੍ਹਾਂ ਇਹਦਾ ਮੂੰਹ ਹੱਥਾਂ ਵਿੱਚ ਲੈ ਕੇ ਪਿਆਰ ਕਰਕੇ ਆਖਿਆ ਜੋਗਿਆ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇ ਫਿਰ ਬਣ ਕੇ ਵਿਖਾਇਆ। ਅੱਜ ਤੁਸੀਂ ਬਣ ਗਏ ਹੋ ਨਾ ਉਹਦੇ, ਅੱਜ ਤੁਸੀਂ ਅੰਮ੍ਰਿਤ ਛੱਕ ਕੇ ਬਣ ਗਏ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਕਿਤੇ ਇੱਕ ਵਾਰ ਬਣ ਕੇ ਵੇਖਣਾ, ਇੱਕ ਵਾਰ ਕਿਤੇ ਕਹਿਣਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਹੁਣ ਕਿਤੇ ਕਹਿ ਕੇ ਵੇਖਣਾ ਮੂੰਹ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਧੋ ਖਿੰਚਤ ਨੀ। ਹੁਣ ਤੇ ਮਾਧੋ ਨਾਲ ਜੁੜ ਗਈ ਆ ਨਾ, ਤੇ ਵੇਖਿਓ ਹੁਣ ਮਾਧੋ ਕਿੱਥੋਂ ਤੱਕ ਨਿਭਦਾ ਹੈ। ਉਹ ਛੋਟਾ ਜਿਹਾ ਮਾਸੂਮ ਬੱਚਾ ਜਵਾਨ ਹੋਇਆ, ਵਿਆਹ ਕਰਾ ਕੇ ਘਰ ਨੂੰ ਮੁੜਿਆ,
ਤੇ ਗੁਰਮੁਖ ਪਿਆਰਿਓ ਭੁੱਲ ਗਿਆ ਹੁਸ਼ਿਆਰਪੁਰ ਦੇ ਵਿਚ ਚਿਲਮਲ ਬਸਿਆਰ ਦੁਨੀਆਂ ਫਾਨੀ, ਮਾਲਕ ਨੇ ਖੇਲ ਕਰਾ ਦਿੱਤਾ ਤੂੰ ਆਪ ਵਿਛੋੜਿਆ ਆਪ ਮਲਾਇਆ, ਇਹ ਖੇਲ ਰਚਾ ਦਿੱਤਾ ਕੌਤਕ ਰਚਾ ਦਿੱਤਾ। ਤੇ ਫਿਰ ਜਦੋਂ ਵੇਸਵਾ ਦੇ ਦੁਆਰੇ ਦੇ ਉੱਤੇ ਚੜ੍ਹਨ ਲੱਗਾ ਨਾ, ਤੇ ਉਹਨੂੰ ਤੇ ਭਾਵੇਂ ਭੁੱਲ ਗਿਆ ਸੀ, ਗੁਰੂ ਨੂੰ ਨਾ ਭੁੱਲਿਆ। ਭੁੱਲਣ ਅੰਦਰ ਸਭ ਕੋ, ਭੁੱਲਣ ਵਿਚ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਉਹਨੂੰ ਤੇ ਭੁੱਲ ਗਿਆ ਕਿ ਮੈਂ ਕਦੀ ਕਿਹਾ ਸੀ ਮੈਂ ਤੇਰੇ ਜੋਗਾ, ਮੈਂ ਕਿੱਥੇ ਚਲੇ ਚੱਲਿਆ, ਮੈਂ ਤੇ ਗੁਰੂ ਜੋਗਾ ਵਾਂ। ਸਿੱਖੋ ਅੱਜ ਤੁਸੀਂ ਵੀ ਅੰਮ੍ਰਿਤ ਛਕਿਆ ਹੈ, ਗੁਰੂ ਵਾਲੇ ਬਣੇ ਹੋ, ਤੇ ਗੱਲ ਚੇਤੇ ਰੱਖਿਓ, ਮੈਂ ਠੇਕੇ ਜੋਗਾ ਨਹੀਂ, ਮੈਂ ਸ਼ਰਾਬ ਜੋਗਾ ਨਹੀਂ, ਮੈਂ ਗੁਰੂ ਜੋਗਾ ਵਾਂ। ਮੈਂ ਵਕਾਰਾਂ ਜੋਗਾ ਨਹੀਂ, ਹੁਣ ਮੈਂ ਗੁਰੂ ਜੋਗਾ ਵਾਂ। ਹੁਣ ਮੈਂ ਟੀਵੀ ਦੇ ਗੀਤਾਂ ਜੋਗਾ ਨਹੀਂ, ਹੁਣ ਮੈਂ ਸਤਿਗੁਰੂ ਦੀ ਬਾਣੀ ਜੋਗਾ ਵਾਂ। ਉਹਨੂੰ ਤੇ ਭੁੱਲ ਗਿਆ, ਭੁੱਲ ਕੇ ਜਦੋਂ ਚੜਿਆ ਪੌੜੀਆਂ, ਤੇ ਜਿਹਦੇ ਨਾਲ ਬਚਨ ਕੀਤਾ ਸੀ ਸੂਰ ਬੀਰ ਬਚਨ ਕੇ ਬਲੀ, ਉਹ ਸੂਰ ਬੀਰ ਬਚਨ ਕਾ ਬਲੀ ਜਿਹਨੇ ਬਚਨ ਦਿੱਤਾ ਸੀ ਜੋਗਿਆ, ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਫਿਰ ਉਹ ਅੱਗੇ ਖਲੋਤਾ ਸੀ, ਪਿਓ ਨੂੰ ਨਹੀਂ ਸੀ ਭੁੱਲਿਆ। ਪੁੱਤ ਭਾਵੇਂ ਜੇ ਹੋ ਪੂਤ ਕਪੂਤ ਹੂੰ ਬੌੜ ਪਿਤਾ ਕੋ ਲਾਜ, ਮੈਂ ਪੁੱਤਰ ਕਪੁੱਤਰ ਹੋ ਸਕਦਾ, ਮੇਰੇ ਪਿਓ ਨੂੰ ਲਾਜ ਆਉਣੀ ਆ। ਨਾਮ ਪਰੇ ਉਹ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਹਾਰੀ, ਹੇ ਮੇਰੇ ਮਾਲਕ ਹੁਣ ਤੇਰਾ ਨਾਮ ਪੈ ਗਿਆ ਕਿ ਮੈਂ ਤੇਰਾ ਸਿੱਖਿਆ, ਇਹ ਪੈਜ ਵੀ ਤੇਰੀ ਆ। ਹਰ ਜੀਓ ਨਿਮਾਣਿਆ ਤੂੰ ਮਾਣ, ਉਹ ਮੇਰਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ। ਫਿਰ ਪੌੜੀਆਂ ਚ ਅੱਗੇ ਖਲੋਤਾ ਸੀ, ਕਿੱਥੇ ਚੱਲਿਆ ਹੈ ਤੂੰ, ਕੌਣ ਹੋਣਾ ਪੁੱਛਣ ਵਾਲਾ। ਇੱਕ ਵਾਰ, ਦੋ ਵਾਰ, ਤਿੰਨ ਵਾਰ, ਤੇ ਫਿਰ ਤੀਸਰੀ ਵਾਰ ਉਹਨੇ ਚੇਤਾ ਕਰਾ ਹੀ ਦਿੱਤਾ, ਆਖੋ ਸਤਨਾਮ ਸ੍ਰੀ। ਉਹਨੇ ਕਿਹਾ ਤੂੰ ਲੱਗਦਾ ਗੁਰੂ ਦਾ ਸਿੱਖ ਏ, ਗਲ ਵਿਚ ਕਿਰਪਾਨ ਆ, ਸੋਹਣਾ ਦਸਤਾਰਾ ਸਜਾਇਆ ਈ, ਮੈਨੂੰ ਇਤਨਾ ਲੱਗਦਾ ਜੀ ਕਿ ਤੂੰ ਆਨੰਦਪੁਰ ਵਾਲੇ ਸਤਿਗੁਰੂ ਦਾ ਸਿੱਖ ਏ। ਫੜ ਕੇ ਖੜਾ ਤੇਰੇ ਸਤਿਗੁਰੂ ਦੇ ਕੋਲ, ਜਦੋਂ ਆਖਿਆ ਫੜ ਕੇ ਖੜਾ ਤੈਨੂੰ ਸਤਿਗੁਰੂ ਦੇ ਕੋਲ, ਤੇ ਚੇਤਾ ਆ ਗਿਆ। ਫਿਰ ਚੇਤਾ ਹੀ ਭੁੱਲਿਆ ਸੀ ਨਾ, ਕੀ ਹੋਇਆ ਸੀ, ਬਸ ਚੇਤਾ ਹੀ ਭੁੱਲ ਗਿਆ ਸਾਨੂੰ ਸਾਰਿਆਂ ਨੂੰ, ਚੇਤਾ ਆ ਗਿਆ। ਚੇਤਾ ਕਰਾਤਾ ਕਰਾਉਣ ਵਾਲੇ ਨੇ, ਖੜਾ ਤੈਨੂੰ ਆਨੰਦਪੁਰ ਫੜ ਕੇ, ਤੇਰੀਆਂ ਕਰਤੂਤਾਂ ਦਾ ਲਾਵਾਂ ਦੱਸਾਂ ਜਾ ਕੇ ਪਤਾ ਸਰ। ਬਸ ਫਿਰ ਉਥੋਂ ਦੌੜਿਆ ਅੱਖ ਬਚਾ ਕੇ, ਤੇ ਕਲਗੀਧਰ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਆਪ ਨਿਰੰਕਾਰ ਜਦੋਂ ਆਉਂਦਿਆਂ ਨੂੰ ਅੱਗੇ ਬੈਠੇ ਸੀ, ਤੇ ਫਿਰ ਗੁਰੂ ਦੇ ਸਿੱਖੋ ਇਸ ਤਰ੍ਹਾਂ ਲਿਖਿਆ ਵਾ ਕਿ ਮੇਰੇ ਸਤਿਗੁਰੂ ਦੀਵਾਨ ਵਿਚ ਬੈਠੇ ਜਾਣ ਕੇ ਹੀ ਅੱਖਾਂ ਮੀਟਣ ਲੱਗ ਪਏ। ਤੇ ਲਾਗੇ ਸਿੱਖ ਨੇ ਪੁੱਛਿਆ, ਗੁਰੂ ਮਹਾਰਾਜ ਪਾਤਸ਼ਾਹ ਦੀਵਾਨ ਦੇ ਵਿਚ ਤੇ ਸੁਚੇਤ ਹੋ ਕੇ ਬੈਠਿਆ ਕਰਦੇ ਸੋ, ਅੱਜ ਕੀ ਕਰ ਰੰਗਲਾ ਆ ਰਹੇ ਨੇ। ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਜਿਹਨੂੰ ਮੈਂ ਆਪਣਾ ਬਣਾਇਆ ਸੀ ਨਾ, ਆਪਣਾ ਜਿਹਨੂੰ ਮੈਂ ਸਿੱਖ ਆਖਿਆ ਸੀ, ਅੱਜ ਸਾਰੀ ਰਾਤ ਮੇਰੇ ਕੋਲੋਂ ਲੱਤਾਂ ਘਟਾਉਂਦਾ ਰਿਹਾ, ਲੱਤਾਂ ਸਾਰੀ ਰਾਤ ਉਹਦੀ ਜਗ੍ਹਾ ਤੇ ਪਹਿਰਾ ਦਿੱਤਾ ਏ। ਤੇ ਲਾਗੇ ਖਲੋਤਾ ਸੀ, ਗਲ ਵਿਚ ਪੱਲਾ ਪਾ ਕੇ ਭੁੱਬਾ ਮਾਰ ਕੇ ਰੋ ਪਿਆ, ਸਤਿਗੁਰੂ ਇੱਕ ਵਾਰ ਮੈਨੂੰ ਉਹ ਬੰਦਾ ਦੱਸੋ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ ਏ, ਅਜੇ ਅਣਜਾਣ ਸੀ, ਅਜੇ ਭੁੱਲਾ ਸੀ, ਉਹ ਦੱਸੋ ਤੇ ਸਹੀ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ, ਮੈਂ ਉਹਦਾ ਸਿਰ ਲਵਾ ਦਵਾਂ। ਤੇ ਮੇਰੇ ਸਾਹਿਬ ਨੇ ਨੇਤਰ ਚੁੱਕੇ ਤੇ ਆਖਿਆ, ਜੋਗਿਆ ਆਪਣੇ ਆਪ ਨੂੰ ਜਾਣ ਲਾ, ਸਮਝ ਲਾ ਤੂੰ ਹੀ ਏ। ਜਦੋਂ ਨੇਤਰਾਂ ਵਿਚ ਨੇਤਰ ਪਾਏ, ਸਾਰੀ ਸੋਝੀ ਬਖਸ਼ ਦਿੱਤੀ ਕਿ ਹੁਸ਼ਿਆਰਪੁਰ ਦੇ ਬਾਜ਼ਾਰ ਵਿਚ ਇਤਨਾ ਸਿੱਖ ਗਿਆ, ਉਹਨੂੰ ਸਾਨੂੰ ਬਚਾਉਣ ਲਈ ਅੱਗ ਵਿਚ ਪੈਣ ਲੱਗੇ ਨੂੰ ਪਹਿਰਾ ਦੇਣਾ ਪਿਆ। ਫਿਰ ਚੇਤਾ ਆ ਗਿਆ, ਸਤਿਗੁਰੂ ਤੇ ਸਭ ਕੁਝ ਜਾਣੀ ਜਾਣ ਨੇ, ਅੰਤਰ ਜਾਮੀ ਜਾਣ ਮੇਰਾ ਪ੍ਰਭ

0: ਬਸ ਫਿਰ ਅੰਤਰਜਾਮੀ ਨੇ ਸਾਰੀਆਂ ਗੱਲਾਂ ਦੱਸਦੀਆਂ। ਹੁਸ਼ਿਆਰਪੁਰ ਗਿਆ, ਘੋੜੇ ਤੋਂ ਉਤਰਿਆ, ਪੌੜੀਆਂ ਚੜਿਆ, ਉਹਨੂੰ ਇਤਰਾ ਸਿੱਖ ਮਿਲਿਆ। ਫਿਰ ਭੁੱਬਾਂ ਮਾਰ ਕੇ ਚਰਨਾਂ ਨਾਲ ਜਦੋਂ ਲਪਟ ਗਿਆ ਨਾ, ਤੇ ਹੱਥ ਜੋੜ ਕੇ ਆਖਿਆ, ਸਤਿਗੁਰਾ ਬੱਚਿਆਂ ਦਾ ਸੁਭਾਅ ਭੁੱਲ ਜਾਣਾ ਹੈ, ਜੈਸਾ ਬਾਲਕ ਪਾਏ ਸਪਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ, ਬਹੁ ਭਾਤੀ ਬਹੁਟ ਪਿਤਾ ਗਲ ਲਾਵੇ, ਪਿਛਲੇ ਅਵਗੁਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਪਿਤਾ ਜੀ ਰਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਵੀ ਚੀਤ ਨ ਰਾਖ ਸਮਾਇਆ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖ ਸਤੇਤੇ। ਸਾਰੇ ਬਚਨ ਪੜ ਕੇ, ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਣ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ। ਹੇ ਸਾਹਿਬਾ, ਜੇ ਭੁੱਲ ਗਿਆ ਤੇ ਆਪਣਾ ਬਣਾ ਲਾ, ਟੁੱਟੀ ਗੰਢ ਲਾ। ਫਿਰ ਸਤਿਗੁਰੂ ਨੇ ਗੱਲ ਨਾਲ ਲਾ ਕੇ ਆਖਿਆ, ਤੈਨੂੰ ਭੁੱਲ ਗਿਆ ਹੋਊਗਾ, ਮੈਨੂੰ ਨਹੀਂ ਸੀ ਭੁੱਲਿਆ, ਜਿੱਦਣ ਤੂੰ ਤੇ ਮੈਂ ਅਨੰਦਪੁਰ ਦੀ ਧਰਤੀ ਤੇ ਬਚਨ ਕੀਤੇ, ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਅੱਜ ਅਨੰਦਪੁਰ ਸਾਹਿਬ ਦੀ ਇਹ ਪਾਵਨ ਧਰਤੀ ਬਣੀ ਜੇ ਇਹ ਦਰਬਾਰ, ਜਿੱਥੇ ਮੇਰੀਆਂ ਵੀਰਾਂ ਭੈਣਾਂ 15-20 ਪ੍ਰਾਣੀਆਂ ਨੇ, 16 ਪ੍ਰਾਣੀਆਂ ਨੇ, ਅੱਜ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੂੰ ਇਹ ਕਿਹਾ, ਅਸੀਂ ਤੇਰੇ ਜੋਗੇ, ਅਸੀਂ ਤੇਰੇ ਜੋਗੇ, ਤੇ ਗੁਰੂ ਦੀ ਆਵਾਜ਼ ਸ਼ਾਇਦ ਸਾਡੇ ਕੰਨਾਂ ਤੱਕ ਨਾ ਪਹੁੰਚੀ ਹੋਵੇ, ਮਗਰ ਮੇਰੇ ਸਤਿਗੁਰੂ ਨੇ ਜ਼ਰੂਰ ਅੱਗੋਂ ਆਖਿਆ ਹੋਊਗਾ ਕਲਗੀਧਰ ਪਾਤਸ਼ਾਹ ਨੇ, ਕਿ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਤੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰੇ, ਤੁਹਾਡੀ ਤੇ ਮੇਰੀ ਹੁਣ ਲਾਜ ਰੱਖੇ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਜੇ ਕਿਰਪਾਨ ਪਾਈ ਹੈ ਤੇ ਕਿਰਪਾਨ ਪਾਈ ਦੀ ਲਾਜ ਰੱਖੇ, ਜੇ ਕਛਹਿਰਾ ਦਿੱਤਾ ਮੇਰੇ ਸਤਿਗੁਰੂ ਨੇ ਕਛਹਿਰੇ ਦੀ ਲਾਜ ਰੱਖੇ, ਜੇ ਕੜਾ ਦਿੱਤਾ ਕੜੇ ਦੀ ਲਾਜ ਰੱਖੇ, ਇਹ ਕੜਾ ਕਿਉਂ ਦਿੱਤਾ ਮੇਰੇ ਸਤਿਗੁਰੂ ਨੇ, ਇਹਦੇ ਨਾਲ ਕਿਸੇ ਦੀ ਝੂਠੀ ਗਵਾਹੀ ਨਾ ਭਰਿਓ, ਇਹਦੇ ਨਾਲ ਕਿਸੇ ਦੇ ਪਰਾਏ ਤਨ ਨੂੰ ਹੱਥ ਨਾ ਲਾਇਓ, ਇਹਦੇ ਨਾਲ ਗੁਰਮੁਖ ਪਿਆਰਿਓ ਕਿਸੇ ਦੇ ਪਰਾਏ ਧਨ ਨੂੰ ਹੱਥ ਨਾ ਲਾਇਓ, ਇਹਦੇ ਨਾਲ ਕਿਸੇ ਗਰੀਬ ਦੇ ਮੂੰਹ ਦੇ ਉੱਤੇ ਚਪੇੜ ਨਾ ਮਾਰਿਓ। ਇਹ ਕੜਾ ਮੇਰੇ ਸਤਿਗੁਰੂ ਨੇ ਤਾਂ ਆਪਣੇ ਹੱਥ ਵਿੱਚ ਪਵਾਇਆ ਏ ਕਿ ਇਹ ਕੁਕਰਮ ਕਰਨ ਲੱਗਿਆ ਤੈਨੂੰ ਕੜਾ ਆਖ ਦੇਵੇ ਤੂੰ ਗੁਰੂ ਦਾ ਸਿੱਖ ਏ। ਕੰਘਾ ਸਿਰ ਵਿੱਚ ਰੱਖਿਆ ਵਾ, ਕੰਘਾ ਵਿੱਚ ਫੇਰ ਕੇ ਟੁੱਟੇ ਵਾਲ ਕੱਢਣੇ ਨੇ, ਇਸ ਤਰ੍ਹਾਂ ਗੁਰਬਾਣੀ ਦਾ ਕੰਘਾ ਫੇਰ ਕੇ ਅੰਦਰੋਂ ਝੂਠੇ ਵਿਕਾਰ ਕੱਢਣੇ, ਮਾੜੇ ਵਿਕਾਰ ਕੱਢਣੇ ਨੇ। ਕਿਰਪਾਨ ਪਾਈ ਆ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ, ਜ਼ੁਲਮ ਦੇ ਨਾਲ ਟਾਕਰਾ ਕਰਨ ਲਈ, ਗਊ ਗਰੀਬ ਦੀ ਰੱਖਿਆ ਕਰਨ ਲਈ, ਕਿਸੇ ਦੀ ਇੱਜ਼ਤ ਬਚਾਉਣ ਲਈ ਕਿਰਪਾਨ ਦਿੱਤੀ ਆ, ਕਛਹਿਰਾ ਜਾਸਾ ਦੀ ਨਿਸ਼ਾਨੀ ਦਿੱਤਾ ਹੈ, ਕੇਸ ਦਿੱਤੇ ਨੇ ਰੂਹਾਨੀਅਤ ਦੀ ਨਿਸ਼ਾਨੀ, ਇਹਨਾਂ ਨੂੰ ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਿੱਤੀ ਆ, ਇਹ ਸੰਭਾਲ ਕੇ ਰੱਖਿਓ। ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਮੇਰੇ ਉੱਤੇ ਮਿਹਰਬਾਨ ਹੋਵੇ, ਆਪਾਂ ਫਿਰ ਕਦੀ ਇਕੱਠੇ ਮਿਲ ਕੇ ਬੈਠੀਏ, ਫਿਰ ਅੰਮ੍ਰਿਤ ਦਾ ਵਾਟਾ ਤਿਆਰ ਹੋਵੇ, ਇਸ ਤਰ੍ਹਾਂ ਹੀ ਲਾਲੀਆਂ ਚੜ੍ਹਨ, ਇਸ ਤਰ੍ਹਾਂ ਹੀ ਖੁਸ਼ੀਆਂ ਫਿਰ ਚੜ੍ਹਨ, ਇਸ ਤਰ੍ਹਾਂ ਹੀ ਦਰਬਾਰ ਸਜੇ, ਹੋਰ ਤੁਹਾਡੇ ਵਿੱਚੋਂ ਰੂਹਾਂ ਬੱਚੇ ਬੱਚੀਆਂ ਤਿਆਰ ਹੋਣ, ਜਿਹੜੀਆਂ ਅੰਮ੍ਰਿਤ ਛਕਣ ਗੁਰੂ ਵਾਲੀਆਂ ਬਣਨ, ਜਿਨ੍ਹਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਉਹਨਾਂ ਨੂੰ ਲੱਖ ਲੱਖ ਵਧਾਈ। ਮੇਰੇ 15 ਦਿਨਾਂ ਦੇ ਦੀਵਾਨਾਂ ਵਿੱਚ ਸਾਰੀਆਂ ਹੀ ਹੋ ਗਈਆਂ, ਕਿਉਂਕਿ ਦਾਸ ਨੇ ਤੇ ਕਿਤੇ ਕਥਾ ਸਿੱਖੀ ਨਹੀਂ, ਤੁਹਾਡੀ ਚਰਨ ਧੂੜੀ ਦਾ ਸਦਕਾ ਪਤਾ ਨਹੀਂ ਮੇਰਾ ਗੁਰੂ ਨਾਨਕ ਕੀ ਨਵਾਜਦਾ ਹੈ। ਆਪ ਜੀ ਮਾਣ ਕਰਦੇ ਹੋ, ਆਪ ਜੀ ਸੁਣ ਲੈਂਦੇ ਹੋ। ਅੱਜ ਇੱਥੇ ਮੈਂ ਠਹਿਰਿਆ ਨਾ, ਹੁਣ ਜਿਸ ਫਾਰਮ ਦੇ ਉੱਤੇ ਉੱਥੇ ਇੱਕ ਕੁੱਤੀ ਆ, ਕੁੱਤੀ ਆ, ਬੀਬੀ ਚੁੱਪ ਕਰਾਓ ਜਰਾ ਬੱਚਿਆਂ ਨੂੰ। ਉਹਨਾਂ ਨੇ ਇੱਕ ਕੁੱਤੀ ਰੱਖੀ, ਗੁਰਮੁਖ ਪਿਆਰਾ ਸਾਰੀ ਰਾਤ ਉਸ ਡੇਰੇ ਦੇ ਚਾਰ ਚਫੇਰੇ ਜੋ ਕੋਈ ਚੌਂਕੀਦਾਰ ਫਿਰਦੇ, ਇਸ ਤਰ੍ਹਾਂ ਫਿਰਦੀ, ਖਾਂਦੀ ਕੀ? ਇੱਕ ਰੋਟੀ ਖਾਂਦੀ ਹੋਊ ਵਿਚਾਰੀ, ਦੋ ਰੋਟੀਆਂ ਖਾਂਦੀ ਹੋਊ। ਕੁੱਤਾ ਜਾਤ ਇੱਕ ਬੜੀ ਵਫਾਦਾਰ ਜਾਤ ਹੈ, ਜਿਹਦੇ ਵਿੱਚ ਗੁਰਬਾਣੀ ਦੇ ਵਿੱਚ ਬਾਰ ਬਾਰ ਕਿਹਾ, ਹਮ ਕੂਕਰ ਤੇਰੇ ਦਰਬਾਰ, ਬੋਲੋ ਹਮ ਕੂਕਰ। ਦੋ ਤਰ੍ਹਾਂ ਦੇ ਕੁੱਤੇ ਹੁੰਦੇ ਨੇ, ਇੱਕ ਗੁਰਮੁਖ ਪਿਆਰੇ ਉਹ ਕੁੱਤੇ ਜਿਹੜੇ ਭੌਂਕਦੇ ਨੇ, ਭੌਂਕਦੇ। ਮੈਂ ਇੱਕ ਦਿਨ ਪਟਿਆਲੇ ਗਿਆ ਤੇ ਪਟਿਆਲੇ ਧੂੜ ਬੜੀ ਪਈ ਸੀ, ਧੁੰਦ, ਧਿਆਨ ਦੇ ਧੁੰਦ ਬੜੀ, ਹੱਥ ਨੂੰ ਹੱਥ ਨਾ ਦਿਸੇ, ਤੇ ਮੈਨੂੰ ਨਹੀਂ ਸੀ ਪਤਾ ਕਿ ਜਿੱਧਰ ਨੂੰ ਮੈਂ ਤੁਰਿਆ ਜਾ ਰਿਹਾ ਇੱਧਰ ਕਿਸੇ ਦਾ ਡੇਰਾ ਹੈ। ਡੇਰਾ ਆਪਾਂ ਕਹਿੰਦੇ ਉਹ ਸੰਤਾਂ ਵਾਲਾ ਨਹੀਂ, ਜਿਹੜੇ ਖੇਤਾਂ ਚ ਘਰ ਪਾਏ ਹੁੰਦੇ ਉਹਨਾਂ ਨੂੰ ਆਪਾਂ ਕੀ ਕਹਿੰਦੇ, ਡੇਰੇ ਹੀ ਕਹਿੰਦੇ ਆ, ਫਲਾਣੇ ਦੇ ਡੇਰੇ ਤੇ ਗਏ। ਉਧਰ ਨੂੰ ਤੁਰਿਆ ਜਾ ਰਿਹਾ ਸਰ, ਰੱਬੀ ਮਨ ਵਿੱਚ ਫੁਰਨਾ ਆ ਗਿਆ ਕਿ ਇੱਕ ਸੋਟਾ ਲੈ ਲਵਾਂ ਹੱਥ, ਛੋਟਾ ਜਿਹਾ ਸੋਟਾ ਲੈ ਲਿਆ। 15-20 ਕੁੱਤੇ ਗੁਰੂ ਕੇ ਪਿਆਰੇ ਹੋ ਮੇਰੇ ਵੱਲ ਨੂੰ ਐ ਦੌੜੇ ਕਿ ਜਿੱਦਾਂ ਉਹਨਾਂ ਮੈਨੂੰ ਖਾ ਜਾਣਾ। ਮੈਂ ਡੰਡਾ ਕਰਕੇ ਘਰ ਨੂੰ, ਕੋਈ ਓਪਰਾ ਬੰਦਾ ਤੁਰਿਆ ਆਉਂਦਾ ਹੈ, ਨੁਕਸਾਨ ਨਾ ਕਰਦੇ ਮੇਰੇ ਵਾਲਕ ਦੇ ਘਰ ਦਾ, ਕੋਈ ਨੁਕਸਾਨ ਨਾ ਕਰਦੇ। ਇਹ ਜਿੱਥੋਂ ਰੋਟੀ ਖਾਂਦੇ ਨੇ ਉਹਦੇ ਲਈ ਭੌਂਕੇ, ਮਗਰ ਮੇਰੀ ਕੌਮ ਦੇ ਅੱਜ ਪ੍ਰਚਾਰਕ ਮੇਰੇ ਨਾਲ ਦੇ ਜਿੰਨੇ ਨੇ, ਆਪਾਂ ਹੁਣ ਇਸ ਘਰ ਲਈ ਭੌਂਕਦੇ ਨਹੀਂ ਵੀ ਚੋਰੀ ਹੋ ਰਹੀ। ਅਸਾਂ ਮੂੰਹ ਦੇ ਵਿੱਚ ਬਿਸਕੁਟ ਖਾ ਲਿਆ, ਇੱਕ ਕੁੱਤੇ ਹੁੰਦੇ ਜਿਹਨੂੰ ਬਿਸਕੁਟ ਖਵਾ ਲਓ ਚੋਰੀ ਕਰ ਲਓ, ਕੁੱਤਾ ਵੀ ਸਾਥ ਰਲ ਗਿਆ ਚੋਰ ਦੇ ਨਾਲ, ਤੇ ਚੋਰ ਵੀ ਖੁਸ਼ ਤੇ ਕੁੱਤਾ ਵੀ ਖੁਸ਼। ਸਾਡੇ ਵਿੱਚ ਅੱਜ ਬਹੁਤਾਤ ਮੇਰੇ ਵਰਗਿਆਂ ਦੀ ਉਹਨਾਂ ਦੀ ਆ, ਜਿਹੜੇ ਇਸ ਘਰੋਂ ਬਿਸਕੁਟ ਤਾਂ ਖਾਂਦੇ ਨੇ, ਇਸ ਘਰੋਂ ਰੋਟੀਆਂ ਤੇ ਖਾਂਦੇ ਨੇ, ਤੇ ਚੋਰ ਕੋਲੋਂ ਵੀ ਖਾ ਲੈਂਦੇ ਨੇ। ਮਗਰ ਉਹ ਕਰਮਾਂ ਵਾਲੇ ਕੁੱਤੇ ਨੇ ਜਿਹੜੇ ਆਪਣੇ ਮਾਲਕ ਲਈ ਭੌਂਕਦੇ ਨੇ, ਤੇ ਇੱਕ ਬੰਦਾ ਮੈਨੂੰ ਕਹਿੰਦਾ ਫਿਰ ਜਿਹੜੇ ਭੌਂਕਦੇ ਉਹਨਾਂ ਨੂੰ ਗੋਲੀ ਵੀ ਵੱਜ ਜਾਂਦੀ। ਤੇ ਮੈਂ ਕਿਹਾ ਗੁਰਮੁਖਾ ਪਿਆਰਿਆ, ਜਿਹੜਾ ਆਪਣੇ ਮਾਲਕ ਲਈ ਗੋਲੀ ਖਾ ਕੇ ਡਿੱਗਾ ਨਾ, ਉਹਦਾ ਸਤਿਕਾਰ ਕਰਨਗੇ ਵੀ ਮਾਲਕ ਨੇ ਆਖਣਾ ਤੂੰ ਧੰਨ ਏ ਕਿ ਵਫਾਦਾਰੀ ਕਰਕੇ ਮਰਿਆ। ਗਦਾਰੀ ਕਰਨ ਵਾਲੇ ਦਾ ਨਾਮ ਹੀ ਗਦਾਰ ਪੈਣਾ ਹੈ। ਤੇ ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਾਂ, ਅਰਦਾਸ ਕਰਿਓ ਮੇਰੇ ਲਈ, ਮੇਰੇ ਰਹਿੰਦੇ ਸਵਾਸ ਗੁਰੂ ਪੰਥ ਲਈ ਇਸੇ ਤਰ੍ਹਾਂ ਹਵਾਕਾ ਦਿੰਦਿਆਂ ਪੂਰੇ ਹੋਣ। ਕਦੀ ਮੇਰਾ ਸਤਿਗੁਰੂ ਗਰੀਬ ਨਵਾਜ ਕਰੇ, ਕਿਤੇ ਗਦਾਰੀ ਦਾ ਦਾਗ ਲੱਗ ਕੇ ਨਾ ਮਰਾਂ। ਮੇਰਾ ਸਾਹਿਬ ਕਿਰਪਾ ਕਰੇ, ਇੱਕ ਇੱਕ ਪੰਥ ਦੇ ਘਰ ਜਾ ਕੇ ਅੰਮ੍ਰਿਤ ਦਾ ਢੋਡਾ ਡੋਲਾ ਦੇਵਾਂ। ਹਰ ਸਿੱਖ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੁੜਨ ਦੀ ਬੇਨਤੀ ਕਰਾਂ। ਇਹ ਮੇਰੇ ਲਈ ਅਰਦਾਸ ਕਰ ਦਿਓ। ਅਗਲੇ ਸਾਲ ਫਿਰ ਜੇ ਸਤਿਗੁਰੂ ਨੇ ਸਮਾਂ ਬਖਸ਼ਿਆ, ਆਪ ਜੀ ਦੇ ਦਰਸ਼ਨ ਦਦਾਰ ਹੋਣਗੇ। ਦੋ ਅੰਮ੍ਰਿਤ ਸੰਚਾਰ ਹਾਲੀ ਅਮਰੀਕਾ ਦੀ ਧਰਤੀ ਤੇ ਰਹਿੰਦੇ ਨੇ, ਇੱਕ ਰਿਵਰ ਸਾਈਡ, ਇੱਕ ਯੂਟਾ ਸਟੇਟ ਵਿੱਚ। ਅਸੀਸ ਦਿਓ ਉੱਥੇ ਵਸ ਵਸ ਸੰਗਤਾਂ ਅੰਮ੍ਰਿਤ ਛਕਣ, ਭੁੱਲਾਂ ਨਾ ਚਿਤਾਰਨੀਆਂ ਜੀ। ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ

दासन दास कह जन नानक, जेहा तू कराहे तेहा हौ करी वखियान। बेशुमार अथाह अगंत अतुल, ज्यों बुलावह त्यों नानक दास बोले। ना खौ जति सति नहीं पढ़या, मूरख मुगदा जन्म भया। परणवत नानक तिनकी शरणा, जिन तो नाही विसरिया। परणवत नानक तिनकी शरणा, जिन तो नाही विसरिया। परम सम्मान योग चवर शतर तख दे मालक, जुगो जुग अटल साहिब सतगुरु श्री गुरु ग्रंथ साहिब महाराज जी की पावन पवित्र हजूरी अंदर सुभाए मान खोए बैठे गुरु सवारे सत संगी जनों, संध्या वेले दे दीवान दी आप जी ने हाजरी भरी है। अमृत बचना दा कीर्तन सतगुरु जी दे बख्शे हुए नित नेम सोदर रह राज साहिब जी दा जाप आप जी ने श्रवण कीता। आओ मेरे साहिब सतगुरु गुरु कलगीधर सच्चे पातशाह जी महाराज, जिन्हां ने वैसाखी दे पुरब ते अमृत दी दात दे के और आप अमृत पान कर गुर चेले दी उस रीत नू दृढ़ कराया। आओ आपां अज उसे विषय दे उते आरंभता करनी है। सब तो पहला अज दे इस पावन पवित्र जो अमृत बचन आपां विचारने ने, विचार दा विशा आपां केवल सतगुरु के अमृत छकना, केवल ता केवल एक बाजमुखी रस्म नहीं। अमृत दा संबंध केवल ता केवल एक आपां सोचिए भी शायद कोई फिरका प्रस्ती जा वखरेवें दी गल, बिल्कुल नहीं। असल विच अमृत सानू आत्मक जीवन प्रदान करन दे लई, सतगुरु दे चरणा विच जुड़न दे लई दातार दी रहमत है। आओ सतगुरु जी दे अमृत बचना नू हजूर दी कृपा नाल आपां ने विचारना है। आप समूह माई भाई कृपालता करो, मनोबिरतियां नू एकागर करो। साहिब धन गुरु ग्रंथ साहिब जी आप कृपा करन सानू कहण वालियां नू और सुनन वालियां नू अंदर दा टिका बख्श के विचार कहन सुन दी दात बख्श दे। करो कृपालता गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दे अमृत बचना दे अनुसार
ਜਿਸ ਵੀ ਜੀਵ ਨੂੰ ਇਹ ਮਨੁੱਖੀ ਜਾਮਾ ਪ੍ਰਾਪਤ ਹੋਇਆ ਹੈ ਤੇ ਉਸ ਮਨੁੱਖ ਦੀ ਜ਼ਿੰਦਗੀ ਦਾ ਇੱਕ ਲਕਸ਼ ਮਾਲਕ ਨੇ ਮਿਟ ਦਿੱਤਾ ਹੈ ਕਿ ਜਿਵੇਂ ਸਮੁੰਦਰ ਦੇ ਵਿੱਚੋਂ ਭਾਪ ਬਣ ਕੇ ਪਾਣੀ ਉੱਡਦਾ ਹੈ, ਪਰਤ ਕੇ ਉਹੀ ਪਾਣੀ ਪਹਾੜ ਦੇ ਸ਼ਿਖਰ ਤੇ ਜਾ ਕੇ ਵਰਸਦਾ ਹੈ ਤੇ ਛੋਟੀਆਂ ਛੋਟੀਆਂ ਬੂੰਦਾਂ ਦੇ ਰੂਪ ਵਿੱਚ ਇੱਕ ਉਹ ਪ੍ਰਵਾਹ ਬਣ ਕੇ ਕਿਸੇ ਦਾਇਰੇ ਵਿੱਚ ਚੱਲ ਕੇ ਦਰਿਆ ਦਾ ਰੂਪ ਧਾਰਨ ਕਰਕੇ ਜਿਸ ਸਮੁੰਦਰ ਤੋਂ ਵਿਛੜਿਆ ਹੈ, ਪਰਤ ਕੇ ਉਸੇ ਪਾਣੀ ਦੀ ਬੂੰਦ ਆਪਣੇ ਸ਼ੌ ਸਾਗਰ ਦੇ ਵਿੱਚ ਲੀਨ ਹੋ ਜਾਂਦੀ ਹੈ। ਕੁਦਰਤ ਦਾ ਇੱਕ ਅਸੂਲ ਹੈ ਕਿ ਜੋ ਪਾਣੀ ਸਮੁੰਦਰ ਤੋਂ ਉੱਡਿਆ, ਭਾਵੇਂ ਉਹ ਬਰਫ਼ ਰੂਪ ਵਿੱਚ ਜੰਮਿਆ ਰਿਹਾ, ਭਾਵੇਂ ਉਹ ਪਾਣੀ ਦੀਆਂ ਬੂੰਦਾਂ ਬਣ ਕੇ ਡਿੱਗਿਆ, ਪਰਤ ਕੇ ਸ਼ੌ ਸਾਗਰ ਦੀ ਖਿੱਚ ਨੇ ਉਹਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਤੇ ਉਸ ਦੇ ਅੰਦਰ ਦੀ ਖਿੱਚ ਪਾਣੀ ਦੀਆਂ ਬੂੰਦਾਂ ਨੂੰ ਪਰਤ ਕੇ ਸਾਗਰ ਤੱਕ ਲੈ ਗਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਜ਼ਮੀਨ ਦੇ ਉੱਤੇ ਹਵਾ ਚੱਲੇ, ਹਨੇਰੀ ਚੱਲੇ, ਮਿੱਟੀ ਜਾਂ ਗਰਦ ਜ਼ਮੀਨ ਤੋਂ ਉੱਡ ਕੇ ਅਸਮਾਨ ਵੀ ਜਾਂਦੀ ਹੈ, ਕਈ ਦਿਨ ਉਸ ਮਿੱਟੀ ਦੇ ਕਣ ਅਸਮਾਨ ਦੇ ਵਿੱਚ ਮੰਡਰਾਉਂਦੇ ਨੇ, ਘੁੰਮਦੇ ਨੇ, ਪਰ ਇੱਕ ਦਿਨ ਐਸਾ ਆਉਂਦਾ ਹੈ ਕਿ ਧਰਤੀ ਦੀ ਖਿੱਚ ਪਰਤ ਕੇ ਉਹ ਰੇਤ ਦੇ ਉਸ ਮਿੱਟੀ ਦੇ ਜ਼ਰੇ, ਮਿੱਟੀ ਦੇ ਕਣ ਜਿਹੜੇ ਨੇ ਉਹਨਾਂ ਨੂੰ ਪਰਤ ਕੇ ਫਿਰ ਆਪਣੇ ਵੱਲ ਲੈ ਆਉਂਦੀ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਤੇ ਇਹ ਕੇਵਲ ਸਿੱਖ ਲਈ ਨਹੀਂ, ਹਰ ਮਨੁੱਖ ਮਾਤਰ ਦੇ ਲਈ ਹੈ। ਇਸ ਕਰਕੇ ਪਹਿਲਾਂ ਮੈਂ ਸ਼ਬਦ ਅਰਥ ਕੀਤਾ ਹੈ ਕਿ ਜਿਸ ਜੀਵ ਨੂੰ ਮਨੁੱਖੀ ਜਾਮਾ ਮਿਲ ਗਿਆ, ਜਿਸ ਨੂੰ ਮਨੁੱਖਾਂ ਸਰੀਰ ਮਿਲਿਆ ਹੈ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਹੈ, ਉਹਦੇ ਜੀਵਨ ਦਾ ਕੋਈ ਪ੍ਰਯੋਜਨ ਹੈ ਤੇ ਹਜ਼ੂਰ ਨੇ ਉਸ ਪ੍ਰਯੋਜਨ ਨੂੰ, ਉਸ ਮਕਸਦ ਨੂੰ ਅੰਮ੍ਰਿਤ ਗੁਰਬਾਣੀ ਦੇ ਵਿੱਚ ਦਰਜ ਕੀਤਾ ਤੇ ਆਪਾਂ ਰੋਜ਼ ਇਹ ਬਚਨ ਪੜ੍ਹਦੇ ਸੁਣਦੇ ਹਾਂ ਕਿ ਚਿਰੰਕਾਲ ਇਹ ਦੇਹ ਸੰਜਰੀਆ, ਜੇ ਇਹ ਮਨੁੱਖਾ ਜਾਮਾ ਮਿਲਿਆ ਹੈ ਤੇ ਅਗਲੀ ਤੋਕੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਕਿ ਇਹ ਵਾਰੀ ਤੈਨੂੰ ਜਗਦੀਸ਼ ਨੂੰ ਮਿਲਦੀ ਹੈ। ਆਪਾਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਆ ਗੁਰੂ ਤੇਗ ਬਹਾਦਰ ਜੀ ਦੇ, ਸਾਹਿਬ ਕਹਿੰਦੇ ਨੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਗੀ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਕਿਤਨਾ ਸਮਾਂ ਘੁੰਮਣ ਤੋਂ ਬਾਅਦ ਇਹ ਦੇਹ ਮਿਲੀ ਤੇ ਤੇਰਾ ਮਕਸਦ ਉਸ ਸਾਈਂ ਦੇ ਚਰਨਾਂ ਵਿੱਚ ਲੀਨ ਹੋਣਾ ਹੈ। ਹਜ਼ੂਰ ਨੇ ਇਸੇ ਤਰ੍ਹਾਂ ਅੰਮ੍ਰਿਤ ਗੁਰਬਾਣੀ ਦੇ ਵਿੱਚ ਰੋਜ਼ ਆਪਾਂ ਜੋ ਬਚਨ ਪੜ੍ਹਨੇ ਹਾਂ ਕਿ ਭਈ ਪ੍ਰਾਪਤ ਮਾਨੁਖ ਦੇ ਗੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਤਵਜੋ ਦਿਓ। ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਕਿ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਕਿਉਂ ਦਿੱਤੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਮਨੁੱਖ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਕਿਉਂ ਦਿੱਤੀ ਗਈ? ਬੇਨਤੀ ਕਰ ਰਿਹਾ, ਪਹਿਲੀ ਗੱਲ, ਆਖਰ ਇਹ ਸਰੀਰ ਮਿਲਿਆ ਹੈ, ਕੋਈ ਨਾ ਕੋਈ ਇਹਦਾ ਮਕਸਦ ਹੈ। ਸਾਹਿਬ ਨੇ ਸ਼ਬਦ ਵਰਤੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਾਂ ਕਹਿ ਦਿੱਤਾ ਤੈਨੂੰ ਪਰਮਾਤਮਾ ਨਾਲ ਮਿਲਣ ਦਾ ਮੌਕਾ ਮਿਲਿਆ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਸਮਾਂ ਕਹਿ ਦਿੱਤਾ, ਵਾਰੀ ਕਹਿ ਦਿੱਤੀ, ਮਾਲਕ ਨੇ ਇੱਕ ਤੈਨੂੰ ਮੌਕਾ ਦੇ ਦਿੱਤਾ, ਸ਼ਬਦ ਇਹ ਵਰਤੇ, ਤੇ ਹੁਣ ਕੁਦਰਤੀ ਤੌਰ ਤੇ ਸਵਾਲ ਉੱਠਦਾ ਹੈ ਕਿ ਮਨੁੱਖਾਂ ਜਨਮ ਦਾ ਮਕਸਦ ਕੇਵਲ ਖਾਣਾ, ਕੇਵਲ ਪੀਣਾ, ਕੇਵਲ ਦੁਨੀਆਂ ਦੇ ਅੰਦਰ ਸੁੱਖ ਆਰਾਮ ਹੰਢਾ ਕੇ ਨਹੀਂ ਚਲੇ ਜਾਣਾ? ਆਖਰ ਜਿਹੜੀ ਮਾਲਕ ਨੇ ਸਰੀਰ ਦਿੱਤਾ ਹੈ, ਸਮਾਂ ਕਿਸੇ ਦਾ ਵੱਖ ਹੋ ਸਕਦਾ, ਕੋਈ 70 ਸਾਲ ਜੀ ਕੇ ਜਾ ਸਕਦਾ, ਕੋਈ 50 ਸਾਲ ਜੀ ਕੇ ਜਾਏਗਾ, ਕੋਈ 40 ਸਾਲ, ਕੋਈ 20 ਸਾਲ, ਕੋਈ 5-10 ਸਾਲ, ਆਖਰ ਜਿਤਨਾ ਵੀ ਸਮਾਂ ਮਾਲਕ ਨੇ ਦਿੱਤਾ ਹੈ, ਇਹ ਸਮਾਂ ਕਿਸੇ ਲੇਖੇ ਵਿੱਚ ਜਾਂ ਕਿਸੇ ਮਕਸਦ ਲਈ ਸਾਨੂੰ ਮਿਲਿਆ ਹੈ? ਤੇ ਜੇ ਕੇਵਲ ਤਾਂ ਕੇਵਲ ਇਹ ਗੱਲ ਹੁੰਦੀ, ਆਏ ਆ ਸੰਸਾਰ ਤੇ, ਖਾਧਾ ਪੀਤਾ, ਪਰਿਵਾਰ ਵਿੱਚ ਰਹੇ, ਕੁਝ ਦੁਨੀਆਂ ਦੇ ਧੰਦੇ ਕੀਤੇ ਤੇ ਸੰਸਾਰ ਤੋਂ ਚਲੇ ਗਏ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਤੁਕ ਕਹੀ, ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸਰੀਰ ਲੈ ਕੇ ਖਾਣਾ ਪੀਣਾ ਹੱਸਣਾ ਸੌਣਾ ਸਭ ਕੁਝ ਚੇਤੇ ਹੈ, ਇੱਕ ਬੰਦੇ ਨੂੰ ਇਹ ਗੱਲ ਭੁੱਲ ਗਈ ਕਿ ਜੇ ਜਨਮ ਹੋਇਆ ਤੇ ਮੇਰੀ ਮੌਤ ਵੀ ਜ਼ਰੂਰ ਹੋਣੀ ਹੈ,
کھانا پینا ہسنا سونا بسر گیا ہے مرنا خسم وسار خواری کنی ترک جیون نہیں رہنا. خسم نو وسار دتا تے صاحب نے اس نو شریر نو اس جیون نو سنہری موقع نہیں کیا پھر وہ شبد برتے نے ترک جیون نہیں رہنا. جیڑی میں بےنتی کرنی چاہنا آخر اے سماں اے موقع کسے چیز لئی کسے مقصد لئی ملیا ہے ہور سخیم طریقے نال سمجھ لئیے. بھائی صاحب بھائی گرداس جی ہونا نے نا اپنی پوتر رچنا دے وچ اس گل نوں سمجھان دے لئی کہ جنم تو بعد کیول دنیا وچ جی کے مر جانا اے منک دی زندگی نہیں. جنم تو بعد موت آن تو پہلا پہلا اپنی منزل تے پہنچ جانا ہی منک دی زندگی ہے. دھیان دیا جی بھائی صاحب نے سمجھان لئی کچھ پرمان دتے نے کہ آخر اس منکھا دہی دا پرجوجن کی. بھائی صاحب نے ادارنا ساڈیا زندگی میں جو آپ گھروں میں ورتنے ہیں وہی لیا نے. بھائی جی کہندے نے بھائی گرداس جی کہندے نے گھر وچ بچی دا جنم ہوندا ہے تے ماتا پتا انہاں نوں شروع تو ایک جنم تو لے کے اندر ایک ضرور یہ چنتا بیٹھ جاندی ہے کہ مالک کرپا کری کہ پاک دامن یہ بچی اپنے گھر نوں چلی جائے. اس بچی نوں پڑھایا بھی جاندا ہے اس بچی نوں لکھایا بھی جاندا ہے اس بچی نوں کڈن پرون دی جاچ بھی سکھائی جاندی سی پر نال ایک شبد کہنا جے بچی نے کم نہ کرنا تے ماں نے کہنا تھی اس گھر وچ تا تیرا لاڈ دیکھ کے میں تیرے کم کر دیاں گی تیریاں پرجائیاں تیرے کم کرن گیاں. پر ایک گل یاد رکھیں اس گھر وچ تا تیرے لاڈ کر کے تینوں کوئی نہیں جھڑکدا کام کر چاہے نہ سکھ پر یاد رکھ سہرے گھر قیمت انہاں دی پیندی ہے جیڑیاں گناہ دا داج اپنے نال لے کے جاندیاں. میں بےنتی کرنی چاہنا کہ ستگرو نے امرت دی دات کیوں دتی گرو دے چرنا بھی جان دی لوڑ کیوں ہے. بھائی صاحب کہندے نے اپنے گھر وچ ماں لاڈ دیکھ دیے پتا لاڈ دیکھ دے برا لاڈ دیکھ دے نے روٹی پکائے نہ کھائے نہ کڈے پروئے نہ تاں وی او لاڈ نال سب کچھ جر لیندے نے پر کہن لگے دیکھ تیے پیکے گھر وچ لاڈ چلدے نے سہرے گھر وچ لاڈ نہیں اوتھے کیول گناہ والیاں دی قدر پیندی ہے. بھائی صاحب کہندے نے بندے ہاں اصل وچ اے سنسار تیرا پیکا گھر ہے مت سمجھی کہ جڑے بھن بھرا اج نال نے مرن تو بعد سہرے گھر انہاں نے ساڈے نال جانے جڑے ٹکیاں تے تو مان کری بیٹھا ہے مت سمجھی اے ٹکے بھی تیرے نال جانے نے. حقیقت اے ہی ٹکے بھن بھرا تا دور دی گل جڑا شریر تو لے کے آیا ہے اس شریر نے بھی اس گھر نوں نہیں جانا آخر جس جند نے جانا ہے اس جند نال جان والا تے کوئی چاہیدا ہے نا. کیوں گرو دھارن کیتا جاندا ہے کیوں امرت دی دات لینی ہے تے اج میں یتن کرنا وشا رکھے ہے گرو پدوی گرو دی ضرورت تے ستگرو نے کیویں اے مریادا سانو بخشی. صاحب کہندے نے پیکے کر کم قیمت لاڈ کر کے چل جاندا ہے سہرے کر قدر گناہ نال پیندی ہے. اے سنسار وچ تندیاں نال واہ واہ واہ مل جائے گی پر جدو مالک دے گھر جانا ہے ادو کیول اے پوچھیا جاندا ہے کہ تیرے کول گرو شبد ہے تیرے کول گرمنتر ہے تیری جند دا سہارا گرو تیرے نال ہے. بھائی صاحب نے دوسرا بچن کیتا ہے کہ جویں بچی سہرے کر کے گناہ کر کے جانی جاندی ہے منک وپار کرن جاندا ہے پردیش وچ دو پتر اکٹھے تورے نے اپنے گھروں ایک منک نے کہ جیڑا پتر پونجی نو خرچ کے کچھ اپنے نال کما کے لے آئے اونوں لوگ سپتر کہہ کے ستکار دیندے نے تے جیڑا باپ دی پونجی نو بھی تباہ کر کے آ جائے حقیقت ہے جے اس بندے نو کدی ستکار نہیں جی ملدا اونوں کپتر کیا جاندا ہے. آخر اس دھرتی تے آئے ہاں سواساں دی پونجی مالک نے دتی ہے تے میرے دھن گرو نانک صاحب جی کہندے نے جے تاں اس باپو دی پونجی نو لے کے زندگی وچ کچھ کھٹ کے کمائی کر کے نام دے پنڈارے بھر کے گیوں تے باپو پرسن ہوئے گا تے جے سواس وی تباہ کر کے آ گیوں پلے وی کچھ نہ ہویا تے سجنا جے پتر کما کے نہ جائے تے ماں باپ او دے نال روسا کردے نے تے جدو تو دنیا تو ترے گا پلے کچھ نہ ہویا تے مالک دی خوشی نہیں لے سکے گا. بھائی صاحب نے اگلا بچن کیتا ہے
ਕਹਿੰਦੇ ਨੇ ਮੈਦਾਨੀ ਜੰਗ ਵਿੱਚ ਸਾਰੇ ਉਤਰਦੇ ਨੇ, ਹਰ ਬੰਦਾ ਉਤਰਦਾ ਹੈ, ਪਰ ਕਹਿੰਦੇ ਸੂਰਮੇ ਉਹ ਨੇ ਜਿਹੜੇ ਜਾਂ ਤਾਂ ਸੱਚ ਤੇ ਸ਼ਹੀਦ ਹੋ ਜਾਣ ਤੇ ਜਾਂ ਫਿਰ ਉਹ ਸੂਰਮੇ ਰਣ ਤੱਤੇ ਵਿੱਚੋਂ ਜਿੱਤ ਕੇ ਆਉਣ। ਕਹਿਣ ਲੱਗੇ ਜਿੱਤਿਆਂ ਹੋਇਆਂ ਨੂੰ ਵਧਾਈ ਮਿਲਦੀ ਏ, ਹਾਰ ਕੇ ਆਏ ਪਿੱਠ ਦਿਖਾ ਕੇ ਆਏ ਸਾਰੀ ਜ਼ਿੰਦਗੀ ਲੋਕੀ ਉਹਨਾਂ ਨੂੰ ਸ਼ੱਕ ਨਾਲ ਤੇ ਉਹਨਾਂ ਨੂੰ ਕਲੰਕਿਤ ਸਮਝਦੇ ਨੇ। ਭਾਈ ਸਾਹਿਬ ਕਹਿੰਦੇ ਨੇ ਪੇਕਾ ਘਾਰੀ ਸਹੁਰੇ ਘਰ ਕਦਰ ਗੁਣਾ ਕਰਕੇ ਪੈਣੀ ਏ, ਚੇਤੇ ਰੱਖੀ ਵਪਾਰ ਕਰਨ ਆਇਆ ਏ, ਜੇ ਕੁਝ ਕਮਾ ਕੇ ਲਿਆਉ ਤੇ ਤਾਂ ਮਾਲਕ ਦੇ ਘਰ ਵਿੱਚ ਥਾਈ, ਤੇ ਜੇ ਪੂੰਜੀ ਸਵਾਸਾਂ ਦੀ ਵੀ ਗਵਾ ਕੇ ਚਲਾ ਗਿਓ ਤੇ ਉੱਥੇ ਸੱਜਣਾ ਕੋਈ ਢੋਈ ਨਹੀਂ। ਤੀਜਾ ਬਚਨ ਕੀਤਾ, ਇਸ ਸੰਸਾਰ ਰਣ ਤੱਤੇ ਵਿੱਚ ਆਇਆ ਹੈ, ਜੇ ਤਾਂ ਵਿਕਾਰਾਂ ਨੂੰ ਜਿੱਤ ਕੇ ਚਲਾ ਜਾਏ ਤੇ ਸੱਜਣਾ ਤੈਨੂੰ ਸੰਤ ਸਿਪਾਹੀ ਸੂਰਮਾ ਕਹਿਣਗੇ, ਤੇ ਜੇ ਵਿਕਾਰਾਂ ਵਿੱਚ ਜ਼ਿੰਦਗੀ ਤਬਾਹ ਕਰਕੇ ਚਲਾ ਗਿਓ ਤੇ ਚੇਤੇ ਰੱਖੀ ਖਾ ਰਿਹਾ ਹੋਇਆਂ ਨੂੰ ਕਦੀ ਵੀ ਸਤਿਕਾਰ ਨਹੀਂ ਮਿਲਦਾ ਹੁੰਦਾ। ਅਸਲ ਵਿੱਚ ਮਨੁੱਖਾ ਦੇਹੀ ਦਾ ਕੋਈ ਮਕਸਦ ਹੈ ਕੇਵਲ ਤਾਂ ਕੇਵਲ ਜਨਮ ਤੋਂ ਬਾਅਦ ਮੌਤ ਤੱਕ ਦਾ ਸਬਰ ਕਰਨਾ ਜ਼ਿੰਦਗੀ ਨਹੀਂ, ਉਸ ਸਬਰ ਨੂੰ ਕਿਵੇਂ ਬਤੀਤ ਕਰਨਾ ਤੇ ਸਾਈਂ ਦੇ ਘਰ ਕਿਵੇਂ ਜਾਣਾ ਹੈ, ਮਨੁੱਖਾ ਜਿਦੇਹੀ ਦਾ ਅਸਲ ਵਿੱਚ ਪ੍ਰਯੋਜਨ ਹੈ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਆਉਂਦੇ ਨੇ, ਕਹਿਣ ਲੱਗੇ ਨਹਿਰ ਕੁਵਾਰ ਕੰਨਿਆ ਲਾਡਲੀ ਕਹਿ ਮਾਨੀਅਤ, ਵਿਆਹੇ ਸੁਸਰਾਰ ਜੈ ਗੁਣਨ ਕਹਿ ਮਾਨੀਏ, ਬਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਹੀਐ ਸਪੂਤ ਲਾਭ ਲਭਤ ਕਹਿ ਆਨੀਏ, ਜੈਸੇ ਤੋ ਰਣ ਸਮੇ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੋ ਭੱਟ ਬਖਾਨੀਏ, ਅਗਲੀ ਤੋ ਕਦੀ ਨਾ ਭੁੱਲਿਓ ਕਿਉਂ ਅੰਮ੍ਰਿਤ ਛਕਣਾ, ਕਿਉਂ ਗੁਰੂ ਦੇ ਨੇੜੇ ਲੱਗਣਾ। ਭਾਈ ਸਾਹਿਬ ਕਹਿਣ ਲੱਗੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਮਨੁੱਖਾ ਦੇਹੀ ਮਿਲੇ ਤੇ ਬੰਦਾ ਗੁਰੂ ਦੀ ਸ਼ਰਨ ਵਿੱਚ ਨਾ ਜਾਏ ਤੇ ਫਿਰ ਉਸ ਸਰੀਰ ਦਾ ਲਾਭ ਵੀ ਕੋਈ। ਅੱਗੇ ਅਰਜ਼ ਕਰਨੀ ਹੈ ਕਿ ਗੁਰੂ ਦੀ ਸ਼ਰਨ ਕਿਉਂ ਜ਼ਰੂਰੀ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ, ਜੇ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ ਤੇ ਸੱਚ ਜਾਣੀ ਮਾਲਕ ਦੇ ਘਰ ਦੀ ਤੈਨੂੰ ਸਮਝ ਪੈ ਜਾਏਗੀ। ਇਹਦਾ ਮਤਲਬ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ, ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਅੰਮ੍ਰਿਤ ਸਾਨੂੰ ਅੰਦਰ ਦਾ ਜੀਵਨ ਦੇਣ ਵਾਲਾ ਹੈ, ਅੰਮ੍ਰਿਤ ਸਾਡੇ ਅੰਦਰ ਰੋਮ ਰੋਮ ਵਿੱਚ ਰਚਣ ਵਾਲੀ ਦਾਤ ਹੈ, ਤੇ ਸੱਚ ਜਾਣੋ ਇਸੇ ਅੰਮ੍ਰਿਤ ਨੇ ਸਾਨੂੰ ਨਾਮ ਦੇ ਨਾਲ ਜੋੜ ਕੇ ਪਿਆਰੇ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਕਰਾ ਦੇਣਾ ਹੈ। ਹੁਣ ਮਨੁੱਖ ਇਕੱਲਾ ਇਹਨੂੰ ਕੋਈ ਦਿਸਦਾ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਵਿਧਾਨ ਹੈ ਰੱਬ ਦੇ ਘਰ ਦਾ। ਜੇ ਅਸੀਂ ਕਹੀਏ, ਕਈ ਵਾਰੀ ਅਸੀਂ ਸਿਆਣਪ ਵਰਤਨੇ ਆ ਕਿ ਜਦੋਂ ਅਸੀਂ ਬਾਣੀ ਪੜ੍ਹ ਲੈਂਦੇ ਹਾਂ, ਜਦੋਂ ਸੰਗਤ ਵੀ ਚਲੇ ਜਾਂਦੇ ਹਾਂ, ਫਿਰ ਕੀ ਲੋੜ ਹੈ ਗੁਰੂ ਵਾਲੇ ਬਣਨ ਦੀ। ਮੈਂ ਇਹ ਬੇਨਤੀ ਜ਼ਰੂਰ ਕਰਨੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਾਹਰ ਜਾ ਕੇ ਨਹੀਂ। ਪਹਿਲੀ ਗੱਲ, ਹਜ਼ੂਰ ਨੇ ਕਿਹਾ ਕਿ ਗੁਰੂ ਤੋਂ ਬਿਨਾਂ ਸਾਈਂ ਦੀ ਪ੍ਰਾਪਤੀ ਨਹੀਂ। ਆਸਾਂ ਕੀ ਵਾਰ ਅਸੀਂ ਪੜ੍ਹਨੇ ਹਾਂ। ਮੈਂ ਕਹਿੰਦਾ ਪਹਿਲੇ ਦੇ ਤਿੰਨ ਸ਼ਲੋਕ ਨੇ ਪਹਿਲੀ ਪੌੜੀ ਦੇ, ਕਦੀ ਉਹਨਾਂ ਦੇ ਅਰਥ ਕਰਕੇ ਦੇਖੋ। ਇਹਨਾਂ ਤਿੰਨਾਂ ਸ਼ਲੋਕਾਂ ਵਿੱਚ ਤਾਨੇ ਸਾਡੇ ਤਿੰਨ ਸਵਾਲਾਂ ਦੇ ਉੱਤਰ ਦਿੱਤੇ ਗਏ ਨੇ। ਹਰ ਬੰਦੇ ਦੇ ਤਿੰਨ ਸਵਾਲ ਹੀ ਇਹ, ਜਦੋਂ ਕੋਈ ਗੁਰੂ ਨੇੜੇ ਆਉਂਦਾ ਪਹਿਲਾ ਸਵਾਲ ਇਹ ਹੁੰਦਾ ਹੈ ਕਿ ਮੈਂ ਗੁਰੂ ਕੋਲ ਜਾਵਾਂਗਾ, ਸਤਿਗੁਰੂ ਵਾਲਾ ਬਣਾਂਗਾ ਤੇ ਮੇਰੀ ਜ਼ਿੰਦਗੀ ਵੀ ਤਬਦੀਲੀ ਕੀ ਆਵੇਗੀ। ਦੂਜਾ ਸਵਾਲ ਹੁੰਦਾ ਹੈ ਕਿ ਦੇਖੋ ਲੋਕ ਕਿੰਨਾ ਗਿਆਨ ਹਾਸਲ ਕਰ ਗਏ ਤੇ ਤੁਸੀਂ ਅਜੇ ਵੀ ਗੱਲਾਂ ਪੁਰਾਣੀਆਂ ਕਰਦੇ ਪਏ ਹੋ ਕਿ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਸਤਿਗੁਰੂ ਕੇ ਕਕਾਰ ਧਾਰਨ ਕਰੋ। ਤੇ ਤੀਜੀ ਗੱਲ ਕੀਤੀ ਜਾਂਦੀ, ਜੇ ਗੁਰੂ ਧਾਰਨ ਨਾ ਕਰੀਏ ਤੇ ਤਾਂ ਕੀ ਹੈ। ਦੇਖੋ ਤਿੰਨ ਹੀ ਸਾਡੇ ਸਵਾਲ ਨੇ, ਇੱਕ ਇੱਕ ਵਿਸ਼ੇ ਵੱਲ ਆਪਾਂ ਤੁਰਨੇ। ਪਹਿਲੀ ਗੱਲ ਇਹ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਗੁਰੂ ਦੀ ਪਦਵੀ ਹੈ ਨਾ, ਉਹ ਖਾਰੀ ਸਾਰੀ ਮਨੁੱਖ ਦੀ ਨਹੀਂ, ਕਿਉਂਕਿ ਸ਼ਬਦ ਦੀ ਕਈ ਵਾਰੀ ਲੋਕ ਦੁਰਵਰਤੋਂ ਕਰਦੇ ਨੇ। ਗੁਰੂ ਹੈ ਕੀ ਇਹ? ਧੰਨ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ, ਤਿੰਨ ਪੌੜੀਆਂ ਆਸਾ ਕੀ ਵਾਰ ਦੀਆਂ, ਉਹ ਮੈਂ ਪ੍ਰਮਾਣ ਵਜੋਂ ਅਰਜ਼ ਕਰਨੀਆਂ ਨੇ। ਸਾਹਿਬ ਨੇ ਪਹਿਲਾ ਬਚਨ ਕੀਤਾ ਹੈ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਸਾਈਂ ਦੇ ਦਰ ਤੱਕ ਪਹੁੰਚਣ ਲਈ ਕੇਵਲ ਗੁਰੂ ਦਾ ਹੀ ਇੱਕ ਦਰ ਹੈ ਜਿਹਦੇ ਵਿੱਚੋਂ ਨਿਕਲ ਕੇ ਰੱਬ ਦੇ ਦਰ ਤੱਕ ਜਾਇਆ ਜਾ ਸਕਦਾ। ਗੁਰੂ ਦੇ ਦਰ ਤੋਂ ਬਿਨਾਂ ਰੱਬ ਦਾ ਦਰ ਕਦੀ ਪ੍ਰਵਾਨ ਹੁੰਦੇ ਹੀ, ਇਹ ਹਕੀਕਤ ਹੈ, ਤੇ ਸ਼ਬਦ ਤੋਂ ਬਾਹਰ ਨਹੀਂ। ਜੇ ਕੋਈ ਕਹੇ ਮੈਂ ਸਿੱਧਾ ਰੱਬ ਤੱਕ ਪਹੁੰਚ ਬਣਾ ਲਾਂਗਾ, ਸਾਹਿਬ ਕਹਿੰਦੇ ਨੇ ਸੋ ਦਰ ਤੇਰੀ ਮੰਜ਼ਿਲ ਹੈ,
ਪਰ ਯਾਦ ਰੱਖੀ 100 ਦਰ ਮਿਲਦਾ ਹੀ ਉਹਨਾਂ ਨੂੰ ਏ ਜਿਹੜੇ ਗੁਰੂ ਦਰ ਵਿੱਚੋਂ ਨਿਕਲ ਕੇ ਜਾਂਦੇ ਨੇ। ਤਾਂ ਹੀ ਹਜ਼ੂਰ ਨੇ ਬਚਨ ਕੀਤਾ ਬਿਨ ਸਤਿਗੁਰ ਕਿਨੈ ਨਾ ਪਾਇਓ। ਅੱਜ ਤੱਕ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਸਾਈਂ ਦੀ ਪ੍ਰਾਪਤੀ ਨਹੀਂ ਹੋਈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰੂ ਕਿਨੈ ਨਾ ਪਾਇਆ। ਤੇ ਮਹਾਰਾਜ ਸਤਿਗੁਰੂ ਕਿਰ ਕੀ ਏ? ਉੱਥੇ ਫਿਰ ਹਜ਼ੂਰ ਨੇ ਜਿਹੜੀ ਅਗਲੀ ਤੋਕ ਕਹੀ ਏ ਉਹਨੂੰ ਸਮਝੀਏ। ਕਹਿੰਦੇ ਨੇ ਜਿਸ ਰੱਬ ਨੂੰ ਤੂੰ ਪਾਣਾ ਚਾਹੁੰਦਾ ਸੱਚ ਜਾਣੀ, ਉਹ ਸਤਿਗੁਰੂ ਵਿੱਚ ਆਪ ਬੈਠਾ ਹੈ ਤੇ ਆਪ ਬੋਲ ਕੇ ਕਹਿੰਦਾ ਪਿਆ ਜੇ ਸਾਈਂ ਦੇ ਦਰ ਤੱਕ ਜਾਣੀ ਤੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ ਅਤ ਜ਼ਰੂਰੀ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ, ਆਪ ਰੱਖਿਓਨ ਦਾ ਅਰਥ ਇਹ ਵੇ ਕਿ ਆਪਣੇ ਆਪ ਨੂੰ ਸਤਿਗੁਰੂ ਵਿੱਚ ਉਹਨਾਂ ਸਮੋਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਪਰ ਦਾਤਾਰ ਕਿ ਸਤਿਗੁਰੂ ਹਰ ਇੱਕ ਨੂੰ ਮਿਲ ਜਾਂਦੇ ਨੇ? ਮੇਰੇ ਦਾਤਾਰ ਕਹਿੰਦੇ ਨਹੀਂ ਹੋਏ, ਅਸਲ ਵਿੱਚ ਇਹ ਰੱਬ ਦੀ ਨਜ਼ਰ ਦੀ ਖੇਡ ਹੈ। ਹਜ਼ੂਰ ਨੇ ਸ਼ਬਦ ਵਰਤੇ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਜੇ ਤੇਰੀ ਨਜ਼ਰ ਹੋ ਜਾਏ ਤੇ ਦਾਤਾ ਪੂਰਨ ਸਤਿਗੁਰੂ ਮਿਲਦਾ ਹੈ। ਤੇ ਜਦੋਂ ਸਤਿਗੁਰੂ ਮਿਲੇ ਤੇ ਉਹ ਕੀ ਕਰਦੇ ਨੇ? ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਗੁਰੂ ਸ਼ਬਦ ਸੁਣਾ ਕੇ ਇਸ ਭਟਕਦੀ ਕੋਈ ਜਿੰਦ ਨੂੰ ਸਾਈਂ ਦੇ ਚਰਨਾਂ ਵੀ ਜੋੜ ਦਿੰਦੇ ਨੇ, ਗੁਰੂ ਤੋਂ ਬਿਨਾਂ ਨਹੀਂ। ਕਹਿਣ ਲੱਗੇ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਕਿ ਦੁਨੀਆਂ ਦੇ ਲੋਕੋ ਧਿਆਨ ਨਾਲ ਸੁਣ ਲਵੋ ਕਿ ਸਤਿਗੁਰੂ ਵਰਗਾ ਹੋਰ ਕੋਈ ਦਾਤਾ ਨਹੀਂ। ਤੇ ਮੈਂ ਬੇਨਤੀ ਕਰਾਂ ਜੇ ਅਸੀਂ ਆਮ ਬੰਦੇ ਦੀ ਗੱਲ ਤੇ ਭਰੋਸਾ ਨਾ ਕਰੀਏ। ਇੱਕ ਪਾਸੇ ਕਹਿੰਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ, ਤੁਸੀਂ ਸਾਡੇ ਗੁਰੂ ਹੋ, ਤੇ ਜੋ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੀ ਆਪਾਂ ਮੰਨਣ ਤੋਂ ਇਨਕਾਰੀ ਹੋ ਜਾਈਏ, ਇਹਦਾ ਮਤਲਬ ਜ਼ਬਾਨੀ ਕਲਾਮੀ ਗੁਰੂ ਮੰਨਣ ਨੂੰ ਤਿਆਰ ਹਾਂ ਪਰ ਅੰਤਰ ਆਤਮੇ ਤੋਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨੇ। ਸਾਹਿਬ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਮਿਲਿਆ ਨਹੀਂ, ਸਤਿਗੁਰੂ ਵਿੱਚ ਉਹ ਆਪ ਬੈਠਾ ਹੈ। ਹਜ਼ੂਰ ਨੇ ਫਿਰ ਇੱਕ ਬਚਨ ਹੋਰ ਕਿਹਾ, ਆਸਾ ਕੀ ਵਾਰ ਦੀ ਪੌੜੀਏ, ਕਹਿਣ ਲੱਗੇ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਨੇਤਰੀ ਦੀਆਂ ਇੰਨੀ ਜਗ। ਕਹਿਣ ਲੱਗੇ ਜਿਹਨੇ ਕਿਰਪਾ ਕਰਕੇ ਮੈਨੂੰ ਗਿਆਨ ਦਾ ਸੁਰਮਾ ਦਿੱਤਾ, ਆਪਣੀ ਰਹਿਮਤ ਕਰ ਦਿੱਤੀ, ਤੇ ਸਤਿਗੁਰੂ ਤੋਂ ਬਿਨਾਂ, ਸਤਿਗੁਰੂ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਸ ਗੁਰੂ ਨੂੰ ਮਿਲ ਕੇ ਸਤਿਗੁਰੂ ਦੇ ਨਾਲ ਚਰਨਾਂ ਵੀ ਜੁੜ ਕੇ ਪ੍ਰਭੂ ਦੀ ਸੰਭਾਲ ਹੋਈ, ਜਿਹਨੇ ਗਿਆਨ ਦਾ ਸੁਰਮਾ ਦਿੱਤਾ, ਤੇ ਸਤਿਗੁਰੂ ਇੱਕ ਬੋਹਿਤ ਨਜ਼ਰ ਆਇਆ। ਗੁਰੂ ਬੋਹਿਤ ਤੋਂ ਬਿਨਾਂ ਰੱਬ ਦਾ ਪਾਰ ਵਾਲਾ ਪਾਸਾ ਪਾਇਆ ਹੀ ਨਹੀਂ ਜਾ ਸਕਦਾ। ਸਤਿਗੁਰੂ, ਗੁਰੂ, ਗੁਰੂਦੇਵ ਜਾਂ ਮੁਰਸ਼ਦ ਸ਼ਬਦ ਵਰਤ ਲਈਏ, ਗੁਰਮਤ ਨੇ ਗੱਲ ਪਰਪੱਕ ਕਰਾ ਦਿੱਤੀ ਏ ਕਿ ਸਾਈਂ ਦੇ ਦਰ ਤੇ ਕੇਵਲ ਜਾ ਹੀ ਹੋ ਸਕਦਾ ਜਿਹਨੇ ਸਤਿਗੁਰੂ ਦੇ ਚਰਨਾਂ ਦਾ ਆਸਰਾ ਲਿਆ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਤੋਂ ਬਿਨਾਂ ਅਧਿਆਤਮਕ ਜੀਵਨ ਕਮਾਇਆ ਨਹੀਂ ਜਾ ਸਕਦਾ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਨੇ ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ ਇੱਕ ਹੁੰਦਾ ਗਿਆਨ ਬਾਹਰ ਦਾ, ਬਾਹਰ ਦਾ ਗਿਆਨ, ਬਾਹਰ ਦੀ ਲਿਆਕਤ, ਪੁਸਤਕਾਂ ਨੂੰ ਪੜ੍ਹ ਕੇ, ਕੇਵਲ ਤਾਂ ਕੇਵਲ ਬਾਹਰ ਪੜ੍ਹੇ ਲਿਖੇ ਲੋਕਾਂ ਦੀ ਸੰਗਤ ਕਰਕੇ ਮਿਲ ਸਕਦੀ ਏ, ਪਰ ਜਿਹੜਾ ਆਤਮਕ ਜੀਵਨ ਹੈ ਉਹ ਗੁਰੂ ਤੋਂ ਬਿਨਾਂ ਕਦੀ ਨਹੀਂ ਮਿਲ ਸਕਦਾ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਏ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ। ਕਈ ਵਾਰੀ ਆਪਾਂ ਸਮਝਦੇ ਹਾਂ ਕਿ ਕੀ ਆ ਬਾਹਰ ਦੇ ਲਫ਼ਜ਼ਾਂ ਨਾਲ, ਬਾਹਰ ਦੇ ਗਿਆਨ ਨਾਲ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਜ਼ੂਰ ਨੇ ਬਾਣੀ ਵਿੱਚ 2-3 ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ ਪਹਿਲੀ ਗੱਲ ਕਿ ਬਾਹਰ ਦਾ ਜਿਹੜਾ ਅਕਲ ਦਾ ਗਿਆਨ ਹੈ, ਅਕਲ ਦੇ ਗਿਆਨ ਨਾਲ ਅਮਿਓ ਰਸ ਨਹੀਂ ਚੱਖਿਆ ਜਾ ਸਕਦਾ। ਅੰਦਰ ਦਾ ਜੋ ਗਿਆਨ ਹੈ, ਆਤਮਕ ਜੀਵਨ ਹੈ, ਉਹ ਸਤਿਗੁਰੂ ਦੇ ਦਿੱਤੇ ਕੋਈ ਸ਼ਬਦ ਦੁਆਰਾ ਹੀ ਚੱਖਿਆ ਜਾ ਸਕਦਾ। ਫਿਰ ਸਤਿਗੁਰੂ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਬਾਹਰ ਦਾ ਗਿਆਨ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਬਾਹਰ ਕੋਈ ਮਨੁੱਖ ਚਾਨਣ ਕਰ ਦੇਵੇ, ਅੰਧਕਾਰ ਹੋਵੇ, ਦੀਵਾ ਬਾਲਦਾ ਚਾਨਣ ਹੋ ਜਾਏ, ਸੂਰਜ ਚੜੇ ਤੇ ਕਿਰਨਾਂ ਉਹ ਹਨੇਰੇ ਨੂੰ ਖਤਮ ਕਰ ਦੇਣ, ਚੰਦਰਮਾ ਦੀ ਚਾਨਣੀ ਜਿਹੜੀ ਇਹ ਅੰਧਕਾਰ ਨੂੰ ਖਤਮ ਕਰ ਦੇ। ਪਰ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਕਹਿੰਦੇ ਨੇ ਬਾਹਰ ਹਜ਼ਾਰਾਂ ਸੂਰਜ ਚੜ ਜਾਣ, ਸੈਂਕੜੇ ਚੰਦਰਮਾ ਅਸਮਾਨ ਤੇ ਆ ਜਾਣ, ਪਰ ਅੰਦਰ ਦਾ ਚਾਨਣ ਕੇਵਲ ਤਾਂ ਕੇਵਲ ਗੁਰੂ ਦੇ ਸਕਦੇ ਨੇ। ਗੁਰੂ ਤੋਂ ਬਿਨਾਂ ਬੰਦੇ ਦੇ ਅੰਦਰ ਕਦੀ ਚਾਨਣ ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ ਤੇ ਰੋਜ਼ ਇਹ ਸ਼ਬਦ ਪੜਿਆ ਜਾਂਦਾ ਜੇ 100
ਚੰਦਾ ਉਗਵਹਿਣ ਸ਼ਲੋਕ ਹੈ ਆਸਾਂ ਕੀ ਵਾਰ ਦਾ ਦੂਜਾ ਤੇ ਦੂਜੇ ਸ਼ਲੋਕ ਤੋਂ ਵਿਚਾਰ ਸ਼ੁਰੂ ਕੀਤੀਏ ਕਿ ਕਹਿੰਦੇ ਜੇ ਸੈਂਕੜੇ ਚੰਦਰਮਾ ਆ ਜਾਣ ਹਜ਼ਾਰਾਂ ਸੂਰਜ ਚੜ ਜਾਣ ਪਰ ਗੁਰੂ ਤੋਂ ਬਿਨਾ ਹਨੇਰਾ ਹੈ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਪਰ ਪਿਆਰੇ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਇਹਨਾਂ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾ ਹਨੇਰਾ ਹੈ। ਸਤਿਗੁਰੂ ਨੇ ਦੇਖੋ ਸਾਡੇ ਅੱਜ ਦੇ ਸਵਾਲਾਂ ਦਾ ਉੱਤਰ ਵੀ ਬਾਣੀ ਵੀ ਦਿੱਤਾ ਕਿਉਂਕਿ ਅਸੀਂ ਕਈ ਵਾਰੀ ਸੋਚਦੇ ਹਾਂ ਮਨੁੱਖ ਅਕਲ ਦੇ ਬੁੱਧੀ ਦੇ ਤਲ ਤੇ ਬਹੁਤ ਅੱਗੇ ਨਿਕਲ ਗਏ ਦੁਨੀਆਂ ਬਿਲਕੁਲ ਛੋਟੀ ਹੋ ਗਈ ਤੇ ਉਹ ਸਫ਼ਰ ਜਿਹੜਾ ਅਸੀਂ ਕਈ ਮਹੀਨੇ ਕਈ ਸਾਲਾਂ ਵਿੱਚ ਕਰਦੇ ਸਾਂ ਅੱਜ ਇੰਨੀ ਕੁ ਬੰਦੇ ਦੀ ਅਕਲ ਨੇ ਕੰਮ ਕੀਤਾ ਕਿ ਕਈ ਸਾਲਾਂ ਦਾ ਸਫ਼ਰ ਕੁਝ ਕੁ ਮਹੀਨਿਆਂ ਵਿੱਚ ਤੈਅ ਹੋ ਸਕਦਾ। ਸੱਚ ਜਾਣੋ ਮਹੀਨੇ ਵੀ ਨਹੀਂ ਕੁਝ ਕੁ ਦਿਨਾਂ ਵਿੱਚ ਦਿਨ ਵੀ ਕੀ ਕੁਝ ਕੁ ਘੰਟਿਆਂ ਵਿੱਚ ਕਈ ਸਾਲਾਂ ਦਾ ਸਫ਼ਰ ਤੈਅ ਕਰ ਸਕਦਾ। ਤੇ ਦਾਤਾਰ ਜੀ ਕਹਿੰਦੇ ਨੇ ਅੱਗੇ ਮਨੁੱਖ ਦੀ ਰਸਾਈ ਸੀ ਕੇਵਲ ਧਰਤੀ ਤੱਕ ਕਿ ਧਰਤੀ ਦੇ ਇੱਕ ਖਿੱਤੇ ਤੋਂ ਚੱਲਿਆ ਤੇ ਦੂਸਰੇ ਖਿੱਤੇ ਤੇ ਪਹੁੰਚ ਚੱਕਦਾ ਸੀ। ਪਰ ਯਾਦ ਰੱਖੀ ਮਨਾ ਕਿ ਬਾਹਰ ਦੀ ਤੂੰ ਦੁਨੀਆ ਬਿਲਕੁਲ ਛੋਟੀ ਕਰ ਦਿੱਤੀ, ਜਿਹੜਾ ਸਫ਼ਰ ਸਾਲਾਂ ਦਾ ਸੀ ਉਹ ਘੰਟਿਆਂ ਵਿੱਚ ਤੈਅ ਕਰ ਲਿਆ, ਜਿਹੜੀ ਗੱਲ ਅੱਗੇ ਤੂੰ ਕਈ ਮਹੀਨਿਆਂ ਵਿੱਚ ਦੂਜੇ ਘਰ ਪਹੁੰਚਾਉਂਦਾ ਸੈਂ ਇੱਕ ਖਿੰਡ ਵਿੱਚ ਪਹੁੰਚਾ ਦਿੱਤੀ। ਪਰ ਯਾਦ ਰੱਖੀ ਬਾਹਰ ਦੇ ਸਫ਼ਰ ਅਕਲ ਨਾਲ ਛੋਟੇ ਹੋ ਸਕਦੇ ਨੇ ਪਰ ਅੰਦਰ ਦਾ ਸਫ਼ਰ ਆਪਣੀ ਅਕਲ ਨਾਲ ਨਹੀਂ, ਅੰਦਰ ਦੀ ਮੰਜ਼ਿਲ ਕੇਵਲ ਗੁਰੂ ਦੀ ਕਿਰਪਾ ਨਾਲ ਮਿਲਦੀ ਹੁੰਦੀ ਹੈ। ਸਾਹਿਬ ਕਿਰਪਾਲੂ ਜੀ ਨੇ ਪ੍ਰਮਾਣ ਦਿੱਤਾ ਹੈ ਬਾਣੀ ਵਿੱਚ, ਕਹਿੰਦੇ ਨੇ ਮਨੁੱਖ ਇੰਨੀ ਕੁ ਤਰੱਕੀ ਕਰ ਜਾਏਗਾ ਕਿ ਅੱਖ ਝਮਕਣ ਦਾ ਸਮਾਂ ਕਿੰਨਾ ਕੁ ਹੁੰਦਾ ਹੈ, ਅਜੇ ਤਾਂ ਕੇਵਲ ਇਹ ਚੰਦਰਮਾ ਤੇ ਮੰਗਲ ਦੇ ਗ੍ਰਹਿ ਤੱਕ ਆਪਣੀ ਰਸਾਈ ਪਿਆ ਬਣਾਉਂਦਾ ਹੈ। ਸਾਹਿਬ ਕਹਿੰਦੇ ਨੇ ਅੱਖ ਝਮਕਣ ਦੇ ਸਮੇਂ ਵਿੱਚ ਬੰਦਾ ਸੈਂਕੜੇ ਅਸਮਾਨ ਉੱਪਰ ਜਾ ਸਕੇਗਾ, ਅੱਖ ਝਮਕਣ ਦੇ ਸਮੇਂ ਵਿੱਚ ਸੈਂਕੜੇ ਆਕਾਸ਼ ਦੇਖ ਕੇ ਆ ਜਾਏਗਾ, ਪਰ ਕਹਿੰਦੇ ਨੇ ਬਾਹਰ ਦਾ ਸਫ਼ਰ ਅੱਖ ਝਮਕਣ ਵਿੱਚ ਤੂੰ ਸੈਂਕੜੇ ਅਸਮਾਨਾਂ ਦਾ ਤੈਅ ਕਰ ਲਏਗਾ ਪਰ ਅੰਦਰ ਦਾ ਸ਼ਬਦ ਗੁਰੂ ਤੋਂ ਬਿਨਾਂ ਨਹੀਂ, ਅੰਦਰ ਦਾ ਸਬਰ ਕਰਨਗੇ ਉਹ ਜਿਨ੍ਹਾਂ ਉੱਤੇ ਗੁਰੂ ਕੀ ਨਜ਼ਰ ਹੋਵੇਗੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋ ਸੈ ਖੰਡਣੈ, ਕਿ ਜੇ ਤੂੰ ਛੋਟਾ ਜਿਹਾ ਅਣੂ ਵੀ ਬਣ ਜਾਏ ਪਰਮਾਣੂ ਬਣ ਜਾਏ ਤੇ ਅੱਖ ਝਮਕਣ ਵਿੱਚ ਕਈ ਦੀਪ ਕਈ ਆਕਾਸ਼ ਘੁੰਮ ਕੇ ਆ ਜਾਏ, ਪਰ ਪਿਆਰਿਆ ਬਾਹਰ ਦੇ ਸਫ਼ਰ ਅਕਲ ਨਾਲ ਹੋ ਜਾਂਦੇ ਨੇ, ਅੰਦਰ ਦੀ ਮੰਜ਼ਿਲ ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋ ਸੈ ਖੰਡਣੈ, ਗਾਛੇਨ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧੇ, ਗੁਰੂ ਤੋਂ ਬਿਨਾਂ ਸਾਧੂ ਤੋਂ ਬਿਨਾਂ ਅੰਦਰ ਦਾ ਮੁਕਾਮ ਕਦੀ ਨਹੀਂ ਮਿਲਦਾ ਹੁੰਦਾ। ਬਾਹਰ ਅਕਲ ਨਾਲ ਚਾਨਣ ਮਿਲ ਸਕਦੇ ਨੇ ਪਰ ਅੰਦਰ ਦਾ ਸੁੱਖ ਗੁਰੂ ਤੋਂ ਬਿਨਾਂ ਨਹੀਂ। ਸਤਿਗੁਰੂ ਨੇ ਇੱਕ ਬਚਨ ਹੋਰ ਕੀਤਾ, ਧੰਨ ਗੁਰੂ ਅੰਗਦ ਸਾਹਿਬ ਦੀ ਸ਼ਬਦ ਹੁੰਦਾ, ਹਜ਼ੂਰ ਨੇ ਮੇਲ ਕੀਤੀ ਹੈ, ਕਹਿੰਦੇ ਨੇ ਕਿ ਬੰਦਿਆ ਕਦੀ ਸੋਚ ਇਹ ਸਰੀਰ ਤਾਂ ਤੇਰਾ ਇੱਕ ਘਰ ਦੀ ਤਰ੍ਹਾਂ, ਕਹਿੰਦੇ ਨੇ ਮਨ ਇਹਦੇ ਉੱਤੇ ਛੱਤ ਪਿਆ, ਤਨ ਇਹਦੇ ਤੇ ਛੱਤ ਹੈ, ਮਨ ਇਹ ਕੋਠਾ ਹੈ, ਕਹਿੰਦੇ ਨੇ ਅੰਦਰ ਇੱਕ ਖਜ਼ਾਨਾ ਪਿਆ ਤੇਰੇ ਨਾਮ ਦਾ, ਪਰ ਜੇ ਤੂੰ ਸੋਚੇ ਮੈਂ ਆਪਣੀ ਅਕਲ ਨਾਲ ਆਪਣੀ ਬੁੱਧੀ ਆਪਣੇ ਗਿਆਨ ਨਾਲ ਉੱਥੇ ਪਹੁੰਚ ਜਾਵਾਂ, ਕਹਿੰਦੇ ਨੇ ਉਸ ਖਜ਼ਾਨੇ ਤੱਕ ਤੂੰ ਨਹੀਂ ਪਹੁੰਚ ਸਕਦਾ। ਸ਼ਾਇਦ ਪਿਛਲੀ ਵਾਰੀ ਅਰਜ਼ ਕੀਤੀ ਹੋਵੇ, ਡਾਕਟਰ ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਸੀ। ਜਿਹੜੇ ਸੱਜਣ ਕਈ ਵਾਰੀ ਕਹਿੰਦੇ ਨੇ ਕਿ ਲਓ ਜੀ ਸ਼ਬਦ ਤੋਂ ਬਿਨਾਂ ਬਾਣੀ ਤੋਂ ਬਿਨਾਂ ਨਾਮ ਤੋਂ ਬਿਨਾਂ ਅਸੀਂ ਆਪਣੇ ਅੰਦਰ ਨੂੰ ਖੋਜ ਨਹੀਂ ਸਕਦੇ, ਉਹ ਬੜੀ ਸੋਹਣੀ ਗੱਲ ਕਹਿੰਦੇ ਸਨ। ਉਹ ਕਹਿੰਦੇ ਨੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਵੀ ਚਾਨਣ ਹੈ ਪਰ ਮਤ ਸਮਝੋ ਕਿ ਜੋ ਕੁਝ ਹੈ ਸੂਰਜ ਦੀਆਂ ਕਿਰਨਾਂ ਹੀ ਨੇ, ਇਸ ਸੂਰਜ ਦੇ ਚਾਨਣ ਤੋਂ ਅੱਗੇ ਵੀ ਕੋਈ ਚਾਨਣ ਹੈ। ਤੇ ਉਦਾਹਰਨ ਉਹ ਕਿਹੜੀ ਦਿੱਤੀ ਸੀ, ਕਹਿੰਦੇ ਨੇ ਬੱਚੇ ਦੀ ਖੱਤ ਦੀ ਤਲੀ ਤੇ ਉਹਨਾਂ ਨੇ ਸ਼ਬਦ ਵਰਤਿਆ ਸੀ ਕਿ ਕੁਝ ਪੈਸੇ ਰੱਖੇ ਹੋਣ, ਇੱਕ ਟਕਾ ਹੀ ਰੱਖਿਆ ਹੋਵੇ, ਆਪਾਂ ਸ਼ਬਦ ਵਰਤ ਲਈਏ ਇੱਕ ਸੈਂਟ ਹੀ ਰੱਖਿਆ ਹੋਵੇ, ਕਹਿੰਦੇ ਨੇ ਬੱਚਾ ਉਸ ਸੈਂਟ ਨੂੰ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਜਾਏ, ਉਸ ਟਕੇ ਨੂੰ ਜਾਂ ਉਸ ਪੈਸੇ ਨੂੰ ਬੱਚਾ ਖਾ ਜਾਏ ਤੇ ਜਦੋਂ ਆਪਣੇ ਪੇਟ ਵਿੱਚ ਉਹਨੂੰ ਨਿਗਲ ਜਾਏਗਾ, ਕਹਿੰਦੇ ਨੇ ਜਿੰਨੀ ਦੇਰ ਤੱਕ ਉਹ ਟਕਾ ਹੱਥ ਦੀ ਤਲੀ ਤੇ ਹੈ ਜੇ ਦੀਵੇ ਦੇ ਚਾਨਣ ਵਿੱਚ ਦੇਖੋ ਤੇ ਤਾਂ ਵੀ ਉਹ ਦਿਸ ਪਏਗਾ, ਜੇ ਸੂਰਜ ਦੀ ਰੋਸ਼ਨੀ ਵਿੱਚ ਤੱਕੋ ਤੇ ਤਾਂ ਵੀ ਉਹ ਦਿਸ ਪਏਗਾ, ਪਰ ਜਦੋਂ ਉਹ ਬੱਚੇ ਦੇ ਪੇਟ ਵੀ ਚਲਾ ਗਿਆ ਤੇ ਜਿੰਨਾ ਮਰਜ਼ੀ ਪੇਟ ਕੋਲ ਦੀਵਾ ਬਾਲੀ ਜਾਓ ਪਤਾ ਨਹੀਂ ਲੱਗਣਾ ਉਹ ਪੈਸਾ ਹੈ ਕਿੱਥੇ। ਮੈਂ ਬੇਨਤੀ ਕਰਨ ਲੱਗਾ ਕਿਉਂ ਅੰਮ੍ਰਿਤ ਦੀ ਲੋੜ ਹੈ,
ਗੁਰੂ ਦੇ ਚਰਨਾਂ ਵਿੱਚ ਕਿਉਂ ਜੁੜਨਾ? ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ, ਉਹ ਟਕਾ ਦੀਵੇ ਦੇ ਚਾਨਣੇ ਬਾਹਰੋਂ ਦਿਸ ਸਕਦਾ ਹੈ ਜੇ ਖੱਤ ਦੀ ਤਲੀ ਤੇ ਵੇ ਸੂਰਜ ਦੀ ਰੋਸ਼ਨੀ ਵਿੱਚ ਤਲੀ ਤੇ ਰੱਖੀਏ ਤੇ ਦਿਸ ਸਕਦਾ ਹੈ। ਪਰ ਇੱਕ ਗੱਲ ਯਾਦ ਰੱਖੀਏ ਕਿ ਕਹਿ ਦਈਏ ਵੀ ਦੀਵੇ ਤੋਂ ਅੱਗੇ ਸੂਰਜ ਤੋਂ ਅੱਗੇ ਚਾਨਣ ਹੀ ਕੋਈ ਨਹੀਂ, ਕਹਿਣ ਲੱਗੇ ਚਮੜੀ ਤੋਂ ਥੱਲੇ ਜੇ ਉਸ ਟਕੇ ਨੂੰ ਵੇਖਣਾ ਹੈ ਤੇ ਐਕਸਰੇ ਹੈ, ਉਹ ਕਿਰਨਾਂ ਨੇ ਐਕਸਰੇ ਦੀਆਂ ਜਿਹੜੀਆਂ ਸਾਡੇ ਪੇਟ ਵਿੱਚ ਗਈ ਹੋਈ ਚੀਜ਼ ਨੂੰ ਵੀ ਤਸਵੀਰ ਲਈ ਬਾਹਰ ਪ੍ਰਗਟ ਕਰ ਦਿੰਦੀਆਂ ਨੇ। ਕਹਿੰਦੇ ਨੇ ਅਕਲ ਸੂਰਜ ਦਾ ਚਾਨਣ ਹੀ ਤੇ ਗੁਰੂ ਦਾ ਸ਼ਬਦ ਜਿਹੜਾ ਉਹ ਅੰਦਰ ਦੀ ਤਹਿ ਤੱਕ ਜਾਣ ਵਾਲਾ ਮਾਨੋ ਐਕਸਰੇ ਦੀ ਤਰ੍ਹਾਂ ਕੰਮ ਕਰਦਾ। ਹੁਣ ਦੇਖੋ ਬਾਹਰ ਦਾ ਸੂਰਜ ਉਹ ਚਾਨਣ ਨਾਲ ਬਾਹਰੋਂ ਦਿਖਾ ਸਕਦਾ ਹੈ, ਪਰ ਅੰਦਰ ਦਾ ਚਾਨਣ ਤਾਂ ਕੇਵਲ ਗੁਰੂ ਦੇ ਸਕਦੇ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਮਨੁੱਖ ਦਾ ਤਨ ਇੱਕ ਕੋਠੇ ਦੀ ਤਰ੍ਹਾਂ ਹੈ, ਇਹਦੇ ਅੰਦਰ ਮਨ ਪਿਆ ਹੈ, ਸ਼ਬਦ ਵਰਤੇ ਇੱਕ ਕਿਵਾੜ ਲੱਗਾ ਹੈ, ਮਾਇਆ ਦਾ ਤਾਲਾ ਲੱਗਾ ਤੇ ਅੱਜ ਦਾ ਨਹੀਂ ਕਈ ਜਨਮਾਂ ਦਾ ਹੈ, ਤੇ ਉਸ ਤਾਲੇ ਦੀ ਚਾਬੀ ਕੇਵਲ ਗੁਰਮੰਤਰ ਹੈ, ਤੇ ਉਹ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਲਈਏ ਗੁਰੂ ਤੋਂ ਬਿਨਾਂ ਅੰਦਰ ਦਾ ਤਾਲਾ ਕੋਈ ਖੋਲ ਹੀ ਨਹੀਂ ਸਕਦਾ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ, ਕਿਸੇ ਹੋਰ ਕੋਲ ਚਾਬੀ ਨਹੀਂ ਕਿ ਤੇਰੇ ਅੰਦਰ ਦੇ ਕਿਵਾੜ ਨੂੰ ਖੋਲ ਸਕੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਜੇਸੋ ਚੰਦਾ ਉਗਮੈ ਸੂਰਜ ਚੜੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਾਹਿਬ ਕਹਿੰਦੇ ਚਾਬੀ ਕੇਵਲ ਗੁਰੂ ਦੇ ਕੋਲ ਹੈ, ਤੇ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਨੇ ਆ ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਹੁਣ ਧੰਨ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਆਏ, ਵਿਚਾਰ ਆਰੰਭ ਤੋਂ ਕਰਨੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਪਹਿਲਿਆਂ ਸਿੱਖਾਂ ਅੰਮ੍ਰਿਤ ਛਕਿਆ ਸੀ, ਸਾਡਾ ਸਵਾਲ ਹੁੰਦਾ ਪਹਿਲਿਆਂ ਕੀ ਛਕਿਆ ਅੰਮ੍ਰਿਤ, ਹੁਣ ਕਿਹਾ ਜਾਂਦਾ ਅੰਮ੍ਰਿਤ ਛਕੋ। ਦੇਖੋ ਧੰਨ ਗੁਰੂ ਨਾਨਕ ਸਾਹਿਬ ਬਾਰੇ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗਵਾਹੀ ਦਿੱਤੀ ਹੈ, ਉਹਨਾਂ ਦੀ ਇੱਕ ਤੁਕ ਅਸੀਂ ਪੜ੍ਹਨੇ, ਆਪ ਸਾਰੇ ਪੜ੍ਹਦੇ ਹੋ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਏ ਪਠਾਇਆ ਧਿਆਨ ਦਿਆ ਜੇ। ਉਹ ਜੋ ਪਠਾਇਆ ਗਿਆ ਨਾ, ਪਹਿਲੀ ਗੱਲ ਕਿ ਗੁਰੂ ਨਾਨਕ ਧੁਰ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਨੂੰ ਇਸ ਸੰਸਾਰ ਵਿੱਚ ਗੁਰੂ ਧਾਰਨ ਕਰਨ ਦੀ ਲੋੜ ਨਾ ਪਈ, ਕਿਉਂਕਿ ਕਈ ਸੱਜਣ ਇਹ ਯਤਨ ਕਰਦੇ ਨੇ ਕਿ ਕੁਝ ਕੁ ਆਦਮੀਆਂ ਨੂੰ ਕਈਆਂ ਨੇ ਲਿਖ ਦਿੱਤਾ ਕਬੀਰ ਜੀ ਗੁਰੂ ਸਨ, ਕਿਸੇ ਨੇ ਮੁਸਲਮਾਨ ਕੋਈ ਫਕੀਰ ਲਿਖ ਦਿੱਤਾ, ਪਰ ਹਕੀਕਤ ਇਹ ਵੇ ਕਿ ਗੁਰੂ ਨਾਨਕ ਸਾਹਿਬ ਧੁਰ ਦਰਗਾਹ ਤੋਂ ਗੁਰੂ ਆਪ ਬਣ ਕੇ ਆਏ। ਗੁਰੂ ਦੀ ਪਦਵੀ ਗੁਰੂ ਦਾ ਪਦ ਤੋਂ ਦਰਗਾਹ ਮਿਲਿਆ, ਤੇ ਭਾਈ ਸਾਹਿਬ ਨੇ ਸ਼ਬਦ ਵਰਤੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਤੇ ਮਹਾਰਾਜ ਜਦੋਂ ਗੁਰੂ ਆਏ ਤੇ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਜੋੜਿਆ, ਤੇ ਭਾਈ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਿ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜਿਹੜਾ ਸਿੱਖ ਜੁੜਿਆ, ਗੁਰੂ ਨਾਨਕ ਸਾਹਿਬ ਕਿਰਪਾਲੂ ਦਾ ਚਰਨਾ ਅੰਮ੍ਰਿਤ ਬਾਣੀ ਦੇ ਮੁਤਾਬਕ ਜਿਹਨੇ ਸਿੱਖਿਆ ਲੈਣੀ ਸੀ, ਜਿਹਨੇ ਦੀਖਿਆ ਲੈਣੀ ਹੁੰਦੀ ਸੀ, ਉਹ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਸਨ, ਤੇ ਸਾਰੇ ਵਿਦਵਾਨ ਇਹ ਮੰਨਦੇ ਨੇ। ਤੇ ਭਾਈ ਸਾਹਿਬ ਦੀ ਰਚਨਾ ਵਿੱਚੋਂ ਮੈਂ ਦੋ ਤਿੰਨ ਪ੍ਰਮਾਣ ਜ਼ਰੂਰ ਸਾਂਝੇ ਕਰਨੇ ਨੇ ਇਸ ਗੱਲ ਦੇ ਸ਼ੰਕੇ ਲਈ ਕਿ ਉਦੋਂ ਸਿੱਖ ਅੰਮ੍ਰਿਤ ਛਕਦੇ ਸਨ, ਉਦੋਂ ਚਰਨ ਪੌਲ ਚਰਨ ਉਦਕ, ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਸ਼ਬਦ ਪੱਗ ਪੌਲ ਵੀ ਵਰਤਿਆ, ਚਰਨ ਧੋਰ ਰਹਿ ਰਾਸ ਕਰ। ਕਹਿੰਦੇ ਨੇ ਗੁਰੂ ਸਾਹਿਬ ਦੇ ਚਰਨ ਧੋ ਕੇ ਸਿੱਖ ਨਮਸਕਾਰ ਕਰਦੇ ਸਨ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ। ਇੱਕ ਬਚਨ ਭਾਈ ਸਾਹਿਬ ਨੇ ਹੋਰ ਕੀਤਾ, ਕਹਿਣ ਲੱਗੇ ਗੁਰਮੁਖ ਸੁਖ ਫਲ ਪਿਰਮ ਰਸ, ਚਰਨ ਅੰਮ੍ਰਿਤ ਲੈ ਸਿੱਖ ਪਲਾਵੇ। ਕਿ ਜਿਹਨੇ ਅਮਿਓ ਰਸ ਤੱਕ ਜਾਣਾ ਸੀ ਉਹਨੂੰ ਗੁਰੂ ਦਾ ਚਰਨਾ ਅੰਮ੍ਰਿਤ ਲੈਣਾ ਪੈਂਦਾ ਸੀ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰੇ ਕਿ ਚਰਨ ਉਦਕ ਲੈ ਉੱਚ ਮਨ, ਹਉਮੈ ਦੁਬਦਾ ਰੋਗ ਗਵਾਏ। ਕਿ ਜਿਨ੍ਹਾਂ ਦੇ ਅੰਦਰ ਦੇ ਹਉਮੈ ਦੇ ਦੁਬਦਾ ਦੇ ਰੋਗ ਦੂਰ ਹੋਏ ਉਹਨਾਂ ਨੇ ਗੁਰੂ ਕੋਲੋਂ ਚਰਨਾ ਅੰਮ੍ਰਿਤ ਦੀ ਦਾਤ ਲਈ, ਤੇ ਜਿਨ੍ਹਾਂ ਚਰਨਾ ਅੰਮ੍ਰਿਤ ਲਿਆ ਉਹਨਾਂ ਸਿੱਖਾਂ ਦਾ ਜੀਵਨ ਕੈਸਾ ਸੀ। ਮੈਂ ਅੱਗੇ ਚੱਲ ਕੇ ਬੇਨਤੀ ਕਰਨਾ, ਬੇਨਤੀ ਕਰ ਰਿਹਾ ਸਾਂ, ਗੁਰੂ ਤੋਂ ਬਿਨਾਂ ਅੰਦਰ ਦਾ ਗਿਆਨ ਨਹੀਂ, ਸਤਿਗੁਰੂ ਤੋਂ ਬਿਨਾਂ ਅੰਦਰ ਦੇ ਭਰਮ ਦੇ ਕਵਾੜ ਨਹੀਂ ਕੋਈ ਕਰ ਸਕਦਾ।
ਪਤਾ ਨੇ ਤਾਂ ਬੜੇ ਸਪਸ਼ਟ ਸ਼ਬਦ ਕਹੇ, ਦੁਨੀਆਂ ਦੇ ਲੋਕੋ, ਚਾਹੇ ਸੁਰਤ ਦਾ ਗਿਆਨ ਹੋਵੇ, ਚਾਹੇ ਅੰਦਰ ਦਾ ਕੋਈ ਰਸ ਹੋਵੇ, ਗੁਰੂ ਤੋਂ ਬਿਨਾ ਉਹ ਗਿਆਨ ਨਹੀਂ ਮਿਲ ਸਕਦਾ। ਸ਼ਬਦ ਵਰਤੇ ਸਨ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਇਹਦਾ ਅਰਥ ਕੀ ਹੈ? ਗੁਰੂ ਕਰ ਰੇ ਮਨ ਮੇਰੇ, ਕਹਿੰਦੇ ਨੇ ਮੇਰੇ ਮਨਾ, ਜੇ ਅੰਦਰ ਦੀ ਸੁਰਤ ਦੀ ਖੇਡ ਲੈਣੀ ਚਾਹੁੰਦਾ ਤੇ ਗੁਰੂ ਕਰ, ਗੁਰੂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈ, ਗੁਰੂ ਦੇ ਚਰਨਾਂ ਨਾਲ ਜੁੜ ਜਾ। ਤੇ ਜੇ ਬਾਹਰ ਦੇ ਕਰਮਾਂ ਨਾਲ ਅੰਦਰ ਦਾ ਗਿਆਨ ਹੁੰਦਾ ਹੋਵੇ, ਤੇ ਨਾਲੇ ਬਾਬੇ ਨਾਨਕ ਦੇ ਘਰ ਦੀ ਤਾਂ ਰੀਤ ਹੀ ਇਹ ਗੁਰਮੁਖੋ ਕਿ ਇੱਥੇ ਜਦੋਂ ਵੀ ਕੋਈ ਗੁਰਸਿੱਖ ਆਏ, ਕੋਈ ਜਗਿਆਸੂ ਆਵੇ, ਤੇ ਵੈਸੇ ਜਗਿਆਸੂ ਦਾ ਅਰਥ ਵੀ ਇਹ ਵੇ। ਆਮ ਤੌਰ ਤੇ ਅਸੀਂ ਸ਼ਬਦ ਵਰਤਨੇ ਆ ਜਗਿਆਸੂ, ਜਗਿਆਸਾ। ਹੁਣ ਜਗਿਆਸੂ ਹਰ ਕੋਈ ਬੰਦਾ ਆਉਣ ਵਾਲਾ ਜਗਿਆਸੂ ਨਹੀਂ ਹੁੰਦਾ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਜਗ ਆਸ, ਜਿਹੜਾ ਬੰਦਾ ਇਹ ਆਸ ਲੈ ਕੇ ਆਉਂਦਾ ਹੈ ਕਿ ਗੁਰੂ ਕੋਲ ਜਾ ਕੇ ਮੈਂ ਕਰੋੜਾਂ ਜਨਮਾਂ ਦੇ ਸੁੱਤੇ ਨੇ ਜਾਗਣਾ ਹੈ, ਜਿਹੜਾ ਜਾਗਣ ਦੀ ਆਸ ਲੈ ਕੇ ਆਵੇ, ਅਸਲ ਵਿੱਚ ਉਹ ਹੀ ਜਗਿਆਸੂ ਹੁੰਦਾ ਹੈ, ਜਿਹਦੇ ਅੰਦਰ ਜਗਿਆਸਾ ਹੈ, ਮੈਂ ਅੰਦਰ ਨੂੰ ਜਗਾਉਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ ਨਾਲ ਗੁਰਮੰਤਰ, ਉੱਥੇ ਸਾਹਿਬ ਭਾਈ ਜੀ ਨੇ ਸ਼ਬਦ ਵੀ ਵਰਤੇ ਨੇ ਭਾਈ ਗੁਰਦਾਸ ਨੇ ਕਿ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਜਾਂ ਸ਼ਬਦ ਵਰਤੇ ਨੇ ਕਿ ਵਾਹਿਗੁਰੂ ਗੁਰ ਮੰਤਰ ਹੈ, ਜਪ ਖੋ ਮੈਂ ਖੋਈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਆਏ ਨੇ, ਜਿਨ੍ਹਾਂ ਚਰਨਾ ਅੰਮ੍ਰਿਤ ਦੀ ਦਾਤ ਲਈ ਉਹਨਾਂ ਨੇ ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕੀਤਾ, ਜਿਨ੍ਹਾਂ ਨੇ ਸਿੱਖਿਆ ਲੈ ਕੇ ਕਮਾਈ ਕੀਤੀ, ਫਿਰ ਉਹਨਾਂ ਦਾ ਅੰਤਰ ਆਤਮਾ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਇਆ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਤੇ ਆਧਾਰਿਤ ਕਿ ਹਜ਼ੂਰ ਨੇ ਚਰਨ ਪੌਲ ਦੀ ਦਾਤ ਦਿੱਤੀ ਤੇ ਗੁਰੂ ਦਿਖਿਆ ਸ਼ਬਦ ਦੀ ਦਾਤ ਦੇ ਕੇ ਉਸ ਕਮਾਈ ਵੱਲ ਫਿਰ ਸਿੱਖ ਨੂੰ ਤੋਰਿਆ। ਹਜ਼ੂਰ ਨੇ ਜਦੋਂ ਗੁਰੂ ਦੀ ਪਦਵੀ ਦੀ ਗੱਲ ਕਰਨੇ ਆ ਤੇ ਸਤਿਗੁਰੂ ਆਪ ਅੰਮ੍ਰਿਤ ਨਾਲ ਭਿੱਜੇ ਨੇ, ਤੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ, ਉਮਰ ਦਾ ਤਕਾਜ਼ਾ ਨਹੀਂ, ਇਹ ਨਹੀਂ ਕਿ ਇਸ ਉਮਰ ਵਿੱਚ ਕੋਈ ਗੁਰੂ ਕੋਲ ਆਵੇ ਤੇ ਤਾਂ ਉਹਦਾ ਅੰਦਰ ਚੱਲ ਸਕਦਾ। ਸਤਿਗੁਰੂ ਨੇ ਤੇ ਇੰਨੀ ਕਿਰਪਾ ਕੀਤੀ ਹੈ, ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਦੇਖੋ ਜਿਸ ਬਜ਼ੁਰਗ ਦੀ ਉਮਰ 63 ਕੁ ਸਾਲ ਦੇ ਕਰੀਬ ਲੰਘ ਗਈ ਹੋਵੇ, ਬਾਬਾ ਅਮਰਦਾਸ, ਕੀ ਉਹਨਾਂ ਨੂੰ ਗੁਰੂ ਸ਼ਬਦ ਦੀ ਕਮਾਈ ਕਰਨ ਦੀ ਤੇ ਗੁਰੂ ਕੋਲ ਆਉਣ ਦੀ ਲੋੜ ਜ਼ਰੂਰ ਪਈ? ਕਿ ਉਹਨਾਂ ਦਾ ਗੁਰੂ ਤੋਂ ਬਿਨਾਂ ਸਰਿਆ ਕਿਉਂ ਨਾ? ਆਪਣੀ ਜ਼ਿੰਦਗੀ ਦੇ 20 ਸਾਲ ਜਿਨ੍ਹਾਂ ਨੇ ਕਰਮ ਧਰਮ ਕੀਤੇ ਹੋਣ, ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਜਿਨ੍ਹਾਂ ਨੇ ਦਾਨ ਪੁੰਨ ਵਿੱਚ ਬਤੀਤ ਕੀਤਾ ਹੋਵੇ, ਤੇ ਜਿੱਦਣ ਉਹਨਾਂ ਦੇ ਅੰਦਰ ਨੂੰ ਵੀ ਜਾਗ ਲੱਗੀ ਤੇ ਕੇਵਲ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਆਉਣ ਤੇ ਗੁਰੂ ਤੋਂ ਬਿਨਾਂ ਅੰਦਰ ਦੀ ਜਾਗ ਲੱਗ ਨਹੀਂ ਸਕਦੀ। ਅੱਜ ਉਹ ਜੇ ਘਰ ਆਏ ਨੇ ਤੇ ਇੱਕ ਸੱਜਣ ਨੇ ਸਿਰਫ ਇਹਨੇ ਕਿਹਾ ਸੀ ਕਿ ਬਾਬਾ ਪਰਮਾਤਮਾ ਦੀਆਂ ਗੱਲਾਂ ਬੜੀਆਂ ਕਰਨੇ ਪਰ ਤੇਰੇ